ਜਾਂਦਾ ਨਹੀਂ ਤੇ ਮਰ ਗਿਆ ਤੇ ਹੁਣ ਉਹਦੇ ਕੋਲ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੋ ਜੀ, ਉਹ ਇਹਨੂੰ ਪਾਰ ਕਰੇਗਾ। ਹੁਣ ਦੂਸਰੇ ਦਾ ਕੀਤਾ ਇਹਨੂੰ ਪਾਰ ਕਰੇਗਾ। ਮੇਰਾ ਮਤਲਬ ਇਹ ਨਹੀਂ ਹੈ ਕਿ ਉਹਦੇ ਕੋਲ ਬਹਿ ਕੇ ਰੋਣਾ ਧੋਣਾ ਹੀ ਚਾਹੀਦਾ ਹੈ ਜਾਂ ਕਥਾ ਕੀਰਤਨ ਜਾਂ ਬਾਣੀ ਦਾ ਜਾਪ ਨਾ ਹੋਵੇ, ਹੋਣਾ ਚਾਹੀਦਾ ਹੈ। ਪਰ ਉਹਨੇ ਆਪ ਵੀ ਤੇ ਜੀਵਨ ਵਿੱਚ ਕੁਝ ਕੀਤਾ ਹੋਵੇ ਨਾ। ਮੁਕਤੀ ਉਹਨੂੰ ਤਾਂ ਮਿਲੇਗੀ ਜੇ ਉਹਨੇ ਆਪ ਕੁਝ ਕਮਾਇਆ ਹੈ। ਪਹਿਲਾਂ ਮੌਤ ਤੋਂ ਪਹਿਲਾਂ ਮਨ ਮੁਕਤ ਹੋਇਆ ਤੇ ਤਾਂ ਮਰਨ ਤੋਂ ਬਾਅਦ ਜੁਨਾ ਤੋਂ ਮੁਕਤੀ, ਤੇ ਮਰਨ ਤੋਂ ਪਹਿਲਾਂ ਉਹ ਬੰਦਰਾਂ ਦੇ ਅੰਦਰ ਵੱਜਾ ਰਿਹਾ ਤੇ ਹੁਣ ਮੁਕਤੀ ਉਹਨੂੰ ਮਿਲੇ ਕਿਵੇਂ, ਹੁਣ ਉਹ ਬੰਦਰਾਂ ਤੋਂ ਮੁਕਤ ਹੋਵੇ ਕਿਵੇਂ। ਤੋ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਮੈਂ ਉਹਨਾਂ ਦੁਹਾਗਣਾਂ ਨੂੰ ਮਨਮੁੱਖਾਂ ਨੂੰ ਪੁੱਛਦਾ ਕਿ ਉਹਨਾਂ ਦਾ ਜੀਵਨ ਕਿਵੇਂ ਬੀਤਿਆ ਜਿਨ੍ਹਾਂ ਨੇ ਸਾਰੀ ਉਮਰ ਦੇ ਅੰਦਰ ਕਦੀ ਪਰਮਾਤਮਾ ਦੇ ਨਾਲ ਆਪਣੇ ਮਨ ਦੀ ਸਾਂਝ ਪਾਈ ਨਹੀਂ। ਇਹ ਸਲੋਕ ਥੋੜਾ ਜਿਹਾ ਗਹਿਰਾ ਸੀ, ਮੈਂ ਸਲੋਕ ਨੂੰ ਲੈ ਕੇ ਤਾਂ ਤੁਹਾਡੀ ਸੇਵਾ ਦੇ ਅੰਦਰ ਕੁਝ ਬੇਨਤੀਆਂ ਰੱਖਣ ਦਾ ਨਿਮਾਣਾ ਯਤਨ ਕੀਤਾ ਕਿ ਅੱਜ ਨ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ। ਅਗਰ ਬਾਰੀ ਬਾਰੀ ਅਰਥ ਕਰੋਗੇ ਤੇ ਕੁਝ ਹੋਰ ਬਣਦੇ ਨੇ, ਗਹਿਰਾਈ ਵਿੱਚ ਚਲੇ ਜਾਓ ਤੇ ਅਰਥ ਸਹੀ ਰੂਪ ਦੇ ਅੰਦਰ ਉਗੜ ਕੇ ਤੁਹਾਡੇ ਸਾਹਮਣੇ ਆ ਜਾਣਗੇ। ਭਗਤ ਫਰੀਦ ਸਾਹਿਬ ਜੀ ਕਹਿਣਾ ਕੀ ਚਾਹੁੰਦੇ ਨੇ, ਅੰਗ ਮੁੜੇ ਮੁੜ ਜਾਏ, ਮਨ ਵਿੱਚ ਬੇਚੈਨੀ ਰਹਿੰਦੀ। ਉਸ ਮਨ ਵਿੱਚ ਜਿਹੜਾ ਮਨ ਰੋਜ਼ ਰੋਜ਼ ਜੁੜਦਾ ਹੈ ਪਰ ਇੱਕ ਦਿਨ ਕਿਸੇ ਮਜਬੂਰੀ ਦੇ ਕਾਰਨ ਨਹੀਂ ਜੁੜ ਪਾਇਆ, ਕਿਸੇ ਕਾਰਨ ਕਰਕੇ ਅੱਜ ਸਾਂਝ ਨਹੀਂ ਬਣੀ ਪਰਮਾਤਮਾ ਦੇ ਨਾਲ, ਮਨ ਦੇ ਅੰਦਰ ਚਿੜਚਿੜਾਪਣ ਰਿਹਾ। ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਬਿਹਾਏ, ਉਹਨਾਂ ਦੁਹਾਗਣਾਂ ਦਾ ਜੀਵਨ ਕਿੰਨਾ ਦੁਖੀ ਹੋਏਗਾ, ਕਿੰਨਾ ਬੱਜਰ ਤੇ ਭਾਰਾ ਹੋਏਗਾ, ਉਹਨਾਂ ਦੇ ਜੀਵਨ ਦੀ ਰਾਤ ਕਿਸ ਤਰ੍ਹਾਂ ਬੀਤਦੀ ਹੈ ਜਿਨ੍ਹਾਂ ਨੇ ਕਦੀ ਪੂਰੇ ਜੀਵਨ ਰੂਪੀ ਰਾਤ ਦੇ ਅੰਦਰ ਪਰਮਾਤਮਾ ਪਤੀ ਨੂੰ ਚੇਤੇ ਨਹੀਂ ਕੀਤਾ, ਪਰਮਾਤਮਾ ਦੇ ਨਾਲ ਸਾਂਝ ਬਣਾਉਣ ਦਾ ਯਤਨ ਹੀ ਨਹੀਂ ਕੀਤਾ। ਤੋ ਇਹ ਸੀ ਭਗਤ ਫਰੀਦ ਸਾਹਿਬ ਜੀ ਦੇ ਮੁਬਾਰਕ ਬਚਨ, ਜਿਨ੍ਹਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਕਰਨ ਦਾ ਨਿਮਾਣਾ ਯਤਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ, ਸਭਨਾ ਦੇ ਮਨਾਂ ਦੇ ਅੰਦਰ ਗੁਰਮਤਿ ਗਿਆਨ ਦੀ ਬਖਸ਼ਿਸ਼ ਔਰ ਅਗਿਆਨਤਾ ਦਾ ਹਨੇਰਾ ਦੂਰ ਕਰਨ ਦੀ ਕਿਰਪਾ ਕਰਨ। ਸਹੁਰੇ ਢੋਈ ਨਾ ਲਹਿ ਪੀਏ ਨਾਹੀਂ ਥਾਉ, ਫਿਰ ਵਤੜੀ ਨਾ ਪੁੱਛਈ ਧਨ ਸੁਹਾਗਣ ਨਾਉ। ਸਹੁਰੇ ਪੀਏ ਕੰਤ ਕੀ ਕੰਤ ਅਗੰਮ ਅਥਾ, ਨਾਨਕ ਸੋ ਸੁਹਾਗਣੀ ਜੋ ਪਾਵੈ ਬੇਪਰਵਾਹ, ਨਾਨਕ ਸੋ ਸੁਹਾਗਣੀ ਜੋ ਪਾਵੈ ਬੇਪਰਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਵਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਚੱਲ ਰਹੀ ਲੜੀਵਾਰ ਕਥਾ ਵਿਚਾਰ ਆਪ ਰੋਜ਼ ਰੋਜ਼ ਸਰਵਣ ਕਰਦੇ ਆ ਰਹੇ ਹੋ। ਭਗਤ ਫਰੀਦ ਸਾਹਿਬ ਜੀ ਦੀ ਮੁਬਾਰਕ ਬਾਣੀ ਵਿੱਚੋਂ ਅੱਜ ਜੋ ਸਲੋਕ ਆਪ ਸੰਗਤ ਦੇ ਸਨਮੁਖ ਪੜ੍ਹ ਕੇ ਸੁਣਾਏ ਗਏ, ਸਹੁਰੇ ਢੋਈ ਨਾ ਲਹਿ ਪੀਏ ਨਾਹੀਂ ਥਾਉ, ਦੋ ਥਾਵਾਂ ਦਾ ਜ਼ਿਕਰ ਭਗਤ ਫਰੀਦ ਸਾਹਿਬ ਨੇ ਬਾਣੀ ਵਿੱਚ ਫਰਮਾਇਆ, ਇੱਕ ਸਹੁਰਾ ਘਰ ਤੇ ਦੂਸਰਾ ਪੇਕਾ ਘਰ। ਕਹਿਣ ਲੱਗੇ ਜਿਸ ਨੂੰ ਸਹੁਰੇ ਘਰ ਦੇ ਅੰਦਰ ਵੀ ਢੋਈ ਨਾ ਮਿਲੇ, ਢੋਈ ਦਾ ਮਤਲਬ ਸਹਾਰਾ ਨਾ ਮਿਲੇ, ਰਹਿਣ ਵਾਸਤੇ ਜਗ੍ਹਾ ਨਾ ਮਿਲੇ, ਪੇਕੇ ਘਰ ਦੇ ਅੰਦਰ ਵੀ ਰਹਿਣ ਵਾਸਤੇ ਜਗ੍ਹਾ ਨਾ ਮਿਲੇ।

ਦੇ ਘਰ ਨੂੰ ਪੇਕਾ ਘਰ ਬਿਆਨ ਕੀਤਾ ਹੈ ਐਸ ਲੋਕ ਨੂੰ। ਸਾਡੀ ਆਤਮਾ ਨੂੰ ਇਹ ਲੋਕ ਵੀ ਛੱਡਣਾ ਪਿਆ, ਪਰ ਲੋਕ ਦੇ ਅੰਦਰ ਪਰਮਾਤਮਾ ਪਤੀ ਦਾ ਘਰ ਮਿਲਿਆ ਨਾ, ਤੇ ਫਿਰ ਉਹ ਆਤਮਾ ਜਾਏਗੀ ਕਿੱਥੇ? ਇਹ ਸਰੀਰ ਆਤਮਾ ਨੂੰ ਛੱਡਣਾ ਪੈਂਦਾ ਹੈ। ਅਸੀਂ ਤਿੰਨ ਚੀਜ਼ਾਂ ਦਾ ਸੁਮੇਲ ਚੱਲ ਰਹੇ ਹਾਂ। ਸਾਡੇ ਪਾਸ ਤਨ ਹੈ, ਸਾਡੇ ਪਾਸ ਮਨ ਹੈ, ਤੇ ਤੀਸਰੀ ਸਾਡੇ ਪਾਸ ਆਤਮਾ ਹੈ। ਤਿੰਨਾਂ ਚੀਜ਼ਾਂ ਦਾ ਸੁਮੇਲ ਹੀ ਅਸੀਂ ਚੱਲ ਰਹੇ ਹਾਂ। ਚਲੋ ਮੈਂ ਆਰੰਭ ਦੇ ਅੰਦਰ ਇੱਕ ਹੋਰ ਬੇਨਤੀ ਕਰਦਾ ਚੱਲਾਂ। ਤਨ ਦਾ ਆਪਣਾ ਫਲ, ਮਨ ਦਾ ਆਪਣਾ ਫਲ ਤੇ ਆਤਮਾ ਦਾ ਆਪਣਾ ਫਲ ਵੱਖੋ ਵੱਖਰੇ ਤਿੰਨਾਂ ਦੇ ਫਲ ਨੇ, ਔਰ ਵੱਖਰੀਆਂ ਵੱਖਰੀਆਂ ਇਹ ਤਿੰਨਾਂ ਚੀਜ਼ਾਂ ਦੀਆਂ ਗੁਲਾਮੀਆਂ ਨੇ। ਵੱਖਰੇ ਵੱਖਰੇ ਬੰਧਨ ਨੇ, ਤਨ ਦੇ ਬੰਧਨ ਵੱਖਰੇ ਨੇ, ਮਨ ਦੇ ਬੰਧਨ ਵੱਖਰੇ ਨੇ, ਆਤਮਾ ਦੇ ਬੰਧਨ ਵੱਖਰੇ ਨੇ, ਤਿੰਨਾਂ ਦੇ ਰੋਗ ਵੱਖੋ ਵੱਖਰੇ ਨੇ। ਖੈਰ ਜੋ ਮੈਂ ਬੇਨਤੀ ਕਰ ਰਿਹਾ ਸਾਂ, ਸਾਡਾ ਤਨ ਨੂੰ ਫਲ ਲੱਗਦਾ ਹੈ ਔਲਾਦ ਪੈਦਾ ਕਰਨੀ। ਤਨ ਕੋਲੋਂ ਤਨ ਹੀ ਪੈਦਾ ਹੁੰਦਾ ਹੈ, ਹੋਰ ਕੁਝ ਵੀ ਨਹੀਂ। ਧੀਆਂ ਦਾ ਜਨਮ ਹੁੰਦਾ ਹੈ, ਪੁੱਤਰਾਂ ਦਾ ਜਨਮ ਹੁੰਦਾ ਹੈ ਤਨ ਕਰਕੇ। ਮਨ ਨੂੰ ਫਲ ਮਿਲਦਾ ਹੈ ਗਿਆਨ ਦਾ, ਔਰ ਜਦ ਮਨ ਨੂੰ ਗਿਆਨ ਦਾ ਫਲ ਮਿਲ ਜਾਂਦਾ ਹੈ, ਫਿਰ ਇਸ ਤੋਂ ਅੱਗੇ ਚੱਲ ਕੇ ਆਤਮਾ ਨੂੰ ਫਲ ਲੱਗਦਾ ਹੈ ਰੱਬੀ ਰਸ ਦਾ, ਪਰਮਾਤਮਾ ਦੇ ਰਸ ਦਾ। ਜਿਸ ਮਨੁੱਖ ਦੇ ਮਨ ਨੂੰ ਗਿਆਨ ਦਾ ਫਲ ਨਹੀਂ ਮਿਲਿਆ, ਉਹਦੀ ਆਤਮਾ ਨੂੰ ਰੱਬੀ ਰਸ ਦਾ ਫਲ ਵੀ ਨਹੀਂ ਲੱਗੇਗਾ। ਸਰੀਰ ਦੇ ਸੰਬੰਧ ਵਿੱਚ ਕੋਈ ਪਰੂਫ ਪੇਸ਼ ਕਰਨਾ, ਕੋਈ ਸਬੂਤ ਪੇਸ਼ ਕਰਨਾ ਕਿ ਸਰੀਰ ਹੁੰਦਾ ਹੈ, ਸਰੀਰ ਇਸ ਤਰ੍ਹਾਂ ਦਾ ਹੁੰਦਾ ਹੈ, ਕੋਈ ਲੋੜ ਨਹੀਂ, ਕਿਉਂਕਿ ਸਰੀਰ ਆਪਣਾ ਵੀ ਵੇਖ ਰਹੇ ਹਾਂ ਤੇ ਸਰੀਰ ਪ੍ਰਕਿਰਤੀ ਦੇ ਅੰਦਰ ਦੂਸਰਿਆਂ ਦਾ ਵੀ ਵੇਖ ਰਹੇ ਹਾਂ। ਮਨ ਦੇ ਸੰਬੰਧ ਵਿੱਚ ਵੀ ਸਬੂਤ ਪੇਸ਼ ਕਰਨ ਦੀ ਲੋੜ ਨਹੀਂ, ਕਿਉਂਕਿ ਮਨ ਦੇ ਸੰਬੰਧ ਵਿੱਚ ਅਸੀਂ ਰੋਜ਼ ਰੋਜ਼ ਗੱਲ ਕਰਦੇ ਨਜ਼ਰ ਆ ਰਹੇ ਹਾਂ। ਅੱਜ ਮੇਰਾ ਮਨ ਮੰਨਦਾ ਸੀ ਮੈਂ ਇਹ ਕੁਝ ਖਾ ਲਵਾਂ, ਮੈਂ ਬਣਾ ਕੇ ਖਾ ਲਿਆ। ਮੇਰਾ ਮਨ ਕਰਦਾ ਸੀ ਗੁਰਦੁਆਰੇ ਚਲਾ ਜਾਵਾਂ ਤੇ ਮੈਂ ਆ ਗਿਆ। ਮਨ ਕਰਦਾ ਸੀ ਅੱਜ ਗੁਰਦੁਆਰੇ ਨਹੀਂ ਜਾਣਾ ਤੇ ਮੈਂ ਨਹੀਂ ਆਇਆ। ਮਨ ਕਰਦਾ ਸੀ ਅੰਮ੍ਰਿਤ ਵੇਲੇ ਉੱਠਾਂ, ਮੈਂ ਉੱਠ ਪਿਆ। ਮਨ ਕਰਦਾ ਸੀ ਸੁੱਤਾ ਰਵਾਂ, ਨਾ ਉੱਠਾਂ, ਮੈਂ ਨਹੀਂ ਉੱਠਿਆ। ਮਨ ਦੀ ਗੱਲ ਤੁਸੀਂ ਵਾਰ ਵਾਰ ਕਰਦੇ ਰਹਿੰਦੇ ਹੋ, ਮਨ ਦੀ ਚਰਚਾ ਵਾਰ ਵਾਰ ਰਸਨਾ ਦੇ ਉੱਤੇ ਆਉਂਦੀ ਰਹਿੰਦੀ ਹੈ। ਤਨ ਦਾ ਸਬੂਤ ਪੇਸ਼ ਕਰਨ ਦੀ ਲੋੜ ਨਹੀਂ, ਮਨ ਦਾ ਸਬੂਤ ਪੇਸ਼ ਕਰਨ ਦੀ ਲੋੜ ਨਹੀਂ। ਮਨ ਮਹਿਸੂਸ ਕਰਨ ਦਾ ਵਿਸ਼ਾ ਹੈ ਤੇ ਤਨ ਇਹਨਾਂ ਦੋ ਅੱਖਾਂ ਦੇ ਨਾਲ ਵੇਖਣ ਦਾ ਵਿਸ਼ਾ। ਨੰਬਰ 3 ਦੇ ਉੱਤੇ ਬਚਦੀ ਹੈ ਆਤਮਾ। ਆਤਮਾ ਨਾ ਤੇ ਵੇਖਣ ਦਾ ਵਿਸ਼ਾ ਹੈ, ਇਹਨਾਂ ਦੋ ਨੇਤਰਾਂ ਦੇ ਨਾਲ ਆਤਮਾ ਦਿਸਦੀ ਨਹੀਂ ਹੈ। ਆਤਮਾ ਨਾ ਮਨ ਵਾਂਗ ਮਹਿਸੂਸ ਕਰਨ ਦਾ ਵਿਸ਼ਾ ਹੈ, ਆਤਮਾ ਹੈ ਕੇਵਲ ਵਿਸ਼ਵਾਸ ਦਾ ਵਿਸ਼ਾ। ਹੁਣ ਇਹ ਮਹਿਸੂਸ ਵੀ ਨਹੀਂ ਹੁੰਦੀ, ਇਹਨਾਂ ਦੋ ਅੱਖਾਂ ਦੇ ਨਾਲ ਦਿਸਦੀ ਵੀ ਨਹੀਂ। ਇਹ ਕਾਰਨ ਹੈ ਅੱਜ ਕੱਲ ਪੜ੍ਹੇ ਲਿਖੇ ਲੋਕਾਂ ਦੇ ਜਗਤ ਅੰਦਰ ਆਤਮਾ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ, ਤੇ ਜਿੰਨੀ ਮਿਆਰ ਦੇ ਅੰਦਰ, ਜਿੰਨੀ ਤਾਦਾਦ ਦੇ ਅੰਦਰ ਆਤਮਾ ਤੋਂ ਵਿਸ਼ਵਾਸ ਹਟਦਾ ਜਾ ਰਿਹਾ ਹੈ, ਉਨੀ ਹੀ ਮਿਆਰ ਦੇ ਅੰਦਰ ਨਾਲ ਲੱਗਦਾ ਪਰਮਾਤਮਾ ਤੋਂ ਵਿਸ਼ਵਾਸ ਹਟਦਾ ਜਾ ਰਿਹਾ ਹੈ। ਕਿਉਂਕਿ ਆਤਮਾ ਪਰਮਾਤਮਾ ਦੀ ਅੰਸ਼ ਹੈ। ਕਬੀਰ ਸਾਹਿਬ ਕਹਿ ਰਹੇ ਨੇ, ਕਹੋ ਕਬੀਰ ਹਮ ਰਾਮ ਕੀ ਅੰਸ਼, ਤੇ ਜੇ ਰਾਮ ਦੀ ਅੰਸ਼ ਉੱਤੇ ਵਿਸ਼ਵਾਸ ਨਹੀਂ ਤੇ ਰਾਮ ਉੱਤੇ ਵਿਸ਼ਵਾਸ ਕਿੱਥੋਂ ਆਏਗਾ? ਜੇ ਪਰਮਾਤਮਾ ਤੋਂ ਵਿਛੜੀ ਹੋਈ ਇੱਕ ਬੂੰਦ ਉੱਤੇ ਵਿਸ਼ਵਾਸ ਨਹੀਂ ਤੇ ਪਰਮਾਤਮਾ ਤੇ ਵਿਸ਼ਵਾਸ ਕਿਵੇਂ ਬਣੇਗਾ? ਅਗਰ ਸਾਗਰ ਦੀ ਲਹਿਰ ਦੇ ਉੱਤੇ ਭਰੋਸਾ ਨਹੀਂ ਤੇ ਸਾਗਰ ਦੇ ਉੱਤੇ ਭਰੋਸਾ ਕਿਵੇਂ ਬਣੇਗਾ? ਕਿਵੇਂ ਮੰਨਾਂਗੇ ਕਿ ਸਾਗਰ ਹੁੰਦਾ ਹੈ? ਆਤਮਾ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ, ਨਾਲ ਲੱਗਦਾ ਪਰਮਾਤਮਾ ਤੋਂ ਵੀ ਵਿਸ਼ਵਾਸ ਉੱਠਦਾ ਜਾ ਰਿਹਾ ਅੱਜ ਦੀ ਸਦੀ ਦੇ ਅੰਦਰ, ਗਿਆਨ ਯਾਫਤਾ ਸਦੀ ਦੇ ਅੰਦਰ। ਖੈਰ ਜੋ ਮੈਂ ਬੇਨਤੀ ਕਰਨੀ ਚਾਹੁੰਦਾ ਸੀ, ਆਤਮਾ ਕਰਕੇ ਅਸੀਂ ਚੱਲ ਰਹੇ ਹਾਂ, ਬੋਲ ਰਹੇ ਹਾਂ, ਵਸ ਰਹੇ ਹਾਂ, ਕਮਾ ਰਹੇ ਹਾਂ, ਖਾ ਰਹੇ ਹਾਂ, ਅਮੀਰ ਹਾਂ, ਗਰੀਬ ਹਾਂ, ਆਤਮਾ ਕਰਕੇ। ਗੁਰਬਾਣੀ ਦਾ ਇੱਕ ਫੈਸਲਾ ਹੁੰਦਾ ਹੈ, ਤਿੱਚਰ ਵਸੈ ਸੁਹੇਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ। ਤਨ ਦਾ ਆਖਰੀ ਅਰਥ ਇੱਥੇ ਹੈ ਸਰੀਰ। ਆਖਿਆ ਜਿੰਨਾ ਸਮਾਂ ਤੇਰੇ ਸਰੀਰ ਦੇ ਅੰਦਰ ਆਤਮਾ ਚੱਲ ਰਹੀ ਹੈ, ਆਤਮਾ ਵਸ ਰਹੀ ਹੈ, ਸਾਥੀ ਨਾਲ ਹੈ, ਉਨਾ ਸਮਾਂ ਤੂੰ ਚੱਲ ਵੀ ਰਿਹਾ ਹੈ, ਕਮਾ ਵੀ ਰਿਹਾ ਹੈ, ਗਾ ਵੀ ਰਿਹਾ ਹੈ, ਕਾਰੋਬਾਰ ਕਰ ਰਿਹਾ ਹੈ, ਤੂੰ ਚੰਗਾ ਹੈ, ਤੂੰ ਬੁਰਾ ਹੈ, ਦੁਨੀਆਂ ਵਿੱਚ ਤੇਰਾ ਵਜੂਦ ਕਾਇਮ ਹੈ। ਜਿਸ ਦਿਨ ਪਰਮਾਤਮਾ

ਦੀ ਅੰਸ਼ ਆਤਮਾ ਤੇਰੇ ਵਿੱਚ ਨਹੀਂ ਰਹੇਗੀ, ਉਸ ਦਿਨ ਤੇਰਾ ਸਰੀਰ ਰਾਲ ਬਣ ਜਾਏਗਾ, ਖਾਕ ਦੇ ਬਰਾਬਰ ਬਣ ਜਾਏਗਾ। ਟਿੱਚਰ ਵਸੈ ਸੋਹੇਲੜੀ, ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ, ਸਾਥੀ ਉੱਠ ਕੇ ਚਲਾ ਗਿਆ, ਆਤਮਾ ਉੱਠ ਕੇ ਚਲੀ ਗਈ, ਤਾਂ ਧੰਨ ਖਾਕੂ ਰਾਲ, ਇਹ ਸਰੀਰ ਖਾਕ ਬਣ ਜਾਏਗਾ, ਮਿੱਟੀ ਬਣ ਜਾਏਗਾ ਉਸ ਦਿਨ। ਉਸ ਦਿਨ ਤੋਂ ਬਾਅਦ ਚੱਲਣਾ, ਬੋਲਣਾ, ਕਮਾਉਣਾ, ਵੇਖਣਾ, ਵਿਚਰਨਾ, ਇਹ ਸਭ ਕੁਝ ਨਹੀਂ ਹੋਏਗਾ, ਆਤਮਾ ਕਾਰਨ ਹੈ। ਹੁਣ ਆਤਮਾ ਨੂੰ ਇਹ ਸਰੀਰ ਛੱਡਣਾ ਪਿਆ। ਆਤਮਾ ਆਈ ਸੀ ਪਰਮਾਤਮਾ ਦੇ ਦੇਸ਼ ਤੋਂ, ਪਰਮਾਤਮਾ ਤੋਂ ਵਿਛੜ ਕੇ, ਪਰਮਾਤਮਾ ਦੇ ਅੰਸ਼ ਹੈ। ਬੜੇ ਧਿਆਨ ਨਾਲ ਇਸ ਨੁਕਤੇ ਨੂੰ ਸਮਝਣ ਦੀ ਕਿਰਪਾ ਕਰਿਓ। ਆਤਮਾ ਨੂੰ ਪਰਮਾਤਮਾ ਦਾ ਦੇਸ਼ ਮਿਲਿਆ ਨਹੀਂ, ਸਰੀਰ ਛੱਡਣਾ ਪਿਆ, ਫਿਰ ਉਹ ਆਤਮਾ ਜਾਏਗੀ ਕਿੱਥੇ? ਸਹੁਰੇ ਟੋਈ ਨਾ ਲਹੇ, ਪਈਏ ਨਾ ਹੀ ਥਾਉ, ਉਹ ਆਤਮਾ ਜਾਏਗੀ ਕਿੱਥੇ? ਆਤਮਾ ਦੇ ਕੋਲ ਸਰੀਰ ਵੀ ਨਹੀਂ ਰਿਹਾ, ਸਰੀਰ ਕਿਸੇ ਕਾਰਨ ਕਰਕੇ ਜਾਂ ਐਕਸੀਡੈਂਟ ਕਰਕੇ ਜਾਂ ਬੁਢਾਪੇ ਤੋਂ ਬਾਅਦ ਸਰੀਰ ਤੇ ਛੱਡਣਾ ਪਿਆ। ਅੱਗੇ ਹੈ ਪਰਮਾਤਮਾ ਦਾ ਘਰ, ਪਰਮਾਤਮਾ ਮਿਲਿਆ ਨਹੀਂ, ਤੋ ਇਹ ਆਤਮਾ ਫਿਰ ਵਿਚਕਾਰ ਭਟਕੇਗੇ। ਸਮਝਣ ਵਾਸਤੇ ਮੈਂ ਸਮਝ ਲਓ, ਥੱਲੇ ਸਰੀਰ ਹੈ, ਉੱਤੇ ਪਰਮਾਤਮਾ ਹੈ, ਸਮਝਣ ਵਾਸਤੇ। ਹੁਣ ਪਰਮਾਤਮਾ ਮਿਲਿਆ ਨਹੀਂ, ਸਰੀਰ ਛੁੱਟ ਗਿਆ, ਉਹ ਆਤਮਾ ਕਿੱਥੇ ਜਾਏਗੀ? ਉਹ ਆਤਮਾ ਭਟਕੇਗੇ, ਜਿਹਨੂੰ ਪੰਜਾਬੀ ਦੇ ਅੰਦਰ ਆਪਾਂ ਕਹਿ ਦਿੰਦੇ ਹਾਂ ਫਲਾਣੇ ਦੀ ਰੂਹ ਭਟਕ ਰਹੀ ਹੈ, ਫਲਾਣੇ ਦੀ ਆਤਮਾ ਭਟਕ ਰਹੀ ਹੈ। ਤੇ ਜਿਸ ਰੂਪ ਵਿੱਚ ਆਤਮਾ ਦਾ ਭਟਕਣਾ ਅਸੀਂ ਮੰਨ ਰਹੇ ਹਾਂ, ਗੁਰਬਾਣੀ ਉਸ ਰੂਪ ਵਿੱਚ ਨਹੀਂ ਮੰਨਦੀ, ਉਹ ਆਤਮਾ ਕਿੱਥੇ ਭਟਕਦੀ ਹੈ? ਫਿਰ ਦੋਵਾਂ ਦੇ ਵਿਚਕਾਰ ਚੱਲ ਰਿਹਾ ਇੱਕ ਚੱਕਰ, ਤੇ ਉਹ ਚੱਕਰ ਚੱਲ ਰਿਹਾ 84 ਲੱਖ ਜੂਨੀਆਂ ਦਾ ਚੱਕਰ। ਇਹ ਆਤਮਾ ਫਿਰ ਜੂਨਾਂ ਦੇ ਅੰਦਰ ਭਟਕਦੀ ਹੈ। ਕਦੀ ਇਸ ਆਤਮਾ ਨੂੰ ਦੂਸਰਾ ਸਰੀਰ ਮਿਲ ਜਾਂਦਾ ਹੈ ਕੁੱਤੇ ਦਾ, ਉਹ ਸਰੀਰ ਛੁੱਟ ਜਾਂਦਾ ਹੈ ਬਿੱਲੀ ਦਾ, ਉਹ ਵੀ ਸਰੀਰ ਛੁੱਟ ਜਾਂਦਾ ਹੈ ਫਿਰ ਪਰਿੰਦੇ ਦਾ, ਫਿਰ ਉਹ ਵੀ ਸਰੀਰ ਚਲਾ ਜਾਂਦਾ ਹੈ ਕੋਈ ਕੀੜਾ ਮਕੌੜਾ, ਕਦੀ ਕੋਈ ਉੱਡਣ ਵਾਲਾ, ਕਦੀ ਜ਼ਮੀਨ ਦੇ ਅੰਦਰ। ਇਸ ਤਰ੍ਹਾਂ ਅਨੰਤ ਜੂਨੀਆਂ ਤੇ ਅਨੰਤ ਜੁਨੀਆਂ ਦੇ ਅੰਦਰ ਇਹ ਆਤਮਾ ਭਟਕਦੀ ਰਹਿੰਦੀ ਹੈ। ਤਾਂ ਹੀ ਤੇ ਗੁਰਬਾਣੀ ਦੇ ਅੰਦਰ ਵਾਰ ਵਾਰ ਇਸ ਤਰ੍ਹਾਂ ਦਾ ਜ਼ਿਕਰ ਆਉਂਦਾ ਹੈ ਕਿ ਹਉ ਆਇਆ ਦੂਰੋਂ ਚੱਲ ਕੇ, ਗੁਰਬਾਣੀ ਦਾ ਬਚਨ ਹੈ ਨਾ ਕਿ ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ, ਦੂਰੋਂ ਚੱਲ ਕੇ। ਤੇ ਦੂਰੋਂ ਚੱਲ ਕੇ ਆਉਣ ਦਾ ਕੀ ਮਤਲਬ ਹੈ ਕਿ ਗੁਰਦੁਆਰੇ ਤੋਂ ਕਿਸੇ ਦਾ ਘਰ 2 ਕਿਲੋਮੀਟਰ ਦੂਰ ਹੈ ਤੇ ਉਹ ਕਹਿ ਸਕਦਾ ਮੈਂ ਦੂਰੋਂ ਚੱਲ ਕੇ ਆਇਆ, ਜਿਹੜਾ ਮੁੱਢ ਤੋਂ ਉੱਠ ਕੇ ਆਇਆ ਉਹ ਨਹੀਂ ਕਹਿ ਸਕਦਾ। ਇਹਦਾ ਮਤਲਬ ਬਾਣੀ ਇੱਕ ਦੇ ਉੱਤੇ ਲਾਗੂ ਹੈ, ਦੂਸਰੇ ਦੇ ਉੱਤੇ ਲਾਗੂ ਨਹੀਂ ਹੈ। ਦੂਰੋਂ ਚੱਲ ਕੇ ਆਉਣ ਦਾ ਕੀ ਅਰਥ ਹੋਇਆ? ਮੈਂ ਭਟਕਦਾ ਭਟਕਦਾ ਅਨੇਕ ਜੂਨੀਆਂ ਦਾ ਚੱਕਰ ਕੱਟਦਾ ਕੱਟਦਾ ਲੰਮੇ ਸਮੇਂ ਤੋਂ ਜੂਨਾਂ ਦੇ ਗੇੜ ਵਿੱਚ ਰਹਿੰਦਾ ਰਹਿੰਦਾ ਸਤਿਗੁਰੂ ਐਸ ਜੂਨ ਵਿੱਚ ਆਇਆ, ਦੂਰੋਂ ਚੱਲ ਕੇ। ਅਨੇਕ ਜੂਨੀਆਂ ਵਿੱਚੋਂ ਨਿਕਲਣ ਤੋਂ ਬਾਅਦ ਤਾਂ ਮੈਨੂੰ ਇਹ ਜੂਨ ਮਿਲੀ ਹੈ, ਤਾਂ ਮਨੁੱਖਾ ਜਨਮ ਮਿਲਿਆ। ਇਹਨੂੰ ਕਹਿੰਦੇ ਨੇ ਦੂਰੋਂ ਚੱਲ ਕੇ। ਤੋ ਮੈਂ ਇਤਨੇ ਲੰਬੇ ਸਮੇਂ ਤੋਂ ਭਟਕਰਿਆ ਸੀ, ਤੇਰੇ ਤੋਂ ਬੜਾ ਦੂਰ ਸੀ, ਕਦੀ ਪਸ਼ੂ ਦਾ ਸਰੀਰ, ਕਦੀ ਪਰਿੰਦੇ ਦਾ ਸਰੀਰ, ਕਦੀ ਨਭ ਚਾਰੀ, ਕਦੀ ਥਲ ਚਾਰੀ, ਕਦੀ ਪਾਣੀ ਦੇ ਅੰਦਰ ਦਾ ਜੀਵ ਭਟਕਦਾ ਰਿਹਾ। ਆਤਮਾ ਮੇਰੀ ਸਰੀਰ ਬਦਲਦੀ ਰਹੀ, ਜਾਮੇ ਬਦਲਦੀ ਰਹੀ, ਮੈਂ ਭਟਕਦਾ ਰਿਹਾ। ਅੱਜ ਦੇ ਮਹਾਂਵਾਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਸਹੁਰੇ ਟੋਈ ਨਾ ਲਹੈ, ਰੱਬ ਦੇ ਘਰ ਦੇ ਅੰਦਰ ਤੈਨੂੰ ਸਹਾਰਾ ਨਹੀਂ ਮਿਲਿਆ, ਕਿਉਂਕਿ ਉਸ ਤਰ੍ਹਾਂ ਦਾ ਇਸ ਜਨਮ ਦੇ ਅੰਦਰ ਰਹਿ ਕੇ ਤੂੰ ਕੁਝ ਕੀਤਾ ਨਹੀਂ ਹੈ ਕਿ ਰੱਬ ਜੀ ਦੇ ਦਰ ਦੇ ਉੱਤੇ ਬਹਿਣ ਦਾ ਯੋਗ ਬਣ ਜਾਏ, ਉਸ ਬਰਾਬਰ ਬਣ ਜਾਏ, ਯੋਗ ਬਣ ਜਾਏ। ਉਹ ਤੇ ਯਤਨ ਪ੍ਰਯਤਨ ਤੂੰ ਕੀਤਾ ਨਹੀਂ। ਰੱਬ ਨੇ ਇੱਕ ਬਕਾਇਦਾ ਨਿਯਮ ਬਣਾਇਆ ਹੈ, ਸਿਸਟਮ ਬਣਾਇਆ ਹੈ, ਉਸ ਪ੍ਰੋਸੀਜਰ ਵਿੱਚੋਂ ਨਿਕਲ ਕੇ ਹੀ ਪਰਮਾਤਮਾ ਦਾ ਦਰ ਮਿਲਦਾ ਹੈ, ਨਿਕਲਣ ਤੋਂ ਬਗੈਰ ਦਰ ਨਹੀਂ ਮਿਲਦਾ। ਔਰ ਇਹ ਸਿਸਟਮ ਹੀ ਇਕੱਲੇ ਪਰਮਾਤਮਾ ਨੇ ਨਹੀਂ ਬਣਾਇਆ, ਤੁਸੀਂ ਵੀ ਬਣਾਇਆ ਹੈ ਇਸ ਦੁਨੀਆਂ ਦੇ ਅੰਦਰ ਵੀ। ਅਗਰ ਇੱਕ ਜੱਜ ਦੀ ਸੀਟ ਖਾਲੀ ਹੋਵੇ, ਵੈਕੈਂਸੀ ਨਿਕਲੇ ਵੀ ਇੱਕ ਜੱਜ ਨਿਯੁਕਤ ਕੀਤਾ ਜਾਣਾ ਹੈ, ਤੁਸੀਂ ਆਪਣੇ ਆਪਣੀ ਐਪਲੀਕੇਸ਼ਨ ਦੇ ਸਕਦੇ ਹੋ, ਤੁਸੀਂ ਫਾਰਮ ਭਰ ਸਕਦੇ ਹੋ, ਜੱਜ ਦੀ ਇੱਕ ਸੀਟ ਖਾਲੀ ਹੈ। ਹੁਣ ਜੱਜ ਦੀ ਸੀਟ ਵਾਸਤੇ ਕੋਈ ਰਿਕੁਆਇਰਮੈਂਟ ਵੀ ਤੇ ਹੋਏਗੀ ਨਾ ਕਿ ਇਹਦੀ ਤਾਲੀਮ ਇੰਨੀ ਚਾਹੀਦੀ, ਇਹ ਪੜਿਆ ਲਿਖਿਆ ਇੰਨਾ ਚਾਹੀਦਾ, ਇਹਨੂੰ ਵਕਾਲਤ ਦਾ ਤਜਰਬਾ ਇੰਨਾ ਚਾਹੀਦਾ, ਉਹੀ ਐਪਲੀਕੇਸ਼ਨ ਭਰੇ ਦੂਸਰਾ ਨੇ। ਤੇ ਹੁਣ ਜੇ ਕੋਈ ਇੱਕ ਅਨਪੜ੍ਹ ਬੰਦਾ, ਅੰਗੂਠਾ ਛਾਪ ਬੰਦਾ ਜਾ ਕੇ ਧਰਨਾ ਦੇ ਕਿ ਮੈਂ ਦੂਸਰਿਆਂ ਨਾਲੋਂ ਉੱਚਾ ਲੰਮਾ ਹਾਂ, ਸੁੰਦਰ ਹਾਂ, ਸੁਨੱਖਾ ਹਾਂ, ਜੱਜ ਦੀ ਸੀਟ ਤੇ ਮੈਨੂੰ ਕਿਉਂ ਨਹੀਂ ਬਿਠਾਉਂਦੇ?
ਤੇ ਜੱਜ ਦੀ ਸੀਟ ਤੇ ਬਹਿਣ ਵਾਸਤੇ ਬਕਾਇਦਾ ਇੱਕ ਤਾਲੀਮ ਨਿਰਧਾਰਿਤ ਕੀਤੀ ਗਈ, ਨਿਯੁਕਤ ਕੀਤੀ ਗਈ। ਉਹ ਤਾਲੀਮ ਤੇਰੇ ਕੋਲ ਹੋਏਗੀ ਤੂੰ ਬਣ ਜਾਏਗਾ, ਨਹੀਂ ਹੋਏਗੀ ਨਹੀਂ ਬਣੇਗਾ। ਬੜੀ ਸਾਦੀ ਜੀ ਉਦਾਹਰਣ, ਅਗਰ ਉਸ ਸਿਸਟਮ ਵਿੱਚੋਂ ਨਿਕਲ ਰਿਹਾ ਹੈ ਤੇ ਤੈਨੂੰ ਕੋਈ ਜੱਜ ਬਣਾਉਣ ਵਾਸਤੇ ਸੋਚ ਸਕਦਾ ਹੈ, ਤੂੰ ਸਿਸਟਮ ਵਿੱਚੋਂ ਨਿਕਲਿਆ ਹੀ ਨਹੀਂ ਹੈ, ਤਾਲੀਮ ਤੇਰੇ ਪਾਸ ਹੀ ਨਹੀਂ ਹੈ, ਤਜਰਬਾ ਤੇਰੇ ਪਾਸ ਹੀ ਨਹੀਂ ਹੈ, ਤੈਨੂੰ ਜੱਜ ਬਣਾਏਗਾ ਕੌਣ? ਪਰਮਾਤਮਾ ਦੇ ਚਰਨਾਂ ਵਿੱਚ ਬਹਿਣ ਵਾਸਤੇ ਵੀ ਬਕਾਇਦਾ ਇੱਕ ਨਿਯਮ ਤਿਆਰ ਕੀਤਾ ਹੈ ਪਰਮਾਤਮਾ ਨੇ। ਤੇਰਾ ਮਨ ਪਵਿੱਤਰ ਹੋਣਾ ਚਾਹੀਦਾ ਹੈ, ਤੇਰੇ ਮਨ ਦੇ ਅੰਦਰ ਦੁਈ ਦਵੈਤ ਨਹੀਂ ਹੋਣੀ ਚਾਹੀਦੀ। ਈਰਸ਼ਾ, ਨਿੰਦਾ, ਚੁਗਲੀ ਆਦਿ ਬੁਰਾਈਆਂ ਤੇਰੇ ਮਨ ਦੇ ਨੇੜੇ ਤੇੜੇ ਵੀ ਨਾ ਹੋਣ। ਕਾਮ ਕ੍ਰੋਧ ਜਹ ਪਰਸੇ ਨਾਹਿਨ ਤਿਹ ਘਟ ਬ੍ਰਹਮ ਨਿਵਾਸਾ। ਕਾਮ ਕ੍ਰੋਧ ਤੇ ਤੇਰੇ ਮਨ ਨੂੰ ਕਦੀ ਛੂਹਿਆ ਵੀ ਨਾ ਹੋਵੇ, ਪਰਸਿਆ ਵੀ ਨਾ ਹੋਵੇ। ਤੋ ਹੁਣ ਅਗਰ ਤੇ ਨਿਯਮ ਸਾਡੇ ਉੱਤੇ ਲਾਗੂ ਹੁੰਦੇ ਨੇ ਤਾਂ ਤੇ ਆਤਮਾ ਪਰਮਾਤਮਾ ਦੇ ਦੇਸ਼ ਦੀ ਵਸਨੀਕ ਬਣ ਸਕਦੀ ਏ। ਅਗਰ ਇਹ ਨਿਯਮ ਮੇਰੇ ਉੱਤੇ ਲਾਗੂ ਨਹੀਂ ਹੁੰਦੇ ਤੇ ਫਿਰ ਆਤਮਾ ਵਸਨੀਕ ਨਹੀਂ ਬਣੇਗੀ, ਫਿਰ ਆਤਮਾ ਭਟਕਦੀ ਰਹੇਗੀ, ਜੂਨਾਂ ਦੇ ਅੰਦਰ ਭਟਕਦੀ ਰਹੇਗੀ। ਤੋ ਅੱਜ ਦੇ ਇਸ ਮਹਾਂਵਾਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਸਹੁਰੇ ਢੋਈ ਨਾ ਲਹੈ। ਇੱਕ ਬੇਨਤੀ ਮੈਂ ਇੱਥੇ ਹੋਰ ਕਰਦਾ ਚੱਲਾਂ, ਆਖਰ ਸਹੁਰੇ ਘਰ ਨੂੰ ਕੀ ਦਿੱਕਤ ਹੈ, ਪਰਮਾਤਮਾ ਨੂੰ ਕੀ ਦਿੱਕਤ ਹੈ, ਉਹ ਸਾਡੀ ਆਤਮਾ ਨੂੰ ਆਪਣੇ ਘਰ ਦੇ ਅੰਦਰ ਜਗ੍ਹਾ ਦਿੰਦਾ ਕਿਉਂ ਨਹੀਂ, ਪਰੇਸ਼ਾਨੀ ਇਹਦੇ ਵਿੱਚ ਕੀ ਹੈ, ਦਿੱਕਤ ਕਿੱਥੇ ਹੈ? ਇੱਕ ਨਿਯਮ ਹੈ ਕਿ ਸਾਡਾ ਸੰਬੰਧ ਜਿਉਂਦੇ ਸਰੀਰਾਂ ਨਾਲ, ਪਰਮਾਤਮਾ ਦਾ ਸੰਬੰਧ ਜਿਉਂਦੀਆਂ ਰੂਹਾਂ ਤੇ ਜਿਉਂਦੀਆਂ ਆਤਮਾਵਾਂ ਦੇ ਨਾਲ ਹੈ। ਕਿਸੇ ਦਾ ਕੋਈ ਪਰਮ ਮਿੱਤਰ ਹੋਵੇ, ਜਾਂ ਕੋਈ ਮਾਂ ਬਾਪ ਹੋਵੇ, ਜਾਂ ਕੋਈ ਭੈਣ ਭਾਈ ਹੋਵੇ, ਜਾਂ ਕੋਈ ਪਤੀ ਪਤਨੀ ਹੋਵੇ, ਔਰ ਬੜਾ ਨੇੜੇ ਦਾ ਰਿਸ਼ਤਾ ਵੀ ਤੇ ਦਿਲ ਦੀ ਸਾਂਝ ਰੱਖਣ ਵਾਲਾ ਮਿੱਤਰ ਵੀ, ਉਹ ਸਰੀਰ ਕਰਕੇ ਚਲਾ ਜਾਏ, ਚਲਾਣਾ ਕਰ ਜਾਏ, ਆਪਾਂ ਉਹਦੇ ਤਨ ਨੂੰ ਚੁੱਕ ਕੇ ਮਰਗਟ ਦੇ ਅੰਦਰ ਲੈ ਕੇ ਚਲੇ ਜਾਂਦੇ ਹਾਂ ਉਹਨੂੰ ਸੰਸਕਾਰ ਕਰਨ ਵਾਸਤੇ ਆਪਣੇ ਘਰ ਦੇ ਅੰਦਰ, ਨਾ ਉਹਨੂੰ ਦਫਨਾਉਂਦੇ ਹਾਂ ਤੇ ਨਾ ਸੰਸਕਾਰ ਕਰਨੇ ਆ। ਤੇ ਜੇ ਕੋਈ ਸਾਨੂੰ ਇਹ ਗੱਲ ਕਹੇ ਵੀ ਤੁਹਾਡੇ ਘਰ ਦੇ ਪਿਛਲੇ ਪਾਸੇ ਜਗ੍ਹਾ ਖਾਲੀ ਪਈ ਹੈ, ਆਪਣੇ ਗਾਰਡਨ ਦੇ ਅੰਦਰ ਇਹਦਾ ਸੰਸਕਾਰ ਕਿਉਂ ਨਹੀਂ ਕਰ ਦਿੰਦੇ? ਆਪਣੇ ਘਰ ਦੇ ਪਿਛਲੇ ਪਾਸੇ ਖਾਲੀ ਜਗ੍ਹਾ ਪਈ, ਉੱਥੇ ਇਹਨੂੰ ਕਿਉਂ ਨਹੀਂ ਦਫਨਾ ਦਿੰਦੇ ਖੱਡਾ ਕੱਢ ਕੇ? ਅਸੀਂ ਇੱਕ ਹੀ ਜਵਾਬ ਦਿਆਂਗੇ, ਘਰ ਜਿਉਂਦਿਆਂ ਵਾਸਤੇ ਹੁੰਦਾ ਹੈ, ਘਰ ਮੁਰਦਿਆਂ ਵਾਸਤੇ ਨਹੀਂ ਹੈ। ਮੁਰਦਿਆਂ ਵਾਸਤੇ ਬਕਾਇਦਾ ਸ਼ਮਸ਼ਾਨ ਭੂਮੀਆਂ ਬਣ ਗਈਆਂ, ਮਰਗਟ ਬਣ ਗਏ, ਜਿਉਂਦੇ ਸਰੀਰਾਂ ਵਾਸਤੇ ਘਰ ਤੇ ਮੁਰਦਿਆਂ ਵਾਸਤੇ ਮਰਗਟ, ਮੁਰਦਿਆਂ ਵਾਸਤੇ ਮੜੀਆਂ, ਮੁਰਦਿਆਂ ਵਾਸਤੇ ਸ਼ਮਸ਼ਾਨ ਭੂਮੀ। ਸਾਡਾ ਸੰਬੰਧ ਜਿਉਂਦੇ ਸਰੀਰਾਂ ਨਾਲ ਹੈ। ਅਸੀਂ ਜੇ ਚਾਹੁੰਦੇ ਹਾਂ ਕਿ ਸਾਡਾ ਘਰ ਮੁਰਦ ਘਾਟ ਨਾ ਬਣੇ, ਸਾਡਾ ਘਰ ਸ਼ਮਸ਼ਾਨ ਭੂਮੀ ਦੇ ਬਰਾਬਰ ਨਾ ਬਣੇ, ਤੋ ਪਰਮਾਤਮਾ ਵੀ ਚਾਹੁੰਦਾ ਮੇਰਾ ਘਰ ਮੁਰਦ ਘਾਟ ਨਾ ਬਣੇ। ਅਸੀਂ ਜਿਉਂਦੇ ਸਰੀਰਾਂ ਨੂੰ ਤਰਜੀਹ ਦਿੰਦੇ ਹਾਂ, ਪਰਮਾਤਮਾ ਜਿਉਂਦੀਆਂ ਆਤਮਾਵਾਂ ਨੂੰ ਤਰਜੀਹ ਦਿੰਦਾ ਹੈ, ਜਿਉਂਦੀਆਂ ਰੂਹਾਂ ਨੂੰ ਤਰਜੀਹ ਦਿੰਦਾ ਹੈ। ਅਸੀਂ ਅਕਸਰ ਇੱਕ ਬੋਲ ਦਿੰਦੇ ਹਾਂ ਨਾ ਕਿ ਫਲਾਣੇ ਦੀ ਜ਼ਮੀਰ ਮਰ ਗਈ ਹੈ। ਮਰੀ ਜ਼ਮੀਰ ਵਾਲੇ ਨੂੰ ਪਰਮਾਤਮਾ ਆਪਣੇ ਘਰ ਦੇ ਅੰਦਰ ਬਣਾ ਕਿਉਂ ਦੇਵੇ? ਉਹਨੇ ਆਪਣੇ ਘਰ ਨੂੰ ਕੋਈ ਸ਼ਮਸ਼ਾਨ ਘਰ ਬਣਾਉਣਾ? ਜੇ ਤੁਸੀਂ ਰਾਜ਼ੀ ਨਹੀਂ ਕਿ ਆਪਣੇ ਘਰ ਨੂੰ ਸ਼ਮਸ਼ਾਨ ਘਰ ਨਾ ਬਣਾਈਏ, ਤੋ ਪਰਮਾਤਮਾ ਵੀ ਰਾਜ਼ੀ ਨਹੀਂ। ਉਹ ਕਹਿੰਦਾ ਮੈਂ ਵੀ ਸ਼ਮਸ਼ਾਨ ਘਰ ਨਹੀਂ ਬਣਾਉਣਾ, ਮੇਰੇ ਕੋਲ ਵੀ ਆ ਤੇ ਪੂਰਾ ਪਵਿੱਤਰ ਹੋ ਕੇ ਆ, ਪੂਰਾ ਆਪਣੀ ਜ਼ਮੀਰ ਨੂੰ ਜਿੰਦਾ ਰੱਖ ਕੇ ਆ, ਅਗਰ ਮੇਰੇ ਕੋਲ ਆਉਣਾ। ਤੋ ਜੋ ਆਤਮਾ ਮੁਰਦੀ ਹੁੰਦੀ ਏ, ਆਤਮਿਕ ਤੌਰ ਤੇ ਜੋ ਮਰਿਆ ਹੁੰਦਾ ਹੈ, ਆਪਣੀ ਜ਼ਮੀਰ ਦੀ ਆਵਾਜ਼ ਨੂੰ ਜੋ ਨਹੀਂ ਸੁਣਦਾ, ਉਹ ਫਿਰ ਵਾਰ ਵਾਰ ਜੂਨਾਂ ਦੇ ਅੰਦਰ ਹੀ ਭਟਕਦਾ ਹੈ, ਹੋਰ ਜਾਏ ਕਿੱਥੇ? ਉਹਨੂੰ ਸਰੀਰ ਬਦਲਣੇ ਪੈਂਦੇ ਨੇ, ਜੂਨਾਂ ਬਦਲਣੀਆਂ ਪੈਂਦੀਆਂ। ਤੋ ਫਰੀਦ ਸਾਹਿਬ ਇਸ਼ਾਰਤਨ ਹੁਕਮ ਕਰ ਰਹੇ ਨੇ, ਕਹਿਣ ਲੱਗੇ, ਨਾ ਤੇ ਸਹੁਰੇ ਘਰ ਦੇ ਅੰਦਰ ਟੋਈ ਮਿਲੀ ਰੱਬ ਜੀ ਦੇ ਘਰ ਦੇ ਅੰਦਰ, ਨਾ ਪੇਕੇ ਘਰ ਦੇ ਅੰਦਰ ਹੀ ਰਹਿਣ ਵਾਸਤੇ ਥਾਂ ਮਿਲਿਆ। ਸਰੀਰ ਬੁੱਢਾ ਹੋਇਆ, ਸਰੀਰ ਨੂੰ ਮੌਤ ਆਈ, ਕਿਸੇ ਨੂੰ ਕਹੀਏ ਤੇਰਾ ਬੜਾ ਪ੍ਰੇਮੀ ਸੀ, ਇਹਨੂੰ ਘਰ ਦੇ ਅੰਦਰ ਰੱਖ ਛੱਡ, ਕੌਣ ਰੱਖੇਗਾ? ਮੁਰਦੇ ਨੂੰ ਕੀ ਕਰੋਗੇ ਰੱਖ ਕੇ? ਰੱਖਣਾ ਵੀ ਚਾਹੋਗੇ, ਕਿਸ ਕੰਮ ਆਏਗਾ? ਪਈਏ ਨਾਹੀ ਥਾਉ। ਤੇ ਫਿਰ ਜਿਸ ਪਰਿਵਾਰ ਵਾਸਤੇ, ਕੁਟੰਬ ਕਬੀਲੇ ਵਾਸਤੇ ਮਨੁੱਖ ਆਪਣੀ ਜ਼ਮੀਰ ਨੂੰ ਮੁਰਦਿਆਂ ਕਰਦਾ ਹੈ, ਮੇਰਾ ਮਤਲਬ ਇਹ ਨਹੀਂ ਕਿ ਪਰਿਵਾਰ ਨੂੰ ਛੱਡ ਦੇਣਾ ਹੈ, ਪਰਿਵਾਰ ਦੀ ਲਾਲਣਾ ਪਾਲਣਾ ਨਹੀਂ ਕਰਨੀ। ਗੁਰੂ ਨਾਨਕ ਸਾਹਿਬ ਨੇ ਸਿਖਾਇਆ ਰਹਿਣਾ ਸੰਸਾਰ ਵਿੱਚ, ਰਹਿਣਾ ਪਰਿਵਾਰ ਵਿੱਚ, ਤੇ ਜੇ ਤੇਰੇ ਉੱਤੇ 2-4-5 ਬੱਚਿਆਂ ਦੀ ਕੋਈ ਪਰਮਾਤਮਾ ਵੱਲੋਂ ਜ਼ਿੰਮੇਵਾਰੀ ਆਈ ਹੈ, ਤੇ ਫਿਰ ਉਸ ਜ਼ਿੰਮੇਵਾਰੀ ਨੂੰ ਵੀ ਤੂੰ ਨਿਭਾਉਣਾ ਹੈ, ਤੇ ਨਿਭਾਉਣਾ ਵੀ ਚੰਗੇ ਤਰੀਕੇ ਦੇ ਨਾਲ ਹੈ, ਪਰਮਾਤਮਾ ਵੱਲੋਂ ਮਿਲੀ ਸੇਵਾ ਸਮਝ ਕੇ ਜ਼ਿੰਮੇਵਾਰੀ ਨੂੰ ਕਰਨਾ ਵੀ ਹੈ, ਨਿਭਾਉਣਾ ਵੀ ਹੈ।
ਤੋ ਅਰਜ਼ ਮੈਂ ਕਰ ਰਿਹਾ ਸਾਂ, ਰੱਬ ਜੀ ਨੇ ਤੇ ਨਹੀਂ ਕਿਹਾ ਕਿ ਪਰਿਵਾਰ ਪਾਲਦਾ ਪਾਲਦਾ ਆਤਮਿਕ ਮੌਤ ਹੀ ਕਬੂਲ ਕਰ, ਪਰਿਵਾਰ ਪਾਲਦਾ ਪਾਲਦਾ ਜਿਹਨੀ ਜ਼ਮੀਰੀ ਤੌਰ ਦੇ ਉੱਤੇ ਮੁਰਦਾ ਬਣ ਜਾ। ਤੋ ਬੇਨਤੀ ਮੈਂ ਇਹ ਕਰ ਰਿਹਾ ਸਾਂ ਕਿ ਪਰਮਾਤਮਾ ਦੇ ਦੇਸ਼ ਕੇਵਲ ਜਿਉਂਦੀਆਂ ਆਤਮਾਵਾਂ ਜਿਉਂਦੀਆਂ ਰੂਹਾਂ ਨੂੰ ਜਗ੍ਹਾ ਹੈ, ਮੁਰਦੀਆਂ ਰੂਹਾਂ ਨੂੰ ਨਹੀਂ। ਮੁਰਦੀਆਂ ਰੂਹਾਂ ਨੂੰ ਸਰੀਰਾਂ ਦੇ ਅੰਦਰ ਭਟਕਣਾ ਹੀ ਪੈਂਦਾ ਹੈ। ਜਿਨ੍ਹਾਂ ਵਾਸਤੇ ਅਸੀਂ ਆਪਣੀ ਰੂਹ ਨੂੰ ਮੁਰਦਾ ਕੀਤਾ ਹੈ, ਅਗਰ ਉਹਨਾਂ ਨੂੰ ਪਰਿਵਾਰ ਵਾਲਿਆਂ ਨੂੰ ਮਰ ਜਾਣ ਤੋਂ ਬਾਅਦ ਮੁਰਦੇ ਦਾ ਸੁਪਨਾ ਵੀ ਆ ਜਾਏ ਨਾ, ਸੁਪਨਾ, ਤੇ ਪਰਿਵਾਰ ਵਾਲੇ ਫਿਰ ਪੰਡਤਾਂ ਪਾਂਧਿਆਂ ਦੇ ਕੋਲ ਪਖੰਡੀਆਂ ਦੇ ਕੋਲ ਚੱਲਦੇ ਨੇ, ਜਾ ਕੇ ਕਹਿੰਦੇ ਨੇ ਜੀ ਸਾਡੇ ਘਰ ਦਾ ਫਲਾਣਾ ਫਲਾਣਾ ਮੈਂਬਰ ਮਰ ਗਿਆ ਸੀ ਤੇ ਅੱਜ ਸਾਡੇ ਸੁਪਨੇ ਦੇ ਅੰਦਰ ਆਇਆ, ਪਰਿਵਾਰ ਦਾ ਤੇ ਇੰਨਾ ਕੇ ਸਾਡੇ ਨਾਲ, ਮੋਹ ਇੰਨਾ ਕੇ ਸਾਡੇ ਨਾਲ। ਜਿਉਂਦੇ ਜੀ ਅਗਰ ਜਵਾਨ ਪਤੀ ਘਰ ਵਿੱਚ ਨਹੀਂ ਆਇਆ, ਕੁਦਰਤੀ ਲੇਟ ਹੋਇਆ ਹੈ, ਤੇ ਪਤਨੀ ਨੂੰ ਇਸ ਗੱਲ ਦਾ ਫਿਕਰ ਬਣਦਾ ਹੈ ਵੀ ਸਮਾਂ ਕਾਫੀ ਹੋ ਚੁੱਕਾ ਹੈ, ਆਇਆ ਕਿਉਂ ਨੀ। ਜਵਾਨ ਭੈਣ ਵੀ ਫਿਕਰਮੰਦ ਹੁੰਦੀ ਹੈ ਭਾਈ ਆਇਆ ਕਿਉਂ ਨੀ, ਮਾਂ ਵੀ ਫਿਕਰ ਵਿੱਚ ਰਹਿੰਦੀ ਹੈ ਪੁੱਤਰ ਆਇਆ ਕਿਉਂ ਨੀ, ਪਿਤਾ ਵੀ ਫਿਕਰ ਕਰਦਾ ਕਿ ਧੀ ਨਹੀਂ ਆਈ, ਪੁੱਤਰ ਨਹੀਂ ਆਇਆ, ਆਖਰ ਕਾਰਨ ਕੀ ਹੈ। ਜਿਉਂਦੇ ਜੀ ਜੋ ਇੰਤਜ਼ਾਰ ਕਰਦੇ ਰਹਿੰਦੇ ਨੇ ਕਿ ਲੇਟ ਹੋਇਆ ਹੈ ਆਇਆ ਕਿਉਂ ਨੀ, ਮਰਨ ਤੋਂ ਬਾਅਦ ਉਹ ਇੰਤਜ਼ਾਮ ਕਰਾਉਂਦੇ ਨੇ ਕਿ ਇਹਦਾ ਹੁਣ ਸੁਪਨਾ ਵੀ ਨਾ ਆਵੇ, ਇਹਦੀ ਯਾਦ ਵੀ ਨਾ ਆਵੇ। ਔਰ ਇਹ ਹਕੀਕਤ ਹੈ, ਮੈਂ ਕੋਈ ਅੱਤ ਕਥਨੀ ਤੁਹਾਡੇ ਸਾਹਮਣੇ ਬਿਆਨ ਨਹੀਂ ਕਰ ਰਿਹਾ। ਫਿਰ ਆਪਣੇ ਘਰ ਦੇ ਸਾਹਮਣੇ ਧਾਗੇ ਬਣਵਾਉਂਦੇ ਨੇ, ਉਪਾਅ ਯਤਨ ਕਰਾਉਂਦੇ ਨੇ ਪਖੰਡੀਆਂ ਦੇ ਕੋਲੋਂ ਪੰਡਤਾਂ ਦੇ ਕੋਲੋਂ, ਇਹਦਾ ਸੁਪਨਾ ਵੀ ਨਹੀਂ ਆਉਣਾ ਚਾਹੀਦਾ, ਇਹ ਸਾਡੇ ਖਿਆਲਾਂ ਵਿੱਚ ਵੀ ਨਾ ਆਵੇ। ਇਤਨੀ ਅਸਲੀਅਤ ਸਮਾਜ ਦੀ ਖੋਲ ਕੇ ਗੁਰਬਾਣੀ ਸਾਡੇ ਸਾਹਮਣੇ ਰੱਖ ਰਹੀ ਹੈ, ਸਾਨੂੰ ਨਾ ਸਮਝ ਆਵੇ ਤੇ ਸਾਡੀ ਆਪਣੀ ਕਮੀ ਹੈ, ਗੁਰਬਾਣੀ ਦਾ ਦੋਸ਼ ਇਹਦੇ ਵਿੱਚ ਨਹੀਂ ਹੈ। ਤੋ ਖੈਰ, ਕਹਿ ਰਹੇ ਨੇ ਭਗਤ ਫਰੀਦ ਸਾਹਿਬ ਜੀ, ਸਹੁਰੇ ਟੋਈ ਨਾ ਲਹਿ ਪਈਏ ਨਾ ਹੀ ਥਾਉ, ਫਿਰ ਵਾਤੜੀ ਨਾ ਪੁੱਛੇ। ਫਿਰ ਮੈਨੇ ਪਤੀ, ਵਾਤੜੀ ਮੈਨੇ ਵਾਤ ਲੈਣੇ, ਖਬਰ ਲੈਣੇ। ਪਤੀ ਪਰਮਾਤਮਾ ਤੇਰੀ ਵਾਤ ਪੁੱਛਦਾ ਨਹੀਂ, ਧਨ ਧਨ ਮੈਨੇ ਜੀਵ ਇਸਤਰੀ ਸੁਹਾਗਣ ਲਾਓ। ਹੇ ਜੀਵ ਇਸਤਰੀ, ਤੂੰ ਆਪਣੇ ਆਪ ਨੂੰ ਨਾ ਦੇਈ ਰੱਖ ਕੇ ਮੈਂ ਸੁਹਾਗਣ ਆ, ਪਤੀ ਦੇ ਨਾਲ ਤੇਰਾ ਮੇਲ ਜੋਲ ਨਹੀਂ, ਪਤੀ ਦੇ ਨਾਲ ਪਿਆਰ ਨਹੀਂ, ਪਤੀ ਦੇ ਨਾਲ ਬਹਿਣਾ ਉੱਠਣਾ ਨਹੀਂ, ਪਤੀ ਦੇ ਨਾਲ ਬੋਲ ਬਾਣੀ ਨਹੀਂ, ਪਤੀ ਦੀ ਚਾਰ ਦੀਵਾਰੀ ਵਿੱਚ ਨਹੀਂ, ਪਤੀ ਦੀ ਮਾਣ ਮਰਿਆਦਾ ਵਿੱਚ ਨਹੀਂ। ਤੇ ਫਰੀਦ ਸਾਹਿਬ ਕਹਿਣ ਲੱਗੇ, ਗੱਲਾਂ ਦੇ ਨਾਲ ਸੁਹਾਗਣ ਬਣੀ ਰਹਿ, ਕੌਣ ਰੋਕ ਸਕਦਾ ਤੈਨੂੰ ਕਿ ਤੂੰ ਆਪਣੇ ਆਪ ਨੂੰ ਸੁਹਾਗਣ ਨਾ ਕਹਿ। ਪਰ ਸੁਹਾਗਣ ਹੋਣਾ ਗੁਣਾਂ ਦਾ ਨਾਂ ਹੈ, ਕੇਵਲ ਲਿਬਾਸ ਦਾ ਨਾਂ ਸੁਹਾਗਣ ਨਹੀਂ ਹੈ। ਫਿਰ ਮੈਂ ਯਾਦ ਕਰਾਵਾਂ, ਇਹ ਉਪਦੇਸ਼ ਇਕੱਲੀਆਂ ਭੈਣਾਂ ਵਾਸਤੇ ਨਹੀਂ ਹੈ, ਔਰਤ ਜਾਮੇ ਲਈ ਨਹੀਂ ਹੈ, ਗੱਲ ਪਰਮਾਤਮਾ ਦੀ ਆਤਮਾ ਦੀ ਚੱਲ ਰਹੀ ਹੈ। ਇੱਥੇ ਸੁਹਾਗਣ ਮਰਦ ਵੀ ਹੈ, ਸੁਹਾਗਣ ਔਰਤ ਵੀ ਹੈ, ਸਭ ਲਈ ਬਰਾਬਰ ਉਪਦੇਸ਼ ਹੈ। ਅਗਰ ਮੇਰੇ ਕੋਲ ਧਾਰਮਿਕ ਲਿਬਾਸ ਹੈ, ਸੁਹਾਗਣ ਦਾ ਲਿਬਾਸ ਹੈ, ਪਰ ਮੇਰਾ ਪਤੀ ਮੇਰੇ ਘਰ ਦੀ ਚਾਰ ਦੀਵਾਰੀ ਵਿੱਚ ਨਹੀਂ, ਤੇ ਉਹ ਕਾਹਦੀ ਸੁਹਾਗਣ ਹੋਏ। ਜਿਸ ਪਤਨੀ ਦਾ ਪਤੀ ਘਰ ਵਿੱਚ ਨਹੀਂ, ਛੇਜ ਉੱਤੇ ਨਹੀਂ, ਉਹ ਭਾਵੇਂ ਸੂਹੇ ਨਾਭੀ ਰੰਗ ਦਾ ਲਿਬਾਸ ਪਾਏ, ਚੂੜਾ ਪਾਏ, ਕਾਂਟੇ ਪਾਏ, ਲੱਖ ਸ਼ਿੰਗਾਰ ਬਣਾਏ, ਕੀ ਕੰਮ ਆਉਂਦਾ ਹੈ, ਕਿਸ ਅਰਥ ਹੈ? ਇਹ ਕਾਰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਲਾਨੀਆਂ ਕਹਿ ਦਿੱਤਾ, ਕਹਿਣ ਲੱਗੇ ਕਾਮਨ ਕਾਮਨ ਮੈਨੇ ਜੀਵ ਇਸਤਰੀ, ਕਾਮਨ ਤੋ ਸ਼ਿੰਗਾਰ ਕਰ ਜੋ ਪਹਿਲਾਂ ਕੰਤ ਮਨਾਏ। ਕਹਿਣ ਲੱਗੇ ਪਹਿਲਾਂ ਕੰਤ ਨੂੰ ਮਨਾ, ਕੰਤ ਮੈਨੇ ਪਤੀ, ਪਹਿਲਾਂ ਕੰਤ ਨੂੰ ਮਨਾ, ਕੰਤ ਤੇਰੇ ਨਾਲ ਸੁਲਾ ਸਫਾਈ ਕਰ ਲਵੇ, ਕੰਤ ਤੇਰੇ ਉੱਤੇ ਰੀਝ ਪਵੇ, ਤੇਰਾ ਸ਼ਿੰਗਾਰ ਕੀਤਾ ਤਾਂ ਸਫਲਾ ਹੈ। ਅਗਰ ਕੰਤ ਦੇ ਨਾਲ ਤੇਰੀ ਮੁਲਾਕਾਤ ਨਹੀਂ, ਕੰਤ ਦੇ ਨਾਲ ਬੋਲ ਬਾਣੀ ਨਹੀਂ, ਕੰਤ ਦੀ ਗੱਲ ਨੂੰ ਪ੍ਰਵਾਨਗੀ ਨਹੀਂ, ਤੇ ਸ਼ਿੰਗਾਰ ਲਿਬਾਸ ਲੱਖ ਬਣਾ ਕੇ ਰੱਖ, ਕੀ ਅਰਥ ਹੈ ਉਸ ਸ਼ਿੰਗਾਰ ਦਾ। ਮੈਂ ਇੱਕ ਵਚਨ ਗੁਰਬਾਣੀ ਵਿੱਚੋਂ ਤਾਪ ਸੰਗਤਾਂ ਦੇ ਸਨਮੁਖ ਹੋਰ ਰੱਖਦਾ ਚੱਲਾਂ। ਪਾਤਸ਼ਾਹ ਕਹਿੰਦੇ ਨੇ, ਸਖੀ ਕਾਜਲ ਹਾਰ ਤੰਬੋਲ ਸਬੈ ਕਿਸ ਸਾਜਿਆ। ਕਾਜਲ, ਤੇਰਿਆਂ ਨੇਤਰਾਂ ਦੇ ਅੰਦਰ ਕਾਲਕ ਹੋਵੇ, ਸੁਰਮਾ ਹੋਵੇ। ਕਾਜਲ, ਹਾਰ, ਤੇਰੇ ਗਲੇ ਦੇ ਅੰਦਰ ਸੋਨੇ ਦਾ ਹੀਰੇ ਦਾ ਜੜਿਆ ਹੋਇਆ ਹਾਰ ਵੀ ਪਾਇਆ ਹੋਵੇ। ਸਖੀ ਕਾਜਲ ਹਾਰ ਤੰਬੋਲ, ਖਿਮਾ ਚਾਹਾਂਗਾ ਬੋਲ ਕੁਝ ਇਸ ਤਰ੍ਹਾਂ ਦੇ ਨੇ ਪਰ ਖੁੱਲਣੇ ਪੈਣਗੇ। ਤੰਬੋਲ ਕਹਿੰਦੇ ਨੇ ਫੁੱਲਾਂ ਨੂੰ ਰੰਗ ਦੇਣ ਵਾਲਾ ਪਦਾਰਥ, ਜਿਹਨੂੰ ਅੱਜ ਨਾਂ ਲਿਪਸਟਿਕ ਦਾ ਮਿਲਿਆ। ਪੁਰਾਣੇ ਸਮੇਂ ਵਿੱਚ ਦਾਤਨ ਕੀਤੀ ਜਾਂਦੀ ਸੀ ਰੰਗ ਵਾਲੀ, ਅੱਜ ਉਹਦੀ ਜਗ੍ਹਾ ਦੇ ਉੱਤੇ ਆ ਗਈ ਲਿਪਸਟਿਕ।
आख्या सखी काजल हार तंबोल बुला नू रंगया भी होवे, गले विच हार भी होवे, अखां विच काजल भी होवे। काजल हार तंबोल सबे के साजिया, सोलह किए शिंगार के अंजन पाजिया। गुरबाणी दे बचने सोलह शिंगार तू कर लवे, शिंगार औरत दे सोलह ही मने गए ने, सोलह ही गिने गए ने। ते पातशाह कहन लगे सोलह दे सोलह शिंगार इन्हें सुहागण ने किते होन, अंजन सजाया होवे, सुरमा पाया होवे। सोलह किए शिंगार के अंजन पाजिया, जे कर आवे कंत ता सब किछ पाईए, हर हां कंते बाज शिंगार सब बिरथा जाई है। जे कर आवे कंत, जे ते कंत तेरा घर विच आ रहा है, कंत दे नाल ताल मेल है, कंत मैंने पति ता सब किछ पाईए, ता ते तेरे कीते शिंगार दी कोई कीमत है। शिंगार हुंदा है पति नू रिजाउन ले, शिंगार हुंदा है पति दी खुशी ले। हर हां कंते बाज शिंगार सब बिरथा जाई है, वो सारे तार्मिक कर्म तार्मिक अडंबर अजाई चले जांदे ने, बिरथा चले जांदे ने। जे पति परमात्मा मन दे दरवाजे नू खड़का के मन दी छेजा ते बैंदा ही नहीं है, जे परमात्मा दी याद ही अंदर नहीं, तो सब किते हुए तार्मिक शिंगार लबास पहरावा सब कुछ अजाई चला जांदा है, व्यर्थ चला जांदा है, कोई कीमत नहीं अगर पति परमात्मा मन दी छेजा उते नहीं है। तो पहला पति दे नाल सुला करो, पति दे नाल सुला करन वास्ते, पति दे नाल सांझ बनाउन वास्ते, पति दे अनुसार अपने आप नू चलाउन दी जात सिखो, पति दी गल नू मनना सिखो। पति ए गल कहे के ए कम करना है ते बस हथ जुड़े रहन, जी हजूरी विच हां जी करना है। पति कहे के कम नहीं करना ते कोई अपील दलील उक्ति युक्ति ना होवे के क्यों नहीं करना, बस पति दा हुक्म है नहीं करना ते नहीं करना। मैं अक्सर एक बेनती करया करदा कि अज विज्ञान ए गल सिद्ध कर दी है कि केसां दे अंदर ऑक्सीजन है, केसां दे अंदर कार्बन डाइऑक्साइड है, केसां दे अंदर कार्बन है, इस तरह तरह तरह दियां गल्लां विज्ञान सिद्ध कर दी है। पर मैं गल कहना है मत कहो कि केस रखने तां जरूरी ने कि इन्हां दे अंदर ऑक्सीजन हुंदी है, केस रखने तां जरूरी ने इन्हां दे अंदर कार्बन डाइऑक्साइड हुंदी है, ये मत कहो। कल नूं कोई दूसरा विज्ञानी उठे वो ये सिद्ध कर दवे कि केसां विच ये नहीं हुंदा, क्योंकि विज्ञान दियां दलीलां आए दिन बदल जांदियां ने। पिछले विज्ञानी दी दलील नूं अगला विज्ञानी काट करदा होया नजर पैंदा है, कटदा नजर पैंदा है। कदी रूस वालियां ने ऐलान कीता सी धरतियां आकाश केवल 14 ने, इस तों वध नहीं है। अमेरिका वालिया ने उन्हां दी दलील दा खंडन किया, कहन लगे नहीं 21 धरतियां ते 21 आकाश ने, इस तों वध नहीं। डॉक्टर करतार सिंह सोलन दे रहन वाले उन्होंने अमेरिका दी दलील नूं वी कट दिता, उन्होंने किताब लिखी गुरमत वख्यान, लिखण वाले राइटर दा नां है डॉक्टर करतार सिंह सोलन, सोलन शहर दे रहन वाले ने और महान साइंटिस्ट होए ने। किताब आप लेके पढ़ सकते हो, मैं तां राइटर ते किताब दोवां दा नाम तुहाडे सामने अर्ज कर दिता है। उहदे विचों लिख रहे ने कि 10 करोड़ आंकड़ियां नूं 10 करोड़ दे नाल गुणा करो, जो उहदा जवाब आवे दोबारा 10 करोड़ दे नाल फिर उहनूं मल्टीप्लाई करो, फिर गुणा करो, जो जवाब आउंदा है। इन्नियां धरतियां आकाश अज दे विज्ञानी दी अख ने वेख लै ने, डॉक्टर करतार सिंह सोलन इस तरह कहिंदे ने। पर जगत मालक तकरीबन 550 साल पहला एक होका देंदे रहे कि पाताला पाताल लख आगासा आगास, कहन लगे लखा ही पाताल आकाश ने, खोजन वाले खोज खोज के अक जाणगे, अथा इन्हां नूं मिलेगा ने। हर नवे दिन पेपर विच पढ़ी दा एक ग्रह होर मिलिया, एक धरती होर मिली, इत्थे वसो होर मिली, आए दिन नवी नवी साइंस तरक्की दे राह ते चल रही है, खोज करके साडे सामने रख रही है। तो अर्ज मैं कर रहा सा मत कहो कि केस रखने तां जरूरी ने इन्हां विच ऑक्सीजन हुंदी, गल ए नहीं है। कल नूं कोई उठेगा खंडन कर देगा, तो जे दूसरा खंडन कर देगा तो की फिर केस रखने मना कर देंगे, ए नहीं। सतगुरु गुरु गोबिंद सिंह पातशाह दा हुक्म है, ते हुक्म दे अगे कोई दलील नहीं, कोई अपील नहीं, कोई लेकिन नहीं, कोई वेकिन नहीं। गुरु ने कहा है रखने ने ते रखने ने, मैं गुरु दा हुक्म मन के रख रहा।
ਇਹਨਾਂ ਨੂੰ ਰੱਖਣ ਦਾ ਕੀ ਲਾਭ ਹੈ, ਕੀ ਨੁਕਸਾਨ ਹੈ, ਇਹ ਗੱਲ ਅੱਗੇ ਚਲੀ ਜਾਂਦੀ ਹੈ, ਇਹ ਗੱਲ ਪਾਸੇ ਰਹਿ ਜਾਂਦੀ ਹੈ। ਮੈਂ ਤੇ ਆਪਣੇ ਗੁਰੂ ਦਾ ਹੁਕਮ ਵਜਾ ਰਿਹਾ, ਗੁਰੂ ਨੇ ਕਿਹਾ ਇਹ ਕੰਮ ਕਰਨਾ ਹੈ ਤੇ ਬਸ ਕਰਨਾ ਹੈ, ਗੁਰੂ ਨੇ ਕਿਹਾ ਨਹੀਂ ਕਰਨਾ ਤੇ ਨਹੀਂ ਕਰਨਾ। ਪੂਰੀ ਤਰ੍ਹਾਂ ਆਪਣਾ ਆਪਾ ਸਮਰਪਣ ਕਰਨਾ ਗੁਰੂ ਨੂੰ, ਪਰਮਾਤਮਾ ਦੇ ਰਾਹ ਦੇ ਉੱਤੇ ਸਹੀ ਢੰਗ ਦੇ ਨਾਲ ਉਹੀ ਚੱਲ ਸਕਦਾ ਹੈ, ਔਰ ਇਹ ਹਕੀਕਤ ਹੈ, ਉਹੀ ਚੱਲ ਸਕਦਾ ਹੈ, ਮਿਲ ਸਕਦਾ ਹੈ ਬਹੁਤ ਕੁਛ ਰੱਬ ਜੀ ਦੇ ਦਰ ਤੋਂ। ਸਭ ਕੁਛ ਬਹੁਤ ਉਰੇ ਹੈ, ਅਗਰ ਪਰਮਾਤਮਾ ਦਾ ਕੋਈ ਖੋਜੀ ਬਣ ਕੇ ਨਿਕਲ ਰਿਹਾ ਹੈ ਤੇ ਉਹ ਬਹੁਤ ਅੱਗੇ ਹੈ, ਉਹਨੂੰ ਆਪਣੇ ਗੁਰੂ ਦੇ ਅਸੂਲਾਂ ਦੇ ਮੁਤਾਬਕ ਚੱਲਣਾ ਹੀ ਪਏਗਾ। ਚਲੋ ਅੱਜ ਦੀ ਵਿਚਾਰ ਕੁਝ ਇਸ ਤਰ੍ਹਾਂ ਦੀ ਚੱਲੀ ਹੈ, ਕੁਝ ਮੇਰੇ ਵੀਰ ਕੇਸਾਂ ਤੋਂ ਬਗੈਰ ਨੇ, ਇਹਨਾਂ ਦੇ ਮਨ ਦੇ ਅੰਦਰ ਇੱਕ ਸਵਾਲ ਜ਼ਰੂਰ ਬਣੇਗਾ, ਦੁਬਦਾ ਉੱਠਦੀ ਹੈ, ਕਿਉਂਕਿ ਦੇਸ਼ ਵਿਦੇਸ਼ ਦੇ ਅੰਦਰ ਵਿਚਰਦਿਆਂ ਮੇਰੇ ਉੱਤੇ ਇਸ ਤਰ੍ਹਾਂ ਦੇ ਪ੍ਰਸ਼ਨ ਆਉਂਦੇ ਰਹੇ ਔਰ ਮੈਂ ਉਹਨਾਂ ਦਾ ਜਵਾਬ ਇਸ ਤਰ੍ਹਾਂ ਹੀ ਦਿੰਦਾ ਰਿਹਾ। ਪ੍ਰਸ਼ਨ ਇਹ ਹੁੰਦਾ ਹੈ, ਸਾਰਾ ਅਸਾਈ ਜਗਤ ਕੇਸ ਨਹੀਂ ਰੱਖਦਾ, ਤੋ ਕੀ ਅਸਾਈ ਜਗਤ ਨੂੰ ਪਰਮਾਤਮਾ ਦਾ ਮਿਲਾਪ ਨਹੀਂ ਹੋਏਗਾ? ਸਾਰਾ ਹਿੰਦੂ ਜਗਤ ਕੇਸ ਨਹੀਂ ਰੱਖਦਾ ਕਿ ਹਿੰਦੂ ਜਗਤ ਨੂੰ ਪਰਮਾਤਮਾ ਭਗਵਾਨ ਨਹੀਂ ਮਿਲੇਗਾ? ਸਾਰੇ ਮੁਸਲਮਾਨ ਕੇਸ ਨਹੀਂ ਰੱਖਦੇ ਕਿ ਉਹਨਾਂ ਨੂੰ ਰੱਬ ਨਹੀਂ ਮਿਲੇਗਾ? ਯਹੂਦੀ ਨੇ, ਬੋਧੀ ਨੇ, ਪਾਰਸੀ ਨੇ, ਜੈਨੀ ਨੇ, ਕੋਈ ਵੀ ਤੇ ਕੇਸ ਨਹੀਂ ਰੱਖਦੇ। ਇੱਕ ਸਰਦਾਰ ਤੋਂ ਬਗੈਰ, ਸਿੱਖ ਤੋਂ ਬਗੈਰ ਕੇਸ ਕੋਈ ਵੀ ਤੇ ਨਹੀਂ ਰੱਖਦਾ, ਤੋ ਕੀ ਸਾਰਿਆਂ ਨੂੰ ਪਰਮਾਤਮਾ ਨਹੀਂ ਮਿਲੇਗਾ? ਮੈਂ ਕਹਿੰਦਾ ਹੁਣਾ ਮਿਲੇਗਾ, 100% ਹੀ ਮਿਲੇਗਾ, ਪਰ ਜੇ ਉਹ ਆਪਣੇ ਗੁਰੂ ਦੇ ਅਸੂਲਾਂ ਨੂੰ ਮੰਨ ਕੇ ਉਸ ਰਾਹ ਦੇ ਉੱਤੇ ਚੱਲ ਰਹੇ ਨੇ, ਆਪਣੇ ਗੁਰੂ ਦੇ ਅਸੂਲਾਂ ਨੂੰ ਮੰਨ ਕੇ, ਅਗਰ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਇਹ ਸੁਨਤ ਕਰਾਉਣੀ ਹੈ, ਇਹ ਉਹਨਾਂ ਦੇ ਸਕੂਲ ਦੇ ਇੰਤਜ਼ਾਮੀ ਸੱਜਣਾ ਦੀ ਮਰਿਆਦਾ ਹੈ, ਉਹਨਾਂ ਦੇ ਸਕੂਲ ਦਾ ਵਿਧੀ ਵਿਧਾਨ ਹੈ, ਅਗਰ ਉਹਨਾਂ ਨੇ ਕਿਹਾ ਹੈ ਕਿ ਸੁਨਤ ਕਰਾਉਣੀ ਹੈ ਤੇ ਫਿਰ ਕਰਾਉਣੀ ਹੈ। ਕਿਉਂ ਕਰਾਉਣੀ ਹੈ ਉਹਨਾਂ ਦੇ ਸਕੂਲ ਦੀ ਮਰਿਆਦਾ? ਸਾਡੇ ਸਕੂਲ ਦੀ ਮਰਿਆਦਾ ਇਹ ਹੈ ਕਿ ਕੇਸ ਰੱਖਣ ਤੋਂ ਬਾਅਦ ਹੀ ਅੱਗੇ ਤੁਰੋਗੇ। ਕੇਸ ਰੱਖਣਾ ਸਕੂਲ ਦੇ ਅੰਦਰ ਬਹਿਣ ਵਾਸਤੇ ਡਿਸਿਪਲਿਨ ਹੈ, ਤੇ ਜੋ ਬੱਚਾ, ਜੋ ਵਿਦਿਆਰਥੀ, ਜੋ ਸਟੂਡੈਂਟ ਕਿਸੇ ਕਲਾਸ ਦਾ, ਕਿਸੇ ਸਕੂਲ ਦਾ ਡਿਸਿਪਲਿਨ ਭੰਗ ਕਰਦਾ ਹੈ, ਉਹਨੂੰ ਕਲਾਸ ਦੇ ਅੰਦਰ ਬੈਨ ਨਹੀਂ ਦਿੱਤਾ ਜਾਂਦਾ। ਇਹ ਸਕੂਲ ਦੀ ਮਰਿਆਦਾ ਹੈ। ਪਰਮਾਤਮਾ, ਇਹੀ ਕਾਰਨ ਹੈ ਪਰਮਾਤਮਾ ਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਕੁਝ ਬਿਆਨ ਕੀਤਾ ਹੈ, ਪਰ ਕੇਸਾਂ ਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਨਹੀਂ ਆਉਂਦਾ ਕਿ ਤੂੰ ਕੇਸ ਰੱਖ, ਇਸ ਤਰ੍ਹਾਂ ਜ਼ਿਕਰ ਨਹੀਂ ਆਉਂਦਾ ਤੂੰ ਕਿਰਪਾਨ ਪਾ, ਇਸ ਤਰ੍ਹਾਂ ਜ਼ਿਕਰ ਨਹੀਂ ਆਉਂਦਾ ਤੂੰ ਕੰਘਾ ਰੱਖ, ਇਸ ਤਰ੍ਹਾਂ ਜ਼ਿਕਰ ਨਹੀਂ ਆਉਂਦਾ ਤੂੰ ਦਾੜਾ ਪ੍ਰਕਾਸ਼ ਕਰ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਗੱਲਾਂ ਨਹੀਂ ਮਿਲਦੀਆਂ। ਕਿਉਂ ਨਹੀਂ ਮਿਲਦੀਆਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਯੂਨੀਵਰਸਲ ਲਾਅ ਨੇ, ਗੁਰੂ ਗ੍ਰੰਥ ਸਾਹਿਬ ਜੀ ਸਿਲੇਬਸ ਨੇ। ਇਹ ਜਿਹੜੀ ਮਰਿਆਦਾ ਹੈ ਸਾਡੀ ਸਕੂਲ ਦੀ ਮਰਿਆਦਾ ਹੈ। ਸਕੂਲ ਦੇ ਵਿੱਚ ਬਹਿ ਕੇ ਪੜ੍ਹਨ ਵਾਲੇ ਬੱਚੇ ਨੂੰ ਡਿਸਿਪਲਿਨ ਦੇ ਅਨੁਸ਼ਾਸਨ ਦੇ ਅਨੁਸਾਰ ਹੀ ਬਹਿਣਾ ਤੇ ਉੱਠਣਾ ਪਏਗਾ। ਦੋ ਭਾਈ ਨੇ ਸਕੇ, ਇੱਕ ਦੂਸਰੇ ਸਕੂਲ ਵਿੱਚ ਜਾ ਰਿਹਾ ਹੈ ਤੇ ਇੱਕ ਦੂਸਰੇ ਸਕੂਲ ਵਿੱਚ ਜਾ ਰਿਹਾ ਹੈ ਪੜ੍ਹਨ ਵਾਸਤੇ। ਇੱਕ ਦੇ ਸਕੂਲ ਦੇ ਇੰਤਜ਼ਾਮੀ ਸੱਜਣਾ ਦਾ ਹੁਕਮ ਹੈ ਵੀ ਤੇਰੀ ਵਰਦੀ ਦੇ ਅੰਦਰ ਵਾਈਟ ਸ਼ਰਟ ਪਾ ਕੇ ਆਉਣਾ ਹੈ, ਦੂਸਰੀ ਸ਼ਰਟ ਨਹੀਂ ਚੱਲੇਗੀ। ਅਗਰ ਕਮੀਜ਼ ਪਾ ਕੇ ਆਉਣਾ ਹੈ ਤੇ ਬਿਲਕੁਲ ਚਿੱਟੇ ਰੰਗ ਦੀ। ਦੂਸਰਾ ਭਾਈ ਦੂਸਰੇ ਸਕੂਲ ਵਿੱਚ ਜਾ ਰਿਹਾ ਹੈ, ਉਹਦੇ ਸਕੂਲ ਵੱਲੋਂ ਉਹਨੂੰ ਹੁਕਮ ਮਿਲਿਆ ਹੈ ਕਿ ਗ੍ਰੇ ਕਲਰ ਦੀ ਸ਼ਰਟ ਪਾ ਕੇ ਆਉਣਾ ਹੈ, ਵਾਈਟ ਪਾ ਕੇ ਨਹੀਂ ਆਉਣਾ। ਘਰ ਇੱਕ ਹੈ, ਮਾਂ ਬਾਪ ਇੱਕ ਹੈ, ਸਕੂਲ ਦੋ ਨੇ, ਇੱਕ ਗ੍ਰੇ ਸ਼ਰਟ ਪਾ ਕੇ ਜਾ ਰਿਹਾ ਹੈ, ਦੂਜਾ ਵਾਈਟ ਸ਼ਰਟ ਪਾ ਕੇ ਜਾ ਰਿਹਾ ਹੈ। ਅਗਰ ਵਾਈਟ ਵਾਲਾ ਗ੍ਰੇ ਪਾ ਕੇ ਚਲਾ ਜਾਏ, ਉਹ ਸਕੂਲ ਦਾ ਨਿਯਮ ਭੰਗ ਕਰ ਰਿਹਾ ਹੈ। ਫਰਕ ਇਸ ਗੱਲ ਦਾ ਨਹੀਂ ਹੈ ਕਿ ਜੇ ਉਹ ਕੱਪੜੇ ਕਿਸੇ ਰੰਗ ਦੇ ਪਾ ਕੇ ਜਾ ਰਿਹਾ ਹੈ ਜਾਂ ਕਿਸੇ ਰੰਗ ਦੇ ਪਾ ਕੇ ਨਹੀਂ ਜਾ ਰਿਹਾ, ਉਹਨੂੰ ਪੜ੍ਹਾਈ ਮਿਲੇਗੀ, ਲੈਸਨ ਮਿਲੇਗਾ, ਖੋਪੜੀ ਦੇ ਪੱਲੇ ਕੁਝ ਪਏਗਾ ਜਾਂ ਨਹੀਂ ਪਏਗਾ। ਗੱਲ ਤੇ ਕੇਵਲ ਇੰਨੀ ਹੈ ਕਿ ਉਹ ਸਕੂਲ ਦੇ ਅਨੁਸ਼ਾਸਨ ਨੂੰ, ਸਕੂਲ ਦੇ ਨਿਯਮ ਨੂੰ ਭੰਗ ਕਰਦਾ ਹੈ, ਔਰ ਜੋ ਸਕੂਲ ਦੇ ਨਿਯਮ ਨੂੰ ਭੰਗ ਕਰਦਾ ਹੈ ਉਹ ਸਕੂਲ ਦੇ ਇੰਤਜ਼ਾਮੀ ਪ੍ਰਬੰਧਕ ਸੱਜਣਾ ਵਿੱਚ ਦੋਸ਼ੀ ਠਹਿਰਾਇਆ ਜਾਂਦਾ ਹੈ, ਦੋਸ਼ੀ ਗਿਣਿਆ ਜਾਂਦਾ ਹੈ। ਗੱਲ ਬਸ ਇੰਨੀ ਹੈ, ਕੱਪੜੇ ਨਾ ਵੀ ਪਾ ਕੇ ਜਾਓ, ਵਿਦਿਆ ਤਾਂ ਵੀ ਮਿਲ ਸਕਦੀ ਹੈ। ਕੱਪੜੇ ਕਿਸੇ ਰੰਗ ਦੇ ਪਾ ਕੇ ਚਲੇ ਜਾਓ, ਵਿਦਿਆ ਤਾਂ ਵੀ ਮਿਲ ਸਕਦੀ। ਵਿਦਿਆ ਦਾ ਸੰਬੰਧ ਤੁਹਾਡੀ ਖੋਪੜੀ ਨਾਲ, ਕੱਪੜੇ ਨਾਲ ਨਹੀਂ ਹੈ, ਪਹਿਰਾਵੇ ਨਾਲ ਨਹੀਂ ਹੈ। ਪਰ ਪਹਿਰਾਵਾ ਬਣਾ ਕੇ ਜਾਣਾ ਹੈ ਸਿਰਫ ਸਕੂਲ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਕਰਕੇ। ਇਹ ਤੇ ਗੱਲ ਵਿਚਕਾਰ ਆ ਗਈ, ਮੈਂ ਅਰਜ ਕਰ ਦਿੱਤੀ। ਬੇਨਤੀ ਮੈਂ ਇਹ ਕਰ ਰਿਹਾ ਸਾਂ ਕਿ ਸੁਹਾਗਣ ਦੇ ਕੋਲ ਲਿਬਾਸ ਹੋਵੇ, ਉਹ ਸਹੀ ਰੂਪ ਦੇ ਅੰਦਰ ਸੁਹਾਗਣ ਨਹੀਂ ਹੈ।
ਮੱਥੇ ਦਾ ਟਿੱਕਾ ਹੋਵੇ, ਕਾਂਟੇ ਹੋਣ, ਹਾਰ ਹੋਣ, ਅੱਖਾਂ ਦੇ ਅੰਦਰ ਅੰਜਣ ਹੋਵੇ, ਸਾਰੇ 16 ਦੇ 16 ਸ਼ਿੰਗਾਰ ਕੀਤੇ ਹੋਣ ਤੇ ਕੰਤ ਉਹਦੇ ਨਾਲ ਨਾ ਹੋਵੇ, ਕੰਤ ਘਰ ਵਿਚ ਨਾ ਹੋਵੇ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਉਹ ਸੁਹਾਗਣ ਨਹੀਂ ਹੈ। ਸੁਹਾਗਣ ਵਾਲਾ ਲਿਬਾਸ ਹੈ ਪਰ ਉਹ ਸੁਹਾਗਣ ਨਹੀਂ ਹੈ। ਖਿਮਾ ਕਰਿਓ, ਕਈਆਂ ਦੇ ਕੋਲ ਧਰਮ ਦਾ ਲਿਬਾਸ ਹੀ ਲਿਬਾਸ ਹੁੰਦਾ, ਧਰਮ ਨਹੀਂ ਹੁੰਦਾ। ਕਈਆਂ ਦੇ ਕੋਲ ਧਰਮ ਦਾ ਪਹਿਰਾਵਾ ਹੀ ਹੁੰਦਾ, ਧਰਮ ਨਹੀਂ ਹੁੰਦਾ। ਮੈਂ ਗੱਲ ਕੇਸਾਂ ਦੀ ਕਰ ਰਿਹਾ ਸਾਂ। ਕਈਆਂ ਦੇ ਕੋਲ ਕੇਸ ਵੀ ਹੁੰਦੇ ਨੇ, ਕਿਰਪਾਨ ਵੀ ਹੁੰਦੀ ਹੈ, ਕੰਘਾ ਵੀ ਹੁੰਦਾ ਹੈ, ਸਾਰਾ ਕੁਝ ਹੁੰਦਾ ਹੈ, ਪਰ ਧਰਮ ਫੇਰ ਵੀ ਨਹੀਂ ਹੁੰਦਾ। ਕਈ ਸੁਬਹਾ ਤੋਂ ਸ਼ਾਮ ਤੱਕ ਧਾਰਮਿਕ ਮੰਦਰਾਂ ਵਿਚ ਦਿਸਦੇ ਨੇ, ਇੱਥੇ ਹੀ ਰਹਿੰਦੇ ਨੇ, ਫਿਰ ਮੈਂ ਖਿਮਾ ਮੰਗ ਲਵਾਂ, ਉਹ ਧਰਮੀ ਤਾਂ ਵੀ ਨਹੀਂ ਹੁੰਦੇ। ਇੱਥੇ ਆਉਣ ਤੋਂ ਬਾਅਦ ਧਰਮ ਨੂੰ ਕਿਵੇਂ ਅਪਣਾਉਣਾ ਹੈ ਇਹ ਜੁਗਤ ਮਿਲਦੀ ਹੈ, ਧਰਮ ਨੂੰ ਕਿਵੇਂ ਮਨ ਵਿਚ ਲੈ ਕੇ ਜਾਣਾ ਹੈ ਤੌਰ ਤਰੀਕਾ ਮਿਲਦਾ। ਗੁਰਮਤ ਦੇ ਦਾਇਰੇ ਨੂੰ ਅਗਰ ਸਹੀ ਢੰਗ ਦੇ ਨਾਲ ਸਮਝੋ, ਇਕੱਲਾ ਲਿਬਾਸ ਇੱਥੇ ਪ੍ਰਵਾਨ ਨਹੀਂ, ਔਰ ਇਕੱਲਾ ਅੰਦਰ ਦਾ ਪਿਆਰ ਵੀ ਪ੍ਰਵਾਨ ਨਹੀਂ। ਅੰਦਰ ਦਾ ਪਿਆਰ ਵੀ ਚਾਹੀਦਾ ਹੈ ਤੇ ਲਿਬਾਸ ਵੀ ਚਾਹੀਦਾ। ਇਹਦੀ ਮੈਂ ਇੱਕ ਉਦਾਹਰਨ ਤੁਹਾਡੇ ਸਾਹਮਣੇ ਅਰਜ਼ ਕਰਦਾ ਚੱਲਾਂ। ਬਾਹਰ ਨਿਸ਼ਾਨ ਸਾਹਿਬ ਗਰਾਊਂਡ ਦੇ ਅੰਦਰ, ਪਾਰਕਿੰਗ ਦੇ ਅੰਦਰ ਲੱਗਾ ਹੋਇਆ ਉੱਚਾ ਨਿਸ਼ਾਨ ਸਾਹਿਬ ਚਮਕਦਾ ਹੋਵੇ ਦੂਰੋਂ, ਆਪ ਰੋਡ ਦੇ ਉੱਤੇ ਚਲਦੇ ਚਲਦੇ ਵੇਖ ਕੇ ਇਹ ਗੱਲ ਕਹੋਗੇ ਵੀ ਇਹ ਗੁਰਦੁਆਰਾ ਹੈ, ਜਿੱਥੇ ਨਿਸ਼ਾਨ ਸਾਹਿਬ ਇਹ ਗੁਰਦੁਆਰਾ ਹੈ, ਗੁਰਦੁਆਰੇ ਦਾ ਨਿਸ਼ਾਨ ਸਾਹਿਬ ਦਾ ਸੰਬੰਧ ਹੈ। ਆਪ ਅੰਦਰ ਆਓ ਤੇ ਅੰਦਰ ਗੁਰਦੁਆਰਾ ਹੋਵੇ ਨਾ, ਅੰਦਰ ਫੈਕਟਰੀ ਹੋਵੇ, ਅੰਦਰ ਵੇਅਰ ਹਾਊਸ ਹੋਵੇ, ਤਾਂ ਫਿਰ ਕੀ ਆਪ ਉਹਨੂੰ ਗੁਰਦੁਆਰਾ ਕਹੋਗੇ ਦੁਬਾਰਾ? ਬਾਹਰ ਨਿਸ਼ਾਨ ਹੈ, ਅੰਦਰ ਗੁਰੂ ਗ੍ਰੰਥ ਸਾਹਿਬ ਨਹੀਂ ਤੇ ਉਹ ਗੁਰਦੁਆਰਾ ਨਹੀਂ ਹੈ। ਅਗਰ ਅੰਦਰ ਗੁਰੂ ਗ੍ਰੰਥ ਸਾਹਿਬ ਹੈ ਤੇ ਬਾਹਰ ਨਿਸ਼ਾਨ ਸਾਹਿਬ ਨਹੀਂ ਤੇ ਉਹਦਾ ਵੀ ਪਤਾ ਨਹੀਂ ਚੱਲਦਾ ਕਿ ਇਹ ਗੁਰਦੁਆਰਾ ਹੈ ਜਾਂ ਨਹੀਂ ਹੈ। ਲਿਬਾਸ ਬਾਹਰੋਂ ਪੇਸ਼ ਕਰਦਾ ਇਹ ਸਿੱਖ ਹੈ, ਗੁਰਬਾਣੀ ਅੰਦਰੋਂ ਸਾਨੂੰ ਸਿੱਖ ਬਣਾਉਂਦੀ ਹੈ। ਅਗਰ ਅੰਦਰ ਗੁਰਬਾਣੀ ਨਹੀਂ, ਕੇਵਲ ਪਹਿਰਾਵਾ ਹੈ, ਦਾੜਾ ਲੰਮਾ ਹੈ, ਗਾਤਰੇ ਕਿਰਪਾਨ ਹੈ, ਪਖੰਡ ਬੜਾ ਹੈ, ਮਾਲਾ ਚਾਰ ਗਲ ਵਿੱਚ ਪਾ ਕੇ ਰੱਖਦਾ ਹੈ, ਪੱਗ ਦਾ ਰੰਗ ਢੰਗ ਖਾਸ ਹੀ ਬਣਦਾ, ਦੂਜੀ ਪੱਗ ਬੰਨਣੀ ਪ੍ਰਵਾਨ ਨਹੀਂ, ਤਰ੍ਹਾਂ ਤਰ੍ਹਾਂ ਦੇ ਅਡੰਬਰ ਕਰਦਾ ਹੈ, ਅੰਦਰ ਉਹਦੇ ਗੁਰੂ ਨਹੀਂ, ਖਿਮਾ ਚਾਹਾਂਗਾ ਸਿੱਖ ਬਿਲਕੁਲ ਨਹੀਂ ਹੈ। ਮਤ ਉਹਨੂੰ ਸਿੱਖ ਮੰਨੋ, ਬਾਹਰੋਂ ਭੁਲੇਖਾ ਉਹ ਪਾ ਰਿਹਾ ਮੈਂ ਸਿੱਖ ਹਾਂ, ਪਰ ਸਿੱਖ ਨਹੀਂ ਹੈ। ਅਗਰ ਬਾਹਰ ਲਿਬਾਸ ਨਹੀਂ, ਅੰਦਰ ਪ੍ਰਕਾਸ਼ ਬਾਣੀ ਦਾ ਹੈ, ਤੇ ਤਾਂ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਕੌਣ ਹੈ, ਤਾਂ ਵੀ ਉਹ ਸਿੱਖ ਨਹੀਂ, ਤਾਂ ਵੀ ਸਿੱਖ ਅਧੂਰਾ ਹੈ। ਅਗਰ ਉਹਦੇ ਕੋਲ ਬਾਣਾ ਨਹੀਂ ਤੇ ਬਾਣਾ ਪੰਜ ਕਕਾਰਾਂ ਵਾਲਾ ਹੈ, ਬਾਣਾ ਕੱਪੜੇ ਵਾਲਾ ਨਹੀਂ, ਇਹਨੇ ਕਿ ਮੇਰੀ ਪੱਗ ਦਾ ਰੰਗ ਅੱਜ ਨੀਲਾ ਹੈ ਤੇ ਮੈਂ ਗੁਰੂ ਕਾ ਬਾਣਾ ਪਾ ਲਿਆ, ਕੱਲ ਨੂੰ ਹਰੀ ਪਾ ਲਵਾਂਗਾ ਤੇ ਮੈਂ ਗੁਰੂ ਕਾ ਬਾਣਾ ਉਤਾਰ ਦਿਆਂਗਾ, ਨਹੀਂ। ਇੱਥੇ ਕੇਵਲ ਸਾਡੇ ਮਨਾਂ ਦੇ ਵਹਿਮ ਨੇ, ਤੇ ਮੈਂ ਅਕਸਰ ਬੇਨਤੀ ਕਰਿਆ ਕਰਦਾ, ਜਿਹੜੇ ਰੰਗ ਦਾ ਕੱਪੜਾ ਸਾਡਾ ਪਿਤਾ ਪਾ ਸਕਦਾ, ਉਸ ਰੰਗ ਦਾ ਕੱਪੜਾ ਪੁੱਤਰ ਨੂੰ ਪਾਉਣ ਵਿੱਚ ਕੀ ਮਨਾਈ ਹੈ? ਜਿਸ ਰੰਗ ਦਾ ਰੁਮਾਲਾ ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਦੇ ਸਕਦੇ ਹੋ, ਉਸ ਰੰਗ ਦੀ ਦਸਤਾਰ ਮੈਂ ਕਿਉਂ ਨਹੀਂ ਬਣ ਸਕਦਾ? ਪਰ ਇਹ ਸਾਡੀ ਮੈਂਟੈਲਿਟੀ, ਸਾਡੀ ਸੋਚ ਇੱਥੇ ਟਿਕ ਗਈ ਹੈ, ਬਸ ਜੀ ਜਾਂ ਚਿੱਟਾ ਹੋਵੇ, ਨੀਲਾ ਹੋਵੇ, ਕਾਲਾ ਹੋਵੇ, ਪੀਲਾ ਹੋਵੇ, ਬਾਕੀ ਨਹੀਂ। ਫਿਰ ਇਸ ਰੰਗ ਦੇ ਰੁਮਾਲੇ ਦਿਆ ਕਰੋ, ਦੂਜੇ ਕਿਉਂ ਦਿੰਦੇ ਹੋ? ਗੁਰੂ ਗ੍ਰੰਥ ਸਾਹਿਬ ਤੇ ਗੂੜੇ ਗੁਲਾਬੀ ਵੀ ਲਿਆ ਕੇ ਰੱਖ ਦਿੰਦੇ ਹੋ, ਹਰੇ ਵੀ ਲਿਆ ਕੇ ਰੱਖ ਦਿੰਦੇ ਹੋ, ਪਰ ਜੇ ਕਿਧਰੇ ਮੇਰੇ ਵਰਗਾ ਕੋਈ ਦੂਜੇ ਰੰਗ ਦੀ ਪੱਗ ਬੰਨ ਲਵੇ ਤੇ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ, ਗਿਆਨੀ ਜੀ ਨੇ ਅੱਜ ਪੱਗ ਕਿਸ ਤਰ੍ਹਾਂ ਦੀ ਬੰਨ ਲਈ, ਇਹਨਾਂ ਨੇ ਚੋਲੇ ਦਾ ਰੰਗ ਕਿਸ ਤਰ੍ਹਾਂ ਦਾ ਕਰ ਲਿਆ, ਜਾਂ ਇਹਨਾਂ ਦਾ ਚੋਲਾ ਬੜਾ ਉੱਚਾ ਹੈ, ਚੋਲਾ ਬੜਾ ਨੀਵਾਂ ਹੈ। ਸਾਡੀਆਂ ਨਜ਼ਰਾਂ ਕੇਵਲ ਪਹਿਰਾਵੇ ਦੇ ਉੱਤੇ ਟਿਕਦੀਆਂ ਨੇ, ਇਸ ਤੋਂ ਅੱਗੇ ਜਾਂਦੀਆਂ ਹੀ ਨਹੀਂ ਹੈ। ਫਿਰ ਬੇਨਤੀ ਕਰਾਂ, ਪਹਿਰਾਵਾ ਸਿੱਖ ਨਹੀਂ। ਸਿੱਖ ਬਣਨ ਵਾਸਤੇ ਪੰਜਾਂ ਕਕਾਰਾਂ ਦਾ ਬਾਣਾ ਜ਼ਰੂਰੀ ਹੈ ਔਰ ਅੰਦਰ ਬਾਣੀ ਜ਼ਰੂਰੀ ਹੈ। ਹਕੀਕਤ ਵਿੱਚ ਸਿੱਖ ਉਹ ਹੈ ਜਿਹਦੇ ਅੰਦਰ ਬਾਣੀ ਨਹੀਂ, ਉਹ ਸਿੱਖੀ ਨੂੰ ਢਾਲ ਆ ਰਿਹਾ ਬਾਣਾ ਪਾ ਕੇ, ਜਦ ਗਲਤ ਕੰਮ ਕਰਦਾ ਹੈ ਤੇ ਲੋਕ ਇਨਕਾਰੀ ਹੋ ਜਾਂਦੇ ਨੇ, ਉਹ ਕਹਿੰਦੇ ਨੇ ਸਿੱਖ ਇਸ ਤਰ੍ਹਾਂ ਦਾ ਹੁੰਦਾ, ਤੇ ਜੇ ਇਸ ਤਰ੍ਹਾਂ ਦਾ ਹੀ ਸਿੱਖ ਬਣਨਾ ਤੇ ਅਸੀਂ ਨਾ ਹੀ ਬਣੀਏ ਤਾਂ ਹੀ ਚੰਗਾ। ਡਾਕਟਰ ਇਕਬਾਲ ਕਹਿੰਦੇ ਨੇ, ਖੁਦਾ ਸੇ ਮੁਨਕਰ ਹੋਤੀ ਹੈ ਦੁਨੀਆ, ਖੁਦਾ ਕੇ ਬੰਦੋ ਕੋ ਦੇਖ ਕਰ। ਜਿਸ ਖੁਦਾ ਕੇ ਬੰਦੇ ਐਸੇ ਹੈ ਵੋ ਖੁਦਾ ਕੈਸਾ ਹੋਗਾ। ਤੋ ਖੈਰ ਗੱਲ ਦੂਸਰੀ ਦਿਸ਼ਾ ਨੂੰ ਚਲੀ ਗਈ। ਸੁਹਾਗਣ ਦਾ ਲਿਬਾਸ ਚਾਹੀਦਾ ਹੈ, ਪਰ ਸੁਹਾਗਣ ਦੇ ਹਿਰਦੇ ਦੇ ਅੰਦਰ ਪਤੀ ਦਾ ਪ੍ਰੇਮ ਵੀ ਚਾਹੀਦਾ ਹੈ। ਸੁਹਾਗਣ ਪਤੀ ਨੂੰ ਸਮਰਪਣ ਵੀ ਹੋਵੇ, ਸੁਹਾਗਣ ਦਾ ਪਤੀ ਦੇ ਨਾਲ ਪਿਆਰ ਵੀ ਹੋਵੇ। ਤੇ ਮੈਂ ਯਾਦ ਕਰਾਉਂਦਾ ਚੱਲਾਂ, ਸੁਹਾਗਣ ਸਤਿਗੁਰੂ ਸਾਰਿਆਂ ਨੂੰ ਇੱਥੇ ਕਹਿ ਰਹੇ ਨੇ, ਇਕੱਲਾ ਔਰ ਜਾਮੇ ਨੂੰ ਨਹੀਂ। ਅੱਗੇ ਮੈਂ ਇੱਕ ਹੋਰ ਗੁਰਬਾਣੀ ਦਾ ਬਚਨ ਤੁਹਾਡੇ ਸਾਹਮਣੇ ਅਰਜ ਕਰਦਾ ਚੱਲਾਂ। ਨੰਨੇ ਨਾਹ ਭੋਗਨਿਤ ਭੋਗੈ
ना डिठा ना संभलिया, नन्ने नहा भोग नित भोग, नहा मैंने खसम, परमात्मा खसम पति वालों मिले पदार्था नु रोज भोग रहे, नन्ने नहा भोग नित भोग, रब वालों मिलिया दाता नु भोग रहे हैं, दाता नु वरत रहे हैं, दाता नु मंग भी रहे हैं, दाता नु हंडा भी रहे हैं। ना डिठा, ना ओ देन वाला पति कदी डिठा है, डिठा मैंने वेखिया, ना संभलिया ते ना ओनू कदी हिरदे दे अंदर संभालन दा यतन ही कीता है, ना याद करन दा यतन कीता है। ना डिठा ना संभलिया, गली हों सोहागण पैने कंतन कब हों मैं मिलिया। पाशा अगली पंक्ति विच कहिंदे ने फिर ते तू गली बाती सुहागण होए, कंत तेनू कदी मिलिया नहीं, तू सुहागण कादी है। गली हों सोहागण पैने, गल्लां दे नाल दूजियां नू वारे नहीं आउंदे ना, गली हों सोहागण पैने कंत न कब हूं मैं मिलिया, कंत कदी मिलिया ही नहीं, पति कदी मिलिया ही नहीं। लिबास चंगा है, कंत दे नाल दूरी है, सही रूप विच सुहागण नहीं है। तो खैर अज दे इस महावाक विच भगत फरीद साहब जी कहिंदे ने सोहरे ढोई ना लहै पीए ना ही थाओ, पिर पिर मैंने पति पिर बातड़ी ना पुछे धन सुहागण नाओ। अपने अपना ना तो सुहागण बनाई रख, पर जे पति तेरी बात लेंदा ही नहीं, पति बात पुछदा नहीं, ते कादी सुहागण। अगा कहिंदे ने सोहरे पीए कंत की कंत अगम अथाह, हे सुहागणे पैने सोहरे ते पेके विच घर विच कंत दी याद अपने मन विच रख। ते एक ख्याल करियो, जेडे दुनियावी पति ने ना, दुनियावी पति ओ पति बड़े बड़े दुराचारी मिलदे ने, खिमा चावांगा, बड़े बड़े विभचारी मिलदे ने, दुराचारी मिलदे ने, घर दी चार दुवारी नू उलंघ के पराया घरां विच मूंह मारन दी उहनां दी आदत हुंदी है, धोखा देना जानते ने, तरह तरह दियां उन्हां पतियां विच बुराइयां हुंदियां ने जो दुनियावी पति ने, ते तरह तरह दियां बुराइयां सुहागणां विच हुंदियां ने जो दुनियावी सुहागणां ने। दुनियावी पति दी गल इत्थे नहीं है, जिस पति दी गल चल रही है उहदे विच कोई भी दोष नहीं है, जिस पति परमात्मा दी चर्चा चल रही है उहदे विच कोई भी औगण नहीं है। ते कमाल दी गल है, उह पति कदी बुढ़ा नहीं हुंदा, उह पति कदी मरदा नहीं है, ਉਹ ਪਤੀ ਦੇ ਨਾਲ ਜੁੜਨ ਤੋਂ ਬਾਅਦ ਕਦੀ ਸਾਨੂੰ ਰੰਡਿਆ ਨਹੀਂ ਹੋਣਾ ਪੈਣਾ। ਦੁਨਿਆਵੀ ਪਤੀ ਤੇ ਸਰੀਰ ਛੱਡ ਜਾਏ ਤੇ ਬੱਚੇ ਨੂੰ ਰੰਡੇਪਾ ਕੱਟਣਾ ਪੈਂਦਾ ਹੈ। ਅਸੀਂ ਬਾਹਰੋਂ ਵੇਖਦੇ ਹਾਂ ਬੱਚੇ ਦਾ ਕਾਰੋਬਾਰ ਕੀ ਹੈ, ਬਾਹਰੋਂ ਵੇਖਦੇ ਹਾਂ ਬੱਚਾ ਸੁੰਦਰ ਸੁਨੱਖਾ ਕਿੰਨਾ ਹੈ, ਪਰ ਇਹ ਤੇ ਨਹੀਂ ਨਾ ਵੇਖ ਸਕਦੇ ਕਿ ਬੱਚੇ ਦੀ ਆਰਜਾ ਕਿੰਨੀ, ਇਹਦੀ ਆਰਜਾ ਥੋੜੀ ਹੈ ਜਾਂ ਜ਼ਿਆਦੀ ਹੈ। ਅਸੀਂ ਆਪਣੀ ਬੱਚੀ ਨੂੰ ਪਰਨਾ ਦਿੰਦੇ ਹਾਂ, ਵਿਆਹ ਦਿੰਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਸਭ ਦੀਆਂ ਬੱਚੀਆਂ ਸੁਖੀ ਵਸਣ। ਪਰ ਮੈਂ ਐਗਜ਼ਾਮਪਲ ਤੁਹਾਡੇ ਚਰਨਾਂ ਵਿੱਚ ਭੇਟ ਕਰ ਰਿਹਾ, ਕਦੀ ਕਦੀ ਪਤੀ ਚਲਾਣਾ ਕਰ ਜਾਏ ਤੇ ਬੱਚੇ ਨੂੰ ਰੰਡੇਪਾ ਕੱਟਣਾ ਪੈਂਦਾ ਹੈ, ਬੱਚੀ ਦਾ ਸਿਰ ਨੰਗਾ ਹੋ ਜਾਂਦਾ। ਇਸ ਤਰ੍ਹਾਂ ਕਹਿ ਦਿੰਦੇ ਨੇ ਪੰਜਾਬੀ ਵਿੱਚ, ਸਾਈਂ ਚਲਾ ਗਿਆ, ਪਤੀ ਚਲਾ ਗਿਆ। ਜਿਸ ਪਤੀ ਦੇ ਨਾਲ ਬਾਬਾ ਫਰੀਦ ਜੀ ਜੋੜ ਰਹੇ ਨੇ ਉਹ ਪਤੀ ਮਰਦਾ ਵੀ ਨਹੀਂ ਹੈ, ਤੇ ਜੇ ਉਹ ਪਤੀ ਮਰਦਾ ਨਹੀਂ ਤੇ ਮਤਲਬ ਇਹ ਹੋਇਆ ਕਿ ਅਸੀਂ ਕਦੀ ਰੰਡਿਆ ਵੀ ਨਹੀਂ ਹੋਣਾ, ਅਸੀਂ ਸਦਾ ਹੀ ਸੁਹਾਗਣਾ ਬਣ ਕੇ ਰਵਾਂਗੇ। ਉਹ ਪਤੀ ਜਾਂਦਾ ਨਹੀਂ, ਪਤੀ ਮਰਦਾ ਨਹੀਂ, ਪਤੀ ਵਿੱਚ ਦੋਸ਼ ਕੋਈ ਨਹੀਂ, ਕੋਈ ਔਗਣ ਨਹੀਂ। ਤੇ ਕਮਾਲ ਦੀ ਗੱਲ ਹੈ, ਉਸ ਪਤੀ ਕੋਲੋਂ ਫਿਰ ਮਿਲਣਾ ਹੀ ਮਿਲਣਾ ਹੈ। ਉਸ ਪਤੀ ਦੇ ਘਰ ਦੇ ਅੰਦਰ ਸ਼ਾਂਤੀ ਬੜੀ ਹੈ, ਸਕੂਨ ਬੜਾ ਹੈ, ਸਹਿਜ ਬੜਾ ਹੈ। ਉਸ ਪਤੀ ਪਰਮਾਤਮਾ ਦੇ ਨਾਲ ਭਗਤ ਫਰੀਦ ਸਾਹਿਬ ਜੀ ਜੋੜ ਰਹੇ ਨੇ, ਕਹਿਣ ਲੱਗੇ ਤੇਰਾ ਕੰਤ ਅਗੰਮ ਬੜਾ ਡੂੰਘਾ ਹੈ, ਪਹੁੰਚ ਤੋਂ ਪਰਾਂ ਹੈ। ਅਗੰਮ ਅਥਾਹ ਨਾਨਕ ਸੋ ਸੁਹਾਗਣੀ, ਕਹਿਣ ਲੱਗੇ ਅਸਲ ਰੂਪ ਦੇ ਅੰਦਰ ਸੁਹਾਗਣ ਉਹ ਹੈ ਜੋ ਪਾਵੇ ਬੇਪਰਵਾਹ, ਜੋ ਬੇਪਰਵਾਹ ਪਤੀ ਨੂੰ ਪਾ ਜਾਏ। ਪਾ ਜਾਣ ਦਾ ਮਤਲਬ ਚੰਗੀ ਲੱਗ ਜਾਏ। ਹੁਣ ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ, ਪਤੀ ਨੂੰ ਚੰਗੇ ਲੱਗਣ ਵਾਸਤੇ ਪਤੀ ਦੇ ਮੁਤਾਬਕ ਸਾਨੂੰ ਸ਼ਿੰਗਾਰ ਕਰਨਾ ਪਏਗਾ, ਪਤੀ ਦੇ ਮੁਤਾਬਕ। ਆਮ ਦੁਨਿਆਵੀ ਪਤੀ ਹੁੰਦੇ ਨੇ ਉਹ ਕਹਿ ਦਿੰਦੇ ਨੇ ਵੀ ਮੈਨੂੰ ਲਾਲ ਰੰਗ ਦਾ ਕੱਪੜਾ ਉੱਕਾ ਚੰਗਾ ਨਹੀਂ ਲੱਗਦਾ। ਹੁਣ ਸਹੀ ਰੂਪ ਵਿੱਚ ਸੁਹਾਗਣ ਹੋਵੇ ਨਾ ਕਿ ਉਹ ਪਤੀ ਦੀ ਪਸੰਦ ਦਾ ਕੱਪੜਾ ਪਾ ਲਵੇ, ਤੇ ਜੇ ਜਿੱਦ ਕਰੇ ਵੀ ਤੂੰ ਕਹਿੰਦਾ ਲਾਲ ਰੰਗ ਦਾ ਕੱਪੜਾ ਪਾ ਨਾ ਤੇ ਮੈਂ ਪਾਉਣਾ ਹੀ ਲਾਲ ਹੈ, ਤੇ ਫਿਰ ਪਤੀ ਦੇ ਨਾਲ ਇਹ ਤੇ ਵਿਰੋਧ ਹੋਇਆ, ਪਤੀ ਦੇ ਨਾਲ ਸਹਿਯੋਗ ਨਾ ਆਇਆ, ਪਤੀ ਦੇ ਨਾਲ ਕੋਪਰੇਟ ਉਹਨੇ ਨਹੀਂ ਕੀਤਾ।
ਪਤੀ ਕਹਿ ਰਿਹਾ ਹੈ ਕਿ ਅੱਜ ਤੋਂ ਬਾਅਦ ਮੇਰੇ ਘਰ ਦੇ ਅੰਦਰ ਬੈਂਗਣਾ ਦੀ ਸਬਜ਼ੀ ਨਾ ਬਣਾਏ ਉਦਾਹਰਣ ਵਜੋਂ, ਤੇ ਪਤਨੀ ਕਹੇ ਮੈਂ ਤਿੰਨ ਵਕਤ ਬਣਾਉਣੇ ਬੈਂਗਣ, ਇਹ ਤੇ ਪਤੀ ਦੀ ਵਿਰੋਧਤਾ ਹੋ ਗਈ ਨਾ। ਪਤੀ ਨੂੰ ਰਿਜਾਉਣ ਵਾਸਤੇ ਪਤੀ ਦੇ ਨਾਲ ਆਪਣੇ ਵਿਚਾਰਾਂ ਨੂੰ ਖਤਮ ਕਰਕੇ ਪਤੀ ਦੇ ਵਿਚਾਰਾਂ ਦੇ ਨਾਲ ਸਹਿਮਤ ਹੋਣਾ ਪਏਗਾ। ਕਿਧਰੇ ਉਹ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਵੇ, ਕਿਧਰੇ ਤੁਸੀਂ ਸਹਿਮਤ ਹੋਵੋ। ਪਰ ਧਰਮ ਦੀ ਦੁਨੀਆਂ ਦੇ ਅੰਦਰ ਗੁਰੂ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਹੀਂ ਹੋਣਗੇ, ਤੁਹਾਨੂੰ ਹੀ ਉਹਦੇ ਵਿਚਾਰਾਂ ਨਾਲ ਸਹਿਮਤ ਹੋਣਾ ਪਏਗਾ। ਅਗਰ ਗੁਰੂ ਪਤੀ ਕਹਿ ਰਹੇ ਨੇ ਵੀ ਐ ਸੁਹਾਗਣ, ਮੈਂ ਤੇਰੀ ਝੋਲੀ ਵਿੱਚ ਇੱਕ ਸੰਦੇਸ਼ ਪਾ ਰਿਹਾ, ਤੂੰ ਅੱਜ ਤੋਂ ਬਾਅਦ ਚੁਗਲੀ ਨਹੀਂ ਕਰਨੀ। ਤੇ ਜੇ ਸਾਡੀ ਆਦਤ ਬਣ ਜਾਏ ਸਾਰਾ ਦਿਨ ਕਰਨੀ ਚੁਗਲੀ, ਤੇ ਕੀ ਪਤੀ ਸਾਡਾ ਸਾਡੇ ਤੇ ਰੀਝ ਜਾਏਗਾ? ਜੇ ਗੁਰੂ ਪਤੀ ਕਹੇ ਵੀ ਨਿੰਦਾ ਨਹੀਂ ਕਰਨੀ, ਤੇ ਮੇਰੀ ਜ਼ੁਬਾਨ ਜਦੋਂ ਖੁੱਲੇ ਨਿੰਦਾ ਲਈ ਖੁੱਲੇ, ਤੇ ਕੀ ਗੁਰੂ ਪਤੀ ਰੀਝ ਜਾਏਗਾ? ਜੇ ਗੁਰੂ ਪਤੀ ਇਹ ਗੱਲ ਕਹਿਣ ਕਿ ਹੱਕ ਨਹੀਂ ਮਾਰਨਾ, ਬੁਰਾ ਨਹੀਂ ਵੇਖਣਾ, ਬੁਰਾ ਨਹੀਂ ਕਰਨਾ, ਬੁਰੇ ਰਾਹ ਤੇ ਨਹੀਂ ਚੱਲਣਾ, ਤੇ ਮੈਂ ਕਹਾਂ ਗੁਰੂ ਤੂੰ ਲੱਖ ਵਾਰ ਕਹਿੰਦਾ ਰਹਿ, ਤੂੰ ਪਤੀ ਹੋਏਗਾ ਆਪਣੀ ਜਗ੍ਹਾ ਤੇ ਮੈਂ ਤੇ ਸਾਰੇ ਕੰਮ ਕਰਨੇ ਨੇ। ਅਗਰ ਗੁਰੂ ਪਤੀ ਦੀ ਵਿਰੋਧਤਾ ਦੇ ਅੰਦਰ ਚੱਲ ਰਹੇ ਹਾਂ, ਤਾਂ ਫਿਰ ਗੁਰੂ ਪਤੀ ਦਾ ਪਿਆਰ ਕਿੱਥੇ ਮਿਲੇਗਾ? ਫਿਰ ਉਸ ਪਤੀ ਨੂੰ ਤੁਹਾਡੀ ਕੋਈ ਪਰਵਾਹ ਨਹੀਂ ਹੈ, ਗਰਜ ਸਾਨੂੰ ਹੈ। ਉਹ ਆਪਣਾ ਫਰਜ਼ ਫਿਰ ਵੀ ਪਾਲੀ ਜਾ ਰਿਹਾ ਹੈ, ਸਾਨੂੰ ਰਿਜ਼ਕ ਦੇਈ ਜਾ ਰਿਹਾ ਹੈ, ਸਾਨੂੰ ਸਵਾਸ ਦਿੱਤੇ ਨੇ, ਸਾਨੂੰ ਤੰਦਰੁਸਤੀ ਦਿੱਤੀ ਹੈ, ਉਹ ਆਪਣਾ ਫਰਜ਼ ਨਿਭਾਈ ਜਾ ਰਿਹਾ ਹੈ, ਅਸੀਂ ਆਪਣੇ ਫਰਜ਼ ਤੋਂ ਕਿਨਾਰਾ ਕਾਸ਼ੀ ਕਰ ਰਹੇ ਹਾਂ। ਪਿਆਰਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਪਵਿੱਤਰ ਬਾਣੀ ਦੇ ਨਾਲ ਜੁੜ ਕੇ ਵੇਖੋ, ਨਾ ਤੁਹਾਨੂੰ ਦੁਨਿਆਵੀ ਕਾਰਜਾਂ ਦੇ ਅੰਦਰ ਵਿਘਨ ਲੱਗੇਗਾ ਤੇ ਨਾ ਅਧਿਆਤਮਿਕ ਕਾਰਜਾਂ ਦੇ ਅੰਦਰ ਵਿਘਨ ਲੱਗੇਗਾ। ਮੈਂ ਅਕਸਰ ਇੱਕ ਬੇਨਤੀ ਕਰਦਾ ਕਿ ਰੱਬ ਨੂੰ ਮਿਲੋ ਨਾ ਮਿਲੋ ਗੱਲ ਪਾਸੇ ਰਹਿਣ ਦਿਓ। ਤੁਸੀਂ ਇਹ ਤੇ ਚਾਹੁੰਦੇ ਹੋ ਨਾ ਕਿ ਜਿਹੜੇ ਮੇਰੇ ਚਾਰ ਦਿਨ ਜ਼ਿੰਦਗੀ ਦੇ ਨੇ ਉਹ ਆਰਾਮ ਦੇ ਨਾਲ ਸੁੱਖ ਸ਼ਾਂਤੀ ਦੇ ਨਾਲ ਬੀਤ ਜਾਣ, ਇਹ ਤੇ ਤੁਹਾਡੀ ਸਾਰਿਆਂ ਦੀ ਤਮੰਨਾ ਹੈ ਨਾ, ਮੇਰੀ ਵੀ ਤਮੰਨਾ ਹੈ, ਤੁਹਾਡੀ ਵੀ ਤਮੰਨਾ ਹੈ। ਅਗਰ ਇਹ ਤਮੰਨਾ ਹੈ ਤਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ ਵੇਖੋ, ਤੁਹਾਡੀ ਇਹ ਤਮੰਨਾ ਸਤਿਗੁਰੂ ਅਵਚ ਪੂਰੀ ਕਰਨਗੇ। ਜਦ ਸਾਡੇ ਧੰਦੇ ਦੇ ਅੰਦਰ ਕੋਈ ਖੋਟ ਨਹੀਂ, ਸਾਡੇ ਮਨ ਦੇ ਅੰਦਰ ਕੋਈ ਖੋਟ ਨਹੀਂ, ਅਸੀਂ ਰੱਬ ਜੀ ਦਾ ਚਿੰਤਨ ਵੀ ਕਰਾਂਗੇ ਤਾਂ ਮਨ ਦੇ ਅੰਦਰ ਸ਼ਾਂਤੀ ਕਿਉਂ ਨਹੀਂ ਬਣੇਗੀ? ਸ਼ਾਂਤੀ ਕਦ ਨਹੀਂ ਬਣਦੀ? ਅਸੀਂ ਆਪਣਾ ਕਾਰਜ ਵੀ ਧੰਦਾ ਵੀ ਨਹੀਂ ਸ਼ੁੱਧ ਕਰਦੇ, ਨਜ਼ਰਾਂ ਵੀ ਸ਼ੁੱਧ ਨਹੀਂ ਕਰਦੇ, ਬੁਰਾ ਬੋਲਣਾ, ਬੁਰਾ ਵੇਖਣਾ, ਬੁਰਾ ਕਰਨਾ, ਧਿਆਨ ਕੇ $2 ਗੋਲਕ ਵਿੱਚ ਪਾ ਕੇ ਰੱਬ ਜੀ ਮੈਨੂੰ ਸ਼ਾਂਤੀ ਦੇਈ ਅਰਦਾਸ ਕਰਵਾ ਲੈ, ਨਹੀਂ ਕਿਵੇਂ ਬਣੇ ਸ਼ਾਂਤੀ? ਸ਼ਾਂਤੀ ਮੁੱਲ ਤੇ ਵਿਕਦੀ ਨਹੀਂ ਹੈ ਕਿ $5 ਦੇ ਆਸਰੇ ਤੁਹਾਨੂੰ ਥੋੜੀ ਮਿਲ ਜਾਏ ਤੇ ਜਿੰਨੇ 20 ਦਿੱਤੇ ਨੇ ਉਹਨੂੰ ਜ਼ਿਆਦਾ ਮਿਲ ਜਾਏ। ਅਗਰ ਸ਼ਾਂਤੀ ਇਸ ਤਰ੍ਹਾਂ ਵਿਕਦੀ ਹੁੰਦੀ ਤੇ ਸ਼ਾਂਤੀ ਅੱਜ ਸਾਰੀ ਅਮੀਰਾਂ ਦੀ ਮੁੱਠੀ ਦਾ ਸ਼ਿੰਗਾਰ ਹੁੰਦੀ, ਗਰੀਬ ਤੇ ਵਿਚਾਰੇ ਪਾਸੇ ਹੀ ਰਹਿ ਜਾਂਦੇ। ਇਹ ਸਤਿਗੁਰੂ ਦੀ ਦਇਆ ਦਾ ਪਾਤਰ ਬਣਨ ਤੋਂ ਬਾਅਦ ਹੀ ਮਿਲਦੀ ਹੈ। ਗੁਰੂ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਮਨ ਵਿੱਚ ਸ਼ਾਂਤੀ ਬਣੇ। ਆਪ ਆਪਣੇ ਘਰ ਦੇ ਅੰਦਰ ਝੂਮਰ ਲਿਆ ਲਿਆ ਕੇ ਭਾਵੇਂ $500 $5,000 ਦੇ ਝੂਮਰ ਆਪਣੇ ਘਰਾਂ ਦੇ ਅੰਦਰ ਲਟਕਾ ਲਓ, ਟਿਊਬਾਂ ਲਾ ਲਓ, ਪ੍ਰਕਾਸ਼ ਦਾ ਸਾਧਨ ਕਰ ਲਓ, ਬਲਬ ਲਾ ਲਓ, ਪਰ ਜੇ ਸਪਲਾਈ ਪਿੱਛੋਂ ਨਹੀਂ ਨਾ ਆ ਰਹੀ ਤੇ $5,000 ਦਾ ਝੂਮਰ ਵੀ ਕਿਸੇ ਕੰਮ ਦਾ ਨਹੀਂ ਹੈ। ਜੇ ਸਪਲਾਈ ਆ ਰਹੀ ਹੈ ਤੇ ਉਹ ਸੁੰਦਰ ਲੱਗੇਗਾ, ਜਗੇਗਾ, ਘਰ ਦੀ ਰੌਣਕ ਨੂੰ ਵਧਾਏਗਾ, ਤੇ ਜੇ ਪਿੱਛੋਂ ਸਪਲਾਈ ਲਾਈਟ ਦੀ ਬਿਜਲੀ ਦੀ ਨਹੀਂ ਮਿਲ ਰਹੀ ਤੇ ਝੂਮਰ ਭਾਵੇਂ $5,00,000 ਦਾ ਲਾ ਲਓ, ਕੀ ਫਰਕ ਪੈਂਦਾ? ₹50 ਦਾ ਲਾ ਲਓ, ₹500 ਦਾ ਲਾ ਲਓ, ਕੀ ਫਰਕ ਪੈਂਦਾ? ਸਪਲਾਈ ਸਾਨੂੰ ਮਿਲਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ। ਜੋ ਸ਼ਾਂਤੀ ਦੀ ਸ਼ਾਂਤੀ ਸਾਡੇ ਮਨ ਵਿੱਚ ਆਉਣੀ ਹੈ, ਜੋ ਸ਼ਾਂਤੀ ਗੁਰੂ ਕੋਲੋਂ ਮਿਲਣੀ ਹੈ, ਉਹ ਆਉਣੀ ਤੁਹਾਡੇ ਮਨ ਦੇ ਉੱਥੇ ਜੁੜਨ ਕਰਕੇ। ਮਨ ਨੂੰ ਜੋੜੋ, ਸ਼ਾਂਤੀ ਬਣੇਗੀ। ਹਾਰ ਸ਼ਿੰਗਾਰ ਅਡੰਬਰ ਲੱਖ ਕਰ ਲਓ, ਜੇ ਮਨ ਦੀ ਤਾਰ ਉਹਦੇ ਨਾਲ ਜੁੜੀ ਨਹੀਂ ਹੈ, ਸ਼ਾਂਤੀ ਸਕੂਨ ਬਣੇਗਾ ਨਹੀਂ। ਤੋ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਉਹ ਸੁਹਾਗਣ ਹੈ ਜੋ ਬੇਪਰਵਾਹ ਪਤੀ ਨੂੰ ਚੰਗੀ ਲੱਗ ਜਾਏ, ਪਾ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਸਭਨਾ ਦੇ ਮਨਾਂ ਅੰਦਰ ਗੁਰਮਤ ਗਿਆਨ ਦੀ ਸੂਝ ਬੂਝ ਬਖਸ਼ਿਸ਼ ਕਰਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਨਾਤੀ ਧੋਤੀ ਸੰਭਹੀ, ਸੁੱਤੀ ਆਏ ਨਚਿੰਦ, ਫਰੀਦਾ ਰਹੀ ਸੋ ਬੇੜੀ ਹਿੰਗਦੀ, ਗਈ ਕਥੂਰੀ ਗੰਦ।
जो बन जांदे ना डरा जे शह प्रीत न जाए। फरीदा किती जो बन प्रीत बिन सुख गए कुमलाए। फरीदा चिंत खटोला वान दुख ब्रह विशावन लेप। एहो हमारा जीवना तू साहिब सच्चे वेख। एहो हमारा जीवना तू साहिब सच्चे वेख। वाहिगुरु जी का खालसा वाहिगुरु जी की फतेह। परम सत्कार योग मेहरवान सतगुरु श्री गुरु ग्रंथ साहिब पातशाह महाराज जी दी पाप पवित्र गोद दा आनंद पा रहे सब माई भाई सत्संगी जनों, श्री गुरु ग्रंथ साहिब पातशाह महाराज जी दी पाक गोद दा आनंद पा रहे हो। सरवण कर रहे सी गुरु के कीर्तनिया पासों रब्बी बाणी दा कीर्तन श्री आसा जी दी वार दा। मन बिरतियां एकागर करिए ते जुड़िए चल रही लड़ी वार कथा जो भगत फरीद साहब जी दे सलोकां विचों चल रही है। भगत जी दा फरमान नाती तोती संभ ही सुती आए नचेंदा। जीव इस्त्री ना तोके संभ ही दा मतलब हुंदा है सज समार के अपना शिंगार करके। ना के कपड़े बदल के स्नान पान करके शिंगार हार करके सब कुछ करके ते निश्चिंत होके सौं गई। पति दे नेड़े नहीं गई, पति नू मिली नहीं है, पति नू याद नहीं फरमाया, पति दे मंदर विच प्रवेश नहीं कीते। हार शिंगार स्नान पान करन तो बाद फरीद जी कहन लगे निश्चिंत नचिंद। नचिंद दा मतलब निश्चिंत चिंता तो रहत। निश्चिंत होके सौं गई। फरीदा रही सो बेड़ी हिंगदी, हिंगदी बदबू बड़ी है ते दूसरे पासे गुलाब दे फुलां दी सुगंध भी बड़ी है, चंदन दी महक भी बड़ी है। जिमें चंदन दी महक अपने विच नवेकली थां रखदी है, हिंगदी दुर्गंध भी इस तरह अपनी जगह दे उते नवेकली थां रखदी है। आखिया तेरे मन दे अंदर हिंग वर्गी बदबू रही, रही कथूरी कंध ते कस्तूरी वर्गी महक तेरे जीवन दे अंदर पैदा ना होए। इस सलोक नू खोलन दा यतन करदा चला। बंदा धार्मिक शिंगार ते कर लेंदा है पर धार्मिक बनदा नहीं है। तन करके धर्मी बन जाना बड़ा आसान है, मन करके धर्मी बन जाना परम कठिन है। जिन्ना वेशभूषा पहरावे तन करके धर्मी दिसना आसान है, उन्ना ही मन करके धर्म दे अंदर प्रवेश कर जाना ए महान है। बड़ी दुनिया धर्म दे अंदर प्रवेश कर जांदी है तन करके, मन करके प्रवेश नहीं करदे। किसे दे हाथ दे अंदर गीता फड़ी होवे, गीता दा पाठ करदा होवे, तीन धारियां वाला तिलक उहदे मत्थे उत्ते होवे, तेरे धागे दा जनेऊ उहदे गले विच होवे, धोती उहने बद्धी होवे, इस तरह दा अडंबर वेख के आप कह दोगे कि ए हिंदू धर्म दे अंदर खास मनुख है। गीता हाथ विच फड़ी रह जांदी है, जे कोई गीता दा सलोक मन विच नहीं गया ते फिर वह सही हिंदू अजे नहीं बनिया। ठीक दूसरे पासे भावे कुरान दी तलावत करदा होवे, हाथ विच तस्बी रखदा होवे, मोढे दे उत्ते मुसल्ला रखदा होवे, सूफ गल होवे, भावे उहदा लिबास काला होवे, सूफी संत अक्सर लिबास काला पाउंदे सन,
ਮੋਢੇ ਦੇ ਉੱਤੇ ਮੁਸੱਲਾ, ਮੁਸੱਲਾ ਕਹਿੰਦੇ ਨੇ ਜਿਹੜੇ ਕੱਪੜੇ ਨੂੰ ਵਿਛਾ ਕੇ ਨਮਾਜ਼ ਪੜ੍ਹੀ ਜਾਣੀ ਹੈ। ਮੋਢੇ ਤੇ ਮੁਸੱਲਾ ਹੋਵੇ, ਸੁੰਨਤ ਹੋਵੇ, ਮੁੱਛਾਂ ਕੱਟੀਆਂ ਹੋਣ, ਬਾਹਰੋਂ ਨਜ਼ਰ ਪਏਗਾ ਮੁਸਲਮਾਨ ਹੈ ਤੇ ਪੱਕਾ ਮੁਸਲਮਾਨ ਹੈ, ਕੱਟੜ ਮੁਸਲਮਾਨ ਹੈ। ਪਰ ਜੇ ਕੁਰਾਨ ਦੀ ਇੱਕ ਵੀ ਆਇਤ ਉਹਦੇ ਮਨ ਵਿੱਚ ਨਹੀਂ ਵਸੀ ਤੇ ਉਸ ਕੁਰਾਨ ਦੀ ਆਇਤ ਦੇ ਮੁਤਾਬਕ ਉਹ ਆਪਣੇ ਜੀਵਨ ਨੂੰ ਗੁਜ਼ਾਰ ਨਹੀਂ ਰਿਹਾ ਤੇ ਕਾਹਦਾ ਮੁਸਲਮਾਨ ਹੈ। ਭਾਵੇਂ ਸਿਰ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖਿਆ ਹੋਵੇ, ਹੱਥ ਵਿੱਚ ਗੁਟਕਾ ਹੋਵੇ ਔਰ ਵੇਸ਼ਭੂਸ਼ਾ ਚੋਲਾ ਲੰਮਾ ਹੋਵੇ, ਗਿੱਟਿਆਂ ਤੱਕ ਚਾਰ ਮਾਲਾ ਸੁੱਟੀਆਂ ਹੋਣ, ਦਾੜਾ ਪ੍ਰਕਾਸ਼ ਹੋਵੇ, ਪੱਗ ਦਾ ਰੰਗ ਚੰਗਾ ਹੋਵੇ, ਪੋਚ ਕੇ ਬੀਬੀ ਪੱਗ ਬੱਧੀ ਹੋਵੇ, ਵੇਖਣ ਨੂੰ ਤੇ ਨਜ਼ਰ ਆਏਗਾ ਬੇ ਸਿੱਖ ਹੈ ਤੇ ਸਿੱਖ ਵੀ ਖਾਸ ਹੈ, ਸਿੱਖ ਹੈ ਤੇ ਸਿੱਖ ਵੀ ਕੱਟੜ ਹੈ। ਪਰ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਵੀ ਬਚਨ ਉਹਨੇ ਮਨ ਵਿੱਚ ਵਸਾਇਆ ਨਹੀਂ ਤੇ ਉਹਨਾਂ ਬਚਨਾਂ ਦੇ ਅਨੁਸਾਰ ਉਹ ਜੀਵਨ ਦੇ ਅੰਦਰ ਚੱਲ ਨਹੀਂ ਰਿਹਾ ਤੇ ਫਿਰ ਕਾਹਦਾ ਸਿੱਖ ਹੈ? ਫਿਰ ਤੇ ਬਗਲੇ ਵਾਲਾ ਹੀ ਲਿਬਾਸ ਹੈ, ਫਿਰ ਕਾਹਦਾ ਸਿੱਖ ਹੈ? ਤੋ ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਗੀਤਾ ਦੀ ਜਗਦੀ ਹੋਈ ਰੋਸ਼ਨੀ ਮੰਦਰ ਦੀ ਚਾਰ ਦੀਵਾਰੀ ਦੇ ਅੰਦਰ ਕੈਦ ਹੋ ਕੇ ਰਹਿ ਗਈ ਹੈ। ਹਿੰਦੂਆਂ ਦੇ ਜੀਵਨ ਦੇ ਅੰਦਰ ਗੀਤਾ ਦੇ ਸਲੋਕ ਨਹੀਂ ਆਏ, ਜੇ ਆਏ ਨੇ ਤੇ ਬੜੇ ਥੋੜੇ ਹਿੰਦੂਆਂ ਦੀ ਜੀਵਨੀ ਦੇ ਅੰਦਰ। ਕੁਰਾਨ ਦੇ ਪਵਿੱਤਰ ਗ੍ਰੰਥ ਦੀਆਂ ਆਇਤਾਂ, ਕੁਰਾਨ ਦੀ ਜਗਦੀ ਹੋਈ ਸ਼ਮਾ, ਕੁਰਾਨ ਦੀ ਰੋਸ਼ਨੀ ਮਸਜਿਦ ਦੀ ਚਾਰ ਦੀਵਾਰੀ ਦੇ ਅੰਦਰ ਬੰਦ ਹੈ। ਮੁਸਲਮਾਨਾਂ ਦੇ ਜੀਵਨ ਵਿੱਚੋਂ ਕੁਰਾਨ ਨਜ਼ਰ ਨਹੀਂ ਆਉਂਦੇ, ਅਗਰ ਆਉਂਦੀ ਹੈ ਤੇ ਉਹ ਮੁਸਲਮਾਨ ਉਂਗਲੀਆਂ ਦੇ ਉੱਤੇ ਗਿਣੇ ਜਾ ਸਕਦੇ ਨੇ, ਬੜੇ ਥੋੜੇ। ਖਿਮਾ ਮੰਗ ਲਵਾਂ, ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਨ ਗਿਆਨ ਪ੍ਰਕਾਸ਼ ਤੇ ਇਹ ਜਗਦੀ ਹੋਈ ਸੱਚਾਈ ਦੀ ਸ਼ਮਾ ਗੁਰਦੁਆਰੇ ਦੀ ਚਾਰ ਦੀਵਾਰੀ ਦੇ ਅੰਦਰ ਬੰਦ ਹੈ, ਸਾਡੇ ਜੀਵਨ ਵਿੱਚੋਂ ਬਾਣੀ ਦਾ ਕੋਈ ਬਚਨ ਨਜ਼ਰ ਨਹੀਂ ਆਉਂਦਾ। ਔਰ ਮੇਰਾ ਬੋਲ ਸ਼ਾਇਦ ਤੁਹਾਡੇ ਮਨ ਨੂੰ ਚੋਟ ਕਰਦਾ ਹੋਵੇ, ਹਕੀਕਤ ਹੈ। ਦੁਕਾਨ ਤੇ ਬਹਿ ਕੇ ਇਹੀ ਚਿਹਰਾ ਕੋਈ ਹੋਰ ਰੂਪ ਵਟਾ ਲੈਂਦਾ ਹੈ, ਗੁਰਦੁਆਰੇ ਦੇ ਅੰਦਰ ਇਹੀ ਚਿਹਰਾ ਹੋਰ ਹੁੰਦਾ ਹੈ। ਧਰਮ ਇਹ ਨਹੀਂ ਹੈ ਕਿ ਚਲੋ ਗੁਰਦੁਆਰੇ ਜਾਣਾ ਹੈ, ਬਹਿ ਕੇ ਦੋ ਘੜੀਆਂ ਸੁਣਨਾ ਹੈ ਜਾਂ ਸੁਣਾਉਣਾ ਹੈ, ਮੱਥਾ ਟੇਕਣਾ ਹੈ ਤੇ ਹੱਥ ਵਿੱਚ ਦਾਤਰੀ ਫੜ ਕੇ ਰੱਖਣੀ ਹੈ, ਜਿਹੜਾ ਦੁਕਾਨ ਤੇ ਆ ਗਿਆ ਰਗੜ ਕੇ ਧਰ ਦੇਣਾ ਹੈ, ਛਿੱਲ ਲਾ ਲੈਣੀ ਹੈ, ਜਾਂ ਕਾਰੋਬਾਰ ਦੇ ਅੰਦਰ ਦੂਸਰੇ ਦਾ ਹੱਕ ਖਾਣਾ ਹੈ, ਵਧੀਕੀ ਕਰਨੀ ਹੈ, ਨਫ਼ਰਤ ਕਰਨੀ ਹੈ, ਈਰਸ਼ਾ ਕਰਨੀ ਹੈ, ਸਾਰਾ ਦਿਨ ਚੁਗਲੀ, ਸਾਰਾ ਦਿਨ ਨਿੰਦਾ, ਅਗਰ ਇਹ ਸਭ ਬੁਰਾਈਆਂ ਮਨ ਦੇ ਅੰਦਰ ਮੌਜੂਦ ਨੇ ਤੇ ਫਿਰ ਸਿੱਖ ਤਾਂ ਹਾਂ ਪਰ ਵਿਖਾਵੇ ਦੇ ਸਿੱਖ ਹਾਂ, ਹਕੀਕਤ ਵਿੱਚ ਸਿੱਖ ਨਹੀਂ ਹਾਂ। ਸਿੱਖੀ ਕੇਵਲ ਬਾਹਰਲੇ ਪਹਿਰਾਵੇ ਦਾ ਨਾਂ ਨਹੀਂ। ਔਰ ਇਹ ਬੇਨਤੀ ਮੈਂ ਅਕਸਰ ਕਰਦਾ ਹੀ ਰਹਿੰਦਾ, ਕਿਉਂ ਕਰਦਾ ਰਹਿੰਦਾ? ਕਿਉਂਕਿ ਸਾਡਾ ਧਿਆਨ ਬਾਹਰ ਜੁੜਦਾ ਹੈ, ਪਹਿਰਾਵੇ ਦੇ ਉੱਤੇ ਜੁੜਦਾ ਹੈ, ਅੰਦਰ ਨਹੀਂ ਜਾਂਦਾ ਹੈ। ਗੁਰਬਾਣੀ ਦੇ ਨੇਮ, ਗੁਰਬਾਣੀ ਦੇ ਨੁਕਤੇ, ਗੁਰਬਾਣੀ ਦੇ ਸਿਧਾਂਤ ਆਪਣੇ ਮਨ ਵਿੱਚ ਵਸਾਓ ਤੇ ਕਾਰੋਬਾਰ ਕਰਦਿਆਂ ਵਕਤ, ਵੇਖਦੇ ਵਕਤ, ਬੋਲਦੇ ਵਕਤ, ਸੋਚਦੇ ਵਕਤ, ਚੱਲਦੇ ਵਕਤ ਤੁਹਾਨੂੰ ਗੁਰਬਾਣੀ ਦੇ ਉਹ ਬਚਨ ਚੋਟ ਕਰਦੇ ਰਹਿਣ ਕਿ ਤੂੰ ਇਸ ਮਾਰਗ ਤੇ ਚੱਲਣਾ, ਇਸ ਮਾਰਗ ਦੇ ਉੱਤੇ ਨਹੀਂ ਚੱਲਣਾ। ਅਗਰ ਤੇ ਆਪ ਬਾਣੀ ਦੇ ਅਨੁਸਾਰ ਚੱਲ ਰਹੇ ਹੋ, ਕਹਿ ਸਕਦੇ ਆ ਸੱਚੇ ਸਿੱਖ ਹੋ। ਖਿਮਾ ਚਾਹਾਂਗਾ, ਨਹੀਂ ਚੱਲ ਰਹੇ ਤੇ ਫਿਰ ਭੇਖੀ ਸਿੱਖ ਹੋ, ਕੇਵਲ ਭੇਖ ਕਰਕੇ। ਪਹਿਰਾਵੇ ਤੋਂ ਨਜ਼ਰ ਆ ਰਿਹਾ ਸਿੱਖ ਹੋ ਪਰ ਅੰਦਰੋਂ ਸਿੱਖ ਨਹੀਂ ਹੋ, ਉਹਦੇ ਵਿੱਚ ਮੈਂ ਵੀ ਆਪ ਵੀ ਸ਼ਾਮਿਲ ਹਾਂ, ਤੁਸੀਂ ਵੀ ਸ਼ਾਮਿਲ ਹੋ। ਤੋ ਖੈਰ, ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਇੱਕ ਸੁਹਾਗਣ ਨੇ ਇਸ਼ਨਾਨ ਪਾਣ ਕਰ ਲਿਆ ਹੈ, ਹਾਰ ਸ਼ਿੰਗਾਰ ਕਰ ਲਿਆ ਹੈ, ਪਰ ਪਤੀ ਦੇ ਨਾਲ ਸੁਲਾ ਸਫਾਈ ਨਹੀਂ ਹੈ, ਪਤੀ ਦੇ ਨਾਲ ਮਨ ਮੁਟਾਵ ਹੈ, ਤੇ ਫਿਰ ਉਹ ਸੁਹਾਗਣ ਕਾਹਦੀ ਹੋਈ? ਕਹਿਣਾ ਕੀ ਚਾਹੁੰਦੇ ਨੇ ਕਿ ਧਰਮ ਦੇ ਮਾਰਗ ਦੇ ਉੱਤੇ ਚੱਲਦਿਆਂ ਚੱਲਦਿਆਂ ਬੰਦਾ ਧਰਮ ਦੇ ਅਡੰਬਰ ਬਾਹਰੋਂ ਬਾਹਰੋਂ ਕਰ ਲੈਂਦਾ ਹੈ ਪਰ ਪਤੀ ਪਰਮਾਤਮਾ ਦੇ ਨਾਲ ਸੁਲਾ ਸਫਾਈ ਨਹੀਂ, ਲੈਣ ਦੇਣ ਨਹੀਂ, ਬੈਨ ਉੱਠਣ ਨਹੀਂ, ਪਤੀ ਦੇ ਵਿਚਾਰਾਂ ਦੇ ਨਾਲ ਸਹਿਮਤੀ ਨਹੀਂ। ਤੇ ਭਗਤ ਜੀ ਕਹਿਣ ਲੱਗੇ, ਫਿਰ ਆਪਣੇ ਆਪ ਸੁਹਾਗਣ ਹੈ, ਆਪਣੇ ਆਪ ਦੇ ਅੰਦਰ ਸਿੱਖ ਹੈ, ਹਕੀਕਤ ਵਿੱਚ ਨਹੀਂ ਹੈ। ਹੁਣ ਮੈਂ ਇੱਕ ਹੋਰ ਬੇਨਤੀ ਆਪ ਸੰਗਤ ਦੇ ਸਨਮੁਖ ਕਰਦਾ ਚੱਲਾਂ। ਇੱਕ ਪਾਸੇ ਇੱਕ ਪਾਗਲ ਮਨੁੱਖ, ਦੂਸਰੇ ਪਾਸੇ ਇੱਕ ਰੱਬ ਦਾ ਪਿਆਰਾ ਭਗਤ ਮਨੁੱਖ, ਇਹਨਾਂ ਦੋਵਾਂ ਦੇ ਮਨ ਦੇ ਅੰਦਰ ਜਪ ਚੱਲਦਾ ਹੈ, ਦੋਵਾਂ ਦੇ ਮਨ ਦੇ ਅੰਦਰ। ਜੋ ਆਮ ਅਕਲ ਦੇ ਤਲ ਨੂੰ ਛੱਡ ਕੇ ਅਕਲ ਦੇ ਤਲ ਨਾਲੋਂ ਥੋੜਾ ਉੱਚਾ ਉੱਠ ਕੇ ਜੀਵਨ ਗੁਜ਼ਾਰ ਰਿਹਾ ਹੈ, ਰੱਬ ਦਾ ਸੱਚਾ ਸੰਤ, ਸੱਚਾ ਭਗਤ, ਕਬੀਰ ਸਾਹਿਬ, ਨਾਮਦੇਵ ਸਾਹਿਬ ਤੇ ਰਵਿਦਾਸ ਸਾਹਿਬ ਵਰਗਾ,
ਉਹਨਾਂ ਦੇ ਮਨ ਵਿੱਚ ਵੀ ਜਪ ਚੱਲਦਾ। ਦੂਸਰਾ ਜੋ ਅਕਲ ਨੂੰ ਛੱਡ ਕੇ ਆਮ ਦੁਨਿਆਵੀ ਤਲ ਨੂੰ ਛੱਡ ਕੇ ਥੋੜਾ ਨੀਵਾਂ ਜਾ ਕੇ ਨੀਵੀਂ ਪੱਧਰ ਦੇ ਉੱਤੇ ਜੀਵਨ ਗੁਜ਼ਾਰ ਰਿਹਾ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪਾਗਲ, ਪਾਗਲ ਦੇ ਅੰਦਰ ਵੀ ਇੱਕ ਜਪ ਚੱਲਦਾ ਹੁੰਦਾ ਹੈ ਔਰ ਲਗਾਤਾਰ ਚੱਲਦਾ ਹੈ। ਲਗਾਤਾਰ ਜਪ ਚੱਲਦਾ ਹੈ ਜਾਂ ਪਾਗਲ ਦੇ ਅੰਦਰ, ਲਗਾਤਾਰ ਜਪ ਚੱਲਦਾ ਹੈ ਜਾਂ ਇੱਕ ਸੱਚੇ ਭਗਤ ਦੇ ਅੰਦਰ, ਵਿਚਕਾਰਲੇ ਮਨੁੱਖਾਂ ਦੇ ਮਨ ਦੇ ਅੰਦਰ ਲਗਾਤਾਰ ਨਹੀਂ ਚੱਲਦਾ। ਤੁਸੀਂ ਆਪਣੇ ਵੱਲ ਝਾਤੀ ਮਾਰ ਕੇ ਵੇਖ ਲਓ, ਕਦੀ ਤੁਹਾਡੇ ਮਨ ਦੇ ਅੰਦਰ ਪਰਮਾਤਮਾ ਦੀ ਯਾਦ ਹੁੰਦੀ ਹੈ, ਕਦੀ ਨਹੀਂ ਹੁੰਦੀ। ਕਦੀ ਤੁਹਾਡੇ ਮਨ ਦੇ ਅੰਦਰ ਪੁੰਨ ਚੱਲਦਾ ਹੈ, ਕਦੀ ਪਾਪ ਚੱਲਦਾ ਹੈ। ਕਦੀ ਮਨ ਦੇ ਅੰਦਰ ਈਰਸ਼ਾ ਦੁਸ਼ਮਣੀ ਚੱਲਦੀ ਹੈ ਤੇ ਕਦੀ ਕਦੀ ਚੰਗੇ ਗੁਣਾਂ ਦੀ ਮਾਲਾ ਚੱਲਦੀ ਹੈ, ਪਰਉਪਕਾਰ ਦੇ ਵਿਚਾਰ ਚੱਲਦੇ ਨੇ। ਕਦੀ ਸ਼ੁਭ ਵਿਚਾਰ ਚੱਲਦੇ ਨੇ, ਕਦੀ ਮੈਲੇ ਵਿਚਾਰ ਚੱਲਦੇ ਨੇ। ਟਿਕਾਊ ਵਿਚਾਰ ਸਾਡੇ ਵਿੱਚ ਨਹੀਂ ਚੱਲਦੇ, ਕਦੀ ਚੰਗੇ ਕਦੀ ਮੰਦੇ, ਕਦੀ ਬੜੇ ਉਤਲੀ ਬੁਲੰਦੀ ਵਾਲੇ, ਕਦੀ ਬਿਲਕੁਲ ਡੂੰਗੀ ਖੱਡ ਵਾਲੇ, ਇਸ ਤਰ੍ਹਾਂ ਦੇ ਵਿਚਾਰ। ਰੱਬ ਦੇ ਪਿਆਰੇ ਦੇ ਮਨ ਵਿੱਚ ਜਪ ਚੱਲਦਾ ਪਰ ਇੱਕ ਤਰਫਾ ਚੱਲਦਾ ਹੈ, ਇੱਕ ਪਾਗਲ ਦੇ ਮਨ ਵਿੱਚ ਵੀ ਜਪ ਚੱਲਦਾ ਹੈ ਪਰ ਇੱਕ ਤਰਫਾ ਚੱਲਦਾ ਹੈ। ਰੱਬ ਦੇ ਪਿਆਰੇ ਦੇ ਮਨ ਵਿੱਚ ਜਿਹੜਾ ਜਪ ਚੱਲਦਾ ਹੈ ਉਹ ਲਗਾਤਾਰ ਪਰਮਾਤਮਾ ਦਾ ਚੱਲਦਾ ਹੈ ਔਰ ਉਹ ਜਪ ਉਹਦੀ ਮੰਗ ਹੈ, ਉਹ ਜਪ ਉਹਦਾ ਸ਼ੌਂਕ ਹੈ, ਉਹਦੀ ਮਜਬੂਰੀ ਨਹੀਂ ਹੈ। ਇੱਕ ਪਾਗਲ ਜਿਹਦਾ ਦਿਮਾਗੀ ਤਵਾਜ਼ਨ ਕਾਇਮ ਨਹੀਂ ਰਿਹਾ, ਉਹਦੇ ਮਨ ਵਿੱਚ ਵੀ ਜਪ ਚੱਲਦਾ ਹੈ ਪਰ ਉਹ ਬੜੀ ਨੀਵੀਂ ਪੱਧਰ ਦਾ ਜਪ ਚੱਲਦਾ, ਜਾਂ ਪਤਨੀ ਨੂੰ ਦਾ ਜਪ ਚੱਲਦਾ, ਜਾਂ ਪੁੱਤਰਾਂ ਦਾ ਜਪ ਚੱਲਦਾ, ਜਾਂ ਪਦਾਰਥ ਦਾ ਜਪ ਚੱਲਦਾ। ਪਾਗਲ ਬੰਦਾ ਕਿਉਂ ਹੋਇਆ ਹੈ, ਕਿਸ ਕਾਰਨ ਕਰਕੇ ਚੋਟ ਖਾ ਕੇ ਹੋਇਆ, ਜਿੱਥੋਂ ਉਹਨੂੰ ਚੋਟ ਮਿਲੀ ਪਾਗਲ ਦੇ ਦਿਮਾਗ ਦੀ ਸੂਈ ਉੱਥੇ ਹੀ ਰੁਕ ਜਾਂਦੀ ਹੈ। ਪਾਗਲ ਉਹੀ ਜਪ ਵਾਰ ਵਾਰ ਕਰਦਾ ਹੈ ਔਰ ਇਹ ਕਾਰਨ, ਕਦੇ ਕਿਸੇ ਪਾਗਲ ਨੂੰ ਵੇਖੋ ਜਿਸ ਕਾਰਨ ਕਰਕੇ ਉਹਨੂੰ ਚੋਟ ਲੱਗੀ ਹੈ, ਸਮਾਜ ਦੇ ਅੰਦਰ ਚੱਲਦਿਆਂ ਚੱਲਦਿਆਂ ਜਿਸ ਪਾਸਿਓਂ ਉਹਨੂੰ ਚੋਟ ਮਿਲੀ ਹੈ, ਪਾਗਲ ਹੋ ਗਿਆ ਹੈ, ਅਕਲ ਗਵਾ ਬੈਠਾ ਹੈ, ਪਰ ਹੁਣ ਵੀ ਮਨ ਦੇ ਅੰਦਰ ਉਹ ਕੁਝ ਚੱਲਦਾ ਹੈ ਤੇ ਜ਼ੁਬਾਨ ਦੇ ਉੱਤੇ ਵੀ ਉਹੀ ਕੁਝ ਚੱਲਦਾ ਹੈ। ਔਰ ਇਸ ਤਰ੍ਹਾਂ ਦੇ ਬੰਦੇ ਅਕਸਰ ਮਿਲਦੇ ਨੇ, ਇੱਕ ਤਰਫਾ ਗੱਲ ਕਰਦੇ ਹੋਏ ਮਿਲਦੇ ਨੇ। ਪਾਗਲ ਦਾ ਜਪ ਉਹਦਾ ਬੋਝ ਹੈ ਤੇ ਇੱਕ ਗੁਰਮੁਖ ਦਾ ਜਪ ਉਹਦੇ ਬੋਝ ਨੂੰ ਹਲਕਿਆਂ ਕਰਦਾ ਹੈ, ਸੰਤ ਦਾ ਜਪ ਉਹਦੇ ਬੋਝ ਨੂੰ ਹਲਕਿਆਂ ਕਰਦਾ ਹੈ। ਪਾਗਲ ਦਾ ਜਪ ਉਹਦੀ ਮਜਬੂਰੀ ਹੈ ਤੇ ਇੱਕ ਸੱਚੇ ਸੰਤ ਦਾ ਜਪ ਉਹਦੀ ਮਜਬੂਰੀ ਨਹੀਂ, ਉਹਦੀ ਮੰਗ ਹੈ, ਉਹਦਾ ਸ਼ੌਂਕ ਹੈ। ਪਾਗਲ ਦਾ ਜਪ ਉਹਨੂੰ ਜਨਮ ਮਰਨ ਦੇ ਗੇੜ ਵਿੱਚ ਲਿਆਏਗਾ ਤੇ ਸੱਚੇ ਰੱਬ ਦੇ ਪਿਆਰੇ ਦਾ ਜਪ ਉਹਨੂੰ ਜਨਮ ਮਰਨ ਤੋਂ ਰਹਿਤ ਕਰੇਗਾ, ਜਨਮ ਮਰਨ ਤੋਂ ਬਚਾ ਦੇਗਾ। ਇਸ ਅੱਜ ਦੇ ਮਹਾਂਵਾਕ ਵਿੱਚ ਭਗਤ ਫਰੀਦ ਜੀ ਕਹਿਣ ਲੱਗੇ, ਧਾਰਮਿਕ ਅਡੰਬਰ ਤੂੰ ਕਰ ਲੈਣਾ ਹੈ ਪਰ ਤੇਰੇ ਅੰਦਰ ਜਪ ਨਹੀਂ ਚੱਲਦਾ ਪਰਮਾਤਮਾ ਦਾ, ਤੇਰੇ ਅੰਦਰ ਚਿੰਤਨ ਯਾਦ ਨਹੀਂ ਚੱਲਦੀ ਤੇ ਉਹ ਵੀ ਪਰਮਾਤਮਾ ਦੀ ਯਾਦ। ਪਰਮਾਤਮਾ ਦੀ ਯਾਦ ਨਹੀਂ ਤੇ ਬਾਹਰੋਂ ਭੇਖ ਬਣਾ ਲਿਆ ਹੈ। ਕਹਿਣ ਲੱਗੇ ਤੂੰ ਸੱਚਾ ਨਹੀਂ ਹੈ, ਭੇਖੀ ਹੈ, ਕੇਵਲ ਭੇਖੀ ਹੈ। ਤਾਂ ਹੁਣ ਮੈਂ ਇੱਕ ਬੇਨਤੀ ਹੋਰ ਵੀ ਕਰਦਾ ਚੱਲਾਂ ਕਿਉਂਕਿ ਅਹਿਮ ਜਿਹਾ ਵਿਸ਼ਾ ਹੈ। ਅਕਸਰ ਦੇਸ਼ ਵਿਦੇਸ਼ ਦੇ ਅੰਦਰ ਵਿਚਰਦਿਆਂ ਪ੍ਰੇਮੀਆਂ ਵੱਲੋਂ ਪ੍ਰਸ਼ਨ ਆਉਂਦੇ ਨੇ, ਸਿਮਰਨ ਕਰਨਾ ਹੈ ਪਰ ਕਿਵੇਂ ਕਰਨਾ ਹੈ, ਔਰ ਸਿਮਰਨ ਕਰਨ ਦੀਆਂ ਵਿਧੀਆਂ ਵੀ ਤਰ੍ਹਾਂ ਤਰ੍ਹਾਂ ਦੀਆਂ ਬਿਆਨ ਕੀਤੀਆਂ ਜਾ ਰਹੀਆਂ ਨੇ। ਇੱਕ ਬੇਨਤੀ ਮੈਂ ਹੋਰ ਕਰਨੀ ਚਾਹਾਂਗਾ, ਮੈਨੂੰ ਕੋਈ ਹੱਕ ਨਹੀਂ ਕਿ ਮੈਂ ਆਪਣੇ ਵੱਲੋਂ ਤੁਹਾਡੀ ਝੋਲੀ ਦੇ ਅੰਦਰ ਕੋਈ ਵਿਧੀ ਵਿਧਾਨ ਪਾਵਾਂ ਤੇ ਉਹ ਵਿਧੀ ਗੁਰਬਾਣੀ ਵਿੱਚ ਹੋਵੇ ਨਾ ਤੇ ਮੈਂ ਤੁਹਾਨੂੰ ਆਪਣੇ ਵੱਲੋਂ ਕੋਈ ਜੁਗਤ ਬਿਆਨ ਕਰਾਂ ਜੀ ਇਸ ਤਰ੍ਹਾਂ ਕਰਨਾ ਚਾਹੀਦਾ, ਇਸ ਤਰ੍ਹਾਂ ਕਰਨਾ ਚਾਹੀਦਾ, ਮੈਨੂੰ ਕੋਈ ਹੱਕ ਨਹੀਂ। ਹਾਂ, ਗੁਰਬਾਣੀ ਵਿੱਚ ਕੋਈ ਵਿਧੀ ਬਿਆਨ ਕੀਤੀ ਹੋਵੇ, ਉਹ ਗੁਰਬਾਣੀ ਦੇ ਬਚਨਾਂ ਨੂੰ ਖੁੱਲ੍ਹਣਾ, ਗੁਰਬਾਣੀ ਦੇ ਬਚਨਾਂ ਨੂੰ ਐਕਸਪਲੇਨ ਕਰਨਾ, ਉਹ ਤੇ ਸਾਡੀ ਜ਼ਿੰਮੇਵਾਰੀ ਹੈ। ਪਰ ਗੁਰਬਾਣੀ ਦੀ ਉਲੰਘਣਾ ਕਰਕੇ ਆਪਣੇ ਕੋਲੋਂ ਵਿਧੀਆਂ ਬਿਆਨ ਕਰਨੀਆਂ ਜੀ ਇਸ ਤਰ੍ਹਾਂ ਕਰ ਲਓ ਧਿਆਨ ਜੁੜ ਜਾਏਗਾ, ਇਸ ਤਰ੍ਹਾਂ ਕਰ ਲਓ ਧਿਆਨ ਨਹੀਂ ਜੁੜੇਗਾ, ਇੱਥੇ ਗੁਰਬਾਣੀ ਦੀ ਉਲੰਘਣਾ, ਗੁਰਬਾਣੀ ਦੀ ਤੋਹੀਨ ਕਰਨੀ ਤੇ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਵਾਲਾ ਕੰਮ ਹੈ। ਹੁਣ ਜੋ ਮੈਨੂੰ ਸਮਝ ਵਿੱਚ ਆਇਆ ਹੈ, ਪਰਮਾਤਮਾ ਦਾ ਸਿਮਰਨ ਕਰਨ ਦੀ ਵਿਧੀ ਕੀ, ਪਹਿਲਾਂ ਸਿਮਰਨ ਨੂੰ ਥੋੜਾ ਸਮਝ ਲਈਏ। ਸੰਸਕ੍ਰਿਤ ਭਾਸ਼ਾ ਦਾ ਲਫ਼ਜ਼ ਹੈ ਸਿਮਰਨ, ਪੰਜਾਬੀ ਵਿੱਚ ਉਹਨੂੰ ਕਹਿ ਦਿੰਦੇ ਨੇ ਚੇਤਾ ਕਰਨਾ, ਔਰ ਹਿੰਦੀ ਵਿੱਚ ਕਹਿ ਦਿੰਦੇ ਨੇ ਯਾਦ ਕਰਨਾ। ਇੱਕ ਹੀ ਕਿਰਿਆ ਦੇ ਤਿੰਨ ਨਾਮ ਨੇ ਤਿੰਨ ਭਾਸ਼ਾਵਾਂ ਦੇ ਅੰਦਰ, ਹਿੰਦੀ ਵਿੱਚ ਯਾਦ, ਪੰਜਾਬੀ ਵਿੱਚ ਚੇਤਾ ਤੇ ਸੰਸਕ੍ਰਿਤ ਦੇ ਅੰਦਰ ਸਿਮਰਨ। ਜਿਵੇਂ ਪਾਣੀ, ਕੋਈ ਪਾਣੀ ਨੂੰ ਪਾਣੀ ਕਹਿ ਦਿੰਦਾ,
कोई पानी नू जल कह देंदा है, कोई पानी नू नीर कह देंदा है, कोई पानी नू वाटर कह देंदा है, कोई पानी नू आब कह देंदा है, कोई पानी नू जल कह देंदा है। आखिरकार चीज देखी है ना, उदे ना बड़े ने चीज देखी है। पदार्थ एक ही है, किरिया एक ही है, कर्म एक ही है, उदे ना तीन ने, याद करना, चेता।

ਵੇਖਦੇ ਇਹਦਾ ਰੂਪ ਰੰਗ ਨਸਲ ਜਾਤ ਭੇਦ ਕੀ ਹੈ, ਉਹ ਵੇਖਦੇ ਨੇ ਆਤਮਾ ਮੇਰੇ ਵਿੱਚ, ਆਤਮਾ ਹੀ ਇਹਦੇ ਅੰਦਰ। ਤੋ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਨਿਰੰਕਾਰ ਜੋਬਨ ਜਾਂਦਾ ਹੈ ਚਲਾ ਜਾਏ, ਜੋਬਨ ਜਾਣ ਦਾ ਡਰ ਨਹੀਂ ਹੈ, ਪਰ ਮੈਂ ਇਹ ਚਾਹੁੰਦਾ ਕਿ ਕਮ ਸੇ ਕਮ ਇਸ ਜੋਬਨ ਦੇ ਅੰਦਰ ਤੇ ਖੁਦਾ ਤੇਰੀ ਹੋਂਦ ਮੈਨੂੰ ਨਜ਼ਰ ਆਏ, ਇਸ ਜੋਬਨ ਦੇ ਅੰਦਰ ਤੇ ਮੇਰਾ ਪ੍ਰੇਮ ਉੱਚਾ ਬਣ ਜਾਏ। ਬੜੇ ਜੋਬਨ ਮੇਰੇ ਗਏ ਨੇ ਸਰੀਰਾਂ ਦੇ ਨਾਲ ਪ੍ਰੇਮ ਕਰ ਕਰਕੇ, ਬੜੇ ਜੋਬਨ ਗਏ ਨੇ, ਇੱਕ ਜੋਬਨ ਨਹੀਂ। ਸੁੱਕ ਗਏ ਕੁਮਲਾਏ ਕਿੰਨੀ ਜੋਬਨ, ਕਿੰਨੇ ਜੋਬਨ, ਕਿੰਨੇ ਜੋਬਨ ਗਏ ਨੇ ਮੇਰੇ ਅਗਿਆਨਤਾ ਦੇ ਅੰਦਰ, ਭਟਕਦਿਆਂ ਭਟਕਦਿਆਂ, ਟੱਕਰਾਂ ਮਾਰਦਿਆਂ ਮਾਰਦਿਆਂ, ਕਿੰਨੇ ਜੋਬਨ ਚਲੇ ਗਏ ਨੇ। ਮੈਂ ਜਾਤ ਪਾਤ ਦੇ ਬੰਧਨ ਦੇ ਅੰਦਰ ਬੱਝਦਾ ਰਿਹਾ, ਮੈਂ ਈਰਸ਼ਾ ਦਵੈਸ਼ ਦੇ ਝਗੜੇ ਉਠਾਉਂਦਾ ਰਿਹਾ, ਨਿੰਦਾ ਚੁਗਲੀ ਦੇ ਅੰਦਰ ਚੱਲਦਾ ਰਿਹਾ ਤੇ ਜੋਬਨ ਖਿਸਕਦਾ ਰਿਹਾ। ਸਮੇਂ ਨੇ ਤੇ ਨਹੀਂ ਟਿਕਣਾ, ਸਮੇਂ ਨੂੰ ਤੁਸੀਂ ਸੰਭਾਲਣਾ ਹੈ, ਸੰਭਾਲੋ। ਸਮਾਂ ਤਾਂ ਵੀ ਆਪਣੀ ਚਾਲੇ ਚੱਲਦਾ ਹੈ, ਸਮੇਂ ਨੂੰ ਨਾ ਸੰਭਾਲੋ, ਸਮਾਂ ਤਾਂ ਵੀ ਆਪਣੇ ਚਾਲੇ ਚੱਲਦਾ ਹੈ। ਅੱਜ ਦਾ ਦਿਨ ਆਇਆ ਹੈ, ਚਾਰ ਪੈਰ ਦਾ ਜੀਵਨ ਲੈ ਕੇ ਇਹਨੇ ਬੀਤ ਤੇ ਜਾਣਾ ਹੈ। ਕਿਸੇ ਦਾ ਦਿਨ ਸਕੂਨ ਦੇ ਅੰਦਰ ਤੇ ਕਿਸੇ ਦਾ ਦਿਨ ਰੋਂਦਿਆਂ ਧੋਂਦਿਆਂ ਬੀਤੇਗਾ, ਕਿਸੇ ਦਾ ਦਿਨ ਹਾਨੀ ਦੇ ਅੰਦਰ, ਕਿਸੇ ਦਾ ਦਿਨ ਲਾਭ ਦੇ ਅੰਦਰ ਬੀਤੇਗਾ। ਦਿਨ ਨੇ ਬੀਤ ਜਾਣਾ, ਗਿਆ ਹੋਇਆ ਦਿਨ ਵਾਪਸ ਲਿਆ ਕੇ ਮੁੜ ਤੋਂ ਇਹਨੂੰ ਖਰਚ ਕਰਨਾ, ਇਹਨੂੰ ਸਵਾਰਨਾ, ਇਹ ਸਾਡੇ ਵੱਸ ਵਿੱਚ ਨਹੀਂ ਹੈ। ਗਿਆ ਸੋ ਗਿਆ, ਇਹਨੂੰ ਵਾਪਸ ਮੋੜਨਾ ਸਾਡੇ ਵੱਸ ਵਿੱਚ ਨਹੀਂ ਹੈ। ਤੋ ਸਮਾਂ ਜੋਬਨ ਦਾ ਜਿਹੜਾ ਆਇਆ ਇਹਨੇ ਚਲਾ ਜਾਣਾ ਹੈ। ਜੋਬਨ ਦੇ ਸਮੇਂ ਦੇ ਅੰਦਰ ਆਪਣੇ ਬਾਕੀ ਫਰਜ਼ ਪੂਰੇ ਕਰੋ। ਗੁਰੂ ਸਾਹਿਬਾਨ ਰੋਕਦੇ ਨਹੀਂ ਹੈ, ਗੁਰਮਤ ਵਰਜਦੀ ਨਹੀਂ ਹੈ, ਪਰ ਜਿਹੜਾ ਤੁਹਾਡਾ ਆਪਣੇ ਲਈ ਫਰਜ਼ ਹੈ ਉਹ ਵੀ ਪੂਰਾ ਕਰੋ। ਪਾਤਸ਼ਾਹ ਸਾਨੂੰ ਕੇਵਲ ਇਹ ਚੇਤਾ ਹੀ ਕਰਾ ਰਹੇ ਨੇ। ਔਰ ਭਗਤ ਜੀ ਕਹਿਣ ਲੱਗੇ ਜੋਬਨ ਜਾਂਦੇ ਨਾ ਡਰਾਂ ਜੇ ਸ਼ਹਿ ਪ੍ਰੀਤ ਨਾ ਜਾਏ, ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਬੜੇ ਵਾਰੇ ਜੀਵਨ ਮਿਲਦਾ ਰਿਹਾ, ਇਤੇ ਕਰ ਹਮ ਬਹੁਤ ਵਸਾਏ ਤਬ ਹਮ ਰਾਮ ਗਰਭ ਹੋਏ ਆਏ। ਬੜੇ ਵਾਰੇ ਜੀਵਨ ਮਿਲਿਆ, ਜੋਬਨ ਮਿਲਿਆ, ਪਰ ਜੋਬਨ ਚਲਾ ਗਿਆ। ਭਗਤ ਰਵਿਦਾਸ ਸਾਹਿਬ ਵੀ ਐਲਾਨੀਆਂ ਅਰਦਾਸ ਕਰ ਰਹੇ ਨੇ ਖੁਦਾਵੰਦ ਕਰੀਮ ਦੇ ਸਾਹਮਣੇ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਤੇ ਹੁਣ ਜਨਮ ਮਿਲਿਆ ਤੇ ਜੋਬਨ ਤੇ ਮਿਲੇ ਗਏ, ਕਦੀ ਚਲੋ ਮਿਲ ਗਿਆ ਕਦੀ ਨਾ ਮਿਲਿਆ, ਪਰ ਸਮਝਣ ਵਾਸਤੇ ਕਹਿ ਲਈਏ ਜੋਬਨ ਬੜੇ ਮਿਲੇ। ਭਗਤ ਰਵਿਦਾਸ ਸਾਹਿਬ ਵੀ ਮਿਲਦੇ ਜੁਲਦੇ ਲਫਜ਼ ਵਰਤ ਰਹੇ ਨੇ, ਉਹ ਵੀ ਕਹਿੰਦੇ ਨੇ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ। ਫਰੀਦ ਸਾਹਿਬ ਕਹਿੰਦੇ ਨੇ ਪ੍ਰੇਮ ਚਾਹੀਦਾ ਹੈ, ਤੇ ਰਵਿਦਾਸ ਸਾਹਿਬ ਕਹਿਣ ਲੱਗੇ ਨਿਰੰਕਾਰ ਦੀਦਾਰ ਚਾਹੀਦਾ। ਗੱਲ ਇੱਕ ਹੀ ਹੈ, ਤੇਰਾ ਪ੍ਰੇਮ ਤੇਰਾ ਦੀਦਾਰ ਇਸ ਜੋਬਨ ਦੇ ਅੰਦਰ ਹੋ ਜਾਏ, ਮੇਰਾ ਜੋਬਨ ਸਫਲਾ ਹੋ ਜਾਏ, ਮੇਰਾ ਜੋਬਨ ਮੁਬਾਰਕ ਹੋ ਜਾਏ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਤੇ ਨਿੱਕੀ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਭਗਤ ਫਰੀਦ ਸਾਹਿਬ ਜੀ ਦੀ ਰਸਨਾ ਦੁਆਰਾ ਉਚਾਰੇ ਹੋਏ ਸਲੋਕ, ਦੋ ਸਲੋਕ ਆਪ ਸੰਗਤ ਦੇ ਸਨਮੁਖ ਪੜ੍ਹ ਕੇ ਸੁਣਾਏ ਗਏ। ਇਹਨਾਂ ਦੋਹਾਂ ਸਲੋਕਾਂ ਦੇ ਅੰਦਰ ਹੀ ਬਿਰਹਾ ਦਾ ਜ਼ਿਕਰ ਹੈ। ਸਭ ਤੋਂ ਪਹਿਲਾਂ ਬੰਦੇ ਦੇ ਮਨ ਦੇ ਅੰਦਰ ਮੋਹ ਬਣਦਾ ਹੈ, ਮੋਹ, ਔਰ ਮੋਹ ਦੀ ਪਰਿਭਾਸ਼ਾ ਇਸ ਤਰ੍ਹਾਂ ਕਹਿ ਲਈਏ ਕਿ ਜੋ ਘਰ ਦੀ ਚਾਰ ਦੀਵਾਰੀ ਦੇ ਅੰਦਰ ਅੰਦਰ ਰਹੇ ਉਹਦਾ ਨਾਮ ਮੋਹ ਹੈ। ਘਰ ਦੀ ਚਾਰ ਦੀਵਾਰੀ ਦੇ ਅੰਦਰ ਆਪਣਾ ਪਰਿਵਾਰ ਚੰਗਾ ਲੱਗਦਾ ਹੈ, ਦੂਜਿਆਂ ਦੇ ਪਰਿਵਾਰ ਚੰਗੇ ਨਹੀਂ ਲੱਗਦੇ। ਆਪਣੇ ਬੱਚੇ ਚੰਗੇ ਲੱਗਦੇ ਨੇ, ਦੂਸਰੇ ਦੇ ਬੱਚੇ ਚੰਗੇ ਨਹੀਂ ਲੱਗਦੇ। ਤੋ ਮੋਹ ਖਤਰਨਾਕ ਤਾਂ ਹੈ ਕਿਉਂਕਿ ਮੋਹ ਦੇ ਅੰਦਰ ਆਪਣਾ ਆਪਣਾ ਲੱਗਦਾ ਹੈ ਤੇ ਦੂਜੇ ਆਪਣੇ ਨਹੀਂ ਲੱਗਦੇ। ਤੋ ਜਦ ਦੂਜੇ ਆਪਣੇ ਲੱਗਦੇ ਨਹੀਂ ਤੋ ਫਿਰ ਕਿਸੇ ਦੂਜੇ ਨੂੰ ਉਜਾੜਨ ਲੱਗਿਆ ਡਰ ਵੀ ਕਿਸ ਚੀਜ਼ ਦਾ ਹੈ? ਜਦ ਕੋਈ ਦੂਸਰਾ ਆਪਣਾ ਲੱਗਦਾ ਹੀ ਨਹੀਂ ਤੋ ਆਪਣਾ ਨਹੀਂ ਤੇ ਫਿਰ ਦੂਸਰੇ ਦੇ ਨਾਲ ਹਮਦਰਦੀ ਵੀ ਕਾਹਦੀ ਹੈ?
ਮੋਹ ਦੇ ਅੰਦਰ ਬੰਦਾ ਦੂਸਰੇ ਨੂੰ ਉਜਾੜ ਸਕਦਾ ਹੈ ਆਪਣੇ ਆਪ ਨੂੰ ਵਸਾਉਣ ਲਈ। ਮੋਹ ਦੇ ਅੰਦਰ ਬੰਦਾ ਦੂਸਰੇ ਦੇ ਕਾਰੋਬਾਰ ਨੂੰ ਬੰਦ ਕਰ ਸਕਦਾ ਹੈ ਆਪਣਾ ਕਾਰੋਬਾਰ ਚੱਲਦਾ ਰੱਖਣ ਲਈ। ਮੋਹ ਦੇ ਅੰਦਰ ਬੰਦਾ ਦੂਸਰੇ ਬੱਚੇ ਦੇ ਮੂੰਹ ਵਿੱਚੋਂ ਭੋਜਨ ਖੋ ਸਕਦਾ ਹੈ ਆਪਣੇ ਬੱਚੇ ਦੇ ਪੇਟ ਪੂਰਤੀ ਵਾਸਤੇ। ਮੋਹ ਦੇ ਅੰਦਰ ਦੂਸਰੇ ਨੂੰ ਦੁੱਖ ਦੇ ਸਕਦਾ ਹੈ ਆਪਣੀਆਂ ਖੁਸ਼ੀਆਂ ਲਈ। ਦੂਸਰੇ ਨੂੰ ਰੁਵਾ ਕੇ ਆਪਣੀਆਂ ਖੁਸ਼ੀਆਂ ਲੱਭਣ ਦਾ ਯਤਨ ਕਰਦਾ ਹੈ ਉਹ ਬੰਦਾ, ਜਿਸ ਬੰਦੇ ਦੇ ਮਨ ਦੇ ਅੰਦਰ ਮੋਹ ਹੈ ਤੇ ਮੋਹ ਦੀ ਤਾਰਾ ਬੜੀ ਪ੍ਰਬਲ ਤੇ ਡੂੰਘੀ ਹੋ ਕੇ ਚੱਲ ਰਹੀ ਹੈ, ਇਹ ਬੰਦਾ ਮੋਹ ਤੋਂ ਕੁਰਬਾਨੀ ਦੇ ਜਾਂਦਾ ਹੈ, ਤਮਾਮ ਗੁਣਾਂ ਦੀ ਮੋਹ ਦੇ ਉੱਤੋਂ ਕੁਰਬਾਨੀ ਕਰ ਦਿੰਦਾ ਹੈ। ਹੁਣ ਥੋੜਾ ਸਮਝ ਦਾ ਦਾਇਰਾ ਵਧਣਾ ਸ਼ੁਰੂ ਹੋ ਜਾਏ, ਇਸ ਨੂੰ ਸਾਰੇ ਹੀ ਆਪਣੇ ਲੱਗਣੇ ਸ਼ੁਰੂ ਹੋ ਜਾਣ, ਗੁਰਬਾਣੀ ਦੀ ਕਥਾ ਕੀਰਤਨ ਸੁਣਦਿਆਂ ਸੁਣਦਿਆਂ ਗੁਰਬਾਣੀ ਦਾ ਕੋਈ ਵਾਕ ਮਨ ਨੂੰ ਚੋਟ ਕਰ ਜਾਏ, ਇਹਨੂੰ ਸਾਰਿਆਂ ਵਿੱਚ ਪਰਮਾਤਮਾ ਨਜ਼ਰ ਆਉਣਾ ਸ਼ੁਰੂ ਹੋਵੇ, ਮਹਿਸੂਸ ਕਰੇ ਜਿਸ ਤਰ੍ਹਾਂ ਦੇ ਮੇਰੇ ਬੱਚੇ ਨੇ ਉਸ ਤਰ੍ਹਾਂ ਦੇ ਦੂਸਰਿਆਂ ਦੇ ਬੱਚੇ ਨੇ, ਜਿਸ ਤਰ੍ਹਾਂ ਦਾ ਦੁੱਖ ਮੇਰਾ ਹੈ ਇਸ ਤਰ੍ਹਾਂ ਦਾ ਹੀ ਦੁੱਖ ਦੂਸਰੇ ਦਾ, ਜਿਸ ਤਰ੍ਹਾਂ ਦਾ ਗਰੀਬੀ ਦੇ ਅੰਦਰ ਮੈਂ ਦੁੱਖ ਨੂੰ ਹੰਡਾ ਰਿਹਾ, ਗਰੀਬੀ ਸਾਰਿਆਂ ਵਾਸਤੇ ਇੱਕੋ ਜਿਹੀ ਦੁੱਖਦਾਈ ਹੈ, ਦੂਸਰੇ ਲਈ ਘੱਟ ਨਹੀਂ ਹੈ। ਜਿੰਨਾ ਕਲੇਸ਼ ਮੇਰੇ ਅੰਦਰ ਇੰਨਾ ਹੀ ਕਲੇਸ਼ ਦੂਸਰੇ ਦੇ ਅੰਦਰ ਹੈ। ਪ੍ਰੇਮ ਦੇ ਅੰਦਰ ਆਇਆ ਹੋਇਆ ਬੰਦਾ ਕਿਸੇ ਨੂੰ ਦੁੱਖ ਦੇਣ ਤੋਂ ਪਹਿਲਾਂ ਉਸ ਜਗ੍ਹਾ ਦੇ ਉੱਤੇ ਆਪਣੇ ਆਪ ਨੂੰ ਖੜਾ ਕਰਕੇ ਵੇਖ ਲੈਂਦਾ ਹੈ। ਅਗਰ ਇਸ ਜਗ੍ਹਾ ਦੇ ਉੱਤੇ ਮੈਂ ਖੜਾ ਹੁੰਦਾ, ਇਹ ਬੰਦਾ ਮੈਨੂੰ ਦੁਖੀ ਕਰਨ ਦਾ ਯਤਨ ਕਰਦਾ ਤਾਂ ਮੇਰੇ ਮਨ ਦੇ ਉੱਤੇ ਕੀ ਬੀਤਦੀ, ਤਾਂ ਮੇਰੇ ਮਨ ਦੀ ਦਸ਼ਾ ਕੀ ਹੁੰਦੀ। ਪ੍ਰੇਮ ਦੇ ਅੰਦਰ ਆਇਆ ਹੋਇਆ ਬੰਦਾ ਇਹਨਾਂ ਗੱਲਾਂ ਦੀ ਵਿਚਾਰ ਕਰਨੀ ਸ਼ੁਰੂ ਕਰ ਦਿੰਦਾ ਹੈ। ਤੋ ਜਦ ਇਹ ਗੱਲਾਂ ਵਿਚਾਰ ਦੇ ਅਧੀਨ ਆ ਜਾਣ ਤਾਂ ਫਿਰ ਪਾਪ ਹੁੰਦਾ ਹੀ ਨਹੀਂ ਹੈ, ਅਪਰਾਧ ਹੁੰਦਾ ਹੀ ਨਹੀਂ ਹੈ। ਪਾਪ ਅਪਰਾਧ ਕਦੋਂ ਹੁੰਦਾ ਹੈ? ਮਨ ਨੇ ਬੁਰਾਈ ਨੂੰ ਚਿਤਵਿਆ ਤੇ ਤਨ ਉਸੇ ਵਕਤ ਉਹ ਕੰਮ ਕਰਨ ਵਾਸਤੇ ਉੱਠ ਕੇ ਤੁਰ ਪਿਆ ਹੈ। ਮਨ ਨੇ ਕਹਿ ਦਿੱਤਾ ਹੈ ਵਿਭਚਾਰੀ ਕਰਨੀ ਚਾਹੀਦੀ ਹੈ, ਤਨ ਉਸੇ ਵਕਤ ਨਾਲੋਂ ਨਾਲ ਇਸ ਰਾਹ ਦੇ ਉੱਤੇ ਚੱਲ ਪਿਆ ਹੈ, ਅਪਰਾਧ ਹੋਇਆ ਤੇ ਪਾਪ ਹੋਇਆ। ਮਨ ਨੇ ਕਹਿ ਦਿੱਤਾ ਹੈ ਚੋਰੀ ਹੋਣੀ ਚਾਹੀਦੀ ਹੈ, ਤਨ ਨਾਲੋਂ ਨਾਲ ਉੱਠ ਕੇ ਕਿਸੇ ਦੀ ਜੇਬ ਕਤਰਨ ਲਈ, ਕਿਸੇ ਦਾ ਘਰ ਉਜਾੜਨ ਲਈ, ਚੋਰੀ ਕਰਨ ਲਈ ਚੱਲ ਪਿਆ, ਅਪਰਾਧ ਹੋਇਆ ਪਾਪ ਹੋਇਆ। ਅਗਰ ਮਨ ਕਹਿ ਚੋਰੀ ਕਰਨੀ ਚਾਹੀਦੀ ਹੈ ਤੇ ਤੁਸੀਂ ਇਸ ਵਿਚਾਰ ਨੂੰ ਵਿਚਾਰ ਅਧੀਨ ਕਰ ਲਓ, ਪਰਖਣਾ ਸ਼ੁਰੂ ਕਰ ਦੋ, ਰਿੜਕਣਾ ਸ਼ੁਰੂ ਕਰ ਦੋ ਵੀ ਇਹ ਕੰਮ ਚੰਗਾ ਹੈ ਜਾਂ ਬੁਰਾ ਹੈ, ਤਾਂ ਆਪ ਚੰਦ ਸਮੇਂ ਬਾਅਦ ਪਾਓਗੇ ਤੁਹਾਡੇ ਮਨ ਦਾ ਵੀ ਮਨੋਬਲ ਡਿੱਗ ਗਿਆ ਹੈ। ਮਨ ਦੇ ਅੰਦਰੋਂ ਹੁਣ ਆਵਾਜ਼ ਆ ਰਹੀ ਹੈ ਪਰ ਬੜੀ ਮਦਮ, ਫੇਰ ਵਿਚਾਰੀ ਜਾਓ, ਇਸ ਵਿਚਾਰ ਨੂੰ ਰਿੜਕੀ ਜਾਓ, ਕੁਝ ਸਮਾਂ ਬੀਤ ਜਾਣ ਤੋਂ ਬਾਅਦ ਪਾਓਗੇ ਵਿਚਾਰ ਮਨ ਵਿੱਚੋਂ ਨਿਕਲ ਹੀ ਗਿਆ ਹੈ, ਚੋਰੀ ਕਰਨ ਦਾ ਇਰਾਦਾ ਹੀ ਬਦਲ ਗਿਆ ਹੈ। ਮੈਲਾ ਵਿਚਾਰ ਬਣਦਿਆਂ ਸਾਰ ਮੈਲਾ ਕਰਮ ਕਰਨ ਵਾਲੇ ਬੜੇ ਵੱਡੇ ਪਾਪੀ, ਦੁਰਾਚਾਰੀ, ਅਪਰਾਧੀ ਜਗਤ ਦੇ ਅੰਦਰ ਮਿਲਦੇ ਨੇ। ਮੈਲਾ ਵਿਚਾਰ ਬਣ ਜਾਏ ਉਹਨੂੰ ਸਮਾਂ ਦੇਣਾ, ਉਸ ਵਿਚਾਰ ਨੂੰ ਡਿਲੇ ਕਰਨਾ, ਇਸ ਤਰ੍ਹਾਂ ਦੇ ਮਨੁੱਖਾਂ ਕੋਲੋਂ ਨਾ ਪਾਪ ਹੁੰਦਾ ਹੈ ਨਾ ਅਪਰਾਧ ਹੁੰਦਾ ਹੈ। ਤੀਸਰੀ ਕੁਆਲਿਟੀ ਦੇ ਉਹ ਮਨੁੱਖ ਨੇ ਜਿਹੜੇ ਬਹੁਤ ਉੱਤਮ ਨੇ, ਜਿਨ੍ਹਾਂ ਦੇ ਮਨ ਦੇ ਅੰਦਰ ਮੈਲਾ ਵਿਚਾਰ ਬਣਦਾ ਹੀ ਨਹੀਂ ਹੈ। ਖਰੇ ਕਿਸੇ ਵਕਤ ਮੈਂ ਫੇਰ ਅਰਜ ਕਰਾਂਗਾ, ਅਰਜ ਮੈਂ ਇਹ ਕਰ ਰਿਹਾ ਸਾਂ ਪ੍ਰੇਮ ਦੇ ਅੰਦਰ ਆਪਣੇ ਬੱਚਿਆਂ ਵਰਗੇ ਦੂਸਰੇ ਦੇ ਬੱਚੇ ਵੀ ਨਜ਼ਰ ਆ ਜਾਂਦੇ ਨੇ, ਤੇ ਜਦ ਦੂਸਰੇ ਦੇ ਬੱਚੇ ਵੀ ਮੇਰੇ ਬੱਚਿਆਂ ਦੇ ਬਰਾਬਰ ਦਿਸ ਰਹੇ ਨੇ ਤਾਂ ਫਿਰ ਦੂਸਰੇ ਦੇ ਬੱਚੇ ਨੂੰ ਰੁਵਾ ਕੇ ਆਪਣੇ ਬੱਚੇ ਨੂੰ ਹਸਾਉਣ ਦਾ ਯਤਨ ਕਿਵੇਂ ਕਰ ਸਕਾਂਗੇ? ਦੂਸਰੇ ਦੇ ਬੱਚੇ ਦੇ ਮੂੰਹ ਵਿੱਚੋਂ ਭੋਜਨ ਦਾ ਟੁਕੜਾ ਖੋ ਕੇ ਆਪਣੇ ਬੱਚੇ ਦੇ ਪੇਟ ਦੇ ਅੰਦਰ ਕਿਵੇਂ ਤੋੜ ਸਕਾਂਗੇ? ਕਿਉਂਕਿ ਦੂਸਰੇ ਦੇ ਤੇ ਆਪਣੇ ਦੇ ਅੰਦਰ ਹੁਣ ਕੋਈ ਫਰਕ ਨਜ਼ਰ ਨਹੀਂ ਆ ਰਿਹਾ। ਫਿਰ ਇਸ ਤਰ੍ਹਾਂ ਦੀ ਅਵਸਥਾ ਦੇ ਅੰਦਰ ਪਹੁੰਚਿਆ ਹੋਇਆ ਮਨੁੱਖ ਦੂਸਰੇ ਦੀ ਗਰੀਬੀ, ਦੂਸਰੇ ਦੀ ਦੀਨ ਦਸ਼ਾ, ਦੂਸਰੇ ਦੀ ਭੁੱਖ ਨੂੰ ਵੇਖ ਕੇ ਮਿਟਾਉਣ ਦਾ ਯਤਨ ਕਰਦਾ ਹੈ, ਨਾ ਮਿਟਾ ਸਕੇ ਤੇ ਉਹਦੇ ਹਿਰਦੇ ਦੀ ਡੂੰਘਾਈ ਵਿੱਚੋਂ ਇੱਕ ਅਰਦਾਸ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਫਿਰ ਉਹ ਅਰਦਾਸ ਕਰਦਾ ਹੈ ਨਿਰੰਕਾਰ ਸਭ ਦਾ ਭਲਾ ਕਰ। ਠੀਕ ਹੈ ਮੇਰੀ ਲੋੜ ਹੈ ਭੋਜਨ,
पर दूसरे की लोड़ भी ते भोजन है, इकली मेरी लोड़ ते नहीं है। मेरी लोड़ है कपड़ा, दूसरे की लोड़ भी ते कपड़ा है, इकली मेरी लोड़ ते नहीं है। जो मेरिया लोड़ा ने उस समाजिक प्राणी होने दे नाते सब दिया लोड़ा ने। मैं किसे दिया लोड़ा खो लवा, दाता खो लवा और अपनिया लोड़ा पूरिया करा, ये मैनू शोभा नहीं देंदा। फिर वो दूसरे नूं भी हसाउण दा यतन करदा है जितनी उसकी समर्था है, ते जद समर्था खत्म हो जाती है ते फिर वो अरदास करदा है परमात्मा सब दा भला कर, ते सब दा भला मंगण वाला सब दे घेरे दे अंदर आप भी आ जाता है। इस तरह नहीं है कि आप सब दे घेरे तो बाहर रहिंदा है, सब दे दायरे विच वो आप भी आ जाता है। सब दे घेरे दे अंदर तमाम पशु परिंदे जीव जंतु मनुख मातर सब कुछ आ जाते हैं, दिसन वाले ना दिसन वाले सारे जंतु आ जाते हैं सब दे घेरे दे अंदर। तो एक दस्तूर है जो सब दा भला मंगदा है वो कर भावे ना सके, क्योंकि करना तो उन्हें ही है ना जिनी समर्था है, कर भावे ना सके पर जो मंगदा है परमात्मा उहदा भला अवश्य करदा है। ते जो दूसरे का बुरा मंगदा है, एक दस्तूर है परमात्मा का बनाया होया उहदा अपना बुरा हुंदा है अवच हुंदा है। दूसरे का बुरा मंगना एवें समझ लो अपने वास्ते बुराई मंगन का तुसी राह खोल रहे हो, तुहाडा बुरा होवे ए यतन कर रहे हो। दूसरे का भला मंगना समझ लो ए यतन कर रहे हो कि मेरा भला होवे। अगर ये नुकता समझ विच आ जाए ते आप कदी किसे दूसरे का बुरा मंग ही नहीं पाओगे। मैं ना लफ्जा नूं दोबारा दोहरा दिया, दूसरे का बुरा मंगोगे बुरा कर नहीं पाओगे, क्योंकि जो भी देना है परमात्मा ने देना है, साडे हाथ विच ते है नहीं। असी किसे दे कोलों खोई तुरे जावांगे लई जावांगे, अगर परमात्मा ही उहदी जेब भरी जा रही है ते असी लै लै के थक जावांगे, देण वाला कदी थकदा नहीं है। तो अर्ज मैं ये कर रहा सा, दूसरे का बुरा करना जां बुरा मंगना इस तरह समझ लो कि तुसी अपना बुरा आप ही कर रहे हो, अपने हत्थां दे नाल ही अपने पैरां दे उत्ते कुहाड़ा मार रहे हो। दूसरे का भला मंग के तुसी अपना ही भला मंग रहे हो, एक सूत्र है परमात्मा का दस्तूर है। अगर ये नुकता समझ विच आ जाए तो धर्म दे राह दे अंदर इस नुकते दे जरिए तुहानू बहुत वड्डी सफलता प्राप्त हो सकती है। धर्म दे राह दे उत्ते चलदियां चलदियां रीढ़ दी हड्डी दा एक मणका है सब दा भला मंगना भला वेखना भला सोचना। असी भला मंगदे भी नहीं आ, भला करदे भी नहीं आ, भला सोचदे भी नहीं आ, तो फिर हुंदा की ये जीवन दे अंदर बुरा हुंदा है। जीवन दे अंदर कले कलेश दुख दलिद्र बन जांदे ने, तो फिर साडे कोल उहनू मिटाउण वास्ते राह की है। फिर भी ये नहीं कि जिस कारण करके बीमारी बनी है हुण मैं उह कम ना करा, कम उही करना है। हुण अगला नुकता है बस $5 देने ने अरदास करवा लेनी है ताकि मेरा भला होवे, इस तरह भला हुंदा नहीं है। दूसरे कोलों पाठ करवा लेना है ताकि मेरा भला होवे, ते खुद करना नहीं, खुद करना नहीं, परहेजगार बनना नहीं, शुभ कर्म करना नहीं, तो फिर जीवन दे अंदर कले कलेश हो के चोरे ये सब कुछ वधदा तुरिया जांदा है। खैर मैं अपने विषय वल मुड़ा, नंबर एक दे उत्ते है मोह, फिर इस तो बाद अगे चल के आउंदा है प्रेम। ये प्रेम दा दूसरा रूप है कि सब दा भला मंगना। जिस हिरदे दे अंदर मोह है ते मोह दी तारा बड़ी डूंगी ते बड़ी तिखी चलदी है, ओ भला मंगदा जरूर है पर केवल अपना ते अपने परिवार दा भला मंगदा है, अपने वास्ते मंगदा है दूसरे वास्ते नहीं। दूसरे दा लख नुकसान हुंदा है हुंदा रहे मेरा ना होए। और मेरे कोल इस तरह दा एक प्रेमी मैनू मिलिया भी सी, एक मार्केट दे अंदर किधरे अग लग गई दिवाली दे दिनां दे अंदर, दुकाना 10-12 सड़ के राख होईयां तबाह हो गईयां, ओदी दुकान बच गई सबब दे नाल। गुरुद्वारे आउंदा है प्रसाद लेके, अरदास करवा रहे निरंकार तेरा मैं शुक्र गुजार हां मेरी दुकान बच गई। मैं क्या सड़ियां किन्नियां ने, कहन लगा 10-12 दुकाना सड़ के बिल्कुल सवाह बन गईयां ने, राख बन गईयां ने, मेरी बच गई है।
मेरी बच गई है, मैं खुश हां, दूसरे दियां सड़ गईयां ने, मैनू कोई अफसोस नहीं है। इस तरह का मनुख मोह दे अंदर जकड़िया है। इस तरह के मनुख की अरदास का की लाभ होएगा, की अर्थ होएगा? जो दूसरे की दुकान सड़ गए उहदे उत्ते अफसोस जार भी नहीं कर रहा कि सड़ गईयां ने, अपनी बची अपने बचन वास्ते हासे निकलते ने। इस तरह का मनुख अंदरों बड़ा करप्ट हुंदा है, खोटा हुंदा है, अंदर का शुद्ध नहीं हुंदा। दूसरे का नुकसान होया उहदे विच खुशी नूं प्रगट करना ये बड़े हौले मनुखां दा काम है। दूसरे दे रोने दे अंदर किसे नूं रोण दी जाच आ जाए, दूसरे दी खुशी दे अंदर खुश होण दी जाच आ जाए, दूसरे दे हंजू वेख के अक्षबार होण दी इस नूं वादी पै जाए, इस तरह दा मनुख फिर रब दे नेड़े नेड़े अंदरों हुंदा तुरिया जांदा। तो खैर, प्रेम दे अंदर बंदे नूं दूसरे दा दुख भी दुखी करके रख देंदा है। दुख दूसरे दे घर विच आया है, बंदा अपनी जगह दे उत्ते परेशान होया है, दुख आया क्यों है, ते फिर उन्हूं पता भी नहीं होंदा, ते उदी अरदास भी हो जांदी है, निरंकारे दा भला कर। बड़े सज्जन इस तरह दे मिलदे ने, निरंकारे दा भला कर, जिहदे वास्ते अरदास कीती जा रही उन्हूं पता भी नहीं कि मेरे संबंध विच कोई पाठ पूजा कर रहा है या अरदास कर रहा है, पता भी नहीं। प्रेमी हिरदा भले की सोच रखता है, भला मंगता है, किसी का दुख उहदे कोलों बर्दाश्त हुंदा नहीं है, किसी का दर्द उहदे कोलों सहन हुंदा नहीं है। दूसरा रोंदा है नाल उहदे भी हंजू उतरने शुरू हो जांदे ने, दूसरा हसदा है ते उह परमात्मा का शुक्र गुजार हुंदा है, निरंकार तो इहनूं दातां दित्तियां ने, जिन्हां नूं नहीं मिलियां तो उहनां दी झोली भी बख्श, सारिआं नूं दे। प्रेमी हिरदा सब का भला मंगता है। प्रेम जिवें जिवें मन दे अंदर टिकदा जांदा है, प्रेम अंदर पकदा जांदा है, प्रेम ही अगे जाके पकदा पकदा वैराग दा रूप धारण कर लेंदा है। अज जिहड़े दो श्लोक भगत फरीद साहब जी दे मैं तुहाडे सामने पढ़ के सुनाए, दोवां दे अंदर वैराग दा जिक्र है। सब तो पहला मोह, फिर उस तो बाद प्रेम। प्रेम अंदर पक जाए, प्रेम अंदर टिक जाए, प्रेम पकदा पकदा अगे जाके वैराग दा रूप धारण कर लेंदा है। ठीक इस तरह ही जिवें आप किसे गऊ जां मझ दा किसे भांडे दे अंदर दुध लेके आउंदे हो, दुध उस दुध नूं जाग ला के खट्टा ला के जमा दिओ, उहदा रंग ढंग ते उस तरह दा ही रहिंदा है, पर उहदा नां बदल जांदा है ते थोड़ा जिहा उहदे अंदर फर्क पै जांदा है। उह जमन तों बाद बण जाएगा दही, रंग दा भावें चिट्टा ही रहा है पर उहदा नाम बदल गया। हुण पुछो भी भांडे दे अंदर की वस्ते, कोई ये नहीं कहेगा दुध पिया है, वेखण वाले सारे कहणगे दही, बर्तन दे अंदर दही है, कल दुध सी अज दुध नहीं है, अज दही है। फिर सिजे सिजे उहनूं मथना शुरू कर दिता है, उहनूं मथदिआं मथदिआं अगों दो चीजां निकलियां ने, एक दे अंदर कढ के मक्खण पा दिता है ते दूजे भांडे दे अंदर कढ के लस्सी पा दित्ती है। दुध तो पैदा होया सब कुछ, पुछो भी इस भांडे विच की ते दूजे विच की, जवाब आएगा एक दे अंदर मक्खण है, दूसरे दे अंदर छाछ है, दूसरे दे अंदर लस्सी है। उस मक्खण नूं तपा दिओ ते फिर बन जाएगा दे अंदर शुद्ध देसी घिओ है, है ते आखर दुध। ठीक इस तरह मोह तो अगे चलदा चलदा बन जांदा है प्रेम। प्रेम जद पकदा तुरिया जांदा है, रसदा तुरिया जांदा है, प्रेम ही अगे जाके नाम बदल लैंदा है, प्रेम ही रूप बदल रहिंदा है, उहदा नाम बन जांदा है वैराग। प्रेम दा ही बदलिया होया नाम ते बदलिया होया रूप वैराग है। एक अवस्था दा नाम, उस अवस्था दे अंदर पहुंचन वाले नूं कह दिता गया वैरागी हिरदा, एक अवस्था विच रहण वाले नूं कह दिता गया प्रेमी हिरदा, एक अवस्था विच रहण वाले नूं कह दिता गया ये बिल्कुल मोह दे चिक्कड़ दे अंदर लबरेज है। तो खैर वैराग, वैराग दी अवस्था दीआं निशानियां ने कि इस तरह दे मनुखी मन विचों हर वक्त हंजू उठदे रहिंदे ने। प्रेम अंदर नको नक भरिया रहिंदा है, प्रेम समाया रहिंदा है, ते ओ प्रेम फिर वैराग दा रूप बन के हंजुआं दे राहीं एक गर्म जल दे राहीं अखां विचों बाहर टपकना शुरू हो जांदा है।
ਇਸ ਤਰ੍ਹਾਂ ਦੇ ਮਨੁੱਖ ਦੇ ਕੋਲ ਕਿਧਰੇ ਮਾਮੂਲੀ ਜਿਹੀ ਗੁਰੂ ਦੀ ਗੱਲ ਕਰੋ, ਉਹਦੇ ਨੇਤਰ ਤੁਹਾਨੂੰ ਵਗਦੇ ਦਿਸਣਗੇ। ਇਸ ਤਰ੍ਹਾਂ ਦੇ ਮਨੁੱਖ ਦੇ ਕੋਲ ਕਿਧਰੇ ਜਾ ਕੇ ਕੋਈ ਗੁਰੂ ਕੀ ਕਥਾ ਕਹਾਣੀ ਆਰੰਭੀ ਕਰੋ, ਛੇੜੋਏ, ਉਸੇ ਵਕਤ ਉਹਦੇ ਗਲੇ ਦੇ ਅੰਦਰ ਗੱਚ ਆ ਜਾਂਦਾ ਹੈ, ਗਲਾ ਰੁਕ ਜਾਂਦਾ ਹੈ ਔਰ ਹੰਝੂ ਵਗਣੇ ਸ਼ੁਰੂ ਹੋ ਜਾਂਦੇ ਨੇ। ਕਮਾਲ ਦੀ ਗੱਲ ਹੈ, ਇੰਨਾ ਵੈਰਾਗੀ ਹਿਰਦਾ ਕੱਲ ਤੱਕ ਲਗਾਤਾਰ ਗੁਰੂ ਦੀਆਂ ਕਥਾ ਕਹਾਣੀਆਂ ਸੁਣਦਾ ਸੀ, ਪਰ ਕਦੀ ਰੰਚਕ ਮਾਤਰ ਮਨ ਦੇ ਉੱਤੇ ਅਸਰ ਨਹੀਂ ਸੀ ਹੋਇਆ। ਅੱਜ ਥੋੜੀ ਜਿਹੀ ਸੁਣਦਾ ਹੈ, ਉਹਦੇ ਨਾਲ ਹੀ ਮਨ ਨੂੰ ਚੋਟ ਲੱਗਦੀ ਹੈ, ਮਨ ਰੋਣਾ ਸ਼ੁਰੂ ਕਰ ਦਿੰਦਾ ਹੈ। ਕਹਿੰਦੇ ਨੇ ਕਿ ਰੁੱਖ ਦੀ ਟਹਿਣੀ ਜਿੰਨੀ ਕੋਮਲ ਹੁੰਦੀ ਹੈ, ਥੋੜੀ ਜਿਹੀ ਹਵਾ ਆਵੇ ਤੇ ਹਵਾ ਦੇ ਝੋਂਕੇ ਦੇ ਨਾਲ ਰੁੱਖ ਦੀਆਂ ਟਹਿਣੀਆਂ ਝੂਮਣਾ ਸ਼ੁਰੂ ਕਰ ਦਿੰਦੀਆਂ ਨੇ। ਮਾਮੂਲੀ ਹਵਾ ਦੇ ਨਾਲ, ਨਾ ਮਾਤਰ ਹਵਾ ਦੇ ਨਾਲ ਪੱਤੇ ਹਿਲਣੇ ਸ਼ੁਰੂ ਕਰ ਦਿੰਦੇ ਨੇ। ਰੁੱਖ ਦਾ ਤਣਾ ਪੱਕਦਾ ਪੱਕਦਾ ਕਾਫੀ ਮੋਟਾ ਹੋ ਜਾਏ ਔਰ ਉਹ ਤਣਾ ਤਾਕਤਵਰ ਬਣ ਜਾਏ, ਥੋੜੀ ਹਵਾ ਦੇ ਨਾਲ ਤੇ ਉਸ ਤਣੇ ਨੂੰ ਹਿਲਾਇਆ ਨਹੀਂ ਜਾ ਸਕਦਾ, ਹਿੱਲੇਗਾ ਨਹੀਂ, ਉਹ ਤਣਾ ਝੂਮਦਾ ਨਹੀਂ ਹੈ। ਕੋਮਲ ਟਹਿਣੀਆਂ ਹਵਾ ਦੇ ਸਾਹਮਣੇ ਝੂਮਦੀਆਂ ਨੇ, ਪਰ ਤਾਕਤਵਰ ਤਣਾ ਇੱਕ ਰੁੱਖ ਦਾ ਟਾਹਣਾ ਉੱਥੇ ਹਵਾ ਦੇ ਸਾਹਮਣੇ ਨਹੀਂ ਝੂਮਦਾ। ਬਹੁਤ ਤੇਜ਼ ਤੂਫਾਨ ਤੋਂ ਬਾਅਦ ਉਹ ਵੀ ਝੂਮਦਾ ਹੈ, ਪਰ ਫਿਰ ਅੱਗੇ ਚੱਲੋ ਜੇ ਪੱਥਰ ਹੈ ਤੇ ਪੱਥਰ ਭਾਵੇਂ ਤੂਫਾਨ ਚੱਲਦੇ ਰਹਿਣ, ਫਿਰ ਉਹ ਬਿਲਕੁਲ ਹੀ ਨਹੀਂ ਝੂਮਦਾ। ਪੱਥਰ ਹਵਾ ਦੇ ਸਾਹਮਣੇ ਨਾਚ ਨਹੀਂ ਕਰਦਾ, ਝੂਮਦਾ ਨਹੀਂ ਹੈ। ਜਿਸ ਮਨੁੱਖ ਦੇ ਮਨ ਦੇ ਅੰਦਰ ਵੈਰਾਗ ਬਹੁਤ ਜ਼ਿਆਦਾ ਹੈ, ਗੁਰੂ ਦੇ ਸੰਬੰਧ ਵਿੱਚ ਪ੍ਰੇਮ ਬਹੁਤ ਜ਼ਿਆਦਾ ਹੈ, ਮਾਮੂਲੀ ਜਿਹੀ ਆਵਾਜ਼ ਗੁਰੂ ਦੇ ਸੰਬੰਧ ਵਿੱਚ ਕੋਈ ਕੰਨਾਂ ਤੱਕ ਆਈ ਹੈ, ਉਹ ਝੂਮਣਾ ਸ਼ੁਰੂ ਕਰ ਦਿੰਦਾ ਹੈ, ਰੋਣਾ ਸ਼ੁਰੂ ਕਰ ਦਿੰਦਾ ਹੈ, ਵੈਰਾਗ ਅੰਦਰੋਂ ਬਾਹਰ ਫੁੱਟਣਾ ਸ਼ੁਰੂ ਹੋ ਜਾਂਦਾ ਹੈ, ਮਾਮੂਲੀ ਜਿਹੀ ਗੁਰੂ ਦੀ ਗੱਲ ਸੁਣਦੇ ਆਏ। ਇਸ ਤੋਂ ਅੱਗੇ ਤੁਰੇ ਜਾਓ, ਕੁਝ ਮਨੁੱਖ ਇਸ ਤਰ੍ਹਾਂ ਦੇ ਨੇ, ਉਹਨਾਂ ਦੇ ਮਨ ਦੇ ਅੰਦਰ ਗੁਰੂ ਦੇ ਸੰਬੰਧ ਵਿੱਚ ਪ੍ਰੇਮ ਤੇ ਹੁੰਦਾ ਹੈ, ਪਰ ਉਹ ਪ੍ਰੇਮ ਪੱਕਿਆ ਨਹੀਂ ਹੁੰਦਾ। ਕਦੀ ਕਦਾਰ 6 ਮਹੀਨੇ ਸਾਲ ਬਾਅਦ ਉਹਨਾਂ ਦੇ ਮਨ ਦੀ ਦਸ਼ਾ ਬਣਦੀ ਹੈ, ਕਥਾ ਚੱਲਦੀ ਹੈ, ਕਥਾ ਨੂੰ ਸੁਣਦਿਆਂ ਕੀਰਤਨ ਨੂੰ ਸੁਣਦਿਆਂ ਕਿਧਰੇ ਮਾਮੂਲੀ ਜਿਹਾ ਮਨ ਵੈਰਾਗਮਈ ਬਣਦਾ, ਨਹੀਂ ਤੇ ਨਹੀਂ ਬਣਦਾ, ਪਰ ਪ੍ਰੇਮ ਹੁੰਦਾ ਹੈ, ਪਰ ਥੋੜਾ ਹੁੰਦਾ ਹੈ, ਕੱਚੀ ਮਿਆਰ ਵਾਲਾ ਹੁੰਦਾ ਹੈ, ਅਜੇ ਪੱਕਿਆ ਨਹੀਂ। ਕੁਝ ਇਸ ਤਰ੍ਹਾਂ ਦੇ ਪੱਥਰ ਲੋਕ ਵੀ ਹੁੰਦੇ ਨੇ, ਖਿਮਾ ਚਾਹਾਂਗਾ, ਭਾਵੇਂ ਦਿਨ ਭਰ ਰਾਤ 24 ਘੰਟੇ ਲਗਾਤਾਰ ਕਥਾ ਚੱਲਦੀ ਰਹੇ, ਕੀਰਤਨ ਚੱਲਦਾ ਰਹੇ, ਪਰ ਉਹਨਾਂ ਦੇ ਨੇਤਰ ਕਦੀ ਤਰ ਹੁੰਦੇ ਹੀ ਨਹੀਂ ਹੈ, ਕਦੀ ਨੇਤਰਾਂ ਵਿੱਚੋਂ ਵੈਰਾਗ ਆਉਂਦਾ ਹੀ ਨਹੀਂ ਹੈ, ਬੜੇ ਪੱਥਰ, ਬੜੇ ਕਠੋਰ। ਤੋ ਖੈਰ, ਅੱਜ ਦੇ ਇਹ ਮਹਾਂਵਾਕ ਭਗਤ ਫਰੀਦ ਸਾਹਿਬ ਜੀ ਦੇ, ਕਹਿੰਦੇ ਨੇ, ਫਰੀਦਾ ਚਿੰਤ ਖਟੋਲਾ, ਹੇ ਪ੍ਰਮਾਤਮਾ ਮੈਂ ਚਿੰਤਾ ਨੂੰ ਖਟੋਲਾ ਬਣਾ ਲਿਆ। ਖਟੋਲਾ ਕਹਿੰਦੇ ਨੇ ਮੰਜੀ ਨੂੰ, ਮੈਂ ਚਿੰਤਾ ਨੂੰ, ਤੇ ਚਿੰਤਾ ਕਿਸ ਚੀਜ਼ ਦੀ ਹੈ, ਇਹ ਨਹੀਂ ਕਿ ਮੈਨੂੰ ਧਨ ਨਹੀਂ ਮਿਲਿਆ ਤਾਂ ਚਿੰਤਾ ਹੈ, ਪਰਿਵਾਰ ਨਹੀਂ ਮਿਲਿਆ ਤਾਂ ਚਿੰਤਾ ਹੈ, ਮੇਰੀ ਮੌਤ ਸਾਹਮਣੇ ਆਣ ਕੇ ਖਲੋ ਗਈ ਹੈ ਤਾਂ ਚਿੰਤਾ ਹੈ, ਸਰੀਰ ਰੋਗੀ ਬਣ ਗਿਆ ਹੈ ਤਾਂ ਚਿੰਤਾ ਹੈ, ਨਹੀਂ। ਚਿੰਤਾ ਇੱਕ ਗੱਲ ਦੀ ਹੈ, ਪਰਮਾਤਮਾ ਤੋਂ ਮਿਲਿਆ ਜੇ ਕਿਉਂ ਨਹੀਂ, ਮਿਲਣਾ ਚਾਹੀਦਾ ਸੈਂ, ਪਰ ਮਿਲਿਆ ਕਿਉਂ ਨਹੀਂ। ਇਹ ਜਨਮ ਸਾਰਾ ਬੀਤਦਾ ਜਾ ਰਿਹਾ ਹੈ, ਮੇਰਾ ਬਾਲਪਨ ਚਲਾ ਗਿਆ, ਤੇਰਾ ਮਿਲਾਪ ਨਹੀਂ ਹੋਇਆ, ਮੇਰੀ ਜਵਾਨੀ ਬੀਤ ਗਈ ਤੇ ਨਸ਼ਿਆਂ ਵਿਕਾਰਾਂ ਦੇ ਅੰਦਰ, ਮਦਹੋਸ਼ੀ ਦੇ ਅੰਦਰ ਰੰਚਕ ਮਾਤਰ ਵੀ ਤੇਰੇ ਮਿਲਾਪ ਦਾ ਆਨੰਦ ਮੈਂ ਨਹੀਂ ਪਾਇਆ। ਜਵਾਨੀ ਤੋਂ ਬਾਅਦ ਬੁਢਾਪੇ ਦਾ ਦੌਰ ਆਇਆ ਹੈ ਤੇ ਬੁਢਾਪਾ ਵੀ ਮੇਰਾ ਬੀਤ ਰਿਹਾ ਹੈ, ਬੁਢਾਪਾ ਵੀ ਮੇਰਾ ਜਾਣ ਦੇ ਕਿਨਾਰੇ ਦੇ ਉੱਤੇ ਹੈ, ਨਿਰੰਕਾਰ ਮਿਲਿਆ ਤੇ ਤੂੰ ਅਜੇ ਵੀ ਨਹੀਂ, ਚਿੰਤਾ ਬਣ ਗਈ ਹੈ ਕਦੋਂ ਮਿਲੇਗਾ। ਬਹੁਤ ਜਨਮ ਬਿਸਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ। ਨਿਰੰਕਾਰ ਆਸ਼ਾ ਇੱਕ ਹੀ ਹੈ, ਬਾਕੀ ਉਮੀਦਾਂ ਬਾਕੀ ਇਸ਼ਾਵਾਂ ਪਿੱਛੇ ਰਹਿ ਗਈਆਂ ਨੇ, ਬਾਕੀ ਇਸ਼ਾਵਾਂ ਦਾ ਵੇਗ ਕਮਜ਼ੋਰ ਪੈ ਗਿਆ ਹੈ। ਇੱਕੋ ਹੀ ਆਸ਼ਾ, ਇੱਕੋ ਹੀ ਤਾਂਗ ਬਾਕੀ ਹੈ, ਤਾਂਗ ਇਹੀ ਹੈ ਨਿਰੰਕਾਰ ਤੇਰਾ ਤੇ ਮੇਰਾ ਮਿਲਾਪ ਹੋ ਜਾਏ। ਮੈਨੂੰ ਮੁੱਦਤ ਹੋ ਗਈ, ਕਈ ਜਨਮ ਬੀਤ ਗਏ, ਤੇਰੇ ਵਿਛੋੜੇ ਦਾ ਸੱਲ ਸਹਿਣ ਕਰਦਿਆਂ ਕਰਦਿਆਂ, ਵਿਛੋੜੇ ਦਾ ਦੁੱਖ ਹੰਡਾਉਂਦਿਆਂ ਹੰਡਾਉਂਦਿਆਂ, ਹੁਣ ਮੈਂ ਅਰਦਾਸ ਵੀ ਕਰਦਾ, ਉਮੀਦ ਵੀ ਕਰਦਾ ਤੂੰ ਮਿਲ। ਬਹੁਤ ਜਨਮ ਵਿਛੜੇ ਤੇ ਮਾਧੋ, ਬੜੇ ਜਨਮ ਹੋ ਗਏ ਨੇ ਵਿਛੋੜੇ ਦੇ ਅੰਦਰ, ਹੁਣ ਤੇ ਮੇਰੀ ਬੇਨਤੀ ਪ੍ਰਵਾਨ ਕਰ। ਤੋ ਫਿਰ ਇਸ ਤਰ੍ਹਾਂ ਵੀ ਕਹਿੰਦੇ ਨੇ ਭਗਤ ਰਵਿਦਾਸ ਸਾਹਿਬ ਜੀ ਕਿ ਨਿਰੰਕਾਰ ਤੁਮ ਸਰ
हमसर दीन दयाल न तुम सर अपत्यार क्या कीजै। मेरे वर्गा दीन कोई नहीं है, दुखी कोई नहीं है, गरीब कोई नहीं है, ते तेरे वर्गा निरंकार दयालु भी कोई नहीं है। हुण कितनी बेहबलता कितना वैराग हिरदे दे अंदर उठिया होएगा जो खुद नू कह रहे ने मैं बहुत नीवा परमात्मा तू मेरे सामने बहुत उच्चा। तो कहन लगे अब पतियार क्या कीजै, हुण मेरा अजमाउणा कीए पतियाउणा कीए, मेरी परखी करनी है। बचनी तोर मोर मन माने जनको पूरन दीजै। जद मेरा मन मानी गया तेरे बचना नू, मेरा मन सहमत हो ही गया तेरी बाणी दे नाल, मैं पूरी तरह तेनू समर्पण कर ही दिता है। तन मन धन सब सौंप गुर को, हुक्म मन्निए पाई है। मैं हुक्म मन भी रहा, तन दी पेटा मन दी पेटा तन दी पेटा तेरे चरणा विच रख दिती है। तो हुण मैनू अजमाउणा की होया, तू ते अंतर जामी है अंदरों जानना है, हुण मैनू की पत्याउणा है की पत्यार कर रहा है मेरी। तो कह रहे ने फरीदा चिंत खटोला, मैं परमात्मा तेरा मलाप नहीं होया। इस विषय नू आधार बना के जेडी चिंता बनी, पता नहीं इस जन्म दे अंदर भी मिलेगा या इस तरह ही जाना पाएगा, खाली हाथ ही मुड़ना पाएगा, इनू मैं मंजी बना लिया है। चिंत खटोला वाण दुख, तो हुण परमात्मा दा विछोड़ा है ते उस विछोड़े दे अंदर एक रस भी है, विछोड़े दे अंदर एक दुख भी है। विछोड़ा आम जिहड़ा दुनियावी विछोड़ा हुंदा है इहदे विच रस नहीं हुंदा, इहदे विच इकल्ला दुख हुंदा है। मां धी दा विछोड़ा, पिता पुत्र दा विछोड़ा, भाई भाई दा विछोड़ा, पति पत्नी दा विछोड़ा, मित्र मित्र दा विछोड़ा, धन दा विछोड़ा, तंदुरुस्ती दा विछोड़ा या होर तरह तरह दे विछोड़े, इस विछोड़े विचों केवल दुख मिलता है, सुख नहीं, कोई रस नहीं, केवल दुख, इकला दुख। परमात्मा दा विछोड़ा इस तरह दा विछोड़ा है, इथों दुख भी मिलता है ते इथों एक रस भी मिलता है। दुख मिलता है बहुत वड्डा, रस मिलता है बहुत वड्डा, दोवें चीजां इकट्ठियां मिलदियां ने। रस परमात्मा नालों टुटन नहीं देंदा, दुख एहसास बनाई रखता है कि परमात्मा नूं मिलन दा यतन प्रयतन होर कर, जोरदार कर, मंग कर, अरदासां दे विच लगा रह, साधना दे दौर विचों गुजरदा रह। मेहनत मुशक्कत करन वास्ते दुख प्रेरणा करता है ते जुड़े रहन वास्ते विचकार जो काम करता है वह मिलिया होया रस काम करता है। परमात्मा दे विछोड़े विचों अकै रस मिलता है ते नाल दुख मिलता है। विछोड़े विचों मिलता दुख है, परमात्मा दे विछोड़े विचों अकै रस भी मिलता है। यही कारण है कि भगत फरीद साहब जी कहन लगे वाण दुख, चिंता नू मैं मंजा बना लिया है, ही हां सेरू बना लिया है, पावे बना लिया है, ते वाण फिर उस मंजे नू बुनना भी ते है, वाण भी ते चाहिदा है, ते फिर वाण बना लिया परमात्मा जो तेरे ते मेरे विछोड़े विचों दुख मिल रहा है उनू मैं वाण बना लिया है। चिंत खटोला वाण दुख बिरह विशावन लेप, हुण मंजी ते तैयार हो गई, मंजी दे पावे चाहिदे ने। भगत जी ने चिंता नू पाव्यां दी जगह दे उत्ते वरत लिया, मंजी दियां हीयां सेरू चाहिदे ने, ते भगत जी कहन लगे मैं चिंता नू इस जगह दे उत्ते वरत लिया। मंजी मुकम्मल होवे वाण चाहिदा है, कहन लगे मैं दुख नू वाण जान लिया। मंजी मुकम्मल हो गई पर इस मंजी दे उत्ते फिर बिस्तर भी ते चाहिदा है, विछाउणा भी ते चाहिदा है। कहन लगे बिरहा विशावन लेप, हे निरंकार तेरा वैराग तेरा बिरहा उनू मैं उपर लैण वास्ते लेप रजाई बनाया है, उनू ही मैं हेठां विछाउण वास्ते तलाई बनाया है। विशावन लेप विछाया मैं बिरहे नू, उपर लिया मैं बिरहा, दिन पर रात मेरे जीवन दे अंदर बिरह ही बिरहा रहिंदा है। कहन लगे ए मेरा जीवन है, बिरह विशावन लेप एहो हमारा जीवना, तो साहिब सच्चे वेग, हे मेरे साहिब हे मेरे निरंकार मेरे जीवन दी चाल इस तरह दी है जो मैं तेरे सामने बयान कर रहा, कदी रुक करके मेरे वल वेखता सही
कि तेरे नाल प्यार करने वाला वैरागी हिरदा किस तरह जीवन गुजारदा है। वैराग में हिरदे वाले मनुख दे पास तन दौलत पदार्थ बहुत सारे होन पर उन्हों इन्हां दे नाल लगाव नहीं रहिंदा, अगे चला जांदा है। निरंकार तू मिले तां गल बनदी है, तेरे तो बगैर नहीं। इस तरह दे मनुख नूं कोई दूसरा मनुख जमीन जायदाद मिलखो मिकदारी देवे, कोई लालच देवे तेनू ए कुछ मिलेगा, छड परमात्मा दे राह नूं की लैना चल के, नहीं मिलदा ना सही। केड़ा सारी दुनिया ने रब नूं पा लिया पर उह रुकदा नहीं है। वैराग मन दे अंदर इको ही है, यतन प्रयतन इको ही है, अरदास मन दे अंदर इको ही है। हुण उह साधना दे दौर विचों दी निकलण दा यतन कर रहा है ते उम्मीद अरदास की करदा है, निरंकार तू मिले ता मेरे मन दा चैन मेरे मन दी शांति, तू ना मिले ते फिर मेरा जीवना कादा जीवना होया। एक सच्ची सुहागण दी अरदास इस तरह दी, सच्चे जग्यासु दा जीवन इस तरह दा ही है। एहो हमारा जीवना, मेरा जीवना चिंता दे अंदर, मेरा जीवना दुख दे अंदर, मेरा जीवना अधूरा जिहा, ते परमात्मा कदा जीवना है। तेरे तो विछड़ के जीवना भी कोई जीवना है, तू मेरी अरदास सुन ते मैनू मिल। इस तरह बेनतियां करदा होया नजर पैंदा है। शिक्षा दी साहब जी ने रब दे प्यारियां दियां नौ निशानियां बयान कीतियां ने, नौ निशानियां। वो कहिंदे ने रंग जरद सब तो पहले निशानी, रब दे प्यारे दा रब दे आशक दा चेहरे दा रंग बदल के जरद हो जांदा है। जरद दा मतलब पीला। पैना चौल बनाउंदियां ने प्रशादे लंगर दे अंदर चौल बांदे ने, उन्हां विच पा दिओ पीला रंग ते आपां पंजाबी विच कह दिंदे आ जरदा बनाया जरदा। जरदे दा मतलब पीले रंग वाले चौल। जरद फारसी दे अंदर पीले नूं कह दिंदे ने। रब दे नाल जुड़िया होया वैराग में हिरदा, शेख शादी साहब कह देंदे ने रंग उदा जरद रहिंदा है। रंग जरद आहे शरद ठंडे हौके उदे विच्चों निकल दे रहिंदे ने। मन विच्चों ठंडे हौकियां दा जन्म हुंदा है, ते ठंडे हौके क्यों? परमात्मा दे विछोड़े दे कारण। रब दे संबंध विच वैराग बड़ा है। जनून शाजे एक जनून जिहा बन जाए कि ऐ मंजिल पा के ही रहना है, ऐ कुछ मैं करके रहना है, तो जितना समा ओ मंजिल आ पाना लो ना खाना चंगा लगता है, ना पीना चंगा लगता है, ना पहनना चंगा लगता है, ना सुनना चंगा लगता है, ना बहना चंगा लगता है। लोग नचते टपते हसते गाते ने पर जिहदे सिर दे उते जनून छाया हुंदा है वह कहिंदा है क्यों रौला रप्पा पाया है, क्यों शोर शराबा? उन्हूं कुछ चंगा नहीं लगता, ना अन्न ना पानी ना कपड़ा ना मंदिर ना पदार्थ, कुछ भी नहीं। हुण मंजिल मिले तो शांति ताए, मंजिल तोरा टिकाणा किधरे भी मिले शांति नहीं है। वैराग में हिरदे रहिंदे ने इस तरह। रंग जरद आहे शरद नंबर तीन दे उते चसम तर, चसम मैंने अखां, तर मैंने तर रहिंदियां ने वगदियां रहिंदियां ने। रब दे आशकां दियां रब दे प्यारियां दियां निशानियां अखां उन्हां दियां हर वक्त वगदियां नजर पैंदियां ने। परमात्मा दे मार्ग दे उत्ते चलदियां चलदियां रस्ते दे अंदर एक मुकाम आउंदा है, एक स्टेज मनदी बनदी है, मानसिक दशा इस तरह दी बनदी है, और इस दशा विचों दी गुजरदियां गुजरदियां ही अगे निकलना पैंदा है। गुजर के ही अगे परमात्मा मिलदा है, यह अवस्था लाजमी आउंदी है। यह हुण नालो नाल विचार तुसीं करी जाणे, मेरा मन मोह दे अंदर है, मैं प्रेम दे अंदर हाँ, या मैं वैराग दे अंदर हाँ, मैं किथे खड़ा? तुहानूं अपने बारे जितना पता है इतना दूसरे नूं नहीं पता। खुदा जानदे ने साडे संबंध विच, असीं आप जानदे हाँ अपने संबंध विच, दूजा नहीं जानदा। तो आखिया चसम तर उहदे नेत्र वगदे नजर पैंदे ने। भगत कबीर साहब जी दे बचन आउंदे ने बाणी विच, ਉਹ ਕਹਿੰਦੇ ਨੇ ਮੰਦਰ ਚੜ ਕੇ ਪੰਥ ਨਿਹਾਰੋ ਨੈਣ ਨੀਰ ਪਰ ਆਇਓ। ਪਰਮਾਤਮਾ ਹਿਰਦਾ ਇੰਨਾ ਵੈਰਾਗਮਈ ਬਣ ਗਿਆ ਹੈ ਕਿ ਕੋਠੇ ਦੇ ਉੱਤੇ ਮੰਦਰ ਦੇ ਉੱਤੇ ਖਲੋ ਕੇ ਮੈਂ ਰਾਹ ਤੱਕ ਰਿਹਾ ਤੇਰਾ, ਤੇ ਰਾਹ ਤੱਕਦਿਆਂ ਤੱਕਦਿਆਂ ਮੇਰਿਆਂ ਨੇਤਰਾਂ ਵਿੱਚੋਂ ਨੀਰ ਭਰ ਭਰ ਕੇ ਵਗਣਾ ਸ਼ੁਰੂ ਹੋਇਆ। ਨੈਣ ਨੀਰ ਭਰ ਆਇਓ। ਗੁਰਬਾਣੀ ਦੇ ਹੋਰ ਵੀ ਬਚਨ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ।
ਇੱਕ ਸੁਹਾਗਣ ਨੂੰ ਇੱਕ ਵੈਰਾਗਮਈ ਹਿਰਦੇ ਨੂੰ ਰੱਬ ਜੀ ਦੇ ਨਾਲ ਮਿਲਣ ਵਾਲੇ ਪ੍ਰੇਮ ਕਰਨ ਵਾਲੇ ਜਗਿਆਸੂ ਨੂੰ ਰਾਤ ਨੂੰ ਸੁਪਨਾ ਆਉਂਦਾ ਹੈ ਤੇ ਸੁਪਨੇ ਦੇ ਅੰਦਰ ਪਤੀ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਸੁਪਨੇ ਦੇ ਅੰਦਰ ਉੱਠ ਕੇ ਉੱਭੜਵਾ ਉੱਠ ਕੇ ਪਰਮਾਤਮਾ ਨੂੰ ਮਿਲਣਾ ਚਾਹਿਆ ਉੱਠ ਕੇ ਗਲਵਕੜੀ ਵਿੱਚ ਲੈਣਾ ਚਾਹਿਆ ਪਰਮਾਤਮਾ ਨੂਰ ਸੀ ਪ੍ਰਕਾਸ਼ ਦਾ ਰੂਪ ਸੀ ਉਹ ਪਕੜ ਵਿੱਚ ਨਾ ਆਇਆ ਉੱਠਿਆ ਤੇ ਉੱਠ ਕੇ ਫਿਰ ਉਹਦੇ ਚਰਨਾਂ ਦੀ ਪੈੜ ਲੱਭਣੀ ਸ਼ੁਰੂ ਕਰਦਾ ਹੈ ਆਇਆ ਕਿਧਰੋਂ ਸੀ ਸ਼ਾਇਦ ਉਹਦੇ ਪੈਰਾਂ ਦਾ ਕਦਮਾਂ ਦਾ ਕੋਈ ਨਿਸ਼ਾਨ ਮਿਲ ਜਾਏ ਗੁਰਬਾਣੀ ਦਾ ਫਰਮਾਨ ਹੈ ਸੁਪਨੇ ਉੱਭੀ ਪਈ ਸੁਹਾਗਣ ਸੁਪਨੇ ਦੇ ਅੰਦਰ ਉੱਭੜਵਾ ਉੱਠ ਕੇ ਬਹਿ ਗਈ ਸੁਪਨੇ ਉੱਭੀ ਪਈ ਗਹਿਓ ਕੇਨਾ ਅੰਚਲਾ ਉੱਠ ਕੇ ਪਤੀ ਦਾ ਅੰਚਲ ਪੱਲਾ ਫੜਨਾ ਚਾਹਿਆ ਪਰ ਫੜਿਆ ਨਾ ਗਿਆ ਗਹਿਓ ਕੇਨਾ ਅੰਚਲਾ ਸੁੰਦਰ ਪੁਰਖ ਵਿਰਾਜਿਤ ਪੇਖ ਮਨ ਬੰਚਲਾ ਪੈਨੇ ਰੂਪ ਉਹਦਾ ਇਤਨਾ ਪਰਮ ਮਹਾਨ ਸੁੰਦਰਤਾ ਵਾਲਾ ਸੀ ਉਹਦੇ ਰੂਪ ਨੂੰ ਵੇਖ ਕੇ ਮੇਰਾ ਮਨ ਬੰਚਲ ਹੋਇਆ ਮੇਰਾ ਮਨ ਮੋਹਿਆ ਗਿਆ ਮੇਰਾ ਮਨ ਮੇਰੇ ਆਪਣੇ ਵਸ ਵਿੱਚ ਨਾ ਰਿਹਾ ਉਹਦੇ ਰੂਪ ਨੇ ਮੇਰੇ ਮਨ ਨੂੰ ਖਿੱਚ ਪਾਈ ਤੋ ਖੈਰ ਖੋਜੋ ਤਾਂ ਕੇ ਚਰਨ ਕਹੋ ਕਤ ਪਾਈਐ ਹਰ ਹਾਂ ਸੋਈ ਯਤਨ ਬਿਤਾਏ ਜਿਤ ਪਿਰਿਓ ਪਾਈਐ ਪੈਨੇ ਕੋਈ ਯਤਨ ਦੱਸ ਜਿਸ ਯਤਨ ਦੇ ਨਾਲ ਮੈਂ ਪਤੀ ਪਰਮਾਤਮਾ ਨੂੰ ਮਿਲ ਸਕਾਂ ਉਸ ਪਿਆਰੇ ਨੂੰ ਜੋ ਰਾਤ ਸੁਪਨੇ ਵਿੱਚ ਮਿਲਿਆ ਸੀ ਉਹਨੂੰ ਮੈਂ ਦੁਬਾਰਾ ਮਿਲਾਂ ਤੇ ਲਗਾਤਾਰ ਮਿਲੀ ਰਵਾਂ ਸੋਈ ਯਤਨ ਬਿਤਾਏ ਜਿਤ ਪਿਰਿਓ ਪਾਈਏ ਆਖਰ ਪਰਮਾਤਮਾ ਦੇ ਚਰਨ ਵੀ ਨਾ ਮਿਲੇ ਤੇ ਪਰਮਾਤਮਾ ਦਾ ਕੋਈ ਯਤਨ ਪ੍ਰਯਤਨ ਵੀ ਕਿਸੇ ਕੋਲੋਂ ਸਮਝ ਵਿੱਚ ਨਾ ਆਇਆ ਹੁਣ ਰਾਤ ਨੂੰ ਆਉਣ ਵਾਲੀ ਨੀਂਦ ਨੂੰ ਤਰਲਾ ਲਿਆ ਆਖਿਆ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਇਹ ਪਤੀ ਪਰਮਾਤਮਾ ਤੂੰ ਆਇਆ ਪਰ ਸੁਪਨੇ ਵਿੱਚ ਆਇਆ ਤੇ ਸੁਪਨੇ ਦੇ ਅੰਦਰ ਹੀ ਚਲਾ ਗਿਆ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸੱਕਾਂ ਤੁਝ ਕਣ ਪਿਆਰੇ ਹੇ ਖੁਦਾ ਮੇਰੇ ਵਿੱਚ ਹਿੰਮਤ ਨਹੀਂ ਮੈਂ ਚੱਲਦਾ ਚੱਲਦਾ ਤੇਰੇ ਕੋਲ ਆਵਾਂ ਭੇਜ ਨਾ ਸੱਕਾਂ ਕੋਏ ਤੇ ਕੋਈ ਇਸ ਤਰ੍ਹਾਂ ਦਾ ਨਜ਼ਰ ਵੀ ਨਹੀਂ ਆ ਰਿਹਾ ਕਿ ਮੈਂ ਉਹਨੂੰ ਤੇਰੇ ਕੋਲ ਭੇਜਾਂ ਉਹ ਤੇਰੇ ਕੋਲੋਂ ਕੋਈ ਸੁੱਖ ਦਾ ਸੰਦੇਸ਼ ਲੈ ਕੇ ਮੇਰੇ ਕੋਲ ਆਵੇ ਭੇਜ ਨਾ ਸੱਕਾਂ ਕੋਏ ਰਾਤ ਨੂੰ ਆਉਣ ਵਾਲੀ ਨੀਂਦ ਦੇ ਨਾਮ ਦੇ ਉੱਤੇ ਤਰਲਾ ਲੈ ਕੇ ਇੱਕ ਬੋਲ ਕਹਿ ਦਿੱਤਾ ਆਖਿਆ ਆਓ ਸੁਭਾਗੀ ਨੀਂਦੜੀਏ ਮਤ ਸ਼ਹੁ ਦੇਖਾਂ ਸੋਏ ਇਹ ਰਾਤ ਨੂੰ ਆਉਣ ਵਾਲੀ ਨੀਂਦਰ ਤੂੰ ਆ ਪਰ ਭਾਗਾਂ ਵਾਲੀ ਬਣ ਕੇ ਆਈ ਰਾਤ ਨੂੰ ਨੀਂਦ ਆਉਂਦੀ ਏ ਕਦੀ ਕਾਮੁਕ ਸੁਪਨੇ ਕਦੀ ਲੋਭ ਦੇ ਸੁਪਨੇ ਕਦੀ ਵੈਰਾਗ ਦੇ ਸੁਪਨੇ ਕਦੀ ਦੁਸ਼ਮਣੀ ਦੇ ਸੁਪਨੇ ਕਦੀ ਪਿਆਰ ਦੇ ਸੁਪਨੇ ਕਦੀ ਕਦੀ ਕੋਈ ਭਾਗਾਂ ਵਾਲਾ ਸੁਪਨਾ ਹੁੰਦਾ ਹੈ ਜੋ ਪਤੀ ਪਰਮਾਤਮਾ ਦਾ ਸੁਪਨਾ ਹੋਵੇ ਆਖਿਆ ਆਓ ਸੁਭਾਗੀ ਨੀਂਦਰੀਏ ਮਤ ਸ਼ਹੁ ਦੇਖਾਂ ਸੋਏ ਮਤਾਂ ਤੇਰੇ ਆਉਣ ਦੇ ਨਾਲ ਮੇਰੇ ਸ਼ਹੁ ਪਤੀ ਦਾ ਸੁਪਨਾ ਦੁਬਾਰਾ ਆ ਜਾਏ ਰਾਤ ਨੂੰ ਨੀਂਦ ਤੇ ਆਈ ਪਰ ਨੀਂਦ ਦੇ ਅੰਦਰ ਪਰਮਾਤਮਾ ਦਾ ਦੀਦਾਰ ਪਰਮਾਤਮਾ ਦਾ ਸੁਪਨਾ ਦੁਬਾਰਾ ਨਾ ਆਇਆ ਪਰਮਾਤਮਾ ਦਾ ਮਿਲਾਪ ਸੁਪਨੇ ਵਿੱਚ ਵੀ ਨਾ ਹੋਇਆ ਤੇ ਫਿਰ ਨੀਂਦ ਦੇ ਨਾਂ ਦੇ ਉੱਤੇ ਇਤਰਾਜ਼ ਕੀਤਾ ਸ਼ਿਆਮ ਸੁੰਦਰ ਤਜ ਨੀਂਦ ਕਿਉਂ ਆਈ ਆਉਣ ਵਾਲੀ ਨੀਂਦਰੀਏ ਤੂੰ ਮੇਰੇ ਸ਼ਿਆਮ ਸੁੰਦਰ ਨੂੰ ਛੱਡ ਕੇ ਆਈ ਤੇ ਆਈ ਕਿਉਂ ਇਹ ਵੈਰਾਗਮਈ ਹਿਰਦੇ ਦੀ ਦਸ਼ਾ ਹੈ ਵੈਰਾਗੀ ਹਿਰਦਾ ਜਿਹੜਾ ਹੁੰਦਾ ਹੈ ਤਕਰੀਬਨ ਦੂਸਰੇ ਲੋਕ ਉਹਨੂੰ ਬੌਰਾ ਮਸਤਾਨਾ ਦਵਾਨਾ ਪਾਗਲ ਮਜਨੂੰ ਕਹਿਣਾ ਸ਼ੁਰੂ ਕਰ ਦਿੰਦੇ ਨੇ ਇਸ ਤਰ੍ਹਾਂ ਦੇ ਮਨੁੱਖ ਨੂੰ ਮਜਨੂੰ ਕਹਿਣਾ ਸ਼ੁਰੂ ਕਰ ਦਿੰਦੇ ਨੇ ਔਰ ਦਵਾਨਾ ਕਹਿਣਾ ਸ਼ੁਰੂ ਕਰ ਦਿੰਦੇ ਨੇ ਮੈਂ ਤੇ ਇੱਕ ਸੂਫੀ ਸੰਤ ਦੀ ਗਾਥਾ ਪੜ੍ਹੀ ਤੁਰੀਆਂ ਜਾ ਰਹੀਆਂ ਨੇ ਕੁਝ ਪੈਣਾ ਔਰ ਇਹ ਸੂਫੀ ਸੰਤ ਵੈਰਾਗਮੇ ਹਿਰਦੇ ਦੇ ਅੰਦਰ ਜੋਦੜੀਆਂ ਕਰਦਾ ਹੈ ਅੱਲਾ ਤਾਲਾ ਖੁਦਾਵੰਦ ਦੇ ਸਾਹਮਣੇ ਤੁਰੀਆਂ ਜਾ ਰਹੀਆਂ ਨੇ ਕੁਝ ਬੀਬੀਆਂ ਇੱਕ ਆਖਰ ਬੋਲ ਪਈ ਆਖਿਆ ਨੀ ਵੇਖੋ ਸੁਣਿਆ ਕਿ ਕੋਈ ਮਜਨੂੰ ਹੋਇਆ ਹੈ ਪਰ ਇਹ ਵੇਖੋ ਨਿਰਾ ਮਜਨੂੰ ਹੈ ਕਹਿਣ ਲੱਗੇ ਉਹ ਸੂਫੀ ਸੰਤ ਬੜਾ ਭੜਕਿਆ ਬੜਾ ਬੋਲਿਆ ਉੱਚੀ ਉੱਚੀ ਕਹਿਣ ਲੱਗਾ ਤੁਸੀਂ ਮੈਨੂੰ ਉਸ ਪਾਗਲ ਮਜਨੂੰ ਦੇ ਨਾਲ ਤੁਲਨਾ ਦੇ ਰਹੇ ਹੋ ਜਿਹੜਾ ਮਜਨੂੰ ਇੱਕ ਸਰੀਰ ਦੀ ਆਸ਼ਕੀ ਦੇ ਮਗਰ ਆਪਣਾ ਪੂਰਾ ਜੀਵਨ ਗੁਜ਼ਾਰ ਕੇ ਚਲਾ ਜਾਂਦਾ ਹੈ ਉਹ ਇੱਕ ਸਰੀਰ ਦਾ ਆਸ਼ਕ ਹੈ ਮੈਂ ਰੱਬ ਦਾ ਆਸ਼ਕ ਹਾਂ ਮੇਰੀ ਤੇ ਮਜਨੂੰ ਦੀ ਤੁਲਨਾ ਕਿਉਂ ਕਰ ਰਹੇ ਹੋ ਮਜਨੂੰ ਬਹੁਤ ਪਿੱਛੇ ਹੈ
ਮਜਨੂੰ ਮੇਰੇ ਚਰਨ ਧੂੜ ਵਰਗਾ ਵੇ ਨੇ। ਮੈਂ ਤੇ ਉਹਦਾ ਆਸ਼ਕ ਹਾਂ ਜੋ ਸਾਰੇ ਬਣਾਉਣ ਵਾਲਾ ਹੈ, ਰਚਨਹਾਰ ਹੈ, ਨਿਰੰਕਾਰ ਹੈ। ਮਜਨੂੰ ਆਮ ਸਰੀਰ ਦਾ ਆਸ਼ਕ ਹੈ, ਲੈਲਾ ਦਾ ਆਸ਼ਕ ਹੈ। ਮੈਂ ਲੈਲਾ ਦਾ ਆਸ਼ਕ ਨਹੀਂ ਹਾਂ, ਮੈਂ ਪਰਮਾਤਮਾ ਦਾ ਆਸ਼ਕ ਹਾਂ। ਤੋ ਖੈਰ ਮੈਂ ਬੇਨਤੀ ਕਰ ਰਿਹਾ ਸਾਂ, ਵੈਰਾਗਮੇ ਹਿਰਦੇ ਦੇ ਵਿੱਚੋਂ ਜਿਹੜੇ ਬੋਲ ਨਿਕਲਦੇ ਨੇ, ਉਹਨਾਂ ਬੋਲਾਂ ਨੂੰ ਸੁਣ ਕੇ ਦੂਸਰਿਆਂ ਨੂੰ ਵੀ ਵੈਰਾਗ ਆ ਜਾਂਦਾ ਹੈ। ਬੋਲ ਇਤਨੇ ਕੀਮਤੀ ਹੁੰਦੇ ਨੇ, ਕੋਮਲ ਹੁੰਦੇ ਨੇ, ਮਨ ਨੂੰ ਪੱਥਰ ਵੀ ਪਿੰਗਲ ਕੇ ਚੱਲਣਾ ਸ਼ੁਰੂ ਕਰ ਦਿੰਦੇ ਨੇ। ਇਹੀ ਕਾਰਨ ਹੈ ਅਗਲੇ ਸਲੋਕ ਵਿੱਚ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਆਖਿਆ ਹੇ ਵੈਰਾਗ, ਹੇ ਬਿਰਹਾ, ਮੇਰੇ ਵਾਸਤੇ ਤੂੰ ਸੁਲਤਾਨ ਹੈ, ਮੇਰੇ ਵਾਸਤੇ ਤੂੰ ਸ਼ਾਹੂਕਾਰ ਹੈ, ਮੇਰੇ ਵਾਸਤੇ ਸਭ ਤੋਂ ਮਹਾਨ ਹੈ, ਕਿਉਂਕਿ ਤੇਰੇ ਕਰਕੇ ਤੇ ਮੈਨੂੰ ਰੱਬ ਦਾ ਅਹਿਸਾਸ ਹੁੰਦਾ ਨਜ਼ਰ ਆ ਰਿਹਾ। ਤੂੰ ਨਾ ਆਉਂਦਾ, ਤੇਰੇ ਤੋਂ ਬਾਅਦ ਹੀ ਰੱਬ ਨੇ ਆਉਣਾ ਹੈ, ਉਹ ਕਿਵੇਂ ਆਉਂਦਾ। ਤੋ ਖੈਰ ਮੈਂ ਸ਼ੇਖ ਸ਼ਾਦੀ ਸਾਹਿਬ ਦੇ ਬਚਨ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ ਸਾਂ। ਰੰਗ ਜਰਦ ਆਹੇ ਸ਼ਰਦ ਚਸਮ ਤਰ। ਅੱਗੇ ਚੌਥੀ ਨਿਸ਼ਾਨੀ ਬਿਆਨ ਕੀਤੀ, ਕੰਮ ਗੁਰਦਨੋ, ਖਾਣਾ ਬੜਾ ਥੋੜਾ ਹੈ, ਕੰਮ ਗੁਫਤਨੋ, ਉਹਨਾਂ ਦੀ ਬੋਲ ਬਾਣੀ ਦੇ ਅੰਦਰ ਮਿਠਾਸ ਬੜੀ ਹੈ ਤੇ ਬੋਲ ਦਾ ਬੜਾ ਥੋੜਾ ਹੈ। ਰੱਬ ਦਾ ਪਿਆਰਾ ਖਾਂਦਾ ਥੋੜਾ ਹੈ, ਉਹਨੀ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਗੁਰਬਾਣੀ ਦੇ ਬਚਨ ਇਸ ਤਰ੍ਹਾਂ ਹੁੰਦੇ ਨੇ, ਖਾਂਦਾ ਵੀ ਥੋੜਾ ਹੈ, ਬੋਲਦਾ ਵੀ ਥੋੜਾ ਹੈ, ਖਵਾਬੇ ਹਰਾਮ। ਤੇ ਛੇਵੀਂ ਨਿਸ਼ਾਨੀ ਹੈ, ਉਹ ਸੌਂਦਾ ਵੀ ਥੋੜਾ ਹੈ, ਚੌਵੀ ਚੌਵੀ ਘੰਟੇ ਸੁੱਤਾ ਨਹੀਂ ਰਹਿੰਦਾ। ਫਿਰ ਮੈਂ ਬੇਨਤੀ ਕਰ ਰਿਹਾ, ਰੰਗ ਜਰਦ ਆਹੇ ਸ਼ਰਦ ਚਸਮ ਤਰ, ਕੰਮ ਗੁਰਦਨੋ, ਕੰਮ ਗੁਫਤਨੋ, ਖਵਾਬੇ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤੇ ਸਰ। ਹਰ ਵਕਤ ਤੋਂ ਮੱਥੇ ਦੇ ਉੱਤੇ ਸਿਰ ਤੇ ਹੱਥ ਰੱਖ ਕੇ ਇਸ ਇੰਤਜ਼ਾਰ ਦੇ ਅੰਦਰ ਹੀ ਰਹਿੰਦਾ, ਰੱਬ ਤੂੰ ਕਦੋਂ ਮਿਲੇਗਾ, ਨਿਰੰਕਾਰ ਤੂੰ ਕਦੋਂ ਮਿਲੇਗਾ। ਰੱਬ ਜੀ ਸਮਾਂ ਤੇ ਬੀਤਦਾ ਜਾ ਰਿਹਾ ਹੈ, ਜੀਵਨ ਮੁੱਕਣ ਦੇ ਕਿਨਾਰੇ ਆ ਗਿਆ, ਤੇਰਾ ਮੇਰਾ ਮਿਲਾਪ ਕਦੋਂ ਆਏਗਾ। ਕਿਸੇ ਅਦੀਬ ਨੇ ਇਸ ਤਰ੍ਹਾਂ ਵੀ ਲਿਖਿਆ, ਉਹ ਕਹਿੰਦਾ, ਕਾਂਟੋ ਸੇ ਨਾ ਪੁੱਛੀਏ ਨਾ ਕਿਸੀ ਗੁਲ ਸੇ ਪੁੱਛੀਏ, ਗੁਲ ਮੈਨੇ ਫੁੱਲ। ਉਹ ਕਹਿੰਦਾ ਨਾ ਕਿਸੇ ਫੁੱਲ ਨੂੰ ਪੁੱਛਣ ਦੀ ਲੋੜ ਹੈ ਤੇ ਨਾ ਇਹਨਾਂ ਬੂਟਿਆਂ ਦੇ ਨਾਲ ਲੱਗੇ ਹੋਏ ਕੰਡਿਆਂ ਨੂੰ ਪੁੱਛਣ ਦੀ ਲੋੜ ਹੈ। ਸਦਮਾ ਚਮਣ ਕੇ ਲੂਟ ਜਾਣੇ ਕਾ ਬੁਲਬੁਲ ਕੋ ਪੁੱਛੀਏ। ਉਹ ਕਹਿੰਦਾ ਸਦਮਾ ਬੁਲਬੁਲ ਨੂੰ ਸਭ ਤੋਂ ਵੱਡਾ ਹੈ ਤੇ ਸਦਮਾ ਕਿਸ ਗੱਲ ਦਾ ਹੈ ਕਿ ਚਮਨ ਲੁੱਟਿਆ ਗਿਆ, ਬਾਗ ਉੱਜੜ ਗਿਆ, ਬਾਗ ਦੀ ਦਸ਼ਾ ਜੰਗਲ ਵਰਗੀ ਬਣ ਗਈ ਹੈ, ਬੀਆ ਬਾਣ ਬਣ ਗਈ ਹੈ। ਨਾ ਕੰਡਿਆਂ ਨੂੰ ਕੋਈ ਫਰਕ ਹੈ, ਨਾ ਫੁੱਲਾਂ ਨੂੰ ਕੋਈ ਫਰਕ ਹੈ, ਫਰਕ ਕਿਹਨੂੰ ਪਿਆ ਹੈ, ਬੁਲਬੁਲ ਨੂੰ ਪਿਆ। ਵੈਰਾਗੀ ਹਿਰਦਾ ਬੁਲਬੁਲ ਦੀ ਤਰ੍ਹਾਂ ਫੁੱਲਾਂ ਦੀ ਭਾਲ ਵਿੱਚ ਰਹਿੰਦਾ ਹੈ, ਵੈਰਾਗੀ ਹਿਰਦਾ। ਮੈਂ ਕਦੀਬ ਦੇ ਹੋਰ ਬੋਲ ਪੜ੍ਹੇ, ਉਹਨੇ ਸਵਾਲ ਕੀਤਾ, ਕਹਿੰਦਾ ਭਮਰਾ ਹੇ ਪਰਦੇਸੀਆ, ਮੈਂ ਪੁੱਛਤ ਹੂੰ ਤੋਹੇ, ਸਾਰਾ ਬਦਨ ਤੇਰਾ ਸਾਂਵਲਾ ਪਰ ਮੂੰਹ ਪੀਲਾ ਕਿਉਂ ਹੋਏ। ਭਮਰੇ ਨੂੰ ਸਵਾਲ ਕਰਦਾ ਹੈ ਇੱਕ ਕਵੀ, ਭਮਰਾ ਹੇ ਪਰਦੇਸੀਆ, ਦੂਰੋਂ ਉੱਠ ਕੇ ਆਣ ਕੇ ਫੁੱਲਾਂ ਦੇ ਉੱਤੇ ਬਹਿਣ ਵਾਲੇ ਭਮਰੇ, ਮੈਂ ਤੈਨੂੰ ਇੱਕ ਸਵਾਲ ਕਰਦਾ, ਮੈਂ ਪੁੱਛਤ ਹੂੰ ਤੋਹੇ, ਸਾਰਾ ਬਦਨ ਤੇਰਾ ਸਾਂਵਲਾ, ਤੇਰਾ ਬਾਕੀ ਦਾ ਸਾਰਾ ਸਰੀਰ ਤੇ ਕਾਲਾ ਹੈ, ਬਾਕੀ ਤੇ ਤੂੰ ਸਾਰਾ ਸਾਂਵਲੇ ਰੰਗ ਵਾਲਾ ਹੈ, ਪਰ ਮੂੰਹ ਪੀਲਾ ਕਿਉਂ ਹੋਏ। ਭਮਰੇ ਦਾ ਮੂੰਹ ਪੀਲਾ ਹੈ, ਮੂੰਹ ਤੇਰਾ ਕਿਉਂ ਪੀਲਾ ਹੈ। ਅੱਗੋਂ ਫਿਰ ਜਵਾਬ ਆਉਂਦਾ ਹੈ ਭਮਰੇ ਵੱਲੋਂ ਲਿਖੇ, ਤੇ ਕਵੀ ਨੇ ਆਪ ਹੀ ਹੈ ਨਾ ਜਿਹੜੇ ਚਾਰ ਬੋਲ ਲਿਖੇ ਨੇ, ਕਵੀ ਦੀ ਕਲਪਨਾ ਹੀ ਹੈ, ਪਰ ਉਹ ਭਮਰੇ ਦੀ ਤਰਫੋਂ ਜਵਾਬ ਦੇ ਰਿਹਾ ਹੈ। ਉਹ ਕਹਿੰਦਾ ਹੈ ਬਿਰਹਣੀ ਕੇ ਮੁਖ ਪੀਲੇ ਮਰਮ ਨਾ ਜਾਣੇ ਕੋਏ। ਜਿਹੜੇ ਵੈਰਾਗੀ ਹੁੰਦੇ ਨਾ, ਬਿਰਹੋਂ ਦੇ ਮਾਰੇ ਸਤਾਏ ਹੁੰਦੇ ਨੇ, ਉਹਨਾਂ ਦੇ ਮੂੰਹ ਪੀਲੇ ਹੀ ਹੁੰਦੇ ਨੇ। ਬਿਰਹਣੀ ਕੇ ਮੁਖ ਪੀਲੇ ਮਰਮ ਨਾ ਜਾਣੇ ਕੋਏ, ਹਮਰੀ ਵੇਦਨ ਸੋ ਲਖੇ ਜੋ ਹਮਸੋ ਰੋਗੀ ਹੋਏ। ਸਾਡੀ ਵੇਦਨ ਸਾਡੇ ਦਰਦ ਨੂੰ ਉਹ ਹੀ ਜਾਣਦਾ ਹੈ ਜੋ ਸਾਡੇ ਵਰਗਾ ਵੈਰਾਗੀ ਹੋਵੇ, ਫੁੱਲਾਂ ਦਾ ਆਸ਼ਕ ਹੋਵੇ, ਦੂਜਾ ਕੀ ਜਾਣੇ। ਗੁਰਬਾਣੀ ਦਾ ਫਰਮਾਨ ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤ ਅਣਿਆਲੇ ਤੀਰ। ਰੱਬ ਜੀ ਤੇਰੀ ਭਗਤੀ ਦੇ ਤੀਰ ਤੇ ਬੜੇ ਅਣਿਆਲੇ ਨੇ, ਤਿੱਖੇ ਨੇ, ਪਰ ਜਿਹਨੂੰ ਲੱਗਦੇ ਨੇ ਉਹ ਜਾਣਦਾ ਹੈ, ਦੂਜਾ ਕੀ ਜਾਣੇ। ਲਾਗੀ ਹੋਏ ਸੋ ਜਾਣੇ ਪੀਰ। ਤੋ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਮੇਰੇ ਵਾਸਤੇ ਤੂੰ ਸੁਲਤਾਨ ਹੈ,
जित तन बिरहो ना उपजै सो तन जान मसान। भगत जी कहन लगे जिस हिरदे दे अंदर मन दे अंदर बिरहे दा जन्म कदी होया ही नहीं, जिन्हें बिरहे दे रंग नू कदी मानिया ही नहीं, ओ शरीर मसान दी तरह है, ओ मन मरगट दी तरह है, ओ मड़िया दी तरह है, बंजर भूमि दी तरह है। तो हुण आप वेखो साडा मन मरगट दी तरह है या साडा मन परमात्मा वास्ते तैयार है, बिरह विशावन लेफ रब दे प्यार दी रजाई रब दे प्यार दी तलाई अपने हृदय दे अंदर तुसी विछाई है, या फिर मरगट दे बराबर है या फिर बंजर भूमि वर्गा है, आप वेखो। तो भगत फरीद साहब जी दे ना सलोकां नू आधार बना के कुछ बेनतियां करन दा निमाना यतन किया गया। वाहिगुरु जी का खालसा वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र अते निगी गोद दा आनंद पा रहे सब माई भाई सतसंगी जनों, आप रोज सवेर दे वकत लड़ीवार कथा सरवण करदे आ रहे हो भगत फरीद साहब जी दे सलोकां विचों। उस लड़ी नूं अगे तोरदिया होया दो सलोक आप संगत दे सन्मुख पढ़ के सुनाए गए। पहला सलोक फरीदा चार गवाया हंड कै चार गवाया सम। हंडके दा मतलब है तुर फिर के, जाग के ते सम दा मतलब है सौ के। सब तो पहला ए वेखो कि गुरबाणी पूरे जीवन नू एक रात बयान कर दी है, रात और पूरे जीवन। रात दे चार पैर हुंदे ने, तीन गुरु साहिबाना ने बाणी नू उचारिया ते चार पैरियां नू सरलेख बना के। धन गुरु नानक देव पातशाह दी बाणी पैरियां दे नां हेठ उचारी तुहानू मिलदी है। श्री गुरु रामदास पातशाह ते श्री गुरु अर्जन देव पातशाह तीन गुरु साहिबाना दी बाणी पैरियां नू सरलेख बना के उचारी गई, उपदेश साडी झोली पाया गया। एक रैन रैन मैंने रात, एक रैन के पाहुन तुम आए बहु जुग आसमदाए। गुरबाणी दे अंदर इस तरह भी वचन आउंदा है कि एक रात दा मेहमान बन के पाहुन, पाहुन मैंने प्रौणा मेहमान बन के आया है ते जुगां जुगांतरां दियां लम्मियां आसां उम्मीदां ला के इन्हों ही अपना टिकाणा मन के बना के बह गया आया एक रात वास्ते। रात दे चार पैर ने, हुन रात बीतेगी किसे दी चंगे ढंग दे नाल ते किसे दी मंदे ढंग दे नाल। ए जिहड़ी छोटा समा लैके चार पैर लैके रात आउंदी है, ए रात किसे वास्ते बड़ी लाभकारी बन के आउंदी है, किसे वास्ते नुकसान दा कारण बन के आउंदी है। एक रात दे अंदर आ जिहड़ी रात बीत गई, दिन दी आमद होई, इस रात दे अंदर कईयां नूं वड्डा लाभ होया ते कईयां नूं दूसरे पासे वड्डा नुकसान भी मिलिया है। कईयां दे घरां दे अंदर अज दी रात बच्चियां दा जन्म होया ते कईयां दे घरां विचों अज दी रात मौत ने भी आण के फेरा पाया है। है तां रात, रात आई है, रात ने बीत जाना है। ए गल वखरी है कि ओ रात सुंदर तरीके दे नाल भले तरीके दे नाल बीत जाए या ओ रात बुरे तरीके दे नाल बीत जाए। कोई मन दे अंदर सुकून शांति बनी होवे, रात पूरी सौ के निकल जांदी है या रात परमात्मा दे गुण गाउंदिया निकल जांदी है। कोई मन दे अंदर सोग तन दे अंदर रोग होवे ते रात पूरी हौके झोरे भरदिया भरदिया बीत जांदी है।
ਪੂਰੀ ਰਾਤ ਕਲੇ ਕਲੇਸ਼ ਦੇ ਅੰਦਰ ਹੀ ਬੀਤ ਜਾਂਦੀ ਹੈ। ਕਹਿੰਦੇ ਨੇ ਕਿ ਪੁੱਛਿਆ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ, ਅੱਜ ਉਹਨਾਂ ਦਾ ਸ਼ਹੀਦੀ ਪੁਰਬ ਵੀ ਮਨਾ ਰਹੇ ਹੋ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਿਆ ਸੀ ਔਰ ਪੁੱਛਿਆ ਸੀ ਕੋਤਵਾਲੀ ਦੇ ਅੰਦਰ ਆ ਕੇ, ਤੇ ਪੁੱਛਣ ਵਾਲਾ ਕੌਣ ਹੈ, ਧਰਮ ਦਾ ਉਪਦੇਸ਼ ਕਰਨ ਵਾਲਾ ਕਾਜੀ। ਤੇਗ ਬਹਾਦਰ ਅੱਜ ਦੀ ਰਾਤ ਸਾਡੀ ਗ੍ਰਿਫਤ ਦੇ ਅੰਦਰ, ਸਾਡੀ ਕੈਦ ਦੇ ਅੰਦਰ ਭਲਾ ਕਿਵੇਂ ਦੀ ਗੁਜ਼ਰੀ, ਕਿਉਂਕਿ ਪਿੰਜਰੇ ਦੇ ਅੰਦਰ ਬੰਦ ਕੀਤਾ ਹੈ। ਪਿੰਜਰਾ ਵੀ ਬੜਾ ਤੰਗ ਤੇ ਪਿੰਜਰੇ ਨੂੰ ਤਿੱਖੀਆਂ ਸੂਲਾਂ ਵਰਗੇ ਕਿੱਲ ਵੀ ਨੇ। ਆਖਿਆ ਅੱਜ ਦੀ ਰਾਤ ਸਾਡੀ ਕੈਦ ਦੇ ਅੰਦਰ ਬੀਤੀ, ਪਰ ਕਿਵੇਂ ਦੇ ਬੀਤੀ। ਮੰਦ ਮੰਦ ਮੁਸ਼ਕਰਾਉਂਦੇ ਹੋਏ ਪਿਆਰ ਤਿਆਗ ਦੀ ਮੂਰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੋਂ ਜਵਾਬ ਦਿੰਦੇ ਨੇ, ਕਾਜੀ ਕੁਛ ਤੇ ਰਾਤ ਬੀਤੀ ਹੈ ਤੇਰੇ ਵਾਂਗ ਔਰ ਕੁਛ ਰਾਤ ਬੀਤੀ ਹੈ ਤੇਰੇ ਨਾਲੋਂ ਬਹੁਤ ਚੰਗੀ। ਅੱਜ ਭਗਤ ਫਰੀਦ ਸਾਹਿਬ ਜੀ ਦਾ ਸਲੋਕ ਵੀ ਇਸ ਸੰਬੰਧ ਦੇ ਅੰਦਰ, ਕੁਝ ਰਾਤ ਬੀਤੀ ਹੈ ਤੇਰੇ ਵਰਗੀ, ਕੁਝ ਰਾਤ ਬੀਤੀ ਹੈ ਤੇਰੇ ਨਾਲੋਂ ਬਹੁਤ ਚੰਗੀ। ਹੁਣ ਕਾਜ਼ੀ ਅੱਗੋਂ ਕਹਿੰਦਾ ਹੈ, ਮੈਂ ਤੇ ਮਖਮਲੀ ਸੇਜ ਦੇ ਉੱਤੇ ਸਾਰੀ ਰਾਤ ਆਰਾਮ ਦੇ ਨਾਲ ਸੁੱਤਾ ਰਿਹਾ। ਮਖਮਲੀ ਸੇਜ ਦੇ ਉੱਤੇ ਸੌਣ ਤੋਂ ਪਹਿਲਾਂ ਮੈਂ ਚੰਗਾ ਸਵਾਦਿਸ਼ਟ ਭੋਜਨ ਵੀ ਛਕਿਆ, ਭੋਜਨ ਵੀ ਖਾਧਾ ਹੈ। ਤੈਨੂੰ ਖਾਣ ਵਾਸਤੇ ਚੰਗਾ ਨਹੀਂ ਮਿਲਿਆ, ਤੂੰ ਮੇਰੇ ਬਰਾਬਰ ਕਿਵੇਂ ਹੋਇਆ। ਮੈਂ ਮਖਮਲੀ ਸੇਜ ਦੇ ਉੱਤੇ, ਤੂੰ ਪਿੰਜਰੇ ਦੇ ਅੰਦਰ ਕੈਦ, ਮੇਰੇ ਬਰਾਬਰ ਕਿਵੇਂ ਹੋਇਆ। ਦੋਵਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਪਾਤਸ਼ਾਹ ਕਹਿਣ ਲੱਗੇ, ਫਿਰ ਵੀ ਮੈਂ ਕਹਿਣਾ ਕੁਝ ਤੇਰੇ ਵਰਗੀ, ਕੁਝ ਤੇਰੇ ਨਾਲੋਂ ਬਹੁਤ ਚੰਗੇ। ਤਸਲੀਮ ਮੰਗੀ, ਗੱਲ ਨੂੰ ਖੋਲੋ, ਮੇਰੇ ਨਾਲੋਂ ਚੰਗੀ ਤੇ ਮੇਰੇ ਵਰਗੀ ਰਾਤ ਕਿਵੇਂ ਤੁਹਾਡੀ ਬੀਤੀ। ਕਹਿਣ ਲੱਗੇ, ਜਿਹੜਾ ਸਮਾਂ ਕੋਈ ਇੱਕ ਪੈਰ, ਡੇਢ ਪੈਰ, ਦੋ ਪੈਰ ਮੈਨੂੰ ਨੀਂਦਰਾ ਆ ਗਈ, ਉਤੇ ਰਾਤ ਤੇਰੇ ਵਰਗੀ, ਤੂੰ ਵੀ ਸੁੱਤਾ ਰਿਹਾ, ਮੈਂ ਵੀ ਸੁੱਤਾ ਰਿਹਾ, ਪਰ ਬਾਕੀ ਦੀ ਰਾਤ ਮੈਂ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜਿਆ ਰਿਹਾ, ਤੂੰ ਕੂਕ ਸੁੱਤਾ ਰਿਹਾ, ਤੇ ਜਿਹੜਾ ਮੈਂ ਜੁੜਿਆ ਰਿਹਾ ਉਹ ਤੇਰੇ ਨਾਲੋਂ ਕਈ ਗੁਣਾ ਚੰਗੀ ਹੋ ਗਈ। ਇੱਕ ਰਾਤ ਕਈਆਂ ਵਾਸਤੇ ਚੰਗੀ ਬੀਤ ਜਾਂਦੀ ਏ, ਕਈਆਂ ਵਾਸਤੇ ਮੰਦੀ ਬੀਤ ਜਾਂਦੀ ਏ। ਇੱਕ ਅਦੀਬ ਇਸ ਤਰ੍ਹਾਂ ਵੀ ਲਿਖਦਾ ਹੈ, ਉਹ ਕਹਿੰਦਾ ਹੈ ਕਿ ਪਹਿਲੇ ਪੈਰੇ ਹਰ ਕੋਈ ਜਾਗੇ, ਦੂਜੇ ਪੈਰੇ ਰੋਗੀ। ਰਾਤਰੀ ਦਾ ਪਹਿਲਾ ਪੈਰ 6 ਵਜੇ ਤੋਂ ਲੈ ਕੇ 9 ਵਜੇ ਤੱਕ, ਉਹ ਕਹਿੰਦਾ 6 ਤੋਂ 9 ਤੱਕ ਤੇ ਸਾਰੇ ਜਾਗ ਰਹੇ ਨੇ, ਪਹਿਲੇ ਪੈਰੇ ਹਰ ਕੋਈ ਜਾਗੇ, ਦੂਜੇ ਪੈਰੇ ਰੋਗੇ 9 ਤੋਂ 12 ਤੱਕ। ਜਿਸ ਦੇ ਤਨ ਬਦਨ ਦੇ ਅੰਦਰ ਕੋਈ ਰੋਗ ਕੋਈ ਸੋਗ ਹੈ, ਉਹ ਆਹਾਂ ਭਰਦੇ ਹੋਏ, ਰੋਗੀ ਤੜਫਦੇ ਹੋਏ, ਵਿਆਕੁਲ ਹੁੰਦੇ ਹੋਏ ਰਾਤ ਦਾ ਦੂਜਾ ਪੈਰ ਇਸ ਤਰ੍ਹਾਂ ਗੁਜ਼ਾਰ ਰਹੇ ਨੇ। ਤੀਜੇ ਪੈਰੇ ਤਸਕਰ ਜਾਗਣ, ਚੋਰ ਚੱਕੇ ਰਾਤਰੀ ਦੇ ਲਾਭ ਲੈਂਦੇ ਹੋਏ ਤੀਸਰੇ ਪੈਰ ਵਿੱਚ ਉੱਠ ਕੇ ਖਲੋ ਜਾਂਦੇ ਨੇ। ਤੀਜੇ ਪੈਰੇ ਤਸਕਰ ਜਾਗਣ ਤੇ ਚੌਥੇ ਪੈਰ ਦੀ ਜਦੋਂ ਗੱਲ ਆਈ ਤੇ ਆਖਿਆ ਚੌਥੇ ਪਹਿਰੇ ਜੋਗੀ। ਜੋਗੀ ਦਾ ਮਤਲਬ ਉਹ ਜੋਗੀ ਨਹੀਂ ਕਿ ਜਿਹੜੇ ਵਸਤਰਾਂ ਨੂੰ ਤਿਆਗ ਕੇ ਸਰੀਰ ਦੇ ਉੱਤੇ ਰਾਖ ਮਲ ਕੇ, ਮੱਥੇ ਦੇ ਉੱਤੇ ਤਿਲਕ ਲਾ ਕੇ, ਹੱਥ ਦੇ ਅੰਦਰ ਕਰਮੰਡਲ ਫੜ ਕੇ ਤੇ ਖੱਲ ਦੀ ਝੋਲੀ ਗਲ ਵਿੱਚ ਪਾ ਕੇ ਦਰਵਾਜੇ ਦਰਵਾਜੇ ਤੇ ਜਾ ਕੇ ਮੰਗਦੇ ਨਜ਼ਰ ਆਉਂਦੇ ਨੇ, ਉਹ ਜੋਗੀ ਨੇ। ਜੋਗੀ ਦਾ ਮਤਲਬ ਹੈ ਜੁੜਨ ਵਾਲਾ। ਆਪ ਪੰਜਾਬੀ ਦੇ ਅੰਦਰ ਕਦੀ ਮੈਥ ਦੀਆਂ ਕਿਤਾਬਾਂ ਪੜ੍ਹੋ ਜਾਂ ਪੰਜਾਬ ਵਿੱਚ ਪੜ੍ਹਦੇ ਰਹੇ, ਪ੍ਰਸ਼ਨ ਦਾ ਹੱਲ ਕਰਨ ਤੋਂ ਬਾਅਦ ਥੱਲੇ ਲਿਖਿਆ ਇੱਕ ਲਫ਼ਜ਼ ਮਿਲਦਾ ਹੈ, ਯੋਗ ਫਲ ਇਨਾ। ਯੋਗ ਫਲ ਦਾ ਮਤਲਬ ਕੀ ਹੁੰਦਾ ਹੈ? ਉੱਤਰ। ਯੋਗ ਫਲ ਦਾ ਮਤਲਬ ਕੀ ਹੁੰਦਾ ਹੈ? ਜੋੜ। ਜੋਗ ਦਾ ਅਖਰੀ ਅਰਥ ਜੁੜਨਾ, ਭੋਗ ਦਾ ਅਖਰੀ ਅਰਥ ਟੁੱਟਣਾ। ਜਿੰਨਾ ਕੋਈ ਮਨ ਕਰਕੇ ਭਾਗ ਭਾਗ, ਖੰਡ ਖੰਡ, ਟੁਕੜੇ ਟੁਕੜੇ ਹੋਇਆ, ਓਨਾ ਹੀ ਵੱਡਾ ਭੋਗੀ ਹੈ। ਭੋਗੀ ਦੀ ਨਿਸ਼ਾਨੀ ਮਨ ਦੇ ਟੁਕੜੇ ਕਿੰਨੇ ਨੇ, ਮਨ ਅਸ਼ਾਂਤ ਕਿੰਨਾ ਹੈ, ਮਨ ਬੇਚੈਨ ਕਿੰਨਾ ਹੈ, ਓਨਾ ਹੀ ਵੱਡਾ ਭੋਗੀ ਹੈ। ਇਹ ਜ਼ਰੂਰੀ ਨਹੀਂ ਕਿ ਬਾਹਰ ਇਹਦੇ ਕੋਲ ਮਾਇਆ ਜ਼ਿਆਦੀ ਹੈ ਤੇ ਇਹ ਬੜਾ ਵੱਡਾ ਭੋਗੀ ਹੈ। ਪਦਾਰਥ ਬੜੇ ਨੇ, ਘਰ ਵੱਡਾ ਹੈ, ਕਾਰ ਵੱਡੀ ਹੈ, ਜ਼ਮੀਨ ਜਾਇਦਾਦ ਦੂਸਰਿਆਂ ਨਾਲੋਂ ਜ਼ਿਆਦੀ ਹੈ, ਇਹ ਭੋਗੀ ਹੈ। ਹੋ ਸਕਦਾ ਹੈ ਬਾਹਰੋਂ ਕਿਸੇ ਦੇ ਕੋਲ ਬਹੁਤ ਕੁਝ ਹੋਵੇ ਪਰ ਉਹ ਅੰਦਰ ਦਾ ਜੋਗੀ ਹੋਵੇ। ਇਹ ਵੀ ਹੋ ਸਕਦਾ ਹੈ ਕਿ ਬਾਹਰ ਕਿਸੇ ਦੇ ਕੋਲ ਕੁਝ ਵੀ ਨਾ ਹੋਵੇ, ਜੇਬ ਦੇ ਅੰਦਰ ਤੇ ਇੱਕ ਫੁੱਟੀ ਕੌਡੀ ਨਹੀਂ ਪਰ ਉਹ ਬੜਾ ਵੱਡਾ ਭੋਗੀ ਹੋਵੇ। ਮਾਇਆਧਾਰੀ ਕਿਹਨੂੰ ਕਹਿੰਦੇ ਨੇ? ਗੱਲ ਵਿਚਕਾਰ ਆ ਗਈ, ਮਾਇਆਧਾਰੀ ਕਿਹਨੂੰ ਕਹਿੰਦੇ ਨੇ?
ਅਸੀਂ ਇਹ ਕਵਾਂਗੇ ਜਿਹਦੇ ਕੋਲ ਬਹੁਤ ਜ਼ਿਆਦਾ ਮਾਇਆ, ਧਨੀ ਮਨੁੱਖ, ਅਮੀਰ ਮਨੁੱਖ, ਉਹਨੂੰ ਕਵਾਂਗੇ ਮਾਇਆਧਾਰੀ, ਪਰ ਗੁਰਬਾਣੀ ਇਸ ਤਰ੍ਹਾਂ ਨਹੀਂ ਮੰਨਦੀ। ਗੁਰਬਾਣੀ ਦੇ ਅੰਦਰ ਤੇ ਕਿਧਰੇ ਮਾਇਆਧਾਰੀ ਦੀ ਪਰਿਭਾਸ਼ਾ, ਮਾਇਆਧਾਰੀ ਦੀ ਡੈਫੀਨੇਸ਼ਨ

ਜੋ ਸਾਡੇ ਤੇ ਪ੍ਰਮਾਤਮਾ ਦੇ ਦਰਮਿਆਨ ਦਲਦਲ ਬਣ ਜਾਏ। ਮਾਇਆ ਇਕੱਲੇ ਪੈਸੇ ਦਾ ਨਾਂ ਨਹੀਂ ਹੈ, ਧਨ ਮਾਇਆ ਦਾ ਇੱਕ ਅੰਗ ਹੈ, ਪੂਰੀ ਮਾਇਆ ਨਹੀਂ ਹੈ। ਜਿਵੇਂ ਉਂਗਲੀ ਸਰੀਰ ਦਾ ਹਿੱਸਾ ਹੈ ਪਰ ਇਹ ਪੂਰਾ ਸਰੀਰ ਨਹੀਂ ਹੈ, ਇੱਕ ਨਾਖੁਨ ਸਰੀਰ ਦਾ ਹਿੱਸਾ ਹੈ ਪਰ ਪੂਰਾ ਸਰੀਰ ਨਹੀਂ ਹੈ। ਧਨ ਮਾਇਆ ਦਾ ਅੰਗ ਹੈ, ਮਾਇਆ ਦਾ ਹਿੱਸਾ ਹੈ ਪਰ ਪੂਰੀ ਮਾਇਆ ਨਹੀਂ। ਜੋ ਤੁਹਾਡੇ ਧਿਆਨ ਨੂੰ ਰੋਕ ਲਵੇ ਉਹਦਾ ਨਾਮ ਮਾਇਆ। ਰੂਪ ਮਾਇਆ, ਗੁਣ ਮਾਇਆ, ਗਿਆਨ ਮਾਇਆ, ਪਰਿਵਾਰ ਮਾਇਆ, ਸੰਸਾਰ ਮਾਇਆ, ਧਨ ਮਾਇਆ, ਇਹ ਤੁਹਾਡਾ ਸਰੀਰ ਵੀ ਮਾਇਆ। ਔਰ ਜੇ ਬਹੁਤ ਬਰੀਕੀ ਦੇ ਅੰਦਰ ਜਾ ਕੇ ਸਮਝਣ ਦੀ ਕੋਸ਼ਿਸ਼ ਕਰੋ, ਵੈਸੇ ਮੈਂ ਬੋਲ ਬੋਲਦਾ ਨਹੀਂ ਹੁੰਦਾ ਕਿਉਂਕਿ ਸਮਝ ਦਾ ਦਾਇਰਾ ਉਥੋਂ ਤੱਕ ਜਾਂਦਾ ਨਹੀਂ, ਖਿਮਾ ਚਾਹਵਾਂਗਾ, ਅਵਤਾਰ ਵੀ ਮਾਇਆ ਨੇ। ਇਹੀ ਕਾਰਨ ਹੈ ਗੁਰੂ ਸਾਹਿਬਾਨਾਂ ਨੇ ਸਾਨੂੰ ਆਪਣੇ ਨਾਲ ਨਹੀਂ ਪਰਮਾਤਮਾ ਦੇ ਨਾਲ ਜੋੜਿਆ ਹੈ। ਕਿਧਰੇ ਗੁਰ ਇਤਿਹਾਸ, ਗੁਰੂ ਬਾਣੀ ਪੜ੍ਹ ਕੇ ਵੇਖ ਲੋ, ਗੁਰੂ ਨਾਨਕ ਸਾਹਿਬ ਜੀ ਨੇ ਇਹ ਨਹੀਂ ਕਿਹਾ ਕਿ ਨਾਨਕ ਨਾਨਕ ਜਪੋ ਤੁਹਾਡੀ ਕਲਿਆਣ ਤਾਂ ਹੈ। ਨਿਰੰਕਾਰ, ਉਂਗਲ ਉਠਾ ਕੇ ਇਸ਼ਾਰਾ ਕਰਦੇ ਨੇ ਨਿਰੰਕਾਰ, ਇੱਕ ਦੇ ਨਾਲ ਜੋੜਿਆ, ਇੱਕ ਦੇ ਨਾਲ ਜੁੜੇ। ਕਿਧਰੇ ਇਹ ਨਹੀਂ ਲਫ਼ਜ਼ ਆਇਆ ਕਿ ਚਲੋ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਕਹਿੰਦੇ ਰਹੇ ਨੇ, ਹੁਣ ਸਮਾਂ ਮੇਰਾ ਹੈ ਤੇ ਅਰਜਨ ਅਰਜਨ ਜਪੋਗੇ ਤੁਹਾਡੀ ਕਲਿਆਣ ਤਾਂ ਹੈ, ਵਰਨਾ ਨਹੀਂ। ਇਸ ਤਰ੍ਹਾਂ ਨਹੀਂ ਕਿਹਾ, ਨਿਰੰਕਾਰ ਦੇ ਨਾਲ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਹੱਥੀ ਖੰਡੇ ਦੀ ਪਹੁਲ ਤਿਆਰ ਕਰਕੇ ਆਪ ਹੀ ਛਕਾ ਰਹੇ ਨੇ ਤੇ ਫਿਰ ਉਪਦੇਸ਼ ਇਹ ਕਰ ਰਹੇ ਨੇ, ਜੋ ਮੁਝਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਪਾਤਸ਼ਾਹ, ਜੇ ਤੁਹਾਨੂੰ ਪਰਮੇਸ਼ਰ ਕਹਿਣ ਦੇ ਨਾਲ ਕੋਈ ਨਰਕ ਵਿੱਚ ਜਾਂਦਾ ਹੈ ਤੇ ਲੱਖ ਵਾਰੀ ਚਲਾ ਜਾਏ, ਤੁਸੀਂ ਪਰਮੇਸ਼ਵਰ ਦੇ ਖਾਸ ਰੂਪ ਹੋ। ਪਰ ਇਸ ਗੱਲ ਦੇ ਅੰਦਰ ਗਹਿਰਾਈ ਕੀ ਹੈ? ਮੈਂ ਪਰਮੇਸ਼ਵਰ ਦੇ ਨਾਲ ਜੋੜਨ ਵਾਲਾ ਹਾਂ, ਪਰਮੇਸ਼ਵਰ ਨਹੀਂ ਹਾਂ। ਪਰਮੇਸ਼ਵਰ ਦੇ ਨਾਲ ਜੋੜਨ ਵਾਲਾ ਪੈਗੰਬਰ ਆ। ਗੁਰ ਪਰਮੇਸ਼ਰ ਇੱਕ ਹੋ ਜਾਣ, ਹੁੰਦੇ ਗੁਰੂ ਤੇ ਪਰਮੇਸ਼ਵਰ ਇੱਕੋ ਹੀ ਰੂਪ ਨੇ, ਫਰਕ ਨਹੀਂ ਹੈ। ਪਰ ਗੁਰੂ ਗੋਬਿੰਦ ਸਿੰਘ ਇਹ ਨਹੀਂ ਕਹਿ ਰਹੇ ਕਿ ਗੋਬਿੰਦ ਗੋਬਿੰਦ ਜਪੋ, ਉਹਨਾਂ ਨੇ ਕਿਹਾ ਵਾਹਿਗੁਰੂ ਵਾਹਿਗੁਰੂ ਜਪੋ। ਝੋਲੀ ਦੇ ਅੰਦਰ ਗੁਰਮੰਤਰ ਇਹ ਨਹੀਂ ਪਾਇਆ ਕਿ ਗੋਬਿੰਦ ਗੋਬਿੰਦ ਦਾ ਜਾਪ ਕਰ, ਇਹੀ ਕਹਿ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ। ਤੋ ਖੈਰ, ਇਹ ਤੇ ਗੱਲ ਵਿਚਕਾਰ ਆ ਗਈ। ਮਾਇਆ ਹਰ ਇੱਕ ਉਸ ਚੀਜ਼ ਦਾ ਨਾਂ ਹੈ ਜੋ ਤੁਹਾਡੇ ਤੇ ਪਰਮਾਤਮਾ ਦੇ ਦਰਮਿਆਨ ਬੰਧਨ ਬਣ ਜਾਏ, ਰੁਕਾਵਟ ਬਣ ਜਾਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਕੋ ਇੱਕ ਇਸ ਤਰ੍ਹਾਂ ਦੇ ਪੈਗੰਬਰੀ ਪੁਰਸ਼ ਨੇ ਜੋ ਇਸ ਦੀਵਾਰ ਨੂੰ ਆਪ ਪਾਸੇ ਕਰਦੇ ਨੇ ਆਪਣਿਆਂ ਹੱਥਾਂ ਦੇ ਨਾਲ। ਮੇਰੇ ਨਾਲ ਨਹੀਂ, ਮੈਂ ਜਿਹਦੇ ਨਾਲ ਜੁੜ ਰਿਹਾ ਉਹਦੇ ਨਾਲ ਜੁੜੋ, ਨਿਰੰਕਾਰ ਦੇ ਨਾਲ ਜੁੜੋ। ਤੋ ਖੈਰ, ਕਦੀ ਕਦੀ ਰੂਪ ਮਾਇਆ, ਕਦੀ ਗੁਣ ਮਾਇਆ, ਕਦੀ ਗਿਆਨ ਮਾਇਆ, ਕਦੀ ਧਨ ਮਾਇਆ, ਕਦੀ ਪਰਿਵਾਰ ਮਾਇਆ, ਇਹ ਜੋ ਕੁਝ ਹੈ ਮਾਇਆ ਦਾ ਅੰਗ ਹੈ। ਮਾਇਆ ਦਾ ਇੱਕ ਅੰਗ ਨਹੀਂ ਹੈ, ਕਰੋੜਾਂ ਰੂਪ ਮਾਇਆ ਦੇ ਨੇ ਤੇ ਕਰੋੜਾਂ ਰੂਪ ਵੀ ਮਾਇਆ ਦੇ ਪਤੀ ਪਰਮਾਤਮਾ ਦੇ ਨੇ। ਪਰਮਾਤਮਾ ਦਾ ਕੋਈ ਇੱਕ ਰੂਪ ਨਹੀਂ, ਪਰਮਾਤਮਾ ਦੀ ਮਾਇਆ ਦਾ ਵੀ ਕੋਈ ਇੱਕ ਰੂਪ ਨਹੀਂ। ਮਹਾ ਮਾਇਆ ਤਾਂ ਕੀ ਹੈ ਛਾਇਆ, ਪਰਮਾਤਮਾ ਦੀ ਇਹ ਛਾਇਆ ਹੈ। ਪਰਮਾਤਮਾ ਦਾ ਇੱਕ ਰੂਪ ਨਹੀਂ ਤੇ ਉਹਦੀ ਪਰਛਾਈ ਦਾ ਵੀ ਇੱਕ ਰੂਪ ਨਹੀਂ। ਜਿਸ ਤਰ੍ਹਾਂ ਦਾ ਆਕਾਰ ਉਸ ਤਰ੍ਹਾਂ ਦੀ ਪਰਛਾਈ, ਉਹਦੀ ਪਰਛਾਈ ਦਾ ਵੀ ਇੱਕ ਰੂਪ ਨਹੀਂ। ਖੈਰ, ਇਹ ਵੀ ਗੱਲ ਵਿਚਕਾਰ ਆ ਗਈ। ਅਰਜ ਮੈਂ ਕਰ ਰਿਹਾ ਸਾਂ, ਜਿੰਨਾ ਮਨ ਦੇ ਅੰਦਰ ਮਾਇਆ ਚੱਲੇ ਉਹਦਾ ਨਾਮ ਮਾਇਆ ਤਾਰੀ। ਉਹ ਮਾਇਆ ਤਾਰੀ ਨੀ ਜਿਹਦੀ ਜੇਬ ਦੇ ਅੰਦਰ ਮਾਇਆ ਜ਼ਿਆਦੀ ਹੈ, ਜਿਹਦੇ ਮਨ ਵਿੱਚ ਪਕੜ ਜ਼ਿਆਦੀ ਹੈ ਮਾਇਆ ਤਾਰੀ ਉਹ ਹੈ। ਜਿਹਦੇ ਮਨ ਵਿੱਚ ਲੋਭ ਚੱਲੇ ਉਹਨੂੰ ਆਪ ਕਹਿ ਦਿੰਦੇ ਹੋ ਇਹ ਬੜਾ ਲੋਭੀ ਹੈ। ਤੋ ਹੁਣ ਕੀ, ਲੋਭੀ ਮਨੁੱਖ ਦੇ ਹੱਥ ਪੈਰ ਤੁਹਾਡੇ ਨਾਲੋਂ ਵੱਖਰੀ ਤਰ੍ਹਾਂ ਦੇ ਹੁੰਦੇ ਨੇ, ਜ਼ਿਆਦੇ ਹੁੰਦੇ ਨੇ, ਜਾਂ ਉਹਨਾਂ ਦਾ ਕੋਈ ਤੁਹਾਡੇ ਨਾਲੋਂ ਸਰੀਰਕ ਬਣਤਰ ਦੇ ਅੰਦਰ ਫਰਕ ਹੈ? ਕਿਉਂ ਕਹਿ ਰਹੇ ਹੋ ਲੋਭੀ ਹੈ? ਉਹਦੇ ਅੰਦਰ ਦੇ ਵਿਚਾਰਾਂ ਨੂੰ ਵੇਖ ਕੇ ਕਹਿ ਰਹੇ ਹੋ ਬੜਾ ਲੋਭੀ ਹੈ? ਅੰਦਰ ਦੇ ਵਿਚਾਰਾਂ ਨੂੰ ਵੇਖ ਕੇ ਕਹਿ ਰਹੇ ਹੋ ਬੜਾ ਕਾਮੀ ਹੈ? ਅੰਦਰ ਦੇ ਵਿਚਾਰਾਂ ਨੂੰ ਕਹਿ ਕੇ ਕਹਿ ਰਹੇ ਹੋ ਵਿਭਚਾਰੀ ਹੈ? ਅੰਦਰ ਦੇ ਵਿਚਾਰਾਂ ਨੂੰ ਵੇਖ ਕੇ ਕਹਿ ਰਹੇ ਹੋ ਇਹ ਭਲਾ ਹੈ, ਇਹ ਬੁਰਾ ਹੈ? ਹੁਣ ਆਪਾਂ ਜਿਹੜਾ ਕਹਿੰਦੇ ਹਾਂ ਸਤ ਸੰਗੀ, ਸੰਗੀ ਮੈਨੇ ਸਾਥੀ ਤੇ ਸਤ ਮੈਨੇ ਸੱਚ, ਜੋ ਸੱਚ ਦਾ ਸਾਥੀ ਹੈ, ਸੱਚ ਦੇ ਨਾਲ ਮਨ ਕਰਕੇ ਰਹਿੰਦਾ ਹੈ, ਉਹ ਹਕੀਕਤ ਦੇ ਅੰਦਰ ਸਤ ਸੰਗੀ ਹੈ। ਖਿਮਾ ਮੰਗ ਲਵਾਂ, ਬੋਲ ਮੇਰਾ ਬਰਦਾਸ਼ਤ ਕਰਨ ਦੀ ਕਿਰਪਾ ਕਰਿਓ। ਹੋ ਸਕਦਾ ਹੈ ਕੋਈ ਗੁਰਦੁਆਰੇ ਦੇ ਅੰਦਰ ਬਹਿ ਕੇ ਵੀ ਝੂਠ ਸੰਗੀ ਹੋਵੇ। ਅਗਰ ਮਨ ਦੇ ਅੰਦਰ ਕਾਮ ਚੱਲ ਰਿਹਾ ਹੈ ਤਾਂ ਫਿਰ ਉਹ ਕਾਮ ਸੰਗੀ ਹੈ, ਸਤ ਸੰਗੀ ਤੇ ਨਹੀਂ ਹੈ। ਭਾਵੇਂ ਉਹ ਮੰਦਿਰ ਵਿੱਚ ਹੈ, ਭਾਵੇਂ ਮਸਜਿਦ ਵਿੱਚ ਹੈ ਤੇ ਭਾਵੇਂ ਗੁਰਦੁਆਰੇ ਵਿੱਚ ਹੈ।

अंदर मन दे माला चल रही है काम दे, तो किवें कह देंगे सतसंगी काम संगी है। अंदर मन दे नाल संग है लोभ दा, बैठा पावे किसी जगह ते होवे लोभ संगी है। अंदर हंकार दी माला चल रही है ते लगातार चल रही है, की फर्क पैंदा है उहदा शरीर मंदिर विच है गुरुद्वारे विच है, उह हंकार संगी है। घर विच बह जाओ, अगर ध्यान गुरु ग्रंथ साहिब जी दे नेड़े है तो आप उथे बह के भी सतसंगी है। इथे बह के भी कई सतसंगी नहीं हुंदे, कई दूर रह के भी सतसंगी हुंदे ने। खैर अर्ज मैं इथों प्रारंभ कीती सी कि पहले पैरे हर कोई जागे, दूजे पैरे रोगी, रात दे पहले पैर दे अंदर सारे जागदे ने सारे, दूसरे पहर दे अंदर कौन जागदे ने केवल रोगी, तीसरे पहर दे अंदर चोर उचके दुराचारी बदमाश आयाश रात दी तरीकी तो लाभ लेंदे ने, चौथे पहरे जोगी, जोगी दा मतलब जुड़े हुए, जो रब दे नाल जुड़न वाले रात्रि दे चौथे पैर विच उठ खलोंदे ने, लाभ लेंदे ने रात दे चौथे पैर दा, चौथे पहरे जोगी। भगत फरीद साहब जी दा सलोक मैं तुहाडे सामने पढ़िया सी कि फरीदा चार गवाया हंड के, तुर फिर के घूम फिर के इधर उधर ध्यान नूं गुरु नालों तोड़ के चार पैर ते इस तरह गवा दिते ने, चार गवाया सम रात्रि आ गई ते चार पैर सौ के गवा दिते, तो रब दे नाल कदों जुड़ेगा। दिन दे चार पैर धंधे विच बीते ने, रात दे चार पैर नींदरा विच बीते ने, परमात्मा दे नाल कदों जुड़ेगा। यही कारण है सिख धर्म दे बड़े अमोलक जे नुकते सिद्धांत गुरु साहिबाना ने साडी झोली विच पाए। आखिया सवेरे अमृत वेले जाग, रात्रि दा थकेवा उतरिया हुंदा है दो तीन पैर चार पैर आराम करन तो बाद, कुछ समा सौ जान तो बाद दलिद्र सुस्ती उतर जांदी है शरीर जद आराम करदा है आराम करन तो बाद। अगले दिन दियां नवीआं चिंतावां ने अजे आण के घेरा नहीं पाया। इह जिहड़ा संधि दा समा है जिथे दिन ते रात दा मिलाप है, इस समय तू भी मिलाप करन दा यतन कर, आत्मा ते परमात्मा दा मिलाप। इधरों दिन मिल रहा है रात मिल रही है, इन्हां दी संधि है, उधरों तू आत्मा नूं परमात्मा दे नाल मिला, इधर भी संधि कर, परमात्मा दे नाल मिलन दा यतन कर। फिर सारा दिन कमाउंदा रह, शामां नूं घर दे अंदर आण के फिर उधरों रात आ रही है उधरों दिन जा रहा है, फिर संधि दा समा है, फिर दोबारा परमात्मा दे नाल जुड़न दा तहैया कर, यतन कर। गुरु पातशाह ने साडी झोली दे अंदर नुकते पाए, आख्या थोड़े तो थोड़ा समा भी तू जुड़, जुड़ता सही पर साडी जिंदगी दे जिन्ने दिन ने उह सारे धंधे विच, जिन्नियां रातां ने सौं के विशियां विकारां दे अंदर, परमात्मा दे नाल जुड़न जोड़न दा समा सानू मिलदा ही नहीं, नहीं जुड़दे आ तो नहीं जुड़दे आ तो फिर टुटे रहने आ, टुटन दा दूसरा नां दुख है। अगर रेंदे ही टुटे आ ते टुटन दा दूसरा नां दुख है, जुड़न दा दूसरा नां सुख है ते टुट जान दा दूसरा नां दुख है। अगर दुख दी परिभाषा लभो ते परिभाषा वख वख बन जाणगियां हजार किस्म दियां। जिहदा तन तंदरुस्त नहीं उह कहेगा तंदरुस्ती ना होवे इहनूं दुख कहिंदे ने, जिहदी जेब दे अंदर धन नहीं उह कहेगा धन दा ना होणा दुख है, जिहदा परिवार इतफाक विच नहीं कहने विच नहीं उह कहेगा परिवार इक मुठ्ठी दी तरह बज्जा ना रहे इहदा ना दुख है। दुख दी परिभाषा बदल गई ना, ते फिर वख वख धर्मां दे अंदर दुख दी सुख दी परिभाषा होर बदलदी रहेगी। पर जे समूची मनुखता वास्ते परिभाषा लभनी होवे कि दुख कहिंदे किन्नों ने, ते एवें कहना पएगा कि विछोड़ा या टुटना इहदा दूसरा नां दुख है, ठीक दूसरे पासे मिलना इहदा दूसरा नां सुख है। पति पत्नी दा मिलाप, भैण भाई दा मिलाप, धी पुत्तर दा मिलाप, मां बाप दा मिलाप सुख, मां पुत्र दा विछोड़ा, धी पिता दा विछोड़ा, पति पत्नी दा विछोड़ा, भैण भाई दा विछोड़ा, विछोड़े दे अंदरों दुख, विछोड़ा दुख है, मलाप दा दूसरा नां सुख है। तो हुण टहनी दे नाल अगर फुल लगा रहे ते फुल दे अंदर जौबन, फुल दे अंदर बहार, फुल दे अंदर
ਅੰਦਰ ਰੰਗੀਨੀ, ਫੁੱਲ ਦੇ ਅੰਦਰ ਮਹਿਕ, ਇਹ ਸਭ ਕੁਝ ਨਵੇਂ ਸਿਰੇ ਤੋਂ ਭਰਦਾ ਰਹਿੰਦਾ ਹੈ। ਬੜਾ ਪਿਆਰਾ ਲੱਗਦਾ ਹੈ ਅਗਰ ਟਹਿਣੀ ਦੇ ਨਾਲ ਹੈ। ਅਗਰ ਉਹ ਪੂਰਾ ਖਿੜਨ ਤੋਂ ਪਹਿਲਾਂ ਅਜੇ ਪੂਰੀ ਤਰ੍ਹਾਂ ਖਿਲਿਆ ਨਹੀਂ ਹੈ, ਉਸ ਤੋਂ ਪਹਿਲਾਂ ਟਹਿਣੀ ਨਾਲੋਂ ਟੁੱਟ ਗਿਆ, ਕਿਸੇ ਨੇ ਤੋੜ ਦਿੱਤਾ, ਅਧੂਰਾ ਖਿੜਿਆ ਫੁੱਲ ਟਹਿਣੀ ਨਾਲੋਂ ਟੁੱਟ ਕੇ ਨਾ ਤੇ ਪੂਰਾ ਖਿੜੇਗਾ, ਨਾ ਉਹਦੇ ਵਿੱਚ ਉਸ ਦਿਨ ਤੋਂ ਬਾਅਦ ਮਹਿਕ ਭਰੇਗੀ, ਨਾ ਜੌਬਨ, ਨਾ ਰੰਗੀਨੀ, ਨਾ ਬਹਾਰ, ਤੇ ਨਾ ਹੀ ਉਹਦਾ ਕੋਈ ਕਾਕ ਬਣੇਗਾ। ਕਾਰਨ ਕੀ ਹੈ? ਟੁੱਟ ਗਿਆ ਹੈ। ਟੁੱਟਣ ਦੇ ਕਾਰਨ ਮੁਰਝਾ ਗਿਆ ਹੈ। ਟੁੱਟਣ ਦੇ ਕਾਰਨ ਉਹ ਕਿਸੇ ਦੇ ਗਲੇ ਦਾ ਹਾਰ ਬਣੇ, ਇਸ ਯੋਗ ਵੀ ਨਹੀਂ ਰਿਹਾ। ਅਧੂਰਿਆਂ, ਮੁਰਝਾਇਆਂ, ਕੁਮੜਾਇਆਂ ਫੁੱਲਾਂ ਨੂੰ ਤੁਸੀਂ ਸੂਈ ਧਾਗੇ ਦੇ ਨਾਲ ਪਰੋ ਕੇ ਹਾਰ ਬਣਾ ਕੇ ਕਿਸੇ ਦੇ ਗਲੇ ਵਿੱਚ ਨਹੀਂ ਪਾਉਂਦੇ। ਮੁਰਝਾਏ ਫੁੱਲਾਂ ਨੂੰ ਤੁਸੀਂ ਦਰਬਾਰ ਦੇ ਅੰਦਰ ਲਿਆ ਕੇ ਭੇਟ ਨਹੀਂ ਕਰਦੇ। ਮੁਰਝਾ ਗਏ ਨੇ, ਅਧੂਰੇ ਖਿੜੇ ਨੇ, ਉਹੀ ਭੇਟਾ ਹੋਣ ਦੇ ਯੋਗ ਹੈ, ਕਿਸੇ ਦੇ ਗਲੇ ਦਾ ਸ਼ਿੰਗਾਰ ਬਣਨ ਦੇ ਕਾਬਲ ਹੈ ਜੋ ਚੰਗੀ ਤਰ੍ਹਾਂ ਖਿੜ ਚੁੱਕਾ ਹੈ ਆਪਣੇ ਜੌਬਨ ਬਹਾਰ ਦੇ ਅੰਦਰ। ਦੂਸਰੀ ਬੇਨਤੀ, ਅਗਰ ਕੋਈ ਫਲ ਕੱਚਾ ਹੀ ਟਹਿਣੀ ਨਾਲੋਂ ਟੁੱਟ ਜਾਏ ਤੇ ਕੱਚੇ ਫਲ ਦੇ ਅੰਦਰ ਨਾ ਤੇ ਉਸ ਦਿਨ ਤੋਂ ਬਾਅਦ ਕੋਈ ਰਸ ਬਣਦਾ, ਨਾ ਉਹਦਾ ਰੰਗ ਬਦਲਦਾ ਹੈ, ਨਾ ਉਹਦਾ ਕੋਈ ਗਾਹਕ ਬਣਦਾ ਹੈ, ਕੋਈ ਉਹਦਾ ਮੁੱਲ ਨਹੀਂ ਦਿੰਦਾ। ਟਹਿਣੀ ਦੇ ਨਾਲ ਫਲ ਜੁੜਿਆ ਰਿਹਾ, ਉਹਦਾ ਰੰਗ ਵੀ ਬਦਲਿਆ, ਉਹਦੇ ਵਿੱਚ ਰਸ ਵੀ ਭਰਿਆ, ਉਹਦੇ ਆਪ ਗਾਹਕ ਵੀ ਬਣ ਗਏ, ਪੈਸੇ ਦੇ ਕੇ ਉਹਨੂੰ ਖਰੀਦ ਲੈਂਦੇ। ਕਾਰਨ ਇਹ ਜੁੜਿਆ ਰਿਹਾ ਤੇ ਜੁੜਨ ਕਰਕੇ ਇਹਦੇ ਅੰਦਰ ਰਸ ਭਰ ਗਿਆ। ਮਤਲਬ ਜੋ ਟੁੱਟ ਜਾਂਦਾ ਹੈ ਰਸ ਤੋਂ ਵਾਂਝਾ ਰਹਿੰਦਾ ਹੈ, ਜੋ ਜੁੜਿਆ ਰਹਿੰਦਾ ਹੈ ਰਸ ਦੇ ਨਾਲ ਭਰ ਜਾਂਦਾ ਹੈ। ਇਹੀ ਦਸਤੂਰ ਤੁਹਾਡਾ ਹੈ, ਦੁਨੀਆਦਾਰਾਂ ਦਾ, ਇਹੀ ਦਸਤੂਰ ਨਿਰੰਕਾਰ ਦੇ ਕਰਦਾ ਹੈ। ਜੁੜਨ ਕਰਕੇ ਰਸ, ਟੁੱਟਣ ਕਰਕੇ ਕੋਈ ਰਸ ਨਹੀਂ ਹੈ। ਤੋ ਇਹ ਜਿਹੜਾ ਜੀਵਨ ਦਾ ਸਮਾਂ ਮਿਲਿਆ, ਜਿਹਦੇ ਅੰਦਰ ਕੁਝ ਰਾਤਾਂ, ਕੁਝ ਦਿਨ, ਕੁਝ ਸਾਡੇ ਜੀਵਨ ਦੀਆਂ ਰਾਤਾਂ ਟੁੱਟਿਆਂ ਬੀਤ ਗਈਆਂ ਨੇ, ਵਿਸ਼ਿਆਂ ਵਿਕਾਰਾਂ ਦੇ ਅੰਦਰ ਕਾਲੇ ਕਰਮ ਕਰਦਿਆਂ ਕਰਦਿਆਂ ਬੀਤ ਗਈਆਂ ਨੇ, ਤੇ ਕੁਝ ਜੀਵਨ ਦੇ ਦਿਨ ਧੰਦੇ ਦੇ ਅੰਦਰ ਬੀਤ ਗਏ ਨੇ। ਪਰਮਾਤਮਾ ਦੇ ਨਾਲ ਜੁੜਨ ਦਾ ਅਸੀਂ ਸਮਾਂ ਕੱਢਿਆ ਹੀ ਨਹੀਂ ਹੈ, ਪਰਮਾਤਮਾ ਦੇ ਨਾਲ ਜੁੜਨ ਦਾ ਤਹੱਈਆ ਕੀਤਾ ਹੀ ਨਹੀਂ ਹੈ। ਫਿਰ ਚਲੋ ਮੈਂ ਇੱਕ ਬੇਨਤੀ ਹੋਰ ਕਰਾਂ, ਜਿੰਨੇ ਪ੍ਰੇਮੀ ਆਪ ਸ਼ੋਭਾ ਪਾ ਰਹੇ ਹੋ, ਪੂਰੀ ਇਮਾਨਦਾਰੀ ਦੇ ਨਾਲ ਆਪਣੇ ਤੇ ਪ੍ਰਸ਼ਨ ਕਰਕੇ ਆਪਣੇ ਤੋਂ ਜਵਾਬ ਮੰਗੇ ਹੋ, ਜਦ ਪਾਠ ਪੂਜਾ ਕਰਦੇ ਹੋ ਉਹ ਵੀ ਪੂਰੀ ਇਮਾਨਦਾਰੀ ਦੇ ਨਾਲ ਨੇ, ਜਦ ਆਪ ਦੁਕਾਨਦਾਰੀ ਕਰਦੇ ਹੋ ਪੂਰੀ ਇਮਾਨਦਾਰੀ ਦੇ ਨਾਲ ਕਰ ਰਹੇ ਹੋ, ਲਗਨ ਦੇ ਨਾਲ, ਮਿਹਨਤ ਦੇ ਨਾਲ ਕਰ ਰਹੇ ਹੋ, ਜਦ ਆਪ ਕਾਰ ਡਰਾਈਵ ਕਰ ਰਹੇ ਹੋ ਭਾਵੇਂ ਡਰਦੇ ਹੋਏ ਕਾਨੂੰਨ ਨਿਯਮ ਕੋਲੋਂ, ਪੂਰੀ ਹੁਸ਼ਿਆਰੀ ਬੇਦਾਰੀ ਦੇ ਨਾਲ ਜਾਗ ਕੇ ਕਾਰ ਡਰਾਈਵ ਕਰ ਰਹੇ ਹੋ, ਜੋ ਵੀ ਕੰਮ ਕਰ ਰਹੇ ਹਾਂ, ਧੰਦਾ ਕਿਰਤ ਬਿਰਤ ਕਰ ਰਹੇ ਹਾਂ, ਪੂਰੀ ਹੁਸ਼ਿਆਰੀ ਬੇਦਾਰੀ ਦੇ ਨਾਲ ਜਾਗ ਕੇ ਪਰਮਾਤਮਾ ਦੇ ਨਾਲ ਜੁੜਨ ਦਾ ਥੋੜਾ ਬਹੁਤਾ ਜੇ ਸਮਾਂ ਕੱਢ ਵੀ ਲੈਨੇ ਆ। ਜਪਜੀ ਸਾਹਿਬ ਪੜ ਰਹੇ ਹਾਂ, ਪਰ ਜਪਜੀ ਸਾਹਿਬ ਇਸ ਤਰ੍ਹਾਂ ਹੀ ਪੜ ਰਹੇ ਹਾਂ ਜਿਵੇਂ ਕਿਧਰੇ ਟੋਕੇ ਦੇ ਅੰਦਰ ਪੱਠੇ ਕੁਤਰੇ ਜਾ ਰਹੇ ਨੇ, ਪਤਾ ਹੀ ਨਹੀਂ ਜਪਜੀ ਸ਼ੁਰੂ ਕਦੋਂ ਹੋਇਆ, ਜਪਜੀ ਦਾ ਭੋਗ ਕਦੋਂ ਪੈ ਗਿਆ, ਕਟਾ ਵੱਡ ਫਟਾਫਟ ਫਟਾਫਟ ਉਧਰੋਂ ਨਾਈ ਜਾ ਰਹੇ ਹਾਂ, ਉਧਰੋਂ ਜਪਜੀ ਸਾਹਿਬ ਕਰੀ ਜਾ ਰਹੇ ਹਾਂ, ਜਪਜੀ ਦਾ ਅਸਰ ਤੁਹਾਡੇ ਤੇ ਕੀ ਹੋ ਹੈ, ਜਪਜੀ ਅਸਰ ਕੀ ਵਿਖਾਵੇ। ਪੂਰੀ ਇਮਾਨਦਾਰੀ, ਪੂਰੀ ਭਾਵਨਾ ਦੇ ਨਾਲ ਚਲੋ ਇੱਕ ਹੀ ਪਾਠ ਜਪਜੀ ਸਾਹਿਬ ਦਾ ਕਰ ਲਓ, ਕੋਈ ਰਸ ਬਣੇ, ਪਰ ਇਮਾਨਦਾਰੀ ਦੇ ਨਾਲ ਤੇ ਕੀਤਾ ਨਹੀਂ ਹੈ, ਮਗਰੋਂ ਲਾਉਣ ਵਾਲਾ ਕੰਮ ਕੀਤਾ ਹੈ। ਮੈਂ ਠੇਠ ਪੰਜਾਬੀ ਦੇ ਅੰਦਰ ਬੋਲ ਰਿਹਾ, ਗਲੋਂ ਲਾਉਣ ਵਾਲਾ ਕੰਮ ਕੀਤਾ ਹੈ, ਇਮਾਨਦਾਰੀ ਦੇ ਨਾਲ ਨਹੀਂ ਕੀਤਾ। ਵਰਨਾ ਪੜੀ ਹੋਈ ਜਪਜੀ ਤੁਹਾਡੇ ਮਨ ਦੇ ਅੰਦਰ ਜ਼ਰੂਰ ਰਸ ਬਣਦੀ, ਜ਼ਰੂਰ ਰਸ ਬਣਦੀ, ਪਰ ਨਹੀਂ ਬਣਿਆ। ਜਪਜੀ ਦੇ ਅੰਦਰ ਕਮੀ ਨਹੀਂ ਹੈ, ਆਪਣੇ ਵਿੱਚ ਧਿਆਨ ਮਾਰ ਕੇ ਵੇਖੋ ਕਮੀ ਕਿੱਥੇ ਹੈ, ਇਮਾਨਦਾਰੀ ਦੇ ਨਾਲ ਹੋਇਆ ਨਹੀਂ ਹੈ। ਤੋ ਖੈਰ, ਫਰੀਦ ਸਾਹਿਬ ਕਹਿਣ ਲੱਗੇ, ਫਰੀਦਾ ਚਾਰ ਗਵਾਇਆ, ਦਿਨ ਦਾ ਚਾਰ ਪਹਿਰ ਦਾ ਸਮਾਂ ਗਵਾ ਦਿੱਤਾ ਹੈ, ਤੇ ਗਵਾ ਕਿਵੇਂ ਦਿੱਤਾ ਹੈ, ਪਰਮਾਤਮਾ ਨਾਲੋਂ ਟੁੱਟਿਆ ਕਿਰਤ ਵਿਰਤ ਦੇ ਅੰਦਰ। ਕਿਰਤ ਵਿਰਤ ਕਰਨੀ ਦੋਸ਼ ਨਹੀਂ ਹੈ, ਧੰਦਾ ਕਰਨਾ ਦੋਸ਼ ਨਹੀਂ ਹੈ, ਧਨ ਕਮਾਉਣਾ ਗੁਨਾਹ ਨਹੀਂ ਹੈ, ਤੇ ਗੁਰਬਾਣੀ ਦੇ ਅੰਦਰ ਤੇ ਇੱਕ ਵੀ ਬਚਨ ਇਸ ਤਰ੍ਹਾਂ ਦਾ ਨਹੀਂ ਆਇਆ ਜਿੱਥੇ ਸਤਿਗੁਰੂ ਨੇ ਇਹ ਕਿਹਾ ਹੋਵੇ ਕਿ ਤੂੰ ਵਿਹਲੜ ਬਣ ਕੇ ਬਹਿ, ਧਨ ਨਾ ਕਮਾ, ਕਿਰਤ ਵਿਰਤ ਨਾ ਕਰ, ਜੇ ਕਿਰਤ ਵਿਰਤ ਕਰਦਾ ਹੈ ਤੇ ਤੂੰ ਸਿੱਖ ਹੀ ਨਹੀਂ ਹੈ, ਇਸ ਤਰ੍ਹਾਂ ਦਾ ਬੋਲ ਗੁਰਬਾਣੀ ਵਿੱਚ ਨਹੀਂ ਆਉਂਦਾ। ਖੈਰ, ਨਿਰੇ ਧੰਦੇ ਦੇ ਅੰਦਰ ਧਰਮ ਨੂੰ ਛੱਡ ਕੇ ਦਿਨ ਦਾ ਚਾਰ ਪਹਿਰ ਦਾ ਸਮਾਂ ਇਸ ਤਰ੍ਹਾਂ, ਰਾਤਰੀ ਆਈ ਚਾਰ ਗਵਾਇਆ ਸਮ, ਤੇ ਰਾਤ ਦੇ ਚਾਰ ਪਹਿਰ
ਸੌ ਕੇ ਗਵਾ ਦਿੱਤੇ ਨੇ, ਕੀਤਾ ਉਹਦੇ ਅੰਦਰ ਵੀ ਕੁਝ ਨਹੀਂ ਹੈ। ਤੇ ਫਿਰ ਜਿਹੜੇ ਚਾਰ ਪੈਰ ਨੇ ਉਹ ਵੀ ਬੁਰਾਈਆਂ ਦੇ ਅੰਦਰ, ਤੇ ਜਿਹੜੇ ਦਿਨ ਦੇ ਚਾਰ ਪੈਰ ਨੇ ਉਹ ਵੀ ਬੁਰਾਈਆਂ ਦੇ ਅੰਦਰ ਆ। ਹੁਣ ਆਪ ਕਹੋਗੇ ਜਦ ਮੈਂ ਸੌ ਹੀ ਗਿਆ ਤੇ ਸੁੱਤਿਆਂ ਸੁੱਤਿਆਂ ਮੇਰੇ ਕੋਲੋਂ ਕੀ ਬੁਰਾਈ ਹੋ ਗਈ? ਆਪ ਆਪਣੇ ਮਨ ਦੀ ਦਸ਼ਾ ਨੂੰ ਵੇਖੋ। ਮਨ ਕਰਕੇ ਪਰਮਾਤਮਾ ਦੇ ਨੇੜੇ ਆਉਣਾ ਸੀ, ਮਨ ਕਰਕੇ ਸਾਰੀ ਰਾਤ ਅਯਾਸ਼ੀ ਦੇ ਅੰਦਰ, ਬਦਮਾਸ਼ੀ ਦੇ ਅੰਦਰ, ਕਾਮ ਦੇ ਅੰਦਰ, ਕ੍ਰੋਧ ਦੇ ਅੰਦਰ, ਨਿੰਦਾ ਚੁਗਲੀ ਦੇ ਅੰਦਰ, ਸੁਪਨਿਆਂ ਦੇ ਅੰਦਰ ਵੀ ਸਾਡਾ ਮਨ ਪਰਮਾਤਮਾ ਵੱਲ ਨਹੀਂ, ਦੂਸਰੇ ਪਾਸੇ ਨੂੰ ਦੌੜਦਾ ਹੈ, ਸੱਜੇ ਖੱਬੇ ਨੂੰ ਦੌੜਦਾ ਹੈ। ਔਰ ਕਿਉਂ ਦੌੜਦਾ ਹੈ? ਕਿਉਂਕਿ ਦਿਨ ਦੇ ਕੰਮ ਸਾਡੇ ਇਸ ਤਰ੍ਹਾਂ ਦੇ ਨੇ, ਜਿਸ ਤਰ੍ਹਾਂ ਦਾ ਜੀਵਨ ਦਿਨ ਦਾ ਉਸ ਤਰ੍ਹਾਂ ਦੇ ਸੁਪਨੇ ਰਾਤ ਨੂੰ ਬਣ ਕੇ ਆਉਣੇ ਸ਼ੁਰੂ ਹੋ ਜਾਂਦੇ ਨੇ। ਅਗਰ ਦਿਨ ਭਲੇ ਤਰੀਕੇ ਨਾਲ ਗੁਜ਼ਰਿਆ ਹੈ, ਰਾਤ ਦੇ ਸੁਪਨੇ ਭਲੇ ਹੀ ਆਉਣਗੇ। ਅਗਰ ਦਿਨ ਬੁਰੇ ਤਰੀਕੇ ਦੇ ਨਾਲ ਬਿਤਾਇਆ ਹੈ ਤਾਂ ਰਾਤ ਦੇ ਸੁਪਨੇ ਵੀ ਬੁਰੇ ਹੀ ਆਉਣਗੇ। ਚਲੋ ਬੇਨਤੀ ਕਰਦਾ ਚੱਲਾਂ, ਹਰ 20 ਮਿੰਟ ਦੇ ਬਾਅਦ ਸੁਪਨਾ ਬਦਲ ਜਾਂਦਾ ਹੈ। ਤੁਹਾਡੇ ਵਿੱਚ ਕੁਝ ਮਨੋਵਿਗਿਆਨੀ ਸੱਜਣ ਹੋਣਗੇ, ਸੁਪਨਾ ਸਾਰੀ ਰਾਤ ਇੱਕ ਨਹੀਂ ਚੱਲਦਾ, ਬਦਲਦੇ ਰਹਿੰਦੇ ਨੇ। ਔਰ ਜ਼ਿਆਦਾ ਤੋਂ ਜ਼ਿਆਦਾ ਸੁਪਨੇ ਦੀ ਲੰਬਾਈ 20 ਮਿੰਟ ਹੁੰਦੀ, ਇਸ ਤੋਂ ਜ਼ਿਆਦਾ ਨਹੀਂ ਹੁੰਦੀ। ਸੁਪਨਾ ਬਦਲ ਜਾਂਦਾ ਹੈ, ਬਦਲਦੇ ਹੋਏ ਸੁਪਨੇ, ਆਉਂਦੇ ਹੋਏ ਸੁਪਨੇ, ਉਹਨਾਂ ਦੇ ਵਿੱਚ ਕੋਈ ਪਰਮਾਤਮਾ ਦੀ ਯਾਦ ਥੋੜਾ ਹੈ। ਸਾਰੀਆਂ ਹੀ ਤੇ ਬੁਰਾਈਆਂ ਆ ਰਹੀਆਂ ਨੇ, ਕਦੀ ਕਾਮ, ਕਦੀ ਕ੍ਰੋਧ, ਕਦੀ ਨਿੰਦਾ, ਕਦੀ ਚੁਗਲੀ। ਤੋ ਹੁਣ ਅਗਰ ਭਗਤ ਫਰੀਦ ਸਾਹਿਬ ਜੀ ਇਹ ਕਹਿ ਰਹੇ ਨੇ ਕਿ ਚਾਰ ਪੈਰ ਤੇਰਾ ਸੌਂ ਕੇ ਚਾਰ ਪੈਰ ਧੰਦੇ ਵਿੱਚ ਬੀਤਿਆ ਹੈ, ਤੋ ਫਿਰ ਫਰੀਦ ਸਾਹਿਬ ਨੂੰ ਪੁੱਛੀਏ, ਫਰੀਦ ਜੀ ਕਰਨਾ ਕੀ ਚਾਹੀਦਾ ਸੀ? ਇਹ ਜੀਵਨ ਦਾ ਮਕਸਦ ਕੀ ਹੈ? ਜੀਵਨ ਦਾ ਪ੍ਰਯੋਜਨ ਕੀ ਹੈ? ਜੀਵਨ ਦਾ ਮਨੋਰਥ ਕੀ ਹੈ? ਜੀਵਨ ਦਾ ਮਨੋਰਥ ਗੁਰਬਾਣੀ ਨੇ ਬਿਆਨ ਕੀਤਾ ਹੈ, ਉਹ ਮੈਂ ਤੁਹਾਡੇ ਸਾਹਮਣੇ ਥੋੜਾ ਸਮਾਂ ਬਾਅਦ ਬਿਆਨ ਕਰਾਂਗਾ। ਜੀਵਨ ਦਾ ਮਨੋਰਥ ਕੀ ਹੈ? ਜਿਸ ਮਨੁੱਖ ਨੂੰ ਜੀਵਨ ਪਾ ਕੇ ਜੀਵਨ ਦਾ ਪ੍ਰਯੋਜਨ, ਜੀਵਨ ਦਾ ਲਕਸ਼ ਸਮਝ ਵਿੱਚ ਆ ਗਿਆ ਹੈ, ਸਮਝ ਲਓ ਕਿ ਉਹਨੇ ਜੀਵਨ ਦੇ ਅੰਦਰ ਕੁਝ ਪਾ ਲਿਆ ਹੈ। ਖਿਮਾ ਚਾਹਾਂਗਾ, ਬਹੁਤਿਆਂ ਦਾ ਜੀਵਨ ਲਕਸ਼ ਦੀ ਸਮਝ ਤੋਂ ਬਗੈਰ ਹੀ ਬੀਤ ਜਾਂਦਾ ਹੈ। ਪੂਰਾ ਜੀਵਨ ਬੀਤ ਜਾਂਦਾ, ਉਹਨਾਂ ਨੂੰ ਜੀਵਨ ਦੇ ਲਕਸ਼ ਦੀ ਸਮਝ ਨਹੀਂ ਆਉਂਦੀ। ਤੁਹਾਡੇ ਤੇ ਕੋਈ ਪ੍ਰਸ਼ਨ ਕਰੇ ਵੀ ਸਵੇਰ ਤੋਂ ਸ਼ਾਮ ਤੱਕ ਚੱਲਦੇ ਹੋਏ ਨਜ਼ਰ ਪੈਂਦੇ ਹੋ, ਦੌੜਦੇ ਹੋਏ ਨਜ਼ਰ ਪੈਂਦੇ ਹੋ, ਸਾਰਾ ਦਿਨ ਦੁਕਾਨ ਤੇ, ਆਫਿਸ ਦੇ ਅੰਦਰ, ਸੱਜੇ ਖੱਬੇ, ਕਦੀ ਵਿਹਲੇ ਮਿਲਦੇ ਹੀ ਨਹੀਂ। ਕਾਰਨ ਕਹੋਗੇ ਲਕਸ਼ ਹੈ। ਤੇ ਫਿਰ ਸਵਾਲ ਪੈਦਾ ਹੁੰਦਾ, ਲਕਸ਼ ਕੀ? ਕੰਮ ਕਰ ਰਹੇ ਹੋ ਸਾਰਾ ਦਿਨ, ਕਮਰ ਤੋੜ ਕੇ, ਲੱਕ ਤੋੜ ਕੇ ਕੰਮ ਕਰਦੇ ਹੋ, ਇਹਦਾ ਮਨੋਰਥ ਕੀ ਹੈ? ਆਪ ਕਹੋਗੇ ਪੈਸਾ, ਔਰ ਹੈ ਵੀ ਪੈਸਾ। ਇਹਦਾ ਮਨੋਰਥ ਪੈਸਾ ਹੈ, ਇਹਦਾ ਮਤਲਬ ਕੰਮ ਕਰਨਾ ਤੇ ਕੰਮ ਦਾ ਮਨੋਰਥ ਪਤਾ ਹੋਣਾ, ਇਹਨਾਂ ਦੋਵਾਂ ਚੀਜ਼ਾਂ ਦਾ ਮਨੁੱਖ ਦੇ ਕੋਲ ਗਿਆਨ ਹੈ। ਮੈਂ ਕੰਮ ਤਾਂ ਕਰਨਾ ਹੈ ਮੈਨੂੰ ਧਨ ਮਿਲੇ, ਧਨ ਮਿਲੇਗਾ ਮੇਰਾ ਪਰਿਵਾਰ ਚੱਲੇਗਾ, ਮੇਰਾ ਆਪਣਾ ਪੇਟ ਤੇ ਜੀਵਨ ਚੱਲੇਗਾ, ਧਨ ਕਮਾਉਣਾ ਮੇਰਾ ਲਕਸ਼, ਕੰਮ ਕਰਾਂਗਾ ਤਾਂ ਮਿਲੇਗਾ। ਇੱਕ ਬੱਚਾ ਸਕੂਲ ਦੇ ਅੰਦਰ ਜਾ ਰਿਹਾ ਹੈ, ਉਹਦੇ ਤੇ ਪ੍ਰਸ਼ਨ ਕਰੋ ਵੀ ਤੇਰਾ ਲਕਸ਼ ਕੀ ਹੈ, ਮਨੋਰਥ ਕੀ ਹੈ? ਉਹ ਕਹੇਗਾ ਮੇਰਾ ਮਨੋਰਥ ਹੈ, ਮੇਰੀ ਮੰਜ਼ਿਲ ਹੈ, ਮੈਂ ਡਾਕਟਰ ਬਣਨਾ ਹੈ, ਮੈਂ ਸਾਇੰਟਿਸਟ ਬਣਨਾ ਹੈ, ਮੈਂ ਟੀਚਰ ਬਣਨਾ ਹੈ। ਤਾਂ ਹੀ ਸਕੂਲ ਦੇ ਅੰਦਰ ਮਗਜ਼ਮਾਰੀ ਕਰ ਰਿਹਾ ਕਿਤਾਬਾਂ ਦੇ ਨਾਲ, ਵਰਨਾ ਕਰਨ ਦਾ ਕੀ ਲਾਭ ਹੈ? ਅਗਰ 20 ਸਾਲ ਦੀ ਮਿਹਨਤ ਤੋਂ ਬਾਅਦ ਕੁਝ ਰੋਜੀ ਰੋਟੀ ਦਾ ਵਸੀਲਾ ਬਣਨਾ ਨਹੀਂ, ਅਗਰ ਇਸ ਤਰ੍ਹਾਂ ਦਾ ਕੋਈ ਦਸਤੂਰ ਬਣ ਜਾਏ, ਅੱਜ ਹੀ ਸਾਰਿਆਂ ਸਕੂਲਾਂ ਨੂੰ ਤਾਲੇ ਲੱਗ ਜਾਣਗੇ, ਕਿਸੇ ਦਾ ਵੀ ਦਰਵਾਜ਼ਾ ਖੁੱਲਾ ਨਹੀਂ ਰਹੇਗਾ। ਕਿਉਂ ਜਾ ਰਹੇ ਹਾਂ? ਕਿਉਂਕਿ ਇਸ ਤਾਲੀਮ ਦੇ ਅਗਲੇ ਪਾਸੇ ਕੋਈ ਸਾਡਾ ਮਨੋਰਥ ਹੈ, ਤੇ ਮਨੋਰਥ ਦਾ ਸਾਨੂੰ ਪਤਾ ਹੈ। ਤਾਲੀਮ ਤੋਂ ਬਾਅਦ ਮੇਰਾ ਮਨੋਰਥ ਕੀ ਹੈ? ਮਿਹਨਤ ਤੋਂ ਬਾਅਦ ਮੇਰਾ ਮਨੋਰਥ ਕੀ ਹੈ? ਖਿਮਾ ਚਾਹਾਂਗਾ, ਗੁਰਦੁਆਰੇ ਆ ਰਹੇ ਹੋ, ਲਕਸ਼ ਦਾ ਪਤਾ ਹੈ ਕਿ ਕਿਉਂ ਆ ਰਹੇ ਹੋ? ਨਹੀਂ ਆਉਂਦੇ ਘਟਦਾ ਕੀ ਹੈ, ਤੇ ਜੇ ਆਉਂਦੇ ਹੋ ਤੇ ਤੁਹਾਡੇ ਵਿੱਚ ਵੱਧਦਾ ਕੀ ਹੈ? ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਮੈਂ ਆਉਂਦਾ ਹਾਂ, ਮੇਰੇ ਜੀਵਨ ਵਿੱਚ ਵਾਧਾ ਕੀ ਹੈ? ਪਿਛਲੇ 20 ਸਾਲ ਤੋਂ ਲਗਾਤਾਰ ਆ ਰਿਹਾ, ਮੇਰੇ ਜੀਵਨ ਦੇ ਅੰਦਰ ਵਧਿਆ ਕੀ ਹੈ? ਮੈਂ ਨਹੀਂ ਆਉਂਦਾ ਕਿਸੇ ਦਿਨ, ਤੇ ਮੇਰੇ ਜੀਵਨ ਦੇ ਅੰਦਰ ਘਟਦਾ ਕੀ ਹੈ? ਅਗਰ ਤੇ ਇਹਨਾਂ ਗੱਲਾਂ ਦੀ ਸਮਝ ਹੈ, ਫਿਰ ਤੇ ਲਕਸ਼ ਦੀ ਸਮਝ ਹੈ। ਅਗਰ ਇਹਨਾਂ ਗੱਲਾਂ ਦੀ ਸਮਝ ਹੀ ਨਹੀਂ, ਤਾਂ ਫਿਰ ਖਿਮਾ ਚਾਹਾਂਗਾ, ਆਉਣਾ ਨਾ ਆਉਣ ਦੇ ਤੁੱਲ ਹੈ, ਨਾ ਆਉਣ ਦੇ ਬਰਾਬਰ ਹੈ, ਜਿਹਨੂੰ ਆਪਣੇ ਜੀਵਨ ਦੇ ਲਕਸ਼ ਦਾ ਨਹੀਂ ਪਤਾ। ਤੋ ਹੁਣ ਇਹ ਕਹੀਏ ਕਿ ਮੇਰੇ ਜੀਵਨ ਦਾ ਲਕਸ਼ ਹੈ 2 ਬੱਚਿਆਂ ਨੂੰ ਜਨਮ ਦੇਣਾ, ਉਸ ਤੋਂ ਬਾਅਦ ਉਹਨਾਂ ਦੀ ਲਾਲਣਾ ਪਾਲਣਾ ਕਰਨੀ, ਪੜ੍ਹਾਈ ਲਿਖਾਈ ਕਰਾਉਣੀ, ਉਸ ਤੋਂ ਬਾਅਦ ਬੁੱਢੇ ਹੋਣਾ, ਮਰ ਜਾਣਾ, ਜੀਵਨ ਦਾ ਲਕਸ਼ ਇਹ ਹੈ?
ਇਹ ਕੰਮ ਤੇ ਅਸੀਂ ਤਮਾਮ ਪਿਛਲੀਆਂ ਜੂਨਾਂ ਦੇ ਅੰਦਰ ਕਰਦੇ ਹੀ ਰਹੇ ਹਾਂ। ਆਪਣੀ ਹੈਸੀਅਤ ਦੇ ਮੁਤਾਬਕ ਚਿੜੀਆਂ, ਕਾਂ, ਕਬੂਤਰ ਦਾਣਾ ਦੁਣਕਾ ਚੁਗ ਕੇ ਆਪਣੇ ਬੱਚਿਆਂ ਦੇ ਪੇਟ ਵਿਚ ਪਾਉਂਦੇ ਰਹੇ ਨੇ। ਕਾਂ, ਕਬੂਤਰਾਂ, ਚਿੜੀਆਂ ਨੂੰ ਵੇਖੋ, ਚੁੰਝ ਵਿਚ ਦਾਣਾ ਲੈ ਕੇ ਬੱਚਿਆਂ ਦੇ ਚੁੰਝ ਵਿਚ ਪਾ ਦਿੰਦੇ ਨੇ, ਮੂੰਹ ਵਿਚ ਪਾ ਦਿੰਦੇ ਨੇ। ਅਸੀਂ ਵੀ ਬੱਚਿਆਂ ਦੇ ਮੂੰਹ ਵਿਚ ਪਾ ਰਹੇ, ਉਹਨਾਂ ਦੇ ਵੀ ਬੱਚੇ ਨੇ, ਸਾਡੇ ਵੀ ਬੱਚੇ ਨੇ। ਇੱਥੇ ਤੇ ਸਾਡੀ ਉਹਨਾਂ ਦੀ ਬਰਾਬਰਤਾ ਹੈ। ਸਾਡੇ ਜੀਵਨ ਦਾ ਲਕਸ਼ ਇਹ ਨਹੀਂ ਸੀ, ਜੀਵਨ ਦਾ ਲਕਸ਼ ਸਾਡਾ ਕੁਝ ਹੋਰ ਹੈ। ਚਲੋ ਮੈਂ ਇੱਕ ਦੋ ਬੇਨਤੀਆਂ ਹੋਰ ਵੀ ਕਰਦਾ ਚੱਲਾਂ। ਜੇ ਕੋਈ ਸਾਡੇ ਉੱਤੇ ਪ੍ਰਸ਼ਨ ਕਰੇ ਬਈ ਇਹ 36 ਕਿਸਮ ਦਾ ਭੋਜਨ, ਤਰ੍ਹਾਂ ਤਰ੍ਹਾਂ ਦਾ ਭੋਜਨ ਇਹ ਕਿਉਂ ਹੈ, ਅਸੀਂ ਕਵਾਂਗੇ ਜੀਵਨ ਵਾਸਤੇ। ਬੜੇ ਧਿਆਨ ਨਾਲ ਮੇਰੀ ਬੇਨਤੀ ਨੂੰ ਸਮਝਣ ਦੀ ਕਿਰਪਾ ਕਰਿਓ। ਸਾਡਾ ਜਵਾਬ ਆਏਗਾ ਜੀਵਨ ਵਾਸਤੇ। ਜੀਵਨ ਹੈ, ਭੋਜਨ ਦੀ ਲੋੜ ਹੈ। ਜੀਵਨ ਹੀ ਨਹੀਂ ਤੇ ਫਿਰ ਭੋਜਨ ਦੀ ਲੋੜ ਵੀ ਕਿੱਥੇ ਹੈ, ਅਗਰ ਜੀਵਨ ਨਹੀਂ ਹੈ। ਦੂਸਰੀ ਬੇਨਤੀ, ਪਾਣੀ, ਕੋਕ, ਜੂਸ ਤਰ੍ਹਾਂ ਤਰ੍ਹਾਂ ਦੇ ਤਿਆਰ ਕੀਤੇ, ਕੋਈ ਪ੍ਰਸ਼ਨ ਕਰੇ ਵੀ ਕਿਉਂ। ਪਹਿਲੀ ਗੱਲ ਤੇ ਪ੍ਰਸ਼ਨ ਕਰਨਾ ਹੀ ਮੂੜਤਾ ਹੈ, ਕਿਉਂਕਿ ਸਾਫ ਜਾ ਰਹੇ ਕਿ ਜੀਵਨ ਵਾਸਤੇ, ਪਾਣੀ ਜੀਵਨ ਵਾਸਤੇ, ਕੋਕ ਜੀਵਨ ਵਾਸਤੇ, ਜੂਸ ਜੀਵਨ ਵਾਸਤੇ, ਤਰ੍ਹਾਂ ਤਰ੍ਹਾਂ ਦੇ ਇਹ ਤਰਲ ਪਦਾਰਥ ਤੇ ਭੋਜਨ, ਇਹ ਸਾਰਾ ਕੁਝ ਜੀਵਨ ਵਾਸਤੇ। ਉਸ ਤੋਂ ਬਾਅਦ ਜੇ ਕੋਈ ਹੋਰ ਪ੍ਰਸ਼ਨ ਕਰੇ, ਮੈਂ ਇੱਕ ਦੋ ਉਦਾਹਰਣਾਂ ਦੇ ਕੇ ਜੀਵਨ ਦਾ ਲਕਸ਼ ਫੇਰ ਬਿਆਨ ਕਰਨਾ ਚਾਹੁੰਦਾ। ਜੇ ਕੋਈ 20 ਲੱਖ 30 ਲੱਖ ਡਾਲਰ ਲਾ ਕੇ ਸੁੰਦਰ ਬੰਗਲਾ ਮਕਾਨ ਬਣਾ ਰਿਹਾ ਹੋਵੇ ਤੇ ਫੇਰ ਕੋਈ ਪ੍ਰਸ਼ਨ ਕਰੇ ਵੀ ਇਹ ਕਿਉਂ ਬਣਾ ਰਿਹਾ, ਤੇ ਇਹ ਕਵਾਂਗੇ ਨਾ ਜੀਵਨ ਵਾਸਤੇ। ਚਲੋ ਮੈਂ ਵਿਚਕਾਰ ਲੜੀ ਨੂੰ ਰੋਕ ਕੇ ਅੱਧੇ ਸਕਿੰਟ ਦੀ ਬੇਨਤੀ ਕਰਦਾ ਚੱਲਾਂ। ਬੰਗਲਾ ਲਫ਼ਜ਼ ਇੰਡੀਆ ਦਾ ਲਫ਼ਜ਼ ਹੈ ਔਰ ਬੰਗਲਾਦੇਸ਼ ਤੋਂ ਪੈਦਾ ਹੋਇਆ ਹੈ। ਪੁਰਾਤਨ ਸਮੇਂ ਵਿੱਚ ਬੰਗਲਾ ਉਹਨੂੰ ਕਹਿੰਦੇ ਸਨ। ਮਕਾਨ ਬਣਾਇਆ 4 ਚੁਫੇਰੇ ਬਰਾਮਦਾ, ਜਿਹਨੂੰ ਪੰਜਾਬੀ ਵਿੱਚ ਬਰਾਂਡਾ ਕਹਿੰਦੇ ਆ, 4 ਚੁਫੇਰੇ ਬਰਾਂਡਾ ਹੋਣਾ, ਖੁੱਲਾ ਹਵਾਦਾਰ ਮਕਾਨ, ਉਹਨੂੰ ਬੰਗਲਾਦੇਸ਼ ਦੇ ਅੰਦਰ, ਸਟੇਟ ਦੇ ਅੰਦਰ ਕਹਿ ਦਿੰਦੇ ਸਨ ਇਹ ਸੁੰਦਰ ਮਕਾਨ ਹੈ, ਬੰਗਲਾ ਹੈ। ਪੁਰਾਣੇ ਸਮੇਂ ਦੇ ਅੰਦਰ ਉਸ ਬੰਗਲਾ ਲਫ਼ਜ਼ ਤੋਂ ਇੰਗਲਿਸ਼ ਦਾ ਬਣਿਆ ਹੈ ਬੰਗਲੋ, ਉਸੇ ਲਫ਼ਜ਼ ਤੋਂ ਹੀ ਬਣਿਆ ਹੈ। ਖੈਰ ਇਹ ਤੇ ਮੇਰਾ ਵਿਸ਼ਾ ਨਹੀਂ ਸੀ, ਗੱਲ ਵਿਚਕਾਰ ਆ ਗਈ। ਕੋਈ ਸੁੰਦਰ ਇਮਾਰਤ ਮਹਿਲ ਤਿਆਰ ਕਰ ਰਿਹਾ ਹੈ ਤੇ ਕੋਈ ਪ੍ਰਸ਼ਨ ਪੈਦਾ ਕਰੇ ਵੀ ਕਿਉਂ, ਤੇ ਇਹ ਜਵਾਬ ਦਿਆਂਗੇ ਨਾ ਜੀਵਨ ਵਾਸਤੇ। ਕੋਈ ਭੋਜਨ ਖਾ ਰਹੇ ਆ ਜੀਵਨ ਵਾਸਤੇ, ਮਕਾਨ ਬਣਾ ਰਹੇ ਆ ਜੀਵਨ ਵਾਸਤੇ, ਚੰਗੀਆਂ ਲਗਜ਼ਰੀ ਕਾਰਾਂ, ਮਹਿੰਗੀਆਂ ਕਾਰਾਂ ਕਿਉਂ, ਜੀਵਨ ਵਾਸਤੇ, ਟ੍ਰੇਨਾਂ ਪਲੇਨ ਜੀਵਨ ਵਾਸਤੇ। ਹੁਣ ਇਸ ਤਰ੍ਹਾਂ ਹੀ ਪ੍ਰਸ਼ਨ ਚੱਲਦੇ ਰਹਿਣ। ਜਿੰਨੇ ਪਸ਼ੂ ਨੇ ਘਰਾਂ ਦੇ ਅੰਦਰ ਕੁੱਤਾ ਰੱਖਿਆ ਕਿਉਂ, ਜੀਵਨ ਵਾਸਤੇ। ਬੈਲ ਨੇ ਇੱਕ ਜ਼ਿਮੀਦਾਰ ਦੇ ਕੋਲ, ਜੀਵਨ ਵਾਸਤੇ। ਗਊ ਮੱਝ ਹੈ ਇੱਕ ਮਨੁੱਖ ਦੇ ਕੋਲ, ਜੀਵਨ ਵਾਸਤੇ। ਦੁੱਧ ਕਿੱਥੋਂ ਪੀਓਗੇ, ਗਊ ਮੱਝ ਹੈ ਤਾਂ ਜੀਵਨ ਵਾਸਤੇ। ਹੁਣ ਇਸ ਤਰ੍ਹਾਂ ਦੇ ਹਜ਼ਾਰ ਪ੍ਰਸ਼ਨ ਨੇ। ਇਹਨਾਂ ਪ੍ਰਸ਼ਨਾਂ ਦੇ ਨਾਲ ਜੇ ਕੋਈ ਅਖੀਰ ਤੇ ਜਾ ਕੇ ਇੱਕ ਪ੍ਰਸ਼ਨ ਕਰੇ ਵੀ ਜੀਵਨ ਕਿਸ ਵਾਸਤੇ ਹੈ, ਜੋ ਕੁਝ ਹੈ ਉਹ ਜੀਵਨ ਤੋਂ ਕੁਰਬਾਨ ਕਰ ਰਿਹਾ, ਧਨ ਕਮਾ ਕੇ ਜੀਵਨ ਤੋਂ ਕੁਰਬਾਨ ਕਰਦਾ ਹੈ, ਕੱਪੜਾ ਜੀਵਨ ਤੋਂ ਕੁਰਬਾਨ, ਭੋਜਨ ਜੀਵਨ ਤੋਂ ਕੁਰਬਾਨ, ਹਜ਼ਾਰ ਕਿਸਮ ਦੀਆਂ ਦਵਾਈਆਂ ਦਾਰੂ ਇਹ ਜੀਵਨ ਤੋਂ ਕੁਰਬਾਨ, ਮਹਿਲ ਮਾੜੀਆਂ ਜੀਵਨ ਤੋਂ ਕੁਰਬਾਨ, ਟ੍ਰੇਨ ਪਲੇਨ ਜੀਵਨ ਤੋਂ ਕੁਰਬਾਨ। ਪਰ ਪ੍ਰਸ਼ਨ ਮੇਰਾ ਇਹ ਹੈ, ਜੀਵਨ ਕਿਸ ਲਈ ਹੈ? ਹੁਣ ਜੀਵਨ ਕਿਸ ਲਈ ਹੈ, ਇਸ ਪ੍ਰਸ਼ਨ ਦਾ ਜਵਾਬ ਖਿਮਾ ਚਾਹਾਂਗਾ ਸਭ ਦੇ ਪਾਸ ਨਹੀਂ ਹੈ। ਫਿਰ ਯਾਦ ਕਰਾਵਾਂ, ਜੇ ਤੁਸੀਂ ਕਹੋ ਕਿ ਜੀਵਨ 2 ਬੱਚਿਆਂ ਨੂੰ ਜਨਮ ਦੇ ਕੇ, ਪੜਾ ਲਿਖਾ ਕੇ, ਉਹਨਾਂ ਦਾ ਕਾਰੋਬਾਰ ਖੜਾ ਕਰ ਦੇਣਾ ਜੀਵਨ ਇਸ ਲਈ ਹੈ, ਇਹ ਕੋਈ ਜਵਾਬ ਨਹੀਂ ਔਰ ਤੁਹਾਨੂੰ ਜੀਵਨ ਦੇ ਲਕਸ਼ ਦਾ ਫਿਰ ਪਤਾ ਵੀ ਨਹੀਂ। ਜਿਨ੍ਹਾਂ ਨੂੰ ਪਤਾ ਹੈ ਉਹਨਾਂ ਦਾ ਜਵਾਬ ਇਹ ਨਹੀਂ ਹੁੰਦਾ। ਸਭ ਕੁਝ ਜੀਵਨ ਤੋਂ ਕੁਰਬਾਨ, ਜੀਵਨ ਕਿਸ ਲਈ ਹੈ, ਜੀਵਨ ਦਾ ਮਨੋਰਥ ਕੀ ਹੈ? ਹੁਣ ਜੀਵਨ ਦਾ ਮਨੋਰਥ, ਜੀਵਨ ਦਾ ਲਕਸ਼ ਉਹ ਮੈਂ ਆਪਣੇ ਕੋਲੋਂ ਬਿਆਨ ਨਹੀਂ ਕਰਦਾ, ਜਿਸ ਦੀ ਗੋਦ ਵਿਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਬਹਿ ਕੇ ਆਪ ਸਰਵਣ ਕਰ ਰਹੇ ਹੋ ਕਥਾ, ਉਸੇ ਗੁਰੂ ਕੋਲੋਂ ਹੱਥ ਜੋੜ ਕੇ ਪੁੱਛੋ ਕਿ ਸਤਿਗੁਰੂ ਜੀ ਜੀਵਨ ਕਿਉਂ ਹੈ, ਤੇ ਪਾਤਸ਼ਾਹ ਕਹਿੰਦੇ ਨੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਹੁਣ ਇਸ ਪੰਕਤੀ ਦੇ ਅਰਥ ਮੈਂ ਬੜੀ ਵਾਰ ਲੋਕਾਂ ਕੋਲੋਂ, ਬੁਲਾਰਿਆਂ ਕੋਲੋਂ ਸੁਣੇ, ਪਰ ਬਿਲਕੁਲ ਉਲਟ। ਉਹ ਕਹਿੰਦੇ ਨੇ ਗੁਰੂ ਸੇਵਾ ਕੀਤੀ ਤੇ ਭਗਤੀ ਦੀ ਕਮਾਈ ਬੜੀ ਕੀਤੀ ਤਾਂ ਇਹ ਮਨੁੱਖਾ ਦੇਹੀ ਮਿਲੀ।
ਅਗਰ ਭਗਤੀ ਕਰਨ ਕਰਕੇ ਤੇ ਸੇਵਾ ਸਿਮਰਨ ਦੇ ਰਾਹ ਤੇ ਚੱਲਣ ਕਰਕੇ ਫੇਰ ਦੇਹੀ ਦਾ ਬੰਧਨ ਰਹਿਣਾ ਤੇ ਦੇਹੀ ਦਾ ਬੰਧਨ ਜਾਏਗਾ ਕਿਵੇਂ, ਦੇਹੀ ਦਾ ਬੰਧਨ ਮੁੱਕੇਗਾ ਕਿਵੇਂ, ਖਤਮ ਕਿਵੇਂ ਹੋਏਗਾ? ਹਕੀਕਤ ਹੈ ਗੁਰ ਸੇਵਾ, ਗੁਰੂ ਸੇਵਾ ਤੇ ਸੰਬੰਧ ਕੀ ਲਫਜ਼ ਹੈ ਤੇ ਜੋੜਨ ਵਾਲਾ ਲਫਜ਼ ਹੈ ਦੋਵਾਂ ਦੇ ਵਿਚਕਾਰ। ਗੁਰ ਸੇਵਾ ਤੇ ਨੰਬਰ 2 ਦੇ ਉੱਤੇ ਭਗਤ ਕਮਾਈ, ਭਗਤੀ ਦੇ ਮਾਰਗ ਦੇ ਉੱਤੇ ਚੱਲ ਕੇ ਭਗਤੀ ਦੀ ਕਮਾਈ ਕਰਨ ਲਈ ਤਬੇ ਮਾਨਸ ਦੇ ਹੀ ਪਾਈ ਤਾਂ ਇਹ ਦੇਹੀ ਮਿਲੀ ਹੈ, ਤਾਂ ਇਹ ਸਰੀਰ ਮਿਲਿਆ। ਫਿਰ ਅੱਗੇ ਇਸ ਗੱਲ ਨੂੰ ਸਪਸ਼ਟ ਕਰਦੇ ਨੇ ਸਤਿਗੁਰੂ, ਇਸ ਦੇਹੀ ਕੋ ਸਿਮਰਹਿ ਦੇਵ, ਆਖਿਆ ਇਸ ਦੇਹੀ ਨੂੰ ਦੇਵ ਰੂਹਾਂ ਵੀ ਤਰਸਦੀਆਂ ਨੇ, ਸਿਮਰਦੀਆਂ ਨੇ। ਸੋ ਦੇਹੀ ਭੱਜ ਹਰ ਕੀ ਸੇਵ, ਦੇਹੀ ਜੀਵਨ ਸਰੀਰ ਇਹਦਾ ਪ੍ਰਯੋਜਨ, ਇਹਦਾ ਮਕਸਦ, ਸੋ ਦੇਹੀ, ਦੇਹੀ ਦੇ ਅੰਦਰ ਆ ਕੇ ਭੱਜ ਹਰ ਕੀ ਸੇਵ। ਫਿਰ ਅਗਾਂਹ ਕਹਿੰਦੇ ਨੇ ਜਬ ਲਗ ਜਰਾ ਰੋਗ ਨਹੀਂ ਆਇਆ, ਇਸ ਤੋਂ ਪਹਿਲਾਂ ਗੁਰਬਾਣੀ ਦੇ 2 ਬਚਨ ਹੋਰ ਕਹਿੰਦੇ ਨੇ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਮਨੁੱਖੀ ਜੀਵਨ ਦਾ ਪ੍ਰਯੋਜਨ, ਮਨੁੱਖੀ ਜੀਵਨ ਦਾ ਲਕਸ਼, ਇਹਦਾ ਆਯੋਜਨ ਪ੍ਰਯੋਜਨ ਕੀ ਹੈ? ਆਖਿਆ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਮਨੁੱਖਾ ਜਨਮ ਤਾਂ ਮਿਲਿਆ ਹੈ, ਮਨੁੱਖਾ ਜਨਮ ਤਾਂ ਪਾਇਆ ਹੈ। ਹਿੰਦੀ ਦੇ ਅੰਦਰ ਇੱਕ ਕਹਾਵਤ ਹੈ, ਕਿਧਰੇ ਹਾਈਵੇ ਦੇ ਉੱਤੇ ਇੰਡੀਆ ਚੱਲਦਿਆਂ ਟਰੱਕਾਂ ਦੇ ਪਿੱਛੇ ਲਿਖੀ ਹੋਈ ਇਹ ਪੰਕਤੀ ਤੁਹਾਨੂੰ ਮਿਲ ਜਾਏਗੀ ਹਿੰਦੀ ਦੇ ਅੰਦਰ, ਆਯੋਜਨ ਮੇ ਪ੍ਰਯੋਜਨ ਨਾ ਬੋਲੇ। ਪ੍ਰਯੋਜਨ ਕਹਿੰਦੇ ਨੇ ਮਨੋਰਥ ਨੂੰ, ਆਯੋਜਨ ਕਹਿੰਦੇ ਨੇ ਭੀੜ ਭੜੱਕੇ ਨੂੰ, ਮੇਲੇ ਨੂੰ। ਦੁਨੀਆਂ ਦੇ ਇਸ ਭੀੜ ਭੜੱਕੇ ਦੇ ਅੰਦਰ, ਦੁਨੀਆਂ ਦੇ ਮੇਲੇ ਦੇ ਅੰਦਰ, ਰੰਗ ਰੌਣਕ ਦੇ ਅੰਦਰ, ਤਮਾਸ਼ੇ ਦੇ ਅੰਦਰ ਪ੍ਰਯੋਜਨ ਨਾ ਭੁੱਲੇ, ਆਪਣਾ ਪ੍ਰਯੋਜਨ ਨਾ ਗਵਾਵੇ, ਆਪਣਾ ਮਨੋਰਥ ਨਾ ਭੁੱਲਵੇ, ਮੇਰਾ ਮਨੋਰਥ ਕੀ ਹੈ। ਆਯੋਜਨ ਵਿੱਚ ਰਹਿਣਾ ਪਏਗਾ, ਕਿਉਂ ਰਹਿਣਾ ਪਏਗਾ? ਕਿਉਂਕਿ ਇਹ ਮਾਇਆਵੀ ਸੰਸਾਰ ਹੈ, ਮਾਇਆਵੀ ਸੰਸਾਰ ਦੇ ਅੰਦਰ ਭੀੜ ਭੜੱਕਾ ਤੇ ਮਿਲੇਗਾ, ਇਕੱਲਾ ਤੋਂ ਨਹੀਂ ਪਰ ਇਸ ਆਯੋਜਨ ਦੇ ਅੰਦਰ, ਮੇਲੇ ਦੇ ਅੰਦਰ, ਭੀੜ ਦੇ ਅੰਦਰ ਆਪਣੇ ਪ੍ਰਯੋਜਨ ਨੂੰ, ਆਪਣੇ ਮਨੋਰਥ ਨੂੰ ਭੁੱਲ ਨਾ ਜਾਏ। ਸੜਕ ਤੇ ਬੜੀ ਭੀੜ ਹੁੰਦੀ ਹੈ, ਤੁਸੀਂ ਭੀੜ ਦੇ ਨਾਲ ਰਲ ਕੇ ਅੱਗੇ ਹੀ ਅੱਗੇ ਨਹੀਂ ਤੁਰੇ ਜਾਂਦੇ, ਜਿੱਥੇ ਤੁਹਾਡੀ ਮੰਜ਼ਿਲ ਆਉਂਦੀ ਉਥੋਂ ਆਪ ਰੋਡ ਨੂੰ ਛੱਡ ਕੇ ਸੱਜੇ ਖੱਬੇ ਨਿਕਲ ਜਾਂਦੇ ਹੋ। ਮੇਰੀ ਮੰਜ਼ਿਲ ਇੱਥੇ ਹੀ ਹੈ, ਮੇਰਾ ਪ੍ਰਯੋਜਨ ਇੱਥੇ ਆਉਣਾ ਸੀ, ਮੇਰਾ ਆਫਿਸ ਇੱਥੇ ਹੈ, ਮੇਰੀ ਫੈਕਟਰੀ ਇੱਥੇ ਹੈ, ਆਪ ਉੱਥੇ ਰੁਕ ਜਾਂਦੇ ਹੋ, ਭੀੜ ਦੇ ਨਾਲ ਨਹੀਂ ਚੱਲਦੇ। ਭੀੜ ਦੇ ਨਾਲ ਚੱਲਣਾ ਪੈਂਦਾ ਹੈ ਰੋਡ ਤੇ ਚੱਲਦਿਆਂ ਚੱਲਦਿਆਂ, ਪਰ ਜਿੱਥੇ ਤੁਹਾਡੀ ਮੰਜ਼ਿਲ ਆ ਗਈ ਤੁਸੀਂ ਭੀੜ ਨੂੰ ਛੱਡ ਦਿੰਦੇ ਹੋ। ਭੀੜ ਦੇ ਨਾਲ ਚੱਲਣਾ ਹੈ, ਕਿਰਤ ਵਿਰਤ ਕਰਨੀ ਹੈ, ਪਰਿਵਾਰ ਵਿੱਚ ਰਹਿਣਾ ਹੈ, ਸੰਸਾਰ ਵਿੱਚ ਵਰਤਣਾ ਹੈ, ਮਾਇਆਵੀ ਸਰੀਰ ਹੈ, ਪਰ ਆਪਣੀ ਮੰਜ਼ਿਲ ਪਰਮਾਤਮਾ ਨੂੰ ਕਦੇ ਆਪਣੇ ਹੱਥੋਂ ਛੱਡੋ ਨਾ, ਗਵਾਓ ਨਾ। ਆਯੋਜਨ ਮੇ ਪ੍ਰਯੋਜਨ ਨਾ ਬੋਲੇ। ਗੁਰਬਾਣੀ ਦਾ ਫਰਮਾਨ ਹੈ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਅਗਾਂਹ ਹਜ਼ੂਰ ਕਹਿੰਦੇ ਨੇ, ਜਬ ਲਗ ਜਰਾ ਰੋਗ ਨਹੀਂ ਆਇਆ, ਜਰਾ ਮਤਲਬ ਬੁਢਾਪਾ, ਤੇ ਬੁਢਾਪਾ ਆਪਣੇ ਆਪ ਦੇ ਅੰਦਰ ਹੀ ਇੱਕ ਰੋਗ ਹੈ। ਅਸੀਂ ਕਹਿੰਦੇ ਹਾਂ ਬੁਢਾਪੇ ਵਿੱਚ ਰੋਗ ਆਉਂਦੇ ਨੇ, ਗੁਰਬਾਣੀ ਕਹਿੰਦੀ ਹੈ ਬੁਢਾਪਾ ਆਪ ਹੀ ਰੋਗ ਹੈ। ਜਬ ਲਗ ਜਰਾ, ਜਰਾ ਮੈਨੇ ਬੁਢਾਪਾ, ਜਬ ਲਗ ਜਰਾ ਰੋਗ ਨਹੀਂ ਆਇਆ, ਜਿਤਨਾ ਸਮਾਂ ਸਰੀਰ ਚੱਲਦਾ ਫਿਰਦਾ ਤੰਦਰੁਸਤ ਹੈ, ਜਰੇ ਦੇ ਰੋਗ ਤੋਂ ਬਚਿਆ ਹੈ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਅਜੇ ਕਾਲ ਵੀ ਨਹੀਂ ਆਇਆ, ਮੌਤ ਵੀ ਨਹੀਂ ਆਈ, ਜਬ ਲਗ ਬਿਕਲ ਪਈ ਨਹੀਂ ਬਾਣੀ, ਗਲਾ ਬੋਲਦਾ ਹੈ, ਜ਼ੁਬਾਨ ਚੱਲਦੀ ਹੈ, ਭਜਲੇ ਰੇ ਮਨ ਸਾਰੰਗ ਪਾਣੀ। ਹੇ ਮਨ, ਪਰਮਾਤਮਾ ਨੂੰ ਭਜਨ ਦਾ ਯਤਨ ਕਰ, ਭਜਨ ਦਾ ਮਤਲਬ ਜਪਣ ਦਾ ਯਤਨ ਕਰ, ਉਹਦੇ ਨਾਲ ਜੁੜਨ ਦਾ ਯਤਨ ਕਰ। ਤੇ ਫਿਰ ਅੱਗੇ ਇੱਕ ਪ੍ਰਸ਼ਨ ਵੀ ਕਰ ਰਹੇ ਨੇ ਭਗਤ ਕਬੀਰ ਸਾਹਿਬ ਇਸੇ ਸ਼ਬਦ ਦੇ ਅੰਦਰ, ਕਹਿਣ ਲੱਗੇ ਆਬਨਾ ਭਜਸ, ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ। ਹੁਣ ਤੇ ਜੁੜਦਾ ਨਹੀਂ, ਅੰਤਲਾ ਵੇਲਾ ਆਏਗਾ ਤੇਰੀ ਜਾ ਖੁੱਲ ਜਾਏਗੀ, ਪਰ ਫੇਰ ਜਾ ਖੁੱਲੀ ਨਾ ਖੁੱਲੀ ਦੇ ਬਰਾਬਰ ਹੈ। ਉਸ ਵਕਤ ਹੋਸ਼ ਆਈ ਨਾ ਆਈ ਦੇ ਬਰਾਬਰ ਹੈ। ਹੋਸ਼ ਵਿੱਚ ਅੱਜ ਆ, ਆਪਣੇ ਪ੍ਰਯੋਜਨ ਨੂੰ ਅੱਜ ਪਛਾਣ, ਆਪਣੇ ਜੀਵਨ ਦੇ ਲਕਸ਼ ਮਨੋਰਥ ਨੂੰ ਅੱਜ ਪਹਿਚਾਣ, ਫੇਰ ਹੋਸ਼ ਆਈ ਨਾ ਆਈ ਦੇ ਬਰਾਬਰ ਹੈ। ਆ ਜਾਵੇ ਤਾਂ ਕੋਈ ਲਾਭ ਨਹੀਂ, ਨਾ ਵੀ ਆਵੇ ਤਾਂ ਵੀ ਕੋਈ ਲਾਭ ਨਹੀਂ, ਫੇਰ ਹੋਸ਼ ਆਈ ਕਿਸ ਅਰਥ ਵਿੱਚ ਹੈ?
ਹੁਣ ਮੈਂ ਇੱਕ ਹੋਰ ਬੇਨਤੀ ਕਰਦਾ ਚੱਲਾਂ। ਅਗਰ ਆਪ ਇੱਕ ਬੇਹੋਸ਼ ਬੰਦੇ ਨੂੰ ਕਿਸੇ ਕਾਰਨ ਕਰਕੇ ਉਹ ਬੇਹੋਸ਼ੀ ਦੇ ਅੰਦਰ ਹੈ ਤੇ ਬੇਹੋਸ਼ ਬੰਦੇ ਨੂੰ ਚੁੱਕ ਕੇ ਆਪ ਕਿਸੇ ਗਾਰਡਨ ਦੀ ਸੈਰ ਕਰਾਉਣ ਵਾਸਤੇ ਚਲੇ ਜਾਓ, ਉੱਥੇ ਤਰ੍ਹਾਂ ਤਰ੍ਹਾਂ ਦੇ ਫੁੱਲ, ਤਰ੍ਹਾਂ ਤਰ੍ਹਾਂ ਦੀ ਮਹਿਕ, ਤਰ੍ਹਾਂ ਤਰ੍ਹਾਂ ਦੀ ਸੁੰਦਰਤਾ, ਰੰਗੀਨੀ, ਜੋਬਨ ਗਾਰਡਨ ਦੇ ਅੰਦਰ ਬੜਾ ਹੈ। ਪਰਮਾਤਮਾ ਦੀ ਬਖੇਰੀ ਹੋਈ ਸੁੰਦਰਤਾ ਬੜੀ ਹੈ। ਹੁਣ ਉਹ ਫੁੱਲ, ਉਹ ਦ੍ਰਿਸ਼ ਤੁਹਾਡੇ ਮਨ ਨੂੰ ਤੇ ਮੋਹ ਲੈਣਗੇ, ਚੰਗੇ ਲੱਗਣਗੇ, ਪਰ ਜਿਹੜਾ ਬੇਹੋਸ਼ ਹੈ ਉਹਨੂੰ ਆਪ ਇੱਕ ਘੰਟਾ ਗਾਰਡਨ ਦੇ ਅੰਦਰ, ਬਾਗ ਦੇ ਅੰਦਰ ਕਮਾਉਣ ਫਰਾਉਣ ਤੋਂ ਬਾਅਦ ਵਾਪਸ ਲੈ ਆਓ ਘਰ, ਤੇ ਜਦੋਂ ਆਏ ਉਹਨੂੰ ਹੋਸ਼, ਉਦੋਂ ਉਹਦੇ ਉੱਤੇ ਪ੍ਰਸ਼ਨ ਕਰੋ ਵੀ ਗਾਰਡਨ ਦੀ ਸੈਰ ਕਿਵੇਂ ਦੀ ਰਹੀ, ਬਾਗ ਦੇ ਅੰਦਰ ਗਏ ਸਾਂ ਘੁੰਮਣ ਫਿਰਨ ਲਈ, ਬਗੀਚੇ ਦੀ ਸੈਰ ਕਿਵੇਂ ਦੀ ਰਹੀ। ਉਹ ਕਹੇਗਾ ਮੇਰੇ ਵਾਸਤੇ ਬਗੀਚਾ ਤੇ ਘਰ ਬਰਾਬਰ ਹੈ। ਮੈਂ ਜਾਣਦਾ ਹੀ ਨਹੀਂ ਆ ਕਿ ਮੈਂ ਬਗੀਚੇ ਵਿੱਚ ਸੀ, ਮੈਂ ਜਾਣਦਾ ਹੀ ਨਹੀਂ ਆ ਮੈਂ ਘਰ ਵਿੱਚ ਸੀ, ਬਈ ਕਿਉਂ ਨਹੀਂ ਜਾਣਦਾ, ਕਾਰਨ ਕੀ ਹੈ? ਕਾਰਨ ਇੱਕੋ ਹੈ ਕਿ ਬੇਹੋਸ਼ੀ ਦੇ ਅੰਦਰ ਸਾਂ। ਬੇਹੋਸ਼ੀ ਦੇ ਅੰਦਰ ਗਾਰਡਨ ਦੀ ਸੈਰ ਦਾ ਕੋਈ ਲਾਭ ਨਹੀਂ। ਖਿਮਾ ਚਾਹਾਂਗਾ, ਬੇਹੋਸ਼ੀ ਦੇ ਅੰਦਰ ਗੁਰਦੁਆਰੇ ਆਉਣਾ, ਇੱਥੋਂ ਚਲੇ ਜਾਣਾ, ਕੀ ਲਾਭ ਮਿਲੇਗਾ? ਮੈਂ ਦੇਸ਼ ਵਿਦੇਸ਼ ਦਾ ਭ੍ਰਮਣ ਕਰਕੇ, ਬਹੁਤ ਦੇਸ਼ਾਂ ਦਾ ਮੇਰਾ ਭ੍ਰਮਣ ਹੈ, ਮੈਂ ਵੇਖਿਆ ਕਿ 20-20 ਸਾਲ ਤੋਂ ਜੋ ਲੋਕ ਲਗਾਤਾਰ ਗੁਰਦੁਆਰੇ ਆ ਰਹੇ ਨੇ, ਟਸ ਤੋਂ ਮਸ ਨਹੀਂ ਹੋਏ, ਭੋਰਾ ਭਰ ਵੀ ਫੇਰ ਬਦਲ ਜੀਵਨ ਵਿੱਚ ਨਹੀਂ ਆਇਆ। ਪਿਛਲੇ ਸਾਲ ਵੀ ਇਸ ਤਰ੍ਹਾਂ ਹੀ ਸਨ, ਇਸ ਸਾਲ ਵੀ ਇਸ ਤਰ੍ਹਾਂ ਹੀ ਨੇ, ਤਾਂ ਕੀ ਅਰਥ ਹੋਇਆ ਗੁਰਦੁਆਰੇ ਆਉਣ ਦਾ? ਪਿਛਲੇ ਸਾਲ ਤੁਸੀਂ ਦੁਕਾਨ ਖੋਲੀ, ਇਸ ਸਾਲ ਵੀ ਦੁਕਾਨ ਤੇ ਜਾ ਰਹੇ ਹੋ, ਕੁਝ ਲਾਭ ਨਹੀਂ ਮਿਲ ਰਿਹਾ, ਤੇ ਦੁਕਾਨ ਤੇ ਜਾਣ ਦਾ ਅਰਥ ਕੀ ਹੋਇਆ? ਲਗਾਤਾਰ ਜੌਬ ਕਰਦੇ ਹੋ, ਧਨ ਨਹੀਂ ਮਿਲਦਾ, ਤੇ ਜੌਬ ਕਰਨ ਦਾ ਲਾਭ ਕੀ ਹੋਇਆ? ਕੋਈ ਅਰਥ ਰਹਿ ਜਾਂਦਾ ਹੈ ਜੌਬ ਕਰਨ ਦਾ ਜਿੱਥੋਂ ਧਨ ਨਾ ਮਿਲੇ? ਕੋਈ ਅਰਥ ਰਹਿ ਜਾਂਦਾ ਹੈ ਜੇ ਇੱਥੇ ਆਉਣ ਤੋਂ ਬਾਅਦ ਬੰਦੇ ਨੂੰ ਆਪਣਾ ਮਨੋਰਥ ਵੀ ਸਮਝ ਨਾ ਆਵੇ, ਤੇ ਗੁਰਦੁਆਰੇ ਆਉਣ ਦਾ ਕੀ ਲਾਭ ਹੋਇਆ? ਕੀ ਅਰਥ ਰਹਿ ਜਾਂਦਾ ਹੈ? ਮਨ ਨੂੰ ਹੋਸ਼ ਵਿੱਚ ਲਿਆਉਣ ਦਾ ਯਤਨ ਕਰੋ, ਮਨ ਨੂੰ ਜਗਾਉਣ ਦਾ ਯਤਨ ਕਰੋ। ਜਿਤਨਾ ਜਾਗੋਗੇ ਓਨੀ ਹੀ ਸਮਝ ਬਣੇਗੀ, ਜਿੰਨਾ ਬੇਹੋਸ਼ੀ ਵਿੱਚ ਜਾਓਗੇ ਓਨੀਆਂ ਲੋੜਾਂ ਘੱਟ ਜਾਣਗੀਆਂ। ਬੇਹੋਸ਼ ਬੰਦੇ ਦੀ ਕੋਈ ਲੋੜ ਨਹੀਂ ਹੁੰਦੀ। ਬੇਹੋਸ਼ ਦੀ ਕੀ ਲੋੜ ਹੈ? ਉਹਦੇ ਉੱਤੇ ਕੱਪੜਾ ਦਿਓ ਨਾ ਦਿਓ, ਉਹਨੂੰ ਕੱਪੜਾ ਮੈਲਾ ਦਿਓ, ਉਹਨੂੰ ਕੱਪੜਾ ਸਾਫ ਸੁਥਰਾ ਦਿਓ, ਬੇਹੋਸ਼ ਦੀ ਸਮਝ ਤੋਂ ਬਾਹਰ। ਕੱਪੜਾ ਜਿਵੇਂ ਦਾ ਦਿਓਗੇ ਉਹਨੂੰ ਪਰਵਾਹ ਨਹੀਂ, ਕੋਈ ਉਹਦੀ ਅਪੀਲ ਦਲੀਲ ਨਹੀਂ, ਕਿਉਂਕਿ ਬੇਹੋਸ਼ੀ ਹੈ। ਬੇਹੋਸ਼ੀ ਦੇ ਅੰਦਰ ਉਸ ਮਨੁੱਖ ਨੂੰ ਲੰਮੇ ਚੌੜੇ ਭੋਜਨ ਪਾਣੀ ਦੀ ਲੋੜ ਨਹੀਂ ਪੈਂਦੀ, ਮੋਟਰ ਕਾਰ ਦੀ ਲੋੜ ਨਹੀਂ ਪੈਂਦੀ, ਤਰ੍ਹਾਂ ਤਰ੍ਹਾਂ ਦੀ ਰੰਗ ਰੌਣਕ ਦੁਨੀਆਂ ਦੀ ਬਹਾਰ ਦੀ ਲੋੜ ਬੇਹੋਸ਼ ਵਾਸਤੇ ਬੇਅਰਥ ਹੈ, ਬੇਮੈਨੀ ਹੈ। ਹੋਸ਼ ਵਿੱਚ ਆਇਆ ਬੰਦਾ, ਜਾਗਿਆ ਬੰਦਾ ਸਭ ਕੁਝ ਤੋਂ ਲਾਭ ਲੈ ਲੈਂਦਾ ਹੈ, ਤੇ ਬੇਹੋਸ਼ ਬੰਦਾ ਕਿਸੇ ਵੀ ਜਗ੍ਹਾ ਤੇ ਜਾ ਕੇ ਕਿਸੇ ਪਦਾਰਥ ਕੋਲੋਂ ਲਾਭ ਲੈਣਾ ਮੁਸ਼ਕਲ ਬਣ ਜਾਂਦਾ ਹੈ, ਨਹੀਂ ਲੈ ਸਕਦਾ, ਨਹੀਂ ਲਾਭ ਮਿਲੇਗਾ, ਕਿਉਂਕਿ ਬੇਹੋਸ਼ ਹੈ। ਅਗਰ ਜਾ ਕੇ ਗੁਰਦੁਆਰੇ ਆਓ, ਮਨ ਨੂੰ ਜਗਾਉਣ ਦਾ ਯਤਨ ਕਰੋ, ਕਥਾ ਥੋੜੀ ਸੁਣੋਗੇ ਲਾਭ ਜ਼ਿਆਦਾ ਮਿਲ ਜਾਏਗਾ, ਕੀਰਤਨ ਥੋੜਾ ਵੀ ਸੁਣ ਲਓਗੇ ਲਾਭ ਜ਼ਿਆਦਾ ਮਿਲ ਜਾਏਗਾ। ਬੇਹੋਸ਼ੀ ਦੇ ਅੰਦਰ ਆਉਣਾ, ਬੇਹੋਸ਼ੀ ਦੇ ਅੰਦਰ ਉੱਠ ਕੇ ਚਲੇ ਜਾਣਾ, ਭੋਰਾ ਪਰ ਵੀ ਲਾਭ ਨਹੀਂ ਮਿਲਦਾ, ਖਿਮਾ ਮੰਗ ਲਵਾਂ ਬੋਲ ਕੁਝ ਕੌੜੇ ਨੇ, ਕੁਝ ਵੀ ਲਾਭ ਨਹੀਂ ਮਿਲਦਾ। ਲਗਾਤਾਰ 20-20 ਸਾਲ ਤੋਂ ਬੰਦੇ ਆ ਰਹੇ ਨੇ, ਪਰ ਜੀਵਨ ਦੇ ਅੰਦਰ ਭੋਰਾ ਪਰ ਵੀ ਫਰਕ ਨਹੀਂ ਹੈ, ਰਿੰਚਕ ਮਾਤਰ ਵੀ ਫਰਕ ਨਹੀਂ ਹੈ। ਮੈਂ ਆਪਣੇ ਤੇ ਗੱਲ ਵੀ ਕਰਾਂ, 20-20 ਸਾਲ ਤੋਂ ਕਥਾ ਕਰਦੇ ਨੇ ਲੋਕ, ਕੀਰਤਨ ਕਰਦੇ ਨੇ, ਜੀਵਨ ਦੇ ਅੰਦਰ ਕੋਈ ਫਰਕ ਨਹੀਂ ਹੈ। ਸੁਣਦੇ ਨੇ, ਕੋਈ ਫਰਕ ਨਹੀਂ ਹੈ। ਸੇਵਾ ਕਰਦੇ ਨੇ, ਕੋਈ ਫਰਕ ਨਹੀਂ ਹੈ। ਕਾਰਨ ਕੀ ਹੈ? ਇੱਕ ਤੇ ਮਨੋਰਥ ਦੀ ਸਮਝ ਨਹੀਂ ਹੈ, ਤੇ ਦੂਜਾ ਜੋ ਕਰ ਰਹੇ ਨੇ ਬੇਹੋਸ਼ੀ ਵਿੱਚ ਕਰ ਰਹੇ ਨੇ। ਬੇਹੋਸ਼ ਬੰਦਾ ਬੋਲਦਾ ਹੈ, ਬਰੜਾਉਂਦਾ ਹੈ, ਹੋਸ਼ ਵਿੱਚ ਆਵੇ ਉਹਨੂੰ ਕਹੋ ਕਿ ਤੂੰ ਇਹ ਬੋਲਦਾ ਸੈਂ, ਉਹ ਕਹਿੰਦਾ ਮੈਨੂੰ ਨੀ ਪਤਾ ਮੈਂ ਬੋਲਦਾ ਸਾਂ, ਮੈਨੂੰ ਸਮਝ ਨਹੀਂ ਕਿ ਮੈਂ ਕੀ ਬੋਲਦਾ ਸਾਂ। ਬੇਹੋਸ਼ੀ ਦੇ ਅੰਦਰ ਆਪ ਬੋਲ ਰਹੇ ਹੋ, ਕਰ ਰਹੇ ਹੋ, ਆ ਰਹੇ ਹੋ, ਕਮਾ ਰਹੇ ਹੋ, ਇਹਦਾ ਲਾਭ ਹੁੰਦਾ ਤਾਂ ਹੀ ਨਜ਼ਰ ਨਹੀਂ ਪੈ ਰਿਹਾ। ਥੋੜਾ ਕਰੋ ਪਰ ਹੋਸ਼ ਵਿੱਚ ਕਰੋ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਜੀਤ। ਥੋੜਾ ਕਰ ਲੋ ਪਰ ਹੋਸ਼ ਦੇ ਨਾਲ ਕਰੋ ਤਾਂ ਕਿ ਰਸ ਬਣ ਜਾਏ। ਤੋ ਮੈਂ ਅਰਜੇ ਕਰ ਰਿਹਾ ਸਾਂ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜਲੇ ਰੇ ਮਨ ਸਾਰੰਗ ਪਾਣੀ, ਅਬਨਾ ਭਜਸ ਭਜਸ ਕਾ ਪਾਈ ਆਵੇ ਅੰਤ ਨਾ ਭਜਿਆ ਜਾਏ। ਸੋਦਰ ਰਹਿ ਰਾਜ ਸਾਹਿਬ ਜੀ ਦੀ ਪਾਕ ਬਾਣੀ ਦੇ ਅੰਦਰ
आप रोज रोज एक शब्द पढ़ के अगे निकल जाते हैं। भई प्राप्त मानुख दे हुरिया, ए मनुखा दी मिली प्राप्त हुई क्यों, गोविंद मिलन की ए तेरी बरिया। परमेश्वर नू मिलन वास्ते गोविंद मिलन की ए तेरी बरिया। इसे शब्द के अंदर अगे आके मैं शर्तन बेनती करदा चला। पातशाह कहिंदे ने सरंजाम लाग अवजल तरन कहे। सरंजाम दा अखरी अर्थ हुंदा है इंतजाम करना, प्रबंध करना। सरंजाम लाग इंतजाम कर, प्रबंध कर। पातशाह किस तरह दा प्रबंध, पवजल तरन कहे, ताकि पवजल नू तर जाए। ते पवजल कोई स्पेस दे अंदर वगदा होया सतरुज दरिया वर्गा दरिया नहीं है, इथे ही है। आ जिहड़ा दुखां दा सागर जिहड़ा सानू झेलना पै रहा है, जिथे असीं डुब रहे हां, हौके ने, चोरे ने, कले कलेश है, चिंतावां ने, इहदा नाम पवजल है। आख्या सरंजाम लाग पवजल तरन कै, जन्म ब्रिथा जात रंग माया कै। जन्म जा ते रहा है पर जा रहा है, पातशाह कहन लगे बिरथा। पातशाह बिरथा क्यों, रंग माया के। उधर फरीद साहब कहन लगे जा रहा है जन्म, जा रही ने जन्म दे रातां ते जन्म दे दिन, पर किवें जा रहे ने, चार गवाया हंड के, चार गवाया सम। लेखा रब मंगेसिया तू आहो केरे कम। भगत जी कहन लगे एक दिन लेखा भी देना पैना, हिसाब भी देना पैना। तू की कम लेके आया सै, की तेरी जिम्मेवारी फरज सी, ओनू तू बाखूबी ढंग दे नाल नभाया जान नहीं नभाया। असी अपनी जिम्मेवारी तो किनारा काशी क्यों कर रहे हैं, क्योंकि साडा मन भीड़ तो प्रभावित है। बहुत सारे लोग जद गुनाह करते ने, ते असी भीड़ तो प्रभावित होके उस राह ते तुर पैने। जद इतने सारे लोग इस राह ते जा रहे ने, तो मैं दूसरे राह दे उते क्यों चला, दूसरे राह दे उते क्यों जावा। कि ये सारे लोग नरक दे भागे ने, सारे लोग वार वार दुखी होणगे। लोकां तो मन प्रभावित है, अपने सतगुरु तो मन प्रभावित नहीं है, लोकां तो प्रभावित है। ते जद भीड़ तो मन प्रभावित है, भीड़ दे मगर मगर लाके चले गए, भीड़ गुनाह करदी नजर पै रही है। और एक मैं बेनती करदा चला, कदी भी सच भीड़ नू नहीं मिलिया, जदों भी मिलिया कले दुकले नू मिलिया है, बहुतियां नू इको वार नहीं मिलिया। पूरा बनारस शिव दी नगरी बयान कीता जांदा है, बनारस शहर नू पूरा बनारस, बड़े लोग उथे वसदे ने, पर बनारस विच मिलिया किनू है, दो जनिया नू, एक रविदास साहब दूसरे कबीर साहब, दोवे समकाली भगत ने। तुहाडे ज्ञात लई बेनती करा, इको समय विच पैदा होए दोवे भगत ने। और इन्हां दोवां भगतां नूं गुरु नानक देव पातशाह महाराज जी मिलदे वी ने। गुरु नानक देव साहब जी आप पहलां जांदे ने कबीर साहब दे कोल। कबीर साहब उदों बजुर्ग सन, गुरु नानक देव पातशाह जी जवान सन। आप कबीर साहब कोल जांदे ने, उन्हां दी बाणी लैंदे ने, उन्हां नूं नाल लैके रविदास साहब कोल जांदे ने, उन्हां दी बाणी लैंदे ने। इस तरह इन्हां दोवां भगतां दा गुरु नानक साहब जी दे नाल मिलाप वी होया। बेनती मैं कर रहा सा, बनारस सारा शिव दी नगरी दा वसनीक सारिया नू ते नहीं मिलिया। अगर सारे बनारस नू खुदा मिलिया है, परमात्मा मिलिया है, ते फिर गुरबाणी दे अंदर ए बचन कदी भी ना हुंदे कि गली जिन्ना जप मालियां लौटे हथ निबग, ओए हर के संतन आखिया बनारस के ठग। बनारस दे ठग मशहूर ने, संत मशहूर ने केवल दो, एक रविदास दूसरे कबीर साहब। ए दोवे मशहूर ने भगती दे मार्ग ते, ठग मशहूर ने सारे। पीड़ तो प्रभावित होके ना तुरो, गुरु तो अपने मन नू प्रभावित करो। मन प्रभाव कबूल जाए गुरु बाणी तो, गुरु तो तुहाडा मन जागना शुरू हो जाएगा, प्रभाव कबूलना शुरू करोगे। जिस दिन मन जागना शुरू होया, ते मन जागे दे नाल जदों आप बाणी पढ़ोगे, उदा रस कई गुणा वध, कथा करोगे कई गुणा वध, कथा सुनोगे रस कई गुणा वध, कीर्तन सुनोगे करोगे रस कई गुणा वध। पर अज मैं वेख रहा कर्म ते बहुत हुंदा है, उदा रस नहीं है, उदा रस नहीं बन रहा। कारण की है, जीवन उथे दा उथे, ना चुगली ना निंदा ना ईर्षा ना बखीली कुछ भी नहीं छड़ रहे। कारण बेहोशी दे अंदर कर रहे हैं, जाग के नहीं।
ਭਗਤ ਫਰੀਦ ਸਾਹਿਬ ਜੀ ਦਾ ਇੱਕ ਸਲੂਕ ਆਧਾਰ ਬਣਾ ਕੇ ਕੁਝ ਬੇਨਤੀਆਂ ਮੈਂ ਆਪ ਸੰਗਤ ਦੇ ਸਨਮੁਖ ਰੱਖਣ ਦਾ ਨਵਾਨਾ ਯਤਨ ਕੀਤਾ। ਸਲੋਕ ਸੀ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ ਤੂੰ ਆਹੋ ਕੇਰੇ ਕੰਮ ਕਰਮ ਕਰੋ ਪਰ ਅੱਖਾਂ ਖੋਲ ਕੇ ਕਰੋ ਨੇਤਰ ਬੰਦ ਕਰਕੇ ਨਾ ਕਰੋ। ਜੋ ਨੇਤਰ ਖੋਲ ਕੇ ਕਰਮ ਕਰਦਾ ਹੈ ਉਹਨੂੰ ਅੰਤਲੇ ਪਲ ਪਛਚਾਤਾਪ ਨਹੀਂ ਕਰਨਾ ਪੈਂਦਾ ਪਛਤਾਉਣਾ ਨਹੀਂ ਪੈਂਦਾ ਤੇ ਜੋ ਨੇਤਰ ਬੰਦ ਕਰਕੇ ਕਰਮ ਕਰਦਾ ਹੈ ਬੇਹੋਸ਼ੀ ਦੇ ਅੰਦਰ ਪਛਤਾਵਾ ਉਹਦੇ ਸਿਰ ਦਾ ਬੋਝ ਬਣੇ ਰਹਿੰਦਾ ਹੈ ਪਛਤਾਵਾ ਕਦੇ ਜਾਂਦਾ ਨਹੀਂ ਹੈ। ਕਰਮ ਕਰੋ ਪਰ ਨੇਤਰ ਖੋਲ ਕੇ ਕੀ ਕਰਨਾ ਮੇਰੇ ਲਈ ਯੋਗ ਹੈ ਕੀ ਕਰਨਾ ਅਯੋਗ ਹੈ ਕੀ ਸੋਚਣਾ ਮੇਰੇ ਲਈ ਭਲਾ ਹੈ ਕੀ ਸੋਚਣਾ ਮੇਰੇ ਲਈ ਬੁਰਾ ਹੈ ਆਪਣੇ ਜੀਵਨ ਦੀ ਡੈਰੀ ਆਪ ਨੋਟ ਕਰਿਆ ਕਰੋ ਮੈਂ ਬੁਰਾਈਆਂ ਕਿੰਨੀਆਂ ਕਰ ਰਿਹਾ ਤੇ ਚੰਗਿਆਈਆਂ ਕਿੰਨੀਆਂ ਕਰ ਰਿਹਾ ਬੁਰਾ ਕਿੰਨੀ ਵਾਰ ਬੋਲਦਾ ਚੰਗਾ ਕਿੰਨੀ ਵਾਰ ਬੋਲਦਾ। ਅਗਰ ਇਸ ਤਰ੍ਹਾਂ ਚੱਲੋਗੇ ਜੀਵਨ ਦੇ ਅੰਦਰ ਅਵੱਛ ਲਾਭ ਮਿਲੇਗਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਦੀਨ ਦਿਆਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਰਹਿਮਤ ਕਰਨ ਜਿੰਨੇ ਸ਼ਰੋਤੇ ਮਾਈ ਭਾਈ ਗੁਰੂ ਦਰਬਾਰ ਦੀ ਰੌਣਕ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਦੀਨਾ ਬੰਧੂ ਭਗਤ ਵਤਸਲ ਸ਼ਹਿਨਸ਼ਾਹੇ ਦੋ ਆਲਮ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ ਆਪ ਪ੍ਰੇਮ ਸਹਿਤ ਸਰਵਣ ਕਰ ਰਹੇ ਸੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਹਿਰਦੇ ਵਿੱਚੋਂ ਉਪਜੀ ਹੋਈ ਪਾਕ ਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਬੜੇ ਪਿਆਰ ਦੇ ਨਾਲ ਆਨੰਦ ਭਰਪੂਰ ਭਾਈ ਨਰਿੰਦਰ ਸਿੰਘ ਜੀ ਆਪ ਜੀ ਨੂੰ ਆਪਣੀ ਕਲਾ ਦੇ ਜ਼ੋਰ ਵਿਖਾਉਂਦੇ ਹੋਏ ਰੱਬੀ ਬਾਣੀ ਦਾ ਗਾਇਨ ਕਰ ਰਹੇ ਸਨ। ਰੋਜ਼ ਰੋਜ਼ ਸਵੇਰ ਦੇ ਵਕਤ ਆਪ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਹੋ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ। ਭਗਤ ਫਰੀਦ ਸਾਹਿਬ ਜੀ ਦੇ ਦੋ ਸਲੋਕ ਆਪ ਸੰਗਤ ਦੇ ਸਨਮੁਖ ਪੜ ਕੇ ਸੁਣਾਏ ਗਏ। ਪਹਿਲਾ ਸਲੋਕ ਫਰੀਦਾ ਦਰ ਦਰ ਵਾਜੇ ਜਾਏ ਕਹਿ ਕਹਿ ਡਿੱਠੋ ਘੜਿਆਲ ਇਹੋ ਨਦੋਸ਼ਾ ਮਾਰੀਏ ਹਮ ਦੋਸ਼ਾਂ ਦਾ ਕਿਆ ਹਾਲ। ਮਾਰ ਜਦੋਂ ਵੀ ਪੈਂਦੀ ਏ ਉਦੋਂ ਕਿਸੇ ਕਾਰਨ ਕਰਕੇ ਪੈਂਦੀ ਏ ਕਾਰਨ ਤੋਂ ਬਗੈਰ ਮਾਰ ਨਹੀਂ ਪੈਂਦੀ। ਮਾਂ ਬੱਚੇ ਨੂੰ ਗਰਭ ਤੋਂ ਜਨਮ ਦੇ ਕੇ ਬੱਚੇ ਦੀ ਲਾਲਣਾ ਪਾਲਣਾ ਕਰਦੀ ਹੈ ਮੂੰਹ ਦੀ ਬੁਰਕੀ ਕੱਢ ਕੇ ਬੱਚੇ ਦੇ ਮੂੰਹ ਵਿੱਚ ਪਾਉਣਾ ਜਾਣਦੀ ਹੈ ਗਿੱਲੀ ਜਗ੍ਹਾ ਤੇ ਆ ਪੈ ਕੇ ਸੁੱਕੇ ਤੇ ਬੱਚੇ ਨੂੰ ਸਵਾਉਣਾ ਜਾਣਦੀ ਹੈ ਆਪਣੇ ਸ਼ੌਂਕ ਅਧੂਰੇ ਰੱਖ ਕੇ ਤੇ ਬੱਚੇ ਦਾ ਸ਼ੌਂਕ ਪੂਰਾ ਕਰਨਾ ਵੀ ਜਾਣਦੀ ਹੈ। ਪਰ ਕਦੀ ਕਦੀ ਮਾਂ ਦਾ ਦੂਸਰਾ ਰੂਪ ਵੀ ਸਾਹਮਣੇ ਆਉਂਦਾ ਜਿੱਥੇ ਮਾਂ ਦੇ ਇਹ ਰੂਪ ਨੇ ਬੱਚੇ ਵਾਸਤੇ ਅਤੀ ਕੋਮਲਤਾ ਅਤੀ ਨਿੱਘ ਪਿਆਰ ਸਭ ਕੁਝ ਬੱਚੇ ਤੋਂ ਕੁਰਬਾਨੀ ਆਪਣੀ ਜਵਾਨੀ ਨੂੰ ਨਾਸ ਕਰ ਲੈਂਦੀ ਏ ਮਾਂ ਬੱਚੇ ਦੀ ਲਾਲਣਾ ਪਾਲਣਾ ਕਰਨ ਵਾਸਤੇ ਬੱਚੇ ਨੂੰ ਜਨਮ ਦੇ ਕੇ। ਜਿੱਥੇ ਮਾਂ ਦਾ ਇੱਕ ਰੂਪ ਇਹ ਹੈ ਠੀਕ ਦੂਸਰੇ ਪਾਸੇ ਦੂਸਰਾ ਰੂਪ ਕਦੀ ਕਦੀ ਉਹ ਮਾਂ ਬੱਚੇ ਨੂੰ ਝਿੜਕਾਂ ਦਿੰਦੀ ਹੋਈ ਬੱਚੇ ਦੇ ਮੂੰਹ ਤੇ ਦੋ ਥੱਪੜ ਜੜਦੀ ਹੋਈ ਚਪੇੜਾ ਮਾਰਦੀ ਹੋਈ ਵੀ ਤੁਹਾਨੂੰ ਨਜ਼ਰ ਪਏਗੀ। ਤੋ ਹੁਣ ਇਹ ਮਾਂ ਦਾ ਦੂਸਰਾ ਰੂਪ ਹੈ। ਮਾਂ ਦਾ ਸੁਭਾਅ ਨਹੀਂ ਹੈ ਕਿ ਉਹ ਬੱਚੇ ਨੂੰ ਕ੍ਰੋਧ ਵਿੱਚ ਆਣ ਕੇ ਬੱਚੇ ਦੇ ਮੂੰਹ ਦੇ ਉੱਤੇ ਥੱਪੜ ਜੜੇ। ਇਹ ਮਾਂ ਦਾ ਸੁਭਾਅ ਨਹੀਂ ਹੈ ਪਰ ਮਾਂ ਦੀ ਮਜਬੂਰੀ ਹੈ। ਮਾਂ ਦੀ ਮਜਬੂਰੀ ਕਿ ਜਦ ਬੱਚਾ ਰੋਣਾ ਸ਼ੁਰੂ ਕਰੇ ਇਲਤੀ ਤੇ ਜਿੱਦੀ ਬਣ ਜਾਏ ਤੇ ਮਾਂ ਬੱਚੇ ਨੂੰ ਪਿਆਰ ਦੇ ਨਾਲ ਵਰਾਉਣ ਦਾ ਚੁੱਪ ਕਰਾਉਣ ਦਾ ਗਲਤੀ ਇਲਤ ਕਰਨ ਤੋਂ ਹਟਾਉਣ ਦਾ ਯਤਨ ਕਰੇ ਤੇ ਬੱਚਾ ਹਟੇ ਨਾ ਬੱਚਾ ਸ਼ਰਾਰਤਾਂ ਕਰੀ ਜਾਏ
ਜਿੱਦੀ ਬਣ ਕੇ ਨੁਕਸਾਨ ਕਰੀ ਜਾਏ। ਮਾਂ ਨੂੰ ਬਨਾਵਟੀ ਕ੍ਰੋਧ ਦਾ ਰੂਪ ਪੈਦਾ ਕਰਕੇ ਉਸ ਬੱਚੇ ਦੇ ਮੂੰਹ ਦੇ ਉੱਤੇ ਦੋ ਚਪੇੜਾਂ ਰੱਖਣੀਆਂ ਮਜਬੂਰੀ ਬਣ ਜਾਂਦੀ ਹੈ। ਬਨਾਵਟੀ ਕ੍ਰੋਧ ਪੈਦਾ ਕਰਕੇ ਬੱਚੇ ਨੂੰ ਝਿੜਕ ਦੇਣੀ, ਇਹ ਮਾਂ ਦਾ ਦੂਸਰਾ ਰੂਪ ਹੈ। ਦੁੱਖ ਦੇਣਾ ਨਿਰੰਕਾਰ ਦਾ ਸੁਭਾਅ ਨਹੀਂ ਹੈ, ਇਹ ਮੈਂ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ ਸਾਂ ਉਦਾਹਰਣ ਵਜੋਂ। ਦੁੱਖ ਦੇਣਾ ਗੁਰੂ ਦਾ ਨਿਰੰਕਾਰ ਦਾ ਸੁਭਾਅ ਨਹੀਂ ਹੈ। ਅਗਰ ਉਹਦਾ ਸੁਭਾਅ ਦੁੱਖ ਦੇਣਾ ਨਹੀਂ ਹੈ ਤੇ ਫਿਰ ਸਾਡੇ ਜੀਵਨ ਵਿੱਚ ਦੁੱਖ ਆ ਕਿੱਥੋਂ ਜਾਂਦੇ ਨੇ? ਪਰਮਾਤਮਾ ਨਹੀਂ ਦੇ ਰਿਹਾ ਤੇ ਫਿਰ ਆ ਕਿੱਥੋਂ ਜਾਂਦੇ ਨੇ? ਤਰਕ ਇਹ ਕਹੇਗਾ, ਸਵਾਲ ਇਸ ਤਰ੍ਹਾਂ ਪੈਦਾ ਹੋਏਗਾ, ਪਰਮਾਤਮਾ ਦਾ ਸੁਭਾਅ ਹੈ ਸੁੱਖ ਦੇਣਾ। ਫਿਰ ਗੁਰਬਾਣੀ ਨੂੰ ਪੜ੍ਹ ਕੇ ਵੇਖੋ, ਪਰਮਾਤਮਾ ਵਾਸਤੇ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਜਿਹੜੇ ਬੋਲ ਵਰਤੋਂ ਵਿੱਚ ਲਿਆਂਦੇ, ਇਹ ਆਖਿਆ ਕਿ ਪਰਮਾਤਮਾ ਤੂੰ ਸੁੱਖ ਦਾ ਦਾਤਾ, ਸੁੱਖ ਦਾ ਖਜ਼ਾਨਾ ਹੈ। ਦੁੱਖ ਦਾ ਰੂਪ ਨਹੀਂ ਹੈ, ਸੁੱਖ ਦਾ ਖਜ਼ਾਨਾ ਹੈ। ਸੁੱਖ ਨਿਧਾਨ ਪ੍ਰੀਤਮ ਪ੍ਰਮੇਰੇ, ਪਰਮਾਤਮਾ ਨੂੰ ਸਤਿਗੁਰੂ ਸੁੱਖ ਨਿਧਾਨ ਕਹਿ ਰਹੇ ਨੇ। ਨਿਧਾਨ ਮੈਨੇ ਖਜ਼ਾਨਾ, ਤੂੰ ਸੁੱਖਾਂ ਦਾ ਖਜ਼ਾਨਾ ਹੈ। ਹੇ ਮੇਰੇ ਮਾਲਕ, ਹੇ ਮੇਰੇ ਪ੍ਰੀਤਮ, ਸਾਰੇ ਸੁੱਖ ਤੇਰੇ ਕੋਲੋਂ ਹੀ ਆਉਂਦੇ ਨੇ। ਪਰ ਜੀਵਨ ਦੇ ਅੰਦਰ ਚਾਤ ਮਾਰ ਕੇ ਵੇਖੋ, ਦੁੱਖ ਜ਼ਿਆਦਾ ਨੇ ਤੇ ਸੁੱਖ ਬੜੇ ਥੋੜੇ ਨੇ। ਜੇ ਪਰਮਾਤਮਾ ਦਾ ਸੁਭਾਅ ਦੁੱਖ ਦੇਣਾ ਨਹੀਂ ਤੇ ਫਿਰ ਦੁੱਖ ਸਾਡੇ ਪਾਸ ਆ ਕਿੱਥੋਂ ਰਹੇ ਨੇ? ਕਿੱਥੋਂ ਆਣ ਕੇ ਜੀਵਨ ਦੇ ਅੰਦਰ ਖੜੇ ਹੋ ਜਾਂਦੇ ਨੇ, ਪੈਦਾ ਹੋ ਜਾਂਦੇ ਨੇ, ਆਖਰ ਕਿਉਂ? ਜਦ ਕੋਈ ਬੰਦਾ ਮਨੁੱਖ ਕਥਾ ਕਰਕੇ ਜਾਂ ਕਥਾ ਸੁਣ ਕੇ ਸੁੱਤੇ ਮਨ ਨੂੰ ਨਾ ਜਗਾਏ, ਬੜੇ ਧਿਆਨ ਦੇ ਨਾਲ ਇਸ ਨੁਕਤੇ ਨੂੰ ਸਮਝਣ ਦੀ ਕਿਰਪਾ ਕਰਿਓ ਜਿੰਨੇ ਸਰੀਰ ਹੋ। ਜਦ ਕੋਈ ਕਥਾ ਸੁਣ ਕੇ ਜਾਂ ਕਰਕੇ ਆਪਣੇ ਸੁੱਤੇ ਮਨ ਨੂੰ ਨਾ ਜਗਾ ਪਾਏ, ਕੀਰਤਨ ਕਰਕੇ ਜਾਂ ਕੀਰਤਨ ਸੁਣ ਕੇ ਆਪਣੇ ਸੁੱਤੇ ਮਨ ਨੂੰ ਨਾ ਜਗਾ ਸਕੇ, ਗੁਰਬਾਣੀ ਦਾ ਪਾਠ ਪਠਨ ਕਰਕੇ, ਨਿਤਨੇਮ ਕਰਕੇ, ਸੰਗਤ ਵਿੱਚ ਆ ਕੇ ਸੇਵਾ ਸਿਮਰਨ ਕਰਕੇ ਕੋਈ ਮਨ ਨੂੰ ਨਾ ਜਗਾ ਸਕੇ ਤੇ ਪਰਮਾਤਮਾ ਨੂੰ ਫਿਰ ਮਾਂ ਵਾਲਾ ਦੂਸਰਾ ਰੂਪ, ਬਨਾਵਟੀ ਰੂਪ ਧਾਰਨ ਕਰਨਾ ਪੈਂਦਾ ਹੈ। ਜਿਵੇਂ ਮਾਂ ਬੱਚੇ ਦੀ ਦੁਸ਼ਮਣ ਨਹੀਂ ਹੁੰਦੀ, ਜਦੋਂ ਬੱਚੇ ਨੂੰ ਮਾਰ ਰਹੀ ਹੈ ਮਾਂ ਦੁਸ਼ਮਣ ਨਹੀਂ ਹੁੰਦੀ, ਜੋ ਬੋਲ ਮਾਂ ਆਪਣੇ ਮੂੰਹ ਵਿੱਚੋਂ ਕਹਿ ਰਹੀ ਹੈ ਬੱਚੇ ਨੂੰ, ਉਹੀ ਬੋਲ ਕੋਈ ਦੂਸਰੀ ਪੜੋਸਨ ਬੱਚੇ ਵਾਸਤੇ ਬੋਲੇ ਤੇ ਮਾਂ ਤੋਂ ਉਹਦੇ ਬੋਲੇ ਹੋਏ ਬੋਲ ਬਰਦਾਸ਼ਤ ਨਹੀਂ ਹੁੰਦੇ? ਤੇ ਜੇ ਕੋਈ ਇਹ ਸਵਾਲ ਕਰੇ ਬਈ ਇਹ ਬੋਲ ਤੂੰ ਆਪ ਕਹਿ ਰਹੀ ਹੈ, ਇਹ ਬੋਲ ਮੈਂ ਕਹਿਣੇ, ਤੇਰੇ ਮੇਰੇ ਬੋਲਾਂ ਦੇ ਅੰਦਰ ਫਰਕ ਕੀ ਹੈ? ਮਾਂ ਕਹੇਗੀ ਤੂੰ ਹਿਰਦੇ ਦੀ ਗਹਿਰਾਈ ਤੋਂ ਬੋਲ ਬੋਲ ਰਹੀ ਹੈ, ਮੇਰੇ ਬੋਲ ਤੇ ਉਪਰੇ ਉਪਰੇ ਨੇ, ਮੇਰੇ ਬੋਲ ਤੇ ਜ਼ੁਬਾਨ ਦੇ ਨੇ, ਹਿਰਦੇ ਦੀ ਡੂੰਘਾਈ ਤੋਂ, ਮਨ ਦੀ ਗਹਿਰਾਈ ਤੋਂ ਨਹੀਂ ਹੈ, ਉਪਰੋਂ ਉਪਰੋਂ ਮੈਂ ਤੇ ਬੋਲ ਰਹੀ ਹਾਂ ਬੱਚੇ ਨੂੰ ਸਮਝਾਉਣ ਲਈ। ਜਦ ਇਹ ਸੁੱਤਾ ਮਨ ਜਾਗੇ ਹੀ ਨਾ, ਨਾ ਕਥਾ ਦੇ ਨਾਲ, ਨਾ ਕੀਰਤਨ ਦੇ ਨਾਲ, ਨਾ ਸੇਵਾ ਦੇ ਨਾਲ, ਨਾ ਨਾਮ ਬਾਣੀ ਦੇ ਨਾਲ, ਨਾ ਪਾਠ ਪਠਨ ਦੇ ਨਾਲ, ਪਰਮਾਤਮਾ ਕੋਲ ਜਗਾਉਣ ਵਾਸਤੇ ਇੱਕ ਦੂਸਰਾ ਰਸਤਾ ਹੈ, ਤੇ ਉਹ ਰਸਤਾ ਕੀ ਹੈ? ਫਿਰ ਉਹ ਦੁੱਖ ਦਾ ਡੰਡਾ ਸਿਰ ਵਿੱਚ ਮਾਰਦਾ ਹੈ, ਦੁੱਖ ਤੇ ਭੁੱਖ ਦੇ ਕੇ ਕਈਆਂ ਨੂੰ ਜਗਾ ਦਿੰਦਾ ਹੈ। ਪੰਜਾਬ ਦੇ ਅੰਦਰ ਨਵੀਆਂ ਕਾਰਾਂ, ਨਵੀਆਂ ਟਰਾਲੀਆਂ, ਨਵੀਆਂ ਟਰੱਕਾਂ, ਨਵੀਆਂ ਬੱਸਾਂ ਤੇ ਨਵੇਂ ਬਣੇ ਮਕਾਨਾਂ ਦੇ ਮੱਥਿਆਂ ਦੇ ਉੱਤੇ ਇੱਕ ਗੁਰਬਾਣੀ ਦੀ ਪੰਕਤੀ ਅਕਸਰ ਆਪ ਲਿਖੀ ਹੋਈ ਪੜ੍ਹਦੇ ਹੋ, ਔਰ ਉਹ ਕੀ ਲਿਖਿਆ ਹੁੰਦਾ ਹੈ? ਇਹ ਪੇ ਦਾਤ ਤੇਰੀ ਦਾਤਾਰ, ਜਿਹਦਾ ਮਤਲਬ ਇਹ ਤੇਰੀ ਦਾਤ ਹੈ, ਇਹ ਪੇ ਦਾਤ ਤੇਰੀ ਦਾਤਾਰ। ਪਰ ਇਹਦੇ ਨਾਲ ਦੀ ਪਹਿਲੀ ਪੰਕਤੀ ਜਪਜੀ ਸਾਹਿਬ ਦੇ ਅੰਦਰ ਇਹ ਬੋਲ ਆਉਂਦੇ ਨੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਬਚਨ, ਕੇਤਿਆਂ, ਕੇਤਿਆਂ ਮਤਲਬ ਕਿੰਨਿਆਂ ਸਾਰਿਆਂ ਨੂੰ, ਕੇਤਿਆਂ ਦੁੱਖ ਭੂਖ ਸਤ ਮਾਰ ਹੇ ਨਿਰੰਕਾਰ, ਕਈਆਂ ਨੂੰ ਤੂੰ ਦੁੱਖ ਦਿੱਤਾ, ਕਈਆਂ ਨੂੰ ਤੂੰ ਭੁੱਖ ਦਿੱਤੀ, ਕਈਆਂ ਨੂੰ ਹੋਰ ਤਰ੍ਹਾਂ ਦਾ ਦੁੱਖ ਪੱਲੇ ਪਾਇਆ, ਇਹ ਦੁੱਖ ਭੁੱਖ ਤੇਰੇ ਵੱਲੋਂ ਮਿਲਿਆ ਹੋਇਆ ਉਹਦੇ ਵਾਸਤੇ ਦਾਤ ਬਣ ਗਏ। ਕਿਉਂ ਦਾਤ ਬਣ ਗਏ? ਕਿਉਂਕਿ ਉਹ ਦੁੱਖ ਦਾ ਡੰਡਾ ਸਿਰ ਵਿੱਚ ਪੈਂਦਿਆਂ ਹੀ ਜਾਗ ਗਿਆ ਹੈ, ਦੁੱਖ ਦਾ ਡੰਡਾ ਖਾਂਦਿਆਂ ਹੀ ਗੁਰਦੁਆਰੇ ਦਾ ਰਾਹ ਉਹਨੂੰ ਨਜ਼ਰ ਆ ਗਿਆ ਹੈ, ਦੁੱਖ ਦਾ ਡੰਡਾ ਜਿਵੇਂ ਹੀ ਸਿਰ ਵਿੱਚ ਵੱਜਾ ਮੰਦਰ ਮਸਜਿਦ ਚੇਤੇ ਵਿੱਚ ਆ ਗਏ ਨੇ। ਜਿਵੇਂ ਹੀ ਦੁੱਖ ਦਾ ਡੰਡਾ ਸਿਰ ਵਿੱਚ ਪੈਂਦਾ ਇਹ ਸਮੇਂ ਵਿੱਚੋਂ ਸਮਾਂ ਕੱਢ ਕੇ ਪਾਠ ਪੂਜਾ ਕਰਨੀ ਸ਼ੁਰੂ ਕਰ ਦਿੰਦਾ ਤੇ ਜਦ ਸੁੱਖ ਬਣਿਆ ਰਹੇ
ਨਾ ਪਾਠ ਨਾ ਪੂਜਾ ਨਾ ਗੁਰਦੁਆਰਾ ਨਾ ਮੰਦਰ ਨਾ ਮਸਜਿਦ ਨਾ ਸੰਗਤ ਨਾ ਸੇਵਾ ਕੁਝ ਵੀ ਚੇਤੇ ਵਿਚ ਨਹੀਂ ਹੁੰਦਾ, ਯਾਦ ਵਿਚ ਨਹੀਂ ਹੁੰਦਾ। ਮੈਂ ਅਕਸਰ ਇੱਕ ਬੇਨਤੀ ਕਰਦਾ, ਝੋਲੀ ਖਾਲੀ ਹੈ, ਉਸ ਵਕਤ ਤੇ ਮਨੁੱਖ ਅਰਦਾਸ ਕਰਦਾ ਹੋਇਆ ਸੰਗਤ ਵਿਚ ਬਹਿ ਕੇ ਤਰਲੇ ਮਿੰਨਤਾਂ ਕਰਦਾ ਹੋਇਆ ਨਜ਼ਰ ਪੈਂਦਾ ਹੈ। ਜਦ ਝੋਲੀ ਖਾਲੀ ਹੈ, ਦਾਤ ਕੋਈ ਨਹੀਂ ਹੈ, ਪਰ ਜਿਸ ਦਿਨ ਝੋਲੀ ਦੇ ਅੰਦਰ ਦਾਤ ਆ ਜਾਂਦੀ ਹੈ, ਉਸੇ ਦਿਨ ਤੋਂ ਬਾਅਦ ਨਾ ਪਾਠ ਨਾ ਪੂਜਾ ਨਾ ਅਰਦਾਸ ਨਾ ਸੇਵਾ ਨਾ ਸਿਮਰਨ ਕੁਝ ਵੀ ਨਹੀਂ, ਭੁੱਲਣਾ ਸ਼ੁਰੂ ਕਰ ਦਿੰਦਾ। ਤੋ ਇਹਦਾ ਮਤਲਬ ਇਹ ਹੋਇਆ ਕਿ ਦੁੱਖ ਤੈਨੂੰ ਇਸ ਰਾਹ ਦੇ ਉੱਤੇ ਤੋਰਦਾ ਹੈ ਤੇ ਸੁੱਖ ਤੈਨੂੰ ਇਧਰੋਂ ਸੁਸਤਾ ਦਿੰਦਾ। ਸੁੱਖ ਆਉਂਦਾ ਹੈ ਤੇ ਬੰਦਾ ਦਲਿੱਦਰੀ ਬਣਦਾ ਹੈ, ਸੁੱਖ ਆਉਂਦਾ ਹੈ ਬੰਦੇ ਦੀ ਨੀਂਦਰਾ ਵੱਧਦੀ ਹੈ, ਸੁੱਖ ਆਉਂਦਾ ਹੈ ਦਲਿੱਦਰ ਵੱਧਦਾ, ਸੁੱਖ ਆਉਂਦਾ ਹੈ ਅੰਮ੍ਰਿਤ ਵੇਲਾ ਗਵਾਚਦਾ ਹੈ। ਜਿਵੇਂ ਜਿਵੇਂ ਸੁੱਖ ਜੀਵਨ ਦੇ ਅੰਦਰ ਵੱਧਦਾ ਹੈ, ਪਦਾਰਥ ਜੀਵਨ ਦੇ ਅੰਦਰ ਵੱਧਦਾ ਹੈ, ਤਨ ਜੀਵਨ ਦੇ ਅੰਦਰ ਬਹੁਤਾਤ ਵਿਚ ਹੁੰਦਾ ਹੈ, ਤਿਵੇਂ ਤਿਵੇਂ ਧਰਮ ਵੱਲੋਂ ਮਨ ਕਿਨਾਰਾ ਕਰਨਾ ਸ਼ੁਰੂ ਕਰ ਦਿੰਦਾ ਹੈ। ਔਰ ਇਹ ਸਾਰਿਆਂ ਦੀ ਦਾਸਤਾਨ ਨੇ, ਬਹੁਤਿਆਂ ਦੀ ਇਸ ਤਰ੍ਹਾਂ ਹੈ, ਵਿਰਲਿਆਂ ਵਿਰਲਿਆਂ ਨੂੰ ਛੱਡ ਕੇ ਬਹੁਤਿਆਂ ਦੀ। ਤਿਵੇਂ ਤਿਵੇਂ ਮਨ ਧਰਮ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੰਦਾ ਹੈ, ਪਰ ਜਿਵੇਂ ਦੁੱਖ ਦਾ ਡੰਡਾ ਅੱਗੋਂ ਸਿਰ ਵਿਚ ਪੈਂਦਾ ਹੈ, ਤਿਵੇਂ ਧਰਮ ਚੇਤੇ ਆਉਣਾ ਸ਼ੁਰੂ ਹੋ ਜਾਂਦਾ ਹੈ, ਤਿਵੇਂ ਮੰਦਰ ਮਸਜਿਦ ਯਾਦ ਵਿਚ ਆ ਜਾਂਦੇ ਨੇ। ਤੋ ਅਰਜ ਮੈਂ ਕਰ ਰਿਹਾ ਸਾਂ, ਕੇਤਿਆਂ ਦੁੱਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ, ਇਹ ਨਿਰੰਕਾਰ ਇਹ ਤੇਰੀ ਦਾਤ ਬਣ ਗਈ, ਤੇਰੇ ਵੱਲੋਂ ਮਿਲਿਆ ਦੁੱਖ ਦਾਤ ਬਣ ਗਈ, ਤੇਰੇ ਵੱਲੋਂ ਮਿਲੀ ਭੁੱਖ ਮੇਰੇ ਲਈ ਦਾਤ ਦਾ ਕੰਮ ਕਰ ਗਈ। ਕਿਉਂ? ਕਿਉਂਕਿ ਮੈਂ ਜਾਗਿਆ ਹਾਂ ਭੁੱਖ ਦਾ ਸਤਾਇਆ, ਮੈਂ ਜਾਗਿਆ ਹਾਂ ਦੁੱਖ ਦਾ ਸਤਾਇਆ, ਵਰਨਾ ਜਾਗਣ ਦਾ ਬੰਦਾ ਨਾਮ ਲੈਂਦਾ ਕਿੱਥੇ ਹੈ। ਇਹ ਕਾਰਨ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਐਲਾਨੀਆਂ ਕਹਿ ਰਹੇ ਨੇ ਦੁੱਖ ਦਾਰੂ, ਤੇ ਦੁੱਖ ਦਾਰੂ ਕਿਉਂ? ਕਿਉਂਕਿ ਦੁੱਖ ਦੇ ਨਾਲ ਤੂੰ ਜਾਗਦਾ ਹੈ। ਦੁੱਖ ਦਾਰੂ ਸੁੱਖ ਰੋਗ ਪਿਆ, ਤੇ ਸੁੱਖ ਰੋਗ ਕਿਉਂ? ਸੁੱਖ ਦੇ ਅੰਦਰ ਤੇਰਾ ਮਨ ਸੌ ਜਾਂਦਾ ਹੈ। ਦੁੱਖ ਦਾਰੂ ਕਿਉਂ? ਤੇਰਾ ਮਨ ਜਾਗਦਾ ਹੈ। ਤੋ ਖੈਰ ਮੈਂ ਅਰਜ ਕਰ ਰਿਹਾ ਸਾਂ, ਜਦ ਵੀ ਕੋਈ ਮਾਰ ਪੈਂਦੀ ਹੈ ਕਿਸੇ ਨਾ ਕਿਸੇ ਕਾਰਨ ਕਰਕੇ ਪੈਂਦੀ, ਕਾਰਨ ਤੋਂ ਬਗੈਰ ਨਹੀਂ ਹੈ। ਜਿਸ ਬੱਚੇ ਨੂੰ ਸਵਾਰਨਾ ਹੁੰਦਾ ਹੈ ਔਰ ਸਵਾਰਨਾ ਹੁੰਦਾ ਹੈ ਉਸਤਾਦ ਨੇ ਤਾਲੀਮ ਦੇ ਨਾਲ, ਉਸ ਬੱਚੇ ਨੂੰ ਝਿੜਕਾਂ ਦਾ ਸਾਹਮਣਾ ਕਰਨਾ ਹੀ ਪੈਂਦਾ, ਝਿੜਕਾਂ ਖਾਣੀਆਂ ਹੀ ਪੈਂਦੀਆਂ ਨੇ। ਔਰ ਕਦੀ ਕਦੀ ਬੱਚਾ ਝਿੜਕਾਂ ਖਾਂਦਾ ਖਾਂਦਾ ਇੰਨਾ ਢੀਠ ਹੋ ਜਾਂਦਾ, ਇੰਨਾ ਆਪਣੇ ਮਨ ਨੂੰ ਥੱਲੇ ਡੇਗ ਲੈਂਦਾ, ਝਿੜਕਾਂ ਪੈਂਦੀਆਂ ਰਹਿੰਦੀਆਂ ਨੇ, ਉਹ ਪਰਵਾਹ ਹੀ ਨਹੀਂ ਕਰਦਾ। ਕਦੀ ਕਦੀ ਦੁੱਖ ਦੇ ਅੰਦਰ ਰਹਿ ਕੇ ਵੀ ਬੰਦਾ ਨਹੀਂ ਜਾਗਦਾ, ਭੁੱਖ ਦੇ ਅੰਦਰ ਰਹਿ ਕੇ ਵੀ ਨਹੀਂ ਜਾਗਦਾ, ਪਰ ਕਦੀ ਕਦੀ ਦੁੱਖ ਤੇ ਭੁੱਖ ਦਾ ਸਤਾਇਆ ਹੋਇਆ ਰੱਬੀ ਰਾਹ ਦੇ ਉੱਤੇ ਚੱਲ ਪੈਂਦਾ, ਜਾਗਣਾ ਸ਼ੁਰੂ ਹੁੰਦਾ। ਹੁਣ ਦੁੱਖ ਦਾ ਦੂਸਰਾ ਕਾਰਨ ਇਹ ਸੀ, ਦੁੱਖ ਦਾ ਇੱਕ ਪਹਿਲੂ ਪਰਮਾਤਮਾ ਦੇ ਰਿਹਾ ਹੈ ਸਾਨੂੰ ਜਗਾਉਣ ਵਾਸਤੇ। ਦੁੱਖ ਦਾ ਦੂਸਰਾ ਐਂਗਲ ਹੈ ਤਮਾਮ ਰੱਬ ਜੀ ਦੇ ਪਿਆਰੇ ਭਗਤ ਜਨ ਆਏ ਹੋਏ ਦੁੱਖ ਨੂੰ ਕਸਵੱਟੀ ਦੀ ਤਰ੍ਹਾਂ ਮੰਨਦੇ ਨੇ। ਕਿਉਂ ਕਸਵੱਟੀ ਦੀ ਤਰ੍ਹਾਂ ਮੰਨਦੇ ਨੇ? ਦੁੱਖ ਦੇ ਅੰਦਰ ਆਣ ਕੇ ਤੇ ਸਮਝ ਪੈਂਦੀ ਹੈ ਤੇਰਾ ਮਨ ਖੜਾ ਕਿੱਥੇ ਹੈ, ਡੋਲਦਾ ਹੈ ਜਾਂ ਅਹਿਲ ਰਹਿੰਦਾ ਹੈ, ਮਨ ਭਟਕਦਾ ਹੈ ਜਾਂ ਟਿਕਿਆ ਰਹਿੰਦਾ ਹੈ, ਮਨ ਸ਼ਿਕਵੇ ਇਤਰਾਜ਼ ਕਰਨੇ ਸ਼ੁਰੂ ਕਰ ਦਿੰਦਾ ਹੈ ਜਾਂ ਸ਼ੁਕਰਾਨੇ ਅੰਦਰ ਰਹਿੰਦਾ ਹੈ, ਮਨ ਤੇਰਾ ਸਥਿਰ ਹੈ ਇੱਕ ਜਗ੍ਹਾ ਦੇ ਉੱਤੇ ਜਾਂ ਦੁੱਖ ਦਾ ਤੂਫਾਨ ਆਉਂਦਿਆਂ ਹੀ ਸੱਜੇ ਖੱਬੇ ਦੌੜਨਾ ਸ਼ੁਰੂ ਕਰ ਦਿੰਦਾ। ਇਸ ਤਰ੍ਹਾਂ ਤੇ ਨਹੀਂ ਹੈ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ ਤੇ ਦੁੱਖ ਆਇਆ ਤੇ ਫਿਰ ਇਹਨੇ ਦੌੜਨਾ ਸ਼ੁਰੂ ਕੀਤਾ, ਧਾਗਾ ਤਵੀਤ ਜੰਤਰ ਮੰਤਰ ਟੂਣਾ ਟੰਜਰ, ਦੌੜਦਾ ਹੈ ਜਾਂ ਟਿਕਿਆ ਰਹਿਣਾ ਹੈ। ਦੁੱਖ ਦਾ ਦੂਸਰਾ ਪਹਿਲੂ ਇਹ ਹੈ, ਦੂਸਰਾ ਐਂਗਲ ਇਹ ਹੈ। ਦੁੱਖ ਦਾ ਤੀਸਰਾ ਪਹਿਲੂ ਵੀ ਮੈਂ ਇੱਕ ਆਪ ਸੰਗਤਾਂ ਦੇ ਸਨਮੁਖ ਬਿਆਨ ਕਰਦਾ ਚੱਲਾਂ। ਦੁੱਖ ਦਾ ਤੀਸਰਾ ਐਂਗਲ, ਜੋ ਅਸੀਂ ਨਿਯਮ ਦੀ ਉਲੰਘਣਾ ਕਰਨੇ ਆ, ਨਿਯਮ ਦੀ ਉਲੰਘਣਾ ਕਰਕੇ ਤਾਂ ਵੀ ਸਾਡੇ ਜੀਵਨ ਦੇ ਅੰਦਰ ਦੁੱਖ ਬਣਦਾ ਹੈ। ਜਦ ਅਸੀਂ ਪ੍ਰਕਿਰਤੀ ਦੇ ਨਾਲ ਛੇੜਖਾਨੀ ਕਰਦੇ ਹਾਂ, ਨਿਯਮ ਦੀ ਉਲੰਘਣਾ ਕਰਦੇ ਹਾਂ, ਬਣ ਜਾਂਦਾ ਹੈ ਦੁੱਖ। ਸਾਨੂੰ ਲੱਗਦਾ ਹੈ ਕਿ ਦੁੱਖ ਕੋਈ ਦੇ ਰਿਹਾ, ਕੋਈ ਨਹੀਂ, ਮੈਂ ਆਪ ਹੀ ਦੁੱਖ ਦਾ ਬਾਇਸ ਬਣ ਗਿਆ। ਦੀਵਾਰ ਸਾਹਮਣੇ ਹੈ, ਆਪ ਜਾਣ ਬੁੱਝ ਕੇ ਅੱਖਾਂ ਬੰਦ ਕਰਕੇ ਦੀਵਾਰ ਦੇ ਨਾਲ ਜਾ ਕੇ ਟਕਰਾ ਜਾਓ, ਮੱਥੇ ਵਿੱਚੋਂ ਖੂਨ ਨਿਕਲ ਆਏ, ਹੁਣ ਇਹਦੇ ਵਿੱਚ ਦੀਵਾਰ ਦਾ ਕੀ ਦੋਸ਼ ਹੈ? ਦੀਵਾਰ ਤੇ ਉੱਥੇ ਹੈ, ਵੇਖ ਕੇ ਤੁਸੀਂ ਚੱਲਣਾ ਸੀ, ਮੈਂ ਦੀਵਾਰ ਦੇ ਨਾਲ ਟਕਰਾ ਰਿਹਾ ਜਾਂ ਮੈਂ ਦਰਵਾਜ਼ੇ ਵਿੱਚੋਂ ਦੀ ਨਿਕਲ ਰਿਹਾ।
ਟ੍ਰੈਫਿਕ ਦੇ ਬਣਾਏ ਹੋਏ ਨਿਯਮ ਸੜਕ ਦੇ ਉੱਤੇ ਚੱਲਣ ਵਾਸਤੇ ਉਹਨਾਂ ਨਿਯਮਾਂ ਦੀ ਉਲੰਘਣਾ ਕਰੋ ਤੇ ਫਿਰ ਦੁੱਖ ਜੀਵਨ ਦੇ ਅੰਦਰ ਬਣੇਗਾ ਹੀ, ਸੁੱਖ ਨਹੀਂ ਬਣੇਗਾ ਦੁੱਖ ਬਣੇਗਾ। ਨਿਯਮ ਨੂੰ ਪਾਲਣਾ ਹੀ ਧਰਮ ਨੂੰ ਪਾਲਣਾ ਹੈ। ਬੜੇ ਧਿਆਨ ਨਾਲ ਇਸ ਬੇਨਤੀ ਨੂੰ ਸਮਝ ਲਿਓ, ਨਿਯਮ ਨੂੰ ਪਾਲਣਾ, ਨਿਯਮ ਦੀ ਪਾਲਣਾ ਕਰਨਾ ਧਰਮ ਦੀ ਪਾਲਣਾ ਕਰਨਾ ਹੈ। ਨਿਯਮ ਨੂੰ ਜਾਣ ਲੈਣਾ ਹੀ ਧਰਮ ਨੂੰ ਜਾਣ ਲੈਣਾ ਹੈ। ਪਰਮਾਤਮਾ ਕੀ ਹੈ? ਧਰਮ। ਧਰਮ ਦਾ ਦੂਸਰਾ ਅਖਰੀ ਅਰਥ ਕੀ ਹੈ? ਨਿਯਮ, ਜੁਗਤ। ਨਿਯਮ ਨੂੰ ਸਮਝ ਲੈਣਾ ਹੀ ਧਰਮ ਨੂੰ ਜਾਣ ਲੈਣਾ ਹੈ, ਔਰ ਨਿਯਮ ਨੂੰ ਨਾ ਸਮਝਣਾ ਧਰਮ ਤੋਂ ਦੂਰ ਰਹਿਣਾ ਹੈ। ਜੋ ਸਤਿਗੁਰੂ ਸਾਹਿਬਾਨਾਂ ਨੇ ਸਾਡੇ ਵਾਸਤੇ ਨਿਯਮ ਬਣਾਏ ਨੇ ਉਹ ਭਲੇ ਲਈ ਬਣਾਏ ਨੇ। ਜਦ ਵੀ ਤੁਸੀਂ ਨਿਯਮ ਦੀ ਉਲੰਘਣਾ ਕਰੋਗੇ ਮਨ ਦੁਖੀ ਹੋਏਗਾ, ਜਦ ਵੀ ਤੁਸੀਂ ਨਿਯਮ ਦੀ ਉਲੰਘਣਾ ਕਰੋਗੇ ਧਨ ਦੁਖੀ ਹੋਏਗਾ। ਅਗਰ ਆਪ ਇੱਕ ਤੀਲਾ ਲੈ ਕੇ ਨੱਕ ਦੇ ਅੰਦਰ ਪਾਓ ਤੇ ਨੱਕ ਦੇ ਅੰਦਰ ਤੀਲਾ ਪਾਉਂਦਿਆਂ ਦੁੱਖ ਹੋਏਗਾ, ਨਿੱਛ ਵੱਜਣੀ ਸ਼ੁਰੂ ਹੋਏਗੀ। ਜਾਣ ਬੁੱਝ ਕੇ ਨਿਯਮ ਨੂੰ ਤੋੜੋ ਕਲੇਸ਼ ਬਣੇਗਾ। ਨਿਯਮ ਨੂੰ ਤੋੜਦੇ ਹਾਂ ਅਸੀਂ ਆਪ। ਇਸ ਤੋਂ ਪਹਿਲਾਂ ਮੈਂ ਇੱਕ ਬੇਨਤੀ ਹੋਰ ਕਰਦਾ ਚੱਲਾਂ। ਪਰਮਾਤਮਾ ਦੀ ਬਣਾਈ ਹੋਈ ਕਾਇਨਾਤ ਦੇ ਅੰਦਰ, ਪ੍ਰਕਿਰਤੀ ਦੇ ਅੰਦਰ ਗ੍ਰਹਿ, ਤਾਰੇ, ਨਛੱਤਰ, ਸੂਰਜ, ਚੰਦਰਮਾ, ਧਰਤੀ, ਦਰਿਆ, ਸਭ ਕੁਝ ਨਿਯਮ ਬੱਧ ਚੱਲ ਰਹੇ ਨੇ, ਨਿਯਮ ਦੇ ਅੰਦਰ ਚੱਲ ਰਹੇ ਨੇ। ਬੜੀ ਤੇਜ਼ ਰਫਤਾਰ ਦੇ ਅੰਦਰ ਗ੍ਰਹਿ ਤਾਰੇ ਚੱਲ ਰਹੇ ਨੇ, ਪਰ ਕੋਈ ਕਿਸੇ ਇੱਕ ਦੂਸਰੇ ਦੇ ਨਾਲ ਟਕਰਾ ਨਹੀਂ ਰਿਹਾ, ਕਿਉਂਕਿ ਨਿਯਮ ਦੀ ਉਲੰਘਣਾ ਕਰਨਾ ਉਹਨਾਂ ਦੇ ਵੱਸ ਵਿੱਚ ਨਹੀਂ ਹੈ। ਸਾਨੂੰ ਪਰਮਾਤਮਾ ਨੇ ਥੋੜੀ ਆਜ਼ਾਦੀ ਕੀ ਦੇ ਦਿੱਤੀ, ਅਸੀਂ ਉਹਦੇ ਬਣਾਏ ਹੋਏ ਨਿਯਮਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੰਦੇ ਹਾਂ। ਆਜ਼ਾਦੀ ਦਾ ਨਜਾਇਜ਼ ਫਾਇਦਾ ਉਠਾਉਣਾ, ਇਹ ਬੰਦਾ ਸੋਚ ਰਿਹਾ ਕਿ ਮੈਂ ਆਜ਼ਾਦੀ ਨੂੰ ਤੋੜ ਕੇ, ਨਿਯਮਾਂ ਨੂੰ ਤੋੜ ਕੇ ਇਹਦਾ ਨਜਾਇਜ਼ ਫਾਇਦਾ ਚੁੱਕਾਂ, ਉਲੰਘਣਾ ਕਰਾਂ, ਸ਼ਾਇਦ ਸੁਖੀ ਰਵਾਂਗਾ। ਪਰ ਰਿਜ਼ਲਟ ਇਹ ਕਹਿੰਦਾ ਹੈ ਕਿ ਸੁਖੀ ਦੇ ਬਜਾਏ ਦੁੱਖ ਸਾਹਮਣੇ ਆਉਂਦਾ ਹੈ, ਸੁੱਖ ਨਹੀਂ ਬਲਕਿ ਦੁੱਖ ਸਾਹਮਣੇ ਆਉਂਦਾ ਹੈ। ਇੱਕ ਬੇਨਤੀ ਮੈਂ ਹੋਰ ਵੀ ਰੱਖਦਾ ਚੱਲਾਂ। ਰਾਜਨੀਤੀ ਦੀ ਕੁਝ ਗੁਲਾਮੀ, ਕੁਝ ਸਮਾਜ ਨੀਤੀ ਦੇ ਬੰਧਨ ਤੇ ਕੁਝ ਧਰਮ ਨੀਤੀ ਦੇ ਬੰਧਨ, ਇਹ ਬੰਧਨ ਨਾ ਤੇ ਬੱਚਿਆਂ ਦੇ ਉੱਤੇ ਲਾਗੂ ਹੁੰਦੇ ਨੇ, ਔਰ ਇਹ ਬੰਧਨ ਨਾ ਪਸ਼ੂਆਂ, ਪਰਿੰਦਿਆਂ ਤੇ ਦੂਸਰੀਆਂ ਜੂਨਾਂ ਦੇ ਉੱਤੇ ਲਾਗੂ ਹੁੰਦੇ ਨੇ। ਰਾਜਨੀਤੀ ਦੇ ਜਿੰਨੇ ਕਾਨੂੰਨ ਬੰਧਨ, ਚਾਹੇ ਉਹ ਰੋਡ ਦੇ ਉੱਤੇ ਚੱਲਣ ਵਾਸਤੇ ਨੇ, ਚਾਹੇ ਉਹ ਦੁਨੀਆਂ ਵਿੱਚ ਰਹਿਣ ਵਾਸਤੇ ਨੇ, ਉਹ ਮਨੁੱਖ ਦੇ ਉੱਤੇ ਲਾਗੂ ਨੇ, ਪਸ਼ੂਆਂ, ਪਰਿੰਦਿਆਂ ਤੇ ਬਾਕੀ ਜੂਨਾਂ ਦੇ ਉੱਤੇ ਉਹ ਲਾਗੂ ਨਹੀਂ ਹੁੰਦੇ, ਆਇਦ ਨਹੀਂ ਹੁੰਦੇ। ਉਹ ਨਿਯਮ ਨੂੰ ਤੋੜਨ, ਨਾ ਤੋੜਨ ਉਹਨਾਂ ਦੇ ਉੱਤੇ ਕੋਈ ਕਾਨੂੰਨ, ਕੋਈ ਧਾਰਾ ਲਾਗੂ ਨਹੀਂ ਹੁੰਦੀ, ਤੁਹਾਡੇ ਉੱਤੇ ਹੁੰਦੀ ਹੈ। ਸਮਾਜ ਨੀਤੀ ਦੇ ਬਣੇ ਹੋਏ ਬੰਧਨ, ਸਮਾਜ ਨੀਤੀ ਦੇ ਨਿਯਮ, ਸਮਾਜ ਨੀਤੀ ਨੂੰ ਤੋੜਨਾ, ਅਗਰ ਤੁਸੀਂ ਤੋੜੋਗੇ ਤੁਹਾਡੇ ਉੱਤੇ ਸਮਾਜ ਵੱਲੋਂ ਕੋਈ ਨਾ ਕੋਈ ਦੋਸ਼ ਆਇਦ ਹੁੰਦਾ ਹੈ। ਪਸ਼ੂ ਤੋੜਦਾ ਹੈ, ਪਸ਼ੂ ਦੇ ਉੱਤੇ ਕੋਈ ਦੋਸ਼ ਆਇਦ ਨਹੀਂ, ਪਸ਼ੂ ਇਸ ਬੰਧਨ ਤੋਂ ਮੁਕਤ ਹੈ। ਸਮਾਜ ਨੀਤੀ ਦੇ ਘੇਰੇ ਵਿੱਚ ਪਸ਼ੂ ਨਹੀਂ ਆਉਂਦਾ, ਸਮਾਜ ਨੀਤੀ ਦੇ ਬੰਧਨ ਵਿੱਚ ਪਰਿੰਦੇ ਨਹੀਂ ਆਉਂਦੇ, ਰਾਜਨੀਤੀ ਦੇ ਘੇਰੇ ਵਿੱਚ ਨਹੀਂ ਆਉਂਦੇ। ਤੇ ਅਰਜ਼ ਕਰਾਂ, ਧਰਮ ਨੀਤੀ ਨੇ ਵੀ ਪਸ਼ੂ ਤੇ ਪਰਿੰਦਿਆਂ ਨੂੰ ਆਜ਼ਾਦ ਰੱਖਿਆ ਹੈ, ਉਹ ਵੀ ਇਸ ਬੰਧਨ ਵਿੱਚ ਨਹੀਂ ਆਉਂਦੇ। ਜੋ ਨੀਤੀ ਵਿੱਚ ਨਹੀਂ ਰਹਿੰਦਾ, ਮੂਲ ਰੂਪ ਵਿੱਚ ਕਹਿ ਲਓ ਪਸ਼ੂ ਹੈ, ਤੇ ਜੋ ਬਣੀ ਹੋਈ ਨੀਤੀ ਨੂੰ ਉਲੰਘਣ ਦਾ, ਨਿਯਮਾਂ ਨੂੰ ਤੋੜਨ ਦਾ ਯਤਨ ਕਰੇ, ਖਿਮਾ ਚਾਹਾਂਗਾ, ਜ਼ੁਬਾਨ ਕੰਬਦੀ, ਉਹ ਵੀ ਪਸ਼ੂ ਹੈ, ਪਸ਼ੂਆਂ ਤੋਂ ਘੱਟ ਨਹੀਂ ਹੈ, ਉਹ ਵੀ ਪਸ਼ੂ ਹੈ। ਪਸ਼ੂ ਨਿਯਮ ਨੂੰ ਤੋੜਦਾ ਹੈ, ਪਸ਼ੂ ਹੱਦ ਬੰਦੀ ਨੂੰ ਤੋੜਦਾ ਹੈ, ਮਨੁੱਖ ਵੀ ਹੱਦ ਬੰਦੀ ਨੂੰ ਤੋੜਦਾ ਹੈ, ਨਿਯਮ ਨੂੰ ਤੋੜਦਾ ਹੈ, ਫਿਰ ਇਹਦੇ ਅੰਦਰ ਤੇ ਉਹਦੇ ਅੰਦਰ ਫਰਕ ਕਿਸ ਗੱਲ ਦਾ ਹੋਇਆ? ਉਹ ਵੀ ਨਿਯਮ ਵਿੱਚ ਨਹੀਂ ਰਹਿਣਾ ਚਾਹੁੰਦਾ, ਇਹ ਵੀ ਨਿਯਮ ਵਿੱਚ ਨਹੀਂ ਰਹਿਣਾ ਚਾਹੁੰਦਾ, ਤੇ ਫਰਕ ਕਿਸ ਗੱਲ ਦਾ ਹੈ? ਪਸ਼ੂ ਦੇ ਤੁੱਲ ਹੋਏ। ਤੋ ਖੈਰ, ਨਿਯਮ ਦੀ ਉਲੰਘਣਾ ਕਰਨ ਕਰਕੇ ਜੀਵਨ ਦੇ ਅੰਦਰ ਦੁੱਖ ਆਣ ਕੇ ਖੜਾ ਹੋ ਜਾਂਦਾ ਹੈ, ਤੇ ਫਿਰ ਮਨੁੱਖ ਦਾ ਬਣਿਆ ਹੋਇਆ ਸੁਭਾਅ, ਇਹਦਾ ਪੱਕਿਆ ਹੋਇਆ ਸੁਭਾਅ, ਇਹ ਮੈਂ ਕਹਿ ਸਕਣਾ ਹਜ਼ਾਰਾਂ ਵਿੱਚੋਂ ਵਿਰਲੇ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਸੁਭਾਅ ਹੈ, ਮੇਰਾ ਵੀ ਇਹੀ ਹੈ, ਤੁਹਾਡਾ ਵੀ ਇਹੀ ਹੈ, ਹਜ਼ਾਰਾਂ ਵਿੱਚੋਂ ਵਿਰਲੇ ਨੂੰ ਛੱਡ ਕੇ ਦੁੱਖ ਆਉਂਦਾ ਹੈ ਜੀਵਨ ਵਿੱਚ, ਤੇ ਕੋਈ ਕੋਲ ਬਹਿ ਕੇ ਸਾਡੇ ਦੁੱਖ ਦੀ ਦਾਸਤਾਨ ਸੁਣਨੀ ਚਾਹੇ, ਸਾਡੇ ਦੁੱਖ ਦੀ ਕਥਾ, ਦੁੱਖ ਦੀ ਗਾਥਾ ਫਰੋਲਣੀ ਚਾਹੇ, ਤੇ ਸਾਡੀ ਉਂਗਲੀ ਦੂਸਰੇ ਵੱਲ ਉੱਠਦੀ ਹੈ। ਮੈਂ ਤੇ ਬੜਾ ਸੁਖੀ ਸੀ, ਪਰ ਮੈਂ ਦੂਜੇ ਕਾਰਨ ਦੁਖੀ ਹਾਂ, ਮੈਂ ਆਪਣੇ ਕਾਰਨ ਦੁਖੀ ਨਹੀਂ ਹਾਂ। ਬੜੇ ਧਿਆਨ ਨਾਲ ਸਮਝਣ ਦੀ ਕਿਰਪਾ ਕਰਿਓ, ਮੈਂ ਆਪਣੇ ਕਾਰਨ ਦੁਖੀ ਨਹੀਂ ਹਾਂ, ਦੁਖੀ ਤਾਂ ਮੈਂ ਹਾਂ, ਪਰ ਦੁਖੀ ਮੈਂ ਦੂਜੇ ਦੇ ਕਾਰਨ ਹਾਂ।
ਤੇ ਹੁਣ ਦੂਜਾ ਸਾਡੇ ਜੀਵਨ ਦੇ ਅੰਦਰ ਕੌਣ ਹੈ? ਮਾਂ ਬਾਪ ਨੂੰ ਪੁੱਛੋ ਵੀ ਦੁਖੀ ਹੋ, ਕਲਪਦੇ ਨਜ਼ਰ ਆ ਰਹੇ ਹੋ, ਕਾਰਨ ਉਹ ਕਹਿੰਦੇ ਨੇ ਜਿਤਨਾ ਸਮਾਂ ਅਸੀਂ ਦੋ ਸੀ ਬੜਾ ਜੀਵਨ ਦੇ ਅੰਦਰ ਚੈਨ ਸ਼ਾਂਤੀ ਸੀ, ਬਸ ਜਦੋਂ ਤੋਂ ਬੱਚਿਆਂ ਨੇ ਜਨਮ ਲੈ ਲਿਆ ਘਰ ਦੀ

ਤੂੰ ਰੋਂਦਾ ਕਲਪਦਾ ਹੋਕੇ ਭਰਦਾ ਚੋਰੇ ਚੁਰਦਾ ਹੋਇਆ ਨਜ਼ਰ ਪੈ ਰਹੇ ਕਿਉਂ? ਉਹ ਕਹਿੰਦਾ ਜਿਤਨਾ ਸਮਾਂ ਮੈਂ ਇਕੱਲਾ ਸੀ ਸੁਖੀ ਸੀ, ਪਤਨੀ ਆ ਗਈ ਉਦੋਂ ਤੋਂ ਲੈ ਕੇ ਦੁੱਖ ਬਣ ਗਿਆ। ਮੇਰੇ ਦੁੱਖ ਦਾ ਕਾਰਨ ਮੇਰੀ ਪਤਨੀ ਹੈ। ਪਤਨੀ ਨੂੰ ਪੁੱਛੋ ਵੀ ਤੂੰ ਕਿਉਂ ਰੋ ਰਹੀ ਹੈ, ਤੇਰੇ ਰੋਣ ਦਾ, ਤੇਰੇ ਦੁੱਖ ਦਾ ਕਾਰਨ? ਉਹ ਕਹਿੰਦੀ ਮੈਂ ਤੇ ਬਿਲਕੁਲ ਆਨੰਦ ਵਿੱਚ ਹਾਂ, ਪਰ ਕਰਾਂ ਕਿ ਜਦੋਂ ਦਾ ਪਤੀ ਮਿਲ ਗਿਆ ਉਦੋਂ ਦਾ ਦੁੱਖ ਬਣ ਗਿਆ। ਪਤਨੀ ਦਾ ਦੋਸ਼ ਪਤੀ ਉੱਤੇ, ਪਤੀ ਦਾ ਦੋਸ਼ ਪਤਨੀ ਉੱਤੇ ਹੈ। ਮਾਂ ਬਾਪ ਦਾ ਦੋਸ਼ ਬੱਚਿਆਂ ਉੱਤੇ ਤੇ ਬੱਚਿਆਂ ਦਾ ਦੋਸ਼ ਮਾਂ ਬਾਪ ਦੇ ਉੱਤੇ। ਭਾਈ ਕਹਿ ਰਿਹਾ ਮੈਂ ਦੂਜੇ ਭਾਈ ਕਰਕੇ ਦੁਖੀ ਹਾਂ, ਭਾਈ ਕਹਿ ਰਿਹਾ ਮੈਂ ਭੈਣ ਕਰਕੇ ਦੁਖੀ ਹਾਂ, ਇੱਕ ਯਾਰ ਕਹਿ ਰਿਹਾ ਮੈਂ ਦੂਸਰੇ ਸੱਜਣ ਮਿੱਤਰ ਕਰਕੇ ਦੁਖੀ ਹਾਂ, ਔਰ ਫਿਰ ਕੋਈ ਇਹ ਕਹਿ ਦਿੰਦਾ ਮੈਂ ਸਮਾਜ ਕਰਕੇ ਦੁਖੀ ਹਾਂ। ਕਦੀ ਕਦੀ ਮਨੁੱਖ ਇੱਥੇ ਤੱਕ ਵੀ ਬੋਲਣ ਦੀ ਹਿੰਮਤ ਕਰ ਲੈਂਦਾ ਹੈ, ਉਹ ਕਹਿੰਦਾ ਮੈਂ ਨਿਰੰਕਾਰ ਕਰਕੇ ਦੁਖੀ ਹਾਂ। ਕਰਮ ਤੇ ਮੈਂ ਬਹੁਤ ਕਰ ਰਿਹਾ, ਮੈਂ ਕਰਦਾ ਬਹੁਤ ਹਾਂ, ਸੇਵਾ ਬੜੀ ਹੈ, ਸਿਮਰਨ ਬੜਾ ਹੈ, ਨਿਰੰਕਾਰ ਸੁਣਿਆ ਸੀ ਕੁਝ ਦਿੰਦਾ ਹੈ, ਦੇ ਕੁਝ ਨਹੀਂ ਰਿਹਾ, ਮੈਂ ਉਹਦੇ ਕਾਰਨ ਦੁਖੀ ਹਾਂ। ਤੋ ਹੁਣ ਜਦ ਵੀ ਬੰਦਾ ਦੋਸ਼ ਆਇਦ ਕਰਦਾ ਹੈ ਉਹ ਦੂਸਰੇ ਦੇ ਉੱਤੇ ਕਰਦਾ ਹੈ, ਜਦ ਵੀ ਬੰਦਾ ਉਂਗਲੀ ਦਾ ਇਸ਼ਾਰਾ ਕਰਦਾ ਹੈ ਦੂਜੇ ਵੱਲ ਮੈਂ ਤੇਰੇ ਕਰਕੇ ਦੁਖੀ ਹਾਂ। ਤੋ ਹੁਣ ਬੇਨਤੀ ਕਰਾਂ ਜੇ ਮੇਰੀ ਉਂਗਲੀ ਮੇਰੇ ਵੱਲ ਆ ਹੀ ਨਹੀਂ ਰਹੀ, ਮਤਲਬ ਮੇਰਾ ਇਸ਼ਾਰਾ ਮੇਰੇ ਵੱਲ ਆ ਹੀ ਨਹੀਂ ਰਿਹਾ ਕਿ ਮੈਂ ਆਪਣੇ ਕਾਰਨ ਦੁਖੀ ਹਾਂ, ਮੇਰੇ ਦੁੱਖ ਦਾ ਕਾਰਨ ਹੀ ਦੂਜਾ ਹੈ, ਤੋ ਫਿਰ ਬਦਲਣਾ ਵੀ ਦੂਜੇ ਨੂੰ ਚਾਹੀਦਾ, ਮੈਂ ਆਪਣੇ ਆਪ ਨੂੰ ਕਿਉਂ ਬਦਲਾਂ? ਜਦ ਮੈਂ ਆਪਣੇ ਕਾਰਨ ਦੁਖੀ ਨਹੀਂ ਤੋ ਮੈਂ ਆਪਣੇ ਆਪ ਨੂੰ ਬਦਲਾਂ ਕਿਉਂ? ਨਿਯਮ ਇਹ ਕਹਿੰਦਾ ਜਿਹਦੇ ਕਾਰਨ ਦੁਖੀ ਹੈ ਉਹ ਬਦਲਣਾ ਚਾਹੀਦਾ। ਹੁਣ ਮੇਰਾ ਇਸ਼ਾਰਾ ਦੂਜੇ ਵੱਲ, ਮੈਂ ਦੂਜੇ ਕਾਰਨ ਦੁਖੀ ਹਾਂ। ਪਤੀ ਦਾ ਇਸ਼ਾਰਾ ਹੈ ਪਤਨੀ ਵੱਲ ਕਿ ਮੈਂ ਇਹਦੇ ਕਾਰਨ ਦੁਖੀ ਹਾਂ, ਤੇ ਪਤੀ ਦਾ ਸਾਰਾ ਜ਼ੋਰ, ਸਾਰਾ ਉਪਦੇਸ਼, ਸਾਰਾ ਯਤਨ ਇੱਥੇ ਹੁੰਦਾ ਹੈ ਕਿ ਪਤਨੀ ਆਪਣੇ ਸੁਭਾਅ ਨੂੰ ਬਦਲ ਲਵੇ, ਮੈਂ ਨਾ ਬਦਲਾਂ। ਕਿਉਂ ਮੈਂ ਨਾ ਬਦਲਾਂ? ਕਿਉਂਕਿ ਮੈਂ ਆਪਣੇ ਕਾਰਨ ਦੁਖੀ ਨਹੀਂ ਹਾਂ, ਮੈਂ ਦੁਖੀ ਹਾਂ ਪਤਨੀ ਕਾਰਨ, ਤੇ ਹੁਣ ਸੁਭਾਅ ਨੂੰ ਪਤਨੀ ਬਦਲੇ। ਪਤਨੀ ਦਾ ਸਾਰਾ ਜ਼ੋਰ, ਸਾਰਾ ਯਤਨ ਇਸ ਗੱਲ ਦੇ ਉੱਤੇ ਹੁੰਦਾ ਹੈ, ਉਹ ਕਹਿੰਦੀ ਮੈਂ ਆਪਣਾ ਸੁਭਾਅ ਨਾ ਬਦਲਾ। ਹੁਣ ਬਦਲੇ ਕੌਣ? ਪਤੀ ਆਪਣੇ ਆਪ ਨੂੰ ਬਦਲੇ, ਕਿਉਂਕਿ ਮੈਂ ਦੁਖੀ ਹਾਂ ਪਤੀ ਦੇ ਕਾਰਨ, ਤੇ ਸੁਭਾਅ ਜਾਂ ਨਿਯਮ ਬਦਲਨੇ ਨੇ, ਤੇ ਫਿਰ ਪਤੀ ਬਦਲੇ, ਮੈਂ ਕਿਉਂ ਬਦਲਾਂ? ਚਲੋ ਗੱਲ ਹੋਰ ਅੱਗੇ ਕਰੀਏ। ਮਾਂ ਬਾਪ ਸਾਰਾ ਉਪਦੇਸ਼, ਸਾਰਾ ਜ਼ੋਰ ਲਾ ਰਹੇ ਨੇ ਬੱਚੇ ਆਪਣੇ ਆਪ ਨੂੰ ਬਦਲਣ, ਤੇ ਬੱਚਿਆਂ ਦਾ ਸਾਰਾ ਜ਼ੋਰ ਹੈ ਮਾਂ ਬਾਪ ਬਦਲਣ। ਹੁਣ ਗੁਰਬਾਣੀ ਨੂੰ ਪੁੱਛੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪਾਤਸ਼ਾਹ ਦੁਖੀ ਤੇ ਅਸੀਂ ਹਾਂ, ਮਾਰ ਤੇ ਸਾਨੂੰ ਪੈ ਰਹੀ ਹੈ, ਕਿਉਂਕਿ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਹਮ ਦੋਸ਼ਾਂ ਦਾ ਕਿਆ ਹਾਲ, ਮਾਰ ਸਾਨੂੰ ਪੈ ਰਹੀ ਹੈ, ਦੁਖੀ ਅਸੀਂ ਹਾਂ, ਪਰ ਸਤਿਗੁਰੂ ਬੇਨਤੀ ਤੁਹਾਡੇ ਸਾਹਮਣੇ ਕਰਕੇ ਤੁਹਾਡੇ ਕੋਲੋਂ ਜਵਾਬ ਲੈਣਾ ਚਾਹੁੰਦੇ ਹਾਂ, ਸਾਡੇ ਦੁੱਖ ਦਾ ਕਾਰਨ ਕੀ ਹੈ? ਕੋਈ ਦੂਜਾ ਕਾਰਨ ਹੈ ਜਾਂ ਮੈਂ ਕਾਰਨ ਆ? ਦੇਖੋ ਜੇ ਤੇ ਕਵਾਂ ਮੈਂ ਤੁਹਾਡੇ ਸਾਹਮਣੇ ਕੋਈ ਗੱਲ ਆਪਣੀ ਦਲੀਲ ਆਪਣੇ ਗਿਆਨ ਵਿੱਚੋਂ, ਤੇ ਮੇਰਾ ਗਿਆਨ ਅਧੂਰਾ ਕਿਉਂਕਿ ਮੈਂ ਆਪ ਅਧੂਰਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਨਾ ਗਿਆਨ ਅਧੂਰਾ ਹੈ ਤੇ ਨਾ ਦਲੀਲ ਅਧੂਰੀ। ਤੋ ਹੁਣ ਗੁਰੂ ਨੂੰ ਪੁੱਛਿਆ ਸਤਿਗੁਰੂ ਮੈਂ ਦੁਖੀ ਹਾਂ, ਮੈਂ ਆਪਣੇ ਕਾਰਨ ਦੁਖੀ ਹਾਂ ਜਾਂ ਮੈਂ ਦੂਜਿਆਂ ਦੇ ਕਾਰਨ ਦੁਖੀ ਹਾਂ? ਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਨੇ, ਉਹ ਕਹਿੰਦੇ ਨੇ ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਅਵਰ ਜਣਾ ਦਾ ਮਤਲਬ ਕੀ ਹੈ? ਦੂਜਿਆਂ ਨੂੰ। ਜੋ ਮੈਂ ਕੀਆ, ਜੋ ਮੈਂ ਕਮਾਈ ਕੀਤੀ ਹੈ, ਜੋ ਮੈਂ ਕਰਮ ਕੀਤੇ ਨੇ, ਸੋ ਮੈਂ ਪਾਇਆ, ਉਹ ਮੇਰੀ ਝੋਲੀ ਵਿੱਚ ਆ ਗਿਆ, ਦੋਸ਼ ਨਾ ਦੀਜੈ ਅਵਰ ਜਣਾ। ਇੱਕ ਬੇਨਤੀ ਮੈਂ ਇੱਥੇ ਰੁਕ ਕੇ ਹੋਰ ਕਰਦਾ ਚੱਲਾਂ ਆਪ ਸੂਝਵਾਨ ਸੰਗਤਾਂ ਦੇ ਸਨਮੁੱਖ। ਦੁਨੀਆਂ ਦੇ ਅੰਦਰ ਜਿੰਨੇ ਫਲਦਾਰ ਬੂਟੇ ਨੇ, ਉਹ ਬੂਟੇ ਆਪਣਾ ਫਲ ਆਪ ਨਹੀਂ ਖਾਂਦੇ। ਅਮਰੂਦ ਦੇ ਬੂਟੇ ਨੂੰ ਬੜਾ ਫਲ ਲੱਗਦਾ ਹੈ, ਪਰ ਅਮਰੂਦ ਦਾ ਬੂਟਾ ਆਪਣਾ ਫਲ ਆਪ ਨਹੀਂ ਖਾਂਦਾ, ਦੂਸਰੇ ਖਾਂਦੇ ਨੇ। ਪਸ਼ੂ ਖਾਂਦੇ ਨੇ, ਕੀੜੇ ਖਾਂਦੇ ਨੇ, ਪਰਿੰਦੇ ਖਾਂਦੇ ਨੇ, ਮਨੁੱਖ ਖਾਂਦਾ ਹੈ। ਸੇਬ ਹੈ, ਸੰਤਰਾ ਹੈ, ਕੇਲੇ ਨੇ, ਅੰਗੂਰ ਨੇ, ਜਿਤਨੇ ਵੀ ਫਲ ਨੇ ਲੱਗਦੇ ਨੇ ਬੂਟਿਆਂ ਦੇ ਨਾਲ, ਪਰ ਉਹ ਬੂਟਾ ਫਲ ਆਪ ਨਹੀਂ ਖਾ ਰਿਹਾ, ਪੈਦਾ ਕਰ ਰਿਹਾ ਦੂਜੇ ਵਾਸਤੇ, ਫਲ ਖਾ ਰਿਹਾ ਦੂਜਾ। ਮਨੁੱਖ ਇੱਕ ਇਸ ਤਰ੍ਹਾਂ ਦਾ ਰੁੱਖ ਹੈ, ਮਨੁੱਖ ਇੱਕ ਇਸ ਤਰ੍ਹਾਂ ਦਾ ਬੂਟਾ ਹੈ, ਇਹਨੂੰ ਜੋ ਵੀ ਫਲ ਲੱਗਦਾ ਹੈ
ਇਹਦੀ ਝੋਲੀ ਵਿੱਚ ਡਿੱਗਦਾ ਹੈ।

0: ਇਹਨੂੰ ਹੀ ਖਾਣਾ ਪੈਂਦਾ ਹੈ। ਫਿਰ ਮੈਂ ਬੇਨਤੀ ਕਰਾਂ, ਮਨੁੱਖ ਇੱਕ ਇਸ ਤਰ੍ਹਾਂ ਦਾ ਬੂਟਾ ਹੈ, ਇਹਨੂੰ ਜਿਸ ਤਰ੍ਹਾਂ ਦਾ ਵੀ ਫਲ ਲੱਗਦਾ ਹੈ, ਫਲ ਕੌੜਾ ਲੱਗੇ ਤਾਂ ਤੇਰੀ ਝੋਲੀ ਵਿੱਚ ਆਉਣਾ ਹੈ ਤੇ ਖਾਣਾ ਤੈਨੂੰ ਪੈਣਾ ਹੈ, ਫਲ ਮਿੱਠਾ ਲੱਗੇ ਡਿੱਗਣਾ ਤੇਰੀ ਝੋਲੀ ਵਿੱਚ ਖਾਣਾ ਵੀ ਤੈਨੂੰ ਪੈਣਾ ਹੈ। ਇਹ ਗੱਲ ਵੱਖਰੀ ਹੈ ਕਿ ਹੱਸ ਕੇ ਖਾ ਲਵੇ ਜਾਂ ਰੋ ਕੇ ਖਾ ਲਵੇ। ਕਰਮ ਕਰਨ ਲੱਗਾ, ਬੀਜ ਬੀਜਣ ਲੱਗਾ, ਬੰਦਾ ਨੇਤਰ ਬੰਦ ਕਰਕੇ ਕਰਮ ਕਰਦਾ, ਨੇਤਰ ਬੰਦ ਕਰਕੇ, ਅੱਖਾਂ ਖੋਲ ਕੇ ਕਰਮ ਨਹੀਂ ਕਰਦਾ, ਖਿਮਾ ਚਾਹਾਂਗਾ। ਫਿਰ ਉਹ ਬੁਰੇ ਕਰਮ ਬੁਰੇ ਬੀਜ ਦੀ ਤਰ੍ਹਾਂ ਨੇ, ਬੁਰਿਆਂ ਕਰਮਾਂ ਕੋਲੋਂ ਜਿਹੜਾ ਦੁੱਖ ਦਾ ਫਲ ਸਾਡੀ ਝੋਲੀ ਵਿੱਚ ਡਿੱਗਦਾ ਹੈ, ਉਹ ਖਾਣਾ ਆਪ ਨੂੰ ਪੈਣਾ। ਜਦ ਉਹ ਫਲ ਖਾਣਾ ਪੈਂਦਾ, ਫਿਰ ਪਛਤਾਉਂਦਾ ਬੜਾ ਹੈ, ਫਿਰ ਕੁਰਲਾਉਂਦਾ ਬੜਾ ਹੈ। ਤੇ ਮੈਂ ਅਕਸਰ ਇੱਕ ਹੀ ਗੱਲ ਤਕਰੀਬਨ ਹਰ ਦੁਖਿਆਰੇ ਦੇ ਮੂੰਹ ਵਿੱਚੋਂ ਸੁਣੀ ਹੈ, ਉਹ ਕਹਿੰਦਾ ਐਸ ਜੀਵਨ ਦੇ ਅੰਦਰ ਤੇ ਮੈਂ ਕੋਈ ਮੰਦਾ ਕਮਾਇਆ ਨਹੀਂ, ਪਤਾ ਨਹੀਂ ਮੇਰੇ ਜੀਵਨ ਵਿੱਚ ਦੁੱਖ ਕਿਉਂ ਬਣ ਗਿਆ। ਕਹਿੰਦੇ ਨੇ ਕਿ ਕਰਮਾਂ ਦਾ ਫਲ ਹੁੰਦਾ ਹੈ ਦੁੱਖ, ਪਰ ਮੈਂ ਵੇਖਦਾ ਮੇਰੇ ਕਰਮ ਬੜੇ ਚੰਗੇ ਨੇ, ਪਤਾ ਨਹੀਂ ਦੁੱਖ ਕਿਉਂ ਬਣ ਗਿਆ। ਇਹਦਾ ਮਤਲਬ ਇਹ ਹੋਇਆ ਕਿ ਜੇ ਤੂੰ ਬੁਰਾ ਕਰਮ ਕੀਤਾ ਨਹੀਂ ਤੇ ਪ੍ਰਮਾਤਮਾ ਜਾਣ ਬੁੱਝ ਕੇ ਤੈਨੂੰ ਦੁੱਖ ਦੇ ਰਿਹਾ, ਫਿਰ ਤੇ ਪ੍ਰਮਾਤਮਾ ਤੇਰਾ ਵੈਰੀ ਹੋਇਆ, ਫਿਰ ਤੇ ਪ੍ਰਮਾਤਮਾ ਵੀ ਸਾਡੇ ਵਰਗਾ ਈਰਸ਼ਾਵਾਦੀ ਹੋਇਆ, ਕਿਸੇ ਨੂੰ ਦੁੱਖ ਦੇ ਦਿੰਦਾ, ਕਿਸੇ ਨੂੰ ਸੁੱਖ ਦੇ ਦਿੰਦਾ, ਜਿਹੜੇ ਆਪਣੇ ਨੇ ਉਹਨਾਂ ਨੂੰ ਸੁੱਖ, ਜਿਹੜੇ ਬੇਗਾਨੇ ਨੇ ਉਹਨਾਂ ਨੂੰ ਦੁੱਖ। ਤੇ ਜੇ ਪ੍ਰਮਾਤਮਾ ਇਸ ਤਰ੍ਹਾਂ ਦਾ ਹੈ ਤੇ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਮੂਲ ਮੰਤਰ ਵਿੱਚ ਉਹਨੂੰ ਕਹਿ ਰਹੇ ਨੇ ਤੂੰ ਨਿਰਵੈਰ ਹੈ, ਤੇ ਫਿਰ ਕਿਉਂ ਕਹਿ ਰਹੇ ਨੇ ਤੂੰ ਨਿਰਵੈਰ ਹੈ? ਜਦ ਉਹ ਕਿਸੇ ਦਾ ਵੈਰੀ ਹੈ, ਕਿਸੇ ਦਾ ਸੱਜਣ ਹੈ, ਤੇ ਫਿਰ ਨਿਰਵੈਰ ਕਹਿਣ ਦੀ ਕੀ ਲੋੜ ਹੈ? ਹਕੀਕਤ ਇਹ ਹੈ, ਪਰਮਾਤਮਾ ਕਿਸੇ ਦੇ ਨਾਲ ਈਰਸ਼ਾ ਨਹੀਂ ਰਚਦਾ, ਪਰਮਾਤਮਾ ਕਿਸੇ ਦਾ ਦੁਖੀ ਨਹੀਂ ਹੈ, ਪਰਮਾਤਮਾ ਕਿਸੇ ਦਾ ਵੈਰੀ ਨਹੀਂ ਹੈ। ਦੁੱਖ ਬਣਦੇ ਨੇ ਤੁਹਾਡੇ ਆਪਣੇ ਕਾਰਨ, ਦੋਸ਼ ਤੁਸੀਂ ਰੱਖ ਦਿੰਦੇ ਹੋ ਸਮਾਜ ਦੇ ਮੱਥੇ, ਸਮਾਜ ਦੇ ਮੱਥੇ ਤੋਂ ਅੱਗੇ ਗੱਲ ਨਿਕਲ ਜਾਏ ਤੇ ਦੋਸ਼ ਰੱਖ ਦਿੰਦੇ ਹੋ ਗੁਰੂ ਦੇ ਉੱਤੇ, ਗੁਰੂ ਦੇ ਰਿਹਾ ਹੈ, ਮੇਰੇ ਕਰਮ ਤੇ ਬੜੇ ਚੰਗੇ ਨੇ, ਦੋਸ਼ ਗੁਰੂ ਦੇ ਉੱਤੇ, ਗੁਰੂ ਦੁੱਖ ਦੇ ਰਿਹਾ ਹੈ। ਤੋ ਹੁਣ ਮੈਂ ਬੇਨਤੀ ਕਰ ਰਿਹਾ ਸਾਂ, ਦੱਤੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਬੀਜਿਆ ਉਹ ਤੈਨੂੰ ਵੱਢਣਾ ਪੈਣਾ ਹੈ, ਤੇ ਨਾਲ ਲੱਗਦੀ ਹੈ ਬੇਨਤੀ ਕਰਾਂ ਖਾਣਾ ਵੀ ਤੈਨੂੰ ਪੈਣਾ ਹੈ। ਦੋਸ਼ ਨਾ ਦੀਜੈ ਅਵਰ ਜਣਾ, ਦੂਜੇ ਨੂੰ ਦੋਸ਼ ਕਿਉਂ ਦੇ ਰਿਹਾ? ਇੱਥੇ ਮੈਂ ਇੱਕ ਬੇਨਤੀ ਹੋਰ ਕਰਦਾ ਚੱਲਾਂਗਾ। ਇੱਕ ਦਿਨ ਸ਼ਾਮਾਂ ਦੀ ਕਥਾ ਦੇ ਅੰਦਰ ਮੈਂ ਰਜ ਗੁਜ਼ਾਰੀ ਸੀ, ਧਰਮ ਵਿਅਕਤੀਗਤ ਨਹੀਂ ਹੈ, ਧਰਮ ਵਿਅਕਤੀਗਤ ਹੈ, ਧਰਮ ਸਾਂਝਾ ਨਹੀਂ ਹੈ, ਤਨ ਸਾਂਝਾ ਹੈ, ਧਰਮ ਵਿਅਕਤੀਗਤ ਹੈ। ਇਸ ਨੁਕਤੇ ਨੂੰ ਥੋੜਾ ਜਿਹਾ ਖੋਲਣ ਦਾ ਯਤਨ ਕਰਾਂ। ਅਗਰ ਧਰਮ ਪਤਨੀ ਕਮਾ ਰਹੀ ਹੈ ਤੇ ਪਤਨੀ ਦਾ ਹਿਰਦਾ ਬੜਾ ਸ਼ਾਂਤ ਹੈ, ਪਤੀ ਕਲਪਦਾ ਕੁਰਜਦਾ ਨਜ਼ਰ ਪੈਂਦਾ ਹੈ ਉਸੇ ਘਰ ਦੀ ਛੱਤ ਦੇ ਹੇਠਾਂ, ਅਗਰ ਧਰਮ ਪਤੀ ਦੇ ਕੋਲ ਹੈ ਤੇ ਉਹ ਬਿਲਕੁਲ ਸ਼ਾਂਤ ਹਿਰਦੇ ਦਾ ਮਾਲਕ ਹੈ ਤੇ ਪਤਨੀ ਦੁਖਿਆਰੀ ਨਜ਼ਰ ਪੈ ਰਹੀ, ਉਹ ਕਲਪਦੀ ਨਜ਼ਰ ਪੈ ਰਹੀ, ਅਗਰ ਧਰਮ ਮਾਂ ਬਾਪ ਦੇ ਕੋਲ ਹੈ ਉਹ ਬੜੇ ਸ਼ਾਂਤ ਨੇ ਤੇ ਬੱਚੇ ਕਲਪਦੇ ਨਜ਼ਰ ਪੈ ਰਹੇ ਨੇ, ਅਗਰ ਕਿਸੇ ਬੱਚੇ ਦੇ ਕੋਲ ਹੈ ਤੇ ਉਹ ਸ਼ਾਂਤ ਤੇ ਮਾਂ ਬਾਪ ਕਲਪਦੇ ਨਜ਼ਰ ਪੈ ਰਹੇ ਨੇ, ਪਿਤਾ ਤੇ ਪੁੱਤਰ ਹਰਨਾਕਸ਼ ਤੇ ਪ੍ਰਹਿਲਾਦ, ਪ੍ਰਹਿਲਾਦ ਬੜਾ ਸ਼ਾਂਤ ਹਿਰਦੇ ਦਾ ਮਾਲਕ ਹੈ, ਹਰਨਾਕਸ਼ ਬੜਾ ਤਾਮਸਿਕ ਹਿਰਦੇ ਦਾ ਮਾਲਕ ਹੈ, ਤਪਦਾ ਹੋਇਆ ਕੁਰਜਦਾ ਨਜ਼ਰ ਪੈ ਰਿਹਾ। ਬਾਬਾ ਪਿਰਥੀ ਚੰਦ, ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ, ਇਹ ਦੋਵੇਂ ਸਕੇ ਭਰਾ ਨੇ, ਬਲਕਿ ਬਾਬਾ ਪਿਰਥੀ ਚੰਦ ਜੀ ਵੱਡੇ ਨੇ ਉਮਰ ਦੇ ਅੰਦਰ। ਹੁਣ ਬਾਬਾ ਪਿਰਥੀ ਚੰਦ ਜੀ ਕਲਪਦੇ ਕੁਰਜਦੇ ਹੋਕੇ ਚੋਰੇ ਭਰਦੇ ਨਜ਼ਰ ਪੈ ਰਹੇ ਨੇ ਤੇ ਗੁਰੂ ਅਰਜਨ ਦੇਵ ਸਾਹਿਬ ਬੜੇ ਸ਼ਾਂਤ ਨਜ਼ਰ ਪੈ ਰਹੇ ਨੇ, ਦੋਵੇਂ ਸਕੇ ਭਰਾ ਨੇ, ਮਾਂ ਇੱਕ, ਪਿਤਾ ਇੱਕ, ਘਰ ਵੀ ਇੱਕ, ਔਰ ਖਡਾਉਣ ਵਾਲੇ ਖਡਾਵੇ ਵੀ ਇੱਕ ਹੀ ਨੇ, ਪਰ ਇੱਕ ਸ਼ਾਂਤ ਹੈ, ਇੱਕ ਬੜਾ ਦੁਖੀ ਹੈ। ਕਾਰਨ, ਇੱਕ ਨੇ ਧਰਮ ਨੂੰ ਜਾਣ ਲਿਆ, ਇੱਕ ਨੇ ਧਰਮ ਨੂੰ ਮੁਕੰਮਲ ਤੌਰ ਦੇ ਉੱਤੇ ਸਮਝਿਆ ਨਹੀਂ ਹੈ। ਧਨ ਇੱਕ ਦੇ ਜ਼ਰੀਏ ਪਰਿਵਾਰ ਵਿੱਚ ਆਉਂਦਾ ਹੈ, ਇੱਕ ਦੇ ਜ਼ਰੀਏ, ਤੇ ਪਰਿਵਾਰ ਦੇ ਮੈਂਬਰ ਨੇ 5, ਪਰਿਵਾਰ ਦੇ ਮੈਂਬਰ ਨੇ 10, ਉਹ 10 ਦੇ 10 ਮੈਂਬਰ ਇੱਕ ਦੇ ਜ਼ਰੀਏ ਆਏ ਹੋਏ ਧਨ ਕੋਲੋਂ ਲਾਭ ਉਠਾ ਰਹੇ ਨੇ। ਧਨ ਆਇਆ ਪਿਤਾ ਦੇ ਰਾਹੀਂ, ਉਸ ਧਨ ਦੇ ਨਾਲ ਬਣੇ ਮਕਾਨ, ਮਕਾਨ ਵਿੱਚ ਸਾਰੇ ਹੀ ਰਹਿ ਰਹੇ ਨੇ, ਸਾਰੇ ਆਨੰਦ ਲੈ ਰਹੇ ਨੇ ਮਕਾਨ ਦਾ। ਧਨ ਆਇਆ ਮਾਂ ਦੇ ਰਾਹੀਂ, ਉਸ ਧਨ ਦੇ ਨਾਲ ਆਇਆ ਭੋਜਨ, ਤੇ ਭੋਜਨ ਖਾ ਰਹੇ ਨੇ ਸਾਰੇ ਪਰਿਵਾਰ ਦੇ ਮੈਂਬਰ। ਧਨ ਇੱਕ ਦੇ ਜ਼ਰੀਏ ਆਉਂਦਾ ਹੈ, ਲਾਭ ਘਰ ਦੇ ਸਾਰਿਆਂ ਮੈਂਬਰਾਂ ਨੂੰ ਮਿਲਦਾ, ਪਰ ਧਰਮ ਜਿਹਦੇ ਕੋਲ ਹੁੰਦਾ ਹੈ ਉਹਨੂੰ ਲਾਭ ਮਿਲਦਾ, ਦੂਜੇ ਨੂੰ ਉਹਦਾ ਲਾਭ ਨਹੀਂ ਮਿਲਦਾ। ਦੂਸਰਾ ਕਲਪ ਦਾ ਖੁਰਜਦਾ ਨਜ਼ਰ ਪੈਂਦਾ। ਤੋ ਅਸੀਂ ਦੋਸ਼ ਦੂਜੇ ਨੂੰ ਦੇਨੇ ਆ। ਆਪਣੇ ਗਿਰਵਾਨ ਦੇ ਅੰਦਰ ਝਾਤੀ ਮਾਰ ਕੇ ਵੇਖੋ ਸਾਡਾ ਅੰਦਰ ਖੜਾ ਕਿੱਥੇ ਹੈ। ਅੰਦਰ ਸਾਡੇ ਈਰਸ਼ਾ, ਦਵੇਸ਼, ਨਿੰਦਾ, ਚੁਗਲੀ, ਬੁਰਾ ਸੋਚਣਾ ਹਰ ਵਕਤ ਇਹ ਮਾਲਾ ਬਣ ਕੇ ਅੰਦਰ ਚੱਲਦਾ ਰਹਿੰਦਾ। ਤੋ ਫਿਰ ਇਹ ਮਾੜੀ ਸੋਚ, ਬੁਰਾ ਚਿਤਵਣਾ ਦੁੱਖ ਨੂੰ ਜਨਮ ਨਾ ਦਵੇ ਤੋ ਹੋਰ ਕਿਸ ਨੂੰ ਜਨਮ ਦਵੇ। ਇਹਦੇ ਕੋਲੋਂ ਸ਼ਾਂਤੀ ਸਕੂਨ ਨੇ ਤੇ ਜਨਮ ਲੈਣਾ ਨੇ, ਜਨਮ ਤੇ ਦੁੱਖ ਨੇ ਲੈਣਾ। ਔਰ ਉਹ ਦੁੱਖ ਜਨਮ ਲੈ ਰਿਹਾ, ਬਾਖੂਬੀ ਢੰਗ ਦੇ ਨਾਲ ਦੁੱਖ ਸਾਡੇ ਜੀਵਨ ਵਿੱਚ ਆ ਰਿਹਾ। ਆਉਂਦਾ ਦੁੱਖ, ਅਸੀਂ ਦੂਸਰੇ ਨੂੰ ਦੋਸ਼ ਦਿੰਨੇ ਆ ਤੇ ਫਿਰ ਦੂਸਰੇ ਨੂੰ ਬਦਲਣ ਦੇ ਉੱਤੇ ਜ਼ੋਰ ਲੱਗਦਾ ਸਾਡਾ। ਕਿਉਂ ਜ਼ੋਰ ਲੱਗਦਾ ਹੈ? ਕਿਉਂਕਿ ਅਸੀਂ ਦੂਸਰੇ ਨੂੰ ਆਪਣੇ ਅਨੁਸਾਰ ਚਲਾਉਣ ਵਿੱਚ ਆਨੰਦ ਲੈਨੇ ਆ। ਆਨੰਦ ਇਹਨੂੰ ਮੈਂ ਥੋੜਾ ਜਿਹਾ ਖੋਲਦਾ ਚੱਲਾਂ। ਅਸੀਂ ਆਪਣੀ ਮਰਜ਼ੀ ਦੇ ਮੁਤਾਬਕ ਵਾਤਾਵਰਨ ਨੂੰ ਥੋੜਾ ਜਿਹਾ ਅਨੁਕੂਲ ਕਰਨ ਵਿੱਚ ਕਾਮਯਾਬ ਹੋਏ। ਅਗਰ ਬਾਹਰ ਠੰਡੀਆਂ ਹਵਾਵਾਂ, ਸੀਤ ਲਹਿਰ ਚੱਲਦੀ ਹੈ, ਘਰ ਦੇ ਅੰਦਰ ਹੀਟਰ ਬਾਲ ਕੇ ਹੀਟ ਦੇ ਨਾਲ ਘਰ ਦਾ ਵਾਤਾਵਰਨ ਅਸੀਂ ਥੋੜਾ ਗਰਮ ਕਰ ਲੈਨੇ ਆ, ਆਪਣੇ ਅਨੁਸਾਰ ਕਰ ਲੈਨੇ ਆ, ਸਰੀਰ ਜਿਤਨਾ ਬਰਦਾਸ਼ਤ ਕਰ ਸਕੇ ਉਸ ਤਰ੍ਹਾਂ ਦਾ ਕਰ ਲੈਨੇ ਆ। ਅਗਰ ਬਾਹਰ ਗਰਮ ਹਵਾਵਾਂ ਨੇ, ਤੱਤੀਆਂ ਲੋਵਾਂ ਨੇ, ਅਸੀਂ ਅੰਦਰ ਵਾਤਾਵਰਨ ਠੰਡਾ ਕਰ ਲੈਨੇ ਆ ਏਸੀ ਦੇ ਨਾਲ, ਵਾਤਾਵਰਨ ਨੂੰ ਠੰਡਾ। ਅਸੀਂ ਵਾਤਾਵਰਨ ਨੂੰ ਆਪਣੇ ਅਨੁਸਾਰ ਕਰਨ ਵਿੱਚ ਕਾਮਯਾਬ ਹੋਏ, ਭਾਵੇਂ ਕਾਰ ਦਾ ਵਾਤਾਵਰਨ, ਘਰ ਦਾ ਵਾਤਾਵਰਨ, ਆਫਿਸ ਦਾ ਵਾਤਾਵਰਨ, ਸਾਰਾ ਤੇ ਸਾਡਾ ਸਾਰੇ ਨੂੰ ਤਬਦੀਲ ਕਰਨਾ ਹੈ, ਸਾਡੇ ਵੱਸ ਵਿੱਚ ਨਹੀਂ ਹੈ। ਜਿੱਥੇ ਰਹਿਣਾ ਚੱਲਣਾ ਹੈ ਉਹਨੂੰ ਅਸੀਂ ਆਪਣੇ ਅਨੁਸਾਰ ਢਾਲ ਲੈਨੇ ਆ। ਇਹ ਸੁਭਾਅ ਸਾਡਾ ਅੱਗੇ ਤੁਰਦਾ ਹੈ। ਅਸੀਂ ਕਹਿੰਦੇ ਹਾਂ ਹੁਣ ਮਾਂ ਚੱਲੇ ਮੇਰੇ ਅਨੁਸਾਰ, ਪਿਤਾ ਚੱਲੇ ਮੇਰੇ ਅਨੁਸਾਰ, ਪਤਨੀ ਚੱਲੇ ਮੇਰੇ ਅਨੁਸਾਰ, ਪਤੀ ਚੱਲੇ ਮੇਰੇ ਅਨੁਸਾਰ, ਧੀਆਂ ਪੁੱਤਰ ਚੱਲਣ ਮੇਰੇ ਅਨੁਸਾਰ। ਹੰਕਾਰ ਇਸ ਤਰ੍ਹਾਂ ਹੀ ਵੱਧਦਾ ਜਾਏ, ਧਰਮ ਤੋਂ ਟੁੱਟਾ ਰਹਿ ਤੇ ਫਿਰ ਇੱਕ ਜਗ੍ਹਾ ਤੇ ਆਣ ਕੇ ਇਹ ਕਹਿ ਦਿੰਦਾ ਹੈ ਕਿ ਹੁਣ ਗੁਰੂ ਵੀ ਚੱਲੇ ਤੇ ਮੇਰੇ ਅਨੁਸਾਰ ਹੀ ਚੱਲੇ, ਮੇਰੇ ਨਾਲ ਹੀ ਚੱਲੇ, ਮੇਰੇ ਕਦਮ ਦੇ ਨਾਲ ਕਦਮ ਮਿਲਾ ਕੇ ਗੁਰੂ ਚੱਲੇ, ਮੈਂ ਉਹਦੇ ਨਾਲ ਨਾ ਚੱਲਾਂ। ਤੋ ਖੈਰ, ਇਹ ਸਾਡੇ ਮਨ ਦਾ ਬਣਿਆ ਹੋਇਆ, ਪੱਕਿਆ ਹੋਇਆ ਸੁਭਾਅ ਦਰੁਸਤ ਨਹੀਂ ਹੈ। ਭਗਤ ਫਰੀਦ ਸਾਹਿਬ ਜੀ ਦਾ ਮੁਬਾਰਕ ਬਚਨ, ਕਹਿਣ ਲੱਗੇ ਫਰੀਦਾ ਦਰ ਦਰ ਵਾਜੇ ਜਾਏ ਕਹਿ ਕਹਿ ਡਿੱਠੋ ਘੜਿਆਲ। ਕਹਿਣ ਲੱਗੇ ਘੜਿਆਲ ਨੂੰ ਵੇਖ, ਦਰਵਾਜੇ ਦਰਵਾਜੇ ਦੇ ਉੱਤੇ ਜਾ ਕੇ ਮਾਰ ਖਾ ਰਿਹਾ, ਦਰਵਾਜੇ ਦਰਵਾਜੇ ਦੇ ਉੱਤੇ ਜਾ ਕੇ ਆਵਾਜ਼ ਪੈਦਾ ਕਰ ਰਿਹਾ, ਮਾਰ ਖਾ ਰਿਹਾ। ਇਹ ਨਦੋਸ਼ਾ, ਉਹਦਾ ਦੋਸ਼ ਕੋਈ ਨਹੀਂ ਹੈ, ਇਹ ਨਦੋਸ਼ਾ ਮਾਰੀਏ ਹਮ ਦੋਸ਼ਾਂ ਦਾ ਕਿਆ ਹਾਲ। ਇੱਕ ਪਾਸੇ ਨਿਰਦੋਸ਼ ਹੈ, ਦੂਸਰੇ ਪਾਸੇ ਦੋਸ਼ੀ ਹੈ। ਤੋ ਹੁਣ ਦੋਸ਼ੀ ਨੂੰ ਤੇ ਸਜ਼ਾ ਵਸ਼ ਮਿਲੇਗੀ ਨਾ। ਸਿਆਣੇ ਬਜ਼ੁਰਗਵਾਰ ਪੁਖਤਾ ਮਜਾਜ ਸੱਜਣ ਇਸ ਤਰ੍ਹਾਂ ਵੀ ਕਹਿੰਦੇ ਨੇ ਕਿ ਕਰਮਾਂ ਦੀ ਸੋਟੀ ਜਦੋਂ ਪੈਂਦੀ ਹੈ ਉਹਦੀ ਆਵਾਜ਼ ਨਹੀਂ ਹੁੰਦੀ ਪਰ ਉਹਦੀ ਸੱਟ ਬੜੀ ਲੱਗਦੀ ਹੈ, ਚੋਟ ਬੜੀ ਲੱਗਦੀ ਹੈ ਜਦ ਕਰਮਾਂ ਦੀ ਮਾਰ ਪੈਂਦੀ। ਬੰਦਾ ਕਰਮ ਸੋਚ ਕੇ ਕਰੇ ਤਾਂ ਕਿ ਕਰਮਾਂ ਦੀ ਮਾਰ ਇਹਨੂੰ ਨਾ ਪਵੇ, ਕਰਮ ਸੋਚ ਕੇ ਕਰੇ। ਹੁਣ ਇਹ ਕਰਮ ਸੋਚ ਕੇ ਕਰਦਾ ਰਹਿ ਤੇ ਕਰਮਾਂ ਦੀ ਮਾਰ ਤੋਂ ਬਚਿਆ ਰਹੇਗਾ। ਕਰਮ ਤੇ ਸੋਚ ਕੇ ਕਰਦਾ ਨਹੀਂ ਹੈ, ਬੀਜਦਾ ਕਿਕਰਾਂ ਦੇ ਬੀਜ, ਖਾਣਾ ਚਾਹੁੰਦਾ ਅੰਬਾਂ ਦਾ ਫਲ, ਮਿੱਠਾ ਫਲ, ਹੁਣ ਅੰਬਾਂ ਦਾ ਫਲ ਕਿੱਥੋਂ ਮਿਲ ਜਾਏ। ਜਦ ਕਰਮ ਚੰਗਾ ਨਹੀਂ ਕੀਤਾ ਤੋ ਸੁਖ ਜੀਵਨ ਦੇ ਅੰਦਰ ਬਣੇ ਕਿਵੇਂ? ਇਹ ਨਦੋਸ਼ਾ ਮਾਰੀ ਹੈ ਹਮ ਦੋਸ਼ਾਂ ਦਾ ਕਿਆ ਹਾਲ। ਹੁਣ ਇਮਾਨਦਾਰੀ ਦੇ ਨਾਲ ਵਿਚਾਰ ਕੇ ਵੇਖੋ ਕਿ ਪੂਰੇ ਜੀਵਨ ਦੇ ਅੰਦਰ ਦੋਸ਼ ਕਮਾਏ ਨੇ ਜਾਂ ਗੁਣ ਕਮਾਏ ਨੇ। ਆਪਣੇ ਜੀਵਨ ਦੀ ਪਰਖ ਪੜਤਾਲ ਆਪ ਹੀ ਕਰਕੇ ਵੇਖੋ। ਪਾਪ, ਅਪਰਾਧ, ਕਤਲੋ ਗਾਰਤ, ਧੋਖਾ ਧੜੀ, ਕਿਸੇ ਦਾ ਹੱਕ ਮਾਰਨਾ, ਝੂਠ ਬੋਲਣਾ, ਨਿੰਦਾ ਕਰਨੀ, ਚੁਗਲੀ ਕਰਨੀ, ਇਹ ਸਾਰੇ ਦੋਸ਼ ਨੇ, ਸਾਰੇ ਔਗਣ ਨੇ। ਹੁਣ ਆਪਣੇ ਜੀਵਨ ਦੀ ਕਿਤਾਬ ਆਪ ਹੀ ਖੋਲੋ, ਆਪ ਹੀ ਪੜ੍ਹੋ ਤੇ ਆਪ ਹੀ ਫੈਸਲਾ ਕਰੋ। ਮੈਂ ਇੱਕ ਦਿਨ ਦੇ ਅੰਦਰ ਕਿੰਨੀ ਵਾਰ ਭਲੇ ਦੀ ਸੋਚ ਦੇ ਨਾਲ ਸੋਚ ਰਿਹਾ ਤੇ ਕਿੰਨੇ ਵਾਰ ਬੁਰੀ ਸੋਚ ਮੇਰੇ ਅੰਦਰ ਚੱਲਦੀ ਹੈ ਮਾਲਾ ਬਣ ਕੇ। ਜ਼ਰੂਰੀ ਨਹੀਂ ਹੈ ਕਿ ਬੁਰਾ ਕਰਨਾ ਹੈ, ਬੁਰਾ ਸੋਚਣਾ ਵੀ ਪਾਪ ਹੈ। ਔਰ ਹੈ ਹੀ ਅੰਦਰ ਦਾ ਨਾ ਪਾਪ, ਬੁਰਾ ਸੋਚਣਾ ਵੀ ਪਾਪ ਹੈ। ਤੇ ਸੋਚਿਆ ਜਾ ਸਕਦਾ ਹੈ ਬੁਰਾ ਕਿਸੇ ਦੇ ਮਾਲ ਅਸਬਾਬ ਦੇ ਸਬੰਧ ਵਿੱਚ, ਧਨ ਦੌਲਤ ਦੇ ਸਬੰਧ ਵਿੱਚ, ਨੰਬਰ 2 ਕਿਸੇ ਦੀ ਅਸਮਤ ਇੱਜ਼ਤ ਦੇ ਸਬੰਧ ਵਿੱਚ, ਤੇ ਨੰਬਰ 3 ਕਿਸੇ ਦੀ ਜਾਨ ਦੇ ਸਬੰਧ ਵਿੱਚ। ਬੁਰਾ ਸੋਚਣਾ ਤਿੰਨ ਤਰੀਕਿਆਂ ਦੇ ਨਾਲ ਸੋਚਿਆ ਜਾ ਸਕਦਾ ਹੈ। ਹੁਣ ਇਹ ਵੇਖੋ ਕਿ ਮੈਂ ਆਪਣੇ ਮਨ ਦੇ ਅੰਦਰ ਜਿਹੜੀ ਮਾਲਾ ਚਲਾ ਰਿਹਾ, ਦਿਨੇ ਚੱਲਦੀ ਏ ਰਾਤ ਚੱਲਦੀ ਏ, ਉਹ ਮਾਲਾ ਚੰਗੀ ਚੱਲਦੀ ਏ ਜਾਂ ਬੁਰੀ ਚੱਲਦੀ ਏ, ਮੇਰੇ ਮਨ ਦੀਆਂ ਵਿਚਾਰਾਂ ਸ਼ੁੱਧ ਨੇ ਜਾਂ ਅਸ਼ੁੱਧ ਨੇ, ਜੋ ਮੈਂ ਹੱਥਾਂ ਦੇ ਨਾਲ ਕਰਦਾ ਉਹ ਚੰਗੇ ਨੇ ਜਾਂ ਮੰਦੇ ਕਰਮ ਨੇ, ਮੈਂ ਪੈਰਾਂ ਦੇ ਨਾਲ ਚੱਲਦਾ ਚੰਗੇ ਰਾਹ ਤੇ ਚੱਲ ਰਿਹਾ ਜਾਂ ਬੁਰੇ ਰਾਹ ਤੇ ਚੱਲ ਰਿਹਾ, ਜ਼ੁਬਾਨ ਮੇਰੀ ਬੋਲਦੀ ਏ, ਦਿਨ ਦੇ ਅੰਦਰ ਕਿੰਨੀ ਵਾਰ ਜ਼ੁਬਾਨ ਬੋਲੀ, ਚੁਗਲੀ ਨਿੰਦਾ ਝੂਠ ਕੂਟ ਕਸੁੱਤ ਦੇ ਬੋਲ ਕਿੰਨੀ ਵਾਰ ਤੇ ਚੰਗੇ ਬੋਲ ਕਿੰਨੀ ਵਾਰ। ਜਦ ਤੁਸੀਂ ਪਰਖ ਪੜਤਾਲ ਕਰੋਗੇ ਤੇ
1: ਕਰਤਾ ਪੁਰਖ

ਰਿਹਾ ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸ਼ ਕਰਿਆ ਨਾਨਕ ਤੂੰ ਲਹਿਣਾ ਤੂੰ ਹੈ

0: ऐस सहज सो पाए दर्शन परसे गुरु कर जन्म मरण दुख जाए बेशुमार अथाह अगंत अतुल ज्यों बुलाव हो त्यों नानक दास बोले ज्यों बुलाव हो त्यों नानक दास बोले। परम सम्मान योग युगो युग अटल चवर शतर दे मालक साहिब श्री गुरु ग्रंथ साहिब महाराज जी दी पावन पवित्र हाजूरी अंदर सुभाए मान खोए बैठे गुरमुख प्यारे सतसंगी जनों हाजूर दी कृपा नाल आप जी हफ्तावरी दीवान दी हाजरी भर रहे हो बड़े प्यार दे नाल आप जी ने गुरमुखा पासों गुरु तेग बहादुर जी दी इलाही गुरबाणी शरण कीती है। कुदरती तौर ते जिस स्थान ते मनुख ने कुछ समाज सेवा कीती होवे ते जिस स्थान तो दाते ने कृपा करके झोली विच दाता पाईया होन ते असल विच गुरसिख दा मन परत परत के उसे स्थान दा ते उसे गुरु दा शुक्र करदा है। एही तां इक गुरु के सिख दा सब तो वड्डा गुरु कृपा नाल बख्शिया होया एक गुण है। आम तौर ते लोग जदों मकान दी छत ते चढ़ना हुंदा है ते एक एक पौड़ी ते पैर रखदे ने एक एक पौड़ी दे डंडे नूं हाथ विच पकड़दे ने ते मनुख दा एक सुभा है जिन्नी देर तक छत नहीं मिली उन्नी देर तक पौड़ी दे डंडे पौड़ी दा आसरा तकदा है ते जदों उन्हूं पौड़ी दे आसरे नाल छत दी प्राप्ति हुंदी है ते जिदे राही छत मिली उहदे वल कुदरती तौर ते पिठ हो जांदी चढ़दा पौड़ी दे राही है पर उसे पौड़ी वल पेठे गुरु कृपा करे कैसे प्यारे बचन गुरमुखा कह जिस पौड़ी दे नाल गुरु ने एक कृपा कीतियां उहदे वल ध्यान रखे हजूर मेहर करो हर एक प्राणी मात्र दी ए वृत्ती बन जाए तेरा शुक्र करन दी। आओ साध संगत धन गुरु ग्रंथ साहिब जी दी इलाही बाणी विचों आपां ने विचार करनी कृपा करिया जे आप जी ने एकाग्रता बख्शनी ते एक अरदास दास लई भी करनी सतगुरु अपनी विचार अंदर दी एकाग्रता नाल अंदर दे टिकाओ नाल ते प्रेम भावना नाल भिज के अपने बचना दी विचार करन दी सूझ बख्श आप साध संगत जी आसीस बख्शो करो कृपालता कोई भी रचना हजूर दे नाम तो वांझी ना रहे गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी बाणी दा जदों आपां पाठ करने हैं ते एक शब्द परत परत के बाणी विच मिलदा है गुर सिख एक शब्द है सिख दूसरा है गुर सिख ते धन गुरु ग्रंथ साहिब जी दी बाणी नूं मनन वालियां दी जमात नूं भी सिख ते गुर सिख दे नां नाल संबोधन कीता जांदा है ते मन विच आया सतगुरु आप गुरगद्दी ते विराजमान देखो सिख शब्द दा अर्थ है सिखना ते सतगुरु ने ऐसे कमाल दा शब्द दिता है सिख शब्द दे के बंदे दे अंदर दी खौमे नूं मसल दिता कि कदी मन विच ए आई ना कि मैं सब कुछ सिख गया। सिख शब्द दा मतलब है सारी जिंदगी सिख के भी ਤੇਰੇ ਅੰਦਰ ਇਹ ਭਾਵਨਾ ਬੜੀ ਰਹਿ, ਮੈਂ ਅਜੇ ਵੀ ਹੋਰ ਵੀ ਕੁਝ ਸਿੱਖਣਾ, ਤੇ ਸਿੱਖਣਾ ਕੀ ਹੈ ਇਹਦੇ ਬਾਰੇ ਆਪਾਂ ਬਾਣੀ ਵਿੱਚੋਂ ਪੜ੍ਹਨਾ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਬੰਦਗੀ ਕਰਨ ਵਾਲਿਆਂ ਨੂੰ ਚਾਰ ਨਾਵਾਂ ਨਾਲ ਸੰਬੋਧਨ ਕੀਤਾ। ਪਹਿਲਾ ਨਾਮ ਹੈ ਭਗਤ ਜਨ, ਦੂਸਰਾ ਨਾਮ ਹੈ ਸੰਤ ਜਨ, ਤੀਸਰਾ ਨਾਮ ਹੈ ਸਾਧ ਜਨ, ਚੌਥਾ ਨਾਮ ਹੈ ਗੁਰਮੁਖ ਜਨ, ਤੇ ਇਸ ਤੋਂ ਅਗਲਾ ਜਿਹੜਾ ਨਾਮ ਹੈ ਚਾਰਾਂ ਤੋਂ ਅੱਗੇ ਇੱਕ ਪੰਜਵਾਂ ਨਾਂ ਆਉਂਦਾ, ਉੱਥੇ ਸਾਹਿਬ ਨੇ ਸ਼ਬਦ ਵਰਤਿਆ ਗੁਰ ਸਿੱਖ। ਸਤਿਗੁਰੂ ਕੀ ਬਾਣੀ ਪੜ੍ਹਦਿਆਂ ਨਾ ਸੋਰਠ ਕੀ ਵਾਰ ਵਿੱਚ ਹਜ਼ੂਰ ਦਾ ਇੱਕ ਬਚਨ ਆਉਂਦਾ ਹੈ, ਸਾਹਿਬ ਕਹਿੰਦੇ ਨੇ ਉਹ ਭਗਤ ਜਨ ਬੜੇ ਧੰਤਾ ਦੇ ਯੋਗ ਨੇ ਜੋ ਆਪਣੇ ਮੁੱਖ ਤੋਂ ਹਰੀ ਨਾਮ ਨੂੰ ਕਹਿੰਦੇ। ਸਾਹਿਬ ਦਾ ਬਚਨ ਹੁੰਦਾ ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁੱਖ ਕਹਿਤਿਆਂ। ਥੋੜਾ ਜਿਹਾ ਧਿਆਨ ਦੇਣਾ, ਆਪਾਂ ਅੱਜ ਵਿਸ਼ਾ ਆਰੰਭ ਕੀਤਾ ਗੁਰਸਿੱਖ ਜਾਂ ਗੁਰਸਿੱਖੀ, ਇਹ ਸ਼ਬਦ ਕਿੰਨਾ ਮਹਾਨ ਹੈ ਤੇ ਕਿਹਦੇ ਵਾਸਤੇ ਇਹ ਸ਼ਬਦ ਜਿਹੜਾ ਅੱਖਰ ਜਿਹੜਾ ਇਹ ਉਪਯੋਗ ਕੀਤਾ ਜਾਣਾ ਚਾਹੀਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਧਨ ਧਨ ਭਾਗ ਤਿੰਨਾ ਭਗਤ ਜਨਾ, ਇਹਦਾ ਅਰਥ ਸਪਸ਼ਟ ਹੈ ਉਹਨਾਂ ਭਗਤ ਜਨਾਂ ਦੇ ਭਾਗ ਧੰਤਾ ਦੇ ਯੋਗ ਨੇ। ਕਿੰਨਾ ਦੇ? ਜੋ ਹਰ ਨਾਮਾ ਹਰ ਮੁੱਖ ਕਹਿਤਿਆਂ, ਜਿਹੜੇ ਭਗਤ ਜਨ ਆਪਣੇ ਮੁੱਖ ਤੋਂ ਹਰੀ ਦਾ ਨਾਮ ਕਹਿੰਦੇ ਨੇ, ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕਹਿ ਰਹੀ ਉਹ ਭਗਤ ਧੰਤਾ ਦੇ ਯੋਗ ਨੇ, ਉਹ ਵਡਭਾਗੀ ਨੇ ਜਿਨ੍ਹਾਂ ਨੂੰ ਲੋਕ ਭਗਤ ਕਹਿੰਦੇ ਨੇ। ਹਜ਼ੂਰ ਨੇ ਅਗਲਾ ਸ਼ਬਦ ਵਰਤਿਆ ਧਨ ਧਨ ਭਾਗ ਤਿੰਨ ਸੰਤ ਜਨਾ, ਉਹਨਾਂ ਸੰਤ ਜਨਾਂ ਦੇ ਭਾਗ ਵੀ ਧੰਤਾ ਯੋਗ ਨੇ। ਧਿਆਨ ਦੇਣਾ ਇਹ ਸਾਰੀ ਵਿਚਾਰ ਨੂੰ ਸ਼ੁਰੂ ਤੋਂ ਇਕਾਗਰਤਾ ਨਾਲ ਸਰਵਣ ਕਰ ਲੈਣਾ। ਧਨ ਧਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁੱਖ ਕਹਿਤਿਆਂ, ਧਨ ਧਨ ਭਾਗ ਤਿੰਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆਂ। ਕਹਿਣ ਲੱਗੇ ਉਹ ਸੰਤ ਜਨ ਵੀ ਭਾਗਾਂ ਵਾਲੇ ਨੇ ਜਿਹੜੇ ਹਰੀ ਦੇ ਜਸ ਨੂੰ ਆਪਣੇ ਕੰਨਾਂ ਦੇ ਨਾਲ ਸੁਣਦੇ ਨੇ। ਹਜ਼ੂਰ ਨੇ ਉਸ ਤੋਂ ਅਗਲਾ ਬਚਨ ਵਰਤਿਆ ਧਨ ਧਨ ਭਾਗ ਤਿੰਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ। ਉਹ ਸਾਧ ਜਨ ਵੀ ਧੰਤਾ ਯੋਗ ਨੇ, ਉਹਨਾਂ ਦੀ ਭਾਗ ਵੀ ਆਪ ਦੇ ਉੱਤਮ ਨੇ ਜਿਹੜੇ ਹਰੀ ਦੇ ਗੁਣ ਨੂੰ ਗਾਉਂਦੇ ਨੇ ਤੇ ਕੀਰਤਨ ਕਰ ਕਰਕੇ ਆਪਣੇ ਅੰਦਰ ਗੁਣਾਂ ਨੂੰ ਗ੍ਰਹਿਣ ਪੈ ਕਰਦੇ। ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ ਤਿੰਨਾਂ ਦਾ ਜ਼ਿਕਰ ਆ ਗਿਆ। ਹੁਣ ਚੌਥੇ ਬਾਰੇ ਹਜ਼ੂਰ ਨੇ ਕਿਹਾ, ਕਹਿਣ ਲੱਗੇ ਧਨ ਧਨ ਭਾਗ ਤਿੰਨਾ ਗੁਰਮੁਖਾਂ, ਉਹਨਾਂ ਗੁਰਮੁਖਾਂ ਦੇ ਭਾਗ ਵੀ ਉੱਚੇ ਨੇ ਚੰਗੇ ਨੇ। ਕਿੰਨਾ ਦੇ? ਜੋ ਗੁਰ ਸਿੱਖ ਲੈ ਮਨ ਜਿਣਤਿਆ, ਪਾਠ ਵੱਖ ਵੱਖ ਕਰਨਾ, ਗੁਰ ਸਿੱਖ ਇਕੱਠਾ ਨਹੀਂ ਇੱਥੇ ਪਾਠ ਕਰਨਾ। ਧਨ ਧਨ ਭਾਗ ਤਿੰਨਾ ਗੁਰਮੁਖ ਜਨਾਂ ਦੇ ਨੇ ਜਿਨ੍ਹਾਂ ਨੇ, ਸਾਹਿਬ ਕਹਿਣ ਲੱਗੇ ਜੋ ਗੁਰ ਸਿੱਖ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਮਨ ਜਿਣਤਿਆ, ਆਪਣੇ ਮਨ ਨੂੰ ਜਿੱਤ ਲਿਆ। ਫਿਰ ਮੈਂ ਸੰਖੇਪ ਵਿੱਚ ਅਰਜ਼ ਕਰਾਂ, ਭਗਤ ਜਨ ਧੰਤਾ ਯੋਗ ਇਸ ਕਰਕੇ ਉਹਨੇ ਆਪਣੇ ਮੁੱਖ ਤੋਂ ਹਰੀ ਹਰੀ ਕਿਹਾ, ਸੰਤ ਜਨ ਵਡਭਾਗੀ ਇਸ ਕਰਕੇ ਉਹਨੇ ਕੰਨਾਂ ਨਾਲ ਹਰੀ ਜਸ ਨੂੰ ਸੁਣਿਆ, ਸਾਧ ਜਨ ਵਡਭਾਗੀ ਇਸ ਕਰਕੇ ਉਹਨੇ ਕੀਰਤਨ ਕਰਕੇ ਗੁਣੀ ਨਿਧਾਨ ਦਾ ਆਪਣੇ ਵਿੱਚ ਗੁਣ ਸੰਚਿਤ ਕੀਤੇ ਨੇ, ਇਕੱਤਰ ਕੀਤੇ ਨੇ, ਤੇ ਗੁਰਮੁਖ ਜਨ ਵਡਭਾਗੀ ਇਸ ਕਰਕੇ ਵੇ। ਸਾਹਿਬ ਕਹਿੰਦੇ ਨੇ ਧਨ ਧਨ ਭਾਗ ਤਿੰਨਾ ਗੁਰਮੁਖਾਂ, ਕਿੰਨਾ ਦੇ? ਜੋ ਗੁਰ ਸਿੱਖ ਲੈ ਮਨ ਜਿਣਤਿਆਂ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਮਨ ਨੂੰ ਜਿੱਤ ਲਿਆ। ਅਖੀਰ ਵਿੱਚ ਚਾਰਾਂ ਦੀ ਗੱਲ ਕਰਕੇ ਕਹਿਣ ਲੱਗੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਧਿਆਨ ਦੇਣਾ, ਹੁਣ ਸਤਿਗੁਰੂ ਨੇ ਇਹ ਨਹੀਂ ਕਿਸੇ ਨੂੰ ਨਿੰਦਿਆ ਨਹੀਂ, ਭਗਤ ਜਨ ਜੇ ਸ਼ਬਦ ਵਰਤਿਆ ਤੂੰ ਵੀ ਪਰਵਾਣ ਏ, ਪਰ ਭਗਤ ਉਹ ਧਨ ਜਿਹਦੇ ਮੁੱਖ ਵਿੱਚੋਂ ਹਰੀ ਹਰੀ ਏ। ਜੇ ਤੂੰ ਸੰਤ ਸ਼ਬਦ ਵਰਤਣਾ ਪਰਵਾਣ ਏ, ਪਰ ਸ਼ਰਤ ਇੱਕ, ਤੇਰੇ ਕੰਨਾਂ ਵਿੱਚ ਆਪਣੀ ਉਸਤਤ ਨਹੀਂ, ਤੇਰੇ ਕੰਨਾਂ ਵਿੱਚ ਹਰੀ ਦਾ ਜਸ ਪੈਂਦਾ ਹੋਵੇ। ਜੇ ਤੂੰ ਸਾਧ ਜਾਣੇ ਤੂੰ ਵੀ ਧੰਤਾ ਜੋਗੇ, ਪਰ ਸ਼ਰਤ ਇੱਕ, ਤੂੰ ਕੀਰਤਨ ਕਰਕੇ ਆਪਣੇ ਪ੍ਰੀਤਮ ਨੂੰ ਰਜਾਂਦਾ ਹੋਵੇ। ਜੇ ਤੂੰ ਗੁਰਮੁਖ ਜਾਣੇ ਤਾਂ ਪ੍ਰਵਾਨ ਏ, ਜੇ ਤੂੰ ਆਪਣੇ ਮਨ ਨੂੰ ਗੁਰੂ ਦੀ ਸਿੱਖਿਆ ਲੈ ਕੇ ਜਿੱਤ ਲੈ। ਅਖੀਰ ਵਿੱਚ ਮੇਰਾ ਬਾਬਾ ਕਹਿੰਦਾ ਹੈ ਤਾਂ ਸਾਰੇ ਭਾਗਾਂ ਵਾਲੇ, ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਸਭ ਤੋਂ ਵੱਡੇ ਭਾਗ ਗੁਰੂ ਦੇ ਸਿੱਖਾਂ ਦੇ ਨੇ। ਕਿਉਂ? ਜੋ ਗੁਰ ਚਰਨੀ ਸਿੱਖ ਪੜਤਿਆ, ਜਿਸ ਬੰਦੇ ਨੇ ਆਪਣੀ ਖੋਦ ਨੂੰ ਮਿਟਾ ਕੇ ਕਹਿ ਦਾਤਾ ਨਾ ਮੈਂ ਭਗਤ ਹੂੰ, ਨਾ ਮੈਂ ਸੰਤ ਹੂੰ, ਨਾ ਮੈਂ ਸਾਧ ਜਨ ਹੂੰ, ਨਾ ਮੈਂ ਗੁਰਮੁਖ ਹੂੰ, ਗੁਰਦੇਵ ਮੈਂ ਤੇਰੇ ਚਰਨਾਂ ਵਿੱਚ ਜੁੜਿਆ ਵਾਂ, ਤੇ ਇਹ ਕਿਰਪਾ ਕਰਕੇ ਦਾਤ ਮੰਗਣ ਆਇਆ, ਮੈਨੂੰ ਆਪਣੀ ਸਿੱਖੀ ਦੀ ਜਾਚ ਦੱਸ ਦੇ, ਆਪਣਾ ਸਿੱਖ ਬਣ ਦੀ ਜਾਚ ਦੱਸ ਦੇ। ਸਤਿਗੁਰੂ ਕੀ ਬਾਣੀ ਪੜ੍ਹਦੇ ਹਾਂ, ਇੱਥੇ ਸਾਹਿਬ ਕਹਿ ਰਹੇ ਨੇ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ, ਜੋ ਗੁਰ ਚਰਨੀ ਸਿੱਖ ਪੜ੍ਹਦੇ ਆ ਤੇ ਗੁਰੂ ਅਰਜਨ ਸਾਹਿਬ ਦੇ ਬਚਨ ਪੜ੍ਹੇ ਨੇ ਤੇ ਗੁਰਦੇਵ ਨੇ ਬੜੇ ਕਮਾਲ ਦੇ ਬਚਨ ਕਹੇ। ਦੇਖੋ ਮੈਂ ਅਰਜ਼ ਕੀਤੀ, ਸਿੱਖ ਹੀ ਸ਼ਬਦ ਬੜਾ ਉੱਚਾ ਤੇ ਸੁੱਚਾ ਹੈ, ਸਾਰੀ ਜ਼ਿੰਦਗੀ ਸਿੱਖਣਾ ਹੈ। ਗੁਰੂ ਅੰਗਦ ਸਾਹਿਬ ਕਮਾਈ ਕਰ ਕਰਕੇ ਗੁਰੂ ਬਣ ਗਏ ਨੇ, ਪਰ ਲੋਚਾ ਅਜੇ ਵੀ ਸਿੱਖੀ ਨੂੰ ਕਮਾਉਣ ਦੀ ਹੈ। ਗੁਰੂ ਅਮਰਦਾਸ 72 ਸਾਲ ਦੀ ਉਮਰ ਤੱਕ ਗਾਗਰ ਪੈਟੋਂਦੇ ਨੇ, ਲੋਚਾ ਅਜੇ ਵੀ ਇਹ ਗੁਰੂ ਨਾਨਕ ਤੇਰੀ ਸਿੱਖੀ ਕਮਾਲਾ। ਗੁਰੂ ਰਾਮਦਾਸ ਆਪ ਸੋਟੀ ਸੁਲਤਾਨ ਨੇ, ਆਪ ਮੇਰੇ ਗੁਰੂ ਰਾਮਦਾਸ ਦੇ ਦੀਦਾਰ ਕੀਤਿਆਂ ਭੁੱਖ ਲੈਂਦੀ ਏ, ਤੇ ਜਦੋਂ ਉਹਨਾਂ ਨੂੰ ਪੁੱਛੀਏ ਤੇ ਉਹ ਪ੍ਰੇਮ ਨਾਲ ਭਿੱਜ ਕੇ ਕਹਿੰਦੇ ਨੇ, ਜੋ ਦਿਸ ਹੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇ ਮਿਲਾਏ ਜੀਓ, ਸੋਈ ਦਸ ਉਪਦੇਸ਼ੜਾ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ, ਇਹ ਮਨ ਤੈਂਕੂ ਦੇਵ ਸਾਂ ਮੈਂ ਮਾਰਗ ਦੇਹੋ ਬਤਾਏ ਜੀਓ। ਮੇਰੇ ਕਹਿਣ ਤੋਂ ਮੁਰਾਦ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕਹਿ ਰਹੀ ਹੈ, ਦਾਤਾ ਮੈਨੂੰ ਗੁਰਸਿੱਖ ਮਿਲ ਜਾਣ, ਮੈਂ ਉਹਨਾਂ ਦੇ ਚਰਨਾਂ ਦੀ ਖਾਕ ਆਪਣੇ ਮਸਤਕ ਤੇ ਲਾਂ। ਆਪ ਗੁਰੂ ਬਣ ਗਏ ਨੇ, ਪਰ ਜਦੋਂ ਸਿੱਖ ਵੱਲ ਤੱਕਦੇ ਨੇ ਤੇ ਪ੍ਰੇਮ ਵਿੱਚ ਭਿੱਜ ਕੇ ਕਹਿੰਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਗੁਰੂ ਅਰਜਨ ਸਾਹਿਬ ਤੱਤੀਆਂ ਤਵੀਆਂ ਤੇ ਬਹਿ ਗਏ ਨੇ, ਸ਼ੀਸ਼ ਵਿੱਚ ਗਰਮ ਰੇਤਾ ਵੀ ਪਵਾਲੇ ਹੈ, ਉਬਲਦੀ ਦੇਗ ਵਿੱਚ ਵੀ ਬੈਠ ਗਏ ਨੇ, ਤੇ ਫਿਰ ਵੀ ਕਹਿ ਰਹੇ ਨੇ, ਗੁਰਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਮੈਨੂੰ ਗੁਰੂ ਕੇ ਸਿੱਖਾਂ ਦੇ ਚਰਨਾਂ ਦੀ ਧੂੜ ਦੇ ਦੇ। ਇਹਦਾ ਮਤਲਬ ਕਿੰਨਾ ਕੁ ਉੱਚਾ ਗੁਰੂ ਕੇ ਸਿੱਖਾਂ, ਗੁਰੂ ਤੈਨੂੰ ਆਵਾਜ਼ ਮਾਰ ਕੇ ਕਹਿੰਦਾ ਆਏ ਮਿਲ, ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਤੇ ਜਦੋਂ ਭਾਈ ਗੁਰਦਾਸ ਤੈਨੂੰ ਤੱਕਦਾ ਹੈ ਨਾ, ਤੇ ਇੰਨਾ ਪ੍ਰੇਮ ਨਾਲ ਭਿੱਜ ਕੇ ਕਹਿੰਦਾ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਢਾਂਦੇ, ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ। ਇਹਦਾ ਮਤਲਬ ਗੁਰਸਿੱਖ ਕਿੰਨਾ ਕੁ ਉੱਚਾ ਹੈ, ਜਿਹਦੇ ਚਰਨਾਂ ਦੀ ਧੂੜ ਗੁਰੂ ਰਾਮਦਾਸ ਪੈ ਮੰਗਦੇ ਨੇ, ਜਿਹਨੂੰ ਗੁਰੂ ਨਾਨਕ ਸਾਹਿਬ ਦੀ ਜੋਤ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਕਹਿ ਰਹੀ ਹੈ, ਜਿਹਨੂੰ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਮਾਲਕਾ ਚਰਨਾਂ ਦੀ ਧੂੜ ਦੇ ਅਸੀਂ ਪਾਪੀ ਵੀ ਪਾਰ ਹੋ ਜਾਈਏ, ਉਹ ਗੁਰਸਿੱਖੀ ਕੀ ਹੋ ਜਾਈਏ। ਜਿਹਨੂੰ ਤੱਕ ਕੇ ਭਾਈ ਗੁਰਦਾਸ ਕਹਿੰਦਾ ਹੈ ਕਿ ਮੇਰੀ ਚਮੜੀ ਨੂੰ ਉਧੇੜ ਲਵੋ ਤੇ ਇਹਨਾਂ ਦੀਆਂ ਜੁੱਤੀਆਂ ਬਣਾਓ ਤੇ ਪਾ ਦਿਓ ਉਹਨਾਂ ਗੁਰਸਿੱਖਾਂ ਦੇ ਚਰਨਾਂ ਵਿੱਚ ਜਿਨ੍ਹਾਂ ਨੇ ਗੁਰੂ ਨਾਨਕ ਜੀ ਦੀ ਸਿੱਖੀ ਨੂੰ ਕਮਾਉਣਾ ਆਰੰਭ ਕਰ ਦਿੱਤਾ। ਉਹ ਗੁਰਸਿੱਖ ਹੈ ਕੀ? ਮੈਂ ਸਿਰਫ ਇਸ ਇਹ ਆਪ ਨਾਲ ਵਿਚਾਰ ਸਾਂਝੀ ਕਰਨੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਮੈਂ ਆਧਾਰ ਬਣਾਇਆ ਭਾਈ ਗੁਰਦਾਸ ਦੀ ਇੱਕ ਪੌੜੀ ਨੂੰ। ਸ਼੍ਰੀਮਾਨ ਭਾਈ ਗੁਰਦਾਸ ਜੀ ਦੀ ਪੌੜੀ ਹੈ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਭਾਈ ਸਾਹਿਬ ਨੇ ਤੁਲਨਾ ਕੀਤੀ ਸਿੱਖੀ ਕੀ। ਮੈਂ ਸਿਰਫ ਕੋਸ਼ਿਸ਼ ਕਰਾਂਗਾ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਆਪਾਂ ਗਿਰਵਾਣ ਵੀ ਝਾਤੀ ਮਾਰਨੀ ਹੈ, ਦਾਤਾ ਤੁਸੀਂ ਕੀ ਆਸ ਰੱਖਦੇ ਹੋ ਸਿੱਖ ਤੋਂ ਤੇ ਅਸੀਂ ਆਪਣੇ ਜੀਵਨ ਨੂੰ ਕਿਵੇਂ ਜੀਨੇ ਪਏ, ਕਿਉਂਕਿ ਸਵੈ ਪੜਚੋਲ ਕਰਨੀ ਹੈ ਨਾ। ਕੇਵਲ ਤੁਸੀਂ ਨਹੀਂ, ਮੈਂ ਵੀ ਆਪਣੇ ਅੰਦਰ ਨੂੰ ਪੜਚੋਲਣਾ ਜੋ ਮੈਂ ਕਹਿ ਰਿਹਾ ਤੇ ਜਿਹੜੀ ਸਿੱਖ ਦੀ ਆਸ, ਜਿਹੜੀ ਤਸਵੀਰ ਜਾਂ ਜਿਹੜੀ ਆਸ ਗੁਰੂ ਨਾਨਕ ਦੀ ਜੋਤ ਰੱਖਦੀ ਏ, ਕੀ ਮਨਾ ਤੂੰ ਉਹ ਗੁਰੂ ਦੀ ਆਸ ਤੇ ਪੂਰਾ ਉਤਰੇ? ਭਾਈ ਗੁਰਦਾਸ ਨੇ ਪਹਿਲੀ ਗੱਲ ਕੀ ਕਹਿਣ ਲੱਗੇ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਲ ਨੂੰ। ਕਹਿਣ ਲੱਗੇ ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ। ਕਹਿਣ ਲੱਗੇ ਬਹੁ ਰੰਗੀ ਇੱਕ ਰੰਗ ਹੈ, ਤੇ ਫਿਰ ਕਰਦਾ ਕੀ ਏ ਕਿ ਸਭਨਾ ਅੰਦਰ ਇੱਕੋ ਜਾਣੀ। ਤੇ ਭਾਈ ਸਾਹਿਬ ਕਹਿੰਦੇ ਨੇ, ਤੱਤਾ ਹੋਵੇ ਧੁੱਪ ਵਿੱਚ ਛਾਵੇ ਠੰਡਾ ਵਰਤੀ ਆਣੀ। ਮੈਂ ਪਹਿਲਾਂ ਪੌੜੀ ਅਰਜ਼ ਕਰ ਰਿਹਾ, ਕਹਿਣ ਲੱਗੇ ਤਪਦਾ ਪਰਉਪਕਾਰ ਨੂੰ ਠੰਡੇ ਪਰਉਪਕਾਰ ਵਿਹਾਣੀ। ਕਹਿਣ ਲੱਗੇ ਤਪਤ ਬੁਝਾਏ ਅਗਨ ਵਿੱਚ, ਉਹ ਕਰਦਾ ਕੀ ਏ ਤਪਸ਼ ਵਿੱਚ ਵੀ ਅੱਗ ਨੂੰ ਬੁਝਾ ਦਿੰਦਾ, ਉਹ ਕਿਰਪਾ ਕਰਦਾ। ਭਾਈ ਸਾਹਿਬ ਕਹਿ ਰਹੇ ਨੇ ਅਗਨ ਬੁਝਾਏ ਤਪਤ ਵਿੱਚ ਤੇ ਠੰਡਾ ਹੋਵੇ ਬਿਲਬਨਾ ਲਾਣੀ। ਤੇ ਅਖੀਰ ਵਿੱਚ ਕਹਿਣ ਲੱਗੇ ਗੁਰਸਿੱਖੀ ਦੀ ਇਹੋ ਨਿਸ਼ਾਨੀ। ਹੁਣ ਸਵਾਲ ਉੱਠਿਆ, ਭਾਈ ਸਾਹਿਬ ਜੀ ਤੁਸੀਂ ਤਾਂ ਪੌੜੀ ਕਹਿ ਦਿੱਤੀ ਪਾਣੀ ਦੀ ਗੱਲ ਕਰਕੇ, ਪਰ ਸਾਨੂੰ ਵਿਸਤਾਰ ਨਾਲ ਸਮਝਾਓ ਗੁਰਸਿੱਖੀ ਦੀ ਇਹ ਨਿਸ਼ਾਨੀ ਕਹਿ ਦਿੱਤਾ, ਇਹਦਾ ਮਤਲਬ ਕਿ ਉਤਲੀਆਂ ਜਿਹੜੀਆਂ ਨਿਸ਼ਾਨੀਆਂ ਨੇ, ਜਿਹੜੀਆਂ ਪਾਣੀ ਵਿੱਚ ਨਿਸ਼ਾਨੀਆਂ ਨੇ, ਜੇ ਇਹ ਨਿਸ਼ਾਨੀਆਂ ਕਿਸੇ ਸਿੱਖ ਕੋਲ ਹੈਣ ਤਾਂ ਉਹ ਗੁਰਸਿੱਖੇ, ਜੇ ਇਹ ਨਿਸ਼ਾਨੀਆਂ ਨਹੀਂ ਤੇ ਪਿਆਰਿਓ ਸੱਚ ਜਾਣਾ ਫਿਰ ਅਜੇ ਅਸੀਂ ਸਿੱਖੀ ਕਮਾ ਨਹੀਂ ਰਹੇ। ਭਾਈ ਸਾਹਿਬ ਨੇ ਪਹਿਲੀ ਗੱਲ ਕਹੀ, ਕਹਿਣ ਲੱਗੇ ਸਿੱਖਾਂ ਜੇ ਗੁਰਸਿੱਖੀ ਦੀ ਇਹ ਨਿਸ਼ਾਨੀ ਹੈ ਨਾ ਤੇ ਪਹਿਲੀ ਨਿਸ਼ਾਨੀ ਇਹ ਕਿ ਧਰਤੀ ਜਿਹੜੀ ਹੈ ਉਹ ਪੈਰਾਂ ਦੇ ਹੇਠ ਹੈ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਸਭ ਤੋਂ ਨੀਵੀਂ ਧਰਤੀ ਏ। ਪਰ ਯਾਦ ਰੱਖੀ ਧਰਤੀ ਤੋਂ ਵੀ ਨਿਮਰਤਾ ਵਿੱਚ ਕੋਈ ਰਹਿਣ ਵਾਲਾ ਹੀ, ਧਰਤੀ ਉੱਪਰ ਕੀ ਪਾਪੀ ਕੀ ਪੁੰਨੀ ਕੀ ਐਬੀ ਕੀ ਸੰਤ ਕੀ ਪਸ਼ੂ ਕੀ ਪੰਛੀ ਕੀ ਬਨਸਪਤੀ ਕੀ ਪਹਾੜ ਕੀ ਨਦੀਆਂ ਨਾਲੇ ਅਸੀਂ ਤੱਕਦੇ ਪਿਆ। ਧਰਤੀ ਸਭ ਤੋਂ ਨੀਵੀਂ ਏ, ਪੈਰਾਂ ਵਿੱਚ ਰਹਿੰਦੀ ਏ। ਪਰ ਭਾਈ ਗੁਰਦਾਸ ਕਹਿਣ ਲੱਗੇ, ਨਹੀਂ ਧਰਤੀ ਤੇਰੇ ਤੋਂ ਵੀ ਇੱਕ ਨਿਮਰਤਾ ਵਿੱਚ ਰਹਿਣ ਵਾਲਾ ਹੈ, ਉਹ ਪਾਣੀ ਹੈ ਜਿਹਨੇ ਆਪਣੇ ਸਿਰ ਤੇ ਤੈਨੂੰ ਟਿਕਾਇਆ ਹੋਏ, ਉਹ ਤੇਰੇ ਤੋਂ ਨੀਵਾਂ ਰਹਿੰਦਾ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲਾ ਨਿਵਾਣ ਨੂੰ। ਇੱਕ ਤੇ ਉਹ ਨਿਮਰਤਾ ਵਿੱਚ ਰਹਿੰਦਾ ਤੇ ਅਗਲਾ ਕੰਮ ਉਹਦਾ ਕਿਹੜਾ, ਉਹ ਨਿਵਾਣ ਨੂੰ ਤੁਰਦਾ। ਉੱਚਿਆਂ ਵੱਲ ਤਾਂ ਹਰ ਕੋਈ ਤੁਰਦਾ, ਪਰ ਪਾਣੀ ਦਾ ਇੱਕ ਸੁਭਾਅ ਹੈ, ਉਹ ਉੱਚੇ ਵੱਲ ਨਹੀਂ ਤੱਕਦਾ, ਉਹ ਹਮੇਸ਼ਾ ਨਿਵਾਣ ਨੂੰ ਤੁਰਦਾ। ਅਗਲਾ ਉਹਦਾ ਲੱਛਣ ਹੈ ਨਿਰਮਲ, ਪਾਣੀ ਦਾ ਲੱਛਣ ਹੈ ਉਹ ਨਿਰਮਲ ਏ, ਸ਼ੀਤਲ ਏ। ਧਿਆਨ ਰੱਖਣਾ ਪਾਣੀ ਇੰਨਾ ਨਿਰਮਲ ਏ, ਜਿਤਨੇ ਮਰਜ਼ੀ ਰੰਗਾਂ ਵਿੱਚ ਮਿਲਾ ਦਿੱਤਾ ਜਾਏ। ਪਹਿਲਾਂ ਮੈਂ ਕੇਵਲ ਇਸ ਪੌੜੀ ਦੀ ਆਖਰੀ ਵਿਚਾਰ ਕਰ ਰਿਹਾ, ਫਿਰ ਆਪਾਂ ਤੁਰਨਾ ਕਿ ਭਾਈ ਗੁਰਦਾਸ ਕੀ ਕਹਿਣਾ ਚਾਹੁੰਦੇ। ਕੇਵਲ ਪਾਣੀ ਦੀ ਗੱਲ ਕਰਦਿਆਂ ਕਹਿੰਦੇ ਨੇ, ਸੱਜਣਾ ਪਾਣੀ ਧਰਤੀ ਤੋਂ ਹੇਠਾਂ ਨੀਵਾਂ ਹੀ, ਪਾਣੀ ਦਾ ਸੁਭਾਅ ਉੱਚਿਆਂ ਵੱਲ ਨਹੀਂ ਜਾਂਦਾ, ਨੀਵਿਆਂ ਵੱਲ ਨੂੰ ਜਾਂਦਾ ਹੀ, ਪਰ ਉਪਕਾਰੀ ਏ ਨਾ। ਫਿਰ ਕਹਿਣ ਲੱਗੇ, ਉਹ ਨਿਰਮਲ ਏ, ਜਿਤਨੇ ਮਰਜ਼ੀ ਰੰਗਾਂ ਵਿੱਚ ਮਿਲਾ ਦੇ, ਕੁਝ ਸਮੇਂ ਤੋਂ ਬਾਅਦ ਰੰਗ ਤਾਂ ਬਹਿ ਜਾਣਗੇ, ਪਾਣੀ ਫਿਰ ਨਿਰਮਲ ਏ। ਅਸੀਂ ਕੱਪੜੇ ਪਾਣੀ ਵਿੱਚ ਧੋਨੇ ਆ, ਕੱਪੜਿਆਂ ਦੀ ਮੈਲ ਨੂੰ ਪਾਣੀ ਉਤਾਰ ਦੇਗਾ, ਤੇ ਉਸ ਬਰਤਨ ਨੂੰ ਤੁਸੀਂ ਇੱਕ ਦਿਨ ਪਿਆਰ ਰਹਿਣ ਦਿਓ, ਤੇ ਜਦੋਂ ਤੱਕੋਗੇ ਟਿਕੇ ਹੋਏ ਪਾਣੀ ਵਿੱਚ ਮੈਲ ਤਾਂ ਥੱਲੇ ਬਹਿ ਜਾਏਗੀ, ਪਾਣੀ ਉਸੇ ਤਰ੍ਹਾਂ ਫਿਰ ਉੱਤੇ ਨਿਰਮਲ ਨਜ਼ਰ ਆਵੇਗਾ। ਪਹਿਲੀ ਗੱਲ ਉਹ ਨਿਰਮਲ ਏ, ਤੇ ਦੂਸਰੀ ਗੱਲ ਉਹ ਸ਼ੀਤਲ ਏ। ਕਿਸੇ ਨੂੰ ਪਿਆਸ ਲੱਗੀ ਹੋਵੇ, ਤੜਪਦਾ ਹੋਵੇ, ਪਸ਼ੂ ਪੰਛੀ ਮਨੁੱਖ ਹੋਵੇ, ਬਨਸਪਤੀ ਹੋਵੇ, ਪਾਣੀ ਦਾ ਸੁਭਾਅ ਏ ਜਿਹੜਾ ਉਹਨੂੰ ਪੀ ਲੈਂਦਾ ਉਹਦੇ ਅੰਦਰ ਨੂੰ ਸ਼ੀਤਲਤਾ ਦਿੰਦੇ, ਠੰਡ ਦਿੰਦੇ। ਅਗਲਾ ਪਾਣੀ ਦਾ ਸੁਭਾਅ ਹੀ ਉਹ ਸ਼ੁੱਧ ਏ, ਉਹਦੇ ਕੋਲ ਤਨ ਕੋਈ ਮੈਲਾ ਲੈ ਕੇ ਆ ਜਾਏ, ਤਨ ਦੀ ਮੈਲ ਉਤਾਰ ਦਿੰਦਾ। ਉਹਦੇ ਕੋਲ ਕੋਈ ਬਰਤਨ ਮੈਲੇ ਲੈ ਕੇ ਆ ਜਾਏ, ਉਹ ਬਰਤਨ ਦੀ ਮੈਲ ਉਤਾਰ ਦਿੰਦਾ। ਉਹਦੇ ਕੋਲ ਕੋਈ ਕੱਪੜੇ ਮੈਲੇ ਲੈ ਕੇ ਆ ਜਾਏ, ਉਹ ਕੱਪੜਿਆਂ ਮੈਲਿਆਂ ਦੀ ਮੈਲ ਉਤਾਰ ਦਿੰਦਾ। ਚੇਤੇ ਰੱਖੀਏ ਪਾਣੀ ਵਿੱਚ ਗੁਣ ਨਹੀਂ, ਇਹ ਸਾਰੀਆਂ ਸਿੱਖੀ ਦੀਆਂ ਨਿਸ਼ਾਨੀਆਂ ਨੇ। ਭਾਈ ਸਾਹਿਬ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ, ਬਹੁ ਰੰਗੀ ਇੱਕ ਰੰਗ ਹੋਏ, ਉਹ ਸਾਰਿਆਂ ਰੰਗਾਂ ਵਿੱਚ ਰਹਿ ਕੇ ਵੀ ਇੱਕ ਰੰਗ ਏ, ਸਭਨਾ ਅੰਦਰ ਇੱਕੋ ਜਾਣੀ, ਉਹ ਹਰ ਇੱਕ ਰੰਗ ਦੇ ਅੰਦਰ ਜਿੱਥੇ ਰਹਿੰਦਾ ਉਹ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰਦਾ। ਉਸੇ ਪਾਣੀ ਵਿੱਚੋਂ ਗਲਗਲ ਦਾ ਖੱਟਾ ਰੁੱਖ ਜਿਹੜਾ ਉਹ ਵੀ ਰਸ ਪਿਆ ਲੈਂਦਾ, ਉਸੇ ਵਿੱਚੋਂ ਬਦਾਮ ਦੇ ਰੁੱਖ ਨੇ ਰਸ ਲਿਆ, ਉਸੇ ਵਿੱਚੋਂ ਧਿਆਨ ਰੱਖਣਾ ਤੁੰਮੇ ਦੇ ਵੇਲ ਨੇ ਉਹਦੇ ਵਿੱਚੋਂ ਰਸ ਲਿਆ, ਉਹਦੇ ਵਿੱਚੋਂ ਅੰਗੂਰਾਂ ਦੀ ਵੇਲ ਨੇ ਰਸ ਲਿਆ। ਪਾਣੀ ਬਿਨਾਂ ਵਿਤਕਰੇ ਤੋਂ ਫਲ ਜਿਹੋ ਜਿਹਾ ਮਰਜ਼ੀ ਪੈਦਾ ਹੋ ਜਾਣ, ਸਭ ਨੂੰ ਇੱਕੋ ਜਿਹਾ ਪ੍ਰੇਮ ਕਰਕੇ ਇੱਕੋ ਜਿਹਾ ਰਸ ਦੇ ਦਿੰਦਾ। ਭਾਈ ਸਾਹਿਬ ਕਹਿੰਦੇ ਨੇ, ਫਿਰ ਅਗਲਾ ਉਹਦਾ ਕੰਮ ਹੀ ਤੱਤਾ ਹੋਵੇ ਧੁੱਪ ਵਿੱਚ, ਕੋਮਲ ਇੰਨਾ ਕਿਸੇ ਦੀ ਗਰਮੀ ਨੂੰ ਕਿਸੇ ਦੀ ਤਪਸ਼ ਨੂੰ ਸਹਿ ਨਹੀਂ ਸਕਦਾ। ਇਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਵਿਚਾਰਾਂਗੇ ਕਿ ਸਿੱਖ ਤੱਤਾ ਕਦੋਂ ਹੁੰਦਾ। ਤੱਤਾ ਹੋਵੇ ਧੁੱਪ ਵਿੱਚ, ਧੁੱਪ ਜਦੋਂ ਮਿਲੇ ਉਦੋਂ ਗਰਮ ਹੋ ਜਾਂਦਾ, ਤੇ ਕਹਿਣ ਲੱਗੇ ਛਾਵੇਂ ਠੰਡਾ ਬਿਰਤੀ ਆਣੀ, ਤੇ ਜਦੋਂ ਛਾਂ ਦੀ ਸੰਗਤ ਮਿਲੇ ਤੇ ਬਿਲਕੁਲ ਠੰਡਾ ਠਾਰ ਹੋ ਜਾਂਦਾ। ਇਹਦਾ ਗੁਣੇ ਪਾਣੀ ਦਾ, ਜਦੋਂ ਅੱਤ ਦੀ ਸਰਦੀ ਪੈਂਦੀ ਹੋਵੇ ਕਿੰਨਾ ਪਰਉਪਕਾਰੀ ਏ, ਅੱਤ ਦੀ ਸਰਦੀ ਪੈਂਦੀ ਏ ਤੇ ਖੂਹਾਂ ਵਿੱਚੋਂ ਪਾਣੀ ਕੱਢੋ ਤੇ ਪਾਣੀ ਨਿੱਘਾ ਮਿਲੇਗਾ, ਤੇ ਜਿੱਦਣ ਅੱਤ ਦੀ ਗਰਮੀ ਪੈਂਦੀ ਹੋਵੇਗੀ ਤੇ ਖੂਹ ਵਿੱਚੋਂ ਪਾਣੀ ਕੱਢ ਕੇ ਦੇਖੋ ਠੰਡਾ ਹੋ ਜਾਏਗਾ, ਕਿਉਂਕਿ ਉਹ ਪਰਉਪਕਾਰੀ ਏ ਨਾ। ਤੇ ਭਾਈ ਸਾਹਿਬ ਜੀ ਕਹਿਣ ਲੱਗੇ, ਇਹ ਮਤ ਸਮਝੀ ਜੋ ਤਪਦਾ ਕਿਸੇ ਨੂੰ ਦੁੱਖ ਦੇਣ ਲਈ। ਕਹਿਣ ਲੱਗੇ, ਜੋ ਤਪਦਾ ਤਪਦਾ ਪਰਉਪਕਾਰ ਨੂੰ, ਕੇਵਲ ਭਲਾ ਕਰਨ ਵਾਸਤੇ ਤਪਦਾ। ਕਹਿਣ ਲੱਗੇ, ਠੰਡੇ ਪਰਉਪਕਾਰ ਵਿਹਾਣੀ, ਉਹ ਠੰਡਾ ਹੋਇਆ ਵੀ ਪਰਉਪਕਾਰ ਕਰਦਾ। ਕਹਿਣ ਲੱਗੇ, ਅਗਨ ਬੁਝਾਏ ਤਪਤ ਵਿੱਚ, ਜਦੋਂ ਤਪਦਾ ਉਦੋਂ ਵੀ ਅੱਗ ਨੂੰ ਬੁਝਾਉਂਦਾ। ਇਹਦਾ ਮਤਲਬ ਇਹ ਨਹੀਂ ਜੇ ਉਹ ਤਪ ਗਿਆ ਤੇ ਅੱਗ ਨੂੰ ਹੋਰ ਤੇਜ਼ ਕਰੇਗਾ, ਉਹਨੂੰ ਤਪੇ ਨੂੰ ਤੂੰ ਅੱਗ ਤੇ ਪਾ ਕੇ ਦੇਖ, ਉਹ ਅੱਗ ਨੂੰ ਬੁਝਾ ਦਿੰਦਾ। कह लगे ठंडा होवै बिलमना लाणी गुरसिखी दी एहो निशानी। हुण पहली पंक्ति तो आपां शुरू करना है। भाई साहब कह लगे धरती पैरां हेठ है, कहिंदे सिखा धरती विच बड़ी निमरताई, जे गुरु नानक दी सिक्खी सिखणी आ जिदे चरणा की धूड़ गुरु रामदास मंगते ने, जिदे चरणा की धूड़ गुरु अर्जन साहब मंगते ने, जिदे चरणा के जोड़े भाई गुरदास बनते ने, जे वह सिक्खी सीखनी चाहना है तो सब तो पहला तेरे अंदर पानी की तरह निम्रता होनी चाहिए। पहला लक्षण ही एवे कि धरती पैरां हेठ है, जिन्हें कु लोग निम्रता विच रहिंदे ने सजना तू ओदू वध निम्रता विच आ जाई। धरती पैरां हेठ है, कहन लगे धरती हेठ वसंदा पानी, जिवें पानी ने सारी धरती नूं निम्रता भी चुकया है, तू इन्ना कु निम्रता विच आ जाई कि पानी की तरह तू निम्रता विच आ जाएगा। सिक्खी का पहला लैसन ही एवे कि तेरे अंदर निम्रता होनी चाहिए। जे तेरे अंदर निम्रता नहीं तो याद रखी बाबे ने अगे सिक्खी का पाठ तेनू अगला सबक देना ही नहीं, पहला सबक तेनू यह पढ़ना पैना तू निम्रता विच आ। यही कारण जदों मेरे हजूर के चरणा विच कोई भी आउंदा सी ना ते एक गल कहनी सिखा भांडे मांज, एक गल कहनी सिखा तू तप्पड़ झाड़, एक गल कहनी सिखा तू लंगर वरताई। चेते रखियो पंगत का बड़ा आनंद जे। मैं बड़ी सोहनी गल गुरमुख प्यारे तो सुनी, वह कहिंदा मैनू एक गोरे ने गल कही, कहिंदा जदों असी तप्पड़ ते बैठ के हथ करांगे ना प्रशादा मंगण लई उदों अद्धी हौमे मर जाएगी कि सतगुरु असी तेरे दर दे भिखारी तेरे दर ते मंगते हां। खैर मैं अर्ज करा, वह कह रहे ने भाई गुरदास धरती की तरह निम्रता विच आ जा। साहब उहनूं जोड़िया की झाड़ू की तप्पड़ की सेवा देंदे ने ते निम्रता विच किन्ने कु वड्डे गुण ने। गुरु अर्जन साहब ने एक पवित्र बचन किया है, पहला सिक्खी का गुण ए वे तू चुक जा निम्रता विच आ जा। सतगुरु कहिंदे ने जदों मैं अपने पिता गुरु रामदास जी कोल टिकिया सा ना ते उन्होंने एक गल कही, कहन लगे पुत्र अर्जन देव जे तू वकारा तो बचना है, जे दुश्मना की ईरखा तो बचना है, जे तू इन्हां वैरियां तो बचना है, एक काम कर मैं तेनू कुछ हथियार देने चाहना वा ते इन्हां शस्त्रां नूं तू सांभ के रख। पुछा किहड़े शस्त्र, कहन लगे एक तां गरीबी की मैं तेनू गदा देनी चाहना वा, गदा दर ते गुरज, मैं तेनू गरीबी की गुरज देनी चाहना वा। गरीबी दर ते निम्रता, सिक्खी का पहला गुण ही एवे कि निम्रता होवे, तेनू मैं गरीबी की गदा देनी चाहना जिस गुरज नाल तू जालमदार वैरी नाल टक्कर लै सके, ते दूजा मैं तेरे हाथ विच खंडा पकड़ाना चाहना। ते पुछया महाराज खंडा केड़ा, ते साहब ने बचन किया, कहन लगे गरीबी गदा हमारी धरती पैरां हेठ है, धरती हेठ वसंदा पानी की गदा हमारी। कहन लगे खन्ना सगल रेन शारी, सब ते चरणा की धूड़ बन जा, ए तेरे वास्ते खंडे का काम करेगा तू निम्रता सिख ले। क्योंकि भाई गुरदास कहिंदे ने सिक्खी का पहला गुण ही एवे तू निम्रता विचार, गरीबी गदा हमारी खन्ना सगल रेन शारी, तिश आगे पो ना टिकै विकारी, ओदे अगे किसे विकारी ने नहीं टिकना। ते साहब कहिंदे ने गुर पूरा ए गल सारी, मेरे पूरे गुरु ने एक गल समझा दिती कि सजना इन्नी निम्रता विच आ जाई जे तू सिक्खी विचों कुछ कमाना चाहना है तां। सतगुरु गुरु ग्रंथ साहब की बाणी के आधार से मैं केवल पहली पंक्ति से अर्ज करनी चाहना, इस गल नूं आपां खोल सकीए कि निम्रता तो बिना सिक्खी कमाई नहीं जांदी। हजूर दे बचन पढ़ने आं ना ते कबीर साहब दा एक पावन पवित्र शलोक आउंदा है, कहिंदे ने देख वाहिगुरु ने संसार नूं इस तरह बनाया कि जिवें मानो रेत होवे, जिवें मारूथल होवे, ते कहन लगे रेत विच ना किसी ने खंड मिला दिती है, चीनी शुगर मिला दिती है, हुण कीड़ी का सुभाव ही है खंड खाना मिठे नूं खाना, ते एक हाथी है वह भी चाहता मैनू मिठास मिल जाए। पर गुरु ग्रंथ साहिब विच भगत जी कहिंदे ने जे नाम ते मिठे नूं चखना चाहना तां पहली एक गल चेते रखी, हाथी बन के ना आवीं, क्योंकि हाथी ने कदी भी खंड नहीं चुन सकनी। जे तू खंड का आनंद मानना चाहना तां तेनू कीड़ी बन के रेत भी तुरना पएगा। कदी हाथी ने सलाद माणे, जे सिक्खी विच नाम दा रस लैणी ते हाथी वाली हंकार दी बिरती नाल ना आई, ਇੱਥੇ ਕੀੜੀ ਵਾਲੀ ਬਿਰਤੀ ਲੈ ਕੇ ਹਾਂ ਤੇ ਮੇਰਾ ਦਾਦਾ ਕਿਰਪਾ ਕਰਕੇ ਤੈਨੂੰ ਨਾਮ ਦਾ ਰਸ ਦਏਗਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ, ਕਹਿਣ ਲੱਗੇ ਹਰ ਹੈ ਖਾਂਡ ਰੇਤ ਮੈਂ ਬਿਖਰੀ, ਕਿ ਵਾਹਿਗੁਰੂ ਦਾ ਨਾਮ ਰੂਪੀ ਖੰਡ ਜਿਹੜੀ ਏ ਰੇਤ ਵਿੱਚ ਬਿਖਰੀ ਪਈ ਏ, ਖਿੰਡੀ ਪਈ ਏ। ਕਹਿਣ ਲੱਗੇ ਹਾਥੀ ਚੁਣੀ ਨਾ ਜਾਏ, ਜੇ ਕੋਈ ਹਾਥੀ ਵਾਲੀ ਬਿਰਤੀ ਨਾਲ ਜਾਏਗਾ ਕਦੀ ਚੁਣ ਕੇ ਨੀ ਖਾ ਸਕਦਾ। ਕਹਿਣ ਲੱਗੇ ਕਹੇ ਕਬੀਰ ਗੁਰ ਭਲੀ ਬੁਝਾਈ, ਮੇਰੇ ਗੁਰੂ ਨੇ ਪਹਿਲੀ ਗੱਲ ਇਹ ਸਮਝਾ ਦਿੱਤੀ, ਕੀਤੀ ਹੋਏ ਕਹਿ ਖਾਏ। ਇਹ ਸਲੋਕ ਦੋ ਵਾਰੀ ਆਇਆ, ਚੀਤੀ ਵੀ ਆਇਆ ਤੇ ਕੀਤੀ ਵੀ ਆਇਆ। ਕਹਿਣ ਲੱਗੇ ਕਹਿ ਕਬੀਰ ਗੁਰ ਭਲੀ ਬੁਝਾਈ, ਕੀਤੀ ਹੋਏ ਕਹਿ ਖਾਏ। ਗੁਰੂ ਨੇ ਪਹਿਲੀ ਗੱਲ ਕਹੀ, ਜੇ ਤੂੰ ਕੀੜੀ ਬਣੇਗਾ ਤਾਂ ਸਵਾਦ ਚੱਖਣਾ, ਕਿਉਂਕਿ ਨਿਮਰਤਾ ਤੋਂ ਬਿਨਾਂ ਕਦੀ ਨਾਮ ਦਾ ਸਵਾਦ ਕਿਸੇ ਨੂੰ ਆਇਆ। ਪਹਿਲਾ ਸਬਕ ਨਿਮਰਤਾ ਹੈ। ਸੰਗਤ ਇਹ ਬਚਨ ਜਦੋਂ ਅਸੀਂ ਕਬੀਰ ਸਾਹਿਬ ਦੇ ਪੜ੍ਹਦੇ ਹਾਂ, ਕਹਿੰਦੇ ਨੇ ਜੇ ਸਿੱਖੀ ਨੂੰ ਕਮਾਣਾ ਹੈ ਨਾ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਏ, ਤੇ ਪਹਿਲੀ ਬਚਨ ਇਹ ਹੀ ਆ, ਜਦੋਂ ਬਾਬੇ ਦੇ ਚਰਨਾਂ ਵਿੱਚ ਆਏ ਤੇ ਇੱਕ ਮਨ ਲੈ ਕੇ ਆਵੀ, ਕਬੀਰ ਸਭ ਤੇ ਹਮ ਬੁਰੇ, ਇੰਨਾ ਕੁ ਨਿਮਰਤਾ ਵਿੱਚ ਆ ਜਾਈ, ਮੇਰੇ ਮਾਲਕਾ ਸਭ ਦੁਨੀਆਂ ਤੋਂ ਮੈਂ ਮਾੜਾ ਵਾਂ, ਖੰਮ ਤਜ ਭਲੋ ਸਭ ਕੋਏ, ਮੈਨੂੰ ਛੱਡ ਕੇ ਸਾਰੀ ਦੁਨੀਆਂ ਚੰਗੀ ਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ, ਸੋਏ ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਬਸੰਦਾ ਪਾਣੀ। ਜੇ ਸਿੱਖੀ ਕਮਾਣੀ ਆ ਤੇ ਗੁਰੂ ਨਾਨਕ ਸਾਹਿਬ ਦਾ ਬਚਨ ਪੱਲੇ ਬੰਨ ਲੈ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਧਰਤੀ ਪੈਰਾਂ ਹੇਠ ਹੈ ਧਰਤੀ ਖੇਤ ਵਸੰਦਾ ਪਾਣੀ, ਤੂੰ ਇੰਨਾ ਕੁ ਨੀਵਾਂ ਨਿਮਰਤਾ ਵਿੱਚ ਚਲਾ ਜਾ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਨਵਤ ਨਾਨਕ ਤਾਰੇ ਸੋਏ, ਇੰਨਾ ਕੁ ਨਿਮਰਤਾ ਵਿੱਚ ਚਲਾ ਜਾ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ। ਜੇ ਸਿੱਖੀ ਸਿੱਖਣੀਆਂ ਤੇ ਇੱਕ ਗੱਲ ਧਿਆਨ ਵਿੱਚ ਰੱਖ ਲੈ, ਕਹਿ ਦੇ ਕਿ ਫਰੀਦਾ ਜੋ ਤੈ ਮਾਰਨ ਮੁੱਕੀਆਂ। ਇਹ ਨਿਮਰਤਾ ਵਾਲਾ ਪੱਖ ਹੈ। ਆਪਾਂ ਅੱਗੇ ਇਹ ਵੀ ਗੱਲ ਕਰਾਂਗੇ ਕਿ ਸਿੱਖ ਤੱਤਾ ਕਦੋਂ ਹੁੰਦਾ ਹੈ। ਸਾਹਿਬ ਕਹਿ ਰਹੇ ਨੇ ਜੋ ਤੈ ਮਾਰਨ ਮੁੱਕੀਆਂ, ਜੇ ਤੇਰੇ ਤੇ ਕੋਈ ਵਾਰ ਕਰਦਾ ਹੈ, ਤੇਰਾ ਬੁਰਾ ਤੱਕਦਾ ਹੈ। ਇੱਥੇ ਮੁੱਕੀਆਂ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਕੀਤਾ ਹੈ, ਜੇ ਕੋਈ ਤੇਰੇ ਨਾਲ ਵਧੀਕੀ ਕਰਦਾ ਹੈ, ਜੇ ਕੋਈ ਤੇਰੇ ਨਾਲ ਈਰਖਾ ਵਿੱਚ ਤੈਨੂੰ ਨੀਵਾਂ ਦਿਖਾਉਣਾ ਚਾਹੁੰਦਾ ਹੈ, ਤੇ ਇੱਕ ਕੰਮ ਕਰੀ, ਤੂੰ ਉਹਦੇ ਨਾਲ ਈਰਖਾ ਨਾ ਕਰੀ, ਉਹ ਤਾਂ ਅੰਦਰੋਂ ਸੜਿਆ ਪਿਆ, ਜੇ ਤੂੰ ਵੀ ਸੜ ਗਿਆ ਫਿਰ ਤੇਰੇ ਵਿੱਚ ਤੇ ਉਹਦੇ ਵਿੱਚ ਅੰਤਰ ਕੋਈ ਨਹੀਂ ਰਹਿਣਾ। ਸਿੱਖੀ ਦਾ ਪਹਿਲਾ ਸਬਕ ਇਹ ਵੇ, ਸਾਹਿਬ ਜੀ ਕਹਿ ਰਹੇ ਨੇ ਜੋ ਤੈ ਮਾਰਨ ਮੁੱਕੀਆਂ ਤਿਨਾ ਨਾ ਮਾਰਾ ਘੁੰਮ। ਅਗਲੀ ਪੰਕਤੀ ਆਪ ਨੇੜੇ ਘਰ ਜਾਈਏ। ਹੁਣ ਇਹਦੇ ਅਰਥ ਕਈ ਵਾਰੀ ਸੱਜਣ ਕਰਦੇ ਨੇ, ਆਪ ਨੇੜੇ ਘਰ ਜਾਈਏ, ਤੂੰ ਆਪਣੇ ਘਰ ਚਲਾ ਜੇ ਗੱਲ ਸੁਣ ਕੇ, ਨਹੀਂ ਇਹਦੇ ਅਰਥ ਨੇ ਆਪ ਨੇੜੇ ਘਰ ਜਾਈਏ। ਜਦੋਂ ਤੂੰ ਉਹਦਾ ਜਵਾਬ ਨਹੀਂ ਦੇਗਾ, ਉਸ ਈਰਖਾਲੂ ਨਾਲ ਈਰਖਾ ਨਹੀਂ ਕਰੇਗਾ, ਤੇ ਜਿਹੜਾ ਤੇਰਾ ਮਨ ਘਰ ਤੋਂ ਬਾਹਰ ਭਟਕਦਾ ਪਿਆ ਨਾ, ਆਪ ਨੇੜੇ ਘਰ ਜਾਈਏ, ਇਹ ਤੇਰਾ ਮਨ ਆਪਣੇ ਨਿੱਜ ਘਰ ਵਿੱਚ ਸਦਾ ਲਈ ਟਿਕ ਜਾਏਗਾ, ਇਹ ਸ਼ਾਂਤ ਹੋ ਜਾਏਗਾ। ਆਪ ਨੇੜੇ ਘਰ ਜਾਈਏ, ਪੈਰ ਤਿਨਾਂ ਦੇ ਚੁੰਮ। ਕਹਿਣ ਲੱਗੇ ਇੰਨੀ ਕੁ ਨਿਮਰਤਾ ਆ ਜਾਏ ਕਿ ਧਰਤੀ ਹੇਠ ਬਸੰਦਾ ਪਾਣੀ, ਤੂੰ ਨਿਮਰਤਾ ਵੀ ਚਲਾ ਜਾ। ਸਤਿਗੁਰੂ ਨੇ ਕੈਸੇ ਕਮਾਲ ਦੇ ਬਚਨ ਕੀਤੇ ਨੇ ਅੰਮ੍ਰਿਤਮਈ ਬਾਣੀ ਵਿੱਚ। ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦਾ ਇੱਕ ਪਾਵਨ ਪਵਿੱਤਰ ਬਚਨ ਹੈ, ਉਹਨਾਂ ਦੀ ਇੱਕ ਰੁਬਾਈ ਹੈ, ਤੇ ਉਹਨਾਂ ਨੇ ਸਮੁੰਦਰ ਦਾ ਤੇ ਨਦੀ ਦਾ ਆਪਸੀ ਵਾਰਤਾਲਾਪ ਕਰਾਇਆ। ਹਜ਼ੂਰ ਕਹਿੰਦੇ ਨੇ, ਬਚਨ ਕਰਦੇ ਨੇ, ਜਿਹੜੇ ਭਾਈ ਸਾਹਿਬ ਆਪਣੀ ਰਚਨਾ ਵਿੱਚ ਕੋਸ਼ਿਸ਼ ਕਰਦੇ ਨੇ ਕਿ ਆਪਣੇ ਸ਼ਬਦਾਂ ਵਿੱਚ ਲੋਕਾਂ ਨੂੰ ਸਮਝਾ ਸਕੀ। ਕਹਿਣ ਲੱਗੇ ਨਦੀ ਨਾ ਅੱਜ ਬਰਸਾਤ ਦਾ ਪਾਣੀ ਲੈ ਕੇ ਨਕਾਨਕ ਭਰੀ ਏ, ਛਾਲਾਂ ਮਾਰਦੀ ਗਈ, ਜਿਹਦੇ ਸਾਹਮਣੇ ਪੱਥਰ ਆਇਆ ਉਹ ਵੀ ਰੋੜ ਲਿਆ, ਜੇ ਚਟਾਨ ਆ ਰਹੀ ਉਹਨੂੰ ਵੀ ਤੋੜ ਕੇ ਆਪਣੇ ਲਾਲ ਲੈ ਤੁਰੀ, ਜੇ ਇਸ ਨਦੀ ਦੇ ਸਾਹਮਣੇ ਕਿਤੇ ਮਨੁੱਖ ਆਇਆ ਉਹਨੂੰ ਵੀ ਰੋੜ ਲਿਆ, ਜੇ ਪਾਣੀ ਸਾਹਮਣੇ ਪਸ਼ੂ ਆਇਆ ਉਹ ਵੀ ਰੋੜ ਲਿਆ। ਗੱਲ ਕੀ ਇਹਨੇ ਪੱਥਰ ਵੀ ਰੋੜੇ, ਇਹਨੇ ਰੁੱਖ ਵੀ ਤੋੜ ਲਏ, ਇਹਨੇ ਬੰਦੇ ਨੂੰ ਵੀ ਰੋੜ ਲਿਆ, ਇਹਨੇ ਪਸ਼ੂ ਤੇ ਪੰਛੀ ਵੀ ਰੋੜ ਲਏ, ਇਹਨੇ ਕੱਚੀਆਂ ਚਟਾਨਾਂ ਵੀ ਰੋੜ ਲਈਆਂ। ਤੇ ਜਦੋਂ ਇਹ ਨਦੀ ਸਾਗਰ ਦੇ ਵਿੱਚ ਜਾ ਕੇ ਲੀਨ ਹੋਈ ਨਾ, ਤੇ ਕਹਿਣ ਲੱਗੀ ਦੇਖ ਸਾਗਰ ਮੈਂ ਤੇਰੀ ਕਿੰਨੀ ਸੇਵਾ ਕਰਨੀ ਆ, ਮੈਂ ਤੇਰੇ ਵਾਸਤੇ ਕਿੰਨੀਆਂ ਕੀਮਤੀ ਵਸਤੂਆਂ ਲੈ ਕੇ ਆਉਂਦੀ ਹਾਂ, ਤੇਰੇ ਨਾਲ ਇੰਨਾ ਪਿਆਰੇ, ਮੈਂ ਤੇਰੇ ਲਈ ਜਿਹੜੇ ਤੋਹਫੇ ਲੈ ਕੇ ਆਉਂਦੀ ਹਾਂ, ਜੇ ਮਨੁੱਖ ਅੜਦਾ ਮੈਂ ਉਹਨੂੰ ਰੋੜ ਲੈਂਦੀ ਹਾਂ, ਪਸ਼ੂ ਰੋੜਨੀ ਆ, ਪੱਥਰ ਰੋੜਨੀ ਆ, ਮੈਂ ਮਿੱਟੀ ਦੀਆਂ ਚਟਾਨਾਂ ਰੋੜਨੀ ਆ। ਤੇ ਸਾਗਰ ਹੱਸ ਕੇ ਕਹਿੰਦਾ ਨਦੀਏ ਮੁੱਤਾਂ ਤੋਂ ਤੂੰ ਮੇਰੇ ਕੋਲ ਪਿਟਾਵਾਂ ਲੈ ਕੇ ਆਉਂਦੀ ਏ, पर मैं एक गल तेरे तो पूछनी चाहना, कभी बैंत का रुख क्यों नहीं लैके आई, बैंत के रुख नूं क्यों नहीं आंदा। ते मैं अर्ज करा उदाहरण का हमेशा एक पक्ष लईदा, हालांकि बाणी विच वास दी बड़ी साहब ने नखेती भी की है, क्योंकि थोथा है गंढा वाला है कुल घाती है, पर एक पक्ष लेना। कह लगे नदिए सारे लैके आनी है, बूटे बूटियां पटनी है, बंदिया नूं रोड़नी है, पशु रोड़नी है, पर मैनू दस खां कदी तू बैंत का पेटा क्यों नहीं लियांदा। ते अगो नदी ने उत्तर बड़ा सोहना दिता, कह लगी ओ सौ सागर कदी आस भी ना करी मैं बैंत नूं पट सकां। कहन लगा हद हो गई, इन्ना तेरा बहाव ते बैंत नूं पट क्यों नहीं सकदी। कहन लगी ओनूं झुकण दी जाच आ गई आ, जेड़े झुक जांदे ने उहनां ते मेरी पेश कोई नहीं जांदी, जिहड़ा अड़ जाए उहनूं मैं जड़ां तों पट लिआउणी। भाई साहब कहन लगे याद रखियो मना, देख एक झखड़ पिया चलदा ई, एक नदी वहिंदी पई आ, तू इन्ना कु निवरता भी चला जाई, बैंत की तरह अपने आप नूं झुकाण दी जाच सिख लै। जदों तू निम्रता भी झुकण दी जाच सिख गया ते चेते रखी वकारां ते जितने मर्जी नदियां भी तूफान आउण ते वकारां दी ताकत नहीं तेनूं पट के लै जाण, क्योंकि तेनूं गुरु दे चरणां विच झुकण दी जाच आ गई। निम्रता विच इन्ना आनंद है। भाई साहिब भाई वीर सिंह दा वचन है, कहन लगे सागर पुछदा नदिए सारे बूटे बूटियां लियावे, सागर पुछदा नदिए सारे बूटे बूटियां लियावे, पर ना कदी बैंत दा बूटा इत्थे आण पचावे। नदी आखदी आकड़ वाले सब बूटे पट सकां, पर जो झुके वेग रौ रुख नूं उस ते पेश ना कोई जावे, जिन्नू झुकण दी जाच आ जाए ओदे उपर मेरी कदी पेश नहीं हो जांदी। हजूर कहिंदे ने जेड़ी गुरसिक्खी दी ए निशानी है। भाई गुरदास कहिंदे ने पहला सबक है तू निम्रता विच आ जा, अपने आप नूं झुका लै, जे कितो तेनू नाम दी दात किते गुरमुख प्यारा मिलदा है तू ओदे चरणा विच झुक जा, अपनी खोंद नूं कायम ना करी। शायद यही कारण मेरे गुरदेव ने झुकण वास्ते बाणी विच कहा, ते कहन लगे जे झुक जाएगा ना सिक्खी नूं सिखेगा, ते कहन लगे फिर सुखी बसै मशकीनियां आप निवार तलै, बड़े बड़े अहंकारिया नानक गर्भ गले। जे तेनू सजना झुकण दी जाच आ जाएगी फिर गुरु तेरे भांडे विच कोई दात पाएगा। मेरे साहब ने केवल क्या नहीं सगो करके भी दिखाया। धन गुरु रामदास उन्हां दे चरणां दा ध्यान टिकाइए जेड़ा दीन दुखियां दी बांह पकड़न वाला है। कई बारी जदों गुरु रामदास जी दा नाम मुख विच आउंदा है ना ते कदी अंदर भिजा होवे ते चरनाट छिड़ जांदी है, क्योंकि गुरु रामदास तेरे दर ते कदी किसे दी झोली खाली नहीं आई, तेरे दर तो झोलियां भरियां जांदियां ने। क्यों? क्योंकि तुसी आप ओ दिन देखे ने गरीबी कट्टी है, लोकां दियां ठोकरां खादियां ने, गालां खादियां ने, किन्ने किन्ने दिन भुखियां रह के घर गुजारा कीता है, ते अज जदों कोई भुखा कोई बेघरा कोई तन तो नगण ते कोई दुखी जांदा है तू उसे तरह देख के पसीज जाना ते ओदे दुख नूं देख के ओदी झोली विच तू दात पा दे। अज भी तेरे कोल किरपा है। ते गुरु रामदास उन्हां दे जीवन विच इक बड़ा प्यारा वचन आउंदा है, कहिंदे ने गुरु रामदास जी दे ना नेत्रां विचों कदी नीर नहीं सी छुकिया, चेते रखना। ते गुरु रामदास किन्ने कु गुरु अमरदास दे नेड़े हो चुके सन। एक वारी लाहौर तो गए ते कहिंदे ने बेमौसमे अंब मिल गए, ते अंब बड़े रसदायक सन, ते रस्ते विच ना जदों अंब बन्ने कपड़े विच लपेटिया अंब, ते सोचिया मैं अपने गुरु दे चरणा विच रखांगा, मत्था टेकांगा, नमस्कार करांगा, गरीब दी भेटा स्वीकार करनगे। ते कहिंदे ने रस्ते विच जदों देखिया ते ओ अंब जिहड़ा है ना ओहदे विचों रस चोण लगा। हुण सोचिया करां कि गुरु अमरदास लई लै के चलांवां ते भेटा उन्हां दे चरणा विच रखनी है। ते इको दम गुरु अमरदास दा ध्यान टिका दिता, ते ध्यान टिका के आप अंब चूप लिया, रस पी लिया। ते जदों गोइंदवाल पहुंचे ना ते गुरु रामदास दे चरण गुरु अमरदास दे चरणा विच टेकिया मथा, ते अजे कुछ कहनी वाले सन ते गुरु अमरदास कहिंदे ने भाई जेठिया अंब दा स्वाद बड़ा मिठा सी, रस बड़ा सी, क्योंकि गुरसिखां अंदर सतगुरु वरते, गुरु के सिख दे अंदर गुरु वरतदा जे। कहन लगे भाई जेठिया बड़ा आनंद सी।
1: ਤੇ ਉਹੀ ਗੁਰੂ ਰਾਮਦਾਸ ਜਿਹੜੇ ਸਿੱਖ ਦੇ ਚਰਨਾਂ ਦੀ ਧੂੜ ਮੰਗਦੇ ਨੇ ਉਹ ਕਹਿੰਦੇ ਨੇ ਸਜਣਾ ਜੇ ਸਿੱਖੀ ਕਮਾਣੀ ਆ ਤੇ ਯਾਦ ਰੱਖ ਭਾਈ ਗੁਰਦਾਸ ਦੇ ਬਚਨ ਕਿ ਧਰਤੀ ਪੈਰਾਂ ਹੇਠ ਹੈ ਧਰਤੀ ਖੇਠ ਵਸੰਦਾ ਪਾਣੀ ਤੂੰ ਪਾਣੀ ਦੀ ਤਰ੍ਹਾਂ ਨਿਮਰਤਾ ਵਿੱਚ ਆ ਜਾ ਤੇ ਉਹਨਾਂ ਕੋਲ ਕਿੰਨੀ ਕੁ ਨਿਮਰਤਾ ਹੈ। ਅੱਜ ਅੰਮ੍ਰਿਤਸਰ ਸਰੋਵਰ ਦੀ ਸੇਵਾ ਲੱਗੀ ਹੈ ਅਜੇ ਹਰਿਮੰਦਰ ਸਾਹਿਬ ਬਣਿਆ ਨਹੀਂ। ਮੈਂ ਸਿਰਫ ਇੱਕੋ ਪੰਕਤੀ ਤੇ ਅਰਜ਼ ਕਰ ਰਿਹਾ ਕਿ ਧਰਤੀ ਹੇਠ ਵਸੰਦਾ ਪਾਣੀ ਤੂੰ ਧਰਤੀ ਤੋਂ ਵੀ ਨੀਵਾਂ ਚਲਾ ਜਾਣਾ ਪਹਿਲਾ ਲੱਛਣ ਤੇਰੇ ਕੋਲ ਨਿਮਰਤਾ ਚਾਹੀਦੀ। ਸਤਿਗੁਰੂ ਗੁਰੂ ਰਾਮਦਾਸ ਕਿਨਾਰੇ ਤੇ ਬੈਠੇ ਨੇ ਆਪ ਟੋਕਰੀ ਢੋਂਦੇ ਨੇ ਬਾਬਾ ਬੁੱਢਾ ਜੀ ਸਿੱਖ ਪ੍ਰੇਮ ਚ ਭਿੱਜੇ ਹੋਏ ਹੋਰ ਵੀ ਸੇਵਾ ਪੈ ਕਰਦੇ ਨੇ ਤੇ ਇੰਨੀ ਦੇਰ ਨੂੰ ਨਾ ਇੱਕ ਦੌੜਿਆ ਸਿੱਖ ਆਇਆ ਤੇ ਆ ਕੇ ਕਹਿੰਦਾ ਗੁਰੂ ਰਾਮਦਾਸ ਜੀ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਆਏ ਜੇ ਬਾਬਾ ਸ੍ਰੀ ਚੰਦ ਜੀ ਆਏ ਨੇ ਤੇ ਗੁਰੂ ਰਾਮਦਾਸ ਜੀ ਨੇ ਟੋਕਰੀ ਰੱਖ ਦਿੱਤੀ। ਚੇਤੇ ਰੱਖਿਓ ਅਸੀਂ ਕਈ ਵਾਰੀ ਕਥਾ ਕਰਦੇ ਹਾਂ ਕੀਰਤਨ ਕਰਦੇ ਮੈਂ ਇੱਕ ਮਿੰਟ ਵਿੱਚੋਂ ਨਿਕਲਣ ਲੱਗਾ ਅਸੀਂ ਸ਼ਬਦ ਇਹੋ ਜਿਹੇ ਵਰਤ ਜਾਂਦੇ ਹਾਂ ਨਾ ਕਈ ਵਾਰੀ ਤੇ ਚਲੋ ਹੁੰਦਾ ਬੰਦਾ ਬਹਾਵ ਵਿੱਚ ਤੁਰਿਆ ਜਾਏ ਕਈ ਵਾਰੀ ਅਸੀਂ ਮਨ ਵਿੱਚ ਈਰਖਾ ਰੱਖ ਕੇ ਵੀ ਸ਼ਬਦ ਵਰਤਨੇ ਆ। ਬਾਬਾ ਕਾਲੂ ਜਿਵੇਂ ਮੈਨੂੰ ਖਿਮਾ ਕਰਨਾ ਮੈਂ ਸ਼ਬਦ ਕਹਿ ਰਿਹਾ ਵਾਂ ਬਾਬਾ ਸ੍ਰੀ ਚੰਦ ਬਾਰੇ ਬਾਬਾ ਲਖਮੀ ਦਾਸ ਬਾਰੇ। ਪਿਆਰਿਓ ਇੱਕ ਗੱਲ ਚੇਤੇ ਰੱਖਿਓ ਜਿੱਦਣ ਮੇਰੇ ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਦਿੱਤੀ ਸੀ ਨਾ ਤੇ ਮਾਤਾ ਸੁਲੱਖਣੀ ਨੇ ਇਹੀ ਬਚਨ ਪੁੱਛੇ ਸਨ ਸਤਿਗੁਰੂ ਗੱਦੀ ਭਾਈ ਲੈਣੇ ਨੂੰ ਦਿੱਤੀ ਗੱਦੀ ਦਾ ਮਾਲਕ ਇਹ ਵੇ ਮੇਰੇ ਪੁੱਤਰਾਂ ਦਾ ਕੀ ਬਣੇਗਾ ਤੇ ਹਜ਼ੂਰ ਨੇ ਇੱਕ ਗੱਲ ਕਹੀ ਸੀ ਸੁਲੱਖਣੀਏ ਲੈਣਾ ਜਿਹੜਾ ਉਹ ਗੁਰੂ ਵੇ ਇਹ ਜਿੱਥੇ ਜੋਤ ਜਾਏਗੀ ਉਹ ਗੁਰੂ ਕੇ ਹੋਣਗੇ ਤੇ ਤੇਰੇ ਪੁੱਤਰਾਂ ਨੂੰ ਲੋਕ ਬਾਬੇ ਕੇ ਕਹਿਣਗੇ। ਧਿਆਨ ਰੱਖਣਾ ਉੱਥੇ ਇੱਕ ਸ਼ਬਦ ਕਿਹਾ ਕਵੀ ਸੰਤੋਖ ਸਿੰਘ ਨੇ ਵਰਤਿਆ ਤੇ ਪੁੱਛਿਆ ਦਾਦਾ ਮੇਰੇ ਪੁੱਤਰਾਂ ਦੀ ਰੋਜ਼ੀ ਤੇ ਅਗਲਾ ਬਚਨ ਸੀ ਸੁਲੱਖਣੀਏ ਇਸ ਘਰ ਵਿੱਚ ਤਾਂ ਬੈਠੇ ਹੋਏ ਕੁੱਤਿਆਂ ਦੇ ਪੈਰਾਂ ਵਿੱਚ ਕਰਾਮਾਤਾ ਨੇ ਇਹ ਤੇ ਗੁਰੂ ਨਾਨਕ ਦਾ ਖੂਨ ਨੇ। ਸਾਹਿਬ ਨੇ ਉੱਥੇ ਬਚਨ ਕਿਹਾ ਗੁਰੂ ਘਰ ਕੇ ਜੇ ਹੋਏ ਸਵਾਨਾ ਤਿੰਨਕੋ ਪੂਜਾ ਸਗਲ ਜਹਾਨਾ ਗੁਰੂ ਘਰ ਦੇ ਤੇ ਕੁੱਕਰਾਂ ਨੂੰ ਲੋਕ ਪੂਜਦੇ ਨੇ ਸੁਲੱਖਣੀਏ ਇਹ ਗੁਰੂ ਨਾਨਕ ਦਾ ਖੂਨ ਨੇ। ਪਰ ਅਸੀਂ ਸਮਝੇ ਨਹੀਂ ਪਿਆਰਿਓ ਅਸੀਂ ਕਿਆ ਪਰਖ ਵਿੱਚੋਂ ਪੂਰੇ ਨਹੀਂ ਹੋਏ। ਹੋ ਸਕਦਾ ਕਿ ਗੁਰੂ ਦੀ ਨਜ਼ਰ ਵਿੱਚ ਉਹੀ ਪ੍ਰਵਾਨ ਹੋ ਸਕਦਾ ਜਿਹੜਾ ਗੁਰੂ ਨੂੰ ਪਾਏ ਪਰਖ ਵਿੱਚੋਂ ਪਾਰ ਹੋਣਾ ਕੋਈ ਖਾਲਾ ਜੀ ਦਾ ਵਾੜਾ ਹੈ ਗੁਰੂ ਨਾਨਕ ਦੀ ਨਜ਼ਰ ਵਿੱਚੋਂ ਨਿਕਲ ਜਾਣਾ ਕੋਈ ਛੋਟੀ ਜੀ ਬਾਤ ਹੈ ਪਰ ਉਹ ਗੁਰੂ ਨਾਨਕ ਦੇ ਪੁੱਤਰ ਨੇ ਬਾਬਾ ਸ੍ਰੀ ਚੰਦ ਜੀ ਦੀ 148 ਸਾਲ ਉਮਰ ਏ ਚਾਰ ਗ੍ਰੰਥ ਲਿਖੇ ਨੇ ਬਾਬਾ ਸ੍ਰੀ ਚੰਦਰ ਜੀ ਨੇ ਤੇ ਇੱਕ ਗ੍ਰੰਥ ਵਿੱਚ ਉਹਨਾਂ ਨੇ ਨਾ ਸਭ ਤੋਂ ਪਹਿਲਾਂ ਸ਼ਹਿਨਸ਼ਾਹ ਸ਼ਬਦ ਗੁਰੂ ਨਾਨਕ ਲਈ ਬਾਬਾ ਸ੍ਰੀ ਚੰਦ ਨੇ ਵਰਤਿਆ ਸਭ ਤੋਂ ਪਹਿਲਾਂ ਸ਼ਬਦ ਆਰਤਾ ਨਾਨਕ ਸ਼ਾਹ ਸ਼ਹਿਨ ਸ਼ਾਹ ਕਾ ਦੀਨ ਦੁਨੀ ਕੇ ਸ਼ਾਹ ਪਾਤ ਸ਼ਾਹ ਕਾ ਪਹਿਲਾ ਸ਼ਬਦ ਉਹਨਾਂ ਬਾਬਾ ਸ੍ਰੀ ਚੰਦ ਨੇ ਵਰਤਿਆ ਕਿ ਮੇਰਾ ਬਾਪੂ ਦੀਨ ਦੁਨੀ ਦਾ ਮਾਲਕ ਏ 148 ਸਾਲ ਉਮਰ ਏ ਤੇ ਅੱਜ ਬਾਬਾ ਸ੍ਰੀ ਚੰਦ ਆਏ ਨੇ ਅੰਮ੍ਰਿਤਸਰ ਦੀ ਧਰਤੀ ਤੇ ਖਬਰ ਪਹੁੰਚੀ ਏ ਗੁਰੂ ਰਾਮਦਾਸ ਜੀ ਬਾਬਾ ਸ੍ਰੀ ਚੰਦ ਆਏ ਜੇ ਤੇ ਗੁਰੂ ਰਾਮਦਾਸ ਅੱਗੋਂ ਲੈਣ ਗਏ ਨੇ ਕਿਉਂਕਿ ਗੁਰੂ ਨਾਨਕ ਦਾ ਪੁੱਤਰ ਏ ਨਾ ਇੰਦਰੀ ਜੇਤੇ ਨਾਮ ਬਾਣੀ ਵਿੱਚ ਭਿੱਜਾ ਏ। ਪਿਆਰਿਓ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਨਾਨਕ ਦੀ ਬਾਣੀ ਤੋਂ ਬਿਨਾਂ ਦੂਜੇ ਦਾ ਪ੍ਰਚਾਰ ਨਹੀਂ ਜੇ ਕੀਤਾ ਗੁਰੂ ਨਾਨਕ ਦੀ ਮੱਤ ਨੂੰ ਪ੍ਰਚਾਰਿਆ ਜਦੋਂ ਆਏ ਨੇ ਤੇ ਆ ਕੇ ਦੱਸਿਆ ਕਿ ਬਾਬਾ ਜੀ ਆਏ ਨੇ ਤੇ ਧੰਨ ਗੁਰੂ ਰਾਮਦਾਸ ਅੱਗੋਂ ਲੈਣ ਗਏ ਨੇ। ਮੈਂ ਇਸ ਕਰਕੇ ਥੋੜੀ ਜਿਹੀ ਇਤਿਹਾਸ ਦੀ ਟੇਕ ਲੈ ਰਿਹਾ ਕਿ ਮਨਾ ਤੈਨੂੰ ਵੀ ਕਿਤੇ ਲੱਗ ਜਾਏ ਕਿ ਸਿੱਖੀ ਕਮਾਣ ਲਈ ਪਹਿਲਾਂ ਨਿਮਰਤਾ ਚਾਹੀਦੀ। ਬਾਬਾ ਜੀ ਆਏ ਗੁਰੂ ਰਾਮਦਾਸ ਲੈਣ ਗਏ ਅੱਗੋਂ ਜਾ ਕੇ ਝੁੱਕ ਕੇ ਨਮਸਕਾਰ ਕੀਤੀ। ਬਾਬਾ ਸ੍ਰੀ ਚੰਦ ਜੀ ਬਹੁਤ ਬਜ਼ੁਰਗ ਨੇ ਮਿਲੇ ਤੇ ਕਹਿੰਦੇ ਨੇ ਬਾਬਾ ਸ੍ਰੀ ਚੰਦ ਜੀ ਨੇ ਨਾ ਸੁਭਾਕਣ ਇੰਨੀ ਗੱਲ ਪੁੱਛੀ ਸੀ ਕਵੀ ਸੰਤੋਖ ਸਿੰਘ ਕਹਿੰਦੇ ਨੇ ਇੰਨੀ ਗੱਲ ਪੁੱਛ ਲਈ ਗੁਰੂ ਰਾਮਦਾਸ ਤੇਰਾ ਦਾੜਾ ਬਹੁਤ ਲੰਬੇਰਾ ਤੁਹਾਡੇ ਦਾੜੇ ਦੇ ਕੇਸ਼ ਕਿਉਂ ਲੰਬੇ ਨੇ ਤੇ ਮੇਰਾ ਦੀਨ ਦੁਨੀ ਦਾ ਪਾਤਸ਼ਾਹ ਥੱਲੇ ਉਤਰ ਕੇ ਨਾ ਬਾਬਾ ਸ੍ਰੀ ਚੰਦ ਦੇ ਚਰਨਾਂ ਨੂੰ ਹੱਥ ਵਿੱਚ ਪਕੜ ਕੇ ਆਪਣੇ ਕੇਸਾਂ ਨਾਲ ਝਾੜ ਕੇ ਕਹਿੰਦਾ ਮਹਾਂਪੁਰਸ਼ੋ ਤੁਹਾਡੇ ਵਰਗੇ ਸੰਤ ਜਨਾਂ ਤੇ ਗੁਰੂ ਨਾਨਕ ਦੇ ਖੂਨ ਦੇ ਚਰਨ ਝਾੜਨ ਵਾਸਤੇ ਤੁਹਾਡੇ ਚਰਨ ਝਾੜਨ ਲਈ ਦਾੜਾ ਵਧਾਇਆ ਤੇ ਕਹਿੰਦੇ ਨੇ ਬਾਬਾ ਸ੍ਰੀ ਚੰਦ ਤੋਂ ਰਿਹਾ ਨਾ ਗਿਆ ਥੱਲੇ ਉੱਠ ਕੇ ਨਾ ਗੁਰੂ ਰਾਮਦਾਸ ਦੇ ਚਰਨ ਪਕੜ ਲੈ ਅੱਖਾਂ ਵਿੱਚ ਨੀਰ ਭਰ ਕੇ ਕਹਿੰਦੇ ਨੇ ਜਿਹੋ ਜਿਹਾ ਸੁਣਿਆ ਸੀ ਉਹੋ ਜਿਹਾ ਵੇਖਿਆ। ਉੱਥੇ ਜਿਹੜੇ ਸ਼ਬਦ ਉਹਨਾਂ ਨੇ ਵਰਤੇ ਕਹਿਣ ਲੱਗੇ ਕਿ ਗੁਰੂ ਰਾਮਦਾਸ ਜੀ ਸ਼ਬਦ ਭਾਈ ਸੰਤੋਖ ਸਿੰਘ ਦੇ ਨੇ ਕਹਿਣ ਲੱਗੇ ਦੇਖ ਨਿਮਰਤਾ ਗੁਰੂ ਕੀ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਦੇਖ ਨਿਮਰਤਾ ਗੁਰੂ ਕੀ, ਸ਼੍ਰੀ ਚੰਦ ਭਏ ਪ੍ਰਸੰਨ, ਸੰਗ ਅੰਗਦ ਲੀਨੀ ਸੇਵ ਕਰ। ਇਹਦਾ ਮਤਲਬ ਬਾਬਾ ਸ਼੍ਰੀ ਚੰਦ ਮੰਨਦੇ ਪਏ ਨੇ ਕਿ ਗੁਰੂ ਅੰਗਦ ਨੇ ਧੱਕਾ ਨਹੀਂ ਕੀਤਾ। ਕਹਿਣ ਲੱਗੇ ਗੁਰੂ ਰਾਮਦਾਸ ਭਾਈ ਲੈਣੇ ਤੋਂ ਅੰਗਦ ਤਾਂ ਬਣੇ ਨੇ ਕਿਉਂਕਿ ਉਹਨਾਂ ਨੇ ਗੁਰੂ ਨਾਨਕ ਦੀ ਸੇਵਾ ਕੀਤੀ। ਅੰਗਦ ਲੀਨੀ ਸੇਵ ਕਰ, ਤੁਮਰੇ ਪ੍ਰੇਮ ਅਨੰਨ। ਅਗਲੀ ਜਿਹੜੀ ਪੰਕਤੀ ਕਹੀ, ਕਹਿਣ ਲੱਗੇ ਮੈਂ ਕੁਝ ਦੇਣ ਜੋਗਾ ਤੇ ਨਹੀਂ, ਪਰ ਮੈਂ ਇੱਕ ਅਰਜ਼ ਕਰਨਾ ਵਾਂ, ਗੁਰੂ ਰਾਮਦਾਸ ਤੇਰੇ ਸਰੋਵਰ ਦੇ ਕਿਨਾਰੇ ਖਲੋਤਾ ਵਾਂ, ਤੇਰੇ ਵਿੱਚ ਇੰਨੀ ਨਿਮਰਤਾ ਹੈ ਤੇ ਜਿਹੜੇ ਤੇਰੇ ਸਰੋਵਰ ਵਿੱਚ ਆ ਕੇ ਨਿਮਰਤਾ ਨਾਲ ਇਸ਼ਨਾਨ ਕਰਨਗੇ ਨਾ, ਉਹਨਾਂ ਦੇ ਜਨਮਾਂ ਜਨਮਾਂ ਦੇ ਪਾਪ ਤੇਰਾ ਸਰੋਵਰ ਧੋ ਦੇਗਾ। ਉੱਥੇ ਬਚਨ ਵਰਤਿਆ ਸੀ, ਕਹਿਣ ਲੱਗੇ ਗੁਰੂ ਰਾਮਦਾਸ ਨੂੰ ਦੇਖ ਨਿਮਰਤਾ ਗੁਰੂ ਕੀ, ਸ਼੍ਰੀ ਚੰਦ ਭੈ ਪ੍ਰਸੰਨ, ਅੰਗਦ ਲੀਨੀ ਸੇਵ ਕਰ, ਤੁਮਰੇ ਪ੍ਰੇਮ ਆਨੰਦ। ਤੇ ਅਗਲਾ ਬਚਨ ਸੀ, ਤੁਮਰੀ ਮਹਿਮਾ ਅਧਿਕ ਹੈ, ਕਈਐ ਕਾਹੇ ਬਣਾਏ, ਤੁਮਰੇ ਸਰ ਮੈਂ ਜੋ ਮੱਜੈ ਪਾਪੀ ਬੀਗਤ ਪਾਹੇ। ਤੇਰੇ ਸਰੋਵਰ ਵਿੱਚ ਤਾਂ ਪਾਪੀਆਂ ਨੂੰ ਮੁਕਤੀ ਮਿਲਣੀ ਏ। ਪਹਿਲਾ ਸਬਕ ਹੀ ਇਹ ਵੇ ਕਿ ਜੇ ਤੂੰ ਕਿਸੇ ਤੋਂ ਕੁਝ ਲੈਣਾ, ਜੇ ਸਿੱਖੀ ਨੂੰ ਕਮਾਉਣਾ, ਤੇ ਭਾਈ ਗੁਰਦਾਸ ਕਹਿੰਦੇ ਨੇ ਗੁਰ ਸਿੱਖੀ ਦੀ ਇਹੋ ਨਿਸ਼ਾਨੀ ਤੇ ਪਹਿਲੀ ਨਿਸ਼ਾਨੀ ਇਹ ਵੇ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਧਰਤੀ

ਹੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ, ਧਾਨਕ ਰੂਪ ਰਾਹ ਕਰਤਾਰ। ਜਿੱਦਣ ਤੂੰ ਝੁਕੇਗਾ ਨਾ, ਉਦਣ ਫਿਰ ਗੁਰੂ ਕੋਲ ਖਲੋ ਕੇ ਕਹੇਗਾ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਬਿਤ ਤੁਮ ਹਰ ਜਾਣੋ ਆਪੇ, ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਜਦੋਂ ਤੇਰੇ ਅੰਦਰ ਸਿੱਖੀ ਦਾ ਪਹਿਲਾ ਗੁਣ ਆ ਜਾਏਗਾ, ਫਿਰ ਗੁਰੂ ਅਰਜਨ ਸਾਹਿਬ ਦੇ ਮੁਤਾਬਕ ਜਿਵੇਂ ਸਾਰਾ ਗੁਰੂ ਗ੍ਰੰਥ ਸਾਹਿਬ ਤਿਆਰ ਹੋ ਗਿਆ, ਤੇ ਕਈ ਵਾਰੀ ਹੈਰਾਨ ਵੀ ਹੋਈਦਾ ਕਿ ਬਾਣੀ ਤਰਤੀਬ ਨਾਲ, ਤੇ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ ਕਿੰਨੇ ਭਾਗਾਂ ਵਾਲੇ ਨੇ। ਤੇ ਵੈਸੇ ਭਾਗਾਂ ਵਾਲੇ ਆਪਾਂ ਸਾਰੀ ਜੇ, ਕਿਉਂਕਿ ਗੁਰੂ ਕਲਗੀ ਵਾਲਿਆ 300 ਸਾਲ ਪਹਿਲਾਂ ਅਨੰਦਪੁਰ ਦੀ ਪਹਾੜੀ ਤੇ ਜਿਸ ਖਾਲਸੇ ਦੀ ਸਿਰਜਣਾ ਤੂੰ ਜਿਸ ਦਿਨ ਕੀਤੀ, ਕਿੰਨੇ ਭਾਗਾਂ ਵਾਲੇ ਆ ਅਸੀਂ ਉਸ ਦਿਨ ਨੂੰ ਹੁਣ ਵੇਖਣਾ। ਜੇ ਸਤਿਗੁਰੂ ਤੂੰ ਕਿਰਪਾ ਕੀਤੀ, ਦੂਜੇ ਭਾਗਾਂ ਵਾਲੇ ਇਹ ਆ ਕਿ ਗੁਰੂ ਨਾਨਕ ਸਾਹਿਬ ਜੀ ਸਭ ਤੋਂ ਵੱਡੀ ਤੁਸੀਂ ਕਿਰਪਾ ਇਹ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਸਾਨੂੰ ਗੁਰੂ ਦੇ ਗਏ। ਸਾਰੀ ਬਾਣੀ ਤਰਤੀਬ ਨਾਲ ਮੈਂ ਆਪਣੇ ਵਿਸ਼ੇ ਤੇ ਆਵਾਂ। ਨਿਮਰਤਾ ਸਿੱਖੀ ਦਾ ਪਹਿਲਾ ਲੱਛਣ ਹੀ ਇਹ ਵੇ, ਸਿੱਖੀ ਦੀ ਪਹਿਲੀ ਨਿਸ਼ਾਨੀ ਇਹ ਵੇ। ਦੇਖੋ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਆਉਂਦੀ ਹੈ, ਫਿਰ ਗੁਰੂ ਅਮਰਦਾਸ ਦੀ, ਗੁਰੂ ਰਾਮਦਾਸ ਦੀ, ਗੁਰੂ ਅਰਜਨ ਸਾਹਿਬ ਜੀ, ਫਿਰ ਗੁਰੂ ਤੇਗ ਬਹਾਦਰ ਜੀ ਦੀ ਜੋ ਹੁਣ ਤਰਤੀਬ ਹੈ। ਫਿਰ ਗੁਰੂ ਤੇਗ ਬਹਾਦਰ ਜੀ ਦੇ ਸ਼ਬਦਾਂ ਤੋਂ ਬਾਅਦ ਅਸ਼ਟਪਦੀਆਂ, ਅਸ਼ਟਪਦੀਆਂ ਤੋਂ ਬਾਅਦ ਛੰਤ, ਛੰਤ ਤੋਂ ਬਾਅਦ ਵਾਰਾਂ, ਤੇ ਵਾਰਾਂ ਤੋਂ ਬਾਅਦ ਭਗਤ ਬਾਣੀ। ਹੁਣ ਤਰਤੀਬ ਮੁਤਾਬਕ ਸ਼ਲੋਕ ਵਾਰਾਂ ਤੇ ਵਧੀਕ ਆਏ। ਗੁਰੂ ਨਾਨਕ ਸਾਹਿਬ ਦੇ ਸ਼ਲੋਕ, ਗੁਰੂ ਅਮਰਦਾਸ ਦੇ ਸ਼ਲੋਕ, ਗੁਰੂ ਰਾਮਦਾਸ ਦੇ, ਗੁਰੂ ਅਰਜਨ ਸਾਹਿਬ ਦੇ ਸ਼ਲੋਕ ਆ ਗਏ। ਅਸੀਂ ਪੜ੍ਹ ਲਿਆ ਟਿੱਚਰ ਮੂਲ ਨਾ ਥੁੜੀ ਦੋ ਜਿਚਰ ਆਪ ਕਿਰਪਾਲ, ਪੜ੍ਹ ਲਿਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ। ਹੁਣ ਜਦੋਂ ਬਾਣੀ ਦੀ ਤਰਤੀਬ ਮੁਤਾਬਕ ਇੱਥੇ ਗੁਰੂ ਅਰਜਨ ਸਾਹਿਬ ਦੇ ਸ਼ਲੋਕ ਖਤਮ ਨੇ, ਅੱਗੇ ਆ ਗਿਆ ਸ਼ਲੋਕ ਮਹਿਲਾ ਨੌਵਾਂ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਣ। ਜਦੋਂ ਸਬੰਧਾ ਸ਼ਲੋਕ ਪੜ੍ਹ ਲਿਆ 57, ਅਖੀਰਲਾ ਆਇਆ ਕਿ ਰਾਮ ਨਾਮ ਉਰਮੈ ਗਇਓ ਜਾਂ ਕਹਿ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਇਹ ਸ਼ਲੋਕ ਪੜ੍ਹਨ ਤੋਂ ਬਾਅਦ ਤਰਤੀਬ ਅਨੁਸਾਰ ਸ਼ਲੋਕ ਮਹਿਲਾ ਪੰਜਵਾਂ ਪਹਿਲਾਂ ਆਉਣਾ ਚਾਹੀਦਾ ਸੀ, ਪਰ ਇੱਥੇ ਤਰਤੀਬ ਅਨੁਸਾਰ ਨਹੀਂ, ਇੱਥੇ ਫਿਰ ਆ ਗਿਆ ਮਧਾਵਣੀ ਮਹਿਲਾ ਪੰਜਵਾਂ, ਤੇ ਮਧਾਵਣੀ ਮਹਿਲੇ ਤੋਂ ਪੰਜਵੇਂ ਤੋਂ ਬਾਅਦ ਫਿਰ ਆ ਗਿਆ ਸ਼ਲੋਕ ਮਹਿਲਾ ਪੰਜਵਾਂ। ਇਹਦਾ ਕੀ ਕਾਰਨ? ਇੱਕ ਵਿਦਵਾਨ ਲਿਖਦਾ, ਸਿੱਖਾਂ ਸਿੱਖੀ ਦੀ ਪਹਿਲੀ ਨਿਸ਼ਾਨੀ ਨਿਮਰਤਾਈ, ਤੇਰੇ ਗੁਰੂ ਨੇ ਗੁਰੂ ਕੀ ਬਾਣੀ ਅੰਕਿਤ ਕਰਦਿਆਂ ਅਖੀਰ ਵਿੱਚ ਇੱਕ ਗੱਲ ਕਹੀ। ਆਮ ਤੌਰ ਤੇ ਕੋਈ 4 ਪੰਨਿਆਂ ਦੀ ਕਿਤਾਬ ਲਿਖ ਲੈ ਨਾ, ਉਹ ਪਹਿਲਾ ਸ਼ਬਦ ਹੀ ਲਿਖਦਾ, ਮੈਂ ਇੰਨੀ ਮਿਹਨਤ ਕੀਤੀ, ਇੰਨੇ ਗ੍ਰੰਥ ਪੜ੍ਹੇ, ਇੰਨਾ ਬੰਦਿਆਂ ਨੂੰ ਮਿਲਿਆ, ਤਾਂ ਮੈਂ ਮਿਹਨਤ ਕਰਕੇ ਗ੍ਰੰਥ ਲਿਖਿਆ। ਤੇ ਅਗਲੀ ਗੱਲ ਉਹ ਕਹਿੰਦਾ, ਮੇਰੀ ਆਗਿਆ ਤੋਂ ਬਿਨਾਂ, ਇਹ ਕਾਪੀਰਾਈਟ ਮੇਰਾ, ਮੇਰੇ ਤੋਂ ਬਿਨਾਂ ਕਿਸੇ ਨੇ ਛਪਾਇਆ ਨਾ ਤੇ ਮੈਂ ਉਹਦੇ ਤੇ ਮੁਕਦਮਾ ਕਰ ਦਿਆਂਗਾ। ਤੁਸੀਂ ਦੇਖਿਆ ਨਾ, ਹੁਣ ਭਾਵੇਂ ਚਲੋ ਸਾਡੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਾਂ ਵੀ ਲਿਖ ਦਿੱਤੇ ਨੇ ਫਲਾਣੀ ਦੁਕਾਨ ਵਿੱਚੋਂ, ਅਸਲੀਅਤ ਇਹ ਜੇ ਕਿ ਗੁਰੂ ਸਾਹਿਬ ਨੇ ਲਿਖਾਰੀ ਦਾ ਨਾਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਿਆ। ਜੇ ਤਤਕਰਾ ਦਿੱਤਾ ਕੇਵਲ ਬਾਣੀ ਦਾ, ਕੇਵਲ ਹਜ਼ੂਰ ਨੇ ਸ਼ਬਦਾਂ ਦਾ, ਉਹ ਵੀ ਮਹਿਲਾ ਪਹਿਲਾਂ ਹੀ ਪਾਇਆ। ਕਿਤੇ ਵੀ ਗੁਰੂ ਅਰਜਨ ਸਾਹਿਬ ਨੇ ਆਪਣੀ ਕਲਮ ਨਾਲ ਤਤਕਰੇ ਵਿੱਚ ਵੀ ਨਹੀਂ ਲਿਖਿਆ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਤੇਰੀ ਬਾਣੀ ਸ਼ੁਰੂ ਹੋਣ ਲੱਗੀ। ਚੇਤੇ ਰੱਖਣਾ ਗੱਲ ਬੜੀ ਰਮਜ ਭਰਪੂਰ ਏ, ਸਾਰੀ ਬਾਣੀ ਤਰਤੀਬ ਨਾਲ ਦੇ ਦਿੱਤੀ। 4 ਅੱਖਰ ਲਿਖਣ ਵਾਲੇ ਦੇ ਪੁੱਤਰ ਪੋਤਰੇ ਵੀ ਉਹਦੀਆਂ ਕਿਤਾਬਾਂ ਵੇਚਦੇ ਨੇ, ਉਹ ਕਿਤਾਬ ਕੋਈ ਛਾਪ ਨਹੀਂ ਸਕਦਾ। ਤੇ ਸ਼ਬਦ ਇੱਕੋ ਖੁਲਿਆ, ਪ੍ਰੋਫੈਸਰ ਸਾਹਿਬ ਸਿੰਘ ਨੇ ਟੀਕਾ ਕੀਤਾ ਦਰਪਣ, ਉਹਨਾਂ ਦੀ ਜੀਵਨੀ ਵਿੱਚ ਕਹਿੰਦੇ ਨੇ, ਜਦੋਂ ਮੈਂ ਛਾਪਣ ਲਈ ਕਿਹਾ ਤੇ ਲੋਕਾਂ ਮੈਨੂੰ ਟੀਚਰਾਂ ਕੀਤੀਆਂ, ਉਹਨਾਂ ਕਿਹਾ ਤੈਨੂੰ ਕਿਹਨੇ ਪੜ੍ਹਨਾ ਹੋਏ, ਤੇਰੇ ਟੀਕੇ ਨੂੰ ਕਿਸੇ ਪੁੱਛਣਾ। ਉਹਨੇ ਰਾਜ ਪਬਲਿਸ਼ਰ ਵਾਲਿਆਂ ਨੂੰ ਜਲੰਧਰ ਦਿੱਤਾ ਇੱਕ ਗੱਲ ਕਹੀ, ਕਹਿਣ ਲੱਗਾ, ਸੱਜਣਾ ਮੈਂ ਪਤਾ ਰਾਹ ਕੇ ਨਾ ਰਾਂ, ਪਰ ਗੁਰੂ ਨਾਨਕ ਦੀ ਕਿਰਪਾ ਨਾਲ ਤੇਰੀਆਂ ਕਈ ਪੁਸ਼ਤਾਂ ਇਹਦੇ ਨਾਲ ਹੀ ਰੋਟੀ ਖਾਈ ਜਾਣਗੀ। ਤੇ ਸਭ ਤੋਂ ਜ਼ਿਆਦਾ ਟੀਕਾ ਰਾਜ ਪਬਲਿਸ਼ਰ ਵਾਲੇ ਜਲੰਧਰ ਤੋਂ ਛਾਪਦੇ ਨੇ, ਉਹਨਾਂ ਸਾਰਾ ਕੰਮ ਹੀ ਛੱਡ ਕੇ ਕੇਵਲ ਟੀਕੇ ਛਾਪਦੇ ਪਏ। ਖੈਰ ਮੈਂ ਆਪਣੇ ਵਿਸ਼ੇ ਤੇ ਆਵਾਂ। ਧੰਨ ਗੁਰੂ ਅਰਜਨ ਸਾਹਿਬ ਦੀ ਬਾਣੀ ਸ਼ਲੋਕ ਮਹਿਲਾ ਨੌਵੇਂ ਤੋਂ ਬਾਅਦ ਏ, ਇਹਦਾ ਮਤਲਬ ਏ, ਸਿੱਖਾਂ ਦੇਖ ਤੇਰੇ ਗੁਰੂ ਨੇ 30 ਰਾਗਾਂ ਵਿੱਚ ਬਾਣੀ ਉਚਾਰੀ, ਆਪਣੇ ਤੋਂ ਬਿਨਾਂ 4 ਪਾਤਸ਼ਾਹੀਆਂ ਦੀ ਬਾਣੀ ਹੋਰ ਹੀ ਇਕੱਤਰ ਕੀਤੀ, ਕਿਉਂਕਿ ਉਹਦੇ 9ਵੇਂ ਮਹਿਲੇ ਦੀ ਬਾਣੀ ਨਹੀਂ ਸੀ, 15 ਭਗਤਾਂ ਦੀ ਬਾਣੀ ਇਕੱਤਰ ਕੀਤੀ, 11 ਭੱਟਾਂ ਦੀ ਇਕੱਤਰ ਕੀਤੀ। ਕੋਈ ਥੋੜੀ ਜੀ ਕਮਾਈ ਏ ਕਿ ਹਿੰਦੁਸਤਾਨ ਦੀ ਸਾਰੀ ਅਧਿਆਤਮਿਕਤਾ ਨੂੰ, ਹਿੰਦੁਸਤਾਨ ਦੀ ਰੂਹਾਨੀਅਤ ਨੂੰ ਇੱਕ ਗ੍ਰੰਥ ਵਿੱਚ ਅੰਕਿਤ ਕਰ ਦੇਣਾ? ਕੋਈ ਛੋਟੀ ਜੀ ਕਮਾਈ ਨਹੀਂ? ਪਰ ਇੰਨਾ ਕੁਝ ਕਰਕੇ ਫਿਰ ਕਹਿੰਦੇ ਨੇ, ਦਾਤਾ ਮੇਰਾ ਕੋਈ ਗੁਣ ਨਹੀਂ। ਫਿਰ ਅਖੀਰ ਵਿੱਚ ਨਿਮਰਤਾ ਆਈ ਕਿ ਤੇਰਾ ਕੀਤਾ

ਸਦ ਜਪ ਆਦਿ ਸੱਚ ਯੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇਹੋ ਦਰਸ਼ ਨਾਨਕ ਬਲਿਹਾਰੀ

ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ

0: परम सम्मान योग सतगुरु साहिब श्री गुरु ग्रंथ साहिब महाराज जी दी पवित्र हजूरी अंदर आप जी हफ्तावारी दीवान अंदर हाजरी भर रहे हो। आप जी नू गुरमुखा ने बड़े प्यार दे नाल सतगुरु गुरु नानक साहब जी दे पवित्र बचन कीर्तन विच सरवण कराए ने। सेवा करे सो चाकर होए जां हजूर दा बचन असी सरवण कीता, हम नहीं चंगे बुरा नहीं कोई, असी चंगे नहीं ते साहब कहिंदे संसार विच मैनू बुरा कोई नजर आउंदा नहीं। असल विच इह उस हिरदे की आवाज है जिसने अपनी गिरवान विच झाती मारनी आरंभ कर दिती ते इको ही बिरती बना ली मन दी, मना तू लोकां दियां बुरियाईयां ना देख, तू अपने अंदर झाती मार के तक लै कि तू किन्ना कु गुनाहां नाल भरिया होए। साहिब बाबा नानक जी दे बचन सरवण कीते, हम नहीं चंगे बुरा नहीं कोए, परणवत नानक तारै सोए। आओ सतगुरु गुरु ग्रंथ साहिब जी दी कृपा नाल जो आपां ने पिछले एतवार तों श्रीमान भाई साहिब भाई गुरदास उन्हां दी पावन पवित्र बाणी दे विच्चों इक पौड़ी नूं आधार बनाया सी कि गुरु के सिख दी निशानी की है, गुरसिखी की है, ते भाई साहिब खुरां ने उस गुरसिखी दी तुलना पाणी दे नाल कीती ते उस दिन अर्ज कीती सी भाई साहिब दी पौड़ी कि धरती पैरां हेठ है, धरती हेठ वसंदा पाणी, पाणी चलै निवाण नूं निर्मल शीतल शुद्ध प्राणी, बहु रंगी एक रंग है सबना अंदर इको जानी, कहन लगे तत्ता होवे धुप विच ठंडे छावें ठंडा बिरती खानी, तपदा पर उपकार नू ठंडे पर उपकार विहानी, अग्न बुझाए तपत विच ते भाई साहिब कह रहे सन ठंडा होवे बिलमना आनी गुरसिखी दी एहो निशानी। इस पौड़ी दी विचार आपां आरंभ कीती सी, आओ उसे लड़ी नूं आपां अग्गे तोरने। आशीष आप साध संगत ने बख्शनी, कृपा धन गुरु ग्रंथ साहिब जी ने करनी, केवल विचार दा मंतव इना कुवे कि गुरु नानक साहिब तेरी उस सिक्खी नूं कदी आपां भी धारण कर लईए जिस गुरसिखी दी गल भाई साहिब भाई गुरदास होरां ने कीती। करो कृपा बड़े प्यार अदब नाल आशीष बख्शदिया होया गुरु की बख्शिश की फतेह प्रवान करो जी। वाहिगुरु जी का खालसा वाहिगुरु जी की फतेह। भाई साहिब भाई गुरदास होरां ने गुरसिखी की निशानी दे अंदर सब तो पहला इस गल का जिक्र किया है कि धरती पैरां हेठ है, जमीन ए धरती दी खाक मनुख दे पैरां थले वे, पशु दे पैरां थले वे, बनस्पति दे थले वे, इस दे उपर बेअंत जीव विचरदे पए ने। कहन लगे धरती विच किन्नी वड्डी निमरता है, पर नाल कहन लगे जेड़ा पानी है ना वो धरती तो भी निमरता विच है कि धरती पैरां हेठ है, पर पानी किन्ना कु निम्रता विच चला गया, धरती हेठ वसंदा पानी। ते उस दिन आपां विचार कीती सी पानी विच सब तो पहली गल निम्रता है ते गुरसिखी दी निशानी अंदर सब तो पहली सिखी दी निशानी एवे कि सिख दे अंदर निम्रता होवे, अंदर दी निर्माणता होवे। ते अगला बचन भाई गुरदास कर रहे ने कि पानी चले निवाण नू निर्मल शीतल शुद्ध प्राणी। ते भाई साहब दी एक एक गल दी व्याख्या करिए ਤੇ ਭਾਈ ਸਾਹਿਬ ਨੇ ਸੰਖੇਪ ਵਿੱਚ ਇਉਂ ਕਹਿ ਲਓ ਕਿ ਮਾਨੋ ਉਹਨਾਂ ਨੇ ਗਾਗਰ ਵਿੱਚ ਸਾਗਰ ਨੂੰ ਪਾ ਦਿੱਤਾ, ਇੱਕ ਪੌੜੀ ਅੰਦਰ ਇੰਨਾ ਵੱਡਾ ਸਿਧਾਂਤ ਦੇ ਦਿੱਤਾ। ਕਹਿਣ ਲੱਗੇ ਜੇ ਪਾਣੀ ਵਿੱਚ ਨਿਮਰਤ ਹੈ ਉਹ ਧਰਤੀ ਤੋਂ ਵੀ ਨੀਵਾਂ ਰਹਿੰਦਾ ਤੇ ਅੱਗੇ ਪਾਣੀ ਵਿੱਚ ਇੱਕ ਬੜਾ ਵੱਡਾ ਗੋਣੀ, ਪਾਣੀ ਚੱਲੇ ਨੀਵਾਣ ਨੂੰ, ਜਦੋਂ ਵੀ ਪਾਣੀ ਚੱਲਦਾ ਪਾਣੀ ਤੁਰਦਾ ਕਦੀ ਉਹ ਉੱਚਾ ਨਹੀਂ, ਹਮੇਸ਼ਾ ਨੀਵੇਂ ਪਾਸੇ ਨੂੰ ਜਾਂਦਾ ਤੇ ਜੇ ਕਿਤੇ ਪਹਾੜਾਂ ਦੀ ਚੋਟੀ ਉੱਪਰ ਵੀ ਬਰਸਾਤ ਹੋਵੇ, ਉੱਚੀਆਂ ਪਹਾੜੀਆਂ ਉੱਤੇ ਵੀ ਬੱਦਲ ਵਰਖਾ ਕਰਦਾ ਪਰ ਪਾਣੀ ਉੱਚੇ ਤੇ ਵਰਸਣ ਦੇ ਬਾਵਜੂਦ ਵੀ ਹਮੇਸ਼ਾ ਨੀਵੇਂ ਪਾਸੇ ਨੂੰ ਜਾਂਦਾ ਕਿਉਂਕਿ ਉਹਦੇ ਸੁਭਾਅ ਦੀ ਤਸੀਰ ਹੀ ਐਸੀ ਏ, ਕਿਉਂਕਿ ਉਹ ਨੀਵਿਆਂ ਵਾਲੇ ਪਾਸੇ ਜਾ ਨੀਵਿਆਂ ਨਾਲ ਆਪਣਾ ਨੇਹ ਪਾਉਣਾ ਚਾਹੁੰਦਾ। ਭਾਈ ਗੁਰਦਾਸ ਨੇ ਬਚਨ ਕੀਤੇ, ਕਹਿੰਦੇ ਨੇ ਦੇਖ ਪ੍ਰਾਣੀ, ਵੱਡਿਆਂ ਨਾਲ ਹਰ ਕੋਈ ਮਿੱਤਰਤਾ ਪਾਣੀ ਚਾਹੁੰਦਾ, ਜੇ ਕੋਈ ਦੌਲਤ ਕਰਕੇ ਵੱਡਾ ਲੋਕ ਚਾਹੁੰਦੇ ਨੇ ਕਿਸੇ ਤਰੀਕੇ ਨਾਲ ਮੈਂ ਵੱਡੇ ਨਾਲ ਆਪਣਾ ਸੰਬੰਧ ਕਾਇਮ ਕਰ ਲਾਂ, ਘੱਟੋ ਘੱਟ ਸਮਾਜ ਵਿੱਚ ਇੰਨੀ ਤਾਂ ਇੱਜ਼ਤ ਹੋਵੇ ਕਿ ਜਿਸ ਬੰਦੇ ਕੋਲ ਦੌਲਤ ਤੇ ਦੌਲਤ ਕਰਕੇ ਵੱਡਾ ਇਸ ਮਨੁੱਖ ਦੀ ਉਹਦੇ ਨਾਲ ਸਾਂਝ, ਜੇ ਕੋਈ ਤਾਕਤ ਕਰਕੇ ਬਲਵਾਨ, ਲੋਕ ਤਾਕਤ ਕਰਕੇ ਵੱਡੇ ਨਾਲ ਆਪਣੀ ਸਾਂਝ ਪਾਉਂਦੇ ਨੇ। ਧਿਆਨ ਰੱਖਣਾ, ਜੇ ਕਿਸੇ ਕੋਲ ਪਦਵੀ ਹੋਵੇ ਲੋਕ ਉੱਚੀ ਪਦਵੀ ਨੂੰ ਦੇਖ ਕੇ ਉਹਦੇ ਨਾਲ ਸਾਂਝ ਪਾਉਂਦੇ ਨੇ। ਵੱਡਿਆਂ ਨਾਲ ਮਿੱਤਰ ਵੀ ਬੜੇ ਮਿਲ ਜਾਂਦੇ ਨੇ, ਵੱਡਿਆਂ ਦੇ ਰਿਸ਼ਤੇਦਾਰ ਵੀ ਬੜੇ ਬਣ ਜਾਂਦੇ ਨੇ, ਵੱਡਿਆਂ ਦੇ ਕੋਲ ਘੁੰਮਣ ਵਾਲੇ ਲੋਕ ਵੀ ਬੜੇ ਮਿਲਦੇ ਨੇ। ਪਰ ਨੀਵੇਂ ਰਹਿਣ ਵਾਲੇ ਜਿਨ੍ਹਾਂ ਕੋਲ ਦੌਲਤ ਨਹੀਂ, ਜਿਨ੍ਹਾਂ ਕੋਲ ਪਦਵੀ ਨਹੀਂ, ਜਿਨ੍ਹਾਂ ਦੇ ਪਾਸ ਕੋਈ ਦੁਨੀਆਂ ਦੀ ਸੁੱਖ ਆਰਾਮ ਨਹੀਂ, ਜਿਹੜੇ ਅੱਤ ਦੇ ਨੀਵੇਂ ਨੇ, ਭਾਈ ਗੁਰਦਾਸ ਕਹਿੰਦੇ ਨੇ ਨੀਵਿਆਂ ਵੱਲ ਕੋਈ ਨੀ ਜੇ ਜਾਂਦਾ, ਉੱਚਿਆਂ ਵੱਲ ਤਾਂ ਸਾਰੇ ਧਾਂਦੇ ਨੇ ਪਰ ਨੀਵਿਆਂ ਵੱਲ ਕੋਈ ਨੀ ਜਾਂਦਾ। ਪਰ ਪਾਣੀ ਤੇਰੇ ਸੁਭਾਅ ਅੰਦਰ ਕਿੱਡਾ ਵੱਡਾ ਗੋਣੇ, ਲੋਕ ਉੱਚਿਆਂ ਵੱਲ ਨੂੰ ਤੁਰਦੇ ਨੇ ਤੇ ਤੇਰਾ ਸੁਭਾਅ ਐਸਾ ਤੂੰ ਨੀਵੇਂ ਪਾਸੇ ਨੂੰ ਤੁਰ ਜਾਣਾ, ਤੇਰੀ ਸਾਂਝ ਨੀਵਿਆਂ ਨਾਲ। ਸਤਿਗੁਰੂ ਨੇ ਬਾਣੀ ਵਿੱਚ ਵੀ ਬਚਨ ਕੀਤਾ, ਕਹਿਣ ਲੱਗੇ ਲੋਕ ਉੱਚਿਆਂ ਨਾਲ ਕਿਵੇਂ ਮਿੱਤਰਤਾ ਬਣਾਉਂਦੇ ਨੇ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਨੇ, ਸਾਹਿਬ ਕਹਿੰਦੇ ਨੇ ਜਦੋਂ ਬੰਦਾ ਧੜੇ ਵਿੱਚ ਵੱਜ ਜਾਂਦਾ ਹੈ ਨਾ ਤੇ ਧੜੇ ਵਿੱਚ ਛੇਤੀ ਕੀਤਿਆਂ ਧਰਮ ਨਹੀਂ ਜੇ ਕਮਾਇਆ ਜਾਂਦਾ, ਕਿਉਂਕਿ ਧੜੇ ਦੇ ਪਿੱਛੇ ਲੱਗ ਕੇ ਬੰਦੇ ਨੂੰ ਹਰ ਚੰਗੀ ਮੰਦੀ ਗੱਲ ਅਪਣਾਉਣੀ ਪੈਂਦੀ ਏ। ਜੇ ਧੜੇ ਅੰਦਰ ਇੱਕ ਮਾੜਾ ਬੰਦਾ ਤੇ ਅਸੀਂ ਸੱਚਾਈ ਬੋਲ ਕੇ ਨਹੀਂ ਕਹਿ ਸਕਾਂਗੇ ਕਿ ਸਾਡੇ ਧੜੇ ਵਿੱਚ ਮਾੜਾ ਹੈ, ਅਸੀਂ ਆਪਣੀ ਜ਼ਮੀਰ ਦੀ ਆਵਾਜ਼ ਨੂੰ ਵੀ ਦਬਾ ਕੇ ਉਸ ਮਾੜੇ ਉੱਤੇ ਵੀ ਪਰਦਾ ਪਾ ਦਿਆਂਗੇ। ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਨੇ ਨਹੀਂ, ਦੇਖ ਵੱਡਿਆਂ ਨਾਲ ਸਾਰੇ ਧੜੇ ਬਣਾਉਂਦੇ ਨੇ। ਹਜ਼ੂਰ ਦੀ ਬਾਣੀ ਦਾ ਬਚਨ ਹੁੰਦਾ ਕਿ ਕਿਸੇ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸੇ ਹੀ ਧੜਾ ਕੀਆ ਕੁੜਮ ਸਕੈ ਨਾਲ ਜਵਾਈ, ਕਿਸੇ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ। ਵੱਡਿਆਂ ਨਾਲ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਲੋਕ ਧੜੇ ਬਣਾਉਂਦੇ ਨੇ, ਉਹਨਾਂ ਵੱਲ ਤੁਰਦੇ ਨੇ ਪਰ ਨੀਵਿਆਂ ਵੱਲ ਕੋਈ ਨੀ ਜੇ ਜਾਂਦਾ। ਤੇ ਭਾਈ ਗੁਰਦਾਸ ਕਹਿੰਦੇ ਨੇ ਮੇਰੇ ਗੁਰੂ ਨਾਨਕ ਸਾਹਿਬ, ਜਿਹੜੀ ਤੁਸੀਂ ਸਿੱਖੀ ਦੇ ਕੇ ਗਏ ਹੋ, ਤੇਰੀ ਸਿੱਖੀ ਦਾ ਦੂਜਾ ਗੁਣ ਹੀ ਇਹ ਵੇ ਕਿ ਤੇਰਾ ਸਿੱਖ ਹਮੇਸ਼ਾ ਡਿੱਗਿਆਂ ਹੋਇਆਂ ਨੂੰ ਛਾਤੀ ਨਾਲ ਲਾਂਦਾ, ਨੀਵਿਆਂ ਨੂੰ ਚੁੱਕਦਾ, ਨੀਵਿਆਂ ਵੀ ਜਾ ਕੇ ਟਿਕਦਾ। ਤੇ ਕੇਵਲ ਸਤਿਗੁਰੂ ਨੇ ਕਿਹਾ ਨਹੀਂ, ਮੈਂ ਦੋ ਉਦਾਹਰਨਾਂ ਦੇਣੀਆਂ ਨੇ, ਇੱਕ ਗੁਰੂ ਇਤਿਹਾਸ ਵਿੱਚੋਂ ਤੇ ਇੱਕ ਅਜੋਕੇ ਸਿੱਖਾਂ ਵਿੱਚੋਂ। ਕੁਝ ਸਮਾਂ ਜੋ ਪਿਛਲਾ ਲੰਘਿਆ ਉਹਦੇ ਵਿੱਚ ਕੁਝ ਇਹੋ ਜਿਹੇ ਸਿੱਖ ਵਾਕਈ ਨੀਵਿਆਂ ਨੂੰ ਪਿਆਰ ਕਰਦੇ ਨੇ। ਜੇ ਪਾਣੀ ਨੀਵਿਆਂ ਟੋਵਿਆਂ ਵਿੱਚ ਆਉਂਦਾ, ਨੀਵਿਆਂ ਖੱਡਾਂ ਵਿੱਚ ਆਉਂਦਾ ਤੇ ਸਿੱਖ ਜਿਹੜਾ ਗੁਰੂ ਨਾਨਕ ਦਾ ਉਹ ਕਦੀ ਉੱਚੇ ਵੱਲ ਝਾਤੀ ਨਹੀਂ ਮਾਰਦਾ, ਉਹ ਦੇਖਦਾ ਕਿਹੜਾ ਨੀਵਾਂ, ਜੇ ਗੁਣਾ ਕਰਕੇ ਨੀਵਾਂ ਉਹਨੂੰ ਚੁੱਕਦਾ, ਜੇ ਦੌਲਤ ਕਰਕੇ ਨੀਵਾਂ ਉਹਨੂੰ ਸਹਾਰਾ ਦਿੰਦਾ, ਇੱਥੋਂ ਤੱਕ ਕਿ ਜੇ ਗੁਨਾਹ ਕਰ ਕਰਕੇ ਬੰਦਾ ਅੱਤ ਦਾ ਨੀਚ ਹੋ ਗਿਆ ਤੇ ਗੁਰੂ ਨਾਨਕ ਦੇ ਸਿੱਖ ਦਾ ਸੁਭਾਅ ਏ, ਉਹ ਪਤਿਤ ਕੋਲ ਵੀ ਜਾ ਕੇ ਉਹਨੂੰ ਉੱਚਿਆਂ ਚੁੱਕਣ ਦੀ ਕੋਸ਼ਿਸ਼ ਕਰਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਹਜ਼ੂਰ ਨੇ ਬੜਾ ਪਿਆਰਾ ਇੱਕ ਬਚਨ ਕਿਹਾ, ਗੁਰੂ ਨਾਨਕ ਸਾਹਿਬ ਦਾ ਸ਼ਬਦ ਹੁੰਦਾ, ਹਜ਼ੂਰ ਕਹਿੰਦੇ ਨੇ ਜਾਤ ਕੁਲੀਨ ਸੇਵਕ ਜੇ ਹੋਏ। ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਪ੍ਰਮਾਣ, ਕੁਲੀਨ ਦਾ ਅਰਥ ਉੱਚੀ ਕੁੱਲ ਵਿੱਚੋਂ, ਕਹਿੰਦੇ ਨੇ ਜੇ ਕੋਈ ਉੱਚੀ ਕੁੱਲ ਵਿੱਚੋਂ ਰੱਬ ਦੀ ਬੰਦਗੀ ਕਰਨ ਵਾਲਾ, ਵਾਹਿਗੁਰੂ ਦਾ ਸਿਮਰਨ ਕਰਨ ਵਾਲਾ, ਗੁਰੂ ਕੀ ਬਾਣੀ ਪੜ੍ਹਨ ਵਾਲਾ ਪੈਦਾ ਹੋ ਜਾਂਦਾ ਉੱਚੀ ਕੁੱਲ ਦੇ ਮਾਨ ਨੂੰ ਛੱਡ ਕੇ, ਜ਼ਾਤ ਕੁਲੀਨ ਸੇਵਕ ਜੇ ਹੋਏ। ਤੇ ਬਾਬਾ ਜੀ ਕਹਿੰਦੇ ਨੇ ਤਾਂ ਕਾ ਕਹਿਣਾ ਕਹੋ ਨਾ ਕੋਏ, ਉਹਦੀ ਤਾਂ ਮਹਿਮੇ ਨੀ ਕੀਤੀ ਜਾ ਸਕਦੀ, ਜਿਹੜਾ ਉੱਚੀ ਕੁੱਲ ਵਿੱਚ ਪੈਦਾ ਹੋ ਕੇ ਵੀ ਕੁੱਲ ਦੇ ਨਾਂ ਨੂੰ ਛੱਡ ਕੇ ਨੀਵਾਂ ਰਹਿ ਕੇ ਕਮਾਈ ਪਿਆ ਕਰਦਾ। ਅਗਲਾ ਹਜ਼ੂਰ ਨੇ ਬਚਨ ਬੜਾ ਪਿਆਰਾ ਕੀਤਾ, ਕਹਿੰਦੇ ਨੇ ਜਿਹੜਾ ਉੱਚੀ ਕੁੱਲ ਵਿੱਚ ਭਗਤ ਹੋਇਆ ਉਹਦੀ ਮਹਿਮਾ ਕੋਈ ਨਹੀਂ, ਪਰ ਜੇ ਨੀਵੀਂ ਜ਼ਾਤ ਵਿੱਚ ਰਹਿਣ ਵਾਲਾ ਜਿਹਨੂੰ ਲੋਕ ਦੁਰਕਾਰਦੇ ਹੋਣ ਤੇ ਉਹਦੇ ਪਰਛਾਵੇਂ ਤੋਂ ਨਫ਼ਰਤ ਕਰਦੇ ਹੋਣ, ਜੇ ਨੀਵੀਂ ਜ਼ਾਤ ਵਿੱਚ ਰਹਿ ਕੋਈ ਕੋਈ ਰੱਬ ਦੀ ਭਗਤੀ ਕਰਦਾ ਤੇ ਬਾਬਾ ਜੀ ਕਹਿੰਦੇ ਨੇ ਮੇਰੀ ਚਮੜੀ ਦੇ ਜੋੜੇ ਬਣਾ ਕੇ ਨਾ ਉਹਦੇ ਚਰਨਾਂ ਵਿੱਚ ਪਾ ਦਿਓ, ਜਿਹੜਾ ਨੀਵਾਂ ਹੋ ਕੇ ਵੀ ਰੱਬ ਨੂੰ ਪਾਉਂਦਾ ਪਿਆ। ਸਾਹਿਬ ਦੀ ਬਾਣੀ ਵਿੱਚ ਬਚਨ ਨੇ ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ, ਵਿੱਚ ਸਨਾਤੀ ਸੇਵਕ ਹੋਏ, ਸਨਾਤੀ ਦਰ ਤੇ ਨੀਵੀਂ ਜਾਤ ਵਿੱਚ ਕੋਈ ਬੰਦਗੀ ਕਰਨ ਵਾਲਾ ਉੱਠਦਾ, ਨਾਨਕ ਪਣੀਆਂ ਪਹਿਰੇ ਸੋਏ, ਨਾਨਕ ਦਰ ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਪਣੀਆਂ ਦਾ ਅਰਥ ਹੈ ਜੋੜੇ ਜੁੱਤੀ, ਪਹਿਰੇ ਸੋਏ, ਸੋਏ ਦਰ ਤੇ ਉਹ ਜਿਹੜਾ ਸਨਾਤੀ ਜਾਤ ਵਿੱਚ ਹੋ ਕੇ ਬੰਦਗੀ ਕਰਦਾ। ਸਾਹਿਬ ਕਹਿੰਦੇ ਨੇ ਮੇਰੇ ਚਮੜੇ ਦੇ ਜੋੜੇ ਬਣਾ ਕੇ ਉਹਦੇ ਚਰਨਾਂ ਵਿੱਚ ਪਾ ਦਿਓ। ਪਿਆਰਿਓ, ਇਹ ਤਾਂ ਇੱਕ ਸਿੱਖੀ ਦੀ ਨਿਸ਼ਾਨੀ ਹੈ, ਲੋਕ ਉੱਚਿਆਂ ਨੂੰ ਜਾਂਦੇ ਨੇ ਤੇ ਗੁਰੂ ਨਾਨਕ ਬਾਬਾ ਜੀ ਨੀਵਿਆਂ ਵਾਸਤੇ ਇੰਨੀ ਵੱਡੀ ਕੁਰਬਾਨੀ ਪੈ ਕਰਦੇ। ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਪਾਣੀ ਚੱਲੇ ਨੀਵਾਨ ਨੂੰ, ਮੈਂ ਸਿਰਫ ਅਜੇ ਅਰਜ਼ ਕਰ ਰਿਹਾ, ਪਾਣੀ ਨੀਵਾਂ ਤੁਰਦਾ ਤੇ ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਵੀ ਨੀਵਿਆਂ ਨੂੰ ਪਿਆਰ ਕਰਦਾ। ਭਾਈ ਸਾਹਿਬ ਭਾਈ ਗੁਰਦਾਸ ਉਹਨਾਂ ਦੀ ਬਾਣੀ ਵਿੱਚ ਇੱਕ ਪਾਵਨ ਪਵਿੱਤਰ ਬਚਨ ਆਉਂਦਾ। ਭਾਈ ਗੁਰਦਾਸ ਨੇ ਨਾ ਆਪਣਾ ਬਹੁਤ ਲੰਮਾ ਸਮਾਂ ਕਾਸ਼ੀ ਵਿੱਚ ਬਤੀਤ ਕੀਤਾ, ਇੱਥੋਂ ਤੱਕ ਕਿ ਮਹਾਨ ਵਿਦਵਾਨ ਪੰਡਿਤ ਜਿਹੜੇ ਨੇ ਭਾਈ ਗੁਰਦਾਸ ਦੀ ਵਿਚਾਰ ਸਾਹਮਣੇ ਝੁੱਕ ਗਏ ਸਨ। ਤੇ ਭਾਈ ਗੁਰਦਾਸ ਕੱਲਾ ਵਿਦਵਾਨ ਨਹੀਂ, ਕੇਵਲ ਭਾਈ ਗੁਰਦਾਸ ਦੀ ਜ਼ਬਾਨ ਵਿੱਚ ਕਥਨੀ ਨਹੀਂ, ਭਾਈ ਗੁਰਦਾਸ ਦਾ ਸਰੀਰ ਜਿਹੜਾ ਉਹ ਕਰਨੀ ਪੱਖੋਂ ਵੀ ਬੋਲਦਾ ਪਿਆ। ਭਾਈ ਸਾਹਿਬ ਦੀ ਚਰਚਾ ਹੋਣੀ, ਇੱਥੋਂ ਤੱਕ ਕਿ ਕਾਸ਼ੀ ਦੇ ਨਰੇਸ਼ ਨੇ ਵੀ ਭਾਈ ਗੁਰਦਾਸ ਦੀ ਸਿੱਖਿਆ ਲੈ ਕੇ ਗੁਰੂ ਨਾਨਕ ਦੇ ਚਰਨਾਂ ਵਿੱਚੋਂ ਚਰਨ ਪਉ ਲੈ ਲਈ ਸੀ। ਗੁਰੂ ਨਾਨਕ ਦੇ ਚਰਨਾਂ ਤੋਂ ਮੁਰਾਦ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਵਿੱਚ ਉਸ ਬੰਦੇ ਨੇ ਸਿੱਖੀ ਨੂੰ ਧਾਰਨ ਕੀਤਾ। ਭਾਈ ਗੁਰਦਾਸ ਬਨਾਰਸ ਬੈਠੇ, ਅੱਜ ਇੱਕ ਚਰਚਾ ਆਰੰਭ ਹੋ ਗਈ। ਕਹਿਣ ਲੱਗੇ ਭਾਈ ਗੁਰਦਾਸ ਦੀ ਬਾਣੀ ਵਿੱਚੋਂ ਹੀ ਹੈ ਕਿ ਪਾਣੀ ਚੱਲੇ ਨਿਵਾਨ ਨੂੰ, ਸਤਿਗੁਰੂ ਦਾ ਸਿੱਖ ਨੀਵਿਆਂ ਨੂੰ ਨੇ ਕਰਦਾ। ਤੇ ਕਹਿੰਦੇ ਨੇ ਭਾਈ ਗੁਰਦਾਸ ਨਾਲ ਚਰਚਾ ਕਰਦਿਆਂ ਕਰਦਿਆਂ ਇੱਕ ਵਿਦਵਾਨ ਪੰਡਿਤ ਨੇ ਸਵਾਲ ਕਰ ਦਿੱਤਾ, ਭਾਈ ਗੁਰਦਾਸ ਬਾਕੀ ਠੀਕ ਹੈ, ਤੇਰੇ ਵਿਚਾਰਾਂ ਨਾਲ ਅਸੀਂ ਸਹਿਮਤ ਹਾਂ ਕਿ ਗੁਰੂ ਕੀ ਬਾਣੀ ਧੁਰ ਕੀ ਬਾਣੀ ਹੈ, ਤੇਰੇ ਵਿਚਾਰਾਂ ਨਾਲ ਅਸੀਂ ਸਹਿਮਤ ਹਾਂ ਕਿ ਇੱਕ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਜਿਹੜਾ ਉਹ ਛਕਣਾ ਚਾਹੀਦਾ। ਧਿਆਨ ਦੇਣਾ, ਭਾਈ ਗੁਰਦਾਸ ਨੇ ਚਰਚਾ ਕਰ ਕਰਕੇ ਸਿੱਧ ਕਰ ਦਿੱਤਾ ਸੀ ਕਿ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਚਾਹੀਦਾ। ਮੈਨੂੰ ਇੱਕ ਖਿਨ ਲਈ ਮੈਂ ਨਿਕਲਣ ਲੱਗਾ, ਬੜੀ ਸੁਣ ਕੇ ਪ੍ਰਸੰਨਤਾ ਹੋਈ ਹੈ ਕਿ ਇੱਥੋਂ ਦੇ ਸੁਚੱਜੇ ਪ੍ਰਬੰਧਕ ਸਾਹਿਬਾਨਾਂ ਨੂੰ ਸੰਗਤ ਨੇ ਇੱਕ ਫੈਸਲਾ ਕੀਤਾ ਕਿ ਜੋ ਸਾਹਮਣੇ ਟੈਂਟ ਲੱਗਾ ਗੁਰੂ ਕਿਰਪਾ ਨਾਲ ਉਹਦੇ ਵਿੱਚ ਪੰਗਤਾਂ ਲਾ ਕੇ ਗੁਰੂ ਕਾ ਲੰਗਰ ਛਕਿਆ ਜਾਏਗਾ। ਪਿਆਰਿਓ, ਕਦੀ ਭਾਵਨਾ ਨਾਲ ਜੀਵਨ ਵਿੱਚ ਕਮਾ ਕੇ ਦੇਖਿਆ ਜੇ, ਕੇਵਲ ਇਹ ਬਿਰਤੀ ਨਾ ਤੱਕਿਓ ਕਿਸੇ ਬੰਦੇ ਦਾ ਹੁਕਮ ਹੈ, ਲੰਗਰ ਛਕਣ ਲੱਗਿਆ ਬਸ ਇੱਕ ਭਾਵਨਾ ਬਣਾ ਲਿਆ ਜੇ ਕਿ ਗੁਰੂ ਅਮਰਦਾਸ ਦਾ ਅੱਜ ਦਰਬਾਰ ਲੱਗਾ ਹੈ, ਮਾਨੋ ਅਕਬਰ ਵੀ ਮੇਰੇ ਕੋਲ ਬੈਠਾ ਹੈ, ਕਿਉਂਕਿ ਅੰਦਰ ਦੀ ਭਾਵਨਾ ਬਣਾਉਣੀ ਪੈਣੀ ਹੈ, ਅਕਬਰ ਵੀ ਮੇਰੇ ਕੋਲ ਬੈਠਾ ਹੈ। ਤੇ ਯਾਦ ਰੱਖਣਾ, ਜਦੋਂ ਭਾਵਨਾ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕੋਗੇ ਫਿਰ ਦੇਖਣਾ ਅੰਦਰ ਨੂੰ ਕਿੰਨਾ ਸੁੱਖ ਮਿਲਦਾ। ਮੈਂ ਅਰਜ਼ ਕਰਾਂ, ਭਗਤ ਪੂਰਨ ਸਿੰਘ ਦੇ ਜੀਵਨ ਨੂੰ ਮੈਂ ਪੜ੍ਹਿਆ ਪਿੰਗਲਵਾੜੇ ਵਾਲੇ, ਉਹਨਾਂ ਦੇ ਜੀਵਨ ਵਿੱਚ ਬੜੇ ਕਮਾਲ ਦੀ ਗੱਲ ਮਿਲੀ। ਮੈਂ ਆਪਣੀ ਵਿਚਾਰ ਤੋਂ ਥੋੜਾ ਜਿਹਾ ਨਿਕਲ ਗਿਆ ਪਰ ਜ਼ਰੂਰੀ। ਭਗਤ ਪੂਰਨ ਸਿੰਘ ਜੀ ਬ੍ਰਾਹਮਣ ਪਰਿਵਾਰ ਨਾਲ ਸੰਬੰਧਿਤ ਨੇ ਤੇ ਕਹਿੰਦੇ ਨੇ ਮੈਂ ਦੇਵ ਆਲਿਆ ਵਿੱਚ ਗਿਆ। ਉਹਨਾਂ ਦੀ ਲਿਖਤ ਸਵੈ ਜੀਵਨੀ ਵਿੱਚ ਕਹਿੰਦੇ ਨੇ ਪੁਜਾਰੀ ਨੇ ਪ੍ਰਸ਼ਾਦੇ ਇਕੱਠੇ ਕਰਕੇ ਲਿਆਂਦੇ, ਉਹਨਾਂ ਨੂੰ ਸਵਾਲ ਕੀਤਾ ਤੂੰ ਸਿੱਖ ਕਿਵੇਂ ਬਣਿਆ, ਤੇ ਕੇਵਲ ਸਿੱਖ ਨਹੀਂ ਪਾਣੀ ਚੱਲੇ ਨਿਵਾਣ ਵਾਲਾ ਗੁਣ ਜੇ ਵੇਖਣਾ ਤੇ ਭਗਤ ਪੂਰਨ ਸਿੰਘ ਵਿੱਚ ਤੱਕੋ। ਲੋਕ ਤਾਂ ਸੱਕੇ ਪੁੱਤਰ ਨੂੰ ਸੱਕੇ ਬਾਪ ਨੂੰ ਰੋਗ ਲੱਗ ਜਾਏ ਤੇ ਅੰਦਰ ਖਾਤੇ ਇਹ ਹੀ ਕਹਿੰਦੇ ਨੇ ਰੱਬਾ ਇਹਨੂੰ ਹੁਣ ਸਮੇਟ ਲੈ ਤੇ ਗੱਲ ਚੰਗੀ ਏ, ਬਾਹਰੋਂ ਜ਼ਰੂਰ ਤੁਰਨਗੇ। ਵਾਹ ਉਹ ਭਗਤ ਜਿਹੜੇ ਲੋਕ ਮੌਤ ਤੇ ਜ਼ਿੰਦਗੀ ਦੇ ਵਿੱਚ ਅੜੇ ਹੋਏ ਸਨ, ਜਿਨ੍ਹਾਂ ਨੂੰ ਆਪਣੀ ਕਿਰਿਆ ਸੰਭਾਲਣ ਦੀ ਕੋਈ ਅਕਲ ਨਹੀਂ, ਤੂੰ ਤਾਂ ਉਹਨਾਂ ਲੋਕਾਂ ਨੂੰ ਆਪਣੇ ਮੋਢਿਆਂ ਤੇ ਚੁੱਕ ਚੁੱਕ ਕੇ ਗੰਦਗੀ ਸਾਫ਼ ਕਰਕੇ ਉਹਨਾਂ ਦੀ ਸੇਵਾ ਕੀਤੀ। ਇਹ ਵੀ ਪਾਣੀ ਚੱਲੇ ਨਿਵਾਨ ਨੂੰ, ਨੀਵੇਂ ਪਾਸੇ ਨੂੰ। ਉਹਨਾਂ ਨੇ ਆਪਣੀ ਜੀਵਨੀ ਵਿਚ ਗੱਲ ਕਹੀ, ਕਹਿੰਦਾ ਸਿੱਖੋ ਜੇ ਮੇਰੇ ਤੋਂ ਪੁੱਛੋਗੇ ਮੈਂ ਸਿੱਖ ਕਿਉਂ ਬਣਿਆ, ਕਹਿੰਦਾ ਮੈਨੂੰ ਸਿੱਖ ਤੁਹਾਡਾ ਗੁਰੂ ਕਾ ਲੰਗਰ ਬਣਾ ਗਿਆ। ਪੁੱਛਿਆ ਵੀ ਕਿਵੇਂ? ਉਹ ਕਹਿੰਦਾ ਮੈਂ ਮੰਦਰ ਵੀ ਜਾਂਦਾ ਸਾਂ, ਮੈਨੂੰ ਭੁੱਖ ਲੱਗੀ, ਅੱਤ ਦਾ ਗਰੀਬ ਸਾਂ, ਦੋ ਦਿਨ ਹੋ ਗਏ ਲੰਗਰ ਨਹੀਂ ਮਿਲਿਆ, ਪੁਜਾਰੀ ਨੇ ਲੰਗਰ ਲਿਆਂਦਾ, ਪ੍ਰਸ਼ਾਦਾ ਲਿਆਂਦਾ, ਆਪਣੇ ਪੁੱਤਰ ਨੂੰ ਬਿਠਾ ਕੇ ਤਾਂ ਰੋਟੀ ਖਵਾ ਦਿੱਤੀ, ਮੈਂ ਸਾਹਮਣੇ ਬੈਠਾ ਸਾਂ, ਮੈਨੂੰ ਇੱਕ ਵੀ ਰੋਟੀ ਦਾ ਟੁਕੜਾ ਨਹੀਂ ਦਿੱਤਾ। ਕਹਿੰਦਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੀ, ਮੈਂ ਫਤਿਹਗੜ੍ਹ ਸਾਹਿਬ ਆਇਆ ਤੇ ਮੇਰੀ ਭੁੱਖ ਅਜੇ ਮਿੱਟੀ ਨਾ, ਜਦੋਂ ਮੈਂ ਲੰਗਰ ਵਿਚ ਆਇਆ ਇੱਕ ਪਾਸੇ ਮਹਾਰਾਜਾ ਭੁਪਿੰਦਰ ਸਿੰਘ ਬੈਠਾ ਹੈ ਤੇ ਉਹਦੇ ਖੱਬੇ ਹੱਥ ਬੈਠ ਕੇ ਮੈਂ ਜ਼ਮੀਨ ਤੇ ਲੰਗਰ ਛਕਿਆ, ਤੇ ਮੇਰੇ ਮਨ ਨੇ ਉਦਨ ਫੈਸਲਾ ਕਰ ਲਿਆ, ਮਨਾ ਜੇ ਅੱਜ ਤੋਂ ਬਾਅਦ ਘਰ ਜਾਣੀ ਤੇ ਇਸ ਗੁਰੂ ਦਾ ਸਿੱਖ ਬਣ ਕੇ ਜਾਈ, ਜਿੱਥੇ ਰਾਣਾ ਤੇ ਰੰਕ, ਜਿੱਥੇ ਅਮੀਰ ਤੇ ਗਰੀਬ ਇੱਕ ਥਾਂ ਤੇ ਬੈਠ ਕੇ ਲੰਗਰ ਛਕਦੇ ਨੇ। ਕਹਿੰਦਾ ਉਸ ਦਿਨ ਦਾ ਮੈਂ ਆਇਆ ਪਰਤ ਕੇ ਗੁਰੂ ਨਾਨਕ ਦੇ ਘਰੋਂ ਦੂਰ ਨਹੀਂ ਗਿਆ। ਇੱਕ ਬੜੀ ਵੱਡੀ ਉਦਾਹਰਨ ਹੈ ਸਾਡੇ ਸਾਹਮਣੇ। ਖੈਰ ਮੈਂ ਇਸ ਕਰਕੇ ਆਪ ਜੀ ਨੂੰ ਮੁਬਾਰਕਬਾਦ ਦੇਣਾ ਵਾ, ਦੇਖੋ ਗੁਰੂ ਕਿਰਪਾ ਕਰੇ ਸਾਡੇ ਅੰਦਰ ਨੂੰ ਨਿਰਮਾਣਤਾ ਬਖਸ਼ੇ, ਇਸ ਹਉਂ ਤੋਂ ਬਚ ਜਾਈਏ। ਜਿਹੜਾ ਹੁਕਮ ਹੁੰਦਾ ਹੈ ਨਾ ਉਹਦੇ ਸਾਹਮਣੇ ਫਿਰ ਤਰਕ ਨਹੀਂ ਹੁੰਦਾ। ਹੁਕਮ ਕਿਸੇ ਮਨੁੱਖ ਦਾ ਨਹੀਂ, ਮੇਰੇ ਗੁਰੂ ਨਾਨਕ ਦਾ ਹੁਕਮ ਸਮਝ ਕੇ ਤੂੰ ਕਮਾ ਲਈ ਤੇ ਤੇਰੇ ਜੀਵਨ ਨੂੰ ਕਿੰਨਾ ਕੁ ਸਤਿਗੁਰੂ ਸੁੱਖ ਦੇਣਗੇ। ਖੈਰ ਮੈਂ ਅਰਜ਼ ਕਰ ਰਿਹਾ ਵਾਂ, ਭਾਈ ਸਾਹਿਬ ਕਹਿੰਦੇ ਨੇ ਸਿੱਖੀ ਦਾ ਦੂਜਾ ਗੁਣ ਇਹ ਵੇ ਕਿ ਪਾਣੀ ਨਿਵਾਨ ਨੂੰ ਤੁਰਦਾ ਹੈ। ਭਾਈ ਗੁਰਦਾਸ ਤੇ ਸਵਾਲ ਕੀਤੇ ਗਏ, ਅਸੀਂ ਮੰਨ ਲਿਆ ਲੰਗਰ ਦੀ ਪੰਗਤ ਸੰਗਤ ਇੱਕ ਏ, ਅਸੀਂ ਮੰਨ ਲਿਆ ਬਾਣੀ ਸ਼੍ਰੋਮਣੀ ਏ, ਅਸੀਂ ਮੰਨ ਲਿਆ ਕਿ ਨਾਮ ਵਿੱਚ ਬੜਾ ਮਹਾਤਮ ਏ, ਪਰ ਸਾਡੇ ਮਨ ਵਿੱਚ ਇੱਕ ਸ਼ੰਕਾ ਪੈਦਾ ਹੋਇਆ ਕਿ ਉਸ ਸ਼ੰਕੇ ਨੂੰ ਨਿਵਿਰਤ ਕਰੇਗਾ ਭਾਈ ਗੁਰਦਾਸ? ਭਾਈ ਸਾਹਿਬ ਕਹਿਣ ਲੱਗੇ ਗੁਰੂ ਨਾਨਕ ਦੀ ਕਿਰਪਾ ਹੋਈ ਤੇ ਜ਼ਰੂਰ ਨਿਵਿਰਤ ਕਰਾਂਗਾ। ਭਾਈ ਸਾਹਿਬ ਦੀ ਬਾਣੀ ਦੀ ਉਦਾਹਰਣ ਕੋਈ ਕਹਾਣੀ ਨਹੀਂ। ਸਵਾਲ ਕੀਤਾ ਵਿਦਵਾਨ ਪੰਡਿਤ ਨੇ, ਕਹਿਣ ਲੱਗਾ ਭਾਈ ਗੁਰਦਾਸ ਤੈਨੂੰ ਪਤਾ ਹੈ ਕਿ ਜਿਹੜੇ ਨੀਵੀਂ ਜਾਤ ਵਾਲੇ ਨੇ ਨਾ ਅਸੀਂ ਉਹਨਾਂ ਨੂੰ ਕੁੱਤਿਆਂ ਦੇ ਬਰਾਬਰ ਤੁਲਨਾ ਦਿੰਦੇ ਹਾਂ? ਭਾਈ ਸਾਹਿਬ ਦੇ ਬਚਨ ਨੇ, ਮੈਂ ਅਰਜ਼ ਕਰਾਂਗਾ। ਕਹਿਣ ਲੱਗੇ ਅਸੀਂ ਨੀਵੀਂ ਜਾਤ ਵਾਲਿਆਂ ਨੂੰ ਕੁੱਤਿਆਂ ਦੇ ਬਰਾਬਰ ਜਾਣਦੇ ਹਾਂ, ਪਰ ਇੱਕ ਸਾਨੂੰ ਬੜਾ ਵੱਡਾ ਸ਼ੰਕਾ ਹੈ, ਅਸੀਂ ਡੂਮ ਨੂੰ ਕੂਕਰ ਜਾਣਦੇ ਹਾਂ, ਅਸੀਂ ਮਰਾਸ਼ੀਆਂ ਨੂੰ ਕੁੱਤੇ ਤੋਂ ਵੱਧ ਤੁਲਨਾ ਨਹੀਂ ਦਿੰਦੇ। ਪਰ ਹੱਦ ਹੋ ਗਈ, ਤੁਹਾਡੇ ਗੁਰੂ ਨਾਨਕ ਨੇ ਤਾਂ ਭਾਈ ਮਰਦਾਨੇ ਨੂੰ ਆਪਣੇ ਨਾਲ ਰੱਖਿਆ ਸੀ, ਗੁਰੂ ਨਾਨਕ ਨੇ ਸਾਰੀ ਜ਼ਿੰਦਗੀ ਮਰਦਾਨੇ ਨੂੰ ਭਾਈ ਕਿਹਾ ਤੇ ਅੱਜ ਵੀ ਤੁਸੀਂ ਉਹਦੀ ਅੰਸ਼ ਕੁਲ ਬੈਠ ਕੇ ਸ਼ਬਦ ਸੁਣਦੇ ਹੋ, ਉਹਨਾਂ ਤੋਂ ਅਰਦਾਸਾਂ ਕਰਾਉਂਦੇ ਹੋ ਤੇ ਜਦੋਂ ਉਹ ਕੀਰਤਨ ਕਰਦੇ ਨੇ ਤੇ ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਉਂਦੇ ਹੋ, ਪਤਾ ਨਹੀਂ ਇਹ ਸਮਝ ਨਹੀਂ ਪਈ ਕਿ ਤੁਸੀਂ ਨੀਵੀਂ ਜਾਤ ਵਾਲੇ ਡੂਮਾਂ ਦੇ ਚਰਨਾਂ ਵਿੱਚ ਕਿਉਂ ਚੁੱਕਦੇ ਪਏ ਹੋ? ਭਾਈ ਸਾਹਿਬ ਨੂੰ ਜਦੋਂ ਇਹ ਸਵਾਲ ਕੀਤਾ ਨਾ ਕਿ ਉਹ ਨੀਵੀਂ ਜਾਤ ਵਾਲੇ ਨੇ ਉਹਨਾਂ ਦੇ ਪੈਰਾਂ ਵਿੱਚ ਕਿਉਂ ਚੁੱਕਦੇ ਹੋ, ਤੇ ਭਾਈ ਗੁਰਦਾਸ ਜਿਹੜਾ ਸਿਆਣਾ ਵਿਦਵਾਨ ਹੈ ਉਹਨੇ ਉੱਤਰ ਦੇਣ ਵਿੱਚ ਕਮਾਲ ਕਰ ਦਿੱਤੀ। ਕਹਿਣ ਲੱਗੇ ਵਿਦਵਾਨ ਪੰਡਿਤ ਜੀ ਮੇਰੀ ਗੱਲ ਬੜਾ ਧਿਆਨ ਤੇ ਟਿਕਾ ਨਾਲ ਸੁਣ ਲਿਆ ਜੇ। ਉਸ ਪੰਡਿਤ ਵਿਦਵਾਨ ਸੱਜਣ ਨੇ ਕਿਹਾ ਦੱਸ। ਕਹਿੰਦਾ ਇੱਕ ਵਾਰੀ ਨਾ ਮਜਨੂੰ, ਭਾਈ ਸਾਹਿਬ ਦੀ ਬਾਣੀ ਹੈ, ਯਾਦ ਰੱਖਣਾ ਕੋਈ ਵੀ ਉਦਾਹਰਣ ਲਈਏ ਉਦਾਹਰਣ ਦਾ ਇੱਕ ਪੱਖ ਲਈਦਾ। ਭਾਈ ਸਾਹਿਬ ਕਹਿੰਦੇ ਨੇ ਤੂੰ ਪੁੱਛਣਾ ਕਿ ਅਸੀਂ ਉਹਨਾਂ ਲੋਕਾਂ ਕੋਲੋਂ ਸ਼ਬਦ ਕਿਉਂ ਸੁਣਨੇ ਆ? ਤੁਹਾਡੀਆਂ ਨਜ਼ਰਾਂ ਵਿੱਚ ਉਹ ਨੀਵੇਂ ਨੇ, ਪਰ ਜੇ ਉਹਨਾਂ ਨੂੰ ਤੁਸੀਂ ਤੱਕਣਾ ਤੇ ਗੁਰੂ ਨਾਨਕ ਦੀ ਨਜ਼ਰ ਤੇ ਗੁਰੂ ਨਾਨਕ ਦੇ ਸਿੱਖਾਂ ਦੀ ਨਜ਼ਰ ਵੀ ਤੱਕੋ ਕਿ ਬਾਣੀ ਪੜਨ ਵਾਲਾ, ਕਥਾ ਕਰਨ ਵਾਲਾ ਕਿੰਨਾ ਕੁ ਉੱਚਾ ਬਣ ਜਾਂਦਾ। ਉਹਨਾਂ ਨੇ ਬਚਨ ਕੀਤਾ, ਭਾਈ ਸਾਹਿਬ ਨੇ ਕਹਿੰਦੇ ਨੇ ਕਿ ਲੈਲਾ ਦੇ ਘਰ ਵਿੱਚੋਂ ਕੁੱਤਾ ਨਿਕਲੇ। ਡਾਕਟਰ ਭਾਈ ਵੀਰ ਸਿੰਘ ਹੋਰਾਂ ਨੇ ਇਹਦੀ ਵਿਆਖਿਆ ਕਰਦਿਆਂ ਇਹ ਵੀ ਕਿਹਾ, ਕਹਿੰਦੇ ਨੇ ਕਿ ਕਿਤੇ ਉਜਾੜ ਵਿੱਚ ਕਿ ਜਦੋਂ ਲੈਲਾ ਦੇ ਘਰੋਂ ਕੁੱਤਾ ਨਿਕਲਿਆ ਤੇ ਮਜਨੂੰ ਸਾਹਮਣੇ ਦੇਖਦਾ ਪਿਆ, ਲੋਕਾਂ ਦਾ ਇਕੱਠ ਸੀ, ਉਹਦੇ ਤੋਂ ਰਿਹਾ ਨਹੀਂ ਗਿਆ, ਭੱਜ ਕੇ ਉਹ ਕੁੱਤੇ ਦੇ ਪੈਰਾਂ ਵਿੱਚ ਜਾ ਡਿੱਗਾ ਤੇ ਉਸ ਕੁੱਤੇ ਦੇ ਪੈਰਾਂ ਨੂੰ ਚੁੰਮਣ ਲੱਗ ਪਿਆ ਤੇ ਵੇਖਣ ਵਾਲੇ ਲੋਕ ਤਾੜੀਆਂ ਮਾਰ ਕੇ ਹੱਸੇ। ਕਹਿਣ ਲੱਗੇ ਹੱਦ ਹੋ ਗਈ, ਬੰਦਾ ਹੋ ਕੇ ਕੁੱਤੇ ਦੇ ਪੈਰਾਂ ਵਿੱਚ ਡਿੱਗਣਾ ਪਏ? ਤੇ ਅੱਗੋਂ ਮਜਨੂੰ ਨੇ ਇੱਕ ਗੱਲ ਕਹੀ ਸੀ, ਕਹਿੰਦਾ ਸੱਜਣੋ ਤੁਹਾਨੂੰ ਕੇਵਲ ਕੁੱਤਾ ਨਜ਼ਰ ਆਉਂਦਾ ਹੈ, ਪਰ ਮੇਰੀਆਂ ਨਜ਼ਰਾਂ ਨਾਲ ਤਾਂ ਕੋਈ ਮੇਰੇ ਪਿਆਰੇ ਦੇ ਘਰ ਵਿੱਚੋਂ ਆਇਆ ਹੋਇਆ, ਤੇ ਜਿਹੜਾ ਮੇਰੇ ਪਿਆਰੇ ਦੇ ਘਰ ਵਿੱਚੋਂ ਆਵੇ ਮੈਂ ਉਹਦੇ ਚਰਨਾਂ ਨੂੰ ਵੀ ਨਮਸਕਾਰ ਕਰਾਂਗਾ। ਭਾਈ ਸਾਹਿਬ ਕਹਿੰਦੇ ਨੇ ਹੱਦ ਹੋ ਗਈ, ਉਹ ਤਾਂ ਇੱਕ ਕੁੱਤਾ ਸੀ, ਉਹ ਕੇਵਲ ਦੇਹ ਨੂੰ ਪਿਆਰ ਕਰਨ ਵਾਲੇ ਨੇ, ਦੇਹ ਤੋਂ ਅੱਗੇ ਲੰਘ ਕੇ ਅੰਦਰ ਦੀ ਖਿੱਚ ਪਈ। ਜੇ ਇੱਕ ਸਰੀਰ ਨੂੰ ਪਿਆਰ ਕਰਨ ਵਾਲਾ ਆਸ਼ਕ
1: ਉਹਦੇ ਘਰ ਵਿੱਚੋਂ ਕੁੱਤਾ ਆਵੇ ਤੇ ਉਹਦੇ ਕੁੱਤੇ ਦੇ ਪੈਰਾਂ ਵੀ ਝੁਕਦਾ ਹੈ। ਤੇ ਜਿਨ੍ਹਾਂ ਨੂੰ ਤੁਸੀਂ ਕੂਕਰ ਕਹਿੰਦੇ ਹੋ, ਗੁਰੂ ਨਾਨਕ ਦਾ ਰਬਾਬੀ ਸੀ, ਤੇ ਜੇ ਇੱਕ ਕੁੱਤੇ ਦੇ ਪੈਰਾਂ ਵਿੱਚ ਲੋਕ ਝੁਕਦੇ ਨੇ ਤੇ ਅਸੀਂ ਤਾਂ ਭਾਈ ਮਰਦਾਨੇ ਦੇ ਚਰਨਾਂ ਨੂੰ ਧੋ ਧੋ ਕੇ ਉਹਦੀ ਚਰਨ ਧੂੜ ਨੂੰ ਪੀ ਜਾਵਾਂਗੇ। ਅਸੀਂ ਉੱਚਿਆਂ ਵੱਲ ਨਹੀਂ ਨੀਵਿਆਂ ਵੱਲ ਤੱਕਨੇ ਆ। ਭਾਈ ਗੁਰਦਾਸ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਭਾਣਾ, ਭਾਈ ਸਾਹਿਬ ਦੀ ਵਾਰ ਏ, ਉਹਦੀ ਪੌੜੀ ਏ ਕਿ ਉਹਦੇ ਘਰ ਵਿੱਚੋਂ ਆਇਆ ਕੁੱਤਾ ਮਜਨੂੰ ਦੇਖ ਕੇ ਲੁਭਾਏ ਮਾਣ ਹੋ ਗਿਆ। ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਭਾਣਾ, ਅੱਗੇ ਕਹਿੰਦੇ ਨੇ ਕੁੱਤੇ ਦੀ ਪੈਰੀ ਪਵੇ, ਉਹ ਕੁੱਤੇ ਦੇ ਪੈਰਾਂ ਵਿੱਚ ਡਿੱਗਦਾ ਏ, ਖਿੜ ਹਿੜ ਹੱਸਾ, ਲੋਕ ਵਿਡਾਣਾ ਤੇ ਲੋਕ ਤਾੜੀਆਂ ਮਾਰ ਕੇ ਖਿੜ ਖੜਾ ਕੇ ਹੱਸਦੇ ਨੇ। ਤੇ ਨਾਲ ਕਹਿੰਦੇ ਨੇ ਕੁੱਤਾ ਕੁੱਤਾ ਡੂਮ ਵਿਖਾਣੀ ਏ, ਕੁੱਤਿਆਂ ਵਿੱਚ ਕੁੱਤਾ ਨੀ ਮਾਣਾ। ਕਹਿਣ ਲੱਗੇ ਸੀ ਕੂਕਰ ਨੂੰ ਤੇ ਨੀਵੀਂ ਜਾਤ ਵਾਲੇ ਨੂੰ ਇੱਕ ਬਰਾਬਰ ਜਾਣਨੇ ਆ। ਤੇ ਭਾਈ ਗੁਰਦਾਸ ਅੱਗੇ ਕਹਿਣ ਲੱਗੇ, ਯਾਦ ਰੱਖਣਾ ਕਿ ਪਿਆਰਿਓ ਮੇਰਾ ਸੀ ਮੇਰਾ ਸੀਆਂ ਨਾਮ ਤਰੀਕ ਮਰੀਦ ਬਵਾਣਾ। ਭਾਈ ਮਰਦਾਨਾ ਮਰਾਸੀਆਂ ਵਿੱਚੋਂ ਭਾਵੇਂ ਨੀਵਾਂ ਮਰਾਸੀ ਸੀ, ਪਰ ਸਾਰੀ ਜ਼ਿੰਦਗੀ ਉਹਨੇ ਇੱਕੋ ਗੱਲ ਕਹੀ ਕਿ ਗੁਰੂ ਨਾਨਕ ਸਾਹਿਬ ਜੀ, ਮੈਂ ਤੇਰਾ ਨਾਮ ਤਰੀਕ ਸਿੱਖ ਹਾਂ, ਮੇਰਾ ਸੀ ਮੇਰਾਸੀਆਂ ਨਾਮ ਤਰੀਕ ਮਰੀਦ ਬਵਾਣਾ। ਤੇ ਗੁਰੂ ਕਾ ਸਿੱਖ ਜ਼ਾਤ ਨਹੀਂ ਤੱਕਦਾ, ਉਹਦਾ ਸੁਭਾਅ ਤਾਂ ਕੇਵਲ ਇੰਨਾ ਕਿ ਗੁਰਸਿੱਖ ਆਸ਼ਕ ਸ਼ਬਦ ਦੇ ਕੁੱਤੇ ਦਾ ਪੜ ਕੁੱਤਾ ਭਾਣਾ, ਉਹ ਗੁਰੂ ਕੇ ਸ਼ਬਦ ਦੇ ਆਸ਼ਕ ਨੇ ਤੇ ਸ਼ਬਦ ਉਹਨਾਂ ਨੂੰ ਕੋਈ ਵੀ ਸੁਣਾਏ ਜ਼ਾਤ ਨਹੀਂ ਤੱਕਦੇ, ਉਹ ਸ਼ਬਦ ਸੁਣਾਉਣ ਵਾਲੇ ਦੇ ਚਰਨਾਂ ਦੀ ਖਾਕ ਮਸਤਕ ਤੇ ਲਾਉਂਦੇ ਨੇ। ਇਸ ਕਰਕੇ ਸਿੱਖੀ ਦਾ ਦੂਜਾ ਗੁਣ ਏਵੇ, ਜਿਨ੍ਹਾਂ ਨੂੰ ਲੋਕ ਨੀਵਾਂ ਕਹਿੰਦੇ ਨੇ, ਗੁਰੂ ਕਾ ਸਿੱਖ ਉਹਨਾਂ ਨੂੰ ਆਪਣੀ ਗਲਵਕੜੀ ਵਿੱਚ ਲੈ ਲੈਂਦਾ। ਜਿਵੇਂ ਬਾਬਾ ਜੀ ਨੇ ਭਾਈ ਮਰਦਾਨੇ ਨੂੰ ਲਿਆ, ਹਜ਼ੂਰ ਨੇ ਕਿਰਪਾ ਕਰਕੇ ਅੰਮ੍ਰਿਤਮਈ ਬਾਣੀ ਵਿੱਚ ਬਚਨ ਕੀਤਾ, ਜੇ ਭਾਈ ਸਾਹਿਬ ਕਹਿੰਦੇ ਨੇ ਪਾਣੀ ਚੱਲੇ ਨਿਵਾਨ ਨੂੰ, ਪਾਣੀ ਨੀਵਾਂ ਤੁਰਦਾ, ਗੁਰੂ ਕਾ ਸਿੱਖ ਵੀ ਨੀਵੇਂ ਨੂੰ ਪਿਆਰ ਕਰਦਾ। ਸਤਿਗੁਰੂ ਬਾਬਾ ਨਾਨਕ ਜੀ ਦਾ ਨਾ ਇੱਕ ਪਾਵਨ ਪਵਿੱਤਰ ਬਚਨ ਆਉਂਦਾ, ਹਜ਼ੂਰ ਦੀ ਬਾਣੀ ਦਾ ਤਿਲੰਗ ਰਾਗ ਦਾ ਸ਼ਬਦ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਭਾਵੇਂ ਬਾਬਰ ਨੂੰ ਸੰਬੋਧਨ ਕਰਕੇ ਵਿਦਵਾਨ ਸੱਜਣ ਕਹਿੰਦੇ ਨੇ ਉਚਾਰਨ ਕੀਤਾ, ਪਰ ਜਦੋਂ ਇਸ ਸ਼ਬਦ ਦੀ ਇੱਕ ਇੱਕ ਤੁਕ ਪੜ੍ਹਨੇ ਆ ਨਾ, ਉਹਦੇ ਅਰਥ ਕਰਨੇ ਆ, ਤੇ ਫਿਰ ਸਮਝ ਪੈਂਦੀ ਹੈ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਨਾਮ ਜਪਣ ਵਾਲੇ ਨੇ, ਭਾਵੇਂ ਉਹ ਨੀਵੀਂ ਜ਼ਾਤ ਵਿੱਚੋਂ ਸਨ, ਮੇਰੇ ਸਤਿਗੁਰੂ ਤੁਸੀਂ ਉਹਨਾਂ ਨੀਵਿਆਂ ਨੂੰ ਕਿੰਨੀਆਂ ਉਦਾਹਰਨਾਂ ਦੇ ਕੇ ਆਪਣੀ ਛਾਤੀ ਦੇ ਨਾਲ ਲਾਉਂਦੇ ਹੋ। ਤੇਰੀ ਸਿੱਖੀ ਦਾ ਦੂਜਾ ਗੁਣ ਹੀ ਇਹ ਵੇ ਕਿ ਨੀਵੇਂ ਵਾਲੇ ਪਾਸੇ ਤੁਰਨਾ, ਨੀਵੇਂ ਨੂੰ ਉੱਚਿਆਂ ਚੁੱਕਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਬਾਬਰ ਮਿਲਦਾ, ਜਿਵੇਂ ਆਮ ਤੌਰ ਸਾਖੀਕਾਰ ਕਹਿੰਦੇ ਨੇ, ਉਹਨੇ ਭੰਗ ਦੀਆਂ ਕੁਝ ਮੁੱਠੀਆਂ ਪੇਸ਼ ਕੀਤੀਆਂ ਨੇ, ਭੰਗ ਦਿੱਤੀ ਏ, ਤੇ ਹਜ਼ੂਰ ਨੇ ਬੜੇ ਪਿਆਰੇ ਬਚਨ ਕਹਿਣ ਲੱਗੇ, ਉਹ ਬਾਬਰ ਮੈਂ ਤਾਂ ਭੰਗ ਆਪਣੇ ਹਿਰਦੇ ਵਿੱਚ ਲੈ ਕੇ ਬੈਠਾ ਵਾਂ, ਤੂੰ ਤਾਂ ਆਪਣੇ ਕੱਪੜੇ ਦੀ ਗੋਤਲੀ ਵਿੱਚੋਂ ਆਪਣੇ ਕੱਪੜੇ ਦੀ ਪੋਟਲੀ ਵਿੱਚੋਂ ਭੰਗ ਕੱਢਣਾ। ਪਰ ਸਾਹਿਬ ਕਹਿੰਦੇ ਨੇ ਮੇਰਾ ਜਿਹੜਾ ਚਿੱਤ ਏ ਨਾ, ਅਸਲ ਵਿੱਚ ਇਹ ਭੰਗ ਦੀ ਇੱਕ ਗੁਤਲੀ ਬਣਿਆ ਹੋਇਆ। ਤੇ ਬਾਬਰ ਪੁੱਛਦਾ ਭੰਗ ਕਿਹੜੀ ਏ? ਕਹਿਣ ਲੱਗਾ ਵਾਹਿਗੁਰੂ ਜੀ ਦਾ ਅਦਬ ਜਿਹੜਾ, ਰੱਬ ਦਾ ਭੈ, ਮੈਂ ਇਹ ਭੰਗ ਬਣਾ ਲਿਆ, ਚਿੱਤ ਨੂੰ ਗੁਤਲੀ ਬਣਾ ਲਿਆ। ਤੇ ਕਹਿੰਦੇ ਨੇ ਜਦੋਂ ਮੈਂ ਉਹਦੇ ਅਦਬ ਦੀ ਭੰਗ, ਉਹਦੇ ਡਰ ਦੀ ਭੰਗ ਨੂੰ ਹਿਰਦੇ ਵਿੱਚ ਧਾਰਨ ਕੀਤਾ, ਮੈਂ ਉਦਨ ਦਾ ਦੀਵਾਨਾ ਹੋ ਗਿਆ ਵਾਂ। ਤੇ ਸਾਹਿਬ ਕਹਿੰਦੇ ਨੇ ਜਿਵੇਂ ਫਕੀਰ ਲੋਕ ਹੱਥਾਂ ਵਿੱਚ ਕਾਸੇ ਪਕੜ ਕੇ, ਹੱਥਾਂ ਦੇ ਅੰਦਰ ਭਾਂਡੇ ਪਕੜ ਕੇ, ਹੱਥਾਂ ਵਿੱਚ ਖੱਪਰ ਪਕੜ ਕੇ, ਗਲੀ ਗਲੀ ਮਹੱਲੇ ਮਹੱਲੇ ਕੂਚੇ ਕੂਚੇ ਵਿੱਚ ਮੰਗਦੇ ਨੇ, ਸਾਹਿਬ ਕਹਿੰਦੇ ਨੇ ਉਹ ਬਾਬਰ ਮੈਂ ਨੀ ਤੱਕਦਾ ਮਨੁੱਖ ਉੱਚਾ ਕਿਹੜਾ, ਮੈਂ ਨੀ ਦੇਖਦਾ ਕਿ ਮਨੁੱਖ ਨੀਵਾਂ ਕਿਹੜਾ, ਮੈਂ ਤਾਂ ਆਪਣੇ ਹੱਥਾਂ ਨੂੰ ਕਾਸਾ ਬਣਾਇਆ ਤੇ ਗਲੀ ਬਾਜ਼ਾਰਾਂ ਵਿੱਚ ਲੰਘ ਕੇ ਉੱਚੀ ਉੱਚੀ ਹੋ ਕੇ ਦੇਣਾ ਕਿ ਕੋਈ ਰੱਬ ਦੇ ਰੰਗ ਵਿੱਚ ਰੰਗਿਆ ਹੋਵੇ ਤੇ ਮੇਰੇ ਇਸ ਕਾਸੇ ਵਿੱਚ ਰੱਬ ਦੇ ਦਰਸ਼ਨਾਂ ਦੀ ਖੈਰ ਪਾ ਦੇਵੇ। ਮੈਂ ਨੀਵੇਂ ਨੀ ਤੱਕਦਾ, ਮੈਂ ਨੀ ਦੇਖਦਾ ਜ਼ਾਤ ਕੀ ਏ, ਮੈਂ ਨੀ ਤੱਕਦਾ ਇਹ ਬੰਦਾ ਕਿਸ ਘਰ ਵਿੱਚ ਰਹਿੰਦਾ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਵਾਹਿਗੁਰੂ ਤੇਰਾ ਅਦਬ ਮੇਰੇ ਵਾਸਤੇ ਭੰਗ ਏ, ਤੇ ਮੈਂ ਆਪਣੇ ਚਿੱਤ ਨੂੰ ਖਲੜੀ ਦਰ ਤੇ ਗੁਥਲੀ ਬਣਾਇਆ, ਪੋਟਲੀ ਬਣਾਇਆ ਜਿਹਦੇ ਵਿੱਚ ਭੰਗ ਨੂੰ ਬੰਦ ਕਰਕੇ ਰੱਖੇ। ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਕਹਿੰਦੇ ਨੇ ਜਿੱਦਣ ਦਾ ਵਾਹਿਗੁਰੂ ਦਾ ਅਦਬ ਪੈਦਾ ਹੋਇਆ, ਉਦਨ ਦਾ ਮੈਂ ਅਤੀਤ ਦਰ ਤੇ ਬਰਕਤ ਹੋ ਗਿਆ, ਦੀਵਾਨਾ ਦਰ ਤੇ ਉਹਦੇ ਨਾਮ ਵਿਚ ਮਸਤ ਹੋ ਗਿਆ। ਮੈਂ ਦੀਵਾਨਾ ਭਇਆ ਅਤੀਤ ਕਰ ਕਾਸਾ, ਦਰਸ਼ਨ ਕੀ ਭੂਖ ਆਪਣੇ ਹੱਥਾਂ ਨੂੰ ਖੱਪਰ ਬਣਾਇਆ ਤੇ ਉਹਦੇ ਦਰਸ਼ਨਾਂ ਦੀ ਭੁੱਖ ਲੈ ਕੇ ਤੁਰਿਆ ਵਾ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਫਿਰ ਕਹਿਣ ਲੱਗੇ ਤੋ ਦਰਸ਼ਨ ਕੀ ਕਰੋ ਸਮਾਏ, ਸਮਾਏ ਦਰ ਤੇ ਆਵਾਜ਼ ਦੇਣੀ। ਜਿਵੇਂ ਮੰਗਤਾ ਕਿਸੇ ਦੇ ਦਰਵਾਜ਼ੇ ਅੱਗੇ ਖਲੋਂਦਾ ਤੇ ਉੱਚੀ ਸਾਰੀ ਹੋਕਾ ਦੇ ਕੇ ਕਹਿੰਦਾ ਕਿ ਜਜਮਾਨ ਮੇਰੀ ਝੋਲੀ ਵਿਚ ਕੁਝ ਖੈਰ ਪਾ ਦੇ। ਖੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਨਾਮ ਵਿਚ ਰੰਗੇ ਹੋਏ ਮਿਲ ਜਾਣ ਤੇ ਮੈਂ ਉਹਨਾਂ ਦੇ ਦਰਵਾਜ਼ਿਆਂ ਤੇ ਖਲੋ ਕੇ ਹੋਕੇ ਪਿਆ ਦੇਣਾ ਕਿ ਰੱਬ ਵਿਚ ਜੁੜੇ ਹੋਏ ਲੋਗੋ, ਪਰਮੇਸ਼ਵਰ ਦੀ ਬੰਦਗੀ ਵਿਚ ਭਿੱਜੇ ਹੋਏ ਭਗਤੋ, ਰੱਬ ਦੇ ਨਾਮ ਵਿਚ ਖੁਮਾਰ ਹੋਏ ਗੁਰਸਿੱਖੋ, ਮੈਂ ਤੁਹਾਡੇ ਦਰ ਤੇ ਆਇਆ ਤੇ ਮੇਰੇ ਕਾਸੇ ਵਿਚ ਵਾਹਿਗੁਰੂ ਦੇ ਦਰਸ਼ਨਾਂ ਦੀ ਦਾਤ ਪਾ ਦਿਓ। ਸਾਹਿਬ ਕਹਿੰਦੇ ਤੋ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ। ਜਿੱਥੋਂ ਵੀ ਨਾਮ ਮਿਲੇ ਤੁਸੀਂ ਨੀਵਾਂ ਕਹੋਗੇ। ਹਜ਼ੂਰ ਕਹਿੰਦੇ ਨੇ ਮੈਂ ਨੀਵੇਂ ਕੋਲ ਵੀ ਜਾ ਕੇ ਮੰਗਾਂਗਾ ਕਿਉਂਕਿ ਪਾਣੀ ਚੱਲਾ ਨਿਮਾਨ ਨੂੰ। ਬਾਬਾ ਜੀ ਨੇ ਸਿੱਖੀ ਦਾ ਦੂਜਾ ਗੁਣ ਹੀ ਇਹ ਦਿੱਤਾ ਕਿ ਨੀਵੇਂ ਪਾਸੇ ਨੂੰ ਤੁਰਨਾ। ਭਾਈ ਸਾਹਿਬ ਨੇ ਜਿਹੜੇ ਬਚਨ ਕਹਿ, ਹਜ਼ੂਰ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਦੇਖੋ ਸੱਜਣੋ, ਕੁਝ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨੂੰ ਕਦੀ ਕਹਿੰਦੇ ਨੇ ਭਿੱਟਦੀਆਂ ਨਹੀਂ। ਪਾਣੀ ਨੂੰ ਕਹਿੰਦੇ ਨੇ ਭਿੱਟ ਜਾਂਦਾ, ਦੁੱਧ ਨੂੰ ਕਹਿੰਦੇ ਨੇ ਭਿੱਟ ਜਾਂਦਾ, ਕੱਪੜੇ ਨੂੰ ਆਮ ਕੱਪੜਾ ਹੋਵੇ ਕਹਿੰਦੇ ਨੇ ਇਹ ਵੀ ਭਿੱਟ ਜਾਂਦਾ, ਪਰ ਹਜ਼ੂਰ ਕਹਿੰਦੇ ਨੇ ਇੱਕ ਹੋਵੇ ਕਸਤੂਰੀ, ਦੂਜਾ ਹੋਵੇ ਫੁੱਲ ਧਿਆਨ ਰੱਖਣਾ, ਤੀਜਾ ਹੋਵੇ ਰੇਸ਼ਮ ਦਾ ਕੱਪੜਾ ਤੇ ਚੌਥਾ ਹੋਵੇ ਘਿਓ। ਕਦੀ ਵੀ ਪੁਜਾਰੀ ਨਹੀਂ ਕਹਿੰਦਾ ਇਹ ਭਿੱਟ ਗਏ ਨੇ। ਉਹ ਫੁੱਲ ਜਿਹੜੇ ਮੰਦਰ ਦੀ ਮੂਰਤੀ ਸਾਹਮਣੇ ਪੇਸ਼ ਕਰਨੇ ਆ, ਪਤਾ ਨੀ ਕਿੰਨਾ ਹੱਥਾਂ ਦੇ ਟੁੱਟ ਕੇ ਆਏ, ਕਿੰਨੇ ਕੁ ਨੀਵੀਂ ਜਾਤ ਵਾਲੇ ਲੋਕਾਂ ਨੇ ਹੱਥ ਲਾਏ ਨੇ। ਸਾਹਿਬ ਕਹਿੰਦੇ ਨੇ ਜਿਹੜੇ ਰੇਸ਼ਮ ਦੇ ਕੱਪੜੇ ਤੂੰ ਪਾਉਣਾ, ਪਤਾ ਨੀ ਕਿੰਨਾ ਹੱਥਾਂ ਵਿੱਚੋਂ ਨਿਕਲ ਕੇ ਆਏ ਨੇ। ਜਿਸ ਘਿਓ ਨੂੰ ਤੂੰ ਪਵਿੱਤਰ ਮੰਨੈ, ਪਤਾ ਨੀ ਕਿਹੜੇ ਕਿਹੜੇ ਹੱਥਾਂ ਵਿੱਚੋਂ ਨਿਕਲਿਆ। ਨਾ ਘਿਓ ਨੂੰ, ਨਾ ਰੇਸ਼ਮ ਨੂੰ, ਨਾ ਤੂੰ ਫੁੱਲ ਨੂੰ, ਨਾ ਤੂੰ ਕਸਤੂਰੀ ਨੂੰ ਕਹਿੰਦਾ ਮਾੜੀਏ। ਜਿਵੇਂ ਚੰਦਨ, ਘਿਓ, ਸੋਨਾ, ਕਸਤੂਰੀ ਤੇ ਰੇਸ਼ਮ ਦਾ ਕੱਪੜਾ ਕਦੀ ਨੀ ਭਿੱਟਦਾ। ਫੇ ਦੁਨੀਆਂ ਦੇ ਲੋਕੋ, ਜਿਨ੍ਹਾਂ ਨੂੰ ਤੁਸੀਂ ਨੀਵੇਂ ਜਾਣ ਕੇ ਕਹਿੰਦੇ ਹੋ ਇਹਨਾਂ ਕੋਲ ਭੇਟੇ, ਜੇ ਵਾਹਿਗੁਰੂ ਦਾ ਨਾਮ ਹੋਵੇ ਤੇ ਨਾਮ ਜਪਣ ਵਾਲੇ ਦੇ ਅੰਦਰ ਕਦੀ ਭੇਟ ਹੁੰਦੀ ਹੋਈ ਨੀ। ਸਤਿਗੁਰੂ ਨੇ ਬਾਣੀ ਵਿਚ ਬਚਨ ਕੀਤਾ, ਕਹਿਣ ਲੱਗੇ ਕੇਸਰ ਕੁਸਮ ਮਿਰਗ ਮੈਂ ਹਰਨਾ, ਕੇਸਰ ਕੁਸਮ ਦਰ ਤੇ ਫੁੱਲ, ਮਿਰਗ ਮੈਂ ਦਰ ਤੇ ਮਿਰਗ ਮਦ ਮਿਰਗ ਦੀ ਕਸਤੂਰੀ, ਕੇਸਰ ਕਿਸਮ ਕੁਸਮ ਮਿਰਗ ਮੈਂ ਹਰਨਾ, ਸਰਬ ਸਰੀਰੀ ਚੜਨਾ। ਕੇਸਰ ਨੂੰ ਹਰ ਕੋਈ ਪਿਆਰ ਕਰਦਾ, ਫੁੱਲ ਨੂੰ ਹਰ ਕੋਈ ਨੇਹ ਕਰਦਾ। ਸਾਹਿਬ ਕਹਿੰਦੇ ਨੇ ਸੱਜਣਾ ਕਸਤੂਰੀ ਨੂੰ ਹਰ ਕੋਈ ਪਿਆਰ ਕਰਦਾ, ਕੇਸਰ ਕਿਸਮ ਮਿਰਗ ਮੈਂ ਹਰਨਾ, ਸਰਬ ਸਰੀਰੀ ਚੜਨਾ, ਜਿਹੜਾ ਆਪਣੇ ਅੰਦਰ ਦੀ ਸੁਗੰਧੀ ਦਿੰਦਾ। ਤੇ ਸਾਹਿਬ ਨੇ ਅਗਲਾ ਬਚਨ ਕੀਤਾ, ਘੇਪਟ ਭਾਂਡਾ ਕਹੇ ਨਾ ਕੋਏ, ਕਦੀ ਘਿਓ ਨੂੰ ਜਾਂ ਕਦੀ ਰੇਸ਼ਮ ਦੇ ਕੱਪੜੇ ਨੂੰ ਕਿਸੇ ਨੇ ਭੰਡਿਆ ਕਿ ਇਹ ਨੀਵੇਂ, ਘੇਪਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨਮੈ ਹੋਏ। ਇਸੇ ਤਰ੍ਹਾਂ ਤੇਰੀ ਭਗਤੀ ਕਰਨ ਵਾਲਾ ਕਿਸੇ ਜਾਤ ਵਿੱਚੋਂ ਕਿਸੇ ਵਰਨ ਵਿੱਚੋਂ ਹੋਵੇ। ਤੇ ਸਾਹਿਬ ਕਹਿੰਦੇ ਨੇ ਉਹਦੀ ਕਦੀ ਭੇਟ ਨਹੀਂ, ਘੇਪਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨਮੈ ਹੋਏ। ਤੇਰਾ ਨਾਮ ਨਿਵੈ ਰਹਿ ਲਿਵ ਲਾਏ, ਜਿਹੜੇ ਨੀਵੀਂ ਜਾਤ ਵਿੱਚ ਪੈਦਾ ਹੋ ਕੇ ਮਾਲਕਾ ਤੇਰੇ ਨਾਮ ਅੱਗੇ ਝੁਕ ਗਏ ਨੇ, ਜਿਨ੍ਹਾਂ ਦੀ ਸੁਰਤ, ਜਿਨ੍ਹਾਂ ਦੀ ਲਿਵ, ਜਿਨ੍ਹਾਂ ਦੀ ਇਕਾਗਰਤਾ ਕਦੀ ਵੀ ਭੰਗ ਨਹੀਂ ਹੁੰਦੀ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਤੇਰਾ ਨਾਮ ਨਿਵੇ ਰਹਿ ਲਿਵ ਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਮੈਂ ਉਹਨਾਂ ਦੇ ਦਰਵਾਜੇ ਵੀ ਜਾ ਕੇ ਨਾਮ ਦੀ ਖੈਰ ਮੰਗਣਾ। ਸਾਹਿਬ ਕਹਿੰਦੇ ਨੇ ਗੁਰੂ ਕੇ ਸਿੱਖਾ, ਜੇ ਤੂੰ ਸਿੱਖੀ ਨੂੰ ਕਮਾਉਣਾ ਚਾਹੁੰਦਾ, ਪਹਿਲੀ ਗੱਲ ਨਿਮਰਤਾ ਤੇ ਦੂਜੀ ਗੱਲ ਇੱਕ ਧਾਰਨ ਕਰ ਲਈ, ਤੂੰ ਨੀਵੇਂ ਪਾਸੇ ਚੱਲਣ ਦੀ ਜਾ ਸਿੱਖ ਲੈ, ਤੂੰ ਨੀਵਿਆਂ ਨੂੰ ਨੇਹ ਕਰੀ। ਕੇਵਲ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਹੀਂ, ਗੁਰੂ ਕੇ ਸਿੱਖਾਂ ਨੇ ਕਰਕੇ ਦਿਖਾਇਆ। ਆਪਾਂ ਕਈ ਵਾਰੀ ਕਹਾਂਗੇ ਇਹ ਤਾਂ ਉਦਾਹਰਨਾਂ ਉਸ ਵਕਤ ਦੀਆਂ ਨੇ ਜਦੋਂ ਗੁਰੂ ਸਾਹਿਬਾਨ ਸਨ, ਗੁਰੂ ਸਾਹਿਬ ਨੇ ਆਪ ਸਿੱਖਾਂ ਨੂੰ ਇਹ ਘਾੜਤ ਕਰਕੇ ਸਿਖਾਇਆ। ਪਰ ਪਿਆਰਿਓ ਨਹੀਂ, ਸਿੱਖ ਰਾਜ ਦੇ ਸਮੇਂ ਦੀ ਇੱਕ ਉਦਾਹਰਨ ਨੇ, ਜਦੋਂ ਉਸ ਸਾਖੀ ਨੂੰ, ਉਸ ਘਟਨਾ ਨੂੰ ਆਪਾਂ ਪੜ੍ਹਨੇ ਆ ਨਾ ਤੇ ਮਨ ਇੱਕੋ ਦਮ ਝੁਕ ਜਾਂਦਾ ਹੈ। ਦਾਤਾ ਕੇਵਲ ਜਾਤ ਕਰਕੇ ਨੀਵੇਂ ਨਹੀਂ, ਜਿਹੜੇ ਲੋਕ ਗੁਣਾ ਕਰਕੇ ਵੀ ਨੀਵੇਂ ਨੇ, ਤੇਰੇ ਸਿੱਖਾਂ ਦਾ ਨਿਸ਼ਾਨ ਹੀ ਇਹ ਵੇ ਤੂੰ ਉਹ ਨੀਵਿਆਂ ਵਾਲੇ ਪਾਸੇ ਜਾ ਕੇ ਉਹਨਾਂ ਦਾ ਵੀ ਦੁੱਖ ਵਡਾ ਲੈਂਦੇ। ਸਿੱਖ ਇਤਿਹਾਸ ਵਿੱਚ ਇੱਕ ਬੜਾ ਵੱਡਾ ਮਹਾਂਪੁਰਸ਼ ਹੋਇਆ ਜਿਹਦਾ ਅਸਲੀ ਨਾਮ ਸੀ ਬਾਬਾ ਜਸਵੰਤ ਸਿੰਘ। ਇਹ ਹਰਿਆਣੇ ਵਿੱਚ ਸ਼ਾਮਗੜ੍ਹ ਪਿੰਡ ਉਥੋਂ ਦਾ ਇਹਨਾਂ ਦਾ ਜਨਮ ਅਸਥਾਨ ਸੀ। ਇਹਨਾਂ ਦੀ ਕਮਾਈ ਇਤਨੀ ਸੀ ਕਾਬਲ ਦੀ ਧਰਤੀ ਤੇ ਇਹਨਾਂ ਦੇ ਪ੍ਰਚਾਰ ਦਾ, ਇਹਨਾਂ ਦੇ ਜੀਵਨ ਦਾ, ਇਹਨਾਂ ਦੀ ਰਹਿਤ ਦਾ, ਇਹਨਾਂ ਦੀ ਕਰਨੀ ਦਾ, ਇਹਨਾਂ ਦੇ ਬਚਨਾਂ ਦਾ ਇੰਨਾ ਕੁ ਪ੍ਰਭਾਵ ਪੈ ਗਿਆ ਉਸ ਭਾਈ ਜਸਵੰਤ ਸਿੰਘ ਨੂੰ। ਮੁਸਲਮਾਨ ਲੋਕ ਜਦੋਂ ਪਿੰਡ ਵਿੱਚੋਂ ਨਿਕਲਦਾ ਸੀ ਤੇ ਦਰਵਾਜ਼ਾ ਖੋਲ ਕੇ ਕਹਿੰਦੇ ਸਨ ਖੁਦਾ ਦਾ ਨੂਰ ਆ ਗਿਆ। ਉਸ ਬਾਬੇ ਦਾ ਨਾਂ ਪਰਤ ਕੇ ਕਾਬਲ ਦੀ ਧਰਤੀ ਵਿੱਚ ਬਾਬਾ ਖੁਦਾ ਸਿੰਘ ਪੈ ਗਿਆ ਸੀ। ਜੀਵਨ ਇੰਨਾ ਉੱਚਾ, ਕਮਾਈ ਇੰਨੀ ਕੀਤੀ, ਮੁਗਲ ਲੋਕ ਵੀ ਬਾਬਾ ਜੀ ਦੇ ਚਰਨਾਂ ਵਿੱਚ ਝੁਕਦੇ ਨੇ। ਪਰ ਮੈਂ ਅਰਜ਼ ਕਰ ਰਿਹਾ ਭਾਈ ਸਾਹਿਬ ਕਹਿੰਦੇ ਨੇ ਜੇ ਗੁਰੂ ਕੀ ਸਿੱਖੀ ਕਮਾਣੀਆਂ ਤੇ ਪਾਣੀ ਚੱਲੇ ਨਿਵਾਨ ਨੂੰ। ਅੱਜ ਬਾਬਾ ਜੀ ਸ਼ਾਮ ਨੂੰ ਆਪਣੇ ਟਿਕਾਣੇ ਤੇ ਬੈਠੇ ਪਾਠ ਪੈ ਕਰਦੇ ਨੇ ਤੇ ਜਦੋਂ ਸੋਦਰ ਦਾ ਪਾਠ ਪੈ ਕਰਦੇ ਨੇ ਕਿ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ, ਉਸ ਵਕਤ ਉੱਚੀ ਸਾਰੀ ਇੱਕ ਆਵਾਜ਼ ਕੰਨਾਂ ਵਿੱਚ ਪਈ ਤੇ ਇਹ ਆਵਾਜ਼ ਵਿੱਚ ਦਰਦ ਸੀ। ਕੋਈ ਉੱਚੀ ਸਾਰੀ ਚੀਕਦਾ ਪਿਆ ਸੀ ਤੇ ਇਸ ਆਵਾਜ਼ ਵਿੱਚ ਦਰਦ ਸੀ ਤੇ ਆਵਾਜ਼ ਨਾਲ ਚੀਕ ਤੋਂ ਬਾਅਦ ਜਿਹੜੇ ਸ਼ਬਦ ਕੰਨਾਂ ਵਿੱਚ ਸੁਣਾਈ ਦਿੱਤੇ ਉਹ ਸ਼ਬਦ ਸਨ ਹਾਏ ਮਾਂ ਮੈਂ ਮਰ ਚੱਲੀ ਆ, ਜੇ ਤੇਰੇ ਕੋਲ ਕਿਤੇ ਕੋਈ ਦਵਾ ਦਾਰੂ ਹੈ ਮੈਨੂੰ ਬਚਾ ਲੈ, ਨਹੀਂ ਤੇ ਮਾਂ ਮੈਂ ਤਾਂ ਤੜਪ ਤੜਪ ਕੇ ਮਰਨਾ ਹੀ ਹੈ। ਪਰ ਦੇਖ ਜਿਹੜਾ ਤੇਰਾ ਦੁੱਧ ਹੈ, ਜਿਹੜੇ ਅਜੇ ਦੰਦ ਨਹੀਂ ਨਿਕਲੇ, ਜਿਹੜਾ ਅਜੇ ਬੋਲ ਨਹੀਂ ਸਕਦਾ, ਜਿਹੜਾ ਅਜੇ ਬੈਠ ਨਹੀਂ ਸਕਦਾ, ਮੇਰੀ ਮੌਤ ਦੇ ਨਾਲ ਇਸ ਕੋਮਲ ਜਿਹੇ ਬੱਚੇ ਦੀ ਮੌਤ ਹੋ ਜਾਣੀ ਆ, ਜੇ ਮਾਂ ਤੂੰ ਮੈਨੂੰ ਬਚਾ ਸਕਣੀ ਹੈ ਤੇ ਬਚਾ ਲੈ। ਮੈਂ ਅਰਜ਼ ਕਰ ਰਿਹਾ ਪਾਣੀ ਚੱਲੇ ਨਿਵਾਨ ਨੂੰ, ਇਸ ਕਰਕੇ ਉਦਾਹਰਨ ਲੈ ਰਿਹਾ ਕਿ ਤੇ ਮਨਾ ਤੈਨੂੰ ਵੀ ਸਮਝ ਪੈ ਜਾਏ। ਸਤਿਗੁਰੂ ਕਾ ਪਿਆਰਾ ਸਿੱਖ ਬਾਣੀ ਪਿਆ ਪੜਦਾ ਤੇ ਇਹ ਤੱਕਨੇ ਕੀਆਂ, ਜਿਸ ਘਰ ਵਿੱਚੋਂ ਆਵਾਜ਼ ਪਈ ਆਉਂਦੀ ਏ ਬਾਬਾ ਖੁਦਾ ਸਿੰਘ ਉਸ ਘਰ ਦੇ ਨੇੜੇ ਟਿਕੇ ਨੇ। ਕੱਚਾ ਜਾਂ ਮਿੱਟੀ ਦਾ ਘਰ ਏ, ਇੱਕ ਔਰਤ ਮੰਜੇ ਤੇ ਪਈ ਏ ਤੇ ਬੁੱਢੜੀ ਮਾਂ ਉਹਦੀਆਂ ਅੱਖਾਂ ਦਾ ਪਾਣੀ ਪਈ ਸਾਫ ਕਰਦੀ ਏ, ਕੱਪੜੇ ਨਾਲ ਉਹਦੀਆਂ ਅੱਖਾਂ ਨੂੰ ਸਾਫ ਪਈ ਕਰਦੀ ਏ ਤੇ ਇਸ ਬੱਚੀ ਨੂੰ ਰੋਗ ਕੀ ਏ, ਇਸ ਬੱਚੀ ਦੀ ਛਾਤੀ ਵਿੱਚ ਇੱਕ ਫੋੜਾ ਪੈਦਾ ਹੋ ਗਿਆ, ਉਸ ਫੋੜੇ ਨਾਲ ਇਸ ਬੱਚੀ ਦਾ ਸ਼ੀਰ ਰੁਕ ਚੁੱਕਾ, ਬੱਚੇ ਨੂੰ ਦੁੱਧ ਨਹੀਂ ਪਿਆ ਸਕਦੀ। ਇੱਕ ਦੁੱਧ ਰੁਕਿਆ, ਦੂਸਰਾ ਉਸ ਖੂਨ ਦਾ ਇੰਨਾ ਪ੍ਰਭਾਵ ਏ, ਉਸ ਫੋੜੇ ਨਾਲ ਇਹਦੀਆਂ ਚੀਕਾਂ ਤੇ ਚੀਸਾਂ ਪਈਆਂ ਨਿਕਲਦੀਆਂ ਨੇ। ਇੱਕ ਪਾਸੇ ਉਹਦੇ ਅੰਦਰ ਦਾ ਦਰਦ, ਦੂਸਰੇ ਪਾਸੇ ਜਦੋਂ ਉਹ ਬੱਚਾ ਮਾਂ ਦੇ ਕੋਲ ਤਰਲੇ ਲੈਂਦਾ ਹੈ, ਦੁੱਧ ਨੂੰ ਵਿਲਕਦਾ ਹੈ ਤੇ ਮਾਂ ਵਿਚਾਰੀ ਬੇਬਸੇ ਬੱਚੇ ਨੂੰ ਦੁੱਧ ਪਿਲਾ ਨਹੀਂ ਸਕਦੀ, ਪਰ ਦਰਦ ਉਹਦੀ ਜਿੰਦ ਪਿਆ ਕੱਢਦਾ ਤੇ ਘਰ ਵਿੱਚ ਗਰੀਬੀ ਇਤਨੀ ਹੈ ਕਿ ਨਾ ਤਾਂ ਮਾਂ ਕਿਤੋਂ ਦੁੱਧ ਲਿਆ ਕੇ ਪਿਆ ਸਕਦੀ ਏ, ਨਾ ਨਾਨੀ ਕਿਸੇ ਦੇ ਘਰੋਂ ਦੁੱਧ ਲਿਆ ਸਕਦੀ ਏ। ਬਾਬਾ ਖੁਦਾ ਸਿੰਘ ਪਾਠ ਕਰੀ ਗਏ, ਪਰਤ ਕੇ ਫਿਰ ਆਵਾਜ਼ ਕੰਨਾਂ ਵਿੱਚ ਪਈ, ਮਾਂ ਜੇ ਬਚਾ ਸਕਣੀ ਏ ਮੈਨੂੰ ਬਚਾ ਲੈ, ਜਨਮ ਤਾਂ ਤੂੰ ਦਿੱਤਾ ਸੀ, ਦੇਖ ਤੇਰੀਆਂ ਅੱਖਾਂ ਸਾਹਮਣੇ ਜਨਮ ਹੋਇਆ ਤੇ ਮਾਂ ਅੱਜ ਤੇਰੀਆਂ ਅੱਖਾਂ ਦੇ ਸਾਹਮਣੇ ਜਿਹਨੂੰ ਤੂੰ ਜਨਮ ਦਿੱਤਾ ਇਹਦੀ ਮੌਤ ਹੋ ਜਾਣੀ। ਮਾਂ ਤੋਂ ਜਰਿਆ ਨਾ ਗਿਆ, ਭਾਵੇਂ ਬੁੱਢੜੀ ਸੀ, ਰਾਤ ਨੂੰ ਠੇਡੇ ਖਾਂਦੀ, ਹੱਥ ਵਿੱਚ ਡਮੋਰੀ ਪਕੜੀਏ ਤੇ ਵੈਦ ਦੇ ਦਰਵਾਜ਼ੇ ਨੂੰ ਖੜਕਾਇਆ। ਜਦੋਂ ਦਰਵਾਜ਼ੇ ਤੇ ਦਸਤਕ ਦਿੱਤੀ ਤੇ ਅੰਦਰੋਂ ਆਵਾਜ਼ ਆਈ ਕੌਣ, ਸ਼ਾਮ ਨੂੰ ਉਹ ਪੂਜਾ ਪਿਆ ਕਰਦਾ ਸੀ ਤੇ ਬਾਹਰੋਂ ਆਵਾਜ਼ ਆਈ ਵੈਦ ਜੀ ਤਰਸ ਖਾਓ, ਮੇਰੇ ਤੇ ਦਇਆ ਕਰੋ। ਜਦੋਂ ਉਹਨੇ ਦਰਵਾਜ਼ਾ ਖੋਲਿਆ ਕਹਿਣ ਲੱਗਾ ਬੁੱਢੜੀ ਤੂੰ ਕੌਣ ਏ, ਤੇਰੇ ਕੱਪੜੇ ਮੈਲੇ ਨੇ, ਤੇਰਾ ਚਿਹਰਾ ਜਿਹੜਾ ਉਦਾਸ ਏ, ਤੇਰੇ ਚਿਹਰੇ ਦੇ ਉੱਪਰ ਰੌਣਕ ਨਹੀਂ, ਕੱਪੜੇ ਗੰਦਗੀ ਨਾਲ ਭਰੇ ਨੇ, ਤੇਰੇ ਪੈਰਾਂ ਵਿੱਚ ਜੋੜਾ ਨਹੀਂ, ਤੂੰ ਕੌਣ ਏ। ਕਹਿਣ ਲੱਗੀ ਵੈਦ ਜੀ ਮੈਂ ਉਹ ਬਦਕਿਸਮਤ ਔਰਤ ਆ ਜਿਹੜਾ ਤੁਹਾਡੇ ਘਰਾਂ ਨੂੰ ਸਾਫ ਕਰਕੇ ਗੰਦਗੀ ਆਪਣੇ ਤਨ ਤੇ ਪਾ ਲੈਂਦੀ ਹਾਂ, ਮੈਂ ਤੁਹਾਡੇ ਬੱਚਿਆਂ ਨੂੰ ਤੰਦਰੁਸਤੀ ਦੇਣ ਲਈ ਬਿਮਾਰੀ ਆਪਣੇ ਤਨ ਉੱਤੇ ਹੰਡਾ ਲੈਂਦੀ ਹਾਂ, ਮੈਂ ਉਹ ਜਮਾਦਾਰ ਨਾ ਜਿਹੜੀ ਤੁਹਾਡੇ ਘਰ ਦੀ ਗੰਦਗੀ ਨੂੰ ਗੂੰਜ ਕੇ ਲਿਜਾਨੀ ਆ, ਆਪਣੇ ਸਿਰ ਤੇ ਟੋਕਰੇ ਤੇ ਚੁੱਕਣੀ ਆ, ਤੁਹਾਡੇ ਘਰ ਵੀ ਝਾੜੂ ਲਾਨੀ ਆ। ਵੈਦ ਜੀ ਮੈਂ ਕੁਝ ਨਹੀਂ ਮੰਗਣ ਆਈ, ਮੇਰੀ ਧੀ ਬਿਮਾਰ ਏ, ਜੇ ਕੋਈ ਦਵਾ ਦਾਰੂ ਦੇ ਦੇ ਇਸ ਵਕਤ ਮੇਰੇ ਨਾਲ ਚੱਲ। ਉਹ ਦਰਦ ਨਾਲ, ਚੀਸਾਂ ਨਾਲ, ਉਹ ਦਰਦ ਨਾਲ ਦਿਨ ਰਾਤ ਵਿਲਕਦੀ ਪਈ ਏ, ਪਤਾ ਨਹੀਂ ਉਹ ਬਚੇ ਕਿ ਨਾ, ਜੇ ਤੂੰ ਇਲਾਜ ਕਰਦੇ شاید میری بچی نو ٹکا مل جائے، ہے وید چل کھا میرے نال، رب تیرا بھلا کرے، کیول بچی نہیں ایک کومل جائے بچے نے بھی او دے نال بچنا ہے، جدو او اما دا دودھ پیے گا او دے اندر بھی جن تر پوے گی۔ کہندے نے وید نے دیکھیا، کہن لگا تو نیویں ذات ہی ہے؟ کہن لگی ہاں۔ اکو دم غصے نال لال پیلا ہو گیا، کہن لگا تیری مجال کیویں کہ نیویں ذات دی ہو کے میرے گھر دے وی تو پیر پا دیتے؟ میں عرض کر رہا کیول سکھی دا نشانہ ہے کہ نیویاں نو چکنا۔ کہن لگے جے تو مر بھی جائیں گی، جے تیری بچی بھی مر جائے گی، دوتا بھی مر جائے گا، تے رب دے گھر وچ کوئی کاتا نہیں پین لگا، بھگوان نو تواڈے مرن دا کوئی دکھ نہیں، چلی جا میرے گھروں، تواڈے ورگے نیچ لوکاں لئی میں جڑیاں بوٹیاں اکٹھا کر کے دوائی نہیں بنائی، تواڈے ورگیاں نو تاں مردیاں نو پانی دا کٹ بھی نہیں دینا چاہیدا۔ عورت چپ کر کے اکھاں وچ پانی بھر کے آ گئی۔ کہندے نے جدوں گھر آئی بچی نے پھر چیک ماری، ماں کتے کوئی علاج دا سادھن لبا ہے؟ تے ہوکا بھر کے کہن لگی تیے بس ہن اکھاں میٹ کے مر جا، جے موت آندی ہے تے مر جا، میں کوشش کراں گی تیرے بچے نو پالن دی، رب نے سانو اینا کو نیویں ذات وچ پیدا کیتا ہے، ساڈے ورگیاں دے مرن نال کہندے نے رب دے گھر وچ کوئی کاٹا نہیں پیندا، ساڈے مرن نال رب نو کوئی کسے قسم دا دکھ نہیں ہوندا۔ تے جدو اے شبد سنیا تے بچی دی جدو اے آخری چیک نکلی، ہے ماں میں مر گئی، اینی دیر نو دروازہ کھڑکیا تے دیکھیا کون ہے؟ ایک گرمک تریا ہوندا ہے، اونے اپنے شیس اوپر خدر دا پرنا بنے، چہرے او دے تے نور ہے، اکھاں او دیاں وچ پانی ہے، ایک کیول مت نہیں شیر پنجاب مہاراجہ رنجیت سنگھ دے سمے دی گھٹنا ہے، دروازہ کھڑکایا ہے، کواڑ کھلیا ہے، بابا بیر سنگھ نورنگ آبادی جڑے ہوئے نے اس تو بعد ماں پرشونا دے استھان تے رہے، کہن لگے دروازہ کھلیا ہے، کوئی خور نہیں او سکھے جدے مکھ وچوں بانی پہ نکل دیئے کہ میرے داتا نیچا اندر نیچ ذات، نیچی ہوں ات نیچ، نانک تن کا سنگ ساتھ، وڈیاں سیوں کیا ریس، جدو او ککھاں دی کلی وچوں اندر وڑیا ہے تے مکھ وچوں پھر آواز نکلیے کہ جتھے نیچ سنبھالین تتھے نظر تیری بخشیش۔ کہندے نے اندر آیا بڈڑی نے تکیا تے چرنا تے چو گئی، تے اس وقت بابا خدا سنگھ پوچھدے نے ماں تیرے گھر وچوں درد دی آواز آندی ہے؟ کہن لگی بابا تو کوئی لینا ہے آواز نو سن کے، ساڈے مرن نال کیڑا رب دے گھر وچ کاٹا پی جانا ہے؟ بابا جی نے اکو دم او دے منہ اگے ہاتھ رکھ دیتا، کہن لگے مائی ایک گل چیتے رکھی، میرا گرو نانک درد بھریاں چیکاں نہیں او سن سکدا، جے گرو نانک نہیں سن سکدا تے او دی سکھی نو کمان والا کدی نہیں چیک سن سکدا۔ میں سودر دا پاٹھ کردا سا، روز سورت لگدی سی، تے اج جدو پاٹھ کردا سا تے انج پرتیت ہوندا سی میرا گرو نانک جویں کوڑی دے دروازے اگے کھلوتا ہوئے تے او دے زخماں نو صاف کر کے ملم پٹی کردا ہوئے، تے نالے کہندا ہوئے خدا سیاں بانی پڑھن دا کی لابھ ہے؟ بانی پڑھ کے تا اندر کسے دا بھلا کریدا ہے، تو بانی پڑھنا پے تیرے گوانڈ وچ درد بھریاں چیکاں نے، کی اونا دا تو درد نہیں بنڈا سکدا؟ ماں دس کوئی دکھ ہے میں تیرے دکھ نو کٹ سکنا؟ ہن تکو ایک پاسے او کہہ رہا ہے کہ تواڈے مرن نال بھگوان دے گھر وچ کاٹا نہیں، او دے گھر کوئی جاندا ہے تے او آن لئی تیار نہیں، واہ سکھی کمان والیا تینو سدن وی کوئی نہیں گیا، تے تو دروازے اگے کھلو کے پوچھنا پیا کہ جڑی درد بھری چیخ سی تانو دکھ کی؟ اس مائی نے تکیا کہن لگی ہاں اج مینوں وشواس بن گیا کہ رب ہے وہگرو ہے۔ کہن لگی بابا اندر میری تھی آ، او دے زخم پھوڑے ہوئے نے، دودھ والی تھان تے دودھ رک چکا ہے، بچہ دودھ تو بنا ولکدا ہے، او دی موت ہو جانی ہے۔ وید کول گئی سا اونے جواب دے دیتا ہے۔ بابا خدا سنگھ جی اندر گئے، اونے ایک بڑے کمال دی گل کہی، ہن حقیقت نو اسی چھپا نہیں سکدے، سچائی ہے۔ آواز دے کے کہن لگے گرو نانک صاحب تسی ایک بچن کیتا ہے کہ ویک پرائیاں چنگیاں ਮਾਵਾਂ ਭੈਣਾਂ ਧੀਆਂ ਜਾਣੇ ਤੇਰੇ ਘਰ ਦੀ ਸਿੱਖੀ ਏ। ਕਹਿਣ ਲੱਗਾ ਮਾਂ ਮੈਂ ਦਵੈਤ ਨਹੀਂ, ਮੈਂ ਹਕੀਮ ਨਹੀਂ, ਮੈਂ ਗੁਰੂ ਨਾਨਕ ਦਾ ਸਿੱਖ ਹਾਂ ਤੇ ਗੁਰੂ ਨਾਨਕ ਦੇ ਸਿੱਖ ਦਾ ਸੁਭਾਅ ਏ ਕਿ ਉਹ ਕਿਸੇ ਦੇ ਦਰਦ ਦੀ ਚੀਕ ਸੁਣ ਨਹੀਂ ਸਕਦਾ। ਕਹਿਣ ਲੱਗੀ ਅਸੀਂ ਜ਼ਾਤ ਕਰਕੇ ਨਿਵੇਂ ਆ। ਕਹਿਣ ਲੱਗੇ ਮਾਂ ਇਹ ਸ਼ਬਦ ਕਹਿ ਕੇ ਗੁਰੂ ਨਾਨਕ ਦੇ ਘਰ ਦੀ ਬੇਅਦਬੀ ਨਾ ਕਰੀ, ਇਹ ਸ਼ਬਦ ਕਹਿਣੇ ਗੁਰੂ ਕੀ ਬੇਅਦਬੀ ਆ। ਅੰਦਰ ਜਾ ਕੇ ਤੱਕਿਆ ਬੱਚੀ ਦੇ ਜ਼ਖਮ ਨੂੰ ਫੋੜੇ ਭਰੇ ਪਏ ਨੇ। ਉਸ ਵਕਤ ਅਰਦਾਸ ਕੀਤੀ ਹੱਥ ਜੋੜ ਕੇ, ਗੁਰੂ ਨਾਨਕ ਸਾਹਿਬ ਤੂੰ ਕਿਰਪਾ ਕਰੀ ਮੈਂ ਇਹ ਦਰਦ ਵੰਡਾ ਸਕਣਾ। ਸਿੱਖ ਇਤਿਹਾਸ ਕਹਿੰਦਾ ਕਿ ਉਸ ਬਜ਼ੁਰਗ ਸੰਤ ਨੇ ਆਪਣੇ ਮੂੰਹ ਦੇ ਨਾਲ ਉਸ ਸਾਰੇ ਫੋੜੇ ਦੇ ਗੰਦੇ ਲਹੂ ਨੂੰ ਚੂਸ ਦਿੱਤਾ ਤੇ ਉਸ ਲਹੂ ਨੂੰ ਚੂਸ ਕੇ ਬਾਹਰ ਸੱਟਿਆ ਤੇ ਜਦੋਂ ਖੂਨ ਨਿਕਲਿਆ ਇੱਕੋ ਦਮ ਉਹ ਬੱਚੀ ਨੂੰ ਸੁੱਖ ਦਾ ਸਾਇਆ ਉੱਠ ਕੇ ਬੈਠ ਗਏ। ਕਹਿੰਦੇ ਨੇ ਉਹ ਤੱਕੋ ਕਦੀ, ਹੁਣ ਇੱਕ ਪਾਸੇ ਜ਼ਾਤ ਨੀਵੀਂ ਏ, ਖੂਨ ਅੱਤ ਦਾ ਗੰਦਾ ਏ, ਦੂਸਰੇ ਪਾਸੇ ਉਹਨਾਂ ਦੇ ਘਰ ਆਉਣ ਨੂੰ ਕੋਈ ਤਿਆਰ ਨਹੀਂ। ਵਾਹ ਗੁਰੂ ਕੇ ਸਿੱਖਾ, ਭਾਈ ਗੁਰਦਾਸ ਕੇਵਲ ਕਹਿੰਦੇ ਨੀ ਪਏ ਕਿ ਪਾਣੀ ਚੱਲੇ ਨਿਵਾਣ ਨੂੰ, ਗੁਰੂ ਕਾ ਸਿੱਖ ਨੀਵਿਆਂ ਦੇ ਘਰ ਵੀ ਜਾ ਕੇ ਦੱਸ ਦਿੰਦਾ ਕਿ ਗੁਰੂ ਨਾਨਕ ਦੀ ਸਿੱਖੀ ਕਮਾਣ ਦਾ ਦੂਜਾ ਗੁਣ ਹੀ ਏ। ਜਦੋਂ ਖੂਨ ਨਿਕਲਿਆ ਦੁੱਧ ਆਇਆ, ਬੱਚੇ ਨੇ ਦੁੱਧ ਪੀਤਾ, ਬੱਚੇ ਦੇ ਚਿਹਰੇ ਤੇ ਰੌਣਕੇ, ਮਾਂ ਦੇ ਚਿਹਰੇ ਤੇ ਖੇੜਾ, ਉਸ ਦੀ ਬੁੱਢੜੀ ਮਾਂ ਦੀਆਂ ਅੱਖਾਂ ਵਿਚ ਨੂਰ ਏ ਤੇ ਵੇਖਣ ਵਾਲਾ ਬਾਬਾ ਖੁਦਾ ਸਿੰਘ ਉਹਦੇ ਹੱਥ ਜੁੜੇ ਨੇ ਤੇ ਅੱਖਾਂ ਵਿਚੋਂ ਨੀਰ ਦੀ ਝੜੀ ਲੱਗੀ ਏ। ਸੋਦਰ ਦੀ ਅਰਦਾਸ ਪਿਆ ਕਰਦਾ ਤੇ ਨਾਲੇ ਕਹਿੰਦਾ ਗੁਰੂ ਨਾਨਕ ਸਾਹਿਬ ਕਿਰਪਾ ਕਰੀ, ਤੇਰੀ ਸਿੱਖੀ ਦਾ ਇੱਕ ਗੁਣ ਮੈਂ ਕਮਾਇਆ, ਕਿਤੇ ਕੱਲ ਨੂੰ ਹਉਮੇ ਵਿਚ ਫਸ ਕੇ ਮੈਂ ਸਭ ਕੁਝ ਗਵਾਹ ਨਾ ਲਾਂ, ਅੱਜ ਇਸੇ ਘਰ ਵਿਚ ਹੀ ਮੈਂ ਭੁੱਲ ਜਾਵਾਂ ਕਿ ਮੈਂ ਕਿਸੇ ਦੀ ਸੇਵਾ ਕੀਤੀ। ਭਾਈ ਗੁਰਦਾਸ ਕਹਿੰਦੇ ਨੇ ਜੇ ਕਮਾਈ ਕਰਨੀ ਆ ਸਿੱਖੀ ਦੀ, ਸਿੱਖੀ ਦਾ ਪਹਿਲਾ ਗੁਣ ਇਹ ਸੀ ਕਿ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਤੇ ਦੂਜਾ ਸਿੱਖੀ ਦਾ ਗੁਣ ਹੈ ਪਾਣੀ ਚੱਲੇ ਨਿਵਾਣ ਨੂੰ, ਉਹ ਨੀਵੇਂ ਪਾਸੇ ਨੂੰ ਤਰਦਾ ਤੁਰਦਾ, ਉਹ ਨੀਵੇਂ ਪਾਸੇ ਨੂੰ ਚੱਲਦਾ। ਕਦੀ ਤੱਕੋ ਸਤਿਗੁਰੂ ਕਿੰਨਾ ਕੁ ਨੀਵਿਆਂ ਨੂੰ ਪਿਆਰ ਕਰਦੇ ਨੇ। 1920 ਦੀ ਇੱਕ ਘਟਨਾ ਕਿ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਨਾ ਕੁਝ ਕੁ ਜਿਨ੍ਹਾਂ ਨੂੰ ਲੋਕ ਅਛੂਤ ਕਹਿੰਦੇ ਸਨ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਤੇ ਅੰਮ੍ਰਿਤ ਛਾਕੇ ਨਾ ਉਹ ਦੇਗ ਲੈ ਕੇ ਹਰਿਮੰਦਰ ਸਾਹਿਬ ਆਏ ਨੇ। ਸ਼ਾਇਦ ਮੈਂ ਇੱਥੇ ਅਰਜ਼ ਕੀਤੀ ਹੈ ਕਿ ਨਹੀਂ, ਅੱਗੇ ਮੈਂ ਟਿਊਕ ਮਾਤਰ ਬੇਨਤੀ ਕਰਦਿਆਂ, ਸਿੱਖੀ ਜਿਵੇਂ ਪਾਣੀ ਨਿਵਾਨ ਨੂੰ ਤੁਰਦਾ ਨੀਵਿਆਂ ਨੂੰ ਨੇਹ ਕਰਦੇ ਨੇ। ਕਦੀ ਪੜ੍ਹੋ ਭਾਈ ਸਾਹਿਬ ਭਾਈ ਕਪੂਰ ਸਿੰਘ ਹੋਰਾਂ ਦੀ ਸਾਚੀ ਸਾਖੀ, ਕਿੰਨੇ ਕੁ ਲੋਕ ਜਿਹੜੇ ਸਨ ਨੀਵੇਂ, ਗੁਰੂ ਨਾਨਕ ਦੀ ਸਿੱਖੀ ਨੂੰ ਕਮਾਉਣ ਲਈ ਤਿਆਰ ਸਨ, ਪਰ ਸਾਡੀ ਚੰਦਰੀ ਹਉਮੇ ਨਹੀਂ ਟਿਕਣ ਦਿੰਦੀ। ਜੇ ਸਾਰੇ ਸਿੱਖ ਬਣ ਗਏ ਤੇ ਸਾਡੀ ਚੌਧਰ ਨੂੰ ਖਤਰਾ ਨਾ ਪੈ ਜਾਏ, ਕਿਤੇ ਸਾਡੀ ਕੁਰਸੀ ਨਾ ਚਲੀ ਜਾਏ, ਕਿਉਂਕਿ ਸਿੱਖੀ ਕਮਾਉਣ ਵਾਸਤੇ ਅੰਦਰ ਨੂੰ ਤਿਆਗਣਾ ਪੈਣਾ। ਕਹਿੰਦੇ ਨੇ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ, ਦਸਤਾਰਾਂ ਸਜਾਈਆਂ, 5 ਕਕਾਰ ਧਾਰਨ ਕੀਤੇ ਤੇ ਦੇਗ ਲੈ ਕੇ ਅੱਜ ਆਏ ਕਿ ਅੱਜ ਗੁਰੂ ਰਾਮਦਾਸ ਦੇ ਚਰਨਾਂ ਵਿਚ ਅਰਦਾਸ ਕਰਨੀ ਏ। ਤੇ ਉਸ ਵਕਤ ਪੁਜਾਰੀ ਨੇ ਆਉਂਦਿਆਂ ਸਾਰ ਦਰਸ਼ਨੀ ਡਿਊਟੀ ਵਿਚ ਖਲੋ ਗਿਆ, ਕਹਿਣ ਲੱਗਾ ਚਲੇ ਜਾਓ ਪਿਛਾਂ, ਤੁਹਾਡੇ ਵਰਗੇ ਨੀਚ ਲੋਕਾਂ ਦੀ ਦੇਗ ਕਦੀ ਪ੍ਰਵਾਨ ਹੀ ਨਹੀਂ ਹੋ ਸਕਦੀ। ਯਾਦ ਰੱਖਣਾ ਜਿੱਦਣ ਅਕਾਲ ਤਖ਼ਤ ਤੇ ਸਿੰਘ ਸਭਾ ਵਾਲੇ ਭਾਈ ਤੇਜਾ ਸਿੰਘ ਪੁੱਚਰ, ਭਾਈ ਤੇਜਾ ਸਿੰਘ ਚੂੜਕਾਣਾ, ਭਾਈ ਮਾਸਟਰ ਤਾਰਾ ਸਿੰਘ ਜਿਉਰੀ, ਇਹ ਸਾਰੇ ਗੁਰੂ ਕੇ ਸਿੱਖ ਸਨ, ਜਦੋਂ ਦੇਗ ਲੈ ਕੇ ਗਏ ਪੁਜਾਰੀ ਦਰਵਾਜ਼ਾ ਬੰਦ ਕਰਨ ਲੱਗਾ ਤੇ ਉਹਨਾਂ ਕਿਹਾ ਸੱਜਣਾ ਅਸੀਂ ਤਾਂ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣ ਗਏ ਹਾਂ, ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਮਾਤਾ ਸਾਹਿਬ ਕੌਰ ਦੇ ਬੱਚੇ ਹਾਂ। ਅੱਗੋਂ ਆਵਾਜ਼ ਆਈ ਕਿ ਸਾਨੂੰ ਦਲੀਲਾਂ ਨਾ ਦਿਓ, ਤੁਸੀਂ ਨੀਚ ਹੋ ਤੇ ਨੀਚ ਬੰਦੇ ਦੀ ਦੇਖ ਕਦੀ ਗੁਰੂ ਰਾਮਦਾਸ ਦੇ ਘਰ ਵਿਚ ਪ੍ਰਵਾਨ ਨਹੀਂ ਹੋ ਸਕਦੀ। ਪਿੱਛੋਂ ਇਹ ਸਿੱਖ ਆ ਗਏ ਭਾਈ ਤੇਜਾ ਸਿੰਘ ਪੁੱਚਰ ਹੋਰੀ, ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਤੁਸੀਂ ਰੋਕਿਆ ਕਿਉਂ ਵੇ? ਕਹਿਣ ਲੱਗੇ ਨੀਵੀਂ ਜ਼ਾਤ ਦੇ ਨੇ। ਭਾਈ ਸਾਹਿਬ ਨੇ ਉਹਨਾਂ ਦੀ ਦੇਗ ਆਪਣੇ ਹੱਥ ਵਿਚ ਪਕੜ ਲਈ, ਘੁੱਟ ਕੇ ਛਾਤੀ ਨਾਲ ਲਾ ਕੇ ਕਹਿਣ ਲੱਗੇ ਖਬਰਦਾਰ, ਗੁਰੂ ਰਾਮਦਾਸ ਦਾ ਘਰ ਏ, ਮੈਂ ਹੱਥ ਨਹੀਂ ਚੁੱਕ ਸਕਦਾ, ਤੁਸੀਂ ਨੀਚ ਇਹਨਾਂ ਨੂੰ ਨਹੀਂ ਕਿਹਾ, ਅੱਜ ਸਾਰੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਤੁਸੀਂ ਨੀਚ ਕਹਿੰਦੇ ਹੋ, ਅਸਲ ਵਿਚ ਤਾਂ ਨੀਚ ਤੁਸੀਂ ਹੋ ਜਿਨ੍ਹਾਂ ਦੇ ਅੰਦਰ ਨੂੰ ਅਜੇ ਸਮਝ ਹੀ ਨਹੀਂ ਪਈ ਕਿ ਗੁਰੂ ਨਾਨਕ ਦੀ ਸਿੱਖੀ ਕੀ। ਦੇਗ ਹੱਥ ਵਿਚ ਪੜੀ, ਦਰਬਾਰ ਸਾਹਿਬ ਗਏ, ਪੁਜਾਰੀ ਨੂੰ ਕਿਹਾ ਸੱਜਣਾ ਅਰਦਾਸ ਕਰ। ਅੰਦਰੋਂ ਫਿਰ ਰੌਲਾ ਪੈ ਗਿਆ ਕਿ ਅਰਦਾਸ ਨਹੀਂ ਹੋਣੀ, ਦੇਗ ਪ੍ਰਵਾਨ ਨਹੀਂ ਹੋਣੀ, ਤਵੱਜੋ ਦੇਣੀ ਥੋੜੀ ਜਿਹੀ, ਪਾਣੀ ਚੱਲੇ ਨਿਵਾਨ ਨੂੰ। ਕਹਿੰਦੇ ਨੇ ਉਸ ਵਕਤ ਨਾ ਸੰਗਤ ਵਿੱਚੋਂ ਕਿਸੇ ਨੇ ਕਿਹਾ ਭਾਈ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ? ਕਹਿਣ ਲੱਗੇ ਮੰਨਦੇ ਹਾਂ। ਕਹਿਣ ਲੱਗੇ ਕੇਵਲ ਪੂਜਾ ਵਾਸਤੇ ਮੰਗਦੇ ਹੋ, ਜੀਵਨ ਵਾਸਤੇ ਨਹੀਂ ਮੰਨਦੇ। ਪੂਜਾ ਵਾਸਤੇ ਕਿਉਂਕਿ ਪੇਟ ਭਰਨਾ ਹੈ, ਜੀਵਨ ਵਾਸਤੇ ਜੇ ਮੰਨਦੇ ਹੋ ਨਾ ਕਰੋ ਫਿਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ। ਜੇ ਗੁਰੂ ਗ੍ਰੰਥ ਸਾਹਿਬ ਬੋਲ ਕੇ ਕਹਿਦਾ ਕਿ ਮੇਰੇ ਸਿੱਖ ਨੇ, ਫਿਰ ਤੁਹਾਨੂੰ ਰੋਕਣ ਦਾ ਕੋਈ ਹੱਕ ਨਹੀਂ। ਜੇ ਭਾਈ ਸਾਹਿਬ ਕਹਿੰਦੇ ਨੇ ਪਾਣੀ ਚੱਲਾ ਨਿਵਾਨ ਨੂੰ, ਦੇਗ ਲਿਆਂਦੀ ਤੇ ਅਰਦਾਸ ਕੀਤੀ ਗੁਰੂ ਰਾਮਦਾਸ, ਇਹਨਾਂ ਨੂੰ ਪੁਜਾਰੀ ਕਹਿੰਦੇ ਨੇ, ਇਹ ਅਛੂਤ ਨੇ, ਇਹ ਨੀਚ ਨੇ, ਇਹਨਾਂ ਦੀ ਦੇਗ ਨਹੀਂ ਪ੍ਰਵਾਨ ਹੋ ਸਕਦੀ, ਪਰ ਗੁਰੂ ਗ੍ਰੰਥ ਸਾਹਿਬ ਤੁਸੀਂ ਨਿਰਣਾ ਕਰਕੇ ਬੋਲ ਕੇ ਦੱਸੋ ਖਾਂ ਕਿ ਇਹ ਲੋਕ ਤੇਰੇ ਘਰ ਵਿੱਚ ਪ੍ਰਵਾਨ ਹੋ ਗਏ ਨੇ, ਕਿ ਇਹਨਾਂ ਲੋਕਾਂ ਦੀ ਦੇਗ ਕਬੂਲ ਹੈ। ਤੇ ਜਦੋਂ ਅਰਦਾਸ ਕਰਕੇ ਹੁਕਮ ਲਿਆ ਨਾ ਤੇ ਬਚਨ ਆਇਆ ਸੋਰਠ ਮਹੱਲਾ ਤੀਜਾ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿਤ ਲਾਏ, ਹਰ ਜੀਓ ਆਪੇ ਬਖਸ਼ ਮਿਲਾਏ, ਗੁਣਹੀਣ ਹਮ ਅਪਰਾਧੀ ਪੂਰੇ ਸਤਿਗੁਰ ਲਈਏ ਰਲਾਏ। ਜਦੋਂ ਪੂਰੇ ਸਤਿਗੁਰ ਲਈਏ ਰਲਾਏ, ਸੰਗਤਾਂ ਦੀਆਂ ਅੱਖਾਂ ਵਿੱਚ ਨੀਰ ਦੀ ਝੜੀ ਲੱਗ ਗਈ, ਪੁਜਾਰੀ ਉਸੇ ਤਮ ਡਰਦੇ ਮਾਰੇ ਦੌੜ ਗਏ ਤੇ ਉਸ ਵਕਤ ਭਾਈ ਸਾਹਿਬ ਦਾ ਇੱਕ ਬਚਨ ਸੱਚ ਹੋ ਗਿਆ, ਤੁਸੀਂ ਨੀਚ ਕਹਿੰਦੇ ਹੋ ਪਰ ਗੁਰੂ ਨਾਨਕ ਦਾ ਘਰ ਹੀ ਇਹ ਕਹਿੰਦਾ ਪਿਆ ਪਾਣੀ ਚੱਲੇ ਨਿਵਾਣ ਨੂੰ। ਗੁਰੂ ਸਾਹਿਬ ਤਾਂ ਨੀਵਿਆਂ ਨੂੰ ਆਪਣੀ ਛਾਤੀ ਨਾਲ ਲਾਉਂਦੇ ਨੇ। ਪਿਆਰਿਓ, ਅੱਜ ਵੀ ਜੇ ਅਸੀਂ ਪ੍ਰਚਾਰ ਕਰਨਾ, ਕਦੀ ਪਿੰਡਾਂ ਵਿੱਚ ਤੱਕੋ, ਕਈ ਪਿੰਡ ਐਸੇ ਨੇ ਜਿਹੜੇ ਲੋਕ ਤਰਸਦੇ ਪਏ ਨੇ ਕਿ ਕੋਈ ਆਵੇ ਗੁਰੂ ਨਾਨਕ ਦੀ ਬਾਤ ਸੁਣਾਉਣ ਵਾਲਾ, ਅਸੀਂ ਗੁਰੂ ਨਾਨਕ ਦੀ ਸਿੱਖੀ ਨੂੰ ਕਮਾ ਸਕੀਏ, ਪਰ ਸਾਡੇ ਵਿੱਚ ਉਹ ਗੁਣ ਨਹੀਂ। ਮੈਂ ਵੀ ਅੱਜ ਸਟੇਜ ਤੇ ਬੈਠਾ ਕਥਾ ਕਰ ਲਾਂਗਾ, ਮੈਂ ਵੀ ਸ਼ਹਿਰ ਵਿੱਚ ਬੋਲ ਲਾਂਗਾ। ਜਦੋਂ ਅਸੀਂ ਪਾਣੀ ਚੱਲੇ ਨਿਵਾਣ ਵਾਲੀ ਬਿਰਤੀ ਬਣਾਉਣੀ ਹੈ ਨਾ, ਉਦਣ ਸਾਨੂੰ ਉਹਨਾਂ ਦੀਆਂ ਝੌਂਪੜੀਆਂ ਵੀ ਜਾ ਕੇ ਰਹਿਣਾ ਪਏਗਾ, ਉਹਨਾਂ ਲੋਕਾਂ ਦੇ ਘਰਾਂ ਵਿੱਚ ਪ੍ਰਸ਼ਾਦ ਪਾਣੀ ਛਕਣਾ ਪਏਗਾ, ਉਹਨਾਂ ਲੋਕਾਂ ਨਾਲ ਬੈਠ ਕੇ ਨਿਤਨੇਮ ਕਰਨਾ ਪਏਗਾ, ਉਹਨਾਂ ਲੋਕਾਂ ਵਿੱਚ ਬੈਠ ਕੇ ਸਾਨੂੰ ਲੰਗਰ ਛਕਣਾ ਪਏਗਾ। ਤੇ ਜਦਨ ਉਹਨਾਂ ਵੱਲ ਜਾ ਕੇ ਆਪਾਂ ਇੰਨੇ ਕੁ ਕਰਮ ਕਰ ਲਾਂਗੇ ਨਾ, ਫਿਰ ਕਹਿਣਾ ਨਹੀਂ ਪੈਣਾ ਕਿ ਅੰਮ੍ਰਿਤ ਛਕ ਲਓ, ਫਿਰ ਤੁਹਾਡੇ ਤਰਲੇ ਕਰਕੇ ਕਹਿਣਗੇ ਸਿੱਖਾਂ ਮੈਨੂੰ ਵੀ ਉਸ ਗੁਰੂ ਦਾ ਬਣਾ ਦੇ ਜਿਸ ਗੁਰੂ ਦਾ ਤੂੰ ਬਣ ਕੇ ਆਇਆ। ਸਤਿਗੁਰੂ ਕਹਿੰਦੇ ਨੇ ਪਾਣੀ ਚੱਲੇ ਨਿਵਾਨ ਨੂੰ। ਭਾਈ ਗੁਰਦਾਸ ਨੇ ਫਿਰ ਅਗਲਾ ਬਚਨ ਕਿਹਾ, ਮੈਂ ਅਰਜ਼ ਕੀਤੀ ਧਿਆਨ ਰੱਖਣਾ, ਪਹਿਲਾ ਗੁਣ ਸਿੱਖੀ ਦਾ ਨਿਮਰਤਾ, ਦੂਜਾ ਗੁਣ ਨਫ਼ਰਤ ਨਾ ਕਰੀ, ਨੀਵਿਆਂ ਨਾਲ ਵੀ ਨੇ ਕਰੀ, ਤੇ ਤੀਜਾ ਗੁਣ ਜਿਹੜਾ ਪਾਣੀ ਦਾ ਨਿਰਮਲ, ਉਹ ਮੈਲ ਤੋਂ ਰਹਿ ਤੇ। ਗੁਰੂ ਨਾਨਕ ਦੇ ਸਿੱਖ ਵਿੱਚ ਤੀਜਾ ਗੁਣ ਇਹ ਹੋਣਾ ਚਾਹੀਦਾ, ਉਹਦੇ ਅੰਦਰ ਮੈਲ ਨਾ ਹੋਵੇ, ਕਿਉਂਕਿ ਮੈਲ ਵਾਲਾ ਹਿਰਦਾ ਕਦੀ ਟਿਕ ਨਹੀਂ ਸਕਦਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਜਿਵੇਂ ਨਾ ਸੋਨਾ ਕੁਠਾਲੀ ਵਿੱਚ ਪਿਆ ਤੇ ਸੁਨਾਰ ਉਸ ਸੋਨੇ ਨੂੰ ਤਪਾਉਂਦਾ, ਤੇ ਕੁਠਾਲੀ ਵਿੱਚ ਪਿਆ ਹੋਇਆ ਸੋਨਾ ਕਦੀ ਟਿਕਦਾ ਨਹੀਂ ਜੇ, ਉਹਦਾ ਕਾਰਨ ਕੀ? ਸੁਨਾਰ ਨੂੰ ਪੁੱਛ ਲਿਆ ਸੀ, ਸੱਜਣਾ ਕੁਠਾਲੀ ਵਿੱਚ ਸੋਨਾ ਘੁੰਮਦਾ, ਇਹ ਟਿਕਦਾ ਕਿਉਂ ਨਹੀਂ? ਤੇ ਅੱਗੋਂ ਉੱਤਰ ਮਿਲਿਆ ਸੀ, ਇਸ ਕਰਕੇ ਸੋਨੇ ਵਿੱਚ ਮੈਲ ਏ, ਜਦੋਂ ਅੱਗ ਇਹਦੀ ਮੈਲ ਨੂੰ ਸਾੜ ਦੇਗਾ ਉਦਨ ਉਹ ਟਿਕ ਜਾਏਗਾ। ਹਜ਼ੂਰ ਕਹਿੰਦੇ ਨੇ ਪਿਆਰਿਆ, ਜੋ ਕਨਕੋ ਕਠਾਰੀ ਕਬਰੋ ਹੋਤ ਫਿਰੈ, ਜਿਬ ਜਬ ਤੇ ਸ਼ੁੱਧ ਪਏ ਹੈ ਬਾਰੇ ਤਬ ਤੇ ਥਾਨ ਥਿਰੋ। ਜਿਵੇਂ ਇੱਕ ਸੋਨਾ ਮੈਲ ਵਾਲਾ ਹੋਵੇ ਉਹ ਕਦੀ ਨਹੀਂ ਟਿਕਦਾ। ਗੁਰੂ ਨਾਨਕ ਦੇ ਸਿੱਖਾਂ, ਜੇ ਤੂੰ ਮਨ ਨੂੰ ਟਿਕਾਣਾ ਤੇ ਤੀਜਾ ਗੁਣ ਤੇਰੇ ਵਿੱਚ ਨਿਰਮਲਤਾ ਹੋਣੀ ਚਾਹੀਦੀ ਏ, ਮੈਲਾ ਹਿਰਦਾ ਕਦੀ ਬਾਣੀ ਵਿੱਚ ਟਿਕ ਨਹੀਂ ਹੋ ਸਕਣਾ। ਸਾਹਿਬ ਕਹਿੰਦੇ ਨੇ ਨਿਰਮਲ ਹੋ, ਹੁਣ ਨਿਰਮਲ ਕਿਵੇਂ ਹੋਵਾਂਗੇ? ਹਜ਼ੂਰ ਨੇ ਬੜੇ ਪਿਆਰੇ ਬਚਨ ਕੀਤੇ ਨੇ, ਸਵਾਲ ਉੱਠੇਗਾ ਮੈਲ ਕੀ ਏ, ਨਿਰਮਲਤਾ ਕੀ ਏ? ਗੁਰੂ ਕਲਗੀ ਵਾਲੇ ਦਾ ਇੱਕ ਬਚਨ ਆਉਂਦਾ, ਜਦੋਂ ਜ਼ਫ਼ਰਨਾਮਾ ਅਸੀਂ ਪੜ੍ਹਦੇ ਹਾਂ ਨਾ, ਇੱਕ ਬਚਨ ਬੜੇ ਪਿਆਰੇ ਕਹਿ ਸਨ ਡਾਕਟਰ ਭਾਈ ਬਲਵੀਰ ਸਿੰਘ ਨੇ। ਇੱਕ ਮੁਸਲਮਾਨ ਫਕੀਰ ਹੋਇਆ, ਉਹਨੇ ਗੁਰਦੇਵ ਤੋਂ ਅੰਮ੍ਰਿਤ ਦੀ ਦਾਤ ਲਈ ਤੇ ਉਹਦਾ ਨਾਮ ਹਜ਼ੂਰ ਨੇ ਭਾਈ ਅਜਮੇਰ ਸਿੰਘ ਰੱਖਿਆ ਸੀ। ਕਹਿੰਦੇ ਨੇ ਜਦੋਂ ਅਜੇ ਅੰਮ੍ਰਿਤ ਨਹੀਂ ਸੀ ਨਾ ਛਕਿਆ, ਉਹਨੇ ਜਦੋਂ ਭਰੇ ਲੋਕਾਂ ਵਿੱਚ ਪਹਿਣਾ, ਮੁਸਲਮਾਨਾਂ ਵਿੱਚ ਬਹਿਣਾ, ਤੇ ਮੁਸਲਮਾਨਾਂ ਨੇ ਕਹਿਣਾ ਨਾ ਫਲਾਣਾ ਬੰਦਾ ਕੁਰਾਨ ਤੇ ਬੜਾ ਈਮਾਨ ਰੱਖਦਾ। ਥੋੜੀ ਜਿਹੀ ਤਵੱਜੋ ਦੇਣੀ, ਮੈਂ ਇੱਕ ਖਿੰਨ ਵਿੱਚੋਂ ਨਿਕਲਿਆ ਵਾਂ, ਤੇ ਇਸ ਕਿਤਾਬ ਦਾ ਨਾਂ ਹੈ ਲੰਮੀ ਨਦਰ, ਤੇ ਉਸ ਚੈਪਟਰ ਦਾ ਨਾਮ ਹੈ ਜਿੱਥੋਂ ਮੈਂ ਅਰਜ਼ ਕਰ ਰਿਹਾ ਵਾਂ ਆਬਦਾਰ ਮੋਤੀ। ਕਹਿੰਦੇ ਨੇ ਉਸ ਮੁਸਲਮਾਨ ਫਕੀਰ ਨੂੰ ਜਦੋਂ ਕਿਸੇ ਕਹਿਣਾ ਫਲਾਣਾ ਮੁਸਲਮਾਨ ਸ਼ਰ੍ਹਾਂ ਦਾ ਪਾਬੰਦ ਏ, ਉਹ ਕੁਰਾਨ ਦੀ ਬੜਾ ਸਤਿਕਾਰ ਕਰਦਾ, ਉਹ ਕੁਰਾਨ ਦਾ ਅਦਬ ਕਰਦਾ, ਉਹਨੂੰ ਕੁਰਾਨ ਤੇ ਯਕੀਨ ਏ, تو ساریاں دی گل ٹوک کے کہندا سی نہیں مسلمان کسے نو بھی قرآن تے ایمان نہیں جنہاں بھروسہ گرو گوبند سنگھ نے قرآن تے کیتا ہوئے جے کسے نے پوچھنا

पुरख निरपहु

सुख होवे दिन राती, खम अवगुण भरे एक गुण नाही।

0: एक उत्तम पंथ सुने हो गुर संगत तहे मिलंत जम त्रास मिटाई। एक अरदास पाठ कीरत की गुर रामदास राखो शरणाई। एक अरदास पाठ कीरत की गुर रामदास राखो शरणाई। परम सम्मान योग शब्द गुरु परमेश्वर जी दा खिरदा स्वरूप सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरमुख प्यारे सत संगी जनों, आप जी ने हफ्तावारी जो विशेष दीवान सजदे ने अमृत वेले तो हजूर दी कृपा लै रहे हो, जो इस गुरु घर दी निता प्रति दी ए मर्यादा बन चुकी है, अमृत वेले सिमरन गुरुदेव जी दे बख्शे हुए नितनेम उस तो उपरांत इलाही गुरबाणी दा कीर्तन संपूर्ण आशा दीवार आप जी ने अज सरवण कीती, उस तो उपरांत इलाही बाणी दा कीर्तन होया। आओ सतगुरु गुरु ग्रंथ साहिब जी मेहर कर देन और आप साध संगत आशीष बख्शो, जो पिछले दो हफ्तियां तो आपां ने भाई साहिब भाई गुरदास हुरां दी वार नूं आधार बनाया सी कि गुरु के सिख दे लक्षण की ने, गुरसिक्खी दी निशानी की है, ते पिछे आपां विचार चुके हैं भाई साहिब दे कुछ बचन कि धरती पैरां हेठ है, धरती हेठ वसंदा पानी, पानी चलै निवाण नूं, निर्मल शीतल शुद्ध प्राणी, बहु रंगी एक रंग है, सबना अंदर इको जानी, तत्ता होवै धुप विच छावें ठंडा विरती हानी, तपदा पर उपकार नूं ठंडे पर उपकार विहानी, अगन विहाए अगन बुझाए तपत विच ठंडा होवै दिल मना आनी, गुरसिखी दी एहो निशानी। भाई साहिब दे बचन आपां इतों तक वाचे सन, सिख विच निम्रता पानी दी तरह, सिख निवान नूं जांदा जिवें पानी नीवें पासे नूं तुरदा। ते असी तीसरा लक्षण विचारिया सी कि गुरु का सिख जिहड़ा ओ अपने अंदरों ते बाहरों निर्मल है, जिवें पानी निर्मल है इसे तरह सिख भी जिहड़ा ओ निर्मल है। अगे जिहड़े आपां अज कुछ पॉइंट वाचने ने जां विषय, पानी शीतल है ते गुरु का सिख भी शीतल है। पानी जिहड़ा ओ हर एक नूं शुद्ध कर दिंदा है, ओ सब दी मैल धो दिंदा है, ते गुरु के सिख विच भी मेरे गुरु नानक ने इन्नी कु कृपा कर दिती, ए भी मैले मना नूं जे किते गुरु का सिख होवे पूरन ओदे कोल बह जान ते मैलिया नूं निर्मल कर दिंदा है। जिवें पानी हर एक नूं अपने वल्लों सुख दिंदा है, हर एक रंग विच रज जांदा है, बनस्पति दे हर रुख दे अंदर पानी है, ते गुरु का सिख भी हर एक दे नाल मिलाप रखदा है। जिवें हर एक बनस्पति दे पत्ते विच ते पत्ते विच पानी दी कृपा है, ते सिख हर थां ते निरंकार दी जोत नूं देखदा है। पानी धुप विच तपदा है पर तपदा होया भी परउपकार करदा है, ते जदों गुरु के सिख अंदर भी किते शीतलता दे नाल गरमैश आउंदी है, ए भी तपदा है ते ए तपदा होया भी भला करदा है। ते साहिब कहिंदे ने जे तपदा होवे ते तपदिया होया भी ए अग नूं बुझा देंदा है। आओ अज इस पौड़ी नूं आपां संपूर्ण कर देणे, भावां के इस संबंधी जितना समा मर्जी आपां विचार करदे रहिए ਪੂਰੀ ਸਿੱਖੀ ਦੀ ਪਰਿਭਾਸ਼ਾ ਹੀ ਇਸ ਪੌੜੀ ਵਿਚ ਏ, ਪਰ ਆਉਣ ਵਾਲੇ ਦਿਨਾਂ ਵਿਚ ਕਲਗੀ ਵਾਲੇ ਪਿਤਾ ਜੀ ਦੇ ਪੁਰਬ ਆ ਰਹੇ ਨੇ, ਸਤਿਗੁਰੂ ਦੇ ਸਾਹਿਬਜ਼ਾਦਿਆਂ ਦੇ ਸਾਕੇ ਆ ਰਹੇ ਨੇ, ਆਪਾਂ ਉਹ ਦਿਨ ਵੀ ਜ਼ਰੂਰ ਵਾਚਨੇ ਨੇ। ਕਿਰਪਾ ਕਰੋ ਮੇਰੇ ਤੇ, ਆਪ ਸਮੂਹ ਮਾਈ ਭਾਈ ਅਸੀਸ ਬਖਸ਼ੋ, ਇਕਾਗਰਤਾ ਬਖਸ਼ਣੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਉਸ ਦਿਨ ਅਰਜ਼ ਕੀਤੀ ਸੀ ਕਿ ਭਾਈ ਗੁਰਦਾਸ ਕਹਿ ਰਹੇ ਨੇ ਪਾਣੀ ਨਿਰਮਲ ਏ, ਤੇ ਗੁਰੂ ਕੇ ਸਿੱਖ ਦਾ ਹਿਰਦਾ ਵੀ ਬਾਣੀ ਪੜ ਪੜ ਕੇ ਨਿਰਮਲ ਹੋ ਜਾਂਦਾ, ਤੇ ਅੱਜ ਭਾਈ ਗੁਰਦਾਸ ਕਹਿੰਦੇ ਪਾਣੀ ਸ਼ੀਤਲ ਏ। ਜਦੋਂ ਕੋਈ ਮਨੁੱਖ ਪਿਆਸ ਨਾਲ ਤਪਦਾ ਹੋਵੇ ਜਾਂ ਕਿਸੇ ਦੇ ਤਨ ਨੂੰ ਗਰਮੀ ਨੇ ਅੱਤ ਦਾ ਤਪਾਇਆ ਹੋਵੇ, ਤੇ ਉਹ ਤਪਦੇ ਹੋਏ ਤਨ ਨੂੰ ਲੈ ਕੇ ਪਾਣੀ ਵਿਚ ਇਸ਼ਨਾਨ ਕਰੇ ਤੇ ਉਹਦੀ ਚਮੜੀ ਨੂੰ ਠੰਡ ਪਹੁੰਚਾਉਂਦਾ ਪਾਣੀ, ਤੇ ਜੇ ਕਿਤੇ ਅੰਦਰ ਤਪਦਾ ਹੋਵੇ ਪਿਆਸ ਦੇ ਨਾਲ, ਅੰਦਰ ਤੜਫ ਹੋਵੇ ਪਿਆਸ ਨਾਲ ਵਿਆਕੁਲ ਹੋਵੇ, ਤੇ ਉਹ ਜਦੋਂ ਪਾਣੀ ਨੂੰ ਪੀਂਦਾ ਤੇ ਪਾਣੀ ਉਹਦੇ ਅੰਦਰ ਨੂੰ ਵੀ ਠੰਡ ਪਾਉਂਦਾ ਤੇ ਉਹਦੇ ਤਨ ਦੀ ਚਮੜੀ ਨੂੰ ਵੀ ਠੰਡ ਪਹੁੰਚਾ ਦਿੰਦਾ। ਤੇ ਭਾਈ ਗੁਰਦਾਸ ਨੇ ਜਿਹੜੇ ਬਚਨ ਕਹੇ ਕਿ ਪਾਣੀ ਸ਼ੀਤਲ ਏ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਪੁੱਛ ਲਈ ਹਜ਼ੂਰ ਸਿੱਖ ਅੰਦਰ ਕਿੰਨੀ ਕੁ ਸ਼ੀਤਲਤਾ ਹੈ, ਲੋਕ ਕਿਹਦੇ ਵਿਚ ਤਪਦੇ ਪਏ ਨੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਨਾ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਵਿਚ ਜਿਹੜਾ ਪਹਿਲਾ ਸ਼ਬਦ ਉਚਾਰਨ ਕੀਤਾ ਤੇ ਉਸ ਸ਼ਬਦ ਦੀ ਜਿਹੜੀ ਰਹਾਉ ਦੀ ਤੋਕੇ ਉਹਦੇ ਵਿਚ ਮੇਰੇ ਬਾਬਾ ਜੀ ਨੇ ਤਪਣ ਦੀ ਗੱਲ ਕੀਤੀ, ਕਿਹੜੇ ਲੋਕ ਤਪਦੇ ਨੇ ਤੇ ਤਪਸ਼ ਕੀ ਹੋ ਜਾਈਏ ਤੇ ਤਪਣ ਦਾ ਕਾਰਨ ਕੀ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਹਰ ਬਿਨ ਜੀਓ ਜਲ ਬਲ ਜਾਓ, ਅੰਦਰ ਤਪਦਾ ਅੰਦਰ ਵਿਲਕਦਾ, ਪਰ ਉਦੋਂ ਜਦੋਂ ਪਰਮੇਸ਼ਵਰ ਦਾ ਨਾਮ ਭੁੱਲ ਜਾਏ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਥਾਂ। ਸਾਹਿਬ ਕਹਿੰਦੇ ਨੇ ਆਪਣੇ ਗੁਰੂ ਨੂੰ ਪੁੱਛ ਕੇ ਆਇਆ ਵਾ ਤੇ ਇੱਕੋ ਉੱਤਰ ਮਿਲਿਆ, ਸੱਜਣਾ ਅੰਦਰ ਦੀ ਤਪਿਸ਼ ਨਾਮ ਤੋਂ ਬਿਨਾਂ ਨਹੀਂ ਮਿਟਦੀ। ਧਿਆਨ ਦੇਣਾ, ਸਿਰਫ ਮੈਂ ਅਰਜ਼ ਅਜੇ ਇਹ ਕਰ ਰਿਹਾ ਕਿ ਅੰਦਰ ਦੀ ਤਪਿਸ਼ ਨੂੰ ਸਿੱਖ ਮਿਟਾ ਸਕਦਾ ਤੇ ਤਪਿਸ਼ ਕਿਹੜੀ ਏ। ਹਜ਼ੂਰ ਦਾ ਦੂਸਰਾ ਪ੍ਰਮਾਣ ਬਾਣੀ ਵਿਚ ਆਉਂਦਾ, ਜਦੋਂ ਅਸੀਂ ਪੜ੍ਹਦੇ ਹਾਂ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਲੜਾਏ। ਹਜ਼ੂਰ ਦੀ ਬਾਣੀ ਦਾ ਤੀਜਾ ਪ੍ਰਮਾਣ ਏ। ਸਾਹਿਬ ਕਹਿੰਦੇ ਨੇ ਬਸੰਤ ਸਵਰਗ ਲੋਕ ਹੈ, ਜਿਤ ਤੈ ਪ੍ਰਿਥਵੀ ਨਵ ਖੰਡਣਾ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣਾ। ਕਿਵੇਂ ਅੰਦਰ ਤਪਦਾ? ਹਜ਼ੂਰ ਕਹਿੰਦੇ ਨੇ ਕੌਤਕ ਕੋੜ ਤਮਾਸ਼ਿਆਂ ਚੇਤਨਾ ਆਵਸ਼ ਨਾਓ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ। ਸਾਹਿਬ ਦੀ ਬਾਣੀ ਪੜ੍ਹਨੇ ਆ। ਸਾਹਿਬ ਕਹਿੰਦੇ ਨੇ ਜਿਤ ਕਰ ਹਰ ਕੰਤ ਨਾ ਪ੍ਰਗਟਈ, ਭੱਠ ਨਗਰ ਸੇ ਗ੍ਰਾਮ ਕਿਹੜੇ ਹਿਰਦੇ ਤਪਦੇ ਨੇ। ਸਾਹਿਬ ਕਹਿੰਦੇ ਨੇ ਆਸਾੜ ਤਪੰਦਾ ਤਿਸ ਲੱਗਾ ਹਰ ਨਾਹ ਨਾ ਜਿਨ੍ਹਾਂ ਪਾਸ। ਇਹਦਾ ਮਤਲਬ ਜਿਹੜਾ ਹਿਰਦਾ ਤਪਦਾ ਪਿਆ ਬਾਣੀ ਤੋਂ ਬਿਨਾਂ, ਜਿਹੜਾ ਹਿਰਦਾ ਤਪਦਾ ਪਿਆ ਨਾਮ ਤੋਂ ਬਿਨਾਂ, ਜਿਹੜਾ ਅੰਦਰ ਵਿਲਕਦਾ ਪਿਆ ਬੰਦਗੀ ਤੋਂ ਬਿਨਾਂ। ਤੇ ਭਾਈ ਗੁਰਦਾਸ ਤੁਸੀਂ ਕਹਿ ਰਹੇ ਹੋ ਪਾਣੀ ਸ਼ੀਤਲ ਏ, ਤੇ ਕੀ ਗੁਰੂ ਕਾ ਸਿੱਖ ਇੰਨਾ ਕੁ ਠੰਡਾ ਹੈ ਕਿ ਇਹੋ ਜਿਹਾ ਤਪਦੇ ਹਿਰਦਿਆਂ ਨੂੰ ਸ਼ਾਂਤੀ ਦੇ ਸਕੇ, ਇਹੋ ਜਿਹਾ ਤਪਦੇ ਕੋਈ ਹਿਰਦਿਆਂ ਨੂੰ ਠੰਡ ਦੇ ਦੇਵੇ? ਉਹਦੇ ਅੰਦਰ ਕਿੰਨੀ ਕੁ ਠੰਡ ਏ ਕਿ ਤਪਦੇ ਲੋਕਾਂ ਦਾ ਉਹਦੇ ਤੇ ਅਸਰ ਨਹੀਂ। ਹੁਣ ਗੁਰੂ ਕਾ ਸਿੱਖ ਹੋਵੇ ਬੈਠਾ ਤੇ ਉਹਦੇ ਚਾਰ ਚੁਫੇਰੇ ਅੱਗ ਨਾਲ ਭਰੇ ਹੋਏ ਲੋਕ ਬੈਠੇ ਹੋਣ, ਕੋਈ ਨਿੰਦਕ ਹੋਵੇ, ਕੋਈ ਇਰਖਾਲੂ ਹੋਵੇ, ਕੋਈ ਸਾਕਤ ਹੋਵੇ, ਕੀ ਭਾਈ ਗੁਰਦਾਸ ਗੁਰੂ ਕਾ ਸਿੱਖ ਇੰਨਾ ਕੁ ਸ਼ੀਤਲ ਏ, ਇਹਦੇ ਉੱਪਰ ਤਪਦੇ ਹੋਏ ਲੋਕਾਂ ਦਾ ਅਸਰ ਨਹੀਂ? ਤੇ ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਸੱਜਣਾ ਜੇ ਤੂੰ ਇਹਦਾ ਉੱਤਰ ਲੈਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜ੍ਹੀ। ਮੈਂ ਸਿੱਖ ਸ਼ਬਦ ਵਰਤਣਾ ਪਿਆ ਵਾਂ ਤੇ ਗੁਰੂ ਗ੍ਰੰਥ ਸਾਹਿਬ ਨੇ ਉਸੇ ਸਿੱਖ ਨੂੰ ਸੰਤ ਕਹਿ ਕੇ ਸੰਬੋਧਨ ਕੀਤਾ। ਕਹਿਣ ਲੱਗੇ ਕੀ ਉਸ ਸੰਤ ਹਿਰਦੇ ਤੇ ਤਪਸ਼ ਦਾ ਕੋਈ ਅਸਰ ਨਹੀਂ? ਤੇ ਭਾਈ ਸਾਹਿਬ ਨੇ ਆਪਣੇ ਵੱਲੋਂ ਦਲੀਲ ਦਿੱਤੀ। ਕਹਿਣ ਲੱਗੇ ਭਗਤ ਕਬੀਰ ਸਾਹਿਬ ਦਾ ਇੱਕ ਸ਼ਲੋਕ ਪੜ੍ਹ। ਕਹਿਣ ਲੱਗੇ ਚੰਦਨ ਦਾ ਬੂਟਾ ਹੈ, ਮੈਂ ਅਰਜ਼ ਕਰ ਰਿਹਾ ਸਿੱਖ ਇੰਨਾ ਕੁ ਸ਼ੀਤਲ ਏ, ਉਹ ਤਪਦਿਆਂ ਹੋਇਆਂ ਦੇ ਵਿੱਚ ਰਹਿ ਕੇ ਵੀ ਅੰਦਰ ਦੀ ਸ਼ੀਤਲਤਾ ਨੂੰ ਕਦੀ ਖੋਹਦਾ ਨਹੀਂ, ਉਹਦੇ ਅੰਦਰ ਦੀ ਠੰਡਕ ਨੂੰ ਕੋਈ ਖੋਹ ਨਹੀਂ ਸਕਦਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਸਾਹਿਬ ਕਹਿੰਦੇ ਨੇ ਚੰਦਨ ਦਾ ਰੁੱਖ ਏ ਜਿਹਦੇ ਚਾਰ ਚੁਫੇਰੇ ਆਪਾਂ ਤੱਕਨੇ ਆ ਮਹਿ ਕੇ, ਉਹਦੇ ਕੋਲ ਸੁਗੰਧੀ ਏ, ਪਰ ਜਿੱਥੇ ਚੰਦਨ ਦਾ ਬੂਟਾ ਨਾ ਉਥੇ ਜ਼ਹਿਰੀਲੇ ਸੱਪ ਵੀ ਪਹੁੰਚ ਗਏ ਨੇ ਤੇ ਉਹ ਸੱਪ ਜਿਨ੍ਹਾਂ ਦੇ ਮੂੰਹ ਵਿੱਚੋਂ ਜ਼ਹਿਰ ਦੀ ਅੱਗ ਪਈ ਨਿਕਲਦੀ ਏ, ਜਿਹੜੇ ਜ਼ਹਿਰ ਦੇ ਨਾਲ ਤੜਫਦੇ ਪਏ ਨੇ, ਜਿਨ੍ਹਾਂ ਦੇ ਅੰਦਰ ਇੰਨੀ ਕੁ ਜ਼ਹਿਰ ਏ ਕਿ ਜੇ ਕਿਤੇ ਉਹ ਨੇੜੇ ਹੋ ਕੇ ਬੰਦੇ ਨੂੰ ਫੂਕ ਵੀ ਮਾਰ ਦੇਣ ਤੇ ਕਈ ਵਾਰੀ ਉਹਨਾਂ ਦੀ ਫੂਕ ਨਾਲ ਵੀ ਬੰਦੇ ਦੀ ਮੌਤ ਹੋ ਸਕਦੀ ਏ। ਉਹਨਾਂ ਦੇ ਮੂੰਹ ਵਿੱਚੋਂ ਨਿਕਲੇ ਹੋਏ ਜ਼ਹਿਰ ਦੀ ਹਵਾ ਬੰਦੇ ਨੂੰ ਮਾਰ ਸਕਦੀ ਏ। ਪਰ ਸਤਿਗੁਰੂ ਕਹਿੰਦੇ ਨੇ ਉਹ ਜ਼ਹਿਰੀਲੇ ਸੱਪ ਅੱਗ ਨਾਲ ਭਰੇ, ਜ਼ਹਿਰ ਨਾਲ ਲਬਰੇਜ਼ ਹੋਏ, ਜਦੋਂ ਚੰਦਨ ਦੇ ਨੇੜੇ ਗਏ ਉਹਨਾਂ ਨੇ ਚੰਦਨ ਦੇ ਪੱਤਿਆਂ ਨੂੰ ਚਬਾਇਆ, ਉਹਨਾਂ ਨੇ ਚੰਦਨ ਦੇ ਰੁੱਖ ਦੇ ਲੱਕੜ ਨੂੰ ਚੱਟਣਾ ਸ਼ੁਰੂ ਕੀਤਾ, ਪਰ ਚੰਦਨ ਅੰਦਰ ਇੰਨੀ ਕੁ ਮਹਿਕ ਤੇ ਠੰਡਕ ਸੀ। ਉਹਨੇ ਇੱਕ ਗੱਲ ਕਹੀ, ਐ ਜ਼ਹਿਰੀਲੇ ਸੱਪੋ, ਜਿਤਨਾ ਮਰਜ਼ੀ ਤੁਸੀਂ ਅੱਗ ਨਾਲ ਭਰੇ ਹੋ, ਪਰ ਰੱਬ ਨੇ ਮੈਨੂੰ ਠੰਡ ਤੇ ਮਹਿਕ ਇੰਨੀ ਕੁ ਦਿੱਤੀ ਏ, ਤੁਹਾਡੀ ਚੱਟਣ ਨਾਲ ਮੇਰੇ ਉੱਪਰ ਤੁਹਾਡੀ ਤਪਸ਼ ਦਾ ਅਸਰ ਕੋਈ ਨਹੀਂ ਹੋਣਾ, ਪਰ ਰੱਬ ਦੀ ਦਿੱਤੀ ਹੋਈ ਦਾਤ ਨਾਲ ਮੇਰੇ ਅੰਦਰ ਦੀ ਠੰਡਕ ਨਾਲ ਤੁਹਾਡੇ ਅੰਦਰ ਨੂੰ ਠੰਡ ਜ਼ਰੂਰ ਪਹੁੰਚਣੀ। ਸਾਹਿਬ ਕਹਿੰਦੇ ਨੇ ਜੇ ਪਾਣੀ ਸੀਤਲ ਏ ਤੇ ਸਿੱਖ ਕਿੰਨਾ ਕੁ ਠੰਡਾ ਹੈ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕਬੀਰ ਸੰਤ ਨਾ ਛੱਡੈ ਸੰਤ ਆਈ, ਇਹਦਾ ਅਰਥ ਅੰਦਰ ਦੀ ਸ਼ੀਤਲਤਾ ਨਹੀਂ ਤਿਆਗਦਾ ਸਿੱਖ। ਜੋ ਕੌਟਕ ਮਿਲੈ ਅਸੰਤ, ਭਾਵੇਂ ਤਪਦੇ ਹੋਏ ਕਰੋੜਾਂ ਮਿਲ ਜਾਣ, ਕਿਉਂਕਿ ਮੈਲਾ ਗਰ ਭੁਯੰਗਮ ਬੇਦਿਆ ਤਾਂ ਸ਼ੀਤਲਤਾ ਨਾ ਤਜੰਤ। ਜਿਵੇਂ ਸੱਪ ਚੰਦਨ ਦੇ ਚਾਰ ਚੁਫੇਰੇ ਚੰਬੜੇ ਨੇ ਤੇ ਚੰਦਨ ਆਪਣੇ ਅੰਦਰੋਂ ਉਹਨਾਂ ਦੀ ਜ਼ਹਿਰ ਨੂੰ ਸਹਿ ਕੇ ਵੀ ਉਹਨਾਂ ਨੂੰ ਠੰਡ ਪਿਆ ਦਿੰਦਾ ਤੇ ਗੁਰੂ ਕੇ ਸਿੱਖਾ ਯਾਦ ਰੱਖੀ, ਬਾਬੇ ਨਾਨਕ ਦਾ ਸਿੱਖ ਇੰਨਾ ਕੁ ਸ਼ੀਤਲ ਹੀ, ਜੇ ਇਹਦੇ ਨੇੜੇ ਸਾਕਤ ਵੀ ਆ ਜਾਏ ਨਾ ਤੇ ਇਹਦੇ ਅੰਦਰ ਦੀ ਠੰਡ ਉਹਨੂੰ ਵੀ ਕੀ ਲੈਂਦੀ। ਭਾਈ ਸਾਹਿਬ ਕਹਿੰਦੇ ਨੇ ਇਹ ਗੁਰਸਿੱਖੀ ਦਾ ਲੱਛਣ ਏ, ਗੁਰੂ ਕਾ ਸਿੱਖ ਸੀਤਲ ਏ। ਤੇ ਗੁਰੂ ਅਰਜਨ ਸਾਹਿਬ ਨੇ ਸੋਕ ਸਲੋਕ ਸਹਿਸਕ੍ਰਿਤੀ ਵਿੱਚ ਬਿਲਕੁਲ ਇਸ ਚੀਜ਼ ਤੇ ਆਪਣੀ ਮੋਹਰ ਲਾ ਦਿੱਤੀ। ਕਹਿੰਦੇ ਨੇ ਜਦੋਂ ਤੇਰਾ ਅੰਦਰ ਤਪਦਾ ਹੈ ਨਾ, ਤੇਰੇ ਅੰਦਰ ਨੂੰ ਟਿਕਾ ਨਹੀਂ ਆਉਂਦਾ, ਕਿਤੇ ਨਿੰਦਕ ਬੰਦਾ ਤੇਰੇ ਅੰਦਰ ਨੂੰ ਤਪਾ ਦੇ, ਕਿਤੇ ਇਰਖਾਲੂ ਤੇਰੇ ਅੰਦਰ ਨੂੰ ਤਪਾ ਦੇ, ਜਾਂ ਕਿਤੇ ਪਰਿਵਾਰ ਵਿੱਚ ਤੇਰੇ ਅੰਦਰ ਨੂੰ ਕੋਈ ਤਪਾ ਦੇ, ਇੱਕ ਕੰਮ ਕਰੀ, ਉਸ ਵਕਤ ਤੇਰੇ ਅੰਦਰ ਨੂੰ ਠੰਡ ਮਿਲ ਸਕਦੀ ਏ। ਚੀਜ਼ਾਂ ਤੇ ਠੰਡੀਆਂ ਬੜੀਆਂ ਨੇ, ਪਰ ਅੰਦਰ ਨੂੰ ਠੰਡ ਉਹਨਾਂ ਕੋਲੋਂ ਮਿਲਣੀ ਨਹੀਂ। ਜਦੋਂ ਤੇਰਾ ਅੰਦਰ ਤਪੇ, ਚੰਦਰਮਾ ਦੀ ਚਾਂਦਨੀ ਵੀ ਠੰਡਕ ਵਾਲੀ ਏ, ਕਿਉਂਕਿ ਚੰਦਰਮਾ ਦੀ ਚਾਂਦਨੀ ਵਿੱਚ ਵੀ ਸ਼ੀਤਲਤਾ ਹੈ, ਉਹ ਵੀ ਠੰਡੀ ਏ। ਪਰ ਜਦੋਂ ਤੇਰਾ ਅੰਦਰ ਤਪਦਾ, ਚੰਦਰਮਾ ਕੋਲ ਇੰਨੀ ਤਾਕਤ ਨਹੀਂ ਹੋ ਤੇਰੇ ਅੰਦਰ ਨੂੰ ਸ਼ੀਤਲਤਾ ਦੇ ਸਕੇ। ਕਹਿਣ ਲੱਗੇ ਬਾਵਣ ਚੰਦਨ ਵੀ ਠੰਡਾ ਹੈ, ਪਰ ਸੱਪ ਨੂੰ ਠੰਡ ਦੇ ਸਕਦਾ, ਪਰ ਉਹਦੇ ਵਿੱਚ ਇੰਨੀ ਠੰਡਕ ਨਹੀਂ ਕਿ ਤੇਰੇ ਅੰਦਰ ਦੀ ਤਪਸ਼ ਨੂੰ ਮਿਟਾ ਸਕੇ। ਤੇ ਸਰਦੀ ਦੀ ਰੁੱਤ ਵੀ ਠੰਡੀ ਏ, ਜੇ ਅੰਦਰ ਤਪਦਾ ਹੋਵੇ ਤੂੰ ਪਹਾੜ ਦੀ ਚੋਟੀ ਦੀ ਠੰਡ ਨੂੰ ਵੀ ਮਾਣੇ, ਪਰ ਉਹ ਪਹਾੜ ਦੀ ਠੰਡ ਵੀ ਤੇਰੇ ਅੰਦਰ ਨੂੰ ਸ਼ੀਤਲਤਾ ਨਹੀਂ ਦੇ ਸਕਦੀ। ਤੇ ਗੁਰੂ ਅਰਜਨ ਸਾਹਿਬ, ਫਿਰ ਅੰਦਰ ਦੀ ਠੰਡ ਕਿੱਥੋਂ ਲਈਏ? ਕਹਿਣ ਲੱਗੇ ਗੁਰੂ ਨਾਨਕ ਦਾ ਸਿੱਖ ਬੜਾ ਸੀਤਲ ਹੀ, ਜਦੋਂ ਤੇਰਾ ਅੰਦਰ ਤਪਦਾ ਹੋਵੇ ਤੇ ਗੁਰੂ ਗੁਰੂ ਜਪਣ ਵਾਲੇ ਦੇ ਕੋਲ ਬਹਿ ਜਾਈ, ਉਹ ਤੇਰੇ ਤਪਦੇ ਹੋਏ ਹਿਰਦੇ ਨੂੰ ਸ਼ਾਂਤ ਕਰ ਦੇਗਾ, ਕਿਉਂਕਿ ਉਹਦੇ ਅੰਦਰ ਸ਼ੀਤਲਤਾ ਆਈ ਹੋਈ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਹਜ਼ੂਰ ਨੇ ਕਿਰਪਾ ਕੀਤੀ ਸਲੋਕ ਸਹਿਸਕ੍ਰਿਤੀ ਵਿੱਚ। ਸਾਹਿਬ ਕਹਿੰਦੇ ਨੇ ਮੈਂ ਸ਼ੀਤਲੰਗ ਚੰਦਰ ਦੇਵ ਹੈ, ਅੰਦਰ ਦੀ ਸ਼ੀਤਲਤਾ ਚੰਦਰਮਾ ਨਹੀਂ ਦੇ ਸਕਦਾ। ਮੈਂ ਸ਼ੀਤਲੰਗ ਬਾਵਨ ਚੰਦਨ ਹੈ, ਅੰਦਰ ਦੀ ਸ਼ੀਤਲਤਾ ਚੰਦਨ ਦਾ ਰੁੱਖ ਵੀ ਨਹੀਂ ਦੇ ਸਕਦਾ। ਤੇ ਸਾਹਿਬ ਕਹਿਣ ਲੱਗੇ ਮੈਂ ਸ਼ੀਤਲੰਗ ਸ਼ੀਤ ਰੁਤੇਣ, ਸਰਦੀ ਦੀ ਰੁੱਤ ਵੀ ਤੇਰੇ ਅੰਦਰ ਦੀ ਤਪਸ਼ ਨੂੰ ਨਹੀਂ ਮਿਟਾ ਸਕਦੀ। ਕਹਿਣ ਲੱਗੇ ਨਾਨਕ ਸ਼ੀਤਲੰਗ ਸਾਧ ਸਵਜਨ ਹੈ, ਜੇ ਤੂੰ ਅੰਦਰ ਦੀ ਸ਼ੀਤਲਤਾ ਲੈਣੀ ਚਾਹੁੰਦਾ ਤੇ ਗੁਰਸਿੱਖ ਦੀ ਸੰਗਤ ਕਰੀ, ਕਿਉਂਕਿ ਗੁਰੂ ਨੇ ਕਿਰਪਾ ਕਰਕੇ ਉਹਦੇ ਅੰਦਰ ਠੰਡਕ ਵਾਲਾ ਗੁਣ ਪਾਇਆ ਹੋਇਆ। ਮੈਂ ਅਰਜ਼ ਕਰ ਰਿਹਾ, ਭਾਈ ਸਾਹਿਬ ਕਹਿੰਦੇ ਨੇ ਪਾਣੀ ਚੱਲੈ ਨਿਵਾਣ ਨੂੰ, ਨਿਰਮਲ ਸ਼ੀਤਲ ਉਹ ਠੰਡਾ ਹੈ, ਆਪਣੇ ਅੰਦਰ ਦੀ ਠੰਡ ਉਹ ਦੂਜੇ ਨੂੰ ਵੀ ਦਿੰਦਾ। ਤੇ ਇੱਕ ਸਵਾਲ ਉਪਜਿਆ ਕਿ ਗੁਰੂ ਕਾ ਸਿੱਖ ਠੰਡਾ ਕਿਵੇਂ ਹੋ ਗਿਆ, ਇਹਦੇ ਅੰਦਰ ਸ਼ੀਤਲਤਾ ਕਿਵੇਂ ਆ ਗਈ? ਤੇ ਗੁਰੂ ਅਮਰਦਾਸ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪਿਆਰੇ ਗੱਲਾਂ ਨਾਲ ਨਹੀਂ, ਜਦੋਂ ਸਿੱਖ ਨੇ ਇਕਾਂਤ ਵਿੱਚ ਟਿਕ ਕੇ ਗੁਰੂ ਕੀ ਬਾਣੀ ਪੜ੍ਹੀ, ਗੁਰੂ ਕੀ ਬਾਣੀ ਦਾ ਓਟ ਆਸਰਾ ਲੈ ਕੇ ਸਿਮਰਨ ਕੀਤਾ, ਤੇ ਸਿਮਰਨ ਨੇ ਇੰਨੀ ਕੁ ਕਿਰਪਾ ਕਰ ਦਿੱਤੀ, ਸਿੱਖ ਪੁਕਾਰ ਉੱਠਿਆ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਓ ਨਿਰਮਲ ਸ਼ੀਤਲ ਸ਼ੁੱਧ ਪੁਰਾਣੀ, ਜਲਨ ਬੁਝੀ ਸ਼ੀਤਲ ਹੋਏ ਮਨਵਾ, ਅੰਦਰ ਦੀ ਤਪਸ਼ ਮਿਟ ਗਈ, تے او دا اندر شیتل ہو گیا ٹھنڈا ہو گیا تے گرو کی بانی دی شیتلتا لے کے پھر جیڑا او دے نیڑے ٹکیا سکھ نے او دے اندر نوں وی شیتل کر دیتا ہے. صاحب نے بانی وچ ایک پوتر شلوک اچارن کیتا ہے بھگت کبیر صاحب نے کہندے نے اگ دا کام ہے ساڑنا پر کدی اگ پانی بندی دیکھی جے اے ٹھیک ہے اگ پانی نوں سکا کے تا بھاپ بنا دیندی ہے پر اگ کدی پانی نہیں بنی. پر گرو گرنتھ صاحب کہندے نے جس سکھ دا ہردہ شیتل ہو گیا ہے جیڑا بانی پڑھ پڑھ کے اندروں ٹک چکا ہے ٹھنڈا ہو چکا ہے او دے اندر گرو نے اینی کو کرپا پائی ہے کہ کرودھ ورگی اگنی وی او دے اندر آ کے پانی بن جاندی ہے, ایرکھا ورگی برتی وی او دے اندر ٹھنڈی ہو جاندی ہے, کام ورگی اگ وی او دے اندر آ کے پانی بن جاندی ہے, کیونکہ شیتل اینا کو ہو گیا ہے کہ برہم گیان دی اوستھا نے او دے سامنے اگ نوں وی پانی کر دیتا ہے. حضور نے بانی وچ بچن کیتا صاحب کہندے نے کبیر من شیتل پیا, جتھے انہاں نے کیا کبیر من نرمل پیا اوتھے شیتلتا دی گل کیتی کبیر من شیتل پیا. پر کدو شیتل ہویا؟ پایا برہم گیان جدو گرو نے کرپا کر کے برہم دا گیان پا دیتا ہے. تے اگلی پنکتی ہے جن جوالا جگ جا رہے ہو, جوالا در تے اگ جس کام کرودھ لو موہ انکار ایرکا نندیا چگلی بکیلی دویش جن نے ساری دنیا نو ساڑیا سی پر کہندے نے جدو جپن والے دے کول آئی اگ تے اے وی اگ او دے سامنے پانی بن گئی ٹھنڈیا ہو گئی. جن جوالا جگ جا رہے ہو سو جن کا ادک سمان ادک درت ہوندا پانی, اے اگ اس سکھ دے سامنے پانی بن گئی. بھائی گرداس کہندے نے گرو کا سکھ جڑا او شیتل ہوندا ہے او ٹھنڈا ہوندا ہے. تے اگلا کام جڑا انہاں نے کیا کیول شیتل نہیں ایک کام ہور وی آ پانی اندر جتھے او شیتل ہے نا صاحب اگے بھائی صاحب کہندے نے شدھ پرانی شدھ دا ارتھ ہوندا پوتر کرنا. پانی وچ اک بڑا وڈا گن ہے جدو کسے دے تن دے اوپر دھوڑ پی جائے پانی اونوں وی دھو دیندا ہے, جے کسے دے کیساں دے وچ دھوڑ پی جائے میل ہو جائے جل اونوں وی دھو دیندا ہے اونوں وی نرمل کر دیندا ہے. تے بھائی صاحب کہندے نے جے پیاریا کسے دے تن دے بستر ملین ہو جان تے یاد رکھی پانی او دی وی میل کر دیندا ہے. تے گرو کا سکھ پانی دی طرح ہی جے پانی میلیاں نوں دھو کے پوتر کر دیندا ہے, گر سکھ جڑا اندروں شیتل ہو چکا ہے جدو او دی کوئی سنگت کردا ہے او وی میلیاں نوں دھو کے پوتر کر دیندا ہے او وی نرمل کر دیندا ہے. شاید یہی کارن حضور نے بانی وچ بچن کیتا صاحب کہندے نے گرمکھ کوٹ ادھار دا پائی, گرو کا ایک سکھ کروڑا لوکاں نوں تار دیندا ہے پر کدوں دے نام ہے ایک کنی او آپ نام جپدا ہے تے جدو کسے ہور دے اندر نام دا کنکا ٹکا دیندا ہے نا او دی کرپا نال کروڑا بندے جڑے نے پوجل تو تر جاندے. جے پانی توں کروڑا لوکاں دی محل تو سکنا ہے تے یاد رکھی گرو نانک بابے دا سکھ ہوئے پورن تے او لوکاں دے اندر دی محل نوں تو دیندا ہے. بھائی گرداس ہوراں دی بانی وچ نا اسے وار نال ملدا جلدا ایک کبیتے بھائی صاحب نال چرچا بڑے لوگ کردے سن تے اکثر گرو صاحب نا کئی واری پیارے سکھاں دی ڈیوٹی لا دیندے سن. کمائی والے سکھ اتھوں تک پہنچے سن. میں ایک کھن وچوں نکلن لگا گرو ارجن صاحب گرو گرنتھ صاحب دی سمپادنا پہ کراندے نے رام سر لکھاری بھائی گرداس نوں تے ایک سکھ نے سوال کیتا ستگرو تسی اپنے آپ نوں اکانت وس لے گئے ہو کم بڑا وڈا ہے پر دسو جڑی سنگت آوے گی اونوں نام دے بارے کون دسے گا, انہاں دے شنکے کون نورت کرے گا, جڑے ارداس کرنگے انہاں دی ارداس کون پوری کرے گا, انہاں نوں دودھ پتراں تے نام دیاں داتاں لئی کیڑا بخشاں کرے گا. تے گرو ارجن صاحب نے ہس کے کیا سی کہن لگے بیڑ صاحب تو بابے بڈھے نوں لے آؤ اج تو بعد او ہرمندر دے نیڑے رہے گا تے جننے سکھ نے گرو نانک نال گل کرنی او بابے بڈھے نال گل کر لوے. ایدا مطلب سکھ اینا کو پہنچ جاندا ہے. گرو کلگی والے نے کیا سی جدو جنگا جدا دا سما سی جے پوچھنا داتا نام بارے پوچھنا ہوئے تے اگو اتر دینا پیارے بھائی دیا سنگھ کول بہ جایا کرو, جو بھائی دیا سنگھ کہے اونوں من لینا او میرے ہی کیا ہوئے. اینا سکھ نیڑے پہنچ گیا. جے بدھی چند سنگت کہندی اے دیو بیندی ایودھیا دی کہ گرو ہرگوبند صاحب تیرے درشن کرنے نے, صاحب کہندے نے بدھی چند نوں لے جاؤ. سنگت کہندی اے داتا کرپا تا تیرے تو ملنی ہے ਤੇ ਸਾਹਿਬ ਕਹਿੰਦੇ ਨੇ ਜਿਹੜਾ ਵਿਧੀ ਚੰਦ ਤੇ ਮੇਰੇ ਵਿੱਚ ਅੰਤਰ ਜਾਣੇਗਾ ਉਹ ਗੁਰੂ ਨਾਨਕ ਤੋਂ ਵਿਛੜਿਆ ਰਹੇਗਾ। ਇਹਦਾ ਮਤਲਬ ਸਿੱਖਾ ਤੈਨੂੰ ਗੁਰੂ ਨੇ ਇੰਨੀ ਪਦਵੀ ਦੇ ਦਿੱਤੀ, ਕਈ ਵਾਰੀ ਗੁਰੂ ਵਾਲਾ ਕੰਮ ਵੀ ਤੇਰੇ ਤੋਂ ਸਿੱਖਾ ਗੁਰੂ ਨੇ ਲਿਆ। ਹਜ਼ੂਰ ਨੇ ਕਿਰਪਾ ਕੀਤੀ, ਮੈਂ ਅਰਜ਼ ਕਰ ਰਿਹਾ ਭਾਈ ਗੁਰਦਾਸ ਨਾਲ ਚਰਚਾ ਕਰਨੀ ਸਿੱਖਾਂ ਨੇ, ਤੇ ਕਿਸੇ ਨੇ ਪੁੱਛ ਲਿਆ ਭਾਈ ਗੁਰਦਾਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਸਿੱਖ ਨੂੰ ਪਰਮ ਹੰਸ ਕਹੇ, ਤੇ ਤੁਸੀਂ ਵੀ ਆਪਣੀ ਬਾਣੀ ਵਿੱਚ ਸਿੱਖ ਨੂੰ ਪਰਮ ਹੰਸ ਕਹਿੰਦੇ ਹੋ, ਤੇ ਇੱਕ ਗੱਲ ਦੱਸੋਗੇ ਹੰਸ ਵਿੱਚ ਤੇ ਪਰਮ ਹੰਸ ਵਿੱਚ ਕੀ ਅੰਤਰ? ਪਰ ਚੇਤੇ ਰੱਖਿਓ ਆਪਣੀ ਵਿਚਾਰ ਦਾ ਵਿਸ਼ਾ ਚੱਲ ਰਿਹਾ, ਪਾਣੀ ਤੂੰ ਮੈਲ ਧੋਨਾ ਤੇ ਗੁਰੂ ਦੇ ਸਿੱਖ ਕੋਲ ਇੰਨੀ ਕੁ ਕਿਰਪਾ, ਉਹ ਵੀ ਮੈਲਿਆਂ ਦੇ ਅੰਦਰ ਦੀ ਮੈਲ ਧੋ ਦਿੰਦਾ। ਭਾਈ ਸਾਹਿਬ ਕਹਿੰਦੇ ਨੇ ਸਿੱਖੀ ਦਾ ਇੱਕ ਲੱਛਣ ਹੈ। ਪੁੱਛਿਆ ਭਾਈ ਗੁਰਦਾਸ ਹੰਸ ਵਿੱਚ ਤੇ ਪਰਮ ਹੰਸ ਵਿੱਚ ਅੰਤਰ ਕੀ ਏ? ਹੰਸ ਤੇ ਬੜੇ ਦੇਖੇ ਨੇ ਪਰ ਪਰਮ ਹੰਸ ਤੁਸੀਂ ਸਿੱਖ ਨੂੰ ਕਿਉਂ ਕਹਿ ਦਿੱਤਾ? ਤੇ ਭਾਈ ਸਾਹਿਬ ਨੇ ਪਹਿਲੀ ਉਦਾਹਰਨ ਦਿੱਤੀ, ਕਹਿਣ ਲੱਗੇ ਜਿਹੜਾ ਹੰਸ ਹੈ ਨਾ ਉਹ ਮਾਨ ਸਰੋਵਰ ਦੀ ਨਿਸ਼ਾਨੀ ਦੇਖ ਕੇ ਉਸ ਮਾਨ ਸਰੋਵਰ ਦੇ ਕਿਨਾਰੇ ਤੇ ਜਾ ਬਹਿੰਦਾ, ਤੇ ਸਿੱਖ ਜਿਹੜਾ ਉਹ ਜਦੋਂ ਧਰਮਸ਼ਾਲਾ ਦਾ ਨਿਸ਼ਾਨ ਸਾਹਿਬ ਦੇਖਦਾ, ਗੁਰਦੁਆਰੇ ਦਾ ਨਿਸ਼ਾਨ ਸਾਹਿਬ ਤੱਕਦਾ, ਤੇ ਸਿੱਖ ਗੁਰਦੁਆਰੇ ਆਉਂਦਾ। ਇਸ ਕਰਕੇ ਮੈਂ ਇਹਨੂੰ ਪਰਮ ਹੰਸ ਕਿਹਾ। ਤੇ ਅਗਲੇ ਨੇ ਸਵਾਲ ਕਰ ਦਿੱਤਾ, ਫਿਰ ਭਾਈ ਗੁਰਦਾਸ ਦੋਨਾਂ ਵਿੱਚ ਅੰਤਰ ਕੀ ਏ? ਹੰਸ ਵਿੱਚ ਤੇ ਪਰਮ ਹੰਸ ਵਿੱਚ ਸਿੱਖ ਦੀ ਕੀ ਵਿਸ਼ੇਸ਼ਤਾ ਕਿ ਤੁਸੀਂ ਕਹਿ ਦਿੱਤਾ ਕਿ ਇਹ ਪਰਮ ਹੰਸ ਏ? ਜੇ ਮਾਨ ਸਰੋਵਰ ਦੀ ਨਿਸ਼ਾਨੀ ਦੇਖ ਕੇ ਹੰਸ ਚਲਾ ਜਾਂਦਾ ਤੇ ਸਿੱਖ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਨੂੰ ਦੇਖ ਕੇ ਗੁਰਦੁਆਰੇ ਆ ਜਾਂਦਾ, ਫਿਰ ਦੋਨਾਂ ਦਾ ਗੁਣ ਇੱਕੋ ਜਿਹਾ, ਆਪਣੇ ਆਪਣੇ ਟਿਕਾਣੇ ਤੇ ਦੋਨੋਂ ਚਲੇ ਗਏ, ਫਿਰ ਸਿੱਖ ਪਰਮ ਹੰਸ ਕਿਉਂ? ਤੇ ਭਾਈ ਸਾਹਿਬ ਨੇ ਇਸ ਦਲੀਲ ਦਾ ਉੱਤਰ ਦਿੱਤਾ, ਕਹਿਣ ਲੱਗੇ ਸੱਜਣਾ ਕਿ ਮਾਨ ਸਰੋਵਰ ਤੇ ਹੰਸ ਜਿਹੜਾ ਨਾ ਉਹ ਮੋਤੀ ਖਾਂਦਾ, ਤੇ ਸਿੱਖ ਜਿਹੜਾ ਉਹ ਆਪਣੀ ਸੁਰਤੀ ਦੀ ਜੀਭ ਨਾਲ ਧਰਮਸ਼ਾਲਾ ਵਿੱਚ ਆ ਕੇ ਗੁਰੂ ਕੇ ਸ਼ਬਦ ਦੇ ਮੋਤੀ ਚੁਣ ਚੁਣ ਕੇ ਆਪਣੀ ਸੁਰਤੀ ਦੀ ਜੀਭ ਨਾਲ ਛਕਦਾ। ਇਸ ਕਰਕੇ ਮੈਂ ਕਹਿੰਦਾ ਸਿੱਖ ਪਰਮ ਹੰਸ ਏ ਕਿ ਹੰਸ ਮੋਤੀ ਚੁਣਦਾ ਤੇ ਸਿੱਖ ਸੁਰਤੀ ਦੀ ਜੀਭ ਨਾਲ ਸ਼ਬਦ ਨੂੰ ਚੁਣਦਾ। ਤੇ ਸ਼ੰਕਾ ਕਰਨ ਵਾਲੇ ਨੇ ਕਹਿ ਦਿੱਤਾ ਭਾਈ ਸਾਹਿਬ ਦੋਨਾਂ ਦਾ ਫਿਰ ਸੁਭਾਅ ਇੱਕੋ ਹੀ ਏ, ਜੇ ਹੰਸ ਮੋਤੀ ਚੁਣਦਾ ਗੁਰੂ ਕਾ ਸਿੱਖ ਸੁਰਤੀ ਦੀ ਜੀਭ ਨਾਲ ਸ਼ਬਦ ਦੇ ਮੋਤੀ ਚੁਣਦਾ, ਫਿਰ ਪਰਮ ਹੰਸ ਦੀ ਵਿਸ਼ੇਸ਼ਤਾ ਕੀ ਏ? ਗੁਣ ਤੇ ਫਿਰ ਦੋਨਾਂ ਦੇ ਇੱਕੋ ਜਿਹੇ ਨੇ। ਤੇ ਭਾਈ ਗੁਰਦਾਸ ਨੇ ਫਿਰ ਤੀਜੀ ਉਦਾਹਰਨ ਦਿੱਤੀ, ਕਹਿਣ ਲੱਗੇ ਸੱਜਣਾ ਹੰਸ ਦੇ ਸਾਹਮਣੇ ਜੇਕਰ ਕੋਈ ਦੁੱਧ ਤੇ ਪਾਣੀ ਰੱਖਦਾ, ਉਹ ਦੁੱਧ ਤੇ ਪਾਣੀ ਨੂੰ ਨਖੇੜ ਦਿੰਦਾ, ਉਹ ਦੁੱਧ ਨੂੰ ਛਕ ਲੈਂਦਾ, ਪਾਣੀ ਨੂੰ ਤਿਆਗ ਦਿੰਦਾ, ਤੇ ਗੁਰੂ ਕੇ ਸਿੱਖ ਦੇ ਸਾਹਮਣੇ ਦੁਰਮਤ ਤੇ ਗੁਰਮਤ ਦੋਨੋਂ ਕੋਈ ਰਲਾ ਦੇ, ਤੇ ਸਿੱਖ ਦੁਰਮਤ ਨੂੰ ਭੈੜੀ ਮਤ ਨੂੰ ਤਿਆਗ ਦਿੰਦਾ ਤੇ ਗੁਰੂ ਕੀ ਮਤ ਨੂੰ ਗ੍ਰਹਿਣ ਕਰਦਾ। ਇਸ ਕਰਕੇ ਮੈਂ ਕਹਿ ਦਿੱਤਾ ਕਿ ਪਰਮ ਹੰਸ ਏ। ਤੇ ਹੁਣ ਸਵਾਲ ਕਰਨ ਵਾਲਾ ਫਿਰ ਉੱਥੇ ਖਲੋ ਗਿਆ, ਕਹਿਣ ਲੱਗਾ ਭਾਈ ਗੁਰਦਾਸ ਫਿਰ ਦੋਨਾਂ ਦੇ ਗੁਣ ਇੱਕੋ ਨੇ, ਜੇ ਹੰਸ ਦੁੱਧ ਤੇ ਪਾਣੀ ਨੂੰ ਨਖੇੜਦਾ ਤੇ ਸਿੱਖ ਭੈੜੀ ਮਤ ਤੇ ਗੁਰਮਤ ਨੂੰ ਨਖੇੜ ਲੈਂਦਾ, ਫਿਰ ਸਿੱਖ ਵਿੱਚ ਕਿਹੜੀ ਵਿਸ਼ੇਸ਼ਤਾ ਤੁਸੀਂ ਪਰਮ ਹੰਸ ਕਹਿ ਦਿੱਤਾ? ਤੇ ਭਾਈ ਸਾਹਿਬ ਨੇ ਅੰਤਰ ਅੰਤਰੀ ਗੱਲ ਕਰਕੇ ਨਾ ਉਸ ਬੰਦੇ ਦੇ ਸ਼ੰਕੇ ਨਿਵਿਰਤ ਕਰ ਦਿੱਤੇ। ਕਹਿਣ ਲੱਗੇ ਸੱਜਣਾ ਮਾਨ ਸਰੋਵਰ ਦੀ ਨਿਸ਼ਾਨੀ ਦੇਖ ਕੇ ਹੰਸ ਕਿਹਾ, ਗੁਰਦੁਆਰੇ ਦਾ ਨਿਸ਼ਾਨ ਦੇਖ ਕੇ ਪਰਮ ਹੰਸ ਸਿੱਖ ਆ ਗਿਆ, ਮਾਨ ਸਰੋਵਰ ਤੇ ਹੰਸ ਨੇ ਮੋਤੀ ਚੁਣੇ, ਸਿੱਖ ਨੇ ਗੁਰਦੁਆਰੇ ਆ ਕੇ ਸੁਰਤੀ ਦੀ ਜੀਭ ਨਾਲ ਸ਼ਬਦ ਦੇ ਮੋਤੀ ਚੁਣੇ, ਹੰਸ ਨੇ ਦੁੱਧ ਤੇ ਪਾਣੀ ਵਾਹ ਕਰ ਦਿੱਤਾ, ਸਿੱਖ ਨੇ ਗੁਰਮਤ ਤੇ ਦੁਰਮਤ ਨੂੰ ਵਾਹ ਕਰ ਦਿੱਤਾ, ਤੇ ਜਿਹੜੀ ਤੂੰ ਗੱਲ ਕਹਿੰਦਾ ਇਹਨੂੰ ਪਰਮ ਹੰਸ ਕਿਉਂ ਕਹਿੰਦਾ? ਸੱਜਣਾ ਜਿੱਥੇ ਹੰਸ ਬੈਠਾ ਹੈ ਉੱਥੇ ਕਾਲੇ ਕਾਂ ਵੀ ਬੈਠੇ ਨੇ, ਜਿੱਥੇ ਪਿਆਰਿਆ ਹੰਸ ਬੈਠਾ ਹੈ ਉੱਥੇ ਚਿੱਟੇ ਬਗਲੇ ਵੀ ਬੈਠੇ ਨੇ, ਬਗਲੇ ਕਪਟੀ ਨੇ, ਕਾਵਾਂ ਦਾ ਰੰਗ ਕਾਲਾ ਹੈ। ਥੋੜਾ ਜਿਹਾ ਧਿਆਨ ਦੇ ਆ ਜੇ, ਮੈਂ ਅਰਜ਼ ਕਰ ਰਿਹਾ ਭਾਈ ਸਾਹਿਬ ਕਹਿੰਦੇ ਨੇ ਉਸ ਬਗਲੇ ਨੇ ਤੇ ਕਾਲੇ ਕਾਂ ਬੈਠੇ ਨੇ, ਕਾਲੇ ਕਾਂ ਇਹਨਾਂ ਦੀ ਕਾਲਖ ਨਹੀਂ ਮਿਟਦੀ ਪਈ ਤੇ ਬਗਲੇ ਚਿੱਟੇ ਨੇ, ਇਹ ਕਪਟੀ ਨੇ, ਹੰਸ ਕੋਲ ਬਹਿ ਕੇ ਕਾਂ ਗੰਦਗੀ ਵਿੱਚ ਚੁੰਜ ਮਾਰਦਾ ਹੈ ਤੇ ਬਗਲਾ ਡੱਡੀਆਂ ਤੇ ਮੱਛੀਆਂ ਖਾਂਦਾ ਹੈ, ਹੰਸ ਕੋਲ ਇੰਨੀ ਤਾਕਤ ਨਹੀਂ ਕਾਂ ਤੇ ਬਗਲੇ ਨੂੰ ਆਪਣੇ ਵਰਗਾ ਹੰਸ ਬਣਾ ਸਕੇ, ਪਰ ਗੁਰੂ ਕੇ ਸਿੱਖ ਕੋਲ ਇੰਨੀ ਕੁ ਤਾਕਤ ਹੀ ਇਹ ਕਾਲੇ ਮਣਾਂ ਤੇ ਕਪਟੀ ਮਣਾਂ ਨੂੰ ਆਪਣੇ ਵਰਗਾ ਸਿੱਖ ਬਣਾ ਸਕਦਾ। ਇਸ ਕਰਕੇ ਮੈਂ ਕਹਿੰਦਾ ਇਹ ਪਰਮ ਹੰਸ। ਭਾਈ ਗੁਰਦਾਸ ਦਾ ਇੱਕ ਬਚਨ ਹੁੰਦਾ, ਕਹਿਣ ਲੱਗੇ ਮਾਨ ਸਰ ਹੰਸ ਸਾਧ ਸੰਗਤ ਪਰਮ ਹੰਸ। ਸਾਧ ਸੰਗਤ ਵਿੱਚ ਪਰਮ ਹੰਸ ਹੁੰਦੇ ਨੇ। ਧਰਮ ਤੁਜਾ ਧਰਮਸ਼ਾਲਾ ਚਲ ਆਵਹੀਂ। ਭਾਈ ਸਾਹਿਬ ਕਹਿੰਦੇ ਨੇ ਉਤ ਮੁਕਤਾਲ ਆਹਾਰ, ਉਤ ਦਰ ਤੇ ਮਾਨ ਸਰੋਵਰ ਤੇ ਮੋਤੀ ਮਿਲਦੇ ਨੇ। ਇਤ ਗੁਰ ਸ਼ਬਦ ਸੁਰਤ ਲਿਵ ਲਾਵਹੀਂ। ਇੱਥੇ ਸੁਰਤੀ ਦੀ ਜੀਭ ਨਾਲ ਸ਼ਬਦ ਦੇ ਮੋਤੀ ਚੁਣੇ ਜਾਂਦੇ ਨੇ। ਅੱਗੇ ਭਾਈ ਸਾਹਿਬ ਕਹਿੰਦੇ ਨੇ ਉਤ ਖੀਰ ਨੀਰ ਨਰਵਾਰੋ ਕਹਿ ਬਖਾਨੀਅਤ, ਇਤ ਗੁਰਮਤ ਦੁਰਮਤ ਸਮਝਾ ਰਹੀ। ਅੰਤ ਵਿਚ ਕਹਿਣ ਲੱਗੇ ਉਤ ਬੱਗ ਹੰਸ ਬੰਸ ਦੁਬਦਾ ਨਾ ਮੇੜ ਸਕੈ, ਉਥੇ ਹੰਸ ਜਿਹੜਾ ਬਗਲੇ ਤੇ ਕਾਵਾਂ ਨੂੰ ਤਬਦੀਲ ਨਹੀਂ ਕਰ ਸਕਦਾ। ਇਤ ਕਾਗ ਪਾਗ ਸਮ ਰੂਪ ਕਹਿ ਮਿਲਾਵੀ, ਪਰ ਇਥੇ ਗੁਰੂ ਕਾ ਸਿੱਖ ਜਿਹੜਾ ਹੈ ਨਾ ਆਪਣੇ ਨੇੜੇ ਆਏ ਹੋਏ ਮੈਲੇ ਤੇ ਕੱਤੀ ਲੋਕਾਂ ਨੂੰ ਵੀ ਗੁਰੂ ਨਾਨਕ ਦਾ ਆਪਣੇ ਵਰਗਾ ਸਿੱਖ ਬਣਾ ਦਿੰਦਾ। ਇਸ ਕਰਕੇ ਪਿਆਰਿਆ ਪਾਣੀ ਦੀ ਤਰ੍ਹਾਂ ਇਹ ਸ਼ੋਧੀ ਇਹ ਅੰਦਰ ਨੂੰ ਨਿਰਮਲ ਕਰਦਾ। ਮੈਂ ਇੱਕ ਦਿਨ ਰਾਤ ਪ੍ਰੋਫੈਸਰ ਪੂਰਨ ਸਿੰਘ ਦੀ ਥੋੜੀ ਜਿਹੀ ਟਿਊਕ ਅਰਜ਼ ਕੀਤੀ ਸੀ। ਪੂਰਨ ਸਿੰਘ ਪਹਿਲਾਂ ਅੰਮ੍ਰਿਤਧਾਰੀ ਸੀ ਤੇ ਅੱਜ ਉਹ ਗੱਲ ਢੁਕਦੀ ਪਈ ਏ ਕਿ ਗੁਰੂ ਕਾ ਸਿੱਖ ਪਾਣੀ ਦੀ ਤਰ੍ਹਾਂ ਸ਼ੋਧੇ ਤੇ ਇਹਦੇ ਨੇੜੇ ਜਿਹੜਾ ਆਵੇ ਉਹਦੇ ਅੰਦਰ ਦੀ ਮੈਲ ਨੂੰ ਵੀ ਧੋ ਦਿੰਦਾ। ਗੁਰੂ ਨਾਨਕ ਸਾਹਿਬ ਤਾਂ ਸ੍ਰੀ ਰਾਗ ਵਿੱਚ ਇਹ ਬਚਨ ਕਰਦੇ ਨੇ ਪਿਆਰਿਆ ਜਿਹੜਾ ਵਾਕੀ ਸਿੱਖ ਸ਼ੁੱਧ ਬਣ ਚੁੱਕਾ ਹੈ ਉਹ ਕੇਸਰ ਦੀ ਤਰ੍ਹਾਂ ਪਵਿੱਤਰ ਹੀ, ਜਿਵੇਂ ਚੰਦਨ ਕੋਲੋਂ ਮਹਿਕ ਆਉਂਦੀ ਏ ਉਹਦੇ ਸਵਾਸਾਂ ਵਿੱਚੋਂ ਵੀ ਮਹਿਕ ਆਉਂਦੀ ਆ। ਯਾਦ ਰੱਖੀ ਤੂੰ ਅਥਾਸ ਤੀਰਥਾਂ ਦਾ ਇਸ਼ਨਾਨ ਕਰਨਾ ਪਰ ਉਸ ਜਪਣ ਵਾਲੇ ਦੇ ਨੇੜੇ ਇੱਕ ਖਿਣ ਬਹਿ ਜਾਏਗਾ ਤੇ ਉਹਦੇ ਸਵਾਸ ਵੀ ਤੇਰੇ ਅੰਦਰ ਨੂੰ ਸੁਗੰਧੀ ਨਾਲ ਭਰਪੂਰ ਕਰ ਦਿੰਦੇ। ਹਜ਼ੂਰ ਦਾ ਬਚਨ ਆਉਂਦਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਸ੍ਰੀ ਰਾਗ ਦਾ ਸ਼ਬਦ ਏ ਕੁੰਗੂ ਕੀ ਕਾਇਆ, ਉਹਦੀ ਕਾਇਆ ਕੇਸਰ ਵਰਗੀ ਪਵਿੱਤਰ ਹੀ। ਰਤਨਾ ਕੀ ਲਲਤਾ, ਲਲਤਾ ਦਾ ਅਰਥ ਹੁੰਦਾ ਜੀਵ, ਉਹਦੀ ਜੀਵ ਜਿਹੜੀ ਏ ਮਾਨੋ ਕੀਮਤੀ ਰਤਨਾ ਨਾਲ ਜੁੜੀ ਹੋਈ ਏ, ਰਤਨਾ ਤੋਂ ਵੱਧ ਉਹਦੀ ਜੇਬਾ ਕੀਮਤੀ ਏ ਕਿਉਂਕਿ ਉਹਦੇ ਵਿੱਚੋਂ ਨਾਮ ਪਿਆ ਨਿਕਲਦਾ। ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ, ਉਹਦੇ ਸਵਾਸਾਂ ਵਿੱਚੋਂ ਚੰਦਨ ਨਾਲੋਂ ਕੀਮਤੀ ਮਹਿਕ ਨਿਕਲਦੀ ਏ। ਸਾਹਿਬ ਕਹਿੰਦੇ ਨੇ ਅਸਰ ਤੀਰਥ ਕਾ ਮੁੱਖ ਟਿੱਕਾ, ਉਹਦੇ ਮੁੱਖ ਤੇ ਜਿਹੜਾ ਟਿੱਕਾ ਲੱਗ ਗਿਆ। ਅਠਾਹਠ ਤੀਰਥਾਂ ਦੇ ਇਸ਼ਨਾਨ ਦਾ ਉਹਨਾਂ ਮਹਾਤਮ ਨਹੀਂ ਜਿੰਨਾ ਗੁਰੂ ਗੁਰੂ ਜਪਣ ਵਾਲੇ ਦੇ ਕੋਲ ਬੈਠਣ ਦਾ ਮਹਾਤਮ। ਅਸਰ ਤੀਰਥ ਕਾ ਮੁੱਖ ਟਿੱਕਾ ਤਿਤ ਘੱਟ ਮਤ ਵਿਗਾਸ, ਤੇ ਮੈਂ ਅਰਜ਼ ਕੀਤੀ ਸੀ ਉਦਨ ਪ੍ਰੋਫੈਸਰ ਪੂਰਨ ਸਿੰਘ ਪਹਿਲਾਂ ਅੰਮ੍ਰਿਤਧਾਰੀ ਸੀ, ਜਪਾਨ ਗਿਆ, ਪਹਿਲਾਂ ਬੋਧੀ ਬਣ ਗਿਆ, ਉਦੋਂ ਬਾਅਦ ਫਿਰ ਸਵਾਮੀ ਰਾਮ ਦੇ ਪ੍ਰਭਾਵ ਹੇਠ ਆ ਇਹਨੇ ਆਪਣੇ ਕੇਸ਼ ਵੀ ਕਤਲ ਕਰਾਏ, ਭਗਵੇਂ ਬਸਤਰ ਪਾ ਲੈਣੇ ਤੇ ਵਿਚਾਰ ਇਹ ਹੀ ਚੱਲਦੀ ਪਈ ਏ ਪਾਣੀ ਤੂੰ ਨਿਰਮਲ ਕਰਨਾ, ਪਰ ਗੁਰੂ ਨਾਨਕ ਦੇ ਸਿੱਖ ਕੋਲ ਵੀ ਕੋਈ ਆਵੇ ਤੇ ਉਹ ਵੀ ਅੰਦਰ ਨੂੰ ਧੋ ਦਿੰਦੇ। ਕਹਿੰਦੇ ਨੇ ਇਹਨੇ ਤਨ ਤੇ ਭਗਵੇਂ ਬਸਤਰ ਪਾਏ ਤੇ ਸੰਨ 1911 ਦੇ ਨੇੜੇ ਨਾ ਸਿੱਖ ਐਜੂਕੇਸ਼ਨਲ ਕਾਨਫਰੰਸ ਸੀ, ਇਹਨੂੰ ਲਾਹੌਰ ਤੋਂ ਬੁਲਾਇਆ ਗਿਆ। ਬਗੜ ਬੜਾ ਤਕੜਾ ਇਹ ਸਿਆਣਾ ਵਿਦਵਾਨ ਸੀ, ਸਾਇੰਸ ਦੀ ਬੜੀ ਖੋਜ ਕੀਤੀ ਤੇ ਇਹਨੂੰ ਬੁਲਾਇਆ ਗਿਆ ਸੀ ਕਿ ਤੂੰ ਖੋਜ ਪੱਤਰ ਇਹ ਪੜ੍ਹਨਾ ਹੈ ਕਿ ਪੰਜਾਬ ਦੀ ਧਰਤੀ ਤੇ ਕਿਹੜੇ ਢੰਗ ਨਾਲ ਖੇਤੀ ਕੀਤੀ ਜਾਏ ਕਿ ਜ਼ਿਮੀਂਦਾਰਾਂ ਨੂੰ ਉਸ ਖੇਤੀ ਦਾ ਲਾਭ ਜ਼ਿਆਦਾ ਹੋਵੇ। ਤਾਂ ਗਿਆ ਪੂਰਨ ਸਿੰਘ ਸੈਮੀਨਾਰ ਦੇ ਸੈਸ਼ਨ ਤੋਂ ਪਹਿਲਾਂ ਨਾ ਤੂੰ ਇੱਕ ਕੰਮ ਕਰਨਾ, ਗੁਰੂ ਕੀ ਸੰਗਤ ਵਿੱਚ ਆਪਾਂ ਅਰਦਾਸ ਕਰਨੀ ਏ, ਅਰਦਾਸ ਤੋਂ ਬਾਅਦ ਸੈਮੀਨਾਰ ਆਰੰਭ ਹੋਣਾ। ਕਹਿੰਦੇ ਨੇ ਇਹਨੇ ਭਗਵੇਂ ਕੱਪੜੇ ਪਾਏ, ਸਿਰ ਤੇ ਰੁਮਾਲ ਰੱਖਿਆ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੁਣਿਆ ਕੀਰਤਨ, ਮੱਥਾ ਟੇਕਿਆ ਤੇ ਭਾਈ ਹੀਰਾ ਸਿੰਘ ਕੀਰਤਨ ਪਿਆ ਕਰੇ, ਪਤਾ ਨਹੀਂ ਉਹ ਗੁਰੂ ਨਾਨਕ ਦਾ ਪਿਆਰ ਅੰਦਰ ਵਾਲਾ ਜਾਗ ਪਿਆ। ਬੈਠਾ ਸੀ, ਕੀਰਤਨ ਸੁਣਿਆ ਤੇ ਜਦੋਂ ਭਾਈ ਸਾਹਿਬ ਦੀ ਸੁਰੀਲੀ ਆਵਾਜ਼ ਵਿੱਚ ਕੀਰਤਨ ਨੇ ਨੂੰ ਕੀਲਿਆ ਨਾ, ਇੱਕੋ ਦਿਨ ਕਹਿੰਦੇ ਨੇ ਦੇ ਸਿਰ ਤੋਂ ਪੈਰਾਂ ਤੱਕ ਰੋਮ ਰੋਮ ਵਿੱਚ ਚਰਨਾੜ ਛਿੜ ਗਈ ਤੇ ਅੱਖਾਂ ਵਿੱਚ ਨੀਰ ਦੀ ਝੜੀ ਲੱਗ ਗਈ ਤੇ ਜਿਹੜਾ ਕਾਗਜ਼ ਤੇ ਲੈਕਚਰ ਲੈ ਕੇ ਲਿਆ ਸੀ ਉਹ ਸਾਰੇ ਦਾ ਸਾਰਾ ਪੇਪਰ ਜਿਹੜਾ ਇਹਦੇ ਨੇਤਰਾਂ ਦੇ ਨੀਰ ਨਾਲ ਭਿੱਜ ਗਿਆ, ਸਾਈ ਜਿਹੜੀ ਉਹ ਮਿਟ ਗਈ। ਕਹਿੰਦੇ ਨੇ ਕਿ ਇਹਨੂੰ ਸਮਾਂ ਦਿੱਤਾ ਗਿਆ ਕਿ ਪੂਰਨ ਸਿੰਘ ਤੂੰ ਕੁਝ ਬੋਲ, ਤੇ ਕਹਿੰਦੇ ਨੇ ਜਦੋਂ ਸਟੇਜ ਤੇ ਚੜਿਆ ਨਾ ਬੋਲਣਾ ਸੀ ਇਹਨੇ ਖੇਤਾਂ ਬਾਰੇ ਬੀਜ ਬਾਰੇ, ਇੰਨਾ ਕੁ ਪ੍ਰੇਮ ਵਿੱਚ ਭਿੱਜ ਗਿਆ ਤੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਬਾਰੇ ਬੋਲਣ ਲੱਗਾ, ਪੂਰਾ ਇੱਕ ਘੰਟਾ ਬੋਲਦਾ ਰਿਹਾ ਤੇ ਨਾਲੇ ਰੋਈ ਜਾਏ ਨਾਲੇ ਬੋਲੀ ਜਾਏ ਤੇ ਇੱਕ ਗੱਲ ਕਹਿ ਦੇ ਸਿੱਖੋ, ਪਤਾ ਨੀ ਕਿੰਨੇ ਕੁ ਜਨਮ ਲੱਗ ਜਾਣ, ਮੈਨੂੰ ਗੁਰੂ ਸ਼ਾਇਦ ਨਾ ਬਖਸ਼ੇ, ਮੈਂ ਬੜੀ ਵੱਡੀ ਬੱਜਰ ਕੁਰੈਤ ਕੀਤੀ ਏ, ਇਹਨੇ ਤਾਂ ਮੈਨੂੰ ਆਪਣੀ ਗੋਦੀ ਵਿੱਚ ਲਿਆ ਸੀ ਪਰ ਮੈਂ ਇਹਦੀ ਗੋਦੀ ਨੂੰ ਛੱਡ ਕੇ ਦੂਰ ਨਿਕਲ ਗਿਆ, ਤੁਸੀਂ ਅਰਦਾਸ ਕਰੋ ਮੈਂ ਬਖਸ਼ਿਆ ਜਾਵਾਂ। ਕਹਿੰਦੇ ਨੇ ਜਦੋਂ ਇਹ ਲੈਕਚਰ ਕਰਕੇ ਬੈਠਾ ਹੁਣ ਪਾਣੀ ਦੀ ਤਰ੍ਹਾਂ ਸਿੱਖ ਇੱਕ ਕੰਮ ਪਿਆ ਕਰਦਾ, ਗੁਰਮੁਖ ਪਿਆਰੇ ਭਾਈ ਵੀਰ ਸਿੰਘ ਕੋਲ ਬੈਠੇ ਨੇ, ਇਹ ਥੱਲੇ ਬੈਠਾ ਤੇ ਭਾਈ ਵੀਰ ਸਿੰਘ ਨੇ ਉੱਠ ਕੇ ਨਾ ਪ੍ਰਬੰਧਕ ਇੱਕ ਨੇ ਇਹਦਾ ਹੱਥ ਭਾਈ ਸਾਹਿਬ ਦੇ ਹੱਥ ਵਿਚ ਪਕੜਾਇਆ। ਕਹਿੰਦੇ ਨੇ ਜਦੋਂ ਭਾਈ ਸਾਹਿਬ ਨੇ ਇਹਦੇ ਹੱਥ ਨੂੰ ਘੁੱਟਿਆ ਤੇ ਆਪਣੀ ਛਾਤੀ ਨਾਲ ਲਾਇਆ ਤੇ ਇਸ ਤਰ੍ਹਾਂ ਇਹਦੀਆਂ ਭੂਮਾਂ ਨਿਕਲ ਗਈਆਂ ਜਿਵੇਂ ਮਾਨੋ ਕਈ ਸਾਲਾਂ ਦਾ ਮਾਂ ਤੋਂ ਵਿਛੜਿਆ ਹੋਇਆ ਪੁੱਤਰ ਮਿਲੇ ਤੇ ਛਾਤੀ ਨਾਲ ਲੱਗੇ ਉਹਦੀਆਂ ਭੂਮਾਂ ਨਿਕਲ ਜਾਂਦੀਆਂ। ਭਾਈ ਸਾਹਿਬ ਨੇ ਨਾ ਆਪਣੇ ਦੋਨਾਂ ਹੱਥਾਂ ਨਾਲ ਇਹਦੇ ਚਿਹਰੇ ਤੋਂ ਆਸੂਆਂ ਨੂੰ ਪੂੰਝਿਆ ਤੇ ਇਹਦੇ ਕੇਸਾਂ ਦੇ ਉੱਪਰ ਆਪਣੇ ਦੋਨੋਂ ਹੱਥ ਰੱਖ ਕੇ ਕਿਹਾ, ਪੁੱਤਰ ਗੁਰੂ ਨਾਨਕ ਦਾ ਘਰ ਬੜਾ ਵੱਡਾ ਈ, ਘਬਰਾ ਨਾ, ਜੇ ਅੱਜ ਵੀ ਪਰਤ ਕੇ ਆ ਗਿਆ ਤੇ ਦੇਖ ਗੁਰੂ ਨਾਨਕ ਦੀ ਸਿੱਖੀ ਆ, ਕੇਸ ਇੰਨੇ ਕੋਮਲ ਨੇ ਮੇਰੇ ਬੱਚਿਆ, ਅੱਜ ਤੋਂ ਬਾਅਦ ਕੇਸਾਂ ਉੱਪਰ ਕਦੀ ਕੈਂਚੀ ਚੱਲਣ ਨਾ ਦਈ। ਭਾਈ ਵੀਰ ਸਿੰਘ ਹੋਰਾਂ ਨੇ ਇੰਨੇ ਬਚਨ ਕਹਿ, ਹੁਣ ਪਾਣੀ ਜੇ ਤੂੰ ਮਹਿਲ ਧੋਨੇ ਤੇ ਗੁਰੂ ਨਾਨਕ ਦੇ ਸਿੱਖ ਵਿਚ ਇੱਕ ਲੱਛਣੀ ਉਹ ਵੀ ਅੰਦਰ ਦੀ ਮਹਿਲ ਧੋ ਦਿੰਦਾ। ਪੂਰਨ ਸਿੰਘ ਨੇ ਚਿਹਰਾ ਸਾਫ ਕੀਤਾ ਤੇ ਕਿਤਨੇ ਦਿਨ ਭਾਈ ਵੀਰ ਸਿੰਘ ਦੇ ਘਰ ਰਿਹਾ। ਭਾਈ ਸਾਹਿਬ ਨੇ ਆਪਣੇ ਕੋਲੋਂ ਦਸਤਾਰ ਦਿੱਤੀ ਸਜਾਨ ਨੂੰ, ਕਹਿੰਦਾ ਮੈਨੂੰ ਅੰਮ੍ਰਿਤ ਦੀ ਦਾਤ ਦਿਓਗੇ? ਤੇ ਭਾਈ ਸਾਹਿਬ ਨੇ ਇੱਕ ਗੱਲ ਕਹੀ, ਸੱਜਣਾ ਅਜੇ ਤੂੰ ਬਾਣੀ ਪੜ, ਨਾਮ ਜਪ, ਜਦੋਂ ਸਮਾਂ ਆਵੇਗਾ ਤੈਨੂੰ ਅੰਮ੍ਰਿਤ ਦੀ ਦਾਤ ਜ਼ਰੂਰ ਦਿੱਤੀ ਜਾਏਗੀ। ਪੂਰਨ ਸਿੰਘ ਵਾਪਸ ਚਲਾ ਗਿਆ, ਪਰਤ ਪਰਤ ਕੇ ਚਿੱਠੀਆਂ ਲਿਖਦਾ ਰਿਹਾ ਭਾਈ ਵੀਰ ਸਿੰਘ ਨੂੰ, ਤੁਸੀਂ ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ, ਮੈਂ ਹੁਣ ਜ਼ਿਆਦਾ ਸਮਾਂ ਨਹੀਂ ਰਹਿ ਸਕਦਾ ਅੰਮ੍ਰਿਤ ਤੋਂ ਬਿਨਾਂ। ਤੇ ਜਿਹੜੀ ਅਖੀਰ ਦੀ ਇਹਨੇ ਚਿੱਠੀ ਲਿਖੀ ਨਾ, ਉਹ ਲਿਖਤ ਪੜਨ ਦਾ ਮੌਕਾ ਮਿਲਿਆ, ਇਹਨੇ ਤਰਲੇ ਲੈ ਕੇ ਇੱਕ ਗੱਲ ਕਹੀ, ਕਹਿਣ ਲੱਗਾ ਹੇ ਬਾਬੁਲ, ਭਾਈ ਵੀਰ ਸਿੰਘ ਨੂੰ ਬਾਬੁਲ ਕਹਿ ਕੇ ਸੰਬੋਧਨ ਕੀਤਾ। ਕਹਿਣ ਲੱਗਾ, ਬੇਟੀ ਸੋਈ ਸੋਈ ਝੱਟ ਜਾਗਦੀ, ਕਵਿਤਾ ਦੀਆਂ ਪੰਕਤੀਆਂ ਸਨ, ਬੇਟੀ ਸੋਈ ਸੋਈ ਝੱਟ ਜਾਗਦੀ, ਇਹਦਾ ਅਰਥ ਹੈ ਬਾਪੂ ਰਾਤ ਨੂੰ ਨੀਂਦ ਨਹੀਂ ਉਹ ਪੈਂਦੀ ਬਿਸਤਰੇ ਵਿੱਚ, ਮੈਨੂੰ ਅੰਦਰ ਨਹੀਂ ਉਹ ਟਿਕਣ ਦਿੰਦਾ, ਬੇਟੀ ਸੋਈ ਸੋਈ ਝੱਟ ਜਾਗਦੀ, ਆਪਣੇ ਬਾਬਲ ਪਾਸੋਂ ਕੁਛ ਮੰਗਦੀ, ਮੇਰਾ ਡਾਢਾ ਜਿਉੜਾ ਉਤਾਵਲਾ, ਮੇਰਾ ਕਾਜ ਰਚਾਈ ਬਾਬਲਾ। ਹੇ ਬਾਪੂ ਜੇ ਇੰਨੀ ਕਿਰਪਾ ਕੀਤੀ ਆ, ਫਿਰ ਹੁਣ ਜੋੜ ਕਲਗੀ ਵਾਲੇ ਦੇ ਚਰਨਾਂ ਨਾਲ ਕਹਿੰਦੇ ਨੇ ਭਾਈ ਸਾਹਿਬ ਹੋਰਾਂ ਦੀ ਕੋਠੀ ਵਿੱਚ ਹੀ ਅੰਮ੍ਰਿਤ ਸੰਚਾਰ ਕੀਤਾ ਗਿਆ। ਭਾਈ ਸਾਹਿਬ ਹੋਰੀ ਆਪ ਪੰਜਾਂ ਵਿੱਚ ਸ਼ਾਮਿਲ ਹੋਏ ਤੇ ਜਦੋਂ ਅੰਮ੍ਰਿਤ ਦੀ ਦਾਤ ਮਿਲੀ ਤੇ ਉਸ ਅੰਮ੍ਰਿਤ ਦੀ ਦਾਤ ਨੇ ਇੰਨੀ ਕੁ ਕਿਰਪਾ ਕਰ ਦਿੱਤੀ, ਪੂਰਨ ਸਿੰਘ ਬਾਹਰ ਨਿਕਲਿਆ, ਇਹਦੇ ਅੰਦਰ ਇੱਕ ਕਣੀ ਮਗਦੀ ਪਈ ਸੀ ਹੀਰੇ ਦੀ, ਤੇ ਇਹਨੇ ਆਪਣੀਆਂ ਲਿਖਤਾਂ ਵਿੱਚ ਇੱਕ ਗੱਲ ਕਹੀ, ਕਹਿੰਦਾ ਜਿਹੜੀ ਮੇਰੇ ਅੰਦਰ ਹੀਰੇ ਦੀ ਚਮਕੇ ਉਹ ਮੇਰੀ ਨਹੀਂ, ਉਸ ਗੁਰਮੁਖ ਦੀ ਏ ਜਿਹਨੇ ਇੱਕ ਵਾਰੀ ਘੁੱਟ ਕੇ ਛਾਤੀ ਨਾਲ ਲਾ ਕੇ ਮੇਰੇ ਅੰਦਰ ਨੂੰ ਧੋ ਦਿੱਤਾ, ਮੇਰੀ ਕਲਮ ਵਿੱਚੋਂ ਨਿਕਲੇ ਹੋਏ ਹਰਫ ਮੇਰੇ ਨਹੀਂ, ਉਸ ਗੁਰਮੁਖ ਦੇ ਨੇ ਜਿਹਨੇ ਮੇਰੇ ਸਿਰ ਉੱਤੇ ਦੋਨੋਂ ਹੱਥ ਰੱਖ ਕੇ ਮੇਰੇ ਅੰਦਰ ਨੂੰ ਧੋ ਦਿੱਤਾ। ਕਹਿਣ ਲੱਗਾ ਸੱਜਣੋ, ਮੇਰੇ ਸਰੀਰ ਵੀ ਜਿਹੜੇ ਸਵਾਸ ਚੱਲਦੇ ਨੇ ਮੇਰੇ ਨਹੀਂ, ਮੈਂ ਤਾਂ ਕਿੰਨੀ ਦੇਰ ਦਾ ਮਰ ਚੁੱਕਾ ਸਾਂ, ਗੁਰੂ ਨਾਨਕ ਦੇ ਚਰਨਾਂ ਵਿੱਚੋਂ ਵਿਛੜ ਕੇ ਮੇਰੇ ਅੰਦਰ ਚੱਲਣ ਵਾਲੇ ਸਵਾਸ ਹੁਣ ਮੇਰੇ ਨਹੀਂ, ਗੁਰਮੁਖ ਪਿਆਰੇ ਭਾਈ ਵੀਰ ਸਿੰਘ ਦੇ ਨੇ ਜਿਨ੍ਹੇ ਮੇਰੇ ਅੰਦਰ ਨੂੰ ਧੋਤਾ, ਮੇਰੀਆਂ ਅੱਖਾਂ ਦੀ ਚਮਕ ਮੇਰੀ ਨਹੀਂ, ਉਸ ਗੁਰਮੁਖ ਦੀ ਏ। ਇੱਕ ਸਾਲ ਬਾਅਦ ਫਿਰ ਸਿੱਖ ਐਜੂਕੇਸ਼ਨਲ ਕਾਨਫਰੰਸ ਅੰਬਾਲੇ ਹੋਈ ਤੇ ਪ੍ਰੋਫੈਸਰ ਪੂਰਨ ਸਿੰਘ ਬੋਲਣ ਆਇਆ। ਪਹਿਲੇ ਸਾਲ ਆਇਆ ਸੀ, ਭਗਵੇਂ ਕੱਪੜੇ ਸਨ ਤੇ ਸਿਰ ਤੇ ਰੁਮਾਲ ਸੀ, ਨਾ ਸਿਰ ਦੇ ਕੇਸ ਸਨ ਨਾ ਦਾੜੇ ਦੇ ਕੇਸ ਸਨ, ਤੇ ਅੱਜ ਆਇਆ, ਇਹਦੇ ਸੀਸ ਤੇ ਚਿੱਟੀ ਦਸਤਾਰ ਏ, ਗਾਤਰੇ ਕਿਰਪਾਨ ਏ, ਦਾੜਾ ਪ੍ਰਕਾਸ਼ ਕੀਤਾ ਏ, ਅੱਖਾਂ ਵਿੱਚ ਚਮਕ ਏ, ਤੇ ਬੋਲਣ ਆਇਆ ਜਾਪ ਸਾਹਿਬ ਦੇ ਉੱਤੇ, ਬੋਲਣ ਆਇਆ ਗੁਰੂ ਗੋਬਿੰਦ ਸਿੰਘ ਦੀ ਬਾਣੀ ਉੱਤੇ। ਤੇ ਜਦੋਂ ਸਟੇਜ ਤੇ ਚੜ ਕੇ ਇਹਨੇ ਫਤਿਹ ਬੁਲਾਈ, ਭਾਈ ਸਾਹਿਬ ਕੋਲ ਬੈਠੇ ਨੇ, ਪ੍ਰੇਮ ਨਾਲ ਭਿੱਜ ਕੇ ਬੋਲਣ ਲੱਗਾ ਤੇ ਕਿਸੇ ਥੱਲੇ ਬੈਠਿਓ ਆਵਾਜ਼ ਦੇ ਦਿੱਤੀ, ਉਹ ਸਵਾਮੀ ਪੂਰਨ ਤੇਰੇ ਅੰਦਰ ਤਬਦੀਲੀ ਕਿਵੇਂ ਆ ਗਈ? ਪਿਛਲੇ ਸਾਲ ਭਗਵੇਂ ਕੱਪੜੇ, ਸ਼ੀਸ ਤੇ ਰੁਮਾਲ, ਅੱਜ ਤੇਰਾ ਦਾੜਾ ਪ੍ਰਕਾਸ਼, ਤੇਰੇ ਸ਼ੀਸ ਤੇ ਦਸਤਾਰ, ਤੇਰੇ ਗਾਤਰੇ ਕਿਰਪਾਨ, ਉਹ ਸੱਜਣਾ ਇਹ ਕਿਵੇਂ ਤਬਦੀਲੀ ਆ ਗਈ? ਤੇ ਪੂਰਨ ਸਿੰਘ ਨੇ ਨਾ ਉੱਥੇ ਸੁਲਤਾਨ ਬਾਹੂ ਦੀ ਰੁਬਾਈ ਉੱਤੇ ਇੱਕ ਆਪਣੇ ਵੱਲੋਂ ਰੁਬਾਈ ਕਹਿ ਦਿੱਤੀ ਤੇ ਉਸ ਰੁਬਾਈ ਵਿੱਚ ਉਹਨੇ ਆਪਣੇ ਅੰਦਰ ਦਾ ਭੇਦ ਖੋਲ ਦਿੱਤਾ। ਮੈਂ ਅਰਜ਼ ਕਰ ਰਿਹਾ, ਪਾਣੀ ਤੂੰ ਨਿਰਮਲ ਏ, ਤੂੰ ਸ਼ੀਤਲ ਏ, ਤੂੰ ਸ਼ੁੱਧ ਏ, ਤੇ ਗੁਰੂ ਨਾਨਕ ਦਾ ਸਿੱਖ ਇੰਨਾ ਕੁ ਸ਼ੁੱਧ ਈ, ਉਹਦੇ ਨੇੜੇ ਆਉਣ ਵਾਲਾ ਵੀ ਪਵਿੱਤਰ ਹੋ ਜਾਂਦਾ। ਜਦੋਂ ਥੱਲਿਓ ਪੁੱਛਿਆ ਪੂਰਨ ਸਿੰਘ ਤੇਰੇ ਅੰਦਰ ਤਬਦੀਲੀ ਕਿਉਂ, ਤੇ ਉਹਨੇ ਰੁਬਾਈ ਕਹੀ, ਕਹਿਣ ਲੱਗਾ ਵਾਹਿਗੁਰੂ ਚੰਬੇ ਦੀ ਬੂਟੀ ਮਨ ਮੇਰੇ ਵਿੱਚ ਗੁਰਮੁਖ ਲਾਈ ਹੂ। ਭਾਈ ਵੀਰ ਸਿੰਘ ਕੋਲ ਬੈਠੇ ਸਨ, ਕਹਿਣ ਲੱਗਾ ਵਾਹਿਗੁਰੂ ਚੰਬੇ ਦੀ ਬੂਟੀ ਮਨ ਮੇਰੇ ਵਿੱਚ ਗੁਰਮੁਖ ਲਾਈ ਹੂ। ਕਹਿਣ ਲੱਗਾ ਆਬੇ ਹਯਾਤ ਦਾ ਪਾਣੀ ਮਿਲਿਆ। ਦੇਖੋ ਹੁਣ ਉਹ ਬੂਟੀ ਕਿਵੇਂ ਫੈਲੀਏ, ਨਾਮ ਦੀ ਬੂਟੀ ਗੁਰਮੁਖ ਨੇ ਲਾਈ ਪ੍ਰੇਰ ਕੇ, ਤੇ ਪਾਣੀ ਕਾਹਦਾ ਮਿਲਿਆ, ਅੰਮ੍ਰਿਤ ਦਾ। ਆਬੇ ਹਯਾਤ ਦਾ ਪਾਣੀ ਮਿਲਿਆ, ਨਹਿਰ ਅਰਸ਼ ਤੋਂ ਆਈ ਹੂ, ਅੰਦਰ ਬੂਟੀ ਮੁਸ਼ਕ ਮਚਾਇਆ, ਜਦ ਫੁੱਲਣ ਤੇ ਆਈ ਹੂ, ਤੇ ਭਾਈ ਸਾਹਿਬ ਦੇ ਚਰਨ ਪਕੜ ਕੇ ਕਹਿੰਦਾ, ਦੁਨੀਆਂ ਦੇ ਲੋਕ ਜੁਗ ਜੁਗ ਜੀਵੇ ਇਹ ਗੁਰਮੁਖ ਬਾਬਲ ਜਿਨੇ ਬੂਟੀ ਲਾਈ ਹੂ, ਇਹ ਬਾਬਲ ਜਿਉਂਦਾ ਰਹੇ ਜਿਨੇ ਮੇਰੇ ਅੰਦਰ ਨੂੰ ਧੋ ਦਿੱਤਾ। ਫਿਰ ਚਰਨ ਪਕੜੇ, ਚਰਨ ਭਾਈ ਸਾਹਿਬ ਦੇ ਧੋ ਦਿੱਤੇ ਨੀਰ ਦੇ ਨਾਲ, ਤੇ ਭਾਈ ਗੁਰਦਾਸ ਕਹਿੰਦਾ ਹੈ ਕਿ ਜੇ ਤੂੰ ਸਿੱਖੀ ਦਾ ਕੁਝ ਸਿੱਖਣਾ ਤੇ ਯਾਦ ਰੱਖੀ ਸਿੱਖ ਪਵਿੱਤਰ ਹੀ, ਉਹ ਸ਼ੋਧੀ, ਤੇ ਉਹਦੇ ਨੇੜੇ ਜਿਹੜਾ ਆ ਕੇ ਢੁਕਦਾ ਸਿੱਖ ਉਹਦੇ ਅੰਦਰ ਨੂੰ ਵੀ ਧੋ ਕੇ ਰੱਖ ਦਿੰਦਾ। ਭਾਈ ਸਾਹਿਬ ਕਹਿ ਰਹੇ ਨੇ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਣ ਨੂੰ, ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ, ਪਾਣੀ ਤੂੰ ਨਿਰਮਲ ਏ, ਸਿੱਖ ਵੀ ਨਿਰਮਲ ਏ, ਜੇ ਤੂੰ ਸ਼ੀਤਲ ਏ ਸਿੱਖ ਵੀ ਸ਼ੀਤਲ ਏ, ਤੂੰ ਲੋਕਾਂ ਦੀ ਚਮੜੀ ਤੇ ਅੰਦਰ ਦੀ ਪਿਆਸ ਬੁਝਾਨਾ ਤੇ ਸਿੱਖ ਵੀ ਲੋਕਾਂ ਦੇ ਅੰਦਰ ਨੂੰ ਬਚਨ ਸੁਣਾ ਸੁਣਾ ਠੰਡ ਦਿੰਦਾ ਈ, ਜੇ ਤੂੰ ਸ਼ੁੱਧ ਏ ਦੂਜਿਆਂ ਦੀ ਮੈਲ ਧੋਨਾ ਤੇ ਗੁਰੂ ਨਾਨਕ ਦਾ ਸਿੱਖ ਉਹ ਵੀ ਜੇ ਗੁਰੂ ਕਿਰਪਾ ਕਰੇ ਤਾਂ ਉਹਨਾਂ ਦੇ ਅੰਦਰ ਦੀ ਮੈਲ ਨੂੰ ਧੋ ਦਿੰਦਾ। ਹਜ਼ੂਰ ਦੀ ਬਾਣੀ ਵਿਚ ਇੱਕ ਪੰਕਤੀ ਆਉਂਦੀ ਏ, ਬਾਬਾ ਨਾਨਕ ਜੀ ਦੇ ਬਚਨ ਨੇ, ਕਮਾਈ ਵਾਲਾ ਸਿੱਖ ਹੋਵੇ ਨਾ, ਮੈਂ ਅਰਜ਼ ਕਰ ਰਿਹਾ ਕੇਵਲ ਸਿੱਖ ਤੇ, ਕਮਾਈ ਵਾਲਾ ਹੋਵੇ, ਤੁਸੀਂ ਕੁਛ ਨਾ ਕਹੋ, ਨਿੰਦਿਆ ਤਾਂ ਬੜੀ ਦੂਰ ਦੀ ਗੱਲ, ਨਿੰਦਿਆ ਨਾ ਕਰੋ। ਸਾਹਿਬ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਜਦੋਂ ਜਪਣ ਵਾਲਾ ਤੇਰੇ ਕੋਲ ਆ ਜਾਂਦਾ ਨਾ, ਤੂੰ ਮੰਨ ਲੈ ਪਾਪ ਕੀਤੇ ਨੇ, ਸਾਰੀ ਜ਼ਿੰਦਗੀ ਕੋਈ ਚੰਗਾ ਕੰਮ ਨਹੀਂ ਕੀਤਾ, ਤੇਰੇ ਇੱਕ ਇੱਕ ਕੰਮ ਦਾ ਲੇਖਾ ਹੋਣਾ, ਜਦੋਂ ਤੇਰੇ ਕੋਲ ਕਮਾਈ ਵਾਲਾ ਆ ਜਾਏ ਤੂੰ ਕੇਵਲ ਇੱਕ ਵਾਰੀ ਉਹਨੂੰ ਗੁਰੂ ਕਾ ਸਿੱਖ ਜੀ ਕਹਿ ਕੇ ਬੁਲਾ ਲਈ, ਤੇਰੇ ਜੀ ਕਹਿਣ ਦੇ ਨਾਲ ਰੱਬ ਨੇ ਤੇਰੇ ਲੇਖੇ ਦੇ ਕਾਗਜ਼ ਪਾੜ ਦੇਣੇ। ਸਿੱਖ ਕਿੰਨਾ ਕੁ ਰੱਬ ਦੇ ਨੇੜੇ ਵੇ। ਹਜ਼ੂਰ ਦੀ ਬਾਣੀ ਵਿੱਚ ਬਚਨ ਹੁੰਦਾ, ਤੁਧ ਧਿਆਨ ਤਿੰਨ ਧਨ ਪੱਲੇ, ਜਿਹੜੇ ਤੈਨੂੰ ਧਿਆਉਂਦੇ ਨੇ ਉਹਨਾਂ ਕੋਲ ਨਾਮ ਦਾ ਧਨ ਏ, ਨਾਨਕ ਕਾ ਧਨ ਸੋਈ, ਕਹਿੰਦੇ ਨੇ ਮੇਰਾ ਵੀ ਉਹ ਧਨ ਏ ਜਿਹੜਾ ਸਿੱਖਾਂ ਦਾ ਨਾਮ ਧਨ ਏ। ਤੁਧ ਧਿਆਨ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਓ ਕਹਿ ਉਹਨਾਂ ਕੋ, ਜੇ ਜਪਣ ਵਾਲੇ ਨੂੰ ਕੇਵਲ ਤੂੰ ਜੀ ਕਹਿ ਦੇ ਤਾਂ ਜਮ ਕੀ ਤਲਬ ਨਾ ਹੋਈ, ਤੈਨੂੰ ਕਦੀ ਜਮਦੂਤ ਤਲਬੇਗਾ ਨਾ। ਗੁਰੂ ਕਾ ਸਿੱਖ ਕਿੰਨਾ ਕੁ ਸ਼ੋਧੇ, ਇਹਦਾ ਮਤਲਬ ਉਹ ਜਮਾਂ ਦੀਆਂ ਫਾਈਆਂ ਤੋੜਨ ਦੀ ਸਮਰੱਥਾ ਰੱਖਦਾ ਹੈ। ਸਿੱਖ ਇੰਨਾ ਕੁ ਸ਼ੋਧੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸੰਤਨ ਮੌਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ, ਕਿਉਂ ਤੁਹਾਡੇ ਅੰਦਰ ਦਾ ਧੋਖਾ ਕਿਉਂ ਲੈ ਗਿਆ। ਕਹਿਣ ਲੱਗੇ, ਇਸ ਕਰਕੇ ਧਰਮ ਰਾਏ ਦਰ ਕਾਗਜ਼ ਫਾੜ ਦਿੱਤੇ ਨੇ, ਸੰਤਨ ਮੌਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਾਂ ਕਰੇ ਗੋ ਜੋ ਫਾਟਿਓ ਸਗਲੋ ਲੇਖਾਂ। ਇਹਦਾ ਮਤਲਬ ਇੰਨਾ ਸਿੱਖ ਸ਼ੁੱਧ ਏ ਕਿ ਉਹਦਾ ਅੰਦਰ ਨਿਰਮਲ ਏ, ਉਹ ਦੂਜੇ ਨੂੰ ਵੀ ਪਵਿੱਤਰ ਕਰ ਦਿੰਦਾ। ਇੱਕ ਇੱਕ ਪੁਆਇੰਟ ਤੇ ਆਪਾਂ ਅੱਗੇ ਤੁਰੀ ਜਾਈਏ, ਮੈਂ ਸੰਖੇਪ ਵਿੱਚ ਅਰਜ਼ ਕਰ ਰਿਹਾ, ਨਿਰਮਲ ਏ ਸ਼ੀਤਲ ਏ ਸ਼ੁੱਧ ਏ ਤੇ ਦੂਜੇ ਨੂੰ ਵੀ ਅੰਦਰ ਦੀ ਸ਼ੁੱਧਤਾ ਬਖਸ਼ਦਾ। ਜੇ ਭਾਈ ਵੀਰ ਸਿੰਘ ਵਰਗਾ ਗੁਰਮੁਖ ਪ੍ਰੋਫੈਸਰ ਪੂਰਨ ਸਿੰਘ ਦੇ ਅੰਦਰ ਨੂੰ ਤਬਦੀਲ ਕਰ ਸਕਦਾ, ਕੇਵਲ ਇਸ ਕਰਕੇ ਉਹ ਪਾਣੀ ਦੀ ਤਰ੍ਹਾਂ ਆਪ ਸ਼ੁੱਧ ਸੀ, ਉਹਨੇ ਦੂਜੇ ਨੂੰ ਵੀ ਅੰਦਰ ਦੀ ਸ਼ੁੱਧਤਾ ਬਖਸ਼ੀਏ। ਅੱਗੇ ਭਾਈ ਸਾਹਿਬ ਕਹਿੰਦੇ ਨੇ, ਬਹੁ ਰੰਗੀ ਇੱਕ ਰੰਗ ਹੈ, ਪਾਣੀ ਨੂੰ ਜਿਤਰੇ ਰੰਗਾਂ ਵਿੱਚ ਵੀ ਮਿਲਾ ਦਿਓ ਪਰ ਉਹ ਆਪਣੇ ਅੰਦਰ ਦਾ ਰੰਗ ਨਹੀਂ ਜਿਛੜਦਾ। ਰੰਗ ਮਿਲਾ ਦਿਓ, ਕੁਝ ਸਮੇਂ ਤੋਂ ਬਾਅਦ ਦੇਖੋਗੇ ਉਹ ਰੰਗ ਤਾਂ ਥੱਲੇ ਬਹਿ ਜਾਏਗਾ ਪਰ ਪਾਣੀ ਆਪਣੇ ਰੰਗ ਵਿੱਚ ਫਿਰ ਉੱਤੇ ਆ ਜਾਏਗਾ। ਗੁਰੂ ਕਾ ਸਿੱਖ ਰਹਿੰਦਾ ਅਨੇਕਾਂ ਦੇ ਵਿੱਚ, ਪਰ ਅਨੇਕਾਂ ਵਿੱਚ ਰਹਿ ਕੇ ਵੀ ਆਪਣੇ ਅੰਦਰ ਦੇ ਰੰਗ ਨੂੰ ਨਹੀਂ ਜੇ ਛੱਡਦਾ। ਭਾਵੇਂ ਲੱਖਾਂ ਲੋਕ ਉਹਦੇ ਕੋਲ ਆਉਣ, ਉਹ ਬਹੁ ਰੰਗੀ ਹੋ ਕੇ ਵੀ ਆਪਣੇ ਅੰਦਰੋਂ ਗੁਰੂ ਦੇ ਚਰਨਾਂ ਨਾਲ ਜੁੜਿਆ ਰਹਿੰਦਾ। ਅੱਗੇ ਭਾਈ ਸਾਹਿਬ ਕਹਿੰਦੇ ਨੇ, ਬਹੁ ਰੰਗੀ ਇੱਕ ਰੰਗ ਹੈ, ਸਭਨਾ ਅੰਦਰ ਇੱਕੋ ਜਾਣੀ, ਤੇ ਜਿਵੇਂ ਪਾਣੀ ਭਾਵੇਂ ਅੱਕ ਦਾ ਕੌੜਾ ਪੇਡਾ ਹੋਵੇ, ਪਾਣੀ ਉਹਦੇ ਵਿੱਚ ਵੀ ਟਿਕਿਆ ਹੋਇਆ। ਜੇ ਕਿਤੇ ਦਾਖਾਂ ਤੇ ਅੰਗੂਰ ਮਿੱਠੇ ਨੇ, ਪਾਣੀ ਉਹਨਾਂ ਵਿੱਚ ਵੀ ਟਿਕਿਆ ਹੋਇਆ। ਜੇ ਤੁੰਮੇ ਦਾ ਜ਼ਹਿਰੀਲਾ ਰੁੱਖ ਏ, ਪਾਣੀ ਉਹਦੇ ਵਿੱਚ ਵੀ ਟਿਕਿਆ ਹੋਇਆ। ਜੇ ਕਿਤੇ ਅੰਬ ਦਾ ਸਵਾਦਿਸ਼ਟ ਫਲ ਏ, ਪਾਣੀ ਉਹਦੇ ਵਿੱਚ ਵੀ ਏ। ਜਿਵੇਂ ਇੱਕ ਪਾਣੀ ਸਾਰੀ ਬਨਸਪਤੀ ਵਿੱਚ ਏ, ਤੇ ਗੁਰੂ ਕਾ ਸਿੱਖ ਇਸੇ ਤਰ੍ਹਾਂ ਇੱਕ ਵਾਹਿਗੁਰੂ ਨੂੰ ਸਾਰਿਆਂ ਅੰਦਰ ਤੱਕਦਾ ਪਿਆ। ਉਹ ਕਹਿੰਦਾ ਹਰ ਇੱਕ ਅੰਦਰ ਮੇਰਾ ਮਾਲਕ ਏ, ਤੇ ਗੁਰੂ ਕੇ ਸਿੱਖ ਦਾ ਸਿੱਖੀ ਦਾ ਅਗਲਾ ਲੱਛਣ ਇਹ ਵੇ, ਹਰ ਇੱਕ ਦੇ ਅੰਦਰ ਉਹ ਮਾਲਕ ਦੀ ਜੋਤ ਤੱਕਦਾ। ਤੇ ਫਿਰ ਜੇ ਉਹਨੂੰ ਪੁੱਛੀਏ ਕਿ ਤੈਨੂੰ ਮਾਲਕ ਦੀ ਜੋਤ ਕਿਵੇਂ ਦਿਸੀ, ਤੇ ਭਾਈ ਨੰਦ ਲਾਲ ਦੀ ਤਰ੍ਹਾਂ ਪੁਕਾਰ ਕੇ ਕਹਿੰਦਾ, ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ ਯਾਰ ਹਸਤ,
1: जे तू तकना चाहना है कि बहु रंगी एक रंग है सब विच ओ एक के सबना अंदर इको जानी पहला अपने दिल नू निर्मल शीतल ते शुद्ध बना जे तेरा दिल निर्मल शीतल ते शुद्ध नहीं तैनू अपने अंदर कुछ नहीं दिसना ते जिनू अपने विच नहीं दिसदा उन्हें दूजे विच की देख लैण ये गुण है पहला निर्मल बन शीतल बन शुद्ध बन ते जे तू शुद्ध हो गया फिर कहेगा दिल अगर दाना बवद जे तेरा दिल सियाणा है ना भाई नंद लाल कुरां दी छेवी गजल दी पहला ये शेर है कह लगे दिल अगर दाना बवद अंदर कनारस यार हस्त यार तेरी बुकल विच ही है चश्म घर बीना बवद जे तेरे कोल वेखण वाली आखे हर तरफ दीदार हस्त जिधर भी तू तकेगा तेरा प्यारा प्रीतम ही नजर आवे सतगुरु ने बाणी विच कहा जेड़ा अंदरों शीतल हो गया फिर वो कहिंदा फरीदा खालक खलक मैं खलक वशा रब माए मंदा किसनू आखिया जा तिश बिन कोई ना है वो कहिंदा हब समाणी जोत सबना अंदर इको जानी हब समाणी जोत जो जल कटाऊ चंद्रमा कहिंदे ने जिवें करोड़ा घड़े पानी नाल भर दियो ते हुण निर्मल ते उस उत्ते आसमान ते होवे चंद्रमा जे पुछिए सिखा वाहगुरु एके तू सारिया अंदर एक नू किवें तकना पै ते सिख कहिंदा मेरा गुरु कहिंदा चंद्रमा एके भावे करोड़ा घड़े पानी दे भर दे पर जदो तू रात नू उन्हां घड़िया दे उपरों ढक्कण चुकेगा ते एक चंद्रमा दा प्रतिबिंब करोड़ा घड़िया दे विच तेनू नजर आवेगा जे एक चंद्रमा करोड़ा घड़िया विच दिसदा है इसे तरह मेरा प्यारा सबना अंदर इको जानी सारिया विच ओ एके साहब कहिंदे ने के याद रखे प्यारे हब समाणी जोत जो जल कटाऊ चंद्रमा प्रगट थिया आप नानक मस्तक लिखिया हर एक दे अंदर ओदी जोत है ते सिख किन्ना कु तकदा है आनंदपुर दी धरती है मेरा कलगी वाला दरबार सजा के बैठा है ते जदो समाप्ति होई ते इन्नी देर नू सिख पहुंच गए ने सिर ते चवर पिया झुलदा है ते कहिंदे ने सिखा ने अरदास कीती मेरे चोजी प्रीतम ते प्रसादी हाथी चौर करदा जेड़ा प्रसादी हाथी सी ना एदे सारे तन दे उपर सुंड तो लैके ना पूंछ तक एक चिट्टी लकीर जांदी सी एदे पैरां विच भी चारा पैरां विच चार धारियां सन ए हाथी की करदा सी जदों हजूर ने बाहर जाना ना ते जे किते चरना तो जोड़ा लाना ते इन्हे सुंड विच पानी भर के मेरे कलगी वाले दे चरण धोने ते परत के सुंड नाल कपड़ा पकड़ के साहब दे चरणा नू पूंजना जदों दरबार विच आउणा ते इस हाथी ने चौर करनी जे साहब ने तीर चलाने ते भावे कई को तीर दूर चला जाए हजारां तीर सिख चलाण ते हजारां तीरां विचों कलगी वाले दे तीर नू पहचान के लै आउंदा सी ए प्रसादी हाथी दे कुछ गुण सन प्रसादी हाथी चौर पिया करदा है ते चिट्टी चौर साहब ते हुंदी पई है ते इन्नी देर नू सिख आ गया मैं अर्ज कर रहा सबना अंदर इको जानी सिख आ गए कह लगे कलगी वाले सच्चे पिता असी कदी निंदिया नहीं कीती तेरी चरणा विच एक बेनती करना आया अज देख भाई कन्हैया की करदा पे असी सारा दिन जंग विच दुश्मन नू जमीन ते सटने आ असी उन्हां ते तीर बंदूकां नेजियां नाल वार करने आ ते देख इन्हे अपने कपड़े चिट्टे रंग दे पाए ने ते चिट्टे रंग दा इन्हें निशान साहब हाथ विच पकड़े छोटा जिहा चिट्टा झंडा भाई साहब दे हाथ विच हुंदा सी पानी दी मशकी ए दुश्मनां नू पानी पियांदा ही जेड़े तेरे घर दे वैरी ने उन्हां नू पानी पिलांदा है ते भाई कन्हैये नू आवाज दित्ती ते भाई साहब जी उठ के आ गए मथा टेकिया साहब पुछदे ने भाई कन्हैया ए लोग कहिंदे ने तू दुश्मनां नू पानी पियांदा अगो ने उत्तर बड़ा सोहना दिता कहन लगा दाता दुश्मनां नू नहीं डिग्गिया होया नू पानी पिलाना जेड़े डिग पैंदे ने ते नालों मैं जदों डिग्गे तकना वा ना हर एक विचों मैनू कलगी वालिया तू दिसना है जदों ओ पानी मंगदे ने ते इंज प्रतीत हुंदा कन्हैया तेरा गुरु गोबिंद सिंह पानी मंगदा है मैं किसे नू पानी नहीं हूं पियांदा पिया कलगी वालिया तू ही तां पानी मंगना है ते मैं मूंह नाल अपना हाथ ला के तेनू पानी पिलाना पिया जदों सिख निर्मल हो जाए शीतल हो जाए शुद्ध हो जाए फिर सबना अंदर इको जानी हर एक दे अंदर वो एक नू तकदा है अगली गल भाई कन्हैये ने कही सिख कहिंदे ने असी दुश्मन मारने आ ते भाई साहब कहिंदा मैं भी तां मारना पिया वा ना कहन लगे तू की मारना ते भाई साहब ने कहा दाता ए दुश्मन मारदे ने मैं पानी पिया के दुश्मनी का बीज पिया मारना, उन्हां नूं समझ पै जाए कि गुरु नानक दा सिख किसे नाल द्वेष नहीं रखता। यह दुश्मन मारते ने, मैं दुश्मनी मारांगा। हजूर ने छाती न ला के कहा, कहिंदे मैनूं आस सी कि गुरु नानक दा सिख इहो जिहा होवेगा। पल्यों मलम दित्ती ते अपना निजी रुमाल दिता। कहिंदे ने जदों कोई सहकदा होवे ना मेरे रुमाल नाल चेहरे नूं पहुंची उहनूं जी दान मिलेगा। तेरे हाथ नाल जिहड़ा पानी पीएगा खुदा दी दरगाह विच उहदे लेखे नहीं आउणगे। भाई घनैया तू निर्मल हिरदे वाला है, शुद्ध मन वाला है, शीतल मन वाला है, ते जदों तू किसे ते जख्म दे उपर मलम ला के जख्म नूं भरेगा, असल विच जख्म नहीं रब ते जीव दे दरमियान जिहड़ा फासला है, तेरी मलम उस फासले नूं भर देवेगी। तेरे हथां विच इन्नी ताकत है। भाई साहब कहिंदे ने पाणी बहु रंगी इक रंग है, अनेकां दुश्मनां विच विचरदा है, पर है गुरु का सिख सबना अंदर इको जानी। ते आवाज देख के कहिंदा है कि सगल बनास्पत माहे बसंतर, सगल दूध मैं किया ऊंच नीच मैं जोत समाणी, घट घट माधो जिया। अगली गल भाई साहब ने कही, तत्ता होवै धुप विच, हुण पानी फिर तपदा भी है, ते जदो किते धुप विच रखो अग ते रखो ते पानी तपदा है, ते सिख कदों तपदा है। इहदियां उदाहरणां सानू इतिहास विचों मिलदियां ने। बाणी इहनू ठंडिया कर दीए, केड़ी अग है जिहड़ी सिख नूं तपा दिंदी है। ते भाई साहब कहिंदे, तत्ता होवै धुप विच छावै ठंडा विरती हाणी, इह ठंडा हो के भी भला करदा है ते तप के भी भला करदा है, केड़ी चीज इहनू तपांदी है। ते 1763 दी इक घटना है, वड्डा घल्लूकारा हो चुका है। फरवरी दे महीने अंदर 1762-73 दे नेड़े कुपरहिड़े दे मैदान विच 30,000 सिख शहीद हो चुके ने। ते अज तोपां ते गोलियां नाल हरिमंदर साहिब नूं अबदाली उड़ा चुका है, ते सिख उस दी उसारी फिर पै करदे ने। अकाल तख्त ते अमृत वेले दा दीवान सजिया है। आसा दीवार दी बाणी जिहड़ी अंदर नूं शीतलता दिंदी है, अंदर नूं ठंड दिंदी है। ते इह घटना 1763 दी है। सरदार हरी सिंह भंगी ते सरदार जस्सा सिंह आलोवालिया संगत विच बैठे ने। उस वक्त दे आगुआं नूं भी नमस्कार। कहिंदे ने भाई हरी सिंह नलवे दे घोड़े दे नाल ही खंडा बाटा ते ककार हुंदे सन कि जिथे सिख मिलन पंज सिख इकट्ठे करके अमृत संचार कर देना। सरदार जस्सा सिंह आलोवालिया इको चौंकड़े ते 19 रागां विच गुरु ग्रंथ साहिब दी बाणी दा कीर्तन कर गया सी। 19 रागां विच इको दम कीर्तन कर जाना। ते अज दे आगू तां नितनेम भी नहीं करदे पए ना, ते जदों गुरु तो दूर जोड़ होवांगे गुरु ने बिल्कुल नहीं सार लेनी। असीं कहांगे ना गुरु समर्थ है जी, पर गुरु ग्रंथ साहिब कहिंदे ने कबीर साचा सतगुरु क्या करै, जो सिखां मैं चीज चूक अंधे एक ना लागी, जो बांस बजाइए फूक मैं अर्ज करां अपने विषय वलावां। कहिंदे ने दीवान सजिया है ते इको दम उच्ची आवाज आई, खालसा तेरे तो बिना मेरा दुनिया विच कोई नहीं। देखिया आवाज दर्द वाली है, ते कौन है, एक कसूर दा ब्राह्मण है, ओदियां अखां रो रो के सुजियां ने, ते अमृत वेले सिख ठंडा बाणी पिया पढ़दा है। ते पुछया तू रोना क्यों में, कहिंदा कसूर दा हाकम है असमान खां, किसे बहु बेटी नूं नहीं बख्शदा पिया, लोकां दी इज्जत उहने मिट्टी विच रोल दित्ती है, दिन दीवी बहु बेटियां घरां विचों चुक लैंदा है। खालसा जे तू बचा सकना तां बचा लै, नहीं तां साडी पत बचाण वाला कोई नहीं। तत्ता होवै धुप विच, हुण उधर बाणी पढ़दा शीतल है, किसे ने जुलम दी जदों धुप लगी, हुण उबाला आया, लंगर तैयार है, रात दो दिनां दे भुखे सिख ने। ते अगो आवाज आई, सिंघो लंगर तां छकना है जिन्नी देर तक उस जालम दा खात्मा नहीं कर दिंदे। भाई हरी सिंह उठे ने, अगो आवाज आई, भाई साहब जी कसूर दे हाकम दे 12 किले ने, की तुसी ओदा मुकाबला कर लोगे, असी मुठ्ठी भर सिखां। ते अगो सरदार जस्सा सिंह कहिंदा करांगे मुकाबला, पर शर्त एक, पहला गुरु ग्रंथ साहिब दे चरणां विच अरदास करके हुक्मनामा लै लवो। जे गुरु ने कह दिता हुण तत्ता होवै धुप विच, ओही बाणी पिया पढ़दा है, बाणी पढ़दियां अखां विच खून आ गया, इहदे खून दा दौरा तेज होया, ते अरदास कीती। ते रतन सिंह भंगू प्राचीन पंथ प्रकाश विच लिखदा है, गल विच पल्ला पाया जस्सा सिंह ने, कहन लगा तू गुरु ग्रंथ सच्ची है दे, सिख संगत को सच वाक दे, ਹੁਣ ਦੱਸ ਤੱਤਾ ਹੋਵੇ ਧੁੱਪ ਵਿੱਚ ਹੁਕਮਨਾਮਾ ਬਖਸ਼ ਸਿੱਖ ਜਾਣ ਕੇ ਨਾ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ ਸਿੱਖ ਸੰਗਤ ਕੋ ਸੱਚ ਵਾਕ ਦੇ ਕਹਿੰਦੇ ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ ਬਸੰਤ ਵਾਰ ਕੋ ਆਇਓ ਲੇਖਾ ਤੇ ਕੀ ਲੇਖਾ ਆ ਪੰਜੇ ਬੱਦੇ ਮਾਂ ਬਲੀ ਕਰ ਸੱਚਾ ਢੋਵਾ ਆਪਣੇ ਚਰਨ ਜਪਾਇਣ ਵਿੱਚ ਦਇਓ ਖੜੋਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਵਾ ਤੇ ਕਹਿੰਦੇ ਸੈਂਕੜਿਆਂ ਦੇ ਹਿਸਾਬ ਨਾਲ ਸਿੱਖ ਤੁਰੇ ਤੇ ਕਿਸੇ ਪੁੱਛਿਆ ਤੁਸੀਂ ਮੁਕਾਬਲਾ ਕਰੋਗੇ ਤੇ ਅੱਗੋ ਇੱਕੋ ਗੱਲ ਕਹੀ ਦਈ ਗੁਰੂ ਗ੍ਰੰਥ ਆਵਾਜ਼ ਸੋਈ ਕਰੋਗੋ ਹਮਰੇ ਕਾਜ ਗੁਰੂ ਗ੍ਰੰਥ ਸਾਹਿਬ ਨੇ ਆਵਾਜ਼ ਦਿੱਤੀ ਇਹ ਸਾਡੇ ਕਾਰਜ ਕਰੇਗਾ ਰਾਸ ਪਰ ਪ੍ਰਸ਼ਾਦਾ ਤਾਂ ਛਕਣੇ ਜ਼ਾਲਮ ਨੂੰ ਸੋਧ ਕੇ ਭਾਈ ਸਾਹਿਬ ਕਹਿੰਦੇ ਤੱਤਾ ਹੋਵੇ ਧੁੱਪ ਵਿੱਚ ਠਨਛਾਵੇਂ ਠੰਡਾ ਬਿਰਤੀ ਹਾਣੀ ਹੁਣ ਇੰਨਾ ਕੁ ਤੱਤਾ ਹੋਇਆ ਕਹਿੰਦੇ ਜਿੰਦੇ ਜੀ ਅਸਮਾਨ ਖਾਨ ਨੂੰ ਫੂਕ ਕੇ ਆ ਗਿਆ ਤੇ ਉਹ ਬੱਚੀ ਪਰਤ ਕੇ ਅਕਾਲ ਤਖ਼ਤ ਤੇ ਆਈ ਤੇ ਪੁੱਛਿਆ ਤੂੰ ਆਪਣੇ ਘਰ ਚਲੀ ਜਾ ਤੇ ਅੱਗੋ ਇੱਕੋ ਗੱਲ ਕਹੀ ਸੀ ਅੱਜ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਕਿਤੇ ਜਾਣਾ ਨਹੀਂ ਜੇ ਮੈਨੂੰ ਆਪਣੀ ਧੀ ਕਿਹਾ ਜੇ ਨਾ ਤੇ ਕਿਰਪਾ ਕਰਕੇ ਵਾਕੀ ਧੀ ਮੈਨੂੰ ਬਣਾ ਲਓ ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ ਜੇ ਤਪਦਾ ਤਾਂ ਵੀ ਉਹ ਭਲਾ ਕਰਦਾ ਭਾਈ ਸਾਹਿਬ ਨੇ ਅਗਲੀ ਗੱਲ ਜਿਹੜੀ ਕਹੀ ਕਹਿਣ ਲੱਗੇ ਅਗਨ ਬੁਝਾਏ ਤਪਤ ਵਿੱਚ ਹੁਣ ਦੋ ਗੱਲਾਂ ਕਹੀਆਂ ਤੇ ਗੱਲ ਬੜੀ ਰਮਜ ਭਰਪੂਰ ਏ ਅਗਨ ਬੁਝਾਏ ਤਪਤ ਵਿੱਚ ਕਹਿੰਦੇ ਨੇ ਜਦੋਂ ਤਪਦਾ ਉਦੋਂ ਵੀ ਅੱਗ ਨੂੰ ਬੁਝਾਉਂਦਾ ਤਪ ਤਾਂ ਇਹ ਹੋ ਗਈ ਵੀਰ ਰਸ ਵਿੱਚ ਆ ਗਿਆ ਤੇ ਕਿਹੜੀ ਅੱਗ ਨੇ ਜਿਹੜੀ ਅਗਨ ਨੂੰ ਸਿੱਖ ਵੀਰ ਰਸ ਵਿੱਚ ਵੀ ਬੁਝਾ ਦਿੰਦਾ ਚੇਤੇ ਰੱਖਿਓ ਜਦੋਂ ਬੰਦਾ ਜ਼ਾਲਮ ਤੇ ਵਾਰ ਕਰਦਾ ਹੈ ਨਾ ਉਦੋਂ ਕੋਈ ਨੀ ਸੋਚਦਾ ਬਹੁ ਬੇਟੀ ਧੀ ਭੈਣ ਦੀ ਇੱਜ਼ਤ ਦੁਸ਼ਮਣ ਦੀ ਕੋਈ ਨੀ ਸੋਚਦਾ ਪਰ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਇਹ ਤਪਦਾ ਹੈ ਨਾ ਤੇ ਤਪਸ ਵਿੱਚ ਵੀ ਕਿਤੇ ਕਾਨ ਦੀ ਅੱਗ ਭਟਕੇ ਤੇ ਸਿੱਖ ਇੰਨਾ ਕੁ ਗੁਰੂ ਦੀ ਕਿਰਪਾ ਵਾਲਾ ਇਹ ਵੀਰ ਰਸ ਵਿੱਚ ਆਇਆ ਹੋਇਆ ਵੀ ਇਸ ਕਾਮ ਦੀ ਅੱਗ ਨੂੰ ਖਤਮ ਕਰਕੇ ਰੱਖ ਦਿੰਦਾ ਅਗਨ ਬੁਝਾਏ ਤਪਤ ਵਿੱਚ ਗੁਰੂ ਕਲਗੀ ਵਾਲੇ ਦੇ ਜੀਵਨ ਵਿੱਚ ਹੀ ਘਟਣਾ ਕੈਸਾ ਉੱਚਾ ਆਚਰਣ ਦਿੱਤਾ ਮੇਰੇ ਸਤਿਗੁਰੂ ਨੇ ਕਹਿੰਦੇ ਨੇ ਹਜ਼ੂਰ ਅਨੰਦਪੁਰ ਬੈਠੇ ਨੇ ਤੇ ਇੰਨੀ ਦੇਰ ਨੂੰ ਸਿੱਖ ਹੱਸਦੇ ਆਏ ਨੇ ਤੇ ਇਹਨਾਂ ਸਿੱਖਾਂ ਨੇ ਨਾ ਸ਼ਸਤਰ ਪਕੜੇ ਨੇ ਤੇ ਗੁਰੂ ਕਲਗੀ ਵਾਲੇ ਨੂੰ ਕਹਿੰਦੇ ਨੇ ਦਾਤਾ ਤੇਰੀ ਕਿਰਪਾ ਨਾਲ ਜਿੱਤ ਕੇ ਆਏ ਆ ਤੇ ਪਿੱਛੇ ਨਾ ਥੋੜੀ ਜੀ ਦੂਰ ਕੁਝ ਕੁ ਲੋਕਾਂ ਨੇ ਆਪਣੇ ਮੋਢੇ ਤੇ ਇੱਕ ਡੋਲਾ ਚੁੱਕਿਆ ਹਜ਼ੂਰ ਪਹਿਲਾਂ ਤਾਂ ਖੁਸ਼ ਹੋਏ ਬਾਕੀ ਬੇਟਾ ਤੁਸੀਂ ਜਿੱਤ ਕੇ ਆਏ ਤੇ ਜਦੋਂ ਕੋਲ ਡੋਲਾ ਆਇਆ ਪੁੱਛਿਆ ਇਹ ਕੀ ਕਹਿ ਲੱਗੇ ਦਾਤਿਆ ਅਸੀਂ ਤੇਰੇ ਵਾਸਤੇ ਕੋਈ ਵਸਤੂ ਲੈ ਕੇ ਆਏ ਹਾਂ ਧਿਆਨ ਦੇਣਾ ਕਿ ਅਗਨ ਬੁਝਾਏ ਤਪਤ ਵਿੱਚ ਵੀ ਇਹ ਅੱਗ ਨੂੰ ਬੁਝਾਉਂਦਾ ਅਗਨ ਬੁਝਾਏ ਤਪਤ ਵਿੱਚ ਕਹਿੰਦੇ ਨੇ ਪੁੱਛਿਆ ਤੋਹਫਾ ਇਹ ਕਿਹੜੀ ਵਸਤੂ ਤੇ ਜਦੋਂ ਉਹ ਡੋਲੇ ਦਾ ਪਰਦਾ ਚੁੱਕਿਆ ਤੇ ਮੁਸਲਮਾਨਾਂ ਦੀ ਇੱਕ ਬੱਚੀ ਸੀ ਹਜ਼ੂਰ ਨੇ ਕਿਹਾ ਇਹ ਕੀ ਅੱਗੋ ਸਿੱਖਾਂ ਨੇ ਕਿਹਾ ਮਹਾਰਾਜ ਜੇ ਉਹ ਲੋਕ ਪੱਤ ਲੁੱਟਦੇ ਨੇ ਤੇ ਕੀ ਸਿੱਖ ਬਦਲਾ ਨਹੀਂ ਲੈ ਸਕਦਾ ਗੁਰੂ ਕਲਗੀ ਵਾਲੇ ਦੇ ਨੇਤਰ ਲਾਲ ਹੋ ਗਏ ਕਹਿੰਦੇ ਨੇ ਉਸੇ ਵਕਤ ਅੱਗੇ ਹੋਏ ਤੇ ਉਸ ਬੱਚੀ ਨੂੰ ਡੋਲੀ ਵਿੱਚੋਂ ਬਾਹਰ ਕੱਢ ਕੇ ਆਪਣੇ ਤੀਰ ਨਾਲ ਪਿਆਰ ਦੇ ਕੇ ਕਿਹਾ ਧੀਏ ਘਬਰਾਈ ਨਾ ਅੱਜ ਸਮਝੀ ਤੂੰ ਆਪਣੇ ਬਾਬਲ ਦੇ ਘਰ ਆ ਗਈ ਉਸ ਵਕਤ ਹੁਣ ਅਗਨ ਬੁਝਾਏ ਤਪਤ ਵਿੱਚ ਜਦੋਂ ਤੇਰੇ ਅੰਦਰ ਜ਼ਾਲਮ ਨੂੰ ਖਤਮ ਕਰਨ ਦੀ ਅੱਗ ਬਲਦੀ ਹੋਵੇ ਪਰ ਯਾਦ ਰੱਖੀ ਕਾਮ ਦੀ ਅੱਗ ਨੂੰ ਗੁਰੂ ਉਦੋਂ ਵੀ ਬੁਝਾ ਦਿੰਦੇ ਕਹਿੰਦੇ ਨੇ ਜਦੋਂ ਬੱਚੀ ਬਾਹਰ ਨਿਕਲੀ ਸਿੱਖਾਂ ਨੂੰ ਡਾਟਿਆ ਤੇ ਪੁੱਛਿਆ ਤੁਸੀਂ ਇਹ ਕਿਉਂ ਕੀਤਾ ਕਹਿਣ ਲੱਗੇ ਤੁਰਕਾਂ ਤੋਂ ਬਦਲਾ ਲੈਣੇ ਹਜ਼ੂਰ ਨੇ ਕਿਹਾ ਦੁਨੀਆਂ ਦੇ ਲੋਕ ਤਾਂ ਗੰਦਗੀ ਦੀ ਖੱਡ ਵਿੱਚ ਡਿੱਗ ਗਏ ਨੇ ਮੈਂ ਨੀ ਚਾਹੁੰਦਾ ਗੁਰੂ ਨਾਨਕ ਦਾ ਸਿੱਖ ਗੰਦ ਵਿੱਚ ਡਿੱਗੇ ਮੈਂ ਸਭ ਤੋਂ ਉੱਚਾ ਤੁਹਾਨੂੰ ਚੁੱਕਣਾ ਕਿ ਦੁਨੀਆਂ ਵਿੱਚੋਂ ਇਹ ਪਤਾ ਲੱਗ ਜਾਏ ਕਿ ਗੁਰੂ ਨਾਨਕ ਦੇ ਸਿੱਖ ਵਰਗਾ ਕਿਸੇ ਦਾ ਆਚਰਣ ਨਹੀਂ ਸਾਹਿਬ ਨੇ ਉੱਥੇ ਬਚਨ ਕਹਿ ਤੇ ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਵਿੱਚ ਉਹਨਾਂ ਨੂੰ ਅੰਕਿਤ ਕੀਤਾ ਕਹਿਣ ਲੱਗੇ ਕਿ ਸਕਲ ਸਿੱਖ ਸਿੰਘਣ ਬੂਝੈ ਗੁਨਖਾਨੀ ਪੁਨ ਸਿੰਘਣ ਬੂਝੈ ਖੁਨਖਾਨੀ ਸਕਲ ਤੁਰਕ ਭੁਗਵੈ ਹਿੰਦਵਾਨੀ ਸਿੱਖ ਬਦਲ ਬਦਲਾ ਲੈ ਭਲਾ ਜਨਾਵੈ ਗੁਰ ਸ਼ਾਸਤਰ ਕਿਉਂ ਵਰਜ ਹਟਾਵੈ ਹਜ਼ੂਰ ਨੇ ਉੱਥੇ ਬਚਨ ਕਹਿ ਸੁਣ ਸਤਿਗੁਰ ਬੋਲੇ ਤਿਸ ਬੇਰੇ ਹਮ ਲੈ ਜਾਨੋ ਪੰਥ ਉਚੇਰੇ ਮੈਂ ਪੰਥ ਨੂੰ ਉੱਚਿਆ ਲਿਜਾਣਾ ਕਹਿਣ ਲੱਗੇ ਨਹੀਂ ਅਦੋ ਗਤੀ ਬਿਖੈ ਪੰਚਾਵੂ ਤਾਤੇ ਕਲਮਲ ਕਰਨ ਹਟਾਵੂ ਮੈਂ ਨੀ ਚਾਹੁੰਦਾ ਕਿ ਤੁਹਾਡੇ ਅੰਦਰ ਵੀਰ ਰਸ ਦੀ ਤਪਸ਼ ਹੋਵੇ ਤੇ ਉਸ ਤਪਸ਼ ਨਾਲ ਕਾਮ ਦੀ ਅੱਗ

0: ਗੋਰੀ ਮਦਰਾ ਜਾਨ ਪਾਂਚ ਐਬ ਜੇ ਜਗਤ ਮੈਂ ਤਜੇ ਸੋ ਸਿੰਘ ਸੁਜਾਨ ਜਦੋਂ ਇਹ ਲੰਘਦਾ ਦੁਸ਼ਮਨ ਦੇ ਖੇਮੇ ਵਿੱਚੋਂ ਤੇ ਭਾਈ ਗੁਰਦਾਸ ਨੂੰ ਰੋਕ ਕੇ ਕਹਿੰਦਾ ਹਾਂ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਭਾਈ ਗੁਰਦਾਸ ਅੱਗੋਂ ਕਹਿੰਦਾ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਹਜ਼ੂਰ ਕਹਿੰਦੇ ਨੇ ਕਿ ਜੇ ਸਜਣਾ ਤੂੰ ਕੰਤ ਏ ਪਰ ਜੋਲ ਨਾ ਵੇਹੈ ਕੰਤ ਤੂੰ ਕਿ ਜੇ ਤੂੰ ਵਾਕੀ ਮਾਲਕ ਦੇ ਚਰਨਾਂ ਨਾਲ ਜੁੜਿਆ ਤੇ ਪਰਾਏ ਰੂਪ ਨੂੰ ਤੱਕੀ ਨਾ ਜਦੋਂ ਇਹ ਵੀਰ ਰਸ ਦੀ ਅੱਗ ਵਿੱਚ ਤਪਦਾ ਹੋਵੇ ਤੇ ਭਾਈ ਸਾਹਿਬ ਕਹਿੰਦੇ ਨੇ ਅੱਗ ਨੂੰ ਬੁਝਾਏ ਤਪਤ ਵਿੱਚ ਠੰਡਾ ਹੋਵੇ ਬਿਲਮ ਨਾ ਆਣੀ ਜੇ ਇਹ ਤਪਦਾ ਹੈ ਤੇ ਜੇ ਕੋਈ ਅੱਗੋਂ ਆ ਕੇ ਕਹਿ ਕਿ ਸਿੱਖੋ ਮੈਂ ਤੁਹਾਡਾ ਵਾਂ ਇੱਕ ਖਿੰਨ ਦੇ ਅੰਦਰ ਠੰਡੇ ਹੋ ਕੇ ਆਪਣਾ ਆਪ ਉਹਦੇ ਤੋਂ ਕੁਰਬਾਨ ਵੀ ਕਰ ਦਿੰਦੇ ਦਿੱਲੀ ਲਾਲ ਕਿਲੇ ਨਿਸ਼ਾਨ ਸਾਹਿਬ ਕੇਸਰੀ ਝੁਲਦਾ ਪਿਆ ਤੇ ਮੁਹੰਮਦ ਸ਼ਾਹ ਰੰਗੀਲਾ ਦੂਜਾ ਉਹਦੀ ਬੇਬਹੂ ਆਈ ਏ ਉਹਨੇ ਚੁੰਨੀ ਸਰਦਾਰ ਬਘੇਲ ਸਿੰਘ ਦੇ ਪੈਰਾਂ ਵਿੱਚ ਰੱਖ ਦਿੱਤੀ ਕਿ ਮੇਰੀ ਚੁੰਨੀ ਦੀ ਪੱਤ ਰੱਖੋ ਤੇ ਸਿਰ ਢੱਕ ਕੇ ਕਿਹਾ ਸੀ ਚੱਲੀਏ ਖਾਲਸਾ ਸਿਰ ਨੰਗੇ ਕਰਨ ਵਾਲਾ ਨਹੀਂ ਇਹ ਤਾਂ ਨੰਗਿਆਂ ਸਿਰਾਂ ਨੂੰ ਢੱਕਣ ਵਾਲਾ ਹੈ ਤੂੰ ਮੰਗ ਕੀ ਚਾਹੁੰਦੀ ਏ ਕਹਿਣ ਲੱਗੀ ਪਰਤ ਕੇ ਰਾਜ ਦੇ ਦਿਓ ਕਮਾਲ ਦੀ ਗੱਲ ਫਿਰ ਰਾਜ ਉਹਦੀ ਝੋਲੀ ਵਿੱਚ ਪਾ ਦਿੱਤਾ ਭਾਈ ਗੁਰਦਾਸ ਕਹਿੰਦੇ ਨੇ ਬੜਾ ਠੰਡਾ ਹੀ ਠੰਡਾ ਹੋਵੇ ਬਿਲਮ ਨਾ ਆਣੀ ਗੁਰਸਿੱਖੀ ਦੀ ਇਹੋ ਨਿਸ਼ਾਨੀ ਆ ਸਿੱਖੀ ਦੇ ਕੁਝ ਨਿਸ਼ਾਨ ਨੇ ਜੇ ਤੂੰ ਇਹ ਕਮਾਨੇ ਫਿਰ ਤਾਂ ਵਾਕਈ ਗੁਰੂ ਕਾ ਸਿੱਖ ਏ ਤੇ ਜੇ ਇਹ ਕਮਾਈ ਨਹੀਂ ਤੇ ਫਿਰ ਕੋਸ਼ਿਸ਼ ਕਰੀਏ ਇੱਧਰ ਜੁੜੀਏ ਸਤਿਗੁਰੂ ਦੇ ਚਰਨਾਂ ਨਾਲ ਬਾਣੀ ਨਾਲ ਬਾਣੇ ਨਾਲ ਤੇ ਅੰਮ੍ਰਿਤ ਦੀ ਦਾਤ ਲਈਏ ਮੈਂ ਅਰਜ਼ ਕਰਾਂ ਦੇਖੋ ਕਲਗੀ ਵਾਲੇ ਦੇ ਉਹ ਦਿਨ ਪਏ ਆਉਂਦੇ ਨੇ ਇਹਨਾਂ ਦਿਨਾਂ ਨੂੰ ਘੇਰਾ ਪਿਆ ਖਾਸ ਕਰਕੇ ਅੱਜ ਦਾ ਦਿਨ 20 ਦਸੰਬਰ ਦਾ ਦਿਨ ਆਨੰਦਪੁਰ ਘਿਰਿਆ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਕਿੰਨੇ ਦਿਨ ਹੋ ਗਏ ਨੇ ਰੋਟੀ ਖਾਣ ਨੂੰ ਨਹੀਂ ਮਿਲੀ ਦੁੱਧ ਪੀਣ ਨੂੰ ਨਹੀਂ ਮਿਲਿਆ ਤੇ ਗੁਰੂ ਕਲਗੀ ਵਾਲੇ ਇਕਾਂਤ ਵਿੱਚ ਬੈਠਦੇ ਨੇ ਸਿੱਖ ਵੀ ਚਰਨਾਂ ਵਿੱਚ ਬੈਠੇ ਨੇ ਕਿਤੇ ਮੇਰੇ ਗੁਰੂ ਦਾ ਪਰਿਵਾਰ ਵਿਛੜਦਾ ਪਿਆ ਕਿਤੇ ਮੇਰੇ ਗੁਰੂ ਦੇ ਪਰਿਵਾਰ ਦੇ ਵੱਡੇ ਪੁੱਤਰ ਸ਼ਹੀਦ ਪੈਂਦੇ ਨੇ ਕਿਤੇ ਛੋਟੇ ਸ਼ਹੀਦ ਹੁੰਦੇ ਨੇ ਤੇ ਪ੍ਰੋਫੈਸਰ ਪੂਰਨ ਸਿੰਘ ਲਿਖਦਾ ਕਿਤੇ ਦੀਨੇ ਕਾਂਗੜੇ ਬੈਠਾ ਮਾਹੀ ਨੂੰ ਭੇਜਦਾ ਆਖਰ ਹਿਰਦਾ ਨਾ ਆਵਾਜ਼ ਦੇ ਕੇ ਕਹਿੰਦਾ ਮਾਹੀ ਨੂੰ ਜਾ ਤੂੰ ਪਤਾ ਕਰਕੇ ਆ ਸਰਹੰਦ ਤੋਂ ਜਦੋਂ ਆਇਆ ਨਹੀਂ ਤੇ ਕਹਿੰਦਾ ਮੇਰਾ ਕਲਗੀ ਵਾਲਾ ਰੁੱਖ ਤੇ ਚੜ ਹੋਏ ਤੇ ਦੇਖ ਮਾਈ ਖਬਰ ਲੈ ਕੇ ਆਇਆ ਮੇਰੇ ਪੁੱਤਰਾਂ ਦੀ ਉਹਨਾਂ ਦੀ ਸਿੱਖੀ ਨਿਭੀ ਏ ਕਿ ਨਹੀਂ ਨਿਭੀ ਮੈਨੂੰ ਖਬਰ ਪਹੁੰਚ ਜਾਏ ਤੇ ਜੇ ਉਸ ਗੁਰੂ ਦੇ ਵਾਕਈ ਪੁੱਤਰ ਆ ਇੱਕ ਪਰਨ ਕਰ ਲਈਏ ਗੁਰੂ ਗੋਬਿੰਦ ਸਿੰਘ ਅਸੀਂ ਕੁਝ ਨਹੀਂ ਦੇਣ ਜੋਗੇ ਤੈਨੂੰ ਇੱਕ ਕਿਰਪਾ ਕਰ ਸਾਨੂੰ ਸਾਬਤ ਸੂਰਤ ਰਹਿਣ ਦੀ ਜਾਚ ਦੱਸ ਦੇ ਮਿਹਰਮਤ ਕਰ ਕੀ ਦਿਆਂਗੇ ਸੀ ਤੈਨੂੰ ਕੁਝ ਨਹੀਂ ਸਾਡੇ ਕੋਲ ਦੇਣ ਲਈ ਤੂੰ ਕਿਰਪਾ ਕਰ ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਆਪਣੇ ਬਣਾ ਲੈ ਜੇ ਵਾਕਈ ਪਿਆਰ ਕਰਦੇ ਹੋ ਨਾ ਫਿਰ ਆਓ ਅੰਮ੍ਰਿਤ ਦੀ ਦਾਤ ਲਵੋ ਗੁਰਮੁਖਾਂ ਨੇ ਅੰਮ੍ਰਿਤ ਸੰਚਾਰ ਦਾ ਪ੍ਰਬੰਧ ਕੀਤਾ ਤੇ ਮੈਂ ਵੀ ਸਮਝਾਂਗਾ ਮਨਾ ਤੇਰਾ ਆਉਣਾ ਵੀ ਤਾਂ ਸਫਲ ਏ ਜੇ
1: ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ

جب آد سچ جگاد سچ خیتی سچ نانک خوشی سچ

सास सास नानक आराधे आठ पहर गुण गावा तेरी पनह।

परम सम्मान योग जुग जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुबाहे मान खोए बैठे गुरमुख प्यारे सत संगी जनों अज धन गुरु ग्रंथ साहिब सच्चे पातशाह जी महाराज उन्हां दा प्रकाश दिवस आप जी मना रहे हो। अमृत गुरबाणी का कीर्तन आप जी ने बड़ी भावना श्रद्धा नाल गुरमुखां तो सरवण कीता है। आओ आप धन गुरु ग्रंथ साहिब जी दी अमृत गुरबाणी दी टेक लै के बैठे हो। सतगुरु जी दे पावन पवित्र इतिहास और गुरबाणी दा जो सिद्धांत है इस दी विचार आप संगत दे समक्ष अर्ज करनी है। एकाग्रता दी दात बख्शो। धन गुरु ग्रंथ साहिब सच्चे पातशाह आप ही सिर ते मेर भरिया हाथ रख के भावना नाल अपने पवित्र बचना दी विचार आप ही करा लवो। करो कृपालता गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी अमृत गुरबाणी विचों भाई साहिब जी कुरानी कीर्तन दी समाप्ति ते जो अमृत बचना दा कीर्तन सरवण कराया है धन गुरु अमरदास महाराज हजूर दे मुख तो उचारण कीती हुई अमृत बाणी राम कली राग अंदर आनंद साहिब दी एक पौड़ी का कीर्तन आपने सरवण कीता है। ते अक्सर ये पाठ आप जी अमृत वेले सरवण भी करदे हो पर धन गुरु अमरदास जी ने कृपा करके इस पौड़ी विच तीन बचन कहे। पहला बचन ते कीता ने के आओ इकट्ठे हो के अपने सतगुरु जी दी पवित्र गुरबाणी नू गायन करिए। शब्द वरते है सच्ची बाणी नू ते नाल कृपा कीती भी जदो कोई सच्ची बाणी नू गाएगा अपनी रचना दे नाल इस तो तुल इस तो उच्ची होर कोई बाणी नहीं ते जदो भावना नाल इस गुरबाणी नू कोई गांदा है ते गुरबाणी सुन नाल गाउण नाल ओदे खिरदे नू अमृत दी दात मिलदी। शब्द आपने सरवण कीता आवहो सिख सत गुरु के प्यारे हो के आओ प्यारे गुरु के सिखो इकट्ठे होइए ते नाल फिर कहन लगे गावो सच्ची बाणी इकट्ठे हो के उस करते दी उस निरंकार दी इलाही बाणी नू गाओ सच्ची बाणी नू गाओ। ते शब्द वरत्या बाणी ता गावो गुरु केरी बाणिया सिर बाणी। हुण जदों इत्थे शब्द आ गया कि बाणिया सिर बाणी बाणिया बहुवचन सारियां बाणिया विचों सिर दा अर्थ श्रेष्ठ श्रोमणी कहन लगे सारियां बाणिया विचों श्रोमणी जो श्रेष्ठ है वह गुरु की बाणी। बाणी का आखरी अर्थ वैसे हुंदा है आवाज। धन गुरु ग्रंथ साहिब जी की बाणी ने कहा भी एक बाणी हुंदी है सच्ची ते दूसरी बाणी ने शब्द वरते है कच्ची ते गुरु अमरदास जी ने आनंद साहिब की बाणी विच ये दोनों पौड़ियां इकट्ठियां रखियां
ਇੱਕ ਪਾਸੇ ਸੱਚੀ ਬਾਣੀ ਤੇ ਦੂਜੇ ਪਾਸੇ ਕੱਚੀ ਬਾਣੀ। ਸੱਚੀ ਬਾਣੀ ਜਦੋਂ ਕੋਈ ਸੁਣਦਾ ਉਹਦੇ ਹਿਰਦੇ ਨੂੰ ਅੰਮ੍ਰਿਤ ਦਾ ਰਸ ਮਿਲਦਾ, ਤੇ ਜਦੋਂ ਕੋਈ ਕੱਚੀ ਬਾਣੀ ਸੁਣਦਾ ਤੇ ਸੱਚ ਜਾਣੋ ਉਹਦਾ ਅੰਦਰ ਵੀ ਕੱਚਾ ਹੋ ਜਾਂਦਾ, ਤੇ ਕੱਚੇ ਬੋਲ ਸੁਣਦੇ ਨਾਲ ਉਹਦੇ ਅੰਦਰ ਨੂੰ ਵੀ ਕਦੀ ਰਸ ਨਹੀਂ ਆਉਂਦਾ। ਬਾਣੀ ਆਪਣਾ ਅਸਰ ਜ਼ਰੂਰ ਰੱਖਦੀ, ਕੱਚੀ ਹੋਵੇ ਉਹਨੇ ਆਪਣਾ ਅਸਰ ਕਰਨਾ, ਤੇ ਜੇ ਕਿਤੇ ਸੱਚੀ ਬਾਣੀ ਨਾਲ ਕੋਈ ਜੁੜੇ ਉਹਨੇ ਆਪਣਾ ਅਸਰ ਕਰਨਾ। ਤੇ ਹਕੀਕਤ ਇਹ ਵੇ ਕਿ ਜੋ ਵੀ ਸ਼ਬਦ ਅਸੀਂ ਆਪਣੀ ਜ਼ਬਾਨ ਤੋਂ ਕੋਈ ਵੀ ਬੋਲਨੇ, ਇੱਥੇ ਸ਼ਬਦ ਦਾ ਅਰਥ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਨਹੀਂ ਸਮਝਣਾ, ਜੋ ਵੀ ਸ਼ਬਦ ਆਪਣੀ ਜ਼ਬਾਨ ਤੋਂ ਬੋਲਨੇ ਆ ਉਹ ਸ਼ਬਦ ਜਿਹੜਾ ਆਪਣੇ ਵਿੱਚ ਕੋਈ ਨਾ ਕੋਈ ਤਾਕਤ ਸਮੇਟ ਕੇ ਬੈਠਾ। ਕੋਈ ਸ਼ਬਦ ਐਸਾ ਨਹੀਂ ਜਿਹਦੇ ਵਿੱਚ ਤਾਕਤ ਨਹੀਂ, ਕੋਈ ਸ਼ਬਦ ਐਸਾ ਨਹੀਂ ਜਿਹਦੀ ਤਸੀਰ ਵੱਖਰੀ ਵੱਖਰੀ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਅਰਥ ਕਰਨੀ ਹੈ, ਆਉਣਾ ਹਜ਼ੂਰ ਦੇ ਪ੍ਰਕਾਸ਼ ਵੱਲ। ਇੱਕ ਉਹ ਸ਼ਬਦ ਹੈ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹਨੂੰ ਬੋਲਣ ਦੇ ਨਾਲ ਆਦਮੀ ਦਾ ਆਪਣਾ ਤਨ ਤਾਂ ਦੁਖੀ ਹੁੰਦਾ ਹੀ ਹੁੰਦਾ, ਤੇ ਜਦੋਂ ਉਸ ਸ਼ਬਦ ਨੂੰ ਉਹਦੇ ਬੋਲ ਨੂੰ ਕੋਈ ਦੂਸਰਾ ਸੁਣ ਲੈ ਤੇ ਉਹਦੇ ਅੰਦਰ ਦੇ ਫਿੱਕਾਪਣ ਆ ਜਾਂਦਾ, ਉਹਦਾ ਅੰਦਰ ਵੀ ਦੁਖੀ ਹੁੰਦਾ। ਸ਼ਬਦ ਫਿੱਕਾ ਵੀ ਆਪਣੀ ਤਸੀਰ ਰੱਖਦਾ ਤੇ ਸ਼ਬਦ ਮਿੱਠਾ ਵੀ ਆਪਣੀ ਤਾਕਤ ਰੱਖਦਾ। ਮੈਂ ਪਿਛਲੇ ਦਿਨ ਇਹ ਕਰਜ ਕੀਤੀ ਹੈ ਕਿ ਦੋ ਸ਼ਬਦ ਨੇ, ਇੱਕ ਸੁਗੰਧੀ ਤੇ ਦੂਸਰੀ ਦੁਰਗੰਧੀ। ਸੁਗੰਧੀ ਉਹਦਾ ਆਪਣਾ ਸੁਭਾਗ ਹੈ ਤੇ ਦੁਰਗੰਧੀ ਦਾ ਆਪਣਾ ਸੁਭਾਗ ਹੈ। ਜਦੋਂ ਦੁਰਗੰਧ ਹੋਵੇ ਉਹ ਲੋਕਾਂ ਨੂੰ ਬਖੇਰਦੀ ਏ, ਉਹ ਲੋਕਾਂ ਦੇ ਇਕੱਠ ਨੂੰ ਆਪਣੇ ਤੋਂ ਦੂਰ ਭਜਾਉਂਦੀ ਏ, ਤੇ ਜਿੱਥੇ ਸੁਗੰਧੀ ਹੋਵੇ ਉਹ ਖਿੰਡਿਆਂ ਖੋਇਆਂ ਨੂੰ ਵੀ ਇਕੱਤਰ ਕਰਕੇ ਆਪਣੇ ਵੱਲ ਖਿੱਚ ਲੈਂਦੀ। ਤਸੀਰ ਦੋਨਾਂ ਦੀ ਵੱਖਰੀ ਵੱਖਰੀ। ਸ਼ਬਦ ਬਾਣੀ ਵੱਲ ਆਉਣਾ, ਜਿੱਥੇ ਸੁਗੰਧੀ ਹੈ ਉਹਦੀ ਫੈਲੇਗੀ ਤੇ ਦੁਰਗੰਧੀ ਵੀ ਫੈਲੇਗੀ। ਸੁਗੰਧੀ ਦਾ ਸੁਭਾਅ ਜਦੋਂ ਉਹ ਫੁੱਲ ਫੈਲਦੀ ਏ ਤੇ ਲੰਘਣ ਵਾਲਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਏ, ਆਪਣੇ ਵੱਲ ਖਿੱਚਦੀ ਏ, ਤੇ ਦੁਰਗੰਧੀ ਦਾ ਸੁਭਾਅ ਜਦੋਂ ਫੈਲਦੀ ਏ ਕੋਲ ਲੰਘਣ ਵਾਲਿਆਂ ਨੂੰ ਵੀ ਆਪਣੇ ਤੋਂ ਦੂਰ ਲੈ ਜਾਂਦੀ ਏ, ਉਹਦੇ ਨੇੜੇ ਕੋਈ ਟਿਕਦਾ ਨਹੀਂ। ਅਸਲ ਵਿੱਚ ਇਹ ਮਨੁੱਖ ਦੇ ਅੰਦਰ ਦੀ ਅਵਸਥਾ ਹੈ। ਇੱਕ ਗੁਰੂ ਕਾ ਸ਼ਬਦ ਅੰਮ੍ਰਿਤ ਵਰਗਾ ਮਿੱਠਾ ਹੈ, ਜਿਹੜਾ ਲੰਘਣ ਵਾਲੇ ਨੂੰ ਕਿਤੇ ਇਕਾਗਰਤਾ ਨਾਲ ਸੁਣੇ ਤੇ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਤੇ ਇੱਕ ਗੁਰਮੁਖੋ ਦੁਨੀਆਂ ਦੇ ਉਹ ਫਿੱਕੇ ਬੋਲ ਨੇ ਕਿ ਜਿਹੜਾ ਆਪਣੀ ਜ਼ਬਾਨ ਤੋਂ ਬੋਲੇ ਤੇ ਫਿੱਕੇ ਬੋਲਾਂ ਨੂੰ ਸੁਣ ਕੇ ਲੋਕੀ ਉਹਦੇ ਤੋਂ ਦੂਰ ਚਲੇ ਜਾਂਦੇ। ਸੁਗੰਧੀ ਸਮੇਟਦੀ ਏ, ਇਕਾਗਰਤਾ ਦਿੰਦੀ ਏ, ਤੇ ਦੁਰਗੰਧੀ ਖਿੰਡਾਓ ਪੈਦਾ ਕਰਦੀ ਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਜਦੋਂ ਸੱਚੀ ਬਾਣੀ ਗਾਈ ਜਾਏ ਉਦੋਂ ਅੰਦਰ ਨੂੰ ਤਨ ਤੇ ਮਨ ਨੂੰ ਸੁੱਖ ਮਿਲਦਾ, ਤੇ ਜਦੋਂ ਕੋਈ ਆਪਣੀ ਜ਼ਬਾਨ ਨਾਲ ਫਿੱਕੇ ਬੋਲ ਬੋਲਦਾ, ਕੱਚੇ ਬੋਲ ਬੋਲਦਾ, ਫਿੱਕੇ ਬੋਲਣ ਦੇ ਨਾਲ ਤਨ ਤੇ ਮਨ ਦੋਨੋਂ ਫਿੱਕੇ ਹੋ ਜਾਂਦੇ। ਆਪ ਜੀ ਬਚਨ ਰੋਜ਼ ਪੜ੍ਹਦੇ ਹੋ ਕਿ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਹੁਣ ਬੋਲ ਤਾਂ ਉਹ ਵੀ ਨੇ, ਬਾਣੀ ਤਾਂ ਉਹ ਵੀ, ਸ਼ਬਦ ਉਹ ਵੀ ਨੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਕਦੀ ਕੋਈ ਫਿੱਕੇ ਬੋਲ ਬੋਲੇ ਉਹ ਤਨ ਤੇ ਵੀ ਅਸਰ ਕਰਦੇ ਨੇ, ਮਨ ਤੇ ਵੀ ਅਸਰ ਕਰਦੇ ਨੇ। ਤੇ ਗੁਰਮੁਖੋ, ਜੇ ਫਿੱਕੇ ਬੋਲ ਤਨ ਤੇ ਮਨ ਨੂੰ ਪ੍ਰਭਾਵਿਤ ਕਰਦੇ ਨੇ, ਕਦੀ ਇਕਾਗਰਤਾ ਨਾਲ ਗੁਰੂ ਕੇ ਮਿੱਠੇ ਬੋਲ ਸੁਣ ਕੇ ਦੇਖੀ, ਉਹ ਵੀ ਤੇਰੇ ਤਨ ਤੇ ਮਨ ਨੂੰ ਪ੍ਰਭਾਵਿਤ ਜ਼ਰੂਰ ਕਰਨਗੇ। ਜੇ ਦੁਰਗੰਧੀ ਆਪਣਾ ਅਸਰ ਰੱਖ ਦਈਏ ਕਿ ਸੁਗੰਧੀ ਵਿੱਚ ਨਹੀਂ, ਸਾਹਿਬ ਨੇ ਕਿਰਪਾ ਕੀਤੀ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਬਾਬੇ ਫਰੀਦ ਜੀ ਨੂੰ ਪੁੱਛੋ, ਉਹ ਕਹਿੰਦੇ ਨੇ ਤੇਰੇ ਫਿੱਕੇ ਸ਼ਬਦਾਂ ਵਿੱਚ ਬੜੀ ਤਾਕਤ ਹੀ, ਪਰ ਇਹ ਤਾਕਤ ਉਹ ਨਹੀਂ ਕਿ ਕਿਸੇ ਦੇ ਅੰਦਰ ਨੂੰ ਜੋੜੇ। ਤੇਰੇ ਫਿੱਕੇ ਸ਼ਬਦਾਂ ਵਿੱਚ ਇੰਨੀ ਕਠੋਰਤ ਹੈ ਕਿ ਕਿਸੇ ਦੇ ਹਿਰਦੇ ਨੂੰ ਤੋੜ ਕੇ ਰੱਖ ਦਿੰਦੀ ਏ। ਮੈਂ ਅਰਥ ਕਰ ਰਿਹਾ, ਜੇ ਕੱਚੀ ਬਾਣੀ ਫਿੱਕੇ ਬੋਲ ਤੋੜਦੇ ਨੇ, ਤੇ ਧੰਨ ਗੁਰੂ ਅਰਜਨ ਸਾਹਿਬ ਦੇ ਬਚਨ, ਗੁਰੂ ਨਾਨਕ ਸਾਹਿਬ ਦੇ ਬਚਨ ਉਹ ਟੁੱਟੇ ਹੋਏ ਹਿਰਦਿਆਂ ਨੂੰ ਸਾਈਂ ਦੇ ਚਰਨਾਂ ਵੀ ਜੋੜ ਦਿੰਦੇ। ਬਾਬਾ ਫਰੀਦ ਸਾਹਿਬ ਨੇ ਅੰਮ੍ਰਿਤ ਬਚਨ ਕਹਿਣ ਲੱਗੇ, ਇੱਕ ਫਿੱਕਾ ਨਾ ਗਲਾਏ ਕਿ ਕੱਚਾ ਨਾ ਬੋਲੀ, ਫਿੱਕਾ ਨਾ ਬੋਲੀ। ਫਿੱਕਾ ਤੇ ਕੱਚਾ ਬੋਲਣ ਦੇ ਨਾਲ ਕਿਸੇ ਦਾ ਅੰਦਰ ਟੁੱਟ ਜਾਏਗਾ। ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਨੀ, ਹਿਆਓ ਨਾ ਕਹੀ ਠਾਏ, ਮਾਨਕ ਸਭ ਅਮੋਲਵੀ। ਤੇਰੇ ਸ਼ਬਦ ਬੋਲਣ ਦੇ ਨਾਲ ਕਿਸੇ ਦੇ ਹਿਰਦੇ ਨੇ ਟੁੱਟ ਜਾਣਾ, ਤੇ ਇਹੋ ਜਿਹੇ ਸ਼ਬਦ ਆਪਣੀ ਰਚਨਾ ਤੋਂ ਬੋਲੀ ਹਾਂ। ਤਵੱਜੋ ਦਿਓ,
ਗੁਰੂ ਦੇ ਹਿਰਦੇ ਵਿੱਚ ਬਾਣੀ ਕਦੋਂ ਪ੍ਰਗਟ ਹੋਈ? ਕਿਉਂਕਿ ਆਪਾਂ ਅੱਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਵਸ ਮਨਾ ਰਹੇ ਹਾਂ। ਗੁਰਬਾਣੀ ਹੈ ਕਿ ਸਤਿਗੁਰੂ ਜੀ ਹਰ ਵੇਲੇ ਵੀ ਗੁਰਬਾਣੀ ਉਚਾਰਨ ਕਰਦੇ ਸਨ? ਕਿਹੜੇ ਕਿਹੜੇ ਮੌਕਿਆਂ ਤੇ ਹਜ਼ੂਰ ਨੇ ਅੰਮ੍ਰਿਤ ਬਾਣੀ ਨੂੰ ਉਚਾਰਨ ਕੀਤਾ? ਜਦੋਂ ਸਾਈਂ ਦੀ ਯਾਦ ਵੀ ਜੁੜਦੇ ਨੇ ਤੇ ਕਈ ਵਾਰੀ ਅਰਥ ਕੀਤੀ ਹੈ, ਇੱਕ ਸ਼ਬਦ ਕਹਿੰਦੇ ਸਨ, ਕੀਰਤਨ ਰੋਜ਼ ਕਰਨਾ, ਸ਼ਬਦ ਜੋ ਉਚਾਰੇ ਜਾਣੇ ਉਹ ਰੋਜ਼ ਪੜ੍ਹਨੇ, ਪਰ ਜਦੋਂ ਕਿਤੇ ਕੋਈ ਸ਼ਬਦ ਕਿਤੇ ਬਾਣੀ ਆਉਣੀ ਤੇ ਇੱਕ ਬਚਨ ਕਹਿਣਾ, ਮਰਦਾਨਿਆ ਛੇੜ ਰਬਾਬ ਨੂੰ ਕਾਈ ਸ਼ਿਫਤ ਕਰੀਏ ਖੁਦਾ ਦੇ ਦੀਦਾਰ ਦੀ। ਜਾਂ ਅਸੀਂ ਪੜ੍ਹਦੇ ਸੁਣਦੇ ਹਾਂ ਕਿ ਬਾਣੀ ਆਈ ਹੈ, ਬਾਣੀ ਉਦੋਂ ਆਉਂਦੀ ਸੀ। ਦੇਖੋ ਦੋ ਤਿੰਨ ਤਰੀਕੇ ਸਨ ਬਾਣੀ ਦੇ ਪ੍ਰਗਟ ਹੋਣ ਦੇ। ਗੁਰਬਾਣੀ ਹੈ ਕਿ ਗੁਰਬਾਣੀ ਗੁਰੂ ਦੇ ਹਿਰਦੇ ਦਾ ਪ੍ਰਕਾਸ਼ ਹੈ। ਗੁਰਬਾਣੀ ਜਦੋਂ ਨਾਮ ਵਿੱਚ ਜੁੜ ਕੇ ਕੋਈ ਨਾਮੀ ਵਿੱਚ ਅਭੇਦ ਹੋ ਜਾਂਦਾ ਹੈ ਤੇ ਉਸ ਨਾਮੀ ਉਸ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਜੋ ਅਨੁਭਵ ਜੋ ਉਹਨਾਂ ਨੂੰ ਗਿਆਨ ਹਾਸਲ ਹੋਇਆ ਉਹ ਸਾਡੇ ਲੋਕਾਂ ਦੇ ਭਲੇ ਲਈ ਸਾਡੇ ਅੱਖਰਾਂ ਵਿੱਚ ਸਾਡੀ ਜ਼ਬਾਨ ਵੀ ਸਾਨੂੰ ਦੇ ਗਏ ਕਿ ਜੇ ਤੁਸੀਂ ਵੀ ਅੰਦਰ ਦੇ ਆਨੰਦ ਨੂੰ ਮੰਨਣਾ ਹੈ ਤੇ ਆਹ ਕੁਝ ਆਪਣੀ ਜ਼ਿੰਦਗੀ ਵਿੱਚ ਕਮਾ ਲਿਆ। ਅਰਥ ਕੀਤੀ, ਜੇ ਟੁੱਟਾ ਹੋਇਆ ਹਿਰਦਾ ਫਿੱਕਾ ਹਿਰਦਾ ਬੋਲੇ ਤੇ ਉਹ ਅੰਦਰ ਨੂੰ ਦੁਖੀ ਕਰਦਾ ਹੈ, ਤੇ ਜਿਹੜਾ ਹਿਰਦਾ ਨਿਰੰਕਾਰ ਦੇ ਚਰਨਾਂ ਵਿੱਚ ਅਭੇਦ ਸੀ, ਪ੍ਰਭੂ ਦੇ ਚਰਨਾਂ ਵਿੱਚ ਲੀਨ ਸੀ, ਤੇ ਜਦੋਂ ਉਸ ਹਿਰਦੇ ਵਿੱਚੋਂ ਟਿੱਕੇ ਵਿੱਚੋਂ ਬੋਲ ਨਿਕਲਣ ਤੇ ਸਦੀਆਂ ਤੱਕ ਉਹਨਾਂ ਬੋਲਾਂ ਨੂੰ ਪੜ੍ਹ ਕੇ ਉਹਨਾਂ ਬੋਲਾਂ ਨੂੰ ਸੁਣ ਕੇ ਉਹਨਾਂ ਬਚਨਾਂ ਨੂੰ ਕਮਾ ਕੇ ਮਨੁੱਖ ਦੀ ਜ਼ਿੰਦਗੀ ਵਿੱਚ ਵੀ ਰਸ ਪੈਦਾ ਹੋ ਜਾਂਦਾ। ਬਾਣੀ ਕਿਵੇਂ ਉਚਾਰਨ ਕੀਤੀ ਜਾਂਦੀ ਸੀ? ਸਿੱਖ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਕੁਝ ਇਹਦੇ ਸੰਬੰਧੀ ਆਪਣੇ ਨਜ਼ਰੀਏ ਪੇਸ਼ ਕੀਤੇ। ਗੁਰਮੁਖੋ, ਇਹ ਨਹੀਂ ਕਿ ਜੋ ਕਹਿ ਰਹੇ ਹਾਂ, ਬਾਕੀ ਦਾਅਵਾ ਇਹ ਸੀ, ਇੱਕ ਤਾਂ ਬਾਣੀ ਉਚਾਰਨ ਉਸ ਵੇਲੇ ਹੁੰਦੀ ਸੀ ਕਿ ਜਦੋਂ ਸਾਈਂ ਦੀ ਯਾਦ ਵੀ ਜੁੜੇ ਹੋਣਾ, ਅੰਦਰ ਮਾਲਕ ਦੇ ਨਾਮ ਦੀ ਵਰਖਾ ਹੋਣੀ ਤੇ ਉਸ ਨਾਮ ਦੀ ਬਰਸਾਤ ਵਿੱਚੋਂ ਕਿਤੇ ਉਸ ਸਾਈਂ ਦੀ ਕਿਰਪਾ ਵਿੱਚੋਂ ਜਿਹੜੇ ਸਾਈਂ ਦੇ ਸਿਫਤ ਦੇ ਬੋਲ ਨਿਕਲਣੇ, ਹਜ਼ੂਰ ਨੇ ਉਸ ਸਾਈਂ ਨੂੰ ਮੁਖਾਤਬ ਕਰਕੇ ਬਚਨ ਕਹਿਣੇ, ਇਕੱਲੇ ਸਾਈਂ ਦੀ ਸਿਫਤ ਕਰਨੀ, ਉਦੋਂ ਵੀ ਬਾਣੀ ਆਉਂਦੀ ਸੀ, ਬਾਣੀ ਵਿੱਚੋਂ ਅਰਥ ਕਰਨੀ। ਦੂਸਰਾ, ਜਦੋਂ ਕਿਸੇ ਸਿੱਖ ਨੇ ਜਗਿਆਸੂ ਨੇ ਆਉਣਾ, ਉਹਨੇ ਆ ਕੇ ਸਵਾਲ ਕਰਨਾ, ਆਪਣੇ ਅੰਦਰ ਦੇ ਸ਼ੰਕੇ ਜ਼ਾਹਰ ਕਰਨੇ ਤੇ ਸਤਿਗੁਰੂ ਨੇ ਉਹਦੇ ਸ਼ੰਕਿਆਂ ਨੂੰ ਦੂਰ ਕਰ ਲਈ, ਸਾਈਂ ਦੀ ਬਾਣੀ ਉਚਾਰਨ ਕਰਨੀ ਦੂਸਰਾ ਤਰੀਕਾ ਸੀ। ਤੀਜਾ ਸੀ ਕਿ ਕਿਸੇ ਨਾਲ ਗੋਸ਼ਟ ਹੋਣੀ ਅਨਮਤ ਵਾਲੇ ਨਾਲ, ਤੇ ਹਜ਼ੂਰ ਨੇ ਉਹਦੇ ਅੰਦਰ ਦੇ ਭਰਮ ਨੂੰ ਦੂਰ ਕਰਨ ਲਈ ਬਾਣੀ ਉਚਾਰਨ ਕਰਨੀ। ਚੌਥਾ ਤਰੀਕਾ ਸੀ ਕਿ ਜਦੋਂ ਕਿਤੇ ਮੰਨ ਲਓ ਕੋਈ ਆਪਣੇ ਜੀਵਨ ਤੋਂ ਗਿਰ ਚੁੱਕਾ ਹੈ, ਉਹਨੂੰ ਸੁਧਾਰਨ ਦੇ ਲਈ ਅੰਮ੍ਰਿਤ ਬਚਨ ਉਚਾਰਨ ਕਰਨੇ, ਕਦੀ ਜਗਿਆਸੂ ਭਾਵਨਾ ਵਾਲਿਆਂ ਨੂੰ ਸੰਬੋਧਨ ਕਰ ਲਈ, ਆਪਣੀ ਇਕਾਂਤ ਵਿੱਚ ਮਾਲਕ ਦੇ ਚਰਨਾਂ ਵੀ ਜੁੜ ਕੇ ਜਦੋਂ ਬਾਣੀ ਉਚਾਰਨ ਕਰਨੀ ਤੇ ਸ਼ਬਦ ਉਚਾਰੇ ਕਿ ਤੂੰ ਦਰਿਆਓ ਦਾਨਾ ਦੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਤਵੱਜੋ ਦਿਓ, ਸਿਰਫ ਇੱਕ ਇੱਕ ਦੋ ਦੋ ਪ੍ਰਮਾਣ ਦੇ ਕੇ ਅੱਗੇ ਤੁਰਨਾ। ਜਦੋਂ ਕੇਵਲ ਸਾਈਂ ਦੇ ਰੰਗ ਵਿੱਚ ਰਤੇ ਹੋਣਾ ਤੇ ਇਹ ਸ਼ਬਦ ਵਰਤਨੇ ਕਿ ਹੇ ਮੇਰੇ ਮਾਲਕ ਜੀ, ਮੈਂ ਬਨਜਾਰਨ ਰਾਮ ਕੀ, ਤੇਰਾ ਨਾਮ ਵੱਖਰ ਵਾਪਾਰ ਜੀਓ। ਕਦੀ ਸਾਈਂ ਦੇ ਚਰਨਾਂ ਵਿੱਚ ਜੁੜ ਕੇ ਬੇਨਤੀ ਕਰਨੀ ਤੇ ਇਹ ਸ਼ਬਦ ਉਚਾਰਨ ਹੋ ਜਾਣਾ ਕਿ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਕਦੀ ਸ਼ੁਕਰ ਭਾਵ ਵੀ ਜੁੜਨਾ ਤੇ ਇਹ ਸ਼ਬਦ ਉਚਾਰਨ ਕਰ ਦੇਣੇ, ਮੈਂ ਕੀਤਾ ਨਾ ਚਾਹਤਾ ਹਰਾਮ ਖੋਰ, ਖੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ, ਧਾਨਕ ਰੂਪ ਰਹਾ ਕਰਤਾਰ। ਕਦੀ ਜਗਿਆਸੂ ਨੇ ਆਉਣਾ ਤੇ ਉਹਨੂੰ ਸੰਬੋਧਨ ਕਰਕੇ ਇਹ ਸ਼ਬਦ ਕਹਿਣੇ ਕਿ ਜੇ ਸਾਈਂ ਨੂੰ ਪਾਣਾ ਚਾਹੁੰਦਾ ਤੇ ਗੁਰੂ ਕੇ ਸਿਖਾ ਇਤ ਮਾਰਗ ਚੱਲੇ ਭਾਈ ਅੜੇ। ਦੇਖੋ ਕੋਈ ਜਗਿਆਸੂ ਆਏ, ਉਹਨੇ ਪੁੱਛਿਆ ਤੇ ਕੀ ਬਾਣੀ ਆਈ ਨਹੀਂ, ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹਿ ਤੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤਲੀ ਵੇਸਾਰਾ ਦੂਜਾ ਭਾਉ ਜੀਓ, ਕਿਉਂ ਪਾਵੇ ਹਰ ਦਰਸਾਵਣਾ ਨੈ ਲੱਗੈ ਤੱਤੀ ਵਾਹ ਜੀਓ। ਜਦੋਂ ਆਉਣ ਵਾਲੇ ਸਮੇਂ ਨੂੰ ਤੱਕਣਾ, ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਆਪ ਬੈਠੇ ਹੋ, ਸਮਰੱਥ ਗੁਰੂ ਹੈ, ਅਜੇ ਬਾਬਰ ਨੇ ਚੜ੍ਹ ਕੇ ਆਉਣਾ, ਕਈ ਸਾਲ ਲੱਗਣੇ ਨੇ, ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੱਖਾਂ ਦੀ ਕੁੱਲੀ ਵਿੱਚ ਬਹਿ ਕੇ
ਕੁਝ ਸਮਾਂ ਪਹਿਲਾਂ ਹੀ ਇਹ ਸ਼ਬਦ ਕਹਿ ਦੇਣੇ, ਉਸ ਵੇਲੇ ਨਾਲ ਇੱਕ ਬਚਨ ਕਹਿਣਾ ਕਿ ਲਾਲੋ ਇਹਨੂੰ ਇਹ ਨਾ ਸਮਝੀ ਕਿ ਜੋ ਮੈਂ ਕਹਿ ਰਿਹਾ ਕਿਸੇ ਜਾਦੂਗਰ ਦੀ ਖੇਡ, ਕਹਿੰਦੇ ਕਮਾਲ ਦੇ ਬਚਨ ਚੁਣੇ, ਇਹ ਨਾ ਸਮਝੀ ਕਿ ਸ਼ਾਇਦ ਮੈਂ ਕੋਈ ਰਿਧੀ ਸਿੱਧੀ ਨਾਲ ਤੈਨੂੰ ਆਉਣ ਵਾਲੇ ਸਮੇਂ ਬਾਰੇ ਦੱਸ ਰਿਹਾ। ਕਹਿੰਦੇ ਲਾਲੋ ਜੋ ਕੁਝ ਮੇਰਾ ਖਸਮ ਮੈਨੂੰ ਕਹਿ ਰਿਹਾ, ਖਸਮ ਆਪਣੀ ਕੋਈ ਦਾਵਾ ਨਹੀਂ, ਉਹ ਜੋ ਖਸਮ ਕਹਿ ਰਿਹਾ ਮੈਂ ਤੈਨੂੰ ਉਹ ਸੁਣਾਉਣ ਲੱਗਾ। ਤੇ ਇੱਕ ਵਾਰੀ ਨਹੀਂ, ਇੱਕ ਸ਼ਬਦ ਵਿੱਚ 7 ਵਾਰੀ ਭਾਈ ਲਾਲੋ ਨੂੰ ਸੰਬੋਧਨ ਕਰਕੇ ਬਚਨ ਕਹਿ, ਆਉਣ ਵਾਲੇ ਸਮੇਂ ਬਾਰੇ ਜੋ ਭਵਿੱਖਤ ਬਚਨ ਕਹਿ, ਹਜ਼ੂਰ ਦੀ ਬਾਣੀ ਵਿੱਚੋਂ ਪੜ੍ਹਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਤੋਂ ਸੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਸ਼ਬਦ ਵਰਤੇ ਤੇ ਦੇਖੋ ਆਉਣ ਵਾਲੇ ਸਮੇਂ ਬਾਰੇ ਕਿਹਾ, ਆਮਨ 78 ਹੈ, ਜਾਨ 97, ਹੋਰ ਵੀ ਉੱਚੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹਦਾ ਮਤਲਬ ਆਉਣ ਵਾਲੇ ਸਮੇਂ ਬਾਰੇ ਵੀ ਕਿਹਾ, ਤੇ ਜਦੋਂ ਕਿਤੇ ਕੋਈ ਅਨ ਮਤ ਵਾਲੇ ਮਿਲੇ ਮੇਰੇ ਸਾਹਿਬ ਨੇ ਉਦੋਂ ਵੀ ਬਾਣੀ ਉਚਾਰਨ ਕੀਤੀ। ਸਾਹਮਣੇ ਵਿਦਵਾਨ ਬੈਠਾ, ਉਹਨੂੰ ਗਿਆਨ ਬਹੁਤ ਹੈ, 4 ਵੇਦਾਂ ਦਾ ਗਿਆਤ ਹੈ, ਜਦੋਂ ਪੜ੍ਹਦਾ, ਜਦੋਂ ਕਥਾ ਕਰਦਾ, ਜਦੋਂ ਪ੍ਰਮਾਣ ਦਿੰਦਾ, ਜਦੋਂ ਲੋਕ ਸੁਣਦੇ ਨੇ ਤੇ ਦੰਗ ਰਹਿੰਦੇ ਨੇ, ਪਰ ਜਦੋਂ ਉਹਦੇ ਅੰਦਰ ਦੀ ਅਵਸਥਾ ਨੂੰ ਦੇਖਦੇ ਨੇ ਤੇ ਹਜ਼ੂਰ ਉਹਨੂੰ ਦੇਖ ਕੇ ਕਹਿੰਦੇ ਨੇ ਮੁਖ ਤੇ ਪੜ੍ਹਤਾ ਟੀਕਾ ਸਹਿਤ, ਬਾਣੀ ਉਹ ਵੀ ਉਚਾਰਨ ਕੀਤੀ, ਹਿਰਦਾ ਰਾਮ ਨਹੀਂ ਪੂਰਨ ਰਹਿਤ, ਵੇਦ ਪੜ੍ਹੈ ਪਰ ਲੋਕ ਦ੍ਰਿੜਾਵੈ, ਆਪਣਾ ਕਹਿਆ ਆਪ ਨਾ ਕਮਾਵੈ। ਸਾਹਿਬ ਜਦੋਂ ਕਿਤੇ ਜ਼ੁਲਮ ਨੂੰ ਤੱਕਦੇ ਨੇ ਕਿ 4 ਚਪੇਰੇ ਜ਼ੁਲਮ ਦੀ ਹਨੇਰੀ ਝੁੱਲੀਏ, ਤੇ ਦੇਖੋ ਬਾਣੀ ਕੇਵਲ ਇਹ ਨਹੀਂ ਕਿ ਜੇ ਸਾਈ ਨੂੰ ਮੁਖਾਤਬ ਕਰਕੇ ਕਿਹਾ ਕਿ ਮੇਰੇ ਦਾਤਾ ਜੀ ਤੇਰੇ ਰੰਗ ਵਿੱਚ ਮੈਂ ਰਤਿਆ ਵਾਂ, ਤੇ ਸੱਚ ਕੀ ਬਾਣੀ ਬਾਲਣ ਵਾਲਾ ਬਾਬਾ ਉਹਨੇ ਬਿਲਕੁਲ ਜ਼ਬਾਨ ਲੁਕਾਈ ਨਹੀਂ, ਜੇ ਸਾਹਮਣੇ ਕਿਤੇ ਦੇਖਦੇ ਪਏ ਨੇ ਜ਼ੁਲਮ ਦੀ ਹਨੇਰੀ ਝੁੱਲੀ, ਤੇ ਬਾਬੇ ਨੇ ਸੱਚ ਦੀ ਬਾਣੀ ਬੋਲ ਕੇ ਕਿਹਾ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਓ ਰੱਤ ਪਿੱਤ ਕੁੱਤਿਓ ਚੱਕ ਜਾਓ। ਜਦੋਂ ਆਪਣੇ ਸਮਾਜ ਨੂੰ ਦੇਖਿਆ ਕਿ ਇਸਤਰੀ ਉਹਦਾ ਅਸਲੀ ਗਹਿਣਾ ਸ਼ਰਮ ਤੇ ਹਯਾ ਹੈ, ਤੇ ਦੇਖਿਆ ਸ਼ਰਮ ਹਯਾ ਕੋਈ ਨੀ, ਤੇ ਸ਼ਬਦ ਵਰਤੇ ਰੰਨਾ ਕੋਈਆਂ ਗੋਦੀਆਂ, ਪੁਰਸ਼ ਹੋਏ ਸਹਿਯਾਦ ਸੀਲ ਸੰਜਮ ਸੁੱਚ ਭੰਨੀ, ਖਾਣਾ ਖਾਜ ਆਹਾਜ ਸ਼ਰਮ ਗਿਆ ਘਰ ਆਪਣੇ ਪੱਤ ਉੱਠ ਚੱਲੀ ਨਾਲ। ਵੱਖ ਵੱਖ ਸ਼ਬਦ ਨੇ, ਵੈਸੇ ਪ੍ਰਕਰਨ ਬਹੁਤ ਵੱਡਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ। ਮੈਂ ਆਪਣੇ ਵਿਸ਼ੇ ਵੱਲ ਆਵਾਂ, ਗੁਰਮੁਖੋ ਏਕੇ ਸੱਚੀ ਬਾਣੀ, ਏਕੇ ਕੱਚੀ ਬਾਣੀ ਤੇ ਫਿੱਕੀ ਬਾਣੀ। ਸੱਚੀ ਬਾਣੀ ਉਸ ਹਿਰਦੇ ਵਿੱਚੋਂ ਉਪਜਦੀ ਏ ਜੋ ਸੱਚ ਨਾਲ ਓਤ ਪੋਤ ਏ, ਤੇ ਕੱਚੀ ਬਾਣੀ ਉਸ ਮੁੱਖ ਵਿੱਚੋਂ ਨਿਕਲਦੀ ਏ ਜਿਹਦੇ ਅੰਦਰ ਸੱਚ ਨਹੀਂ, ਦਾਅਵੇ ਸੱਚ ਦੇ ਕਰਦਾ। ਹਜ਼ੂਰ ਨੇ ਦੋਨੋਂ ਪੌੜੀਆਂ ਸਾਹਮਣੇ ਰੱਖੀਆਂ, ਮੈਂ ਕੁਦਰਤੀ ਤੌਰ ਤੇ ਆਧਾਰ ਉਹੀ ਪੌੜੀ ਬਣਾਇਆ ਜੋ ਕੀਰਤਨ ਸੁਣਿਆ। ਕਹਿਣ ਲੱਗੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਕਹਿੰਦੇ ਨੇ ਗਾਓ ਗੁਰੂ ਕੀ ਬਾਣੀ ਨੂੰ, ਜਦੋਂ ਗਾਓਗੇ ਤੁਹਾਡੇ ਹਿਰਦੇ ਨੂੰ ਠੰਡ ਪਏਗੀ। ਕਿਉਂ? ਕਿਉਂਕਿ ਫਿੱਕੇ ਬੋਲ ਨਹੀਂ, ਇਹ ਮਿੱਠ ਬੋਲੜੇ ਸੱਜਣ ਦੇ ਮੁੱਖ ਵਿੱਚੋਂ ਨਿਕਲੇ ਮਿੱਠੇ ਬੋਲ ਨੇ। ਜਿਹਨੇ ਕਦੀ ਆਪਣੀ ਜ਼ਿੰਦਗੀ ਵਿੱਚ ਕੌੜਾ ਬੋਲੇ ਹੀ ਨਹੀਂ, ਜਿਹਨੂੰ ਕੌੜਾ ਬੋਲਣਾ ਆਉਂਦਾ ਹੀ ਨਹੀਂ, ਇੰਨੀ ਮਿੱਠੀ ਬਾਣੀ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਦੋ ਤਰੀਕੇ ਨੇ, ਇੱਕ ਇਹ ਤਰੀਕਾ ਦਰਸ਼ਨ ਕਰਨ ਦਾ, ਦਰਸ਼ਨ ਨਾਲ ਵੀ ਬਾਣੀ ਅੰਦਰ ਜਾਂਦੀ ਹੈ। ਦੂਜਾ ਤਰੀਕਾ ਹੈ ਕਿ ਬਾਣੀ ਅੰਦਰੋਂ ਸਪਰਸ਼ ਕਰ ਜਾਏ, ਤੇ ਅਸਲੀ ਤਰੀਕਾ ਵੈਸੇ ਦਰਸ਼ਨ ਦਾ। ਹੁਣ ਦਰਸ਼ਨ ਦੇ ਤਰੀਕੇ ਇਹ ਨਹੀਂ, ਆਪਾਂ ਆਉਂਦੇ ਹਾਂ ਕਿ ਰੁਮਾਲਾ ਸਾਹਿਬ ਚੁੱਕਿਆ, ਦਰਸ਼ਨ ਕੀਤੇ, ਗੁਰੂ ਕੇ ਦੀਦਾਰ ਹੋ ਗਏ ਨੇ। ਗੁਰਮੁਖੋ ਅਸਲੀ ਦਰਸ਼ਨ ਉਹ ਨਹੀਂ ਕਿ ਜਦੋਂ ਅੱਖਾਂ ਨਾਲ ਗੁਰੂ ਕੀ ਬਾਣੀ ਨੂੰ ਤੱਕਿਆ ਜਾਏ। ਕਈ ਵਾਰੀ ਅਸੀਂ ਜ਼ਬਾਨ ਨਾਲ ਬੋਲਦੇ ਨਹੀਂ, ਇੰਨੇ ਅਭਿਆਸੀ ਗੁਰੂ ਕੇ ਸਿੱਖ ਮਿਲਦੇ ਨੇ ਬਾਣੀ ਪੜ੍ਹਨ ਵਾਲੇ, ਉਹਨਾਂ ਦੇ ਨੇਤਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵੱਲ ਹੁੰਦੇ ਨੇ, ਪਰ ਹਿਰਦੇ ਨੂੰ ਅੱਖਾਂ ਰਾਹੀਂ ਗੁਰੂ ਦਾ ਸ਼ਬਦ ਸਪਰਸ਼ ਕਰੀ ਜਾਂਦਾ। ਬੋਲਦੇ ਨਹੀਂ, ਬਾਣੀ ਦੇ ਸਪਰਸ਼ ਕਰਨ ਦਾ ਤਰੀਕਾ ਕੇਵਲ ਜ਼ਬਾਨ ਨਾਲ ਬੋਲਣਾ ਨਹੀਂ, ਅੱਖਾਂ ਨਾਲ ਦੇਖ ਕੇ ਹਿਰਦਾ ਟਿਕ ਕੇ ਜਦੋਂ ਬਾਣੀ ਦੇ ਦਰਸ਼ਨ ਕਰਦਾ ਤੇ ਬਾਣੀ ਅੱਖਾਂ ਰਾਹੀਂ ਵੀ ਅੰਦਰ ਸਪਰਸ਼ ਕਰਦੀ।
ਦੂਸਰਾ ਤਰੀਕਾ ਕਿ ਜਦੋਂ ਰਸਨਾ ਨਾਲ ਬੋਲਨੇ ਆ, ਬਾਣੀ ਸਾਹਮਣੇ ਸਿਰਫ ਕੰਠੇ ਜ਼ਬਾਨ ਨਾਲ ਬੋਲਨੇ ਆ, ਅੱਖਾਂ ਨਹੀਂ ਦੇਖਦੀਆਂ ਤਾਂ ਨਹੀਂ ਸਪਰਸ਼ ਕਰਦੀ ਏ, ਤੇ ਤੀਜਾ ਤਰੀਕਾ ਜਦੋਂ ਅੱਖਾਂ ਨਾਲ ਦੇਖੀਏ ਨਾ, ਰਸਨਾ ਨਾਲ ਬੋਲੀਏ ਨਾ, ਤੇ ਕੰਨਾਂ ਨਾਲ ਬੋਲੇ ਕੋਈ ਸ਼ਬਦ ਜਿਹੜੇ ਨੇ, ਸੁਣੇ ਹੋਏ ਸ਼ਬਦ, ਉਹ ਵੀ ਅੰਦਰ ਨੂੰ ਸਪਰਸ਼ ਕਰਦੇ। ਦੁਨਿਆਵੀ ਤੌਰ ਤੇ ਵੀ ਇਹ ਤਿੰਨ ਤਰੀਕੇ ਨੇ। ਕੋਈ ਤੁਸੀਂ ਕਿਤਾਬ ਪੜ੍ਹੋ, ਭਾਵੇਂ ਉਹਨੂੰ ਜ਼ਬਾਨ ਨਾਲ ਨਾ ਬੋਲੋ, ਅੱਖਾਂ ਨਾਲ ਦੇਖੀ ਜਾਓ ਇੱਕ ਇੱਕ ਅਲਫਾਜ਼ ਨੂੰ, ਇੱਕ ਇੱਕ ਸ਼ਬਦ ਨੂੰ, ਤੇ ਜਦੋਂ ਇੱਕ ਚੈਪਟਰ ਪੂਰਾ ਕਰਾਂਗੇ, ਬੋਲੇ ਨਹੀਂ ਪਰ ਅੱਖਾਂ ਨਾਲ ਦੇਖਣ ਤੋਂ ਬਾਅਦ ਇੰਨਾ ਕੁ ਹਿਰਦੇ ਨੂੰ ਸਪਰਸ਼ ਕੀਤਾ। ਜੇ ਕਿਤੇ ਉਹ ਭਾਵੁਕਤਾ ਨੇ ਲਿਖਿਆ, ਇੱਕ ਪੰਨਾ ਪੜ੍ਹ ਕੇ ਅੱਖਾਂ ਵਿੱਚ ਪਾਣੀ ਆ ਜਾਏਗਾ। ਜੇ ਕਿਤੇ ਉਹ ਕਾਮਤੁਰ ਹੋਏ ਇਨਸਾਨ ਨੇ ਕਿਤੇ ਦੁਨੀਆਂ ਦੇ ਵਕਾਰਾਂ ਦੇ ਸ਼ਬਦ ਵਰਤੇ ਨੇ, ਅੱਖਾਂ ਨਾਲ ਪੜ੍ਹ ਕੇ ਇੰਨੇ ਕੁ ਸਪਰਸ਼ ਕਰਨਗੇ ਕਿ ਇੱਕੋ ਦਮ ਸਰੀਰ ਅੰਦਰ ਕਾਮ ਵਾਸ਼ਨਾ ਭੜਕ ਸਕਦੀ। ਜੇ ਕਿਤੇ ਜ਼ੁਲਮ ਹੁੰਦਾ ਤੱਕ ਕੇ ਸ਼ਬਦ ਪੜਾਂਗੇ ਤੇ ਉਹਨਾਂ ਨੂੰ ਅੱਖਾਂ ਨਾਲ ਪੜ੍ਹੀਏ ਤੇ ਸਰੀਰ ਇੱਕੋ ਦਮ ਗੁੱਸੇ ਵਿੱਚ ਆਏਗਾ। ਗੁਰਮੁਖੋ, ਇਹ ਤਰੀਕੇ ਨੇ ਅੰਦਰ ਬਾਣੀ ਨੂੰ ਸਪਰਸ਼ ਕਰਨ ਦੇ। ਦੁਨਿਆਵੀ ਬਾਣੀ ਵੀ ਅੱਖਾਂ ਨਾਲ ਅੰਦਰ ਸਪਰਸ਼ ਕਰਦੀ ਏ, ਤੇ ਜਦੋਂ ਕੋਈ ਭਾਵਨਾ ਨਾਲ ਜੁੜ ਕੇ ਜ਼ਬਾਨ ਨਾਲ ਨਹੀਂ ਬੋਲਦਾ, ਅੱਖਾਂ ਨੂੰ ਸ਼ਬਦਾਂ ਨੂੰ ਪੜ੍ਹਦਾ ਤੇ ਉਹ ਵੀ ਸ਼ਬਦ ਅੰਦਰ ਅਸਰ ਕਰਦੇ ਨੇ। ਦੂਸਰਾ ਤਰੀਕਾ ਬੋਲ ਕੇ, ਤੀਸਰਾ ਤਰੀਕਾ ਕੰਨਾਂ ਨਾਲ ਸੁਣ ਕੇ, ਤੇ ਮੇਰੇ ਸਾਹਿਬ ਨੇ ਤਿੰਨਾਂ ਦਾ ਜ਼ਿਕਰ ਕੀਤਾ, ਅੰਤਰ ਗੁਰ ਆਰਾਧਨਾ, ਜੇਵਾਂ ਜਪ ਗੁਰ ਨਾਉ, ਨੇਤਰੀ ਸਤਿਗੁਰ ਦੇਖਣਾ, ਸਰਵਣੀ ਸੁਣਨਾ, ਗੁਰ ਨਾਉ ਇਹ ਸਪਰਸ਼ ਅੰਦਰ ਬਾਣੀ ਕਰ ਦੇਖੋ। ਜੇ ਕੋਈ ਫਿੱਕਾ ਬੋਲ ਬੋਲਦਾ ਉਹਦੇ ਪੜੇ ਸੁਣੇ ਨੂੰ ਅੰਦਰ ਖਿਡਾਉਂਦਾ ਤੇ ਜਦੋਂ ਬਾਣੀ ਅੰਦਰ ਜਾਏ, ਫਿਰ ਗੁਰੂ ਅਰਜਨ ਸਾਹਿਬ ਨੇ ਕਿਹਾ, ਕਹਿਣ ਲੱਗੇ ਉਹਨੇ ਪ੍ਰਮਾਣ ਦਿੱਤਾ, ਕਹਿਣ ਲੱਗੇ ਦਰਸ਼ਨ ਪਰਸਨ ਸਰਸਨ ਹਰਸਨ, ਦਰਸ਼ਨ ਤੇ ਪਰਸਨ ਇਹ ਦੋ ਸਾਧਨਾ ਵਾਲੇ ਸ਼ਬਦ ਨੇ। ਦਰਸ਼ਨ ਕਰਨਾ ਤੇ ਉਸ ਬਾਣੀ ਨੂੰ ਦਰਸ਼ਨ ਤੋਂ ਬਾਅਦ ਹਿਰਦੇ ਵਿੱਚ ਸਪਰਸ਼ ਕਰ ਜਾਏ, ਹਿਰਦੇ ਨੂੰ ਛੂ ਜਾਏ। ਹੁਣ ਜੇ ਆਪਾਂ ਬਾਣੀ ਦੇ ਦਰਸ਼ਨ ਤਾਂ ਕੀਤੇ, ਪਾਠ ਵੀ ਕਰ ਲਿਆ, ਨਿਤਨੇਮ ਵੀ ਬੜੀ ਵਾਰੀ ਕੀਤਾ, ਹਿਰਦੇ ਨੂੰ ਸਪਰਸ਼ ਨਾ ਕੀਤਾ ਤੇ ਉਹਨੇ ਉਹ ਰਹਿਮਤ ਨਹੀਂ ਹੋਣੀ। ਇਕਾਗਰਤਾ ਨਾਲ ਜਦੋਂ ਹਿਰਦੇ ਨੂੰ ਸ਼ਬਦ ਬਿੰਨੇ ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਉਦੋਂ ਤਬਦੀਲੀ ਆਉਂਦੀ ਏ। ਦੋ ਸ਼ਬਦ ਚੇਤੇ ਰੱਖੀ, ਸਾਧਨਾ ਦੇ ਦਰਸ਼ਨ ਪਰਸਨ, ਤੇ ਉਹਨਾਂ ਨਾਲ ਤਬਦੀਲੀ ਕੀ ਆਉਂਦੀ ਏ, ਸਰਸਨ ਹਰਸਨ, ਅੰਦਰ ਖੇੜਾ ਅੰਦਰ ਆਨੰਦ ਆ ਜਾਂਦਾ। ਗੁਰੂ ਅਮਰਦਾਸ ਜੀ ਨੇ ਕਿਹਾ, ਆਵੋ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਦਾਤਾ ਗਾਉਂਦੇ ਸਾਰੇ ਨੇ, ਪੜ੍ਹਦੇ ਸਾਰੇ ਨੇ, ਕੀ ਕਾਰਨ ਕਿ ਸਾਰਿਆਂ ਦੇ ਹਿਰਦੇ ਨੂੰ ਸਪਰਸ਼ ਨਹੀਂ ਕਰਦੀ? ਕਹਿਣ ਲੱਗੇ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਜਿਹਦੇ ਹਿਰਦੇ ਵੀ ਸਮਾ ਜਾਏ ਉਹਦੀ ਅਗਲੀ ਅਵਸਥਾ, ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਜਿਹੜੇ ਤੁਹਾਡੇ ਅੰਦਰ ਨੂੰ ਅੰਮ੍ਰਿਤ ਦਾ ਰਸ ਦੇ, ਤੁਹਾਡੇ ਅੰਦਰ ਟਿਕਾ ਦੇ, ਕਹਿੰਦੇ ਨੇ ਇਸ ਬਾਣੀ ਨੂੰ ਗਾਈ। ਤੇ ਜਦੋਂ ਪੁੱਛਿਆ, ਮਹਾਰਾਜ ਜਿਹੜੇ ਫਿੱਕੇ ਬੋਲ ਨੇ, ਕਹਿੰਦੇ ਨੇ ਸਿੱਖਾ ਦੇਖੀ ਆਪਣੀ ਜ਼ਿੰਦਗੀ ਵਿੱਚ ਬਾਣੀ ਤੋਂ ਵੱਧ ਕਿਸੇ ਨੂੰ ਕਿਰਦੇ ਵਿੱਚ ਥਾਂ ਨਾ ਦੇਈ, ਮਹਾਰਾਜ ਕੀ ਦੂਜੇ ਸ਼ਬਦ ਨਹੀਂ ਇੱਥੇ ਰੱਖਦੇ? ਕਹਿਣ ਲੱਗੇ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ, ਹੋਰ ਕੱਚੀ ਬਾਣੀ ਮਹਾਰਾਜ ਕਿਉਂ ਕੱਚੀ ਏ? ਕਹਿਣ ਲੱਗੇ, ਇਹਨੂੰ ਕਹਿਣ ਵਾਲੇ ਕੱਚੇ ਨੇ। ਮਹਾਰਾਜ ਕਹਿਣ ਵਾਲੇ ਕੱਚੇ ਕਿਵੇਂ? ਹੁਣ ਇਹਦਾ ਅਰਥ ਇਹ ਵੇ ਕਿ ਉਹਨਾਂ ਦੇ ਆਪਣੇ ਹਿਰਦੇ ਵਿੱਚ ਸੱਚ ਨਹੀਂ, ਆਪ ਝੂਠ ਨਾ

ਜੁੜੇ ਨੇ ਤੇ ਭਾਵੇਂ ਉਹ ਕਵਿਤਾ ਜਿੱਡੀ ਮਰਜ਼ੀ ਵੱਡੀ ਕਹਿ ਦੇ, ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਬੜੇ ਪਖੰਡੀਆਂ ਨੇ ਬਣਾਏ ਕਿ ਉਹ ਕੱਚੀ ਬਾਣੀ ਅੱਜ ਤੀਕਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਮੁਕਾਬਲਾ ਕਰ ਸਕੀਏ? ਸਵਾਲ ਹੀ ਨਹੀਂ ਪੈਦਾ ਹੁੰਦਾ। ਜਿਹੜੇ ਆਪਣੇ ਅੰਦਰੋਂ ਥਿੜਕੇ ਨੇ, ਕਾਮੀ ਨੇ, ਵਿਸ਼ਈ ਨੇ, ਰੱਜ ਕੇ ਵਕਾਰ ਭੋਗਦੇ ਨੇ, ਜਿੰਨੇ ਮਰਜ਼ੀ ਨਕਲ ਮਾਲ ਕੇ ਅੱਖਰ ਲਿਖੀ ਜਾਣ, ਉਹਨਾਂ ਦੇ ਅੱਖਰ ਕਿਸੇ ਦੇ ਕਿਰਦੇ ਨੂੰ ਰੱਬ ਨਾਲ ਨਹੀਂ ਜੋੜਨਗੇ। ਤੇ ਸੱਚ ਜਾਣੋ, ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਤਾਂ ਹੋਇਆ ਜਿੱਦਣ ਗੁਰੂ ਦੇ ਕੰਨਾਂ ਵਿੱਚ ਕੱਚੇ ਦੀ ਬਾਣੀ ਦੀ ਆਵਾਜ਼ ਪਈ ਸੀ। ਆਓ ਪ੍ਰਕਾਸ਼ ਦਿਵਸ ਵੱਲ ਆਉਣਾ, ਕੱਚੇ ਦੇ ਸ਼ਬਦ ਕੰਨਾਂ ਵਿੱਚ ਪਏ ਤੇ ਉਹਦੇ ਵਿੱਚ ਇੱਕ ਸੋਚ ਪੁਰੀ ਕਿ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਬਾਣੀ ਨੂੰ ਵੱਖ ਕਰ ਦੇਣਾ ਚਾਹੀਦਾ। ਇੱਕ ਸ਼ਬਦ ਸੀ ਕਹਿੰਦੇ ਬੀੜ। ਦੇਖੋ ਅੱਜ ਵੀ ਸ਼ਬਦ ਵਰਤਨੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ, ਜਾਂ ਕਹਿੰਦੇ ਆ ਬੀੜ ਦੀ ਸੰਪਾਦਨਾ। ਬੀੜ ਦੇ ਅਖਰੀ ਅਰਥ ਕੀ ਨੇ? ਬੜੇ ਸੋਹਣੇ ਅਰਥ ਕੀਤੇ ਨੇ ਡਾਕਟਰ ਰਤਨ ਸਿੰਘ ਜੱਗੀ ਨੇ। ਬੀੜ ਦਾ ਅਰਥ ਹੁੰਦਾ ਹੈ ਬੰਨਣਾ, ਬੀੜ ਦਾ ਅਰਥ ਹੁੰਦਾ ਹੈ ਸਮੇਟਣਾ। ਬੀੜ ਦੇ ਅਰਥ ਕੀਤੇ ਗਏ ਨੇ, ਆਪਾਂ ਕਹਿੰਦੇ ਆ ਆਦ ਬੀੜ, ਜਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਈ ਸ਼ਬਦ ਲਈ ਅਸੀਂ ਵਰਤਨੇ ਆ ਕਿ ਬੀੜ ਹੈ। ਬੀੜ ਦਾ ਅਰਥ ਹੈ ਉਹ ਸ਼ਬਦ, ਉਹ ਪੋਥੀਆਂ ਜਿਹੜੀਆਂ ਵੱਖ ਵੱਖ ਥਾਵਾਂ ਤੇ ਪਈਆਂ ਸਨ, ਉਹਨਾਂ ਸ਼ਬਦਾਂ ਨੂੰ ਸਾਰਿਆਂ ਨੂੰ ਇੱਕੋ ਥਾਂ ਤੇ ਤਰਤੀਬ ਨਾਲ ਸਮੇਟਣ ਦਾ ਨਾਮ ਹੈ ਬੀੜ। ਬੀੜਿਆ ਗਿਆ, ਇਹਨਾਂ ਨੂੰ ਇੱਕ ਥਾਂ ਤੇ ਇਕੱਠਿਆਂ ਕੀਤਾ ਗਿਆ। ਸਹਿਬ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਨੇ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਵਰੂਪ ਦਾ ਸੰਪਾਦਨਾ ਕੀਤੀ। ਇਹਦਾ ਕਾਰਨ ਵੈਸੇ ਕਈ ਵਾਰੀ ਅਰਜ਼ ਕੀਤੀ ਹੈ ਸਿਆਣੇ ਵਿਦਵਾਨਾਂ ਨੇ, ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਸੰਪਾਦਨਾ ਦੇ ਤਿੰਨ ਕਾਰਨ ਦੱਸੇ ਨੇ। ਸਭ ਤੋਂ ਪਹਿਲਾ ਕਾਰਨ ਇਹ ਸੀ ਕਿ ਗੁਰੂ ਨਾਨਕ ਸਾਹਿਬ ਦਾ ਨਿਰਮਲ ਪੰਥ, ਥਾਂ ਥਾਂ ਤੇ ਇਹ ਪੰਥ ਫੈਲ ਚੁੱਕਾ ਸੀ ਤੇ ਪੰਥ ਨੂੰ ਚਲਾਉਣ ਦੇ ਲਈ ਗੁਰੂ ਗ੍ਰੰਥ ਹੋਣਾ ਅੱਤ ਜ਼ਰੂਰੀ ਸੀ, ਕਿਉਂਕਿ ਪੰਥ ਲਈ ਗ੍ਰੰਥ ਅੱਤ ਜ਼ਰੂਰੀ ਹੈ। ਦੂਜਾ ਕਾਰਨ ਸੀ ਕਿ ਗੁਰੂ ਦਾ ਸਰੀਰ ਇੱਕ ਹੈ, ਦਰਸ਼ਨ ਕਰਨ ਵਾਲੇ ਲੱਖਾਂ ਚ ਗਿਆਸੂ ਨੇ ਤੇ ਗੁਰੂ ਦੇ ਦਰਸ਼ਨ ਇੱਕੋ ਸਮੇਂ ਲੱਖਾਂ ਸੇ ਕਿਵੇਂ ਕਰ ਸਕਣ। ਤੀਸਰਾ ਕਾਰਨ ਸੀ ਕਿ ਕੱਚੇ ਬਾਣੀ ਪੈ ਰੱਖਦੇ ਸਨ, ਇੰਨੀ ਚਲਾਕੀ ਦੇ ਨਾਲ। ਇੱਥੋਂ ਤੱਕ ਸਿੱਖ ਤਵਾਰੀ ਕਹਿੰਦੀ ਏ ਕਿ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਉਹਨਾਂ ਚਲਾਕ ਬੰਦਿਆਂ ਨੇ ਆਪਣੀ ਪੁਸਤਕ ਤਿਆਰ ਕਰ ਲਈ ਸੀ। ਅੱਜ ਭਾਵੇਂ ਅਸੀਂ ਜਿਹੜੇ ਮਨਮੁਖ ਬੰਦੇ ਗ੍ਰੰਥ ਰੱਖਦੇ ਨੇ, ਸ਼ਬਦ ਪੁਸਤਕ ਰੱਖਦੇ ਨੇ, ਅਸੀਂ ਕਹਿੰਦੇ ਹਾਂ ਫਲਾਣੇ ਬੰਦੇ ਦਾ ਗ੍ਰੰਥ। ਗੁਰੂ ਕੇ ਸਿੱਖੋ, ਸਿੱਖ ਦੀ ਜ਼ਬਾਨ ਤੇ ਜਦੋਂ ਗ੍ਰੰਥ ਦੀ ਆਵਾਜ਼ ਹੈ ਤੇ ਕੱਲੇ ਗੁਰੂ ਗ੍ਰੰਥ ਦੀ ਗੱਲ ਕਰੇ। ਉਹ ਪਖੰਡੀ ਦੀ ਕਿਤਾਬ ਤਾਂ ਹੋ ਸਕਦੀ ਹੈ, ਉਹ ਪਖੰਡੀ ਦੀ ਪੁਸਤਕ ਤਾਂ ਹੋ ਸਕਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਪਦਵੀ ਸ਼ਬਦ ਗ੍ਰੰਥ ਕੇਵਲ ਗੁਰੂ ਲਈ ਨਿਕਲਦਾ ਹੋਵੇ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਲਈ ਤੀਸਰਾ ਕਾਰਨ ਸੀ ਕਿ ਕੱਚਿਆਂ ਨੇ ਬਾਣੀ ਰੱਖ ਦਿੱਤੀ, ਇੰਨੀ ਚਲਾਕੀ ਵਰਤੀ ਕਿ ਪਹਿਲੀਆਂ ਚਾਰ ਪਾਤਸ਼ਾਹੀਆਂ ਦੇ ਸ਼ਬਦ ਵੀ ਉਸ ਪੁਸਤਕ ਵਿੱਚ ਪਾ ਦਿੱਤੇ। ਤੇ ਬੜੇ ਪਿਆਰੇ ਬਚਨ ਹੁੰਦੇ ਨੇ, ਕਦੀ ਪੜ੍ਹੋ। ਕਹਿੰਦੇ ਨੇ ਇੱਕ ਦਿਨ ਗੁਰੂ ਅਰਜੁਨ ਦੇਵ, ਪਹਿਲਾ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਾ ਕੀ ਹੈ, ਪ੍ਰਾਤਾਂ ਕਾਲ ਉੱਠੇ ਨੇ, ਆਪਣੀ ਸੁਰਤ ਨੂੰ ਅੱਜ ਲੈ ਜਾਓ ਰਾਮਸਰ ਦੇ ਕਿਨਾਰੇ, ਚੁੱਕੋ ਆਪਣੀ ਸੁਰਤ ਨੂੰ ਲੈ ਜਾਓ ਅੱਜ ਧੰਨ ਗੁਰੂ ਅਮਰ ਰਾਮਦਾਸ ਸੱਚੇ ਪਿਤਾ ਜੀ ਦੇ ਦਰਬਾਰ ਵਿੱਚ। ਤੇ ਆਪ ਗੁਰਮੁਖਾਂ ਨੇ ਦੇਖੇ ਨੇ ਪਹਿਲੇ ਪ੍ਰਕਾਸ਼ ਉਤਸਵ ਕਿਵੇਂ ਭਾਵਨਾ ਨਾਲ ਅੰਮ੍ਰਿਤਸਰ ਵਿੱਚ ਸੰਗਤਾਂ, ਉਹਨਾਂ ਨੇ ਅੱਜ ਦੇ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਉਤਸਵ ਮਨਾਏ। ਪਹਿਲਾ ਕਾਰਨ ਗੁਰੂ ਅਰਜੁਨ ਦੇ ਬਾਹਰ ਨਿਕਲੇ ਨੇ, ਮਨ ਵਿੱਚ ਹੀ ਖਿਆਲ ਹੋ ਰਿਹਾ ਕਿ ਗੁਰੂ ਨਾਨਕ ਸਾਹਿਬ ਦਾ ਪੰਥ ਬਹੁਤ ਭਾਰੀ ਤਾਦਾਦ ਵਿੱਚ ਇਹਦੇ ਵਿੱਚ ਲੋਕ ਸ਼ਾਮਿਲ ਹੋ ਗਏ ਨੇ। ਵੈਸੇ ਅਰਦਾਸ ਵਿੱਚ ਪੰਥ ਸ਼ਬਦ ਆਉਣਾ, ਇਹਦੀ ਵਿਆਖਿਆ ਆਪਾਂ ਕਰਾਂਗੇ। ਪੰਥ ਦਾ ਅਖਰੀ ਅਰਥ ਰਾਹ ਹੁੰਦਾ, ਰਸਤਾ ਹੁੰਦਾ। ਖਾਲਸਾ ਪੰਥ ਕਿਉਂ ਵੇ, ਆਪਾਂ ਕਹਾਂਗੇ ਵੀ ਕਦੀ ਕਿਸੇ ਬੰਦੇ ਨੂੰ ਕਹਿੰਦੇ ਹਾਂ ਰਾਹ, ਰਾਹੀ ਤੇ ਕਿਹਾ ਜਾਂਦਾ, ਕਦੀ ਅਸੀਂ ਨਹੀਂ ਕਹਿੰਦੇ ਵੀ ਫਲਾਣਾ ਬੰਦਾ ਰਾਹ ਹੈ। ਪਰ ਹਜ਼ੂਰ ਨੇ ਖਾਲਸੇ ਲਈ ਸ਼ਬਦ ਪੰਥ ਵਰਤਿਆ ਹੈ। ਪੰਥ ਦਾ ਅਰਥ ਹੈ ਰਸਤਾ, ਕਿ ਦੁਨੀਆਂ ਦੇ ਲੋਕੋ ਜੇ ਆਪਣਾ ਭਲਾ ਲੋਚਦੇ ਹੋ, ਖਾਲਸਾ ਇੱਕ ਮਾਰਗ ਹੈ ਤੇ ਜਿਹੜਾ ਇਸ ਮਾਰਗ ਤੇ ਚੱਲੇਗਾ ਉਹ ਨਿਰੰਕਾਰ ਦੇ ਘਰ ਤੱਕ ਪਹੁੰਚ ਜਾਏਗਾ। ਤੇ ਸਿੱਖ ਆਪਣੇ ਆਪ ਵਿੱਚ ਇੱਕ ਮਾਰਗ ਹੈ, ਲੋਕਾਂ ਨੂੰ ਚੱਲਦਾ ਫਿਰਦਾ ਰਾਹ ਦੱਸਣ ਵਾਲਾ ਮਾਰਗ ਨਹੀਂ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਅੰਮ੍ਰਿਤ ਵੇਲੇ ਉੱਠੇ। ਇਤਿਹਾਸਕਾਰਾਂ ਨੇ ਇੱਕ ਬਚਨ ਕਿਹਾ, ਏਕ ਦਿਵਸ ਪ੍ਰਭ ਪ੍ਰਾਪਤ ਹੈ ਕਾਲ, ਦਇਆ ਭਰੇ ਪ੍ਰਭ ਦੀਨ ਦਇਆਲ, ਯੇ ਮਨ ਉਪਜੀ
ਪ੍ਰਗਟਿਓ ਜਗ ਪੰਥ, ਕਿ ਗੁਰੂ ਨਾਨਕ ਦਾ ਪੰਥ ਫੈਲ ਗਿਆ ਹੈ। ਤੇ ਕਿਉਂਕਿ ਬਾਬੇ ਨਾਨਕ ਨੇ ਆਪ ਸਿਆਣੇ ਬੈਠੇ ਪੰਥ ਤਾਂ ਪਹਿਲੇ ਜਾਮੀ ਰੱਖ ਦਿੱਤਾ ਸੀ, ਤੇ ਪੰਥ ਉਹਨਾਂ ਲੋਕਾਂ ਦਾ ਸੀ ਜਿਹੜੇ ਸੱਚ ਨਾਲ ਜੁੜੇ ਨੇ। ਦੇਖੋ ਇਸ ਬਾਣੀ ਵਿੱਚ ਉਹ ਭਗਤ ਨੇ ਜਿਨ੍ਹਾਂ ਨੇ ਨਾ ਤਾਂ ਵੇਦਾਂ ਦੀ ਪਰਵਾਹ ਕੀਤੀ ਤੇ ਨਾ ਉਹਨਾਂ ਨੇ ਕਿਤਾਬਾਂ ਦੀ ਗੱਲ ਨੂੰ ਮੰਨਿਆ। ਉਹ ਸ਼ਰੇਆਮ ਕਹਿ ਕੇ ਗਏ, ਕਹਿਣ ਲੱਗੇ ਤੂੰ ਕਹਿੰਦਾ ਧਰਮ ਗ੍ਰੰਥ, ਤੇ ਕਬੀਰ ਕਹਿੰਦਾ ਮੈਨੂੰ ਇੰਜ ਲੱਗਦਾ ਜਿਵੇਂ ਸੰਗਲ ਮੇਰੇ ਪੈਰਾਂ ਨੂੰ ਮਾਰਨਾ ਪਏ। ਇੱਕ ਤੁਕ ਆਉਂਦੀ ਹੈ ਵੇਦ ਕੀ ਪੁੱਤਰੀ ਸਿਮਰਤ ਭਾਈ, ਗੁਰੂ ਗ੍ਰੰਥ ਸਾਹਿਬ ਵਿੱਚ ਵੇਦਾਂ ਵਿੱਚੋਂ ਸਿਮਰਤੀਆਂ ਨਿਕਲੀਆਂ, ਉਹਨਾਂ ਸਿਮਰਤੀਆਂ ਵਿੱਚੋਂ ਮੈਨੂੰ ਸਿਮਰਤੀ ਹੈ। ਕਹਿਣ ਲੱਗੇ ਵੇਦ ਕੀ ਪੁੱਤਰੀ ਸਿਮਰਤ ਭਾਈ ਸੰਕਲ ਜੇਵਰੀ ਲੈ ਆਈ, ਕਹਿਣ ਲੱਗੇ ਸੰਗਲ ਲੈ ਕੇ ਆ ਗਈ ਜਿਹੜੇ ਸਾਡੇ ਪੈਰਾਂ ਨੂੰ ਮਾਰ ਦਿੱਤੇ, ਕਿ ਤੈਨੂੰ ਕੋਈ ਹੱਕ ਨੀ, ਤੂੰ ਨਾਮ ਨੀ ਜਪ ਸਕਦਾ, ਤੈਨੂੰ ਕੋਈ ਹੱਕ ਨੀ, ਤੂੰ ਪ੍ਰਭੂ ਨੀ ਕਹਿ ਸਕਦਾ। ਤੇ ਜਦੋਂ ਭਗਤ ਆਪਣੀ ਮੌਜ ਵਿੱਚ ਬੈਠਾ ਲੋਕਾਂ ਕਿਹਾ ਤੂੰ ਮੰਨਦਾ ਨਹੀਂ, ਜੇ ਵੇਦ ਨੀ ਮੰਨਦਾ ਤੂੰ ਮੁਸਲਮਾਨ ਹੈ, ਬੋਲ ਕਿਹਨੂੰ ਮੰਨਣਾ। ਉਹ ਕਹਿੰਦਾ ਪੰਡਿਤ ਮੁੱਲਾ ਜੋ ਲਿਖ ਦੀਆ ਛਾਂਡ ਚੱਲੇ ਹਮ ਕਛੂ ਨਾ ਲਈਆ। ਕਹਿਣ ਲੱਗਾ ਫਿਰ ਕਿਹਾ ਵੀ ਤੈਨੂੰ ਅਸੀਂ ਦੇਖਾਂਗੇ, ਤੂੰ ਸ਼ਰ੍ਹਾਂ ਵਿੱਚ ਨਹੀਂ। ਉਹ ਕਹਿੰਦਾ ਹਮਰਾ ਝਗੜਾ ਰਹਾ ਨਾ ਪਊ, ਪੰਡਿਤ ਮੁੱਲਾ ਸਾਡੇ ਦੋ ਕਹਿੰਦੇ ਲੜਾਈ ਤਾਂ ਪਾਓ ਜੋ ਮੈਂ ਤੁਹਾਡੇ ਵਿੱਚੋਂ ਹੋਵਾਂ। ਮੇਰਾ ਤੇ ਮਾਰਗ ਇੱਕ ਵੱਖਰਾ ਹੈ, ਉਹ ਅਸਲ ਵਿੱਚ ਸੀ ਨਿਰਮਲ ਮਾਰਗ, ਉਹ ਸੀ ਨਿਰਮਲ ਪੰਥ। ਅਰਜ ਕਰ ਰਿਹਾ ਬਾਬੇ ਨਾਨਕ ਨੇ ਸ਼ਬਦ ਦੀ ਰਹਿਮਤ ਨਾਲ ਇੱਕ ਨਿਰਮਲ ਪੰਥ ਚਲਾਇਆ, ਤਾਂ ਹੀ ਭਾਈ ਸਾਹਿਬ ਨੂੰ ਸ਼ਬਦ ਕਹਿਣੇ ਪਏ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸਿੱਕਾ ਸੀ ਬਾਣੀ ਦਾ, ਸਿੱਕਾ ਸੀ ਸ਼ਬਦ ਦਾ, ਤੇ ਚੇਤੇ ਰੱਖੋ ਸੱਚੇ ਸ਼ਬਦ ਵਿੱਚੋਂ ਹੀ ਪੰਥ ਦਾ ਜਨਮ ਹੋਇਆ, ਸੱਚੇ ਸ਼ਬਦ ਵਿੱਚੋਂ ਪੰਥ ਨਿਕਲਿਆ। ਖਜੂਰ ਨੇ ਉਤੇ ਸ਼ਬਦ ਵਰਤੇ, ਏਕ ਦਿਵਸ ਪ੍ਰਭ ਪ੍ਰਾਤਹ ਕਾਲ, ਦਇਆ ਭਰੇ ਪ੍ਰਭ ਦੀਨ ਦਇਆਲ, ਯੇ ਮਨ ਉਪਜੀ ਪ੍ਰਗਟਿਓ ਜਗ ਪੰਥ, ਤੇ ਕਾਰਨ ਕੀਜੈ। ਅਬ ਗ੍ਰੰਥ ਪੰਥ ਨੂੰ ਚਲਾਉਣ ਲਈ ਗ੍ਰੰਥ ਹੋਣਾ ਅਤ ਜ਼ਰੂਰੀ ਹੈ। ਪਹਿਲਾ ਕਾਰਨ ਇਹ ਸੀ, ਤੇ ਦੂਜਾ ਬੜੀ ਕਿਰਪਾ ਕੀਤੀ ਮੇਰੇ ਦਾਤੇ ਨੇ ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਇਹ ਮਤ ਕਿਸੇ ਦੂਜੇ ਦੀ ਆਸ ਰੱਖ ਕੇ ਚੱਲੀਏ। ਖਜੂਰ ਨੇ ਦੇਖਿਆ ਸ਼੍ਰੀ ਗੁਰੂ ਕੇਰ ਸਰੀਰ ਹੈ ਜੋ, ਸਭ ਸਥਾਨ ਸਭ ਨਹਿਤਰ ਸਹਿ ਹੈ, ਸੂਰਜ ਪ੍ਰਕਾਸ਼ ਕਵੀ ਸੰਤੋਖ, ਕਿ ਗੁਰੂ ਦਾ ਸਰੀਰ ਇੱਕ, ਸਾਰੀਆਂ ਥਾਵਾਂ ਤੇ ਸਿੱਖ ਕਿਵੇਂ ਦਰਸ਼ਨ ਕਰਨ, ਤੇ ਕੈਸੀ ਰਹਿਮਤ ਕਰ ਦਿੱਤੀ ਮੇਰੇ ਦਾਦੇ ਨੇ। ਜੇ ਕਹਿੰਦੇ ਲਓ ਜੀ ਪੰਜਾਬ ਵਾਲੇ ਸਿੱਖਾਂ ਦਾ ਗੁਰੂ ਇਹ, ਜੇ ਅਮਰੀਕਾ ਵਾਲਿਆਂ ਦਾ ਬਣਾ ਹੋਰ ਬਣ ਜਾਂਦਾ ਜਿਵੇਂ ਸਮਾਂ ਚੱਲਦਾ, ਕਹਿੰਦੇ ਵੀ ਅਸਾਮ ਵਾਲਿਆਂ ਦਾ ਦੂਜਾ, ਬੰਗਾਲ ਵਾਲਿਆਂ ਦਾ ਹੋਰ ਹੈ। ਮੇਰੇ ਗੁਰੂ ਨੇ ਕਿਹਾ ਵੀ ਇੱਕ ਵੇਲੇ ਇੱਕੋ ਸਮੇਂ ਲੱਖਾਂ ਸਿੱਖਾਂ ਨੇ ਦਰਸ਼ਨ ਕਰਨੇ ਹੋਣ ਤੇ ਇੱਕੋ ਗੁਰੂ ਕਿਵੇਂ ਦਰਸ਼ਨ ਦੇਵੇ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਕਰੋ, ਜਿੱਥੇ ਵੀ ਭਾਵਨਾ ਨਾਲ ਹੁਕਮ ਲੈ ਤੇ ਹੁਕਮ ਦੇ ਰੂਪ ਵਿੱਚ ਗੁਰੂ ਉਹਦੇ ਨਾਲ ਰਹਿ। ਦੂਜਾ ਕਾਰਨ ਇਹ ਸੀ, ਭਾਈ ਸਾਹਿਬ ਨੇ ਸ਼ਬਦ ਵਰਤੇ ਸ਼੍ਰੀ ਗੁਰੂ ਕੇਰ ਸਰੀਰ ਹੈ ਜੋ, ਸਭ ਸਥਾਨ ਸਭ ਨਹਿ ਦਰਸ਼ਨ ਹੈ, ਤੇ ਗੁਰੂ ਗ੍ਰੰਥ ਸਾਹਿਬ ਕੀ ਹੈ। ਕਹਿਣ ਲੱਗੇ ਗ੍ਰੰਥ ਰਿਦਾ ਗੁਰ ਕਾ ਇਹ ਜਾਨੋ, ਉੱਤਮ ਹੈ ਸਭ ਕਾਲ ਰਹੇ ਹੈ, ਸਾਰੇ ਸਮੇਂ ਤੇ ਰਹੇਗਾ, ਤੇ ਮਹਾਰਾਜ ਦਾ ਕਿੰਨਾ ਕੁ ਅਦਬ ਕਰੀਏ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਨੂੰ ਮੱਥੇ ਟੇਕਦੇ ਹੋ ਨਾ, ਮੇਰੇ ਸਰੂਪ ਤੇ ਜਾਂ ਤੇ ਦੀਰਜ ਸਾਹਿਬ ਜਾਨ ਅਦੈਬ ਕਹਿਦਾ ਹੈ, ਮੇਰੇ ਸਰੂਪ ਤੋਂ ਵੱਧ ਤੁਸੀਂ ਜੇ ਅਦਬ ਕਰਨਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਕਰਿਓ। ਦੂਜਾ ਕਾਰਨ ਇਹ ਸੀ, ਹੁਣ ਤੀਜਾ ਕਾਰਨ ਕੀ ਸੀ। ਮੇਰੇ ਦਾਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇਰੇ ਚਰਨਾਂ ਨੂੰ ਪਕੜੀਏ, ਬੜੀ ਮਿਹਰ ਕੀਤੀਆਂ, ਅੱਜ ਇੰਨੀ ਮਿਹਰ ਕਰਕੇ ਜੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦੇ ਗਿਆ। ਜੇ ਸਿੱਖ ਅੱਜ ਗੁਰੂ ਗ੍ਰੰਥ ਸਾਹਿਬ ਲੈ ਕੇ ਭਟਕਦਾ ਹੈ, ਤੇ ਜੇ ਗੁਰੂ ਗ੍ਰੰਥ ਸਾਹਿਬ ਹੁੰਦਾ ਨਾ, ਤੇ ਸ਼ਾਇਦ ਸਿੱਖ ਦੀ ਹੋਂਦ ਹੀ ਨਾ ਰਹੀ। ਹਜ਼ੂਰ ਨੇ ਇੰਨੀ ਕਿਰਪਾ ਕੀਤੀ, ਤਵਜੋ ਦਿਓ। ਕਹਿਣ ਲੱਗੇ ਕੇਸਰ ਸਿੰਘ ਛਿੱਬਰ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਦਾ, ਉਹਦੇ ਵਿੱਚ ਲਿਖਦੇ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਕੀਰਤਨ ਹੋਇਆ, ਸਿੱਖ ਨੇ ਕੀਰਤਨ ਕੀਤਾ, ਕੀਰਤਨ ਕਰਦਿਆਂ ਕਰਦਿਆਂ ਉਹਨੇ ਇੱਕ ਸ਼ਬਦ ਮਿਹਰਵਾਨ ਦਾ ਪੜ੍ਹ ਦਿੱਤਾ, ਤੇ ਮਿਹਰਵਾਨ ਬਾਬੇ ਪਿਰਥੀਏ ਦਾ ਪੁੱਤਰ ਸੀ। ਜਦੋਂ ਸ਼ਬਦ ਉਚਾਰਦਾ ਤੇ ਲਫ਼ਜ਼ ਉਹ ਵੀ ਸ਼ਬਦ ਉਹ ਵੀ ਨਾਨਕ ਵਰਤਦਾ, ਕਿਉਂਕਿ ਨਾਨਕ ਮੋਹਰ ਹੈ ਨਾ। ਕਹਿਣ ਲੱਗੇ ਨਾਨਕ ਹੰਦੀ ਮੋਹਰ ਹੱਥ, ਗੁਰ ਅੰਗਦ ਦੀ ਦੋਈ ਪਿਰਾਈ, ਨਾਨਕ ਸ਼ਬਦ ਦੀ ਵਰਤੋਂ ਨੇ ਕੀਤੀ। ਕੀਰਤਨ ਕਰਦਿਆਂ ਕਰਦਿਆਂ ਇੱਕ ਸਿੱਖ ਨੇ ਕਿਤੇ ਸ਼ਬਦਾਂ ਵਿੱਚ ਮਿਹਰਵਾਨ ਦੀਆਂ ਦੋ ਤੁਕਾਂ ਹੀ ਪੜ੍ਹ ਦਿੱਤੀਆਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਪਵਿੱਤਰ ਕੰਨਾਂ ਵਿੱਚ ਸਰਵਣਾਂ ਵਿੱਚ ਇਹ ਸ਼ਬਦ ਪਏ, ਤੇ ਭਾਈ ਗੁਰਦਾਸ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ ਭਾਈ ਜੀ, ਭਾਈ ਸਾਹਿਬ ਜੀ,
ਭਾਵੇਂ ਰਿਸ਼ਤੇਦਾਰੀ ਵਿੱਚ ਭਾਈ ਗੁਰਦਾਸ ਮਾਮਾ ਜੀ ਨੇ ਕਹਿਣ ਲੱਗੇ ਕਿ ਕੰਮ ਅਤ ਜ਼ਰੂਰੀ ਕਰਨਾ, ਤੁਹਾਡੀ ਸਲਾਹ ਲੈਣੀ ਹੈ। ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਨੂੰ ਬੀੜ ਸਾਹਿਬ ਤੋਂ ਬੁਲਾਇਆ ਗਿਆ, ਧਿਆਨ ਵਿਆਜ ਬੁਲਾ ਕੇ ਸਲਾਹ ਕੀਤੀ ਬਾਬਾ ਜੀ ਕਿ ਦੇਖੋ ਮੀਣੇ ਗੁਰੂ ਕੀ ਬਾਣੀ ਵਿੱਚ ਮਿਲਾਵਟ ਪੈ ਕਰਦੇ ਨੇ। ਇਹ ਵੀ ਸੁਣਿਆ ਕਿ ਚਾਰ ਪਾਤਸ਼ਾਹੀਆਂ ਦੀ ਸ਼ਬਦਾਂ ਵਿੱਚ ਉੱਥੇ ਗ੍ਰੰਥ ਨਹੀਂ ਸ਼ਬਦ ਵਰਤਿਆ, ਉਹਨਾਂ ਨੇ ਇੱਕ ਪੁਸਤਕ ਬਣਾ ਦਿੱਤੀ ਏ। ਤੇ ਭਾਈ ਗੁਰਦਾਸ ਆਪਾਂ ਇੱਕ ਕੰਮ ਕਰੀਏ, ਸਿੱਖਾਂ ਦਾ ਭਲਾ ਇਹਦੇ ਵਿੱਚ ਆਉਣਾ, ਜੇ ਕੱਚੇ ਦਾ ਸ਼ਬਦ ਇੱਕ ਵੀ ਵਿੱਚ ਪੈ ਗਿਆ ਤੇ ਸਿੱਖ ਦਾ ਤਾਰ ਉਤਾਰਾ ਨਹੀਂ, ਗੁਰੂ ਕੀ ਬਾਣੀ ਨੂੰ ਤੇ ਮੀਣਿਆਂ ਦੀ ਬਾਣੀ ਨੂੰ ਆਪਾਂ ਵੱਖ ਵੱਖ ਕਰ ਦਈਏ। ਉੱਥੇ ਭਾਈ ਸਾਹਿਬ ਕੇਸਰ ਸਿੰਘ ਛਿੱਬਰ ਨੇ, ਛਿੱਬਰ ਘਰਾਣੇ ਦਾ ਬੜਾ ਵੱਡਾ ਯੋਗਦਾਨ ਹੈ, ਬ੍ਰਾਹਮਣ ਨੇ, ਪਰ ਚੇਤੇ ਰੱਖੋ ਭਾਈ ਮਤੀ ਦਾਸ ਤੇ ਸਤੀ ਦਾਸ ਵੀ ਇਸੇ ਘਰਾਣੇ ਵਿੱਚੋਂ ਨੇ ਵੱਡੇ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਤਾ, ਹਜ਼ੂਰ ਨੇ ਕਿਰਪਾ ਕੀਤੀ, ਉੱਥੇ ਬਚਨ ਲਿਖੇ ਨੇ ਤੇ ਸ਼ਬਦ ਕੇਸਰ ਸਿੰਘ ਦੇ ਨੇ, ਤੇ ਗੁਰੂ ਅਰਜੁਨ ਦੇਵ ਦੇ ਮੁੱਖ ਤੋਂ ਕਢਾ ਰਿਹਾ। ਕਹਿਣ ਲੱਗੇ ਮਿਹਰਵਾਨ ਪੁੱਤਰ ਤਿਰਚੀਏ ਦਾ ਕਵੀਸ਼ਰੀ ਕਰੇ। ਦੇਖੋ ਸ਼ਬਦ ਕਵੀਸ਼ਰੀ ਵਰਤਿਆ, ਇਹ ਨਹੀਂ ਕਿਹਾ ਬਾਣੀ ਉਚਾਰਦਾ, ਮਿਹਰਵਾਨ ਪੁੱਤਰ ਤਿਰਚੀਏ ਦਾ ਕਵੀਸ਼ਰੀ ਕਰੇ। ਹਿੰਦੀ, ਗੁਰਮੁਖੀ, ਫਾਰਸੀ ਨਾਲੇ ਸੰਸਕ੍ਰਿਤ ਪੜ੍ਹੇ, ਚਾਰ ਭਾਸ਼ਾ ਦਾ ਵਿਦਵਾਨ ਸੀ ਮਿਹਰਵਾਨ। ਕਦੀ ਮਿਹਰਵਾਨ ਦੇ ਟੀਕੇ ਨੂੰ ਪੜ੍ਹੀਏ, ਟੀਕਾਕਾਰੀ ਬੜੇ ਕਮਾਲ ਦੀ ਕੀਤੀ ਉਹਨੇ। ਮਿਹਰਵਾਨ ਪੁੱਤਰ ਤਿਰਚੀਏ ਦਾ ਕਵੀਸ਼ਰੀ ਕਰੇ, ਹਿੰਦੀ ਫਾਰਸੀ ਗੁਰਮੁਖੀ ਨਾਲੇ ਸੰਸਕ੍ਰਿਤ ਪੜ੍ਹੇ, ਤਿੰਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਕਾ ਪਰ। ਸ਼ਬਦ ਬਾਬੇ ਨਾਨਕ ਦਾ ਲਿਖਦਾ ਪਿਆ, ਕਹਿੰਦੇ ਨੇ ਮੀਣਿਆਂ ਦੀ ਪੁਸਤਕ ਵਿੱਚ ਗ੍ਰੰਥ ਬਣਾਇਆ, ਚੌਹਾਂ ਪਾਤਸ਼ਾਹੀਆਂ ਦੇ ਸ਼ਬਦ ਵਿੱਚ ਲਿਖ ਪਾਇਆ, ਇੱਥੇ ਕਿਸੇ ਸਿੱਖ ਨੇ ਕੀਰਤਨ ਵਿੱਚ ਸ਼ਬਦ ਮਿਹਰਵਾਨ ਦਾ ਪੜ੍ਹਿਆ, ਜੋ ਗੁਰੂ ਅਰਜੁਨ ਦੇਵ ਜੀ ਦੀ ਸਰਵਣੀ ਪੜ੍ਹਿਆ ਤੇ ਨਾਲ ਕਹਿ ਦਿੱਤਾ ਬਚਨ ਕੀਤਾ, ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਉਂਦੇ ਪਏ ਨੇ ਰਲਾ ਵਿੱਚ ਨਾ ਰਲਾ ਧਰੀਏ, ਗੁਰੂ ਕੀ ਬਾਣੀ ਅਲਹਿਦਾ ਕਰ ਦਈਏ। ਹੁਣ ਸੋਚ ਪੂਰੀ, ਵੈਸੇ ਤਾਂ ਸੱਚ ਜਾਣੋ ਜਦੋਂ ਹਰਿਮੰਦਰ ਸਾਹਿਬ ਦੀ ਸਿਰਜਣਾ ਹੋ ਗਈ ਸੀ ਨਾ, ਇਹਦਾ ਮਤਲਬ ਕਿ ਸਿੱਖਾਂ ਚੇਤੇ ਰੱਖੀ, ਐਵੇਂ ਕਿਤੇ ਪਰਛੱਤੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਰੱਖ ਕੇ ਬਹਿ ਜੀ, ਗੁਰਮੁਖਾਂ ਚੇਤੇ ਰੱਖ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਪਹਿਲਾਂ ਮੇਰੇ ਦਾਦੇ ਨੇ ਹਰਿਮੰਦਰ ਸਾਹਿਬ ਦੀ ਸਿਰਜਣਾ ਕੀਤੀ, ਇੰਨੀ ਕਿਰਪਾ ਕੀਤੀ ਕਿ ਜਿੱਥੇ ਪ੍ਰਕਾਸ਼ ਕਰਨੇ। ਬਾਬਾ ਬੁੱਢਾ ਸਾਹਿਬ ਉਹਨਾਂ ਨੂੰ ਬੀੜ ਸਾਹਿਬ ਤੋਂ ਬੁਲਾਇਆ ਤੇ ਪੁੱਛਿਆ ਬਾਬਾ ਜੀ ਨੇ ਮੇਰੇ ਲਈ ਹੁਕਮ। ਕਹਿਣ ਲੱਗੇ ਬਾਬਾ ਜੀ ਤੁਸੀਂ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਸਿੱਖ ਸੰਗਤ ਨੂੰ ਗੁਰਮਤ ਦਾ ਉਪਦੇਸ਼ ਦਿਲ ਕਰਾਉਣਾ ਸਾਡੀ ਥਾਂ ਤੇ। ਇਹਦਾ ਮਤਲਬ ਸਿੱਖਾ ਕਿਸ ਅਵਸਥਾ ਤੇ ਤੂੰ ਪਹੁੰਚਿਆ ਕਿ ਗੁਰੂ ਦੀ ਥਾਂ ਤੇ ਓਨੇ ਦਿਨ ਸੰਗਤ ਨੂੰ ਤੁਸੀਂ ਉਪਦੇਸ਼ ਦੇਣਾ ਜਿੰਨੇ ਦਿਨ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਤਿਆਰ ਕਰਦੇ। ਬਾਬਾ ਬੁੱਢਾ ਸਾਹਿਬ ਦੀ ਉਮਰ ਉਸ ਵੇਲੇ 100 ਸਾਲ ਤੋਂ ਉੱਤੇ ਢੁਕਦੀ ਪਈ। ਸਤਿਕਾਰਯੋਗ ਬਾਬਾ ਜੀ ਦਰਬਾਰ ਸਾਹਿਬ ਆ ਗਏ, ਧੰਨ ਗੁਰੂ ਅਰਜੁਨ ਦੇਵ, ਦੂਸਰੇ ਭਾਈ ਗੁਰਦਾਸ ਤੇ ਤੀਸਰੇ ਭਾਈ ਬੰਨੋ, ਗੁਰਮੁਖੋ ਭਾਈ ਬੰਨੋ, ਉਹ ਸਿੱਖੇ ਜਿੱਦਣ ਹਰਿਮੰਦਰ ਸਾਹਿਬ ਤਿਆਰ ਹੋਇਆ ਤੇ ਪ੍ਰੋਹਤਵਾਦ ਦਾ ਰੌਲਾ ਪਾਉਣ ਵਾਲੇ ਆਏ ਕਿ ਤੁਸੀਂ ਏਡੀ ਸੋਹਣੀ ਬਿਲਡਿੰਗ ਇਮਾਰਤ ਤਿਆਰ ਕੀਤੀ, ਉਹਨਾਂ ਦੇ ਭਾਣੇ ਤਾਂ ਘਰ ਹੀ ਸੀ ਨਾ ਮੰਦਰ ਬਣਾਇਆ, ਤੇ ਤੁਸੀਂ ਇਹਦੇ ਮੂਰਤ ਕਰਨ ਲੱਗਿਆ, ਸਾਡਾ ਥਾਲ ਪਹਿਲੋਂ ਕਿਉਂ ਨੀ ਕੱਢਿਆ? ਤੇ ਗੁਰੂ ਅਰਜਨ ਸਾਹਿਬ ਨੇ ਕਿਹਾ, ਕਹਿਣ ਲੱਗੇ ਥਾਲ ਕੱਢਿਆ ਜੇ ਪ੍ਰੋਹਤ ਨਹੀਂ ਆਇਆ। ਮਹਾਰਾਜ ਸੀ ਪ੍ਰੋਹਤ, ਕਹਿਣ ਲੱਗੇ ਮੈਂ ਵਿਹਲੜ ਨਹੀਂ ਪ੍ਰੋਹਤਾਂ ਨੂੰ ਰੋਟੀ ਖਵਾਣੀ, ਜਿਹਨੇ ਸਿਰ ਤੇ ਟੋਕਰੀਆਂ ਢੋਈਆਂ ਨੇ ਸਾਡੇ ਘਰ ਦੇ ਪ੍ਰੋਹਤ ਹੀ ਹੋ ਜੇ। ਸ਼ਬਦ ਪਤਾ ਕੀ ਵਰਤੇ, ਖਮਰਾ ਪ੍ਰੋਹਤ ਭਾਈ ਬੰਨੋ, ਸਭ ਸਿੱਖ ਸੰਗਤ ਸਤ ਕਰ ਮੰਨੋ। ਇਹ ਉਹ ਭਾਈ ਬੰਨੋ ਮੈਂ ਜਿਹਨੇ ਵਿਆਖਿਆ ਕੀਤੀ ਸੀ ਧਰਮ ਕੀ ਹੈ ਤੇ ਧੰਦਾ ਕੀ ਹੈ। ਘਿਓ ਦਾ ਬੜਾ ਵੱਡਾ ਇਹਨਾਂ ਦਾ ਬਿਜ਼ਨਸ ਸੀ ਤੇ ਸਿੱਖ ਗਿਆ ਭਾਈ ਬੰਨੋ ਦੇ ਕੋਲ, ਭਾਟੀਏ ਸਨ ਭਾਈ ਸਾਹਿਬ ਭਾਈ ਬੰਨੋ ਜੀ। ਜਦੋਂ ਗਏ ਤੇ ਦੇਖਿਆ ਭਾਈ ਬੰਨੋ ਘਿਓ ਵੇਚਦਾ ਤੇ ਇੱਕ ਦੋ ਕੁ ਪੈਸਿਆਂ ਦੀ ਖਾਤਰ ਝਗੜਾ ਪਿਆ ਸੀ। ਉਹ ਸਿੱਖ ਕਹਿੰਦਾ ਆ ਕਾਹਦਾ ਸਿੱਖ ਹੋਵੇਗਾ ਜਿਹੜਾ ਦੋ ਪੈਸਿਆਂ ਦੀ ਖਾਤਰ ਲੜੀ ਜਾਂਦਾ। ਉਹਨੇ ਕਿਹਾ ਵੀ ਗੁਰੂ ਸਾਹਿਬ ਨੇ ਕਿੱਥੇ ਭੇਜ ਦਿੱਤਾ? ਭਾਈ ਬੰਨੋ ਦਾ ਗਾਹਕ ਜਦੋਂ ਗਿਆ ਤੇ ਸਿੱਖ ਨੇ ਜਾ ਕੇ ਕਿਹਾ ਮੈਂ ਗੁਰੂ ਅਰਜੁਨ ਸਾਹਿਬ ਦੇ ਘਰੋਂ ਆਇਆ। ਭਾਈ ਬੰਨੋ ਨੇ ਗੱਦੀ ਤੋਂ ਉੱਠ ਕੇ ਸਿੱਖ ਦੇ ਚਰਨਾਂ ਦੀ ਧੂੜ ਮਸਤਕ ਤੇ ਲਾਈ। ਕਹਿਣ ਲੱਗੇ ਦੱਸ ਸੇਵਾ ਕੀ ਕਰਾਂ? ਕਹਿੰਦਾ ਪਹਿਲਾਂ ਮੈਂ ਇਸ਼ਨਾਨ ਕਰਨਾ। ਸਿੱਖ ਕਹਿੰਦਾ ਇਸ਼ਨਾਨ ਕਰਨਾ? ਭਾਈ ਬੰਨੋ ਕਹਿੰਦਾ ਚਲੋ ਘਰ ਲੈ ਗਿਆ। ਕਹਿੰਦਾ ਪਾਣੀ ਗਰਮ ਕਰੀਏ ਕਿ ਠੰਡਾ? ਸਿੱਖ ਕਹਿੰਦਾ ਮੈਂ ਨੀ ਪਾਣੀ ਨਾਲ ਨਹਾਉਣਾ, ਮੈਂ ਘਿਓ ਨਾਲ ਨਹਾਉਣਾ, ਮੈਂ ਘਿਓ ਨਾਲ ਨਹਾਵਾਂਗਾ। ਉਹਨੇ ਸੋਚਿਆ ਪਤਾ ਲੱਗ ਜੂ ਜੇ ਤੇ ਕੰਜੂਸ ਹੋਊ ਤੇ ਘਰੋਂ ਕੱਢ ਦੋ।
ਕਹਿੰਦਾ ਮੈਂ ਘਿਓ ਨਾਲ ਲਾਣਾ, ਕਹਿੰਦਾ ਗੱਲ ਹੀ ਕੋਈ ਨੀ। ਕਹਿੰਦੇ ਨੇ ਭਾਈ ਸਾਹਿਬ ਨੇ ਦੋ ਭਾਂਡੇ ਭਰੇ ਕੋਈ, ਪਹਿਲਾਂ ਉਸ ਠੱਟੀ ਉੱਤੇ ਰੋੜ ਦਿੱਤੇ ਜਿੱਥੇ ਸਿੱਖ ਨੇ ਇਸ਼ਨਾਨ ਕਰਨਾ ਸੀ, ਜਦੋਂ ਦੋ ਰੋੜੇ ਉਹਨੇ ਹੱਥ ਭਰ ਕੇ ਕਿਹਾ ਉੱਥੇ ਇੱਕ ਟਕੇ ਦੀ ਖਾਤਰ ਲੜੀ ਜਾਂਦਾ ਤਾਂ ਇੱਥੇ ਦੋ ਭਾਂਡੇ ਉਡੇਲ ਦਿੱਤੇ। ਕਹਿੰਦਾ ਉਹ ਮੇਰਾ ਧੰਦਾ ਸੀ, ਇਹ ਮੇਰਾ ਧਰਮ ਸੀ। ਚੇਤੇ ਰੱਖੀ, ਧੰਦੇ ਵਿੱਚ ਮੈਂ ਧੱਕਾ ਕਿਸੇ ਨਾਲ ਨਹੀਂ ਕਰਨੀ, ਵੱਧ ਦੇਣਾ ਨਹੀਂ, ਕਿਸੇ ਦਾ ਵੱਧ ਖਾਣਾ ਨਹੀਂ, ਤੇ ਜਦੋਂ ਧਰਮ ਦੀ ਗੱਲ ਆ ਜਾਏ ਇੱਕ ਘਿਓ ਦਾ ਪੀਪਾ ਕੀ ਮੈਂ ਸਭ ਕੁਝ ਗੁਰੂ ਦੀ ਖਾਤਰ ਵਾਰ ਦਿਆ। ਉਸ ਭਾਈ ਬੰਨੋ ਨੂੰ ਬੁਲਾਇਆ, ਉਹਦੀ ਸੇਵਾ ਸੀ ਕਲਮਾਂ ਦੀ, ਸਿਆਹੀ ਦੀ ਤੇ ਕਾਗਜ਼ ਨਾਲ ਤਿਆਰ ਕਰਨ ਦੀ। ਭਾਈ ਗੁਰਦਾਸ ਬਾਣੀ ਲਿਖਦੇ ਨੇ, ਗੁਰੂ ਅਰਜੁਨ ਦੇਵ ਬਾਣੀ ਲਿਖਾਂਦੇ ਨੇ, ਭਾਈ ਬੰਨੋ ਕੋਲ ਸੇਵਾ ਕਰਦੇ ਨੇ ਤੇ ਬਾਣੀ ਉਚਾਰਨ ਕੀਤੀ ਜਾ ਰਹੀ ਹੈ, ਲਿਖੀ ਜਾ ਰਹੀ ਹੈ ਰਾਮ ਸਰ ਦੇ ਕਿਨਾਰੇ। ਅੱਜ ਵੀ ਉਹ ਪਵਿੱਤਰ ਅਸਥਾਨ ਮੌਜੂਦ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰਚਨਾ ਕਰਦਿਆਂ ਮੈਂ ਸੰਖੇਪ ਵਿੱਚ ਪੰਛੀ ਝਾਤ ਵਿੱਚ ਅਰਧ ਕਰ ਦੇਣਾ, ਮੇਰੇ ਸਤਿਗੁਰੂ ਨੇ ਇੰਨੀ ਕੁ ਕਿਰਪਾ ਕੀਤੀ, ਸਭ ਤੋਂ ਪਹਿਲਾਂ ਜਪ ਨਿਸ਼ਾਨ ਰੱਖਿਆ। ਅਸੀਂ ਭਾਵੇਂ ਜਪਜੀ ਸਾਹਿਬ ਕਹਿੰਦੇ, ਜਪ ਨਿਸ਼ਾਨ ਗੁਰੂ ਨਾਨਕ ਸਾਹਿਬ ਦੀ ਬਾਣੀ ਜਪਜੀ ਸਾਹਿਬ ਦੀ ਸੰਪੂਰਨਤਾ ਕਰਦੇ ਨੇ। ਸੋਦਰ ਦੇ ਪੰਜ ਸ਼ਬਦ ਹਜ਼ੂਰ ਨੇ ਦਰਜ ਕੀਤੇ ਨੇ, ਸੋਦਰ ਦੇ ਸਿਰਲੇਖ ਥੱਲੇ ਪੰਜ ਨੇ, ਉਸ ਤੋਂ ਬਾਅਦ ਸੌ ਪੁਰਖ ਆ ਜਾਂਦਾ ਹੈ, ਸੌ ਪੁਰਖ ਦੇ ਸਿਰਲੇਖ ਥੱਲੇ ਚਾਰ ਸ਼ਬਦ ਨੇ। ਸੋਲਾਂ ਸਾਹਿਬ ਦੀ ਬਾਣੀ ਆਉਂਦੀ ਹੈ, ਪੰਜ ਸ਼ਬਦ ਮੇਰੇ ਗੁਰੂ ਅਰਜੁਨ ਦੇਵ ਨੇ ਦਰਜ ਕੀਤੇ, ਤਿੰਨ ਸ਼ਬਦ ਬਾਬੇ ਗੁਰੂ ਨਾਨਕ ਦੇਵ ਦੇ, ਇੱਕ ਧੰਨ ਗੁਰੂ ਰਾਮਦਾਸ ਦਾ, ਇੱਕ ਗੁਰੂ ਅਰਜੁਨ ਦੇਵ ਦਾ। ਇੱਥੋਂ ਬਾਅਦ ਇਹਦਾ ਮਤਲਬ ਸਿੱਖ ਦਾ ਨੇਮ ਸੀ ਅਰੋਜ ਦਾ। ਉਸ ਤੋਂ ਬਾਅਦ ਪਹਿਲਾ ਰਾਜ ਆਰੰਭ ਕੀਤਾ ਹੈ, ਇਹ ਸ੍ਰੀ ਰਾਜ। ਸ੍ਰੀ ਰਾਜ ਜਦੋਂ ਆਰੰਭ ਕੀਤਾ ਤੇ ਪਹਿਲੇ ਸ਼ਬਦ ਵਿੱਚ ਕਿਆ ਕਹਿਣ ਲੱਗੇ, ਦੁਨੀਆਂ ਜਿੱਦਣ ਵੀ ਮਰਦੀ ਏ, ਤਿੰਨ ਸ਼ਬਦਾਂ ਪਿੱਛੇ, ਜਾਂ ਚਾਮ ਪਿੱਛੇ, ਜਾਂ ਕਾਮ ਪਿੱਛੇ, ਜਾਂ ਸ਼ਾਮ ਪਿੱਛੇ, ਇਹ ਤਿੰਨ ਸ਼ਬਦਾਂ ਤੋਂ ਚਾਰਾਂ ਤੋਂ ਸੁਚੇਤ ਕੀਤਾ। ਕਾਮ ਦਾ ਅਰਥ ਸੀ ਕਾਮਨਾਵਾਂ ਤੇ ਤ੍ਰਿਸ਼ਨਾਵਾਂ, ਦਾਮ ਦਾ ਅਰਥ ਸੀ ਪੈਸੇ, ਤੇ ਸ਼ਾਮ ਦਾ ਅਰਥ ਸੀ ਆਪਣਾ ਹੁਕਮ ਚਲਾ ਕੇ ਲੋਕਾਂ ਨੂੰ ਆਪਣੀ ਸ਼ਰਨ ਵਿੱਚ ਲਿਆਉਣਾ। ਹਜ਼ੂਰ ਨੇ ਪਹਿਲਾ ਰਾਗ ਸ੍ਰੀ ਰਾਗ ਰੱਖਿਆ ਤੇ ਕਿਰਪਾ ਕੀਤੀ। ਸਾਹਿਬ ਨੇ 30 ਰਾਗਾਂ ਵਿੱਚ, ਉਸ ਵੇਲੇ ਦੀ ਗੱਲ ਕਰ ਰਹੇ ਜਦੋਂ ਪ੍ਰਕਾਸ਼ ਹੋਇਆ, 31 ਰਾਗ ਨਹੀਂ, 30 ਰਾਗਾਂ ਵਿੱਚ ਹਜ਼ੂਰ ਨੇ ਬਾਣੀ ਅੰਕਿਤ ਕੀਤੀ। ਤੇ ਜਦੋਂ ਆਪ ਬਾਣੀ ਪੜ੍ਹਦੇ ਹੋ, ਬਾਣੀ ਦੇ ਸ਼ਬਦਾਂ ਦੇ ਜੋੜ ਕਦੀ ਪੜ੍ਹਿਓ। ਦੇਖੋ, ਮੰਨ ਲਓ ਉਦਾਹਰਨ ਇੱਕ ਦੇ ਰਿਹਾ, ਵੈਸੇ ਤੇ ਪੋਥੀ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੋਰ ਵੀ ਸੁਖੈਨ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਇੱਕ ਰਾਗ ਵਿੱਚ ਆਏ ਨੇ ਪੰਜ, ਹਜ਼ੂਰ ਸ਼ਬਦ ਨਾਲ ਕਹੀ ਜਾਣਗੇ, ਪਹਿਲਾ ਸ਼ਬਦ ਲਿਖਣਗੇ, ਪਹਿਲਾ ਜਿਹੜੇ ਜੇ ਚਾਰ ਪਦੇ ਨੇ ਨਾ, ਚਾਰ ਲਿਖ ਕੇ ਤੇ ਅੱਗੇ ਅੰਕ ਏਕਾ ਪਾ ਦੇਣਗੇ। ਇਹਦਾ ਮਤਲਬ ਸਿੱਖਾਂ ਇਸ ਸ਼ਬਦ ਦੇ ਚਾਰ ਪਦੇ ਨੀ ਤੇ ਇੱਕ ਸ਼ਬਦ ਪੂਰਾ ਹੋ ਗਿਆ। ਤਵੱਜੋ ਦਿਓ, ਦੂਜਾ ਸ਼ਬਦ ਆਵੇਗਾ ਨਾ ਤੇ ਅੱਗੇ ਪਹਿਲਾਂ ਲਿਖਣਗੇ ਚਾਰ, ਮੈਂ ਸਿਰਫ ਉਦਾਹਰਨ ਦੇ ਰਿਹਾ, ਅੱਗੇ ਲਿਖਣਗੇ ਦੋ। ਧਿਆਨ ਦਿਆ ਜੇ, ਸਾਹਿਬ ਧੰਨ ਗੁਰੂ ਅਰਜੁਨ ਦੇਵ ਨੇ ਕਮਾਲ ਕਰ ਦਿੱਤੀ, ਪਹਿਲਾ ਸ਼ਬਦ ਲਿਖਣਗੇ ਚਾਰ, ਇਹਦਾ ਮਤਲਬ ਕਿ ਚਾਰ ਪਦਿਆਂ ਵਾਲਾ ਸ਼ਬਦ ਹੈ ਤੇ ਦੋ ਦਾ ਮਤਲਬ ਇੱਕ ਪਿੱਛੇ ਆਇਆ, ਇੱਕ ਹੋਰ ਸੀ, ਹੁਣ ਸ਼ਬਦ ਦੋ ਹੋ ਗਏ, ਗਿਣਤੀ ਦਿੰਦੇ ਨੇ ਨਾ। ਜਦੋਂ ਗੁਰੂ ਅਰਜੁਨ, ਮੰਨ ਲਓ ਗੁਰੂ ਨਾਨਕ ਸਾਹਿਬ ਦੇ ਸ਼ਬਦ ਸੰਪੂਰਨ ਹੋ ਗਏ, ਗੁਰੂ ਅਮਰਦਾਸ ਦੇ ਸ਼ਬਦ ਆ ਗਏ, ਤੇ ਉੱਥੇ ਪਤਾ ਕਰਨਗੇ ਗੁਰੂ ਅਮਰਦਾਸ ਦੀ ਬਾਣੀ ਸ਼ੁਰੂ ਹੋਵੇਗੀ, ਲਿਖਣਗੇ ਮੰਨ ਲਓ ਜੇ ਚੌ ਪਦੇ ਨੇ, ਚਾਰ ਪੰਜ ਤੇ ਇੱਕ ਤੇ ਅੱਗੇ ਕਰ ਦੇਣਗੇ ਛੇ। ਇਹਦਾ ਮਤਲਬ ਹੈ ਕਿ ਗੁਰੂ ਕੇ ਸਿੱਖਾਂ ਚਾਰ ਪਹਿਲੇ ਦਰਸ ਹੋਵੇਗਾ, ਚਾਰ ਪਦੇ, ਅੱਗੇ ਜਿਹੜਾ ਪੰਜ ਅੰਕ ਆਇਆ ਹੋਵੇਗਾ, ਇਹਦਾ ਮਤਲਬ ਕਿ ਪਿਛਾਂ ਗੁਰੂ ਨਾਨਕ ਦੇਵ ਦੇ ਪੰਜ ਸ਼ਬਦ ਲੰਘ ਗਏ ਨੇ, ਅੱਗੇ ਫਿਰ ਏਕਾ ਹੋਰ ਪਾਣਗੇ, ਇੱਕ ਸ਼ਬਦ ਗੁਰੂ ਅਮਰਦਾਸ ਦਾ ਹੀ ਅੱਗੇ ਬਣਾ ਦੇਣਗੇ ਛੇ, ਟੋਟਲ ਸ਼ਬਦ ਛੇ ਹੋ ਗਏ। ਕੈਸੇ ਕਮਾਲ ਦੀ ਤਰਤੀਬ ਦਿੰਦੇ ਪਏ ਨੇ ਮੇਰੇ ਹਜ਼ੂਰ। ਬਾਣੀ ਉਚਾਰਨ ਕਰਨ ਲੱਗੇ ਮੈਂ ਸਿਰਫ ਸੰਖੇਪ ਵਿੱਚ, ਵੈਸੇ ਇੱਕ ਇੱਕ ਵਿਸ਼ੇ ਤੇ ਬਹੁਤ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਪਿਆ, ਜਿਹੜਾ ਇੰਨਾ ਮਹਾਨ ਖਜ਼ਾਨਾ ਹੈ। ਹਜ਼ੂਰ ਨੇ ਸ੍ਰੀ ਰਾਗ ਆਰੰਭ ਕੀਤਾ, ਸ਼ੁਰੂ ਕਰਦਿਆਂ ਪ੍ਰਭਾਤੀ ਤੇ ਆ ਗਏ। ਦਾਤਾਰ ਨੇ ਨਾ ਮੇਘ ਰਾਗ ਵਰਤਿਆ ਤੇ ਨਾ ਦੀਪਕ ਰਾਗ ਵਰਤਿਆ। ਗੌੜੀ ਦੀਪ ਕੀ ਆਉਂਦਾ, ਮਲਾਰ ਆਉਂਦਾ, ਬਸੰਤ ਨਾਲ ਖਿੰਡੋਲ ਆਉਂਦਾ, ਪਰ ਨਾ ਤਾਂ ਤੈਸ਼ ਵਾਲਾ ਕੋਈ ਗੱਲ ਵਰਤੀ ਤੇ ਨਾ ਇਹ ਵਰਤੀ ਕੱਲਾ ਕੇਵਲ ਤੂੰ ਇਹਨਾਂ ਠੰਡਾ ਹੀ ਹੋ ਜਾ। ਹਜ਼ੂਰ ਨੇ ਮਿਹਰ ਕੀਤੀ, ਜੇ ਗੌੜੀ ਰਾਗ ਲਿਆ, ਪੈਠੇ ਪਿਆਰੇ ਰਾਗ ਸਮਝਣ ਵਾਲੇ, ਗੌੜੀ ਪੀ ਸੋਰਚ ਪੀ, ਦੋਨਾਂ ਰਾਗਾਂ ਦੀਆਂ ਸੁਰਾਂ ਇੱਕ ਦੂਜੇ ਦੇ ਉਲਟ ਨੇ। ਹਜ਼ੂਰ ਨੇ ਕਿਹਾ ਤੂੰ ਇਸ ਤਰ੍ਹਾਂ ਗਾਣਾ,
ਦਾਤਾਰ ਨੇ ਪਹਿਲਾ ਰਾਗ ਸ੍ਰੀ ਰਾਗ ਦਿੱਤਾ, ਅਖੀਰ ਦਾ ਪ੍ਰਭਾਤੀ ਦਿੱਤਾ, ਤੇ ਰਾਗ ਦੇ ਸ੍ਰੀ ਰਾਗ ਦੇ ਗਾਉਣ ਦਾ ਪਹਿਲਾ ਸਮਾਂ ਆ ਰਾਤ ਦਾ ਪਹਿਲਾ ਪੈਰ ਹੀ, ਤੇ ਪ੍ਰਭਾਤੀ ਦੇ ਗਾਉਣ ਦਾ ਪ੍ਰਭਾਤ ਵੇਲਾ। ਕਹਿਣ ਲੱਗੇ ਤੇਰੀ ਜ਼ਿੰਦਗੀ ਕਾਲੀ ਬੋਲੀ ਰਾਤ ਤੋਂ ਸ਼ੁਰੂ ਹੋਈ ਏ, ਤੂੰ ਨਾਮ ਦੀ ਪ੍ਰਭਾਤ ਨਾਲ ਜੁੜਨਾ ਹੈ, ਸ੍ਰੀ ਰਾਗ ਤੋਂ ਸ਼ੁਰੂ ਕਰੀ, ਪ੍ਰਭਾਤੀ ਤੇ ਸੰਪੂਰਨਤਾ ਹੋਵੇ, ਤੇ ਸੱਚ ਜਾਣੀ ਤੂੰ ਵੀ ਕਾਲੀ ਬੋਲੀ ਰਾਤ ਨੂੰ ਚੀਰ ਕੇ ਨਾਮ ਦੀ ਪ੍ਰਭਾਤ ਤੱਕ ਪਹੁੰਚ ਜਾਏਗਾ। ਇੱਕ ਕਿਰਪਾ ਹੋਰ ਕੀਤੀ ਉਹਨੇ, ਜਦੋਂ ਬਾਣੀ ਰਚਦੇ ਪਏ ਨੇ, ਦੇਖੋ ਜਿੱਥੇ ਅਸੀਂ ਕਲਾਸੀਕਲ ਕਹਿੰਦੇ ਹਾਂ 30 ਰਾਗ ਨੇ, ਉੱਥੇ ਪੰਜਾਬ ਦਾ ਫੋਕ ਜਿਹਨੂੰ ਅਸੀਂ ਲੋਕ ਗੀਤ ਕਹਿੰਦੇ ਹਾਂ, ਸੱਤ ਕੀ ਹੈ, ਇੱਕ ਲੋਕ ਗੀਤ ਹੈ। ਕਦੀ ਤੱਕਿਓ, ਜ਼ਿਮੀਦਾਰ ਕਣਕ ਵੱਢ ਕੇ ਆਇਆ, ਢੋਲ ਵੱਜਦਾ ਪਿਆ, ਤੇ ਉਹ ਆਪਣੀ ਮੌਜ ਵਿੱਚ ਆ ਕੇ ਰੱਖ ਕੇ ਕੰਨ ਤੇ ਹੱਥ, ਤੇ ਇੱਕ ਹੱਥ ਨੂੰ ਉੱਚਿਆਂ ਚੁੱਕ ਕੇ ਜਦੋਂ ਸੱਦ ਦਿੰਦਾ, ਸਾਹਿਬ ਨੇ ਕਿਹਾ ਇਸ ਤਰ੍ਹਾਂ ਰਾਮ ਕਲੀ ਸੱਦ ਪੜੀ। ਕਦੀ ਤੱਕਿਓ, ਹਜ਼ੂਰ ਨੇ ਦੇਖਿਆ ਵੀ ਅਲਾਣੀਆਂ, ਅਲਾਣੀਆਂ ਦਾ ਸੰਬੰਧ ਰੋਣ ਨਾਲ ਏ, ਕਹਿਣ ਲੱਗੇ ਮਰ ਜਾਏ ਤਾਂ ਬੀਬੀਆਂ ਵਹਿਣ ਪਾਉਂਦੀਆਂ ਨੇ, ਤੇ ਸੱਜਣਾ ਇਹ ਗੱਲ ਚੇਤੇ ਰੱਖੀ, ਇਸ ਅਲਾਣੀਆਂ ਨੂੰ ਮੈਂ ਬਾਣੀ ਦਾ ਸਰਲੇਖ ਬਣਾ ਦੇਣਾ, ਤੇ ਚੇਤੇ ਰੱਖੋ ਰੋਣ ਦੀ ਵੀ ਇੱਕ ਕਲਾ ਹੁੰਦੀ ਹੈ। ਐਸ ਢੰਗ ਨਾਲ ਤੂੰ ਇਹ ਸ਼ਬਦਾਂ ਨੂੰ ਪੜੀ, ਘੋੜੀਆਂ ਆਈਆਂ, ਵਡਹੰਸ ਰਾਗ ਦਿੱਤਾ, ਕਹਿਣ ਲੱਗੇ ਆ ਸੁੱਖ ਦਾ ਸੰਬੰਧ ਘੋੜੀ ਭਾਵੇਂ ਸਰੀਰ ਨੂੰ ਕਿਹਾ, ਇਸ ਬਾਣੀ ਨੂੰ ਘੋੜੀਆਂ ਦੇ ਤਰੇ ਤੇ ਗਾਈ, ਕਰ ਹਲੇ ਆਇਆ, ਕਰ ਹਲੇ ਦਾ ਸੰਬੰਧ ਜਿਹੜਾ ਭਾਵੇਂ ਅੱਜ ਵੀ ਇੱਕ ਗੱਲ ਚੱਲੀ ਸੀ, ਕਰ ਹਲੇ ਦਾ ਅਰਥ ਹੁੰਦਾ ਊਠ ਦਾ ਬੱਚਾ, ਇਹਦਾ ਰਾਜਸਥਾਨ ਦੇ ਇਲਾਕੇ ਵਿੱਚ ਬਹੁਤ ਜ਼ਿਆਦਾ ਗਾਇਆ ਜਾਂਦਾ। ਹਜ਼ੂਰ ਨੇ ਬੇਅੰਤ ਰਾਗ ਉਹਦੇ ਨਾਲ ਪੰਜਾਬ ਦੇ ਵੱਖ ਵੱਖ ਸਾਡੇ ਇਲਾਕੇ ਦਾ ਫੋਕ, ਤੇ ਇੱਕ ਕਿਰਪਾ ਹੋਰ ਕੀਤੀ, ਸ਼ਬਦਾਂ ਦੀ ਬੰਦਿਸ਼ ਵਿੱਚ ਨਹੀਂ ਪਏ। ਦੁਨੀਆਂ ਵਿੱਚ ਮਨੁੱਖਤਾ ਦਾ ਜੇ ਗੁਰੂ ਹੈ ਤੇ ਗੁਰੂ ਗ੍ਰੰਥ ਸਾਹਿਬ, ਇਸ ਕਰਕੇ ਨੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਗੁਰਮਖੋ, ਕਦੀ ਕੋਈ ਇਹ ਦਾਅਵਾ ਕਰਕੇ ਕਹਿ ਖਾਂ ਕਬੀਰ ਵਰਗਾ ਕਿ ਰਮਾਇਣ ਵਿੱਚ ਮੇਰੇ ਚਾਰ ਸ਼ਬਦ ਵੀ ਚਾਰ ਦਿਓ, ਕੋਈ ਨੇੜੇ ਲੱਗਣ ਤੇ ਦੇ। ਕਦੀ ਕੋਈ ਕਹਿ ਕਿ ਕੁਰਾਨ ਵਿੱਚ ਮੇਰੇ ਸ਼ਬਦ ਅੰਕਿਤ ਕਰ ਦਿਓ, ਕਰਨ ਦਏਗਾ ਕੋਈ? ਗੁਰੂ ਨੇ ਬਿਲਕੁਲ ਜੰਜੀਰਾਂ ਤੋੜ ਦਿੱਤੀਆਂ, ਕਹਿਣ ਲੱਗੇ ਜੇ ਤੂੰ ਹਿੰਦੀ ਬੋਲਣਾ ਤਾਂ ਵੀ ਆ ਜਾ, ਹਿੰਦੀ, ਮਰਾਠੀ, ਸੰਸਕ੍ਰਿਤੀ, ਆ ਪ੍ਰਕਿਰਤਕ ਭਾਸ਼ਾ, ਫਾਰਸੀ, ਅਰਬੀ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੰਨੀਆਂ ਭਾਸ਼ਾਵਾਂ ਵਰਤੀਆਂ, ਪਰ ਇੱਕ ਕਿਰਪਾ ਕੀਤੀ, ਕਹਿਣ ਲੱਗੇ ਭਾਸ਼ਾ ਅਨੇਕ ਹੋਣਗੀਆਂ, ਪਰ ਮੈਂ ਜਿਹੜੀ ਤੈਨੂੰ ਲਿਪੀ ਦੇ ਚੱਲਿਆ, ਚੇਤੇ ਰੱਖੀ ਸਾਰੀਆਂ ਭਾਸ਼ਾਵਾਂ ਗੁਰਮੁਖੀ ਲਿਪੀ ਵਿੱਚ ਆ ਜਾਣ। ਪੜ੍ਹਦੇ ਆਪ ਜੀ ਗੁਰਮੁਖੀ ਲਿਪੀ ਹੋ, ਜੇ ਫਾਰਸੀ ਦਾ ਸ਼ਬਦ ਪੜ੍ਹਦੇ ਹੋ ਯਕ ਅਰਜ ਗੁਪਤਮ ਪੇਸ਼ ਤੋਂ ਦਰ ਗੋਸ਼ਪੁਨ ਕਰਤਾਰ, ਤੇ ਲਿਪੀ ਤਾਂ ਗੁਰਮੁਖੀ ਹੈ ਨਾ। ਜੇ ਕਿਤੇ ਹਿੰਦੀ ਦਾ ਸ਼ਬਦ ਪੜ੍ਹਨੇ ਆ, ਰਾਮ ਸਿਮਰ ਜਾਂ ਸਾਹਿਬ ਦੇ ਸ਼ਬਦ ਪੜ੍ਹਨੇ ਆ, ਸਾਧੋ ਮਨ ਕਾ ਮਾਨ ਤਿਆਗੋ, ਲਿਪੀ ਤਾਂ ਗੁਰਮੁਖੀ ਹੈ ਨਾ। ਇੱਕ ਗੱਲ ਚੇਤੇ ਰੱਖੋ, ਗੁਰਮੁਖੀ ਲਿਪੀ ਵਿੱਚ ਹਿੰਦੀ ਦੇ ਸ਼ਬਦ ਤਾਂ ਸਮਾ ਸਕਦੇ ਨੇ, ਤੇ ਜੇ ਕਿਤੇ ਗੁਰਮੁਖੀ ਲਿਪੀ ਦੇ ਸ਼ਬਦਾਂ ਨੂੰ ਅਸੀਂ ਕਹੀਏ ਵੀ ਹਿੰਦੀ ਨਹੀਂ ਸ਼ੁੱਧ ਉਚਾਰਨ ਕਰ ਲਾਂਗੇ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਛੋਟਾ ਊ ਹਿੰਦੀ ਵਿੱਚ ਬੋਲਿਆ ਨਹੀਂ ਜਾਂਦਾ, ਕਿ ਛੋਟੀ ਈ ਦੀ ਮਾਤਰਾ ਬੋਲੀ ਨਹੀਂ ਜਾਂਦੀ। ਜਦੋਂ ਆਪਾਂ ਕਿਤੇ ਪੜਾਂਗੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਦਾਤਾਰ ਜੀ ਨੇ ਲਿਪੀ ਗੁਰਮੁਖੀ ਰੱਖੀ, ਇੰਨੀ ਮਿਹਰ ਕੀਤੀ ਉਹਨੇ, ਵੱਖ ਵੱਖ ਭਾਸ਼ਾਵਾਂ ਦਾ ਸੁਮੇਲ, ਵੱਖ ਵੱਖ ਰਾਗਾਂ ਦਾ ਸੁਮੇਲ, ਵੱਖ ਵੱਖ ਰੁੱਤਾਂ ਦਾ ਸੁਮੇਲ, ਤੇ ਇੱਕ ਕਿਰਪਾ ਕੀਤੀ ਵੱਖ ਵੱਖ ਇਲਾਕਿਆਂ ਦੇ ਭਗਤਾਂ ਦੇ ਬਚਨਾਂ ਨੂੰ ਇਕੱਤਰ ਕਰਦੇ ਵਿੱਚ ਕੋਈ ਅੱਤ ਕਥਨੀ ਨਹੀਂ। ਹਿੰਦੁਸਤਾਨ ਦੀ ਵੱਧਦੀ ਹੋਈ ਫਿਰਕਾ ਪ੍ਰਸਤੀ ਦੀ ਹਨੇਰੀ ਵਿੱਚ ਜਿਨ੍ਹਾਂ ਭਗਤਾਂ ਦੇ ਨਾਂ ਗੁਰੂ ਗ੍ਰੰਥ ਸਾਹਿਬ ਵੀ ਦਰਜ ਨੇ, ਜੇ ਗੁਰੂ ਗ੍ਰੰਥ ਸਾਹਿਬ ਬਾਣੀ ਨਾ ਸਾਂਭਦੇ ਤੇ ਉਹਨਾਂ ਦਾ ਨਾਮ ਕਿੰਨੀ ਦੇਰ ਦਾ ਮਿਟ ਜਾਣਾ ਸੀ। ਇਹ ਕੇਵਲ ਗੁਰੂ ਗ੍ਰੰਥ ਸਾਹਿਬ ਨੇ ਜਿਨ੍ਹਾਂ ਨੇ ਉਹਨਾਂ ਭਗਤਾਂ ਦੀ ਰਚਨਾ ਨੂੰ ਸਾਂਭਿਆ, ਇਹ ਨਹੀਂ ਕਿਹਾ। ਦੇਖੋ ਬਾਬਾ ਫਰੀਦ ਪਾਕ ਪੱਟਣ ਤੋਂ ਪੰਜਾਬ ਤੋਂ ਬੋਲਦੇ ਨੇ, ਜੈਦੇਵ ਬੰਗਾਲ ਤੋਂ ਬੋਲਦੇ ਨੇ, ਬਾਬਾ ਨਾਮਦੇਵ ਮਹਾਰਾਸ਼ਟਰ ਤੋਂ ਬੋਲਦੇ ਨੇ, ਕਬੀਰ ਸਾਹਿਬ ਬਨਾਰਸ ਤੋਂ ਬੋਲਦੇ ਨੇ, ਤੇ ਉਹਨਾਂ ਸ਼ਬਦਾਂ ਨੂੰ ਤੱਕਿਆ ਕਿ ਅੰਦਰ ਸਾਈਂ ਵੀ ਜੁੜੇ ਨੇ। ਇੱਥੋਂ ਤੱਕ ਆਪ ਸਿਆਣੇ ਬੈਠੇ ਹੋ, ਬਾਬੇ ਫਰੀਦ ਨੇ ਸ਼ਰ੍ਹਾਂ ਦੀ ਗੱਲ ਬੜੀ ਥੋਕ ਕੇ ਕੀਤੀ, ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਜਾਣਾ ਬੁੱਲੇ ਨੂੰ, ਤੇ ਬਾਬੇ ਫਰੀਦ ਨੂੰ ਇੱਕ ਕੈਟਾਗਰੀ ਵੀ ਸ਼ਾਮਲ ਨਹੀਂ ਕਰ ਸਕਦੇ। ਭਾਵੇਂ ਅਸੀਂ ਕਹਿ ਦਿੰਦੇ ਹਾਂ ਬੁੱਲਾਂ, ਤੇ ਬਾਬਾ ਫਰੀਦ ਨੂੰ ਸੂਫੀ ਜੋੜ ਦਿੰਦੇ ਹਾਂ, ਬੁੱਲਾਂ ਸ਼ਰਈ ਨਹੀਂ। ਬਾਬਾ ਫਰੀਦ ਆਪਣੀ ਇਸਲਾਮ ਦੀ ਸ਼ਰ੍ਹਾਂ ਦੀ ਗੱਲ ਥੋਕ ਕੇ ਕਰਦੇ, ਤੁਸੀਂ ਸਿਆਣੇ ਬੈਠੇ ਹੋ, ਬਾਬੇ ਫਰੀਦ ਨੇ ਆਪਣੀ ਬਾਣੀ ਵਿੱਚ ਆਵਾਗਮਨ ਨਹੀਂ ਮੰਨਿਆ, ਖਿਮਾ ਕਰਿਓ ਅਸਲੀਅਤ ਹੈ। ਦੇਖੋ ਗੁਰੂ ਨਾਨਕ ਸਾਹਿਬ ਸ਼ਬਦ ਵਰਤੇ ਨੇ, ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ,
ਕਰ ਪਾਂਦੇ ਇੱਟਾਂ ਕੀਆਂ, ਜਲਦੀ ਕਰੈ ਪੁਕਾਰ, ਜਲ ਚਰ ਰੋਵੈ ਬੱਪੜੀ, ਝੜ ਚੜ ਪਵੇ ਅੰਗਿਆਰ। ਕਹਿਣ ਲੱਗੇ ਜੇ ਅੰਦਰ ਕੋਈ ਬੈਠਾ ਤੇ ਜਦੋਂ ਮਿੱਟੀ ਦੇ ਭਾਂਡੇ ਬਣਦੇ ਨੇ ਉਦੋਂ ਕਿਉਂ ਨੀ ਬੋਲਦੇ? ਤੇ ਬਾਬੇ ਫਰੀਦ ਨੂੰ ਪੁੱਛੋ, ਕਹਿਣ ਲੱਗੇ ਗੋਰਾ ਸੇ ਨਿਮਾਣੀਆਂ ਬੈਸਨ ਰੂਹਾਂ ਮਨ। ਉਹ ਸਲਾਮੀ ਸ਼ਰ੍ਹਾਂ ਦੀ ਗੱਲ ਕਰਦੇ ਨੇ। ਦੇਖੋ ਬਾਬਾ ਕਬੀਰ ਸਾਹਿਬ ਕਹਿ ਰਹੇ ਨੇ, ਕਹਿੰਦੇ ਆਵਾਜ਼ਾਂ ਦੇਈ ਜਾਂਦਾ ਕੋਈ ਚੰਗਾ ਕੰਮ ਕਰ। ਕਬੀਰ, ਮੁੱਲਾ ਮੁਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬੰਗ ਦੇ ਦਿਲੀ ਭੀਤਰ ਜੋਏ। ਤੇ ਜਦੋਂ ਬਾਬੇ ਫਰੀਦ ਨੂੰ ਪੁੱਛੋ ਬੜੀ ਠੋਕ ਕੇ ਗੱਲ, ਕਹਿੰਦੇ ਉੱਠ ਫਰੀਦਾ ਉਜੂ ਸਾਜ, ਸੁਭਾ ਨਿਵਾਜ ਗੁਜ਼ਾਰ। ਉਹ ਗੁਰੂ ਬੜਾ ਵੱਡਾ ਜੇ, ਇਹਦਾ ਇੰਨਾ ਹਿਰਦਾ ਬਤਾ। ਕਹਿਣ ਲੱਗੇ ਸੱਚ ਨਾਲ ਜੁੜਿਆ, ਜੇ ਉਜੂ ਦੀ ਗੱਲ ਕਰਦਾ ਤੂੰ ਵੀ ਮੈਨੂੰ ਪਰਵਾਨ। ਦੁਨੀਆ ਵਿੱਚ ਜਿੱਦਣ ਕੋਈ ਇੱਕ ਗ੍ਰੰਥ ਦੀ ਗੱਲ ਚੱਲੇਗੀ ਤੇ ਗੱਲ ਆ ਕੇ ਗੁਰੂ ਗ੍ਰੰਥ ਸਾਹਿਬ ਤੇ ਰੁਕਣੀ। ਉਹ ਫਰੀਦ ਜੀ ਨੇ ਦਾਅਵੇ ਨਾਲ ਕਿਹਾ, ਉੱਠ ਫਰੀਦਾ ਉਜੂ ਸਾਜ, ਸੁਭਾ ਨਿਵਾਜ ਗੁਜ਼ਾਰ, ਸ਼ੱਕਰ ਗੰਜ ਦੀ ਜ਼ਬਾਨ ਛੱਪਰ ਵਰਗੀ ਏ। ਕਹਿਣ ਲੱਗੇ ਜੋ ਸਿਰ ਸਾਈ ਨਾ ਨਿਵੈ, ਸੋ ਸਿਰ ਕੱਪ ਉਤਾਰ। ਇੰਨਾ ਸ਼ਰਈ ਬੁੱਲਾ ਕਹਿੰਦਾ ਭੱਠ ਨਮਾਜ ਨਮਾਜ਼ਾਂ, ਚਿੱਕੜ ਰੋਜੇ, ਕਲਮੇ ਤੇ ਫਿਰ ਗਈ ਸ਼ਾਹੀ, ਬੁੱਲੇ ਸ਼ਾਸ਼ੋ ਅੰਦਰੋਂ ਪਾਇਆ ਭੁੱਲੀ ਫਿਰੇ ਲੁਕਾਈ। ਉਹ ਕਹਿੰਦਾ ਚਿੱਕੜ ਰੋਜੇ ਨੇ ਬਾਬਾ ਫਰੀਦ ਜੀ, ਉਹ ਨਮਾਜ਼ਾਂ ਨੂੰ ਖੰਡਨ ਕਰਦਾ। ਬਾਬਾ ਫਰੀਦ ਕਹਿੰਦੇ ਨੇ ਫਰੀਦਾ ਬੇ ਨਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਕਦੀ ਦੇਖੋ ਗੁਰੂ ਦੀ ਸੰਕੀਰਨਤਾ ਨਹੀਂ। ਧੰਨ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ, ਬਾਣੀ ਬੇਮਸਾਜਾਂ ਦੀ ਏ, ਬਾਣੀ ਰੰਗ ਰਤੜਿਆਂ ਦੀ ਏ, ਬਾਣੀ ਸਾਈ ਨਾਲ ਓਤ ਪੋਤਾਂ ਦੀ ਏ, ਚਾਰ ਕੱਚੇ ਆਏ ਮੇਰੇ ਗੁਰੂ ਨੇ ਬਿਲਕੁਲ ਸਮਝੌਤਾ ਨਹੀਂ ਜੇ ਕੀਤਾ। ਕਿਤੇ ਅੱਜ ਵਰਗਾ ਕੋਈ ਸਾਡੇ ਵਰਗਾ ਹੁੰਦਾ। ਹੁਣ ਦੇਖੋ ਕਈ ਵਾਰੀ ਕਈ ਗੱਲਾਂ ਅਸੀਂ ਜਦੋਂ ਕਹਿ ਦਿੰਦੇ ਹਾਂ ਨਾ, ਉਹ ਦਿੰਦੇ ਹਾਂ ਉਦਾਹਰਣਾਂ ਸਿੱਖੀ ਦੀਆਂ, ਤੇ ਨਾਲ ਕਈ ਜਿੰਨੇ ਫਲਾਣੇ ਬੰਦੇ ਨੇ ਨਾ ਕੇਸਾਂ ਬਾਰੇ ਬੜਾ ਲਿਖਿਆ, ਉਹਨੇ ਕਿਹਾ ਕੇਸ ਬੜੇ ਕਮਾਲ ਦੀ ਚੀਜ਼ ਨੇ, ਉਹਦੇ ਆਪ ਕਲੇਨ ਸ਼ੇਪ ਹੁੰਦਾ। ਉਹ ਸਿੱਖਾਂ ਦੇ ਕੇਸਾਂ ਦੀ ਗੱਲ ਕਰਦਾ, ਮੈਂ ਹੈਰਾਨ ਹੋ ਜਾਣਾ ਕਈ ਵਾਰੀ ਹੋਏ, ਉਹ ਜਿਸ ਬੰਦੇ ਨੇ ਆਪ ਨੀ ਰੱਖੇ ਕੇਸ, ਉਹਨੂੰ ਕੀ ਪਤਾ ਕੇਸਾਂ ਦੀ ਕੀਮਤ ਕੀ ਹੈ। ਸਾਨੂੰ ਬੂਕ ਹੀ ਛਕਾਈ ਜਾਂਦਾ ਨਾ। ਮੇਰੇ ਗੁਰੂ ਨੇ ਕਿਰਪਾ ਕੀਤੀ, ਉਹਨੇ ਕੱਚਿਆਂ ਪਿੱਲਿਆਂ ਨੂੰ ਸਵਕਾਰ ਨਹੀਂ ਜੇ ਕੀਤਾ। ਚਾਰ ਕੱਚੇ ਆਏ, ਚਾਰਾਂ ਨੇ ਦਾਅਵੇ ਕੀਤੇ, ਸਰਕਾਰੇ ਦਰਬਾਰੇ ਚੱਲਦੀ ਸੀ, ਤੇ ਜਿਵੇਂ ਸੰਤਾਂ ਦੀ ਵੀ ਅੱਜ ਕੱਲ੍ਹ ਚੱਲਦੀ ਹੁੰਦੀ ਹੈ ਨਾ, ਉਹਨਾਂ ਸੰਤਾਂ ਦੀ ਵੀ ਚੱਲਦੀ ਸਾਡੀ। ਧਿਆਨ ਦਿਆ ਜੇ, ਇਹ ਹਕੀਕਤ ਹੈ। ਗੁਰੂ ਕਾ ਸੰਤ ਜੋ ਹੈ ਨਾ, ਉਹਨੂੰ ਗੁਰੂ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ। ਕੀ ਕਾਨੇ ਦੀ ਲਾਹੌਰ ਦਰਬਾਰ ਵੀ, ਦਿੱਲੀ ਦਰਬਾਰ ਵੀ ਚੱਲਦੀ ਨੇ? ਕੀ ਪਿਰਕੀਏ ਦੀ ਜਹਾਂਗੀਰ ਨਾਲ ਗੱਲ ਨਹੀਂ? ਕੀ ਰਾਮ ਰਾਏ ਔਰੰਗਜ਼ੇਬ ਦੇ ਘਰ ਸਿੱਧਾ ਨਹੀਂ ਚਲਾ ਜਾਂਦਾ? ਨਹੀਂ, ਕਦੀ ਤੱਕ ਉਹ ਚਾਰ ਆਏ ਬਾਣੀ ਲਿਖਦੇ ਪਏ ਨੇ। ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਆ ਕੇ ਕਹਿੰਦੇ ਨੇ ਕਿ ਮਰਿਆਂ ਦੇ ਸ਼ਬਦ ਲਿਖਦੇ ਹੋ ਸੀ ਤੇ ਜਿਉਂਦੇ ਪਏ ਆ, ਇਹ ਸ਼ਬਦ ਤਵਾਰੀਖ ਨੇ ਸਾਂਭੇ ਨੇ? ਹਜ਼ੂਰ ਨੇ ਕਿਹਾ ਨਹੀਂ, ਸ਼ਬਦ ਕਦੀ ਨੀ ਮਰਦਾ ਹੁੰਦਾ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇੱਥੋਂ ਭੱਟਾ ਨੇ ਕਿਹਾ, ਕਹਿੰਦੇ ਨੇ ਸਿੱਖਾਂ ਤੂੰ ਕਦੀ ਗੁਰੂ ਲਈ ਇਹ ਨਾ ਸ਼ਬਦ ਵਰਤੀ, ਗੁਰੂ ਮਰ ਗਿਆ। ਦੇਖੋ ਜਦੋਂ ਅਸੀਂ ਸਵਈਏ ਪੜ੍ਹਦੇ ਹਾਂ ਨਾ, ਇੱਕ ਸਵਈਆ ਕਹਿੰਦੇ ਨੇ ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਾਲ ਰਹਿ, ਨਿਤ ਪੁਰਾਣ ਬਾਂਚੀਆਂ ਵੇਦ ਬ੍ਰਹਮਾ ਨੂੰ ਗਾਵੈ, ਅਜੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ। ਤੇ ਉੱਥੇ ਇੱਕ ਬਚਨ ਕੀਤਾ ਅਖੀਰ ਦੀ ਤੋਂ, ਕਹਿ ਦੇਣਾ ਕਹਿਣ ਲੱਗੇ ਹਰਬੰਸ ਜਗਤ ਜਤ ਸੰਚਰੋ, ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਸ਼ਬਦ ਕਦੀ ਨੀ ਮਰਦਾ, ਸ਼ਬਦ ਤੇ ਸਦੀਵ ਘਰ ਰਹਿੰਦਾ। ਗੁਰੂ ਸਾਹਿਬ ਨੇ ਕਿਹਾ ਵੀ ਆਓ ਦੱਸੋ। ਕਹਿੰਦੇ ਅਸੀਂ ਜਿਉਂਦੇ ਬਾਣੀ ਰਚੀ ਬੈਠੇ ਹਾਂ, ਸਾਡਾ ਨਾਂ ਨੀ, ਸਾਡਾ ਨਾਮ ਸਦਾ ਲਈ ਹੋ ਜਾਏਗਾ। ਗੁਰੂ ਸਾਹਿਬ ਕਹਿੰਦੇ ਨੇ ਅੱਖਾਂ ਮੀਟ ਕੇ ਬਾਣੀ ਦਰਜ ਨਹੀਂ ਕੀਤੀ ਜਾਣੀ। ਇੱਥੋਂ ਤੱਕ ਆਪ ਸਿਆਣੇ ਬੈਠੇ ਹੋ, ਹਜ਼ੂਰ ਨੇ ਭਗਤਾਂ ਦੇ ਸ਼ਬਦਾਂ ਦੀਆਂ ਭੁੰਡੀਆਂ ਨੂੰ ਖੋਲਿਆ, ਇਹ ਤੋਂ ਵੱਡੀ ਗੱਲ ਕੀ ਹੋਵੇਗੀ? ਕਦੀ ਤੱਕੋ, ਜੇ ਬਾਬਾ ਫਰੀਦ ਕਹਿ ਰਹੇ ਨੇ ਕਿ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬੱਝ ਸਕਦਾ ਜਪ ਤਪ ਕਾ ਬੰਦ, ਬੇੜ ਦਾ ਜਿਤ ਲੰਘੈ ਵਖੇਲਾ। ਕਬੀਰ ਸਾਹਿਬ ਕਹਿ ਰਹੇ ਨੇ ਮਰਤਾ ਮਰਤਾ ਜਗ ਮੂਆ, ਮਰਤੇ ਨਾ ਜਾਣਿਆ ਕੋਏ, ਲੋਕਾਂ ਨੂੰ ਮਰਨਾ ਹੀ ਨੀ ਆਇਆ, ਐਸੀ ਮਰਨੀ ਜੋ ਮਰੇ ਬੋਰ ਨਾ ਮਰਨਾ ਹੋਏ। ਨਾਲ ਮੇਰੇ ਗੁਰੂ ਅਮਰਦਾਸ ਕਹਿੰਦੇ ਨੇ ਨਹੀਂ ਭੁਲੇਖਾ ਨਾ ਖਾਇਓ, ਮਰਨ ਦੀ ਜਾ ਸਿੱਖੋ, ਮਰਤਾ ਮਰਤਾ ਜੇ ਜਗ ਮਰ ਗਏ, ਇੱਕ ਤਰੀਕਾ ਮਰਨ ਦਾ, ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸੜੇ ਤਾਂ ਸਹਿਲਾ ਮਰਨਾ। ਭੁੰਡੀ ਖੋਲ ਕੇ ਰੱਖ ਦਿੱਤੀ। ਬਾਬੇ ਫਰੀਦ ਨੇ ਕਿਹਾ, ਕਹਿਣ ਲੱਗੇ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਤੇ ਨਾਲ ਇੱਕ ਸ਼ਬਦ ਵਰਤਿਆ, ਜਿਹੜੇ ਰੱਬ ਵਿੱਚ ਰਤੇ ਉਹਨਾਂ ਵਿੱਚ ਖੂਨ ਨਹੀਂ। ਹਜ਼ੂਰ ਨੇ ਇੱਕ ਗੱਲ ਕਹੀ, ਕਹਿਣ ਲੱਗੇ ਖੂਨ ਹੈ,
ਜੋ ਸ਼ਹਿ ਰਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ। ਮੈਂ ਸਿਰਫ ਚੂਕ ਮਾਤਰ ਚੱਲ ਰਿਹਾ। ਦੇਖੋ ਕਦੀ ਬਚਨ ਬਾਣੀ ਦੇ ਪੜ੍ਹ ਕੇ ਬਾਬੇ ਫਰੀਦ ਨੇ

0: ਚਿੱਟੇ ਕਹਿ ਗਏ। ਬਾਬਾ ਚੁੱਪ ਨਹੀਂ ਕੀਤਾ ਵੀ ਹੁਣ ਥਾਂ ਕੋਈ ਨਹੀਂ ਬੋਲਣ ਵਾਲੀ, ਇੰਨੇ ਲੋਕੀ ਵੱਢ ਸੁੱਤੇ, ਮੈਂ ਕਿਉਂ ਬੋਲਾਂ? ਤੇ ਮੈਂ ਕਰਜ਼ ਕਰਕੇ ਆਇਆ ਸਾਂ ਕਿ ਜ਼ਾਬਰ ਨਹੀਂ ਜੇ ਕਿਹਾ, ਇਤਿਹਾਸਕਾਰਾਂ ਨੇ ਕਿਹਾ ਬਾਬਰ ਜਾਬਰ, ਬਾਬਰ ਜਾਬਰ। ਗੁਰੂ ਗ੍ਰੰਥ ਸਾਹਿਬ ਸਿੰਘ ਸਾਹਿਬ ਨੇ ਕਿਹਾ ਖੁਰਾਸਾਨ ਕਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜੰਮ ਕਰ ਮੁਗਲ ਚੜਾਇਆ, ਜਮਦੂਤ ਬਣ ਕੇ ਆਇਆ। ਤੇ ਉਹਦੇ ਸਿਪਾਹੀਆਂ ਨੂੰ ਇਹ ਨੀ ਕਿਹਾ ਸੂਰਮੇ ਆ ਗਿਆ, ਕਹਿਣ ਲੱਗੇ ਰਤਨ ਵਗਾੜ ਵਗੋਏ ਕੁੱਤੀ, ਕੁੱਤਿਆਂ ਨੇ। ਕਹਿਣ ਲੱਗੇ ਚੁੱਪ ਵਾਲੀ ਥਾਂ ਨਹੀਂ, ਚਾਰੇ ਤੋਰ ਦਿੱਤੇ। ਉਹਨਾਂ ਨੇ ਬਹੁਤ ਸ਼ਬਦ ਆਪਣੇ ਵੱਲੋਂ ਵਰਤੇ। ਧੰਨ ਗੁਰੂ ਅਰਜਨ ਦੇਵ ਜੀ ਨੇ ਕੀਤੀ ਕਿਰਪਾਲਤਾ, ਗੁਰੂ ਗ੍ਰੰਥ ਸਾਹਿਬ ਦੀ ਬੀੜ ਸੰਪੂਰਨ ਹੋਈ, ਸੰਪਾਦਨਾ ਹੋਈ ਤੇ ਪ੍ਰਕਾਸ਼ ਕਰਨਾ ਸੀ ਹਰਿਮੰਦਰ ਸਾਹਿਬ। ਆਓ, ਕਿਉਂਕਿ ਇਤਿਹਾਸ ਭਾਵੇਂ ਇਹੀ ਰਹਿਣਾ, ਰਹਿੰਦੀ ਦੁਨੀਆਂ ਤੱਕ ਜਦੋਂ ਵੀ ਕਥਾ ਕਵਾਰਤਾ ਚੱਲੇਗੀ, ਇਤਿਹਾਸ ਨਹੀਂ ਜੇ ਬਦਲਣਾ। ਪਰ ਗੁਰੂ ਨਿੱਤ ਨਵਾਂ ਹੁੰਦਾ। ਅੱਜ ਪ੍ਰਕਾਸ਼ ਵਾਲਾ ਦਿਨ ਆਉਣਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਿੱਖ ਸੰਗਤਾਂ ਨੂੰ ਬੁਲਾਇਆ। ਉੱਥੇ ਵਿਦਵਾਨ ਕਹਿੰਦੇ ਨੇ ਰਾਮ ਸਰ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਮੰਜੇ ਤੇ ਸੀ, ਆਪਣੇ ਸਮੇਤ ਸਾਰੀ ਸੰਗਤ ਉੱਥੇ ਜ਼ਮੀਨ ਤੇ ਸੁੱਤੀ ਸੀ ਪ੍ਰਕਾਸ਼ ਕਰਨ ਤੋਂ ਪਹਿਲੀ ਰਾਤ ਜਿਹੜੀ। ਤੇ ਇਤਿਹਾਸਕਾਰ ਕਹਿੰਦੇ ਨੇ ਭੂਮ ਸੈਨ ਸਭ ਤਹਾਂ ਬਿਰਾਜੇ, ਸ੍ਰੀ ਗੁਰੂ ਗ੍ਰੰਥ ਮੰਜੀ ਪਰ ਰਾਜੇ। ਗੁਰੂ ਗ੍ਰੰਥ ਸਾਹਿਬ ਮੰਜੇ ਤੇ ਨੇ, ਬਾਕੀ ਸਾਰੀ ਸੰਗਤ ਤੇ ਗੁਰੂ ਅਰਜਨ ਦੇਵ ਜ਼ਮੀਨ ਤੇ। ਦੇਖੋ ਸਮਾਂ ਆਇਆ, ਹਜ਼ੂਰ ਨੇ ਦੇਖਿਆ ਵੀ ਗੁਰੂ ਗ੍ਰੰਥ ਸਾਹਿਬ ਤਿਆਰ ਨੇ ਤੇ ਗੁਰੂ ਕਾ ਗ੍ਰੰਥੀ, ਗ੍ਰੰਥ ਦਾ ਸੇਵਾਦਾਰ ਗ੍ਰੰਥੀ। ਮੈਂ ਕਰਜ ਕਰਾਂਗਾ ਗੁਰੂ ਕੇ ਗ੍ਰੰਥੀ ਸਿੰਘਾਂ ਨੂੰ ਵੀ। ਆਵਾਜ਼ ਦੂਰ ਦੂਰ ਤੱਕ ਜਾਰੀ ਹੋਣੀ ਹੈ, ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਬਣੋ, ਨਾ ਕਿ ਪ੍ਰਬੰਧਕਾਂ ਦੇ। ਖਿਮਾ ਕਰਿਓ, ਉਹ ਤੁਹਾਨੂੰ ਖੁਦ ਕਹਿੰਦੇ ਨੇ ਸਾਡੇ ਨੇੜੇ ਨਾ ਛੱਡਿਓ। ਆਪਾਂ ਸੋਚੀਏ ਵੀ ਇਹਨਾਂ ਦੀ ਖੁਸ਼ਾਮਦ ਕਰਕੇ ਗੁਰੂ ਨੂੰ ਰਿਝਾ ਲਾਂਗੇ, ਸਵਾਲ ਵੀ ਨਹੀਂ ਪੈਦਾ ਹੁੰਦਾ। ਪਰ ਇਹ ਵੀ ਨਹੀਂ ਇੰਨੇ ਹੰਕਾਰੀ ਹੋ ਜਾਈਏ ਜਣੇ ਕਣੇ ਦੀ ਬੇਇੱਜ਼ਤੀ ਕਰੀ ਜਾਈਏ। ਦੋਨੋਂ ਪੱਖ ਰੱਖਿਓ। ਕਦੀ ਦੇਖੋ ਗ੍ਰੰਥੀ ਦੀ ਤਸਵੀਰ ਦੇਖਣੀ ਹੈ ਤੇ ਭਾਈ ਸੰਤ ਸਿੰਘ ਨੂੰ ਦੇਖੋ, ਸ਼ੇਰੇ ਪੰਜਾਬ ਰਾਮਬਾਗ ਆਏ ਨੇ। ਅਦਬ ਵੀ ਚਾਹੀਦਾ, ਇਹ ਨਹੀਂ ਕਿ ਹੰਕਾਰ ਵਿੱਚ ਆ ਕੇ ਹਰ ਇੱਕ ਨੂੰ ਇੱਕੋ ਰਸੇ ਨਾਲ ਬੰਨੀ ਜਾਈਏ। ਰਾਮਬਾਗ ਆਏ ਨੇ ਤੇ ਆ ਕੇ ਸੁਣਿਆ ਘੱਲਿਆ ਭਾਈ ਸੰਤ ਸਿੰਘ ਨੂੰ, ਕਹੋ ਸਾਨੂੰ ਮਿਲ। ਗ੍ਰੰਥੀ ਸਾਹਿਬ ਸਨ, ਹਰਿਮੰਦਰ ਸਾਹਿਬ ਵਿੱਚ ਨਾਮ ਹੀ ਲਿਖਿਆ ਮਾਰਫਤ ਗਿਆਨੀ ਸੰਤ ਸਿੰਘ ਸੇਵਾ ਕਰਾਈ, ਇੱਕ ਕਵਾੜ ਉੱਤੇ ਲਿਖਿਆ। ਤੇ ਗਿਆਨੀ ਜੀ ਉਸ ਵੇਲੇ ਕਥਾ ਕਰਨ ਜਾਂਦੇ ਪਏ ਸਨ ਹਰਿਮੰਦਰ ਸਾਹਿਬ ਦੇ ਅੰਦਰ। ਤੇ ਜਦੋਂ ਗਏ ਤੇ ਜਾਂਦਿਆਂ ਪ੍ਰਕਰਮਾ ਚ ਮਿਲ ਗਿਆ ਸੱਜਣ, ਕਹਿਣ ਲੱਗਾ ਗਿਆਨੀ ਜੀ ਮਹਾਰਾਜਾ ਸਾਹਿਬ ਨੇ ਤੁਹਾਨੂੰ ਸੱਦਿਆ। ਗਿਆਨੀ ਸੰਤ ਸਿੰਘ ਦੇ ਸ਼ਬਦ ਸਨ, ਕਹਿਣ ਲੱਗੇ ਇੱਕ ਗੱਲ ਸੁਣਿਆ ਦੀਦੀ ਕਿ ਅੱਜ ਤੋਂ ਬਾਅਦ ਕਦੀ ਵੀ ਮੈਨੂੰ ਉਸ ਵੇਲੇ ਬੁਲਾਏ ਨਾ ਜਦੋਂ ਮੈਂ ਆਪਣੇ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਹੋਵਾਂ। ਚੇਤੇ ਰੱਖੀ, ਉਹ ਮਹਾਰਾਜਾ ਹੈ, ਇਹ ਮਹਾਰਾਜਨ ਕੇ ਮਹਾਰਾਜ ਹੈ, ਇਹ ਪਾਰ ਬ੍ਰਹਮ ਪਰਮੇਸ਼ਵਰ ਦਾ ਘਰ ਹੈ। ਕਹਿੰਦਾ ਵੀ ਉਹ ਜਦੋਂ ਪਿਛਾ ਮੁੜਿਆ ਉਹਨੂੰ ਆਵਾਜ਼ ਮਾਰ ਕੇ ਕਹਿੰਦੇ, ਜੋ ਮੈਂ ਕਿਹਾ ਜਾ ਕੇ ਕਹੀ ਜ਼ਰੂਰ। ਇਹ ਨਾ ਸੋਚੀ ਵੀ ਚੁੱਪ ਕਰ ਜਾ ਵੀ ਕੀ ਕਹੇਗਾ, ਅੰਦਰ ਚਲੇ ਗਏ। ਅੰਦਰ ਕਥਾ ਹਰਿਮੰਦਰ ਸਾਹਿਬ ਦੇ ਉਦੋਂ ਅੰਦਰ ਹੁੰਦੀ ਸੀ, ਚਲੇ ਗਏ ਜੀ। ਜਾ ਕੇ ਮਹਾਰਾਜਾ ਰਣਜੀਤ ਸਿੰਘ ਪੁੱਛਦੇ ਨੇ ਜੀ ਕਿਵੇਂ, ਉਹਨੇ ਪੂਰੀ ਗੱਲ ਤਾਂ ਦੱਸ ਦਿੱਤੀ। ਜਾ ਕੇ ਮਹਾਰਾਜਾ ਰਣਜੀਤ ਸਿੰਘ ਅੱਜ ਦਾ ਹੁੰਦਾ, ਕਹਿੰਦਾ ਵੀ ਕਰੋ ਬਰਖਾਸਤ, ਜੀ ਹਟਾਓ ਇਸ ਗ੍ਰੰਥੀ ਤੋਂ, ਲਾਓ ਇਹਨੂੰ ਤਖ਼ਤ ਤੋਂ, ਮੇਰਾ ਹੁਕਮ। ਤੇ ਦੇਖੋ ਨਿਮਰਤਾ, ਸੱਜਣ ਚੱਲਿਆ ਉਹ ਰਾਮਬਾਗ ਤੋਂ ਨੰਗੇ ਪੈਰੀ ਸ਼ੇਰੇ ਪੰਜਾਬ। ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਆਉਂਦਿਆਂ ਸਮਾਂ ਲੱਗਾ ਤੇ ਜਦੋਂ ਅੰਦਰ ਆਇਆ ਤੇ ਭਾਈ ਸਾਹਿਬ ਕਥਾ ਕਰਕੇ ਬਾਹਰ ਨਿਕਲਦੇ ਪਏ ਸਨ। ਸ਼ੇਰੇ ਪੰਜਾਬ ਨੇ ਫਤਿਹ ਬੁਲਾਈ, ਕਹਿਣ ਲੱਗੇ ਮੱਥਾ ਟੇਕ ਕੇ ਆ। ਪਹਿਲਾਂ ਅੰਦਰ ਮੱਥਾ ਟੇਕ ਕੇ ਬਾਹਰ ਆਏ ਤੇ ਅੱਗੇ ਅੱਗੇ ਭਾਈ ਸੰਤ ਸਿੰਘ, ਪਿੱਛੇ ਪਿੱਛੇ ਭਾਈ ਰਣਜੀਤ ਮਹਾਰਾਜਾ ਰਣਜੀਤ ਸਿੰਘ। ਜਦੋਂ ਬਾਹਰ ਨਿਕਲ ਗਏ ਨਾ ਤੇ ਭਾਈ ਸੰਤ ਸਿੰਘ ਕਹਿਣ ਲੱਗੇ, ਸ਼ੇਰੇ ਪੰਜਾਬ ਹੁਣ ਤੂੰ ਅੱਗੇ ਤੁਰ, ਮੈਂ ਤੇਰੇ ਪਿੱਛੇ ਚੱਲ। ਉਹਨੇ ਕਿਹਾ ਜੀ ਕਿਉਂ? ਕਹਿੰਦਾ ਉਸ ਘਰ ਦਾ ਵਜ਼ੀਰ ਮੈਂ ਆ, ਤੂੰ ਭਿਖਾਰੀ ਹੈ, ਉੱਥੇ ਵਜ਼ੀਰ ਨੇ ਅੱਗੇ ਤੁਰਨਾ, ਤੂੰ ਪਿੱਛੇ ਤੁਰਨਾ, ਹੁਣ ਤੇਰੇ ਰਾਜ ਦੀ ਹੱਦ ਆ ਗਈ, ਤੂੰ ਅੱਗੇ ਤੁਰ, ਮੈਂ ਤੇਰੇ ਪਿੱਛੇ ਚੱਲਣਾ। ਕਿਤੇ ਚੇਤੋ ਰੱਖੋ, ਇੰਨਾ ਕੁ ਸਾਡਾ ਸਮ ਤੌਲ ਹੋ ਜਾਏ। ਹਜ਼ੂਰ ਨੇ ਦੇਖਿਆ ਵੀ ਗ੍ਰੰਥੀ ਕਿਨੂੰ ਬਣਾਉਣਾ, ਕਿਹੜਾ ਗ੍ਰੰਥੀ ਹੋਵੇ, ਤੇ ਅਸੀਂ ਭਾਵੇਂ ਮੈਂ ਆਪ ਹੀ ਗ੍ਰੰਥੀ ਦੀ ਸੇਵਾ ਕਰਨਾ, ਕਹਿਣ ਨੂੰ ਆ ਗ੍ਰੰਥੀ ਦੇ ਬੜੇ ਉੱਚੇ ਗੁਰਜੇ, ਗੁਰੂ ਗ੍ਰੰਥ ਸਾਹਿਬ ਦਾ ਗ੍ਰੰਥੀ। ਸਾਰੀ ਰਾਤ ਇਤਿਹਾਸ ਕਹਿੰਦਾ ਸੋਚਦੇ ਰਹਿ ਕਿਨੂੰ ਬਣਾਵਾਂ। ਉਹਨੇ ਇੱਥੋਂ ਤੱਕ ਦੇਖਿਆ ਵੀ ਬੇਦੀਆਂ ਦੀ ਕੁੱਲ ਵਿੱਚੋਂ ਕੋਈ ਲੈ ਵੇਖ ਲਈਏ, ਕਿਉਂਕਿ ਉਹਦੇ ਸਾਰੇ ਮਿਲ ਗਏ ਸਨ, ਕੋਈ ਭੱਲਿਆਂ ਵਿੱਚੋਂ ਵੇਖ ਲਈਏ। کوئی سوٹیاں وچوں دیکھ لئیے، کوئی تیناں وچوں دیکھ لئیے، اخیر تے کہن لگے کتے اندر خومے دا بیج نہ پونگر پوے کہ ساڈے باپواں دی بانی کتے گرنتھ صاحب نو چھڈ کے اپنی پو پیر پجان، ساری رات سوچ کے اخیر تے اندری جت شبد ورتیا، اندری جت جنہیں اندریاں نو جتیا بابا بڈھا صاحب انہاں دے کول جا کلوتے، بابا صاحب بشرام تے کردے سن زمین تے پے، گرمکھو گرمکھ دا سونا ساڈے ورگا سونا نہیں، حضور کہندے کہ وہ سوندے نے تاں ہی گرو چلدا ہے، سوندے واہ واہ اچرے اٹھتے پی واہ کرے، اوتھے کہندے بابا بڈھا صاحب دا دودھ ورگا چٹا داڑا، ستیاں چمکے متھے تے نور، چرناں ول کھلو کے کہندے گرو ارجن دیو نے سیس چکا دیتا سی، کہن لگے چار گرواں دی سیوا کیتی آ، تیرے تو وڈا سیوا دار کوئی نہیں جنہیں کدی میں نہیں جتائی، شکر کیتا واہگرو کہ گرو گرنتھ صاحب دا سیوا دار گرنتھی صاحب ہی مل گئے، اوتھے اتہاسکار نے دو پنگتیاں کئیاں نے ویکھ کے شبد ورتے، کہن لگے نج نج آسن سب ہی بیٹھے، دیا سندھ من ایسی بیٹھے، کہن لگے نج من اے بچارت بھے، شری گرو گرنتھ سیوک کہہ کے گرو گرنتھ صاحب دا سیوا دار کنوں بنائیے، تے اس ویلے بابے بڈھے نو دیکھ کے کہن لگے چار گرو کی سیوا کری پایو پرم ندھان، سیوک کیے بات ہے شری مکھ کیو بخان، اے پامنا والے لیے شردا والے لیے سویرے دن چڑھیا، سارے اشنان کیتا، اج والا دن آیا، سکھ سنگت بڑی پرسن، گرو ارجن دیو جی دی خوشی دا ٹھکانا ہی کوئی نہیں، تے بابا بڈھا صاحب نے اشنان کیتا، سمرن بھی جڑے، تے گرمخ میں مری ہوئی سی سب تو پیچھے جا بیٹھے، حضور نے آواز دیتی بابا جی تسی اگے آؤ، تے نال سوال کیتا کہ گرو گرنتھ صاحب دا پرکاش کیڑی تھان تے کران گے، تے بابا صاحب جی دا اتر سی شری گرو گرنتھ لائق دربارا اور ستھان نہ کو مرارا، کہ میرے داتا جی کہ گرو گرنتھ صاحب دا پرکاش ہرمندر صاحب وچ ہوے، اس ویلے پھر کیا کہن لگے گرو گرنتھ صاحب دا سوروپ تسی شیش تے لو، مہاراج میں، کہن لگے ہاں تسی، تے نال ہس کے کہندے نے اج تیکرا اسی اگے چلے تسی پیچھے چل دے رہے ہو، گرو گرنتھ صاحب دا سوروپ لے کے تسی اگے چلو اسی تواڈے پیچھے چلاں، سکھاں جنے سر تے گرو ہوے گرو دے پیچھے تردا ہے، او جدے خردے وچ گرو بس جائے او دے پیچھے بھی گرو تردا ہوندا ہے، کدی پڑھاں گرو گرنتھ صاحب دے بچن کے کبیر من نرمل پیا جیسے گنگا نیر، پاچھے لاگو خر پھرے کہت کبیر کبیر، اوتے شبد ورتے صاحب بڈھا آگے کینا تے پاچھے ستگر سکھ لینا، جدو تر پے چور تن گرو ارجن صاحب کر دے رہے، اکئی ساڈے سجن انہاں دا بڑا زور لگا پیا بابے بڈھے صاحب والیاں ساکیاں نو کھنڈن کرن تے، گرمخو اس کرنی والے دے تسی پیراں دی دھوڑ ورگے بھی نہیں، اندرا اندری جت سکھ، میں ایک واری ارج بھی کیتی سی، او اسی چار دن گرو گرنتھ صاحب دا پاٹھ کر کے دعوے کرنے ہاں، 113 سال ٹوکری بھی ٹوئی، مجھاں بھی گرو گھر دیاں چاریاں، ہل بھی واہیا تے گرو گرنتھ صاحب دی سیوا کیتی، 113 سالاں وچوں کوئی دن نہیں جدن بابے بڈھے نے گرو نال گلا کیتا ہو، ایڈی وڈی سیوا ایک صدی پوری تے 13 سال تے، تے کمال دی گل جل چلانا بھی ایک ہو جیا، جدو شریر چھڈیا تے گرو ہرگوبند صاحب نے بدائیاں دتیاں، پوچھا جی مہاراج کیوں، کہن لگے جڑے جیت کے جاندے نے انہاں نوں بدائی دئی دی، افسوس انہاں دا کری دا جو ہار کے چلے جاندے، بابا بڈھا صاحب دے چیت تے گرو گرنتھ صاحب دا سبروپ ہے، تن گرو ارجن دیو جی چور کردے جاندے نے تے اوتھے پھر شبد وردے نے، جدو اندر گئے ہرمندر صاحب پہنچ گئے نے، سکھ سنگت گئی، بابا بڈھا صاحب پیچھے ہون لگے، تن گرو ارجن صاحب دے شبد صاحب بڈھا صاحب کھولو گرنتھ، کھولو در سے پرکاش کرو، اج پہلا پرکاش دینی، بڈھا صاحب کھولو گرنتھ، تے گرنتھ کھول کے کی کرو، لےو آواز جنوں آپ دی مکھ وات حکم نامہ کہندے، اس وقت کہندے سن آواز آوازاں دینا، ਕਹਿਣ ਲੱਗੇ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੈ ਸਾ ਪੰਥ ਅਦਬ ਸੰਗ ਤਬ ਗ੍ਰੰਥ ਸੋ ਖੋਲਾ ਅਦਬ ਨਾਲ ਬੱਧਾ ਚੱਟੀ ਨਹੀਂ ਖਿੱਚ ਕੇ ਰੁਮਾਲੇ ਇਧਰ ਸੱਤੇ ਇਧਰ ਸੱਤੇ ਵੀ ਆਪਣਾ ਕੰਮ ਨਿਬੇੜਿਆ ਅਦਬ ਸਾਹਿਬ ਤਬ ਗ੍ਰੰਥ ਸੋ ਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ ਤੇ ਕੀ ਬੋਲਿਆ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਗੁਰੂ ਕੇ ਸਿੱਖੋ ਕਦੀ ਤੱਕੋ ਦੇਖੋ ਗੁਰੂ ਕੀ ਬਾਣੀ ਜਿੱਥੋਂ ਵਿਚਾਰ ਆਰੰਭ ਕੀਤੀ ਸੀ ਫਿੱਕੇ ਬੋਲ ਜੇ ਸ਼ਬਦ ਸਾਡੇ ਅੰਦਰ ਨੂੰ ਸਪਰਸ਼ ਕਰਦੇ ਨੇ ਅਸੀਂ ਭੁੱਲਦੇ ਨਹੀਂ ਕਿ ਇਸ ਬੰਦੇ ਨੇ ਮੈਨੂੰ ਇਹ ਕਿਹਾ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ। ਜੇ ਫਿੱਕੇ ਬੋਲ ਤੇਰੇ ਅੰਦਰ ਨੂੰ ਸਪਰਸ਼ ਕਰਕੇ ਕੌੜਿਆਂ ਕਰਦੇ ਨੇ ਤੇ ਸੁਖਮਣੀ ਦੇ ਮਿੱਠੇ ਬੋਲ ਤੇਰੇ ਅੰਦਰ ਨੂੰ ਠੰਡ ਨਹੀਂ ਪਾਣਗੇ ਕਿ ਗੁਰੂ ਸਾਹਿਬ ਦਾ ਜਪਜੀ ਸਾਹਿਬ ਤੇਰੇ ਅੰਦਰ ਨੂੰ ਸਕੂਨ ਨਹੀਂ ਦੇਵੇਗਾ ਕਿ ਆਸਾਂ ਕੀ ਵਾਰ ਤੇਰੇ ਅੰਦਰ ਨੂੰ ਠੰਡ ਨਹੀਂ ਪਾਏਗੀ ਤੇ ਜਦੋਂ ਕਿਤੇ ਬਾਣੀ ਨਾਲ ਜੁੜੇਗਾ ਤੇ ਫਿਰ ਮੇਰਾ ਗੁਰੂ ਬੋਲ ਕੇ ਕਹੇਗਾ ਸਿੱਖਾਂ ਇਹ ਬਾਣੀ ਜੋ ਜੀਓ ਜਾਣੇ ਇਸ ਅੰਤਰ ਰਵੇ ਹਰਨਾਮਾ। ਜਦੋਂ ਬਾਣੀ ਗਾਏਗਾ ਆਵਾਜ਼ ਆਵੇਗੀ ਕੋਈ ਗਾਵੇ ਕੋ ਸੁਣੇ ਹਰਨਾਮਾ ਚਿਤਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਜਦੋਂ ਤੂੰ ਬਾਣੀ ਨੂੰ ਸੁਣੇਗਾ ਤੇ ਸਤਿਗੁਰੂ ਬੋਲ ਕੇ ਤੈਨੂੰ ਕਹਿਣਗੇ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁੱਝੀ ਸ਼ੀਤਲ ਕੋਈ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਓ। ਗੁਰਮੁਖੋ 400 ਸਾਲਾਂ ਆ ਰਹੇ ਹੈ ਅਗਲੇ ਸਾਲ ਭਰੋਸਾ ਕੋਈ ਨਹੀਂ ਸਵਾਸ ਦਾ ਵੀ ਆਸ ਤੇ ਜੀਤ ਹੈ। ਇੱਕ ਗੱਲ ਚੇਤੇ ਰੱਖੋ ਜਿੱਥੇ ਲੜੀ ਸ਼ੁਰੂ ਕੀਤੀ ਜੇ ਬੜੀ ਚੰਗੀ ਗੱਲ ਹੈ ਗੁਰਬਾਣੀ ਦਾ ਪ੍ਰਵਾਹ ਚੱਲਣਾ ਚਾਹੀਦਾ ਹੈ। ਪਰ ਇਹ ਕਰਜ਼ ਕਰਾਂਗਾ ਜੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਦਿਲੋਂ ਪਿਆਰ ਕਰਦੇ ਹੋ ਤੇ ਜਿਹੜੇ ਅਜੇ ਤੀਕਰਾ ਬਾਣੀ ਨਹੀਂ ਨਾ ਪੜ੍ਹਦੇ ਅਗਲੀ 1 ਸਤੰਬਰ ਨਹੀਂ ਆਉਣਾ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਪੂਰਾ 1 ਸਾਲ ਪਿਆ ਆਪਣੀ ਜ਼ਬਾਨ ਨਾਲ ਆਪਣੀਆਂ ਅੱਖਾਂ ਨਾਲ ਆਪਣੇ ਕੰਨਾਂ ਨਾਲ ਇੱਕ ਇੱਕ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਹਿਜ ਪਾਠ ਕਰ ਲਓ ਤੇ ਸਮਝਾਂਗਾ 400 ਸਾਲਾਂ ਮਨਾਇਆ ਹੋਇਆ ਸਭ ਲੋਕ ਆਪ ਵੀ ਕਰੋ ਉਸ ਦਿਨ ਅਰਦਾਸ ਕਰੋ ਅੱਜ ਇੱਕ ਪ੍ਰਣ ਕਰ ਲਓ ਦਾਤਾ ਸਾਲ ਤੱਕ ਜਿਹੜੇ ਮਹੀਨੇ ਵਿੱਚ ਭੋਗ ਪਾਉਂਦੇ ਨੇ ਉਹਨਾਂ ਦੇ ਚਰਨਾਂ ਨੂੰ ਨਮਸਕਾਰ। ਜਿਹੜੇ ਨਹੀਂ ਪਾਠ ਕਰਦੇ ਹੁਣ ਤਾਂ ਬੜੇ ਤਰੀਕੇ ਹੋ ਗਏ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਸੀੜੀਆਂ ਵੀ ਮਿਲ ਜਾਂਦੀਆਂ ਨੇ ਨਾਲ ਨਾਲ ਬੋਲੋ ਨਾਲ ਨਾਲ ਸੁਣੋ ਤੇ ਸਵਾਦ ਤਾਂ ਹੈ ਜੇ ਆਪ ਵੀ ਨਾਲ 400 ਅਖੰਡ ਪਾਠ ਤੋਂ ਬਾਅਦ ਇੱਥੋਂ ਦਾ ਹਰ ਇੱਕ ਸੰਗੀ ਆਪ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਾ ਹੋਵੇ ਤੇ ਅਗਲੇ ਸਾਲ ਨੂੰ ਉਸ ਤੋਂ ਅੱਗੋਂ ਜਦੋਂ ਪਾਠ ਦਿਵਸ ਆਵੇ ਪ੍ਰਕਾਸ਼ ਦਿਵਸ ਉਦੋਂ ਸੰਗਤ ਖੁਦ ਪਾਠ ਕਰੇ ਧੰਨ ਗੁਰੂ ਗ੍ਰੰਥ ਸਾਹਿਬ ਤਾਂ ਕਿਰਪਾ ਕਰਨਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ ਸਿਰਫ ਸੰਖੇਪ ਜੀ ਮੈਂ ਅਰਜ਼ ਕੀਤੀ ਹੈ। ਵੈਸੇ ਬਾਣੀ ਦੇ ਬੇਅੰਤ ਪੱਖ ਨੇ ਜਿਨ੍ਹਾਂ ਨੂੰ ਆਪਾਂ ਵਿਚਾਰ ਸਕਦੇ ਹਾਂ। ਕੱਲ੍ਹ ਤੋਂ ਜੋ ਭਾਈ ਸਾਹਿਬ ਜੀ ਹੋਰਾਂ ਨੇ ਵੀ ਕਹਿ ਦਿੱਤਾ ਅਰਦਾਸ ਜਿੱਥੇ ਆਪਾਂ ਛੱਡ ਕੇ ਗਏ ਸਾਂ 40 ਮੁਕਤਿਆਂ ਤੋਂ ਆਰੰਭ ਕਰਨੀ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ ਵਾਹਿਗੁਰੂ ਜੀ ਕਾ ਵਾਹਿਗੁਰੂ।
1: ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ

0: ہے پی سچ نانک خوشی پی سچ نارائن نرپت نمشکار ایسے گر کو بل بل جائیے آپ مکت موہ تار ایسے گر کو بل بل جائیے آپ مکت موہ تارے ज्ञान ध्यान किछ कर्म ना जाना नाहिन निर्मल करनी साध संगत कै अंचल लाव हो दिखम नदी जाए तरनी ना हो जति सती नहीं पड़िया मूर्ख मुगदा जन्म पया परणवत नानक तिनकी शरणा जिन तू नाही विसरिया परणवत नानक तिनकी शरणा जिन तू नाही विसरिया परम सम्मान योग चवर शतर दे मालक शब्द गुरु साहिब श्री गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरमुख प्यारे सत संगी जनों आप जी ने बड़े प्यार दे नाल हजूर दी इलाही गुरबाणी दा रस पिना कीर्तन सरवण कीता है जी। अज उस अकाल पुरख वाहगुरु जी दी कृपा दा सदका दशमेश पिता धन धन साहिब श्री गुरु गोबिंद सिंह जी महाराज जिन्हां ने अपना सब कुछ देश कौम तो कुर्बान कर दिता उस प्यारे गुरुदेव दे पावन पवित्र आगमन पुरब नूं आप जी मना रहे हो जिवें जिस दिन ए पुरब सी उदन भी हजूर दे जीवन दे कुछ कौतक जो बाला प्रीतम ने बाल अवस्था विच चोज रचाए उना दी विचार आपां कर चुके हैं। आओ साध संगत जी जिथे गुरु गोबिंद सिंह जी दा आगमन पुरब 25 तरीक नूं आपां मनाया है उथे 22 दिसंबर नूं मेरे हजूर गुरु गोबिंद सिंह महाराज जी दे वड्डे साहिबजादियां दा शहीदी दिवस सी। आओ चमकौर गढ़ी दा साका उस इतिहास नूं गुरु कृपा नाल आपां ने वाचना साध संगत आप मेहरामत करो तां जो उस प्यारे सतगुरु दे इस जीवन नूं हजूर दे इस अलौकिक कारनामे नूं गुरु कलगी वाले दा इह वी इक बचित्री नाटक सी जड़ा अजे तक किसे ने खेड़िया ना किन्नी हैरानी पैदा करने वाली एक घटना है। सतगुरु गुरु गोबिंद सिंह महाराज आप मेहरामत करो आप ही अंदर दी एकाग्रता बख्श के अपने इस पावन पवित्र इतिहास दी विचार करा लो गुरु बख्शी फतेह प्रवान करो जी। वाहिगुरु जी का खालसा वाहिगुरु जी की फतेह। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਦੋਂ ਆਪਾਂ ਹਜ਼ੂਰ ਦੇ ਪਾਵਨ ਪਵਿੱਤਰ ਜੀਵਨ ਨੂੰ ਪੜ੍ਹਨੇ ਆ ਤੇ ਉਹਨਾਂ ਦੀ ਪਾਵਨ ਪਵਿੱਤਰ ਬਾਣੀ ਦੇ ਆਧਾਰ ਤੇ ਹਜ਼ੂਰ ਨੇ ਆਪਣੀ ਬਾਣੀ ਵਿੱਚ ਜਿਵੇਂ ਆਪਾਂ ਵਿਚਿੱਤਰ ਨਾਟਕ ਵਿੱਚ ਇਹ ਬਚਨ ਸਰਵਣ ਕਰ ਰਹੇ ਸਾਂ ਕਿ ਮੇਰੇ ਆਉਣ ਦਾ ਪ੍ਰਯੋਜਨ ਕੀ ਹੈ, ਤੇ ਸਾਹਿਬ ਨੇ ਇੱਕੋ ਸਵੱਈਏ ਅੰਦਰ ਇਸ ਪੂਰੀ ਘਟਨਾ ਨੂੰ ਅੰਕਿਤ ਕਰ ਦਿੱਤਾ ਤੇ ਸਾਹਿਬ ਨੇ ਬਚਨ ਕੀਤੇ ਦਸ਼ਮੇਸ਼ ਸਤਿਗੁਰੂ ਨੇ ਕਿ ਹਮ ਇਹ ਕਾਜ ਜਗਤ ਮੋਹ ਆਏ, ਮੈਂ ਇਸ ਕਾਜ ਲਈ ਇਸ ਸੰਸਾਰ ਤੇ ਇਸ ਜਗਤ ਤੇ ਆਇਆ, ਧਰਮ ਹੇਤ ਗੁਰਦੇਵ ਪਠਾਏ, ਪਠਾਏ ਦਾ ਅਰਥ ਹੁੰਦਾ ਭੇਜਿਆ ਗਿਆ। ਹਜ਼ੂਰ ਕਹਿ ਰਹੇ ਨੇ ਮੈਂ ਕੁਝ ਕੰਮ ਕਰਨ ਆਇਆ ਤੇ ਉਸ ਗੁਰਦੇਵ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਇਸ ਕਾਜ ਵਾਸਤੇ ਇਸ ਸੰਸਾਰ ਤੇ ਭੇਜਿਆ। ਹਮ ਇਹ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ, ਕੀ ਕਾਜ ਏ। ਸਾਹਿਬ ਕਹਿੰਦੇ ਨੇ ਜਹਾਂ ਤਹਾਂ ਤੈ ਧਰਮ ਚਲਾਏ। ਸਾਹਿਬ ਜੀ ਬਚਨ ਕਰਦੇ ਨੇ, ਆਪਾਂ ਸਵਈਆ ਇਹ ਸਰਵਣ ਵੀ ਕੀਤਾ, ਇੱਕ ਤਾਂ ਪੰਕਤੀ ਇਹ ਹੁੰਦੀ ਏ ਜਹਾਂ ਤਹਾਂ ਤੈ ਧਰਮ ਚਲਾਏ, ਕੁਬੁੱਧ ਕਰਨ ਤੇ ਲੋਕ ਹਟਾਏ, ਤੇ ਇੱਥੇ ਬਚਨੇ ਜਹਾਂ ਤਹਾਂ ਤੈ ਧਰਮ ਬਿਥਾਰੋ, ਦੁਸ਼ਟ ਦੋਖੀਆਂ ਪਕੜ ਪਛਾਰੋ, ਯਹੀ ਕਾਜ ਧਰਾ ਹਮ ਜਨਮੰਗ, ਸਮਝ ਲਿਓ ਸਾਧੂ ਸਾ ਮਨਮੰਗ, ਕਾਸ ਵਾਸਤੇ ਧਰਮ ਚਲਾਵਨ, ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਧਰਮ ਨੂੰ ਚਲਾਉਣ ਲਈ, ਪਰਮੇਸ਼ਵਰ ਦੀ ਬੰਦਗੀ ਕਰਨ ਵਾਲਿਆਂ ਨੂੰ ਉਭਾਰਨ ਵਾਸਤੇ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਹੇ ਸਾਧੂ ਜਨੋ, ਇੱਕ ਗੱਲ ਧਿਆਨ ਨਾਲ ਇਸ ਨੂੰ ਸਮਝ ਲਵੋ ਕਿ ਧਰਮ ਚਲਾਵਨ, ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਤੇ ਜਿਹੜੇ ਜ਼ਾਲਮ ਬਿਰਤੀ ਵਾਲੇ ਲੋਕ ਨੇ ਉਹਨਾਂ ਦੁਸ਼ਟਾਂ ਦੀ ਮੂਲ ਦਰ ਤੇ ਮੈਂ ਜੜ ਪੱਟਣ ਵਾਸਤੇ ਆਇਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਪੜ੍ਹਨੇ ਆ ਤੇ ਬੜੇ ਪਿਆਰੇ ਕੁਝ ਕੁ ਬਚਨ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਕੀਤੇ ਨੇ। ਉਹ ਕਹਿੰਦਾ ਤਿੰਨ ਕਿਸਮ ਦੇ ਸੰਸਾਰ ਵਿੱਚ ਆਮ ਤੌਰ ਤੇ ਇਨਸਾਨ ਪੈਦਾ ਹੁੰਦੇ ਨੇ। ਉਹਨੇ ਸ਼ਬਦ ਇਨਸਾਨ ਵਰਤੇ, ਕਹਿਣ ਲੱਗੇ ਤਿੰਨ ਕਿਸਮ ਦੇ ਆਮ ਇਨਸਾਨ ਪੈਦਾ ਹੁੰਦੇ ਨੇ ਤੇ ਪੁੱਛਿਆ ਕਿਹੜੇ, ਤੇ ਉਹਨੇ ਇੱਕ ਗੱਲ ਕਹੀ ਕੁਝ ਲੋਕ ਐਸੇ ਨੇ ਕਿ ਜਿਨ੍ਹਾਂ ਦੇ ਪਿਤਾ ਪਿਤਾਮਾ, ਜਿਨ੍ਹਾਂ ਦੇ ਬਾਪ ਦਾਦਿਆਂ ਨੇ ਇੰਨੇ ਕੁ ਵੱਡੇ ਕਾਰਨਾਮੇ ਕੀਤੇ ਹੁੰਦੇ ਨੇ ਤੇ ਜਿੱਥੇ ਵੀ ਉਹ ਬੈਠਦੇ ਨੇ ਤੇ ਆਪਣੇ ਬਜ਼ੁਰਗਾਂ ਦੇ ਕਾਰਨਾਮੇ, ਆਪਣੇ ਪਿਤਾ ਪਿਤਾਮਾ ਦੇ ਕੌਤਕ ਨੂੰ, ਉਹਨਾਂ ਦੀ ਬਹਾਦਰੀ ਦੀ ਚਰਚਾ ਕਰਕੇ ਆਪਣੇ ਅੰਦਰ ਨੂੰ ਲੋਕਾਂ ਵਿੱਚ ਅਦਬ ਦਵਾ ਲੈਂਦੇ। ਆਪ ਉਹਨਾਂ ਦਾ ਜੀਵਨ ਨਹੀਂ ਪਰ ਆਪਣੇ ਪਿਤਾ ਪਿਤਾਮਾ ਦੀ ਉਸ ਸ਼ੋਹਰਤ ਨੂੰ, ਉਹਨਾਂ ਦੇ ਬਲ ਨੂੰ, ਉਹਨਾਂ ਦੀ ਤਾਕਤ ਨੂੰ ਉਹ ਆਪਣੇ ਜੀਵਨ ਤੇ ਲਾਗੂ ਕਰਕੇ ਲੋਕਾਂ ਵਿੱਚ ਸਤਿਕਾਰਯੋਗ ਬਣ ਜਾਂਦੇ। ਉਹ ਕਹਿੰਦੇ ਨੇ ਦੂਸਰੀ ਕਿਸਮ ਦੇ ਲੋਕ ਉਹ ਨੇ ਕਿ ਜਿਨ੍ਹਾਂ ਦੇ ਪਿਤਾ ਪਿਤਾਮਾ ਆਪ ਤਾਂ ਬਹੁਤ ਜ਼ਿਆਦਾ ਮਹਾਨ ਨਹੀਂ ਪਰ ਆਪ ਉਹਨਾਂ ਲੋਕਾਂ ਦਾ ਜੀਵਨ ਇੰਨਾ ਉੱਚਾ ਹੁੰਦਾ, ਉਹ ਆਪਣੇ ਜੀਵਨ ਦੇ ਨਾਲ, ਆਪਣੀ ਸ਼ਖਸੀਅਤ ਦੇ ਨਾਲ, ਆਪਣੀ ਬਲ ਦੇ ਨਾਲ ਲੋਕਾਂ ਵਿੱਚ ਆਪਣਾ ਥਾਂ ਬਣਾ ਲੈਂਦੇ। ਉਹ ਕਹਿੰਦਾ ਤੀਸਰੀ ਕਿਸਮ ਦੇ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਨਾਂ ਪਿਤਾ ਪਿਤਾਮਾ ਮਹਾਨ ਨੇ, ਜਿਹੜੇ ਆਪ ਵੀ ਕੋਈ ਮਹਾਨ ਕੰਮ ਨਹੀਂ ਕਰਦੇ ਪਰ ਉਹਨਾਂ ਦੇ ਘਰ ਜਿਹੜੀ ਸੰਤਾਨ ਪੈਦਾ ਹੁੰਦੀ ਏ, ਕਈ ਵਾਰੀ ਉਹ ਪੁੱਤਰ ਪੋਤਰੇ ਇਹੋ ਜਿਹਾ ਕੰਮ ਕਰ ਜਾਂਦੇ ਨੇ ਕਿ ਰਹਿੰਦੀ ਦੁਨੀਆਂ ਦੇ ਆਪਣੇ ਪਿਤਾ ਪਿਤਾਮਾ ਤੇ ਮਾਣ ਕਰਦੇ ਨੇ, ਪਰ ਆਪਣੇ ਤੇ ਮਾਣ ਕਰਦੇ ਨੇ, ਤੇ ਜਿਨ੍ਹਾਂ ਕੋਲ ਇਹ ਦੋਵੇਂ ਨਾ ਹੋਣ ਤੇ ਉਹ ਆਪਣੀ ਔਲਾਦ ਤੇ ਮਾਣ ਕਰ ਲਈ ਮਾਣ ਹੋਏ ਨੇ। ਪਰ ਕਹਿੰਦਾ ਜਦੋਂ ਗੁਰੂ ਕਲਗੀ ਵਾਲੇ ਪਾਤਸ਼ਾਹ ਜੀ ਤੇਰੇ ਜੀਵਨ ਨੂੰ ਆਪਾਂ ਪੜ੍ਹਨੇ ਆ ਤੇ ਹੈਰਾਨਗੀ ਦੀ ਬਾਤ ਏ, ਤੁਸੀਂ ਇਹਨਾਂ ਤਿੰਨਾਂ ਕਿਸਮਾਂ ਤੋਂ ਹੀ ਵਿਲੱਖਣ, ਜਦੋਂ ਤੱਕਨੇ ਆ ਤੁਹਾਡੇ ਪਿਤਾ ਵੱਲ, ਤੁਹਾਡੇ ਪਿਤਾਮਾ ਵੱਲ, ਤੁਹਾਡੇ ਪੜਦਾਦੇ ਵੱਲ, ਤੇ ਗੁਰੂ ਗੋਬਿੰਦ ਸਿੰਘ ਤੁਸੀਂ ਤਾਂ ਵੀ ਮਹਾਨ ਹੋ, ਜਦੋਂ ਤੁਹਾਡੇ ਆਪਣੇ ਜੀਵਨ ਨੂੰ ਤੱਕਨੇ ਆ ਤਾਂ ਵੀ ਤੁਹਾਡੇ ਚਰਸੀ ਝੁਕਦਾ, ਤੇ ਜਦੋਂ ਤੇਰੇ ਪੁੱਤਰਾਂ ਦੀਆਂ ਕੁਰਬਾਨੀਆਂ ਨੂੰ ਤੱਕਨੇ ਆ ਤੇ ਉਦੋਂ ਵੀ ਤੇਰੇ ਚਰਨਾਂ ਵਿੱਚ ਸਾਡਾ ਸੀਸ ਝੁਕ ਜਾਂਦਾ। ਦੇਖਨੇ ਆ ਤੇਰੇ ਪਿਤਾਮਾ ਵੀ ਮਹਾਨ ਨੇ, ਉਹਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ ਏ, ਉਹਨਾਂ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਾਈਆਂ ਨੇ, ਤੇਰੇ ਪਿਤਾਮਾ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਲੜੀਆਂ ਨੇ ਤੇ ਚਾਰੇ ਦੀਆਂ ਚਾਰੇ ਜੰਗਾਂ ਜਿੱਤ ਕੇ ਆਏ, ਤੇ ਤੁਹਾਡੇ ਪੜਦਾਦਾ ਗੁਰੂ ਅਰਜਨ ਸਾਹਿਬ ਜਦੋਂ ਉਹਨਾਂ ਨੂੰ ਤੱਕਨੇ ਆ ਉਹ ਵੀ ਮਹਾਨ ਨੇ, ਤੱਤੀ ਤਵੀ ਤੇ ਬੈਠ ਸਕਦੇ ਨੇ ਪਰ ਕਦੀ ਪਰਮੇਸ਼ਵਰ ਨੂੰ ਉਲਾਮਾ ਨਹੀਂ, ਜੇ ਬਾਣੀ ਉਚਾਰਨ ਕਰ ਲੈਂਦੇ ਨੇ ਤੇ 30 ਰਾਗਾਂ ਵਿੱਚ ਬਾਣੀ ਉਚਾਰਨ ਕਰੀ ਜਾਂਦੇ ਨੇ ਰਾਗ ਦੇ ਇੰਨੇ ਕੁ ਮਾਹਰ ਨੇ, ਆਪ ਸ਼ਰੰਦਾ ਲੈ ਕੇ ਕੀ ਕਰਦੇ ਨੇ? ਮੈਂ ਅਰਜ਼ ਕਰ ਰਿਹਾ, ਗੁਰੂ ਗੋਬਿੰਦ ਸਿੰਘ ਜੀ ਦੇ ਜੇ ਖਾਨਦਾਨ ਨੂੰ ਤੱਕੋ, ਉਹਨਾਂ ਦੇ ਦਾਦਾ ਪੜਦਾਦਾ ਅੱਧੇ ਮਹਾਨ ਨੇ। ਤੇ ਸਾਧ ਸੰਗਤ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਵੱਲ ਝਾਤੀ ਮਾਰੀਏ, ਉਹ ਵੀ ਕੁਰਬਾਨੀ ਦੇ ਪੁੰਨ ਨੇ। ਤੇ ਜੋ ਕੁਝ ਗੁਰੂ ਤੇਗ ਬਹਾਦਰ ਜੀ ਕਰ ਗਏ ਨੇ, ਕਿਸੇ ਨੇ ਕੀਤਾ ਨਹੀਂ। ਗੁਰੂ ਗੋਬਿੰਦ ਸਿੰਘ, ਤੁਸੀਂ ਪਿਤਾ ਪਿਤਾਮਾ ਵੱਲੋਂ ਵੀ ਮਹਾਨ ਹੋ, ਤੇ ਜਦੋਂ ਆਪ ਜੀ ਵੱਲ ਝਾਤੀ ਮਾਰੀ ਦੀਏ, ਜੇ ਬਾਣੀ ਉਚਾਰਨ ਕਰਦੇ ਹੋ, ਤੇ ਤੁਹਾਡੇ ਕੋਲ ਪੜਦਾਦੇ ਵਰਗਾ ਉਹ ਗੁਣ ਹੈ ਜੋ ਗੁਰੂ ਅਰਜਨ ਸਾਹਿਬ ਕੋਲ ਹੈ, ਉਸ ਵਾਹਿਗੁਰੂ ਦੀ ਉਸ ਵਿੱਚ ਘੰਟਿਆਂ ਬੱਧੀ ਤੂੰ ਪਿਆਰੇ ਨੂੰ ਯਾਦ ਕਰੀ ਜਾਣਾ। ਜਦੋਂ ਤੁਹਾਡੇ ਪਿਤਾਮਾ ਦੇ ਜੀਵਨ ਨੂੰ ਤੱਕੀਦਾ, ਆਪਣੇ ਦਾਦੇ ਦੀ ਤਰ੍ਹਾਂ ਕਿਰਪਾਨਾਂ ਤੁਸੀਂ ਵੀ ਪਾਈਆਂ ਨੇ, ਉਹ ਵੀ ਜ਼ਾਲਮ ਨਾਲ ਟੱਕਰ ਲੈਂਦੇ ਨੇ, ਤੁਸੀਂ ਵੀ ਲੈ ਰਹੇ ਹੋ। ਤੇ ਦਾਤਾ ਜੀ, ਆਪਣੇ ਪਿਤਾ ਦੀ ਤਰ੍ਹਾਂ ਤੁਹਾਡੇ ਕੋਲ ਵੀ ਕੁਰਬਾਨੀ ਵਾਲਾ ਹਿਰਦਾ ਹੈ। ਜਦੋਂ ਪਿਤਾਮਾ ਤੱਕਦੇ ਆ, ਪਿਤਾ ਨੂੰ ਤੱਕਦੇ ਆ, ਤੁਹਾਡੀ ਆਪਣੀ ਸ਼ਖਸੀਅਤ ਨੂੰ ਤੱਕਦੇ ਆ, ਤਾਂ ਝੁਕਨੇ ਹੀ ਝੁਕਨੇ ਆ। ਪਰ ਜਦੋਂ ਤੇਰੀ ਸੰਤਾਨ ਦੇ ਕਾਰਨਾਮੇ ਦੇਖਦੇ ਆ, ਤੇ ਸਤਿਗੁਰੂ ਤੂੰ ਤਾਂ ਵੀ ਮਹਾਨ, ਹਰ ਪੱਖ ਤੋਂ ਤੁਸੀਂ ਮਹਾਨ ਹੋ। ਮੈਂ ਅਰਜ਼ ਕਰਾਂ, ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ, ਜਿਨ੍ਹਾਂ ਨੇ ਪਿਤਾ ਦੇ ਵਸਾਏ ਹੋਏ ਸ਼ਹਿਰ ਅਨੰਦਪੁਰ ਵਿੱਚ ਡੇਰਾ ਕੀਤਾ, ਕਿਉਂਕਿ ਮੈਂ ਅੱਜ ਦਾ ਵਿਸ਼ਾ ਜਿਹੜਾ ਚਮਕੌਰ ਗੜੀ ਦਾ ਸ਼ੱਕ ਹੈ, ਪਰ ਕੁਛ ਇਹ ਕਹੀਏ ਕਿ ਪਿਛੋਕਰ ਨੇ ਟਿਕਾਣਾ ਤੇ ਮੇਰੇ ਕੱਲ ਕਿਵੇਂ ਚਮਗੜੀ ਦੇ ਵਿੱਚ ਗੁਰੂ ਵਾਹਿਗੁਰੂ ਦਾ ਸ਼ੁਕਰ ਕਰਦੇ ਰਹੇ। ਸਾਹਿਬ ਅਨੰਦਪੁਰ ਦੀ ਧਰਤੀ ਤੇ ਬਿਰਾਜਮਾਨ ਨੇ, ਸਤਿਗੁਰੂ ਉਹਦਾ ਸਾਹਿਬ ਦੀ ਧਰਤੀ ਤੇ ਵੀ ਭਾਗ ਲਾਏ ਨੇ। ਜੰਗਾਂ ਪਹਿਲਾਂ ਵੀ ਹੋਈਆਂ ਨੇ, ਭੰਗਾਣੀ ਦੀ ਜੰਗ ਹੋਈ ਹੈ, ਹੁਸੈਨੀ ਦੀ ਜੰਗ ਹੋਈ ਹੈ, ਨਗਾਉਣ ਦੀ ਜੰਗ ਹੋਈ ਹੈ, ਅਨੰਦਪੁਰ ਦੀਆਂ ਵੀ ਪਹਿਲਾਂ ਜੰਗਾਂ ਹੋਈਆਂ ਨੇ, ਪਰ ਹੁਣ ਇੱਕ ਤੇਰਾ ਪਹਾੜੀ ਰਾਜਾ ਨੇ ਪਾਇਆ ਹੈ। ਤੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ, ਉਹਨਾਂ ਨੇ ਪਹਾੜੀ ਰਾਜਾਂ ਦੀ ਪਰਵਾਹ ਨਹੀਂ ਕੀਤੀ, ਤੇ ਇਹਨਾਂ ਨੇ ਫਿਰ ਇੱਕ ਪੱਤਰਕਾ ਔਰੰਗਜ਼ੇਬ ਨੂੰ ਭੇਜੀ ਸੀ, ਅਨੰਦਪੁਰ ਸਾਹਿਬ ਦੀ ਧਰਤੀ ਤੋਂ ਪਹਾੜੀ ਰਾਜਿਆਂ ਨੇ ਘੇਰਾ ਪਾਇਆ ਹੈ। ਤੇ ਔਰੰਗਜ਼ੇਬ ਨੂੰ ਪੱਤਰਕਾਰ ਵਿੱਚ ਲਿਖਿਆ ਸੀ ਕਿ ਇਹ ਬਾਦਸ਼ਾਹ, ਅਸੀਂ ਤਾਂ ਤੇਰੇ ਅਧੀਨ ਹਾਂ, ਤੂੰ ਜੋ ਕਹਿੰਦਾ ਅਸੀਂ ਤੇਰੇ ਬਚਨਾਂ ਨੂੰ, ਤੇਰੇ ਹੁਕਮ ਨੂੰ ਮੰਨ ਲੈਂਦੇ ਹਾਂ। ਪਰ ਅਨੰਦਪੁਰ ਸਾਹਿਬ ਦੀ ਧਰਤੀ ਗੁਰੂ ਗੋਬਿੰਦ ਸਿੰਘ ਬੈਠੇ ਨੇ, ਜਿਨ੍ਹਾਂ ਦੇ ਪਿਤਾ ਨੂੰ ਤੂੰ ਦਿੱਲੀ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ, ਉਹ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਫੌਜਾਂ ਨੂੰ ਇਕੱਠਿਆਂ ਕਰੀ ਬੈਠਾ ਹੈ। ਅਸੀਂ ਬੜਾ ਯਤਨ ਕਰਨੇ ਆ, ਕੋਈ ਬਗਾਵਤ ਨਾ ਦੇਖੋ। ਜਦੋਂ ਬੰਦਾ ਗੁਲਾਮੀ ਦੇ ਦਿਨ ਕੱਟਣ ਲੱਗ ਪਵੇ ਨਾ, ਸਿਆਣੇ ਕਹਿੰਦੇ ਨੇ ਜਦੋਂ ਪੰਛੀ ਪਿੰਜਰੇ ਵਿੱਚ ਹੋਵੇ ਤੇ 2-4 ਮਹੀਨੇ ਕਿਤੇ 6 ਮਹੀਨੇ ਸਾਲ ਉਹ ਪਿੰਜਰੇ ਵਿੱਚ ਰਹਿ ਜਾਏ ਨਾ, ਤੇ ਉਹਨੂੰ ਪਰਤ ਕੇ ਪਿੰਜਰੇ ਵਿੱਚੋਂ ਕੱਢਣ ਦੀ ਵੀ ਕੋਸ਼ਿਸ਼ ਕਰੋ, ਤੇ ਪੰਛੀ ਦਾ ਚਿੱਤ ਨਹੀਂ ਕਰਦਾ ਉਹ ਪਿੰਜਰੇ ਵਿੱਚੋਂ ਬਾਹਰ ਨਿਕਲੇ। ਜੇ ਉਹ ਉਡਾਰੀ ਮਾਰੇਗਾ ਵੀ ਤੇ ਪਰਤ ਕੇ ਫਿਰ ਪਿੰਜਰੇ ਵਿੱਚ ਆ ਜਾਏਗਾ। ਉਹ ਲੋਕ ਇੰਨਾ ਕੁ ਗੁਲਾਮ ਰਹਿ ਚੁੱਕੇ ਨੇ, ਕਈ ਸਦੀਆਂ ਦੇ ਗੁਲਾਮ ਨੇ, ਤੇ ਜੇ ਮੇਰਾ ਕਲਗੀ ਵਾਲਾ ਉਹਨਾਂ ਦੀ ਗੁਲਾਮੀ ਦਾ ਪਿੰਜਰਾ ਤੋੜਨਾ ਚਾਹੁੰਦਾ ਹੈ, ਹਾਲਾਂਕਿ ਪੰਛੀ ਨੂੰ ਇੰਨੀ ਸਮਝ ਨਹੀਂ, ਜਿਹੜਾ ਪਿੰਜਰੇ ਨੂੰ ਤੋੜਦਾ ਪਿਆ ਸਾਡਾ ਭਲਾ ਕਰਦਾ ਪਿਆ, ਸਾਨੂੰ ਖੁੱਲੀ ਹਵਾ ਦਾ ਆਨੰਦ ਦੇਣਾ ਚਾਹੁੰਦਾ ਹੈ, ਪਰ ਪਤਾ ਨਹੀਂ ਪਿੰਜਰਾ ਹੀ ਉਹਦਾ ਜੀਵਨ ਬਣ ਜਾਂਦਾ ਹੈ। ਤੇ ਕਈ ਵਾਰੀ ਉਹ ਸਵਤੰਤਰਤਾ ਦਿਵਾਉਣ ਵਾਲੇ ਪਿੰਜਰਾ ਤੋੜਨ ਵਾਲੇ ਨਾਲ ਵੀ ਵੈਰ ਕਮਾਉਣ ਲੱਗ ਪੈਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਗੁਲਾਮੀ ਦਾ ਪਿੰਜਰਾ ਤੋੜਨਾ ਚਾਹੁੰਦੇ ਨੇ, ਹਜ਼ੂਰ ਇਹਨਾਂ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਨੇ, ਪਰ ਗੁਲਾਮੀ ਦੇ ਦਿਨ ਕੱਟਣ ਵਾਲੇ ਲਿਖ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਆਕੀ ਬਣ ਗਏ ਨੇ, ਸਾਸਾਂ ਬੜੇ ਯਤਨ ਕੀਤੇ ਨੇ, ਉਹਨਾਂ ਨੂੰ ਆਪਾਂ ਰੋਕ ਲਈਏ, ਪਰ ਸਾਡੀ ਕੋਈ ਪੇਸ਼ ਨਹੀਂ ਗਈ। ਪਰ ਜੇਕਰ ਬਾਦਸ਼ਾਹ ਤੂੰ ਕੋਈ ਉਦਮ ਉਪਰਾਲਾ ਨਾ ਕੀਤਾ ਤੇ ਗੁਰੂ ਗੋਬਿੰਦ ਸਿੰਘ ਬਗਾਵਤ ਦੀ ਅੱਗ ਪੈਦਾ ਕਰ ਦੇ। ਸਾਧ ਸੰਗਤ, ਹਜ਼ੂਰ ਅਨੰਦਪੁਰ ਨੇ ਤੇ ਕਹਿੰਦੇ ਨੇ ਬਾਦਸ਼ਾਹ ਔਰੰਗਜ਼ੇਬ ਨੇ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਵੀ ਲਿਖਿਆ ਕਿ ਤੁਸੀਂ ਅਨੰਦਪੁਰ ਨੂੰ ਘੇਰਾ ਪਾਉਣਾ, ਉਸ ਤੋਂ ਇਲਾਵਾ ਲਾਹੌਰ ਦੇ ਨਵਾਬ ਨੂੰ ਸੂਬੇਦਾਰ ਜ਼ਬਰਦਸਤ ਖਾਨ ਨੂੰ ਵੀ ਪੱਤਰਕਾ ਭੇਜੀਏ ਕਿ ਤੁਸੀਂ ਆਪਣੀ ਫੌਜ ਲੈ ਕੇ ਅਨੰਦਪੁਰ ਆ ਜਾਓ, ਸਰਹੰਦ ਤੋਂ, ਲਾਹੌਰ ਤੋਂ, ਦਿੱਲੀ ਤੋਂ ਵੀ ਫੌਜ ਭੇਜੀਏ, ਤੇ ਕੇਵਲ ਇਹ ਹੀ ਨਹੀਂ, 22 ਧਾਰ ਦੇ ਪਹਾੜੀ ਰਾਜਿਆਂ ਵਿੱਚੋਂ ਕੁਝ ਰਾਜੇ ਵੀ ਨਾਲ ਨੇ, ਜੰਮੂ ਦਾ ਰਾਜਾ ਵੀ ਉਸ ਘੇਰੇ ਵਿੱਚ ਆਇਆ ਹੈ, ਤੇ ਇਹਨਾਂ ਨੇ ਆ ਕੇ ਅਨੰਦਪੁਰ ਨੂੰ ਘੇਰਾ ਪਾ ਲਿਆ। ਮਈ 1704 ਵਿੱਚ ਇਹ ਘੇਰਾ ਪਿਆ। ਗਰਮੀ ਦੇ ਦਿਨਾਂ ਵਿੱਚ ਮੈਂ ਸੰਖੇਪ ਜੀ ਅਰਜ਼ ਕਰਕੇ ਅੱਗੇ ਤੁਰਨਾ ਵਾਂ। ਮਈ ਵਿੱਚ ਗਰਮੀ ਦੇ ਦਿਨਾਂ ਵਿੱਚ ਘੇਰਾ ਪਿਆ, ਕੁਝ ਸਮਾਂ ਜੰਗ ਹੋਈ ਏ, ਤੇ ਗੁਰੂ ਕਲਗੀ ਵਾਲੇ ਸੱਚੇ ਪਿਤਾ ਜੀ ਨੇ ਆਪਣੇ ਸੂਰਮਿਆਂ ਨੂੰ ਕਿਲੇ ਵਿੱਚ ਮੁਕਰਰ ਕਰ ਦਿੱਤਾ ਵੱਖ ਵੱਖ ਥਾਵਾਂ ਤੇ। ਹੁਣ ਸਤਿਗੁਰੂ ਉੱਚੀ ਪਹਾੜੀ ਦੇ ਉੱਪਰ ਨੇ, ਘੇਰਾ ਪਾਉਣ ਵਾਲੇ ਨੀਵੀਆਂ ਥਾਵਾਂ ਤੇ ਨੇ, ਉਹਨਾਂ ਦੇ ਤੀਰ ਉਹਨੀਆਂ, ਉਹਨਾਂ ਦੀਆਂ ਗੋਲੀਆਂ ਤਾਂ ਕਿਲੇ ਵਿਚ ਓਨੀ ਮਾਰ ਨਹੀਂ ਕਰਦੀਆਂ ਜਿੰਨੀ ਮਾਰ ਗੁਰੂ ਕਲਗੀ ਵਾਲੇ ਦੇ ਤੀਰ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਦੀ ਫੌਜ ਦੀਆਂ ਗੋਲੀਆਂ ਮਾਰ ਕਰ ਜਾਂਦੀਆਂ। ਇਹਨਾਂ ਨੇ ਘੇਰਾ ਪਾਈ ਰੱਖਿਆ ਪਰ ਹਜ਼ੂਰ ਤੇ ਇਹਦਾ ਕੋਈ ਅਸਰ ਨਹੀਂ। ਕਹਿੰਦੇ ਨੇ ਕੁਝ ਮਹੀਨੇ ਲੰਘ ਗਏ ਨੇ, ਅਖੀਰ ਤੇ ਇਹ ਤੰਗ ਆ ਗਏ ਪਹਾੜੀ ਰਾਜੇ। ਆ ਹਾਕਮਾਂ ਦੀ ਫੌਜ, ਇਹਨਾਂ ਨੇ ਇੱਕ ਨਵੀਂ ਸੋਚ ਸੋਚੀ। ਕਹਿਣ ਲੱਗੇ ਇੱਕ ਤਰੀਕਾ ਲੱਭੋ, ਹੁਣ ਲੜੋ ਨਾ, ਲੜਨ ਵਿਚ ਸਾਡਾ ਨੁਕਸਾਨ ਜ਼ਿਆਦਾ ਹੁੰਦਾ ਹੈ। ਤੁਸੀਂ ਘੇਰਾ ਪਾ ਕੇ ਅਨੰਦਪੁਰ ਨੂੰ ਚਾਰ ਚੁਫੇਰੇ ਬੈਠ ਜਾਓ, ਨਾ ਤਾਂ ਅੰਦਰ ਕੋਈ ਜਾਣ ਦਿਓ, ਨਾ ਕਿਸੇ ਨੂੰ ਬਾਹਰੋਂ ਆਉਣ ਦਿਓ, ਤੇ ਜੇ ਕਦੋਂ ਅੰਦਰੋਂ ਕੋਈ ਰਾਸ਼ਨ ਲੈਣ ਆਏ ਬਾਹਰ ਨੂੰ ਨਿਕਲੇ, ਉਹਨੂੰ ਵੀ ਕਤਲ ਕਰ ਦਿਓ, ਬਾਹਰੋਂ ਕਿਸੇ ਸਿੱਖ ਨੂੰ ਅਨੰਦਪੁਰ ਨਾ ਆਉਣ ਦਿਓ, ਤੇ ਘੇਰਾ ਇੰਨਾ ਕੁ ਤੰਗ ਕਰ ਦਿਓ, ਜਦੋਂ ਇਹਨਾਂ ਕੋਲ ਦਾਣੇ ਪੱਠੇ ਮੁੱਕ ਜਾਣਗੇ, ਜਦੋਂ ਇਹਨਾਂ ਕੋਲ ਖਾਣ ਵਾਲਾ ਰਾਸ਼ਨ ਖਤਮ ਹੋ ਜਾਏਗਾ, ਤੇ ਇਹਨਾਂ ਆਪਣੇ ਆਪ ਹੀ ਬਾਹਾਂ ਖੜੀਆਂ ਕਰਕੇ ਆਪਣੇ ਆਪ ਨੂੰ ਸਾਡੇ ਸਾਹਮਣੇ ਸਮਰਪਣ ਕਰਦੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਅਨੰਦਪੁਰ ਦੀ ਧਰਤੀ ਤੇ ਨੇ। ਇਸ ਤੋਂ ਪਹਿਲਾਂ ਮੇਰੇ ਹਜ਼ੂਰ ਨੇ ਕਵੀਆਂ ਨੂੰ ਤੇ ਕੁਝ ਪਰਿਵਾਰ ਐਸੇ ਨੇ, ਗਿਆਨੀ ਸੋਹਨ ਸਿੰਘ ਸੀਤਲ ਲਿਖਦੇ ਨੇ, ਹਜ਼ੂਰ ਨੇ ਕਿਹਾ ਘੇਰਾ ਪੈਣਾ ਹੈ, ਮੁਸੀਬਤਾਂ ਦੇ ਪਹਾੜ ਟੁੱਟਣੇ ਨੇ। ਜਿਸ ਕਿਸੇ ਪਰਿਵਾਰ ਨੇ ਚਲੇ ਜਾਣਾ ਅਨੰਦਪੁਰ ਤੋਂ, ਉਹ ਖੁਸ਼ੀ ਨਾਲ ਜਾ ਸਕਦਾ ਹੈ। ਪਰ ਕਮਾਲ ਦੀ ਗੱਲ, ਕਹਿੰਦੇ ਨੇ ਕਈ ਪਰਿਵਾਰ ਅਨੰਦਪੁਰ ਵਿੱਚੋਂ ਚਲੇ ਗਏ, ਕਵੀ ਚਲੇ ਗਏ, ਵਿਦਵਾਨ ਚਲੇ ਗਏ, ਵੱਡੇ ਵੱਡੇ ਆਲਮ ਜਿਹੜੇ ਨੇ ਉਹ ਚਲੇ ਗਏ, ਪਰ ਵਾਹ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਘੇਰਾ ਪੈ ਗਿਆ। ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਆਪਣੇ ਪਰਿਵਾਰ ਨੂੰ ਜੇ ਬਚਾਉਣਾ ਤੇ ਤੁਸੀਂ ਜਾ ਸਕਦੇ ਹੋ, ਪਰ ਤੇਰੇ ਪਰਿਵਾਰ ਵਿੱਚ ਵੀ ਤਾਂ ਬੁੱਢੜੀ ਮਾਤਾ ਹੈ, ਤੇਰੇ ਪਰਿਵਾਰ ਦੇ ਅੰਦਰ ਵੀ ਛੋਟੇ ਸਾਹਿਬਜ਼ਾਦੇ ਨੇ, ਪਰ ਆਪਣੇ ਪਰਿਵਾਰ ਦਾ ਇੱਕ ਵੀ ਜੀ ਬਾਹਰ ਨਹੀਂ ਜਾਣ ਦਿੱਤਾ। ਇਹਦਾ ਮਤਲਬ ਇੱਕੋ ਸੀ, ਕਿਤੇ ਲੋਕ ਇਹ ਨਾ ਕਹਿਣ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਤਾਂ ਅਨੰਦਪੁਰ ਤੋਂ ਬਾਹਰ ਭੇਜ ਦਿੱਤਾ ਤੇ ਲੋਕਾਂ ਦੇ ਬੱਚੇ ਦੁਸ਼ਮਣ ਦੇ ਸਾਹਮਣੇ ਖੜੇ ਕਰਕੇ ਮੌਤ ਦੇ ਮੂੰਹ ਵਿੱਚ ਪਵਾ ਦਿੱਤੇ। ਆਪਣਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਹੀ ਰੱਖਿਆ, ਤੇ ਕੀ ਸਤਿਗੁਰੂ ਆਪਣੇ ਪਰਿਵਾਰ ਨੂੰ ਬਾਹਰ ਭੇਜ ਨਹੀਂ ਸਕਦੇ? ਘੇਰਾ ਤੰਗ ਹੋ ਗਿਆ, ਬਾਹਰੋਂ ਕੋਈ ਰਾਸ਼ਨ ਆਉਂਦਾ ਨਹੀਂ, ਤੇ ਅੰਦਰ ਕਹਿੰਦੇ ਨੇ ਰਾਸ਼ਨ ਖਤਮ ਹੋਣ ਲੱਗਾ। ਇੱਥੋਂ ਤੱਕ ਇਸੇ ਘੇਰੇ ਦੇ ਅੰਦਰ ਹੀ ਉਹ ਪ੍ਰਸਾਦੀ ਹਾਥੀ ਜਿਹੜਾ ਰਾਜੇ ਰਤਨ ਰਾਏ ਨੇ ਭੇਜ ਕੀਤਾ ਸੀ, ਭੁੱਖ ਦੇ ਖੁਣੋ ਕਲਗੀ ਵਾਲੇ ਦੀਆਂ ਅੱਖਾਂ ਦੇ ਸਾਹਮਣੇ ਤੜਪ ਤੜਪ ਕੇ ਇਹ ਪ੍ਰਸਾਦੀ ਹਾਥੀ ਦੀ ਮੌਤ ਹੋ ਗਈ ਸੀ। ਇਸੇ ਭੁੱਖ ਦੇ ਅੰਦਰ ਹੀ ਮੇਰੇ ਕਲਗੀ ਵਾਲੇ ਦੇ ਅੱਕ ਦੇ ਪਿਆਰੇ ਦੋ ਘੋੜੇ ਉਹ ਵੀ ਤੜਪ ਤੜਪ ਕੇ ਮਰ ਗਏ ਸਨ। ਕਈ ਜਿਹੜੇ ਨੇ ਫੌਜੀਆਂ ਸਿੱਖਾਂ ਦੇ ਘੋੜੇ ਉਹ ਵੀ ਤੜਪ ਤੜਪ ਕੇ ਮਰੇ। ਕੇਵਲ ਪਸ਼ੂ ਨਹੀਂ, ਇੱਥੋਂ ਤੱਕ ਕਿ ਕਈ ਐਸੇ ਗੁਰੂ ਕੇ ਸਿੱਖ ਸਨ ਜਿਹੜੇ ਭੁੱਖ ਦੇ ਨਾਲ ਆਪਣੇ ਤਨ ਨੂੰ ਉਹ ਵੀ ਤਿਆਗ ਗਏ। ਕਈਆਂ ਦੇ ਤਨ ਕੇਵਲ ਪਿੰਜਰ ਬਣ ਗਏ ਨੇ, ਘੇਰਾ ਤੰਗੇ। ਹੁਣ ਉਧਰੋਂ ਬਾਰਿਸ਼ ਦੀ ਰੁੱਤ ਆ ਗਈ, ਹੜ੍ਹ ਆਇਆ, ਤੇ ਉਹਨਾਂ ਘੇਰਾ ਪਾਉਣ ਵਾਲਿਆਂ ਦਾ ਨੁਕਸਾਨ ਹੋਇਆ, ਤੇ ਨਾ ਸੋਚਿਆ ਪਹਾੜੀਆਂ ਤੇ ਮੁਗਲਾਂ ਨੇ ਤੰਗ ਆ ਗਿਆ, ਇਹ ਸਾਡੀ ਈਨ ਤਾਂ ਮੰਨਦੇ ਨਹੀਂ, ਇੱਕ ਨਵੀਂ ਚਾਲ ਚੱਲੋ, ਗੁਰੂ ਗੋਬਿੰਦ ਸਿੰਘ ਨੂੰ ਇੱਕ ਪੱਤਰਿਕਾ ਭੇਜੋ, ਇੱਕ ਕੁਰਾਨ ਦੀ ਕਸਮ ਚੁੱਕਣ ਵਾਲਾ ਸੱਜਣ ਭੇਜੋ, ਇੱਕ ਪੁਰੋਹਿਤ ਨੂੰ ਭੇਜੋ, ਇੱਕ ਗੰਗਾ ਗਾਂ ਦੀ ਕਸਮ ਖਾਏ, ਦੂਜਾ ਕੁਰਾਨ ਦੀ ਕਸਮ ਖਾਏ, ਤੇ ਉਹਨਾਂ ਨੂੰ ਕਹਿ ਦਿਓ ਗੁਰੂ ਗੋਬਿੰਦ ਸਿੰਘ ਤੁਸੀਂ ਅਨੰਦਪੁਰ ਦੇ ਕਿਲੇ ਨੂੰ ਤਿਆਗ ਦਿਓ, ਅਸੀਂ ਤੁਹਾਨੂੰ ਕੁਛ ਨਹੀਂ ਕਹਾਂਗੇ, ਸਾਡੀ ਇੱਜ਼ਤ ਦਾ ਸਵਾਲ ਏ, ਤੁਸੀਂ ਅਨੰਦਪੁਰ ਨੂੰ ਛੱਡ ਕੇ ਜਿੱਥੇ ਮਰਜ਼ੀ ਚਲੇ ਜਾਓ, ਤੁਹਾਨੂੰ ਕੋਈ ਰੋਕਣ ਵਾਲਾ ਨਹੀਂ। ਜਦੋਂ ਇਹ ਆਏ ਤੇ ਇਹਨਾਂ ਨੇ ਆ ਕੇ ਵਾਸਤਾ ਪਾਇਆ ਧਰਮ ਦਾ, ਕੋਈ ਕੁਰਾਨ ਦਾ ਵਾਸਤਾ ਪਾਉਂਦਾ ਹੈ, ਕੋਈ ਗਾਂ ਦਾ ਵਾਸਤਾ ਪਾਉਂਦਾ ਹੈ, ਤੇ ਕੁਝ ਕੁ ਸਿੱਖਾਂ ਨੇ ਕਿਹਾ ਸਤਿਗੁਰੂ ਦੇਖੋ ਹੁਣ ਮੌਕਾ ਮਿਲਦਾ ਪਿਆ, ਆਪਾਂ ਅਨੰਦਪੁਰ ਨੂੰ ਛੱਡ ਜਾਈਏ, ਭੁੱਖੇ ਕਿੰਨੇ ਕੁ ਦਿਨ ਕੱਢਾਂਗੇ। ਪਰ ਮੇਰੇ ਸਾਹਿਬ ਨੇ ਉੱਥੇ ਕੁਝ ਬਚਨ ਕਹੇ, ਸਿੱਖ ਵਿਦਵਾਨਾਂ ਨੇ ਉਹਨਾਂ ਨੂੰ ਸਾਂਭ ਕੇ ਰੱਖਿਆ। ਕਹਿਣ ਲੱਗੇ ਸਿੱਖੋ ਇਹ ਵੀ ਇੱਕ ਚਾਲ ਜੇ, ਸੁਚੇਤ ਰਹੋ ਕਿ ਦੁਸ਼ਮਣ ਚਾਹੁੰਦਾ ਹੈ ਕਿ ਤੁਸੀਂ ਅਨੰਦਪੁਰ ਵੀ ਖਾਲੀ ਕਰੋ, ਚਾਹੁੰਦਾ ਮੇਰਾ ਨੁਕਸਾਨ ਵੀ ਨਾ ਹੋਵੇ, ਤੇ ਅਨੰਦਪੁਰ ਤੋਂ ਨਿਕਲਣ ਦੀ ਦੇਰ ਏ, ਇਸ ਦੁਸ਼ਮਣ ਨੇ ਤੁਹਾਨੂੰ ਘੇਰ ਕੇ ਖਤਮ ਕਰ ਦੇਣਾ ਜੇ। ਸਿੱਖ ਕਹਿਣ ਲੱਗੇ ਮਹਾਰਾਜ ਉਹ ਕਸਮਾਂ ਤਾਂ ਚੁੱਕਦੇ ਨੇ। ਹਜ਼ੂਰ ਕਹਿੰਦੇ ਨੇ ਮੈਨੂੰ ਇਹਨਾਂ ਦੀ ਕਸਮ ਤੇ ਕੋਈ ਯਕੀਨ ਨਹੀਂ, ਮੈਨੂੰ ਕੋਈ ਭਰੋਸਾ ਨਹੀਂ। ਪਰ ਸਿੱਖਾਂ ਨੇ ਕਿਹਾ ਮਹਾਰਾਜ ਤੁਸੀਂ ਯਕੀਨ ਤਾਂ ਕਰੋ। ਹਜ਼ੂਰ ਨੇ ਕਿਹਾ ਹਾਂ, ਅਨੰਦਪੁਰ ਨੂੰ ਅਸੀਂ ਛੱਡ ਦੇਣੇ ਆ, ਤੁਹਾਡੇ ਸਾਹਮਣੇ ਇੱਕ ਕੌਤਕ ਵਰਤਾਨਾ ਵਾ, ਗੁਰੂ ਕਲਗੀ ਵਾਲੇ ਨੇ ਉਹਨਾਂ ਨੂੰ ਕਹਿ ਦਿੱਤਾ, ਸੱਜਣੋ ਕੁਝ ਕੁ ਖੱਚਰਾ ਤੁਸੀਂ ਬਾਹਰੋਂ ਭੇਜ ਦਿਓ, ਕੁਝ ਕੁ ਤੁਸੀਂ ਬੈਲ ਗੱਡੀਆਂ ਭੇਜ ਦਿਓ, ਮੈਂ ਆਨੰਦਪੁਰ ਨੂੰ ਛੱਡ ਦਿਆਂਗਾ ਤੇ ਕੁਝ ਕੁ ਕੀਮਤੀ ਸਮਾਨ ਮੈਂ ਆਪਣੇ ਕਿਲਿਆਂ ਵਿੱਚੋਂ ਬਾਹਰ ਕੱਢਣਾ। ਖੁਸ਼ੀ ਨਾਲ ਜ਼ਹਾਕਮ ਵਾਪਸ ਆਏ, ਬੈਲ ਗੱਡੀਆਂ ਖੱਚਰਾਂ ਭੇਜੀਆਂ, ਰੇੜੇ ਭੇਜੇ। ਹਜ਼ੂਰ ਨੇ ਜਿਹੜੇ ਟੁੱਟੇ ਛਿੱਤਰ ਸਨ ਉਹ ਗੱਡਿਆਂ ਵਿੱਚ ਲੱਦ ਦਿੱਤੇ, ਟੁੱਟੇ ਹੋਏ ਭਾਂਡੇ ਲੱਦ ਦਿੱਤੇ, ਪਾਤੇ ਹੋਏ ਬਸਤਰ ਲੱਦ ਦਿੱਤੇ ਤੇ ਇਹਨਾਂ ਗੱਡਿਆਂ ਨੂੰ ਰੇਸ਼ਮੀ ਕੱਪੜਿਆਂ ਨਾਲ ਢੱਕ ਦਿੱਤਾ। ਇਹਦਾ ਮਤਲਬ ਸੀ, ਸਿੱਖੋ ਜੋ ਮੈਂ ਕਹਿ ਰਿਹਾ ਸੱਚ ਕਹਿ ਰਿਹਾ, ਇਹ ਫਰੇਬ ਪੈ ਕਰਦੇ ਨੇ। ਸਾਹਿਬ ਨੇ ਸ਼ਾਮ ਦੇ ਵਕਤ ਇਹ ਗੱਡੇ ਆਨੰਦਪੁਰ ਦੇ ਕਿਲੇ ਤੋਂ ਬਾਹਰ ਕੱਢੇ। ਉਹਨਾਂ ਸੋਚਿਆ ਰੇਸ਼ਮੀ ਕੱਪੜਿਆਂ ਨਾਲ ਢੱਕਿਆ ਹੋਇਆ ਸਮਾਨ ਏ, ਜਿਹੜਾ ਸਮਾਨ ਇੰਨੇ ਕੀਮਤੀ ਬਸਤਰਾਂ ਨਾਲ ਢੱਕਿਆ ਉਹ ਕਿੰਨਾ ਕੁ ਕੀਮਤੀ ਹੋਵੇਗਾ। ਜਦੋਂ ਘੇਰ ਕੇ ਇਹਨਾਂ ਲੋਕਾਂ ਨੇ ਸਮਾਨ ਲੁੱਟਣ ਲੱਗੇ, ਕੁਝ ਸਿੰਘ ਸ਼ਹੀਦ ਹੋ ਗਏ। ਸਮਾਨ ਜਦੋਂ ਦੇਖਿਆ ਕੇਵਲ ਪਾਤੇ ਕੱਪੜੇ, ਟੁੱਟੇ ਭਾਂਡੇ ਤੇ ਟੁੱਟੇ ਛਿੱਤਰ ਨਜ਼ਰ ਆਏ ਨੇ। ਹਜ਼ੂਰ ਨੇ ਹੱਸ ਕੇ ਕਿਹਾ, ਸਿੱਖੋ ਹੁਣ ਕਿੱਥੇ ਗਈ ਕੁਰਾਨ ਦੀ ਕਸਮ, ਕਿੱਥੇ ਗਈ ਗਊ ਦੀ ਚੁੱਕੀ ਹੋਈ ਕਸਮ? ਉਹ ਦੇਖੋ ਅਜੇ ਤਾਂ ਕੇਵਲ 2-4 ਗੱਡੀ ਬਾਹਰ ਨਿਕਲੇ ਨੇ ਤੇ ਉਹਨਾਂ ਦੇ ਮਨ ਜਿਹੜੇ ਨੇ ਕਸਮਾਂ ਚੁੱਕਣ ਵਾਲੇ ਧਰਮ ਤੋਂ ਡਿੱਗ ਪਏ ਨੇ। ਕਦੀ ਯਕੀਨ ਕਰ ਦਿਓ ਤੁਹਾਨੂੰ ਬਚਣ ਦੇਣਗੇ। ਖੈਰ ਹਜ਼ੂਰ ਨੇ ਕੁਝ ਸਮਾਂ ਫਿਰ ਕੱਢਿਆ, ਫਿਰ ਕਹਿੰਦੇ ਨੇ ਔਰੰਗਜ਼ੇਬ ਦੀ ਪੱਤਰਕਾ ਆਈ, ਚਿੱਠੀ ਆਈ ਕਿ ਮੈਨੂੰ ਅਫਸੋਸ ਏ, ਇਹਨਾਂ ਜੋ ਕੁਝ ਕੀਤਾ ਮਾੜਾ ਕੀਤਾ, ਤੁਸੀਂ ਆਨੰਦਪੁਰ ਨੂੰ ਤਿਆਗ ਦਿਓ, ਮੈਂ ਤੁਹਾਨੂੰ ਆਪਣੀ ਫੌਜ ਨੂੰ ਲਿਖ ਕੇ ਭੇਜਣਾ, ਕੋਈ ਕੁਛ ਨਹੀਂ ਕਹੇਗਾ। ਸਿੱਖਾਂ ਨੇ ਫਿਰ ਕਿਹਾ, ਮਹਾਰਾਜ ਆਨੰਦਪੁਰ ਛੱਡ ਦਈਏ। ਹਜ਼ੂਰ ਨੇ ਕਿਹਾ, ਪਿਆਰਿਓ ਕੁਝ ਦਿਨ ਕੱਢ ਲਓ, ਰਾਜ ਮਾਣੋਗੇ, ਸੁੱਖ ਮਾਣੋਗੇ। ਪ੍ਰੋਫੈਸਰ ਕਰਤਾਰ ਸਿੰਘ ਐਮਏ, ਮੈਕਾਲਪ ਸੋਹਣ ਸਿੰਘ ਸ਼ੀਤਲ, ਪ੍ਰਿੰਸੀਪਲ ਸਤਬੀਰ ਸਿੰਘ, ਭਾਈ ਸਾਹਿਬ ਭਾਈ ਵੀਰ ਸਿੰਘ ਸਾਰੇ ਇੱਕ ਮਤ ਨੇ। ਕਹਿੰਦੇ ਸਾਹਿਬ ਨੇ ਕਿਹਾ, ਕੁਝ ਦਿਨ ਕੱਢ ਲਓ ਮੇਰੇ ਕਹਿਣ ਤੇ, ਦੇਖੋ ਰਾਜ ਤੁਹਾਡੇ ਪੈਰਾਂ ਵਿੱਚ ਰੁਲਣਾ ਹੈ, ਲੋਕ ਇਹ ਤੁਹਾਡੇ ਪੈਰਾਂ ਵਿੱਚ ਚੁੱਕਣਗੇ। ਪਰ ਕਹਿੰਦੇ ਨੇ ਭੁੱਖ ਦੇ ਸਤਾਏ ਹੋਏ ਤਨ ਪਿੰਜਰ ਬਣੇ ਨੇ। ਕਹਿੰਦੇ ਨੇ ਨਹੀਂ ਸਤਿਗੁਰੂ, ਤੁਸੀਂ ਯਕੀਨ ਕਰੋ ਅਸੀਂ ਆਨੰਦਪੁਰ ਛੱਡ ਦਈਏ। ਜਦੋਂ ਸਿੱਖ ਖੇੜੇ ਖੇੜੇ ਪੈ ਗਏ, ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਪਿਆਰਿਓ ਤੁਸੀਂ ਕਹਿੰਦੇ ਹੋ ਆਨੰਦਪੁਰ ਤਿਆਗ ਦੇਣੇ ਆ, ਪਰ ਇੱਕ ਗੱਲ ਚੇਤੇ ਰੱਖਿਓ, ਆਨੰਦਪੁਰ ਛੱਡਣ ਦੀ ਕੀਮਤ ਇੰਨੀ ਕੁ ਚੁਕਾਉਣੀ ਪਏਗੀ ਕਿ ਤੁਸੀਂ ਆਪਣੇ ਅੰਦਰ ਉਹ ਚੱਲ ਨਹੀਂ ਸਕੋਗੇ। ਸਾਹਿਬ ਨੇ ਕਿਹਾ, ਟਿਕੋ। ਪਰ ਨਹੀਂ ਟਿਕੇ। ਹਜ਼ੂਰ ਨੇ ਕਿਹਾ, ਚਲੋ ਜਿਵੇਂ ਮਾਲਕ ਦੀ ਰਜ਼ਾ। ਚੁੱਪ ਕਰ ਗਏ, ਆਨੰਦਪੁਰ ਦੀ ਧਰਤੀ ਨੂੰ ਛੱਡਣ ਲੱਗੇ ਨੇ। ਸ਼ਾਮਾਂ ਦੇ ਵਕਤ 19 ਦਸੰਬਰ ਤੇ ਸੰਨ 1704 ਦੀ ਰਾਤ ਹਜ਼ੂਰ ਨੇ ਸਵੇਰੇ ਉਹਨਾਂ ਹਾਕਮਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਅਸੀਂ ਆਨੰਦਪੁਰ ਨੂੰ ਅੱਜ ਤਿਆਗ ਦਿਆਂਗੇ, ਪਰ ਛੱਡਣ ਤੋਂ ਪਹਿਲਾਂ ਸਾਹਿਬ ਨੇ ਜਿਹੜੇ ਕੀਮਤੀ ਬਸਤਰ ਸਨ ਉਹ ਅੱਗ ਲਾ ਕੇ ਫੂਕ ਦਿੱਤੇ ਗਏ ਨੇ, ਕੁਝ ਧਾਤਾਂ ਦੇ ਜਿਹੜੇ ਬਰਤਨ ਸਨ ਕੀਮਤੀ ਉਹ ਦਬਾ ਦਿੱਤੇ ਗਏ ਨੇ, ਜੋ ਕੁਝ ਹੋਰ ਰੁਪਈਆ ਟਕਾ ਸੀ ਕੁਝ ਕਹਿੰਦੇ ਨੇ ਸਤਲੁਜ ਦੇ ਪ੍ਰਵਾਹ ਕਰ ਦਿੱਤਾ ਗਿਆ ਹੈ। ਤੇ ਜਦੋਂ ਹਜ਼ੂਰ ਇਸ ਧਰਤੀ ਤੋਂ ਆਨੰਦਪੁਰ ਤੋਂ ਹੁਣ ਤੁਰ ਲੱਗੇ ਨੇ ਤੇ ਇੱਕ ਕਾਫਲਾ ਬਣਾਇਆ, ਆਪਾਂ ਆਉਣਾ ਚਮਕੌਰ ਦੀ ਗੜੀ ਤੇ, ਕਾਫਲਾ ਬਣਾਇਆ ਤੇ ਇਸ ਕਾਫਲੇ ਦੇ ਅੱਗੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਘੋੜੇ ਤੇ ਸਵਾਰ ਨੇ ਤੇ ਦੂਸਰੇ ਪਾਸੇ ਪਿਆਰੇ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਚੱਲਦੇ ਪਏ। ਅੱਗੇ ਦੋਨੋਂ ਸਿੱਖ ਪੰਜਾਂ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨਿਕਲੇ ਨੇ ਤੇ ਪਿੱਛੇ ਮੇਰੇ ਕਲਗੀ ਵਾਲੇ ਦੇ ਮਹਿਲ ਨੇ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਤੇ ਇਹਨਾਂ ਦੇ ਨਾਲ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਜਦੋਂ ਕਾਫਲਾ ਤੁਰਿਆ ਹਜ਼ੂਰ ਕਲਗੀ ਵਾਲੇ ਵੀ ਨਾਲ ਨੇ ਤੇ ਆਨੰਦਪੁਰ ਤੋਂ ਜਿਹੜਾ ਅਖੀਰ ਦਾ ਜਥਾ ਨਿਕਲਦਾ ਪਿਆ, ਸਾਹਿਬ ਨੇ ਇਸ ਆਨੰਦਪੁਰੀ ਨੂੰ ਤਿਆਗਿਆ ਜਿੱਥੇ ਹਜ਼ੂਰ ਨੇ ਅਨੇਕਾਂ ਕੌਤਕ ਖੇਡੇ ਨੇ। ਇਸੇ ਆਨੰਦਪੁਰ ਵਿੱਚ ਕਦੀ ਉਹ ਵੀ ਦਿਨ ਦੇਖੇ ਨੇ ਜਦੋਂ ਤਿਲਕ ਤੇ ਜੰਜੂ ਰੋਂਦਾ ਆਇਆ ਸੀ, ਉਹ ਦਿਨ ਪਿਤਾ ਨੂੰ 9 ਸਾਲ ਦੀ ਉਮਰ ਵੀ ਤੋਰਿਆ। ਇਸੇ ਆਨੰਦਪੁਰ ਵਿੱਚ ਪਿਤਾ ਜੀ ਦੇ ਸ਼ੀਸ਼ ਦਾ ਸੰਸਕਾਰ ਕੀਤਾ ਤੇ ਛਾਤੀ ਨਾਲ ਲਾ ਕਿਸੇ ਨੂੰ ਰੰਗਰੇਟਾ ਗੁਰੂ ਕਾ ਬੇਟਾ ਕਿਹਾ। ਇਸੇ ਆਨੰਦਪੁਰ ਦੀ ਧਰਤੀ ਤੇ ਹੋਲੇ ਮਹੱਲੇ ਖੇਡੇ ਗਏ। ਇਸੇ ਆਨੰਦਪੁਰ ਦੀ ਧਰਤੀ ਤੇ ਮੇਰੇ ਸਾਹਿਬ ਦੇ ਚਰਨਾਂ ਵਿੱਚ ਬੇਅੰਤ ਲੋਕਾਂ ਨੇ ਨਮਸਕਾਰਾਂ ਕੀਤੀਆਂ ਤੇ ਇਸੇ ਕੇਸਗੜ੍ਹ ਦੀ ਪਹਾੜੀ ਤੇ ਮੇਰੇ ਕਲਗੀ ਵਾਲੇ ਨੇ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਦੇ ਕੇ ਇਸ ਸਿੱਖ ਨੂੰ ਸਦਾ ਲਈ ਅਮਰ ਕਰ ਦਿੱਤਾ। ਅੱਜ ਉਸ ਆਨੰਦਪੁਰੀ ਨੂੰ ਮੇਰਾ ਚੋਜੀ ਪ੍ਰੀਤਮ ਛੱਡ ਕੇ ਜਾਂਦਾ ਪਿਆ ਤੇ ਜਿਸ ਆਨੰਦਪੁਰ ਵਿੱਚ ਪਰਤ ਕੇ ہو سکتا ہے کہ آنا نہیں تے واقعہ آئے بھی نہیں. شاید بھائی دیا سنگھ بھائی دھرم سنگھ اگے نے پچھے محل نے ماتا گجری ہے چھوٹے صاحبزادے نے بابا جوجہار سنگھ نے تے حضور نال ترے نے تے اس قافلے دے جتھے دے اخیر جڑے ترن والے نے انہاں وچوں نے بھائی صاحب بھائی ادے سنگھ جی جڑے بھائی صاحب بھائی منی سنگھ دے پتر نے تے دوسرے نے قافلے دے پیچھے رہن والے بابا اجیت سنگھ جی. کمال دی گل ستگرو اپنے پتراں نوں سکھاں توں وی نال اگے کردا جے. ہن جے کوئی چاہندے تے بابا اجیت سنگھ وچ ہوندے نہیں پچھے پچھے بابا اجیت سنگھ نے 19 دسمبر سن 1704 دی شام نوں میرے کلگی والے نے آنند پور نوں تیاگ دتا. آنند پور نوں ترے نے کیرت پور صاحب دی دھرتی تے پہنچے نے ایتھے اپنے وڈے وڈیریاں دے تھاواں تے نمسکار کیتی ہے کیونکہ گرو ہرگوبند صاحب گرو ہر رائے صاحب دے ایتھے یادگاری گرو ہر کرشن صاحب جی دا وی ایتھے استھان ہے نمسکار کیتی ہے تے ایتھے میرے گرو گوبند سنگھ مہاراج جی نوں انہاں دے سکے تائے دے پتر بابا سورج مل دے پتر آ کے ملے نے تے انہاں نے کہا داتا تسی چلے ہو سانو حکم کیے اسی کیویں جیون بتیت کریے تے صاحب نے سرمور دی ریاست دے راجے نوں اپنے ولو پتر کا لکھ دتی کہ ساڈے بزرگ بابا سورج مل دے پتر تیرے کول آ رہے نے انہاں دی سنبھال کری. کیرت پور صاحب تو ستگرو تر پئے نے 19 دسمبر دی رات لنگھ دی پئی ہے تے 20 دسمبر دا امرت ویلا ہو گیا ہے. ادھر پو دی ٹھنڈ ہڈیاں نوں چیرن والی ہے ٹھنڈی ہوا چلدی ہے آسمان تے بجلی چمکدی ہے بدل گجدے پئے نے کہندے نے دیکھو پچھے ٹڈی دل نے ہلا کر دتا ہے. ستگرو وچکار نے تے اگے سرسا ندی وی پورے جوبن تے اپنے اشالے نوں پیدا کر کے بیٹھی ہے مانو امبر وی اتو گھیرا پائی بیٹھا مینہ پیندا ہے. اگو یہ سرسا ندی وی گھیردی پئی ہے پچھو ٹڈی دل وی چڑھیا ہوندا ہے پر اس اکال پرکھ وہ گرو دا بھگت میرا گرو کلگی والا جدو سرسا دے کنارے تے آیا ہے تے پانی ٹھاٹا پیا مارد ہے سارا پروار ایتھے آیا ہے تے دیکھا امرت ویلا ہو گیا ہے پنی رینڑیے دا سما ہو گیا ہے چوتھے پیر سباہ دا وقت ہویا ہے. ستگرو نے اسے وقت روک دیتا ہے بھائی دیا سنگھ جی بھائی دھرم سنگھ جی آپا اجے سرسا نو پار نہیں کرنا تے پوچھا داتا پچھے تا اینی ظالم دی فوج تائی کر کے آندی پئی ہے. کہن لگے دیا سنگھ جی جس اکال پرکھ دی کرپا نال اسی اڈول رہنا ہے امرت ویلا ہو گیا ہے آسا دی وار دا سمے کی ہویا جے ٹڈی دل پچھے وے سرسا ندی سامنے شالا پی مار دیئے پر جنی دیر تک امرت ویلے دے دیوان نہیں سجدے اونی دیر تک آپا سرسا نو پار نہیں کرنا. سرسا دے کنارے میرے کلگی والے نے آنند پور صاحب تو آ کے امرت ویلے دا دیوان سجایا ہے کی ہو جائے بے خوف نے بے غم نے امرت ویلے سرسا دے کنارے جدو دیوان سجے ہے حضور آپ اس دیوان وچ حاضر ہوئے نے. کہندے نے ساد سنگت اپنے پتر بابا اجیت سنگھ نوں تے بھائی ارداس نہیں ہوندی اونی دیر تک تسی دشمن نوں گھیر کے رکھنا ہے. ادھروں دشمن آیا ہے لکھ دے نے پروفیسر سرکار سنگھ آواز دے کے کہندے نے کہ سکھو ہن تسی اپنے ہتھیار سٹ دیو ہن آنند پور دا قلعہ نہیں ہن آنند پور دیاں پہاڑیاں نہیں اسی تہانوں گھیر کے ختم کراں گے. تے اگو بابا اجیت سنگھ کڑکمی آواز وچ کہندے نے او جاؤ اے بے دھرمو اپنے ایمان تو گرے ہوئے مت سوچو اسی شستر چھڑ دیاں گے اسی جنی دیر تک شریر نو نہیں چھڑ دے اونی دیر تک سجنوں اپنے ہتھاں وچوں اسی شستر نہیں چھڑ دے. بابا اجیت سنگھ تے بھائی ادے سنگھ نے انہاں نو روک کے رکھے ہے امرت ویلے دا دیوان سج گیا اجے سورج دی ٹکی نہیں نکلی سماپتی ہوئی تے کلگی والے نے اج آپ ارداس کیتی ہے پیار ساد سنگت اج گرو گوبند سنگھ دے پروار دا آخری سمے اج تو بعد وچھڑیا نے کئیاں نے ملنا وی نہیں. آپ ارداس کیتی ہے اکال پرکھ وہ گرو تیرے بھانے نال ترے ہاں تیری رضا وچ آنندے کرپا کری میرے داتیا جو بھی کوتک واپرن اپنا بھانا منن دی مینوں سمرتھا دے دے. حضور نے اوتھے
1: ਫਿਰ ਸਰਖਾਂ ਨੂੰ ਪਾਰ ਕਰਨ ਲੱਗੇ ਨੇ। ਕਿਹਾ ਸਿੰਘੋ ਝੁਕਣਾ ਨਹੀਂ, ਆਪਾਂ ਇਹਨਾਂ ਅੱਗੇ ਹਥਿਆਰ ਨਹੀਂ ਸੱਟਣੇ, ਸਰਖਾਂ ਨੂੰ ਪਾਰ ਕਰੋ, ਸਿੱਧੇ ਤੁਸੀਂ ਰੋਪੜ ਨੂੰ ਆ ਜਾਣਾ, ਤੇ ਜੇ ਕੋਈ ਦੂਰ ਦੁਰਾਡਾ ਪਾਣੀ ਰੋੜ ਕੇ ਲੈ ਜਾਏ ਕੋਸ਼ਿਸ਼ ਕਰਿਓ ਕਾਫਲੇ ਨੂੰ ਮਿਲਣ ਦੀ। ਹਜ਼ੂਰ ਨੇ ਸਰਸਾ ਪਾਰ ਕਰ ਲੱਗੇ ਨੇ, ਪਰ ਸਰਸਾ ਦਾ ਜ਼ਾਲਮ ਪਾਣੀ ਇੰਨਾ ਤੇਜ਼ ਵਗਦਾ ਪਿਆ, ਮੇਰੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਇਹਨੇ ਤਿੰਨ ਹਿੱਸੇ ਕਰ ਦਿੱਤੇ। ਪਾਣੀ ਛੱਲਾਂ ਟਕਰਾਂਦੀਆਂ ਪਈਆਂ ਨੇ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਭਾਈ ਦਇਆ ਸਿੰਘ ਪਾਰ ਪੈ ਕਰਵਾਉਂਦੇ ਨੇ। ਮਾਤਾ ਗੁਜਰੀ ਛੋਟੇ ਸਾਹਿਬਜ਼ਾਦੇ ਪਾਣੀ ਦੇ ਬਹਾਅ ਵਿਚ ਥੋੜੀ ਦੂਰ ਜਾ ਨਿਕਲੇ ਨੇ। ਕਦੀ ਉਸ ਦ੍ਰਿਸ਼ ਨੂੰ ਅੱਖਾਂ ਦੇ ਸਾਹਮਣੇ ਤੇ ਲਿਆ ਮਣਾ ਤੇ ਆਪਣੇ ਹਿਰਦੇ ਤੇ ਹੱਥ ਰੱਖ ਕੇ ਦੇਖ, ਕੇਵਲ ਇਹ ਕਹਾਣੀ ਨਹੀਂ, ਕੇਵਲ ਇਹ ਨਾਟਕ ਨਹੀਂ, ਕੇਵਲ ਕਿਸੇ ਫਿਲਮ ਦਾ ਸੀਨ ਨਹੀਂ, ਇਹ ਉਸ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਦੇ ਜੀਵਨ ਦੀ ਅਸਲੀਅਤ, ਇਹ ਹਕੀਕਤ ਹੀ। ਉਹਦੇ ਛੋਟੇ ਬੱਚੇ ਮਾਤਾ ਗੁਜਰੀ ਪਾਣੀ ਰੋੜ ਕੇ ਲੈ ਗਏ, ਥੋੜੀ ਦੂਰ ਜਾ ਕੇ ਨਿਕਲੇ ਨੇ। ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰੀ ਜੀ, ਭਾਈ ਮਨੀ ਸਿੰਘ ਨਾਲ ਇਹਨਾਂ ਨੇ ਸਰਸਾ ਨੂੰ ਪਾਰ ਕੀਤਾ ਤੇ ਕੋਈ ਕਿਤੇ ਦੋ ਕੋ ਦੂਰ ਨਿਕਲਦਾ ਪਿਆ, ਕੋਈ ਤਿੰਨ ਕੋ ਦੂਰ ਨਿਕਲਦਾ ਪਿਆ। ਸਰਸਾ ਦੇ ਪਾਣੀਆਂ ਤੂੰ ਪਰਿਵਾਰ ਨੂੰ ਵਿਛੋੜ ਦਿੱਤਾ। ਮਾਤਾ ਗੁਜਰੀ ਸਾਹਿਬਜ਼ਾਦੇ ਇੱਕ ਪਾਸੇ, ਮਾਤਾ ਸੁੰਦਰੀ, ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਨਾਲ ਦਿੱਲੀ ਨੂੰ ਜਾਂਦੇ ਪਏ ਨੇ। ਮੇਰੇ ਕਲਗੀ ਵਾਲੇ ਦਾ ਉਹ ਵਿਦਿਆ ਸਾਗਰ ਗ੍ਰੰਥ, ਜਿਹਦਾ ਕੇਵਲ ਭਾਰ ਹੀ ਨੌ ਮਣ ਸੀ, ਇੰਨਾ ਮਹਾਨ ਗ੍ਰੰਥ ਸੀ, ਸਰਸਾ ਦੇ ਪਾਣੀਆਂ ਤੂੰ ਉਸ ਗ੍ਰੰਥ ਨੂੰ ਵੀ ਰੋੜ ਕੇ ਲੈ ਗਏ। ਉਹ ਮਹਾਨ ਗ੍ਰੰਥ ਸਰਸਾ ਦੀ ਭੇਟ ਹੋ ਗਿਆ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਉਹਦੇ ਜਾਨ ਨਾਲੋਂ ਪਿਆਰੇ ਸਿੱਖਾਂ ਨੂੰ ਪਾਣੀ ਰੋੜ ਕੇ ਲੈ ਗਿਆ। ਹਜ਼ੂਰ ਨੇ ਸਰਸਾ ਪਾਰ ਕੀਤੀ ਤੇ ਇਸੇ ਸਰਸਾ ਦੇ ਕੰਢੇ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਸੱਤਾ ਪੁੱਤਰ ਭਾਈ ਉਦੈ ਸਿੰਘ ਜਾਲਮਾਂ ਨਾਲ ਟੱਕਰ ਲੈਂਦਿਆਂ ਸ਼ਹੀਦ ਹੋ ਗਿਆ। ਉਹਨੇ ਸ਼ਹਾਦਤ ਦਾ ਜਾਮ ਸਰਸਾ ਦੇ ਕਿਨਾਰੇ ਪਾਇਆ। ਬਾਬਾ ਅਜੀਤ ਸਿੰਘ ਨੇ ਕਿਹਾ ਸੀ ਭਾਈ ਉਦੈ ਸਿੰਘ ਤੂੰ ਨਿਕਲ ਜਾ, ਤੇ ਭਾਈ ਉਦੈ ਸਿੰਘ ਨੇ ਕਿਹਾ ਸੀ ਨਹੀਂ ਬਾਬਾ ਅਜੀਤ ਸਿੰਘ, ਮੈਂ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਚਾਕਰ ਹਾਂ, ਉਹਦਾ ਗੁਲਾਮ ਹਾਂ, ਤੂੰ ਮੇਰੇ ਮਾਲਕ ਦਾ ਪੁੱਤਰ ਹੈ, ਜਿੰਨੀ ਦੇਰ ਤੱਕ ਉਦੈ ਸਿੰਘ ਦੀਆਂ ਰਗਾਂ ਵਿਚ ਖੂਨ ਹੈ ਮੈਂ ਕਿਸੇ ਦੁਸ਼ਮਣ ਨੂੰ ਤੇਰੇ ਵੱਲ ਆਉਣ ਨਹੀਂ ਦੇਣਾ, ਤੈਨੂੰ ਗੁਰੂ ਕਾ ਵਾਸਤਾ ਤੂੰ ਸਰਸਾ ਪਾਰ ਕਰ ਜਾ, ਪਰ ਮੇਰੇ ਸਰੀਰ ਵੱਲ ਧਿਆਨ ਨਾ ਦੇ। ਬਾਬਾ ਅਜੀਤ ਸਿੰਘ ਹੋਰਾਂ ਨੇ ਸਰਸਾ ਪਾਰ ਕੀਤੀ, ਭਾਈ ਉਦੈ ਸਿੰਘ ਸ਼ਹੀਦ ਹੋ ਗਏ ਨੇ। ਹਜ਼ੂਰ ਸਰਸਾ ਨੂੰ ਪਾਰ ਕਰਕੇ ਰੋਪੜ ਦੀ ਧਰਤੀ ਨੂੰ ਗਏ ਨੇ। ਕਮਾਲ ਦੀ ਖੇਡ ਸਾਹਿਬ ਨੇ ਇੱਥੇ ਕੁਝ ਵਿਦਵਾਨ ਕਹਿੰਦੇ ਨੇ, 20 ਦਸੰਬਰ ਦਾ ਦਿਨ ਜਿਹੜਾ ਸਤਿਗੁਰੂ ਨੇ ਰੋਪੜ ਬਤੀਤ ਕੀਤਾ, ਇੱਥੇ ਸਿੱਖ ਜਿਹੜੇ ਨੇ ਉਹ ਨਾਲ ਆ ਮਿਲੇ ਨੇ। ਕੁਝ ਵਿਦਵਾਨਾਂ ਨੇ ਇਹਨਾਂ ਸਿੱਖਾਂ ਦੀ ਗਿਣਤੀ 44 ਕੀਤੀ ਹੈ, ਪਰ ਸਾਹਿਬ ਨੇ ਜ਼ਫਰਨਾਮੇ ਦੇ ਅੰਦਰ 40 ਕਿਹਾ, 44 ਕੁ ਇਹਨਾਂ ਦੀ ਗਿਣਤੀ ਹੈ। ਹਜ਼ੂਰ ਨੇ ਰੋਪੜ ਤੋਂ ਇੱਥੋਂ ਰਾਤ ਵੀ ਕੁਝ ਸਿੱਖ ਵਿਦਵਾਨ ਕਹਿੰਦੇ ਨੇ ਕਿ 20 ਦਸੰਬਰ ਦੀ ਰਾਤ ਵੀ ਇੱਥੇ ਬਤੀਤ ਕੀਤੀ ਹੈ। ਹੁਣ ਜਦੋਂ 21 ਦਸੰਬਰ ਦਾ ਦਿਨ ਚੜਿਆ ਤੇ ਮੇਰੇ ਕਲਗੀ ਵਾਲੇ ਦੇ ਚਿਹਰੇ ਤੇ ਅੱਜ ਕੋਈ ਅਨੋਖਾ ਨੂਰ ਹੈ। ਸਾਹਿਬ ਤੁਰਨ ਲੱਗੇ ਨੇ ਰੋਪੜ ਤੋਂ, ਜਿਹੜੇ ਸਾਕੇ ਦੀ ਮੈਂ ਅਰਜ਼ ਕਰਨੀ ਚਾਹਨਾ, ਮੈਂ ਇਸ ਕਰਕੇ ਕਿ ਸਾਨੂੰ ਆਪਣੇ ਬਾਪੂ ਦੇ ਇਸ ਇਤਿਹਾਸ ਦਾ ਪਤਾ ਲੱਗ ਜਾਏ ਕਿ ਸਾਡਾ ਪਿਛੋਕੜ ਕੀ ਹੈ। ਸਾਹਿਬ ਨੇ ਦੇਖਿਆ ਪਰਿਵਾਰ ਬਿਖਰ ਗਿਆ, ਸਤਿਗੁਰੂ ਰੋਪੜ ਤੋਂ ਆਨੰਦਪੁਰ ਨੂੰ ਤੁਰੇ ਨੇ। ਬੂਰ ਮਾਜਰੇ ਆ ਕੇ ਕੁਝ ਸਮਾਂ ਆਰਾਮ ਕੀਤਾ, ਉੱਥੇ ਸਾਹਿਬ ਨੂੰ ਜਲ ਪਾਣੀ ਦੀ ਵੀ ਕਈਆਂ ਨੇ ਸੇਵਾ ਕੀਤੀ ਏ, ਤੇ ਜਦੋਂ ਕਹਿੰਦੇ ਨੇ ਸਰਸਾ ਦੇ ਪਾਣੀ ਤੋਂ ਬਾਹਰ ਨਿਕਲੇ ਨੇ, ਤੇ ਉਸ ਵਕਤ ਅੱਲਾ ਯਾਰ ਖਾਂ ਜੋਗੀ ਸ਼ਹੀਦਾਂ ਨੇ ਵਫਾ ਅੰਦਰ ਉਹਨੇ ਕੁਝ ਗੱਲਾਂ ਕਹੀਆਂ ਨੇ, ਇੰਨੇ ਪਿਆਰ ਨਾਲ ਭਿੱਜ ਕੇ ਉਹਨੇ ਵਾਕਈ ਬੈਰਾਗ ਵਿਚ ਆ ਕੇ ਕਿਹਾ, ਕਹਿੰਦਾ ਜਦੋਂ ਦੇਖਿਆ ਕਿ ਕਈ ਪਿਆਰੇ ਸਿੱਖ ਪਾਣੀ ਵਿਚ ਡੁੱਬ ਗਏ ਨੇ, ਉਸ ਵਕਤ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਨਾ ਆਪਸ ਵਿਚ ਗੱਲਾਂ ਪੈ ਕਰਦੇ ਨੇ। ਉਹਨੇ ਇੱਕ ਪੰਕਤੀਆਂ ਲਿਖੀਆਂ ਕੁਝ ਕੁ, ਕਹਿੰਦਾ ਜਬ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, ਸਰਸਾ ਮੇ ਡੂਬੇ ਹੋਏ ਪਿਆਰੇ ਨਜ਼ਰ ਆਏ, ਯੂੰ ਦੇਖ ਕੇ ਬਿਗੜੇ ਹੋਏ ਸਾਰੇ ਨਜ਼ਰ ਆਏ, ਬਿਖਰੇ ਹੋਏ ਸਤਿਗੁਰੂ ਕੇ ਦੁਲਾਰੇ ਨਜ਼ਰ ਆਏ, ਤੇ ਉਸ ਵਕਤ ਸਾਹਿਬਜ਼ਾਦੇ ਕਹਿ ਰਹੇ ਸਨ, ਕਹਿੰਦੇ ਨੇ ਕਿ ਹਮੇ ਆਜ਼ਾਦਤ ਨਹੀਂ ਹੈ ਰਨ ਕੀ, ਹਮ ਮਿੱਟੀ ਤੱਕ ਉਡਾ ਸਕਤੇ ਹੈ ਦੁਸ਼ਮਨ ਕੇ ਚਮਨ ਕੀ। ਜਦੋਂ ਤੁਰੇ ਨੇ ਰਸਤੇ ਵਿਚ ਕਹਿੰਦੇ ਨੇ ਕੀ ਖੇਡ ਏ ਦਾਤਾ ਤੇਰੀ, ਕਹਿਣ ਲੱਗੇ ਹਰ ਸਿੰਘ ਕੋ ਧੋਖਾ ਦੀਆ, ਪੇਮਾਂ ਸ਼ਿਕਨੋ ਨੇ, ਬੇਮਹਿਰੋ ਨੇ, ਬੇਧਰਮੋ ਨੇ, ਇਮਾਂ ਸ਼ਿਕਨੋ ਨੇ, ਜਦੋਂ ਦੋਨੋਂ ਸਾਹਿਬਜ਼ਾਦੇ ਗੱਲਾਂ ਪੈ ਕਰਦੇ ਨੇ ਤੇ ਮੇਰਾ ਕਲਗੀ ਵਾਲਾ ਦੋਨਾਂ ਦੇ ਵਿਚਕਾਰ ਆ ਗਿਆ ਤੇ ਉਹ ਲਿਖਦਾ ਇੰਨੀ ਦੇਰ ਸੀ ਇਤਨੇ ਮੈਂ ਮੁਖਾਤਬ ਹੋਵੇ ਸਤ ਗੁਰੂ ਗੁਰੂ ਗੋਬਿੰਦ ਕਹਿਣ ਲੱਗੇ ਵੋ ਸਾਬਰੋ ਸ਼ਾਕਰ ਵੋ ਬਹਾਦਰ ਗੁਰੂ ਗੋਬਿੰਦ ਰਸਤੇ ਮੈਂ ਗਵਾਹ ਆਏ ਸੇ ਦੋ ਦੁਰ ਗੁਰੂ ਗੋਬਿੰਦ ਦੁਰਦਰ ਤੇ ਕੀਮਤੀ ਮੋਤੀ ਦੋ ਕੀਮਤੀ ਮੋਤੀ ਗਵਾ ਚੁੱਕੇ ਨੇ ਰਸਤੇ ਮੈਂ ਗਵਾਹ ਆਏ ਸੇ ਦੋ ਦੁਰ ਗੁਰੂ ਗੋਬਿੰਦ ਕਹਿਣ ਲੱਗੇ ਜਦੋਂ ਤੱਕਿਆ ਕਹਿਣ ਲੱਗੇ ਥੇ ਗਮ ਕੀ ਜਗ੍ਹਾ ਅੰਦਰ ਗਮੀ ਨਹੀਂ ਸ਼ਾਂਤੀ ਸੇ ਪੁਰ ਗੁਰੂ ਗੋਬਿੰਦ ਉਹਨਾਂ ਦੇ ਹਿਰਦੇ ਵਿਚ ਟਿਕਾਏ ਜਦੋਂ ਰੋਪੜ ਤੋਂ ਬੂਰ ਮਾਜਰੇ ਸਾਹਮਣੇ ਦੇਖਿਆ ਚਮਕੌਰ ਨੂੰ ਤੇ ਸਿੱਖ ਪੁੱਛਦੇ ਨੇ ਭਾਈ ਦਇਆ ਸਿੰਘ ਇਹ ਇਸ ਪਿੰਡ ਵਿਚ ਆਪਾਂ ਜਾਣਾ ਹਜ਼ੂਰ ਨੇ ਮੁਸਕਰਾ ਕੇ ਇੱਕ ਗੱਲ ਕਹੀ ਕਹਿਣ ਲੱਗਾ ਦਇਆ ਸਿਆ ਮੈਂ ਕਈ ਸਾਲਾਂ ਤੋਂ ਇਸ ਪਿੰਡ ਦੀ ਇੰਤਜ਼ਾਰ ਕਰਦਾ ਸਾਂ ਕਦੋਂ ਘੜੀ ਆਵੇ ਜਦੋਂ ਮੈਂ ਇਸ ਪਿੰਡ ਵਿਚ ਪ੍ਰਵੇਸ਼ ਕਰਨਾ ਭਾਵਾਂ ਸਾਹਿਬ ਪਹਿਲਾਂ ਵੀ ਜਾ ਚੁੱਕੇ ਨੇ ਹਜ਼ੂਰ ਨੂੰ ਪੁੱਛਦਾ ਭਾਈ ਦਇਆ ਸਿੰਘ ਇਹ ਪਿੰਡ ਨਾਲ ਕੋਈ ਖਾਸ ਲਗਾ ਹੈ ਇਸ ਧਰਤੀ ਦੇ ਨਾਲ ਕੋਈ ਜ਼ਿਆਦਾ ਨੇਵ ਹੈ ਅਨੰਦਪੁਰ ਨੂੰ ਛੱਡ ਕੇ ਆਇਓ ਤੇ ਚਮਕੌਰ ਨੂੰ ਦੇਖ ਕੇ ਇੰਨੇ ਖੁਸ਼ ਕਿਉਂ ਹੋ ਉੱਥੇ ਹਜ਼ੂਰ ਨੇ ਕੁਝ ਬਚਨ ਕਹਿ ਕਹਿਣ ਲੱਗੇ ਦਇਆ ਸਿੰਘ ਜੀ ਜਿਸ ਖਿੱਤੇ ਮੈਂ ਕਹਤੇ ਤੇ ਹਮ ਆਨਾ ਜੇ ਵਹੀ ਹੈ ਕੱਲ ਲੁੱਟ ਕੇ ਜਿਸ ਜਗ੍ਹਾ ਤੇ ਜਾਣਾ ਜੇ ਵਹੀ ਹੈ ਜਿਸ ਜਗ੍ਹਾ ਤੇ ਬੱਚੋਂ ਕੋ ਕਟਾਣਾ ਜੇ ਵਹੀ ਹੈ ਮਿੱਟੀ ਕਹਿ ਦੇਤੀ ਹੈ ਸਿਖਾਣਾ ਜੇ ਵਹੀ ਹੈ ਅੱਜ ਉਹ ਧਰਤੀ ਆ ਜਿੱਥੇ ਮੇਰੇ ਦੋ ਪੁੱਤਰਾਂ ਨੇ ਸ਼ਹੀਦ ਹੋਣਾ ਤੇ ਉਸ ਅਕਾਲ ਪੁਰਖ ਦਾ ਮੈਂ ਸ਼ੁਕਰ ਕਰਨਾ ਇਸ ਕਰਕੇ ਮੈਂ ਖੁਸ਼ ਹੋ ਰਿਹਾ ਉਹ ਧਰਤੀ ਤੂੰ ਕਿੰਨਿਆਂ ਭਾਗਾਂ ਵਾਲੀ ਏ ਸ਼ਬਦ ਵਰਤੇ ਜਿੱਥੇ ਮੇਰੇ ਦੋ ਪੁੱਤਰਾਂ ਨੇ ਸ਼ਹਾਦਤ ਦਾ ਜਾਮ ਪੀਣਾ ਸਾਹਿਬ ਸ਼ਾਮ ਦੇ ਵਕਤ ਚਮਕੌਰ ਸਾਹਿਬ ਪਹੁੰਚੇ ਨੇ ਮੈਂ ਸਾਹਿਬ ਇਸ ਕਰਕੇ ਹੁਣ ਸ਼ਬਦ ਵਰਤ ਰਿਹਾ ਕਿਉਂਕਿ ਮੇਰਾ ਸਾਹਿਬ ਚਮਕੌਰ ਪਹੁੰਚ ਗਿਆ ਤੇ ਜਿਸ ਧਰਤੀ ਤੇ ਮੇਰਾ ਸਾਹਿਬ ਪਹੁੰਚਦਾ ਉਹ ਧਰਤੀ ਵੀ ਸਾਹਿਬ ਬਣ ਜਾਂਦੀ ਏ ਹਜ਼ੂਰ ਚਮਕੌਰ ਸਾਹਿਬ ਪਹੁੰਚੇ ਨੇ ਇੱਥੇ ਕੱਚੀ ਹਵੇਲੀ ਦਾ ਮਾਲਕ ਏ ਜਿਹਨੂੰ ਆਪਾਂ ਗੜੀ ਕਹਿੰਦੇ ਹਾਂ ਇਸ ਹਵੇਲੀ ਵਿਚ ਕੁਝ ਕਮਰੇ ਨੇ ਉਪਰ ਇੱਕ ਸਬਾਰਾ ਵੀ ਏ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਇਹਨਾਂ ਦੇ ਚਰਨਾਂ ਵਿਚ ਉਸ ਹਵੇਲੀ ਦਾ ਮਾਲਕ ਬੁਰੀ ਰਾਜ ਆਇਆ ਜਦੋਂ ਸਾਹਿਬ ਦੇ ਨਾਲ ਭੁੱਖੇ ਭਾਣੇ ਸਿੱਖ ਨੇ ਸਤਿਗੁਰੂ ਦੇ ਦੋ ਸਾਹਿਬ ਜ਼ਿਆਦਾ ਵੱਡੇ ਨਾਲ ਨੇ ਕਈ ਵਿਦਵਾਨ ਇਹ ਵੀ ਲਿਖਦੇ ਨੇ ਕਿ ਉਹ ਪਹਿਲਾਂ ਇਨਕਾਰ ਕਰ ਗਿਆ ਪਰ ਨਹੀਂ ਸਿੱਖ ਵਿਦਵਾਨ ਕਹਿੰਦੇ ਨੇ ਉਸ ਹਵੇਲੀ ਦੇ ਮਾਲਕ ਨੇ ਚਰਨਾਂ ਵਿਚ ਸੀ ਚੱਕ ਦਿੱਤਾ ਸੀ ਦੋ ਭਰਾ ਸਨ ਇੱਕ ਮੰਨਦਾ ਸੀ ਦੂਜਾ ਨਹੀਂ ਜਿਹੜਾ ਮੰਨਦਾ ਸੀ ਉਹ ਚਰਨਾਂ ਵਿਚ ਆ ਕੇ ਕਹਿੰਦਾ ਸਤਿਗੁਰੂ ਪਿਤਾ ਦਿੱਤਾ ਅਨੰਦਪੁਰ ਵਾ ਦਿੱਤਾ ਤੇਰੇ ਪਰਿਵਾਰ ਦੇ ਕਈ ਟੁਕੜੇ ਹੋ ਗਏ ਮੈਂ ਜਿਸ ਧਰਤੀ ਦੀਆਂ ਤੂੰ ਗੁਲਾਮੀ ਦੀਆਂ ਜ਼ੰਜੀਰਾਂ ਕੱਟਣੀਆਂ ਚਾਹੁੰਦਾ ਉਸ ਧਰਤੀ ਦੇ ਲੋਕ ਤੈਨੂੰ ਘਰ ਰੱਖਣ ਲਈ ਤਿਆਰ ਨਹੀਂ ਮੈਂ ਕੁਝ ਨਹੀਂ ਤੈਨੂੰ ਦੇਖਦਾ ਹਾਂ ਹਵੇਲੀ ਤੇਰੇ ਚਰਨਾਂ ਵਿਚ ਭਾਗਾਂ ਵਾਲੀ ਹੋ ਗਈ ਆ ਤੇਰੀ ਹਵੇਲੀ ਵਿਚ ਪਸ਼ੂ ਟਿੱਕੇ ਨੇ ਅੱਜ ਤੋਂ ਬਾਅਦ ਰਹਿੰਦੀ ਦੁਨੀਆਂ ਤੱਕ ਸਿੱਖ ਹਵੇਲੀ ਨੇ ਇੰਨਾ ਸੁਹਾਣ ਹੋ ਜਾਣੀ ਜਦੋਂ ਵੀ ਲੋਕ ਸਿੱਖ ਤੇਰੀ ਗੁਰੂ ਅੰਬਰ ਦੀ ਸ਼ਾਮ ਟੂਰਿਸਟ ਤੇ ਠੰਡੀ ਪੋਹ ਦੀ ਰਾਹ ਤੇ ਹਜ਼ੂਰ ਚਮਕੌਰ ਗੜੀ ਵਿਚ ਪ੍ਰਵੇਸ਼ ਕਰਦੇ ਨੇ ਉਸ ਵਕਤ ਅੱਲਾ ਯਾਰ ਖਾਂ ਜੋਗੀ ਨੇ ਜਿਹੜਾ ਰਾਤ ਦਾ ਦ੍ਰਿਸ਼ ਪੇਸ਼ ਕੀਤਾ ਉਸ ਬੰਦੇ ਨੇ ਕਮਾਲ ਕਰ ਦਿੱਤੀ ਏ ਕਹਿੰਦਾ ਚਮਕੌਰ ਗੜੀ ਵਿਚ ਪ੍ਰਵੇਸ਼ ਕੀਤੇ ਦੋਨੋਂ ਸਾਹਿਬਜ਼ਾਦੇ ਮੇਰੇ ਹਲਨਾਲ ਨੇ ਭਾਈ ਦਇਆ ਸਿੰਘ ਨਾਲ ਏ ਭਾਈ ਧਰਮ ਸਿੰਘ ਨਾਲ ਨੇ ਭਾਈ ਮਾਨ ਸਿੰਘ ਨਾਲ ਨੇ 44 ਕੁ ਮੈਂ ਅਰਜ਼ ਕੀਤੀ ਗੁਰਦੇਵ ਦੇ ਸਮੇਤ ਗਿਣਤੀ ਏ ਹਜ਼ੂਰ ਗੜੀ ਵਿਚ ਜਦੋਂ ਅਦਾ ਦਿੱਤਾ ਦੇ ਭੁੱਖਿਆਂ ਨੂੰ ਗੁਰੂ ਕਾ ਲੰਗਰ ਨਸੀਬ ਹੋਇਆ ਕਿੰਨੇ ਪਾਣੀ ਬਣ ਕੇ ਆ ਗਿਆ ਨਾ ਸਿਦਕ ਵਾਲੇ ਸਿੱਖ ਨੇ ਸਾਹਿਬ ਦੇ ਚਰਨਾਂ ਵਿਚ ਰੱਖ ਕੇ ਕਹਿੰਦੇ ਨੇ ਦਾਦੀ ਪਹਿਲਾਂ ਲੰਗਰ ਆਪ ਛਕੋ ਸਾਹਿਬਜ਼ਾਦਿਆਂ ਨੂੰ ਛਕਾਓ ਬਾਅਦ ਵਿਚ ਅਸੀਂ ਆਪਣੇ ਮੁਰੀਦਾਂ ਨੂੰ ਨੇ ਕਹਿਣ ਲੱਗਾ ਨਹੀਂ ਭਾਈ ਦਇਆ ਸਿੰਘ ਜੀ ਮੈਂ ਨਹੀਂ ਤੁਸੀਂ ਮੇਰੇ ਜਿੰਦ ਤੋਂ ਵੱਧ ਪਿਆਰੇ ਹੋ ਤੁਸੀਂ ਮੇਰੇ ਸਾਹਮਣੇ ਬਹਿ ਕੇ ਭੋਜਨ ਛਕੋ ਤੁਸੀਂ ਛਕੋ ਤੇ ਮੈਨੂੰ ਆਪਣੇ ਆਪ ਹੀ ਮਿਲ ਜਾਏ ਸਤਿਗੁਰੂ ਨੇ ਬਾਣੀ ਚ ਇਹੀ ਤਾਂ ਬਚਨ ਕੀਤਾ ਹੈ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਗੁਰੂ ਕੇ ਸਿਖਾ ਪੁੱਤਰ ਖਾਏ ਮਾਂ ਦਾ ਉਹ ਦਇਆ ਸਿਆ ਪੁੱਤਰ ਖਾਏ ਮਾਂ ਖੁਸ਼ ਏ ਮੱਛੀ ਨੂੰ ਪਾਣੀ ਮਿਲੇ ਉਹ ਖੁਸ਼ ਏ ਤੇ ਜਦੋਂ ਤੁਸੀਂ ਆਪਣੇ ਮੂੰਹ ਚ ਪਾਓਗੇ ਨਾ ਤੇ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਆਪ ਹੀ ਪਹੁੰਚਾਣਾ ਹਜ਼ੂਰ ਨੇ ਉੱਥੇ ਬਾਣੀ ਦਾ ਪ੍ਰਮਾਣ ਦਿੱਤਾ ਕਹਿਣ ਲੱਗੇ ਮਾਤਾ ਪ੍ਰੀਤ ਕਰੇ ਪਾਏ ਮੀਨੇ ਪ੍ਰੀਤ ਭਈ ਜਾਏ ਗੁਰਸਿੱਖ ਪ੍ਰੀਤ ਕਹਿਣ ਲੱਗੇ ਸਤਿਗੁਰ ਗੁਰਸਿੱਖ ਮੁੱਖ ਬਣ ਜਾਏਗਾ ਸਾਂਦੇ ਵਕਤ ਸੋਧਰ ਰਹਿ ਰਾਜ ਸਾਹਿਬ ਜੀ ਦਾ ਅੱਜ ਵੀ ਪਾਠ ਹੋਇਆ ਕੋਈ ਸਮਾਂ ਐਸਾ ਨਹੀਂ ਜਿੱਦਣ ਕਲਗੀ ਵਾਲੇ ਨੂੰ ਪਿਆਰਾ ਪ੍ਰੀਤ ਭੁਲਿਆ ਹੋਵੇ ਸੋਧਰ ਦਾ ਪਾਠ ਹੋਇਆ ਤੇ ਸ਼ਾਮ ਨੂੰ ਸਿੱਖਾਂ ਦੀ ਵੱਖ ਵੱਖ ਥਾਵਾਂ ਤੇ ਡਿਊਟੀ ਲਾ ਦਿੱਤੀ ਕੁਝ ਵਿਦਵਾਨ ਲਿਖਦੇ ਨੇ ਹਜ਼ੂਰ ਦੋਨਾਂ ਸਾਹਿਬਜ਼ਾਦਿਆਂ ਨਾਲ ਤੇ ਭਾਈ ਦਇਆ ਸਿੰਘ ਨਾਲ, ਭਾਈ ਸੰਤ ਸਿੰਘ ਨਾਲ ਉੱਪਰ ਵਾਲੇ ਚੁਬਾਰੇ ਵੀ ਚਲੇ ਆਏ ਨੇ। ਥੱਲੇ ਹਵੇਲੀ ਦੇ ਚਾਰ ਚੁਫੇਰੇ ਸਿੰਘ ਪਹਿਰਾ ਦੇਣ ਲੱਗੇ ਨੇ, ਕੁਝ ਆਰਾਮ ਤੈਅ ਕਰਦੇ ਨੇ। ਕਹਿੰਦੇ ਨੇ ਅੱਜ ਸੋਹਣੀ ਸੇਜ ਨਹੀਂ, ਘੋੜਿਆਂ ਦੀ ਕਾਠੀ ਨੂੰ 21 ਦਸੰਬਰ ਦੀ ਰਾਤ ਨੂੰ ਸਿੱਖਾਂ ਨੇ ਆਪਣੇ ਸਰਾਣੇ ਬਣਾਇਆ। ਕਾਠੀਆਂ ਥੱਲੇ ਪਾਉਣ ਵਾਲੇ ਕੱਪੜੇ ਜ਼ਮੀਨ ਤੇ ਵਿਛਾਲੇ ਨੇ, ਕਈ ਦਿਨਾਂ ਦੇ ਥੱਕੇ ਨੇ, ਅੱਜ ਨੀਂਦ ਵੀ ਆਉਂਦੀ ਪਈ ਏ। ਕੁਝ ਪਹਿਰਾ ਦੇਦੇ ਨੇ, ਕੁਝ ਜ਼ਮੀਨ ਤੇ ਲੇਟ ਕੇ ਸੌ ਗਏ ਨੇ। ਤੇ ਉਹ ਲਿਖਦਾ ਵਿਦਵਾਨ ਸੱਜਣ, ਕਹਿੰਦਾ ਜਦੋਂ ਅੱਧੀ ਰਾਤ ਦਾ ਵੇਲਾ ਹੋਇਆ, ਸਾਰੇ ਸਿੱਖ ਆਰਾਮ ਤੈਅ ਕਰਦੇ ਨੇ, ਤੇ ਜਿਹੜਾ ਪਹਿਰੇ ਦੇ ਖਲੋਤਾ ਹੈ ਨਾ, ਕਈ ਦਿਨਾਂ ਦੀ ਨੀਂਦ ਉਹਨੂੰ ਵੀ ਤੰਗ ਪਈ ਕਰਦੀ ਏ। ਹੱਥ ਵਿੱਚ ਨੇੜਾ ਪਕੜਿਆ

ਉਹਨਾਂ ਦੇ ਸਾਹਮਣੇ ਉਠਾਉਂਦੇ ਨੇ ਕੇਸ ਉਸ ਕੇ ਝਾੜੇ ਲੀ ਖਾਕ ਉਸ ਕੀ ਜ਼ਮੀ ਸੇ ਕਹਿਣ ਲੱਗੇ ਸਰ ਠੀਕ ਹੀ ਏ ਸਰਕੇ ਹੋਏ ਬਾਲ ਸੀ ਜੀ ਸੇ ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਹੀ ਸੇ ਉਹਨੇ ਇੱਕ ਅਗਲੀ ਗੱਲ ਕਹੀ ਕਹਿੰਦਾ ਹਾਸ਼ਾ ਕਿਸੀ ਮੁਰਸ਼ਦ ਮੇਂ ਜੇ ਅਸਿਆਰ ਨਹੀਂ ਜੇ ਪਿਆਰ ਕਿਸੀ ਪੀਰ ਮੇਂ ਜਿਨਹਾਰ ਨਹੀਂ ਇਹੋ ਜਿਹਾ ਮੁਰਸ਼ਦ ਕਿਤੇ ਮਿਲੇਗਾ ਅਗਲੀ ਜਿਹੜੀ ਉਹਨੇ ਗੱਲ ਕਹੀ ਕਹਿੰਦਾ ਜਦੋਂ ਸਿੰਘ ਸੁੱਤੇ ਨੇ ਨਾ ਤੇ ਮੇਰੇ ਕਲਗੀ ਵਾਲੇ ਕੀ ਦੇਖਦੇ ਨੇ ਕਿਰਪਾਨਾਂ ਚਲਾ ਚਲਾ ਕੇ ਉਹਨਾਂ ਦੀਆਂ ਹੱਥਾਂ ਤੇ ਵਿੱਢੇ ਪੈ ਚੁੱਕੇ ਨੇ ਉਹਨਾਂ ਦੇ ਜਿਹੜੇ ਗਲੇ ਨੇ ਉਹਨਾਂ ਨੂੰ ਤੱਕਦੇ ਨੇ ਕਹਿੰਦਾ ਸਰਾਣਿਆਂ ਵਿੱਚੋਂ ਨਿਕਲਿਆ ਜਿਨ੍ਹਾਂ ਨੇ ਕੱਲ ਨੂੰ ਮੌਤ ਦੇ ਘਾਟ ਉਤਰ ਜਾਣੇ ਕੱਲ ਨੂੰ ਜਿਨ੍ਹਾਂ ਨੇ ਸ਼ਹਾਦਤ ਦਾ ਜਾਨ ਪੀਣਾ ਗੁਰੂ ਗੋਬਿੰਦ ਸਿੰਘ ਨਾਲ ਇੱਕ ਇੱਕ ਸਿੱਖ ਦੇ ਚਿਹਰੇ ਤੋਂ ਕੱਪੜਾ ਹਟਾਉਂਦੇ ਨੇ ਤੇ ਆਪਣੇ ਲਬਾਂ ਨਾਲ ਸਿੱਖਾਂ ਦੇ ਮੱਥਿਆਂ ਨੂੰ ਚੁੰਮਦੇ ਪਏ ਕਹਿੰਦਾ ਮੇਰੇ ਪੁੱਤਰੋ ਮੈਂ ਕੁਰਬਾਨ ਤੁਹਾਡੇ ਤੋਂ ਮੈਨੂੰ ਆਸ ਸੀ ਤੁਸੀਂ ਪੂਰੇ ਨਿਭੋਗੇ ਕਹਿਣ ਲੱਗੇ ਮੱਥੇ ਚੁੰਮੇ ਫਿਰ ਹੱਥਾਂ ਜਿੱਥੇ ਨਿਸ਼ਾਨ ਪਏ ਨੇ ਹੱਥ ਚੁੰਮੇ ਤੇ ਕਹਿੰਦਾ ਦੁਨੀਆਂ ਦੇ ਲੋਕੋ ਜਦੋਂ ਪੈਰਾਂ ਵਾਲੇ ਪਾਸੇ ਆਏ ਨੇ ਤੇ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਦੇ ਪੈਰਾਂ ਨੂੰ ਵੀ ਚੁੰਮਣਾ ਸ਼ੁਰੂ ਕਰ ਦਿੱਤਾ ਉਸ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਉਹ ਕਹਿੰਦਾ ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਥਾ ਉਤਰਨਾ ਕੱਲ ਸੁਬਹ ਥਾ ਜਿਨ ਖਾਲਸੋ ਨੇ ਜੰਗ ਮੇਂ ਮਰਨਾ ਬਾਲੀ ਸੇ ਸ਼ਹੀਦੋ ਕੇ ਹੁਆ ਜਬ ਕੇ ਗੁਜ਼ਰਨਾ ਮੁਸ਼ਕਿਲ ਸੇ ਹੁਆ ਇਸ ਜਾਂ ਸੇ ਕਦਮ ਆਕੇ ਕੋ ਧਰਨਾ ਚੂਮਾ ਕਭੀ ਹਲਕੁਮ ਦਹਨ ਚੂਮਨੇ ਬੈਠੇ ਜਬ ਗੁਰੂ ਜੀ ਪੈਂਤੀ ਆਏ ਤੋ ਸਿੰਘੋ ਕੇ ਚਰਨ ਚੂਮਣੇ ਬੈਠੇ ਕੀ ਵਾਕਿਆ ਗੁਰੂ ਚਰਨ ਚੁੰਮ ਸਕਦਾ ਕਦੀ ਪੁੱਛੋ ਗੁਰੂ ਗੋਬਿੰਦ ਸਿੰਘ ਨੂੰ ਕਿ ਕੀ ਇਹ ਇਤਿਹਾਸਕਾਰ ਠੀਕ ਕਹਿ ਰਿਹਾ ਤੇ ਮੇਰਾ ਗੁਰੂ ਪੁਕਾਰ ਕੇ ਕਹਿੰਦਾ ਠੀਕ ਇਹ ਝੂਠ ਨਹੀਂ ਕਹਿ ਰਿਹਾ ਮੇਰਾ ਸਾਹਿਬ ਤਾਂ ਖੁਦ ਪੁਕਾਰ ਕੇ ਕਹਿੰਦਾ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ ਦਾਨ ਦਿਓ ਇਨਹੀ ਕੋ ਭਲੋ ਔਰ ਆਨ ਕੋ ਦਾਨ ਨਾ ਲਾਗੋ ਲਾਤਨੀ ਕੋ ਆਗਾ ਫਲਾ ਇਨਹੀ ਕੋ ਦਿਓ ਜਗ ਮੈਂ ਜਿਸ ਔਰ ਦਿਓ ਸਭ ਹੀ ਕੋ ਮੋਹ ਗ੍ਰਹਿ ਮੈਂ ਇਹ ਦੁਨੀਆਂ ਦੇ ਲੋਕੋ ਮੇਰੇ ਘਰ ਵਿਚ ਜੋ ਕੁਝ ਹੈ ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲੋ ਧਨ ਹੈ ਸਭ ਹੀ ਇਨਹੀ ਕੋ ਮੇਰੇ ਘਰ ਦਾ ਤਨ ਮੇਰਾ ਮਨ ਮੇਰਾ ਘਰ ਕਹਿਣ ਲੱਗੇ ਮੇਰਾ ਸਿਰ ਵੀ ਗੁਰੂ ਕੇ ਸਿੰਘੋ ਕੇਵਲ ਤੁਹਾਡੇ ਵਾਸਤੇ ਜਿਹੜਾ ਗੁਰੂ ਇਹ ਬਾਣੀ ਵਿਚ ਕਹਿ ਸਾਹਿਬ ਸੱਚੇ ਪਿਤਾ ਸਿੰਘਾਂ ਵਿਚੋਂ ਨਿਕਲੇ ਨੇ ਉਹ ਕਹਿੰਦਾ ਦੋਨੋਂ ਸਾਹਿਬਜ਼ਾਦੇ ਉਹ ਵੀ ਅੱਜ ਆਰਾਮ ਤੈ ਕਰਦੇ ਨੇ ਤੇ ਆਖਰ ਇੱਕ ਬਾਪ ਹੈ ਨਾ ਇੱਕ ਪਿਤਾ ਹੈ ਕਹਿੰਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੇ ਤਨ ਨੂੰ ਤੱਕਿਆ ਤੇ ਕਹਿੰਦੇ ਨੇ ਉਸੇ ਵਕਤ ਸੋਏ ਹੋਏ ਬੱਚੋਂ ਕੇ ਸਰ ਕੋ ਕਹਾਂ ਪਕੜ ਕਰ ਚੱਲ ਦੋਗੇ ਅਬ ਅੱਬਾ ਕੋ ਮੁਸੀਬਤ ਮੇਂ ਜਕੜ ਕਰ ਐ ਪੁੱਤਰ ਸਵੇਰੇ ਤੁਸੀਂ ਚਲੇ ਜਾਣਾ ਮੇਰੇ ਤੋਂ ਉੱਥੇ ਚਲੇ ਜਾਣਾ ਜਿੱਥੇ ਤੁਹਾਡੇ ਦਾਦਾ ਜੀ ਬਿਰਾਜਮਾਨ ਨੇ ਸੋਏ ਹੋਏ ਬੱਚੋਂ ਕੋ ਕਹਾ ਸਰ ਕੋ ਪਕੜ ਕਰ ਚੱਲ ਦੋਗੇ ਅਬ ਅੱਬਾ ਕੋ ਮੁਸੀਬਤ ਮੇਂ ਜਕੜ ਕਰ ਥੀ ਜ਼ਿੰਦਗੀ ਲਿਖੀ ਹੋਈ ਕਿਸਮਤ ਮੇਂ ਉਜੜ ਕਰ ਕਹਿਣ ਲੱਗੇ ਅਬ ਮਿਲਨੇ ਕਾ ਵਾਦਾ ਤੋ ਕੀਏ ਜਾਏ ਵਿਛੜ ਕਰ ਐ ਪੁੱਤਰ ਇੱਕ ਵਾਰੀ ਮਿਲਣ ਦਾ ਵਾਦਾ ਤੇ ਕਰੋ ਅਗਲੇ ਬਚਨ ਕਹੇ ਬੱਚਿਓ ਜਿੱਦਨ ਅਨੰਦਪੁਰ ਤੋਂ ਤੁਰਿਆ ਸਾਂ ਥੇ ਚਾਰ ਹੋ ਅਬ ਦੋ ਹੀ ਹੁਣ ਦੋ ਰਹਿ ਗਏ ਹੋ ਸਹਿਰ ਜੇ ਵੀ ਨਾ ਹੋਗੇ ਦਿਲ ਚੜੇਗਾ ਤੁਸੀਂ ਵੀ ਨਹੀਂ ਹੋਣਾ ਹਮ ਸ਼ੁਕਰ ਕਰੇਂਗੇ ਅਗਰ ਇਹ ਵੀ ਨਾ ਹੋਗੇ ਮੈਂ ਅਕਾਲ ਪੁਰਖ ਦਾ ਸ਼ੁਕਰ ਕਰਾਂਗਾ ਮੇਰੇ ਪੁੱਤਰ ਜੇ ਤੁਸੀਂ ਵੀ ਚਲੇ ਜਾਓਗੇ ਤੇ ਅਗਲੀ ਗੱਲ ਜਿਹੜੀ ਹਜ਼ੂਰ ਨੇ ਕਹੀ ਕਹਿਣ ਲੱਗੇ ਫੁਰਮਾਤੇ ਥੇ ਕੱਲ ਦੋਨੋਂ ਹੀ ਪ੍ਰਵਾਨ ਚੜੋਗੇ ਦੁੱਖ ਭੋਗੋਗੇ ਹਮ ਖਤ ਮੇਂ ਤੁਮ ਚੈਨ ਕਰੋਗੇ ਖੋਤੇ ਹੀ ਸਹਿਰ ਦਾਗੇ ਜੁਦਾਈ ਹਮੇ ਦੋਗੇ ਤੇ ਅਗਲੀ ਗੱਲ ਕਹੀ ਬੇਟਾ ਸੁਪਨੇ ਮੇਂ ਆਕਰ ਕਭੀ ਖਬਰ ਅੱਬਾ ਕੀ ਵੀ ਲੋਗੇ ਹੇ ਬੱਚਿਓ ਸਵੇਰੇ ਚਲੇ ਜਾਣਾ ਖੋਤੇ ਹੀ ਸਹਿਰ ਦਾਗੇ ਜੁਦਾਈ ਹਮੇ ਦੋਗੇ ਕਭੀ ਸੁਪਨੇ ਮੇਂ ਆਕੇ ਖਬਰ ਅੱਬਾ ਕੀ ਵੀ ਲੋਗੇ ਐ ਮੇਰੇ ਅਜੀਤ ਐ ਮੇਰੇ ਜੁਝਾਰ ਪਿਆਰੇ ਹਮ ਕਹਤੇ ਹੈ ਤੂੰ ਸੁਣਤੇ ਹੋ ਦਿਲਦਾਰ ਪਿਆਰੇ ਮੈਂ ਬੋਲਣਾ ਪਿਆ ਪੁੱਤਰ ਕੋਈ ਸੁਣਦੇ ਹੋ ਪੁੱਤਰਾਂ ਸੁੱਤਿਆਂ ਨੂੰ ਅਸੀਸ ਦਿੱਤੀ ਸਿੱਖਾਂ ਦੇ ਚਰਨ ਚੁੰਮੇ ਤੇ ਅੱਜ 22 ਦਸੰਬਰ ਦਾ ਉਹ ਦਿਨ ਚੜਿਆ ਸ਼ਾਇਦ ਦੁਨੀਆਂ ਦੇ ਇਤਿਹਾਸ ਵਿਚ ਨਾ ਪਹਿਲਾਂ ਸੀ ਤੇ ਨਾ ਆਉਣ ਵਾਲੇ ਸਮੇਂ ਵਿਚ ਆਵੇਗਾ ਜਦੋਂ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਅੱਜ ਫਿਰ ਨਿਤਨਿਮ ਹੋਏ ਨੇ ਆਸਾ ਦੀਵਾਰ ਦੇ ਕੀਰਤਨ ਹੋਏ ਨੇ ਪਾਠ ਕੀਤੇ ਗਏ ਨੇ ਤੇ ਉਧਰ ਸੂਰਜ ਦੀ ਟਿੱਕਣੀ ਟਿੱਕੀ ਨਿਕਲੀ ਤੇ ਹਜ਼ੂਰ ਨੇ ਜ਼ਫਰਨਾਮੇ ਵਿਚ ਕੁਝ ਜ਼ਿਕਰ ਕੀਤਾ ਚਮਕੌਰ ਦੀ ਗੜੀ ਦਾ ਕਹਿ ਲੱਗੇ ਆਨੰਦਪੁਰ ਐ ਔਰੰਗਜ਼ੇਬ ਮੈਨੂੰ ਅਫਸੋਸ ਏ ਮੇਰੇ 40 ਭਾਰ ਭੁੱਖੇ ਪਾਣੇ ਸਿੱਖ ਉਹ ਤੇਰੇ 10 ਲੱਖ ਦੀ ਫੌਜ
ਪਰ ਤੈਨੂੰ ਆਪਣੇ ਗਿਰਵਾਨ ਵੀ ਝਾਤੀ ਮਾਰਿਆ ਲੱਜਿਆ ਨੀ ਹੁੰਦੀ? ਕਹਿਣ ਲੱਗੇ ਗੁਰਸਨਾ ਚੇ ਕਾਲੇ ਕੁਨਾ ਦੇ ਚੇਹਲ ਨਰ, ਮੇਰੇ 40 ਭੁੱਖੇ ਪਾਣੇ ਸਿੱਖ ਸਨ ਕਿ 10 ਲੱਖ ਬਰਾਇਤ ਬਰੋ ਬੇਖਬਰ ਤੇ ਤੇਰੇ 10 ਲੱਖ ਦਾ ਟਿੱਡੀ ਦਲ ਸੀ। ਸੂਰਜ ਦੀ ਟਿੱਕੀ ਨਿਕਲੀ, ਕਹਿੰਦੇ ਨੇ ਉਸ ਵਕਤ ਸਭ ਤੋਂ ਪਹਿਲਾ ਜਰਨੈਲ ਨਾਰ ਖਾਂ ਆਇਆ। ਮੈਂ ਕੁਛ ਮਿੰਟ ਕਹਿ ਕੇ ਸਮਾਪਤੀ ਕਰਾਂਗਾ। ਨਾਰ ਖਾਂ ਆਇਆ ਤੇ ਕਹਿੰਦੇ ਨੇ ਪੌੜੀ ਲਾ ਕੇ ਚੜਨ ਲੱਗਾ, ਮੇਰੇ ਕਲਗੀ ਵਾਲੇ ਨੇ ਪਹਿਲਾ ਤੀਰ ਪਾਇਆ ਆਪਣੇ ਕਮਾਨ ਵਿਚ, ਪੌੜੀ ਚੜਦੇ ਨੂੰ ਤੀਰ ਨਾਲ ਵਿੰਨ ਕੇ ਧਰਤੀ ਉੱਤੇ ਛੱਡ ਦਿੱਤਾ। ਦੂਸਰਾ ਮੁਸਲਮਾਨ ਫਿਰ ਪੌੜੀ ਲਾ ਕੇ ਚੜਨ ਲੱਗਾ, ਉਹਦਾ ਨਾਮ ਹੈ ਗਨੀ ਖਾਂ। ਇਹ ਉਹ ਗਨੀ ਖਾਂ ਨੀ ਜਿਹੜਾ ਮਾਛੀ ਵਾਲੇ ਵਾਲਾ, ਇਹ ਹੋਰ ਏ, ਇਹਦਾ ਨਾਮ ਹੈ ਗਨੀ ਖਾਂ। ਹਜ਼ੂਰ ਨੇ ਉਪਰੋਂ ਗੁਰਜ ਮਾਰਿਆ, ਇਹਦੇ ਸਿਰ ਨੂੰ ਉਹਨੇ ਇਸ ਤਰ੍ਹਾਂ ਭੰਨ ਦਿੱਤਾ ਜਿਵੇਂ ਮਾਨੂੰ ਮਿੱਟੀ ਦਾ ਭਾਂਡਾ ਭਜਦਾ ਹੋਵੇ, ਇਹ ਵੀ ਜ਼ਮੀਨ ਤੇ ਡਿੱਗਾ। ਤੇ ਤੀਜਾ ਸੀ ਖਵਾਜਾ ਮਰਦੂਦ, ਜਿਹਨੂੰ ਮੁਹੰਮਦ ਅਲੀ ਵੀ ਕਹਿੰਦੇ ਨੇ। ਜਦੋਂ ਦੋ ਡਿੱਗਦੇ ਡਿੱਠੇ ਨੇ ਤੇ ਇਹ ਲੁਕਦਾ ਹੋਇਆ ਦੌੜ ਗਿਆ ਤੇ ਸਾਹਿਬ ਨੇ ਜ਼ਬਰਨਾਮੇ ਵਿਚ ਕਿਹਾ, ਔਰੰਗਜ਼ੇਬ ਦੋ ਨੂੰ ਮੈਂ ਸੱਦ ਦਿੱਤਾ ਸੀ, ਮੈਨੂੰ ਇੱਕ ਅਫਸੋਸ ਕਿ ਮਰਦੂਦ ਜਿਹੜਾ ਅੱਖ ਬਚਾ ਕੇ ਨਿਕਲ ਗਿਆ, ਜੇ ਕਿਤੇ ਪੌੜੀ ਲੈ ਕੇ ਮੇਰੇ ਸਾਹਮਣੇ ਆਉਂਦਾ ਤੇ ਇੱਕ ਤੀਰ ਮੈਂ ਉਹਦੀ ਛਾਤੀ ਵਿਚ ਵੀ ਬਖਸ਼ ਦੇਣਾ ਸੀ। ਉਹ ਬਚ ਕੇ ਨਿਕਲ ਗਿਆ। ਹਜ਼ੂਰ ਕਲਗੀ ਵਾਲੇ ਚਮਕੌਰ ਦਾ ਜੰਗ ਆਰੰਭ ਹੋਣ ਲੱਗਾ ਤੇ ਸਤਿਗੁਰੂ ਨੇ ਜਥੇ ਬਣਾ ਕੇ ਤੋਰਨੇ ਆਰੰਭ ਕੀਤੇ ਨੇ। ਇਹ ਕਿਵੇਂ ਅੱਗੇ ਕੌਤਕ ਵਾਪਰਦਾ, ਇਹ ਆਪਾਂ ਬੁੱਧਵਾਰ ਦੀ ਸ਼ਾਮ ਨੂੰ ਗੁਰੂ ਸਾਹਿਬ ਕਿਰਪਾ ਕਰਨ ਕੋਸ਼ਿਸ਼ ਕਰਾਂਗਾ ਕਿ ਜੇ ਸੰਪੂਰਨ ਹੋ ਜਾਏ, ਕਿਉਂਕਿ ਦਰਦਨਾਕ ਇਹੋ ਜਿਹਾ ਸੱਕ ਹੈ।

अकाल मूरत अजुनी सैभंगुर प्रसाद जप आद सच जुगाद सच

ਕਵਨ ਵਡਾਈ ਕਹਿ ਸਕੋ ਦੇ ਅੰਤ ਗੁਣੀਤਾ।

0: उपावह दुबदे पत्थर तारे जियड़ा अग्न बराबर तपै पितर वगै काती परणवत नानक हुकम पछाणै सुख होवै दिन राती परणवत नानक हुकम पछाणै सुख होवै दिन राती परम सम्मान योग शब्द गुरु साहिब श्री गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरु सवारे सतसंगी जनों आप जी रात्रि वेले दे दीवान दी हाजरी भर रहे हो। सतगुरु जी ने जो गुरु सिख ले नेम बनाया है उस बनाई हुई मर्यादा दे अनुसार आप जी ने सोदर रहराज साहब जी दा पाठ गुरु सवारियां तो सरवण कीता है। हजूर दे चरणा विच अरदास हुई वितर हुकम साहब श्री गुरु अर्जन देव महाराज जी खुरां दा उच्चारण कीता होया आप जी ने सरवण कीता है। तू काहे दुर्लह प्राणियां तुद राखेगा सृजनहार बड़े प्यारे ढंग नाल हजूर साडे अंदर नू टिका बख्श दे ने। आओ प्यारियो जिथे आपां हर बुधवार पिछले कुछ समय तो गुरु नानक साहब जी दी पावन पवित्र बाणी जपजी साहब जी दी विचार करदे आ रहे सां। छे पौड़ियां हजूर दी पवित्र बाणी दियां जितनी कु मत गुरुदेव ने बख्शी उस अनुसार विचार कीती गई। मता कोई ए समझ लवे कि ए फाइनल है जो कुछ आपा कह दिता बस इस तो अगे कुछ नहीं। मनुख दी मत थोड़ी है ओ असगा सागर है जिवे हुण एक कोई समुंदर विचो लोटा पानी दा भर लवे ते ए कही जाए कि मैं सारे समुंदर नू पानी दे नू भरे हुए नू लोटे विच पा लिया ते ए मनुख दी अज्ञानता है। जितनी कु तैनू लोड़ सी तू केवल अपने भांडे मुताबक भर सके ओ ता अजे असगा है तेरे वर्गे पता नहीं कितने कु ओदे कोलो दाता लै सकदे। कहण तो मुराद जितनी कु विचार कीती है ए जिन्नी कु भांडे नू गुरु ने सूझ पाई उन्नी कु आपां विचार कीती है पर ओ इस तो अगे होर बेअंत बेअंत है। आओ साहिब श्री गुरु गोबिंद सिंह सच्चे पिता महाराज जिन्हां दा आगमन पूर्वी पिछले दिनी बतीत होया जिन्हां दे सपुत्रां दे साके भी इसे मकीने दे अंदर आए ने मैं ऐतवार अर्ज कीती सी हजूर दे चमकौर गढ़ी दे साके ने आरंभ कीता इतिहासक तथां दे नाल कि गुरु गोबिंद सिंह महाराज 19 दिसंबर दी रात नू आनंदपुर तो चले ने। सतगुरु सरसा दे किनारे 20 दिसंबर दे अमृत वेले पहुंचे ने। हजूर ने सरसा पार कीती परिवार तीन हिस्सों विच वंडिया गया। इस तो अगे गुरुदेव रोपड़ आए ने 20 दी रात इत्थे टिके ने दिन ते 21 दिसंबर दी रात शामा वेले मेरे हजूर चमकौर गढ़ी विच पहुंच गए। ओ कच्ची हवेली सतगुरु उस हवेली अंदर अपना टिकाणा कीता है। उस रात सोदर रहराज साहब जी दे पाठ कीते गए। कई दिनां दे भुखे भाणियां नूं अज जल पानी मिलिया है। हजूर ने छकिया ਗੁਰੂ ਕੇ ਸਿੱਖਾਂ ਨੇ ਛਕਿਆ। ਰਾਤ ਬੱਤੀ ਤੋਂ ਹੀ ਮੈਂ ਅਰਜ਼ ਕੀਤੀ। ਕੁਝ ਵਿਦਵਾਨ ਇਹ ਵੀ ਕਹਿ ਰਹੇ ਨੇ ਕਿ ਧੰਨ ਗੁਰੂ ਕਲਗੀ ਵਾਲੇ ਸੱਚੇ ਪਿਤਾ ਸਾਰੀ ਰਾਤ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਰਹੇ, ਗੁਰੂ ਕੇ ਸਿੱਖਾਂ ਦੀ ਆਪਣੇ ਹੱਥੀ ਸੇਵਾ ਵੀ ਕੀਤੀ। ਆਓ ਪਿਆਰਿਓ, ਉਸ ਤੋਂ ਅੱਗੇ ਜਿਵੇਂ ਇਹ ਬਰਤਾਂਤ ਵਾਪਰਦਾ ਹੈ, ਜਿਤਨੀ ਕੁ ਸੋਝ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਕੇ ਬਖਸ਼ਣਗੇ, ਆਪਾਂ ਇਸੇ ਇਤਿਹਾਸਕ ਲੜੀ ਨੂੰ ਅੱਗੇ ਆਰੰਭ ਕਰੀਏ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 21 ਦਸੰਬਰ ਦੀ ਰਾਤ ਗੁਰਦੇਵ ਨੇ ਚਮਕੌਰ ਦੀ ਗੜੀ ਅੰਦਰ ਬਤੀਤ ਕੀਤੀ ਹੈ ਤੇ 22 ਦਸੰਬਰ ਦਾ ਜਦੋਂ ਦਿਨ ਚੜਿਆ ਹੈ, ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ। ਆਸਾ ਦੀਵਾਰ ਦਾ ਕੀਰਤਨ ਉੱਥੇ ਵੀ ਹੋਇਆ, ਨਿਤਨੇਮ ਦੀਆਂ ਬਾਣੀਆਂ ਦਾ ਜਾਪ ਉੱਥੇ ਵੀ ਕੀਤਾ ਗਿਆ। ਅੰਮ੍ਰਿਤ ਵੇਲੇ ਹਜ਼ੂਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵੀ ਜੁੜੇ ਨੇ ਤੇ ਜਦੋਂ ਇਹ ਸੂਰਜ ਦੀ ਟਿੱਕੀ ਨਿਕਲੀ ਤੇ ਉਸ ਦਿਨ ਅਰਜ਼ ਕੀਤੀ ਸੀ। ਸੂਬਾ ਸਰਹੰਦ ਦਾ ਵਜ਼ੀਰ ਖਾਂ ਵੀ ਇਹਦੇ ਵਿੱਚ ਸ਼ਾਮਲ ਏ। ਦੂਸਰੀ ਤਰਫ ਲਾਹੌਰ ਤੋਂ ਸੂਬਾ ਜ਼ਬਰਦਸਤ ਖਾਂ ਵੀ ਇਹਦੇ ਵਿੱਚ ਸ਼ਾਮਲ ਹੋਇਆ ਇਸ ਜੰਗ ਵਿੱਚ। ਪਹਾੜੀ ਰਾਜੇ ਵੀ ਸ਼ਾਮਲ ਹੋਏ ਨੇ, ਜੰਮੂ ਰਿਆਸਤ ਦਾ ਰਾਜਾ ਵੀ ਸ਼ਾਮਲ ਹੋਇਆ, ਦਿੱਲੀ ਤੋਂ ਵੀ ਫੌਜ ਆਈ ਏ ਤੇ ਬਸ ਇੱਕੋ ਹੀ ਨਿਸ਼ਾਨਾ ਹੈ, ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੰਦੇ ਪਕੜ ਲਿਆ ਜਾਏ ਤੇ ਜੇ ਉਹ ਜਿੰਦਾ ਹੱਥ ਨਹੀਂ ਆਉਂਦਾ ਤੇ ਕਿਸੇ ਤਰੀਕੇ ਦੇ ਨਾਲ ਆਪਾਂ ਹਮਲਾ ਕਰਕੇ ਉਹਦੇ ਸ਼ੀਸ਼ ਨੂੰ ਧੜ ਤੋਂ ਅਲੈਦਾ ਕਰਕੇ ਉਹਦੇ ਸਿਰ ਨੂੰ ਦਿੱਲੀ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਾਹਿਬਜ਼ਾਦਿਆਂ ਦੇ ਨਾਲ ਤਿਆਰ ਬੈਠੇ ਨੇ ਤੇ ਉਸ ਵਕਤ ਇਹਨਾਂ ਨੂੰ ਇੱਕ ਸੋਚ ਪੂਰੀ ਹਾਕਮਾਂ ਨੂੰ ਕਿ ਕਿਤਨਾ ਚੰਗਾ ਹੋਵੇ ਆਪਾਂ ਇਸ ਕੱਚੀ ਹਵੇਲੀ ਨੂੰ ਪੌੜੀਆਂ ਲਾ ਕੇ ਇਹਦੇ ਅੰਦਰ ਪ੍ਰਵੇਸ਼ ਕਰ ਲਈਏ ਤੇ ਹੱਥੋਂ ਹੱਥੀ ਗੁਰੂ ਗੋਬਿੰਦ ਸਿੰਘ ਜੀ ਨੂੰ ਔਸ ਔਰ ਉਹਨਾਂ ਦੇ ਸਿੱਖਾਂ ਨੂੰ ਜਿੰਦੇ ਵੀ ਕਿਉਂ ਨਾ ਪਕੜ ਲਿਆ ਜਾਏ। ਪਰ ਕੀ ਪਤਾ ਸੀ ਭੋਲਿਓ, ਜਿਸ ਗੁਰੂ ਨੂੰ ਆਨੰਦਪੁਰ ਤੋਂ ਤੁਰਿਆ ਤੁਸੀਂ ਅਜੇ ਤੱਕ ਘੇਰ ਕੇ ਪਕੜ ਨਹੀਂ ਸਕੇ, ਉਸ ਸਤਿਗੁਰੂ ਤੇ ਉਸ ਗੁਰੂ ਦੇ ਸਿੱਖਾਂ ਨੂੰ ਪੌੜੀਆਂ ਲਾ ਕੇ ਤੁਹਾਡੇ ਵਰਗੇ ਕਾਇਰ ਤੇ ਬੁੱਝ ਦਿਲ ਇਨਸਾਨ ਕਦੀ ਪਕੜ ਨਹੀਂ ਸਕਦੇ। ਮੈਂ ਅਰਜ਼ ਕੀਤੀ, ਸਭ ਤੋਂ ਪਹਿਲਾਂ ਪੌੜੀ ਲਾਈ ਸੀ ਇੱਕ ਮੁਸਲਮਾਨ ਜਰਨੈਲ ਸੀ ਜਿਹਦਾ ਨਾਮ ਸੀ ਨਾਹਰ ਖਾਂ, ਪੌੜੀ ਲਾ ਕੇ ਇਹ ਹਵੇਲੀ ਵਿੱਚ ਆਉਣ ਲੱਗਾ, ਹਜ਼ੂਰ ਨੇ ਤੱਕਿਆ ਤੇ ਮੇਰੇ ਗੁਰੂ ਕਲਗੀ ਵਾਲੇ ਦਾ ਪਹਿਲਾ ਤੀਰ ਚਮਕੌਰ ਦੀ ਗੜੀ ਵਿੱਚੋਂ ਇਹ ਨਾਹਰ ਖਾਂ ਦੀ ਛਾਤੀ ਦੇ ਵਿੱਚ ਪਰੋ ਦਿੱਤਾ ਗਿਆ ਤੇ ਪੌੜੀ ਦੇ ਸਮੇਤ ਇਹ ਕਈ ਭਵਾਂਤਲੀਆਂ ਖਾਂਦਾ ਹੋਇਆ ਜ਼ਮੀਨ ਤੇ ਡਿੱਗ ਪਿਆ। ਇਸ ਦੇ ਨਾਲ ਇੱਕ ਹੋਰ ਪੌੜੀ ਲੈ ਕੇ ਆਇਆ ਜਿਸ ਦਾ ਨਾਮ ਸੀ ਗਨੀ ਖਾਂ। ਕਹਿੰਦੇ ਨੇ ਜਦੋਂ ਇਹ ਉੱਤੇ ਚੜ੍ਹਨ ਲੱਗਾ, ਮੈਂ ਉਸ ਦਿਨ ਅਰਜ਼ ਕੀਤੀ ਸੀ, ਗਨੀ ਖਾਂ ਉਹ ਨਹੀਂ ਜਿਹਨੇ ਮਾਛੀ ਵਾਲੇ ਹਜ਼ੂਰ ਦੀ ਸੇਵਾ ਕੀਤੀ, ਇਹ ਹੋਰ ਏ। ਇਹ ਵੀ ਪੌੜੀ ਲਾ ਕੇ ਚੜ੍ਹਨ ਲੱਗਾ, ਸਾਹਿਬ ਨੇ ਉੱਤੋਂ ਗੁਰਜ ਆਪਣਾ ਛੱਟਿਆ ਤੇ ਇਹਦਾ ਸਿਰ ਖਖੜੀ ਖਖੜੀ ਹੋ ਗਿਆ। ਇਸ ਤਰ੍ਹਾਂ ਸਿਰ ਪਾਟ ਗਿਆ ਜਿਵੇਂ ਮਾਨੋ ਮੱਖਣ ਦਾ ਭਰਿਆ ਹੋਇਆ ਜਾਂ ਦੁੱਧ ਦਾ ਭਰਿਆ ਹੋਇਆ ਕੱਚਾ ਮਿੱਟੀ ਦਾ ਭਾਂਡਾ ਪਾਟ ਗਿਆ। ਇਹਦੇ ਡਿੱਗਣ ਦੀ ਦੇਰ ਸੀ। ਤੀਜਾ ਸੀ ਖਵਾਜਾ ਮਰਦੂਦ, ਜਿਹਨੂੰ ਖਵਾਜਾ ਮਹਿਮੂਦ ਵੀ ਕਹਿੰਦੇ ਸਨ। ਸਾਹਿਬ ਨੇ ਆਪਣੇ ਜ਼ਫਰਨਾਮੇ ਵਿੱਚ ਉਹਨੂੰ ਮਰਦੂਦ ਲਿਖਿਆ। ਮਰਦੂਦ ਦਰ ਤੇ ਕਾਇਰ ਬੁੱਝ ਦਿਲ, ਹਜ਼ੂਰ ਕਹਿੰਦੇ ਨੇ ਖਵਾਜਾ ਮਰਦੂਦ ਤੁਰਿਆ ਆਉਂਦਾ ਤੇ ਜਦੋਂ ਦੋ ਸਾਥੀ ਜ਼ਮੀਨ ਤੇ ਡਿੱਗੇ ਦਿਸੇ ਇਹ ਪੌੜੀ ਛੱਡ ਕੇ ਦੌੜ ਗਿਆ ਤੇ ਸਾਹਿਬ ਕਹਿੰਦੇ ਨੇ ਜ਼ਫਰਨਾਮੇ ਅੰਦਰ, ਮੈਨੂੰ ਅਫਸੋਸ ਏ ਜੇ ਕਿਤੇ ਖਵਾਜਾ ਮਰਦੂਦ ਤੂੰ ਉਸ ਵਕਤ ਮੇਰੇ ਸਾਹਮਣੇ ਆਉਂਦਾ ਤੇ ਇੱਕ ਤੀਰ ਮੈਂ ਤੇਰੀ ਛਾਤੀ ਵਿੱਚ ਵੀ ਪਰੋ ਦੇਣਾ ਸੀ। ਜਦੋਂ ਇਹ ਦੋ ਇਹਨਾਂ ਦੇ ਸਾਥੀ ਖਤਮ ਹੋ ਗਏ ਤੇ ਇੱਕੋ ਦਮ ਚਮਕੌਰ ਦੀ ਗੜੀ ਵੱਲ ਨੂੰ ਵਜ਼ੀਰ ਖਾਂ ਕਹਿੰਦਾ ਇੱਕੋ ਹਮਲਾ ਕਰ ਦਿਓ ਤੇ ਇਹਨਾਂ ਦੇ ਦਰਵਾਜ਼ੇ ਨੂੰ ਤੋੜ ਕੇ ਗਲੀ ਨੂੰ ਚਾਰ ਚੁਫੇਰੇ ਘੇਰਾ ਪਾ ਲਓ, ਇਸ ਢੰਗ ਨਾਲ ਹਮਲਾ ਕਰ ਦਿਓ ਕਿ ਗੁਰੂ ਗੋਬਿੰਦ ਸਿੰਘ ਤੇ ਇਹਦੇ ਪੁੱਤਰ ਇਹਦੇ ਵਿੱਚੋਂ ਨਿਕਲ ਨਾ ਸਕਣ। ਤੇ ਮੈਂ ਅਰਜ਼ ਕੀਤੀ ਸੀ, ਮੇਰੇ ਸਾਹਿਬ ਨੇ ਜ਼ਫਰਨਾਮੇ ਵਿੱਚ ਇੱਕ ਬਚਨ ਲਿਖਿਆ ਸੀ, ਕਹਿਣ ਲੱਗੇ ਔਰੰਗਜ਼ੇਬ ਮੈਨੂੰ ਅਫਸੋਸ ਏ ਤੇਰੇ ਵਰਗਾ ਮਨੁੱਖ ਜਿਹੜਾ ਇੱਕ ਜ਼ਿੰਮੇਵਾਰ ਬੰਦਾ ਤਖ਼ਤ ਤੇ ਬੈਠਾ ਹੋਵੇ ਤੇ ਜਿਹੜਾ ਇਹ ਵੀ ਦਾਅਵਾ ਕਰੇ ਮੈਂ ਇਸਲਾਮ ਦਾ ਪ੍ਰਚਾਰਕ ਹਾਂ میں اسلام دا پرچار کرنا وا تے قرآن دی قسم کھا کے مکر جانا تے ایک پاسے میرے 40 بھکھے پانے سکھ نے سر نے گنتی اتنے 40 کیتی تے اسے شیر دے آدھار تے ظفر نامے دی اس سطر دے آدھار تے پھر ودوانا نے ایک پاسے 10 لاکھ دی گنتی کر دتی تے دوسری طرف 40 سکھاں دی گنتی کیتی ویسے گنتی وچ 44 بن دے صاحب نے اتنے بچن کیا کہن لگے اورنگ دیو گرسنا چے تارے کنج چے ہل نر میرے 40 سکھ بھکھے پانے سن کہ 10 لاکھ برائد برو بے خبر پر تیرے 10 لاکھ جڑے فوجی نے او اسی طرح سکھاں اتنے آ کے ٹٹ پے نے اے کدھر دی شانت ہے اتنے اگلا شیر جڑا گردیو نے کیا کہن لگے میں نہیں چاہتا کہ خون خرابہ ہوئے میں نہیں چاہتا کہ لوکاں دے خون دیاں ندیاں وگن پر حد ہو گئی قسماں چوکے مکرن والے ہو تسی چمکور دی گڑی بھی گھیر لئی 40 بھکھے پانے سکھ بھی گھیرے نے کہندے نے میں بڑا لاچار ہو گیا میں نہیں سا چاہتا خون خرابہ کی ہوئے پر تسی مجبور کر کے مینو میدان جنگ واسطے اترن واسطے کہہ دیتا ہے حضور نے اسے ایک بچن کیا کہن لگے با لاچار گی ظفر نامہ بال آچار جی در نیا آم دند میں مجبور ہو کے اج چمکور دی گڑی وچ اتریا وا تے کہن لگے با تدبیرے تیرو تفنگ آم دند ہن میں اس طرح نہیں اترنا ہن جے میں اتراں گا تاں وی تیراں دی برکھا لے کے آواں گا تے جے میرے سکھ تے پتر اترن گے او وی تیناں تے کرپاناں دی تہاڈی جھوڑی وچ دات ضرور پاؤں صاحب نے اتے ایک بچن کیتا جڑا سی عام طور تے ہر ایک ودوان اس شیر نو چیتے رکھ دے اے چمکور دی گڑی ویلے اچاریا سی جدو صاحب نے کہنا بال اچارگی در نیا آم دند با تدبیرے تیرو تفنگ آم دند اگے کہندے نے چوں کار از ہما ہیل تے در گجت ہن سارے گیلیاں تو پانی تو ٹپ گئے آنند پور تسی قرآن دی قسم کہہ کے چھڈوایا تے میں چھڈ دتا تسی قرآن دی قسم کھا گو دی قسم کھا پھر بھی میرا پیچھا کیتا میں کچھ نہیں کیا پر اج جدو سارے ہی لیا تو پانی ٹپ گیا تے اورنگ زیب پھر کرپان نو ہاتھ پا کے تیرے ورگے سر فریاں دے آدمیاں نو سود دینا کوئی پاپ نہیں صاحب نے کیا چون کار از ہما ہیل تے در گجت حلال است بردن با شمشیر دست ہن میں اپنی کرپان دے مٹھے تے ہاتھ پائے خیر آپ اس داستان وال نو آئیے جدو ساتھ سنگت 22 دسمبر دا دن چڑھے تے کدی اس درش نو اپنی صورت نو اس سمے نال کتے آپا ملا کے دیکھیے کہ بھکھے پانے سکھ ہون جنہاں نو کیول اج رات پرشادہ ملیا ہوئے کئی دنہ دے تھکے ٹوٹے جنہاں دے پیران کندے چبے ہون شستر چلا چلا کے ہتھاں وچ وڈے تے داغ پی گئے ہون تے انہاں نو چار چفیرے ظالم نے گھیر لیا ہوئے تے جس گرو دا پروار اجے آنند پور ہوئے اکٹھا سرسا ندی تے او بکھر جائے دو پتراں دا پتہ ہی نہیں کہ کتھے ہیں جیندے نے کسے سرکھے تھاں تے نے جاں کسے نے قید کر لے نے دو پتراں دا پتہ نہ ہوئے تے دو ہون سامنے تے اے وی پتہ ہوئے کہ اج انہاں نے ایتھوں جیندے نہیں نکل کے جانا کدی اس باپو دے اندر نو پڑھ کے تا دیکھو وڈے وڈے لوگ ایتھے آ کے ڈگ پیندے نے پر واہ میرے گرو گوبند سنگھ سچے پاتشاہ تیری اس داستان نو پڑھ کے سن کے وڈے وڈے ودوان بھی بیراگ وچ آ جاندے ایک واری پنجاب یونیورسٹی چنڈی گڑھ وچ ایک لیکچر دینا سی ڈاکٹر رادھا کرشن نے کہندے نے او لیکچر لکھ لے نے گرو گوبند سنگھ جی دے اوپر پیپر پہ لکھ دے نے تے پرنسپل ستبیر سنگھ نے گرنت کتاب لکھی پرکھ بھگوانت تے او دے جڑے آرمبک پنے نے او دے وچوں نے دتا ہے کہندے نے او لکھ دے پئے نے گرو گوبند سنگھ جی تے تے جدو او لکھ دے نا کاغذ ول چاتی ماری تے کاغذ جیڑا او پانی نال بھجدا پیا شائی پھیل گئی تے حیران ہو گئے کہ پانی تا کتے ہے نہیں اے کاغذ کیویں گلا ہو گیا تے جدو نے اپنی اینک لا کے دیکھیا تے او دے نیتراں وچوں نیر دی چڑی لگی ہوئی سی جے ایک لکھاری بندہ لکھ لگیا اینا وہ تردا خیر گرو گوبند سنگھ مہاراج سکھ ودواناں دی رائے مطابق سب تو پہلا جڑا جتھا تریا پنجا سنگھاں دا انہاں وچ بھائی صاحب بھائی ہمت سنگھ جی گئے جڑے پیارے سن پنجا پیاریاں وچوں سن گرو گوبند سنگھ دے چرناں وچ انہاں نے ارداس کیتی ਕਹਿਣ ਲੱਗੇ ਸਤਿਗੁਰੂ ਤੁਸੀਂ ਹੁਣ ਕਿਰਪਾ ਕਰਕੇ ਅਸੀਸ ਬਖਸ਼ੋ, ਇਸ ਦੇਹ ਵਿੱਚ ਤਾਂ ਪਰਤ ਕੇ ਹੋ ਸਕਦਾ ਤੁਹਾਡੇ ਦੀਦਾਰ ਕਦੀ ਹੋਣ ਕੇ ਨਾ। ਤੇ ਗੁਰੂ ਕਲਗੀ ਵਾਲੇ ਨੇ ਕਿਹਾ ਸੀ ਹਿੰਮਤ ਸਿੰਘ ਤੂੰ ਮੇਰਾ ਪਿਆਰਾ ਏ, ਇਸ ਠੀਕਰੇ ਨੇ ਅੱਜ ਨਹੀਂ ਕੱਲ ਨਹੀਂ ਪਰਸੋਂ ਜਰੂਰ ਭੱਜ ਜਾਣਾ, ਦੇਹ ਦੇ ਮਿਲਾਪ ਤਾਂ ਪਤਾ ਨਹੀਂ ਹੋਵੇ ਕਿ ਨਾ, ਪਰ ਮੈਂ ਆਤਮਕ ਤੌਰ ਤੇ ਤੈਨੂੰ ਕਦੀ ਆਪਣੇ ਦੂਰ ਤੋਂ ਹੋ ਨਹੀਂ ਦਿਆ, ਕਦੀ ਅੰਦਰ ਦੇ ਵਿਛੋੜੇ ਨਹੀਂ ਪੈਂਦੇ, ਦੇਹ ਦੇ ਠੀਕਰ ਟੁੱਟਣ ਤੋਂ ਬਾਅਦ ਵੀ ਅੰਦਰ ਜੁੜਿਆ ਰਹਿਣਾ। ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ ਇਹਨਾਂ ਨੇ ਪੰਜ ਸਿੰਘ ਲਏ ਨੇ ਆਪਣੇ ਨਾਲ, ਗੁਰੂ ਕਲਗੀ ਵਾਲੇ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਭਾਈ ਸਾਹਿਬ ਨੇ ਇਸ ਕੱਚੀ ਗੜੀ ਦਾ ਦਰਵਾਜ਼ਾ ਖੋਲਿਆ, ਤੇ ਜਿਹੜੇ ਦੁਸ਼ਮਣ ਇਸ ਕੱਚੀ ਗੜੀ ਵੱਲ ਆਉਂਦੇ ਪਏ ਨੇ, ਤੇ ਪਿਆਰੇ ਭਾਈ ਹਿੰਮਤ ਸਿੰਘ ਜੀ ਪਤਾ ਨੀ ਕਿੰਨਿਆਂ ਕੁ ਲੋਕਾਂ ਨੂੰ ਚੀਰ ਦੇ ਨਿਕਲ ਗਏ ਨੇ, ਤੀਰਾਂ ਨਾਲ ਵਰਖਾ ਕੀਤੀ ਏ, ਇਹਨਾਂ ਨੇ ਨੇਜ਼ਿਆਂ ਨਾਲ ਪਰੋ ਦਿੱਤੇ ਨੇ, ਇਹਨਾਂ ਨੇ ਕਿਰਪਾਨਾਂ ਨਾਲ ਵੀ ਟੁਕੜੇ ਕਰ ਦਿੱਤੇ ਨੇ, ਉਹ ਯਾ ਅਲੀ ਦੇ ਨਾਰੇ ਪਹਿਲਾਂਦੇ ਨੇ, ਇੱਧਰ ਗੁਰੂ ਕੇ ਸਿੱਖ ਗੁਰੂ ਕੀ ਬਾਣੀ ਪੜਦੇ ਨੇ, ਤੇ ਮੇਰਾ ਬਾਜਾਂ ਵਾਲਾ ਪ੍ਰੀਤਮ ਮਾਹੀ ਚਮਕੌਰ ਗੜੀ ਦੇ ਚਬਾਰੇ ਵਿੱਚ ਆਕਾਰੀ ਵਿੱਚ ਬੈਠਾ ਤੇ ਆਪਣੇ ਪਿਆਰਿਆਂ ਨੂੰ ਮੈਦਾਨੀ ਜੰਗ ਅੰਦਰ ਜੂਝਦੇ ਹੋਏ ਦੇਖਦਾ ਪਿਆ। ਹੁਣ ਜਿਸ ਗੁਰੂ ਦੀਆਂ ਨਜ਼ਰਾਂ ਦੇ ਸਾਹਮਣੇ ਉਹਦੇ ਪਿਆਰੇ ਸ਼ਹੀਦ ਹੁੰਦੇ ਹੋਣਗੇ, ਤੇ ਕਿੰਨਿਆਂ ਕੁ ਭਾਗਾਂ ਵਾਲੇ ਉਹ ਗੁਰੂ ਕੇ ਸਿੱਖ ਹੋਣਗੇ ਜਿਹੜਾ ਆਪਣਾ ਸਭ ਕੁਝ ਗੁਰੂ ਤੋਂ ਕੁਰਬਾਨ ਕਰੀ ਬੈਠੇ। ਹਜ਼ੂਰ ਨੇ ਐਵੇਂ ਨੀ ਬਾਣੀ ਵਿੱਚ ਕਿਹਾ, ਕਹਿਣ ਲੱਗੇ ਦਾਤਾ ਜੇ ਸਤਿਗੁਰੂ ਤੂੰ ਕਹੇ ਕਿ ਆਪਣੀਆਂ ਅੱਖਾਂ ਨੂੰ ਕੱਢ ਕੇ ਮੇਰੇ ਚਰਨਾਂ ਵਿੱਚ ਰੱਖ ਦੇ, ਤੇ ਗੁਰੂ ਸਾਹਿਬ ਕਹਿੰਦੇ ਨੇ ਸਿੱਖ ਤਾਂ ਆਪਣੇ ਨੇਤਰ ਦੀਆਂ ਪੁਤਲੀਆਂ ਕੱਢ ਕੇ ਵੀ ਤੇਰੇ ਚਰਨਾਂ ਵਿੱਚ ਰੱਖ ਦੇਗਾ, ਪਰ ਤੂੰ ਕਿਰਪਾ ਕਰਕੇ ਸਾਨੂੰ ਆਪਣਾ ਬਣਾ ਲਵੇ। ਹਜ਼ੂਰ ਨੇ ਕਿਹਾ ਅੱਖੀ ਕਾਗ ਧਰੀ ਚਰਨਾਂ ਤਲ, ਸਭ ਧਰਤੀ ਫਿਰ ਮਤ ਪਾਈ, ਕਿਉਂ ਆਪਣਾ ਆਪ ਕੁਰਬਾਨ ਕਰਦੇ ਨੇ ਜਿਹੜੇ ਗੁਰੂ ਕੀ ਬਾਣੀ ਵਿੱਚ ਪ੍ਰੀਤ ਦੇ ਇਹ ਸ਼ਬਦ ਗਾਉਂਦੇ ਹੋਣ ਕਿ ਹੇ ਮੇਰੇ ਦਾਤਾ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਜਿਹੜੇ ਪ੍ਰੀਤ ਦੇ ਇਹ ਸ਼ਲੋਕ ਪੜਦੇ ਹੋਣ ਕਿ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੈ ਮੇਹੁ ਜਾਇ ਮਿਲਾ ਤਿਨਾ ਸੱਜਣਾ ਟੁੱਟੋ ਨਾ ਹੀ ਮੇਹੁ, ਜਿਹੜੇ ਇਹ ਗਾਉਂਦੇ ਹੋਣ ਸੰਮਨ ਜੋਸ ਪ੍ਰੇਮ ਕੇ ਦਮ ਕਿਉ ਹੋਤੀ ਸਾਟ ਰਾਵਣ ਖੁੱਤੇ ਸੋ ਰੰਕ ਨੈ ਜਿਨ ਸਿਰ ਦੀਨੇ ਕਾਟ, ਜਿਨ੍ਹਾਂ ਅੰਦਰ ਇੰਨਾ ਗੁਰੂ ਨੇ ਪਿਆਰ ਭਰ ਦਿੱਤਾ ਹੋਵੇ, ਕਰਵਤ ਭਲਾ ਨਾ ਕਰਵਤ ਤੇਰੀ ਲਾ ਗਲੇ ਸੁਣ ਬੇਨਤੀ ਮੇਰੀ, ਤੇ ਉਹ ਗੁਰੂ ਕੇ ਸਿੱਖ ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਕਿਉਂ ਨਹੀਂ ਕਰਨਗੇ। ਪਿਆਰੇ ਭਾਈ ਹਿੰਮਤ ਸਿੰਘ ਜੀ ਮੇਰੇ ਗੁਰੂ ਕਲਗੀ ਵਾਲੇ ਦੇ ਸਾਹਮਣੇ ਸ਼ਹਾਦਤ ਦਾ ਜਾਂ ਪੀਤਾ, ਸਿੱਖ ਵਿਦਵਾਨ ਕਹਿੰਦੇ ਨੇ ਇਦੋਂ ਬਾਅਦ ਦੂਸਰਾ ਜਥਾ ਪੰਜਾਂ ਦਾ ਇੱਕ ਹੋਰ ਗਿਆ, ਤੇ ਜਦੋਂ ਦੂਸਰਾ ਜਥਾ ਗਿਆ ਇਹ ਵੀ ਸ਼ਹੀਦ ਹੋ ਗਏ ਨੇ, ਤੇ ਉਧਰ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸੰਗਤ ਸਿੰਘ ਹੋਰਾਂ ਨੇ ਆਪਸ ਵਿੱਚ ਸਲਾਹ ਕੀਤੀ ਏ, ਕਹਿਣ ਲੱਗੇ ਇੱਕ ਕੰਮ ਕਰੋ, ਘੋਰ ਜੰਗ ਹੁੰਦਾ ਪਿਆ। ਭਾਈ ਦਇਆ ਸਿੰਘ ਨੂੰ ਕਹਿੰਦੇ ਨੇ ਪਿਆਰਿਆ ਤੂੰ ਗੁਰੂ ਕਲਗੀ ਵਾਲੇ ਦਾ ਪਿਆਰਾ ਹੈ, ਸਭ ਤੋਂ ਪਹਿਲਾਂ ਗੁਰੂ ਦੀ ਆਵਾਜ਼ ਤੇ ਤੂੰ ਉੱਠਿਆ, ਤੇ ਇੱਕ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਬੇਨਤੀ ਕਰ ਸਕਣਾ। ਪੁੱਛਿਆ ਕੀ, ਕਹਿਣ ਲੱਗੇ ਸਤਿਗੁਰੂ ਨੇ ਇੱਕ ਬੇਨਤੀ ਕਰਦੇ ਦਾਤਾ ਦੇਖੋ ਚਾਰ ਸਵੇਰੇ ਦੁਸ਼ਮਣ ਨੇ ਘੇਰਿਆ ਹੈ, ਧਿਆਨ ਰੱਖਣਾ, ਮੈਂ ਉੱਥੇ ਉਦਣ ਅਰਜ਼ ਕੀਤੀ ਸੀ ਇਹ ਕੋਈ ਨਾਟਕ ਨਹੀਂ ਜਾਂ ਕਿਸੇ ਦੇ ਕਲਪੇ ਹੋਏ ਪਾਤਰ ਨਹੀਂ ਜਾਂ ਇਹ ਲਿਖੀ ਹੋਈ ਕਹਾਣੀ ਦੇ ਸਿਰਜੇ ਹੋਏ ਆਪਣੇ ਮਨੋਕਲਪਿਤ ਜਿਹੜੇ ਲੋਕ ਨਹੀਂ, ਇਹ ਅਸਲੀਅਤ ਏ, ਇਹ ਹਕੀਕਤ ਏ, ਇਹਦੇ ਵਿੱਚ ਕੁਝ ਝੂਠ ਨਹੀਂ। ਕਹਿਣ ਲੱਗੇ ਭਾਈ ਦਇਆ ਸਿੰਘ ਤੂੰ ਇੱਕ ਅਰਦਾਸ ਕਰ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਤੁਸੀਂ ਇੱਕ ਮਿਹਰ ਕਰ ਦਿਓ ਨਾ, ਬਖਸ਼ਿਸ਼ ਕਰੋ, ਆਪਣੇ ਸਾਹਿਬਜ਼ਾਦਿਆਂ ਨੂੰ ਲੈ ਕੇ ਤੁਸੀਂ ਚਮਕੌਰ ਦੀ ਗੜੀ ਵਿੱਚੋਂ ਨਿਕਲ ਜਾਓ, ਅਸੀਂ ਤੁਹਾਡੇ ਨਾਲ ਹਾਂ। ਇਹ ਪਹਿਲੀ ਵਾਰ ਕਿਹਾ ਸੀ ਕਿ ਤੁਸੀਂ ਚਮਕੌਰ ਦੀ ਗੜੀ ਛੱਡ ਦਿਓ, ਅਸੀਂ ਮੈਦਾਨੇ ਜੰਗ ਵਿੱਚ ਨਾਲ ਤੁਰਾਂਗੇ, ਰਸਤਾ ਅਸੀਂ ਬਣਾਵਾਂਗੇ ਆਪਣਾ ਖੂਨ ਡੋਲ ਕੇ। ਦਾਤਾ ਜੀ ਜੇ ਤੁਸੀਂ ਚਲੇ ਗਏ ਤੇ ਸਤਿਗੁਰੂ ਜੀ ਸਾਡੇ ਵਰਗੇ ਤੂੰ ਲੱਖਾਂ ਹੋਰ ਪੈਦਾ ਕਰ ਲੈਂਦਾ, ਤੇ ਜੇ ਮੇਰੇ ਦਾਤਿਆ ਅੱਜ ਤੂੰ ਭਾਣਾ ਵਰਤਾ ਦਿੱਤਾ ਤੇ ਅਸੀਂ ਭਾਵੇਂ ਕਰੋੜਾਂ ਵੀ ਪੈਦਾ ਹੋ ਜਾਈਏ ਪਰ ਗੁਰੂ ਗੋਬਿੰਦ ਸਿੰਘ ਤੇਰੇ ਵਰਗਾ ਗੁਰੂ ਕਿਤੋਂ ਨਹੀਂ ਮਿਲਣਾ। ਜੇ ਤੁਸੀਂ ਚਲੇ ਜਾਓ, ਕੈਸੇ ਕਮਾਲ ਦੇ ਸ਼ਬਦ ਸਨ, ਤੁਸੀਂ ਚਲੇ ਜਾਓ ਸਾਡੇ ਵਰਗੇ ਲੱਖਾਂ ਬਣਾ ਲੋਗੇ, ਕਈ ਦਇਆ ਸਿੰਘ ਕਈ ਧਰਮ ਸਿੰਘ ਪੈਦਾ ਕਰ ਲੈਂਦਾ, ਪਰ ਦਾਤਿਆ ਜੇ ਅੱਜ ਭਾਣੇ ਵਾਪਰ ਗਏ ਸਾਡੇ ਪੱਲੇ ਕੁਝ ਨਹੀਂ ਹੋ ਰਹਿਣਾ ਤੇ ਅਸੀਂ ਗੁਰੂ ਗੋਬਿੰਦ ਸਿੰਘ ਕਿੱਥੋਂ ਲੱਭਾਂਗੇ। ਜਦੋਂ ਆਪਸ ਵਿੱਚ ਪਹਿਲੀ ਸਲਾਹ ਕੀਤੀ ਗਈ ਤੇ ਪ੍ਰੋਫੈਸਰ ਕਰਤਾਰ ਸਿੰਘ ਸਿੱਖ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ। ਮੈਂ ਜਿਹੜੀ ਅਰਜ਼ ਆਪ ਜੀ ਨੂੰ ਲੈਕਚਰ ਪੂਰੇ ਵਿੱਚੋਂ ਕਰ ਰਿਹਾ, ਇਹ ਕੁਝ ਵਿਦਵਾਨਾਂ ਦੀਆਂ ਲਿਖਤਾਂ ਦਾ ਨਿਚੋੜ ਲਿਆ। ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਸੋਹਣ ਸਿੰਘ ਸੀਤਲ, ਪ੍ਰਿੰਸੀਪਲ ਸਤਬੀਰ ਸਿੰਘ ਜੀ ਹੋਰੀ, ਪ੍ਰੋਫੈਸਰ ਕਰਤਾਰ ਸਿੰਘ ਜੀ ਹੋਰੀ, ਪ੍ਰੋਫੈਸਰ ਸਾਹਿਬ ਸਿੰਘ ਜੀ ਹੋਰੀ, ਡਾਕਟਰ ਗੰਡਾ ਸਿੰਘ ਜੀ ਹੋਰੀ, ਮੈਂ ਉਹਨਾਂ ਦਾ ਸਿਰਫ ਸਾਰਿਆਂ ਦੀ ਇਕੱਠੀ ਵਿਚਾਰ ਆਪ ਨਾਲ ਸਾਂਝੀ ਕਰ ਰਿਹਾ। ਕਈ ਕਈ ਥਾਵਾਂ ਤੇ ਹੋ ਸਕਦਾ ਦੋ ਰਾਵਾਂ ਹੋਣ, ਪਰ ਮੈਂ ਉਹਨਾਂ ਨੂੰ ਛੱਡ ਦਿੱਤਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਅਰਦਾਸ ਕਰਨ ਤੁਰਨ ਲੱਗੇ ਨੇ, ਤੇ ਜਦੋਂ ਕਹਿੰਦੇ ਨੇ ਭਾਈ ਦਇਆ ਸਿੰਘ ਨੇ ਅਜੇ ਜਾ ਕੇ ਕਹਿਣੀ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਤੁਸੀਂ ਸਾਹਿਬਜ਼ਾਦਿਆਂ ਦੇ ਨਾਲ ਨਿਕਲ ਜਾਓ ਤੇ ਕੀ ਤੱਕਦੇ ਨੇ, ਬਾਬਾ ਅਜੀਤ ਸਿੰਘ ਜੀ ਨੇ ਆਪਣੇ ਗਲੇ ਦੇ ਵਿੱਚ ਪਰਨਾ ਪਾਇਆ ਹੋਇਆ ਹੈ, ਆਪਣੇ ਗਲੇ ਦੇ ਅੰਦਰ ਬਸਤਰ ਪਾਇਆ, ਕੱਪੜਾ ਪਾਇਆ, ਤੇ ਦੋਨੋਂ ਹੱਥ ਜੋੜ ਕੇ ਕਹਿੰਦਾ ਪਿਆ ਸਤਿਗੁਰੂ ਕਿਰਪਾ ਕਰ ਦਿਓ ਪਿਤਾ ਜੀ, ਦੇਖੋ ਅੱਜ ਜਿੱਥੇ ਤੁਹਾਡੇ ਪਿਆਰੇ ਜੂਝਦੇ ਪਏ ਨੇ, ਕਿੰਨਾ ਚੰਗਾ ਹੋਵੇ ਪਿਤਾ ਜੀ ਜੇ ਤੁਸੀਂ ਅੱਜ ਇਜਾਜ਼ਤ ਦੇ ਕੇ ਆਪਣੇ ਪੁੱਤਰ ਨੂੰ ਵੀ ਹੱਥੀ ਤੋਰਦੇ ਹੋ। ਸਿੱਖ ਅਰਦਾਸ ਕੀ ਕਰਨ ਚੱਲੇ ਤੇ ਅੱਗੋ ਗੁਰੂ ਦਾ ਪੁੱਤਰ ਕੀ ਕਹਿੰਦਾ ਪਿਆ? ਸਾਹਿਬਜ਼ਾਦਾ ਕਹਿ ਰਹੇ ਨੇ ਸਤਿਗੁਰੂ ਤੁਸੀਂ ਅਸੀਸ ਦੇ ਕੇ ਤੋਰੋ, ਤੇ ਅਜੇ ਭਾਈ ਦਇਆ ਸਿੰਘ ਨੇ ਮੁੱਖ ਵਿੱਚੋਂ ਕਿਹਾ ਹੀ ਕਿ ਸਤਿਗੁਰੂ ਇੱਕ ਅਰਦਾਸ ਕਰਨ ਆਏ ਆ। ਸਾਹਿਬ ਕਹਿਣ ਲੱਗੇ ਤੂੰ ਆਪਣੀ ਗੱਲ ਕਹਿਣ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਦੀ ਸੁਣ, ਇਹ ਕੀ ਕਹਿ ਰਿਹਾ? ਉਹਨੇ ਅਰਦਾਸ ਕੀਤੀ, ਸਾਦਾਤਾ ਜੀ ਇੱਕ ਕਿਰਪਾ ਕਰੋ, ਆਪਣੇ ਸਾਹਿਬਜ਼ਾਦਿਆਂ ਨੂੰ ਬੱਚਿਆਂ ਨੂੰ ਲੈ ਕੇ ਨਿਕਲ ਜਾਓ, ਅਸੀਂ ਸ਼ਹਾਦਤਾਂ ਦੇ ਜਾਮ ਪੀਵਾਂਗੇ। ਵਾਹ ਉਹ ਗੁਰੂ ਕੇ ਸਿੱਖੋ, ਕਿੰਨਾ ਕੁ ਤੁਹਾਡੇ ਅੰਦਰ ਸਿੱਖੀ ਲਈ ਦਰਦ ਸੀ। ਤੁਸੀਂ ਇੱਕ ਗੱਲ ਸੋਚਦੇ ਹੋ ਕਿ ਮੇਰੇ ਦਾਤਾ ਤੇਰਾ ਪੰਥ ਵਸੇ, ਪੰਥ ਵਸਣਾ ਤੇਰੀ ਕਿਰਪਾ ਦੇ ਨਾਲ, ਤੇ ਗੁਰੂ ਸੋਚਦਾ ਮੇਰਾ ਪਰਿਵਾਰ ਉਜੜ ਜਾ ਪਰ ਮੇਰੇ ਸਿੱਖਾਂ ਨੂੰ ਕਿਤੇ ਆਂਚ ਨਾ। ਮੈਂ ਅੱਗੇ ਚੱਲ ਕੇ ਅਰਜ਼ ਕਰਨਾ, ਭਾਈ ਦਇਆ ਸਿੰਘ ਜਦੋਂ ਕਹਿਣ ਲੱਗੇ ਦਾਤਾ ਤੁਸੀਂ ਨਿਕਲ ਜਾਓ, ਹਜ਼ੂਰ ਨੇ ਗਲਵਕੜੀ ਵਿੱਚ ਲੈ ਕੇ ਕਿਹਾ ਸੀ ਦਇਆ ਸਿੰਘ ਤੂੰ ਅਜੀਤ ਸਿੰਘ ਨਹੀਂ, ਤੂੰ ਮੇਰਾ ਪੁੱਤਰ ਨਹੀਂ, ਜਾਂ ਤਾਂ ਕਹਿ ਦੇ ਕਿ ਗੁਰੂ ਗੋਬਿੰਦ ਸਿੰਘ ਅਸੀਂ ਤੇਰੇ ਪੁੱਤਰ ਨਹੀਂ। ਅੱਖਾਂ ਭਰ ਰਹੀਆਂ, ਕਹਿਣ ਲੱਗੇ ਦਾਤਿਆ ਅਸੀਂ ਤੇਰੇ ਬੱਚੇ ਹਾਂ। ਫਿਰ ਕਹਿਣ ਲੱਗੇ ਦਇਆ ਸਿੰਘ ਕਿਹੜੇ ਕਿਹੜੇ ਪੁੱਤਰ ਨੂੰ ਲੁਕਾ ਕੇ ਜਾਵਾਂ, ਕਿਹੜੇ ਕਿਹੜੇ ਨੂੰ ਨਾਲ ਲੈ ਕੇ ਜਾਵਾਂ, ਤੁਸੀਂ ਤਾਂ ਮੇਰੇ ਪੁੱਤਰਾਂ ਤੋਂ ਵੀ ਵੱਧ ਹੋ। ਆਓ ਦੇਖੋ ਸਾਹਮਣੇ ਅੱਜ ਜੰਗ ਭਖਿਆ ਤੇ ਅੱਜ ਮੇਰੇ ਪੁੱਤਰਾਂ ਨੇ ਸ਼ਹਾਦਤਾਂ ਦਾ ਜਾਮ ਪੀਣਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਇੰਨੇ ਬਚਨ ਕਹਿਣ ਦੀ ਦੇਰ ਸੀ, ਗੁਰੂ ਕੇ ਸਿੱਖਾਂ ਦੇ ਹਿਰਦੇ ਭਰ ਗਏ, ਕੁਝ ਬੋਲ ਨਹੀਂ ਸਕੇ। ਬਾਬਾ ਅਜੀਤ ਸਿੰਘ ਜਦੋਂ ਤੁਰਨ ਲੱਗੇ ਨੇ ਤੇ ਇੱਕ ਕਵਿਤਾ ਬੜੀ ਪੁਰਾਣੀ ਲਿਖੀ ਸੀ ਇੱਕ ਮੁਸਲਮਾਨ ਨੇ, ਮਿਰਜ਼ਾ ਮੁਹੰਮਦ ਗਨੀ, ਉਹਦੀ ਕਵਿਤਾ ਦਾ ਨਾਮ ਸੀ ਜੋਹਰੇ ਤੇਗ। ਉਹਦੇ ਵਿੱਚੋਂ ਲਿਖਦਾ ਜਦੋਂ ਸਾਹਿਬ ਤੁਰ ਲੱਗੇ ਬਾਬਾ ਅਜੀਤ ਸਿੰਘ ਤੇ ਮੇਰਾ ਦਾਤਾ ਉਹਨੂੰ ਦਰਵਾਜ਼ੇ ਤੱਕ ਛੱਡਣ ਆਇਆ ਤੇ ਨਾਲ ਇੱਕ ਗੱਲ ਕਹੀ, ਕਹਿਣ ਲੱਗੇ ਬੇਟਾ ਜਿੱਦਣ ਭੰਗਾਣੀ ਦਾ ਯੁੱਧ ਜਿੱਤਿਆ ਸੀ ਉਦਣ ਤੇਰਾ ਜਨਮ ਹੋਇਆ ਸੀ, ਜਿੱਤ ਕੇ ਆਇਆ ਸਾਂ ਤੇ ਤੇਰਾ ਨਾਮ ਅਜੀਤ ਸਿੰਘ ਰੱਖਿਆ ਸੀ, ਪਰ ਮੇਰੇ ਬੇਟਾ ਮੈਂ ਇੱਕ ਗੱਲ ਤੈਨੂੰ ਕਹਿਣੀ ਚਾਹੁੰਦਾ, ਦੇਖੀ ਤੇਰਾ ਨਾਮ ਅਜੀਤ ਏ, ਪਹਿਲੀ ਗੱਲ ਕਿ ਤੈਨੂੰ ਜਿੱਤੇ ਕੋਈ ਨਾ, ਕਿਤੇ ਦੁਸ਼ਮਣ ਦੇ ਸਾਹਮਣੇ ਝੁਕਣਾ ਜਾਈ, ਤੇ ਜੇ ਪੁੱਤਰ ਤੈਨੂੰ ਕਿਤੇ ਸ਼ਹਾਦਤ ਦਾ ਜਾਮ ਪੀਣਾ ਪੈਣਾ, ਮੇਰੇ ਬੱਚਿਆ ਤੇਰੀ ਪਿੱਠ ਵਿੱਚ ਕੋਈ ਨਿਸ਼ਾਨ ਨਾ ਹੋਵੇ, ਤੇਰੀ ਛਾਤੀ ਵਿੱਚ ਬਰਸੀ ਲੱਗੀ ਹੋਵੇ, ਤੇ ਮੈਂ ਉਦੋਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਾਂ। ਉਹਨੇ ਜਦੋਂ ਇੰਨੀ ਗੱਲ ਕਹੀ ਤੇ ਬਾਬਾ ਅਜੀਤ ਸਿੰਘ ਨੇ ਅੱਗੋਂ ਉੱਤਰ ਬੜੇ ਕਮਾਲ ਦਾ ਦਿੱਤਾ ਸੀ, ਕਹਿਣ ਲੱਗੇ ਪਿਤਾ ਜੀ ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ, ਜੇ ਤੁਸੀਂ ਅਜੀਤ ਸਿੰਘ ਰੱਖਿਆ ਤੇਰੇ ਪੁੱਤਰ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਝੁਕਾ ਸਕੇ, ਇਹਨੂੰ ਜਿੱਤ ਸਕੇ, ਸ਼ਹੀਦ ਹੋ ਜਾਣਾ ਹੋਰ ਗੱਲ ਏ, ਪਰ ਕਿਸੇ ਦੀਆਂ ਬਾਹਾਂ ਖੜੀਆਂ ਕਰਾ ਉਹਨੂੰ ਆਪਣੇ ਨਾਲ ਗੁਲਾਮ ਬਣਾ ਕੇ ਲੈ ਜਾਣਾ ਇਹ ਹੋਰ ਗੱਲ ਏ। ਕਹਿਣ ਲੱਗੇ ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ, ਇਹਦਾ ਅਰਥ ਮੈਂ ਨਹੀਂ ਜਿੱਤਿਆ ਜਾ ਸਕਦਾ। ਅੱਗੇ ਕਹਿਣ ਲੱਗੇ ਜੀਤਾ ਤੋ ਖੈਰ, ਹਾਰ ਕੇ ਜੀਤਾ ਨਾ, ਜੇ ਮੈਨੂੰ ਕਿਸੇ ਜਿੱਤਣ ਦੀ ਕੋਸ਼ਿਸ਼ ਵੀ ਕੀਤੀ ਤੇ ਬਾਪ ਮੈਂ ਜਿੰਦਾ ਹੀ ਨਹੀਂ ਰਹਿਣਾ। ਤੇ ਯਾਦ ਰੱਖੀ ਤੇਰਾ ਪੁੱਤਰ ਜਾਂ ਤਾਂ ਦੁਸ਼ਮਣ ਨੂੰ ਜਿੱਤ ਕੇ ਆਏਗਾ, ਜੇ ਦੁਸ਼ਮਣ ਨਾ ਜਿੱਤਿਆ ਗਿਆ ਜਿਉਂਦੇ ਜੀ ਤੈਨੂੰ ਕਦੀ ਆ ਕੇ ਮੁੱਖ ਨਹੀਂ ਦਿਖਾਵਾਂ। ਮੇਰੇ ਸਤਿਗੁਰੂ ਬਾਬਾ ਅਜੀਤ ਸਿੰਘ ਨੂੰ ਆਪ ਹੈ ਤੋਰਦੇ ਨੇ, ਤੇ ਜਦੋਂ ਤੋਰਨ ਲੱਗੇ ਨੇ ਤੇ ਇਹਨਾਂ ਦੇ ਨਾਲ ਪਿਆਰੇ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਤਿਆਰ ਹੋਏ। ਭਾਈ ਮੋਹਕਮ ਸਿੰਘ ਨੂੰ ਜਦੋਂ ਤੋਰਨ ਲੱਗੇ ਨੇ ਤੇ ਅੱਜ ਭਾਈ ਮੋਹਕਮ ਸਿੰਘ ਉਹਦਾ ਹਿਰਦਾ ਖਿੜਿਆ, ਚਿਹਰੇ ਤੇ ਨੂਰ ਏ, ਤੇ ਕਹਿੰਦੇ ਨੇ ਅਰਦਾਸ ਕਰਦਾ ਗੁਰੂ ਗੋਬਿੰਦ ਸਿੰਘ ਅੱਜ ਮੇਰੇ ਕਿੰਨੇ ਵੱਡੇ ਭਾਗ ਨੇ, ਅੱਜ ਮੈਂ ਤੇਰੇ ਸਾਹਿਬਜ਼ਾਦੇ ਦੀ ਅਗਵਾਈ ਵਿੱਚ ਮੈਦਾਨੇ ਜੰਗ ਵਿੱਚ ਉਤਰ ਲੱਗਾ, ਕਿੰਨੇ ਮੇਰੇ ਭਾਗ ਚੰਗੇ ਨੇ, ਅੱਜ ਸਾਡੀ ਅਗਵਾਈ ਬਾਬਾ ਅਜੀਤ ਸਿੰਘ ਨੇ ਕਰਨੀ ਏ। ਬਾਬਾ ਅਜੀਤ ਸਿੰਘ ਨੂੰ ਮੇਰੇ ਸਤਿਗੁਰੂ ਆਪ ਤੁਰਨ ਆਏ ਨੇ, ਬਾਬਾ ਜੁਝਾਰ ਸਿੰਘ ਤੱਕਦੇ ਪਏ ਨੇ ਕਿ ਅੱਜ ਮੇਰਾ ਵੀਰ ਤੁਰਨ ਲੱਗਾ। ਲਿਖਦੇ ਨੇ ਵਿਦਵਾਨ ਸੱਜਣ, ਤੁਰਨ ਤੋਂ ਪਹਿਲਾਂ ਪਿਤਾ ਜੀ ਨੂੰ ਨਮਸਕਾਰ ਕੀਤੀ ਏ, ਗੁਰੂ ਕੇ ਸਿੰਘਾਂ ਨੂੰ ਫਤਿਹ ਬੁਲਾਈਏ ਤੇ ਸੱਕੇ ਭਰਾ ਨੂੰ ਇੱਕ ਵਾਰੀ ਘੁੱਟ ਕੇ ਗਲਵੱਕੜੀ ਵਿੱਚ ਲੈ ਲਿਆ। ਇਕੱਠੇ ਖੇਡੇ ਨੇ, ਇਕੱਠੇ ਇੱਕ ਘਰ ਅੰਦਰ ਪਲੇ ਨੇ। ਬਾਬਾ ਅਜੀਤ ਸਿੰਘ ਜਦੋਂ ਤੁਰਦੇ ਪਏ ਨੇ, ਸੱਕੇ ਭਰਾ ਨੂੰ ਵੀ ਬੜੇ ਪ੍ਰੇਮ ਨਾਲ ਬਾਬਾ ਜੁਝਾਰ ਸਿੰਘ ਨੂੰ ਮਿਲੇ ਨੇ ਤੇ ਸਾਹਿਬ ਨੇ ਆਪਣੇ ਤੀਰ ਵੀ ਬਾਬਾ ਅਜੀਤ ਸਿੰਘ ਨੂੰ ਦਿੱਤੇ। ਬਾਬਾ ਜੀ ਦੀ ਉਮਰ ਉਸ ਵਕਤ 18 ਸਾਲ ਦੇ ਕਰੀਬ, ਵਿਦਵਾਨ ਸੱਜਣ ਲਿਖਦੇ ਇੱਕ ਦਾ ਥੋੜਾ ਕੁ ਸਾਲ ਘੱਟ ਵੱਧ ਕਰਦੇ ਨੇ, ਖੈਰ 20 ਤੋਂ ਜ਼ਿਆਦਾ ਨਹੀਂ, 18 ਸਾਲ ਦੇ ਕਰੀਬ ਉਮਰ ਏ ਤੇ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰ ਨੂੰ ਤੋਰ ਕੇ ਆਪ ਸਾਹਿਬ ਉੱਚੇ ਅਟਾਰੀ ਤੇ ਖੜੇ ਹੋ ਗਏ, ਚਬਾਰੇ ਤੇ ਖੜੇ ਹੋ ਗਏ ਨੇ। ਅੱਜ ਦੇਖੋ ਪੁੱਤਰਾਂ ਵਾਲਿਓ ਕਿ ਉਹ ਕਿਹੋ ਜਿਹਾ ਗੁਰੂ ਏ ਜਿਹਦੇ ਪੁੱਤਰ ਨੇ ਸ਼ਹਾਦਤ ਦਾ ਜਾਮ ਪੀਣਾ। ਅੱਜ ਤੀਕਰਾ ਬਾਪ ਪੁੱਤਰ ਦੀ ਜੰਗ ਤਾਂ ਚੜ੍ਹਦੀ ਦੇਖਦੇ ਨੇ, ਪੁੱਤਰ ਨੂੰ ਕਿਤੇ ਸਰਕਾਰੇ ਦਰਬਾਰੇ ਇਨਾਮ ਤਾਂ ਮਿਲਦੇ ਦੇਖਦੇ ਨੇ, ਪੁੱਤਰ ਦੇ ਘਰ ਅੰਦਰ ਆਈ ਹੋਈ ਖੁਸ਼ੀ ਤਾਂ ਬਾਪ ਦੇਖਦੇ ਨੇ। ਕਿਉਂ ਜਿਹਾ ਬਾਪ ਏ ਗੁਰੂ ਗੋਬਿੰਦ ਸਿੰਘ ਕਿ ਪੁੱਤਰ ਜਿਹੜਾ ਉਹ ਸ਼ਹਾਦਤ ਦਾ ਜਾਮ ਪੀਣ ਚੱਲਾ ਤੇ ਬਾਪੂ ਆਪਣੇ ਅੱਖਾਂ ਨਾਲ ਆਪਣੇ ਪੁੱਤਰ ਨੂੰ ਜੂਝਦਿਆਂ ਹੋਇਆ ਦੇਖਣਾ ਚਾਹੁੰਦਾ। ਲੋਕ ਤਾਂ ਇੱਥੋਂ ਤੱਕ ਪੈਦਾ ਹੋਏ ਨੇ ਜਿਨ੍ਹਾਂ ਨੇ ਪੁੱਤਰਾਂ ਦੇ ਦੁੱਖ ਨੂੰ ਦੇਖ ਕੇ ਟੱਕਰਾਂ ਮਾਰ ਕੇ ਖਤਮ ਹੋ ਗਏ, ਅੱਖਾਂ ਉੱਤੇ ਪੱਟੀਆਂ ਬੰਨ ਲਈਆਂ। ਬਾਬਾ ਅਜੀਤ ਸਿੰਘ ਤੁਰੇ ਨੇ, ਭਾਈ ਮੋਹਕਮ ਸਿੰਘ ਨਾਲ ਨੇ। ਬਾਬਾ ਅਜੀਤ ਸਿੰਘ ਜੈਕਾਰਾ ਬੁਲਾ ਕੇ ਨਿਕਲੇ ਨੇ ਤੇ ਕਿੰਨੇ ਨੇ ਦੁਸ਼ਮਣਾਂ ਦੇ ਆਹੂ ਲਾ ਦਿੱਤੇ ਨੇ। ਬਾਬਾ ਅਜੀਤ ਸਿੰਘ ਪਹਿਲਾਂ ਆਪਣੇ ਭੱਠੇ ਵਿੱਚੋਂ ਤੀਰ ਕੱਢੇ ਨੇ ਤੇ ਕਿੰਨੇ ਨੇ ਜਿੱਧਰ ਤੀਰ ਛੂਕਦਾ ਜਾਂਦਾ ਸੈਂਕੜੇ ਲੋਕਾਂ ਦੀਆਂ ਛਾਤੀਆਂ ਨੂੰ ਚੀਰ ਕੇ ਨਿਕਲ ਜਾਂਦਾ ਤੇ ਪਿੱਛੋਂ ਵਜ਼ੀਰ ਖਾਨ ਨੇ ਆਵਾਜ਼ ਦਿੱਤੀ ਏ, ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਵੱਡਾ ਪੁੱਤਰ ਜੇ ਤੁਹਾਡਾ ਕੀ ਲਾਭ ਕੀ ਫਾਇਦਾ ਜੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਬਚ ਕੇ ਨਿਕਲ ਜਾਏ ਤਾਂ। ਬਾਬਾ ਅਜੀਤ ਸਿੰਘ ਘੋੜੇ ਤੇ ਅਸਵਾਰ ਪਹਿਲਾਂ ਤੀਰ ਚਲਾਏ ਨੇ, ਆਖਰ ਤੀਰ ਕੁਝ ਗਿਣਤੀ ਦੇ ਨੇ, ਤੀਰ ਖਤਮ ਹੋ ਗਏ। ਕਹਿੰਦੇ ਨੇ ਬਾਬਾ ਅਜੀਤ ਸਿੰਘ ਨੇ ਆਪਣੇ ਹੱਥ ਵਿੱਚ ਨੇਜਾ ਪਕੜਿਆ, ਮੈਦਾਨੇ ਜੰਗ ਵਿੱਚ ਨੇਜੇ ਵਿੱਚ ਸਾਰਿਆਂ ਨੂੰ ਪਰੋਂਦੇ ਗਏ ਨੇ, ਹਰ ਇੱਕ ਜਿਹੜਾ ਸਾਹਮਣੇ ਆਇਆ ਉਹਨੂੰ ਬਾਬਾ ਅਜੀਤ ਸਿੰਘ ਨੇ ਵਿੰਨ ਦਿੱਤਾ। ਤੇ ਲਿਖਦੇ ਨੇ ਗੁਰੂ ਕੇ ਪਿਆਰੇ ਸਿੱਖ, ਜਦੋਂ ਇੱਕ ਪਠਾਨ ਇੱਕ ਮੁਗਲ ਸਾਹਮਣੇ ਆਇਆ ਉਹਨੇ ਲੋਹੇ ਦਾ ਸੰਜੋਅ ਆਪਣੀ ਛਾਤੀ ਤੇ ਪਾਇਆ, ਬਾਬਾ ਅਜੀਤ ਸਿੰਘ ਨੇ ਪੂਰੇ ਜ਼ੋਰ ਨਾਲ ਜਦੋਂ ਨੇਜਾ ਉਹਦੀ ਛਾਤੀ ਵਿੱਚ ਮਾਰਿਆ ਤੇ ਪਰਤ ਕੇ ਕੱਢਣ ਲੱਗੇ ਤੇ ਨੇਜੇ ਦਾ ਅਗਲੇ ਵਾਲਾ ਜਿਹੜਾ ਤਿੱਖਾ ਸਿਰਾ ਉਹ ਵਿੱਚ ਹੀ ਟੁੱਟ ਗਿਆ, ਕੇਵਲ ਹੱਥ ਵਿੱਚ ਛੋਟਾ ਰਹਿ ਗਿਆ। ਬਾਬਾ ਅਜੀਤ ਸਿੰਘ ਉਸੇ ਵਕਤ ਕਹਿੰਦੇ ਨੇ ਆਪਣੀ ਕਿਰਪਾਨ ਕੱਢੀਏ ਤੇ ਕਿਰਪਾਨ ਧੂ ਕੇ ਦੁਸ਼ਮਣਾਂ ਤੇ ਟੁੱਟ ਪਏ ਨੇ। ਭਾਈ ਮੋਹਕਮ ਸਿੰਘ ਨਾਲ ਨੇ, ਇੱਕੋ ਦਮ ਜਦੋਂ ਬਿਜਲੀ ਦੀ ਤਰ੍ਹਾਂ ਦੁਸ਼ਮਣ ਤੇ ਪਏ ਨੇ, ਸਾਧ ਸੰਗਤ ਆਹੂ ਲਾ ਦਿੱਤੇ। ਭਾਈ ਮੋਹਕਮ ਸਿੰਘ ਪਹਿਲਾਂ ਸ਼ਹੀਦ ਹੋਏ ਨੇ ਤੇ ਬਾਬਾ ਅਜੀਤ ਸਿੰਘ ਜਿੱਧਰ ਜਾਂਦੇ ਨੇ ਤੇ ਅਸਵਾਰ ਪਹਿਲਾਂ ਤੀਰ ਚਲਾਏ ਨੇ, ਆਖਰ ਤੀਰ ਕੁਝ ਗਿਣਤੀ ਦੇ ਨੇ, ਤੀਰ ਖਤਮ ਹੋ ਗਏ। ਕਹਿੰਦੇ ਨੇ ਬਾਬਾ ਅਜੀਤ ਸਿੰਘ ਨੇ ਆਪਣੇ ਹੱਥ ਵਿੱਚ ਨੇਜਾ ਪਕੜਿਆ, ਮੈਦਾਨੇ ਜੰਗ ਵਿੱਚ ਨੇਜੇ ਵਿੱਚ ਸਾਰਿਆਂ ਨੂੰ ਪਰੋਂਦੇ ਗਏ ਨੇ, ਹਰ ਇੱਕ ਜਿਹੜਾ ਸਾਹਮਣੇ ਆਇਆ ਉਹਨੂੰ ਬਾਬਾ ਅਜੀਤ ਸਿੰਘ ਨੇ ਵਿੰਨ ਦਿੱਤਾ। ਤੇ ਲਿਖਦੇ ਨੇ ਗੁਰੂ ਕੇ ਪਿਆਰੇ ਸਿੱਖ, ਜਦੋਂ ਇੱਕ ਪਠਾਨ ਇੱਕ ਮੁਗਲ ਸਾਹਮਣੇ ਆਇਆ ਉਹਨੇ ਲੋਹੇ ਦਾ ਸੰਜੋਅ ਆਪਣੀ ਛਾਤੀ ਤੇ ਪਾਇਆ, ਬਾਬਾ ਅਜੀਤ ਸਿੰਘ ਨੇ ਪੂਰੇ ਜ਼ੋਰ ਨਾਲ ਜਦੋਂ ਨੇਜਾ ਉਹਦੀ ਛਾਤੀ ਵਿੱਚ ਮਾਰਿਆ ਤੇ ਪਰਤ ਕੇ ਕੱਢਣ ਲੱਗੇ ਤੇ ਨੇਜੇ ਦਾ ਅਗਲੇ ਵਾਲਾ ਜਿਹੜਾ ਤਿੱਖਾ ਸਿਰਾ ਉਹ ਵਿੱਚ ਹੀ ਟੁੱਟ ਗਿਆ, ਕੇਵਲ ਹੱਥ ਵਿੱਚ ਛੋਟਾ ਰਹਿ ਗਿਆ। ਬਾਬਾ ਅਜੀਤ ਸਿੰਘ ਉਸੇ ਵਕਤ ਕਹਿੰਦੇ ਨੇ ਆਪਣੀ ਕਿਰਪਾਨ ਕੱਢੀਏ ਤੇ ਕਿਰਪਾਨ ਧੂ ਕੇ ਦੁਸ਼ਮਣਾਂ ਤੇ ਟੁੱਟ ਪਏ ਨੇ। ਭਾਈ ਮੋਹਕਮ ਸਿੰਘ ਨਾਲ ਨੇ, ਇੱਕੋ ਦਮ ਜਦੋਂ ਬਿਜਲੀ ਦੀ ਤਰ੍ਹਾਂ ਦੁਸ਼ਮਣ ਤੇ ਪਏ ਨੇ, ਸਾਧ ਸੰਗਤ ਆਹੂ ਲਾ ਦਿੱਤੇ। ਭਾਈ ਮੋਹਕਮ ਸਿੰਘ ਪਹਿਲਾਂ ਸ਼ਹੀਦ ਹੋਏ ਨੇ ਤੇ ਬਾਬਾ ਅਜੀਤ ਸਿੰਘ ਜਿੱਧਰ ਜਾਂਦੇ ਨੇ ਭਾਜੜਾਂ ਪੈ ਜਾਂਦੀਆਂ ਨੇ। ਅਚਨਚੇਤ ਫਿਰ ਉਹਨਾਂ ਵੰਗਾ ਰਿਹਾ ਕਿ ਗੁਰੂ ਦਾ ਪੁੱਤਰ ਬਚ ਕੇ ਨਾ ਨਿਕਲੇ ਤੇ ਮੇਰੇ ਕਲਗੀ ਵਾਲੇ ਦੇਖਦੇ ਨੇ। ਜਦੋਂ ਭਾਈ ਮੋਹਕਮ ਸਿੰਘ ਸ਼ਹੀਦ ਹੋ ਗਏ ਨੇ, ਮੇਰੇ ਸਤਿਗੁਰੂ ਸੱਚੇ ਪਿਤਾ ਨੇ ਆਪਣੇ ਪੁੱਤਰ ਨੂੰ ਘਿਰਿਆ ਹੋਇਆ ਦੇਖਿਆ ਤੇ ਕਹਿੰਦੇ ਸਾਹਿਬ ਨੇ ਉੱਤੋਂ ਤੀਰਾਂ ਦੀ ਵਰਖਾ ਕਰ ਦਿੱਤੀ, ਤੀਰਾਂ ਦੀ ਛਾਂ ਥੱਲੇ ਪੁੱਤਰ ਨੂੰ ਫਿਰ ਅੱਗੇ ਤੋਰਿਆ ਹੈ ਤੇ ਆਖਰ ਇੱਕ ਜਿੰਦੇ ਚਾਰ ਚੁਫੇਰੇ ਦੁਸ਼ਮਣਾਂ ਨੇ ਘੇਰ ਲਿਆ ਹੈ। ਬਾਬਾ ਅਜੀਤ ਸਿੰਘ ਜੀ ਜੂਝਦੇ ਰਹੇ ਨੇ ਤੇ ਅਸਨ ਚੇਤ ਕਹਿੰਦੇ ਨੇ ਇੱਕ ਤੀਰ ਇੱਕ ਖਤੰਗ ਕੁਝ ਕਹਿੰਦੇ ਨੇ ਤਿੱਖਾ ਨੇਜਾ ਜਿਹੜਾ ਗੁਰੂ ਕੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਸੀਨੇ ਵਿੱਚ ਕਿਸੇ ਨੇ ਮਾਰਿਆ ਹੈ ਤੇ ਇੱਕੋ ਦਮ ਗੁਰੂ ਦੇ ਪੁੱਤਰ ਦੀਆਂ ਆਂਦਰਾਂ ਜਿਹੜੀਆਂ ਨੇ ਉਹ ਸਰੀਰ ਤੋਂ ਬਾਹਰ ਕਰ ਦਿੱਤੀਆਂ। ਜਦੋਂ ਇਹ ਜ਼ਮੀਨ ਤੇ ਡਿੱਗੇ ਨੇ ਤੇ ਅਟਾਰੀ ਤੇ ਬਾਪੂ ਦੇਖਦਾ ਪਿਆ ਹੈ ਤੇ ਬੜੇ ਪਿਆਰ ਨਾਲ ਭਿੱਜ ਕੇ ਭਾਈ ਦਇਆ ਸਿੰਘ ਕੋਲ ਖਲੋਤੇ ਨੇ। ਦੇਖਿਆ ਜਦੋਂ ਬਾਬਾ ਅਜੀਤ ਸਿੰਘ ਸ਼ਹੀਦ ਹੋ ਗਏ ਨੇ ਤੇ ਗੁਰੂ ਗੋਬਿੰਦ ਸਿੰਘ ਪਿਆਰ ਨਾਲ ਕਹਿ ਰਹੇ ਨੇ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁੱਖ ਹੋਏ। ਹੇ ਮੇਰੇ ਮਾਲਕ ਜਿਸ ਕੀ ਬਸ ਤਿਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਾਨੈ ਮਤ ਹੈ, ਉਸ ਤੇ ਚੌਗਣ ਕਰੇ ਨਿਹਾਲ। ਤੇ ਸਾਹਿਬ ਕਹਿ ਰਹੇ ਨੇ ਕਿ ਜਦੋਂ ਪ੍ਰੇਮ ਨਾਲ ਭਿੱਜ ਕੇ ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਸਾਧ ਸੰਗਤ ਪੁੱਤਰ ਦੀ ਸ਼ਹਾਦਤ ਹੋ ਗਈ ਤੇ ਗੁਰੂ ਗੋਬਿੰਦ ਸਿੰਘ ਜੀ ਥੱਲੇ ਆਏ ਨੇ। ਕਹਿੰਦੇ ਨੇ ਇੰਨੀ ਦੇਰ ਨੂੰ ਨਾ ਬਾਬਾ ਜੁਝਾਰ ਸਿੰਘ ਤੁਰੇ ਆਉਂਦੇ ਨੇ, ਕੈਸੇ ਪਿਆਰ ਦੀ ਖੇਡ ਹੈ। ਬਾਬਾ ਜੁਝਾਰ ਸਿੰਘ ਤੁਰੇ ਆਉਂਦੇ ਨੇ ਤੇ ਹੱਥ ਜੋੜ ਕੇ ਉਹਨਾਂ ਨੇ ਇੱਕ ਬਚਨ ਕਹਿਣ ਲੱਗੇ, ਪਿਤਾ ਜੀ ਭਰਾ ਮੈਦਾਨੀ ਜੰਗ ਵਿੱਚ ਗਏ ਨੇ, ਵਾਪਸ ਆਉਣਗੇ ਤੇ ਉਸ ਵਕਤ ਭਾਈ ਦਇਆ ਸਿੰਘ ਦਾ ਖਿਰਦਾ ਜਿਹੜਾ ਉਹ ਇੰਨਾ ਕੁ ਵੈਰਾਗ ਨਾਲ ਭਰਿਆ ਤੇ ਸਾਹਿਬ ਤੱਕ ਕੇ ਗੱਲ ਕਹਿੰਦੇ ਮੇਰਾ ਪੁੱਤਰ ਉੱਥੇ ਇੱਕ ਬਚਨ ਕਿਹਾ ਜਦੋਂ ਸ਼ਹੀਦ ਹੋਏ ਨੇ। ਕਹਿਣ ਲੱਗੇ, ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ, ਗੋਬਿੰਦ ਕੇ ਫਰਜ਼ੰਦ ਬੜੇ ਹੋ, ਸ਼ਾਬਾਸ਼ ਮੇਰੇ ਪੁੱਤਰ ਤੂੰ ਚੰਗੀ ਦਲੇਰੀ ਨਾ ਲੜਿਆ। ਆਖਰ ਲੜੇ ਕਿਉਂ ਨਾ, ਗੁਰੂ ਹਰਗੋਬਿੰਦ ਸਾਹਿਬ ਦਾ ਪੜਪੋਤਾ ਹੈ, ਗੁਰੂ ਤੇਗ ਬਹਾਦਰ ਦਾ ਪੋਤਾ ਹੈ ਤੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਕਿਉਂ ਨਾ ਤੂੰ ਮੈਦਾਨੀ ਜੰਗ ਵੀ ਜੂਝ। ਜਦੋਂ ਖਬਰ ਮਿਲ ਗਈ ਕਿ ਵੱਡਾ ਭਰਾ ਸ਼ਹੀਦ ਹੋ ਗਿਆ ਤੇ ਅੱਲਾ ਯਾਰ ਖਾਂ ਜੋਗੀ ਲਿਖਦਾ, ਅੱਜ ਬਾਬਾ ਜੁਝਾਰ ਸਿੰਘ ਜਿਨ੍ਹਾਂ ਦੀ ਉਮਰ ਉਹਨਾਂ ਤੋਂ ਛੋਟੀ ਏ, 15 ਕੁ ਸਾਲ ਦੇ ਕਰੀਬ ਕੇ, 14.5 ਦੇ ਲਿਖਦੇ ਨੇ ਵਿਦਵਾਨ, ਹੱਥ ਜੋੜ ਕੇ ਆ ਗਏ। ਕਹਿਣ ਲੱਗੇ, ਪਿਤਾ ਜੀ ਇਕੱਠੇ ਖੇਡਿਆ ਆਨੰਦਪੁਰ, ਤੁਰੇ ਵੀ ਆਨੰਦਪੁਰ ਤੋਂ ਇਕੱਠੇ ਸਾਂ, ਸਰਸਾ ਪਾਰ ਵੀ ਇਕੱਠਿਆਂ ਨੇ ਕੀਤੀ, ਚਮਕੌਰ ਦੀ ਗੜੀ ਵਿੱਚ ਰਾਤ ਆਏ ਵੀ ਇਕੱਠੇ, ਰਾਤ ਸੁੱਤੇ ਵੀ ਇਕੱਠੇ, ਸਵੇਰੇ ਉੱਠੇ ਵੀ ਇਕੱਠੇ, ਪਰ ਇੱਥੇ ਕਿਉਂ ਵਿਤਕਰਾ ਬਾਪੂ? ਉਹਨੂੰ ਪਹਿਲਾਂ ਤੋਰ ਦਿੱਤਾ ਤੇ ਮੈਨੂੰ ਪਿੱਛੇ ਰੱਖ ਲਿਆ, ਹੁਣ ਇੱਕ ਕਿਰਪਾ ਕਰ, ਬਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ। ਹੁਣ ਭਰਾ ਤੋਂ ਵਿਛੜ ਕੇ ਮੈਂ ਜੀ ਨਹੀਂ ਸਕਦਾ, ਬਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ, ਖਾਣਾ ਨਹੀਂ ਪੀਣਾ ਨਹੀਂ ਸੋਨਾ ਨਹੀਂ ਭਾਤਾ। ਹੁਣ ਨਾ ਮੈਨੂੰ ਖਾਣਾ ਚੰਗਾ ਲੱਗਣਾ, ਨਾ ਪੀਣਾ ਚੰਗਾ ਲੱਗਣਾ, ਨਾ ਤਨ ਤੇ ਬਸਤਰ ਪਾਏ ਚੰਗੇ ਲੱਗਣੇ ਨੇ। ਉਸ ਵਕਤ ਹਜ਼ੂਰ ਦੇ ਚਿਹਰੇ ਤੇ ਮੁਸਕਰਾਹਟ ਸੀ। ਕਹਿਣ ਲੱਗੇ, ਪੁੱਤਰ ਮੈਨੂੰ ਇੱਕ ਬੜੀ ਚੰਗੀ ਤੇਰੇ ਤੋਂ ਆਸ ਸੀ। ਗਿਆਨੀ ਸੋਹਣ ਸਿੰਘ ਸੀਤਲੇ ਤੇ ਲਿਖਦੇ ਨੇ, ਬੱਚਾ ਇਹ ਉਹ ਕੌਮਾਂ ਕਮਜ਼ੋਰ ਨੇ, ਜੇ ਮੈਂ ਤੈਨੂੰ ਆਵਾਜ਼ ਮਾਰ ਕੇ ਕਹਿੰਦਾ ਬੇਟਾ ਜੁਝਾਰ ਸਿੰਘ ਤੂੰ ਮੈਦਾਨੀ ਜੰਗ ਵਿੱਚ ਜੂਝਣਾ, ਇੱਕ ਬੜੀ ਵੱਡੀ ਕਮਜ਼ੋਰੀ ਹੋਣੀ ਸੀ, ਅੱਜ ਤੂੰ ਆਪ ਤੁਰ ਕੇ ਆਇਆ ਤੇ ਜਿਸ ਕੌਮ ਦੇ ਉਸਰੀਏ ਆਪ ਚੱਲ ਕੇ ਕਹਿਣ ਕੇ ਸਾਡਾ ਸੀਤ ਹਾਜ਼ਰੇ, ਉਹ ਕੌਮ ਕਦੀ ਦੁਨੀਆਂ ਦੇ ਨਕਸ਼ੇ ਤੋਂ ਮਿਟਦੀ ਨਹੀਂ। ਬੇਟਾ ਤੂੰ ਬਿਨਾਂ ਆਵਾਜ਼ ਮਾਰਨ ਤੋਂ ਆਇਆ ਤੇ ਰਹਿੰਦੀ ਦੁਨੀਆਂ ਵਿੱਚ, ਜਦੋਂ ਵੀ ਇਸ ਪੰਥ ਤੇ ਭੀੜਾ ਪੈਗੀ ਤੇ ਆਵਾਜ਼ ਦੇਣ ਦੀ ਲੋੜ ਨਹੀਂ, ਆਪਣੇ ਸਿਰਾਂ ਤੇ ਖੱਪਣ ਬੰਨ ਕੇ ਮਰਜੀਵੜੇ ਬਿਨਾਂ ਬੁਲਾਉਣ ਤੋਂ ਸ਼ਾਮਲ ਹੋ ਜਾਇਆ ਕਰਨਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜਦੋਂ ਪੁੱਤਰ ਨੂੰ ਤੋੜਨ ਲੱਗੇ ਨੇ ਤੇ ਉੱਥੇ ਇੱਕ ਦੋ ਗੱਲਾਂ ਕਹੀਆਂ। ਕਹਿਣ ਲੱਗੇ, ਹਮਨੇ ਹੀ ਕਹਾ ਥਾ ਬਾਪ ਕੋ ਜਾਂ ਦੀਜੈ ਧਰਮ ਪਰ, ਇਹ ਵੈਸੇ ਅੱਲਾ ਯਾਰ ਖਾਂ ਜੋਗੀ ਦੀ ਕਵਿਤਾ ਹੈ। ਹਮਨੇ ਹੀ ਕਹਾ ਥਾ ਬਾਪ ਕੋ ਜਾਂ ਤੀਜੈ ਧਰਮ ਪਰ, ਹਮ ਕਹਿਤੇ ਹੈ ਅਬ ਆਪਕੋ ਜਾਂ ਦੀਜੈ ਧਰਮ ਪਰ, ਹੁਣ ਪੁੱਤਰ ਤੂੰ ਵੀ ਤੁਰ। ਭਾਈ ਦਇਆ ਸਿੰਘ ਫਿਰ ਆ ਗਏ, ਸਤਿਗੁਰੂ ਇੱਕ ਨੂੰ ਤਾਂ ਰੱਖ ਲਵੋ। ਹਜ਼ੂਰ ਨੇ ਉੱਤੇ ਗੱਲ ਕਹੀ, ਕਹਿਣ ਲੱਗੇ, ਭਾਈ ਦਇਆ ਸਿੰਘ ਜਿੱਦਣ ਭਾਈ ਜੈਤਾ ਗੁਰੂ ਤੇਗ ਬਹਾਦਰ ਗੁਰੂ ਪਿਤਾ ਦਾ ਸੀਸ ਲੈ ਕੇ ਆਨੰਦਪੁਰ ਦੀ ਧਰਤੀ ਤੇ ਪਹੁੰਚਿਆ ਸੀ, ਉਦੋਂ ਦੁਨੀਆਂ ਨੇ ਮੈਨੂੰ ਕਿਹਾ ਸੀ ਇਹ ਸ਼ਹੀਦ ਬਾਪ ਦਾ ਪੁੱਤਰ ਏ, ਇਹਦਾ ਬਾਪ ਸ਼ਹੀਦ ਏ, ਲੋਕਾਂ ਨੇ ਉਦਣ ਮੇਰੇ ਨਾਂ ਨਾਲ ਜੋੜ ਦਿੱਤਾ ਸੀ ਸ਼ਹੀਦ ਬਾਪ ਦਾ ਪੁੱਤਰ, ਤੇ ਅੱਜ ਜਦੋਂ ਮੇਰੇ ਜੁਝਾਰ ਨੇ ਸ਼ਹੀਦ ਹੋਣਾ ਦਇਆ ਸਿੰਘਾਂ, ਅੱਜ ਤੋਂ ਬਾਅਦ ਲੋਕੀ ਇਹ ਵੀ ਕਹਿਣਗੇ ਸ਼ਹੀਦ ਪੁੱਤਰਾਂ ਦਾ ਇਹ ਬਾਪੂ ਏ। ਦੇਖ ਉਸ ਮਾਲਕ ਦੀ ਕਿਰਪਾ, ਬਾਬਾ ਜੁਝਾਰ ਸਿੰਘ ਨੂੰ ਨਾਲ ਤੋਰਨ ਲੱਗੇ ਨੇ। ਉੱਥੇ ਉਸ ਵਿਦਵਾਨ ਨੇ ਬੜੇ ਕਮਾਲ ਦੀਆਂ ਪੰਕਤੀਆਂ ਕਹੀਆਂ, ਕਹਿੰਦੇ ਨੇ ਸਾਹਿਬ ਜਦੋਂ ਤੋਰਨ ਲੱਗੇ ਤੇ ਉਸ ਵਕਤ ਇੱਕ ਗੱਲ ਕਹੀ, ਕਹਿੰਦਾ ਬਰਰਾਈ ਕੋਈ ਆਵਾਜ਼ ਸੇ ਬੋਲੇ ਗੁਰੂ ਗੋਬਿੰਦ, ਪਾਲਾ ਹੈ ਤੁਮੇ ਨਾਜ ਸੇ ਬੋਲੇ ਗੁਰੂ ਗੋਬਿੰਦ, ਰੋਕਾ ਨਹੀਂ ਆਗਾਜ਼ ਸੇ ਬੋਲੇ ਗੁਰੂ ਗੋਬਿੰਦ, ਉਸ ਨੰਨੇ ਸੇ ਜਾਂ ਬਾਜ ਸੇ ਬੋਲੇ ਗੁਰੂ ਗੋਬਿੰਦ। ਕਹਿਣ ਲੱਗੇ ਜੇ ਮੇਰੇ ਪੁੱਤਰ ਤੂੰ ਜਾਣਾ, ਅੱਜ ਤੱਕ ਤੈਨੂੰ ਮਾਂ ਨੇ ਬਸਤਰ ਪਾਉਣ ਨੂੰ ਦਿੱਤੇ, ਅੱਜ ਪਹਿਲਾ ਸਮਾਂ ਕਿ ਮੈਂ ਤੈਨੂੰ ਆਪਣੇ ਹੱਥਾਂ ਨਾਲ ਤਿਆਰ ਕਰਕੇ ਤੋੜਨਾ। ਉੱਥੇ ਇੱਕ ਬਚਨ ਕਿਹਾ ਬੜੇ ਕਮਾਲ ਦਾ, ਕਹਿ ਲੱਗੇ ਲੋ ਆਓ ਤਨ ਪਾਕ ਤੇ ਹਥਿਆਰ ਸਜਾ ਦੇ, ਮੈਂ ਤੇਰੇ ਤਨ ਤੇ ਸ਼ਸਤਰ ਸਜਾ ਦਿਆ। ਕਹਿ ਲੱਗੇ ਛੋਟੀ ਸੀ ਕਮਾਨ ਨੰਨੀ ਸੀ ਤਲਵਾਰ ਸਜਾ ਦੇ, ਆ ਛੋਟੀ ਜੀ ਤੀਰ ਕਮਾਨ ਲੈ ਲੈ, ਤੀਰਾਂ ਦਾ ਪੱਥਾ ਲੈ ਲੈ, ਛੋਟੀ ਜੀ ਤਲਵਾਰ ਤੂੰ ਲੈ ਲੈ। ਤੇ ਜਦੋਂ ਸਾਹਿਬ ਨੇ ਇੱਕ ਇੱਕ ਸ਼ਸਤਰ ਦਿੱਤਾ, ਕਹਿੰਦੇ ਆਪਣੇ ਹੱਥਾਂ ਨਾਲ ਬਸਤਰ ਪਾਏ ਨੇ, ਆਪਣੇ ਹੱਥਾਂ ਨਾਲ ਗਾਤਰੇ ਕਿਰਪਾਨ ਪਾਈ, ਆਪਣੇ ਹੱਥਾਂ ਨਾਲ ਤੀਰਾਂ ਦਾ ਪੱਥਾ ਪਾਇਆ, ਤੇ ਤੁਰ ਲੱਗਿਆ ਇੱਕ ਗੱਲ ਕਹੀ, ਕਹਿ ਲੱਗੇ ਹਮ ਦੇਤੇ ਹੈ ਖੰਜਰ ਕਿਸੇ ਸ਼ਮਸ਼ੀਰ ਸਮਝਣਾ, ਐ ਪੁੱਤਰ ਤੇਰੇ ਹੱਥ ਛੋਟੇ ਨੇ, ਮੈਂ ਤੈਨੂੰ ਖੰਜਰ ਦੇ ਰਿਹਾ, ਪਰ ਇਸ ਖੰਜਰ ਨੂੰ ਤੂੰ ਸਮਝੀ ਸ਼ਮਸ਼ੀਰ ਏ, ਹਮ ਦੇਤੇ ਹੈ ਖੰਜਰ ਕਿਸੇ ਸ਼ਮਸ਼ੀਰ ਸਮਝਣਾ, ਨੇਜ਼ੋ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਕਿਸੇ ਉਹਨੇ ਬੇਤੀਰ ਸਮਝਣਾ। ਕਹਿਣ ਲੱਗੇ ਜ਼ਖਮ ਆਏ ਤੋ ਰੋਣਾ ਨਹੀਂ ਦਲਗੀਰ ਸਮਝਣਾ, ਪਰ ਪੁੱਤਰ ਜਦੋਂ ਤੇਰੀ ਛਾਤੀ ਵਿੱਚ ਜ਼ਖਮ ਲੱਗੇ, ਯਾਦ ਰੱਖੀ ਮੈਂ ਦੇਖਦਾ ਹੋਵਾਂਗਾ ਤੇਰੀਆਂ ਅੱਖਾਂ ਵਿੱਚ ਨੀਰ ਨਾ ਆਏ, ਤੂੰ ਕਿਤੇ ਰੋਵੀ ਨਾ। ਕਹਿਣ ਲੱਗੇ ਤੀਰ ਕਲੇਜੇ ਮੈਂ ਜਬ ਲਗੇ, ਕਹਿਣ ਲੱਗੇ ਸੀ ਨਹੀਂ ਕਰਨਾ ਉਪ ਮੇਰੀ ਜਾਨ, ਮੂੰਹ ਸੇ ਕਦੀ ਨਹੀਂ ਉਚਰਨਾ, ਤੇਰੇ ਸੀਨੇ ਨੂੰ ਤੀਰ ਤਾਂ ਵਿੰਨ ਜਾਏ, ਪਰ ਮੇਰੇ ਬੇਟਾ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਦੇ ਮੂੰਹ ਚੋਂ ਹਾਏ ਜਾਂ ਸੀ ਸ਼ਬਦ ਨਾ ਨਿਕਲੇ, ਅਖੀਰ ਤੇ ਜਾਣ ਲੱਗਿਆ ਵੀ ਤੇਰੇ ਮੁਖ ਦੇ ਵਿੱਚੋਂ ਕੇਵਲ ਵਾਹਿਗੁਰੂ ਦੀ ਆਵਾਜ਼ ਆਉਣੀ ਚਾਹੀਦੀ। ਸਾਧ ਸੰਗਤ ਜਦੋਂ ਤੋੜਿਆ ਆਪ ਘੋੜੇ ਤੇ ਅਸਵਾਰ ਕੀਤਾ, ਆਪ ਸ਼ਸਤਰ ਸਜਾਏ ਨੇ, ਤੇ ਤੁਰ ਲੱਗਿਆ ਜਿਹੜੇ ਸ਼ਬਦ ਕਹੇ ਇਹਨੇ ਪਿਆਰੇ, ਜਦੋਂ ਤੁਰਦੇ ਨੇ ਕਹਿਣ ਲੱਗੇ ਬੇਟਾ ਤੁਮੀ ਹੋ ਪੰਥ ਕੇ ਬੇੜੇ ਕੇ ਖਵਈਆ, ਸਰ ਭੇਂਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਲੇ ਦੇਖ ਕੇ ਤੁਮੀ ਤੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਓ ਰਾਹ ਤਖਤੇ ਹੈ ਖਲਦ ਮੇ ਸਭ ਬਈਆ। ਤੇ ਬਾਪ ਇੱਕ ਆਸ ਕਰਦਾ, ਖਾਹਿਸ਼ ਹੈ ਕਿ ਤੁਮੇ ਤੇਜ ਚਲਾਤੇ ਹੋਏ ਦੇਖੇ, ਹਮ ਆਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ। ਇਹ ਪੁੱਤਰ ਤੂੰ ਤੁਰੇ, ਮੈਨੂੰ ਇੱਕ ਆਸ ਏ ਜਦੋਂ ਤੂੰ ਤੇਜ ਚਲਾਏ ਉਦੋਂ ਵੀ ਆਪਣੇ ਨੇਤਰਾਂ ਨਾਲ ਤੱਕਾਂ, ਤੇ ਬੇਟਾ ਜਦੋਂ ਤੇਰੇ ਸੀਨੇ ਵਿੱਚ ਬਰਸੀ ਲੱਗੇ ਤੇ ਉਦੋਂ ਵੀ ਮੇਰੀਆਂ ਅੱਖਾਂ ਤੁਰ ਦੇ ਤੱਕਦੀਆਂ ਹੋਣ। ਜਦੋਂ ਬਾਬਾ ਜੁਝਾਰ ਸਿੰਘ ਤੁਰੇ ਨੇ, ਫਿਰ ਕਿਹਾ ਜਾਓ ਬੇਟਾ ਤੁਮੇ ਕਰਤਾਰ ਕੋ ਸੌਂਪਾ, ਤੁਰ ਲੱਗਿਆ ਆਪ ਆਏ ਨੇ ਦਰਵਾਜ਼ੇ ਤੱਕ, ਜਾਓ ਬੇਟਾ ਤੁਮੇ ਕਰਤਾਰ ਕੋ ਸੌਂਪਾ, ਮਰ ਜਾਓ ਜਾ ਮਾਰੋ ਤੁਮੇ ਕਰਤਾਰ ਕੋ ਸੌਂਪਾ, ਰੱਬ ਕੋ ਨਾ ਵਿਸਾਰੋ ਤੁਮੇ ਕਰਤਾਰ ਕੋ ਸੌਂਪਾ, ਸਿੱਖੀ ਕੋ ਉਭਾਰੋ ਤੁਮੇ ਕਰਤਾਰ ਕੋ ਸੌਂਪਾ, ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ, ਪਿਆਸੇ ਜਾ ਕਹੋ ਜਾਮੇ ਸ਼ਾਦ ਤੁਮੇ ਬਖਸ਼ੇ। ਹੇ ਪੁੱਤਰ ਤੈਨੂੰ ਇੱਕ ਪਿਆਸ ਏ, ਮੇਰਾ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਤੂੰ ਪਿਆਸਾ ਜਾਮੇ, ਤੇ ਤੈਨੂੰ ਮੇਰਾ ਦਾਤਾ ਸ਼ਹਾਦਤ ਦਾ ਜਾਮ ਭਰ ਕੇ ਦੇ। ਸਾਧ ਸੰਗਤ ਅੱਜ ਮੇਰੇ ਸਤਿਗੁਰੂ ਨੇ ਆਪਣੇ ਜੁਝਾਰ ਨੂੰ ਵੀ ਤੋੜ ਦਿੱਤਾ, ਉਧਰ ਸੂਰਜ ਢਲ ਲੱਗਾ, ਇਧਰ ਚਮਕੌਰ ਦੀ ਗੜੀ ਵਿੱਚੋਂ ਮੇਰੇ ਕਲਗੀ ਵਾਲੇ ਦਾ ਬਾਬਾ ਜੁਝਾਰ ਸਿੰਘ ਤੁਰ ਪਿਆ। ਸਾਧ ਸੰਗਤ ਇਹਨਾਂ ਦੇ ਨਾਲ ਕੁਝ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਭਾਈ ਸਾਹਿਬ ਸਿੰਘ ਹੋਰਾਂ ਨੂੰ ਤੋਰੇ, ਪੰਜਾਂ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ, ਭਾਈ ਮੋਹਕਤ ਸਿੰਘ ਸ਼ਹੀਦ ਹੋ ਚੁੱਕੇ ਨੇ, ਪਿਆਰੇ ਭਾਈ ਸਾਹਿਬ ਸਿੰਘ ਨੂੰ ਤੋਰਿਆ, ਬਾਬਾ ਜੁਝਾਰ ਸਿੰਘ ਤੁਰੇ ਨੇ, ਪਿਆਰੇ ਭਾਈ ਸਾਹਿਬ ਸਿੰਘ ਨਾਲ ਤੁਰੇ ਨੇ। ਜਦੋਂ ਗੁਰੂ ਕੇ ਸਿੱਖ ਦੁਸ਼ਮਣ ਦੇ ਉੱਤੇ ਆ ਡਿੱਗੇ ਨੇ, ਇੱਕ ਵਾਰੀ ਤਾਂ ਦੁਸ਼ਮਣ ਦਾ ਦਿਲ ਹਲ ਗਿਆ, ਕਹਿੰਦੇ ਨੇ ਪੁੱਛਦਾ ਵਜ਼ੀਰ ਖਾਂ ਪਤਾ ਨਹੀਂ ਹੋਏ ਗੁਰੂ ਕਿਸ ਮਿੱਟੀ ਦਾ ਬਣਿਆ, ਲੋਕ ਆਪਣੇ ਪੁੱਤਰਾਂ ਨੂੰ ਬਚਾਉਂਦੇ ਫਿਰਦੇ ਨੇ ਤੇ ਇਹਦੇ ਸਾਹਮਣੇ ਇਹਦਾ ਵੱਡਾ ਸ਼ਹੀਦ ਹੋ ਗਿਆ, ਹੁਣ ਛੋਟੇ ਨੂੰ ਵੀ ਥਾਪਣਾ ਦੇ ਕੇ ਤੋੜਦਾ ਪਿਆ। ਤੇ ਕੁਝ ਮਨ ਵਿੱਚ ਸੋਚਦੇ ਨੇ ਜਿਹੜਾ ਗੁਰੂ ਆਪਣੇ ਪੁੱਤਰਾਂ ਨੂੰ ਬਚਾਉਂਦਾ ਨਹੀਂ ਪਿਆ, ਉਸ ਗੁਰੂ ਦੀ ਕੌਮ ਨੂੰ ਕਦੀ ਕੋਈ ਨਸ਼ਟ ਜਾਂ ਬਰਬਾਦ ਨਹੀਂ ਕਰ ਸਕਦਾ। ਬਾਬਾ ਜੁਝਾਰ ਸਿੰਘ ਜਦੋਂ ਮੈਦਾਨੇ ਜੰਗ ਉਤਰੇ ਨੇ, ਇਹਨਾਂ ਨੇ ਵੀ ਪਹਿਲਾਂ ਤੀਰਾਂ ਦੀ ਵਰਖਾ ਕੀਤੀ ਏ, ਪਰਤ ਕੇ ਇਹ ਵੀ ਕਿਰਪਾਨ ਲੈ ਕੇ ਮੈਦਾਨੇ ਜੰਗ ਅੰਦਰ ਜੂਝਦੇ ਰਹੇ ਨੇ। ਭਾਈ ਸਾਹਿਬ ਸਿੰਘ ਪਹਿਲਾਂ ਸ਼ਹੀਦ ਹੋਏ ਨੇ ਤੇ ਬਾਬਾ ਜੁਝਾਰ ਸਿੰਘ ਜੀ ਉਸ ਵਕਤ ਦੁਸ਼ਮਣ ਦੇ ਘੇਰੇ ਵਿੱਚ ਆ ਗਏ ਨੇ ਤੇ ਕਹਿੰਦੇ ਨੇ ਗੁਰੂ ਕਲਗੀ ਵਾਲੇ ਨੇ ਉੱਤੋਂ
1: फिर तीरां दी वर्खा कीती है, पुत्तर नू तीरां दी शान अगे तोरिया है, ते जदों सामने तकदे ने थोड़ी दूर वड्डे भरा बाबा अजीत सिंह दा शरीर पिया होया है, उस शरीर नू तकिया है ते किन्ने तक के अगे निकल गए ने बाबा जुझार सिंह, दुश्मन ने चार चफेरियों घेर लिया है ते किन्ने बाबा जुझार सिंह दी छाती विच इको दम तीन चार तीर इकट्ठे वजे ने, ते गुरु का साहिबजादा उस वक्त जमीन दे उत्ते डिग पिया। जदों इहदी शहादत होई ते मेरा कलगी वाला सच्चा पातशाह हुण फिर तकदा पिया है, ते प्रेम नाल भिज के जिहड़े शब्द कहे सोहण सिंह शीतल होरां ने, एक पंक्तियां कुछ कु बड़े कमाल दियां कहियां, किन्ने जदों बाबा जुझार सिंह शहीद हो गए ने, गुरु के सिख कोल खलोते ने, उधर सूरज दी टिक्की पे छिप दी है, ते उधर गुरु कलगी वाले सच्चे पिता दा पुत्र शहीद हो गया है, ते साहब दे सामने जेड़े सिख ने उन्हां दे मन भरे ने, अखां विचों नीर पिया डलकदा है, ते कलगी वाला हाथ जोड़ के खलोता है ते कह रहा है, वो लिखदे ने कि जदों हस शहीदी पा गया जद लाल छुटेरा। सोहण सिंह शीतल ने कमाल कर दिती इस रुबाई अंदर, वो लिखते ने हस शहीदी पा गया जद लाल छुटेरा, अखां सामने हो गया वो बेरा बेरा, उंगली ला के लै गया उनू वीर वडेरा। एदा मतलब वड्डा भरा जिवें उंगल ला के दौल लै जाए, उंगली ला के लै गया उनू वीर वडेरा, जोड़ी जोड़ी हो गया परिवार बथेरा, हक बन बोले सतगुरु वाह भाणा तेरा, तेरा तुझको सौंपते क्या लागे मेरा, हुक्म रजाई चलना जो करे चंगेरा, ते सिखां वल देख के कहन लगे पंथ वसे मैं उजड़ा मन चाओ करेरा। ऐ गुरु खालसा पंथ तू वसदा रहे मैं उजड़ जा, कहन लगे हुक्म रजाई चलना जो करे चंगेरा, पंथ वसे मैं उजड़ा मन चाओ करेरा। ते अगे उन्हां ने बचन बड़े कमाल दे कहे, होवा तेतो सुरखरू प्रणपाल उचेरा, ते सोहण सिंह फिर अगे लिखदा वाह वाह गोबिंद सिंह वाह तेरा जीरा, हे सतगुरु तेरा जेरा तहने, अज दो पुत्र शहीद हो गए ने जिन्हां दे शरीर मैदाने जंग विच पए ने, उधर सूरज दी टिक्की छपी है, मैं कुछ कु मिंट होर लैने ने इस लड़ी नूं मुकम्मल थोड़ा जिहा करदिआं। जदों सूरज छपिआ ते सोदर रहराज साहिब जी दा पाठ अज फिर गुरु गोबिंद सिंह जी ने कीता। कमाल दी गल, कदी तको खां अपने किरदे ते हथ रख के मेरे गुरु गोबिंद सिंह सच्चे पिता किन्ना को प्यार करना पे तू सिखां नूं, जे ओ कहिंदे ने साहिबजादे बचा लो ते कहिंदे दया सिंह तुसी मेरे पुत्तर नहीं, जे शहीद हो जांदे ने कोई उलामा नहीं, इको गल कहिंदे हो कि पंथ तैनू तत्ती वाह ना लगे, मेरे उजाड़े दी मैनू परवाह नहीं, ते जदों पुत्रां दीआं लाशां कोल पईआं ने लोक तां ढाहां मार के कंधां नूं सिर मार मार के सिर पाड़ लैंदे ने, पर तेरे मुख विचों तां अज वी ओही रहराज जी दी बाणी निकलदी ए, पुत्रां दीआं लाशां बाहर ने, ते बापू गा रिहा है कि आनंद भया मेरी माए सत गुरु मैं पाया, बापू तां गा रिहा है आनंद सुनो वडभागियो सगल मनोरथ पूरे। ते जदों हज़ार हजूर ने सोदर रहराज साहिब जी दा पाठ कीता है ना, ते चार तीर मेरे कलगी वाले ने पत्थे विचों कढे, बहुत घट विद्वाना ने एदा जिक्र कीता है, चार तीर कढे ने, ते किन्ने ने उस वक्त कलम ते दवात कोले, ते साहिब ने चार चिट्ठियां भी लिखियां ने, पहला तीर अपनी कमान ते चढ़ाया है, संध्या दा वेला है, पहला तीर ख्वाजा मरदूद बैठा है, ते ओदी पेटी भी जाके लगा है, ते जदो ओदी पेटी विच तीर लगा है तीर नू पटिया है, ते ओदे उत्ते चिट्ठी लिखी है, ते चिट्ठी दे जड़े हरक सन ओ ए सन कि ऐ ख्वाजा मरदूद कसम चुक के जड़ा फिर जांदा है ओदा दीन ते दुनी चला जांदा है, मेरे दो पुत्र चले गए कोई बात नहीं, पर याद रखी मेरे पुत्रां दी शहादत नाल अज तेरा लोक ते परलोक दोनों बर्बाद हो गए। पहली चिट्ठी है लिखी ख्वाजा मरदूद कसम चुक के फिर जाना दीन दुनी तो जाना है, याद रख अज तू दोवें गवाले ने। कसम चुक के जेड़ा बेईमान हो जांदा है ओ दोजक दी अग भी सड़दा है, जेड़ा यकीन रखदा है ओदा रुतबा उच्चा हुंदा है। तीजा तीर मेरे साहब ने कढ़िया है चिट्ठी लिखी ते जबरदस्त खान दी पग भी जाके वजा है, जेड़ा सूबा लाहौरे ਉਹਦੇ ਤੇ ਲਿਖਿਆ ਕਸਮ ਖਾ ਕੇ ਫਿਰਨ ਵਾਲਿਆ ਤੂੰ ਦੋਜਕ ਦੀ ਅੱਗ ਵੀ ਸੜੇਗਾ। ਤੂੰ ਸੋਚਣਾ ਕਿ ਅੱਜ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦੇਣਾ, ਬਸ ਕੁਝ ਦਿਨਾਂ ਦੀ ਖੇਡ ਏ, ਮੇਰੇ ਸਿੰਘ ਇਹੋ ਜੀ ਅੱਗ ਬਾਲਣਗੇ, ਉਸੇ ਅੱਗ ਨੇ ਤੈਨੂੰ ਜਿੰਦੇ ਜੀ ਸਾੜ ਕੇ ਰਾਹ ਕਰ ਦੇਣ। ਜਦੋਂ ਚੌਥੀ ਚਿੱਠੀ ਕੱਢੀ, ਚੌਥਾ ਤੀਰ ਕੱਢਿਆ, ਚਿੱਠੀ ਲਿਖੀ ਪਹਾੜੀ ਰਾਜੇ ਅਜਮੇਰ ਚੰਦ ਨੂੰ ਬਖਸ਼ੀਏ, ਉਹਦੀ ਲੱਤ ਵੀ ਤੀਰ ਵੱਜਿਆ ਤੇ ਉਸ ਚਿੱਠੀ ਤੇ ਲਿਖਿਆ ਸੀ ਸੱਜਣਾ ਤੈਨੂੰ ਮੇਰੇ ਸਿੱਖ ਕਦੀ ਚੈਨ ਨਾਲ ਬਹਿਣ ਨਹੀਂ ਦੇਣਗੇ, ਪਰ ਮੇਰਾ ਰਾਖਾ ਅਕਾਲ ਪੁਰਖ ਏ, ਤੂੰ ਮੇਰਾ ਕੁਝ ਵਿਗਾੜ ਨਹੀਂ ਸਕਦਾ। ਚਾਰ ਚਿੱਠੀਆਂ ਮੇਰੇ ਗੁਰੂ ਕਲਗੀ ਵਾਲੇ ਨੇ ਚਮਕੌਰ ਦੀ ਗੜੀ ਵਿੱਚੋਂ ਸ਼ਾਮ ਨੂੰ ਲਿਖੀਆਂ ਨੇ। ਅੱਜ ਸਿੱਖਾਂ ਦੇ ਮਨ ਕਿੰਨੇ ਕੁ ਭਰੇ ਨੇ, ਕਿੰਨਾ ਕੁ ਬੈਰਾਗ ਏ। ਅੱਜ ਫਿਰ ਉਹ ਸਵਾਲ ਉੱਠਿਆ, ਸਾਹਿਬ ਕਹਿੰਦੇ ਨੇ ਦਇਆ ਸਿਆ ਸਵੇਰੇ ਸੂਰਜ ਦੀ ਟਿੱਕੀ ਨਿਕਲਣੀ ਏ, ਜਿੱਥੇ ਪਿਆਰੇ ਸ਼ਹੀਦ ਹੋਏ ਨੇ, ਜਿੱਥੇ ਪੁੱਤਰ ਸ਼ਹੀਦ ਹੋਏ ਨੇ, ਉੱਥੇ ਆਪਾਂ ਵੀ ਸ਼ਹਾਦਤ ਦਾ ਜਾਮ ਪੀ ਜਾਣਾ। ਸਵੇਰਾ ਜਿਹੜਾ ਜੰਗ ਹੋਵੇਗਾ, ਲੋਕ ਇਸ ਜੰਗ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕਰਨਗੇ, ਪਰ ਭਾਈ ਦਇਆ ਸਿੰਘ ਜਿਹਦਾ ਹਿਰਦਾ ਪੰਥ ਲਈ ਸਿੱਖੀ ਲਈ ਭਰਪੂਰ ਏ।

0: ਸਾਰੀ ਦੀ ਹੈ ਨਾ, ਜਿਸ ਬਾਪ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਹੋਵੇ, ਜਿਹਦੇ ਦੋ ਪੁੱਤਰ ਅੱਜ ਸੱਜਰੇ ਸ਼ਹੀਦ ਹੋਏ ਹੋਣ ਤੇ ਕੁਝ ਕੁ ਘੜੀਆਂ ਹੋਈਆਂ ਹੋਣ, ਤੇ ਉਹਨੂੰ ਕਿਹੜਾ ਹੁਕਮ ਦੇ ਕੇ ਕਹਿ ਤੂੰ ਚਮਕੌਰ ਦੀ ਬੜੀ ਗੜੀ ਤੋਂ ਬਾਹਰ ਨਿਕਲ ਜਾ? ਕਦੀ ਹਿਰਦਾ ਕੋਈ ਕਹਿ ਸਕਦਾ? ਜਿਹਦੇ ਪੁੱਤਰਾਂ ਦੀਆਂ ਆਂਦਰਾਂ ਬਾਹਰ ਪਈਆਂ ਹੋਣ। ਪ੍ਰੋਫੈਸਰ ਕਰਤਾਰ ਸਿੰਘ ਲਿਖਦਾ, ਪਹਿਲਾਂ ਤਰਲਾ ਲਿਆ ਫਿਰ ਚਰਨ ਪਕੜ ਲਏ, ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਤੈਨੂੰ ਵਾਸਤੇ ਤੇਰੇ ਪੰਥ ਦਾ, ਜਿਹਦੀ ਖਾਤਰ ਤੂੰ ਕਹਿੰਦਾ ਇਹ ਵਸਦਾ ਰਹਿ, ਘੁੱਟ ਕੇ ਚਰਨ ਪਕੜ ਲੈ। ਗੁਰੂ ਗੋਬਿੰਦ ਸਿੰਘ ਤੈਨੂੰ ਵਾਸਤੇ ਤੇਰੇ ਪ੍ਰੇਮ ਸਾਡੇ ਪ੍ਰੇਮ ਦਾ, ਅਸੀਂ ਚੰਗੇ ਹਾਂ ਅਸੀਂ ਮੰਦੇ ਹਾਂ ਪਰ ਸਾਡੇ ਅੰਦਰ ਦਾ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਤੂੰ ਚਮਕੌਰ ਦੀ ਗੜੀ ਨੂੰ ਛੱਡ ਦੇ, ਕਿ ਤੈਨੂੰ ਸਾਡੇ ਪ੍ਰੇਮ ਦਾ ਵਾਸਤਾ ਨਹੀਂ, ਤੂੰ ਸਾਨੂੰ ਪਿਆਰ ਨਹੀਂ ਕਰਦਾ। ਸਾਹਿਬ ਦਾ ਉਸ ਵਕਤ ਨਾ ਚਿਹਰਾ ਬਿਲਕੁਲ ਗੰਭੀਰ ਹੋ ਗਿਆ, ਜਦੋਂ ਪ੍ਰੇਮ ਦੇ ਵਾਸਤੇ ਪਾਉਂਦੇ ਨੇ। ਭਾਈ ਦਇਆ ਸਿੰਘ ਨੇ ਚਰਨ ਧੋ ਦਿੱਤੇ ਮੇਰੇ ਕਲਗੀ ਵਾਲੇ ਦੇ ਆਪਣੇ ਨੇਤਰਾਂ ਦੇ ਨੀਰ ਨਾਲ। ਸਾਹਿਬ ਕਹਿਣ ਲੱਗੇ ਦਇਆ ਸਿੰਘਾਂ ਵਾਸਤੇ ਬੜੇ ਵੱਡੇ ਪਾਨੇ, ਤੇ ਇੱਕ ਸ਼ਬਦ ਉਹਨਾਂ ਨੇ ਹੋਰ ਵਰਤਿਆ, ਕਹਿਣ ਲੱਗੇ ਤੈਨੂੰ ਵਾਸਤੇ ਹੀ ਉਸ ਬਾਪੂ ਦਾ ਜਿਹਨੇ ਪੁੱਤਰ ਬਣਾ ਕੇ ਤੈਨੂੰ ਪੰਥ ਪ੍ਰਚਾਰਨ ਲਈ ਭੇਜਿਆ, ਤੇ ਧਿਆਨ ਰੱਖਣਾ ਗੁਰੂ ਦੀ ਸਹੁੰ ਤੇ ਗੁਰੂ ਦਾ ਵਾਸਤਾ ਬੜੀ ਵੱਡੀ ਚੀਜ਼ ਏ। ਗੁਰੂ ਕਲਗੀ ਵਾਲੇ ਦੇ ਸੰਬੰਧ ਵਿੱਚ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਘਟਨਾ ਪੜ੍ਹਦੇ ਹਾਂ ਨਾ, ਸਾਹਿਬ ਨਹੀਂ ਬੋਲਦੇ। ਸੁਲਤਾਨਪੁਰ ਜਦੋਂ ਵਹੀ ਵਿੱਚੋਂ ਨਿਕਲੇ ਨੇ, ਕਿਸੇ ਦੇ ਬੁਲਾਏ ਬੋਲਦੇ ਨਹੀਂ। ਉੱਥੇ ਕਹਿੰਦੇ ਨੇ ਕਾਜੀ ਨੂੰ ਲੈ ਕੇ ਗਏ, ਤੇ ਕਾਜੀ ਨੇ ਇੱਕ ਸ਼ਬਦ ਕਿਹਾ ਸੀ, ਯਾ ਨਾਨਕ ਖੁਦਾਏ ਦੇ ਵਾਸਤੇ ਕੁਝ ਤਾਂ ਬੋਲ। ਜਦੋਂ ਖੁਦਾ ਦਾ ਵਾਸਤਾ ਪਾਇਆ ਉਦੋਂ ਮੇਰੇ ਬਾਬਾ ਜੀ ਬੋਲੇ ਸਨ। ਧਿਆਨ ਰੱਖਣਾ ਅੱਜ ਪ੍ਰੇਮ ਦਾ ਵਾਸਤਾ ਪਾ ਕੇ ਉਹ ਸਿੱਖ ਕਿਉਂ ਨੀ ਆਪਣੇ ਗੁਰੂ ਨੂੰ ਮਨਾ ਲਵੇਗਾ? ਗੁਰੂ ਕਲਗੀ ਵਾਲੇ ਤੁਰੇ ਤੇ ਕਹਿਣ ਲੱਗੇ ਮੈਂ ਇਕੱਲਾ ਨਹੀਂ, ਮੇਰੇ ਨਾਲ ਭਾਈ ਦਇਆ ਸਿੰਘ ਤੁਸੀਂ ਵੀ ਤੁਰੋਗੇ, ਭਾਈ ਧਰਮ ਸਿੰਘ ਤੁਸੀਂ ਵੀ ਚੱਲੋਗੇ, ਤੇ ਤੀਜਾ ਸਿੱਖ ਭਾਈ ਮਾਨ ਸਿੰਘ ਚੱਲੇਗਾ, ਤਾਰੇ ਦੀ ਸੇਧ ਵੀ ਤੁਰਨਾ। ਤੇ ਧਿਆਨ ਰੱਖਣਾ ਮੇਰੇ ਕਲਗੀ ਵਾਲੇ ਨੇ ਇੱਕ ਪਿਆਰੇ ਸਿੱਖ ਨੂੰ ਕੋਲ ਬੁਲਾਇਆ, ਉਹਦਾ ਨਾਮ ਹੈ ਭਾਈ ਸੰਗਤ ਸਿੰਘ। ਕੁਝ ਭਾਈ ਸੰਤ ਸਿੰਘ ਲਿਖਦੇ ਨੇ, ਧਿਆਨ ਦੇਣਾ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਜਿਹੜੇ ਸਿੱਖ ਰਹਿ ਗਏ ਨੇ ਉਹਨਾਂ ਦੀ ਕੁਰਬਾਨੀ ਵੀ ਘੱਟ ਨਹੀਂ। ਇਹ ਵੀ ਪਤਾ ਕਿ ਸਵੇਰੇ ਮੌਤ ਤੋਂ ਬਿਨਾਂ ਕੁਝ ਨਹੀਂ ਦਿਸਦਾ ਪਿਆ, ਤੇ ਵਾਹ ਓਏ ਗੁਰੂ ਕੇ ਸਿੱਖੋ, ਸੰਗਤ ਸਿੰਘ ਤੇਰੇ ਚਰਨਾਂ ਵਿੱਚ ਵੀ ਨਮਸਕਾਰ, ਜਿਨੇ ਗੁਰੂ ਗੋਬਿੰਦ ਸਿੰਘ ਦੀ ਸੇਵਾ ਕਰ ਲਈ, ਆਪਣੇ ਸੀਸ ਨੂੰ ਸਵੇਰੇ ਪੇਟ ਕਰ ਦਿੱਤਾ, ਨਹੀਂ ਤੇ ਉਹ ਵੀ ਜਾ ਸਕਦੇ ਸਨ। ਸਾਹਿਬ ਨੇ ਆਪਣੀ ਕਲਗੀ ਆਪਣੇ ਬਸਤਰ ਭਾਈ ਸੰਗਤ ਸਿੰਘ ਨੂੰ ਦਿੱਤੇ, ਉਹਦਾ ਚਿਹਰਾ ਮੇਰੇ ਹਜ਼ੂਰ ਨਾਲ ਬਿਲਕੁਲ ਇਨ ਬਿਨ ਮਿਲਦਾ ਸੀ। ਜਦੋਂ ਹਜ਼ੂਰ ਇੱਥੋਂ ਉਹਨੂੰ ਆਪਣੇ ਬਸਤਰ ਆਪਣੀ ਕਲਗੀ ਦਿੱਤੀ ਏ, ਨਾਲ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਤੁਰ ਲੱਗੇ ਨੇ, ਤੇ ਤਾਰੇ ਦੀ ਸੇਧ ਵਿੱਚ ਕਹਿ ਆਪਾਂ ਮਿਲ ਜਾਣਾ, ਤੇ ਦੂਜੀ ਗੱਲ ਕਈ ਲੁਕ ਕੇ ਨਹੀਂ ਜਾਣਾ ਜਾਂ ਆਪਾਂ ਝੁੱਕ ਕੇ ਨਹੀਂ ਜਾਣਾ। ਦਇਆ ਸਿੰਘਾਂ ਨੀਤੀ ਏ, ਇੱਕ ਪਾਸਿਓ ਮੈਂ ਤਾੜੀ ਮਾਰਾਂਗਾ ਤੇ ਉੱਚੀ ਆਵਾਜ਼ ਦੇ ਕੇ ਕਹਾਂਗਾ ਪੀਰੇ ਹਿੰਦ ਮੇਰ ਵੱਧ, ਮੇਰੀ ਆਵਾਜ਼ ਸੁਣ ਕੇ ਤੂੰ ਇੱਕੋ ਦਮ ਕਹਿਣਾ ਦੂਸਰੇ ਪਾਸਿਓ ਕਿ ਪੀਰੇ ਹਿੰਦ ਮੇਰ ਵੱਧ, ਤੀਜੇ ਪਾਸਿਓ ਮਾਨ ਸਿੰਘ ਤੂੰ ਬੋਲਣਾ, ਚੌਥੇ ਪਾਸਿਓ ਭਾਈ ਧਰਮ ਸਿੰਘ ਤੂੰ ਬੋਲਣਾ। ਕਹਿੰਦੇ ਨੇ ਜਦੋਂ ਜ਼ਾਲਮ ਚੌਵੇਂ ਪਾਸਿਆਂ ਨੂੰ ਦੌੜੇ ਤੇ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਗੜੀ ਵਿੱਚੋਂ ਆਵਾਜ਼ ਦੇ ਕੇ ਕਹਿਣਾ ਗੁਰੂ ਗੋਬਿੰਦ ਸਿੰਘ ਤਾਂ ਜੇ ਗੜੀ ਵਿੱਚ ਬੈਠਾ ਹੋਇਆ। ਕਹਿਣ ਲੱਗੇ ਇੰਨਾ ਕੁ ਭੁਲੇਖੇ ਵਿੱਚ ਪਾ ਦਿਓ ਕਿ ਆਪਣੇ ਆਪ ਵਿੱਚ ਟੁੱਕ ਕੇ ਵੱਢ ਕੇ ਆਪਣੇ ਆਪ ਨੂੰ ਖਤਮ ਕਰਨ। ਮੇਰਾ ਕਲਗੀ ਵਾਲਾ ਮਾਹੀ ਚਮਕੌਰ ਦੀ ਗੜੀ ਵਿੱਚੋਂ ਨਿਕਲਦਾ, ਕਿਵੇਂ ਨਿਕਲਦੇ ਨੇ ਤੇ ਰਸਤੇ ਵਿੱਚ ਪੁੱਤਰਾਂ ਦੀਆਂ ਲਾਸ਼ਾਂ ਤੱਕਦੇ ਨੇ। ਕੋਈ ਇਹਦੇ ਵਿੱਚ ਦੋ ਰਾਵਾਂ ਨਹੀਂ। ਵਿਦਵਾਨ ਮੰਨਦੇ ਨੇ ਕਿ ਪੁੱਤਰਾਂ ਦੇ ਚੋਲਿਆਂ ਨਾਲ ਸਾਹਿਬ ਹਜ਼ੂਰ ਦੇ ਚਰਨ ਅੜਦੇ ਨੇ, ਪਰ ਨਰਮੋਹ ਅੰਦਰ ਮੋਹ ਨਹੀਂ। ਸਾਹਿਬ ਅੱਗੇ ਤੁਰਦੇ ਨੇ, ਮਾਛੀ ਵਾੜੇ ਜਾਂਦੇ ਨੇ, ਉੱਥੇ ਸਾਹਿਬ ਨਾਲ ਕੀ ਕੁਝ ਕੌਤਕ ਵਾਪਰਦੇ ਨੇ। ਕੋਸ਼ਿਸ਼ ਕਰਾਂਗਾ ਮੈਂ ਕੱਲ ਦੇ ਦੀਵਾਨ ਵਿੱਚ ਰਾਤ ਦੇ ਦੀਵਾਨ ਵਿੱਚ ਇੱਕ ਘੰਟਾ ਸਮਾਂ ਹੋਣਾ ਆਪ ਸੰਗਤ ਦੀ ਸੇਵਾ ਕਰ ਸਕਾਂ। ਆਓ ਪਿਆਰਿਓ ਉਸ ਕਲਗੀ ਵਾਲੇ ਦੇ ਫਿਰ ਬਣ ਜਾਓ ਜਿਹੜਾ ਸਿੱਖਾਂ ਨੂੰ ਬਚਾਉਂਦਾ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਦਾ। ਆਪਾਂ ਤਰਕ ਨਾ ਕਰੀਏ, ਉਹਦੇ ਬਚਨਾਂ ਨੂੰ ਸੱਤ ਕਰਕੇ ਮੰਨ ਲਈਏ। ਵਾਹਿਗੁਰੂ ਜੀ ਕਾ ਖਾਲਸਾ।
1: ਸਤਨਾਮ ਕਰਤਾ ਪੁਰਖ

ਪੂਰੈ ਮੇਰੀ ਰਾਖ ਲਈ ਗੁਰਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ ਜਨਮ ਜਨਮ ਕੀ ਮੈਲ ਗਈ ਨਿਵਰੇ ਦੂਤ ਦੁਸ਼ਟ ਬਹਿ ਰਾਹੀ

ਚਾਰਾ ਪ੍ਰਭ ਮੇਰੇ ਕਾ ਬੜ ਪ੍ਰਤਾਪ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਹੈ ਮਨ ਕੀ ਦੁਬਿਧਾ ਬਿਨਸ ਜਾਹੇ ਪਰਮ ਪਦ ਲਹੀਐ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਕਰਤ ਨਾ ਲਾਗੀ ਵਾਰ ਪਰਮ ਸਨਮਾਨ ਯੋਗ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਅੱਜ ਕਿੰਨੇ ਭਾਗਾਂ ਵਾਲੇ ਉਹ ਸਰੀਰ ਨੇ ਜਿਹੜੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਇਹ ਜੋ ਈਸਵੀ ਸੰਨ ਹੈ ਇਸ ਦੇ 1998 ਦਾ ਇਹ ਸਾਲ ਇਹਨੂੰ ਬਸ ਡੇਢ ਘੰਟੇ ਬਾਅਦ ਪੌਣੇ 2 ਘੰਟਿਆਂ ਬਾਅਦ ਆਪਾਂ ਅਲਵਿਦਾ ਕਰ ਦੇਣਾ ਤੇ ਉਸ 1999 ਨੂੰ ਜੀ ਆਇਆ ਕਹਿਣਾ ਜਿਸ ਦਾ ਖਾਸ ਕਰਕੇ ਸਿੱਖ ਜਗਤ ਦੇ ਅੰਦਰ ਬੜਾ ਚਾਹ ਤੇ ਉਮਾਂ। 2 ਪੱਖ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ। ਅੱਜ ਉਹ ਵੀ ਲੋਕ ਹੋਣਗੇ ਜਿਹੜੇ ਨਸ਼ੇ ਵਿਚ ਗੁੱਟ ਹੋਣਗੇ, ਜਿਹੜੇ ਨੱਚ ਟੱਪ ਰਹੇ ਹੋਣਗੇ, ਪਰ ਕੁਰਬਾਨ ਮੇਰੇ ਗੁਰੂ ਨਾਨਕ ਸਾਹਿਬ ਤੇਰੇ ਤੋਂ ਲੋਕ ਇਸ ਵਕਾਰਾਂ ਦੀ ਅੱਗ ਵਿਚ ਸੜ ਰਹੇ ਨੇ। ਮੇਰੇ ਸਾਹਿਬ ਤੂੰ ਆਪਣਿਆਂ ਨੂੰ ਬਾਂਹ ਦੇ ਕੇ ਇਸ ਅੱਗ ਵਿਚੋਂ ਬਾਹਰ ਕੱਢ ਲਈ। ਹਜ਼ੂਰ ਨੇ ਬਾਣੀ ਵਿਚ ਕਿਹਾ ਅਗਨ ਸਾਗਰ ਬੁੱਢਤ ਸੰਸਾਰਾ ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ। ਕੁਰਬਾਨ ਜਾਈਏ ਉਸ ਗੁਰੂ ਤੋਂ ਜਿਨ੍ਹੇ ਸਾਨੂੰ ਬਾਣੀ ਦਿੱਤੀ, ਜਿਸ ਨੇ ਕਿਰਪਾ ਕਰਕੇ ਸਾਨੂੰ ਸਾਧ ਸੰਗਤ ਦਿੱਤੀ, ਜਿਸ ਗੁਰੂ ਜੀ ਨੇ ਕੀਰਤਨ ਦੀ ਦਾਤ ਦਿੱਤੀ, ਨਾਮ ਦੀ ਦਾਤ ਦਿੱਤੀ, ਤੇ ਗੁਰੂ ਰਾਮਦਾਸ ਜੀ ਨੇ ਇਸੇ ਸਮੇਂ ਨੂੰ ਤੱਕ ਇੱਕ ਗੱਲ ਕਹੀ ਸੀ ਕਿ ਗੁਰੂ ਕੋਲ ਵੀ ਕੇਵਲ ਉਹ ਬਹਿ ਸਕਦਾ ਹੈ ਜਿਹਦੇ ਅੰਦਰ ਸਚਿਆਰ ਅੰਦਰ ਕੋਈ ਸੱਚ ਦੀ ਕਣੀ ਹੈ, ਜਾਂ ਜੋ ਗੁਰੂ ਨੂੰ ਇਸ਼ਕ ਕਰਦਾ ਹੈ। ਤੇ ਉੱਥੇ ਤਾਂ ਹੀ ਹਜ਼ੂਰ ਨੇ ਕਿਹਾ ਸੀ ਕਿ ਕੂੜਿਆਰ ਕੂੜਿਆਰੀ ਜਾਇਰ ਅਲੇ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ। ਗੁਰੂ ਮਿਹਰਾਮਤ ਕਰੇ ਮੈਂ ਅਰਥ ਕਰ ਰਿਹਾ ਆਪਣੇ ਉਸ ਪ੍ਰਸੰਗ ਨੂੰ। ਵੈਸੇ ਮੈਂ ਅੱਜ ਕੁਝ ਲਾਣਾ ਅੱਗੇ ਤੋਰਨਾ ਜੋ ਪਿਛਲੇ ਕਈ ਦਿਨਾਂ ਤੋਂ ਇਸ ਸਟੇਜ ਤੋਂ ਆਪਾਂ ਗੁਰੂ ਕਲਗੀ ਵਾਲੇ ਦਾ ਪੁਰਬ ਮਨਾ ਰਹੇ ਹਾਂ। ਗੁਰਮੁਖ ਪਿਆਰੇ ਪ੍ਰਬੰਧਕਾਂ ਵੱਲੋਂ ਹੁਕਮ ਵੀ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪੁਰਬ ਆਵੇ ਤੇ ਉਸ ਸਰਬੰਸ ਦਾਨੀ ਦੀਆਂ ਰੱਜ ਕੇ ਕਥਾ ਕਹਾਣੀਆਂ ਕੀਤੀਆਂ ਜਾਣ, ਖਾਸ ਕਰਕੇ ਮੇਰੇ ਬਜ਼ੁਰਗ ਬੈਣੀਵਾਲ ਸਾਹਿਬ ਉਹਨਾਂ ਵੱਲੋਂ, ਇਹ ਮੈਂ ਹੁਕਮ ਕਹਿ ਸਕਣਾ ਉਹਨਾਂ ਤੋਂ ਛੋਟਾ ਵਾਂ। ਆਓ ਉਸ ਗੁਰੂ ਦੀਆਂ ਵੀ ਆਪਾਂ ਬਾਤਾਂ ਅੱਜ ਕਰਨੀਆਂ ਨੇ ਜਿੱਥੇ ਅੱਜ 99 ਦਾ ਉਹ ਸਾਲ ਭਾਗਾਂ ਵਾਲਾ ਆ ਰਿਹਾ। ਅੱਜ ਤੋਂ 300 ਸਾਲ ਪਹਿਲਾਂ ਆਨੰਦਪੁਰ ਕੇਸਗੜ੍ਹ ਸਾਹਿਬ ਜਿੱਥੇ ਅੱਜ ਸਾਡਾ ਤਖ਼ਤ ਏ, ਉਸ ਪਹਾੜੀ ਦੀ ਚੋਟੀ ਤੇ ਖਲੋ ਕੇ ਹਜ਼ੂਰ ਨੇ ਹਿੰਦੁਸਤਾਨ ਦੇ ਉੱਚ ਜਾਤੀਆਂ ਨੂੰ ਤੇ ਜ਼ਾਲਮ ਹਾਕਮਾਂ ਨੂੰ ਇੱਕ ਗੱਲ ਕਹੀ ਸੀ, ਜਾਂ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ। ਇਸੇ ਵਕਤ ਹੀ ਮੇਰੇ ਸਾਹਿਬ ਨੇ ਕਿਰਪਾਨ ਕੱਢ ਕੇ ਪਹਾੜੀ ਤੇ ਕਿਹਾ ਸੀ ਕਿ ਕਦੀ ਸਮਾਂ ਆਵੇਗਾ ਕਿ ਰਾਤਨ ਕੇ ਸੰਗ ਰੰਕ ਲੜਾਊ, ਸ਼ੇਰੋ ਕੇ ਸੰਗ ਭੇਡ ਪੜਾਊ, ਕਹਿਣ ਲੱਗੇ ਸਵਾ ਲਾਖ ਸੇ ਏਕ ਲੜਾਊ
तब है गोबिंद सिंह नाम कहां। ध्यान रखना ए आवाज आज तो 300 साल पहला आनंदपुर दी धरती तो उठी ते उस आवाज नू कोई दबा नहीं सकया। गुरु गोबिंद सिंह महाराज कृपा करन 99 आपा तकने पया इनू जी आया कह रहे हैं, पर प्यारियो ए 300 साल तकने 400 साल शायद साडे विचों कोई तके ते आए साल जा ए समय तां ही सफल है जे किते गुरु गोबिंद सिंह दे चरणा विच अज अरदास कर दिए कि मेरे दातिया तेरा ए 300 साल खालसे दा साजना पुरब आ रहा है, तू कर निरामत इन्हां सुक्यां किरदियां विच अमृत दी झड़ी ला दे, तू विछड़ियां नू मिला ले। ओही आनंदपुर दी धरती है जिथे कदी कुछ कागज ते लिख के चले गए सन बदावा दे के, पर अज कृपा कर कागज नहीं साडे तां मना उते बदावे लिखे हुए ने। शायद तू इन्हां मना नू धो दे, ए बदावे दी जड़ी काल के उतर जाए ते दातिया महा सिंह दी तरह गोद विच तू ही सानू लै के कह दे नहीं होए अखां विचों नीर ना छट महा सिंह तू मेरा ही है। गुरु बख्शिश करे प्यारियो जिथे आपा 99 दा साल आ रहा मैं कह के अगे तुरना वा, अज साडी जिंदगी दा एक साल घट भी गया है। जिथे नू जी आया कह रहे हैं ना, हजूर ने बाणी विच कह कहिंदे ने जदों मां दी गोद विच पुत्र हुंदा है मां लोरियां दिंदी है ते जदों उस बच्चे दा जन्म वाला दिन आउंदा है साल बाद ते असी रिश्तेदार साख संबंधी इकट्ठे करने आ ते कहने आ अज मेरा पुत्र इन्ने साल दा वड्डा हो गया है। पर भगत कबीर साहब गुरु ग्रंथ साहब विच कहिंदे ने नहीं मां ए ना क्या कर, जन्म वाले दिन तू कहनी है मेरा पुत्र वड्डा हो रहा है, कर कदी अपने सिर ते झाती मार, तू गोदी विच लै के लोरियां देनी है के जन्म दिन वाले दिहाड़े नू शानल मनानी है, पर नहीं मां ए वड्डा नहीं हो रहा ए असल विच दिनो दिन घटदा पे है। असल विच साडी जिंदगी विचों भी एक साल अज घटिया नहीं, हजूर ने बाणी विच कहा जननी जानत सुत वड्डा होत है। पहली पंक्ति है भगत कबीर साहब जी दी गुरु ग्रंथ साहब विच, जननी जानत सुत वड्डा होत है इतना कू ना जाने जे दिन दिन अवद घटत है, मोर मोर कर मेरा मेरा कह के अदक अदक लाड धर, किन्ना प्यार करनी है पर पेकत ही जमराओ हसै, मौत क्यों वेख के हकदी है दिन वधदे नहीं पए दे घटदे पए। आपा याद रखिये कि अपना उस दिन नेड़े आउणा है। आओ साध संगत जी, गुरु गोबिंद सिंह सच्चे पिता सरबंस दानी जिन्हां दे पवित्र इतिहास नूं कल भी आप संगतां नाल सांझा कीता सी, मेरे साहब दे वड्डे साहिबजादे बाबा अजीत सिंह ते बाबा जुझार सिंह शहीद हो गए ने। शाम दा वक्त ते उधर सूर्य छिपया, उधर कलगी वाले दे छोटे साहिबजादे बाबा जुझार सिंह जी ने शहादत दा जाम पीता है ते मेरे गुरदेव ने अज भी सोदर रह राज साहिब दा पाठ कीता है। आओ हजूर किवें चमकौर विचों निकलदे ने, किन्ना किन्ना राहां ते मेरा माही जांदा है ते की अपने उस अकाल पुरख नूं संबोधन करदा है। आपा उस इतिहास नूं अपनी नजर सामने लियाईए ते सुरत नूं उस धरती ते लै जाओ जिहड़ी साडे तो सैकड़े को दूर है, पर ध्यान नाल कलगी वाले दी उस धरती दी शो सुरत राही उहदी खात नूं नमस्कार करिए। करो कृपा मैनूं असीस बख्शो, कोई भी रचना हजूर दी बख्शी फतेह तो वांझी ना रहे जी। वाहिगुरु जी का खालसा वाहिगुरु जी की फतेह। जदों गुरु गोबिंद सिंह महाराज आप जी दे दोनों साहिबजादे शहीद हो गए ने ते भाई साहब भाई दया सिंह जी गुरां ने सोदर रह राज साहब जी दे पास तो बाद हजूर दे चरण पकड़ लै सन, सिख संगतां ने हजूर दे चरण गुरु के सिखां ने पकड़े ते एथी बेनतियां अरदासां कीतियां सन, मेरे दाता तुसी चमकौर दी गड़ी नूं छड़ दिओ। कल मैं इस विषय संबंधी अर्ज कर चुका, जदों हजूर निकलन लगे ने ते एक गल कही दया सिंह इकला नहीं मेरे नाल तुसी भी जाओगे, सिख इकट्ठे होए ने गुरमता कीता है नाल निकलन लगे ने भाई साहब भाई दया सिंह जी प्यारे भाई धर्म सिंह जी ते तीजा जिहड़ा गुरु का सिख निकलिया ओहदा नाम है भाई साहब भाई मान सिंह जी।
تر لگیا حضور نے کیا دیا سنگھ جی آپا چپ کر کے نکلنا نہیں آپا آواز اچھی بلند کر کے ایک گل کہہ کے جانیے کہ پیر ہند دا پیر جا رہا ہے کسے وچ طاقت ہے تا سمرتا ہے پکڑ لو اے 22 دسمبر سن 1704 دی رات گرو کلگی والے نکلے نے تے اج وی او گردوارہ تاڑی صاحب ہے جتھے میرے حضور نے اچھی ساری تاڑی مار کے ایک گل کہی سی کہ پیرے ہند میر وت اے در تے ہند دا پیر جا رہا ہے تے جدو حضور نے اے بچن کہے دوسرے پاسیوں بھائی دیا سنگھ نے آواز دتی پیرے ہند میر وت تیجے پاسیوں بھائی دھرم سنگھ جی بولے تے نال بھائی مان سنگھ ہوراں نے بھی اچھی آواز وچ کیا جدو چار آوازاں آئیاں نے تے پنجویں آواز چمکور دی گڑی وچ اک سکھ جنوں صاحب کلگی دے کے آئے نے جنوں اپنا باڑا دے کے آئے نے بھائی صاحب بھائی سنگت سنگھ جی جدا سوروپ میرے کلگی والے نال ملتا پیا ہے حضور دی آواز انہیں بھی دتی ہے کہ گرو گوبند سنگھ تاں ادھر نے سات سنگت ستگرو جدو چمکور دی گڑی وچ نکلدے پئے نے میں عرض کرنی اتن بھی بچیاں نے اس گھٹنا دا ذکر کیتا اس گھٹنا نو پروفیسر کرتار سنگھ ہوراں نے گرو گرنتھ صاحب گرو گوبند سنگھ جی دی جیونی وچ انکت کیتا ہے وہ کہندے جدو حضور چمکور دی گڑی وچو نکلے نے تے کہندے اچن چیت میرے داتا جی دے چرن جڑے نے نا کسے کپڑے دے وچ اڑ گئے سن جھوٹنی او دی لکھتے انہاں نے آپ اپنے ہتھاں نال انکت کیتا جدو حضور نکلن لگے چرن صاحب دے کسے کپڑے نال اڑے نے بھائی دیا سنگھ اس وقت نال نے کہندے اسمان تو بجلی چمکی تے دیکھیا کہ چرن اٹکے کتھے پئے نے کپڑا کسے ہور دا نہیں اپنے وڈے پتر بابا اجیت سنگھ نے تے انہاں دے چولے وچ پتا دے چرن اٹکے ہوئے جدو چرن اٹکے تکے نے پروفیسر کرتار سنگھ لکھدا ہے سہ مسکرائے نے تے آسیس دتی ہے وہ ایک گل کہندا اپنے کولوں وہ لکھدا ہے کہندا میرا من تا کہہ رہا ہے ستگرو جدو تسی بابا اجیت سنگھ نو گڑی وچوں توریا ہے تے ایک گل کہی سی پتر تو گرو تیگ بہادر جی دا پوتا ہے گرو ہرگوبند صاحب دا پڑپوتا ہے دیکھی تیری پیٹھ وچ کوئی وار نہ ہوئے تیری سینے وچ تیری چھاتی وچ تاں وار ہون تیر دا برشی دا بندوق گولی دا جے پیٹھ وچ ہویا لوگ کہن گے شاید اے میدان جنگ وچو پیٹھ دکھا کے دوڑدا سی تاں پیچھے وار کیتے گئے کہندے مانو او بول کے کہہ رہا ہوئے پتا جی کہ دیکھو میں نہیں اپنے چولے نہ رو کے کہ باپو میری چھاتی نو تک لے میرے سینے وچ تا زخم ہیں پر تیرے پتر دی پیٹ وچ کوئی نشان نہیں میں تیری اس دستار نو داغ نہیں لگن دیتا پروفیسر کرتار سنگھ لکھ دے نے تھوڑے جے اگے نکلے نے تے چھوٹے پتر بابا ججہار سنگھ انہاں ول تکے ہے انہاں دا شریر وی نظر آیا ہے تے بھائی صاحب بھائی دیا سنگھ جنہاں بارے اسی کہنے آ کچھ کہندے نے کمر کسا وہ کہندے نے اپنے انہاں کول اک چادر ہے حضور نو روک کے کہندے نے ستگرو تسی اپنے تیراں نو سونا کیوں لایا سی کہن لگے دیا سنگھ اس کر کے کہ میرے تیر دے نال کوئی زخمی ہو جائے تے سونا ویچ کے او دا زخم بھر لی او دا دوا دارو کیتا جائے میرے تیر دے نال کسے دی موت ہو جائے او دے خفن دا او دے قبر وچ دفنان دا پربند کیتا جائے او دے چتا وچ لکڑا اکٹھیاں کر لی پیسہ ورتیا جائے بھائی صاحب دے نیتر بھر گئے سیجل ہو گئے کہن لگے پتا تو تا دشمناں دے پتراں دی لاش وی رل نہیں دیندا تیرا تیر چلے تے تسی کہندے ہو دشمن دے خفن دا پربند ہو جائے دشمن دے چکھا دا پربند ہو جائے تسی تا مر چکے دشمناں دے پتراں دیاں وی لاشاں ٹکن واسطے پربند کردے ہو پر اج تیرے پتراں دے تانوں کون ٹکے گا تیرے پتراں دے تان تا اسی طرح پئے نے جے کرپا کرو تا میں اے چادر تیرے پتراں دے شیش تے پا دیاں انہاں دے مکھ نوں ٹک دیاں تے حضور نے اس وقت بانہ پکڑ کے کیا سی دیا سنگھ جی میں اک گل پوچھنی چاہنا اے نے دو میرے بندی پتر آ گرمکھاں نے امرت دی گل کیتی تے جدو ایس داستان نوں اسی پڑھنے ہاں ساڈا من کیوں نہیں پگھلدا کہن لگے اے نے میرے بندی پتر
ते जिन्ना ने अमृत छकिया ए ने मेरे नादी पुत्र। ध्यान रखी दो बिंदी पुत्र ने अजीत ते जुझार दया सिंह चादर एक जे अजीत ते जुझार नू ढकना चाहना ते एक कम कर दे पहला प्यारे भाई हिम्मत सिंह दे तन नू ढक दे भाई मोहकम सिंह दे तन नू ढक दे भाई साहब सिंह दे तन नू ढक दे जे मेरे पुत्रां दे दूसरिया जोगा तेरे कोल कपड़ा नहीं ते मेरे इन्हां पुत्रां दे उत्ते तू बस्तर ना पाई। हजूर चमकौर दी गड़ी कोलों निकल गए ने कदी तको खां अपने हिरदे विच झाती मारिए जे पुत्र दी मौत हो जाए ना ते मां बाप ओदी तस्वीर नू देख के जदों किते घर विच वड़दे ने सामने जा चुके पुत्र दी तस्वीर आ जाए ते भुब्बा मारदे ने उन्हां तों पुत्र दी तस्वीर नहीं देखी जांदी। वाह मेरे गुरु गोबिंद सिंह सच्चे पिता दोनों पुत्रां दीआं लाशां कोल पईआं ने पर तेरे वर्गे अखिल नूं अंदरों कोई डुला नहीं हो सकिया। सतगुरु गुरु गोबिंद सिंह निकले मैं जड़ी अर्ज करनी चाहना बाद वी चमकौर दी गड़ी किवें होंद विच आई क्योंकि इथों तक आपां सारे तुरने आ पर जितनी कु सूझ साहिब ने बख्शी हजूर तों तिन्ने सिख विछड़ गए ने। 22 दिसंबर दी रात निकलीए ते चमकौर दी गड़ी विच रण सिंघा वजदा पिया ते दुश्मन सोचदा है कि गुरु गोबिंद सिंह चमकौर दी गड़ी अटारी विच बैठा है पर असल विच ए सी गुरु का सिख भाई संगत सिंह जी। किन्ना मां ने अपने शरीर दी परवाह नहीं इको ही गल है गुरु गोबिंद सिंह सच्चे पिता तेरा तन बच जाए संगत सिंह दे तन दे टुकड़े हो जान मैं समझांगा मेरा जन्म सफल हो गया। दिन चढ़े है हाकमां ने गड़ी नू घेरा पाया है भाई साहब तीर चलांदे रहे भाई संगत सिंह इन्हां दे नाल भाई संत सिंह होरी भी सन 5-6 जिहड़े सिख बाकी ने तीर चलांदे रहे ने तीर मुक गए कुछ गिनती दे ने हुण हाकमां ने पौड़ियां लाईयां जालमां ने ते भाई संगत सिंह ने कहा सजनो जेड़े चमकौर दी गड़ी दी दीवार नू उपर टपण ते जिन्नी देर तक सुवास ने इन्हां दीआं गर्दना उतार दियो ते भाई साहब तिरपान लै चमकौर दी गड़ी दी दीवार ते खलो गए कहिंदे ने जेड़ा आया ओदे तन नू कट्टा वट्टी कर दे गए। अखीर ते होया कि उन्हां ने चार चपेरियों घेर लिया ते भाई साहब भाई संगत सिंह जी नू शहीद कर दिता गया। ध्यान रखना पहले गुरु तेग बहादुर जी ने जिन्हां दा धड़ शीश तों अलहदा करके एक थां तों दूजी थां ते पहुंचिया ते दूसरा गुरु का सिख भाई संगत सिंह गुरु तेग बहादुर जी दा शीश दिल्ली तों आनंदपुर नूं गया है ते ध्यान रखना भाई संगत सिंह दा शीश चमकौर दी गड़ी तों दिल्ली नूं गया है। दो शीश उतरे ने जिहड़े धड़ तों अलहदा होए शीश नूं चुकिया कहिंदे ने गुरु गोबिंद सिंह ते वेखण वाले कहिंदे ने लगदा नहीं जदों शीश लै गए समझ पै गई ए तां गुरु का सिख है। उत्थे खलोतिया कईयां ने कहा पता नहीं गुरु गोबिंद सिंह ने सिखां नूं की घोल के पिया दिता है असीं रुपईयां दी खातर लड़ने आं इन्हां नूं लालच भी कुछ नहीं पर गुरु नूं कढ़न वास्ते अपने सिर नूं धड़ तों अलहदा कर ली तैयार बैठे। कहण लगे पर की पता सी झल्लिओ तुसीं रुपईयां दी स्वार्थ लई लड़दे हो इसे ते जदों कोई आउंदा है पहली साथी आउंदी है जो तो प्रेम खेलन का चाओ सिर धर तली गली मेरी आओ इत मार्ग पैर भरी जाए सिर दीजाए कान की जाए इसे ते आवाज आउंदी है पहला मरण कबूल जीवन की छड़ आस हो सबना की रेणुका तो आओ हमारे पास इसे ता आवाज आउंदी है डगमग छाड़ रेमन बौरा अब तो जरा मरा सिद्ध पाईए लीनो हाथ संधौरा तुसी मरण तो बाद मुल लेंदे हो पर एते ता सिख गाउंदा कबीर मोए मरने का चाओ है मरो ता हड़का द्वार पर मत हर पूछे कौन है परा हमारे बार एते आवाज आउंदी है कबीर जिस मरने ते जग डरै मेरा मन आनंद मरने ही ते पाईए पूर्ण परमानंद इथे आवाज आउंदी है सूरा सो पहचानिए जो लड़ै दीन के हेत पुरजा पुरजा कट मरै कब हूं ना छड़ है खेत। सजनो तुहाडे विच ते इन्हां विच अंतर है मैं अर्ज करा भाई संगत सिंह शहीद हो गए ने ते गुरु मेरा कलगी वाला चमकौर नूं छड़ के अगे हजूर दे चरण जड़े ने उह सुज चुके सन साहब ने अपने चरणा विचों जोड़ा कर दिता है कहिंदे ने कंडे चुभदे ने तिखे रोड़ ने अज तको खां ओ माही जेड़ा मेरा सतगुरु
جیڑے باقی حکومت نے جنہاں نو روٹی کوئی نہیں دیندا اونوں کلگی والا کہندا تو میرے کول آنند پورا تیری روٹی دا پربندھ میں کراں گا. جس کوی نو اس دربار وچوں تکیا جاندا ہے میرا صاحب کہندا تو میرے کول آ میں جان تے کھیڈ کے تینوں بچاں گا. جس بے گھرے دی کوئی تھاں نہیں صاحب کہندا میں تینوں آنند پور دا واسی بناں گا. ہے میرے ستگرو اج دیکھ جنہاں چرناں دے وچ مخملی شیجا سن اج اونا چرنا دیا تلیاں وچ سولا نے. اج باج نہیں اج کلکی نہیں اج نیلا کھوڑا نہیں اج چرنا دے اندر جوڑا نہیں. میرا ستگرو چمکور تو تریا جاندا ہے تے ریشمی کپڑے بھی جڑے نے او لیرو لیر ہوئے پئے. خیر میں واپس پھر آواں چمکور دی گڑی وال. 23 دسمبر دا دن جدو بھائی سنگت سنگھ شہید ہو گئے نے تے فوجیاں نے اے سوچیا کہ گرو گوبند سنگھ مار دیتے نے. کہندے نے اس وقت رات نو اے نشے وچ توت نے ترک تے پہاڑیے کہ گرو گوبند سنگھ نو ختم کر دیتا ہے. تے ادھی رات جدو اجے رہندی اے تھوڑی جی تے اس وقت سامنے ایک عورت نظر آئیے جنہیں اپنے تن نو ٹکیا ہے تے او دے ہاتھ دے وچ دیوا ہے تے دیوا لے کے او ہر ایک لاش دے چہرے نو پہچان دیے. اے اتہاس مٹھ نہیں چیتے رکھو ساڈا اتہاس ہے. اے کیول کراماتی کہانیاں نہیں اے مٹھ کہانیاں نہیں. او بچی او بی بی ایک ایک دے چہرے نو پہچان دیے. جدو دیکھ دیے گرو گوبند سنگھ دا پتر ہے او دا پیارا ہے دیوے نو رکھ دیے تے ایک تھاں تے اس لاش نو کھچ کے چک کے ایک تھاں تے لے آندیے. ایک ایک لاش نو لے آندیے تے نالے اس بی بی دا نام سی بی بی شرن کور جی. دو بیبیاں ہوئیاں نے ایک ہر شرن کور ایک شرن کور. ہر شرن کور جڑی بی بی اے اے جمراؤ تے قلعے وچوں ہری سنگھ نلویلی سنیا لے کے آئی سی پشاور اندر تے بی بی شرن کور او وے جن نے میرے کلگی والے دے پتراں دا سسکار کیتا سی. اس رات ایک ایک لاش نو پکڑ دیئے تے بھائی ویر سنگھ لکھ دے نے کردا پھنگر دے تے لاش دیکھ کے جدو تکیا بابا اجیت سنگھ نو تے ارداس کر دیئے باپو پتر تا ایک سامنے پتا تے پرا تا ایک سامنے پیا ہوئے ویر او دا شریر نی پین دیکھ سکدی. اج میں جدر چاکیاں مارنیاں کیول ایک ہر پاسے ویر پہ نظر ہوندے نے. تو کرپا کر اس پین نو اینا کو ٹکا دے دے میں تیرے ویرا اپنے ویران دیاں پوتر دہیاں دی سیوا کر سکا. دے وچے رہندے نہیں اے تا جوندے وی دے تو اوپر سن. کہندے نے ایک ایک شریر نو اکٹھیاں کیتا ہے جتھے اج گردوارا شہید گنج ہے نا ایتھے اس بی بی نے چکھا بنائی ہے تے جدو امرت ویلا ہویا ہے تے اس بی بی نے ارداس کیتی تے اس چکھا نو اینے اگن دکھا دتی ہے. اگ دا لامبو نکلیا ہے تے اکو دم حاکم جیڑا او جاگ پیا ہے تے کول آئے نے کی دیکھ دے نے بلدی ہوئی چکھا دے کول او بی بی بیٹھی ہے تے اونوں کہندے نے کچھ بول تو کون ہے جنہیں انہاں دے شریر نو اگ لائی ہے تے اس بی بی دے مک وچوں اس وقت بچن نکل دے پے سن جائیں کر کیرت آکھی ہے کرتے کا ہوئے بچارو. پڑھن دا ویلا سی جب جی صاحب دا پڑھن دا ویلا سی جاپ صاحب دا گاؤن دا ویلا سی آساں دیوار دا پر امرت ویلے پین اپنے ویران دی چکھا نو عزم دکھا کے او اس مریادا نو پوری کردے ہویا سوہلا صاحب جی دی بانی دا پاٹ پی کر دی. جڑا رات نو پاٹ کرنا ہے او امرت ویلے کر دیئے. او نا چنجوڑیا ہے تے پچھے تو کون ہے پر بولی نہیں او کھچ دے رہے تے او دے مکھ وچوں ای آواز جدو آئی کہ کروں بینتی سنو میرے میتا سنت ٹہل کی بیلا تے اینا ظالماں نے کچھ نہیں دیکھیا. اسے وقت بی بی شرن کور نو جیندے جی اس بلدے ہوئے لامبو دے وچ سچ کے شہید کر دیتا گیا سی. او بی بی وی اسے شہید ہوئی ہے. بھائی ویر سنگھ ہوراں دی رچنا چمکور گڑی دے ساکے دے نال ہی انہاں نے ایک پرسنگ دتا ہے او کوتا دے روح وچ. جدو اے بی بی شہید ہو گئی ست گرو چلے گئے میں ادھر بعد بھی ترنا وا اے تھاں ہوند وچ کیویں آ گئی. اج اسی تکنے ہیں چمکور صاحب جائیے ایک تاں گڑی صاحب گردوارا ہے ایک دمدما صاحب ہے تاڑی صاحب ہے حضور دے نال تھلے جڑا گڑی صاحب دے او قتل گڑھ جڑا شہید گنج ہے اے تھاں کیویں ہوند وچ آ گئی. صاحب چلے گئے سسکار ہو گئے. کہندے نے کوئی پریم نال پیجا سکھ نکلیا اونوں کسے دسیا
ਕਿ ਇਹ ਜਿਹੜੀ ਰਾਤ ਤੇ ਅਸਤ ਨੇ ਨਾ, ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਨੇ। ਤੇ ਜ਼ਾਲਮ ਕਹਿੰਦਾ ਸੀ ਕਿ ਇਸ ਰਾਖ ਇਸ ਅਸਤ ਨੂੰ ਕੋਈ ਸਮੇਟੇ ਨਾ, ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਅੰਗੀਠਾ ਵੀ ਨਹੀਂ ਸਮੇਟਣ ਦਿੱਤਾ ਉਸ ਧਰਤੀ ਨੇ, ਉਥੋਂ ਦੇ ਜ਼ਾਲਮਾਂ ਨੇ। ਕਹਿੰਦੇ ਨੇ ਉਸ ਵਕਤ ਇਹ ਸਿਦਕੀ ਸਿੱਖ ਸ਼ਾਮ ਦੇ ਵੇਲੇ ਜਿਤਨੀ ਰਾਖ ਸੀ ਨਾ, ਇਹਨੂੰ ਇਕੱਠਿਆਂ ਕੀਤਾ ਤੇ ਖੱਡਾ ਪੱਟ ਕੇ ਜ਼ਮੀਨ ਅੰਦਰ ਉਥੇ ਦਬਾ ਕੇ ਚਲਾ ਗਿਆ ਤੇ ਜਾਣ ਲੱਗਿਆ ਅਰਦਾਸ ਕਰ ਗਿਆ, ਮੇਰੇ ਕਲਗੀ ਵਾਲਿਆ, ਕੋਈ ਹੋਵੇਗਾ ਕਰਨੀ ਵਾਲਾ, ਕੋਈ ਆਵੇਗਾ ਤੇ ਤੇਰੇ ਪੁੱਤਰਾਂ ਦੀ ਯਾਦ ਜ਼ਰੂਰ ਬਣੇਗੀ, ਕਦੀ ਮਿਟ ਨਹੀਂ ਸਕਦੀ। ਨਮਸਕਾਰ ਕੀਤੀ ਪਰ ਕਦੀ ਤੱਕੋ, ਉਹ ਤਾਂ ਅੰਗੀਠਾ ਸਮੇਟਣ ਨਹੀਂ ਦਿੰਦੇ, ਪਰ ਇਧਰੋਂ ਗੁਰੂ ਕਲਗੀ ਵਾਲੇ ਪਿਤਾ, ਜਿੱਥੇ ਤੇਰੇ ਬੱਚੇ ਸੰਸਕਾਰੇ ਗਏ, ਜਿੱਥੇ ਤੇਰੇ ਸਿੱਖਾਂ ਦੇ ਸੰਸਕਾਰ ਹੋ ਗਏ, ਉਸ ਰਾਖ ਨੂੰ ਅੱਜ ਵੀ ਲੋਕ ਨਮਸਕਾਰ ਕਰਦੇ ਨੇ, ਤੇ ਜਿਹੜੇ ਅੰਗੀਠਾ ਨਿਸ਼ਨ ਸਮੇਟਣ ਦਿੰਦੇ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਏ, ਉਹਨਾਂ ਨੇ ਟਿਕੇ ਨਹੀਂ ਰਹਿਣਾ। ਇੱਕ ਗੱਲ ਚੇਤੇ ਰੱਖਿਓ, ਸਮਾਂ ਜ਼ਰੂਰ ਲੱਗਦਾ ਪਰ ਜਿੱਥੇ ਸੱਚੇ ਖੂਨ ਦਾ ਇੱਕ ਤੁਪਕਾ ਵੀ ਡਿੱਗਾ, ਉਥੇ ਕੇਸਰੀ ਝੋਲਦਾ ਜ਼ਰੂਰ ਹੁੰਦਾ ਜੀ। ਕਦੀ ਚਾਂਦਨੀ ਚੌਂਕ ਸੀ ਕੋਈ ਹੈ ਸੀ ਉਥੇ ਲਾਸ਼ ਨੂੰ ਚੁੱਕਣ ਵਾਲਾ, ਪਰ ਕੇਸਰੀ ਝੋਲ ਰਿਹਾ। ਕਦੀ ਤੱਕੋ ਲਾਹੌਰ ਜੇ ਡੇਰਾ ਸਾਹਿਬ, ਕਦੀ ਸਮਾਂ ਸੀ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ, ਪਰ ਯਾਦਗਾਰ ਏ ਸਰਹੰਦ ਵਿਚ ਤਾਂ ਸਾਹਿਬ ਦੇ ਬੱਚਿਆਂ ਦੇ ਸੰਸਕਾਰ ਲਈ ਜ਼ਮੀਨ ਵੀ ਬੁੱਲ ਲਈ ਗਈ, ਪਰ ਜਿਨ੍ਹਾਂ ਨੇ ਖਰੀਦੀ ਉਹਨਾਂ ਦੇ ਨਾਂ ਤਾਂ ਹੈਨ, ਪਰ ਜਿਨ੍ਹਾਂ ਨੇ ਵੇਚੀ ਉਹਨਾਂ ਦਾ ਨਾਮੋ ਨਿਸ਼ਾਨ ਹੀ ਮਿਟ ਗਏ। ਕੇਸਰੀ ਤਾਂ ਉਥੇ ਵੀ ਝੁਲਦਾ ਪਿਆ। ਗੁਰੂ ਕਿਰਪਾ ਕਰੇ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦਾ ਸੱਚੇ ਸੁੱਚਿਆਂ ਦਾ ਖੂਨ ਡੁੱਲੈ, ਉਥੇ ਯਾਦਗਾਰ ਕਦੀ ਮਿਟਦੀ ਨਹੀਂ। ਉਹ ਚਲਾ ਗਿਆ ਇੰਨੀ ਗੱਲ ਕਹਿ ਕੇ। ਸਾਧ ਸੰਗਤ, ਇਸੇ ਚਮਕੌਰ ਸਾਹਿਬ ਦੇ ਨਾਲ ਇੱਕ ਪਿੰਡ ਏ ਬੇਲਾ, ਇਹ ਕਿਵੇਂ ਹੋਂਦ ਵਿਚ ਆਇਆ ਅਸਥਾਨ? ਇਥੋਂ ਦਾ ਇੱਕ ਚੌਧਰੀ ਸਰਦਾਰ ਹੋਇਆ, ਕੁਝ ਪਿੰਡਾਂ ਦਾ ਮਾਲਕ, ਉਹਦਾ ਨਾਮ ਸੀ ਭਾਈ ਦਿਆਲ ਸਿੰਘ। ਸ਼ਾਇਦ ਆਪ ਜੀ ਨੇ ਸੁਣੀ ਹੋਵੇ, ਇਸ ਘਟਨਾ ਦਾ ਜ਼ਿਕਰ ਕਮਰ ਕਰਮ ਸਿੰਘ ਹਿਸਟੋਰੀਅਨ ਨੇ ਇੱਕ ਕਿਤਾਬ ਸੰਪਾਦਿਤ ਕੀਤੀ ਸੀ, ਸਿੱਖ ਇਤਿਹਾਸ ਦੇ ਬਹੁਮੁੱਲੇ ਲੇਖ, ਉਹਦੇ ਪੰਨਾ ਨੰਬਰ 72 ਤੇ 73 ਤੇ ਸ਼੍ਰੀਮਤੀ ਬੀਬੀ ਜਸਵੰਤ ਕੌਰ ਵੱਲੋਂ ਇੱਕ ਪੇਪਰ ਲਿਖਿਆ ਗਿਆ ਤੇ ਉਹਦੇ ਵਿਚ ਉਹਨਾਂ ਨੇ ਇਸ ਘਟਨਾ ਦਾ ਜ਼ਿਕਰ ਕੀਤਾ। ਕਹਿੰਦੇ ਨੇ ਇਹ ਸਰਦਾਰ ਦਾ ਨਾਮ ਸੀ ਦਿਆਲ ਸਿੰਘ, ਚੰਗਾ ਰਾਜ ਸੀ ਤੇ ਜਦੋਂ ਇਹ ਚਮਕੌਰ ਆਉਂਦਾ ਨਾ ਤੇ ਇਸ ਥਾਂ ਦੇ ਚਾਰ ਚੁਫੇਰੇ ਘੁੰਮਦਾ ਸੀ, ਬੋਲਦਾ ਨਹੀਂ ਸੀ ਹੁੰਦਾ, ਅੱਖਾਂ ਤੋਂ ਨੀਰ ਸੜਦਾ ਸੀ ਤੇ ਮਨ ਵਿਚ ਸੋਚਦਾ ਸੀ, ਗੁਰੂ ਗੋਬਿੰਦ ਸਿੰਘ ਮੈਨੂੰ ਉਹ ਥਾਂ ਕੋਈ ਦੱਸੇ ਤਾਂ ਸਹੀ ਜਿੱਥੇ ਤੇਰੇ ਪੁੱਤਰਾਂ ਨੂੰ ਸ਼ਹੀਦ ਕੀਤਾ ਗਿਆ ਸੀ, ਜਿੱਥੇ ਸੰਸਕਾਰ ਕੀਤੇ ਗਏ। ਗੜੀ ਸਾਹਿਬ ਤਾਂ ਲੱਭ ਲਿਆ, ਉਹ ਥਾਂ ਬਣਾ ਲਿਆ, ਪਰ ਉਹ ਜਗ੍ਹਾ ਨਹੀਂ ਸੀ ਮਿਲਦੀ ਜਿੱਥੇ ਸੰਸਕਾਰ ਕੀਤੇ ਗਏ। ਲੱਭਦਾ ਰਿਹਾ, ਲੋਕਾਂ ਤੋਂ ਪੁੱਛੇ, ਇਲਾਕੇ ਦੇ ਬਜ਼ੁਰਗਾਂ ਤੋਂ ਪੁੱਛੇ ਤੇ ਇੱਕ ਦਿਨ ਫਿਰ ਕਿਸੇ ਨੇ ਦੱਸ ਦਿੱਤਾ, ਦਿਆਲ ਸਿੰਘ ਆ ਹੀ ਉਹ ਥਾਂ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਹੋਇਆ ਸੀ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਸਿੱਖ ਜਿਹੜੇ ਨੇ ਉਹ ਸੰਸਕਾਰੇ ਗਏ ਸਨ, ਤੇ ਇੱਥੇ ਰਾਖ ਤੇ ਅਸਤ ਨੇ। ਕਹਿੰਦੇ ਨੇ ਸਰਦਾਰ ਦਿਆਲ ਸਿੰਘ ਹੋਰਾਂ ਨੇ ਨਮਸਕਾਰ ਕੀਤੀ ਤੇ ਘੰਟਿਆਂ ਬੱਧੀ ਉਹਦੇ ਤੋਂ ਸਿਰ ਨਾ ਚੁੱਕਿਆ ਗਿਆ, ਨਾਲੇ ਅਰਦਾਸ ਕਰੇ ਤੇ ਨਾਲੇ ਆਖੇ, ਗੁਰੂ ਗੋਬਿੰਦ ਸਿੰਘ ਜੇ ਕਿਤੇ ਮੈਂ ਵੀ ਉਦੋਂ ਹੁੰਦਾ ਤੇ ਜਿੱਥੇ ਤੇਰੇ ਪੁੱਤਰਾਂ ਦੀਆਂ ਦੇਹੀਆਂ ਪਈਆਂ ਸਨ, ਮੇਰਾ ਸਰੀਰ ਵੀ ਉੱਥੇ ਲੱਗ ਜਾਂਦਾ ਤੇ ਮੇਰੇ ਗੁਰੂ ਗੋਬਿੰਦ ਸਿੰਘ ਮੇਰਾ ਜੀਵਨ ਸਫਲ ਹੋ ਜਾਂਦਾ। ਉੱਠਿਆ, ਘਰ ਗਿਆ ਤੇ ਇਹਨੇ ਦੂਸਰੇ ਦਿਨ, ਅਮੀਰ ਬੰਦਾ ਸੀ, ਲੱਕੜ ਖਰੀਦੀ, ਇੱਟਾਂ ਰੇਤੇ ਬਜਰੀ ਦਾ ਪ੍ਰਬੰਧ ਕੀਤਾ ਤੇ ਇਸ ਅਸਥਾਨ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ। ਲਿਖਦੇ ਨੇ ਵਿਦਵਾਨ ਸੱਜਣ, ਜਦੋਂ ਇਹ ਅਸਥਾਨ ਬਣਾ ਰਿਹਾ, ਪਹਿਲੇ ਦਿਨ ਕੁਝ ਕੁ ਇਹਨਾਂ ਨੇ ਇਮਾਰਤ ਸ਼ੁਰੂ ਕੀਤੀ, ਨੀਂਹ ਰੱਖੀ ਤੇ ਸ਼ਾਮ ਦੇ ਵਕਤ ਸੋਦਰ ਰਹਿ ਰਾਜ ਸਾਹਿਬ ਦਾ ਪਾਠ ਵੀ ਉਥੇ ਹੋਇਆ। ਸ਼ਾਮ ਨੂੰ ਜਦੋਂ ਰਹਿ ਰਾਜ ਸਾਹਿਬ ਜੀ ਦਾ ਪਾਠ ਹੋਇਆ ਤੇ ਇੱਕ ਅਜੀਬ ਗੱਲ ਕਹੀ ਉਹ ਸਰਦਾਰ ਨੇ, ਜਿਹੜਾ ਗੁਰੂ ਕਾ ਸਿੱਖ ਅਰਦਾਸ ਕਰਦਾ ਪਿਆ ਸੀ, ਉਹਨੂੰ ਕਹਿਣ ਲੱਗਾ, ਅਰਦਾਸੀਏ ਸਿੱਖ ਨੂੰ ਗੁਰੂ ਕੇ ਪਿਆਰਿਆ, ਇੱਕ ਦਿਆਲ ਸਿੰਘ ਦੀ ਅਰਦਾਸ ਕਰਦੇ। ਸ਼ਾਇਦ ਅੱਜ ਵਰਗਾ ਕੋਈ ਹੰਕਾਰੀ ਮਨ ਹੁੰਦਾ ਤੇ ਕਹਿੰਦਾ, ਮੈਂ ਇੰਨਾ ਕੁਝ ਗੁਰੂ ਨੂੰ ਦਿੱਤਾ ਮੇਰਾ ਨਾਂ ਲਈ, ਮੈਂ ਇੰਨਾ ਕੁਝ ਗੁਰੂ ਘਰ ਲਈ ਕਰ ਰਿਹਾ ਮੇਰਾ ਨਾਮ ਰਹੇ। ਉਹਨਾਂ ਸੋਚਿਆ ਸ਼ਾਇਦ ਕੁਝ ਮੰਗੇਗਾ। ਕਹਿਣ ਲੱਗੇ, ਭਾਈ ਸਾਹਿਬ ਕੀ ਅਰਦਾਸ ਕਰੀਏ? ਕਹਿੰਦਾ, ਅਰਦਾਸ ਕਰਦੇ ਕਿ ਪੁੱਤਰਾਂ ਦੇ ਦਾਨੀਆਂ ਇੱਕ ਮਿਹਰ ਕਰੀ ਕਿ ਦਿਆਲ ਸਿੰਘ ਦਾ ਕੱਖ ਨਾ ਰਹੇ, ਦਿਆਲ ਸਿੰਘ ਦੀ ਬੰਸ਼ ਖਤਮ ਹੋ ਜਾਏ, ਮੇਰੇ ਘਰ ਸੰਤਾਨ ਨਾ ਰਹੇ। ਜੇ ਕਿਸੇ ਨੇ ਪੜ੍ਹਨੀ ਹੈ ਘਟਨਾ ਪੜ੍ਹ ਸਕਦਾ, ਮੈਂ ਇਸ ਕਰਕੇ ਕਿਤਾਬ ਦਾ ਹਵਾਲਾ ਦਿੱਤਾ। ਕਈ ਵਾਰੀ ਸ਼ੰਕਾ ਹੋ ਜਾਂਦਾ ਮਨ ਅੰਦਰ, ਉਹ ਲਿਖਦੇ ਨੇ, ਕਹਿਣਾ
कि मेरी अंश बंश ना रहे, मेरे घर संतान ना होए, ते संगतां दियां अखां झड़ी ला के नीर नाल फरल फरल करके नीर वगे, ते एक गल की सरदार जी ए गल ना कवो, तुहाडी संतान वधे फुले, तुसी इन्नी गुरु की सेवा करदे हो, अरदास क्यों करांदे हो। उन्हां ने गल कही, कहन लगे असलियत जे मेरा गुरु गोबिंद सिंह इत्थे पुत्र दे के गया सी, ते जदों किसे ने लाश ढकण दी गल कीती ते गुरु गोबिंद सिंह ने पहला पंथ दी गल कीती कि मेरे पंथ नूं कड़ा ढकेगा जेड़े पए ने। जदों किसे ने साहिबजादियां नूं लै के जान दी गल कीती ते मेरे कलगी वाले ने पहला अपने सिख पुत्रां दी गल कीती। जेड़ा गुरु अपने पुत्रां नूं बचांदा नहीं, ते कल मैं अर्ज कीती सी, फिर बेनती करदिआं, सोहण सिंह शीतल ने कहा सी कि जदों छोटा साहिबजादा शहीद हो गया ते साहिब ने उच्ची आवाज विच उन्हें काव्य रचना विच कहा, कह लगे हस शहीदी पा गया जद लाल छुटेरा, अखां सामे हो गया ओ बेरा बेरा, हथ बन बोले सतगुरु वाह भाणा तेरा, तेरा तुझको सौंप ते क्या लागे मेरा, उंगली ला के लै गया उन्हू वीर वडेरा, जोड़ी जोड़ी हो गया परिवार बथेरा, कह लगे हुक्म रजाई चलना जो करे चंगेरा, पंथ वसे मैं उजड़ा मन चाओ कनेरा, पंथ वसे मैं उजड़ जा। कह लगे भाई साहब अरदास करो, ए थां पंथ दीए ते पंथ दी ही रहेगी, जे मेरे घर संतान हो गई पैसा गुरु गोबिंद सिंह दे प्रेरणा हो दीए, कल नू किते मेरे पुत्र पोतरे इस थां ते काबज होके ना कहन के ए थां साडा बापू बना के गया, पंथ दीए ते पंथ दी रहेगी। लिख दे ने ओ विद्वान सज्जन, वाकई ओदे घर संतान नहीं होई, ओदी जड़ी जमीन सी ओ कुछ पिंडा विच वर दिती गई। मेरे कहने तो मुराद उस थां ते उस गुरु के सिख ने सेवा करके ए अस्थान बनाए। अगे तुरिए, गुरु गोबिंद सिंह महाराज चमकौर दी गड़ी तो निकल गए ने, ते जिथे झाड़ साहब अज अस्थान हुंदा हजूर उथे टिके ने, कुछ समा आराम कीता है। किन्ने ने सतगुरु नूं जांदियां दो पठाणा ने पहचान लिया, एक दा ना अलपू ते दूसरे दा ना गामू लिखे, रौला पा दिता कि एक गुरु गोबिंद सिंह ने। साहब ने इशारा कीता चुप कर जाओ, मोहरां भी सटियां पर चुप ना होए। ज्ञानी ज्ञान सिंह लिखते ने, हजूर ने एक एक चपेड़ दे नाल दोनों की आवाज ही बंद कर दी, बोलन जोगे ना रहे। सतगुरु इथो तुर पए ने, हुण आत्मा ता चढ़दी कला विच, जिथे हजूर कहिंदे ने कि गुरमुख अंदर सहज है, मन चढ़िया दसवें आकाश, तिथा ऊंग ना भुखा है हर अमृत नाम सुखवास, जिथे कहिंदे ने कि कोई चिंता झोरा नहीं हर अमृत नाम सुखवास। कहन लगे कि देख उस गुरु की कृपा नाल जेड़े सिख ने ओ वक हो चुके ने पर तुरे जरूर ने, साहब शरीरक तौर ते नढाल ने तुरदे ने पर शरीर तो तुरिया नहीं जांदा। साहब जी एक रात रस्ते विच कटीए, फिर जा पहुंचे ने माछीवाड़े जिथे अज गुरुद्वारा चरण कमल साहब। सतगुरु अज थक टुटे ने, रात जेड़ी ओ अत दी ठंडी ए शरीर नूं चीरदी पई ए। कहिंदे ने सतगुरु ने उत्थे टिंड दा सराहना कीता है, कुछ विद्वान कहिंदे ने कपड़े नाल टिंड नूं लपेट लिया है, ते सतगुरु दी खब्बी वक्खी थले सी, थले वाले पासे वक्खी परमे होके पए ने, खब्बा पासा थले वे सज्जा उत्ते वे, ते साहिब ने कुछ रुख कट के ना अपनी पिठ उत्ते टाणियां पिछे कर दित्तियां, अपने चरण जेड़े ने ओ भी पत्तियां नाल ढक दिते कि किसे दुश्मन नूं पता ना लगे, चेहरा एक पासे कीता, हाथ भी श्री साहब है कि जदों दुश्मन आवे ते पता लगे मैं उठ के टक्कर लै सका। लिखदा भाई वीर सिंह, करो उस मूर्ति दे दर्शन, देखो उस बाजा वाले प्रीतम नूं जेड़ा पहुंचा साहब दी धरती ते, यमुना दे किनारे कवि दरबार लांदा है, ते जदों कवि जितदे ने उन्हां दीआं झोलियां सोने दीआं मोहरां नाल भर दिंदा है। कदी तको आनंदपुर दी धरती नूं कोई भुखा हुंदा है उहनूं पेट भर के भोजन मिलदा है, कदी तको उस चांदनी सोहणी चाननी नूं, कदी तको चंदन दी चौंकी नूं, कदी देखो प्रसादी हाथी नूं उपर गुरदेव ते चौर करदिआं, कदी तको कलगी वाले दे चरणां विच हीरे ते मोती भेट करदिआं, कदी तको आनंदपुर दी धरती ते साहिब आनंदगढ़ दे किले विच आराम करदे ने, ते सोहणी सेज ए ते जेड़े गुरु के सिख बाहर ने। कहन लगे पहचानो अज ओही मूर्ति जे
ਜਿਹੜੀ ਮਾਛੀਵਾੜੇ ਦੇ ਜੰਗਲ ਨੇ, ਨੰਗੇ ਚਰਨੇ ਸੀਸ ਤੇ ਕੇਸਗੀਏ ਜਾਮਾ ਲੀਰੋ ਲੀਰੇ ਤੇ ਸਾਹਿਬ ਦੇ ਚਰਨਾਂ ਦੀਆਂ ਤਲੀਆਂ ਦੇ ਵਿੱਚੋਂ ਖੂਨ ਸਿਮ ਸਿਮ ਕੇ ਸੁੱਕ ਚੁੱਕਾ ਹੈ। ਥਾਂ ਥਾਂ ਤੇ ਛਾਲੇ ਨੇ। ਸ਼ਾਇਦ ਭਾਈ ਨੰਦ ਲਾਲ ਨੇ ਇਹ ਗੱਲ ਕਹੀ ਸੀ, ਮੇਰੇ ਦਾਤਿਆ ਮੈਂ ਤੈਨੂੰ ਪਹਿਚਾਣਾਗਾ, ਜੇ ਤੂੰ ਸੂਫੀ ਬਣ ਜਾਏ ਮੈਂ ਤਾਂ ਵੀ ਤੈਨੂੰ ਪਹਿਚਾਣਾਗਾ, ਤੂੰ ਗੁਰੂ ਗੋਬਿੰਦ ਸਿੰਘ ਏ, ਜੇ ਤਾਜ ਲਾ ਕੇ ਬਹਿ ਜਾਏ ਮੈਂ ਤਾਂ ਵੀ ਪਹਿਚਾਣਾਗਾ, ਤੂੰ ਮੇਰਾ ਪਾਤਸ਼ਾਹ ਏ, ਤੇ ਜੇ ਕਿਤੇ ਦਾਤਿਆ ਤੂੰ ਨੰਗੇ ਪੈਰ ਵੀ ਤੁਰਦਾ ਹੋਵੇ ਤੇ ਪਹਿਚਾਨਣ ਵਾਲੀ ਅੱਖ ਕਦੀ ਸ਼ੱਕ ਨੀ ਕਹਿ ਕਰੇਗੀ, ਕਹੇਗੀ ਇਹ ਉਹੀ ਗੁਰੂ ਗੋਬਿੰਦ ਸਿੰਘ ਏ ਜਿਹੜਾ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਇਹ ਉਹੀ ਗੁਰੂ ਗੋਬਿੰਦ ਸਿੰਘ ਏ ਜਿਹੜਾ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਤਾਂ ਹੀ ਤਾਂ ਭਾਈ ਸਾਹਿਬ ਨੇ ਆਪਣੀ ਰਚਨਾ ਵਿਚ ਕਿਹਾ ਸੀ, ਗਾਹੇ ਸੂਫੀ ਗਾਹੇ ਜਾਹਦ ਗਾਹੇ ਕਲੰਦਰ ਮੇਸ਼ਵਦ ਰੰਗ ਹਾਏ ਮੁਖਤਲਿਫ ਦਾਰਤ ਬੁੱਤੇ ਅਯਾਰ ਮਾਂ, ਖੇ ਮੇਰੇ ਮਾਹੀ ਕਿਤੇ ਸੂਫੀ ਬਣ ਕਿਤੇ ਸ਼ਰਈ ਬਣ ਤੇ ਕਿਤੇ ਮਸਤਾਨਾ ਬਣ ਜਾ, ਮੈਂ ਤੈਨੂੰ ਜ਼ਰੂਰ ਪਛਾਣਾ। ਸਾਹਿਬ ਜੀ ਉੱਥੇ ਟਿਕੇ ਨੇ, ਕਹਿੰਦੇ ਨੇ ਉਧਰ ਪਿਆਰੇ ਲੱਭਦੇ ਪਏ ਨੇ, ਤਿੰਨੇ ਸਿੱਖ ਮਿਲ ਗਏ ਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ, ਪਰ ਕਲਗੀ ਵਾਲਾ ਨਹੀਂ ਮਿਲਿਆ। ਕਹਿੰਦੇ ਨੇ ਬੋਲਦੇ ਨਹੀਂ, ਆਪਣੀ ਚੁੱਪ ਦੇ ਵਿਚ ਹੀ ਗੱਲਾਂ ਕਰੀ ਜਾਂਦੇ ਨੇ। ਇੰਨੀ ਦੇਰ ਨੂੰ ਲੰਘਦਿਆਂ ਲੰਘਦਿਆਂ ਸਾਹਮਣੇ ਉਹ ਕੋਈ ਚੀਜ਼ ਚਮਕੀ ਏ ਤੇ ਕੀ ਧੱਕਿਆ ਭਾਈ ਮਾਨ ਸਿੰਘ ਨੇ, ਇਹ ਲਿਸ਼ ਕਾਹਦੀ ਏ? ਤੇ ਜਦੋਂ ਸਾਹਮਣੇ ਗਏ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾਨ ਦੇ ਵਿਚ ਹੀਰਾ ਪਿਆ ਚਮਕਦਾ, ਮੁੱਠ ਵੀ ਚਮਕਦਾ। ਕਹਿੰਦੇ ਨੇ ਉਸੇ ਵਕਤ ਮਾਨ ਸਿੰਘ ਜਿਹੜਾ ਅਹਿਲ ਮਾਨ ਸਿੰਘ ਏ, ਜਿਹੜਾ ਅਜਿੱਤ ਮਾਨ ਸਿੰਘ ਏ, ਜਿਹੜਾ ਅਡੋਲ ਮਾਨ ਸਿੰਘ ਏ, ਜਦੋਂ ਸਾਹਿਬ ਦੀ ਹਾਲਤ ਤੱਕੀ ਚਰਨ ਤੱਕੇ, ਇਹੋ ਜਿਹੇ ਰਾਤ ਬੰਦੇ ਦੀਆਂ ਅੱਖਾਂ ਵਿਚੋਂ ਵੀ ਨੀਰ ਦੀ ਚੜੀ ਲੱਗ ਗਈ। ਕਹਿੰਦੇ ਨੇ ਉਸੇ ਵਕਤ ਆਵਾਜ਼ ਦਿੱਤੀ, ਭਾਈ ਦਇਆ ਸਿੰਘ ਪਿਆਰਾ ਜੀ ਮਿਲ ਗਏ ਨੇ, ਪ੍ਰੀਤਮ ਜੀ ਮਿਲ ਗਏ ਨੇ। ਭਾਈ ਦਇਆ ਸਿੰਘ ਭਾਈ ਧਰਮ ਸਿੰਘ ਆਏ, ਨਮਸਕਾਰ ਕੀਤੀ ਚਰਨਾਂ ਤੇ ਜਿਨ੍ਹਾਂ ਚਰਨਾਂ ਨੂੰ ਸ਼ਾਮ ਸੌਣ ਲੱਗਿਆ ਗੁਰੂ ਪਿਆਰੇ ਸੇਵਾ ਕਰਦੇ ਸਨ, ਉਹਨਾਂ ਚਰਨਾਂ ਨੂੰ ਜਦੋਂ ਹੱਥ ਲਾਇਆ ਤੇ ਕੀ ਤੱਕਿਆ, ਥਾਂ ਥਾਂ ਤੇ ਜ਼ਖਮ ਨੇ, ਕੰਡੇ ਚੁੱਭੇ ਨੇ, ਖੂਨ ਸਿਮਦਾ, ਰਿਹਾ ਨਾ ਗਿਆ, ਚਰਨਾਂ ਜਿਹੜੀਆਂ ਥਾਵਾਂ ਬਚੀਆਂ ਨੇ ਉਹਨਾਂ ਨੂੰ ਮਲਦੇ ਨੇ, ਉਹਨਾਂ ਨੂੰ ਘੁੱਟਦੇ ਨੇ। ਤੇ ਕਹਿੰਦੇ ਨੇ ਜਦੋਂ ਤਲੀਆਂ ਨੂੰ ਘੁੱਟਿਆ ਤੇ ਮੇਰੇ ਕਲਗੀ ਵਾਲੇ ਦੇ ਨੇਤਰ ਖੁੱਲੇ ਨੇ, ਉੱਠ ਕੇ ਤੱਕਿਆ ਤੇ ਕਿੰਨਾ ਨੂੰ ਦੇਖਦੇ ਨੇ, ਪਿਆਰੇ ਭਾਈ ਦਇਆ ਸਿੰਘ ਬੈਠੇ ਨੇ, ਭਾਈ ਧਰਮ ਸਿੰਘ ਬੈਠੇ ਨੇ, ਤੇ ਉਹਨਾਂ ਦੇ ਮਨ ਤੇ ਕੀ ਬੀਤੀ ਹੋਵੇਗੀ, ਦੋ ਪੁੱਤਰ ਸ਼ਹੀਦ ਹੋ ਗਏ ਨੇ, ਆਪਣੇ ਸਰੀਰ ਤੇ ਕਸ਼ਟੇ, ਸਮਝ ਕੋਈ ਨੀ ਛੋਟੇ ਕਿੱਧਰ ਨੇ, ਬੋਲੇ ਕੁਝ ਨੀ ਪਰ ਚੁੱਪ ਨੇ। ਸਾਹਿਬ ਨੇ ਚੁੱਪ ਨੂੰ ਤੋੜਦਿਆਂ ਕਿਹਾ, ਦਇਆ ਸਿੰਘ ਜੀ ਕੀ ਮੈਨੂੰ ਘੁੱਟ ਕੇ ਛਾਤੀ ਨਾਲ ਮਿਲੋਗੇ? ਨਹੀਂ, ਘੁੱਟ ਕੇ ਛਾਤੀ ਨਾਲ ਭਾਈ ਦਇਆ ਸਿੰਘ ਨੂੰ ਲਾਇਆ, ਧਰਮ ਸਿੰਘ ਨੂੰ ਲਾਇਆ, ਭਾਈ ਮਾਨ ਸਿੰਘ ਨੂੰ ਲਾਇਆ, ਤੇ ਬਹਿੰਦਿਆਂ ਇੱਕ ਗੱਲ ਕਹੀ, ਦਇਆ ਸਿੰਘ ਜੀ ਪਿਆਸ ਲੱਗੀ ਏ, ਕਿਤੋਂ ਪਾਣੀ ਮਿਲੇਗਾ? ਸਿੱਖ ਵਿਦਵਾਨ ਕਹਿੰਦੇ ਨੇ ਉਸ ਵਕਤ ਮੇਰੇ ਗੁਰਦੇਵ ਤੋਂ ਤੁਰਿਆ ਨਹੀਂ ਸੀ ਜਾਂਦਾ, ਉੱਠ ਨਹੀਂ ਸਨ ਸਕਦੇ, ਕਸ਼ਹਿਰਾ ਜਿਹੜਾ ਉਹ ਗੋਡੇ ਤੋਂ ਥੱਲੇ ਮਾਸ ਵਿਚ ਤਸ ਚੁੱਕਾ, ਲਹੂ ਲੱਗਾ ਹੋਇਆ ਸਾਹਿਬ ਦੇ ਇਸ ਪਵਿੱਤਰ ਲੱਤਾਂ ਨੂੰ। ਕਹਿੰਦੇ ਨੇ ਉਸ ਵਕਤ ਭਾਈ ਮਾਨ ਸਿੰਘ ਨੇ ਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਸੀ, ਵਿਦਵਾਨ ਮੰਨਦੇ ਨੇ, ਮੋਢਿਆਂ ਤੇ ਚੁੱਕਾ ਤੇ ਖੂਹ ਕੋ ਲਿਆ ਕੇ ਖੂਹ ਦੀਆਂ ਟਿੰਡਾਂ ਵਿਚੋਂ ਪਾਣੀ ਕੱਢਿਆ ਤੇ ਆਪਣੇ ਪ੍ਰੀਤਮ ਮਾਹੀ ਦੇ ਮੁੱਖ ਨੂੰ ਹੱਥ ਲਾ ਕੇ ਇਹਨਾਂ ਗੁਰੂ ਕੇ ਪਿਆਰਿਆਂ ਨੇ ਜਲ ਛਕਾਇਆ। ਵੇਖੋ ਸਿੱਖਾਂ, ਉਹਨਾਂ ਦਾ ਸਿਦਕ ਜਦੋਂ ਅਨੰਦਪੁਰ ਵਸਦਾ ਰਸਦਾ ਉਦੋਂ ਵੀ ਗੁਰੂ ਦੇ ਨੇ, ਜੇ ਅੱਜ ਸਭ ਕੁਝ ਲੁੱਟ ਪੁੱਟ ਲੱਗਿਆ ਜ਼ਾਲਮ ਤਾਂ ਵੀ ਗੁਰੂ ਦੇ ਨੇ, ਤੇ ਜੇ ਅੱਜ ਚਾਰ ਚੁਪੇਰੇ ਲੋਕ ਘੇਰ ਕੇ ਗੁਰੂ ਨੂੰ ਖਤਮ ਕਰਨਾ ਚਾਹੁੰਦੇ ਨੇ ਤਾਂ ਵੀ ਉਹ ਗੁਰੂ ਦੇ ਨੇ, ਸਭ ਕੁਝ ਆਪਣਾ ਆਪ ਕੁਰਬਾਨ ਕਰੀ ਬੈਠੇ ਨੇ। ਇਹਨਾਂ ਨੂੰ ਕਹਿੰਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ। ਪਾਈਏ ਹੱਥ ਹੋ ਗਈ, ਇਹ ਖਿਲਣੀ ਮੈਂ ਅਰਜ਼ ਕਰਾਂ, ਸਾਨੂੰ ਤਰਲੇ ਲੈਣੇ ਪੈਂਦੇ ਨੇ, ਅਸੀਂ ਮਿੰਤਾਂ ਤਾਂ ਕਰਨੇ ਆ, ਗੁਰੂ ਕੇ ਪਿਆਰੇ ਹੁਕਮ ਮੰਨੋ, ਗੁਰੂ ਕਾ ਹੁਕਮ ਮੰਨੋ, ਕਦੀ ਤੱਕੋ ਖਾਂ ਆਪਣੇ ਬਜ਼ੁਰਗਾਂ ਨੂੰ, ਹੁਕਮ ਮੰਨਣ ਦੀ ਜਾਚ ਉਹਨਾਂ ਤੋਂ ਸਿੱਖੋ। ਉਹ ਹੁਕਮ ਵੀ ਬਿਲਕੁਲ ਸਾਦਾ ਜਾ ਹੋਏ, ਬੈਠ ਕੇ ਪੰਗਤ ਵਿਚ ਕੇਵਲ ਰੋਟੀ ਤੋੜ ਕੇ ਮੂੰਹ ਵਿਚ ਪਾਣੀ ਏ, ਕਿਸੇ ਨੇ ਸਿਰ ਤਲੀ ਤੇ ਰੱਖ ਕੇ ਲੰਗਰ ਨਹੀਂ ਛਕਣਾ, ਕਦੀ ਤੱਕੋ ਦਇਆ ਸਿੰਘ ਤੇ ਮਾਨ ਸਿੰਘ ਵੱਲ, ਧਰਮ ਸਿੰਘ ਵੱਲ, ਇਹ ਵੀ ਕੋਈ ਪਤਾ ਨਹੀਂ ਰਹਿਣਾ ਕਿ ਨਹੀਂ। ਪਰ ਇੱਕ ਗੱਲ ਏ ਦਾਤਿਆ, ਸੀਸ ਕੇਸਗੜ੍ਹ ਦੀ ਪਹਾੜੀ ਤੇ ਦਿੱਤਾ ਸੀ ਤੇਰੇ ਆ, ਭਾਵੇਂ ਚਮਕੌਰ ਸਾਹਿਬ ਲਾ ਲਿੰਦੋ, ਭਾਵੇਂ ਮਾਛੀਵਾੜੇ ਲਾ ਲਿੰਦੋ, ਭਾਵੇਂ ਕਿਸੇ ਹੋਰ ਥਾਂ ਤੇ ਲਾ ਲਈ, ਇਹ ਸੀਸ ਤੇਰੇ ਤੋਂ ਬਿਨਾਂ ਕਿਤੋਂ ਨਹੀਂ ਉਜਾਣੀ।
ਉੱਥੇ ਜਲ ਛਕਾਇਆ ਮੇਰੇ ਪ੍ਰੀਤਮ ਨੂੰ, ਕਹਿੰਦੇ ਨੇ ਉਸੇ ਵਕਤ ਸਾਹਿਬ ਕਹਿੰਦੇ ਨੇ ਅੰਜ ਲੱਗਦਾ ਇਹ ਬਾਗ ਆਪਣਾ ਹੋਵੇ ਤੇ ਇਹ ਬਾਗ ਦੋ ਮਸੰਦ ਸਨ ਮਾਛੀ ਵਾਲੇ, ਭਾਈ ਪੰਜਾਬਾ ਤੇ ਭਾਈ ਗੁਲਾਬਾ, ਇਹ ਕਦੀ ਮਸੰਦ ਹੁੰਦੇ ਸਨ, ਪ੍ਰਚਾਰ ਕਰਦੇ ਸਨ, ਇਹ ਬਾਗ ਇਹਨਾਂ ਦਾ। ਸਤਿਗੁਰੂ ਨੂੰ ਬਾਗ ਵਿਚ ਲੈ ਗਏ ਤੇ ਸਾਹਿਬ ਨੇ ਕਿਹਾ ਪ੍ਰਬੰਧ ਰੱਖੋ ਪਹਿਰੇ ਦਾ, ਜੇ ਜ਼ਾਲਮ ਆਇਆ ਤੇ ਹੁਣ ਦਇਆ ਸਿਆਂ ਰੁਕਣਾ ਨਹੀਂ, ਆਪਾਂ ਦੋ ਹੱਥ ਕਰਾਂਗੇ। ਨੌਕਰ ਘਰ ਗਿਆ, ਕਹਿੰਦਾ ਮਾਲਕ ਅੱਜ ਤੇਰੇ ਬਾਗ ਵਿਚ ਤਿੰਨ ਚਾਰ ਆਦਮੀ ਬੈਠੇ ਨੇ, ਉਹਨਾਂ ਵਿਚੋਂ ਇਕ ਇਹੋ ਜਿਹਾ, ਉਹਦਾ ਸਰੀਰ ਤਾਂ ਨਿਰਬਲ ਲੱਗਦਾ, ਥੱਕੇ ਟੁੱਟੇ ਨੇ। ਸਾਹਿਬ ਨੇ ਤਿੰਨ ਚਾਰ ਦਿਨਾਂ ਤੋਂ ਬਾਅਦ ਇੱਥੇ ਆਪਣਾ ਕਮਰਕਸਾ ਖੋਲਿਆ ਸੀ। ਮਾਛੀ ਵਾਲੇ ਕਹਿਣ ਲੱਗੇ ਪਰ ਉਹਦੇ ਚਿਹਰੇ ਤੇ ਨੂਰ ਹੀ, ਉਹਦੇ ਦਰਸ਼ਨ ਕੀਤਿਆਂ ਅੰਦਰ ਨੂੰ ਠੰਡ ਪੈਂਦੀ ਏ। ਪੰਜਾਬਾ ਦੌੜਿਆ ਹੈ ਕਿ ਦੇਖਿਆ ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਚਰਨਾਂ ਤੇ ਮੱਥਾ ਟੇਕਿਆ, ਹਜ਼ੂਰ ਨੂੰ ਕਿਹਾ ਮਹਾਰਾਜ ਜਿਵੇਂ ਤੁਸੀਂ ਇੱਥੇ ਟਿਕੋ, ਇੱਥੇ ਮੈਂ ਇੱਕ ਅਰਜ਼ ਕਰਾਂ। ਅਸੀਂ ਜਦੋਂ ਸ਼ਬਦ ਹਜ਼ਾਰੇ ਪੜ੍ਹਨੇ ਆ ਗੁਰੂ ਗੋਬਿੰਦ ਸਿੰਘ ਜੀ ਦੇ, ਉਹਦੇ ਵਿਚ ਇੱਕ ਆਉਂਦਾ ਖਿਆਲ ਪਾਤਸ਼ਾਹੀ ਦਸਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮੈਂ ਉੱਥੇ ਵੀ ਅਰਜ਼ ਕਰ ਰਿਹਾ ਪ੍ਰੀ ਮਾਊਂਟ, ਜਦ ਅਸੀਂ ਸ਼ਬਦ ਨੂੰ ਪੜ੍ਹਨੇ ਅਸੀਂ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹਦਾ ਮਤਲਬ ਸਤਿਗੁਰੂ ਕਿਸੇ ਵਿਚ ਹੈ ਜਿਹਨੂੰ ਕਹਿੰਦੇ ਪਏ ਨੇ ਮੇਰੇ ਮਿੱਤਰ ਨੂੰ ਜਾ ਕੇ ਮੇਰਾ ਹਾਲ ਕਹੀ। ਧਿਆਨ ਰੱਖਣਾ ਇਸ ਪੰਕਤੀ ਬੜੀ ਰਮਜ ਭਰਪੂਰ ਏ। ਜੇ ਸਾਹਿਬ ਨੇ ਆਪ ਖੁਦ ਕਹਿਣਾ ਹੁੰਦਾ ਤੇ ਗੱਲ ਕਹਿਣ ਦੀ ਲੋੜ ਨਹੀਂ ਸੀ ਕਿ ਕਹਿਣਾ, ਜਦੋਂ ਕਹਿਣਾ ਸ਼ਬਦ ਆ ਗਿਆ ਇਹਦਾ ਮਤਲਬ ਕਿ ਇਹ ਦੋ ਦੇ ਦਰਮਿਆਨ ਕੋਈ ਤੀਜਾ ਹੈ ਜਿਹਨੂੰ ਹੁਕਮ ਪੈ ਕਰਦੇ ਨੇ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇੱਕ ਗੁਰਮੁਖ ਵਿਦਵਾਨ ਲਿਖਦਾ ਹੈ ਜਦੋਂ ਭਾਈ ਸੰਗਤ ਸਿੰਘ ਸ਼ਹੀਦ ਹੋ ਗਏ ਨੇ ਤੇ ਉਹਨਾਂ ਦੀ ਆਤਮਾ ਕਲਗੀ ਵਾਲੇ ਦੇ ਚਰਨਾਂ ਵਿਚ ਆਈਏ, ਬੜੇ ਪਿਆਰੇ ਬਚਨ ਕੀਤੇ। ਦਸਮ ਗ੍ਰੰਥ ਦਾ ਟੀਕਾ ਕਰਦਿਆਂ ਗਿਆਨੀ ਨਾਰਾਇਣ ਸਿੰਘ ਜੀ ਮੁਜੰਗਾਂ ਵਾਲੇ ਲਿਖਦੇ ਨੇ ਕਿ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਆਏ ਨੇ, ਪਰ ਜ਼ਿਆਦਾ ਵਿਦਵਾਨ ਇਹਦੇ ਨਾਲ ਸਹਿਮਤ ਨੇ। ਹੈ ਵੈਸੇ ਆਤਮਕ ਮੰਡਲ ਦੀ ਉਡਾਰੀ, ਅਸਲੀਅਤ ਜੇ ਦ੍ਰਿਸ਼ਟਮਾਨ ਦੁਨੀਆਂ ਦੀਆਂ ਅੱਖਾਂ ਵਿਚ ਲੋਕ ਸ਼ਾਇਦ ਨਾ ਮੰਨਣ। ਕਹਿਣ ਲੱਗੇ ਭਾਈ ਸੰਗਤ ਸਿੰਘ ਦੀ ਉਹ ਪਵਿੱਤਰ ਆਤਮਾ ਆਈ ਤੇ ਮਾਨੋ ਨਮਸਕਾਰ ਕਰਕੇ ਕਹਿੰਦੇ ਨੇ ਸਤਿਗੁਰੂ ਤੇਰੇ ਚਰਨਾਂ ਵਿਚ ਨਮਸਕਾਰ, ਤੇਰੀ ਕਿਰਪਾ ਨਾਲ ਮੇਰੀ ਸਿੱਖੀ ਨਿਭ ਗਈ ਏ। ਚੱਲਿਆ ਮੈਂ ਪ੍ਰੀਤਮ ਦੇ ਦੇਸ਼ ਨੂੰ ਤੇ ਸਾਹਿਬ ਕਹਿੰਦੇ ਨੇ ਇੱਕ ਕੰਮ ਕਰੀ, ਮੇਰੇ ਪਿਤਾ ਨੂੰ ਸੁਨੇਹਾ ਦਈ ਜਿਨ੍ਹੇ ਮੈਨੂੰ ਪੁੱਤਰ ਦੀ ਪਦਵੀ ਦੇ ਕੇ ਤੋਰਿਆ ਸੀ, ਉਹਨੂੰ ਇੱਕ ਗੱਲ ਕਹੀ, ਬਾਪੂ ਤੇਰੇ ਪੁੱਤਰ ਨੇ ਜੋ ਕੁਝ ਤੂੰ ਕਹਿੰਦਾ ਸੀ ਤੇਰੇ ਹੁਕਮ ਨੂੰ ਕਮਾਇਆ ਏ, ਅਗਾਂਹ ਵੀ ਕਮਾਏਗਾ। ਅੱਜ ਭਾਵੇਂ ਮੈਂ 17 ਤੇ ਬੈਠਾ, ਭਾਵੇਂ ਮੈਂ 16 ਤੇ ਬੈਠਾ, ਪਰ ਮੇਰੇ ਬਾਪੂ ਨੂੰ ਦੱਸ ਦੇਈ ਕਿ ਤੇਰਾ ਪੁੱਤਰ ਤੇਰੀ ਰਜਾ ਦੇ ਵਿਚ ਚੜ੍ਹਦੀ ਕਲਾ ਦੇ ਅੰਦਰ। ਕਦੀ ਇਸ ਖਿਆਲ ਪਾਤਸ਼ਾਹੀ ਦਸਵੀਂ ਦੇ ਅਰਥ ਕਰਕੇ ਦੇਖੀਏ। ਸਾਹਿਬ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇੱਥੇ ਮਿੱਤਰ ਸ਼ਬਦ ਜਿਹੜਾ ਆਇਆ ਨਾ, ਮੈਂ ਉੱਥੇ ਅਰਜ਼ ਕੀਤੀ ਕਈ ਵਾਰੀ ਸੱਜਣੇ ਸ਼ਬਦ ਤੋਂ ਬੜੀ ਕੰਨੀ ਕਤਰਾਉਂਦੇ ਨੇ, ਵੀ ਸਾਹਿਬ ਨੇ ਮਿੱਤਰ ਸ਼ਬਦ ਵਰਤਿਆ, ਇਹ ਹੋ ਹੀ ਨਹੀਂ ਸਕਦਾ। ਤੇ ਕਈ ਲੋਕ ਇਸ ਪੰਕਤੀ ਤੇ ਇਸ ਸਾਹਿਬ ਦੇ ਸ਼ਬਦ ਤੇ ਤਰਕ ਵੀ ਕਰ, ਉਹਨਾਂ ਨੂੰ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਵਿਚ ਤਾਂ ਯਾਰ ਸ਼ਬਦ ਵੀ ਆਇਆ। ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆਂ, ਸਾਹਿਬ ਕਹਿੰਦੇ ਨੇ ਉਹ ਸਾਜਨ ਉਹ ਮੀਤ ਪਿਆਰੇ ਜੋ ਹਮਕੋ ਹਰਨਾਮ ਚਿਤਾਰੇ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ। ਸ਼ਬਦ ਕਈ ਵਾਰੀ ਆਇਆ, ਸੰਖੇਪ ਵਿਚ ਅਰਜ਼ ਕਰਾਂ, ਅਰਥ ਨੇ ਮਿੱਤਰ ਪਿਆਰੇ ਨੂੰ ਮੇਰੇ ਉਸ ਪਿਆਰੇ ਮਿੱਤਰ ਨੂੰ ਜਾ ਕੇ ਨਾ ਹਾਲ ਮੁਰੀਦਾਂ ਦਾ ਕਹਿਣਾ, ਇਹਨਾਂ ਚੇਲਿਆਂ ਦਾ ਹਾਲ ਦੱਸਣਾ। ਅਗਲੀ ਪੰਕਤੀ ਹੈ ਤੁਦ ਬਿਨ ਰੋਗ ਰਜਾਈਆਂ ਦੇ ਉਡਣ, ਸਿਆਲ ਦੀ ਰੋਤੇ ਲੋਕ ਨਿੱਘੀਆਂ ਰਜਾਈਆਂ ਵੀ ਸੁੱਤੇ ਨੇ। ਸਾਹਿਬ ਕਹਿੰਦੇ ਨੇ ਮੇਰੇ ਪ੍ਰੀਤਮ ਨੂੰ ਕਹਿ ਦੀ ਦਾਤਿਆ ਅੱਜ ਕੀ ਹੋਇਆ, ਮੇਰੇ ਕੋਲ ਤਨ ਢੱਕਣ ਨੂੰ ਰਜਾਈ ਨਹੀਂ, ਜੇ ਤੇਰੀ ਯਾਦ ਵਿਸਰ ਜਾਏ ਤੇ ਰਜਾਈਆਂ ਦਾ ਉਡਣਾ ਵੀ ਰੋਗ ਬਣ ਜਾਂਦਾ ਹੈ, ਜੇ ਤੂੰ ਭੁੱਲ ਜਾਏ ਤੁਤ ਬਿਨ ਤੇਰੇ ਤੋਂ ਬਿਨਾਂ। ਕਹਿਣ ਲੱਗੇ ਰੋਗ ਰਜਾਈਆਂ ਦੇ ਉਡਣ, ਰਜਾਈਆਂ ਉਡਣੀਆਂ ਇੱਕ ਰੋਗ ਨੇ। ਅਗਲੀ ਪੰਕਤੀ ਨਾਲ ਇਹਦੀ ਤੋਕੇ ਨਾਗ ਨਿਵਾਸਾਂ ਦੇ ਰਹਿਣਾ, ਇੱਥੇ ਨਿਵਾਸ ਦਰ ਤੇ ਘਰ ਜੇ ਤੂੰ ਵਿਸਰ ਜਾਏ ਤੇ ਦਾਤਿਆ ਇਸ ਤਰ੍ਹਾਂ ਘਰ ਨੇ ਜਿਵੇਂ ਸੱਪਾਂ ਦੇ ਵਿੱਚ ਅਸੀਂ ਰਹਿੰਦੇ ਹੋਈਏ। ਦੋਖੇ ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਗਰਮੀ ਦੀ ਰੁੱਤ ਹੋਵੇ ਲੋਕ ਪਾਣੀ ਮੰਗਦੇ ਨੇ, ਪਰ ਪ੍ਰੀਤਮ ਜੀ ਜੇ ਤੇਰੀ ਯਾਦ ਭੁੱਲ ਜਾਏ ਤੇ ਠੰਡਾ ਪਾਣੀ ਦੀ ਸੁਰਾਹੀ ਵੀ ਸੂਲ ਏ, ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਤੇ ਸੁਰਾਹੀ ਵਿੱਚੋਂ ਕੋਈ ਕੀਮਤੀ ਵਸਤੂ ਕੱਢ ਕੇ ਪੀਏ। ਦਾਤਿਆ ਤੇਰੇ ਨਾਰ ਦਾ ਸੱਤਰ ਚੰਗਾ ਹੈ, ਪੱਟ ਖੇੜਿਆਂ ਦਾ ਰਹਿਣਾ, ਪੱਟ ਦਰ ਤੇ ਸੜ ਜਾਣ ਉਹ ਖੇੜੇ ਦਰ ਤੇ ਵਸੋ, ਜਿੱਥੇ ਮੇਰੇ ਮਾਲਕ ਤੂੰ ਭੁੱਲਣਾ ਉਹ ਥਾਂ ਸੜ ਕਿਉਂ ਨਾ ਜਾਏ। ਸਾਹਿਬ ਦੀ ਬਾਣੀ ਵਿੱਚ ਇੱਕ ਚੁੱਕ ਤੁੱਕ ਆਉਂਦੀ ਏ, ਜਿੱਤ ਕਰ ਹਰ ਕੰਤ ਨਾ ਪ੍ਰਗਟਈ ਸੇ ਪੱਟ ਨਗਰ ਸੇ ਗ੍ਰਾਮ ਉਹ ਨਗਰ ਪੱਟ ਨੇ। ਖੈਰ ਮੈਂ ਅੱਗੇ ਤੁਰਾਂ,
ਸਾਹਿਬ ਇੱਥੇ ਪ੍ਰੀਤਮ ਨੂੰ ਯਾਦ ਕੀਤਾ, ਜਾੜੇ ਦਾ ਸਾਨੂੰ ਸੱਤਰ ਚੰਗਾ, ਭੱਟ ਖੇੜਿਆਂ ਦਾ ਰਹਿਣਾ, ਤੇ ਕਹਿੰਦੇ ਨੇ ਭਾਈ ਪੰਜਾਬਾ ਗਰਮ ਦੁੱਧ ਲੈ ਕੇ ਆਏ। ਸਾਹਿਬ ਨੇ ਅੱਜ ਕਿੰਨੇ ਦਿਨਾਂ ਤੋਂ ਬਾਅਦ ਪਰਤ ਕੇ ਦੁੱਧ ਛਕਿਆ। ਭਾਈ ਦਇਆ ਸਿੰਘ ਨੇ ਆਪ ਛਕਾਇਆ। ਦੁੱਧ ਛਕਣ ਤੋਂ ਬਾਅਦ ਸਾਹਿਬ ਨੂੰ ਕਹਿੰਦਾ, ਭਾਈ ਗੁਲਾਬਾ ਸਤਿਗੁਰੂ ਦਿਨ ਕੱਢੋ, ਰਾਤ ਨੂੰ ਮੇਰੇ ਘਰ ਚੱਲਣਾ। ਸਾਹਿਬ ਕਹਿੰਦੇ ਨੇ, ਗੁਲਾਬਿਆ ਅਸਲ ਵਿਚ ਮੈਂ ਤੇਰੇ ਘਰ ਨਹੀਂ ਆਇਆ, ਇੱਥੇ ਇੱਕ ਬੜੀ ਪ੍ਰੇਮ ਨਾਲ ਭਿੱਜੀ ਰੂਹ ਆ, ਜਿਹੜੀ ਕਈ ਦਿਨਾਂ ਤੋਂ ਅਰਦਾਸਾਂ ਕਰਦੀ, ਮੈਨੂੰ ਤਾਂ ਉਹ ਖਿੱਚ ਕੇ ਲੈ ਆਈ। ਉਹ ਕੌਣ ਏ? ਇਤਿਹਾਸ ਦੇ ਕਦੀ ਪੰਨੇ ਪੜੀਏ, ਕੁਰਬਾਨ ਜਾਈਏ ਸਾਹਿਬ ਤੋਂ। ਕਹਿੰਦੇ ਨੇ, ਇੱਕ ਨਿਹਾਲਾ ਖੱਤਰੀਏ ਮਾਛੀਵਾੜੇ, ਉਹਦੀ ਮਾਂ ਦਾ ਨਾਮ ਏ ਗੁਰਦਈ। ਉਹਨੇ ਕਈ ਸਾਲਾਂ ਦਾ ਇੱਕ ਬਸਤਰ ਜਿਹੜਾ ਉਹ ਤਿਆਰ ਕਰਕੇ ਖੱਤਰ ਦਾ ਰੱਖਿਆ ਹੈ। ਬੁੱਢੜੀ ਅਰਦਾਸਾਂ ਕਰਦੀ ਸੀ ਕਿ ਸਤਿਗੁਰੂ ਮੇਰੇ ਜਿਉਂਦੇ ਜੀ ਆਏਗਾ, ਮੇਰੇ ਤਨ ਵਿਚ ਤਾਕਤ ਨਹੀਂ, ਮੇਰੇ ਬਸਤਰ ਨੂੰ ਪ੍ਰਵਾਨ ਕਰੀ। ਕਹਿਣ ਲੱਗੇ, ਗੁਲਾਬਿਆ ਮੈਂ ਤਾਂ ਉਸ ਬੁੱਢੜੀ ਮਾਂ ਦੇ ਬਸਤਰ ਲੈਣ ਵਾਸਤੇ ਆਇਆ ਹਾਂ, ਮੈਂ ਪਾਣੇ ਨੇ, ਠੀਕ ਆਨੰਦਪੁਰ ਨਹੀਂ ਪਾਏ, ਮੈਂ ਮਾਛੀਵਾੜੇ ਪਾਵਾਂਗਾ। ਤੇ ਉਹੀ ਬਸਤਰ ਸਾਹਿਬ ਨੇ ਨੀਲੇ ਕਰਕੇ ਪਾਏ ਜਿਹੜੇ ਉੱਚ ਦੇ ਪੀਰ ਬਣੇ। ਮਾਈ ਨੇ ਉਹ ਬਸਤਰ ਦੇਣੇ ਨੇ। ਖੈਰ, ਸ਼ਾਮ ਦਾ ਵੇਲਾ, ਮੇਰੇ ਸਾਹਿਬ ਜੀ ਗੁਲਾਬੇ ਦੇ ਘਰ ਗਏ ਨੇ। ਜਾ ਕੇ ਭਾਈ ਦਇਆ ਸਿੰਘ ਉਹਨਾਂ ਨੇ ਗਰਮ ਜਲ ਕੀਤਾ, ਸਤਿਗੁਰੂ ਜੀ ਨੂੰ ਇਸ਼ਨਾਨ ਕਰਾਇਆ। ਇਸ਼ਨਾਨ ਤੋਂ ਬਾਅਦ, ਇਸ਼ਨਾਨ ਵਕਤ ਕਸ਼ਹਿਰਾ ਜਿਹੜਾ ਲੱਤ ਨਾਲ ਜੁੜ ਚੁੱਕਾ ਸੀ, ਭਾਈ ਸਾਹਿਬ ਨੇ ਆਪ ਉਹਨੂੰ ਬੜੇ ਧਿਆਨ ਦੇ ਨਾਲ ਸਾਹਿਬ ਦੀ ਸੇਵਾ ਕੀਤੀ। ਰਾਤ ਸਾਹਿਬ ਰਹੇ ਨੇ, ਅੰਮ੍ਰਿਤ ਵੇਲਾ ਸੰਭਾਲਿਆ ਤੇ ਸਿਰੇ ਆਵਾਜ਼ ਦਿੱਤੀ ਏ ਕਿ ਭਾਈ ਪੰਜਾਬਾ ਜੀ, ਜਾ ਉਸ ਮਾਈ ਨੂੰ ਬੁਲਾ ਕੇ ਲਿਆਓ। ਤੇ ਉਸ ਮਾਈ ਦੀ ਉਮਰ 90 ਸਾਲ ਤੋਂ ਉੱਤੇ ਸੀ। ਉਹਦਾ ਪੁੱਤਰ ਲੈ ਕੇ ਆਇਆ। ਬੁੱਢੜੀ ਮਾਈ ਆਈ ਏ, ਪੰਜਾਬਾ ਨੂੰ ਪੁੱਛਦੀ, ਦੱਸ ਮੈਨੂੰ ਲੈ ਕਿੱਥੇ ਚੱਲਾਂ? ਕਹਿਣ ਲੱਗੇ, ਮੇਰੇ ਘਰ ਤਾਂ ਆਓ। ਜਦੋਂ ਬੁੱਢੀ ਚਬਾਰੇ ਦੀਆਂ ਪੌੜੀਆਂ ਚੜੀ ਤੇ ਸਾਹਿਬ ਉੱਠ ਕੇ ਖਲੋ ਗਏ, ਮਾਂ ਇਕੱਲੀ ਆਈ ਏ, ਬਸਤਰ ਨਹੀਂ ਲੈ ਕੇ ਆਈ? ਜਿਹੜੇ ਬਸਤਰ ਤੂੰ ਬੁਣ ਕੇ ਮੇਰੀ ਇੰਤਜ਼ਾਰ ਕਰਦੀ ਸੀ, ਮੈਂ ਉਹ ਬਸਤਰ ਲੈਣ ਆਇਆ ਵਾਂ। ਕਦੀ ਪ੍ਰੇਮ ਵਾਲੇ ਕਿਰਦੇ ਨਾਲ ਤੱਕੋ। ਮਾਈ ਨੇ ਆਵਾਜ਼ ਪਛਾਣੀ, ਕਹਿਣ ਲੱਗੀ, ਮੇਰਾ ਕਲਗੀ ਵਾਲਾ ਉੱਤਰ ਮਿਲਿਆ? ਹਾਂ। ਚਰਨਾਂ ਤੇ ਡਿੱਗ ਪਈ। ਕਹਿੰਦੇ ਨੇ, ਤਨ ਜਿਹੜਾ ਬਿਲਕੁਲ ਬੁਢੇਪੇ ਨੇ ਖਾਧਾ, ਮਾਸ ਤੇ ਝੁਰੜੀਆਂ ਨੇ। ਹਜ਼ੂਰ ਨੇ ਪ੍ਰੇਮ ਨਾਲ ਉਸ ਮਾਤਾ ਨੂੰ ਚੁੱਕਿਆ, ਪੁੱਤਰ ਨੂੰ ਘਰ ਭੇਜਿਆ। ਕਹਿੰਦੇ ਨੇ, ਥਾਣ ਲਿਆਂਦਾ ਉਹ ਜਿਹੜਾ ਬੁਣਿਆ ਸੀ। ਤੇ ਜਦੋਂ ਮਾਈ ਨੇ ਕਹਿਣ ਲੱਗੇ, ਮਸਾਹਿਬ ਨੇ ਕਿਹਾ, ਮਾਂ ਆਨੰਦਪੁਰੋਂ ਆਇਆ, ਸਰਸਾ ਨੂੰ ਵਿੱਚੋਂ ਚੀਰ ਕੇ ਆਇਆ, ਮੈਂ ਚਮਕੌਰ ਦੀ ਗੜੀ ਵਿੱਚੋਂ, ਦੁਸ਼ਮਣ ਵਿੱਚੋਂ ਨਿਕਲ ਕੇ ਆਇਆ, ਮੈਂ ਕੇਵਲ ਇਸ ਕਰਕੇ ਆਇਆ ਸਾਂ, ਇੱਕ ਸਿੱਖ ਹੀਰ ਦਾ ਗੁਰੂ ਨੂੰ ਚੇਤੇ ਕਰਦਾ ਹੈ, ਜੇ ਗੁਰੂ ਨਾ ਪਹੁੰਚਿਆ ਕਿਤੇ ਸਿੱਖ ਦੀ ਭਾਵਨਾ ਖਤਮ ਨਾ ਹੋ ਜਾਏ। ਦੇਖ ਮਾਂ, ਮੈਂ ਪਹੁੰਚ ਗਿਆ ਆਪਣਾ ਦੇਸ਼ ਉਹ ਖਤਰ। ਕਹਿੰਦੇ ਨੇ, ਜਦੋਂ ਖੱਦਰ ਦਾ ਬਸਤਰ ਰੱਖ ਕੇ ਮੱਥਾ ਟੇਕਿਆ ਤੇ ਡਾਕਟਰ ਬਲਬੀਰ ਸਿੰਘ ਕਹਿੰਦੇ ਨੇ, ਮੱਥਾ ਟੇਕਣ ਦੀ ਦੇਰ ਸੀ, ਉਸ ਮਾਤਾ ਦੇ ਸਵਾਸ ਪੂਰੇ ਹੋ ਗਏ, ਉਹ ਸਤਿਗੁਰੂ ਦੇ ਚਰਨਾਂ ਵਿਚ ਲੀਨ ਹੋ ਗਈ। ਸਹਿਬ ਮੁਸਕਰਾ ਪਏ ਤੇ ਨਾਲ ਕਹਿ ਦਿੱਤਾ, ਮਾਂ ਸੇਵਾ ਸਫਲ ਹੋ ਗਈ, ਸੇਵਾ ਸਫਲ ਹੋਈ, ਯਾਤਰਾ ਸਫਲ ਹੋਈ। ਕਹਿੰਦੇ ਨੇ, ਮਾਈ ਦਾ ਸੰਸਕਾਰ ਕੀਤਾ ਗਿਆ। ਸਮੇਂ ਦੀ ਗੱਲ ਹੈ ਨਾ, ਅੱਜ ਪਿੰਡ ਵਿਚ ਪਤਾ ਲੱਗ ਗਿਆ, ਇੱਥੇ ਦੋ ਪਠਾਣ ਰਹਿੰਦੇ ਨੇ, ਰੁਹੇਲੇ ਪਠਾਣ, ਇੱਕ ਦਾ ਨਾਂ ਹੈ ਗਨੀ ਖਾਂ ਤੇ ਦੂਜੇ ਦਾ ਨਾਮ ਹੈ ਨਬੀ ਖਾਂ। ਦੋਨੋਂ ਪਠਾਣ ਇਸੇ ਧਰਤੀ ਤੇ ਰਹਿੰਦੇ, ਇਹਨਾਂ ਦਾ ਕੰਮ ਸੀ ਘੋੜੇ ਵੇਚਣੇ, ਆਨੰਦਪੁਰ ਜਾਣਾ ਤੇ ਗੁਰੂ ਕਲਗੀ ਵਾਲੇ ਨੂੰ ਘੋੜੇ ਵੇਚ ਕੇ ਆਉਂਦੇ ਹੁੰਦੇ ਸਨ। ਤੇ ਸਾਹਿਬ ਦੇ ਚਰਨ ਪਰਸਨੇ, ਭਾਵੇਂ ਨਮਾਜ਼ ਪੜ੍ਹਨੀ, ਉਜੂ ਸਾਜਣਾ, ਪਰ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਬੜਾ ਚੰਗਾ ਲੱਗਣਾ। ਸਾਹਿਬ ਦੇ ਬਚਨ ਸੁਣਨੇ, ਕਹਿੰਦੇ ਨੇ, ਗੁਲਾਬੇ ਪੰਜਾਬੇ ਨੇ ਘਰ ਰੱਖਿਆ, ਪਰ ਗੁਰੂ ਕਿਰਪਾ ਕਰੇ, ਸੇਵਾ ਉਹੀ ਸਿਰ ਨਾਲ ਨਿਭਾ ਸਕਦਾ ਜੇ ਜਿਹਨੂੰ ਉਹ ਸਿੱਧ ਬਖਸ਼ੇ, ਨਹੀਂ ਤੇ ਬੰਦੇ ਦੇ ਡਿੱਗਦਿਆਂ ਦੇਰ ਨਹੀਂ। ਸਾਹਿਬ ਨੇ ਤਾਂ ਹੀ ਕਿਹਾ, ਕਹਿੰਦੇ ਨੇ, ਸੰਸਾਰ ਤਿਲਕਣ ਬਾਜੀਏ, ਕੀ ਪਤਾ ਕਿਤੇ ਕਿਸੇ ਨੇ ਕਿੱਥੇ ਡਿੱਗ ਪੈਣਾ, ਇਹ ਤਾਂ ਉਹੀ ਸਮਾਂ ਜਦੋਂ ਨਿਭ ਜਾਏ। ਦਵਾਈ ਰੱਬ ਦੀ ਕੋਈ ਨਾ ਕਿਹਾ ਜੇ, ਇੰਨਾ ਰੌਲਾ ਨਾ ਪਾਇਓ, ਮੈਂ ਵੱਡਾ ਸਿੱਖ ਹਾਂ। ਇਹ ਉਹੀ ਸਮਾਂ ਜਾਣੋ ਜਦੋਂ ਚਾਰ ਭਰਾ ਚੁੱਕ ਕੇ ਕਕਾਰਾਂ ਸਮੇਤ ਸਤਿਕਾਰ ਕਰਦੇ, ਕੋਈ ਪਤਾ ਨਹੀਂ ਤਿਲਕਦਿਆਂ, ਪਹਿਲਾਂ ਬੁਲਾ ਕੇ ਲਿਆਏ ਤੇ ਪਰਤ ਕੇ ਕਹਿ ਦਿੱਤਾ, ਗੁਰੂ ਗੋਬਿੰਦ ਸਿੰਘ ਜੀ, ਸਾਨੂੰ ਆਪਣਾ ਡਰ ਖਾਂਦਾ ਪਿਆ, ਤੁਸੀਂ ਸਾਡੇ ਘਰ ਨੂੰ ਛੱਡ ਕੇ ਚਲੇ ਜਾਓ। ਕਦੀ ਤੱਕੋ ਉਸ ਸਮੇਂ ਨੂੰ ਜਿਸ ਗੁਰੂ ਦੇ ਚਰਨ ਪਵਾਉਣ ਲਈ ਲੋਕ ਤਰਸਦੇ ਨੇ, ਜਿਸ ਗੁਰੂ ਦੇ ਚਰਨਾਂ ਦੇ ਵਿਚ ਹੀਰੇ ਮੋਤੀ ਰੁਲਦੇ ਨੇ, ਉਸ ਗੁਰੂ ਘਰ ਆਏ ਹੋਏ ਨੂੰ ਕਹਿ ਦੇਣਾ ਕਿ ਤੁਸੀਂ ਰਾਤ ਨੂੰ ਸਾਡਾ ਘਰ ਛੱਡ ਕੇ ਚਲੇ ਜਾਓ, ਤੇ ਉਸ ਵਕਤ ਸਿੱਖਾਂ ਦੇ ਮਨ ਦੇ ਉੱਤੇ ਕੀ ਬੀਤੀ ਹੋਵੇ। ਸਾਹਿਬ ਕਹਿਣ ਲੱਗੇ, ਗੁਲਾਬਾ ਜੀ, ਮੈਂ ਤਾਂ ਪਹਿਲਾਂ ਹੀ ਕਹਿੰਦਾ ਸਾਂ, ਮੈਨੂੰ ਘਰ ਨਾ ਲੈ ਕੇ ਜਾਇਓ, ਮੈਨੂੰ ਘਰ ਲਿਜਾਣ ਵਾਲੇ ਨੂੰ ਸਿਰ ਤਲੀ ਤੇ ਰੱਖਣਾ ਪੈਣਾ।
ਪਰ ਇੱਕ ਰਾਤ ਕੱਢਣ ਦਿਓ, ਮੈਂ ਇੱਕ ਰਾਤ ਰਹਿ ਕੇ ਸਵੇਰੇ ਚਲਾ ਜਾਵਾਂਗਾ। ਵਾਹ ਮੇਰੇ ਸਤਿਗੁਰੂ, ਕਿਉਂ ਜੀ ਖੇਡ ਵਰਤਾਈ, ਤੂੰ ਤਾਂ ਨਿਥਾਵਿਆਂ ਨੂੰ ਰੱਬ ਦੇ ਘਰ ਵੀ ਥਾਂ ਦਵਾਨੇ, ਤੇ ਅੱਜ ਤੈਨੂੰ ਵੀ ਰਹਿਣ ਵਾਸਤੇ ਇੱਕ ਰਾਤ ਮੰਗਣੀ ਪੈਂਦੀ। ਇੱਕ ਰਾਤ ਰਹਿਣ ਦਿਓ, ਸਵੇਰੇ ਮੈਂ ਚਲਾ ਜਾਵਾਂਗਾ। ਸ਼ਾਮ ਨੂੰ ਰਾਤ ਦੇ ਵਕਤ ਗੁਲਾਬਾ ਬਾਹਰ ਨਿਕਲਿਆ, ਗਨੀ ਖਾਂ ਨਬੀ ਖਾਂ ਕਈ ਦਿਨਾਂ ਤੋਂ ਬਾਅਦ ਘਰ ਆਏ ਨੇ। ਆਉਂਦਿਆਂ ਸਾਰ ਗਨੀ ਖਾਂ ਦੀ ਧੀ ਨੇ ਇੱਕ ਗੱਲ ਕਹੀ ਏ, ਬਾਪੂ ਅੱਬਾ, ਜਿਸ ਗੁਰੂ ਦੀਆਂ ਬਾਤਾਂ ਤੂੰ ਸੁਣਾਉਂਦਾ ਸੈ ਨਾ, ਅੰਮਾ ਤੋਂ ਪੁੱਛ, ਲੋਕ ਕਹਿੰਦੇ ਨੇ ਉਸ ਗੁਰੂ ਨੂੰ ਖਤਮ ਕਰ ਦਿੱਤਾ, ਉਹਦੇ ਪੁੱਤਰ ਸ਼ਹੀਦ ਹੋ ਗਏ ਨੇ। ਅੱਬਾ ਤੂੰ ਤਾਂ ਕਹਿੰਦਾ ਸੀ ਜਦੋਂ ਕਦੀ ਗੁਰੂ ਆਵੇਗਾ ਆਪਣੇ ਘਰ ਲਿਆਵਾਂਗਾ, ਪਰ ਅੱਬਾ ਹੁਣ ਤਾਂ ਕਹਿੰਦੇ ਨੇ ਗੁਰੂ ਨੂੰ ਖਤਮ ਕਰ ਦਿੱਤਾ, ਤੇ ਮੈਂ ਗੁਰੂ ਦੇ ਦਰਸ਼ਨ ਕਿਵੇਂ ਕਰਾਂਗੀ। ਕਹਿੰਦੇ ਨੇ ਉਸੇ ਵਕਤ ਪਠਾਨ ਪੁੱਤਰ, ਰੋਜੇ ਰੱਖਣ ਵਾਲੇ, ਕੁਰਾਨ ਦੀਆਂ ਆਇਤਾਂ ਪੜਨ ਵਾਲੇ, ਮਨ ਵਹਿ ਤੁਰਿਆ, ਕੁਝ ਖਾਧਾ ਨੀ ਪੀਤਾ ਨਹੀਂ, ਬਾਹਰ ਨਿਕਲ ਗਿਆ ਗਨੀ ਖਾਂ, ਤੇ ਅੰਮ੍ਰਿਤ ਵੇਲਾ ਸਾਹਮਣੇ ਉਹ ਗੁਲਾਬਾ ਮਿਲਿਆ। ਕਹਿੰਦਾ ਗੁਲਾਬਿਆ, ਤੂੰ ਗੁਰੂ ਦਰ ਤੇ ਰਿਹਾ, ਤੈਨੂੰ ਪਤਾ ਗੁਰੂ ਗੋਬਿੰਦ ਸਿੰਘ ਕਿੱਥੇ ਨੇ? ਕਹਿੰਦੇ ਨੇ ਲੋਕ ਗੁਰੂ ਸ਼ਹੀਦ ਕਰ ਦਿੱਤਾ। ਗੁਲਾਬਾ ਕਹਿੰਦਾ ਗੁਰੂ ਤਾਂ ਮੇਰੇ ਘਰ ਵਿਚ, ਮੈਂ ਅੱਜ ਉਹਨਾਂ ਨੂੰ ਤੋੜ ਦੇਣਾ, ਆਪਾਂ ਨਾਣਾ ਲਈਏ, ਆਪਾਂ ਮਰਨਾ। ਗਨੀ ਖਾਂ ਦੀਆਂ ਅੱਖਾਂ ਲਾਲ ਹੋ ਗਈਆਂ, ਭਰਾ ਨੂੰ ਨਾਲ ਲਿਆ, ਕਹਿਣ ਲੱਗਾ ਗੁਲਾਬਿਆ ਮੇਰੇ ਗੁਰੂ ਨੂੰ ਤੋੜੀ ਨਾ, ਮਾਛੀ ਵਾੜੇ ਨੂੰ ਕਲੰਕਿਤ ਨਾ ਕਰੀ, ਜੇ ਤੂੰ ਨੀ ਰੱਖ ਸਕਦਾ ਤੇ ਮੈਂ ਗੁਰੂ ਨੂੰ ਆਪਣੇ ਘਰ ਲਿਆਵਾਂ। ਗਨੀ ਖਾਂ ਨਬੀ ਖਾਂ ਗਏ, ਅੱਜ ਵੀ ਉਹ ਗੁਰਦੁਆਰਾ ਚੁਬਾਰਾ ਸਾਹਿਬ ਏ। ਮੈਂ ਇਸ ਕਰਕੇ ਕੇਵਲ ਇਤਿਹਾਸ ਵਾਲਾ ਪੱਖ ਜਾਣ ਕੇ ਰੱਖਿਆ ਕਿ ਸਮਝ ਪੈ ਜਾਏ ਗੁਰੂ ਕੇ ਪਿਆਰਿਓ, ਮੇਰੇ ਚੋਜੀ ਪ੍ਰੀਤਮ ਉਸ ਸਾਹਿਬ ਦੇ ਕਮਾਲ ਦਾ ਜੀਵਨ ਕਿੰਨਾ ਸੰਘਰਸ਼ ਭਰੇ। 42 ਸਾਲ ਦੀ ਟੋਟਲ ਉਮਰ ਏ, ਧਿਆਨ ਰੱਖਣਾ 9 ਸਾਲ ਪਿਤਾ ਜੀ ਦੀ ਹਜ਼ੂਰੀ ਵਿਚ ਨਿਕਲੇ ਨੇ, 33 ਸਾਲ ਵਿਚ ਮੇਰਾ ਪ੍ਰੀਤਮ ਉਹ ਕੁਝ ਕਰ ਗਿਆ ਕਿ ਲੋਕ ਉਹਦੇ ਜੀਵਨ ਨੂੰ ਪੜ੍ਹ ਕੇ ਆਪਣੇ ਮੂੰਹ ਵਿਚ ਉਂਗਲੀਆਂ ਪਾ ਲੈਂਦੇ। ਸਮਝ ਨਹੀਂ, ਗਨੀ ਖਾਂ ਨਬੀ ਖਾਂ ਆਪ ਗਏ ਨੇ ਚੁਬਾਰੇ ਵਿਚ ਮੱਥਾ ਟੇਕਿਆ, ਦੋਨੋਂ ਪਠਾਨ ਭਰਾਵਾਂ ਨੇ ਚਰਨ ਧੋ ਦਿੱਤੇ ਤੇ ਕਿਹਾ ਸਤਿਗੁਰੂ ਕਿਰਪਾ ਕਰਕੇ ਘਰ ਚਰਨ ਪਾਓਗੇ? ਸਾਹਿਬ ਨੇ ਕਿਹਾ ਗਨੀ ਖਾਂ ਦੇਖ, ਜਿਨ੍ਹਾਂ ਨੇ ਬੁਲਾ ਕੇ ਲਿਆਂਦਾ ਉਹ ਤੋਰਦੇ ਪਏ ਨੇ, ਮੈਨੂੰ ਘਰ ਲਿਜਾਣਾ, ਮੌਤ ਨੂੰ ਆਵਾਜ਼ ਮਾਰਨਾ। ਤੇ ਅੱਗੋਂ ਰੋ ਕੇ ਕਿਹਾ ਸੀ, ਦਾਤਿਆ ਪਠਾਨ ਸੀ, ਜਿੰਨੀ ਦੇਰ ਤੱਕ ਅਸੀਂ ਦੋਨੋਂ ਜੀਂਦੇ ਹਾਂ, ਮੇਰੇ ਗੁਰੂ ਗੋਬਿੰਦ ਸਿੰਘ ਸਾਡੀਆਂ ਲਾਸ਼ਾਂ ਤੋਂ ਨਿਕਲ ਕੇ ਤਾਂ ਤੇਰੇ ਤੱਕ ਕੋਈ ਪਹੁੰਚੇਗਾ, ਸਾਡੇ ਜੀਂਦੇ ਜੀ ਕਦੀ ਤੇਰੇ ਵੱਲ ਕੋਈ ਦੇਖ ਨਹੀਂ ਸਕਦਾ। ਸਤਿਗੁਰੂ ਨੂੰ ਅੰਮ੍ਰਿਤ ਵੇਲੇ ਦੋਨੋਂ ਭਰਾ ਆਪਣੇ ਘਰ ਲੈ ਆਏ। ਮੇਰਾ ਦਿਲ ਕੀਤਾ, ਮੈਂ ਉੱਥੇ ਅਰਜ਼ ਕੀਤੀ 1994 ਚ ਜਦੋਂ ਘਟਨਾ ਮੈਂ ਬੜੇ ਪਿਆਰ ਨਾਲ ਪੜ੍ਹੀ, ਦਿਲ ਕੀਤਾ ਉਹ ਥਾਂ ਤਾਂ ਤੱਕਾਂ, ਨੇੜੇ ਵੇ ਲੁਧਿਆਣੇ ਦੇ, ਦੇਖਾਂ ਤਾਂ ਸੀ ਉਸ ਥਾਂ ਨੂੰ। ਤੇ ਜਦੋਂ ਮੈਂ ਉਸ ਗੁਰਦੁਆਰੇ ਵਿਚ ਪ੍ਰਵੇਸ਼ ਕੀਤਾ ਤੇ ਮਨ ਫੈਸਲਾ ਹੀ ਨਾ ਕਰੇ, ਗੁਰੂ ਤੇ ਕਹਿੰਦਾ ਕਬਰ ਨੂੰ ਨਮਸਕਾਰ ਨਹੀਂ ਕਰਨੀ, ਪਰ ਮੈਂ ਹੁਣ ਇਹਨਾਂ ਨੂੰ ਕੀ ਅਦਬ ਦਿਆਂ? ਦੋਨੋਂ ਭਰਾ ਜਦੋਂ ਗੁਰੂ ਨੂੰ ਅੰਦਰ ਲੈ ਕੇ ਗਏ ਨੇ, ਸਾਹਿਬ ਅੰਦਰ ਨੇ, ਆਪ ਦੋਨੋਂ ਦਰਵਾਜ਼ੇ ਵਿਚ ਬੈਠੇ ਨੇ, ਤੇ ਅੱਜ ਵੀ ਉਸ ਸਥਾਨ ਤੇ ਜਾਓ ਜਦੋਂ ਆਪਾਂ ਗੁਰਦੁਆਰੇ ਵੀ ਜਾਂਦੇ ਹਾਂ, ਤੇ ਦੋਨਾਂ ਭਰਾਵਾਂ ਦੀਆਂ ਕਬਰਾਂ ਅੱਜ ਵੀ ਦਰਵਾਜ਼ੇ ਵਿਚ ਨੇ, ਦੋਨਾਂ ਦੀਆਂ ਕਬਰਾਂ ਉੱਥੇ ਨੇ। ਮਾਨੋ ਕਹਿ ਰਹੇ ਹੁਣ ਦੁਨੀਆਂ ਦੇ ਲੋਕੋ, ਅਸੀਂ ਗੁਰੂ ਨਾਲ ਨਿਭਾਈਏ, ਜਿੰਦੇ ਜੀ ਨਹੀਂ, ਮਰਨ ਤੋਂ ਬਾਅਦ ਵੀ ਆਉਣ ਵਾਲੀ ਨਸਲ ਇਹ ਸੇਧ ਲਏਗੀ ਕਿ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਨਾ ਹੋਵੇ ਤੇ ਮਰਨ ਤੋਂ ਬਾਅਦ ਵੀ ਉਹਦੇ ਦਰਵਾਜ਼ੇ ਅੱਗੇ ਬੈਠੇ ਰਹੋ। ਖਿਲੋ ਨਾ, ਮੈਂ ਇੱਕ ਅਰਜ਼ ਕਰਾਂ, ਭਾਈ ਸਾਹਿਬ ਭਾਈ ਨੰਦ ਲਾਲ ਹੋਰਾਂ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਅੰਮ੍ਰਿਤ ਵੇਲੇ ਇੱਕ ਦਿਨ ਨਿਕਲੇ ਕੇਸੀ ਇਸ਼ਨਾਨ ਕੀਤਾ,

0: ਗਿਆ ਹੈ ਕੋਸ਼ਿਸ਼ ਕਰਾਂ ਹਰਪ ਟੂ ਹਰਪ ਉਹੀ ਜਿਹੜਾ ਉੱਥੇ ਲਿਖਿਆ ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ ਸਰਬੱਤ ਸੰਗਤ ਉੱਪਰ ਮੇਰਾ ਹੁਕਮ ਹੈ ਗਨੀ ਖਾਂ ਨਬੀ ਖਾਂ ਇਹ ਜੋ ਹੈ ਸੇ ਮੇਰੇ ਫਰਜ਼ੰਦਾਂ ਸੇ ਬੈਜ ਹੈ ਇਹ ਦਰ ਤੇ ਗਨੀ ਖਾਂ ਨਬੀ ਖਾਂ ਮੇਰੇ ਪੁੱਤਰਾਂ ਤੋਂ ਪਿਆਰੇ ਜੇ ਅਗਲੀ ਗੱਲ ਕੀ ਮੇਰੇ ਕੰਮ ਆਏ ਹੈ ਇਹਨਾਂ ਮੇਰੀ ਸੇਵਾ ਕੀਤੀ ਅਗਲੀ ਤੁਕ ਸੀ ਜੋ ਸਿੱਖ ਇਨਕੀ ਖਿਦਮਤ ਅੰਦਰ ਰਜ਼ੂ ਰਹੇਗ ਰੁਜ਼ੂ ਦਾ ਅਰਥ ਹੈ ਜਿਹੜਾ ਇਹਨਾਂ ਵੱਲ ਧਿਆਨ ਪਾਏਗਾ ਗਨੀ ਖਾਂ ਨਬੀ ਖਾਂ ਇਹ ਜੋ ਹੈ ਸੇ ਮੇਰੇ ਫਰਜ਼ੰਦਾਂ ਸੇ ਬੈਜ ਹੈ ਮੇਰੇ ਕੰਮ ਆਏ ਹੈ ਜੋ ਸਿੱਖ ਇਨਕੀ ਖਿਦਮਤ ਅੰਦਰ ਰੁਜ਼ੂ ਰਹੇਗ ਤੇ ਤਿੰਨ ਅਸੀਸਾਂ ਦਿੱਤੀਆਂ ਸੋ ਨਿਹਾਲ ਹੋਗ ਜੀਵਨ ਦੀ ਬਾਜੀ ਜਿੱਤ ਕੇ ਜਾਏਗਾ ਉਸ ਉੱਪਰ ਮੇਰੀ ਕਿਰਪਾ ਹੋਗ ਤੇ ਤੀਜਾ ਸ਼ਬਦ ਕਿਹਾ ਉਸ ਉੱਪਰ ਮੇਰਾ ਹੱਥ ਹੋਗ ਇਹ ਮੇਰੇ ਹੈ ਜੋ ਇਹਨਾਂ ਦੀ ਸੇਵਾ ਕਰੇਗਾ ਸੋ ਮੇਰੀ ਕਰੇਗਾ ਸੰਮਤ 17 ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਨੇ ਹੁਕਮ ਦਿੱਤਾ ਕਹਿਣ ਲੱਗੇ ਲਾਇਓ ਗਨੀ ਖਾਂ ਖਾਲਸਾ ਮੇਰਾ ਪੁੱਤਰ ਏ ਪਰ ਮੈਂ ਤੈਨੂੰ ਲੀਕਾਂ ਮਾਰ ਕੇ ਲਿਖ ਦਿੱਤਾ ਤੂੰ ਮੇਰਾ ਲੀਕ ਪੁੱਤਰ ਏ ਲਿਖ ਕੇ ਦਿੱਤਾ ਮੇਰੇ ਬੱਚਿਓ ਹੁਕਮਨਾਮਾ ਲੈ ਜਾਓ ਤੁਸੀਂ ਮੇਰੇ ਪੁੱਤਰ ਹੋ ਕਹਿੰਦੇ ਨੇ ਜਦੋਂ ਕਹਿੰਦੇ ਨੇ ਪਿਛਲੇ ਪੈਰੀ ਤੁਰੇ ਨੇ ਦਿਲ ਨੀ ਕਰਦਾ ਪਿੱਛ ਕਰੀਏ ਪਿਛਲੇ ਖੁਰੀ ਤੁਰਦੇ ਪਏ ਨੇ ਤੇ ਸਾਹਿਬ ਉਤਰ ਕੇ ਨਾ ਉਥੋਂ ਪਲੰਗ ਤੋਂ ਨਾਲੇ ਅੱਗੇ ਤੁਰਦੇ ਨੇ ਨਾਲੇ ਖਾਂ ਕਹਿੰਦੇ ਨੇ ਪੁੱਤਰ ਨਿਹਾਲ ਦੂਜੀ ਵਾਰੀ ਸ਼ਬਦ ਕਿਹਾ ਬੇਟਾ ਨਿਹਾਲ ਤੇ ਤੀਜਾ ਸ਼ਬਦ ਕਿਹਾ ਮੇਰੇ ਪੁੱਤਰ ਤੁਹਾਡੀ ਸੇਵਾ ਸਫਲ ਤਿੰਨ ਸ਼ਬਦ ਕਹੇ ਦੋਨੋਂ ਭਰਾ ਘਰ ਆ ਗਏ ਤੇ ਘਰ ਕਹਿੰਦੇ ਨੇ ਉਹ ਬੱਚੀ ਜਿਨ੍ਹੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਸਨ ਕੁਝ ਘੁੱਟ ਕੇ ਬਾਪੂ ਨੂੰ ਛਾਤੀ ਨਾਲ ਮਿਲੀ ਕਹਿਣ ਲੱਗੀ ਅੱਬਾ ਕਿੰਨੇ ਭਾਗਾਂ ਵਾਲੇ ਅਸੀਂ ਹੋ ਗਏ ਸਾਡੇ ਘਰ ਵਿਚ ਗੁਰੂ ਗੋਬਿੰਦ ਸਿੰਘ ਆ ਗਏ ਨਾ ਬਾਪੂ ਪਤਾ ਨਹੀਂ ਉਸ ਦਿਨ ਦੀ ਰਾਤ ਨੀਂਦ ਨੀ ਪੈਂਦੀ ਪਈ ਗੁਰੂ ਦਾ ਚਿਹਰਾ ਅੱਖਾਂ ਦੇ ਸਾਹਮਣੇ ਵੀ ਉਸ ਦੇ ਬਚਨ ਮੈਨੂੰ ਟੁੰਬਦੇ ਪਏ ਨੇ ਕਹਿਣ ਲੱਗੇ ਧੀਏ ਅੱਜ ਤੱਕ ਤਾਂ ਤੂੰ ਦਰਸ਼ਨ ਕੀਤੇ ਸ਼ਰਧਾਲੂ ਬਣ ਕੇ ਅੱਜ ਤੂੰ ਗੁਰੂ ਗੋਬਿੰਦ ਸਿੰਘ ਨੇ ਤੈਨੂੰ ਬੜਾ ਵੱਡਾ ਰੁਤਬਾ ਦੇ ਦਿੱਤੀ ਕਹਿਣ ਲੱਗੀ ਕਿਵੇਂ ਡਾਕਟਰ ਬਲਬੀਰ ਸਿੰਘ ਲਿਖਦੇ ਨੇ ਨੰਮੀ ਨਦਰ ਇੱਕ ਗ੍ਰੰਥ ਉਹਦੇ ਵਿਚ ਕਹਿਣ ਲੱਗੇ ਧੀਏ ਅੱਜ ਤੂੰ ਇੱਕ ਪੋਤੀ ਬਣ ਗਈ ਏ ਕਹਿਣ ਲੱਗੀ ਮੈਂ ਪੋਤੀ ਕਿਹਦੀ ਕਹਿਣ ਲੱਗੇ ਬੇਟਾ ਅਸੀਂ ਗਏ ਸਾਹਿਬ ਦਾ ਮੰਜਾ ਰੱਖਿਆ ਕਹਿਣ ਲੱਗੇ ਗਨੀ ਖਾਂ ਨਬੀ ਖਾਂ ਅਸੀਂ ਮਸੰਦਾਂ ਨੂੰ ਮੰਜੀਆਂ ਉੱਤੇ ਬਹਿਣ ਲਈ ਬਣਾਇਆ ਸੀ ਪਰ ਇੰਨੇ ਕੁ ਬਹਿ ਗਏ ਉਹਨਾਂ ਦਾ ਜੀਵਨ ਹੀ ਬਹਿ ਗਿਆ ਧਿਆਨ ਦੇਣਾ ਅਸੀਂ ਉਹਨਾਂ ਨੂੰ ਮੰਜੀਆਂ ਤੇ ਬਿਠਾਇਆ ਉਹ ਜੀਵਨ ਵੱਲੋਂ ਬਹਿ ਗਏ ਅਸੀਂ ਤੁਹਾਨੂੰ ਮੰਜੀ ਤੇ ਬਿਠਾਇਆ ਨੀ ਅਸੀਂ ਤੁਹਾਨੂੰ ਮੰਜਾ ਚੁੱਕਣ ਦੀ ਤਾਕਤ ਦਿੱਤੀ ਧਿਆਨ ਰੱਖਣਾ ਗੁਰੂ ਗੋਬਿੰਦ ਸਿੰਘ ਦਾ ਤੁਸੀਂ ਮੰਜਾ ਚੁੱਕਿਆ ਕਹਿਣ ਲੱਗੇ ਧੀਏ ਜਦੋਂ ਤੁਰਨ ਲੱਗੇ ਇੱਕ ਕੀਮਤੀ ਦਾਤ ਦਿੱਤੀ ਕਹਿਣ ਲੱਗੀ ਬਾਪੂ ਕੋਈ ਹੀਰਾ ਕੋਈ ਰੁਪਈਏ ਕਹਿਣ ਲੱਗੇ ਨਹੀਂ ਧੀਏ ਇੱਕ ਕਾਗਜ਼ ਵਿਚ ਲਿਖ ਦਿੱਤਾ ਗਨੀ ਖਾਂ ਨਬੀ ਖਾਂ ਮੇਰੇ ਪੁੱਤਰ ਨੇ ਤੇ ਕਹਿਣ ਲੱਗੀ ਬਾਪੂ ਨੱਚ ਕੇ ਗਲੇ ਨਾਲ ਲਾ ਕੇ ਉਹਦੇ ਪੁੱਤਰ ਤਾਂ ਬੜੇ ਹੋਣਗੇ ਪਰ ਪੋਤੀ ਤਾਂ ਕੇਵਲ ਮੈਂ ਇਕੱਲੀ ਉਹਦੀ ਬਾਕੀ ਉਹਦੀਆਂ ਧੀਆਂ ਜ਼ਰੂਰ ਨੇ ਜਿਨ੍ਹਾਂ ਅੰਮ੍ਰਿਤ ਪਾਨ ਕੀਤਾ ਜੇ ਤੁਸੀਂ ਉਹਦੇ ਪੁੱਤਰ ਤੇ ਮੈਂ ਉਹਦੀ ਧੀ ਹਾਂ ਉੱਥੇ ਫਿਰ ਉਹਨੇ ਚਾਰ ਗੱਲਾਂ ਕਹੀਆਂ ਮੈਂ ਪੋਤੀ ਮੈਂ ਆਪ ਦਾਰ ਮੋਤੀ ਮੈਂ ਸਿਫਤੀ ਵਿੱਚ ਪਰੋਤੀ ਮੈਂ ਪੋਤੀ ਉੱਥੇ ਉਹਨਾਂ ਨੇ ਹੁਕਮਨਾਮਾ ਰੱਖਿਆ ਮੇਰੇ ਸਾਹਿਬ ਹੇਰਾ ਪਿੰਡ ਤੋਂ ਆਲਮਗੀਰ ਆਏ ਇੱਥੇ ਇੱਕ ਸਿੱਖ ਮਿਲਿਆ ਸਾਹਿਬ ਨੂੰ ਜਦੋਂ ਦੇਖਿਆ ਬੈਠਿਆ ਤੇ ਸਾਹਮਣੇ ਆਇਆ ਸੋਚਦਾ ਕੌਣ ਹੈ ਜਿਹੜਾ ਬੈਠਾ ਤੇ ਜਦੋਂ ਕੋਲ ਆਇਆ ਤੇ ਉਹਦੀਆਂ ਭੁੱਬਾਂ ਨਿਕਲ ਗਈਆਂ ਕੌਣ ਸੀ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਸੱਕਾ ਭਰਾ ਭਾਈ ਨਗਾਈਆ ਤੇ ਉਹਦਾ ਪੁੱਤਰ ਦੇਖ ਕੇ ਝੱਲਿਆ ਨਾ ਗਿਆ ਕਹਿਣ ਲੱਗਾ ਦਾਤਾ ਜੀ ਮੰਜੇ ਤੇ ਸਾਹਿਬ ਨੇ ਕਿਹਾ ਘੋੜਾ ਨਹੀਂ ਉਤਰ ਕੇ ਕਹਿੰਦਾ ਆਹ ਲੋ ਘੋੜਾ ਪ੍ਰਵਾਨ ਕਰੋ ਮੈਂ ਆਪ ਹੀ ਪੈਦਲ ਚਲਾ ਜਾਵਾਂਗਾ ਉਥੋਂ ਸਾਹਿਬ ਨੇ ਘੋੜਾ ਲਿਆ ਆਓ ਪਿਆਰਿਓ ਉਸ ਕਲਗੀ ਵਾਲੇ ਦੀ ਦਾਸਤਾਨ ਜੇ ਸੁਣ ਕੇ ਦਿਲੋਂ ਤਿਆਰ ਕਰ ਦਿਓ ਤਾਂ ਅਖਰੀ ਨਹੀਂ ਕਹਿ ਦੇਣਾ ਸੁਣ ਲੈਣਾ ਸਿੱਖੀ ਇਹ ਨਹੀਂ ਸੁਣ ਕੇ ਕਮਾਣਾ ਹੀ ਸਿੱਖੀਏ ਜੇ ਵਾਕਈ ਗੁਰੂ ਗੋਬਿੰਦ ਸਿੰਘ ਦੇ ਬੱਚੇ ਬਣਦੇ ਹੋ ਨਾ ਆ ਬਸ ਅੱਧੇ ਘੰਟੇ ਤੋਂ ਬਾਅਦ ਤੁਸੀਂ ਉਸ ਸਨ ਵਿਚ ਪ੍ਰਵੇਸ਼ ਕਰਨ ਲੱਗੇ ਹੋ ਜਿੱਥੇ 300 ਸਾਲਾਂ ਪਹਿਲਾਂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਵੇਖ ਕੇ ਭਾਈ ਗੁਰਦਾਸ ਦੂਜੇ ਨੇ ਕਿਹਾ ਸੀ ਕਹਿਣ ਲੱਗੇ ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੁਖੇਲਾ ਪੀਵੋ ਕੌਲ ਖੰਡੇ ਤਾਰ ਹੋਏ ਜਨਮ ਸਹੇਲਾ ਅਖੀਰ ਵਿਚ ਕਿਹਾ ਸੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਅੱਜ ਤੋਂ ਪਹਿਲਾਂ ਚੱਕ ਕੇ ਕਿਹਾ ਸੀ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਕੀ ਆਪਾਂ ਉਸ ਗੁਰੂ ਦੇ ਪੁੱਤਰ ਨਹੀਂ ਬਣਨਾ ਚਾਹੁੰਦੇ? ਆਓ ਮੈਂ ਫਿਰ ਅਰਜ਼ ਕਰਾਂ, ਕੇਵਲ ਇਸ ਟੂਰ ਦਾ ਇੱਕ ਦੀਵਾਨ ਰਹਿ ਗਿਆ ਐਤਵਾਰ ਦਾ ਤੁਹਾਡੀ ਹਾਜ਼ਰੀ ਭਰਨ ਲਈ। ਮੈਂ ਤਰਲਾ ਲੈ ਕੇ ਤੁਹਾਡੇ ਅੱਗੇ ਝੋਲੀ ਫੈਲਾ ਕੇ ਗੱਲ ਕਹਿਣਾ। ਧਿਆਨ ਰੱਖਿਓ, ਜਿਹੜੀ ਦਾਸਤਾਨ ਸੁਣਾਈ ਏ, ਜੇ ਤੁਹਾਡੇ ਅੰਦਰ ਦਰਦ ਏ ਨਾ, ਇੱਕ ਬੇਨਤੀ ਮੰਨ ਲਓ, ਜੋ ਕਹੋਗੇ ਤੁਹਾਡੇ ਚਰਨ ਵੀ ਚੁੰਮ ਲਾਂਗੇ। ਅਕਾਲ ਤਖ਼ਤ ਦੇ ਹੁਕਮ ਨੂੰ ਮੰਨ ਲਵੋ। ਬੇਨਤੀ ਏ, ਥੱਲੇ ਬਹਿ ਕੇ ਪ੍ਰਸ਼ਾਦ ਨਹੀਂ ਅਸੀਂ ਸਕ ਸਕਦੇ? ਕਦੀ ਤੱਕੋ ਖਲੋਨਾ ਗੁਰਸਿੱਖਾਂ ਵੱਲ। ਸਿਰਫ ਬੇਨਤੀ ਏ, ਮੈਨੂੰ ਆਸ ਏ ਕਿ ਤੁਸੀਂ ਮੇਰੀ ਬੇਨਤੀ ਨੂੰ ਮੇਰੇ ਅੰਦਰ ਨੂੰ ਠੁਕਰਾਇਓ ਨਾ। ਗੁਰੂ ਕਿਰਪਾ ਕਰੇ, ਆਪਾਂ ਅੰਮ੍ਰਿਤ ਦੀ ਦਾਤ ਲੈ ਸਾਹਿਬ ਦੇ ਚਰਨਾਂ ਨਾਲ ਜੁੜ ਜਾਈਏ। ਐਤਵਾਰ ਦੇ ਦੀਵਾਨ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਹੋਰ ਵੀ ਸਾਹਿਬ ਦੀਆਂ ਵਿਚਾਰਾਂ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੁੱਢਾ ਜੀ ਇੱਕ ਐਸੀ ਮਹਾਨ ਸ਼ਖਸੀਅਤ, ਬ੍ਰਹਮ ਗਿਆਨੀ ਮਹਾਂਪੁਰਸ਼ ਨੇ, ਜਿਨ੍ਹਾਂ ਦਾ ਬਦਲ ਸਾਨੂੰ ਹੋਰ ਕਿਤੇ ਕੋਈ ਨਜ਼ਰ ਆਉਂਦਾ ਨਹੀਂ। ਬਾਬਾ ਬੁੱਢਾ ਜੀ ਇੱਕ ਕੁਤਬੀ ਸਿਤਾਰੇ ਦੀ ਤਰ੍ਹਾਂ ਨੇ। ਜਦੋਂ ਵੀ ਸਿੱਖੀ ਦਾ ਬੇੜਾ ਜਾਂ ਸੰਗਤਾਂ ਕਿਤੇ ਡੋਲਣ ਲੱਗੀਆਂ, ਤੇ ਬਾਬੇ ਬੁੱਢੇ ਨੇ ਸੇਧ ਬਖਸ਼ ਕੇ ਉਹਨਾਂ ਸੰਗਤਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਦਿੱਤਾ। ਬਾਬਾ ਬੁੱਢਾ ਆਪਣੇ ਜੀਵਨ ਵਿੱਚ ਉਹਨਾਂ ਨੇ 8 ਗੁਰੂ ਸਾਹਿਬਾਨਾਂ ਦੇ ਦਰਸ਼ਨ ਇਹਨਾਂ ਨੇਤਰਾਂ ਨਾਲ ਕੀਤੇ ਨੇ। 5 ਗੁਰੂ ਸਾਹਿਬਾਨਾਂ ਨੂੰ ਉਹਨਾਂ ਨੇ ਗੁਰਗੱਦੀ ਦਾ ਤਿਲਕ ਵੀ ਦਿੱਤਾ। ਧਿਆਨ ਦਿਆ ਜੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਉਹਨਾਂ ਨੇ ਗੁਰੂ ਜੋਤ ਵਿੱਚ ਗੁਰੂ ਸਰੀਰ ਦੇ ਦਰਸ਼ਨ ਕੀਤੇ। ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਉਹਨਾਂ ਨੇ ਗੁਰਿਆਈ ਦਾ ਤਿਲਕ ਦਿੱਤਾ। ਤੇ ਜਦੋਂ ਬਾਬਾ ਜੀ ਦਾ ਅੰਤਲਾ ਸਮਾਂ ਆਇਆ, ਉਸ ਵਕਤ ਗੁਰੂ ਹਰ ਰਾਏ ਸਾਹਿਬ ਤੇ ਗੁਰੂ ਤੇਗ ਬਹਾਦਰ ਵੀ ਸਰੀਰਕ ਤੌਰ ਤੇ ਮੌਜੂਦ ਸਨ। ਜੋਤ ਬਾਅਦ ਵਿੱਚ 8 ਗੁਰੂ ਸਾਹਿਬਾਨਾਂ ਦੇ ਦੀਦਾਰ ਉਹਨਾਂ ਨੇ ਪਾਏ। ਬਾਬਾ ਬੁੱਢਾ ਜੀ ਦਾ ਜਨਮ, ਇਹਨਾਂ ਦਾ ਪ੍ਰਕਾਸ਼ 22 ਅਕਤੂਬਰ ਤੇ 1506 ਨੂੰ, ਸੰਨ 1506 ਨੂੰ ਪਿੰਡ ਕੱਥੂ ਨੰਗਲ, ਭਾਈ ਸੁੱਗਾ ਰੰਧਾਵਾ, ਮਾਤਾ ਗੋਰਾਂ ਦੀ ਕੁੱਖ ਵਿੱਚੋਂ ਹੋਇਆ। ਬਾਬਾ ਬੁੱਢਾ ਜੀ ਦੀ ਉਮਰ ਜਦੋਂ ਅਜੇ ਕਰੀਬ 12 ਕੁ ਸਾਲ ਦੀ ਸੀ, ਸੰਨ 1518 ਨੂੰ ਗੁਰੂ ਨਾਨਕ ਸਾਹਿਬ ਜੀ ਦੇ ਇਹਨੂੰ ਦੀਦਾਰ ਹੋਏ ਨੇ। 12 ਸਾਲ ਦੀ ਉਮਰ ਏ। ਭਾਈ ਸਾਹਿਬ ਭਾਈ ਮਨੀ ਸਿੰਘ ਨੇ ਜੋ ਉਸ ਵਕਤ ਲਿਖਿਆ, ਮੈਂ ਉਹਨਾਂ ਦੀ ਲਿਖਤ ਮੁਤਾਬਕ ਇਹਨਾਂ ਦਾ ਜੀਵਨ ਆਰੰਭ ਕਰਨ ਲੱਗਾ। ਕਹਿਣ ਲੱਗੇ, 12 ਸਾਲ ਦੀ ਉਮਰ ਵਿੱਚ ਇਸ ਦਾ ਨਾਮ ਪੂਰਾ ਸੀ ਭਾਈ ਬੂੜਾ। 12 ਸਾਲ ਦੀ ਉਮਰ ਵਿੱਚ ਬਾਬਾ ਜੀ ਮੱਝਾਂ ਪਹਿਚਾਰਦੇ ਸਨ ਤੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਇਹਨਾਂ ਨੂੰ ਮਿਲੇ ਨੇ। ਕਹਿੰਦੇ ਨੇ, ਪਤਾ ਨਹੀਂ ਕੀ ਪੂਰਬਲੇ ਭਾਗ ਜਾਗੇ, ਬਾਬਾ ਬੁੱਢਾ ਜੀ ਨੇ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਜੀ ਦੇ ਦਰਸ਼ਨ ਪਾਏ। ਆਪ ਜੀ ਨੇ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਉਸ ਵਕਤ ਸਤਿਗੁਰੂ ਕੇ ਬਚਨ ਸੁਣ ਕੇ, ਗੁਰੂ ਕੀ ਬਾਣੀ ਸੁਣ ਕੇ ਦੁੱਧ ਲਿਆ ਕੇ ਵੀ ਭੇਟ ਕੀਤਾ ਤੇ ਚਰਨ ਪਕੜ ਕੇ ਕਿਹਾ, ਬਾਬਾ ਇੱਕ ਕਿਰਪਾ ਕਰ, ਤੇਰੇ ਚਿਹਰੇ ਨੂੰ ਦਰਸ਼ਨ ਕੀਤਿਆਂ ਸੁੱਖ ਮਿਲਿਆ, ਤੇਰੇ ਬਚਨ ਸੁਣਿਆ ਅੰਦਰ ਨੂੰ ਸਕੂਨ ਮਿਲਿਆ, ਕੋਈ ਇਹੋ ਜਿਹਾ ਸ਼ਬਦ ਇਹੋ ਜਿਹਾ ਬਚਨ ਮੈਨੂੰ ਸੁਣਾ ਦੇ, ਮੇਰਾ ਜਨਮ ਮਰਨ ਕੱਟਿਆ ਜਾ। ਕਹਿੰਦੇ ਨੇ, ਉਸ ਵਕਤ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਨਜ਼ਰ ਨੇ ਪਰਖਿਆ ਤੇ ਕਹਿਣ ਲੱਗੇ, ਪੁੱਤਰ ਅਜੇ ਤਾਂ ਉਮਰ ਤੇਰੀ ਖਾਣ ਪੀਣ ਦੀ ਏ, ਅਜੇ ਉਮਰ ਤਾਂ ਤੇਰੀ ਹੱਸਣ ਖੇਡਣ ਦੀ ਏ, ਤੈਨੂੰ ਕਿਵੇਂ ਇਹ ਸੋਚ ਪੈ ਗਈ ਕਿ ਜਨਮ ਮਰਨ ਕੱਟਿਆ ਜਾਏ, ਅਜੇ ਤਾਂ ਜਵਾਨੀ ਬੁਢੇਪਾ ਆਉਣਾ। ਤੇ 12 ਸਾਲ ਦੀ ਉਮਰ ਵਿੱਚ ਭਾਈ ਬੂੜੇ ਦਾ ਉੱਤਰ ਸੀ, ਬਾਬਾ ਮੌਤ ਦਾ ਕੋਈ ਪਤਾ ਨਹੀਂ, ਹੂੰ ਇਹਨੇ ਜਵਾਨੀ ਆਉਣ ਤੋਂ ਪਹਿਲਾਂ ਬੂੜੇ ਨੂੰ ਲੈ ਜਾਣ, ਮੌਤ ਦਾ ਕੋਈ ਭਰੋਸਾ ਨਹੀਂ। ਭਾਈ ਮਨੀ ਸਿੰਘ ਲਿਖਦੇ ਨੇ, ਹਜ਼ੂਰ ਨੇ ਫਿਰ ਕਿਹਾ, ਕਹਿਣ ਲੱਗੇ, ਬੇਟਾ ਇੱਕ ਤਾਂ ਤੂੰ ਬੜੀ ਰਮਜ਼ ਭਰੀ ਬਾਤ ਕੀਤੀ, ਜਨਮ ਮਰਨ ਕੱਟੋ, ਤੈਨੂੰ ਕਿਵੇਂ ਪਤਾ ਲੱਗ ਗਿਆ ਕਿ ਮੌਤ ਜਿਹੜੀ ਏ ਇਹ ਜਵਾਨੀ ਵਿੱਚ ਵੀ ਆ ਸਕਦੀ ਏ, ਬਚਪਨ ਵਿੱਚ ਵੀ ਆ ਸਕਦੀ ਏ। ਤੇ ਉਸ ਵਕਤ ਭਾਈ ਬੂੜੇ ਨੇ ਬਚਨ ਸੁਣਾਇਆ, ਕਹਿਣ ਲੱਗਾ, ਬਾਬਾ ਇੱਕ ਸਾਲ ਪਹਿਲਾਂ ਦੀ ਗੱਲ ਏ, ਆਪਣੇ ਬਾਪੂ ਨਾਲ ਖੇਤਾਂ ਵਿੱਚ ਗਿਆ ਵਾਂ, ਜਿਮੀਦਾਰਾ ਕਰਨੇ ਆ
1: ਤੇ ਉਸ ਵਕਤ ਹਾਕਮਾਂ ਦੇ ਘੋੜੇ ਆਏ ਨੇ, ਸਾਡੀ ਕੁਝ ਫਸਲ ਅਜੇ ਜ਼ਮੀਨ ਵਿੱਚੋਂ ਨਿਕਲਦੀ ਪਈ ਸੀ, ਕੁਝ ਜ਼ਮੀਨ ਵਿੱਚੋਂ ਨਿਕਲ ਕੇ ਡੱਡਰੀ ਅੱਧੀ ਕੱਚੀ ਤੇ ਅੱਗੀ ਅੱਧੀ ਪੱਕੀ ਸੀ, ਕੁਝ ਫਸਲ ਪੱਕ ਚੁੱਕੀ ਸੀ। ਹਾਕਮਾਂ ਦੇ ਘੋੜਿਆਂ ਨੇ ਸਾਰੀ ਫਸਲ ਨੂੰ ਜੰਮਦੀ ਹੋਈ ਨੂੰ ਵੀ ਡੱਡਰੀ ਨੂੰ ਵੀ ਪੱਕੀ ਨੂੰ ਵੀ ਇੱਕ ਵੱਡੇ ਤੋਂ ਸਾਰੀ ਨੂੰ ਉਜਾੜ ਕੇ ਰੱਖ ਦਿੱਤਾ। ਤੇ ਉਦਣ ਦੀ ਮਨ ਵਿੱਚ ਆਵਾਜ਼ ਆਈ, ਬੁੜਿਆ ਇਹ ਤਾਂ ਹਾਕਮ ਨੇ, ਇਹਨਾਂ ਦੇ ਘੋੜੇ ਖੇਤ ਵਿੱਚ ਜੰਮਦੀ ਹੋਈ ਫਸਲ ਨੂੰ, ਡੱਡਰੀ ਹੋਈ ਫਸਲ ਨੂੰ, ਪੱਕੀ ਹੋਈ ਫਸਲ ਨੂੰ ਤਬਾਹ ਕਰ ਸਕਦੇ ਨੇ। ਮੌਤ ਤਾਂ ਬੜੀ ਬਲਵਾਨ ਏ, ਹੋ ਸਕਦਾ ਕਿ ਮੇਰੀ ਕੱਚੀ ਫਸਲ ਮੈਨੂੰ ਬਚਪਨ ਵਿੱਚ ਲੈ ਜਾਏ, ਹੋ ਸਕਦਾ ਮੈਨੂੰ ਡੱਡਰਿਆਂ ਜਵਾਨੀ ਵਿੱਚ ਲੈ ਜਾਏ, ਪਰ ਬਾਬਾ ਬੁਢੇਪੇ ਤੋਂ ਬਾਅਦ ਤਾਂ ਮੌਤ ਅਵਸ਼ਏ। ਇਸ ਕਰਕੇ ਉਦਣ ਦਾ ਸਮਝਣਾ ਵਾ, ਕੋਈ ਐਸਾ ਮਿਲ ਜਾਏ ਜਿਹੜਾ ਕੋਈ ਪਿਆਰੇ ਪ੍ਰਭੂ ਦੀ ਬਾਤ ਸੁਣਾ ਕੇ ਮੈਨੂੰ ਉਸ ਪਿਆਰੇ ਪਰਮੇਸ਼ਵਰ ਦੇ ਚਰਨਾਂ ਨਾਲ ਜੋੜ ਕੇ ਮੌਤ ਦਾ ਭੈ ਦੂਰ ਕਰ ਦਿੱਤੀ। ਜਦੋਂ ਭਾਈ ਬੂੜੇ ਨੇ ਇੰਨੇ ਬਚਨ ਕਹਿ, ਭਾਈ ਮਨੀ ਸਿੰਘ ਲਿਖਦੇ ਨੇ, ਉਸ ਵਕਤ ਹਜ਼ੂਰ ਨੇ ਕੁੱਟ ਛਾਤੀ ਨਾਲ ਲਾਇਆ ਤੇ ਨਾਲ ਇੱਕ ਬਚਨ ਕਿਹਾ ਸੀ, ਕਹਿਣ ਲੱਗੇ, ਪੁੱਤਰ ਉਮਰ ਤੇਰੀ ਬੱਚਿਆਂ ਵਾਲੀ ਏ, ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਨਾ। 1500 ਤੇ 1800 ਸਨ ਤੋਂ ਇਸ ਬੱਚੇ ਦਾ ਨਾਮ ਪੈ ਗਿਆ ਸੀ ਬਾਬਾ ਬੁੱਢਾ ਜੀ। ਇਹ ਸ਼ਬਦ ਸੁਣ ਕੇ, ਇਹ ਬਚਨ ਸੁਣ ਕੇ ਕਿਹਾ, ਉਮਰ ਬੱਚਿਆਂ ਵਾਲੀ, ਗੱਲਾਂ ਤੁਸੀਂ ਬੁੱਢਿਆਂ ਵਾਲੀਆਂ ਕਰਦੇ ਹੋ। ਸਾਧ ਸੰਗਤ, ਇੱਕ ਵਾਰੀ ਗੁਰੂ ਨਾਨਕ ਨੇ ਘੁੱਟ ਕੇ ਛਾਤੀ ਨਾਲ ਲਾਇਆ, ਪਤਾ ਨੀ ਬਾਬੇ ਬੁੱਢੇ ਦੇ ਅੰਦਰ ਕੀ ਕਿਰਪਾ ਵਰਤੀ, 1518 ਤੋਂ ਲੈ ਕੇ 1631 ਤੱਕ ਬਾਬਾ ਬੁੱਢਾ ਗੁਰੂ ਨਾਨਕ ਦੇ ਗੀਤ ਹੀ ਗਾਉਂਦਾ ਰਿਹਾ। 113 ਸਾਲ ਇੱਕ ਗਲਵਕੜੀ ਨੇ ਇੰਨੀ ਕਿਰਪਾ ਕਰ ਦਿੱਤੀ। ਮੈਂ ਅੱਗੇ ਤੁਰਾਂ, ਮੇਰੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਬੰਨਿਆ, ਰਾਵੀ ਦੇ ਕਿਨਾਰੇ ਦੋਧੇ ਜ਼ਿਮੀਂਦਾਰ ਦੀ ਜ਼ਮੀਨ ਦੇ ਅੰਦਰ ਪਿੰਡ ਬੰਨਿਆ। ਇੱਥੇ ਦੋਧੇ ਨੇ ਕਿਹਾ ਸੀ, ਮੈਂ ਸੰਖੇਪ ਵਿੱਚ ਅਰਜ਼ ਕਰਦਿਆਂ, ਜਦੋਂ ਕਿਰਪਾ ਕੀਤੀ ਗੁਰੂ ਨਾਨਕ ਨੇ, ਕਿਹਾ ਸੀ ਦਾਤਿਆ ਮੈਂ ਪਿੰਡ ਵਸਾਵਾਂਗਾ। ਪੁੱਛਿਆ ਕਿਹੜੇ ਨਾਂ ਤੇ, ਕਹਿਣ ਲੱਗਾ ਸਾਈਆਂ ਨਾਨਕਪੁਰੇ ਦੇ ਨਾਂ ਤੇ। ਤੇ ਮੇਰੇ ਸਾਹਿਬ ਨੇ ਕਿਹਾ ਸੀ, ਦੋਧਿਆ ਜ਼ਮੀਨ ਕਿਹਦੀ ਏ, ਕਹਿਣ ਲੱਗਾ ਕਰਤਾਰ ਦੀ। ਪੁੱਛਿਆ ਨਾਨਕ ਕਿਹਦਾ, ਕਹਿਣ ਲੱਗੇ ਕਰਤਾਰ ਦਾ। ਫਿਰ ਕਹਿਣ ਲੱਗੇ ਜੇ ਜ਼ਮੀਨ ਤੇ ਨਾਨਕ ਕਰਤਾਰ ਦਾ, ਫਿਰ ਨਾਨਕਪੁਰਾ ਨਹੀਂ ਪਿੰਡ ਵਸੇਗਾ ਉਸ ਨਾਂ ਤੇ ਜਿਹਦੀ ਦਾਤ ਮੈਂ ਲਈਏ, ਪਿੰਡ ਵਸਾ ਤੂੰ ਕਰਤਾਰਪੁਰਾ। ਇੱਥੇ ਕਰਤਾਰਪੁਰ ਵਸਾਇਆ। ਸਤਿਗੁਰੂ ਨੇ ਆਪਣੇ ਜੀਵਨ ਦੇ 18 ਸਾਲ ਕਰਤਾਰਪੁਰ ਵਾਹੀ ਕੀਤੀ ਏ। ਖੱਦਰ ਦਾ ਪਰਨਾ ਮੋਢੇ ਤੇ ਹੋਣਾ, ਖੱਦਰ ਦੀ ਚਾਦਰ ਮੋਢੇ ਤੇ, ਸਿਰ ਤੇ ਮੋਟਾ ਖੱਦਰ ਦਾ ਪਰਨਾ। ਕਦੀ ਦੇਖੋ ਉਹਨਾਂ ਦਿਨਾਂ ਨੂੰ, ਸਿੱਖਾਂ ਨੇ ਖੇਤਾਂ ਵਿੱਚ ਕੰਮ ਕਰਨਾ ਤੇ ਮੇਰੇ ਗੁਰੂ ਨਾਨਕ ਬਾਬਾ ਜੀ ਆਪ ਵਿੱਚ ਸ਼ਾਮਿਲ ਹੋਣਾ, ਤੇ ਜਦੋਂ ਘਰ ਆਉਣਾ ਮੰਜੀ ਅਲਾਣੀ ਤੇ ਬਹਿਣਾ ਤੇ ਸਿੰਘਾਂ ਨੇ ਕੋਲ ਬਹਿ ਕੇ ਨਿਰੰਕਾਰ ਰੂਪ ਗੁਰੂ ਨਾਨਕ ਤੋਂ ਬਚਨ ਸੁਣਨੇ। ਸਤਿਗੁਰੂ ਨੇ 18 ਸਾਲ ਇੱਥੇ ਹਲ ਵਾਇਆ ਤੇ ਭਾਈ ਗੁਰਦਾਸ ਨੇ ਇਸੇ ਗੱਲ ਨੂੰ ਕਿਹਾ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਧਰਮਸ਼ਾਲਾ ਕਾਇਮ ਹੋ ਗਈ। ਬਾਬਾ ਬੁੱਢਾ ਵੀ ਪਿੰਡ ਰਮਦਾਸ ਤੋਂ ਆਪਣੇ ਮਾਤਾ ਪਿਤਾ ਨਾਲ ਰਮਦਾਸ ਚਲੇ ਗਏ, ਉਥੋਂ ਕਰਤਾਰਪੁਰ ਪਹੁੰਚ ਗਏ। ਗੁਰੂ ਨਾਨਕ ਸਾਹਿਬ ਦੀ ਕਿਰਪਾ ਅਥਾਹ ਵਰਸੀ। ਸੰਖੇਪ ਵਿੱਚ ਅਰਜ਼ ਕਰਾਂ, ਜਿੱਤਣ ਅੰਤਲੇ ਦਿਨ ਗੁਰਗੱਦੀ ਭਾਈ ਲੈਣੇ ਨੂੰ ਮਿਲਣੀ ਏ। ਤੇ ਜਨਮ ਸਾਖੀ ਵਾਲੇ ਨੇ ਕੁਝ ਬਚਨ ਬੜੇ ਪਿਆਰੇ ਸਾਂਭੇ ਨੇ। ਉਹ ਕਹਿੰਦਾ, ਗੁਰੂ ਨਾਨਕ ਸਾਹਿਬ ਨੇ ਧਾਨਕਾਂ ਵਾਲਾ ਰੂਪ ਬਣਾਇਆ, ਹੱਥ ਵਿੱਚ ਸੋਟਾ ਪਕੜਿਆ, ਲੰਮਾ ਚੋਗਾ ਪਾ ਕੇ ਸ਼ਿਕਾਰੀ ਕੁੱਤੇ ਲੈ ਕੇ ਜੰਗਲ ਨੂੰ ਤੁਰ ਪਏ, ਪਿੱਛੇ ਸੰਗਤਾਂ ਤੁਰੀਆਂ। ਉਹ ਕਹਿੰਦਾ, ਲਿਖਦਾ ਜਨਮ ਸਾਖੀ ਵਾਲਾ, ਪਹਿਲਾਂ ਹਜ਼ੂਰ ਨੇ ਖੀਰਿਆਂ ਦੀ ਵਰਖਾ ਕੀਤੀ, ਸੋਨੇ ਚਾਂਦੀ ਦੀ ਵਰਖਾ ਹੋਈ, ਰੁਪਈਆਂ ਦੀ ਵਰਖਾ ਹੋਈ, ਲੋਕ ਪੈਸੇ ਲੈ ਕੇ ਪਿਛਾ ਮੁੜਦੇ ਰਹੇ। ਇਸ ਸਾਖੀ ਵਿੱਚ ਵੀ ਰਮਜੇ ਅਖੀਰ ਤੇ ਮੁਕਦੀ ਗੱਲ ਕੀ, ਇੱਕ ਭਾਈ ਬੁੱਢਾ ਤੇ ਦੂਸਰਾ ਭਾਈ ਲੈਣਾ, ਇਹਨਾਂ ਨੇ ਨਾ ਹੀਰੇ ਦੇਖੇ ਨਾ ਮੋਤੀ ਤੱਕੇ, ਬਸ ਨੀਵੀ ਪਾ ਕੇ ਗੁਰੂ ਨਾਨਕ ਜੀ ਦੇ ਪਿੱਛੇ ਪਿੱਛੇ ਤੁਰੇ ਗਏ। ਸਤਿਗੁਰੂ ਰੁਕ ਗਏ ਤੇ ਬਾਬੇ ਬੁੱਢੇ ਵੱਲ ਇਹਨਾਂ ਨੇ ਸੋਟਾ ਉਘਾਰਿਆ ਤੇ ਉਹ ਤਾਂ ਇੱਥੋਂ ਤੱਕ ਲਿਖਦੇ ਨੇ, ਬਾਬਾ ਬੁੱਢੇ ਜੀ ਦੇ ਮੋਢੇ ਦੇ ਉੱਤੇ ਸਤਿਗੁਰੂ ਨੇ ਡਾਂਗ ਵੀ ਮਾਰੀ ਤੇ ਕਹਿਣ ਲੱਗੇ, ਬੁੱਢਿਆ ਮੈਂ ਤੈਨੂੰ ਕਹਿੰਦਾ ਆਪਣੇ ਘਰ ਨੂੰ ਚਲਾ ਜਾ, ਕੀ ਤੂੰ ਆਪਣੇ ਘਰ ਜਾਏਗਾ ਨਹੀਂ, ਲੋਕ ਦੌਲਤ ਲੈ ਕੇ ਮੁੜ ਗਏ। तू अजे भी पिछे तुरिया हुन्ना है। ते भाई बुढ़े दा अगो उत्तर सी दात्या, जिन्ना लोकां दे घर ने घरां वाले तां अपने घरां नूं चले गए, मेरा घर तां उदण दे ही मुक गया सी जिदन दा तू गुलवकड़ी विच लै के प्यार दिता है। घरां वाले घरां नूं चले गए, बुढ़े दा ते घर ही गुरु नानक है, दस तेनू छड़ के किहड़े पासे जाऊं। जदों इन्ने शब्द कहे ना, सतगुरु ने बुढ़े नूं फिर छाती न लाया, कहन लगा दात्या तेरे तो विछड़ के नहीं मैं रह सकदा। उत्थे जिहड़ी पंक्ति मेरे बा

सतगुरु तेनू छड़ के नहीं, ते सतगुरु ने बचन किया बुढ़िया जा मैं तेरे नाल अज बचन करना वा, तेरे तो ओले कदे ना होसा, मैं किसे भी रूह विच होवांगा पर तेनू पता होवेगा मैं किथे टिकिया होया वा। पंक्ति बड़ी रमज भरपूर है, तेरे तो बुढ़िया ओले कदे ना होसा। बाबा बुढ़ा जी नमस्कार करके पिछा आ गए, ते जिदन भाई लैणे नू गुरगद्दी दिती, लैणे तो गुरु अंगद बने, पहली नमस्कार गुरु नानक साहब ने कीती। उस वक्त माता सुलखनी भी कोल आई, उन्हें एक शब्द कहा सी, दाता लै गद्दी तां सेवक नू मिल गई पर पुत्रां दा की बनेगा, इन्हां दा प्रसाद पानी। ते गुरु साहब ने जिहड़े बचन कह कवि संतोख सिंह ने गुरु प्रताप नानक प्रकाश भी दिते ने, कहन लगे सुलखनीए आ गुरु दा दर ऐसे ही, एदे दर ते बैठे हुए कुत्तियां दे पैरां विच भी करामातां होणगियां, ए ते मेरे पुत्र ने इन्हां दी क्यों नहीं लोग सुनेंगे। उत्थे इक शब्द कहा, कहन लगे ए बाबे के होणगे, बाबा श्री चंद ते लखमी दास ए बाबे के होणगे, ते जोत जिहड़ी है गुरु अंगद साहब दे कोल होवेगी। उत्थे शब्द कहा, गुरु घर के जे होए सुवाना, जिहड़े गुरु दर दे कूकर होणगे तिनको पूजा सगल जहाना, लोग उन्हां दी पूजा करनगे। अज गुरु नानक साहब जी तो जदों जोत भाई लैणे विच टिकन लगी, ते विच विचोला कौन बन गया, बाबा बुढ़ा जी। पहला तिलक गुरियाई दा भाई लैणा जिन्हों बाबा बुढ़ा जी ने लाया, गुरु नानक साहब नू नमस्कार कीती बाबा बुढ़ा जी ने। फिर साहब ने कहा, बुढ़िया मैनू हुण छड के तू नमस्कार गुरु अंगद साहब दे चरणा विच कर। बाबा बुढ़ा जी ने गुरु नानक साहब तो बाद मत्था टेकिया। भाई लैणा जी नू गुरु अंगद साहब नू हुक्म हो गया, क्योंकि गुरु इतिहास नाल तुरेगा बाबे बुढ़े दे, बाबे बुढ़े दे जीवन नू नाल तुरन लई गुरु इतिहास वाचना पएगा। कहन लगे भाई लैणे नू गुरु अंगद साहब नू, तुसी हुण करतारपुर टिकना नहीं, तुसी खडूर चले जाओ। बाबा बुढ़ा जी पिछे करतारपुर टिके। गुरु नानक साहब तो बाद गुरु अंगद साहब जी खडूर आए, इत्थे माता विराई दे घर दे अंदर आ के टिके। इस माई दा पेका पिंड सी मत्ते दी सरां, मत्ते दी सरां दा हाकम सी जिहड़ा चौधरी सी, उहदा नां सी तख्त मल, इहदी धी सी। माता विराई दा असली नाम सी वीरां बाई, इहदे सत भरा सन, ते लोकी आम तौर ते इहनूं सत भराई भी कहिंदे हुंदे सन। इस माता विराई दा आनंद कारज खडूर दे जिमीदार नाल होया, चौधरी नाल होया। माता भराई ने गुरु अंगद साहब दे पिता बाबा फेरू मल नूं सक्का भरा बनाया सी, ते गुरु अंगद साहब माता विराई दे घर आ के ना पहला गुरु नानक साहब दे दर्शन भी कीते सन। अज जदों गुरगद्दी जोत मिली, माता विराई दे घर आए, जिहड़ी रिश्तेदारी करके भैण भी बन गई, वैसे भुआ लगदी सी पर वीर शब्द इन्हें गुरु अंगद साहब लई भी वरत्या। पर जिदन गुरु जोत मिल गई, उदन वीर नहीं उदन गुरु नानक जाने। अंदर गुरु अंगद साहब टिक गए, प्रेम दा विछोड़े दा सल सी। बाहरों सारे इतिहासकार सहमत ने कि माता विराई ने दरवाजा ला दिता, अगों दरवाजा चिण दिता, ते इतिहासकार कहिंदे ने संगत बेबल हो गई। जिहड़े नाम ते पुजारी ने गुरु नानक साहब दिसे नहीं, एक एक तो पुछदे ने गुरु अंगद साहब कोल गुरु जोत है पर गुरु अंगद साहब हैन किथे। माता विराई नू कहा, तू दसना नहीं किसे नू, गुप्त वास हो गए। सिख संगतां थां थां ते गईयां, भाई अजिता रंधावा इहदे मन विच वी बड़ा चाओ गुरु कित्थों प्रगट होवे। जदों संगत नू गुरु ना लभिया, उस वक्त एक ने क्या कहन लगे, भलियो भटको ना, चले दो बाबे बुढ़े दे कोल रंदास, ओनू गुरु नानक एक बचन दे के गए, बुढ़िया तेरे तो ओले कदे ना होसा, केवल बाबे बुढ़े नू पता है गुरु नानक दी जोत किथे टिकी हुई। शब्द बड़ी प्यारी पंक्ति सी, तेरे तो ओले कदे ना होसा। संगत पहुंची रमदास, बाबा बुढ़ा जी खेतां विच काम पै करदे ने, जाके कहन लगे, महापुरशा विछड़िया नू मिलाण वालिया, अज संगत तेरे घर विच आई है। संगत दियां अखां विच नीर सी, पुछया, दसो साध संगत इस किरमले की हुक्म है। कहन लगे, बाबा तैनू गुरु नानक साहब एक बख्शिश दे के गए ने, तेरे तो ओले कदे ना होसा,
एक कृपा कर, इस बिछड़ी हुई संगत नू गुरू तक मिला दे, इस संगत नू गुरू तक ले जा। बाबे बुढ़े ने रबाबी नाल ले ले, संगत नाल ले ली। बाबा बुढ़ा रमदास तो तुरिया, संगत दा इकट्ठ नाल सीधा खडूर आके पहुंचया, ते पहुंचया भी माता विराई दे घर जिथे गुरु अंगद साहब टिके हुए। आके कहन लगे, मां नमस्कार कीती माता विराई ने, देखिया बाबा बुढ़ा आ गया, बड़ा अदब कीता। कहन लगे, माई तेरे घर गुरु टिके है। माता विराई दे शब्द संग भाई वीर सिंह लिखते ने, कहन लगी तुहानू किने दस्या मेरे घर गुरु वे। ते बाबा बुढ़ा मुस्कुरा के कहन लगे, माई तेरे चेहरे का नूर दसदा पै के तेरे घर विच गुरु है, तेरे चेहरे की रौनक दस दी है तेरे घर गुरु है, क्योंकि जितना मर्जी तू लका लै, क्योंकि नाम का रंग बोल के कहिंदा तेरे घर दीन दुनिया का खजाना है। कहन लगी, बाबा तू सब कुछ समझना है, पर मैनू अपने गुरु के हुक्म विच पाबंद रहन दे, मैनू हुक्म नहीं, मैं जबान खोला। बाबे बुढ़े ने पहली जुग दसी। कहन लगे, सिखो गुरु प्रगट करना जे? कहन लगे, हां। ते रबाबिया नू क्या रबाब छेड़ो, ते बाणी पढ़ो गुरु नानक दी। कदी सवाल ही नहीं पैदा हुंदा के गुरु नानक दी बाणी सुन के गुरु अंगद पातशाह बाहर ना आवे। बाणी दा अदब कितना, गुरु दी बाणी सुन के गुरु अंगद जरूर बाहर आवेगा। जदो रबाबिया ने शब्द छेड़िया, मैं मन जारन राम की, तेरा नाम वखर व्यापार जियो, जदो प्रेम नाल भिजे शब्द निकले, ते उस वक्त किन्ने किवाड़ खुलिया, गुरु अंगद साहब बाहर आ गए। ते बाबे बुढ़े ने उच्ची आवाज किया, संगते गुरु नू जदो भी प्रगट करने बाणी दा आसरा लई, क्योंकि बाणी दे विच गुरु प्रगट हुंदा। रमजा पांदे पैसन के आने वाले समय विच ए करने, जदो गुरु अंगद साहब बाहर आए, ते बाबा बुढ़ा जी ने नमस्कार पहली कीती। कहन लगा, बाबा सतगुरु इस संगत विछड़ी नू अपने नाल जोड़, क्यों तुसी अंदर टिक गए हो, इस संगत नू कौन सांभेगा। कमाल दी गल, मेरे गुरु अंगद साहब दे नेत्रां विच नीर सी, ते मुख विचों जिहड़ा पहला शलोक निकलिया, ते गुरु ग्रंथ साहब दी श्री राग की वार विच गुरु अंगद साहब दा पहला ही शलोक है। पुछया, सतगुरु अंदर क्यों टिके हैं? ते नेत्रां विच नीर भर के क्या, बुढ़िया जिस प्यारे सिओ निहो, तिस आगे मर चलिया, त्रिग जीवन संसार ताक है, पाछे जीवना। पर क्या सतगुरु इनू तेरे तो बिना आसरा नहीं संगत नू? बाबे बुढ़े ने विछड़ी हुई संगत नू गुरु नाल मिला दिता, ते फिर हाथ जोड़ के क्या, सतगुरु अपने इस बच्चे नू कोई हुक्म दियो, मेरे प्रति की हुक्म है। ते सतगुरु गुरु अंगद साहब ने शब्द कहे सन, कहन लगे, बाबा तिनको क्या उपदेशिया जिन गुरु नानक देव, किन्नी कु कृपा होगी होवेगी। गुरु अंगद साहब ने कहा, की उपदेश करा तेनू जिनू गुरु नानक कृपा देगी। गुरु अंगद साहब दा समा लंघिया, ते बाबा बुढ़ा खडूर टेक गया। बाबे बुढ़े नू सेवा दिती गई गुरु की लंगर विच माता खीवी दे नाल। बाबे बुढ़े ने रज के भांडे मांजे, रज के तप्पड़ झाड़े, गुरु अंगद साहब दे चरण परशे। अज जिदन बाबा अमरदास आ गए ने, ते गुरगद्दी गुरु अंगद साहब तो गुरु अमरदास को जानी है, ते अज फिर आवाज दिती कि बाबा बुढ़ा जिवें लैण गुरु नानक तो जोत लैणे विच आई, ते अज गुरु अंगद तो जोत गुरु अमरदास अंदर जानी है, पर गुलियाई दी तिलक जेड़े ने बाबा बुढ़िया तू ही लाना। किन्ना समर्थ होवेगा सिख? सतगुरु ने बुलाया, बाबे बुढ़े ने अपने हाथ नाल गुरु अमरदास जी नू तिलक लाया, ते उस वक्त गुरु अंगद साहब ने कहा, अमरदास ए भारी सिखी, इनू अपने कोल रखी। गुरु अंगद साहब जी जदों शरीरक चोला त्याग गए, गुरु अमरदास गोइंदवाल आ गए, ते बाबा बुढ़ा खडूर तो गुरु जोत नाल गोइंदवाल आ गए। गोइंदवाल जिदन उच्ची जात वालियां ने पानी ना भरन दिता, सिखां दे घड़े भन दिते, मशकां नू तीर मार के पाड़िया, ते उस वक्त सवाल उठिया पानी कित्थों लैणा, ते बापू गुरु अमरदास ने कहा बौली विचों, ते साध संगत सवाल उठिया बौली दा टक कौन लाएगा। बाबा बुढ़ा भांडे पिया मांजदा सी, ते गुरु अमरदास ने बांह पकड़ के कहन लगे, गुरु नानक दे प्यारिया
ਆ ਜੁਗੋ ਜੁਗ ਅਟਲ ਬੋਲੀ ਰਹਿਣੀ ਹੈ ਤੇ ਇਸ ਬੋਲੀ ਨੂੰ ਟੱਪ ਮੈਂ ਤੇਰੇ ਹੱਥਾਂ ਨਾਲ ਲਵਾਉਣਾ। ਗੋਇੰਦਵਾਲ ਦੀ ਬੋਲੀ ਦਾ ਟੱਕ ਬਾਬਾ ਬੁੱਢਾ ਜੀ ਨੇ ਲਾਇਆ, ਸੇਵਾ ਕਰਦੇ ਰਹੇ। ਇੱਥੋਂ ਤੱਕ ਵਿਦਵਾਨਾਂ ਨੇ ਖੋਜ ਕਰ ਦਿੱਤੀ ਜਿਹੜੀਆਂ 22 ਮੰਜੀਆਂ ਸਾਥੀਆਂ ਗੁਰੂ ਅਮਰਦਾਸ ਜੀ ਨੇ ਬਾਬੇ ਬੁੱਢੇ ਨੂੰ ਕੋਈ ਮੰਜੀ ਨਹੀਂ ਦਿੱਤੀ, ਪਰ ਭਾਈ ਵੀਰ ਸਿੰਘ ਲਿਖਦੇ ਨੇ 22 ਮੰਜੀਆਂ ਦੇ ਪ੍ਰਚਾਰਕ ਹਰ 6 ਮਹੀਨਿਆਂ ਬਾਅਦ ਬਾਬੇ ਬੁੱਢੇ ਨੂੰ ਆ ਕੇ ਰਿਪੋਰਟ ਦਿੰਦੇ ਸਨ ਕਿ ਅਸੀਂ ਕਿਹੜੀ ਕਿਹੜੀ ਥਾਂ ਤੇ ਪ੍ਰਚਾਰ ਕਰਕੇ ਆਏ ਹਾਂ, ਕਿਹੜੀ ਕਿਹੜੀ ਥਾਂ ਤੇ ਅਸੀਂ ਗੁਰਮਤ ਦਾ ਫੈਲਾਓ ਕੀਤਾ। ਬਾਬੇ ਬੁੱਢੇ ਦੇ ਅਧੀਨ ਉਹਦੇ ਪ੍ਰਬੰਧ ਹੇਠ 22 ਮੰਜੀਆਂ ਨੇ ਸਾਧ ਸੰਗਤ ਬਾਬਾ ਬੁੱਢਾ ਜੀ ਨੇ ਰੱਜ ਕੇ ਗੋਇੰਦਵਾਲ ਸੇਵਾ ਕੀਤੀ ਤੇ ਅੱਜ ਭਾਈ ਜੇਠਾ ਜਿਹਦੇ ਸਿਰ ਤੋਂ ਮਾਂ ਬਾਪ ਦਾ ਸਾਇਆ ਉੱਠ ਚੁੱਕਾ ਸੀ, ਟੋਕਰੀ ਚੁੱਕ ਕੇ ਮਿੱਟੀ ਵੀ ਆਉਂਦਾ ਪਿਆ ਤੇ ਉਸ ਵਕਤ ਬਾਬਾ ਅਮਰਦਾਸ ਪੁੱਛਦੇ ਨੇ ਬੁੱਢਿਆ ਗੁਰਗੱਦੀ ਕਿਹਨੂੰ ਦੇਣੀ ਹੈ। ਉੱਤਰ ਸੀ ਦਾਤਾ ਜਿਵੇਂ ਤੈਨੂੰ ਪਾਉਂਦਾ। ਉਸ ਵਕਤ ਬਾਬੇ ਬੁੱਢੇ ਨੇ ਭਾਈ ਜੇਠਾ ਜੀ ਦੇ ਸਿਰ ਤੋਂ ਟੋਕਰੀ ਉਤਾਰੀ, ਗੁਰੂ ਰਾਮਦਾਸ ਜੀ ਦੇ ਸੀਸ ਤੋਂ ਬੌਲੀ ਵਿੱਚ ਲਿਜਾ ਕੇ ਇਸ਼ਨਾਨ ਕਰਾਇਆ, ਆਪਣੇ ਹੱਥਾਂ ਨਾਲ ਦਸਤਾਰ ਸਜਾ ਕੱਪੜੇ ਪਵਾਏ ਤੇ ਬਾਬੇ ਬੁੱਢੇ ਨੇ ਲਿਆ ਤਖ਼ਤ ਤੇ ਬਿਠਾਇਆ ਤੇ ਗੁਰੂ ਅਮਰਦਾਸ ਜੀ ਮੱਥਾ ਟੇਕਣ ਲੱਗੇ ਤੇ ਗੁਰਿਆਈ ਦਾ ਤਿਲਕ ਫਿਰ ਬਾਬਾ ਬੁੱਢਾ ਜੀ ਨੇ ਦਿੱਤਾ। ਅੱਜ ਗੁਰੂ ਅਮਰਦਾਸ ਤੋਂ ਜੋਤ ਗੁਰੂ ਰਾਮਦਾਸ ਅੰਦਰ ਪ੍ਰਵੇਸ਼ ਕਰ ਗਈ। ਸਾਧ ਸੰਗਤ ਸਮਾਂ ਆ ਗਿਆ ਗੁਰੂ ਰਾਮਦਾਸ ਜੀ ਦਾ, ਅੰਮ੍ਰਿਤ ਸਰੋਵਰ ਦਾ ਟੱਕ ਲੱਗਾ ਤੇ ਇੱਥੋਂ ਤੱਕ ਸਿੱਖ ਵਿਦਵਾਨ ਕਹਿੰਦੇ ਨੇ ਅੰਮ੍ਰਿਤਸਰ ਦੀ ਧਰਤੀ ਵੇਖਣ ਵਾਸਤੇ ਜਿੱਥੇ ਨਗਰ ਵਸਦਾ ਗੁਰੂ ਅਮਰਦਾਸ ਜੀ ਨੇ ਭਾਈ ਜੇਠੇ ਦੇ ਨਾਲ ਬਾਬੇ ਬੁੱਢੇ ਨੂੰ ਭੇਜਿਆ ਸੀ। ਬਾਬਾ ਬੁੱਢਾ ਜੀ ਖੁਦ ਗਏ, ਜ਼ਮੀਨ ਤੱਕੀ, ਜ਼ਮੀਨ ਖਰੀਦੀ ਤੇ ਜਿੱਦਣ ਅੰਮ੍ਰਿਤ ਸਰੋਵਰ ਦਾ ਟੱਕ ਲੱਗਣ ਲੱਗਾ ਤੇ ਉਸ ਵਕਤ ਮੇਰੇ ਗੁਰੂ ਰਾਮਦਾਸ ਨੇ ਫਿਰ ਬਾਬੇ ਬੁੱਢੇ ਨੂੰ ਅੱਗੇ ਕਰ ਦਿੱਤਾ। ਬਾਬਾ ਬੁੱਢਾ ਜੀ ਨੇ ਉਹ ਟੱਕ ਲਾਇਆ, ਉਸ ਵਕਤ ਆਪ ਸੇਵਾ ਵੀ ਕਰਦੇ ਰਹੇ। ਜਦੋਂ ਤਿਰਥੀਏ ਨੇ ਰੌਲਾ ਪਾਇਆ, ਆਪਾਂ ਇਤਿਹਾਸ ਵੀ ਸੁਣਿਆ ਵੀ ਸ਼ਾਮ ਦੀ ਕਥਾ ਵਿੱਚ ਚਿੱਠੀਆਂ ਲੁਕਾਉਂਦਾ ਰਿਹਾ ਤੇ ਗੁਰੂ ਰਾਮਦਾਸ ਗੁਰਗੱਦੀ ਦੇਣ ਲੱਗੇ ਤੇ ਪੁੱਛਦੇ ਪਏ ਨੇ ਬਾਬਾ ਬੁੱਢਾ ਗੁਰਗੱਦੀ ਕਿਹਨੂੰ ਦਈਏ, ਤੇਰੀ ਨਜ਼ਰ ਵਿੱਚ ਕੌਣ ਪਰਵਾਨ ਹੈ। ਤੇ ਬਾਬੇ ਬੁੱਢੇ ਨੇ ਹੱਥ ਜੋੜ ਕੇ ਕਿਹਾ ਸੀ ਸਤਿਗੁਰੂ ਅਰਜਨ ਹੀ ਗੁਰਗੱਦੀ ਦੇ ਲਾਇਕ ਨੇ ਤੇ ਲਾਹੌਰ ਤੋਂ ਲੈਣ ਵਾਸਤੇ ਵੀ ਬਾਬਾ ਬੁੱਢਾ ਜੀ ਗਏ। ਲੈ ਕੇ ਆਏ ਗੁਰਗੱਦੀ ਦਾ ਤਿਲਕ ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰੂ ਅਰਜਨ ਸਾਹਿਬ ਨੂੰ ਦਿੱਤਾ। ਸਮਾਂ ਆ ਗਿਆ ਵਾਹਿਗੁਰੂ ਗੁਰੂ ਅਰਜਨ ਸਾਹਿਬ ਦਾ ਸਮਾਂ ਆਇਆ, ਤਿਰਥੀਏ ਨੇ ਲੰਗਰ ਦੀ ਨਾਕਾਬੰਦੀ ਕਰ ਦਿੱਤੀ। ਇੱਥੋਂ ਤੱਕ ਦਿਨ ਦੇਖਣੇ ਪਏ, ਗੁਰੂ ਅਰਜਨ ਸਾਹਿਬ ਰਾਤ ਨੂੰ ਭੁੱਖੇ ਵੀ ਸੌਂਦੇ ਰਹੇ। ਬਾਬਾ ਬੁੱਢਾ ਆਇਆ ਬੀੜ ਸਾਹਿਬ ਤੋਂ, ਇਹ ਚੌਧਰੀ ਲਗਾ ਨੇ ਦਿੱਤੀ ਸੀ ਇੱਕ ਬੀੜ ਦਾ ਟੁਕੜਾ ਗੁਰੂ ਕੇ ਪਸ਼ੂਆਂ ਲਈ। ਬਾਬਾ ਬੁੱਢਾ ਜੀ ਬੀੜ ਵਿੱਚ ਰਹਿੰਦੇ ਨੇ। ਆਏ ਭਾਈ ਗੁਰਦਾਸ ਆਇਆ, ਦੇਖਿਆ ਲੰਗਰ ਦੀ ਹਾਲਤ ਬੜੀ ਪਤਲੀ ਹੈ ਤੇ ਪੁੱਛਿਆ ਸੀ, ਕਹਿਣ ਲੱਗੇ ਕੀ ਕਾਰਨ ਬੀਬੀ ਭਾਨੀ ਨੂੰ ਕਿ ਗੁਰੂ ਘਰ ਵਿੱਚ ਤਾਂ ਮੈਂ ਉਹ ਸਮਾਂ ਦੇਖਿਆ ਰਸ ਅੰਮ੍ਰਿਤ ਖੀਰ ਕਿਹਾਲੀ, ਪਰ ਅੱਜ ਕੀ ਬਣ ਗਿਆ ਗੁਰੂ ਕਾ ਲੰਗਰ ਮਸਤਾਨਾ। ਤੇ ਉਸ ਵਕਤ ਬੀਬੀ ਭਾਨੀ ਨੇ ਕਿਹਾ ਸੀ ਗੁਰੂ ਕੇ ਸਵਾਰਿਆ ਲੰਗਰ ਦੀ ਨਾਕਾਬੰਦੀ ਕਰ ਦਿੱਤੀ ਤਿਰਤੀਏ ਨੇ, ਰਸ ਤਾਂ ਆਪਣੇ ਘਰ ਲਿਜਾਂਦਾ, ਲੰਗਰ ਛਕਣ ਲਈ ਸੰਗਤ ਇੱਧਰ ਭੇਜਦਾ। ਬਾਬੇ ਨੇ ਡਾਂਗ ਚੁੱਕੀ ਤੇ ਜਿੱਥੇ ਪੁਤਲੀ ਘਰ ਅੰਮ੍ਰਿਤਸਰ ਉੱਥੇ ਬਾਬੇ ਬੁੱਢੇ ਨੇ ਨਾਕਾ ਲਾ ਲਿਆ ਤੇ ਭਰੀ ਹੋਈ ਸੰਗਤ ਜਦੋਂ ਆਉਣੀ, ਇੰਨਾ ਵਿਸ਼ਵਾਸ ਸੀ ਸੰਗਤ ਨੂੰ ਬਾਬੇ ਬੁੱਢੇ ਤੇ, ਇਹ ਕਹਿਣਾ ਤਿਰਥੀਆ ਝੂਠ ਬੋਲਦਾ ਜੇ ਗੁਰੂ ਅਰਜਨ ਸਾਹਿਬ ਗੁਰੂ ਨੇ, ਤੁਸੀਂ ਜੇ ਨਮਸਕਾਰ ਕਰਨੀ ਹੈ ਤੇ ਗੁਰੂ ਅਰਜਨ ਸਾਹਿਬ ਦੇ ਘਰ ਜਾਇਆ ਜੀ। ਬਾਬਾ ਬੁੱਢਾ ਜੀ ਉਹਨਾਂ ਨੇ ਆਪ ਪਰਤ ਕੇ ਲੰਗਰ ਬਹਾਲ ਕੀਤਾ। ਸਾਧ ਸੰਗਤ ਅੱਜ ਸਮਾਂ ਆ ਗਿਆ, ਬਾਬਾ ਬੁੱਢਾ ਜੀ ਫਿਰ ਬੀੜ ਸਾਹਿਬ ਚਲੇ ਗਏ ਸਤਿਗੁਰੂ ਕੇ ਦਰਸ਼ਨ ਕਰ ਜਾਣੇ। ਉੱਥੇ ਸਾਰਾ ਦਿਨ ਭਜਨ ਬੰਦਗੀ ਕਰਨੀ, ਵਾਹੀ ਕਰਨੀ, ਪਸ਼ੂ ਚਾਰਨੇ ਤੇ ਪਸ਼ੂ ਗੁਰੂ ਕੇ ਹੁੰਦੇ ਸਨ। ਬਾਬਾ ਬੁੱਢਾ ਜੀ ਬੀੜ ਸਾਹਿਬ ਨੇ, ਮਾਤਾ ਗੰਗਾ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਨਮਸਕਾਰ ਕਰਕੇ ਕਿਹਾ, ਦਾਤਾ ਸਭ ਨੂੰ ਦਾਤਾਂ ਵੰਡਣਾ, ਹੁਣ ਤਾਂ ਸ਼ਰੀਕੇ ਨੇ ਵੀ ਕਹਿ ਦਿੱਤਾ। ਮੈਂ ਕਾਲਖ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਜੀਵਨੀ ਵਿੱਚ ਖਾਸ ਕਰਕੇ ਜ਼ਿਕਰ ਕੀਤਾ ਕਿ ਪਿਰਥੀਆ ਆਮ ਤੌਰ ਤੇ ਕਹਿੰਦਾ ਸੀ ਕਿ ਗੁਰੂ ਅਰਜਨ ਸਾਹਿਬ ਦੇ ਘਰ ਕਿਹੜਾ ਪੁੱਤਰ ਹੋਣਾ, ਕੱਲ ਨੂੰ ਗੱਦੀ ਦੇ ਵਾਰਸ ਅਸੀਂ ਹਾਂ। ਤੇ ਉਸ ਮਾਂ ਦੇ ਹਿਰਦੇ ਵਿੱਚ ਕੀ ਬੀਤੀ ਹੋਵੇਗੀ ਜਿਹਨੂੰ ਕਹਿ ਦੇਣਾ ਤੇਰੀ ਤਾਂ ਸੰਤਾਨ ਹੀ ਨਹੀਂ ਹੋਣੀ। ਉਸ ਵਕਤ ਗੁਰੂ ਅਰਜਨ ਸਾਹਿਬ ਨੂੰ ਅਰਜ ਕੀਤੀ ਤੇ ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਗੰਗਾ ਜੇ ਪੁੱਤਰ ਦੀ ਦਾਤ ਲੈਣੀ ਆ
ਬੀੜ ਸਾਹਿਬ ਵਿੱਚ ਬੈਠਾ ਹੈ ਪੂਰਨ ਬ੍ਰਹਮ ਗਿਆਨੀ। ਹੁਣ ਕਈ ਲੋਕ ਇੱਥੇ ਤਰਕ ਕਰਦੇ ਨੇ ਜੀ, ਗੁਰੂ ਸਾਹਿਬ ਸਮਰੱਥ ਸਨ, ਉਹਨਾਂ ਨੂੰ ਕੀ ਲੋੜ ਪੈ ਗਈ ਬਾਬੇ ਬੁੱਢੇ ਕੋਲ ਭੇਜਣ ਦੀ। ਇੱਕ ਗੱਲ ਚੇਤੇ ਰੱਖਿਓ, ਸਿੱਖ ਕਦੀ ਨਹੀਂ ਜਾਂਦਾ ਮੇਰੀ ਵਡਿਆਈ ਹੋਵੇ, ਪਰ ਗੁਰੂ ਦਾ ਬਿਰਧ ਤੇ ਗੁਰੂ ਵਿੱਚ ਕੀ ਅੰਤਰ ਹੈ? ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉਂ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸੱਲੈ ਸਰਲ ਸਮਾਏਗਾ। ਮਾਤਾ ਗੰਗਾ ਜੀ ਨੂੰ ਕਿਹਾ, ਬਾਬੇ ਬੁੱਢੇ ਕੋਲੋਂ ਅਰਦਾਸ ਕਰਾ, ਦੇਖ ਉਹ ਜੇ ਅਰਦਾਸ ਕਰਦੇ ਤੇ ਝੋਲੀ ਵਿੱਚ ਖੈਰ ਜ਼ਰੂਰ ਪਏਗੀ। ਸਾਧ ਸੰਗਤ, ਮਾਤਾ ਗੰਗਾ ਜੀ ਗਏ, ਠੀਕ ਉਹਦੇ ਬਾਰੇ ਪਹਿਲਾਂ ਕੁਝ ਭਾਜੜਾਂ ਬਾਰੇ ਵੀ ਲਿਖਿਆ। ਮਾਤਾ ਗੰਗਾ ਜੀ ਨੇ ਆਪ ਪ੍ਰਸ਼ਾਦ ਤਿਆਰ ਕੀਤਾ, ਮਿੱਸੀ ਰੋਟੀ ਲਈ, ਆਚਾਰ ਲਿਆ, ਮੱਖਣ ਲਿਆ, ਸਿਰ ਤੇ ਲੱਸੀ ਦਾ ਭਰਿਆ ਹੋਇਆ ਭਾਂਡਾ ਰੱਖਿਆ। ਮਾਤਾ ਗੰਗਾ ਜੀ ਪਹੁੰਚੇ ਤੇ ਲਿਖਦਾ ਪ੍ਰਿੰਸੀਪਲ ਸੁਖਬੀਰ ਸਿੰਘ, ਬਾਬਾ ਬੁੱਢਾ ਜੀ ਉਸ ਵਕਤ ਹਲ ਪੈ ਵਾਂਦੇ ਸਨ, ਦੂਰੋਂ ਦੇਖਿਆ ਤੇ ਪੁੱਛਦੇ ਨੇ ਸੇਵਕ ਨੂੰ ਕੌਣ ਆ ਰਹੇ ਨੇ, ਕਿਉਂਕਿ ਬਜ਼ੁਰਗ ਸਨ। ਉਹਨੇ ਨਜ਼ਰ ਟਿਕਾ ਕੇ ਕਿਹਾ, ਬਾਬਾ ਜੀ ਮਾਤਾ ਗੰਗਾ ਜੀ ਆਉਂਦੇ ਪਏ ਨੇ। ਬਾਬੇ ਬੁੱਢੇ ਨੇ ਹਲ ਛੱਡ ਦਿੱਤਾ, ਉਸੇ ਵਕਤ ਦੌੜ ਕੇ ਗਏ ਤੇ ਚਰਨਾਂ ਤੇ ਡਿੱਗ ਕੇ ਕਹਿਣ ਲੱਗੇ, ਮਾਂ ਪੁੱਤਰ ਦੀ ਭੁੱਖ ਨੂੰ ਕੇਵਲ ਮਾਂ ਹੀ ਜਾਣਦੀ ਏ, ਪੁੱਤਰ ਦੀ ਭੁੱਖ ਨੂੰ ਕੋਈ ਹੋਰ ਨਹੀਂ ਜਾਣਦਾ, ਅੱਜ ਬੜੀ ਭੁੱਖ ਲੱਗੀ ਸੀ ਮਾਂ, ਕਿੰਨੀ ਕਿਰਪਾ ਕਰਕੇ ਆਪਣੇ ਬੱਚੇ ਦੇ ਮੂੰਹ ਵਿੱਚ ਰੋਟੀ ਪਾਉਣਾ ਈ। ਉਸ ਵਕਤ ਮਾਤਾ ਗੰਗਾ ਜੀ ਨੇ ਥੱਲੇ ਪ੍ਰਸ਼ਾਦਾ ਪਾਣੀ ਰੱਖਿਆ ਤੇ ਪੁੱਛਦੇ ਨੇ, ਬਾਬਾ ਬੁੱਢਾ ਜੀ ਮਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਬਾਰੇ। ਮਾਤਾ ਜੀ ਨੇ ਹੱਥ ਜੋੜ ਲਏ। ਬਾਬਾ ਬੁੱਢਾ ਜੀ ਖੜੇ ਹੋ ਗਏ, ਕਹਿਣ ਲੱਗੇ, ਮਾਂ ਮੈਂ ਤੇਰੇ ਦਰ ਦਾ ਕੂਕਰ ਹਾਂ। ਕਹਿਣ ਲੱਗੇ, ਨਹੀਂ ਬਾਬਾ, ਪੁੱਤਰ ਦੀ ਦਾਤ ਲੈਣ ਆਈ ਹਾਂ, ਤੇਰੇ ਚਰਨਾਂ ਵਿੱਚ ਸਤਿਗੁਰੂ ਨੇ ਭੇਜਿਆ, ਤੂੰ ਅਰਦਾਸ ਕਰ। ਬਾਬੇ ਬੁੱਢੇ ਦੀਆਂ ਅੱਖਾਂ ਭਿੱਜ ਗਈਆਂ ਪਾਣੀ ਨਾਲ। ਕਹਿਣ ਲੱਗਾ, ਮਾਂ ਦੇਣ ਵਾਲਾ ਤੇ ਗੁਰੂ ਆ, ਬਸ ਮੇਰੇ ਚਮੜੇ ਨੂੰ ਤਾਂ ਐਵੇਂ ਵਡਿਆਈ ਪਿਆ ਦਿੰਦਾ, ਪੁੱਤਰ ਦੀ ਦਾਤ ਗੁਰੂ ਨਾਨਕ ਨੇ ਦੇਣੀ ਹੈ। ਉਸ ਵਕਤ ਕਹਿੰਦੇ ਨੇ, ਬਾਬੇ ਨੇ ਕੀਤੀ ਅਰਦਾਸ, ਉਹ ਅਸਥਾਨ ਜਿੱਥੇ ਬੀੜ ਸਾਹਿਬ ਹੈ। ਅੱਜ ਵੀ ਇੱਕ ਗੱਲ ਭਰੋਸੇ ਤੇ ਯਕੀਨ ਨਾਲ ਜਾਣਿਓ, ਕਿਉਂਕਿ ਸਾਨੂੰ ਦੁੱਧ ਪੁੱਤਰ ਦੀ ਲੋੜ ਹੈ, ਸਿੱਖ ਨੇ ਸਮਾਜ ਵਿੱਚ ਵਿਚਰਨਾ। ਬਾਣੀ ਵਿੱਚ ਉਦਾਹਰਨਾਂ ਮਿਲਦੀਆਂ ਨੇ, ਪੁੱਤਰ ਦੀ ਦਾਤ ਲੈਣ ਲਈ 30-20 ਧਾਗੇ ਨਹੀਂ, ਪੁੱਤਰ ਦੀ ਦਾਤ ਲੈਣ ਲਈ ਕਿਸੇ ਪਖੰਡੀ ਦੇ ਪੈਰਾਂ ਵਿੱਚ ਨਹੀਂ। ਅੱਜ ਵੀ ਬਾਬੇ ਬੁੱਢੇ ਦੀ ਬੀੜ ਜਾਓ, ਕਿਤੇ ਭਾਵਨਾ ਨਾਲ ਅਰਦਾਸ ਕਰੋ, ਬਾਬਾ ਅੱਜ ਵੀ ਭਾਗ ਲਾਉਂਦਾ। ਜਿਸ ਥਾਂ ਤੇ ਉਹ ਕੋਈ ਬਹਿ ਕੇ ਬੰਦਗੀ ਕਰ ਜਾਏ, ਸਿੱਖ ਦੀ ਕੀਤੀ ਹੋਈ ਬੰਦਗੀ ਯੁੱਗਾਂ ਤੱਕ ਵਿਅਰਥ ਨਹੀਂ ਦੇ ਜਾਂਦੀ। ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ, ਉਸ ਵਕਤ ਲਿਖਦਾ ਹੈ ਗੁਰ ਬਿਲਾਸ ਵਾਲਾ, ਅਸਮਾਨ ਤੇ ਬੱਦਲ ਚਮਕਿਆ ਤੇ ਬਾਬੇ ਬੁੱਢੇ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਮਾਂ ਜਿਵੇਂ ਅਸਮਾਨ ਵਿੱਚ ਬਿਜਲੀ ਚਮਕੀ ਏ, ਤੇਰੇ ਘਰ ਵਿੱਚ ਉਹ ਜੋਧਾ ਪੈਦਾ ਹੋਵੇਗਾ ਜਿਹਦੀ ਤੇਗ ਦੀ ਚਮਕ ਸਾਹਮਣੇ ਵੱਡੇ ਵੱਡੇ ਜ਼ਾਲਮ ਵੀ ਝੁਕ ਜਾਣ। ਮਾਤਾ ਗੰਗਾ ਜੀ ਵਾਪਸ ਆ ਗਏ, ਅੰਮ੍ਰਿਤਸਰ ਤੋਂ ਗੁਰੂ ਕੀ ਵਡਾਲੀ ਆਏ, ਪਿਰਥੀਏ ਨੇ ਵਿਰੋਧ ਕੀਤਾ ਹੋਇਆ ਸੀ। ਗੁਰੂ ਕੀ ਵਡਾਲੀ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ। ਧਿਆਨ ਦੇਣਾ, ਬਾਬਾ ਬੁੱਢਾ ਜੀ ਬੀੜ ਸਾਹਿਬ ਨੇ ਇਹਨਾਂ ਨੂੰ ਸੁਨੇਹਾ ਭੇਜਿਆ, ਬਾਬਾ ਜੀ ਗੁਰੂ ਅਰਜਨ ਸਾਹਿਬ ਦੇ ਘਰ ਮਾਤਾ ਗੰਗਾ ਦੀ ਕੁੱਖ ਵਿੱਚੋਂ ਸਾਹਿਬਜ਼ਾਦੇ ਦਾ ਜਨਮ ਹੋਇਆ ਤੇ ਬਾਬਾ ਬੁੱਢਾ ਨੰਗੇ ਚਰਨ ਤੁਰ ਕੇ ਆਇਆ ਬੀੜ ਸਾਹਿਬ ਤੋਂ, ਆ ਕੇ ਦਰਸ਼ਨ ਕੀਤੇ, ਸੰਗਤ ਇਕੱਠੀ ਏ ਤੇ ਪੁੱਛਿਆ। ਸੰਗਤ ਨੇ, ਮਹਾਰਾਜ ਹੁਣ ਇਸ ਬੱਚੇ ਦਾ ਨਾਮ ਕੌਣ ਰੱਖੇਗਾ? ਕਿੰਨੀ ਵਡਿਆਈ ਸੀ ਬਾਬਾ ਤੈਨੂੰ। ਉਸ ਵਕਤ ਗੁਰੂ ਅਰਜਨ ਸਾਹਿਬ ਨੇ ਕਿਹਾ, ਜਿਹਦੀ ਅਰਦਾਸ ਨਾਲ ਆਏ ਨੇ ਨਾਮ ਹੀ ਉਹ ਰੱਖੇਗਾ। ਕਮਾਲ ਦੀ ਗੱਲ, ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਹੀ ਬਾਬਾ ਬੁੱਢਾ ਜੀ ਨੇ ਰੱਖਿਆ, ਹਰਗੋਬਿੰਦ ਨਾਮ ਹੀ ਬਾਬਾ ਬੁੱਢਾ ਜੀ ਨੇ ਰੱਖਿਆ। ਉਸ ਵਕਤ ਸ਼ਬਦ ਕੀਰਤਨ ਹੋਇਆ, ਸਾਧ ਸੰਗਤ ਸਤਿਗੁਰੂ ਵਾਪਸ ਅੰਮ੍ਰਿਤਸਰ ਆ ਗਏ। ਬਾਬਾ ਬੁੱਢਾ ਜੀ ਬੀੜ ਸਾਹਿਬ ਨੇ ਪਰਤ ਕੇ ਜਦੋਂ ਸਵਾਲ ਉੱਠਿਆ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ 5 ਸਾਲ ਦੇ ਕਰੀਬ ਹੋਈ, ਕੋਈ 4 ਸਾਲ ਲਿਖਦਾ, ਮੈਕਾਲਕ ਲਿਖਦਾ। ਉਸ ਵਕਤ ਪੁੱਛਿਆ ਗੁਰੂ ਅਰਜਨ ਸਾਹਿਬ ਨੇ ਵੱਡੇ ਭਰਾ ਮਹਾਂਦੇਵ ਨੂੰ ਕਿ ਬਾਲਕ ਹਰਗੋਬਿੰਦ ਦੀ ਵਿਦਿਆ ਦਾ ਕੀ ਪ੍ਰਬੰਧ ਕਰਾਂਗੇ, ਇਹਨਾਂ ਨੂੰ ਪੜ੍ਹਾਏਗਾ ਕੌਣ? ਤੇ ਉਸ ਵਕਤ ਕਹਿੰਦੇ ਨੇ, ਬਾਬਾ ਮਹਾਂਦੇਵ ਨੇ ਕਿਹਾ, ਸਤਿਗੁਰੂ ਜੇ ਕਿਤੇ ਬਾਬਾ ਬੁੱਢਾ ਮੰਨ ਜਾਏ ਵਿਦਿਆ ਲਈ, ਜੇ ਬਾਬਾ ਬੁੱਢਾ ਮੰਨ ਜਾਏ ਵਿਦਿਆ ਪੜ੍ਹਾਉਣ ਲਈ, ਉਹਦੇ ਨਾਲੋਂ ਵੱਡਾ ਦੁਨੀਆਂ ਵਿੱਚ ਕੋਈ ਉਸਤਾਦ ਨਹੀਂ। ਬਾਬਾ ਬੁੱਢਾ ਜੀ ਨੂੰ ਬੀੜ ਸਾਹਿਬ ਤੋਂ ਬੁਲਾਇਆ ਤੇ ਪੁੱਛਿਆ, ਸਤਿਗੁਰੂ ਕੀ ਚਾਕਰ ਨੂੰ ਹੁਕਮ ਹੈ
ਕਹਿਣ ਲੱਗੇ, ਬਾਬਾ ਇਸ ਹਰਗੋਬਿੰਦ ਸਾਹਿਬ ਨੂੰ ਸਾਡੇ ਸਪੁੱਤਰ ਨੂੰ ਵਿਦਿਆ ਤੂੰ ਪੜ੍ਹਾਉਣੀ ਹੈ। ਉੱਥੇ ਇੱਕ ਗੱਲ ਬੜੀ ਸੋਹਣੀ ਕਹੀ ਗੰਗਾ ਸਿੰਘ ਹੋਰਾਂ ਨੇ, ਕਹਿੰਦੇ ਨੇ ਬਾਬੇ ਬੁੱਢੇ ਨੇ ਚਰਨ ਪਕੜ ਲਏ, ਕਹਿਣ ਲੱਗਾ ਦਾਤਾ ਮੈਂ ਮੱਝਾਂ ਦਾ ਛੇੜੂ, ਬਲਦਾਂ ਨਾਲ ਹਲ ਵਾਹਣ ਵਾਲਾ, ਪੱਠੇ ਵੱਢਣ ਵਾਲਾ ਜੱਟ ਜ਼ਿਮੀਂਦਾਰ, ਮੈਨੂੰ ਕੋਈ ਪਤਾ ਨਹੀਂ ਵਿਦਿਆ ਬਾਰੇ, ਮੈਂ ਬਿਲਕੁਲ ਅਨਪੜ੍ਹ ਹਾਂ, ਮੈਂ ਕੀ ਪੜ੍ਹਾ ਸਕਣਾ, ਕਿਸੇ ਵਿਦਵਾਨ ਪੰਡਿਤ ਕੋਲ ਪੜ੍ਹਨੇ ਪਾਓ। ਤੇ ਸਤਿਗੁਰੂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਬੁੱਢਿਆ ਤੂੰ ਬਿਲਕੁਲ ਅਨਪੜ੍ਹ ਹੈ ਮੈਂ ਸਮਝਣਾ ਵਾਂ, ਪਰ ਮੇਰੇ ਪੁੱਤਰ ਨੂੰ ਉਹ ਵਿਦਿਆ ਪੜ੍ਹਾ ਦੇ ਜਿਹੜੇ ਸ਼ਬਦ ਸੁਣ ਕੇ ਤੈਨੂੰ ਗੁਰੂ ਨਾਨਕ ਨੇ ਬੱਚੇ ਤੋਂ ਬੁੱਢਾ ਬਣਾ ਦਿੱਤਾ, ਉਹ ਸ਼ਬਦ ਮੇਰੇ ਪੁੱਤਰ ਨੂੰ ਵੀ ਸਿਖਾ ਦੇ। ਉਹ ਵਿਦਿਆ ਪੜ੍ਹਾ ਜਿਹੜੀ ਵਿਦਿਆ ਨੂੰ ਦੇਖ ਕੇ ਗੁਰੂ ਨਾਨਕ ਤੇਰੇ ਤੇ ਤਰੁੱਠੇ। ਬਾਬਾ ਬੁੱਢਾ ਜੀ ਨੇ ਮੈਕਾਲਪ ਮੁਤਾਬਕ ਘੋੜ ਸਵਾਰੀ, ਊੜਾ ਐੜਾ, ਗੁਰਬਾਣੀ ਦੀ ਸੰਥਿਆ, ਤੈਰਾਕੀ, ਰਸਾਇਣ ਵਿਦਿਆ, ਮੈਕਾਲਪ ਰਿਖਦਾ, ਤਾਰਾ ਮੰਡਲ ਦੀ ਵਿਦਿਆ ਵੀ ਬਾਬੇ ਬੁੱਢੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਖਾਈ। ਇੱਕ ਵਿਦਵਾਨ ਨੇ ਤਾਂ ਇੱਥੋਂ ਤੱਕ ਲਿਖਿਆ 64 ਵਿਦਿਆ ਬਾਬੇ ਬੁੱਢੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਖਾਈਆਂ ਨੇ। ਇਹਦਾ ਮਤਲਬ ਬਾਬਾ ਬੁੱਢਾ ਕਿੰਨਾ ਵੱਡਾ ਵਿਦਵਾਨ ਸੀ, 64 ਵਿਦਿਆ ਦਾ ਜ਼ਿਕਰ ਥੋੜਾ ਥੋੜਾ ਵਿਦਵਾਨਾਂ ਨੇ ਕੀਤਾ। ਖੈਰ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੜ੍ਹਾਇਆ, ਘੋੜ ਸਵਾਰੀ ਸਿਖਾਈ, ਬਾਬਾ ਬੁੱਢਾ ਜੀ ਬੀੜ ਸਾਹਿਬ ਚਲੇ ਗਏ। ਅੱਜ ਸਵਾਲ ਪੈਦਾ ਹੋ ਗਿਆ, ਹਰਿਮੰਦਰ ਸਾਹਿਬ ਤਿਆਰ ਏ, ਸਰੋਵਰ ਦੀ ਸੇਵਾ ਬਾਬੇ ਬੁੱਢੇ ਨੇ ਕਰਾਈ, ਅੱਜ ਵੀ ਉਹ ਬੇਰ ਖਲੋਤੀ ਏ, ਜਦੋਂ ਪਰਿਕਰਮਾ ਕਰਕੇ ਆਉਂਦੇ ਹਾਂ ਅੱਜ ਵੀ ਬੇਰ ਬੋਲ ਕੇ ਕਹਿੰਦੀ ਏ ਕਿ ਸਦੀਆਂ ਪਹਿਲਾਂ ਕੋਈ ਪੂਰਨ ਬ੍ਰਹਮ ਗਿਆਨੀ ਨੇ ਮੇਰੇ ਥੱਲੇ ਬੈਠ ਕੇ ਆਪਣੇ ਗੁਰੂ ਦੇ ਹੁਕਮ ਨੂੰ ਕਮਾਇਆ ਸੀ। ਬਾਬਾ ਬੁੱਢਾ ਜੀ ਦੀ ਬੇਰ ਅੱਜ ਵੀ ਪਰਿਕਰਮਾ ਵਿੱਚ ਏ। ਸਤਿਗੁਰੂ ਨੇ ਭਾਈ ਗੁਰਦਾਸ ਨੂੰ ਕੋਲ ਬੁਲਾਇਆ, ਕਹਿਣ ਲੱਗੇ ਭਾਈ ਗੁਰਦਾਸ, ਗੁਰੂ ਸਾਹਿਬਾਨਾਂ ਦੀ ਬਾਣੀ ਇੱਕ ਥਾਂ ਤੇ ਇਕੱਤਰ ਕਰਨੀ ਹੈ, ਹਰਿਮੰਦਰ ਸਾਹਿਬ ਵਿੱਚ ਵੀ ਕੋਈ ਚਾਹੀਦਾ, ਸਾਡੇ ਕੋਲ ਸਮਾਂ ਨਹੀਂ ਸੰਗਤ ਕੋਲ ਮਿਲਣ ਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਕਰਨਾ। ਤੇ ਪੁੱਛਿਆ ਹਰਿਮੰਦਰ ਸਾਹਿਬ ਕੌਣ ਬੈਠੇਗਾ ਸਤਿਗੁਰੂ, ਤੇ ਗੁਰੂ ਅਰਜਨ ਸਾਹਿਬ ਨੇ ਕਿਹਾ ਬਾਬੇ ਬੁੱਢੇ ਨੂੰ ਬੁਲਾਓ, ਹਰਿਮੰਦਰ ਵਿੱਚ ਬੈਠ ਕੇ ਸੰਗਤ ਨੂੰ ਉਪਦੇਸ਼ ਉਹ ਕਰੇਗਾ, ਅਸੀਂ ਬੀੜ ਤਿਆਰ ਕਰਾਂਗੇ। ਇਹ ਗੱਲ ਯਾਦ ਰੱਖੋ ਗੁਰਸਿੱਖੋ, ਬਾਬੇ ਬੁੱਢੇ ਕੋਲ ਕਿੰਨਾ ਕੁ ਖਜ਼ਾਨਾ ਸੀ ਕਿ ਗੁਰੂ ਆਪਣੀ ਥਾਂ ਬਾਬੇ ਬੁੱਢੇ ਨੂੰ ਉਪਦੇਸ਼ ਕਰਨ ਲਈ ਹਰਿਮੰਦਰ ਵਿੱਚ ਬਿਠਾਉਂਦੇ ਪਏ। ਬਾਬਾ ਬੁੱਢਾ ਜੀ ਨੂੰ ਬੀੜ ਸਾਹਿਬ ਤੋਂ ਬੁਲਾਇਆ, ਉਸ ਵਕਤ ਆਏ, ਆ ਕੇ ਗੁਰੂ ਅਰਜਨ ਸਾਹਿਬ ਨੇ ਕਿਹਾ ਬਾਬਾ ਜੀ ਤੁਸੀਂ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਸੰਗਤ ਨੂੰ ਬਾਣੀ ਦ੍ਰਿੜ ਕਰਾਉਣੀ ਹੈ, ਤੇ ਅਸੀਂ ਰਾਮਸਰ ਦੇ ਕਿਨਾਰੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਕਰਨਾ। ਗੁਰੂ ਅਰਜਨ ਸਾਹਿਬ ਬਾਣੀ ਲਿਖਾਉਂਦੇ ਨੇ, ਭਾਈ ਗੁਰਦਾਸ ਲਿਖਦਾ ਹੈ, ਭਾਈ ਬੰਨੋ ਜੀ ਕਲਮ ਦਵਾਬ ਦੀ ਸੇਵਾ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਹੋ ਗਿਆ। ਹੁਕਮਨਾਮੇ ਭੇਜੇ ਕਿ ਸੰਗਤਾਂ ਆਉਣ, ਇਸ ਦਿਨ ਨੂੰ ਆਪਾਂ ਪ੍ਰਕਾਸ਼ ਕਰਨੇ। ਬਾਬਾ ਬੁੱਢਾ ਹਰਿਮੰਦਰ ਸਾਹਿਬ ਬੈਠਾ, ਸੁਨੇਹਾ ਭੇਜ ਦਿੱਤਾ ਗੁਰੂ ਅਰਜਨ ਸਾਹਿਬ ਨੇ, ਬਾਬਾ ਜੀ ਅੱਜ ਤੁਸੀਂ ਰਾਮਸਰ ਦੇ ਕਿਨਾਰੇ ਰਾਤ ਨੂੰ ਆ ਜਾਣਾ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਏ, ਦੇਖੋ ਕਿੰਨਾ ਕੁ ਅਦਬ ਏ। ਅੱਜ ਦੇ ਮਹਾਂਪੁਰਸ਼ਾਂ ਨੂੰ ਵੀ ਖਾਸ ਕਰਕੇ ਧਿਆਨ ਦੇਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਦਾ ਅਦਬ ਜਿੰਨਾ ਕਰੋਗੇ, ਕੁਝ ਕਿਰਪਾ ਲੈ ਜਾਓਗੇ। ਜਿਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਅਦਬ ਨਹੀਂ ਕੀਤਾ, ਸਿੱਖ ਹੋ ਕੇ ਉਹਨੂੰ ਨਾ ਇੱਥੇ ਢੋਈਜੇ ਨਾ ਉੱਥੇ ਢੋਈਜੇ, ਗੁਰੂ ਦੇ ਬਰਾਬਰ ਕੋਈ ਨਹੀਂ। ਕਮਾਲ ਦੀ ਗੱਲ, ਇਤਿਹਾਸ ਬੋਲਦਾ ਜਿਹੜੀ ਮੈਂ ਅਰਜ਼ ਕਰਨ ਲੱਗਾ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਏ। ਸਤਿਗੁਰੂ ਜੀ ਮੰਜੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਬਿਰਾਜਮਾਨ ਕਰ ਦਿੱਤਾ। ਬਾਬੇ ਬੁੱਢੇ ਨੂੰ ਕੋਲ ਬੁਲਾ ਕੇ ਪੁੱਛਦੇ ਨੇ, ਬਾਬਾ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਪ੍ਰਕਾਸ਼ ਕਿੱਥੇ ਕਰਨਾ? ਤੇ ਮਹਿਮਾ ਪ੍ਰਕਾਸ਼ ਦਾ ਕਰਤਾ ਲਿਖਦਾ ਕਿ ਬਾਬੇ ਬੁੱਢੇ ਨੇ ਹੱਥ ਜੋੜ ਕੇ ਕਿਹਾ, ਸ੍ਰੀ ਗੁਰੂ ਗ੍ਰੰਥ ਲਾਇਕ ਦਰਬਾਰਾ ਔਰ ਨਾ ਸਥਾਨ ਕੋ ਮਰਾਰਾ। ਹੇ ਮੇਰੇ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਹਰਿਮੰਦਰ ਸਾਹਿਬ ਤੋਂ ਬਿਨਾਂ ਕੋਈ ਹੋਰ ਥਾਂ ਨਹੀਂ ਜਿੱਥੇ ਪ੍ਰਕਾਸ਼ ਕਰੀਏ। ਅਦਬ ਦੇ ਵਿੱਚ ਇੱਕ ਇਹ ਵੀ ਬੜੀ ਰਮਜ ਏ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਬਾਅਦ ਵਿੱਚ ਤਿਆਰ ਹੋਇਆ, ਹਰਿਮੰਦਰ ਸਾਹਿਬ ਪਹਿਲਾਂ ਤਿਆਰ ਹੋਇਆ। ਇਹਦਾ ਮਤਲਬ ਇਹ ਸੀ ਸਿੱਖਾਂ, ਜਿਸ ਥਾਂ ਤੇ ਗੁਰੂ ਕਾ ਪ੍ਰਕਾਸ਼ ਕਰਨਾ ਹੀ, ਉਹ ਥਾਂ ਅਦੇ ਵਾਸਤੇ ਪਹਿਲਾਂ ਤਿਆਰ ਕਰ ਦੇ, ਹਰਿਮੰਦਰ ਪਹਿਲਾਂ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਬਾਅਦ ਵਿੱਚ। ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਤੂੰ ਸੱਤ ਕਿਹਾ। ਸ਼ਾਮ ਪੈ ਗਈ, ਸੋਦਰ ਦਾ ਪਾਠ ਹੋਇਆ, ਰਾਮਸਰ ਜਿਹੜਾ ਅਸਥਾਨ ਹੈ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਦੇ ਬਿਲਕੁਲ ਨਾਲ, ਸ਼ਹੀਦਾਂ ਦੇ ਨਾਲ। ਉਸ ਵਕਤ ਰਾਤ ਲੰਗਰ ਛਕਣ ਤੋਂ ਬਾਅਦ ਸਾਰੀ ਸੰਗਤ ਪੈ ਗਈ। ਵਿਦਵਾਨ ਲਿਖਦੇ ਨੇ
ਭੂਮ ਸੈਨ ਸਭ ਤਹਾਂ ਬਿਰਾਜੇ, ਸ੍ਰੀ ਗੁਰੂ ਗ੍ਰੰਥ ਮੰਜੀ ਪਰ ਸਾਜੇ। ਗੁਰੂ ਅਰਜਨ ਸਾਹਿਬ ਆਪ ਵੀ ਜ਼ਮੀਨ ਤੇ ਸੁੱਤੇ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਉੱਚੀ ਥਾਂ ਤੇ ਰੱਖਿਆ, ਤੇ ਸ਼ਾਮ ਦੇ ਵਕਤ ਜਦੋਂ ਸਾਰੇ ਰਾਤ ਨੂੰ ਸੌਂ ਗਏ ਤੇ ਗੁਰੂ ਅਰਜਨ ਸਾਹਿਬ ਉੱਠ ਬੈਠੇ ਨੇ। ਕਵੀ ਸੰਤੋਖ ਸਿੰਘ ਲਿਖਦੇ ਨੇ, ਸਤਿਗੁਰੂ ਸਿੱਖਾਂ ਵਿੱਚ ਟਹਿਲਦੇ ਨੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਦੇ ਨੇ, ਪਰਿਕਰਮਾ ਕਰਕੇ ਅੱਖਾਂ ਵਿੱਚ ਨੀਰ ਭਰਦੇ ਨੇ ਤੇ ਕੋਲ ਖਲੋ ਕੇ ਕਹਿ ਦਿੰਦੇ ਨੇ, ਦਾਤਿਆ ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋਗ ਕੀਤੋਈ। ਜਿਹੜਾ ਅੱਜ ਸਵਰੂਪ ਤਿਆਰ ਹੋਇਆ ਮੇਰੇ ਵਿੱਚ ਗੁਣ ਨਹੀਂ, ਤੂੰ ਜੋਗ ਬਣਾ ਕੇ ਕਰਾ ਲਿਆ। ਕਹਿਣ ਲੱਗੇ, ਅੱਧੀ ਰਾਤ ਨੂੰ ਜਦੋਂ ਸਿੱਖਾਂ ਵਿੱਚ ਟਹਿਲਦੇ ਨੇ, ਸਾਰੇ ਸੁੱਤੇ ਨੇ, ਮਨ ਵਿੱਚ ਇੱਕ ਵਿਚਾਰ ਆਈ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖੀ ਭਾਈ ਗੁਰਦਾਸ ਨੇ, ਪਰ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਉਹਨੂੰ ਥਾਪਾ ਜਿਹਦੇ ਰੋਮ ਰੋਮ ਵਿੱਚ ਗੁਰੂ ਨਾਨਕ ਦੀ ਬਾਣੀ ਵਸੀ ਹੋਵੇ। ਕਿਸ ਸਿੱਖ ਨੂੰ ਸੇਵਾਦਾਰ ਬਣਾਵਾਂ? ਲਿਖਦਾ ਵਿਦਵਾਨ ਇਤਿਹਾਸਕਾਰ, ਕਹਿ ਲੱਗੇ, ਨਿਜ ਨਿਜ ਆਸਨ ਸਭ ਹੀ ਬੈਠੇ, ਦਇਆ ਸਿੰਧ ਮਨ ਐਸੀ ਬੈਠੇ, ਨਿਜ ਮਨ ਇਹ ਬਿਜਾਰਤ ਭੈ, ਸ੍ਰੀ ਗੁਰੂ ਗ੍ਰੰਥ ਸੇਵਕ ਕਹਿ ਕੇ ਕਿੰਨੂ ਗੁਰੂ ਗ੍ਰੰਥ ਸਾਹਿਬ ਦਾ ਸੇਵਕ ਬਣਾਵਾਂ। ਤੁਰਦਿਆਂ ਤੁਰਦਿਆਂ ਇੱਕ ਇੱਕ ਸਿੱਖ ਵਿੱਚੋਂ ਨਿਕਲੇ ਤੇ ਜਿੱਧਰ ਸਿੱਖਾਂ ਦੇ ਚਰਨ ਸਨ ਨਾ ਸੁੱਤਿਆਂ, ਉਸ ਪਾਸੇ ਬਾਬਾ ਬੁੱਢਾ ਜੀ ਪਏ ਹੋਏ, ਚਿਹਰਾ ਲਾਲ ਸੁਰਖ ਭਖਦਾ ਪਿਆ, ਕੇਸ ਦੁੱਧ ਵਰਗੇ ਚਿੱਟਾ ਦਾੜਾ, ਉੱਪਰ ਵਾਲੇ ਅੱਖਾਂ ਦੀਆਂ ਚਿਮਣੀਆਂ ਵੀ ਚਿੱਟੀਆਂ ਨੇ। ਤੇ ਗੁਰੂ ਅਰਜਨ ਸਾਹਿਬ ਨਾ ਬਾਬੇ ਬੁੱਢੇ ਦੇ ਕੋਲ ਖਲੋ ਗਏ, ਕੋਲ ਖਲੋ ਕੇ ਨਾ ਚਿਹਰੇ ਨੂੰ ਤੱਕ ਕੇ ਇੱਕੋ ਦਮ ਸ਼ੁਕਰ ਕੀਤਾ, ਦਾਤਾ ਹਰਿਮੰਦਰ ਵੀ ਬਣ ਗਿਆ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਵੀ ਤਿਆਰ ਹੋ ਗਿਆ, ਅੱਜ ਤੇਰਾ ਕੋਟਾਨ ਕੋਟ ਸ਼ੁਕਰ ਏ, ਉਹ ਸਿੱਖ ਵੀ ਤੇਰੀ ਕਿਰਪਾ ਨਾਲ ਮਿਲ ਗਿਆ ਜਿਹਦੇ ਰੋਮ ਰੋਮ ਵਿੱਚ ਗੁਰੂ ਨਾਨਕ ਦੀ ਬਾਣੀ ਵਸੀ ਹੋਈ। ਉੱਥੇ ਖਲੋ ਕੇ ਬਾਬੇ ਬੁੱਢੇ ਨੂੰ ਸੁੱਤਿਆਂ ਸੰਬੋਧਨ ਕਰਕੇ ਕਿਹਾ, ਚਾਰ ਗੁਰੂ ਕੀ ਸੇਵਾ ਕਰੀ। ਬਾਬੇ ਬੁੱਢਿਆ, ਤੂੰ ਚਾਰ ਗੁਰਾਂ ਦੀ ਸੇਵਾ ਕੀਤੀ, ਮੈਂ ਤੇਰੇ ਤੋਂ ਕੁਰਬਾਨ ਜਾਵਾਂ। ਚਾਰ ਗੁਰੂ ਕੀ ਸੇਵਾ ਕਰੀ, ਪਾਓ ਪਰਮ ਨਿਧਾਨ, ਬੜੇ ਖਜ਼ਾਨੇ ਦਾ ਮਾਲਕ ਏ, ਸੇਵਕ ਕੀ ਇਹ ਵੱਤ ਹੈ, ਸ੍ਰੀ ਮੁਖ ਕੀ ਉਹ ਬਖਾਣ। ਕਹਿਣ ਲੱਗੇ, ਸੇਵਕ ਦੀ ਵਸਤੂ ਏ ਤੇ ਸੇਵਕ ਨੂੰ ਮਿਲੇਗੀ। ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਸਿੱਖ ਸੰਗਤਾਂ ਨੇ, ਬਾਬਾ ਬੁੱਢਾ ਜੀ ਇਸ਼ਨਾਨ ਕਰਕੇ ਨਾ ਸੰਗਤ ਵੀ ਸਭ ਤੋਂ ਪਿੱਛੇ ਜਾ ਕੇ ਬਹਿ ਜਾਏ। ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਸਵਰੂਪ ਤਿਆਰ ਕੀਤਾ, ਉਸ ਵਕਤ ਢੋਲਕੀਆਂ ਛੈਣਿਆਂ ਨਾਲ ਸ਼ਬਦ ਪੜੇ ਗਏ, ਜੋਟੀਆਂ ਵੀ ਸ਼ਬਦ ਗਾਏ ਗਏ ਤੇ ਆਈ ਆਵਾਜ਼। ਸਿੱਖ ਸੋਚਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਗੁਰੂ ਅਰਜਨ ਸਾਹਿਬ ਸੀਸ ਤੇ ਲੈਣਗੇ। ਸਿੱਖ ਕਹਿਣ ਲੱਗੇ, ਮਹਾਰਾਜ ਸਵਰੂਪ ਲਵੋ। ਤੇ ਦੇਖਿਆ ਬਾਬਾ ਬੁੱਢਾ ਕਿੱਥੇ ਦੇ, ਬਾਬਾ ਬੁੱਢਾ ਹੱਥ ਵਿੱਚ ਡੰਗੋਰੀ ਪਕੜ ਕੇ ਸਭ ਤੋਂ ਪਿੱਛੇ ਖਲੋਤਾ। ਸਤਿਗੁਰੂ ਨੇ ਬਾਂਹ ਪਕੜ ਕੇ ਕਿਹਾ, ਬਾਬਾ ਅੱਜ ਪਿੱਛੇ ਨਹੀਂ, ਅੱਜ ਤੂੰ ਅੱਗੇ ਲੱਗੇਗਾ, ਮੈਂ ਤੇਰੇ ਪਿੱਛੇ ਤੁਰਾਂਗਾ। ਕਮਾਲ ਦੀ ਖੇਡ, ਕਿੰਨਾ ਕੁ ਸਿੱਖਾ ਤੂੰ ਗੁਰੂ ਨੂੰ ਰਿਝਾ ਲਿਆ ਸੀ। ਕਹਿਣ ਲੱਗਾ, ਦਾਤਾ ਮੈਂ ਪਿੱਛੇ ਚੰਗਾ ਲੱਗਣਾ? ਕਹਿਣ ਲੱਗੇ, ਅੱਜ ਤੱਕ ਤੂੰ ਪਿੱਛੇ ਵੇ, ਪਰ ਜਿਸ ਗੁਰੂ ਗ੍ਰੰਥ ਦੀ ਸੇਵਾ ਤੂੰ ਕਰਨ ਲੱਗਾ, ਤੇਰੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਹੋਵੇਗਾ, ਤੂੰ ਅੱਗੇ ਚੱਲੇਗਾ ਤੇ ਤੇਰਾ ਗੁਰੂ ਅਰਜਨ ਤੇਰੇ ਪਿੱਛੇ ਤੁਰੇਗਾ। ਉਸ ਵਕਤ ਕਹਿੰਦੇ ਨੇ, ਸਾਹਿਬ ਬੁੱਢਾ ਆਗੈ ਕੀਨਾ, ਤੇ ਪਾਛੈ ਸਤਿਗੁਰ ਸੁਖ ਲੀਨਾ। ਪਿੱਛੇ ਗੁਰੂ ਅਰਜਨ ਸਾਹਿਬ ਚੌਰ ਕਰੀ ਜਾਣ, ਬਾਬੇ ਬੁੱਢੇ ਦੇ ਨੇਤਰਾਂ ਵਿੱਚੋਂ ਨੀਰ ਦੀ ਚੜੀ ਲੱਗੀ। ਮਨ ਵੀ ਸੋਚਦਾ, ਬੁੱਢਿਆ ਕਰਮ ਤਾਂ ਤੇਰੇ ਨਹੀਂ ਸਨ, ਪਤਾ ਨਹੀਂ ਗੁਰੂ ਨਾਨਕ ਤੇਰੇ ਤੇ ਕਿੰਨਾ ਕੁ ਤਰੁੱਟ ਚੁੱਕਾ। ਆਖਦੇ ਨੇ ਹਰਿਮੰਦਰ ਸਾਹਿਬ ਆਏ, ਉਸ ਵਕਤ ਬਾਬਾ ਬੁੱਢਾ ਜੀ ਨੇ ਸਵਰੂਪ ਥੱਲੇ ਰੱਖਿਆ, ਪਿਛਾਂ ਹੋ ਗਏ। ਸੋਚਿਆ ਗੁਰੂ ਅਰਜਨ ਸਾਹਿਬ ਪ੍ਰਕਾਸ਼ ਕਰਨਗੇ, ਗੁਰੂ ਅਰਜਨ ਸਾਹਿਬ ਤਾਬਿਆ ਬਹਿਣਗੇ। ਉਸ ਵਕਤ ਗੁਰੂ ਅਰਜਨ ਸਾਹਿਬ ਨੇ ਕਿਹਾ, ਬੁੱਢਾ ਸਾਹਿਬ ਹੁਣ ਅਸੀਂ ਥੱਲੇ ਬਹਾਂਗੇ, ਤੁਸੀਂ ਤਾਬਿਆ ਬਹੋ। ਸ਼ਬਦ ਕਹਿ, ਬੁੱਢਾ ਸਾਹਿਬ ਖੋਲੋ ਗ੍ਰੰਥ, ਬੁੱਢਾ ਸਾਹਿਬ ਗੁਰੂ ਗ੍ਰੰਥ ਸਾਹਿਬ ਖੋਲ, ਲਿਓ ਆਵਾਜ਼, ਹੁਕਮਨਾਮਾ ਲੈ, ਸੁਣੇ ਸਭ ਪੰਥ। ਇਹਦਾ ਮਤਲਬ, ਗੁਰੂ ਕੇ ਸਿੱਖਾ, ਗੁਰੂ ਦੇ ਹੁਕਮ ਤੋਂ ਉੱਤੇ ਕੋਈ ਹੁਕਮ ਨਹੀਂ ਹੋ। ਕਿਸੇ ਬੰਦੇ ਨੂੰ ਪੁੱਛਣ ਦੀ ਬਜਾਏ ਤੂੰ ਗੁਰੂ ਗ੍ਰੰਥ ਸਾਹਿਬ ਤੋਂ ਆ ਕੇ ਪੁੱਛੀ, ਕਿਉਂਕਿ ਤੇਰਾ ਗੁਰੂ ਆਪਣੇ ਸਰੀਰ ਦੇ ਹੁੰਦਿਆਂ ਕਹਿੰਦਾ, ਬੁੱਢਿਆ ਤੂੰ ਸ਼ਬਦ ਪਰ ਸੰਗਤ ਗੁਰੂ ਕੀ ਆਵਾਜ਼ ਸੁਣਾਈ। ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼, ਸੁਣੇ ਸਭ ਪੰਥ। ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼, ਬੁੱਢਾ ਮੁਖ ਬੋਲਾ। ਕੀ ਬੋਲਿਆ? ਸੰਤਾਂ ਕਾ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਸਹਾਰਾ।
प्रकाश हो गया। बाबा बुढ़ा जी ने जपजी साहब का पाठ किया। साध संगत सतगुरु ने कहा इस तो बाद सेवा तुसी। पूछया सतगुरु गुरु ग्रंथ साहब का सामनू कितने आसन करना? कह लगे कोठा साहब जिते साडा आसन है। अगला सवाल सी सतगुरु तुहाडा आसन कित्थे? कह लगे अज साडे पलंग ते गुरु ग्रंथ साहब, ते जिथे गुरु ग्रंथ साहब होवेगा मेरे लिए तख्त ना लायो, अज तो बाद गुरु ग्रंथ साहब दे पलंग दे थले मेरी चादर विछा दे। कमाल की गल, बाबा बुढ़ा चादर शाम नू विछांदा है। अज भी अकाल तख्त ते जाओ, शाम नू गुरु ग्रंथ साहब दा स्वरूप जदों जांदा है एक छत थले चादर चिट्टी विछी है, वह गुरु अर्जन साहब के नाते। एदा मतलब सी सिखा गुरु ग्रंथ साहब की हजूरी विच जितना मर्जी कोई ब्रह्म ज्ञानी होवे, गुरु समर्थ भी गुरु ग्रंथ साहब की हजूरी विच थले बहेगा, गुरु ग्रंथ साहब की हजूरी विच गद्दी ला के बिल्कुल ना बहे। एदा मतलब सतगुरु ने हर पूरना पाया। गुरु अर्जन साहब शहादत लई तुरे, बाबे बुढ़े नाल सलाह की, बाबे बुढ़े नू पिछे छड गए। साध संगत मैं थोड़ा जा समा तुहाडा लैणा, एकाग्रता जरूर बख्शिया जी। बाबा बुढ़ा जी दे अंतले दिनां तक मैं अर्ज करना चाहना, गुरु हरगोबिंद साहब गुरु अर्जन साहब की शहादत हो गई, बाबा बुढ़ा जी आ गए अमृतसर की धरती ते। जिदन शहादत बारे सुनिया, गुरु हरगोबिंद साहब ने एक स्पीच दिती, लैक्चर दिता, बाबा बुढ़ा कोल सी। कहन लगे साध संगत ए मत सोचो असी मुठ्ठी पारा, अज कुछ दिन होए ने तुहाडी ठंडक नू तपदी होई तवी उत्ते सार दिता है, ए मत समझो असी थोड़े हां, तीली तां एक ही बड़ी है जंगल नू तबाह करन वास्ते। पानी दे सोमे जदों निकलदे ने निकलदा छोटी दी थां तुम्हें चश्मा, पर जदों दरिया बन जांदा ओहदे अगे कोई अटकदा नहीं। याद रखियो भावें तुसी थोड़े हो पर घबरायो ना, गुरु तुहाडे नाल है। उस वक्त 500 नौजवान उठ के सामने आया, कहन लगा दात्या दो वक्त दा प्रशादा दे दई, 6 महीनिया बाद एक पोशाक दे दई, ते ए शरीर तेरा जिथे चाहे जदों चाहे इस ठीकरे नू पन लवे। बाबा बुढ़ा जी सब कोई देखते पए ने। उस वक्त सतगुरु गुरु हरगोबिंद साहब नू गुरियाई दा तिलक भी जिथे दिता है। बाबे ने दो कृपाना पाईयां ने, एक मीरी दी ते एक पीरी दी। उस तों बाद अकाल तख्त तैयार होने लगा, एक पासे दिल्ली का तख्त है। की कारण के गुरु हरगोबिंद साहब ने अकाल तख्त बनांदिया कोई कारीगर नहीं लाया। कदी इतिहास नू पढ़ो, बाबा बुढ़ा जी नू कोल बुलाया, भाई गुरदास नू कोल बुलाया, तीसरे गुरु हरगोबिंद साहब ने। अज जे बाबा बुढ़ा बौली का टक लांदा है, जे रामदास गुरु जी दे सरोवर का टक लांदा है, ते अज गुरु रामदास का पोता गुरु हरगोबिंद साहब जदों अकाल तख्त बनाने लगा है, ते सब तो पहली इट भी बाबे बुढ़े ने लाई। अकाल बुंगा भी उन्हें सिरजिया, ते लिखदा विद्वान किसी राज में हाथ लगायो बुढ़ा और गुरदास बनायो, ते जेड़ी इट बाबे बुढ़े की हाथ की लगी है प्यारियो उस दियां जड़ां नू कोई उखेड़ नहीं दे सकदा। बाबा बुढ़ा जी इत्थे टिके रहे, फिर भीड़ चले गए। गुरु हरगोबिंद साहब दे वेले दर्शन करन आउंदे रहे। एक घटना मैं पढ़ी कितों नहीं, एक मैनू निर्मले गुरमुख प्यारे साधु ने सुनाई। वह कहिंदा जिदन बाबा बुढ़ा जी की उम्र 102 साल के करीब हो गई ना, उस वक्त ना बाबा बुढ़ा जी बीड़ साहब रहन लग पे, ते ऐसा ऐसा तुर के आना ओदे बचन सन। कहिंदा एक दिन गुरु हरगोबिंद साहब ने कहा सी बाबा जी तुसी बीड़ साहब तो ना आया करो, शरीर नू खेचल ना दिओ, मैं तुहाडे दर्शन करन लई खुद पहुंचा करांगा, तुहाडे कोल पहुंचांगा। उस महापुरुष ने मैनू बचन सुनाए, कहन लगे बेटा बाबा बुढ़ा जी ना मन्ने। कहन लगे दात्या सिख दा काम है गुरु दे दर ते चल के आउणा, मैं गुरु नानक दे दर ते अंतले समय तक आउंदा रहां, तुसी किरपा करो। साहब ने एक गल की, बाबा जी जे तुसी आउणा ही चाहुंदे हो ना तुर के ना आया करो, पालकी लै जाओ, तुसी पालकी विच बैठ के आया करो। बाबा जी कहन लगे नहीं, तेरे दर ते मैं तुर के आउणा। सतगुरु ने पालकी दिती, वह महापुरुष की शब्दावली सी। बाबा बुढ़ा जी पालकी विच बैठ के आए, सिखा ने पालकी चुकी। जदों रामसर दे किनारे आए ना, ते गुरु हरगोबिंद साहब अगों लैन चले गए, पालकी बंदे। बाबा बुढ़ा जी ने
पालकी सिखा ने चुकी। गुरु हरगोबिंद साहब ने इशारा करके कहा, एक नू तू पिछा हो जा, बाबे दी पालकी नू मोढ़ा मेनू ला लैन दे। सतगुरु ने जदों मोढ़ा लाया ते पालकी विचों आवाज आई, एक कदम भी अगे ना तुरियो नहीं ते मैं पालकी विचों छाल मारांगा। सतगुरु ने थले पालकी रखी, बाबे चरना ते देख के क्या दाता, ऐसे करके ते मैं पालकी ले जांदा नहीं। सतगुरु ने एक बचन किया, कह लगे, बुढ़िया हे बाबा तू पालकी विच है, कपड़े नाल बिलकुल पालकी बांधे, तुहानू किवें पता लग गया मैं तेरी पालकी नू मोढ़ा ला दिता। जेड़ी गल उहने कही उहदे अर्थ समझने। कह लगे, सतगुरु मैनू किवें पता लगा, असलियत यही जदों तुसी अकाल तख्त अकाल बुंगे तो तुरे सो मैनू उदों ही पता लग गया सी बुढ़िया तेरा गुरु तेरे वल आउंदा पिया, क्योंकि जिदन का गुरु नानक के चरणों में जुड़िया वा उदन की सुरत गुरु नानक के चरणों तो बिना किते गई हुई। जदों गुरु के चरण तुरन ते बाबे नू पता ना लगे, साध संगत बाबा बुढ़ा जी कोई दिन टिके, सतगुरु ग्वालियर के किले विच कैद कर दिते जहांगीर ने। कुछ कहिंदे ने चलिया कटन गए, गल नहीं, पूरा योजनाबद्ध तरीका सी ग्वालियर के किले विच कैद करना। जदों संगत बेबल हो गई, बाबा बुढ़ा जी फिर बीड साहब तो आए। जदों संगत बेबल हुंदी सी बाबा अगवाई करदा, अज बाबे बुढ़े की उम्र 115 साल के करीब हो चुकी सी। 15-16 साल के वडेरा शरीर अकाल बुंगे ते आए, संगत बेबल, गुरु साहब अंदर ने, ते बाबा जी ने एक गल कही, साध संगत निराश मत हो, गुरु साडे अंग संगे तुसी शब्द पढ़ो, आपां ग्वालियर तक गुरु हरगोबिंद साहब दे कोल जावांगे। जिहड़ा सी कहिंदे चौंकियां झंडे अरदास विच इहदी कोई रमज है समझना इस गल नूं। बाबे बुढ़े ने हाथ विच पकड़ी मिसाल, भाई गुरदास नूं नाल लिया, नाल लै लिया, रातों रात पिंडां विच गए, जिथे जिथे संगत सी बाबे दे अदबली लोक बाहर आए, ते बाबे बुढ़े ने एक गल कहनी, घबराओ ना गुरु अंग संगे, चलो आपां ग्वालियर दे किले गुरु दे दीदार करिए। 115 साल का बजुर्ग बापू हाथ विच डंगोरी पकड़ के ग्वालियर पहुंच गए। ग्वालियर दे किले दी कीती परिक्रमा, ते जदों दरवाजे वाले पासे बाबा बुढ़ा आया ते किन्ने ने दरवाजे विच नमस्कार कीती, किले दियां कंधां नूं चुमिया, ते हाकम ने पुछया, बाबा ए क्यों? कहन लगा, मेरा प्रीतम इत्थे बैठा है, किन्ने दिन हो गए ने दर्शन कीतिया, जिस किले विच ओवे मैं उस किले दियां दीवारां नूं चुम के अपने गुरु नूं नमस्कार पिया करना। परिक्रमा करी गए, गुरु हरगोबिंद साहब बाहर आए, बाबा बुढ़ा जी बाहर निकले, बाहर मिले, नमस्कार कीती। जदों सतगुरु अमृतसर पहुंचे ते बाबा बुढ़ा फिर शब्द पढ़ता जोटी विच अगे मिलिया, जिन्हों कहिंदे ने चौंकी कढ़ी। बाबे बुढ़े ने दीप माला करके चौंकी कढ़ी, ते उदन गुरु हरगोबिंद साहब ने भरी हुई संगत विच कहा सी, बाबा तेरी चौंकी जुगो जुग अटल होवेगी, जदों भी तेरी चौंकी निकलेगी कोई भावना वाला सिख तेरी चौंकी भी शामिल होवे, रहिंदी दुनिया तक तेरी चौंकी विच मैं खुद शामिल होया करां। अज भी हरिमंदर साहब जाओ, शाम नूं हुंदा कीर्तन, एक चौंकी आउंदी है बाबे बुढ़े दी, बजुर्गां दे हथ विच गुटके हुंदे ने, शब्द पढ़दे ने ज्योति विच, जदों चौंकी दरबार साहब दे सामने आउंदी है, अंदर कीर्तन दी समाप्ति हुंदी है, बाबे बुढ़े दी चौंकी दे अद भी संगत उठ के खड़ी हो जांदी। ऐसे करके अज तक कहने गुरु तेरिया चौंकियां झंडे बुंगे जुगो जुगा टल, कीर्तन की चौंकी भी है, बाबे बुढ़े की कीर्तन जड़ी उन्हें चौंकी शुरू की अज भी निकलती है। अज वो समा आ गया जदों संसार तो सब ने चले जाने, एक ओ ने जेड़े उम्र भो के अफसोस न जाते ने, एक ओ जेड़े उम्र भो के सुरखुरु होके जाते ने। बाबा बुढ़ा जी रमदास चले ने, ते गुरु हरगोबिंद साहब नूं एक बचन कर गए ने, सतगुरु इउं लगदा है।

ਨਾਨਕ ਦੀ ਕਿਰਪਾ ਕਿਵੇਂ ਮਿਲੇ? ਤੇ ਬਾਬਾ ਬੁੱਢਾ ਆਵਾਜ਼ ਦੇ ਕੇ ਕਹਿੰਦਾ, ਸ਼ਬਦ ਪੜ੍ਹੋ। ਸਾਖੀ ਵਾਲੇ ਦੇ ਬਚਨ ਨੇ, ਸ਼ਬਦ ਪੜ੍ਹੋ, ਬੰਦਗੀ ਕਰੋ, ਖੀਲਾ ਕਰੋ, ਉੱਦਮ ਕਰੋ, ਸਭ ਕੁਝ ਕਰੋ, ਪਰ ਟੇਕ ਰੱਖੋ ਉਹਦੀ ਮਿਹਰ ਦੇ। ਸ਼ਬਦ ਬੜੇ ਸੁਣ, ਉਹਦੀ ਕਿਰਪਾ ਦੀ ਟੇਕ ਰੱਖੋ। ਸ਼ਾਮ ਦੇ ਵਕਤ ਬਾਬੇ ਨੇ ਭਾਈ ਰਮਦਾਸ, ਇੱਕ ਸਿੱਖ ਸੀ, ਉਹਨੂੰ ਆਵਾਜ਼ ਦੇ ਕੇ ਕਿਹਾ, ਪਿਆਰਿਆ, ਗੁਰੂ ਹਰਗੋਬਿੰਦ ਸਾਹਿਬ ਨੂੰ ਸੰਦੇਸ਼ ਦੇ ਦੇਈ, ਬੁੱਢਾ ਤੈਨੂੰ ਯਾਦ ਪਿਆ ਕਰਦਾ। ਸੰਦੇਸ਼ ਮਿਲਿਆ, ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਚੜ ਕੇ ਰਮਦਾਸ ਪਹੁੰਚੇ ਤੇ ਕਹਿੰਦੇ ਨੇ ਇਤਿਹਾਸਕਾਰ, ਬਾਬਾ ਬੁੱਢਾ ਜੀ ਤਖ਼ਤ ਤੇ ਬੈਠੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਾ ਕੇ ਬਾਬੇ ਬੁੱਢੇ ਦੇ ਘੁੱਟ ਕੇ ਚਰਨ ਪਕੜ ਲਏ। ਬਾਬਾ ਬੁੱਢਾ ਜੀ ਉੱਠ ਖਲੋਤੇ, ਕਹਿਣ ਲੱਗੇ, ਸਤਿਗੁਰੂ ਬਖਸ਼ ਦੀ ਇਸ ਬੁੱਢੇ ਨੂੰ। ਸ਼ਾਮ ਦੇ ਵਕਤ ਜਿਹੜੀਆਂ ਗੱਲਾਂ ਹੋਈਆਂ ਨੇ ਵਿਦਵਾਨਾਂ ਨੇ ਸਾਂਭ ਕੇ ਰੱਖੀਆਂ ਨੇ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਕੋਲ ਬਹਿ ਗਏ, ਕਹਿਣ ਲੱਗੇ, ਬਾਬਾ 113 ਸਾਲ ਗੁਰੂ ਨਾਨਕ ਦੇ ਘਰ ਰਿਹਾ ਹੈ, ਕੋਈ ਸੁਣਾ ਬਾਤਾਂ ਗੁਰੂ ਨਾਨਕ ਦੇ ਘਰ ਦੀਆਂ। ਬਾਬੇ ਬੁੱਢੇ ਨੇ ਗੁਰੂ ਨਾਨਕ ਦਾ ਨਾਂ ਸੁਣ ਲਿਆ, ਅੱਖਾਂ ਵਿੱਚ ਪਾਣੀ ਭਰ ਲਿਆ। ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬੇ ਬੁੱਢੇ ਨੇ ਅਰਜ਼ ਕੀਤੀ, ਕਹਿਣ ਲੱਗਾ, ਸਤਿਗੁਰੂ ਮੈਂ ਖਿੰਨ ਖਿੰਨ ਭੁੱਲਿਆ ਵਾਂ, 113 ਸਾਲ ਤੇਰੇ ਘਰ ਵਿੱਚ ਚਾਕਰ ਰਿਹਾ ਵਾਂ, ਇਸ ਬੁੱਢੇ ਨੇ ਪਤਾ ਨਹੀਂ ਕਿੰਨੀਆਂ ਕੁ ਭੁੱਲਾਂ ਕੀਤੀਆਂ ਹੋਣਗੀਆਂ, ਅੱਜ ਜਾਣ ਲੱਗਿਆ ਸਿਰਫ ਇੰਨਾ ਕੁ ਕਹਿ ਦੇ ਬੁੱਢਿਆ ਤੈਨੂੰ ਬਖਸ਼ ਦਿੱਤਾ। ਪਿਆਰਿਓ ਚੇਤੇ ਰੱਖਿਓ, ਜਿਨ੍ਹਾਂ ਕਿਰਪਾ ਲਈ ਉਹ ਅੰਤਲੇ ਦਿਨ ਤੱਕ ਵੀ ਮਿਹਰ ਮੰਗਦੇ ਨੇ, ਅੱਜ ਸਤਿਗੁਰੂ ਇੰਨੀ ਗੱਲ ਤੁਰਦਿਆਂ ਕਹਿ ਦੇ ਬੁੱਢਿਆ ਤੈਨੂੰ ਬਖਸ਼ ਦਿੱਤਾ। ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਨੀਰ ਭਰ ਕੇ ਕਿਹਾ, ਕਹਿਣ ਲੱਗੇ, ਬਾਬਾ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ ਤੇ ਫਿਰ ਗਰਭਾਸ ਨਾ ਭਰਿਆ ਰੇ, ਜਿਨ੍ਹਾਂ ਸੁਣਿਆ ਜਿਨ੍ਹਾਂ ਵੇਖਿਆ ਉਹ ਬਖਸ਼ੇ ਗਏ, ਤੈਨੂੰ ਤਾਂ ਕਈ ਵਾਰੀ ਗੁਰੂ ਨਾਨਕ ਨੇ ਗਲਵਕੜੀ ਵਿੱਚ ਲਿਆ, ਤੂੰ ਕਿਉਂ ਨਹੀਂ ਬਖਸ਼ਿਆ ਗਿਆ? ਬਾਬਾ ਬੁੱਢਾ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਗੁਰੂ ਹਰਗੋਬਿੰਦ ਸਾਹਿਬ ਨੂੰ ਕੋਲ ਬਿਠਾਇਆ, ਕਹਿਣ ਲੱਗੇ, ਦਾਤਾ ਜੀ ਮੈਂ ਜਪਜੀ ਸਾਹਿਬ ਦਾ ਪਾਠ ਕਰਾਂਗਾ, ਤੁਸੀਂ ਸੁਣਿਓ। ਬਾਬੇ ਨੇ ਸੁਰੀਲੀ ਆਵਾਜ਼ ਵਿੱਚ ਪਾਠ ਸ਼ੁਰੂ ਕੀਤਾ। ਅੱਜ ਉਹ ਕੁਤਬੀ ਸਿਤਾਰਾ ਆਪਣੇ ਪੁੱਤਰ ਨੂੰ ਕੋਲ ਬੁਲਾਇਆ, ਭਾਈ ਭਾਨੇ ਨੂੰ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਮੱਥਾ ਟਿਕਾ ਕੇ ਕਹਿਣ ਲੱਗਾ, ਦਾਤਾ ਇਹ ਤੇਰੇ ਹੀ, ਜਿਵੇਂ ਮੈਨੂੰ ਗਰੀਬ ਨੂੰ ਨਵਾਜਿਆ, ਮੇਰੀ ਅੰਸ ਨੂੰ ਸਿੱਖੀ ਦੀ ਦਾਤ ਦੇਈ, ਆਪਣੇ ਸਿੱਖ ਬੰਦੀ ਜਾਇ ਦੱਸੀ। ਸਤਿਗੁਰੂ ਨੇ ਕਿਹਾ, ਬਾਬਾ ਕੇਵਲ ਤੂੰ ਨਹੀਂ, ਤੇਰੀਆਂ ਰਹਿੰਦੀਆਂ ਪੁਸ਼ਤਾਂ ਵਿੱਚ ਵੀ ਸਿੱਖੀ ਦੀ ਦਾਤ ਚੱਲੇਗੀ। ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਬਾਬਾ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਸੁਣੀ ਗਏ, ਬਾਬਾ ਪੌੜੀ ਪੌੜੀ ਚੜ੍ਹਦਾ ਗਿਆ, ਜਪਜੀ ਸਾਹਿਬ ਦੀ ਪੌੜੀਆਂ ਕੀ ਲੰਘਿਆ, ਉਹ ਸੱਚਖੰਡ ਦੀਆਂ ਪੌੜੀਆਂ ਨੂੰ ਜਾਂਦਾ ਪਿਆ। ਜਦੋਂ ਪਹੁੰਚ ਗਿਆ ਸੱਚਖੰਡ ਵਸਾ ਨਿਰੰਕਾਰ, ਕਰ ਕਰ ਵੇਖਿਆ ਨਦਰ ਨਿਹਾਲ, ਫਿਰ ਕਮਾਈ ਤੇ ਆ ਗਿਆ ਜੱਤ ਪਹਾਰਾ ਧੀਰੇ ਸੁਨਿਆਰ, ਪੜ੍ਹ ਲਈ ਅੰਤਲੀ ਪੌੜੀ, ਤੇ ਜਦੋਂ ਸ਼ਬਦ ਆਇਆ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਮੱਥਾ ਟੇਕਿਆ ਤੇ ਪਰਤ ਕੇ ਮੱਥਾ ਉੱਠਿਆ ਨਹੀਂ, ਬਾਬਾ ਬੁੱਢਾ ਸਦਾ ਲਈ ਗੁਰੂ ਨਾਨਕ ਦੇ ਚਰਨਾਂ ਵਿੱਚ ਚਲਾ ਗਿਆ। ਜਪਜੀ ਸਾਹਿਬ ਦੀ ਸਮਾਪਤੀ ਹੋਈ, ਬਾਬਾ ਬੁੱਢਾ ਜੀ ਦੇ ਤਨ ਨੂੰ ਚੁੱਕਿਆ, ਮੰਜੇ ਤੇ ਪਾਇਆ, ਚਿਹਰਾ ਉਸੇ ਤਰ੍ਹਾਂ ਭਖਦਾ ਪਿਆ। ਪਹਿਲਾ ਸਮਾਂ ਸੀ, ਵਿਦਵਾਨ ਸੱਜਣ ਲਿਖਦਾ, ਪਹਿਲਾ ਸਮਾਂ ਬਾਬੇ ਬੁੱਢੇ ਨੂੰ ਇਸ਼ਨਾਨ ਕਰਾਉਣ ਲੱਗੇ, ਇਕਾਗਰਤਾ ਬਖਸ਼ਿਆ ਜੇ ਥੋੜੀ ਜਿਹੀ ਟਿਕ ਜਾਇਆ ਜੇ, ਬਾਬੇ ਬੁੱਢੇ ਨੂੰ ਇਸ਼ਨਾਨ ਕਰਾਉਂਦਾ ਪਿਆ ਮੇਰਾ ਗੁਰੂ ਹਰਗੋਬਿੰਦ ਸਾਹਿਬ। ਜਦੋਂ ਸਤਿਗੁਰੂ ਨੇ ਇਸ਼ਨਾਨ ਕਰਾ ਦਿੱਤਾ ਤੇ ਬਾਬਾ ਜੀ ਦੀ ਅਰਥੀ ਨੂੰ ਚੁੱਕਣ ਲੱਗੇ ਨਾ, ਅੱਗੇ ਲੱਗਾ ਬਾਬਾ ਬੁੱਢਾ ਜੀ ਦਾ ਪੁੱਤਰ ਭਾਈ ਭਾਨਾ, ਨਾਲ ਲੱਗਾ ਬਾਬਾ ਬੁੱਢਾ ਜੀ ਦੀ ਅਰਥੀ ਦੇ ਭਾਈ ਗੁਰਦਾਸ, ਪਿੱਛੇ ਲੱਗਾ ਭਾਈ ਵਿਧੀ ਚੰਦ, ਤੇ ਨਾਲ ਲੱਗਾ ਭਾਈ ਜੇਠਾ। ਚਾਰ ਜਣਿਆਂ ਨੇ ਚੁੱਕੀ ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਅਰਥੀ ਚੁੱਕੀ ਦੇਖੀ ਤੇ ਆਪਣਾ ਆਪ ਅਰਥੀ ਦੇ ਥੱਲੇ ਭੇਟ ਕਰ ਦਿੱਤਾ, ਭਾਈ ਜੇਠੇ ਨੂੰ ਪਾਸੇ ਕਰਕੇ ਕਹਿੰਦੇ ਨੇ, ਜੇਠਿਆ ਬਾਬੇ ਨੇ ਜਿੰਦੇ ਜੀ ਤਾਂ ਪਾਲਕੀ ਨੂੰ ਮੋਢਾ ਨਹੀਂ ਲਾਣ ਦਿੱਤਾ, ਹੁਣ ਘੱਟੋ ਘੱਟ ਜਾਣ ਲੱਗਿਆ ਤਾਂ ਬਾਬੇ ਦੀ ਸੇਵਾ ਕਰ ਲੈਂਦੇ। ਬਾਬਾ ਬੁੱਢਾ ਜੀ ਦੀ ਅਰਥੀ ਨੂੰ ਮੋਢਾ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਗਏ, ਕਹਿਣ ਲੱਗੇ ਚੰਦਨ ਦੀ ਚਿਖਾ ਚੁਣੀ ਤੇ ਜਦੋਂ ਬਾਬਾ ਬੁੱਢਾ ਜੀ ਦੀ ਦੇਹ ਉੱਤੇ ਰੱਖੀ, ਅੰਤਲੇ ਦਰਸ਼ਨ ਕੀਤੇ, ਕੱਪੜਾ ਚੁੱਕਿਆ, ਸਤਿਗੁਰੂ ਦੀਆਂ ਅੱਖਾਂ ਵਿੱਚ ਕਦੀ ਇਸ ਤਰ੍ਹਾਂ ਵਿਛੋੜੇ ਦਾ ਨੀਰ ਨਹੀਂ ਸੀ ਦੇਖਿਆ, ਤੇ ਜਦੋਂ ਬਾਬਾ ਬੁੱਢਾ ਪਿਆ ਚਿਖਾ ਦੇ ਉੱਤੇ, ਇੱਕ ਇੱਕ ਸੀਨ ਸਾਹਮਣੇ ਆ ਗਿਆ, ਕਿਵੇਂ ਮਾਂ ਗੰਗਾ ਜਾ ਕੇ ਅਰਦਾਸ ਕਰਦੀ ਹੋਵੇ।

ਕਿਵੇਂ ਬਾਬੇ ਬੁੱਢੇ ਮੇਰਾ ਨਾਂ ਰੱਖਿਆ ਸੀ, ਕਿਵੇਂ ਬਾਬੇ ਬੁੱਢੇ ਮੈਨੂੰ ਸੰਖਿਆ ਦਿੱਤੀ, ਕਿਵੇਂ ਬਾਬੇ ਬੁੱਢੇ ਨੇ ਦੋ ਕਿਰਪਾਨਾਂ ਪਵਾਈਆਂ, ਕਿਵੇਂ ਬਾਬੇ ਬੁੱਢੇ ਨੇ ਅਕਾਲ ਤਖ਼ਤ ਦੀ ਨੀਂਹ ਰੱਖੀ, ਕਿਵੇਂ ਬਜ਼ੁਰਗ ਬਾਬਾ ਗਵਾਲੀਅਰ ਮੇਰੇ ਪਿੱਛੇ ਪਹੁੰਚਿਆ ਤੇ ਚਿਖਾ ਨੂੰ ਅੱਗ ਲੱਗਣ ਲੱਗੀ। ਤੇ ਵਿਦਵਾਨ ਲਿਖਦਾ, ਚਿਖਾ ਉੱਪਰ ਜਬ ਧਰੀ ਸਾਹਿਬ ਬੁੱਢੇ ਦੇ, ਜਦੋਂ ਬੁੱਢੇ ਸਾਹਿਬ ਦੀ ਅਰਥੀ ਚਿਖਾ ਤੇ ਰੱਖੀ, ਹਰ ਗੋਬਿੰਦ ਦੇ ਨੈਣ ਤੇ ਚੱਲਿਓ ਨੀਰ ਹਸਨੇ, ਇੱਕੋ ਦਮ ਨੀਰ ਦੀ ਧਾਰਾ

0: परम सम्मान योग युग युग अटल सतगुरु साहिब श्री गुरु ग्रंथ साहिब महाराज जी के पावन पवित्र हजूरी अंदर सुभाई मान खोए बैठे गुरमुख प्यारे सतसंगी जनों हजूर दी पावन पवित्र इलाही बाणी दा कीर्तन और गुरमत विचारा आप जिया ने सत्कार योग भाई साहब भाई जगजीत सिंह जी होरां पासों सरवण कीतियां ने। कल दा दिन जो बतीत होया है, कल दे दिहाड़े धन गुरु अमरदास महाराज तीसरे गुरदेव दा गुरगद्दी नशीनी पुरब सी ते गुरु अमरदास महाराज जी दे इस पुरब नू आपां अज मना रहे हां। गुरु नानक साहब जी दे इस घर दे अंदर जदो आपां इतिहास नू गुरमत नू पढ़ने हां ते एक चीज बड़ी विलखण सानू जिहड़ी नजर आउंदी है, इत्थे गुरु दी कृपा ते निर्भर करदा है। 7 साल दा बजुर्ग बाबा भी जे किते गुरु के चरणा भी जुड़ के सेवा करे ते जिस समय लोग कहिंदे ने 70-72 साल दी उम्र विच बंदे नूं सूझ कोई नहीं, शब्द वरतदे ने इह सत्तरिया बत्तरिया गया है, 12 साल गागर ढो के 72 साल दा बजुर्ग भी सिख तो गुरु बन सकदा है। यही विलक्षणता कि इत्थे 5 साल ते 3 महीने की बाल उम्र गुरु हरकृष्ण साहब जी वह भी गुरु बन सकते ने, ते कृपा गुरु करे तो 72 साल का बजुर्ग भी गुरु बन सकता है। आओ गुरु अमरदास जी दे पावन पवित्र इतिहास की और बाणी की विचार आपने करनी है, जड़ा अज का दिन गुरगद्दी पुरब आप मना रहे हैं। इस दी विचार इस दिन दे संबंध विच गुरु कृपा नाल आपां विचारने, कृपा करके जितने भी बैठे हो ना एकाग्रता जरूर बख्शिया जे। कोशिश करो इस खिंडे हुए मन नूं गुरु अमरदास जी दे चरणा विच अज टिका दईए। जे तां बुद्धि तारक केवल तर्क करन वाली नाल सुणांगे ते याद रखना वह कहा होया केवल तर्क की बिरती वाला लगेगा, ते जदों प्रतख गुरु नू हाजर नाजर जान गुरु के बचन सरवण करांगे ते सतगुरु गुरु अमरदास की कृपा वरसेगी। विचार आरंभन तो पहला सतगुरु की बख्शिश कीती हुई गुरु फतेह प्रवान करो जी। वाहिगुरु जी का खालसा वाहिगुरु जी की फतेह। बाबा अमरदास जी का जन्म पिंड बासर के जो अजकल जिला अमृतसर के अंदर है, सन 1479 नू बाबा तेज भान जी दे ग्रह विखे होए। बाबा अमरदास जी गुरु नानक साहब जी तो उम्र करके केवल 10 साल छोटे ने। गुरु नानक साहब जी का आगमन सतगुरु का प्रकाश सन 1469 नू राय भोए की तलवंडी ते होया गुरु नानक साहब जी का, ते बाबा अमरदास जी का प्रकाश इन्हों का जन्म आगमन शब्द वरत लईए कि पिंड बासर के 1479 नू होया। 10 साल बाबा अमरदास सतगुरु गुरु नानक साहब तो छोटे ने। बाबा अमरदास जी दे पिता दा नाम तेज पान है। बाबा अमरदास जी 4 भरा ने, ते अमरदास जी सब तो वड्डे ने। मैं शब्द वरत्या बाबा इस करके वरत रहा, अजे वह गुरगद्दी ते विराजमान नहीं। बाबा अमरदास सब तो वड्डे ने, छोटे तीन भरा ने, ते इथों तक ये कारोबार अपना जिमीदारा भी पिंड विच करदे सन। उस तो इलावा महिमा प्रकाश विच तां इह भी लिखिया रेशम दे कपड़े दा वपार करदे ने। कहण तो मुराद वपार भी करदे ने, दुकानदारी भी करदे ने, ते बाबा अमरदास जी का पूरा परिवार जिहड़ा जिमीदारा भी करदा है। बाबा अमरदास जी दे संतान इन्हां दे घर दो पुत्र ते दो पुत्रियां पैदा होईयां। वड्डे दा नाम सी बाबा मोहन जी, छोटे पुत्र दा नां है बाबा मोहरी जी, वड्डी पुत्री दा नां है बीबी दानी जी, छोटी बच्ची दा नां है बीबी भानी जी। बीबी दानी जी दा आनंद कारज होया भाई रामा जी दे नाल, ते बीबी भानी जी दी शादी उन्हां दा ब्याह उन्हां दा आनंद कारज होया भाई जेठे दे नाल, जिहड़े बाद विच गुरु रामदास बने। बाबा अमरदास अपने पिंड विच टिके ने, पिता इन्हां दे भी दया दी धर्म दी मूर्त ने, ते इन्हां दे मन विच एक फुरना उठदा जिहड़ा मन दा टिकाओ वे। जिहड़े असीं प्रभु तो कई जन्मां दे विछड़े हां, कोई तरीका है कि अंदर दी भटकना दूर हो जाए ते उस प्यारे प्रभु जी दे चरणां विच लीन हो जाइए। ते इसे गल नूं मुख रख के बाबा अमरदास जी ने एक टीचा मिथिया है कि हर साल मैं गंगा ते जाके इशनान करना, दान पुन करना, आए गए दी सेवा करनी है। हो सकता है कि गंगा दा इशनान करन दे नाल मेरे इस मन नूं टिकाओ मिल जाए, मेरा अंदर किते भटकनों बच जाए, मैं उस प्रभु दे चरणा विच लीन हो सकां। ते बाबा अमरदास एक दो साल नहीं, 19 वारी ओ तीर्थ इशनान करन गए ने। कईयां ने शब्द भी वरते हैं, खैर तीर्थ इशनान गंगा इशनान हर वार करन जांदे ने, ते महीनियां बद्दी समा लगदा है पिंड बासर के तो गंगा इशनान करना, ते जाना जाके उत्थे दान पुन भी करना, उत्थे बड़े आराम नाल गंगा दा इशनान करके साधुआं महापुरुषां दे कोल भी बहना। ते अज 20वीं वार जदों बाबा अमरदास जी गंगा तो वापस पे आउंदे ने, ते रस्ते विच एक पिंड आया मेड़ा, जिसनू पिंड मिठड़ा भी कहा जांदा है। इस पिंड दा एक बहुत ही स्याणा विद्वान पंडित है जिहड़ा ज्योतिष विद्या विच भी बहुत माहिर है, ते इन्हें अपने घर दे विच एक मानो सरां दा ढंग तरीके नाल मकान बनाया है कि जितने भी यात्री गंगा इशनान करन जान ते जां गंगा इशनान करके वापस आउंदे होण, उन्हां नूं जल पानी दी सेवा करनी, प्रसाद पानी उन्हां लई तैयार करना, ते रस्ते दी थकावट दूर कर ली, जितने दिन भी कोई रहना चाहे। ते उह विद्वान पंडित अपने घर विच रखदा सी, ते यात्रियां दा एक सुभा सी कि उहदे घर विच दो चार दिन आराम करन तो बाद जान लग्या उहदी तली ते कुछ ना कुछ माया जरूर रख जांदे सन भी चलो ये बंदा सेवा करदा है। बाबा अमरदास अज ये भी उस पिंड विच पहुंचे ने, उस पंडित विद्वान दे घर अंदर उहदी सरां दे अंदर उन्होंने बड़े आराम दे नाल जाके प्रसाद पानी छकिया। कह लगे गर्मी दे दिन सन, ते बाबा अमरदास जी उहदे घर तो बाहर निकल के उहदे लवाए हुए बाग दे अंदर जाके टिक गए, ते गर्मी अतदी पैंदी है। बाबा अमरदास उस रुख दी छां थले टिके ने, ते किन्ने इस पंडित दा नाम सी दुर्गो, सार सुत भिंबी गोद दा सी। ਇਹ ਪੰਡਿਤ ਆਪਣੇ ਘਰ ਤੋਂ ਬਾਹਰ ਨਿਕਲਿਆ, ਬਾਗ ਵਿੱਚ ਪਏ ਹੋਏ ਯਾਤਰੀਆਂ ਦੇ ਕੋਲੋਂ ਲੰਘਿਆ, ਤੇ ਜੋਤਿਸ਼ ਵਿਦਿਆ ਦਾ ਮਾਹਿਰ ਕਹਿੰਦੇ ਉਸੇ ਵਕਤ ਇਸ ਪੰਡਿਤ ਨੇ ਨਾ ਬਾਬਾ ਅਮਰਦਾਸ ਜੀ ਨੂੰ ਲੇਟਿਆ ਦੇਖਿਆ, ਤੇ ਬਾਬਾ ਜੀ ਵੱਖੀ ਪਰਨੇ ਹੋ ਕੇ ਪਏ ਨੇ, ਚਰਨਾਂ ਦੀਆਂ ਦੋਨੋਂ ਤਲੀਆਂ ਦਿਸਦੀਆਂ ਪਈਆਂ ਨੇ। ਵਿਦਵਾਨ ਪੰਡਿਤ ਸੀ, ਬਾਬਾ ਜੀ ਦੇ ਚਰਨਾਂ ਦੀ ਤਲੀਆਂ ਵਿੱਚ ਉਹਨੇ ਪਦਮ ਦੇਖਿਆ, ਤੇ ਦੇਖ ਕੇ ਸਤਿਗੁਰੂ ਕੇ ਬਾਬਾ ਜੀ ਦੇ ਚਰਨਾਂ ਵਿੱਚ ਖਲੋ ਗਿਆ। ਕਹਿਣ ਲੱਗਾ ਹੇ ਮਨਾ, ਮੇਰੀ ਵਿਦਿਆ ਕਦੀ ਝੂਠੀ ਨਹੀਂ ਹੋ ਸਕਦੀ, ਜੇ ਇਹਦੇ ਚਰਨਾਂ ਦੇ ਅੰਦਰ ਪਦਮ ਹੈ, ਤੇ ਇਹ ਗੱਲ ਧਿਆਨ ਵਿੱਚ ਰੱਖਣਾ, ਜਾਂ ਤੇ ਇਹ ਆਉਣ ਵਾਲੇ ਸਮੇਂ ਦੇ ਅੰਦਰ ਚੱਕਰਵਰਤੀ ਸਮਰਾਟ ਬਣੇਗਾ, ਤੇ ਜਾਂ ਇਹ ਆਉਣ ਵਾਲੇ ਸਮੇਂ ਦੇ ਅੰਦਰ ਅਧਿਆਤਮ ਵਰਤੀ ਬਹੁਤ ਉੱਚਾ ਮਹਾਂਪੁਰਸ਼ ਹੋਵੇਗਾ। ਕਿਤਨਾ ਸਮਾਂ ਉਹ ਬਾਬਾ ਜੀ ਦੇ ਚਰਨਾਂ ਦੇ ਪਦਮ ਨੂੰ ਦੇਖਦਾ ਰਿਹਾ। ਬਾਬਾ ਅਮਰਦਾਸ ਜੀ ਉੱਠੇ ਤੇ ਉੱਠ ਕੇ ਜਦੋਂ ਅੱਗੇ ਤੁਰਨ ਲੱਗੇ ਤੇ ਉਸ ਵਕਤ ਸੋਚਿਆ, ਜਿਸ ਪੰਡਿਤ ਨੇ ਇਤਨੀ ਸੇਵਾ ਕੀਤੀ ਏ ਕਿਤਨਾ ਚੰਗਾ ਹੋਵੇ, ਜਾਣ ਲੱਗਿਆ ਮੈਂ ਕੁਝ ਨਾ ਕੁਝ ਇਹਨਾਂ ਨੂੰ ਮਾਇਆ ਦੇ ਦਿਆਂ। ਆਪਣੀ ਬਾਂਸੁਲੀ ਥੈਲੀ ਖੋਲੀ, ਕੁਝ ਕੁ ਮਾਇਆ ਆਵਾਜ਼ ਦੇ ਕੇ ਕਹਿਣ ਲੱਗੇ, ਪੰਡਿਤ ਜੀ ਤੁਸੀਂ ਆਉਣ ਜਾਣ ਵਾਲੇ ਯਾਤਰੀ ਨੂੰ ਵਿਸ਼ਰਾਮ ਲਈ ਥਾਂ ਦਿੰਦੇ ਹੋ ਤੇ ਮੈਂ ਚਾਹੁੰਦਾ ਕੁਝ ਸੇਵਾ ਤੁਹਾਡੀ ਕਰਾਂ। ਤੇ ਉਸ ਵਕਤ ਇਸ ਦੁਰਗੋ ਪੰਡਿਤ ਨੇ ਹੱਥ ਜੋੜ ਕੇ ਕਿਹਾ, ਕਹਿਣ ਲੱਗੇ, ਬਜ਼ੁਰਗਾ ਅੱਜ ਨਹੀਂ ਕਦੀ ਸਮਾਂ ਆਉਣਾ, ਮੇਰੀ ਗੱਲ ਯਾਦ ਰੱਖੀ, ਜਾਂ ਤਾਂ ਬਣੇਗਾ ਬਹੁਤ ਉੱਚਾ ਭਾਰੀ ਸਮਰਾਟ ਤੂੰ ਰਾਜਾ, ਤੇ ਜਾਂ ਬਣੇਗਾ ਬਹੁਤ ਉੱਚਾ ਅਧਿਆਤਮਕ ਵਰਤੀ ਮਹਾਂਪੁਰਸ਼, ਮੈਂ ਤੇਰੇ ਦਰ ਤੇ ਮੰਗਣ ਆਵਾਂਗਾ। ਅੱਜ ਮੈਂ ਥੈਲੀ ਦੇ ਪੈਸੇ ਨਹੀਂ ਉਹ ਲੈਣੇ, ਜਿੱਦਣ ਇਹ ਰੇਖਾ ਰੇਖਾ ਫਲੇਗੀ, ਜਿੱਦਣ ਤੈਨੂੰ ਭਾਗ ਲੱਗੇਗਾ, ਉਦਣ ਮੈਂ ਝੋਲੀ ਅੱਡ ਕੇ ਆਪਣੇ ਆਪ ਤੇਰੇ ਦਰ ਤੋਂ ਮੰਗਣ ਵਾਸਤੇ ਆਵਾਂ। ਸਤਿਗੁਰੂ ਬਾਬਾ ਅਮਰਦਾਸ ਮਨ ਵਿੱਚ ਪ੍ਰਸੰਨ ਵੀ ਹੋਏ, ਕਹਿਣ ਲੱਗੇ, ਪੰਡਿਤ ਮੈਂ ਤਾਂ ਕਿਤਨਾ ਸਮਾਂ ਹੋਇਆ ਗੰਗਾ ਇਸ਼ਨਾਨ ਕਰਨ ਜਾਣਾ ਵਾਂ, ਅਜੇ ਤੱਕ ਉਹਦੇ ਦੀਦਾਰ ਨਹੀਂ ਹੋਏ, ਅਜੇ ਤੱਕ ਮੇਰੇ ਅੰਦਰ ਦਾ ਟਿਕਾਓ ਨਹੀਂ ਮੈਨੂੰ ਮਿਲਿਆ, ਤੇ ਇਹ ਰੇਖਾ ਕੀ ਕਰੇਗੀ? ਤੇ ਪੰਡਿਤ ਨੇ ਕਿਹਾ, ਕਦੀ ਸਮਾਂ ਆਵੇਗਾ ਇਹ ਰੇਖਾ ਭਾਗ ਜ਼ਰੂਰ ਲਾਏਗੀ। ਇਹ ਚੱਕਰ ਚਿੰਨ੍ਹ ਜਿਹੜੇ ਮੈਂ ਪੜ੍ਹੇ ਨੇ ਬਿਲਕੁਲ ਸੱਚ ਹੋਣਗੇ। ਕਹਿੰਦੇ ਨੇ ਬਾਬਾ ਅਮਰਦਾਸ ਵਾਪਸ ਪਿੰਡ ਬਾਸਰ ਕੇ ਆਉਂਦੇ ਪਏ ਨੇ, ਜਿੱਥੋਂ ਗੁਰਗੱਦੀ ਵਾਲੇ ਪਾਸੇ ਨੂੰ ਆਪਾਂ ਅੱਜ ਤੁਰਨਾ। ਜਦੋਂ ਵਾਪਸ ਆਉਂਦੇ ਪਏ ਨੇ ਤੇ ਇੱਕ ਬ੍ਰਹਮਚਾਰੀ ਮਿਲਿਆ। ਇਤਿਹਾਸ ਇਹਦੇ ਬਾਰੇ ਖਾਮੋਸ਼ ਹੈ ਕਿ ਉਸ ਬ੍ਰਹਮਚਾਰੀ ਦਾ ਨਾਮ ਕੀ ਸੀ। ਇਹਨਾਂ ਤੇ ਦੱਸ ਦਿੱਤਾ, ਜਿਹਨੇ ਪਦਮ ਪੜਿਆ ਪਦਮ ਦੇਖਿਆ ਉਹਦਾ ਨਾਮ ਦੁਰਗੋਵੇ, ਪਰ ਉਸ ਬ੍ਰਹਮਚਾਰੀ ਦਾ ਨਾਮ ਨਹੀਂ ਪਤਾ ਜਿਹਨੇ ਬਾਬੇ ਅਮਰਦਾਸ ਦੇ ਨਾਲ ਕੁਝ ਸਮਾਂ ਸੰਗਤ ਕੀਤੀ। ਭਾਈ ਵੀਰ ਸਿੰਘ ਲਿਖਦੇ ਨੇ, ਕਰੀਬ ਇੱਕ ਮਹੀਨਾ ਬ੍ਰਹਮਚਾਰੀ ਬਾਬਾ ਅਮਰਦਾਸ ਜੀ ਦੇ ਨਾਲ ਰਹੇ। ਤੁਰਦਿਆਂ ਤੁਰਦਿਆਂ ਸਫ਼ਰ ਮੁਕਾਉਂਦਿਆਂ ਇਹ ਆਪਣੇ ਪਿੰਡ ਬਾਸਰ ਕੇ ਆ ਗਏ ਤੇ ਅੱਜ ਬ੍ਰਹਮਚਾਰੀ ਦੀ ਸ਼ਾਮ ਨੂੰ ਜਦੋਂ ਜਲ ਪਾਣੀ ਨਾਲ ਸੇਵਾ ਬਾਬਾ ਅਮਰਦਾਸ ਕਰਨ ਲੱਗੇ ਤੇ ਇਸ ਬ੍ਰਹਮਚਾਰੀ ਨੇ ਪਾਣੀ ਦਾ ਗਿਲਾਸ ਹੱਥ ਵਿੱਚ ਪਕੜਿਆ ਤੇ ਇੱਕੋ ਦਮ ਸਭ ਤੋਂ ਪਹਿਲਾਂ ਇਹ ਸਵਾਲ ਕੀਤਾ, ਬਾਬਾ ਆਪਾਂ ਕਿਤਨੇ ਦਿਨਾਂ ਤੋਂ ਇਕੱਠੇ ਤੁਰੇ ਆਉਂਦੇ ਹਾਂ, ਤੂੰ ਪ੍ਰਭੂ ਦੀਆਂ ਬਾਤਾਂ ਵੀ ਬੜੀਆਂ ਕਰਨਾ, ਤੂੰ ਗੰਗਾ ਮਈਆ ਦੀ ਸਿਫਤ ਦੇ ਗੀਤ ਵੀ ਗਾਣਾ, ਪਰ ਮੈਨੂੰ ਅਜੇ ਤੱਕ ਤੇਰੇ ਤੋਂ ਇੱਕ ਗੱਲ ਪੁੱਛਣੀ ਯਾਦ ਨਹੀਂ ਰਹੀ, ਮੈਨੂੰ ਦੱਸੇਗਾ ਤੇਰੇ ਗੁਰੂ ਦਾ ਨਾਮ ਕੀ ਏ? ਕਿਹੜਾ ਗੁਰੂ ਵੇ ਜਿਹਦੇ ਚਰਨਾਂ ਵਿੱਚ ਟੇਕ ਕੇ ਤੂੰ ਦਾਤ ਲਈ ਏ? ਕਿਹੜਾ ਗੁਰੂ ਵੇ ਜਿਹਦੇ ਮੰਤਰ ਨੂੰ ਤੂੰ ਜਪਣਾ? ਤੇ ਉਸ ਵਕਤ ਬਾਬੇ ਅਮਰਦਾਸ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ, ਖਿਰਦਾ ਕੰਬ ਉੱਠਿਆ। ਬ੍ਰਹਮਚਾਰੀ ਕਹਿੰਦਾ, ਬਾਬਾ ਤੂੰ ਬੋਲਦਾ ਨਹੀਂ, ਦੱਸ ਤਾਂ ਸਹੀ ਤੇਰੇ ਗੁਰੂ ਦਾ ਨਾਮ ਕੀ ਏ? ਤੇ ਅੱਖਾਂ ਵਿੱਚ ਨੀਰ ਭਰ ਕੇ ਕਹਿਣ ਲੱਗੇ, ਅਜੇ ਤੱਕ ਨਗੁਰਾਂ ਹੂੰ, ਅਜੇ ਤੱਕ ਮਾਲਕ ਵਾਲਾ ਨਹੀਂ, ਲੱਭਣਾ ਤੇ ਪਿਆਵਾਂ ਪਰ ਅਜੇ ਤੱਕ ਉਹ ਮੈਨੂੰ ਲੱਭਿਆ ਨਹੀਂ। ਜਦੋਂ ਇੰਨੇ ਸ਼ਬਦ ਸੁਣੇ ਤੇ ਬ੍ਰਹਮਚਾਰੀ ਨੇ ਇਹ ਹੀ ਗੱਲ ਕਹੀ, ਕਹਿਣ ਲੱਗੇ, ਹੇ ਪ੍ਰਭੂ ਮੈਨੂੰ ਬਚਾ ਦਈ, ਇਹ ਬੰਦਾ ਇਸ਼ਨਾਨ ਵੀ ਗੰਗਾ ਦਾ ਕਰ ਦਈ, ਬਾਤਾਂ ਵੀ ਤੇਰੇ ਘਰ ਦੀਆਂ ਕਰਦਾ, ਪਰ ਅਜੇ ਤੱਕ ਗੁਰੂ ਵਾਲਾ ਨਹੀਂ ਬਣਿਆ, ਇਸੋ ਜਿਹਾ ਨਗੁਰੇ ਦੀ ਸੰਗਤ ਕਰਕੇ ਮੇਰਾ ਖਾਧਾ ਪੀਤਾ ਵੀ ਪ੍ਰਵਾਨ ਨਹੀਂ, ਇਸ ਨਗੁਰੇ ਦੇ ਹੱਥ ਦਾ ਕੀ ਖਾਣਾ? ਇੰਨੀ ਗੱਲ ਜਾਣ ਲੱਗਿਆਂ ਕਹਿ ਗਿਆ, ਅਮਰਦਾਸ ਆਪਣੇ ਕੇਸਾਂ ਵੱਲ ਤੱਕ, ਕੇਸ ਤੇਰੇ ਕਾਲਿਆਂ ਤੋਂ ਦੁੱਧ ਵਰਗੇ ਸਫੈਦ ਹੋ ਗਏ ਨੇ। ਹੁਣ ਯਾਦ ਰੱਖੀ, ਜਵਾਨੀ ਤੋਂ ਬਾਅਦ ਜਿਹੜਾ ਬੁਢੇਪਾ ਹੈ ਇਹ ਕੇਵਲ ਮੌਤ ਦੀ ਇੰਤਜ਼ਾਰ ਹੈ। ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਹੁਣ ਬੁਢੇਪੇ ਨੇ ਤੇਰੇ ਤੇ ਆ ਕੇ ਪ੍ਰਭਾਵ ਪਾਇਆ, ਜੇ ਅਜੇ ਤੱਕ ਵੀ ਗੁਰੂ ਵਾਲਾ ਨਹੀਂ ਬਣਿਆ ਤੇ ਜਦੋਂ ਇਹ ਜਨਮ ਚਲਾ ਗਿਆ ਫਿਰ ਗੁਰੂ ਵਾਲਾ ਕਿਵੇਂ ਬਣੇ? ਅਜੇ ਤੱਕ ਤੂੰ ਨਗੁਰੇ? ਬਸ ਇੰਨੇ ਸ਼ਬਦ ਕਹਿ ਗਿਆ ਕਿ ਤੂੰ ਅਜੇ ਤੱਕ ਵੀ ਨਗੁਰੇ। ਤੇ ਬਾਬੇ ਅਮਰਦਾਸ ਨੂੰ ਇੰਨੀ ਸੱਟ ਵੱਜ ਗਈ, ਇਹਨੂੰ ਚੈਨ ਨਾ ਆਇਆ। ਤੇ ਕਈ ਵਾਰੀ ਕਿਸੇ ਬੰਦੇ ਦੀ ਛੋਟੀ ਜਿਹੀ ਗੱਲ ਵੀ ਅੰਦਰ ਇੰਨਾ ਕੁ ਅਸਰ ਕਰਦੀ ਏ, ਬੰਦਾ ਕਿਤਨੇ ਸਮੇਂ ਲਈ ਉਸ ਗੱਲ ਨੂੰ ਸੋਚਣ ਲਈ ਮਜਬੂਰ ਹੋ ਜਾਂਦਾ। ਕਹਿਣ ਲੱਗਾ, ਅਜੇ ਤੱਕ ਤੂੰ ਗੁਰੂ ਵਾਲਾ ਨਹੀਂ, ਦੇਖ ਬੁਢੇਪਾ ਆ ਗਿਆ। ਤੇ ਸਤਿਗੁਰੂ ਨੇ ਬਾਣੀ ਵਿੱਚ ਬਚਨ ਵੀ ਬੜੇ ਪਿਆਰੇ ਕਹੇ, ਕਹਿੰਦੇ ਨੇ, ਬੰਦੇ ਨੂੰ ਇੱਕ ਆਸ ਹੁੰਦੀ ਹੈ, साहब कहिंदे ने जदों जन्म होया ना ते बचपन विच एक आस है जे कुछ दिन खेडण दे ने खाण पीण दे ने ते अजे मेरे ते जवानी आउणी है ते जवानी तो बाद इस मनुख नूं एक आस है कि पुत्र धीआं वड्डे होए अजे इन्हां दी कमाई नाल मैं सुख मानना मेरे ते बुढ़ेपा आउणा ते गुरु ग्रंथ साहिब कहिंदे ने उस बंदे नूं मैं पुछ के देखा जिन्हें बचपन का समा जवानी की इंतजार विच बतीत किया जवानी बुढ़ेपे दे आउण दे समय विच बतीत कर दिती हुण बुढ़ेपे तो बाद की आस ला के बैठा की मिलेगा ते पुछया सतगुरु तुसी दसो कहन लगे मेरा ते उत्तर इको ही फसल बीजिए एक आस है जे जमीन विचों निकलनी है अजे कच्ची कोमल फसल ने निकलना जेड़ी फसल जमीन विचों निकल आवे एक आस है अजे ने डडरी होना अजे ने कच्ची अजे पक्की होना ते जेड़ी फसल पक जाए ओदे ते इको आस है अज जा कल जिमीदार आवेगा अपने मजदूरां नू लिया के दातरियां नाल कट के इन्हां नू कर ले जाए। कहन लगे सजना तू ता परमेश्वर दी फसल है ध्यान रखी कि ए रब दी मर्जी है बचपन ओ कच्ची फसल ही जवानी डडरी फसल ही ते जदों केस कालियां तो चिट्टे हो गए उदों फसल पक चुकी है उदों ता सिर्फ इको ही आस है अज जा कल मौत जिमीदार ने आउणा है उन्हें इस फसल नू कट के अपने ना ले जाना। पक्की हुई फसल केवल कत्ती जांदी है पक्की तो बाद की करांगे हजूर ने बाणी विच क्या हरी नाहे ना डडरी ए दरते जे हरी फसल नहीं कत्ती गई ते डडरी दी आस ना करी हो सकदा डडरी तो पहला कोई कट के ले जाए। हरी नाहे ना डडरी पक्की वडन हार लैला दात पहोतिया लावे कर तैयार जा हुक्म होवा किसान दा ता लुण मिणिया खितार जितन रब ने हुक्म कर दिता ओदू बाद इस फसल नू वाढी जरूर पाएगी। बाबा अमरदास नू सिर्फ इन्नी कु गल ठोकर मार गई कि मना तू गुरु तो विछड़े तू रब तो विछड़े ते मैं कई बारी अर्ज करना हुना जदों ए महसूस अंदर हो जाए ना बाणी पढ़दे आ कि मैं रब तो विछड़िया वा मैं गुरु तो विछड़िया वा ते एक आस करियो कि परमार्थ का एक कदम आपां ने पट लिया। दुनिया नूं तां ए वी पता नहीं असीं रब तो विछड़िया कि नहीं लोकां नूं तां ए वी समझ नहीं मेरा गुरु की ते मैं गुरु तो विछड़िया वा। जिस बंदे नूं इन्नी समझ पै जाए ठोकर वज के कि मैं अजे गुरु नाल नहीं जुड़िया जिस बंदे नूं रोग का पता लग गया वह वैद नूं भी जरूर लभेगा जिस बंदे नूं ए ही पता नहीं मैं रोगी हां उन्हें वैद कोल जाके करना की। बाबे अमरदास नूं इन्नी कु समझ पै गई तू प्रभु तो विछड़िया ते गुरु कृपा करे हर बंदे नूं इह समझ पै जाए। कबीर साहब ने बाणी विच इक पवित्र बचन कहा है कहिंदे ने जदों शाम पैंदी है ना उन्हां ने उस वक्त दे समें नूं मुख रख के बचन उचारिया कहिंदे ने शाम पैंदी है वपारी भी अपने टिकाने ते रात नूं आराम करदा है तुरन वाला राही भी किसे सराम विच रुक जांदा है जिमीदार भी शाम नूं थक के घर आ के टिक जांदा है दुकानदार चाकरी करन वाले भी ज्यादातर रात नूं घर आ टिकदे ने पर कबीर साहब कहिंदे ने रात नूं सारे आराम करदे ने पर एक आवाज रात नूं मेरे कन्नां विच गूंजदी है ते सोचना वा ए कौन है जिन्हूं रात भी आराम नहीं ए रात भी उची उची पुकारदा है। ते कहिंदे ने जदों इस आवाज दी छेद नूं मैं गया ते की देखिया एक चकवी बड़ी उची उची पुकारदी पई है पता नहीं कुदरत दा एक नेम है जदों शाम पैंदी है चकवी ते चकवे दा विछोड़ा पै जांदा है। विद्वान सज्जना ने बाणी विच इहदियां बड़ियां उदाहरणां ने दरियावां दे किनारियां ते पंछी रहिंदे ने जदों रात पैंदी है चकवी दरिया दे खब्बे नूं चली जांदी है चकवा सज्जे नूं चला जांदा है एक दूजे नूं पुकारदे ने पर हैरानगी दी बात एक दूजे दी आवाज सुन के एक दूजे नूं मिल जांदे ने मिलाप हुंदा इन्हां दा दरिया विच उड़निया खब्बा सज्जे नूं चला जांदा है सज्जा खब्बे नूं चला जांदा है सारी रात चक्कर करदे रहिंदे ने पर मिलाप हुंदा नहीं। बाबा कबीर कहिंदे ने मैं चकवी नूं देखिया रात उची उची पुकारे मैं क्या सबर नाल टिक जा सारी दुनिया आराम कर दी तेनू चैन नहीं ते चकवी ने कहा जिदा प्यारा विछड़ जाए ओनू टिका ते चैन किथे ਤੇ ਕਹਿੰਦੇ ਨੇ ਮੈਂ ਉਹਨੂੰ ਉੱਤਰ ਦਿੱਤਾ ਚੱਕਵੀ ਦੇਖ ਸੂਰਜ ਚੜ੍ਹਨੇ ਸੂਰਜ ਨੇ ਤੁਹਾਡੇ ਲਈ ਮਿਲਾਪ ਦਾ ਸੰਦੇਸ਼ ਲੈ ਕੇ ਆਉਣਾ ਇੱਕ ਰਾਤ ਦਾ ਵਿਛੋੜਾ ਦਿਨ ਚੜ੍ਹਨਾ ਤਾਂ ਮਿਲ ਪੈਣੇ ਕਿ ਇੱਕ ਰਾਤ ਦਾ ਵਿਛੋੜਾ ਤੇਰੇ ਤੋਂ ਜ਼ਰਿਆ ਨਹੀਂ ਜਾਂਦਾ ਤੇ ਉਸ ਵਕਤ ਚੱਕਵੀ ਦਾ ਉੱਤਰ ਸੀ ਭਗਤ ਯਾਦ ਰੱਖ ਤੂੰ ਇੱਕ ਰਾਤ ਦੀ ਗੱਲ ਕਰਨੇ ਜਿਨ੍ਹਾਂ ਦਾ ਪ੍ਰੀਤਮ ਨਾਲ ਨੇਹ ਪੈ ਗਏ ਉਹ ਇੱਕ ਖਿੰਨ ਵੀ ਉਹਦੇ ਤੋਂ ਬਿਨਾਂ ਨਹੀਂ ਰਹਿ ਸਕਦੇ ਮੈਂ ਸਾਰੀ ਰਾਤ ਪੁਕਾਰਦੀ ਰਹਾਂਗੀ ਜਿੰਨੀ ਦੇਰ ਤੱਕ ਪਿਆਰਾ ਮਿਲਦਾ ਨਹੀਂ ਤੇ ਬਾਬੇ ਕਬੀਰ ਨੇ ਬਾਣੀ ਵਿੱਚ ਬਚਨ ਕੀਤਾ ਕਹਿਣ ਲੱਗੇ ਬੰਦੇ ਜਦੋਂ ਮੈਂ ਚੱਕਵੀ ਵੱਲ ਦੇਖਣਾ ਵਾ ਤੇ ਤੇਰੇ ਵੱਲ ਝਾਤੀ ਮਾਰਨਾ ਮੈਨੂੰ ਤੇਰੀ ਉਮਰ ਤੇ ਬੜਾ ਅਫਸੋਸ ਹੁੰਦਾ ਹੈ ਪੁੱਛੀਏ ਜੀ ਕਿਉਂ ਭਗਤ ਜੀ ਕਹਿਣ ਲੱਗੇ ਚੱਕਵੀ ਇੱਕ ਰਾਤ ਵਿਛੜਦੀ ਏ ਇਹ ਵੀ ਪੂਰਾ ਯਕੀਨ ਹੈ ਕਿ ਸੂਰਜ ਚੜ੍ਹਨਾ ਤੇ ਪ੍ਰੀਤਮ ਨੇ ਜ਼ਰੂਰ ਮਿਲਣਾ ਇੱਕ ਰਾਤ ਦੇ ਵਿਛੋੜੇ ਤੋਂ ਬਾਅਦ ਉਹਦਾ ਮਿਲਾਪ ਇਵਾਸ਼ ਹੈ ਤੇ ਇੱਕ ਰਾਤ ਉਹਨੂੰ ਚੈਨ ਨਹੀਂ ਤੂੰ ਤਾਂ ਮਨਾ ਕਈ ਜਨਮਾਂ ਦਾ ਪ੍ਰੀਤਮ ਤੋਂ ਵਿਛੜਿਆ ਹੈ ਇਹ ਵੀ ਕੋਈ ਭਰੋਸਾ ਨਹੀਂ ਇਸ ਜਨਮ ਵਿੱਚ ਮਿਲਣਾ ਕਿ ਨਹੀਂ ਤੈਨੂੰ ਚੈਨ ਕਿਵੇਂ ਨੇ ਕਦੀ ਪੁੱਛ ਜਿਨ੍ਹਾਂ ਨੇ ਪ੍ਰੀਤਮ ਨੂੰ ਪੁਕਾਰਨਾ ਉਹ ਚੱਕਵੀ ਦੀ ਤਰ੍ਹਾਂ ਫਿਰ ਟਿਕ ਦੇ ਭਗਤ ਜੀ ਨੇ ਬਚਨ ਕੀਤਾ ਕਹਿਣ ਲੱਗੇ ਕਬੀਰ ਚੱਕਈ ਜੋ ਨਿਸ ਬਿਛੜੈ ਨਿਸ ਦਰਥ ਰਾਤ ਚੱਕਵੀ ਰਾਤ ਨੂੰ ਵਿਛੜਦੀ ਏ ਆਏ ਮਿਲੈ ਪ੍ਰਭਾਤ ਜੋ ਨਰ ਵਿਛੜੇ ਰਾਮ ਸਿਓ ਨਾ ਦਿਨ ਮਿਲੈ ਨਾ ਰਾਤ ਜਿਹੜੇ ਪ੍ਰੀਤਮ ਤੋਂ ਵਿਛੜ ਗਏ ਉਹਨਾਂ ਦਾ ਕਦੀ ਵੀ ਮਿਲਾਪ ਨਹੀਂ ਖੈਰ ਮੈਂ ਅਰਜ਼ ਕਰ ਰਿਹਾ ਬਜ਼ੁਰਗ ਬਾਬੇ ਨੂੰ ਇੱਕ ਬੋਲੀ ਮਾਰ ਦਿੱਤੀ ਉਹ ਦੇਖ ਬਾਬਾ ਇੰਨੇ ਜਨਮਾਂ ਤੋਂ ਬਾਅਦ ਮਨੁੱਖਾ ਦੇਹੀ ਮਿਲੀ ਅਜੇ ਵੀ ਗੁਰੂ ਵਾਲਾ ਨਹੀਂ ਬਣਿਆ ਉਸ ਬੋਲੀ ਨੇ ਟਿਕਣ ਨਾ ਦਿੱਤਾ ਜੇ ਬਾਬਾ ਅਮਰਦਾਸ ਰਾਤ ਨੂੰ ਮੰਜੇ ਤੇ ਪੈਂਦਾ ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਹੇ ਪ੍ਰਭੂ ਮੈਂ ਇਸ ਨਗੁਰੇ ਦੀ ਸੰਗਤ ਕੀਤੀ ਜੇ ਕੁਝ ਖਾਣ ਲੱਗਦਾ ਆਵਾਜ਼ ਪੈਂਦੀ ਹੈ ਦੇਖ ਤੇਰੇ ਕੇਸ਼ ਕਾਲਿਆਂ ਤੋਂ ਚਿੱਟੇ ਹੋ ਗਏ ਅਜੇ ਵੀ ਨਗੁਰਾ ਨਾ ਇਹਨੂੰ ਖਾਣਾ ਚੰਗਾ ਲੱਗਦਾ ਨਾ ਸੌਣਾ ਚੰਗਾ ਲੱਗਦਾ ਭਾਈ ਵੀਰ ਸਿੰਘ ਲਿਖਦੇ ਨੇ ਤਿੰਨ ਦਿਨ ਤੇ ਤਿੰਨ ਰਾਤਾਂ ਇਸ ਬਾਬੇ ਨੇ ਬਿਲਕੁਲ ਆਰਾਮ ਨਹੀਂ ਕੀਤਾ ਸਾਰੀ ਰਾਤ ਇਹਨੇ ਤੁਰਦੇ ਰਹਿਣਾ ਅੱਖਾਂ ਵਿੱਚ ਨੀਰ ਭਰਨਾ ਕਦੀ ਰੋ ਪੈਣਾ ਕਦੀ ਚੁੱਪ ਕਰ ਜਾਣਾ ਤੇ ਇੱਕੋ ਗੱਲ ਕਹਿਣੀ ਅਮਰਦਾਸ ਹੋ ਸਕਦਾ ਹੁਣ ਤਾਂ ਕੰਧੀ ਉੱਤੇ ਰੁਕੜਾ ਕੀ ਪਤਾ ਪੂਰਾ ਗੁਰੂ ਮਿਲੇ ਕਿ ਨਾ ਮਿਲੇ ਇਹ ਵੀ ਜਨਮ ਤੇਰਾ ਚਲਾ ਗਿਆ ਇੱਕ ਵਿਦਵਾਨ ਸੱਜਣ ਨੇ ਨਾ ਬੜੇ ਪਿਆਰੇ ਬਚਨ ਕਹੇ ਨੇ ਉਹ ਕਹਿੰਦਾ ਜਦੋਂ ਕਿਸੇ ਨੂੰ ਬਿਰਹਾ ਦਾ ਛਲ ਲੱਗਦਾ ਨਾ ਫਿਰ ਉਹ ਚੈਨ ਨਾਲ ਟਿਕਦਾ ਨਹੀਂ ਉਸ ਵਿਦਵਾਨ ਸੱਜਣ ਨੇ ਕਿਹਾ ਕਹਿਣ ਲੱਗੇ ਜਿਹੜੇ ਬਿਰਹਾ ਦੇ ਪੁੱਠੇ ਹੋਏ ਜੀਵ ਨੇ ਨਾ ਉਹਨਾਂ ਦੀਆਂ ਨੌ ਨਿਸ਼ਾਨੀਆਂ ਨੇ ਜਿਨ੍ਹਾਂ ਨੂੰ ਪ੍ਰੀਤਮ ਨਾਲ ਮਿਲਣ ਦੀ ਤੜਫ ਹੈ ਪੁੱਛਿਆ ਕਿਹੜੀਆਂ ਕਹਿਣ ਲੱਗੇ ਪਹਿਲੀ ਗੱਲ ਉਹਨਾਂ ਦੇ ਚਿਹਰੇ ਦਾ ਰੰਗ ਕਈ ਵਾਰੀ ਦੇਖੇਗਾ ਤੇ ਪੀਲਾ ਪੈ ਜਾਏਗਾ ਦੂਸਰਾ ਉਹ ਠੰਡੇ ਸਾਹ ਲੈਂਦੇ ਨੇ ਹੋ ਕੇ ਲੈਂਦੇ ਨੇ ਤੀਜਾ ਲੱਛਣ ਉਹਨਾਂ ਦੀਆਂ ਅੱਖਾਂ ਵਿੱਚੋਂ ਪਾਣੀ ਕਦੀ ਨਹੀਂ ਸੁੱਕਦਾ ਚੌਥਾ ਲੱਛਣ ਉਹ ਘੱਟ ਖਾਂਦੇ ਨੇ ਪੰਜਵਾਂ ਚਿੰਨ ਉਹ ਘੱਟ ਸੌਂਦੇ ਨੇ ਛੇਵਾਂ ਚਿੰਨ ਉਹ ਬਿਲਕੁਲ ਘੱਟ ਬੋਲਦੇ ਨੇ ਸੱਤਵਾਂ ਚਿੰਨ ਉਹ ਪਿਆਰੇ ਦੀ ਇੰਤਜ਼ਾਰ ਵੀ ਚੁੱਕੇ ਨੇ ਅੱਠਵਾਂ ਚਿੰਨ ਉਹਨਾਂ ਦਾ ਇਵੇਂ ਇੱਕੋ ਦਮ ਕਈ ਵਾਰੀ ਇੰਤਜ਼ਾਰ ਵੀ ਤੜਪ ਉੱਠਦੇ ਨੇ ਤੇ ਨਾਵਾਂ ਚਿੰਨ ਉਹਨਾਂ ਦਾ ਆਪਣੇ ਮੱਥੇ ਤੇ ਹੱਥ ਰੱਖ ਕੇ ਕਿੰਨਾ ਕਿੰਨਾ ਸਮਾਂ ਸੋਚਦੇ ਰਹਿੰਦੇ ਸਿਆਣੇ ਵਿਦਵਾਨ ਸੱਜਣ ਨੇ ਲਿਖਿਆ ਕਹਿਣ ਲੱਗਾ ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ ਆਹੇ ਸਰਦੋ ਰੰਗ ਜ਼ਰਦੋ ਚਸ਼ਮ ਤਰ ਕੰਮ ਗੁਪਤ ਨੋ ਕੰਮ ਖੁਰਦ ਨੋ ਖਵਾਬੇ ਹਰਾਮ ਇੰਤਜ਼ਾਰੀ ਬੇਕਰਾਰੀ ਦਸਤੇ ਸਰ ਉਹਨਾਂ ਦੇ ਨੌ ਲੱਛਣ ਨੇ ਜਿਹੜੇ ਪ੍ਰੀਤਮ ਤੋਂ ਵਿਛੜੇ ਬਾਬਾ ਅਮਰਦਾਸ ਨੂੰ ਤਿੰਨ ਦਿਨ ਹੋ ਗਏ ਨੇ ਟਿਕਾਓ ਨਹੀਂ ਆਵਾਜ਼ ਕੰਨਾਂ ਵਿੱਚ ਗੂੰਜਦੀ ਤੂੰ ਨਗੁਰੇ ਅੱਜ ਤੀਜੇ ਦਿਨ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਆਪਣੇ ਬਿਲਕੁਲ ਭਰਾ ਦੀ ਕੰਧ ਵਿੱਚੋਂ ਇੱਕ ਆਵਾਜ਼ ਸੁਣਾਈ ਦਿੱਤੀ ਨਾਲ ਦੇ ਘਰ ਵਿੱਚ ਮਦਾਣੀ ਪਈ ਮਦਾਣੀ ਨਾਲ ਦੁੱਧ ਰਿੜਕਣ ਦੀ ਆਵਾਜ਼ ਸੁਣਾਈ ਦਿੱਤੀ ਤੇ ਉਸ ਮਿੱਠੀ ਆਵਾਜ਼ ਮਦਾਣੀ ਦੀ ਆਵਾਜ਼ ਨਾਲ ਮਦਾਣੀ ਰਿੜਕਣ ਵਾਲੀ ਉਸ ਬੀਬੀ ਦੀ ਆਵਾਜ਼ ਸ਼ੁਰੂ ਹੋਈ ਗਲਾ ਸੁਰੀਲਾ ਸੀ ਪ੍ਰੇਮ ਵਿੱਚ ਭਿੱਜਾ ਸੀ ਉਦਨ ਮਦਾਣੀ ਦੀ ਆਵਾਜ਼ ਤੇ ਉਦਨ ਆਵਾਜ਼ ਆਉਣ ਲੱਗੀ ਮਾਰੂ ਮਹਿਲਾ ਪਹਿਲਾ ਕਰਨੀ ਕਾਗਜ਼ ਮਨ ਮਸਵਾਣੀ ਬੁਰਾ ਭਲਾ ਤੋਂ ਲੇਖ ਪਏ ਇਹ ਸ਼ਬਦ ਦੀ ਆਵਾਜ਼ ਕੰਨਾਂ ਵਿੱਚ ਪਈ ਤੇ ਬਾਬੇ ਅਮਰਦਾਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਕਿਸੇ ਨੇ ਡਿੱਗੇ ਹੋਏ ਨੂੰ ਆਸਰਾ ਦੇ ਦਿੱਤਾ ਜਿਵੇਂ ਕਿਸੇ ਨੇ ਜ਼ਖਮ ਤੇ ਮਲਮ ਲਾ ਦਿੱਤੀ ਤੇ ਕਹਿੰਦੇ ਨੇ ਬਾਬਾ ਅਮਰਦਾਸ ਕੰਧ ਦੇ ਨਾਲ ਕੰਨ ਲਾ ਕੇ ਸੁਣ ਲੱਗੇ ਤੇ ਬੀਬੀ ਸ਼ਬਦ ਪੜ੍ਹੀ ਜਾ ਰਹੀ ਸੀ, ਚਿਤ ਚੇਤਸ ਕੀ ਨੀ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਪੜ੍ਹਦੀ ਪਈ ਸੀ ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਸ਼ਬਦ ਪੜ੍ਹਦਿਆਂ ਪੜ੍ਹਦਿਆਂ ਬੀਬੀ ਦੇ ਬੋਲ ਇੱਥੇ ਆ ਗਏ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਰ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟ ਸਦੇਹਾ। ਜਦੋਂ ਸ਼ਬਦ ਦਾ ਪਿਆ ਭੋਗ ਤੇ ਇਸ ਬਾਬੇ ਦੀਆਂ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗੀ, ਕੰਧ ਨੂੰ ਪਾਰ ਕਰਕੇ ਦਰਵਾਜ਼ੇ ਰਹੀ ਘਰ ਵਿੱਚ ਪਹੁੰਚਿਆ ਤੇ ਪਿੱਛੋਂ ਆਵਾਜ਼ ਦੇਖ ਕੇ ਕਹਿਣ ਲੱਗਾ, ਬਚੜੀਏ ਅੱਜ ਤੂੰ ਮੈਨੂੰ ਡਿੱਗੇ ਨੂੰ ਆਸਰਾ ਦਿੱਤਾ, ਮੈਨੂੰ ਢੱਠੇ ਨੂੰ ਸਹਾਰਾ ਦਿੱਤਾ, ਮੇਰੇ ਜ਼ਖਮਾਂ ਉੱਤੇ ਤੂੰ ਮਲਮ ਲਾ ਦਿੱਤੀ, ਮੇਰੇ ਤੜਫ ਦੇ ਅੰਦਰ ਤੂੰ ਅੰਮ੍ਰਿਤ ਦੇ ਛੱਤੇ ਮਾਰ ਦਿੱਤੇ। ਤੇ ਜਦੋਂ ਬੀਬੀ ਨੇ ਸ਼ਬਦ ਸੁਣਿਆ ਬਚੜੀਏ, ਤੇ ਤੜਪ ਕੇ ਪਿੱਛੇ ਦੇਖਿਆ ਤੇ ਕੌਣ ਏ, ਉਹਦੇ ਸਹੁਰੇ ਦਾ ਵੱਡਾ ਭਰਾ ਹੈ ਬਾਬਾ ਅਮਰਦਾਸ। ਤੇ ਕੋਲ ਜਾ ਕੇ ਕਹਿਣ ਲੱਗੇ, ਧੀਏ ਘਬਰਾ ਨਾ, ਦੇਖ ਮੈਂ ਅਜੇ ਤੱਕ ਨਗੁਰਾ ਹੂੰ, ਮੇਰਾ ਗੁਰੂ ਕੋਈ ਨਹੀਂ, ਸੱਟ ਮਾਰ ਗਿਆ ਸੀ ਕੋਈ, ਇਲਾਜ ਨਹੀਂ ਹੂੰ ਦੱਸ ਕੇ ਗਿਆ, ਚੋਟ ਕਿਸੇ ਨੇ ਮਾਰੀ, ਇਲਾਜ ਤੇਰੇ ਸ਼ਬਦਾਂ ਵਿੱਚੋਂ ਨਜ਼ਰ ਆਇਆ, ਤੂੰ ਦੱਸੇਗੀ ਜੋ ਕੁਝ ਗਾਉਂਦੀ ਸਹਿ ਕੀ ਸੀ। ਤੇ ਉਹ ਬੀਬੀ ਕੋਈ ਹੋਰ ਨਹੀਂ, ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਏ ਬੀਬੀ ਅਮਰੋ, ਜਿਹੜੀ ਬਾਬਾ ਅਮਰਦਾਸ ਜੀ ਦੇ ਸਕੇ ਭਤੀਜੇ ਨਾਲ ਵਿਆਹੀ ਏ। ਤੇ ਉਸ ਵਕਤ ਕਹਿਣ ਲੱਗੀ, ਪਿਤਾ ਜੀ ਇਹ ਕੋਈ ਆਮ ਗੀਤ ਤੇ ਕਵਿਤਾ ਨਹੀਂ, ਇਹ ਬਾਣੀ ਏ ਮੇਰੇ ਗੁਰੂ ਨਾਨਕ ਦੀ। ਤੇ ਮੈਂ ਇੱਕ ਅਰਜ਼ ਕਰਦਿਆਂ ਸਿਰਫ ਇੱਕ ਖਿੰਨ ਨਿਕਲਣ ਲੱਗਾ, ਬਾਣੀ ਵਿੱਚ ਤੇ ਕਵਿਤਾ ਵਿੱਚ ਬੜਾ ਅੰਤਰ ਜੇ। ਕਵਿਤਾ ਦੀ ਮਿਆਦ ਕੋਈ 2-4 ਸਾਲ ਹੋ ਸਕਦੀ ਏ, ਮੈਂ ਇਹ ਨਹੀਂ ਕਹਿ ਰਿਹਾ ਕਵਿਤਾ ਕੋਈ ਛੋਟੀ ਚੀਜ਼ ਹੈ, ਜਿਹੜਾ ਕਵਿਤਾ ਰਚਦਾ ਉਹਦੇ ਤੇ ਵੀ ਰੱਬ ਦੀ ਕਿਰਪਾ, ਪਰ ਕਿਸੇ ਲਿਖੇ ਹੋਏ ਗੀਤ ਨੂੰ ਤੁਸੀਂ 1-2 ਸਾਲ ਲਗਾਤਾਰ ਪੜੋਗੇ, ਉਸ ਗੀਤ ਨੂੰ ਤੁਸੀਂ ਗਾਏ ਹੋਏ ਨੂੰ 2-4 ਸਾਲ ਸੁਣੋਗੇ, ਇੱਕ ਦਿਨ ਕਹੋਗੇ ਛੱਡੋ ਇਹ ਗੀਤ ਤਾਂ ਸੁਣ ਸੁਣ ਕੇ ਕੰਨ ਵੀ ਥੱਕ ਗਏ ਨੇ, ਪਰ ਬਾਬਾ ਤੇਰੀ ਆਸਾ ਕੀ ਵਾਰ ਦੀ ਆਵਾਜ਼ ਰਾਵੀ ਦੇ ਕਿਨਾਰਿਓ ਕਰਤਾਰਪੁਰ ਤੋਂ ਸ਼ੁਰੂ ਹੋਈ ਤੇ ਸਦੀਆਂ ਹੋ, ਪਤਾ ਨੀ ਕਿੰਨੇ ਕੁ ਸਿੱਖ ਜਪਜੀ ਪੜਨ ਵਾਲੇ ਚਲੇ ਗਏ, ਕਿੰਨੇ ਕੁ ਪੜਦੇ ਨੇ, ਕਿੰਨਿਆਂ ਕੁ ਨੇ ਪੜਨਾ, ਪਰ ਕਦੀ ਕਿਸੇ ਨੇ ਕਿਹਾ ਕਿ ਰੋਜ਼ ਹੀ ਜਪਜੀ ਸਾਹਿਬ, ਕਿਉਂਕਿ ਮੇਰਾ ਗੁਰੂ ਨਿਤ ਨਵੇਂ, ਮੇਰੇ ਗੁਰੂ ਦੀ ਬਾਣੀ ਦੀ ਤਸੀਰ ਐਸੀ ਏ। ਕਹਿਣ ਲੱਗੇ, ਬੱਚੀਏ ਇਹ ਹੈ ਕੀ? ਕਹਿਣ ਲੱਗੀ, ਪਿਤਾ ਜੀ ਇਹ ਮੇਰੇ ਗੁਰੂ ਨਾਨਕ ਦੀ ਬਾਣੀ ਏ। ਤੇ ਅੱਗੋਂ ਬਜ਼ੁਰਗ ਬਾਬੇ ਦੀਆਂ ਅੱਖਾਂ ਵਿੱਚੋਂ ਅਥਰੂ ਇੰਜ ਡਿੱਗੇ ਜਿਵੇਂ ਮਾਨੋ ਚਿੱਟੇ ਮੋਤੀ ਡਿੱਗਦੇ ਨੇ। ਕਹਿਣ ਲੱਗੇ, ਬਚੜੀਏ ਇਸ ਬਾਣੀ ਦੇ ਅਰਥ ਕਰਕੇ ਦੱਸੇਗੀ, ਇਹਦੇ ਅਰਥ ਕੀ ਨੇ? ਤੇ ਬੱਚੀ ਨੇ ਅਰਥ ਸ਼ੁਰੂ ਕੀਤੇ ਤੇ ਜਦੋਂ ਇੱਥੇ ਪਹੁੰਚੀ ਨਾ, ਕਾਇਆ ਆਰਨ ਅਰਥ ਕਰਦੀ, ਕਹਿਣ ਲੱਗੀ, ਪਿਤਾ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਾਇਆ ਆਰਨ, ਸਾਡਾ ਸਰੀਰ ਇੱਕ ਲੁਹਾਰ ਦੀ ਭੱਠੀ ਏ ਜਿਹਦੇ ਵਿੱਚ ਲੋਹਾ ਗਰਮ ਕੀਤਾ ਜਾਂਦਾ, ਆਰਨ ਦਾ ਅਰਥ ਹੁੰਦਾ ਭੱਠੀ, ਮਨ ਵਿੱਚ ਲੋਹਾ, ਤੇ ਸਾਡਾ ਮਨ ਜਿਹੜਾ ਉਸ ਭੱਠੀ ਵਿੱਚ ਲੋਹਾ ਬਣ ਕੇ ਪਿਆ, ਸਰੀਰ ਲੁਹਾਰ ਦੀ ਭੱਠੀ ਏ, ਮਨ ਲੋਹਾ। ਤੇ ਪਿਤਾ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪੰਚ ਅਗਨ ਤੇ ਤਲਾਗ ਰਹੀ, ਆ ਕਾਮ ਕ੍ਰੋਧ ਲੋਭ ਮੋਹ ਦੀ ਹੰਕਾਰ ਦੀ ਪੰਜਾਂ ਵਿਕਾਰਾਂ ਦੀ ਅੱਗ ਲੱਗੀ ਏ। ਤੇ ਕਿਸੇ ਬੰਦੇ ਦਾ ਮਨ ਵਿਰਲੇ ਦਾ ਜਿਹੜਾ ਸਾਬਤ ਹੋਵੇ, ਨਹੀਂ ਤੇ ਇਸ ਅੱਗ ਨੇ ਸਾੜ ਕੇ ਖਤਮ ਕਰ ਦਿੱਤਾ ਮਨ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤੇ ਤਲਾਗ ਰਹੀ ਤੇ ਅੱਗ ਬੁੱਝਦੀ ਨਹੀਂ, ਕੋਇਲੇ ਪਾਪ ਪੜੇ ਤਿਸ ਉੱਪਰ, ਪਾਪਾਂ ਦੇ ਕੋਲੇ ਪੈਂਦੇ ਨੇ, ਅੱਗ ਹੋਰ ਮੱਚਦੀ ਏ, ਮਨ ਜਲਿਆ ਸੰਨੀ ਚਿੰਤ ਭਈ। ਸੰਨੀ ਉਹ ਔਜ਼ਾਰ ਏ ਜਿਹਦੇ ਨਾਲ ਲੁਹਾਰ ਗਰਮ ਲੋਹੇ ਨੂੰ ਪਕੜਦਾ, ਚਿੰਤਾ ਦੀ ਸੰਨੀ ਏ, ਪਾਪਾਂ ਦੇ ਕੋਲੇ ਨੇ, ਮਨ ਲੋਹਾ ਵਿਕਾਰਾਂ ਦੀ ਅੱਗ ਏ। ਕਹਿਣ ਲੱਗੀ, ਭਇਆ ਮਨੂਰ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੜ ਕੇ ਬਿਲਕੁਲ ਮਨੂਰ ਹੋ ਗਿਆ, ਮਨੂਰ ਦਾ ਅਰਥ ਉਹ ਨਿਕੰਮਾ ਲੋਹਾ ਕਿ ਜਿਹੜਾ ਕਿਸੇ ਕੰਮ ਨਹੀਂ ਆਉਣਾ, ਭਇਆ ਮਨੂਰ। ਤੇ ਬਾਬੇ ਅਮਰਦਾਸ ਨੇ ਜਦੋਂ ਸੁਣਿਆ ਸ਼ਬਦ ਭਇਆ ਮਨੂਰ, ਤੇ ਇਹਦੀਆਂ ਭੁੱਬਾਂ ਨਿਕਲ ਗਈਆਂ। ਕਹਿਣ ਲੱਗਾ, ਬੱਚੀਏ ਜਿਹੜੇ ਬਚਨ ਤੇਰੇ ਗੁਰੂ ਨੇ ਕਹਿ, ਸੱਚ ਪੁੱਛ ਅਮਰਦਾਸ ਦਾ ਅੰਦਰ ਵੀ ਸੜ ਕੇ ਮਨੂਰ ਹੋ ਚੁੱਕਾ, ਮੈਂ ਤਾਂ ਸੜੇ ਹੋਏ ਲੋਹੇ ਦੀ ਤਰ੍ਹਾਂ ਵਾਂ, ਮੈਨੂੰ ਕਿਤੇ ਵੀ ਥਾਂ ਨਹੀਂ। ਤੇ ਬੀਬੀ ਅਮਰੋ ਦੇ ਅਗਲੇ ਸ਼ਬਦ ਸਨ, ਪਿਤਾ ਜੀ गुरु नानक की अगली गल तो सुन लवो, भया मनूर जड़ा निकम्मा लोहा सड़ चुका है कंचन फिर होवे वह सोना बन सकता है, पर शर्त एक के जे गुरु मिले तनेहा, जे पूरा गुरु मिल पवे वह सड़े हुए लोहे नूं ही सोना बना दिंदा है। पर किवें बनांदा है? एक नाम अमृत ओ देवे तो नानक त्रिष्ट सदेहा, जे नाम अमृत देवे तो सड़े हुए मना नूं भी कीमती सोने वर्गे बना दिंदा है। बाबा अमरदास कह लगा, बचिए गल तां तेरी ठीक है कि सड़े हुए लोहे भी सोना बन सकते ने, पर गल तां उत्थे फिर अटक गई ना, पूरा गुरु मिले कित्थों, किवें मैनूं कोई सोने सोना बना देवे। साध संगत देखो, गुरु के शब्द विच इन्नी ताकत जे, बाणी विच इक प्रमाण हुंदा गुरु अर्जन साहब जी दा, किन्ने जेड़ा बंदा दुनिया तो तंग हो जाए ना, जिन्हों संसार दे लोक बिल्कुल पसंद ना करन, कई बार बंदा परिवार तो भी दुखी हुंदा है ते फिर एक आस नाल जींदा, चलो परिवार नहीं निरंकार ते है ना, रब ते है ना, ते गुरु पंचम पिता कहिंदे ने जिहड़ा संसार तो दुखी होया ते निरंकार वल तुर पिया है, ते जे निरंकार भी कह के तेरे वर्गे निकम्मे नूं मेरे घर भी थां नहीं, हो जाए किथे, जिन्हों संसार नहीं रखदा वह निरंकार वल जांदा है, ते जिन्हों निरंकार कह तेनू मेरे घर भी थां नहीं वह किथे जाए। ते सतगुरु बाणी विच कह लगे, सजना ध्यान दई, जे संसार नहीं रखदा निरंकार नहीं रखता ते पूरे गुरु के शब्द नाल जुड़ जा, गुरु के शब्द विच एनी ताकत ही संसार ते निरंकार दे धक्या होया नूं भी गुरु पवित्र करके रब की दरगाह विच प्रवान कर दिंदा। बाणी विच बचन आया, हजूर कहिंदे ने आपे कुदरत साज कै, आपे करे विचार इक खोटे इक खरे, आपे परखणहार खरे खजाने पाइए, खोटे सटियां बार बार, खोटे सच्ची दरगाह सुटियां, खोटियां नूं सच्ची दरगाह विचों भी बाहर सर दिता, किस आगे करे पुकार किदे कुल जाके खोटा रोवे। ते साहब कहिंदे ने सतगुरु पिछे भज पवे ए आ करनी सार, क्योंकि सतगुरु खोट्यो खरे करे शब्द सवार नहार। गुरु कोल ए ताकत है, खोटे नूं भी खरा बना दिंदा है। कहन लगे, बचिए मन मेरा मनूरी, गुरु नानक दे चरणा विच मैनू लै जा, जिदी बाणी सुन के टिका मिले ते जिदा मैं ओदा हो जावांगा उदन पता नहीं किन्ना कु आनंद मिलेगा। ते बीबी अमरो ने एक शब्द कहा, कह लगी, पिता जी गुरु नानक साहब ता हो गए ने अंतर ध्यान, उन्हां दी जोत हुण मेरे पिता गुरु अंगद साहब दे अंदर विराजमान ने, मेरे पिता जी ने खडूर। ते कहन लगे, धीए जिथे गुरु नानक की जोत है तू मैनू उथे लै जा, मैं हो सकता तेरे पिता के चरण परसा ते मेरे अंदर नू टिकाओ मिल जाए। उस वक्त बीबी अमरो ने कहा, पिता जी गुरु पिता का हुक्म है, साडी आग्या तो बिना घर नहीं आना, जे मैं चली गई ते गुरु पिता की कहणगे। ते बाबे अमरदास ने कहा, कहन लगे, धीए जिस गुरु की बाणी दे विच इना बैराग इनी कृपा है, जदों मेरे वर्गे सड़े हुए मनूर नू गुरु पारस दे कोल लैके जाएगी ना, ते मैं तरला लैके कह देंगे, दाता ए अमृत तेरे करके नहीं, असल विच मेरे वर्गे सड़े हुए मनूर वास्ते आई, तू चल ता सही। अज एक बीबी जेड़ी बाणी विच रंगी है, चेते रखियो जे किते बीबियां बाणी नाल जुड़ जान ना ते पूरे दा पूरा घर तब्दील हो सकता है। ध्यान दिया जे गुरमत विच बड़ी वड्डी थां है, बेबे नानकी बाणी नाल जुड़ी है, ते गुरु नानक कहिंदा रबाब मैं बेबे दे रुपइयां दी लैणी है। कमाल दी गल, बीबी अमरो बाणी नाल जुड़ी है ते बाबा अमरदास जिहड़ा नगूरा है अज उस बीबी दी पढ़ी हुई बाणी, उस बीबी दा कमाया होया जीवन उस बाबे बजुर्ग नूं गुरु दे घर विच लैके जा रहे। एक नहीं बेअंत उदाहरण ने, माता खीवी बीबी है जिन्हों सत्ता बलवंत कहिंदा, मां जदों तेरे लंगर विच आके बहने ते अंज लगदा जिवें धुप विच सड़े हुए बंदे नूं संघने पत्तियां वाला रुख ओदी छां मिल गई होवे। ध्यान रखना, बीबी भानी है बाणी नाल जुड़ी है, जिहड़ी पिता दी सेवा करके कहिंदी है, जान ना देसा सोडियां खोरस आजार ना जरिया जावे। बीबी कदी तको वीरों वल, ਕਿੰਨੀ ਕੁ ਗੁਰਮਤ ਨਰੰਗੀਏ ਜੇ ਘਰ ਪੁੱਤਰ ਪੈਦਾ ਹੋਏ ਤੇ ਬੀਬੀ ਵੀਰੋ ਦੇ ਪੁੱਤਰ ਕੁਰਬਾਨੀ ਪੈ ਕਰਦੇ ਨੇ। ਮਾਤਾ ਗੁਜਰੀ ਵੱਲ ਤੱਕੋ, ਮਾਤਾ ਸਾਹਿਬ ਕੌਰ ਵੱਲ ਤੱਕੋ, ਮਾਤਾ ਸੁੰਦਰੀ ਵੱਲ ਤੱਕੋ, ਕਦੀ ਉਹ ਬੀਬੀ ਸ਼ਰਨ ਕੌਰ ਵੱਲ ਤੱਕੋ ਜਿਹੜੀ ਚਮਕੌਰ ਦੀ ਗੜੀ ਵਿੱਚ ਸ਼ਹੀਦਾਂ ਦਾ ਸੰਸਕਾਰ ਪਈ ਕਰਦੀ ਏ, ਕਦੀ ਉਸ ਬੀਬੀ ਹਰਸ਼ਰਨ ਕੌਰ ਵੱਲ ਤੱਕੋ ਜਿਹੜੀ ਜਮਰੌਦ ਦੇ ਕਿਲੇ ਵਿੱਚੋਂ ਸੰਦੇਸ਼ ਲੈ ਕੇ ਪਸ਼ਾਵਰ ਦੀ ਧਰਤੀ ਤੇ ਪਹੁੰਚਦੀ ਵੀ ਹਰੀ ਸਿੰਘ ਨਲਵੇ ਦੇ ਕੋਲ। ਖੈਰ, ਇੱਕ ਬੀਬੀ ਨੇ ਬਾਣੀ ਪੜ੍ਹੀ, ਉਹਦਾ ਕਮਾਇਆ ਹੋਇਆ ਜੀਵਨ ਅੱਗੇ ਅੱਗੇ ਬੀਬੀ ਅਮਰੋ, ਪਿੱਛੇ ਪਿੱਛੇ ਬਜ਼ੁਰਗ ਬਾਬਾ ਅਮਰਦਾਸ, ਜਿਹਦੀ ਉਮਰ 7 ਸਾਲ ਦੇ ਕਰੀਬ ਏ, ਤੇ ਕਹਿਣ ਲੱਗੇ, ਬੱਚੀਏ ਮੈਂ ਬੈਠਣਾ ਵਾ ਬਾਹਰ ਤੇ ਤੂੰ ਘਰ ਜਾ ਕੇ ਪਿਤਾ ਤੋਂ ਪੁੱਛ ਕੇ ਆ ਕਿ ਅੱਜ ਤੇਰੇ ਦਰ ਤੇ ਇੱਕ ਨਗੂਰਾ ਆਇਆ, ਤੇਰੇ ਦਰ ਤੇ ਇੱਕ ਮਨੂਰ ਆਇਆ, ਤੇਰੇ ਦਰ ਤੇ ਇੱਕ ਵਾਹਿਗੁਰੂ ਤੋਂ ਵਿਛੜਿਆ ਹੋਇਆ ਆਇਆ, ਵਿਛੜਿਆ ਨੂੰ ਮਨਾਉਣ ਵਾਲਿਆ, ਨਗੁਰਿਆਂ ਦੀ ਮਹਿਲ ਲਾਉਣ ਵਾਲਿਆ, ਮਨੂਰਾਂ ਤੋਂ ਕੰਚਨ ਕਰਨ ਵਾਲਿਆ, ਇਸ ਬੁੱਢੇ ਬਾਬੇ ਦੀ ਉਮਰ ਕੰਧੀ ਉੱਤੇ ਰੁਕੜਾ, ਜੇ ਤਰੁੱਠਾ ਤੇ ਅੱਜ ਇਹਨੂੰ ਆਪਣੇ ਚਰਨਾਂ ਨਾਲ ਜੋੜ ਲੈ। ਬੀਬੀ ਅਮਰੋ ਘਰ ਚਲੀ ਗਈ। ਕਹਿੰਦੇ ਨੇ ਗੁਰੂ ਅੰਗਦ ਸਾਹਿਬ ਬੈਠੇ ਨੇ, ਜਾ ਕੇ ਪਿਤਾ ਗੁਰੂ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਆਸੀਸ ਦਿੱਤੀ ਪਿਤਾ ਨੇ। ਕਹਿਣ ਲੱਗੇ, ਬੱਚੀਏ ਬਿਨਾਂ ਬੁਲਾਇਆ ਤੋਂ ਪਹੁੰਚੀ ਏ? ਕਹਿਣ ਲੱਗੀ, ਸਤਿਗੁਰੂ ਆਪ ਨਹੀਂ, ਅੱਜ ਇੱਕ ਜਗਿਆਸੂ ਤੜਫਦਾ ਪਿਆ ਈ ਤੇਰੇ ਚਰਨਾਂ ਦੀ ਛੂਹ ਚਾਹੁੰਦਾ ਹੈ। ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਧੀਏ 3 ਦਿਨ ਹੋ ਗਏ ਨੇ, ਉਹਦੇ ਹੌਕਿਆਂ ਨੇ ਮੈਨੂੰ ਆਰਾਮ ਨਹੀਂ ਕਰਨ ਦਿੱਤਾ, ਹੁਣ ਜਦੋਂ ਮਿਲਣ ਦਾ ਸਮਾਂ ਆਇਆ ਉਹਨੂੰ ਬਾਹਰ ਬਿਠਾ ਕੇ ਆ ਗਈ ਏ, ਆ ਦੇਖ ਮੈਂ ਅੱਜ ਸਵੇਰ ਤੋਂ ਉਹਦੀ ਇੰਤਜ਼ਾਰ ਪਿਆ ਕਰਨਾ। ਜਦੋਂ ਗੁਰੂ ਨਾਲ ਨੇਹ ਹੋਵੇ ਤੇ ਗੁਰੂ ਵੀ ਸਿੱਖ ਦੀ ਇੰਤਜ਼ਾਰ ਕਰਦਾ ਜੇ। ਸਾਧ ਸੰਗਤ, ਬਾਬਾ ਅਮਰਦਾਸ ਗਿਆ, ਕਦੀ ਪਹਿਲਾਂ ਗਏ ਸਨ, ਜਿੱਦਣ ਭਤੀਜੇ ਦਾ ਵਿਆਹ ਸੀ ਉਦਣ ਭਾਈ ਲੈਣੇ ਨੂੰ ਗਲਵੱਕੜੀ ਪਾ ਕੇ ਮਿਲਿਆ ਸੀ ਕੁੜਮਾਚਾਰੀ ਦੇ ਨਾਤੇ ਨਾਲ, ਤੇ ਅੱਜ ਗੁਰੂ ਅਮਰਦਾਸ ਨੇ ਦੇਖਿਆ ਬਜ਼ੁਰਗ ਬਾਬੇ ਦੇ ਕੇਸ਼ ਦੁੱਧ ਵਰਗੇ ਚਿੱਟੇ ਨੇ, ਮੋਢੇ ਤੇ ਪਰਨਾ ਰੱਖਿਆ ਤੇ ਸਿਰ ਉੱਤੇ ਖੱਦਰ ਦਾ ਜਿਹੜਾ ਕੱਪੜਾ ਉਹ ਬੰਨਿਆ ਦਸਤਾਰਾ, ਤੇ ਕਹਿੰਦੇ ਨੇ ਅੱਖਾਂ ਰੋ ਰੋ ਕੇ ਸੁੱਜੀਆਂ ਪਈਆਂ ਨੇ। ਤੇ ਜਦੋਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਪਹਿਲਾਂ ਆਵਾਜ਼ ਗੂੰਜਦੀ ਸੀ ਇੰਨੀ ਉਮਰ ਲੰਘ ਗਈ ਤੂੰ ਨਗੁਰੇ, ਹੁਣ ਕੰਨਾਂ ਵਿੱਚ ਆਵਾਜ਼ ਗੂੰਜਦੀ ਹੈ ਭਇਆ ਮਨੂਰ ਕੰਚਨ ਪੀਰ ਹੋਵੇ ਜੇ ਗੁਰ ਮਿਲੇ ਤਨੇਹਾ। ਹੁਣ ਜਦੋਂ ਆਵਾਜ਼ ਗੂੰਜੀ ਕੰਨਾਂ ਵਿੱਚ ਤੇ ਗੁਰੂ ਅੰਗਦ ਸਾਹਿਬ ਅੱਗੋਂ ਗਲਵੱਕੜੀ ਵਿੱਚ ਲੈਣ ਲੱਗੇ, ਤੇ ਬਜ਼ੁਰਗ ਬਾਬਾ ਗਲਵੱਕੜੀ ਵਿੱਚੋਂ ਨਿਕਲ ਗਿਆ ਤੇ ਚਰਨਾਂ ਤੇ ਡਿੱਗ ਕੇ ਅੱਖਾਂ ਦੀਆਂ ਨਈਆਂ ਨਾਲ ਇਹਨਾਂ ਅੱਖਾਂ ਦੇ ਨੀਰ ਨਾਲ ਚਰਨ ਧੋ ਦਿੱਤੇ। ਸਾਹਿਬ ਕਹਿਣ ਲੱਗੇ, ਬਾਬਾ ਜੀ ਤੁਸੀਂ ਕੁੜਮ ਹੋ? ਕਹਿਣ ਲੱਗੇ, ਦਾਤਾ ਕੁੜਮਾਚਾਰੀ ਦਾ ਨਾਤਾ ਮੈਂ ਛੱਡ ਕੇ ਆਇਆ, ਅੱਜ ਅਮਰਦਾਸ ਉਹ ਨਹੀਂ ਜਿਹਦਾ ਭਤੀਜਾ ਤੇਰੇ ਘਰ ਵਿਆਹਿਆ ਹੈ, ਅੱਜ ਅਮਰਦਾਸ ਤਾਂ ਉਹ ਵੀ ਜਿਹੜਾ ਨਗੁਰਾ ਤੇ ਤੇਰੇ ਚਰਨਾਂ ਵਿੱਚੋਂ ਦਾਤਾ ਮੈਂ ਸ਼ਬਦ ਦੀ ਦਾਤ ਲੈਣ ਆਇਆ, ਕੁੜਮ ਬਣ ਕੇ ਨਹੀਂ, ਜਗਿਆਸੂ ਬਣ ਕੇ ਆਇਆ, ਕੁੜਮ ਬਣ ਕੇ ਨਹੀਂ, ਮਨੂਰ ਬਣ ਕੇ ਆਇਆ, ਕੁੜਮ ਬਣ ਕੇ ਨਹੀਂ, ਇੱਕ ਵਿਛੜਿਆ ਹੋਇਆ ਤੇਰੇ ਚਰਨਾਂ ਵਿੱਚ ਆਇਆ, ਜੇ ਮੇਰ ਦੇ ਘਰ ਵਿੱਚ ਆਏ ਇਸ ਨਗੁਰੇ ਦੇ ਅੰਦਰ ਦੀ ਮਹਿਲ ਨੂੰ ਉਤਾਰ ਦੇ। ਬਾਬੇ ਅਮਰਦਾਸ ਨੇ ਚਰਨ ਧੋ ਦਿੱਤੇ ਗੁਰੂ ਅੰਗਦ ਸਾਹਿਬ ਦੇ। ਮੇਰੇ ਸਤਿਗੁਰੂ ਨੇ ਸੀਸ ਤੇ ਹੱਥ ਰੱਖਿਆ, ਪਤਾ ਨਹੀਂ ਹੱਥ ਰੱਖਣ ਦੀ ਦੇਰ ਸੀ, ਬਾਬੇ ਅਮਰਦਾਸ ਦੇ ਅੰਦਰ ਨੂੰ ਟਿਕਾ ਮਿਲ ਗਿਆ, ਅੰਦਰ ਬਿਲਕੁਲ ਟਿਕ ਗਿਆ। ਤੇ ਗੁਰੂ ਅੰਗਦ ਸਾਹਿਬ ਪਰਤ ਕੇ ਬੋਲੇ ਨਹੀਂ, ਬਾਬਾ ਅਮਰਦਾਸ ਦੀਵਾਨ ਵਿੱਚ ਬੈਠੇ, ਉਸ ਤੋਂ ਬਾਅਦ ਇਕਾਂਤ ਵੀ ਚਲੇ ਗਏ। ਗੁਰੂ ਅੰਗਦ ਸਾਹਿਬ ਦੇ ਚਰਨਾਂ ਦਾ ਧਿਆਨ ਟਿਕਾਈ ਰੱਖਿਆ। ਕਿੰਨੇ ਦਿਨ ਲੰਘ ਗਏ, ਗੁਰੂ ਅੰਗਦ ਸਾਹਿਬ ਬਿਲਕੁਲ ਨਹੀਂ ਬੁਲਾਇਆ ਬਾਬੇ ਅਮਰਦਾਸ ਨੂੰ, ਤੇ ਅੱਜ ਲੰਗਰ ਵਿੱਚ ਬਾਬਾ ਅਮਰਦਾਸ ਆਇਆ ਤੇ ਭਾਈ ਜੋਗ ਰਸੋਈਆ ਜਿਹਨੂੰ ਦੇਵਤੇ ਦੀ ਪਦਵੀ ਹਜ਼ੂਰ ਨੇ ਦਿੱਤੀ ਉਹਦੇ ਚਰਨਾਂ ਵਿੱਚ ਖਲੋ ਕੇ 7 ਸਾਲ ਦੇ ਬਾਬੇ ਨੇ ਕਿਹਾ, ਭਾਈ ਜੋਗ ਮੈਂ ਪਹਿਲੀ ਵਾਰੀ ਆਇਆ, ਮੈਨੂੰ ਪਤਾ ਨਹੀਂ ਇਸ ਘਰ ਦੀ ਮਰਿਆਦਾ ਦਾ, ਮੈਂ ਕਹਿੰਦਾ ਵਾ ਜਿਵੇਂ ਤੁਸੀਂ ਸੇਵਾ ਕਰਦੇ ਹੋ ਮੈਂ ਵੀ ਸੇਵਾ ਕਰਾਂ, ਮੈਨੂੰ ਕੋਈ ਸੇਵਾ ਦੇ ਸਕਦੇ? ਕਹਿਣ ਲੱਗਾ, ਬਾਬਾ ਤੇਰਾ ਸਰੀਰ ਵਡੇਰਾ, ਦੇਖ ਲੈ ਭਾਂਡਿਆਂ ਵਿੱਚ ਖਲੋ ਜਾ ਕਰ, ਬਰਤਨ ਮਾਂਜ ਲੈ, ਟੱਪੜ ਝਾੜ ਦਿਆ ਕਰ, ਜਾਂ ਕਿਤੇ ਲੰਗਰ ਵਿੱਚ ਲੱਕੜਾਂ ਅੱਗੇ ਡਾਹ ਦਿਆ ਕਰ, ਚੁੰਡਿਆਂ ਵਿੱਚ ਚੁੱਲ੍ਹੇ ਵਿੱਚ ਲੱਕੜ ਅੱਗੇ ਕਰਿਆ ਕਰ। ਤੇ ਬਾਬੇ ਦੀ ਨਜ਼ਰ ਪੈ ਗਈ ਪਿੱਤਲ ਦੀ ਗਾਗਰ ਤੇ। ਕਹਿਣ ਲੱਗਾ, ਜੋਧ ਮੈਨੂੰ ਦੱਸੇਗਾ ਗੁਰੂ ਸਾਹਿਬ ਨੂੰ ਇਸ਼ਨਾਨ ਕਿੱਥੇ ਕਰਾਉਂਦੇ ਨੇ?
1: ਕਹਿਣ ਲੱਗੇ ਸਤਿਗੁਰੂ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ, ਸੇਵਕ ਗਾਗਰ ਪਾਣੀ ਦੀ ਭਰ ਕੇ ਉੱਥੇ ਪਹੁੰਚ ਜਾਂਦਾ। ਤੇ ਬਾਬੇ ਨੇ ਇੱਕ ਕੱਪੜੇ ਦਾ ਲਿਆ, ਉਹਨੂੰ ਦੂਜੀ ਪਕੜ ਲਈ ਪਿੱਤਲ ਦੀ ਗਾਗਰ। ਕਹਿਣ ਲੱਗਾ ਜੋਧ, ਅੱਜ ਤੋਂ ਬਾਅਦ ਅੰਮ੍ਰਿਤ ਵੇਲੇ ਮੇਰੇ ਗੁਰੂ ਦਾ ਇਸ਼ਨਾਨ ਮੈਂ ਕਰਾਉਣਾ ਕਰਾਂਗਾ, ਮੇਰਾ ਦਿਲ ਕਰਦਾ ਮੈਂ ਅੰਮ੍ਰਿਤ ਵੇਲੇ ਆਪਣੇ ਗੁਰੂ ਕੀ ਕਿਰਪਾ ਲਾ। 7 ਸਾਲ ਦਾ ਬਜ਼ੁਰਗ ਬੰਦਾ, ਹੱਦ ਹੋ ਗਈ, ਮਿਥਿਆਸ ਨਹੀਂ ਕਿ ਸਵਾ ਦੀ ਚੂੰਡੀ ਸੱਟੀ ਤੇ ਬੰਦਾ ਬਣ ਗਿਆ, ਕੰਨ ਦੀ ਮੈਲ ਕੱਢੀ ਤੇ ਬੁਲਾੜਾ ਦੇਵਤਾ ਪ੍ਰਗਟ ਹੋ ਗਿਆ, ਇਹ ਪ੍ਰਤੱਖ ਇਤਿਹਾਸ ਹੈ। 7 ਸਾਲ ਦੇ ਬਾਬੇ ਦੇ ਮੋਢੇ ਤੇ ਗਾਗਰ। ਇਤਿਹਾਸ ਕਹਿੰਦਾ ਕਿ ਪਿਛਲੇ ਪੈਰ ਇਹਨਾਂ ਨੇ ਬਿਆਸ ਦਰਿਆ ਕੋਲ ਜਾਣਾ, ਖਡੂਰ ਤੋਂ ਬਿਆਸ ਜਾਣਾ, ਆਪ ਇਸ਼ਨਾਨ ਕਰਨਾ ਤੇ ਕਹਿੰਦੇ ਨੇ ਉਸ ਵਕਤ ਪਾਣੀ ਦੀ ਗਾਗਰ ਭਰ ਕੇ ਮੋਢੇ ਤੇ ਰੱਖਣੀ, ਰਾਤ ਨੂੰ ਤੁਰਨਾ ਬਿਆਸ ਪਹੁੰਚਣਾ, ਅੰਮ੍ਰਿਤ ਵੇਲੇ ਗੁਰੂ ਅੰਗਦ ਸਾਹਿਬ ਦੇ ਉੱਠਣ ਤੋਂ ਪਹਿਲਾਂ ਪਾਣੀ ਦੀ ਗਾਗਰ ਲੈ ਕੇ ਪਹੁੰਚ ਜਾਣਾ। ਤੇ ਕਈ ਵਾਰੀ ਸੋਚੀਦਾ ਬਾਬਾ ਅਮਰਦਾਸ ਇਹਨਾਂ 12 ਸਾਲਾਂ ਵਿੱਚ ਕਿਹੜੇ ਸਮੇਂ ਤੂੰ ਆਰਾਮ ਕੀਤਾ ਹੋਵੇਗਾ ਰਾਤ ਨੂੰ, ਕਿਉਂਕਿ ਤੇਰੀ ਤਾਂ ਸਾਰੀ ਰਾਤ ਆਉਣ ਤੇ ਜਾਣ ਵਿੱਚ ਨਿਕਲ ਜਾਂਦੀ ਹੋਵੇਗੀ। ਗਾਗਰ ਭਰ ਕੇ ਲਿਆਉਣੀ ਤੇ ਗੁਰੂ ਦੇ ਉੱਠਣ ਤੋਂ ਪਹਿਲਾਂ ਪਹੁੰਚ ਜਾਣਾ ਤੇ ਕਿਵੇਂ ਇਸ਼ਨਾਨ ਕਰਾਉਣਾ। ਕੁਝ ਦਿਨ ਇਸ਼ਨਾਨ ਕਰਾਇਆ, ਪਤਾ ਨਹੀਂ ਰਾਤ ਇੰਨਾ ਕੁ ਸੇਵਾ ਵਿੱਚੋਂ ਆ ਗਿਆ। ਕਹਿ ਦਿੱਤਾ ਗੁਰੂ ਅੰਗਦ ਸਾਹਿਬ ਜੀ, ਇੱਕ ਸੇਵਾ ਮੈਨੂੰ ਹੋਰ ਦੇ ਦਿਓ। ਜਿਹੜੀ ਸੇਵਾ ਕਰਦੀ ਸੀ ਮਾਂ ਖੀਵੀ, ਉਹ ਸੇਵਾ ਸੀ ਗੁਰੂ ਅੰਗਦ ਸਾਹਿਬ ਦੇ ਬਸਤਰ ਧੋਣੇ। ਕਹਿਣ ਲੱਗੇ ਇੱਕ ਤਾਂ ਬਜ਼ੁਰਗ ਬਾਬੇ ਨੇ ਪਾਣੀ ਦੀ ਗਾਗਰ ਲੈਣੀ ਤੇ ਦੂਜਾ ਮਾਤਾ ਖੀਵੀ ਦੇ ਚਰਨਾਂ ਵਿੱਚ ਖਲੋ ਕੇ ਕਿਹਾ। ਕਹਿਣ ਲੱਗੇ ਮਾਂ, ਮਾਂ ਸ਼ਬਦ ਵਰਤਿਆ, ਇੱਕ ਕਿਰਪਾ ਮੇਰੇ ਤੇ ਕਰ ਦੇ। ਇਸ ਬੁੱਢੇ ਤੇ ਬੜੀ ਕਿਰਪਾ ਤੁਸਾਂ ਕੀਤੀ ਹੈ। ਜਿਹੜੇ ਗੁਰੂ ਅੰਗਦ ਸਾਹਿਬ ਦੇ ਬਸਤਰ ਹੁੰਦੇ ਨੇ ਨਾ, ਇਹਨਾਂ ਮੈਰੇ ਬਸਤਰਾਂ ਦੀ ਮੈਨੂੰ ਸੇਵਾ ਦੇ ਦੇ, ਕਿਉਂਕਿ ਉਹਦੀ ਮੈਲ ਮੇਰੇ ਅੰਦਰ ਦੀ ਮੈਲ ਨੂੰ ਲਾ ਕੇ ਰੱਖ ਦੇਵੇਗੀ। ਸ਼ਬਦ ਬੜੇ ਪਿਆਰੇ ਸਨ, ਉਹਦੀ ਮੈਲ ਮੇਰੇ ਅੰਦਰ ਦੀ ਮੈਲ ਨੂੰ ਧੋ ਦੇਗੀ। ਗਾਗਰ ਪਾਣੀ ਦੀ ਤੇ ਗੁਰੂ ਅੰਗਦ ਸਾਹਿਬ ਦੇ ਕੱਪੜੇ ਧੋਣੇ। ਤੇ ਕਹਿੰਦੇ ਨੇ ਸਮਾਂ ਲੰਘੀ ਗਿਆ, ਬਾਬਾ ਅਮਰਦਾਸ ਪ੍ਰੇਮ ਨਾਲ ਭਿੱਜ ਕੇ ਸੇਵਾ ਕਰਨ ਲੱਗ ਪਏ। ਸਾਧ ਸੰਗਤ, ਇੱਕ ਬਚਨ ਕੁਝ ਕੁ ਇਤਿਹਾਸ ਵਿੱਚੋਂ ਮਿਲਦਾ, ਇੱਥੋਂ ਤੱਕ ਕਿ ਇੰਨੀ ਸੇਵਾ ਵਿੱਚ ਪੁੱਗ ਗਏ, ਜਦੋਂ ਬਾਬਾ ਅਮਰਦਾਸ ਲੰਘਦੇ ਸਨ, ਮੁਰਦਿਆਂ ਦੀਆਂ ਹੱਡੀਆਂ ਤੇ ਤਿੰਨ ਪੈ ਜਾਣੇ ਤੇ ਕਹਿੰਦੇ ਉਹਨਾਂ ਦੇ ਪਿੰਜਰਾਂ ਵਿੱਚ ਵੀ ਰੂਹ ਜਿਹੜੀ ਬੋਲਣ ਲੱਗ ਪੈਂਦੀ ਸੀ। ਇੰਨੀ ਕਮਾਈ ਕੀਤੀ। ਕਵੀ ਸੰਤੋਖ ਸਿੰਘ ਨੇ ਵੀ ਦੱਸਿਆ, 12 ਸਾਲ ਗਾਗਰ ਧੋਈ। ਪਰ ਮੈਂ ਇੱਕ ਅਰਜ਼ ਕਰਾਂ, ਬਾਬੇ ਦੀ ਸੇਵਾ ਕਰਨ ਦਾ ਢੰਗ ਸੀ। ਇੱਕ ਬਾਣੀ ਵਿੱਚ ਬਚਨ ਆਉਂਦਾ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਹੁਣ ਜੇ ਇਕੱਲੀ ਅਸੀਂ ਇੰਨੀ ਕੋ ਗੱਲ ਕਹੀਏ ਜੀ ਬਾਬੇ ਨੇ ਪਾਣੀ ਧੋ ਕੇ ਗੱਦੀ ਲੈ ਲਈ, ਪਰ ਮੈਂ ਇੱਕ ਬੇਨਤੀ ਕਰਾਂ, ਆਪਣੇ ਪਿੰਡਾਂ ਵਿੱਚ ਝੂਰ ਜਿਹੜੇ ਨੇ ਨਾ, ਉਹਨਾਂ ਦਾ ਵਿਚਾਰ ਇਹਦਾ ਕਿੱਤਾ ਹੀ ਹੋਵੇ, ਸਵੇਰੇ ਵੀ ਪਾਣੀ ਧੋਣਾ, ਸ਼ਾਮ ਨੂੰ ਵੀ ਪਾਣੀ ਧੋਣਾ, ਉਹਨਾਂ ਨੂੰ ਵੀ ਗੱਦੀ ਕਿਸੇ ਨੇ ਦਿੱਤੀ। ਇਕੱਲੀ ਪਾਣੀ ਧੋਣ ਦੀ ਗੱਲ ਨਹੀਂ, ਪੰਕਤੀ ਵੱਲ ਧਿਆਨ ਦਿਓ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਤੇ ਸਾਨੂੰ ਹਰ ਇੱਕ ਨੂੰ ਪਹਿਰਾ ਦੇਣਾ ਚਾਹੀਦਾ, ਜਦੋਂ ਤੂੰ ਗੁਰੂ ਕੀ ਸੇਵਾ ਕਰੇ, ਇਹ ਮਤ ਸੋਚੀ ਮੈਂ ਫਲਾਣੇ ਬੰਦੇ ਦੇ ਇੰਨੇ ਭਾਂਡੇ ਮਾਂਜੇ, ਭਾਂਡੇ ਸੰਗਤ ਦੇ ਹੋਣ ਤੇ ਚਿੱਤ ਤੇਰਾ ਹੋਵੇ, ਮੈਂ ਗੁਰੂ ਨਾਨਕ ਦੇ ਭਾਂਡੇ ਪਿਆ ਮਾਂਜਣਾ, ਚਿੱਤ ਗੁਰੂ ਵੱਲ। ਬਾਬੇ ਅਮਰਦਾਸ ਦੇ ਮੋਢੇ ਤੇ ਗਾਗਰ, ਚਿੱਤ ਗੁਰੂ ਵੱਲ। 12 ਸਾਲ ਗਾਗਰ ਧੋਈ ਤੇ ਅੱਜ ਅੰਮ੍ਰਿਤ ਵੇਲੇ ਜਦੋਂ ਗਾਗਰ ਲੈ ਕੇ ਤੁਰਿਆ ਬਾਬਾ, ਤੇ ਇੰਨਾ ਕੁ ਬਾਣੀ ਵਿੱਚ ਰਚ ਗਏ। ਭੱਟਾਂ ਨੇ ਬੜੇ ਪਿਆਰੇ ਬਚਨ ਕਹਿ, ਕਹਿੰਦੇ ਨੇ ਗੁਰੂ ਅਮਰਦਾਸ ਜਿਹੜੀ ਤੁਸੀਂ ਪੜ੍ਹਾਈ ਕੀਤੀ ਨਾ, ਉਹ ਵੀ ਇੱਕ ਵਾਹਿਗੁਰੂ ਦੇ ਨਾਮ ਦੀ ਕੀਤੀ। ਕਹਿੰਦੇ ਨੇ ਜਦੋਂ ਤੇਰੇ ਨੇਤਰ ਖੁੱਲਦੇ ਸਨ ਗਾਗਰ ਚੁੱਕ ਕੇ, ਉਦੋਂ ਤੇਰੇ ਨੇਤਰਾਂ ਵਿੱਚੋਂ ਇੱਕ ਤੋਂ ਬੀਜਾ ਦੂਜਾ ਦਿਸਦੇ ਕੋਈ ਨਹੀਂ ਸੀ। ਜਦੋਂ ਤੁਸੀਂ ਮੁੱਖ ਵਿੱਚੋਂ ਬੋਲਦੇ ਸੋ, ਵਾਹਿਗੁਰੂ ਤੋਂ ਬਿਨਾਂ ਦੂਜਾ ਹੈ ਹੀ ਨਹੀਂ। ਤੇ ਬਾਬਾ ਅਮਰਦਾਸ, ਪਹਿਲੀ ਗੱਲ ਤਾਂ ਕਦੀ ਤੁਸੀਂ ਟਿਕੇ ਨਹੀਂ, ਜੇ ਟਿਕ ਕੇ ਕਿਤੇ ਅੱਖ ਲੱਗ ਗਈ, ਸੁਪਨਾ ਆ ਗਿਆ, ਤੈਨੂੰ ਸੁਪਨਾ ਵੀ ਇੱਕ ਤੋਂ ਬਿਨਾਂ ਦੂਜੇ ਦਾ ਆਉਂਦੇ ਕੋਈ ਨਹੀਂ ਸੀ। ਭੱਟਾਂ ਨੇ ਕਮਾਈ ਦੀ ਗੱਲ ਕਰਦਿਆਂ ਕਿਹਾ, ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਏ ਇੱਕ ਇੱਕ ਦੋ ਥਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੇਂ ਲੀਣੋ, ਤੀਸ ਇੱਕ ਅਰਪੰਚ ਸਿੱਧ ਤੈ ਤੀਸ ਨਾ ਖੀਣੋ, ਇੱਕੋ ਜੇ ਲਾਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ, ਗੁਰੂ ਅਮਰਦਾਸ ਜਾਲ ਭੜੇ ਤੂੰ ਇੱਕ ਲੋੜ ਹੈ ਇੱਕ ਮੰਨਿਓ। ਅੱਜ ਜਦੋਂ ਗਾਗਰ ਭਰ ਕੇ ਤੁਰੇ, ਉਧਰ ਤੂਫਾਨ ਹੈ, ਬਿਜਲੀ ਚਮਕਦੀ ਹੈ, ਤੇ ਉਧਰ ਬਾਬੇ ਨੇ ਵੀ ਨਿਸ਼ਚਾ ਕੀਤਾ मैं गुरु दे इशनान तो पहला पानी पहुंचा देने किमने तुरदे पहुंचे खडूर सानू सब नू पता है खड्डी विच डिगे ने ते जुलाई ने इनी आवाज दे के पुछया कौन है इस वेले ते अंदरों जुलाई ने बोल के क्या कह लगा कौन होना है ओही अमरू निथाना है जेड़ा टुकड़िया की खातर कुड़मां दे दर ते बैठा होया जेड़ा रोटी की खातर ते दिन रात गागर चुकी फिरदा जिन्हों चैन नहीं जब शब्द वरत्या निथावा ते बाबे अमरदास ने कहा नहीं चलिए तू मैनू जो मर्जी कह पर निथावा ना कहीं क्योंकि जेड़ा गुरु नानक दा हो गया वह कभी निथावा नहीं हुंदा सी मैं कभी निथावा पर जिदन का गुरु अंगद साहब के दर से आ गए उदन भी मेरे निथावे की थां गुरु नानक बन गया मैं निथावा नहीं मेरी थां गुरु नानक गागर डिगी पर पानी नहीं डुलन दिता गुरु अंगद साहब का किवाड़ खुलिया सतगुरु ने दरवाजा खोलिया ते पुछया अमरदास अज इनी देर मिल क्यों क्यों देरी होगी बोले कुछ नहीं सिर्फ अखां विचों नीर सी ते मन कह रहा सी मना देख अज ता शरीर भी जवाब दई जांदा हजूर ने संजोर के पुछया अमरदास देरी क्यों ते चरण पकड़ के क्या दाता शरीर वडेरा अज ता पानी दी गागर लेंदिया डिग पिया जदों शब्द वरत्या डिग पिया ते सतगुरु ने छाती न ला के क्या अमरदास मैं इस दिन की इंतजार भी सा कदों तू डिगे मैं तेन डिगे हुए नु गुरु नानक दा तक दे दिया डिगना ता मुश्किल बंदा डिगन लई तैयार नहीं रमन से शब्द अंदर कह लगे देख अमरदास तू कहना मैं डिगा वा जदों फल पक जांदा है पकड़ तो बाद जमीन ते डिगदा है ते फल उन्हां रुखां दे पकदे ने जिन्हां ने सर्दी नू गर्मी नू झक्खड़ नू कक्कर नू पिंडे ते हंडाया तू बारह साल सेवा कीती डिगा किछे वे कह लगा दाता खड्डी विच ते शब्द वरते एक विद्वान सज्जन ने हजूर कह लगे खड्डी माड़ी नहीं तैनू खड्डी विच डिगे नू मैं गद्दी दियांगा खड्डी तो गद्दी मिल गई तू गागर चुकी अज गागर ने तेनू दुनिया विच उजागर कर दे गागर ने उजागर कर दिता खड्डी ने गद्दी दे दिती ते अज दे दिन प्यारो जिहड़ा कल लंघिया मेरे गुरु अमरदास नू चिट्टे बस्त्र पहनाए दुत वर्गा चिट्टा दाड़ा ते जदों चिट्टे बस्त्र पहना दिते गुरु अंगद साहब ने प्यार नाल सिंघासन ते बिठाया ते संगत विच भरी विच कहा मेरे पुत्रो मेरे सिखो मेरे भरावो अज तो बाद गुरु नानक दे तख्त दा मालक बजुर्ग बाबा अमरदास है अज तो बाद अंगद दे दर्शन तुसी गुरु अमरदास विचों करने पहली नमस्कार गुरु अंगद साहब ने की जदों गुरगद्दी ते विराजमान हो गए मैं सिर्फ पांच चार मिनट कह के समाप्ति करना जे गुरु अमरदास दे पूरे दर्शन करने जो ना ते भट्टां दे सवैयां विच बाई सवैये गुरु अमरदास जी दी उस्तत विच ने एक शब्द भट्ट ने बड़ा सोहना कहा कह लगे ए मित्रो जे तुसी सफल होना ते गुरु अमरदास दे दर्शन करो कह लगे अपनी अखां नू अपनी जबान नू ए रसना जे तू सफल होना ते गुरु अमरदास क्या कर धन गुरु अमरदास जे कन्नों तुसी सफल होना गुरु अमरदास की बाणी सुनो जे चरणों तुसी पवित्र होने ते गुरु अमरदास के राह ते तुरो ते कह लगे जे दो हथां नू पवित्र करने ते गुरु अमरदास के चरण घुट के पकड़ना जे हिरदे नू पवित्र करनी ते हिरदे विच गुरु अमरदास की बाणी नू टिकाओ भट्ट ने शब्द कहा चरण ता पर सकिया ते चरण गुर अमर पवल रहे हथ ता पर सकिया ते हथ लगे गुर अमर पै जी ता पर सकिया ते जी गुर अमर भड़िजै नैण ता पर सकिया ते नैण गुर अमर पखीजै सरवण ता पर सकिया ते सरवण गुर अमर सुणिजै ए गुरु ग्रंथ साहिब दे बचन ने कह लगे हियो ता पर सकिया जे हिरदे नू पवित्र करने ते हिरदे विच गुरु अमरदास नू टिकाले ते पुछया एदे परसनल होवेगा की ते अगला सवैया सी गुरु अमरदास परसिया तो हम पातक विनाश है गुरु अमरदास दे चरण धरती ते पै गए धरती दे पाप दूर हो गए गुरु अमरदास परसिया सिद्ध साधक आसास है गुरु अमरदास परसिया ध्यान लईए पौन कै गुरु अमरदास दे परसनल ध्यान जुड़ जांदा है गुरु अमरदास परसिया अभौ लगदा है ਨਿਰਭੈਤਾ ਮਿਲਦੀ ਹੈ। ਗਉ ਚੁੱਕਾ ਹੈ, ਜਨਮ ਮਰਨ ਦਾ ਚੱਕਰ ਮੁੱਕ ਮਿਟ ਜਾਂਦਾ ਹੈ। ਅਗਲਾ ਬਚਨ ਸੀ ਇੱਕ ਦਿਨ ਦਰ ਤੇ ਇੱਕ ਨਾਲ ਪਛਾਣ ਹੋ ਜਾਂਦੀ ਹੈ। ਇੱਕ ਦਿਨ ਦੁੱਗਣ ਜੋ ਤੌਰ ਹੈ, ਜਾਤ ਮੰਤਰ ਮਾਨ ਵਹਿਲ ਹੈ, ਜਾਲਪਾ ਪਦਾਰਥ ਇਤੜੇ, ਗੁਰੂ ਅਮਰਦਾਸ ਡਿੱਠੇ ਮਿਲੇ। ਜਦੋਂ ਗੁਰੂ ਅਮਰਦਾਸ ਦੀ ਮਹਿਮਾ ਕੀਤੀ ਤੇ ਭੱਟਾਂ ਨੇ ਅੰਤਲਾ ਬਾਹੀਆਂ ਸਵਈਆ ਜਿਹੜਾ ਕਿਹਾ, ਬਸ ਗੱਲ ਹੀ ਕੋਈ ਨਾ ਰਹਿਣ ਦਿੱਤੀ। ਪੁੱਛਿਆ ਗੁਰੂ ਅਮਰਦਾਸ ਦੇ ਕਿੰਨੇ ਕੁ ਗੁਣ ਨੇ ਤੇ ਭੱਟ ਨੇ ਬੜੀ ਉੱਚੀ ਆਵਾਜ਼ ਵਿੱਚ ਕਿਹਾ, ਕਹਿਣ ਲੱਗਾ ਮੀਂਹ ਪੈਂਦਾ, ਮਨੁੱਖ ਇਹ ਤਾਂ ਦੱਸ ਦਏਗਾ ਅੱਜ ਮੀਂਹ ਪੈਣਾ, ਪਰ ਇਹ ਨਹੀਂ ਦੱਸੇਗਾ ਅੱਜ ਬੱਦਲਾਂ ਵਿੱਚੋਂ ਕਿੰਨੇ ਹਜ਼ਾਰ ਕਿੰਨੇ ਕਰੋੜ ਬੂੰਦਾਂ ਡਿੱਗਣੀਆਂ ਨੇ। ਬਸੰਤ ਦੀ ਰੁੱਤ ਵਿੱਚ ਫੁੱਲ ਖਿੜਦੇ ਨੇ, ਫੁੱਲਾਂ ਦੀ ਗਿਣਤੀ ਨਹੀਂ, ਆ ਧਰਤੀ ਦੇ ਰੁੱਖਾਂ ਦੀ ਗਿਣਤੀ ਨਹੀਂ, ਸਮੁੰਦਰ ਦੀਆਂ ਉੱਠਦੀਆਂ ਲਹਿਰਾਂ ਨੂੰ ਕੋਈ ਨਹੀਂ ਗਿਣ ਸਕਦਾ। ਪਰ ਕਹਿਣ ਲੱਗੇ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਕੋਈ ਅਡੋਲ ਸਮਾਧੀ ਲਾ ਕੇ ਬੱਦਲਾਂ ਦੀਆਂ ਕਣੀਆਂ ਨੂੰ ਵੀ ਗਿਣ ਲੈ ਮੀਂਹ ਪੈਣ ਲੱਗ ਵਕਤ, ਬਸੰਤ ਦੀ ਰੁੱਤ ਵਿੱਚ ਇੱਕ ਇੱਕ ਫੁੱਲ ਨੂੰ ਵੀ ਗਿਣ ਲੈ, ਬਨਾਸਪਤੀ ਨੂੰ ਵੀ ਗਿਣ ਲੈ, ਸਮੁੰਦਰ ਦੀਆਂ ਲਹਿਰਾਂ ਦੀ ਵੀ ਗਿਣਤੀ ਕਰ ਲੈ, ਪਰ ਗੁਰੂ ਅਮਰਦਾਸ ਜਿੰਨੀ ਕੁ ਸੇਵਾ ਤੇ ਸਿਮਰਨ ਤੂੰ ਕਰ ਚੁੱਕਿਆ, ਬੰਦਾ ਜਿੰਨੀ ਮਰਜ਼ੀ ਵਾਹ ਲਾ ਲੈ, ਇੱਕ ਦਾਵਾ ਕਰਨੀ ਹੈ ਤੇਰੇ ਗੁਣਾਂ ਦਾ ਅੰਤ ਕਿਸੇ ਵੀ ਨੂੰ ਪਾਉਂਦਾ। ਭੱਟ ਨੇ ਤਾਂ ਹੀ ਕਿਹਾ ਕੰਨ ਹਰ ਬੂੰਦ, ਕੰਨ ਹਰ ਬੂੰਦਰ ਤੇ ਬੱਦਲਾਂ ਦੀਆਂ ਕੜੀਆਂ, ਬਸੋ ਰੁਮਾਵਲ ਕੁਸਮ ਬਸੰਤ ਗਣੰਤ ਨਾ।

0: ਹਾਰ ਕਿਉਂਕਿ ਆਪਾਂ ਭਾਵੇਂ ਗੱਲ ਖੋਲੇ ਮਹੱਲੇ ਦੀ ਕਰਨੀ ਹੈ ਪਰ ਸਾਨੂੰ ਪਿਛੋਕੜ ਵਿਚ ਵਾਚਣਾ ਪਏਗਾ ਖੋਲੀ ਦਾ ਕੀ ਭਾਵ ਸੀ ਖੋਲਾ ਮੱਲਾ ਕਿਉਂ ਆਰੰਭ ਹੋਇਆ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਹਾਂ ਤੇ ਹਿੰਦੁਸਤਾਨ ਦੇ ਇਤਿਹਾਸ ਵੱਲ ਝਾਤੀ ਮਾਰਨੇ ਹਾਂ ਮੁੱਢ ਤੋਂ ਪਹਿਲਾਂ ਹਿੰਦੁਸਤਾਨ ਦੀ ਧਰਤੀ ਤੇ ਹਰਨਾਕਸ਼ ਦੇ ਘਰ ਦੇ ਅੰਦਰ ਪ੍ਰਹਿਲਾਦ ਪੈਦਾ ਹੋਏ ਤੇ ਗੁਰੂ ਗ੍ਰੰਥ ਸਾਹਿਬ ਨੇ ਇਸ ਬਾਰੇ ਬੜੇ ਵਿਸਤਾਰ ਨਾਲ ਵੇਰਵਾ ਦਿੱਤਾ ਤੇ ਭਾਈ ਗੁਰਦਾਸ ਤਾਂ ਇਹ ਬਚਨ ਕਰਦੇ ਨੇ ਹੇ ਪ੍ਰਭੂ ਅਸੀਂ ਸੁਣਿਆ ਕਿ ਕਲਰੀ ਭੋਏ ਵਿਚ ਕਲਰੀ ਜ਼ਮੀਨ ਵਿਚ ਕਦੀ ਫਸਲ ਨਹੀਂ ਪੈਦਾ ਹੁੰਦੀ ਹਰਨਾਕਸ਼ ਵਰਗਾ ਕਲਰ ਵਾਲਾ ਮਨ ਜਿਹੜਾ ਕਲਰ ਵਰਗਾ ਘਰ ਏ ਉਸ ਦੇ ਘਰ ਦੇ ਅੰਦਰ ਤੁਸੀਂ ਪ੍ਰਹਿਲਾਦ ਵਰਗਾ ਕਮਲ ਦਾ ਫੁੱਲ ਪੈਦਾ ਕਰ ਦਿੱਤਾ ਸਤਿਗੁਰੂ ਨੇ ਬਚਨ ਕੀਤੇ ਬਾਣੀ ਵਿਚ ਕਹਿੰਦੇ ਨੇ ਹਰਨਾਕਸ਼ ਨੇ ਕੁਝ ਜਪ ਤਪ ਕੀਤਾ ਕੁਝ ਕਮਾਈ ਕੀਤੀ ਖੋਲੀ ਕਿੱਥੋਂ ਆਰੰਭ ਹੋਈ ਕਮਾਈ ਕਰਨ ਤੋਂ ਬਾਅਦ ਇਹਨੇ ਇੱਕ ਦਾਅਵਾ ਕੀਤਾ ਸੀ ਮੈਨੂੰ ਹੁਣ ਕਦੀ ਮੌਤ ਨਹੀਂ ਤਰੀਕੇ ਵੀ ਇਹਨੇ ਬੜੇ ਸੋਚੇ ਇੰਨੀ ਚਤੁਰਾਈ ਤੋਂ ਕੰਮ ਲਿਆ ਕਿ ਇਹਨੇ ਕਿਹਾ ਮੈਂ ਕਦੀ ਮਰਨਾ ਹੀ ਨਹੀਂ ਤੇ ਕਹਿੰਦੇ ਨੇ ਇੱਕ ਪਾਸੇ ਐਲਾਨ ਕਰ ਦਿੱਤਾ ਅੱਜ ਤੋਂ ਬਾਅਦ ਪਰਜਾ ਵਿਚ ਕੇਵਲ ਮੇਰੇ ਨਾਮ ਦੀ ਚਰਚਾ ਹੋਵੇ ਮੇਰੇ ਨਾਮ ਦੀ ਪੂਜਾ ਕੀਤੀ ਜਾਏ ਤੇ ਪਰਮੇਸ਼ਵਰ ਦੀ ਕਰਨੀ ਇਹਦੇ ਘਰ ਦੇ ਵਿਚ ਹੀ ਜਿਹੜਾ ਪੁੱਤਰ ਪੈਦਾ ਹੋਇਆ ਉਹਨੇ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ ਹਰਨਾਕਸ਼ ਦੀ ਪੂਜਾ ਨਹੀਂ ਜੇ ਪੂਜਾ ਕਰਨੀ ਜੇ ਉਸ ਪ੍ਰਭੂ ਦੀ ਉਸ ਰਾਮ ਦੀ ਕਰੋ ਉਸ ਨਿਰੰਕਾਰ ਦੀ ਕਰੋ ਜਿਹੜਾ ਘੱਟ ਘੁੱਟ ਵਿਚ ਸਮਾਇਆ ਹੈ ਤੇ ਜਿਹੜਾ ਹਰਨਾਕਸ਼ ਵਰਗੇ ਬੇਅੰਤ ਪੈਦਾ ਕਰਕੇ ਇਹਨਾਂ ਨੂੰ ਖਪਾ ਸਕਦਾ ਜਦੋਂ ਪ੍ਰਹਿਲਾਦ ਨੇ ਹਰਨਾਕਸ਼ ਦੇ ਪੁੱਤਰ ਦੇ ਇਹ ਮਨੋ ਆਵਾਜ਼ ਨਿਕਲੀ ਕਿ ਰਾਮ ਨਾਮ ਜਪਵੇ ਕਰੋ ਖਿਰਦਾ ਹਰ ਜੀ ਕੋ ਸਿਮਰਨ ਧਰੋ ਕਿ ਪ੍ਰਭੂ ਦੇ ਨਾਮ ਨੂੰ ਜਪੋ ਤੇ ਹਰਨਾਕਸ਼ ਨੂੰ ਇੱਕ ਫਿਕਰ ਪੈ ਗਿਆ ਜਿਹੜੀ ਮੇਰੇ ਵਿਰੁੱਧ ਬਗਾਵਤ ਬਾਹਰੋਂ ਖੜੀ ਹੋਣੀ ਸੀ ਉਹ ਤਾਂ ਮੇਰੇ ਘਰ ਵਿਚੋਂ ਪੈਦਾ ਹੋ ਗਈ ਇਹਨੇ ਕੋਸ਼ਿਸ਼ ਕੀਤੀ ਏ ਤੇ ਬੱਚਾ ਇਸ ਬੱਚੇ ਨੂੰ ਸਮਝ ਕੋਈ ਨਹੀਂ ਅਲਪਾਗੇ ਕਿਤਨਾ ਚੰਗਾ ਹੋਵੇ ਇਸ ਬੱਚੇ ਨੂੰ ਕਿਸੇ ਸਕੂਲ ਵਿਚ ਕਿਸੇ ਪਾਠਸ਼ਾਲਾ ਵਿਚ ਕਿਸੇ ਮਦਰਸੇ ਵਿਚ ਕਿਸੇ ਚਟਸਾਲ ਵਿਚ ਮੈਂ ਇਹਨੂੰ ਪੜ੍ਹਨੇ ਪਾਵਾਂ ਘੱਟੋ ਘੱਟ ਇਹਨੂੰ ਉਸਤਾਦ ਇਹ ਗੱਲ ਚੰਗੀ ਤਰ੍ਹਾਂ ਸਮਝਾ ਦੇਣ ਕਿ ਹਰਨਾਕਸ਼ ਤੋਂ ਬਿਨਾਂ ਦੁਨੀਆਂ ਵਿਚ ਹੋਰ ਕੋਈ ਨਹੀਂ ਹੋ ਸਕਦਾ ਛੋਟੇ ਛੋਟੇ ਬੱਚਿਆਂ ਦੀ ਸੰਗਤ ਵਿਚ ਬਹਿ ਜਿਹੜੇ ਮੇਰੇ ਨਾਮ ਦੀ ਦੁਹਾਈ ਦਿੰਦੇ ਨੇ ਉਨ੍ਹਾਂ ਦੀ ਸੰਗਤ ਵਿਚ ਬਹਿ ਕੇ ਇਹ ਵੀ ਨਾਮ ਮੇਰਾ ਜਪੇ ਤੇ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਦੇਵ ਨੇ ਬਚਨ ਕੀਤਾ ਬਾਬਾ ਨਾਮਦੇਵ ਜੀ ਨੇ ਭਗਤ ਜੀ ਕਹਿੰਦੇ ਨੇ ਉਸ ਵਕਤ ਇਹਦੇ ਦੋ ਉਸਤਾਦ ਮੁਕਰਰ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਇੱਕ ਦਾ ਨਾਮ ਸੀ ਸੰਡਾ ਤੇ ਦੂਸਰੇ ਦਾ ਨਾਂ ਸੀ ਅਮਰਖ ਦੋਨਾਂ ਉਸਤਾਦਾਂ ਨੂੰ ਇਹ ਗੱਲ ਹਰਨਾਕਸ਼ ਨੇ ਕਹਿ ਦਿੱਤੀ ਇਸ ਬੱਚੇ ਨੂੰ ਸਕੂਲ ਵਿਚ ਲੈ ਜਾਓ ਚਟਸਾਲ ਵਿਚ ਲੈ ਜਾਓ ਤੇ ਇਹਦੇ ਦਿਮਾਗ ਵਿਚ ਜਿਹੜੀ ਇਹ ਗੱਲ ਬੈਠ ਗਈ ਇਹ ਹਿਰਦੇ ਵਿਚ ਰਾਮ ਨਾਮ ਦੀ ਅੰਦਰ ਨੂੰ ਵਾਸ਼ ਕਰਕੇ ਇਹਦੇ ਅੰਦਰ ਕੇਵਲ ਇੰਨਾ ਕੁ ਟਿਕਾ ਦਿਓ ਕਿ ਹਰਨਾਕਸ਼ ਤੋਂ ਬਿਨਾਂ ਦੁਨੀਆਂ ਵਿਚ ਦੂਸਰਾ ਕੋਈ ਹੈ ਹੀ ਨਹੀਂ ਤੁਸੀਂ ਵੀ ਮੇਰੀ ਗੱਲ ਕਰੋ ਜਿਹੜੇ ਵਿਦਿਆਰਥੀ ਇਹਦੇ ਕੋਲ ਬੈਠਣ ਉਨ੍ਹਾਂ ਅੰਦਰ ਵੀ ਮੇਰੇ ਨਾਮ ਦੀ ਚਰਚਾ ਹੋਵੇ ਇਨ੍ਹਾਂ ਦੇ ਦੁਆਲੇ ਦਾ ਮਾਹੌਲ ਹੀ ਇਹੋ ਜਿਹਾ ਸਿਰਜ ਦਿਓ ਕਿ ਇਹਨੂੰ ਰਾਮ ਨਾਮ ਭੁੱਲ ਕੇ ਕੇਵਲ ਮੇਰਾ ਨਾਮ ਹੀ ਚੇਤੇ ਰਹਿ ਜਾਏ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਰਨਾਕਸ਼ ਪ੍ਰਹਿਲਾਦ ਨੂੰ ਪਹਿਲੇ ਦਾਨ ਚਟਸਾਲ ਭੇਜਿਆ ਤੇ ਇਹਦੀ ਫੱਟੀ ਤੇ ਲਿਖਿਆ ਜਲੇ ਹਰਨਾਕਸ਼ ਥਲੇ ਹਰਨਾਕਸ਼ ਤੇ ਪ੍ਰਹਿਲਾਦ ਨੇ ਫੱਟੀ ਰੱਖ ਕੇ ਕਿਹਾ ਕਹਿਣ ਲੱਗਾ ਐ ਉਸਤਾਦ ਐ ਮੇਰੇ ਗੁਰੂ ਮੇਰੀ ਫੱਟੀ ਤੇ ਹਰਨਾਕਸ਼ ਨਹੀਂ ਜੇ ਤੂੰ ਮੈਨੂੰ ਕੁਝ ਪੜ੍ਹਾਉਣਾ ਚਾਹੁੰਦੇ ਤੇ ਮੇਰੀ ਫੱਟੀ ਤੇ ਰਾਮ ਨਾਮ ਲਿਖ ਦੇ ਕਿਉਂਕਿ ਰਾਮ ਨਾਮ ਤੋਂ ਬਿਨਾਂ ਮੈਂ ਤੀਸਰੇ ਸ਼ਬਦ ਨੂੰ ਜਾਣਦਾ ਹੀ ਉਸ ਵਕਤ ਲਿਖਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ ਇਹਨਾਂ ਉਸਤਾਦਾਂ ਨੇ ਇਹਨੂੰ ਕੁਝ ਖੇਲ ਦਾ ਸਮਾਨ ਦਿੱਤਾ ਹੋਰ ਬੱਚਿਆਂ ਵਿਚ ਬਿਠਾ ਦਿੱਤਾ ਸਾਰੇ ਹਰਨਾਕਸ਼ ਜਪਣ ਤੇ ਪ੍ਰਹਿਲਾਦ ਨੇ ਉੱਠ ਕੇ ਤਾੜੀ ਮਾਰੀ ਕਹਿਣ ਲੱਗਾ ਉਹ ਬੱਚਿਓ ਤੁਸੀਂ ਮੇਰੀ ਉਮਰ ਦੇ ਹੋ ਇੰਨੇ ਭੋਲੇ ਨਾ ਬਣੋ ਹਰਨਾਕਸ਼ ਜੰਮਦਾ ਹਰਨਾਕਸ਼ ਨੇ ਮਰਨਾ ਵੀ ਏ ਜਿਹਦੇ ਤੇ ਜਨਮ ਏ ਬਚਪਨ ਏ ਜਵਾਨੀ ਬੁਢੇਪਾ ਤੇ ਮੌਤ ਏ ਉਹ ਕਦੀ ਪ੍ਰਭੂ ਨਹੀਂ ਹੋ ਸਕਦਾ ਜੇ ਤੁਸੀਂ ਜਪਣਾ ਚਾਹੁੰਦੇ ਹੋ ਤੇ ਉਹਦੇ ਨਾਮ ਨੂੰ ਜਪੋ ਜਿਹਦੇ ਤੇ ਜਨਮ ਮੌਤ ਬੁਢੇਪੇ ਦਾ ਕਦੀ ਅਸਰ ਹੀ ਨਹੀਂ ਹੁੰਦਾ ਬੱਚਿਆਂ ਦੇ ਵਿਚ ਇਹਨੇ ਰਾਮ ਨਾਮ ਸ਼ੁਰੂ ਕੀਤਾ ਤੇ ਉਲਟੀ ਖੇਡ ਵਾਪਰ ਗਈ। ਜਿਨ੍ਹਾਂ ਬੱਚਿਆਂ ਦੀ ਸੰਗਤ ਕਰਕੇ ਇਹਨੇ ਹਰਨਾਕਸ਼ ਨੂੰ ਜਪਣਾ ਸੀ ਉਹ ਬੱਚੇ ਸਾਰੇ ਰਾਮ ਨਾਮ ਕੂਕਣ ਲੱਗ ਪਏ ਤੇ ਹਰਨਾਕਸ਼ ਨੇ ਫਿਰ ਰਿਪੋਰਟ ਮੰਗੀ ਇਹਦੇ ਤੋਂ ਪੁੱਛਿਆ ਸੰਡੇ ਤੇ ਅਮਰਕ ਤੋਂ ਕਿ ਪ੍ਰਹਿਲਾਦ ਨੇ ਕੁਝ ਪੜਿਆ। ਉਹਨਾਂ ਨੀਵੀ ਪਾ ਕੇ ਕਿਆ ਕਹਿਣ ਲੱਗੇ ਐ ਹਰਨਾਸ਼ ਸਾਡੀ ਤੋਬਈ ਤੇਰੇ ਪੁੱਤਰ ਨੇ ਤਾਂ ਕੀ ਤੇਰੇ ਨਾਮ ਨੂੰ ਦ੍ਰਿੜ ਕਰਨਾ ਸੀ ਇਹਨੇ ਤਾਂ ਆਪਣੇ ਨਾਲ ਦੇ ਚੇਲੇ ਵੀ ਸਾਥੀ ਰਾਮ ਨਾਮ ਵੀ ਜੋੜ ਦਿੱਤੇ ਨੇ ਅਸਲੀਅਤ ਇਹੀ ਸਾਡੇ ਕੋਲ ਕੋਈ ਤਰੀਕਾ ਨਹੀਂ ਇਹਦੇ ਅੰਦਰ ਨੂੰ ਤਬਦੀਲ ਕਰਕੇ ਅਸੀਂ ਤੇਰੇ ਨਾਲ ਜੋੜ ਸਕੀਏ। ਪਹਿਲੀ ਘਟਨਾ ਇਹ ਵਾਪਰੀ। ਫਿਰ ਹਰਨਾਕਸ਼ ਨੇ ਜਦੋਂ ਆਪਣੇ ਅੰਦਰ ਗੁੱਸਾ ਖਾਧਾ ਤੇ ਪ੍ਰਹਿਲਾਦ ਦੀ ਮਾਂ ਨੇ ਗੋਦੀ ਵਿਚ ਬਿਠਾਇਆ ਪ੍ਰਹਿਲਾਦ ਨੂੰ ਕਹਿਣ ਲੱਗੀ ਪੁੱਤਰ ਤੇਰਾ ਬਾਪ ਸਮਰਾਟ ਏ ਉਹਨੇ ਸਾਰੀ ਧਰਤੀ ਕਾਬੂ ਕੀਤੀ ਏ ਬੱਚਿਆ ਤੂੰ ਉਹਦੇ ਨਾਮ ਨੂੰ ਕਿਉਂ ਨਹੀਂ ਜਪਦਾ ਤੇ ਪ੍ਰਹਿਲਾਦ ਨੇ ਕਿਹਾ ਸੀ ਅੰਮਾ ਤੂੰ ਮੈਨੂੰ ਜਨਮ ਦਿੱਤਾ ਮੈਂ ਤੇਰਾ ਸ਼ੀਰ ਪੀਤਾ ਪਰ ਧਿਆਨ ਰੱਖੀ ਮੇਰੇ ਅੰਦਰ ਨਾਮ ਤੋਂ ਬਿਨਾਂ ਹੋਰ ਕਿਸੇ ਲਈ ਥਾਂ ਨਹੀਂ ਭਾਵੇਂ ਤੂੰ ਮੇਰੀ ਮਾਂ ਏ ਹਰਨਾਕਸ਼ ਮੇਰਾ ਬਾਪ ਏ ਪਰ ਜਿਹੜੀ ਸੱਚ ਦੀ ਚਿਣਗ ਮੇਰੇ ਵਿਚ ਪੈਦਾ ਹੋ ਚੁੱਕੀ ਏ ਇਹਨੂੰ ਮਾਂ ਤੇ ਬਾਪ ਵੀ ਕਦੀ ਨਹੀਂ ਬੁਝਾ ਸਕਦੇ। ਜਦੋਂ ਮਾਂ ਬਾਪ ਦੀ ਗੱਲ ਨਾ ਮੰਨੀ ਨਾਲ ਦੇ ਬੱਚਿਆਂ ਦੀ ਨਾ ਮੰਨੀ ਉਸਤਾਦਾਂ ਦੀ ਨਾ ਮੰਨੀ ਤੇ ਹਰਨਾਕਸ਼ ਨੇ ਫਿਰ ਇੱਕ ਤਰਤੀਬ ਸੋਚੀ ਆਪਣੇ ਸਾਥੀਆਂ ਨੂੰ ਇਕੱਠਿਆਂ ਕੀਤਾ ਕਹਿਣ ਲੱਗਾ ਪਿਆਰਿਓ ਇਹਨੇ ਮੰਨਣਾ ਨਹੀਂ ਭਾਵੇਂ ਮੇਰਾ ਬੱਚਾ ਪਰ ਹੈ ਤਾਂ ਬਾਗੀ ਨਾ ਇਹਨੂੰ ਪਹਾੜ ਦੀ ਚੋਟੀ ਤੋਂ ਸੱਟੋ ਥੱਲੇ ਡਿੱਗਦਿਆਂ ਸਾਰ ਇਹਦੀ ਮੌਤ ਹੋ ਜਾਏਗੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੱਚ ਦੇ ਪੁਜਾਰੀ ਨੂੰ ਪਹਾੜ ਤੋਂ ਸੱਟਿਆ ਤੇ ਪਹਾੜ ਦੀ ਥੱਲੇ ਵਾਲੀ ਖਾਈ ਨੇ ਇਸ ਤਰ੍ਹਾਂ ਪ੍ਰਹਿਲਾਦ ਨੂੰ ਲਪੇਟ ਲਿਆ ਜਿਵੇਂ ਮਾਨੋ ਕਿਤੇ ਮਾਂ ਦੀ ਗੋਦ ਵਿਚ ਉਹਨੂੰ ਲੋਹੜੀਆਂ ਦਿੰਦੀ ਹੋਵੇ। ਪਹਾੜ ਤੋਂ ਸੱਟਿਆ ਉਹ ਮਰਿਆ ਨਹੀਂ। ਮੈਂ ਕੇਵਲ ਗਾਥਾ ਨਹੀਂ ਸੁਣਾ ਰਿਹਾ, ਮੈਂ ਬਾਣੀ ਦੇ ਸ਼ਬਦ ਦੇ ਆਧਾਰ ਤੇ ਅਰਜ਼ ਕਰ ਰਿਹਾ, ਕਹਾਣੀ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰਤ ਕੇ ਜਦੋਂ ਪਹਾੜ ਤੋਂ ਸੱਟਿਆ ਵੀ ਮੌਤ ਨਾ ਹੋਈ ਤੇ ਇਹਨੂੰ ਰੁੱਖ ਦੇ ਉੱਪਰ ਚੜ ਕੇ ਥੱਲੇ ਸੱਟਿਆ ਤੇ ਰੁੱਖ ਨੇ ਆਪਣੀ ਜ਼ਿਰਾਂ ਦਿਖਾਈ ਉਹਨੇ ਵੀ ਪ੍ਰਹਿਲਾਦ ਨੂੰ ਚੋਟ ਨਾ ਆਉਣ ਦਿੱਤੀ। ਪਰਤ ਕੇ ਇਹਨਾਂ ਕਿਹਾ ਪ੍ਰਹਿਲਾਦ ਨੂੰ ਪਾਣੀ ਦੇ ਦਰਿਆ ਵੀ ਸੱਟੋ ਤੇ ਪਾਣੀ ਨੇ ਵੀ ਆਪਣਾ ਫਰਜ਼ ਅਦਾ ਕਰਾ ਕਰ ਦਿੱਤਾ ਕਿਉਂਕਿ ਪ੍ਰਹਿਲਾਦ ਤਾਂ ਉਹਨੂੰ ਜਪਦਾ ਪਿਆ ਜਿਹਦੇ ਭੈ ਦੇ ਅੰਦਰ ਸਾਹਿਬ ਕਹਿੰਦੇ ਨੇ ਭੈ ਵਿਚ ਚੱਲੇ ਲੱਖ ਦਰਿਆਓ ਤੇ ਪਾਣੀ ਦੇ ਦਰਿਆ ਨੇ ਵੀ ਪ੍ਰਹਿਲਾਦ ਨੂੰ ਕੁਝ ਨਾ ਕਿਹਾ। ਹੁਣ ਜਿੱਥੋਂ ਹੋਲੀ ਆਰੰਭ ਹੋਣੀ ਏ ਕਹਿੰਦੇ ਨੇ ਇਸ ਹਰਨਾਕਸ਼ ਦੀ ਭੈਣ ਜਿਹਦਾ ਨਾਮ ਸੀ ਹੋਲਿਕਾ, ਭਾਈ ਕਾਨ ਸਿੰਘ ਹੋਰਾਂ ਦੇ ਮੁਤਾਬਕ ਇਸ ਦਾ ਨਾਮ ਸੀ ਟੂੰਡਾ। ਇਹਨੇ ਆਰਾਧਨਾ ਕੀਤੀ ਸ਼ਿਵਜੀ ਦੀ, ਦੇਵਤੇ ਦੀ ਆਰਾਧਨਾ ਕਰਕੇ ਇੰਨਾ ਕੁ ਵਰ ਲਿਆ ਸੀ ਕਿ ਇਹਨੂੰ ਕਦੀ ਅੱਗ ਸਾੜੇਗੀ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਰਨਾਕਸ਼ ਨੇ ਆਪਣੀ ਭੈਣ ਦੀ ਗੋਦੀ ਵਿਚ ਆਪਣਾ ਪੁੱਤਰ ਬਿਠਾ ਦਿੱਤਾ। ਬਲਦੀ ਹੋਈ ਚਿਖਾ ਵਿਚ ਹੋਲਕਾ ਬੈਠ ਗਈ, ਪ੍ਰਹਿਲਾਦ ਨੂੰ ਗੋਦ ਵਿਚ ਬਿਠਾਇਆ ਕਿਉਂਕਿ ਹੋਲਕਾ ਨੂੰ ਤਾਂ ਅੱਗ ਨੇ ਕੁਝ ਕਹਿਣਾ ਨਹੀਂ, ਉਹਨੂੰ ਤਾਂ ਵਰ ਮਿਲਿਆ ਤੇ ਦੂਸਰੇ ਪਾਸੇ ਪ੍ਰਹਿਲਾਦ ਨੇ ਸੜ ਕੇ ਸਵਾਹ ਹੋ ਜਾਣੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ ਦੇਖੋ ਮੇਰੇ ਪਰਮੇਸ਼ਵਰ ਦੀ ਖੇਡ, ਜਿਨ੍ਹੇ ਦੇਵਤੇ ਦਾ ਵਰ ਲਿਆ ਸੀ ਕਿ ਮੈਨੂੰ ਕਦੀ ਅੱਗ ਸਾੜੇ ਨਾ, ਤੇ ਜਦੋਂ ਅੱਗ ਦੀਆਂ ਲਾਟਾਂ ਨਿਕਲੀਆਂ ਹੋਲਕਾ ਤਾਂ ਸੜ ਕੇ ਰਾਖ ਹੋ ਗਈ ਤੇ ਜਿਹੜਾ ਅੰਦਰ ਪ੍ਰਹਿਲਾਦ ਬੈਠਾ ਸੀ ਉਹਨੂੰ ਵਾਹਿਗੁਰੂ ਨੇ ਤੱਤੀ ਵਾਹ ਨਾ ਲੱਗਣ ਦਿੱਤੀ, ਉਹਨੂੰ ਸੇਕ ਨਹੀਂ ਲੱਗਿਆ। ਤੇ ਕਹਿੰਦੇ ਨੇ ਉਸ ਦਿਨ ਤੋਂ ਬਾਅਦ ਜਦੋਂ ਹੋਲਕਾ ਸੜ ਗਈ ਤੇ ਹਿੰਦੁਸਤਾਨ ਦੀ ਧਰਤੀ ਤੇ ਹਰ ਸਾਲ ਅੱਗ ਮਚਾ ਕੇ ਹੋਲੀ ਵਾਲੇ ਦਿਨ ਹੋਲਕਾ ਦੀ ਰਾਖ ਉਡਾਈ ਜਾਂਦੀ ਸੀ ਸਾੜ ਕੇ, ਇਹਦਾ ਮਤਲਬ ਸੀ ਕਿ ਅੱਜ ਦੇ ਦਿਨ ਇੱਕ ਸੱਚ ਦੇ ਪੁਜਾਰੀ ਦੀ ਜਿੱਤ ਹੋਈ, ਸੱਚ ਨੂੰ ਪੂਜਣ ਵਾਲੇ ਨੂੰ ਅੱਗ ਵੀ ਨਾ ਸਾੜ ਸਕੀ ਤੇ ਦੁਨੀਆਂ ਦੇ ਬੰਦੇ ਨੂੰ ਖੁਸ਼ ਕਰਨ ਵਾਲੇ ਨੂੰ ਭਾਵੇਂ ਉਹਦੇ ਕੋਲ ਦੇਵਤੇ ਦਾ ਵਰ ਸੀ ਉਹਨੂੰ ਅੱਗ ਨੇ ਸਾੜ ਕੇ ਸਵਾਹ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਆਉਂਦਾ ਮਹਾਰਾਜ ਕਹਿੰਦੇ ਸੰਡਾ ਮਰਕਾ ਜਾਏ ਪੁਕਾਰੇ, ਇਹਦਾ ਅਰਥ ਭਗਤ ਨਾਮਦੇਵ ਜੀ ਦਾ ਸ਼ਬਦ, ਸੰਡਾ ਤੇ ਮਰਕਾ ਦੋਨਾਂ ਨੇ ਜਾ ਕੇ ਹਰਨਾਕਸ਼ ਕੋਲ ਪੁਕਾਰ ਕੀਤੀ, ਪੜ੍ਹੈ ਨਹੀਂ ਤੇਰਾ ਪੁੱਤਰ ਪੜ੍ਹਦਾ ਨਹੀਂ, ਹਮ ਹੀ ਪਚ ਹਾਰੇ ਅਸੀਂ ਥੱਕ ਗਏ ਹਾਂ ਕਿਉਂਕਿ ਰਾਮ ਕਹੇ ਕਰ ਤਾਲ ਵਜਾਵੇ, ਤਾੜੀਆਂ ਮਾਰ ਕੇ ਰਾਮ ਨਾਮ ਜਪਦਾ राम कहे करताल बिजावै चटिया सबे बिगाड़े, इन्हें तो नाल दे साथी भी बिगाड़ दिते ने। कहिंदे जदो इन्नी गल कही फिर मां आई, कह लगे मां ने कहा बस दा बस कीनी सब राजे, पुत्र सारी धरती तेरे बापू दे अधीन है, बिनती करे पटरानी मेरे बच्चिया तू गल मन लै, छड़ दे तू राम नाम नू। कगे लिख दे ने सह पुत्र प्रहलाद कहा नी माने, तिन तो औरा छानी। सच दे पुजारी ने मां नू भी जवाब दे दिता, मां दे बचन मने नहीं, पुत्र प्रहलाद कहा नहीं माने, तिन तो औरा छानी। अगे कहिंदे दुष्ट सभा मिल मंत्र उपाया, हुण दुष्ट इकट्ठे होए इन्हां ने सलाह कीती, करसे औद कनेरी प्रहलाद नू आपां खत्म करने ते साध संगत अगली पंक्ति वल ध्यान देना जिहड़ी मैं अर्ज करनी चाहना। दुष्ट सभा मिल मंत्र उपाया, करसे औद कनेरी, साहब कहिंदे गेर तार जल ज्वाला पै राख्यो, चार शब्द कह गिर, गिर दा अर्थ है पहाड़, तर तर दा अर्थ है रुख, जल दा अर्थ दरिया सी पानी करने आ, गिर तर जल अगे वे ज्वाला, ज्वाला दा अर्थ है अग, गिर तर जल ज्वाला पै राख्यो, राजा राम माया फेरी, मेरे वाहगुरु ने एहो जिहा कौतुक वरता दिता, ना पहाड़ ना रुख ते ना पानी दियां लहरां ते ना ही उन्हूं बलदी हुई अग साड़ के सुआ कर सके। उस तो बाद ए खेड़ चल पई, ए खोली एथो तक आ पहुंची। वख वख इलाकियां विच ढंग मनाउण दे वख वख ने, किते लठ चला के होली मनाई जांदी है, किते बजुर्गां उत्ते चिक्कड़ सट के होली मनाई जांदी है, किते कालक सट के होली मनाई जांदी है, किते एक दूजे उत्ते रूंग रूंग अपना रंग सट के खरूद मचा के होली मचाई खेडी जांदी है। ते धन गुरु ग्रंथ साहिब जी ने एक बचन कहा, देखिया भी ए लोग तां सच दी गल नूं भुल गए ने, केवल एक दूजे दे उपर रंग पै सड़दे ने, गुलामी दियां जंजीरां इन्हां दे गले विच पईआं ने, इन्हां नूं रब वाहिगुरु चेते नहीं, गुलामी भी जीवन बतीत करदे ने। ते मेरे दाते ने फिर क्या कहन लगे, सजना जे तू रंग सच नहीं चाहना है ते आ मैं तेनू सचा तू रंग दसा, रंग केड़ा चाड़ना है, केड़ा रंग सटना है। गुरु नानक साहिब दे बचन असी पढ़ने आ ते हर एक नू ए शब्द चेते ने। साध संगत कोई अंदर ऐसा नहीं जेड़ा रंगण तो बिना खाली होवे, हर एक दा अंदर रंगया है, अंतर सिर्फ इतना किसे दा कुसंबे दे रंग न रंगया है, किसे दा मजीद दे रंग न रंगया है। धन गुरु ग्रंथ साहिब च साहिब कहिंदे ने कोई अंदर रंगण तो बिना नहीं, कईयां दे अंदर दे चोले लालच दे रंग विच रंगे ने, लालच दे रंग विच रंगे हुए चोलिया नेड़े कदी भी वाहगुरु की कृपा नहीं, ते कई चोले ऐसे ने जेड़े नाम दे रंग विच रंगे ने, ते गुरु नानक साहिब कहिंदे ने एहो जिहां दे चरणां दी धूड़ मैनू मिल जावे। सतगुरु ने बचन कीता, कहन लगे ए तन माया पाया प्यारे, लीतड़ा लभ रंगाए, मेरा कंत ना भावै चोलड़ा प्यारे, ए चोला मेरे वाहगुरु नू नहीं पौंदा, क्यों धन सेजै जाए, किवें तेरे किरदे दी सेज ते वाहगुरु आवे, तेरा तां चोला ही अंदर दा लालच रंगे। अगे हजूर कहिंदे ने पर जिन्हां दे नाम ने रंगे ने, काया रंगण जे थिया प्यारे, जे अंदर नू रंगणी, इथे पाठ है काया रंगण, रंगण दा अर्थ ए नहीं रंगणा, इथे रंगण दा अर्थ है ओ भांडा जिदे विच ललारी रंग पा के कपड़े रंगदा है। साहब कहिंदे ने काया रंगण, इस शरीर नू एक ललारी दा भांडा बना लै, काया रंगण जे थिया प्यारे, पाईए नाम जीत एदे विच नाम दा रंग पा दे, रंगण वाला जे रंगा है साहिब, ऐसा रंग न दीत, जिनके चोले रतड़े प्यारे, कंत तिना कै पास धूड़ तिना की जे मिले जी कौ नानक की अरदास। सतगुरु ने कहा ऐ मनुख तू बाहर दे रंग नू छड, तू अंदर नू रंग लै, ते महाराज ए रंग कदी उतरदा नहीं। सतगुरु बाणी विच कहिंदे ना मैला ना धुंधला ना भगवा ना कच, नानक लालो लाल है सच्चे रता सच। ए रंग लगदा किन्नू वे, साहब कहिंदे ने हर रंग लागो जिन्हू हरी दा रंग लग जाए, जाको हर रंग लागो इस जुग में, सो कहियत है सूरा, ਤੇ ਜਿਹਨੂੰ ਅੰਦਰੋਂ ਰੰਗ ਲੱਗ ਜਾਏ ਉਹਦੇ ਬਾਰੇ ਗੁਰਦੇਵ ਬਾਣੀ ਵਿਚ ਬਚਨ ਕਰਦੇ ਨੇ, ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ, ਤੇ ਜਿਹਦਾ ਅੰਦਰ ਨਹੀਂ ਰੰਗਿਆ। ਗੁਰੂ ਗ੍ਰੰਥ ਸਾਹਿਬ ਨੇ ਬੜੇ ਪਿਆਰੇ ਬਚਨ ਕਹਿਣ ਲੱਗੇ, ਆਪਣੇ ਸਰੀਰ ਵੱਲ ਕਦੀ ਝਾਤੀ ਮਾਰ, ਜਨਮ ਨੂੰ ਕੁਝ ਸਮੇਂ ਬਾਅਦ ਦੰਦ ਮਿਲੇ ਜਿਹੜੇ ਮੋਤੀਆਂ ਦੀ ਤਰ੍ਹਾਂ ਚਮਕਦੇ ਸਨ, ਸਾਰੀ ਉਮਰ ਇਨ੍ਹਾਂ ਦੰਦਾਂ ਨਾਲ ਚਬਾ ਕੇ ਖਾਧਾ, ਦੰਦ ਘਸ ਗਏ, ਦੰਦ ਭੁਰ ਕੇ ਮੂੰਹ ਵਿਚੋਂ ਨਿਕਲ ਗਏ, ਸਾਰੀ ਜ਼ਿੰਦਗੀ ਇਨ੍ਹਾਂ ਅੰਗਾਂ ਨੂੰ ਸਵਾਰਿਆ, ਸੋਹਣੇ ਤੋਂ ਸੋਹਣੇ ਬਸਤਰ ਪਾਏ ਇਸ ਸਰੀਰ ਤੇ, ਸਰੀਰ ਦੇ ਅੰਗ ਵੀ ਘਸ ਗਏ, ਇਹ ਵੀ ਖਤਮ ਹੋ ਗਏ, ਤੇ ਸਤਿਗੁਰੂ ਕਹਿੰਦੇ ਨੇ ਬੜੇ ਅਫਸੋਸ ਦੀ ਬਾਤ, ਖਾਂਦਿਆਂ ਦੰਦ ਘਸ ਗਏ, ਪਾਉਂਦਿਆਂ ਸਰੀਰ ਘਸ ਗਿਆ, ਸਾਰੀ ਉਮਰ ਲੱਗ ਗਈ, ਪਰ ਜੇ ਅਜੇ ਤੱਕ ਨਾਮ ਦਾ ਰੰਗ ਨਹੀਂ ਲੱਗਾ ਤੇ ਤੇਰਾ ਜੀਵਨ ਤਿਰਕਾਰ ਜੋਗ, ਅੰਦਰ ਨੂੰ ਕਿਉਂ ਨਹੀਂ ਰੰਗਦਾ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਕੱਠਾ ਦਰ ਤੇ ਘਸ ਗਿਆ, ਤੈ ਨੰਦਿਆਂ ਸਭ ਅੰਗ, ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ, ਜਿਨ੍ਹਾਂ ਸੱਚ ਨਾ ਲੱਗੋ ਰੰਗ, ਉਨ੍ਹਾਂ ਦਾ ਜੀਵਨ ਤਰਕਾਰ ਜੋਗੇ ਜਿਨ੍ਹਾਂ ਨੂੰ ਅੰਦਰ ਸੱਚ ਦਾ ਰੰਗ ਨਹੀਂ ਲੱਗਾ। ਸਾਧ ਸੰਗਤ ਮੈਂ ਅੱਗੇ ਤੁਰਾਂ, ਸਤਿਗੁਰੂ ਨੇ ਅੰਦਰ ਰੰਗਣ ਦੀ ਗੱਲ ਕਹੀ, ਹੋਲਾ ਮਹੱਲਾ ਇਹਦਾ ਅਰਥ ਕੀ ਹੈ? ਪਹਿਲਾਂ ਆਪਾਂ ਇਹਦੇ ਬਾਰੇ ਬੇਨਤੀ ਕਰ ਲਈਏ, ਹੋਲਾ ਸ਼ਬਦ ਜਿਹੜਾ ਇਹ ਫਾਰਸੀ ਦਾ, ਮਹੱਲਾ ਸ਼ਬਦ ਜਿਹੜਾ ਇਹ ਅਰਬੀ ਦਾ। ਹੋਲਾ ਦਾ ਅਰਥ ਹੈ ਹਮਲਾ, ਮਹੱਲਾ ਦਾ ਅਰਥ ਹੈ ਥਾਂ, ਇਹਦਾ ਅਰਥ ਬਣਦਾ ਹਮਲਾ ਅਤੇ ਹਮਲੇ ਵਾਲੀ ਥਾਂ, ਉਹ ਥਾਂ ਜਿੱਥੇ ਹਮਲਾ ਕੀਤਾ ਜਾਏ। ਹੋਲਾ ਮਹੱਲਾ ਜਿਹੜਾ ਭਾਈ ਕਾਨ ਸਿੰਘ ਦੇ ਨਾਭਾ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਕਲਗੀਧਰ ਸਵਾਮੀ ਨੇ ਸਿੱਖਾਂ ਵਿਚ ਸ਼ਸਤਰ ਅਭਿਆਸ ਨੂੰ, ਸ਼ਸਤਰ ਵਿਦਿਆ ਦੇ ਅਭਿਆਸ ਨੂੰ ਪਰਪੱਕ ਰੱਖਣ ਵਾਸਤੇ ਸੇਤ ਸੁਦੀ ਇਕ ਨੂੰ ਇਹ ਮੇਲਾ ਜਿਹੜਾ ਇਹ ਮਹੱਲਾ ਆਰੰਭ ਕੀਤਾ ਸੀ ਸ਼ਸਤਰਾਂ ਦੀ ਵਿਦਿਆ ਲਈ। ਤੇ ਮੈਂ ਅਰਜ ਕਰਾਂ, ਸ਼ਸਤਰਾਂ ਦੀ ਲੋੜ ਕਿਉਂ ਨੇ? ਆ ਕਈ ਵਾਰੀ ਸਵਾਲ ਵੀ ਬੜੇ ਉਪਜਦੇ ਨੇ, ਸ਼ਸਤਰ ਕਿਉਂ ਪਕੜੇ? ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾਂ ਦੋ ਕਿਰਪਾਨਾਂ ਪਾਈਆਂ ਨੇ। ਇੱਕ ਬੜੀ ਪੁਰਾਣੀ ਲਿਖਤ ਪੜ੍ਹਨ ਦਾ ਮੌਕਾ ਮਿਲਿਆ, ਉਹਦੇ ਵਿਚ ਗੁਰੂ ਅਰਜਨ ਸਾਹਿਬ ਨੂੰ ਕਿਹਾ, ਮਹਾਰਾਜ ਤੁਸੀਂ ਸ਼ਸਤਰ ਨਹੀਂ ਪਾਓਗੇ? ਸਤਿਗੁਰੂ ਨੇ ਇੱਕ ਰਮਜ਼ ਭਰਪੂਰ ਬਚਨ ਕਿਹਾ, ਕਹਿਣ ਲੱਗੇ ਪਾਵਾਂਗੇ, ਅਸਾਂ ਸ਼ਬਦ ਦੀ ਪ੍ਰੀਤ ਕਰਕੇ ਪੀਰ ਦੀ ਪੀਰੀ ਖਿੱਚ ਲੈਣੀ ਏ, ਤੇ ਸ਼ਸਤਰ ਦੀ ਪ੍ਰੀਤ ਕਰਕੇ ਮੀਰ ਦੀ ਮੀਰੀ ਖਿੱਚ ਲੈਣੀ। ਬੜੇ ਕਮਾਲ ਦੇ ਭਾਵ ਪੂਰਕ ਬਚਨ ਸਨ। ਸ਼ਬਦ ਦੀ ਪ੍ਰੀਤ ਨਾਲ ਪੀਰੀ ਮਿਲੇਗੀ, ਸ਼ਸਤਰ ਦੀ ਪ੍ਰੀਤ ਨਾਲ ਮੀਰੀ ਮਿਲੇਗੀ। ਤੇ ਜਦੋਂ ਮੇਰੇ ਗੁਰੂ ਅਰਜਨ ਸਾਹਿਬ ਜੀ ਤੱਤੀ ਤਵੀ ਤੇ ਬੈਠੇ ਨੇ, ਉਸ ਵਕਤ ਦੇ ਹਾਲਾਤ ਨੂੰ ਇੱਕ ਅਦੀਬ ਨੇ ਬੜਾ ਸੋਹਣਾ ਲਿਖਿਆ। ਉਹ ਕਹਿੰਦੇ ਨੇ ਕੰਧਾਂ ਹਵੇਲੀ ਦੀਆਂ ਬੜੀਆਂ ਉੱਚੀਆਂ ਨੇ, ਅੱਗ ਦੀਆਂ ਲਾਟਾਂ ਪਈਆਂ ਨਿਕਲਦੀਆਂ ਨੇ, ਤੇ ਮੇਰਾ ਗੁਰੂ ਅਰਜਨ ਪਿਤਾ ਤੱਤੀ ਤਵੀ ਤੇ ਬੈਠਾ, ਤੇ ਮੁਰਤਜ਼ਾ ਖਾਨ ਉਹ ਕਹਿੰਦਾ ਪਿਆ। ਮੈਂ ਇੱਕ ਅਰਜ਼ ਹੋਰ ਕਰਦਿਆਂ, ਜਿਨ੍ਹਾਂ ਨੇ ਸੱਜਣਾ ਨੇ ਵਿਦਵਾਨਾਂ ਨੂੰ ਪੜ੍ਹਿਆ ਨਾ, ਕੱਲਾ ਚੰਦੂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਹੱਥ ਨਹੀਂ ਚੰਦੂ ਦਾ ਇਕੱਲੇ ਦਾ, ਜਹਾਂਗੀਰ ਖੁਦ ਜਿਹੜਾ ਇਹਦੇ ਅੰਦਰ ਪੂਰਾ ਇਹਦਾ ਯੋਗਦਾਨ ਹੈ, ਜਹਾਂਗੀਰ ਦਾ, ਸ਼ੇਖ ਅਹਿਮਦ ਬੁਖਾਰੀ ਦਾ ਜਿਹਨੂੰ ਮੁਰਤਜ਼ਾ ਖਾਨ ਵੀ ਕਹਿੰਦੇ ਨੇ, ਪਿਰਚੀਏ ਦਾ ਵੀ ਕੁਝ ਹੱਥ ਹੈ, ਇਸ ਤੋਂ ਇਲਾਵਾ ਕਈ ਐਸੇ ਨੇ ਜਿਨ੍ਹਾਂ ਨੇ ਆਪਣਾ ਪੂਰਾ ਯੋਗਦਾਨ ਪਾਇਆ। ਖਾਸ ਕਰਕੇ ਸਰਵਰੀਏ ਵੀ ਵਿਰੁੱਧ ਸਨ ਕਿ ਸਿੱਖੀ ਦਾ ਪ੍ਰਚਾਰ ਕਿਉਂ ਹੁੰਦਾ। ਆਪ ਜੀ ਦੇ ਨੌਲੇਜ ਲਈ ਜਦੋਂ ਆਪਾਂ ਫਤਿਹਗੜ੍ਹ ਸਾਹਿਬ ਜਾਂਦੇ ਹਾਂ ਨਾ, ਇਹਦੇ ਥੱਲੇ ਇੱਕ ਮਜ਼ਾਰ ਹੈ, ਇੱਕ ਮਸਜਿਦ ਹੈ, ਉਹ ਮਕਬਰ ਹੈ। ਤੇ ਆਪ ਜੀ ਨੂੰ ਪਤਾ ਹੋਵੇ, ਜਿਸ ਬੰਦੇ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾਉਣ ਵਿਚ ਪੂਰੀ ਵਾਹ ਲਾ ਦਿੱਤੀ ਏ, ਉਸ ਬੰਦੇ ਦੀ ਜਿਹੜੀ ਕਬਰ ਹੈ ਉਹ ਸਰਹੰਦ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਹੀ ਨਾਲ ਉਸ ਮਕਬਰੇ ਦੇ ਵਿਚ, ਉਸ ਮਸੀਤ ਦੇ ਵਿਚ ਉਹਦੀ ਕਬਰ ਹੈ। ਅਜੇ ਤਾਂ ਜਾ ਕੇ ਦੇਖੋ, ਉਹਦੀ ਕਬਰ ਮੌਜੂਦ ਹੈ। ਖੈਰ, ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਤੇ ਪੁੱਛਿਆ, ਹੁਣ ਤੁਹਾਡੀ ਆਵਾਜ਼ ਕਿੱਥੇ ਵੇ? ਅੱਗ ਦੀਆਂ ਲਾਟਾਂ ਤੁਹਾਡੇ ਨਾਲ ਕੀ ਪਈਆਂ ਕਰਦੀਆਂ ਨੇ? ਤੇ ਮੇਰੇ ਸਤਿਗੁਰੂ ਨੇ ਜਿਹੜੇ ਬਚਨ ਕਹਿ, ਉਸ ਅਦੀਬ ਨੇ ਭਾਵੇਂ ਆਪਣੀ ਮਨ ਦੀ ਅਡਾਰੀ ਵਿਚੋਂ ਕਿਹਾ, ਕਹਿਣ ਲੱਗੇ ਮੁਰਤਜ਼ਾ ਖਾਨ, ਇਸ ਵਕਤ ਮੇਰੀ ਜ਼ਬਾਨ ਨੂੰ ਤੁਸੀਂ ਬੰਦ ਕਰਨਾ ਚਾਹੁੰਦੇ ਹੋ, ਪਰ ਯਾਦ ਰੱਖਣਾ ਇਹ ਜ਼ਬਾਨ ਬੰਦ ਹੋਣੀ ਨਹੀਂ। ਮੇਰੇ ਤੋਂ ਬਾਅਦ ਵਕਤ ਦੇ ਜਿਹੜੇ ਹਾਲਾਤ ਨੇ ਨਾ, ਉਨ੍ਹਾਂ ਦਾ ਟਾਕਰਾ ਨਾ ਤੇਰੇ ਤੋਂ ਹੋਣਾ, ਨਾ ਜਹਾਂਗੀਰ ਤੋਂ ਹੋਣਾ। ਇਹ ਠੀਕ ਹੈ, ਅੱਜ ਅੱਗ ਦੀਆਂ ਲਾਟਾਂ ਵਿਚ ਮੇਰੇ ਸਰੀਰ ਨੂੰ ਗੁੰਮ ਕਰਨਾ ਚਾਹੁੰਦੇ ਹੋ, پر میرے تو بعد جدو ہر گوبند نے کرپان پکڑی تے کسی بھی طاقت نہیں وہ ٹکر لے سکو. اس ادیب نے بچن لکھے وہ کہندا حضور نے کیا میری صدا کو دبانا تو ممکن ہے مگر بدلتے وقت کی رفتار کون روکے گا. فصیلے آتشو آہن بہت بلند سی مگر حیات کی للکار کون روکے گا. میرے خیالوں کی پرواز روکنے والوں میرے ہر گوبند کی تلوار کو روکے. ست گرو گرو ہر گوبند صاحب نے دو کرپانا پائیا تے سوال اٹھیا کرپانا کیوں تے اے دا اتر بھائی گرداس ہورا نے دتا. کہن لگے قدرت دا ایک نیم ہے جدو زمیندار فصل بیجد جنی او قیمتی فصل بیجد تے کنڈیاں دی وار تیار چپیرے کرد جے پوچھیے تینوں کی لوڑ ہے کنڈیاں دے وار کرن دی تے او اکو گل کہندا ہے جتنی فصل قیمتی ہے پشو لنگ کے اس فصل نو تباہ کرن گے پشو برتی تو بچان لی وار ات ضروری ہے. تے گرو ہرگوبند صاحب نے شستر اس کر کے پائے نے کہ گرو نانک دی فلواری نو پشو برتی والے تباہ نہ کرنا چاہن اس کر کے ستگرو نے ایک وار لا دتی. بھائی گرداس نے بچن کیتا کہ لگے کھیتی وار جو ٹنگری ککر آس باس جو باگے تے اس وقت کہندے نے سپ لپیٹے چننا بوا جندا کتا جاگے چندن نو بھی سپ چمبڑے نے او دی راکھی دے لئی اسی بوے اگے بھی جندرا مارنے کتا رکھنے. اسی طرح کہن لگے اس فلواری نو بچان دے لئی شستراں دی ضرورت ہے. خیر ساد سنگت آپاں اگے تریے اے لوگ ظالم ظلم کرتے رہے. جدوں صاحب شری گرو تیغ بہادر جی دا سما آیا تے اس وقت میرے داتا جی آنند پور دی دھرتی تے نے اینا کو ظلم ودھ گیا کہ ظالم دی تلوار نے انیکاں دے سر لا دتے جنیو لا دتے ٹکے مٹین دی کوشش کیتی تے اس وقت گرو تیغ بہادر جی دے چرناں وچ اینا نے فریاد کیتی مہاراج تُو کرپا کرے تا مندر وچ دیوے بلدے رہن گے جے تُو کرپا کرے تا جنیو تلک رہے گا جے داتیا تُو بخشش نہ کیتی نہ تلک رہنے نے نہ جنیو رہنے نے نہ داتیا مندر وچ آرتی اتار لگیا دیوے بلدے دسنے. ایک ادیب نے بڑا سونا لکھیا وہ کہندا میرے ستگرو نے بھروسہ دے کے توریا کہن لگے یقین کرو تسی گھراں نوں چلے جاؤ میں اپنا سر دے کے تواڈے ست نوں بچاواں گا تے جڑے کہندے تسی ساڈے دیوے بجھ چلے نے میں تیل دی تھاں تے اپنا خون پا کے وی تواڈے دیوے بل دے رکھاں. اس ادیب نے بڑا سونا بچن لکھیا کہندا ہے کہ آ ستگرو بچیو گھری جاؤ سر دے کے ست بچاں گا میں ہندو دھرم دے بجھ رہے دیوے اندر تیل اپنے لہو دا پاں گا میں اس دیوے نو بجھن نہیں میں دیندا. اس وقت کہندا ہے جدو میں اج چاٹی مارنا کوئی پجاری دیوے رکھ کے تھالی وچ آرتی اتاردا ہے لوگ کہندے نے دیویاں وچ تیل بلدا ہے او کہندا ہے نہیں او لکھدا ہے پایا دیش دیاں جڑاں وچ تیل اس نے خون اس نے بھارت ورس دا باغ تا پھل رہا ہے. کہن لگے ہندو مندراں دے دیویاں وچ ہن وی لہو تیغ بہادر دا بل رہا اج تک او گرو تیغ بہادر دا مانو خون پیا بلدا ہے جڑے او دیوے قائم نے. ستگرو گرو تیغ بہادر جی دی شہادت ہو گئی بھائی جیتا جی شیس لے کے کیرت پور آئے دھن گرو کلگی والے نے اپنے پتا دے شیس نو نمسکار کیتی. ساد سنگت اسی سمے کچھ سمے تو بعد میرے کلگی تر سوامی نے چیت سدھی ایک نو ساریاں سنگتاں نو اکٹھا کیتا تے اس وقت کیا سکھو ہن ایک دوجے تے رنگ سٹن دا سما نہیں ایک دوجے تے چکڑ جا آ پانی سٹن دا سما نہیں اج سما آ گیا ہے کہ تسی اپنے آپ نو شستر بد کرو. دیکھو ظالم نے عشت تے وار کیتا ہے دن رات ظلم پیا ودھ ہے ہن رنگ سٹن نال ظالم نے واپس نہیں مڑنا تسی شستر ودیا دا اینا کو ابھیاس کرو کہ ظالم دے منہ نو تسی. میں ارج کیتی ہے ہولا محلہ کیول شستراں دے ابھیاس دا ایک پرتیک ہے. ویسے بھائی نند لال نے اے وی بچن کیا ہے کہندے نے ستگرو گرو گوبند سنگھ مہاراج تیرے ہاتھ وچ ایک پچکاری ہے. انہوں نے بڑی سونی گل کہن لگے زہ پچکاری پرزا برانی ہے ستگرو تیرے ہاتھ وچ ایک پچکاری ہے بخشش دی تے جیڑی پچکاری کیول نام تے امرت جل رنگ نال بھری ہے زہ پچکاری پرزا برانی تے اگیو لکھ دینے کہ ہر دے رنگ راہ جس بندے دا اندر نہیں رنگیا خوش رنگو بو کرد ستگرو تیرے ہاتھ دی پچکاری جیڑی ہے جیڑے اندر نہیں رنگے اونا اندرانو تو کے تو نام دا رنگ چاڑ دینے. اگے پھر لکھ دا ہے بھائی نند لال صاحب کہن دینے کہن لگے گلال آپ سانیے دستے مبارک بڑے کمال دی گل کہی گرو گوبند سنگھ تیرے ہاتھ دے وچ ایک بخشش دا رنگ ہے بخشش دا گلال ہے گلال آپ سانیے آپ شانیے دا ارتھ اڈنا جدو تیرے ہاتھ وچو بخشش دا گلال نکلدا ہے دستے مبارک تیرے ہتھاں وچو نکلدا ہے کہن لگے زمینوں آسمان را سرخرو کرد تیرے ہاتھ وچ اینی کو بخشش ہے جدو تو بہنا ہے تو آسمان نو وی رام دے رنگ وچ رنگ دینا ہے تے جس دھرتی تے بہنا ہے اونوں وی نام دے رنگ وچ رنگ دینا ہے. کیڑے رنگ دی گل ستگرو نے کیتی اج سنگتاں دا اکٹھ ہویا تے میرے ستگرو نے ایک جگہ نشچت کیتی کھولا محلہ جدو آرمب ہوئے اس وقت گردیو نے اپنی میان وچوں تیز چمک دی کرپان کڈی تے ایک تھان نشچت کیتی جنوں آپا ہول گڑھ کہنے ہاں. صاحب نے تھان نشچت کر کے کیا دو جتھے بنا دیتے ایک نوں کیا تو اس تھان تے حملہ کرنا دوجے نوں کیا تو اے دے حملے نوں روکنا تے تیار رکھنا اے لڑائی نکلی سی ایک ابھیاس سی ایک جنا حملہ پیا کردا ہے دوجا اس حملے نوں روکدا ہے تے جدو آپس وچ نکلی لڑائی نال جیڑا وی اس تھان تے قبضہ کرن وچ سفل ہو جاندا ہے تے میرا کلگی والا اج دے دن بھرے دربار وچ انہاں سرپاؤ دیندے ہوندے سن. جیڑا جت جاندا سی اونوں دیوان دے اندر سرپاؤ دینے تے ستگرو نے ایسے دینی کھولے محلے والے دن کرپان کڈی تے اینے بھروسے نال ایک گل کہی سی کہن لگے سکھو جے ہولی کھیڈنی ہے نا تے رنگ سٹ کے نہیں آج ہمارے بنا پھاگ پرب سنگی مل کھیلن لاگ ہولی کینی سنت شیو رنگ لاگا ات لال دیو جے تسی رنگ ہولی کھیڈنی ہے تے رب دے پیارے گرمک جنا دی سنگت وچ بیٹھ کے نام جپو اے اندر نو نام دا رنگ چاڑ دے گی. خیر ستگرو نے کرپان کڈی اوتھے جڑے حضور نے بچن کہے او دسم دی بانی وچ درج نے گرو کلگی والے نے کیا کھولے محلے والے دن کہن لگے کھگ کھنڈ بےہنڈنگ کھل دل کھنڈنگ ات رن منڈنگ بر منڈنگ پج دنڈ اکھنڈنگ تیز پرچنڈنگ جوت امنڈنگ پان پربنگ سکھ سنتاں کرنگ درمت درنگ کلوی کارنگ آسرنگ جے جے جے کارن سرشت ابھارن مم پرت پارنگ جے تیگنگ. ستگرو نے بچن کیا کہن لگے کھگ کھنڈ بےہنڈنگ آ جڑی کھگ دار تلوار ہے نا کرپان ہے اے چنگی طرح دشمن دے ٹکڑے کر دیئے پر کیڑا دشمن کھگ کھنڈ بےہنڈنگ کھل دل کھنڈنگ دل دا ارتھ ہے ٹولے جیڑے مورکھاں دے ٹولے ظلم کردے نے اے کرپان انہاں دے ٹکڑے کر کے انہاں دے منہ نوں موڑ دیندی. کھا کھڈ بےہنڈنگ کھل دل کھنڈنگ ات رن منڈنگ اے دا ارتھ ہے جنگ نوں بڑا سونے بناندی ہے بر بندنگ اے دے ورگا کوئی ہور اچا ہتھیار نہیں. پوتے صاحب نے کیا پج دانڈا کھنڈنگ اے ہاتھ دا ایک سوٹا ہے تیز پرچنڈنگ اے دی لشک بڑی ہے جوت امنڈنگ پان پربنگ اے دی اینی کو چمک ہے اس تلوار دی کہ اے دی چمک سامنے سورج دی چمک مدم پہ جاندی. نال کیا جے جے جے کارن ستگرو نے کیا کہن لگے اس کرپان دی جے جے کار ہوئے شستر دی گل کردیا سکھ سنتاں کرننگ اس کرپان نال سنتاں نو سکھ دینا ہے جڑا ماں پرشاں دے ظلم کردا ہے میں اس کرپان نال انہاں نو روکاں گا. سکھ سنتاں کرننگ درمت درننگ کلوک ہرننگ اس سرننگ جے جے جگ کارن سرشت ابھارن من پرت پارنگ جے تیگنگ اے تیگ تیری جے جے کار ہوئے. ستگرو دی دسم دی بانی پڑھنے ہاں کھولے محلے والے دن حضور نے کیا سی کہن لگے اک کرپان کھنڈو کھڑک تپک تبر ار تیر دسم دی بانی وچ کہ آ جڑے کھنڈے نے کرپان نے توپ نے
1: ਸਾਹਿਬ ਨੇ ਕਿਹਾ ਅਸਲ ਵਿਚ ਮੈਂ ਇਹਨਾਂ ਨੂੰ ਪੀਰ ਮਾਨਾ ਵਾ। ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰਤੀਪ ਤੀਰ ਕਹਿ ਲੱਗੇ ਸਹਿਲ ਸਰੋਹੀ ਸਹਿਤੀ ਯੇ ਹਮਾਰੇ ਪੀਰ। ਇਹਨਾਂ ਨੂੰ ਪੀਰ ਜਾਣ ਕੇ ਸਤਿਗੁਰੂ ਨੇ ਖਾਲਸੇ ਦੀ ਝੋਲੀ ਵਿਚ ਸ਼ਸਤਰ ਪਾ ਦਿੱਤੇ। ਇਸ ਦਿਨ ਹਜ਼ੂਰ ਨੇ ਇਕ ਹੁਕਮ ਕੀਤਾ ਜਿਹੜਾ ਗੁਰਬਿਲਾਸ ਪਾਤਸ਼ਾਹੀ ਦਸਵੀਂ ਵਿਚ ਆਇਆ। ਮੈਂ ਅਰਜ਼ ਕੀਤੀ ਹੋਲਾ ਮਹੱਲਾ ਕੇਵਲ ਤੇ ਕੇਵਲ ਸ਼ਸਤਰਾਂ ਦੇ ਅਭਿਆਸ ਦਾ ਪ੍ਰਤੀਕ ਸੀ ਤੇ ਉਹ ਜਿਹੜੇ ਜ਼ਾਲਮ ਨਾਲ ਟੱਕਰ ਲੈ ਸਕਣ। ਸਤਿਗੁਰੂ ਨੇ ਹੁਕਮ ਕੀਤਾ ਸਿੱਖੋ ਅੱਜ ਤੋਂ ਬਾਅਦ ਮੇਰੇ ਕੋਲ ਆਉਣਾ ਤੀਰ ਲੈ ਕੇ ਕਿਰਪਾਨ ਲੈ ਕੇ ਘੋੜੇ ਤੇ ਚੜ ਕੇ ਤੇ ਕਹਿਣ ਲੱਗੇ ਜਿਸ ਬੰਦੇ ਕੋਲ ਸ਼ਸਤਰ ਨਹੀਂ ਨਾ ਉਹ ਤਾਂ ਇਸ ਤਰ੍ਹਾਂ ਮਾਨੋ ਜਿਵੇਂ ਇੱਕ ਭੇਡ ਹੋਵੇ ਤੇ ਉਹਦੇ ਕੰਨ ਪਕੜ ਕੇ ਜਿੱਥੇ ਮਰਜ਼ੀ ਕੋਈ ਉਹਨੂੰ ਲੈ ਜਾਏ ਉਹਦਾ ਕਦੀ ਵੀ ਕੋਈ ਬਚਾਅ ਕਰ ਨਹੀਂ ਸਕਦਾ। ਸਤਿਗੁਰੂ ਨੇ ਇਹ ਬਚਨ ਕਹਿ ਗੁਰਬਿਲਾਸ ਪਾਤਸ਼ਾਹੀ ਦਸਵੀਂ ਉਹਦੇ ਇਹ ਬਚਨ ਨੇ ਉਸ ਗ੍ਰੰਥ ਦੇ ਕਹਿਣ ਲੱਗੇ ਪੁੰਨ ਸੰਗ ਸਾਰੇ ਪ੍ਰਭੂ ਜੀ ਸੁਣਾਈ ਬਿਨਾ ਤੇਰ ਤੇਗੰਗ ਰਹੋ ਨਏ ਭਾਈ ਬਿਨਾ ਸ਼ਸਤਰ ਕੇਸੰਗ ਨਰੰਗ ਭੇਡ ਜਾਨੋ ਗਏ ਕਾਨ ਤਾਂ ਕੋ ਕਿਤੇ ਲੈ ਸਧਾਨੋ ਤੇ ਕਿਆ ਇਹ ਮੋਰ ਆ ਗਿਆ ਸੁਣੋ ਹੈ ਪਿਆਰੇ ਬਿਨਾ ਕੇਸ ਤੇਗੰਗ ਦੇਵੋ ਨਾ ਦੀਦਾਰੇ ਜੇ ਮੇਰੇ ਕੋਲ ਆਉਣਾ। ਹਜ਼ੂਰ ਕਹਿਣ ਲੱਗੇ ਕੇਸ ਧਾਰੀ ਤੇ ਆਪਣੇ ਕੋਲ ਤੇਗ ਲੈ ਕੇ ਆਉਣੀ। ਸਾਧ ਸੰਗਤ ਇਸ ਤੇਗ ਨੇ ਜ਼ਾਲਮ ਦਾ ਮੂੰਹ ਭਵਾ ਦਿੱਤਾ। ਇਸ ਤੇਗ ਨੇ ਇੱਕ ਫੈਸਲਾ ਕੀਤਾ। ਮੈਂ ਅਰਜ਼ ਕਰਨੀ ਚਾਹੁੰਦਾ ਵਾਂ ਇਤਿਹਾਸ ਦੀ ਉਸ ਝਾਕੀ ਵਿਚੋਂ ਜਿੱਥੇ ਇਸ ਤੇਗ ਨੇ ਇੰਨੀ ਕੁ ਬਹਾਦਰੀ ਦਿਖਾਈ ਪਹਿਲਾਂ ਕਦੀ ਪੰਜਾਬ ਇਹ ਦਿੱਲੀ ਦੇ ਨਾਲ ਜੁੜ ਜਾਣਾ ਜਿਹਦਾ ਜ਼ੋਰ ਪੈਣਾ ਕਦੀ ਅਫਗਾਨਿਸਤਾਨ ਕਾਬਲ ਨਾਲ ਜੁੜ ਜਾਣਾ ਤੇ ਸਿੱਖਾਂ ਨੇ ਕਿਰਪਾਨ ਪਕੜ ਕੇ ਇੱਕ ਫੈਸਲਾ ਕੀਤਾ ਮਿਸਲਾ ਬਣਾ ਕੇ ਅੱਜ ਤੋਂ ਬਾਅਦ ਪੰਜਾਬ ਨੂੰ ਸਵਤੰਤਰ ਕਰਾਂਗੇ ਨਾ ਇਹਨੂੰ ਅਸੀਂ ਦਿੱਲੀ ਦਾ ਹਿੱਸਾ ਬਣ ਦੇਣਾ ਤੇ ਨਾ ਇਹਨੂੰ ਅਫਗਾਨਿਸਤਾਨ ਦਾ ਹਿੱਸਾ ਬਣ ਦੇਣਾ। ਦਿੱਲੀ ਤੇ ਜ਼ਰੂਰ ਰਾਜ ਕੀਤਾ ਪਰ ਉਸ ਵਕਤ ਹਿੱਸਾ ਨਹੀਂ ਬਣ ਦਿੱਤਾ। ਸ਼ੇਰੇ ਪੰਜਾਬ ਦੇ ਜਿੰਦੇ ਤੱਕ ਕਦੀ ਵੀ ਅੰਗਰੇਜ਼ ਦੀ ਜ਼ਰੂਰਤ ਨਹੀਂ ਸੀ ਪਈ ਪੰਜਾਬ ਵੱਲ ਝਾਕ ਸਕੇ। ਇਹ ਗੱਲ ਵੱਖਰੀ ਕਿ ਸਿੱਖ ਰਿਆਸਤਾਂ ਉਹਦੇ ਨਾਲ ਮਿਲ ਗਈਆਂ ਗੋਰੇ ਨਾਲ ਤੇ ਉਹਨਾਂ ਦਾ ਜਿਹੜਾ ਟਿਕਾਣਾ ਲੁਧਿਆਣੇ ਤੱਕ ਬਣ ਗਿਆ ਨਹੀਂ ਤਾਂ ਸਤਲੁਜ ਤੋਂ ਅੱਗੋਂ ਦੇ ਜਿੰਦੇ ਜੀ ਉਹਦੀ ਜ਼ਰੂਰਤ ਨਹੀਂ ਸੀ ਪਈ ਕਿ ਉਹ ਪੈਰ ਪਾ ਸਕੇ। ਉਸ ਸਮੇਂ ਦੀ ਮੈਂ ਘਟਨਾ ਅਰਜ਼ ਕਰਨੀ ਚਾਹੁੰਦਾ ਕਿ ਸ਼ਸਤਰਾਂ ਦਾ ਅਭਿਆਸ ਗੁਰੂ ਨੇ ਇਕੱਲਾ ਕਰਾਇਆ ਨਹੀਂ। ਹੁਣ ਭਾਵੇਂ ਕਿ ਭਾਈ ਕਾਨ ਸਿੰਘ ਨਾਭਾ ਨੇ ਬੜੀ ਸੋਹਣੀ ਗੱਲ ਕਹੀ ਕਹਿੰਦਾ ਹੋਲਾ ਮਹੱਲਾ ਸ਼ਸਤਰਾਂ ਦਾ ਪ੍ਰਤੀਕ ਸੀ ਪਰ ਕਹਿਣ ਲੱਗਾ ਅਫਸੋਸ ਨਾਲ ਕਹਿਣਾ ਪੈਂਦਾ ਹੁਣ ਸ਼ਸਤਰ ਕੇਵਲ ਅਜਾਇਬ ਘਰ ਤੱਕ ਸੀਮਤ ਰਹਿ ਗਏ ਨੇ। ਸਿੱਖ ਨੂੰ ਦਿਨੋ ਦਿਨ ਸ਼ਸਤਰਾਂ ਚਲਾਉਣ ਦੀ ਯਾਦ ਜਿਹੜੀ ਇਹ ਭੁੱਲਦੀ ਜਾਂਦੀ ਪਰ ਸ਼ਸਤਰ ਇਹਦਾ ਮਤਲਬ ਇਹ ਨਹੀਂ ਸੀ ਕਿ ਸ਼ਸਤਰ ਪਕੜ ਕੇ ਹਾਰੀ ਸਾਰੀ ਨੂੰ ਡਰਾਈ ਜਾਣਾ। ਸਮਝਣਾ ਇਸ ਗੱਲ ਨੂੰ ਜ਼ਾਲਮ ਨੂੰ ਰੋਕਣ ਲਈ ਸ਼ੇਰੇ ਪੰਜਾਬ ਦਾ ਚਲਾਣਾ ਹੋਇਆ ਤੇ ਸੰਨ 1846 ਆਇਆ ਤੇ 10 ਫਰਵਰੀ ਦੇ ਦਿਨ ਤੋਂ ਪਹਿਲਾਂ ਦੀ ਘਟਨਾ। ਦੋ ਜੰਗ ਗੋਰਿਆਂ ਨਾਲ ਸਿੱਖ ਹਾਰ ਗਏ ਨੇ ਇੱਕ ਮੁਦਕੀ ਦਾ ਤੇ ਦੂਜਾ ਫੇਰੂ ਸ਼ਹਿਰ ਦਾ। ਸ਼ਾਮ ਸਿੰਘ ਅਟਾਰੀ ਜਿਹਦੇ ਪਿਤਾ ਦਾ ਨਾਮ ਸੀ ਸਰਦਾਰ ਨਿਹਾਲ ਸਿੰਘ। ਮੈਂ ਅੱਜ ਦੇ ਦਿਨ ਵਿਸ਼ੇਸ਼ ਇਹ ਅਰਜ਼ ਕਰਨੀ ਚਾਹੁੰਦਾ ਵਾਂ ਡਾਕਟਰ ਗੰਡਾ ਸਿੰਘ ਮਹਾਨ ਹਿਸਟੋਰੀਅਨ ਉਹ ਲਿਖਦੇ ਨੇ ਕਿ ਨਿਹਾਲ ਸਿੰਘ ਹੋਰੀ ਸ਼ਾਮ ਸਿੰਘ ਅਟਾਰੀ ਦੇ ਪਿਤਾ 1817 ਦੇ ਕਰੀਬ ਸ਼ੇਰੇ ਪੰਜਾਬ ਬਿਮਾਰ ਹੋ ਗਿਆ। ਇਹਦੇ ਬਚਨ ਦੀ ਕੋਈ ਉਮੀਦ ਨਹੀਂ ਸੀ ਤੇ ਸ਼ਾਮ ਸਿੰਘ ਅਟਾਰੀ ਦੇ ਪਿਤਾ ਨਿਹਾਲ ਸਿੰਘ ਨੇ ਇੱਕ ਅਰਦਾਸ ਕੀਤੀ ਸੀ ਸਤਿਗੁਰੂ ਅਜੇ ਇਸ ਸ਼ੇਰੇ ਪੰਜਾਬ ਦੀ ਜ਼ਰੂਰਤ ਏ ਤੇਰੇ ਰਾਜ ਦੇ ਝੰਡੇ ਝੁਲਣੇ ਨੇ ਕਿੰਨਾ ਚੰਗਾ ਹੋਵੇ ਜੇ ਇਹਨੂੰ ਤੂੰ ਕਿਰਪਾ ਕਰਕੇ ਜੀਵਨ ਬਖਸ਼ ਦੇ ਇਹਦੀ ਥਾਂ ਤੇ ਮੈਨੂੰ ਮੌਤ ਆ ਜਾਏ ਪਰ ਦਾਤਿਆ ਇਹਨੂੰ ਤੂੰ ਤੰਦਰੁਸਤੀ ਜ਼ਰੂਰ ਬਖਸ਼ ਤੇ ਇੰਨਾ ਤਕੜਾ ਇਤਿਹਾਸਕਾਰ ਗੱਲ ਝੂਠੀ ਨਹੀਂ ਲਿਖ ਸਕਦਾ। ਉਹ ਲਿਖਦਾ ਹੈਰਾਨਗੀ ਦੀ ਬਾਤ ਨਿਹਾਲ ਸਿੰਘ ਨੇ ਅਰਦਾਸ ਕਰਕੇ ਕੀਤੀ ਪਰਕਰਮਾ ਨਿਹਾਲ ਸਿੰਘ ਬਿਮਾਰ ਹੋ ਗਿਆ ਸ਼ੇਰੇ ਪੰਜਾਬ ਤੰਦਰੁਸਤ ਹੋਣ ਲੱਗਾ ਤੇ ਇੱਕ ਦਿਨ ਐਸਾ ਆਇਆ ਕਿ ਨਿਹਾਲ ਸਿੰਘ ਸ਼ਾਮ ਸਿੰਘ ਅਟਾਰੀ ਦੇ ਪਿਤਾ ਦਾ ਚਲਾਣਾ ਹੋ ਗਿਆ। ਜਿੱਦਣ ਉਹਨੇ ਚਲਾਣਾ ਕੀਤਾ ਤੇ ਸ਼ੇਰੇ ਪੰਜਾਬ ਤੰਦਰੁਸਤ ਹੋ ਕੇ ਆਪਣੇ ਦਰਬਾਰ ਵਿਚ ਆ ਬੈਠਾ। ਕੈਸੀ ਅਜੀਬ ਜੀ ਖੇਡ ਵਾਪਰੀ। ਉਸ ਸ਼ਾਮ ਸਿੰਘ ਅਟਾਰੀ ਦੀ ਬੱਚੀ ਰਣਜੀਤ ਸਿੰਘ ਦੇ ਪੋਤੇ ਕੰਵਰ ਨੌ ਨਿਹਾਲ ਸਿੰਘ ਨਾਲ ਵਿਆਹੀ ਸੀ। ਜਦੋਂ ਬੁਰਸ਼ਾਗਰਦੀ ਹੋਈ ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਖੜਗ ਸਿੰਘ ਕੰਵਰ ਨੌ ਨਿਹਾਲ ਸਿੰਘ ਜਦੋਂ ਇਹਨਾਂ ਨੂੰ ਵੀ ਡੋਗਰਿਆਂ ਨੇ ਮਰਵਾ ਦਿੱਤਾ ਇਹਦੀ ਬੱਚੀ ਬੀਬੀ ਨਾਨਕੀ ਨੂੰ ਵੀ ਜ਼ਹਿਰ ਦੇ ਦਿੱਤਾ ਗਿਆ ਤੇ ਸ਼ਾਮ ਸਿੰਘ ਅਟਾਰੀ ਆਪਣੇ ਘਰ ਚਲਾ ਗਿਆ। میں گل کر لگا شستر دی کہ گرو نے کرپان یہو جی اج دے دن سکھ دے ہاتھ وچ پکڑائی وہ پورے بھروسے نال جنگ وچ گیا شام سنگھ اٹاری کارے دو جنگ جڑے نے سکھ ہار گئے نے انگریزاں تو تے مہارانی جندہ نے نا ایک چٹھی لکھی شام سنگھ اٹاری نو تے او دی چٹھی دے جڑے الفاظ سن سون سنگھ شیتل گورا نے بڑے پیارے ڈنگ نال دتے نے وہ لکھتے نے رانی نے واسطہ پایا تے او لکھتے نے چٹھی لکھی مہارانی نے شام سنگھ نو بیٹھ رہے کی چت وچ تار سنگا کہن لگے جنگ دوویں مدکی پھیرو شہر والے آئے سنگھ انگریزاں تو ہار سنگا کانو ہار دے کیوں مینے جگ جیندا جیوندی خوندی دے اج سرکار سنگا کہن لگا سے لکھ دی اگے سے کہندی اے تیگ سنگاں دی کھنڈی تا نہیں ہو گئی اے پر اپنے ہو گئے گدار سنگا تک واسطہ پا کے کہندی اٹاری والے نو تو شیرے پنجاب دا متر سیں کدی تیرے باپ نے آپ موت قبول کیتی شیرے پنجاب نو جیون دوایا سی تے کہن لگی اجے وقتی سما سنبھال سنگا روڑی جاندی پنجاب دی شان رکھ لے لیندی بسے رنجیت دی پگ مینو موئے متراں دی یودھیا آن رکھ لے جے تو رکھ سکنا اج تیرے تو بنا کوئی نہیں سارے جڑے نے بربادی کرن تے تلے نے کہندے نے اس وقت سردار شام سنگھ اٹاری گھروں تریا چینی گھوڑی تے چڑھیا بابا پریم سنگھ ہوتی لکھتے نے چینی گھوڑی تے چڑھن تو پہلا گھر ایک گل کہہ کے تریا جے پرت کے آواں گا خالصا راج نو قائم کر کے مڑاں گا تے جے میں جیت نہ سکیا میرے لیے چکھا چن کے تیار رکھو کیونکہ میں جیندے پرت کے آنا نہیں میری ارتھی کیول کار آئے بڈھا جرنیل دودھ ورگا چٹا داڑا دس فروری دا دن آیا تے سن 1846 سبرہاواں دے میدان اندر جد ہویا ایک پاسے انگریز توپ لے کے آئے نے توپ خانے دوجے پاسے غدارا نے توپاں دے بارود دی تھا ریت سروں دے پیٹیاں بھر کے لیاندیاں تے ایتھوں تک تیج سنگھ ورگیا نے کیا شام سیاں چلا جا پچھا ظالم انگریز اینی کو فوج لے کے آیا ہے اسی ٹکر نہیں لے سکنی اس وقت شام سنگھ نے گرو گرنتھ صاحب دی جوری وچ کیا کہہ لگا کیوں کہندا انہاں کول توپ خانے نے ساڈے کول شستر چنگے نہیں تے شام سنگھ نے نہ کرپان دے بوٹھے تے ہاتھ رکھ کے کیا کہہ لگا گرو گرنتھ صاحب دی اوٹ لے کے کہنا ستگرو نے نا کھولے والے دن کرپان پکڑائی سی تے میں بھروسہ کر کے کہنا کہ میں جیندے نے واپس نہیں جانا پاوے میری چھاتی گولیاں نال ون دین پر جنی دیر تک میرے کول جیون ہے میں اپنے ہتھوں کرپان نہیں چڈا شام سنگھ اٹاری جدو گیا تے سکھاں نوں ایک بھروسہ بج گیا مد

0: ਕਰ ਦੇ ਰਹਿ ਤੇ ਮਰਨ ਤੋਂ ਬਾਅਦ ਪਾਣੀ ਲੈ ਲੈ ਕੇ ਤੇ ਰੋਟੀਆਂ ਲੈ ਲੈ ਭਾਈਆਂ ਤੇ ਪੰਡਤਾਂ ਦੇ ਪਿੱਛੇ ਤੁਰਦਾ ਰਹਿ ਉਹਨਾਂ ਨੂੰ ਭਾਈ ਗੁਰਦਾਸ ਕਹਿੰਦੇ ਪਏ ਨੇ। ਕਹਿੰਦੇ ਨੇ ਕਾਮਣ ਕਾਮਣੇ ਆਰੀਏ ਕੀਤੋ ਕਾਮਣ ਕੰਤ ਪਿਆਰੇ ਨੀ ਤੂਣੇ ਹਾਰੀਏ ਇਸਤਰੀਏ ਤੂੰ ਕਾਮਣ ਨੇ ਇਸਤਰੀ ਨੇ ਪਤੀ ਤੇ ਟੂਣਾ ਕਿਉਂ ਜਿਹਾ ਕਰ ਦਿੱਤਾ ਜੰਮੇ ਛਾਈ ਵਿਚਰਿਆ ਜਿੱਦਣ ਜਨਮ ਹੋਇਆ ਸੀ ਉਦਣ ਰੱਬ ਨੂੰ ਭੁਲਾ ਦਿੱਤਾ ਵਿਗਾਇਆ ਮਾਂ ਪਿਓ ਸਾਰੇ ਜਿੱਦਣ ਸ਼ਾਦੀ ਹੋਈ
1: ਨਿਰਭਉ

जी नाखौ जति सती नहीं पढ़या मूर्ख मुगदा जन्म बहया परणवत नानक तिनकी शरणा परणवत नानक तिनकी शरणा जिन तू नाहीं विसरया। परम सम्मान योग चवर शतर तख दे मालक जुगो जुग अटल साहिब सतगुरु श्री गुरु ग्रंथ साहिब महाराज जी दी पावन पवित्र हजूरी अंदर सुभाईमान होए बैठे गुरमुख प्यारे सत संगी जनों उस पार ब्रह्म परमेश्वर जी दी दया सतगुरु जी दे बख्शे हुए उद्दम और प्रेरणा दा सदका आप जी खालसा जी दा सिरजना दिवस पिछले तकरीबन 2 हफ्तियां तो वध समा हो चुका है मना रहे हो। आओ जो विचार आपां पिछले दिनां तो आरंभ कीती हुई है कल इस लड़ी नूं इत्थे समाप्त कीता सी कि उस परम पिता परमेश्वर वाहिगुरु जी ने हर एक जो वस्तु इस संसार विच पैदा कीती है उस नूं किसे मर्यादा किसे नेम किसे दायरे दे अंदर अपने हुक्म दे विच टिकाया होया है ते जदों उस परमेश्वर दी बनी हुई ए दात मर्यादा भी चले ते जीवन नूं सुख देंदी है ते जदों आप खुदरापन करे ते उदो मनुख दे जीवन लई भी दुखदाई बन जांदी है। जिवें उदाहरण दे तौर ते जे तां अग चुल्हे विच बलदी होवे ते चुल्हे विच बलदी हुई अग मनुख दे पेट दी भुख नूं दूर करदी है देखो ओह किसे मर्यादा दे अंदर किसे नियम दे अधीन किसे दायरे दे अधीन आउंदी है ता उस दा बलना मर्यादा विच मनुख दे जीवन नूं सुख देंदा है ते ओही अग किते बेमर्यादा हो के चल पवे ते घर नूं साड़ के राख भी कर सकदी है। ओही पानी है जिस दे पीण दे नाल मनुख नूं जिंदगी मिलदी है जेकर ओह पानी किसे मर्यादा दे अधीन आवे ता मनुख दे तन नूं शुद्धि देंदा है इहदे अंदर दी प्यास बुझांदा है ते इह पाणी जदों खर दा रूप धारण करके बेतरतीबा बेमर्यादा खुला हो के चलदा है ते कई वारी शहरां दे शहर रोड के अपने नाल लै जांदा है। मेरे कहण तो मुराद के हर तरतीब विच मर्यादा विच चलण वाली वस्तु जिंदगी लई सुखदाई है ते बेमर्यादा बेतरतीबी कोई कोई भी चीज जो है वह जिंदगी लई दुखदाई बन जाती। आओ कल आपां विचार कीती सी कि हर चीज बाहर दी किसे रहत किसे मर्यादा दे अधीन है अज सतगुरु जी दी बख्शी हुई अंतरीव रहत गुरु ग्रंथ साहिब दी बाणी ते आधारित
ਤੇ ਔਰ ਜੋ ਸਾਨੂੰ ਬਾਹਰੋਂ ਕਿਰਪਾ ਕਰਕੇ ਰਹਿਤ ਦੀ ਦਾਤ ਦਿੱਤੀ, ਇਸ ਸੰਬੰਧੀ ਗੁਰੂ ਕਿਰਪਾ ਦੇ ਨਾਲ ਆਪਾਂ ਵਿਚਾਰ ਕਰਾਂਗੇ। ਆਪ ਸਮੂਹ ਮਾਈ ਭਾਈ ਗੁਰਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਕਾਗਰਤਾ ਦੀ ਦਾਤ ਬਖਸ਼ਣੀ, ਔਰ ਸਾਰੇ ਰਲ ਕੇ ਅਰਦਾਸ ਕਰੀਏ। ਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ, ਆਪ ਕਿਰਪਾ ਕਰੋ, ਸਾਡੇ ਅੰਦਰ ਨੂੰ ਟਿਕਾ ਇਕਾਗਰਤਾ ਤੇ ਅੰਦਰ ਦੇ ਫੁਰਨੇ ਸ਼ਾਂਤ ਕਰ, ਨਰੋਲ ਆਪਣੇ ਗੁਰੂ ਸ਼ਬਦ ਦੀ ਵਿਚਾਰ ਕਰਨ ਦੀ ਔਰ ਸੁਣ ਦੀ ਦਾਤ ਬਖਸ਼ੋ। ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਜਦੋਂ ਵੀ ਜਗਿਆਸੂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਕੇ ਪ੍ਰਭੂ ਦੇ ਘਰ ਦਾ, ਵਾਹਿਗੁਰੂ ਜੀ ਦੇ ਘਰ ਦਾ ਮਾਰਗ ਪੁੱਛਿਆ ਹੈ, ਤੇ ਉਸ ਵੇਲੇ ਜਿਤਨੇ ਵੀ ਸ਼ਬਦ ਤੁਸੀਂ ਪੜ੍ਹ ਲਵੋ, ਮੇਰੇ ਸਤਿਗੁਰੂ ਨੇ ਹਰ ਇੱਕ ਜਗਿਆਸੂ ਨੂੰ ਉੱਤਰ ਕੇਵਲ ਇੱਕ ਹੀ ਦਿੱਤਾ ਹੈ। ਜਦੋਂ ਅਸੀਂ ਪੜ੍ਹਨੇ ਆ ਮੇਰੇ ਸਾਹਿਬ ਦੇ ਅੰਮ੍ਰਿਤ ਬਚਨ, ਤੇ ਆਪਣੇ ਆਪ ਨੂੰ ਅੱਤ ਦੀ ਨਿਮਰਤਾ ਵਿੱਚ ਲਿਆ ਕੇ ਬੇਨਤੀ ਕਰਦੇ ਨੇ ਹੇ ਸਤਿਗੁਰੂ, ਕਿ ਸਾਡੇ ਕੋਲ ਗਿਆਨ ਦੇ ਚਕਸ਼ੂ ਨਹੀਂ, ਸਾਡੇ ਕੋਲ ਗਿਆਨ ਦੇ ਨੇਤਰ ਨਹੀਂ, ਇੱਕ ਕਿਰਪਾ ਕਰਕੇ ਦੱਸੋ ਹਾਂ ਕਿ ਅਸੀਂ ਅੱਖਾਂ ਤੋਂ ਹੀਣੇ ਹਾਂ। ਤੇ ਮੈਂ ਬੇਨਤੀ ਕਰਾਂ, ਇਹਨਾਂ ਦੋ ਅੱਖਾਂ ਦੀ ਗੱਲ ਨਹੀਂ, ਸਾਡੇ ਕੋਲ ਅੰਦਰ ਗਿਆਨ ਦੇ ਦੀਦੇ ਨਹੀਂ। ਤੇ ਮਾਲਕ ਜੀ, ਜੇ ਸਤਿਗੁਰੂ ਦਾ ਲੜ ਪਕੜਨਾ ਹੋਵੇ, ਸਾਨੂੰ ਕੋਈ ਮਾਰਗ ਦੱਸੋ ਕਿ ਅਸੀਂ ਗੁਰੂ ਦਾ ਲੜ ਪਕੜ ਸਕੀਏ, ਕੋਈ ਤਰੀਕਾ, ਕੋਈ ਜੁਗਤ। ਤੇ ਮੇਰੇ ਦਾਤਾ ਜੀ ਨੇ ਉੱਥੇ ਬਹੁਤ ਕਮਾਲ ਦਾ ਉੱਤਰ ਦਿੱਤਾ ਹੈ, ਅਸੀਂ ਇਹ ਬਚਨ ਪੜ੍ਹਨੇ ਆ, ਖੰਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂਕਿ ਗੱਲ ਗੁਰੂ ਦਾ ਹੁਕਮ ਮੰਨਣ ਤੋਂ ਸ਼ੁਰੂ ਹੋਣੀ। ਸਾਹਿਬ ਕਹਿੰਦੇ ਨੇ ਖੰਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਮ ਲਾਵੇ ਆਪਣ ਪਾਲੀ। ਸਤਿਗੁਰੂ ਸੁੱਖਾਂ ਦਾ ਦਾਤਾ, ਮਿਹਰ ਕਰੇ ਸਾਨੂੰ ਆਪਣੇ ਪੱਲੇ ਨਾਲ ਜੋੜ ਲੈ। ਤਵੱਜੋ ਦਿਓ, ਇੱਥੇ ਜਗਿਆਸੂ ਦਾ ਸਵਾਲ ਹੈ ਕਿ ਸਾਨੂੰ ਪੱਲੇ ਨਾਲ ਜੋੜ ਲੈ, ਤੇ ਅੱਗੇ ਫਿਰ ਇਹਦਾ ਉੱਤਰ ਦਿੱਤਾ ਵੀ ਗੁਰੂ ਪੱਲਾ ਪਕੜਾਂਦੇ ਕਿਨੂੰ ਨੇ, ਖੰਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਮ ਲਾਵੇ ਆਪਣ ਪਾਲੀ। ਤੇ ਅੱਗੋ ਉੱਤਰ ਕੀ ਦਿੱਤੋ ਨੇ, ਕਹਿਣ ਲੱਗੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਇਹਦਾ ਅਰਥ ਕੀ ਹੈ? ਚਾਲੀ ਦਾ ਅਰਥ ਹੈ ਗੁਰੂ ਦੀ ਚਾਲ, ਚਾਲੀ ਦਾ ਅਰਥ ਹੈ ਗੁਰੂ ਕੀ ਮਰਿਆਦਾ। ਕਹਿਣ ਲੱਗੇ ਹੇ ਗੁਰਸਿੱਖ ਮਿੱਤਰ, ਜੇ ਤੂੰ ਗੁਰੂ ਦਾ ਪੱਲਾ ਪਕੜਨਾ ਚਾਹਨਾ ਹੈ, ਤੇ ਸਭ ਤੋਂ ਪਹਿਲਾਂ ਉਹ ਚਾਲੀ ਚੱਲ, ਉਸ ਮਰਿਆਦਾ ਤੇ ਚੱਲ, ਉਸ ਗੁਣ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ, ਜਿਹੜੀ ਚਾਲ ਜਿਹੜੀ ਮਰਿਆਦਾ ਤੇਰੇ ਗੁਰੂ ਨੇ ਤੈਨੂੰ ਦਿੱਤੀ ਹੋਈ ਹੈ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਅਗਲੇ ਬਚਨ ਮਹਾਰਾਜ ਚਾਲੀ ਕਿਵੇਂ ਚੱਲਿਆ ਜਾਂਦਾ? ਤੇ ਸਤਿਗੁਰੂ ਨੇ ਫਿਰ ਹੋਰ ਕਲੀਅਰ ਕਰ ਦਿੱਤਾ, ਕਹਿਣ ਲੱਗੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ। ਹੁਣ ਦੇਖੋ ਸਾਡਾ ਮਨ ਅਨੇਕਾਂ ਤਰਕ ਕਰਦਾ, ਮੈਂ ਕਹਿੰਦਾ ਗੁਰਮਤ ਤੇ ਚੱਲਣ ਚੱਲਣਾ ਹੋਵੇ ਤੇ ਸਭ ਤੋਂ ਪਹਿਲਾਂ ਸਬਜੈਕਟ ਜਾਂ ਸਭ ਤੋਂ ਪਹਿਲਾਂ ਉਪਦੇਸ਼ ਹੀ ਹੁਕਮ ਮੰਨਣਾ ਹੈ। ਕੱਲ ਵੀ ਇਹ ਬੇਨਤੀ ਕੀਤੀ ਸੀ ਤੇ ਸਾਹਿਬ ਨੇ ਸ਼ਬਦ ਵਰਤੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਤਰਕ ਕਰਕੇ ਨਹੀਂ, ਉਹਨੂੰ ਭਲਾ ਕਰਕੇ ਮੰਨ ਲੈ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਦੂਸਰਾ ਪ੍ਰਮਾਣ ਹਜ਼ੂਰ ਦੀ ਬਾਣੀ ਵਿੱਚੋਂ, ਸਿਰਫ ਮਰਿਆਦਾ ਤੋਂ ਪਹਿਲਾਂ ਇਹ ਬੇਨਤੀ ਕਰਨੀ ਚਾਹੁੰਦਾ ਵਾ ਕਿ ਇਹ ਮਤ ਸਮਝਿਓ ਕਿਸੇ ਪ੍ਰਚਾਰਕ ਦੇ ਠੋਸੇ ਹੋਏ ਸ਼ਬਦ, ਮਤ ਸਮਝੀਏ ਕਿਸੇ ਬੰਦੇ ਦੇ ਆਪਣੇ ਕੋਲੋਂ ਮਨ ਘੜਤ ਸ਼ਬਦ। ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਅਸੀਂ ਸ਼ਬਦ ਦੀ ਰੋਸ਼ਨੀ ਵੀ ਜੀ ਕੇ ਦੇਖੀਏ ਕਿ ਗੁਰਮਤ ਨੂੰ ਕਮਾਇਆ ਕਿਵੇਂ ਜਾਂਦਾ। ਕਿਰਪਾਲੂ ਸਤਿਗੁਰੂ ਜੀ ਨੇ ਇੱਕ ਹੋਰ ਪ੍ਰਮਾਣ ਦਿੱਤਾ, ਇਹ ਸ਼ਬਦ ਆਪ ਪੜ੍ਹਦੇ ਹੋ ਤੇ ਸ਼ਬਦ ਆਰੰਭ ਹੁੰਦਾ ਕਿ ਕੋਈ ਵੀ ਗੁਰੂ ਕਾ ਸਿੱਖ ਦਿਸੇ
ਤੇ ਮੈਂ ਅੱਗੇ ਚੱਲ ਕੇ ਬੇਨਤੀ ਕਰਨੀ ਹੈ ਕਿ ਸਿੱਖ ਦੀ ਰਹਿਤ ਕੀ ਹੈ, ਸੰਤ ਦੀ ਰਹਿਤ ਕੀ ਹੈ, ਬ੍ਰਹਮ ਗਿਆਨੀ ਦੀ ਰਹਿਤ ਕੀ ਹੈ, ਭਗਤ ਦੀ ਰਹਿਤ ਕੀ ਹੈ, ਤੇ ਉਸੇ ਰਹਿਤ ਨੂੰ ਪਰਪੱਕ ਕਰਾਉਣ ਦੇ ਲਈ ਮੇਰੇ ਦਾਤਾਰ ਨੇ ਕਿਰਪਾ ਕਰਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦੇ ਕੇ ਸਾਨੂੰ 5 ਕਕਾਰਾਂ ਦੀ ਰਹਿਤ ਦ੍ਰਿੜ ਕਰਾਈ ਤੇ 4 ਵਜਲ ਕਰਹਿਤਾਂ ਤੋਂ ਬਚਾਇਆ ਸੀ। ਆਓ ਆਪਾਂ ਬਾਣੀ ਵੱਲ ਚਲੀਏ ਥੋੜਾ ਜਿਹਾ। ਸਾਹਿਬ ਦਾ ਇੱਕ ਸ਼ਬਦ ਅਸੀਂ ਪੜ੍ਹਨੇ ਕਿ ਹਜ਼ੂਰ ਨੇ ਉਸ ਸ਼ਬਦ ਦਾ ਸਰਲੇਖ ਦਿੱਤਾ ਹੈ ਗੁਣਵੰਤੀ। ਇਹ 3 ਸ਼ਬਦ ਇਕੱਠੇ ਹੁੰਦੇ ਨੇ, ਇੱਕ ਸੁਚੱਜੀ, ਇੱਕ ਕੁਚੱਜੀ ਤੇ ਤੀਸਰਾ ਸ਼ਬਦ ਹੁੰਦਾ ਹੈ ਗੁਣਵੰਤੀ। ਤੇ ਉਸ ਗੁਣਵੰਤੀ ਸ਼ਬਦ ਦੇ ਅੰਦਰ ਹਜ਼ੂਰ ਨੇ ਇਹੀ ਸਵਾਲ ਕੀਤੇ ਨੇ। ਉਹ ਸ਼ਬਦ ਆਰੰਭ ਹੁੰਦਾ ਹੈ ਕਿ ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਅਰਥ ਬੜੇ ਸਪਸ਼ਟ ਨੇ ਕਿ ਜਦੋਂ ਕੋਈ ਗੁਰੂ ਕਾ ਸਿੱਖ ਮਿਲੇ ਤੇ ਸਾਹਿਬ ਕਹਿੰਦੇ ਨੇ ਮੈਂ ਝੋਕੇ ਉਹਦੇ ਪੈਰਾਂ ਨੂੰ ਹੱਥ ਲਾਨਾ ਵਾ, ਉਹਦੇ ਚਰਨਾਂ ਦੀ ਧੂੜ ਮਸਤਕ ਤੇ ਲਾਨਾ ਤੇ ਦੇਖੋ ਸਾਨੂੰ ਉੱਤਰ ਮਿਲੇਗਾ ਕਿ ਗੁਰੂ ਦਾ ਪੱਲਾ ਕੇਵਲ ਹੁਕਮ ਮੰਨ ਕੇ ਫੜਿਆ ਜਾਂਦਾ। ਕਹਿਣ ਲੱਗੇ ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ। ਆਖਾ ਬਿਰਥਾ ਜੀ ਕੀ, ਆਖਾ ਬਿਰਥਾ, ਬਿਰਥਾ ਦਾ ਅਰਥ ਹੁੰਦਾ ਹੈ ਅੰਦਰ ਦੀ ਪੀੜਾ, ਅੰਦਰ ਦੀ ਲੋੜ, ਅੰਦਰ ਦੀ ਤੜਫ। ਕਹਿੰਦੇ ਨੇ ਮੈਂ ਆਪਣੇ ਅੰਦਰ ਦੀ ਬਿਰਥਾ ਦੱਸਣਾ ਪਿਆ ਵਾ। ਆਖਾਂ ਬਿਰਥਾ ਜੀ ਕੀ, ਗੁਰ ਸੱਜਣ ਦਿਓ ਮਿਲਾਏ ਜੀਓ। ਹੇ ਗੁਰੂ ਕੇ ਸਿੱਖੜੇ, ਗੁਰੂ ਕੇ ਸਿੱਖਾ, ਤੈਨੂੰ ਗੁਰੂ ਮਿਲਿਆ ਤੇ ਮੈਂ ਤੇਰੇ ਚਰਨਾਂ ਵਿੱਚ ਆਪਣੇ ਅੰਦਰ ਦੀ ਬਿਰਹਾ ਦੱਸਣਾ ਵਾ, ਮੈਨੂੰ ਕਿਰਪਾ ਕਰਕੇ ਗੁਰੂ ਸੱਜਣ ਮਿਲਾ ਦੇਹੋ। ਕਿਤੇ ਇਹੋ ਜੀ ਤੜਫ ਹੋਵੇ ਗੁਰੂ ਸੱਜਣ ਨੂੰ ਮਿਲਦੀ। ਆਖਾਂ ਬਿਰਥਾ ਜੀ ਕੀ, ਗੁਰ ਸੱਜਣ ਦਿਓ ਮਿਲਾਏ ਜੀਓ। ਫਿਰ ਕਹਿੰਦੇ ਸੋਈ ਦੱਸ ਉਪਦੇਸ਼ੜਾ, ਮੈਨੂੰ ਉਹ ਉਪਦੇਸ਼ ਦੱਸ, ਮੇਰਾ ਮਨ ਅਨੰਤ ਨਾ ਕਾਉ ਜਾਏ ਜੀਓ। ਜਿਹੜਾ ਮਨ ਰੋਜ ਤੜਫਦਾ ਭੱਜਦਾ ਪਿਆ, ਇਹ ਜਿਹਾ ਉਪਦੇਸ਼ ਸੁਣਾ ਦੇ, ਮੇਰਾ ਮਨ ਕਿਸੇ ਦੂਜੇ ਪਾਸੇ ਜਾਈ ਨਾ। ਕਹਿਣ ਲੱਗੇ ਫਿਰ ਅਗਲੀ ਤੁਕ ਹੈ ਕਿ ਜੇ ਮੈਨੂੰ ਇਹੋ ਜਿਹਾ ਉਪਦੇਸ਼ ਦੱਸਦਾ, ਇਹ ਮਨ ਅਨੰਤ ਨਾ ਕਾਉ ਜਾਏ ਜੀਓ। ਅਗਲੀ ਤੁਕ, ਇਹ ਮਨ ਤੈ ਕੂ ਦੇਵ ਸਾਂ, ਮੈਂ ਆਪਣਾ ਮਨ ਤੈਨੂੰ ਦੇ ਦਿਆਂ, ਮੈਂ ਮਾਰਗ ਦੇਖੋ ਬਤਾਏ ਜੀਓ, ਮੈਨੂੰ ਦੱਸ ਤਾਂ ਸਹੀ ਮੇਰੇ ਗੁਰੂ ਦੇ ਘਰ ਨੂੰ ਰਸਤਾ ਕੀ ਹੋ ਜਾਂਦਾ, ਕਿਵੇਂ ਤੁਰਨਾ ਮੈਂ ਗੁਰੂ ਦੇ ਮਾਰਗ ਤੇ। ਤੇ ਮੈਂ ਬੇਨਤੀ ਕਰਾਂ, ਇਹ ਸ਼ਬਦ ਕੇਵਲ ਗੁਰੂ ਜੀ ਦੇ ਅੰਦਰ ਦੇ ਆਮ ਕਵੀਆਂ ਵਾਲੇ ਖਿਆਲ ਨਹੀਂ, ਇਹ ਧੁਰ ਆਤਮਾ ਦੀ ਆਵਾਜ਼ ਹੈ। ਤੇ ਜੇ ਸਿੱਖਾਂ ਅੱਜ ਤੂੰ ਇਹਨਾਂ ਨੂੰ ਮੰਨ ਲਵੇ, ਕਿਤੇ ਤੇਰੇ ਮਨ ਵਿੱਚ ਨਾ ਤੜਪ ਪੈਦਾ ਹੋਵੇ ਕਿਤੇ ਕਿ ਮੈਂ ਆਪਣੇ ਸਤਿਗੁਰੂ ਗੁਰੂ ਕਲਗੀਧਰ ਤੇਰੇ ਮਾਰਗ ਤੇ ਕਿਵੇਂ ਚੱਲਾਂ। ਉੱਥੇ ਤਾਂ ਤਰਲੇ ਕਰਕੇ ਪੁੱਛਦੇ ਪਏ ਨੇ ਸਾਨੂੰ ਮਾਰਗ ਦੱਸੋ, ਤੇ ਇੱਥੇ ਗੁਰੂ ਕੇ ਸਿੱਖ ਰੋਜ਼ ਪੁਕਾਰ ਪੁਕਾਰ ਕੇ ਕਹਿੰਦੇ ਨੇ ਲੁਕਾਈ, ਆਹ ਮਾਰਗ ਗੁਰੂ ਦਰ ਨੂੰ ਜਾਂਦਾ, ਇਸ ਮਾਰਗ ਤੇ ਚੱਲਣਾ ਸ਼ੁਰੂ ਕਰ ਦੇਈਏ। ਸਾਹਿਬ ਕਹਿਣ ਲੱਗੇ ਇਹ ਮਨ ਤੈ ਕੂ ਦੇਵ ਸਾਂ, ਮੈਂ ਮਾਰਗ ਦੇਹੋ ਬਤਾਏ ਜੀਓ। ਹੁਣ ਅਗਲਾ ਬਚਨ ਕੀਤਾ, ਕਹਿਣ ਲੱਗੇ ਹਕੀਕਤ ਇਹੀ ਕਿ ਮੈਂ ਬੜੀਆਂ ਥਾਵਾਂ ਤੇ ਭਟਕਿਆ ਵਾਂ, ਖਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭ ਦੁੱਖ ਗਵਾਏ ਜੀਓ। ਤੁਸੀਂ ਕਿਰਪਾ ਕਰੋ, ਮੈਂ ਬੜੀ ਦੂਰ ਤੋਂ ਚੱਲ ਕੇ ਆਇਆ। ਹੁਣ ਦੇਖੋ ਗੁਰਸਿੱਖ ਦਾ ਉੱਤਰ ਕੀ, ਜਿਹੜੇ ਗੁਰਸਿੱਖ ਨੂੰ ਪੁੱਛਿਆ ਆਪ ਉਹ ਜੁੜਿਆ ਸੀ, ਉਹਨੇ ਉੱਤਰ ਵਿੱਚ ਇੱਕੋ ਹੀ ਗੱਲ ਕਹੀ, ਕਹਿਣ ਲੱਗੇ ਭਰਾਵਾ ਜੇ ਇਸ ਮਾਰਗ ਤੇ ਚੱਲਣਾ ਹੀ, ਜੇ ਇਹ ਮਾਰਗ ਤੂੰ ਪੁੱਛਣਾ ਹੈ, ਸਭ ਤੋਂ ਪਹਿਲੀ ਗੱਲ ਆਪਣੇ ਮਨ ਦੀਆਂ ਟੁੱਚਰਾਂ ਨੂੰ ਤਿਆਗ ਦੇ, ਆਪਣੀ ਮਨ ਦੀ ਖੁਜਤ ਨੂੰ ਛੱਡ ਦੇ। ਕਹਿਣ ਲੱਗੇ ਇਸ ਮਾਰਗ ਚੱਲੇ ਭਾਈੜੇ, ਉਹ ਮੇਰੇ ਭਰਾ ਜੇ ਇਸ ਮਾਰਗ ਤੇ ਚੱਲਣਾ ਚਾਹੁੰਦਾ, ਤੂੰ ਪੁੱਛਣਾ ਕਿ ਮੈਂ ਮਾਰਗ ਦਿਓ ਬਤਾਏ ਜੀਓ। ਇਸ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ। ਤੇ ਅਗਲੀ ਤੋਕੇ ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਭਾਉ ਜੀਓ। ਮਨ ਦੀ ਮਤ ਨੂੰ ਛੱਡ ਦੇ, ਆਪਣੀ ਖੌਮੇ ਦੀ ਪੰਡ ਨੂੰ ਸੱਟ ਦੇ, ਤੇ ਜੋ ਗੁਰੂ ਤੈਨੂੰ ਕਹਿੰਦੇ ਨੇ ਉਹਨੂੰ ਸਤ ਬਚਨ ਕਰਕੇ ਮਨ, ਤਾਂ ਇਹ ਮਾਰਗ ਲੱਭਣੇ। ਇਸ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ। ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਭਾਉ ਜੀਓ। ਤੇ ਜਦੋਂ ਮਰਿਆਦਾ ਮੰਨ ਲਏਗਾ ਨਾ, ਇਉਂ ਪਾਵੇਂ ਹਰ ਦਰਸਾਵੜਾ, ਨਾ ਲੱਗੇ ਤੱਤੀ ਵਾਹ ਜੀਓ। ਇਸ ਮਾਰਗ ਤੇ ਚੱਲਿਆ ਖਰੀ ਦਾ ਦਰਸਾਵੜਾ, ਉਹਦੇ ਦਰਸ਼ਨ ਹੁੰਦੇ ਨੇ, ਤੈਨੂੰ ਤੱਤੀ ਵਾਹ ਨੀ ਲੱਗੇਗੀ। ਤੀਸਰਾ ਪ੍ਰਮਾਣ ਅਰਜ਼ ਕਰਾਂ ਕਿ ਹੁਕਮ ਮੰਨ ਕੇ ਮਾਰਗ ਤੇ ਚੱਲਿਆ ਜਾਣਾ। ਹਜ਼ੂਰ ਨੇ ਇੱਕ ਬਚਨ ਕਿਹਾ, ਅਸੀਂ ਪੜ੍ਹਨੇ ਆ ਬੜੀ ਵਾਰੀ,
حضور کہندے نے اصل وچ گرو کا سکھ ہووے، گرو کا رشتہ دار او ہے، گرو کا پتر او ہے، گرو کا متر او ہے۔ مہاراج کون؟ کہن لگے جڑے گرو دے پانے نو سات گرو دے حکم نو شت کر کے ماندے نے، تے جڑے گرو دے حکم نو ایک پاسے چھڈ کے اپنی من مت کردے نے، گرو گرنتھ صاحب کہندے نے وچھڑ کے ہمیشہ او چوٹے کھاندے۔ اوتھے گل حکم دی کیتی، کہن لگے سو سکھ سخا بندت ہے پاہی۔ ہن دیکھو کنے پیارے شبد ورتے نے، کہندے نے ساڈا سکھ وی ہووے، رشتے دار وی او ہے، بھرا وی او ہے، متر وی او منکھ ہے۔ کون؟ جڑا سات گرو دے پانے وچ آندا ہے، جڑا گرو دے حکم نو ماندا ہے۔ سو سکھ سخا بندت ہے پاہی، جے گر کے پانے وچ آوے اپنا پانے جو چلے پائی وچھڑ چوٹا کھاوے۔ جڑا اپنے پانے وچ من متڑی کرے گا، اپنی خومے وچ چلے گا، وہ وچھڑے گا، تے وچھڑے ہوئے ہمیشہ جڑے نے وہ چوٹا کھاندے نے۔ میں بینتی آرمبھ کر لگا کہ پہلی گل، بنا کسے ٹچر تو پاوے اسی کہہ دیاں گے، ارتھ کراں گے ککاراں دے ارتھ کی نے، چار بجر کرتاں تو کیوں بچنا ہے۔ میں کہنا سکھ نو حکم شبد کدی نہیں بھولنا چاہیے، جو گرو حکم کرتا ہے نا وہ ست بچن کر کے منن وچ زندگی وچ پڑا ہوندا ہے۔ صاحب کرپالو جی نے ایک پرمان ہور دے کے اگے چلنا، ستگرو کہندے نے کیرتن ہوندے نے، کتھا ہوندی ہے، آپاں بانی پڑھنے ہاں، تے اخیر تے گرو گرنتھ صاحب دے چرناں وچ نا ارداس کرنے ہاں، پاویں گھر پڑھیے پاویں گرو گھر بیٹھ کے پڑھیے۔ گرو کے وزیر جا ارداسیا سکھ کہندا ہے، داتا جی کرپا کریو کہ پڑھی سنی وچاری سیوا کیتی ہوئی، بانی پڑھی سنی تے کیتی ہوئی سیوا اپنے درگاہ پروان کریو۔ کئی کہندے نے سچ کھنڈ پروان کریو، کئی گرمخ کہندے نے اپنے گھر پروان کریو۔ تے میں کئی واری بینتی کرنا بھی آپاں کہہ کے چلے جانے ہاں کہ داتا جی پروان کریو، پر سانو کیویں پتا لگے جی بھی ساڈی کئی ہوئی ارداس پروان ہو گئی؟ سوال ہے نا، کہہ کے چلے گئے کہ پروان کریو جی، اگو کتے اتر ملیا بھی پروان ہوئیے کہ نہیں، کہ اسی جو کچھ کیا گرو جی نے انہوں پروان کیتا ہے کہ نہیں۔ ست گرو گرو ہرہ صاحب نے ایک سوال کیتا سی سکھاں نے، میں ایک کھن وچوں نکلن لگا، کہن لگے داتا جی کہ بانی وچ وار وار آندا ہے من نو جگاؤ، وار وار آندا ہے جاگ لکھو رے منا جاگ لکھو، وار وار اسی پڑھنے ہاں جاگو جاگو سوتے ہو چلیا ونجارا۔ صاحب جی ایک گل سانو دسو کہ شریرک دے طور شریر دے پدر تے جاگن دا پتا ہے کہ سویرے سورج دی ٹکی نکلی اکھاں کھلیاں جا نیند تو اٹھے تے پتا لگ گیا بھی اسی جاگ گئے ہیں؟ سانو ایک گل دی سمجھ نہیں پیندی، جس من نو جگان دی گل پہ کر دے ہو سانو کیویں پتا لگ جائے بھی ساڈا ستا ہویا من ہن جاگ پیا ہے، یہ جاگنا شروع ہو گیا؟ ایک سوال سی کہ مہاراج کیویں سمجھ پئے کہ ستا ہویا جاگ گیا ہے؟ گرو ہرہ صاحب نے اتر دیتا، تے اتہاس کاراں نے اونوں اپنی گرنتھاں وچ سانب کے رکھیا، کہن لگے سکھاں تو روز جپجی صاحب پڑھنا، کئی واری بدھا رودھا ٹائم پاس کرنا بھی چھیتی ختم ہوئے، حقیقت دے وے بندے دے اندر دی وستا ہے۔ سکھمنی صاحب دا پاٹھ کرنے ہیں تے یتن کرنے ہیں چھیتی سماپتی ہو جائیں، پر دے ضرور ہاں پر من دا ٹکا نہیں بنتا۔ تن گرو ہرہ صاحب کرپالو جی کہندے نے جس دن جپ پڑھ دیاں، جس دن سکھمنی پڑھ دیاں، جس دن آنند پڑھ دیاں، سجنا تیرا من گرو کے بچنا وچ جڑے تے گرو دی ایک ایک توک تیرے من نو چنگی لگن لگ جائے، اودن سمجھی کہ تیرا ستا ہویا من جاگن لگ پے، جدو بانی پیاری لگے ادو سمجھی تیرا اندر جاگیا ہے۔ تے صاحب نے جڑے بچن کہے کبھی سنتوک سنگھ نے انہاں نو قلم بند کیتا ہے، تے شبد ورتے نے من جاگے کی اے نشانی کہ من جاگن دے اے لچھن نے چن نے کی کہے، کہن لگے میٹھی لاگے پرہ کی بانی، جدو پتی پرماتما گرو دی بانی میٹھی لگے ادو سمجھی میرا من جاگن لگ پے۔ جیڑی میں بینتی کر رہا ہوں، سماگم کیتا، کتھا کیرتن ہوئی، کہہ دیتا گرو صاحب جی کہ ساڈی ارداس پروان کریو، بانی پڑھی سنی سچ کھنڈ پروان کریو۔ تے میں ایک بینتی کراں
ਮੇਰੇ ਗੁਰੂ ਜੀ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਤੇਰੀ ਕੀਤੀ ਹੋਈ ਸੇਵਾ ਵੀ ਪ੍ਰਵਾਨ ਹੋਵੇਗੀ, ਤੇਰੀ ਪੜ੍ਹੀ ਹੋਈ ਬਾਣੀ ਵੀ ਪ੍ਰਵਾਨ ਹੋਵੇਗੀ, ਤੇਰੇ ਕੀਤੇ ਹੋਏ ਕੀਰਤਨ ਵੀ ਪ੍ਰਵਾਨ ਹੋਣਗੇ, ਕੀਤੀ ਹੋਈ ਕਥਾ ਵੀ ਪ੍ਰਵਾਨ ਹੋਵੇਗੀ, ਪਰ ਇੱਕ ਸ਼ਰਤ ਹੈ। ਮਹਾਰਾਜ ਕੀ? ਕਹਿਣ ਲੱਗੇ ਜੋ ਕੁਝ ਪੜ੍ਹ ਕੇ ਗਿਆ, ਜੋ ਕੁਝ ਸੁਣ ਕੇ ਗਿਆ, ਜੋ ਕਹਿ ਕੇ ਗਿਆ, ਇਹਨੂੰ ਆਪਣੀ ਜ਼ਿੰਦਗੀ ਵਿੱਚ ਜੇ ਸੱਤ ਸੱਤ ਕਰਕੇ ਮੰਨਣ ਲੱਗ ਪਵੇ, ਜਿੱਦਣ ਗੁਰੂ ਦਾ ਹੁਕਮ ਮੰਨੇਗਾ ਉਦਣ ਤੇਰੀ ਕੀਤੀ ਹੋਈ ਪ੍ਰਵਾਨ ਹੋ ਜਾਏ। ਉਸ ਤੋਂ ਪਹਿਲਾਂ ਨਹੀਂ। ਸ਼ਬਦ ਵਰਤੇ ਅਸੀਂ ਪੜ੍ਹਨੇ ਆ ਸਾਰੇ ਕਿ ਸੇਵਕ ਸਿੱਖ ਪੂਜਣ ਸਭ ਆਵੇ, ਕਿ ਸਾਰੇ ਸਿੱਖ ਆਉਂਦੇ ਨੇ, ਆ ਕੇ ਗੁਰੂ ਦੇ ਚਰਨਾਂ ਵਿੱਚ ਪੂਜਾ ਕਰਦੇ ਨੇ, ਪਾਠ ਕਰਦੇ ਨੇ, ਬਾਣੀ ਪੜ੍ਹਦੇ ਨੇ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਪਰ ਅਗਲਾ ਬਚਨੇ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਜਿਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਹੈ, ਹਕੀਕਤ ਏ ਗੁਰੂ ਕੇ ਸਿੱਖੋ, ਉਹਦਾ ਗਾਵਿਆ ਸੁਣਿਆ ਥਾਂ ਪੈ ਜਾਂਦਾ ਹੈ। ਬੇਨਤੀ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਪਹਿਲਾ ਬਚਨ ਕੀਤਾ ਕਿ ਹੁਕਮ ਮੰਨ ਲੈ, ਗੁਰੂ ਦੇ ਬਚਨ ਨੂੰ ਮੰਨ ਲੈ। ਹੁਣ ਉਸ ਤੋਂ ਅੱਗੇ ਚੱਲੀਏ, ਕਿਰਪਾਲੂ ਸਤਿਗੁਰੂ ਨੇ ਇੰਨੀ ਕੁ ਮਿਹਰ ਕੀਤੀ ਹੈ ਕਿ ਜਿੱਥੇ ਅਸੀਂ ਕਥਨੀ ਦੀ ਗੱਲ ਕਰਨੇ ਆ, ਉੱਥੇ ਹਜ਼ੂਰ ਨੇ ਕਰਨੀ ਨੂੰ ਬੜੀ ਉੱਚੀ ਮਹਾਨਤਾ ਦਿੱਤੀ। ਕਥਨੀ ਦੀ ਵੀ ਬੜੀ ਵੱਡੀ ਗੱਲ ਹੈ ਕਿ ਗੱਲ ਦਾ ਕਥਨ ਕਰਨਾ, ਪਰ ਕਥਨ ਤੋਂ ਉੱਚੀ ਗੱਲ ਹੈ ਕਿ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲੈਣਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਵਿੱਚ ਆਈਏ ਕਿ ਦੇਖੋ, ਹਜ਼ੂਰ ਨੇ ਜਦੋਂ ਅੰਮ੍ਰਿਤ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਏ, ਉਹਨਾਂ ਨੇ ਸਾਨੂੰ ਰਹਿ ਕਿਰਪਾ ਕਰਕੇ ਅੰਦਰ ਦੀ ਦਿੱਤੀ, ਤੇ ਸਾਨੂੰ ਪੰਜ ਕਕਾਰ ਬਾਹਰ ਦੀ ਰਹਿਤ ਵੀ ਬਖਸ਼ਿਸ਼ ਕੀਤੀ। ਕਿਰਪਾਲੂ ਸਤਿਗੁਰੂ ਨੇ ਮਿਹਰ ਕੀਤੀ, ਸਾਨੂੰ ਬਜਰ ਕਰੈਤਾਂ ਤੋਂ ਬਚਾਇਆ। ਮਿਹਰਾਂ ਦੇ ਦਾਤੇ ਕਿਰਪਾਲੂ ਜੀ ਨੇ ਕਿਰਪਾ ਕਰਕੇ ਸਾਨੂੰ ਸ਼ਬਦ ਦੀ ਪ੍ਰੀਤ ਕਰਨ ਦੀ ਦਾਤ ਦਿੱਤੀ। ਹੁਣ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚੋਂ ਸਾਨੂੰ ਹਰ ਸਵਾਲ ਦਾ ਉੱਤਰ ਮਿਲੇਗਾ। ਅਸੀਂ ਪੁੱਛਦੇ ਹਾਂ ਸਿੱਖ ਕੌਣ ਹੈ, ਜਾਂ ਕਿਹਾ ਜਾਂਦਾ ਹੈ ਸੰਤ ਕੌਣ ਹੈ, ਬ੍ਰਹਮ ਗਿਆਨੀ ਕੌਣ ਹੈ, ਭਗਤ ਕੌਣ ਹੈ, ਤੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਇਹਨਾਂ ਸਵਾਲਾਂ ਦਾ ਉੱਤਰ ਅੰਮ੍ਰਿਤ ਗੁਰਬਾਣੀ ਵੀ ਦਿੰਦੇ ਨੇ। ਸਭ ਤੋਂ ਪਹਿਲੀ ਬੇਨਤੀ ਕਿ ਗੁਰ ਸਿੱਖ ਕੌਣ ਹੈ। ਹੁਣ ਇਹ ਕਹਿ ਦੇਣਾ ਸੀ ਅੰਦਰ ਦੀ ਰਹਿਤ ਮੰਨਨੇ ਪਏ ਆ ਜੀ, ਮੈਂ ਕਹਿੰਦਾ ਗੁਰਮੁਖੋ ਕਹਿਣਾ ਬਹੁਤ ਸੌਖਾ ਹੈ, ਅੰਦਰ ਦੀ ਰਹਿਤ ਮੰਨਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ। ਕਦੀ ਦੇਖੋ ਕਿ ਅੰਦਰ ਦੀ ਰਹਿਤ ਇਹ ਮੰਨੇ ਆ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਖਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਕਿ ਅੰਦਰ ਦੀ ਰਹਿਤ ਮੰਨੇ ਪਏ ਆ, ਪਰ ਤਿਰਿਆ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗੇਤ। ਕਿ ਅੰਦਰ ਦੀ ਰਹਿਤ ਮੰਨੇ ਆ, ਬਾਬਾ ਖੋਰ ਖਾਣਾ ਖੁਸ਼ੀ ਖੁਮਾਰ, ਜਿਤ ਖਾਧੈ ਤਨ ਪੀੜੀਐ ਮਨ ਮੈਂ ਚੱਲੈ ਬੇਕਾਰ। ਕਿ ਅੰਦਰ ਦੀ ਰਹਿਤ ਮੰਨੇਗਾ, ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ ਨਾਨਕ ਸਾਈ ਭਲੀ ਪ੍ਰੀਤ, ਜਿਤ ਸਹਿਬ ਛੇਤੀ ਪਤ ਰਹੇ। ਕਦੀ ਕੋਈ ਇਹ ਅੰਦਰ ਦੀ ਰਹਿਤ ਨੂੰ ਕਮਾਏਗਾ ਕਿ ਅਵਗਣ ਛਾੜ ਗੁਣਾ ਕੋ ਧਾਵੋ ਕਰ ਅਵਗਣ ਪਛਤਾਈ ਜੀਓ। ਕਦੀ ਕੋਈ ਇਹ ਰਹਿਤ ਕਮਾਏਗਾ ਕਿ ਗੁਣਾ ਕਾ ਹੋਵੇ ਵਾਸੁਲਾ, ਕਦ ਵਾਸ ਲਈ ਜੈ ਜੇ ਗੁਣ ਹੋਵਣ ਸਾਜਨਾ, ਮਿਲ ਸਾਂਝ ਕਰੀਜੈ ਸਾਂਝ ਕਰੀਜੈ ਗੁਣਾ ਕੇਰੀ ਛਾੜ ਅਵਗਣ ਚੱਲੀਏ। ਕਦੀ ਇਹਨਾਂ ਗੁਣਾਂ ਨੂੰ ਕੋਈ ਗ੍ਰਹਿਣ ਕਰ ਸਕੇਗਾ? ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਕੇ ਸਿੱਖੋ, ਸਿੱਖ ਦੀ ਪਰਿਭਾਸ਼ਾ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਵਿੱਚ ਕਿਰਪਾਲੂ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਿਤਾ ਜੀ ਉਹਨਾਂ ਦਾ ਸ਼ਬਦ ਇਹ ਸਲੋਕ ਆਪ ਸਭ ਨੂੰ ਚੇਤੇ ਵੇ। ਸ਼ੁਰੂਆਤ ਕੀਤੀ ਨੇ ਸਿੱਖ ਤੋਂ ਤੇ ਸ਼ਬਦ ਦੀ ਸਲੋਕ ਦੀ ਸੰਪੂਰਨਤਾ ਕੀਤੀ ਹੈ ਗੁਰਸਿੱਖ ਤੇ। ਸਿੱਖ ਤੋਂ ਸ਼ੁਰੂ ਕੀਤਾ, ਗੁਰਸਿੱਖ ਤੇ ਸੰਪੂਰਨਤਾ ਕੀਤੀ ਹੈ। ਸ਼ਬਦ ਆਰੰਭ ਕਰਦੇ ਨੇ, ਕਹਿੰਦੇ ਜਿਹੜਾ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਅਖਵਾਉਂਦਾ ਹੈ। ਇੱਥੇ ਸ਼ਬਦ ਅਖਵਾਣਾ ਵਰਤੇ ਕਿ ਜਿਹੜਾ ਇਹ ਕਹਿੰਦਾ ਕਿ ਮੈਂ ਬਾਬੇ ਨਾਨਕ ਦਾ ਸਿੱਖ ਹਾਂ। ਸਾਹਿਬ ਕਹਿੰਦੇ ਸਭ ਤੋਂ ਪਹਿਲੀ ਗੱਲ ਕਿ ਉਹ ਸਵੇਰੇ ਉੱਠਦਿਆਂ ਸਾਰ ਗੁਰੂ ਦੇ ਦਿੱਤੇ ਹੋਏ ਮੰਤਰ ਦਾ ਜਾਪ ਕਰਦਾ ਹੈ। ਦੇਖੋ ਇਹ ਰਹਿਤ ਹੈ ਸਿੱਖ ਦੀ ਕਿ ਸਵੇਰੇ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਗੁਰੂ ਕਾ ਸਿੱਖ ਉਸ ਗੁਰੂ ਦੇ ਬਖਸ਼ੇ ਹੋਏ ਮੰਤਰ ਨੂੰ ਜਪਦਾ ਹੈ। ਤੇ ਉਹਨਾਂ ਪਰਿਭਾਸ਼ਾ ਦਿੱਤੀ, ਜਿਹੜਾ ਸਿੱਖ ਕਹਾਂਦਾ ਹੈ ਸਭ ਤੋਂ ਪਹਿਲਾਂ ਭਲਕੇ ਉੱਠ ਕੇ ਨਾਮ ਨੂੰ ਧਿਆਏਗਾ, ਫਿਰ ਕੀ ਕਰਦਾ? ਕਹਿਣ ਲੱਗੇ ਉੱਦਮ ਕਰਦਾ ਹੈ, ਆਲਸ ਨਹੀਂ।
ਇਸ਼ਨਾਨ ਕਰੇਗਾ, ਸਤ ਸੰਗਤ ਵੀ ਜਾਏਗਾ, ਗੁਰੂ ਤੇ ਦਿੱਤੇ ਕੋਈ ਉਪਦੇਸ਼ ਨੂੰ ਜਪੇਗਾ ਤੇ ਉਹਦੇ ਪਾਪ ਕੱਟੇ ਜਾਂਦੇ ਨੇ। ਦਿਨ ਚੜ੍ਹਦਾ ਹੈ ਫਿਰ ਗੁਰੂ ਕੀ ਬਾਣੀ ਗਾਉਂਦਾ ਹੈ, ਬਹਿੰਦਿਆਂ ਨੂੰ ਉੱਠਦਿਆਂ ਨੂੰ ਨਾਮ ਕੋਈ ਨੀ ਭੁੱਲਦਾ ਤੇ ਕਹਿੰਦੇ ਨੇ ਸੱਚ ਜਾਣੋ ਜਿਹੜਾ ਸਾਂਸ ਗਰਾਸ ਮੇਰੇ ਗੁਰੂ ਨੂੰ ਧਿਆਉਂਦਾ ਉਹ ਮੇਰੇ ਗੁਰੂ ਨੂੰ ਚੰਗਾ ਲੱਗਦਾ ਹੈ। ਪਰ ਇਹ ਦਾਤ ਉਹਨਾਂ ਨੂੰ ਮਿਲੀ ਜਿਨ੍ਹਾਂ ਉੱਤੇ ਗੁਰੂ ਦਿਆਲੂ ਹੋ ਗਿਆ ਤੇ ਜਿਨ੍ਹਾਂ ਸਿੱਖਾਂ ਦਾ ਜੀਵਨ ਇੰਨਾ ਉੱਚਾ ਹੋ ਜਾਏ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜਾ। ਪਿਆਰਿਓ, ਸਿੱਖ ਸ਼ਬਦ ਕਹਿਣਾ ਬਹੁਤ ਸੌਖਾ ਹੈ। ਹਜ਼ੂਰ ਨੇ ਸ਼ਬਦ ਵਰਤੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਜੇ ਤੂੰ ਅਖਾਨਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ ਤੇ ਤੇਰੀ ਜ਼ਿੰਦਗੀ ਦੀ ਅੰਦਰ ਦੀ ਰਹਿਤ ਪਹਿਲੀ ਮਰਿਆਦਾ ਇਹੀ ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਵੀ ਜੁੜੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ। ਭਲਕੇ ਦਾ ਅਰਥ ਸਵੇਰਾ ਅੰਮ੍ਰਿਤ ਵੇਲਾ। ਸਾਹਿਬ ਨੇ ਸ਼ਬਦ ਵਰਤੇ ਸੋ ਭਲਕੇ ਉਤਰ ਨਾਮ ਧਿਆਵੈ। ਉੱਤਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੈ। ਬਹੁਤ ਸਿੱਖ ਐਸੇ ਮਿਲਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਿਹੜੇ ਗੁਰੂ ਕੀ ਬਾਣੀ ਨੂੰ ਪੜ੍ਹਦੇ ਨੇ ਗਾਉਂਦੇ ਨੇ। ਬੇਅੰਤ ਐਸੇ ਮਿਲਣਗੇ ਜਿਨ੍ਹਾਂ ਨੂੰ ਹਕੀਕਤ ਵਿੱਚ ਸੱਚ ਜਾਣੋ ਕਿ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਆਪ ਉਹਨਾਂ ਨੇ ਦਰਸ਼ਨ ਵੀ ਨਹੀਂ ਕੀਤੇ, ਆਪ ਪਾਠ ਵੀ ਨਹੀਂ ਕਰਕੇ ਦੇਖਿਆ ਹੁੰਦਾ। ਤੇ ਗੁਰਮੁਖੋ, ਜਿਤਨੀ ਦੇਰ ਤੱਕ ਆਪਣਾ ਅੰਦਰ ਗੁਰੂ ਵੱਲ ਨਹੀਂ ਜੋੜਦੇ ਓਨੀ ਦੇਰ ਤੱਕ ਟਿਕਾ ਨਹੀਂ। ਸਾਹਿਬ ਨੇ ਸ਼ਬਦ ਵਰਤੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਉਹ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਇਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਪਹਿਲਾ ਸ਼ਬਦ ਸੀ ਸਿੱਖ ਤੇ ਅਖੀਰ ਤੇ ਸੰਪੂਰਨਤਾ ਕੀਤੀ ਗੁਰ ਸਿੱਖ। ਜਿਹੜੀ ਮੈਂ ਬੇਨਤੀ ਕਰਨੀ ਚਾਹਨਾ ਕਿ ਆਪੇ ਗੁਰਚੇਲਾ ਦੀ ਖੇਡ ਚਲਾਈ, ਪਹਿਲਾ ਸਿੱਖ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਤੇ ਅਖੀਰ ਤੇ ਕਹਿਣ ਲੱਗੇ ਕਿ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਇਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਹੁਣ ਅਗਲੀ ਤੋਕੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ। ਸ਼ਬਦ ਸਿੱਖ ਨੇ ਕੱਲਾ ਵਰਤਿਆ, ਗੁਰ ਸਿੱਖ ਕੀ ਤੇ ਨਾਲ ਤੋ ਕਹਿ ਦਿੱਤੀ ਜੋ ਆਪ ਜਪੈ ਅਵਰੈ ਨਾਮ ਚਪਾਵੈ। ਗੁਰ ਸਿੱਖ ਕਿਉਂ? ਪਹਿਲਾਂ ਸੀ ਸ਼ਬਦ ਸਿੱਖ, ਸਿੱਖੀ ਨੂੰ ਕਮਾਨ ਤੁਰਿਆ ਤੇ ਕਹਿੰਦੇ ਨੇ ਸੱਚ ਜਾਣੀ ਜੇ ਤੂੰ ਬਾਣੀ ਨਾਲ ਜੁੜੇਗਾ, ਨਾਮ ਨਾਲ ਜੁੜੇਗਾ, ਉੱਠਦਿਆਂ ਬਹਿੰਦਿਆਂ ਤੈਨੂੰ ਕਦੀ ਵੀ ਕਰਤਾਰ ਭੁੱਲੇ ਨਾ। ਤੇ ਸਿੱਖ ਵਿੱਚੋਂ ਗੁਰੂ ਦੀ ਝਲਕ ਪੈਂਦੀ ਏ ਤੇ ਗੁਰੂ ਕੰਮ ਕੀ ਕਰਦੇ ਨੇ, ਗੁਰੂ ਨਾਮ ਦ੍ਰਿੜ ਕਰਾਉਂਦੇ ਨੇ। ਗੁਰੂ ਰਾਮਦਾਸ ਕਹਿੰਦੇ ਨੇ ਜਿਹੜਾ ਆਪ ਨਾਮ ਜਪਦਾ ਹੈ, ਆਪ ਜਪਣਾ ਸਿੱਖ ਦਾ ਕਰਮ ਹੈ ਤੇ ਜਪਾਣਾ ਗੁਰੂ ਦਾ ਕੰਮ ਹੈ। ਗੁਰ ਸਿੱਖ ਸ਼ਬਦ ਹੀ ਤਾਂ ਬਣਿਆ ਕਿ ਜਿਸ ਸਿੱਖ ਵਿੱਚੋਂ ਗੁਰੂ ਦੀ ਝਲਕ ਪੈਂਦੀ ਹੋਵੇ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵੜੇ ਨਾਮ ਜਪਾਵੈ। ਹੁਣ ਤੱਕੋ ਸਿੱਖ ਦੀ ਰਹਿਤ ਮੈਂ ਸੰਖੇਪ ਵਿੱਚ ਅਰਜ਼ ਕਰ ਰਿਹਾ ਵਾਂ। ਇਸ ਤੋਂ ਅੱਗੇ ਅਸੀਂ ਸ਼ਬਦ ਸੰਤ ਵੀ ਪੜ੍ਹਨੇ, ਬਾਣੀ ਵਿੱਚ ਬੜੀ ਵਾਰੀ ਆਏ। ਹੁਣ ਸੰਤ ਦੀ ਰਹਿਤ ਕੀ ਹੈ? ਦੇਖੋ, ਸਤਿਗੁਰੂ ਕਿਰਪਾ ਕਰੇ, ਮੇਲ ਕਰੇ, ਕਿਸੇ ਲਈ ਨਿੰਦਿਆ ਵਾਲੇ ਸ਼ਬਦ ਨਹੀਂ। ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਹੈ ਕਿ ਸੰਤ ਦੀ ਮਰਿਆਦਾ ਕੀ ਹੈ? ਆਖਰ ਸਿੱਖ, ਸੰਤ, ਬ੍ਰਹਮ ਗਿਆਨੀ, ਭਗਤ ਸ਼ਬਦ ਅਸੀਂ ਵਰਤਨੇ ਆ, ਗੁਰਮੁਖ ਵਰਤਨੇ ਆ, ਇਹਨਾਂ ਦੀ ਜ਼ਿੰਦਗੀ ਦੀ ਕੋਈ ਮਰਿਆਦਾ ਤੇ ਹੈ? ਸਤਿਗੁਰੂ ਨੇ ਸੰਤ ਦੀ ਮਰਿਆਦਾ ਜਦੋਂ ਦਿੱਤੀ ਨਾ ਤੇ ਉਦੋਂ ਕਮਾਲ ਦੇ ਬਚਨ ਕਹੇ ਤੇ ਨਾਲ ਖਾਸ ਕਰਕੇ ਸ਼ਬਦ ਵਰਤਿਆ। ਇਹ ਰਹਾਉ ਦੀ ਤੁਕ ਆਉਂਦੀ ਏ, ਸੰਤ ਰਹਿਤ ਸੁਣੋ ਤੁਮ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਏ। ਕਹਿੰਦੇ ਨੇ ਰੱਬ ਦੇ ਪਿਆਰਿਓ, ਆਓ ਮੈਂ ਸੰਤ ਦੀ ਰਹਿਤ ਤੁਹਾਨੂੰ ਦੱਸਾਂ ਤੇ ਸੰਤ ਦੀ ਰਹਿਤ ਨੂੰ ਕੋਈ ਬਿਆਨ ਕਿਵੇਂ ਕਰ ਸਕਦਾ? ਕਹਿੰਦੇ ਨੇ ਫਿਰ ਯਤਨ ਕਰਾਂਗਾ ਕਿ ਦੱਸਣ ਲਈ ਕਿ ਉਹ ਰੱਬੀ ਪਿਆਰੇ ਸੰਤ ਜਨ ਉਹਨਾਂ ਦਾ ਜੀਵਨ ਕੈਸਾ ਤੇ ਸ਼ਬਦ ਕੀ ਵਰਤੇ। ਕਹਿੰਦੇ ਨੇ ਸੰਤ ਦਾ ਪਹਿਲਾ ਲੱਛਣ ਇਹ ਵੇ ਕਿ ਉਹ ਰੱਬ ਦੇ ਭਾਣੇ ਅੱਗੇ ਸਾਹਮਣੇ ਕਦੀ ਵੀ ਤਰਕ ਨਹੀਂ ਕਰਦਾ, ਪ੍ਰਭੂ ਦੇ ਭਾਣੇ ਨੂੰ ਸੱਤ ਕਰਕੇ ਮੰਨਦਾ। ਕੋਈ ਸਮਾਂ ਐਸਾ ਨਹੀਂ ਜਦੋਂ ਸੰਤ ਦਾ ਅੰਦਰ ਰੱਬ ਦੇ ਚਰਨਾਂ ਤੋਂ ਦੂਰ ਜਾਵੇ। ਅਗਲਾ ਉਹਦਾ ਲੱਛਣ ਇਹ ਵੇ, ਉਹਦੇ ਸਾਹਮਣੇ ਮਿੱਤਰ ਆ ਜਾਏ, ਦੁਸ਼ਮਣ ਆ ਜਾਏ, ਉਹਦੀ ਦ੍ਰਿਸ਼ਟੀ ਵਿੱਚ ਕਦੀ ਵੀ ਫਰਕ ਨਹੀਂ ਪੈਂਦਾ
ਉਹ ਮਿੱਤਰ ਤੇ ਦੁਸ਼ਮਣ ਲਈ ਸਮ ਦ੍ਰਿਸ਼ਟੀ ਰੱਖਦਾ। ਕਹਿੰਦੇ ਨੇ ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਕੀਰਤਨ ਹੈ, ਤੇ ਕਹਿੰਦੇ ਨੇ ਇੰਨੀ ਉਹਦੇ ਕੋਲ ਤਾਕਤ ਹੈ ਕਿ ਇੱਕ ਬਚਨ ਕਰੇ ਤੇ ਕਰੋੜਾਂ ਜਨਮਾਂ ਦੇ ਪਾਪੀਆਂ ਦੇ ਪਾਪ ਕਰ ਸਕਦਾ ਹੈ। ਇਹ ਸੰਤ ਦੀ ਰਹਿਤ ਹੈ ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੈ। ਹਜ਼ੂਰ ਦਾ ਸ਼ਬਦ ਆਰੰਭ ਹੁੰਦਾ ਹੈ, ਆਠ ਪੈਰ ਨਿਕਟ ਕਰ ਜਾਣੈ, ਜਿਹੜਾ ਅੱਠੇ ਪੈਰ ਸਾਈ ਨੂੰ ਅੰਗ ਸੰਗ ਸਮਝਦਾ। ਮੈਂ ਦੋ ਚਾਰ ਪ੍ਰਮਾਣ ਦੇ ਕੇ ਆਉਣਾ ਰਹਿਤ ਵਾਲੀ। ਆਠ ਪੈਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਨ ਹੈ, ਏਕ ਨਾਮ ਸੰਤਨ ਆਧਾਰ, ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਨਾਮ ਹੈ। ਹੋਏ ਰਹਿ ਸਭ ਕੀ ਪਗਸਾਰ, ਸੰਤ ਰਹਿਤ ਸੁਣੋ ਤੁਮ ਭਾਈ, ਉਹ ਕਿ ਮਹਿਮਾ ਕਥਨ ਨਾ ਜਾਈ, ਵਰਤਨ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ, ਮਿੱਤਰ ਛਤਰ ਜਾ ਕੇ ਏਕ ਸਮਾਨ ਹੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ, ਸੰਤ ਕੋਲ ਇੰਨੀ ਤਾਕਤ, ਕੋਟ ਕੋਟ ਅੱਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਸੰਤ ਕੌਣ ਹੈ। ਕਹਿਣ ਲੱਗੇ ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਸ਼ਲੀ, ਜਿਹੜੇ ਬਚਨ ਕੇ ਬਲੀ ਨੇ, ਬਹਾਦਰ ਸੂਰਮੇ ਨੇ, ਸਿਰ ਚਲਾ ਜਾਂਦਾ ਹੈ ਪਰ ਆਪਣੇ ਬਚਨ ਤੋਂ ਕਦੀ ਉਹ ਥਿੜਕਦੇ ਨੇ, ਉਹ ਵੇ ਸੰਤ। ਤੇ ਮਹਾਰਾਜ ਕਿਰਪਾਲੂ ਜੀ, ਬ੍ਰਹਮ ਗਿਆਨੀ ਦੀ ਰਹਿਤ ਕੀ, ਸ਼ਬਦ ਸਾਰੇ ਇੱਕ ਦੂਜੇ ਦੇ ਨੇੜੇ ਨੇੜੇ ਢੁਕਦੇ ਨੇ। ਮੇਰੇ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਨੇ ਮਿਹਰ ਕੀਤੀ, ਮੈਂ ਇਸ ਕਰਕੇ ਫਿਰ ਬੇਨਤੀ ਕਰਦਿਆਂ ਕਿ ਮੈਂ ਕੇਵਲ ਕਥਾ ਵਾਚਕ ਹਾਂ, ਸ਼ਬਦਾਂ ਦੇ ਅਰਥ ਕਰਨਾ ਪਿਆਵਾਂ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਜਿਹੜੇ ਇਸ ਮੰਡਲ ਵਿੱਚ ਵਿਚਰਦੇ ਪਏ ਨੇ, ਬਸ ਉਹਨਾਂ ਦੇ ਚਰਨਾਂ ਨੂੰ ਨਮਸਕਾਰ ਹੈ। ਸਾਹਿਬ ਕਿਰਪਾਲੂ ਜੀ ਨੇ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਦਿੱਤੀ, ਤੇ ਦੇਖੋ ਹਜ਼ੂਰ ਦਾ ਇੱਕ ਸ਼ਬਦ ਗੁਰੂ ਤੇਗ ਬਹਾਦਰ ਦਾ ਸੀ ਪੜ੍ਹਨੇ, ਕਿਰਪਾਲੂ ਸਤਿਗੁਰੂ ਦਾ ਸੋਰਠ ਰਾਗ ਵਿੱਚ ਇਹ ਸ਼ਬਦ ਆਰੰਭ ਹੁੰਦਾ ਹੈ। ਬ੍ਰਹਮ ਗਿਆਨੀ ਕੌਣ ਹੈ? ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਬ੍ਰਹਮ ਗਿਆਨ ਜਿਹਨੂੰ ਹੋ ਗਿਆ ਉਹ ਦੁੱਖ ਵਿੱਚ ਦੁਖੀ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਅਰ ਭੈ ਨਹੀਂ, ਜਾਂ ਕਹਿ ਕੰਚਨ ਮਾਟੀ ਮਾਨੈ। ਹੁਣ ਇੱਕ ਇੱਕ ਤੁਕ ਦੇ ਜਿੰਨੇ ਮਰਜ਼ੀ ਤੁਸੀਂ ਵਿਸਤਾਰ ਕਰੀ ਜਾਓ। ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤ, ਜਾਂ ਕਹਿ ਲੋਭ ਮੋਹ ਅਭਿਮਾਨਾ, ਹਰ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਾਂ ਪਰਸੈ, ਨਾਹਿਨ ਤੇ ਘੱਟ ਬ੍ਰਹਮ ਨਿਵਾਸਾ, ਤੇ ਘੱਟ ਬ੍ਰਹਮ ਨਿਵਾਸਾ, ਬ੍ਰਹਮ ਗਿਆਨੀ ਹੈ। ਤੇ ਦਾਤਾ ਜੀ ਇਹ ਅਵਸਥਾ ਕਿਵੇਂ ਮਿਲਦੀ ਏ? ਗੱਲ ਫਿਰ ਆ ਕੇ ਗੁਰੂ ਤੇ ਮੁੱਕੀ। ਕਹਿਣ ਲੱਗੇ ਗੁਰ ਕਿਰਪਾ ਜਿਹ ਨਰਕੋ ਕੀਨੀ, ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ, ਸੰਗ ਪਾਣੀ ਪਿਆਰਿਓ। ਇਹ ਬ੍ਰਹਮ ਗਿਆਨੀ ਹੈ, ਇਹ ਸੰਤ ਹੈ, ਇਹ ਗੁਰਸਿੱਖ ਹੈ। ਉਸ ਤੋਂ ਅੱਗੇ ਪੁੱਛੀਏ ਦਾਤਾ ਜੀ ਫਿਰ ਭਗਤ ਦੀ ਪਰਿਭਾਸ਼ਾ ਕੀ, ਭਗਤ ਕਿਹਨੂੰ ਕਿਹਾ ਜਾਂਦਾ? ਮੇਰੇ ਕਿਰਪਾਲੂ ਦਾਤੇ ਨੇ ਮਿਹਰ ਕੀਤੀ ਤੇ ਭਗਤ ਦੀ ਪਰਿਭਾਸ਼ਾ ਦਿੰਦਿਆਂ ਹਜ਼ੂਰ ਨੇ ਤਿੰਨ ਪ੍ਰਮਾਣ ਉਹਨਾਂ ਦੀ ਜ਼ਿੰਦਗੀ ਦੇ ਦਿੱਤੇ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੇ ਬਚਨ ਅਸੀਂ ਪੜ੍ਹਨੇ ਆ। ਭਗਤ ਦੀ ਪਰਿਭਾਸ਼ਾ ਦਿੰਦਿਆਂ ਉਹਨਾਂ ਪਹਿਲਾ ਬਚਨ ਕੀਤਾ, ਕਹਿਣ ਲੱਗੇ ਭਗਤ ਹੋਵੇ ਜਿਹਦੇ ਕੋਲ ਮਤ ਬੜੀ ਹੈ ਪਰ ਦੁਨੀਆਂ ਵਿੱਚ ਅਣਜਾਣਾ ਬਣ ਕੇ ਰਹਿੰਦਾ। ਦੂਜਾ ਬਚਨ ਕੀਤਾ, ਭਗਤ ਹੋਵੇ ਜਿਹਦੇ ਕੋਲ ਤਾਕਤ ਬੜੀ ਹੈ ਪਰ ਨਿਤਾਣਾ ਬਣ ਕੇ ਰਹਿੰਦਾ। ਤੇ ਤੀਜਾ ਬਚਨ ਕੀਤਾ, ਭਗਤ ਹੋਵੇ ਭਾਵੇਂ ਆਪਣੇ ਕੋਲ ਇੱਕ ਤਿਲ ਵੀ ਹੋਵੇ ਤੇ ਤਿਲ ਵੀ ਲੋਕਾਂ ਵਿੱਚ ਵੰਡ ਦਿੰਦਾ ਹੈ। ਸਾਹਿਬ ਨੇ ਸ਼ਬਦ ਵਰਤੇ ਤੇ ਕਹਿਣ ਲੱਗੇ, ਮਤ ਖੁੰਦੀ ਹੋਏ ਇਆਣਾ, ਤਾਣ ਖੁੰਦੈ ਹੋਏ ਨਿਤਾਣਾ, ਅਣ ਖੁੰਦੈ ਆਪ ਵੰਡਾਏ ਕੋਈ ਐਸਾ, ਭਗਤ ਸਦਾਏ। ਇਹ ਕੋ ਜੈ ਨੂੰ ਭਗਤ ਕਿਹਾ ਜਾਂਦਾ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ, ਇਸ ਕਰਕੇ ਬੇਨਤੀ ਕੀਤੀ ਸੀ ਕਿ ਇਹ ਸ਼ਬਦ ਜਿਹੜੇ ਅਸੀਂ ਅਰਥ ਕੀਤੇ ਨੇ ਪਿਆਰਿਓ, ਬਾਹਰ ਦੀ ਰਹਿਤ ਰਤ ਰੱਖਣੀ ਤਾਂ ਜੇ ਸੁਖੈਣ ਜਾਪਦੀਏ, ਇਸ ਅੰਦਰ ਦੀ ਰਹਿਤ ਨੂੰ ਕਮਾਣਾ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ। ਕੱਲ ਬੇਨਤੀ ਕੀਤੀ, ਹਜ਼ੂਰ ਕਿਰਪਾਲੂ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ। ਜਦੋਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਪੰਜ ਚੁਲੇ ਉਹਨਾਂ ਨੂੰ ਛਕਾਏ ਨੇ, ਪੰਜ ਨੇਤਰਾਂ ਵਿੱਚ ਪਾਏ ਨੇ, ਪੰਜ ਕਿਰਪਾਲੂ ਸਤਿਗੁਰੂ ਨੇ ਸੀਸ ਦੇ ਵਿੱਚ ਪਾਏ ਨੇ, ਤੇ ਨਾਲ ਬਚਨ ਕਹੇ ਨੇ ਕਿ ਆ ਰਹਿਤਾਂ ਜੇ ਤੇ ਆ ਕੁਰਹਿਤਾਂ ਦੇ। ਜਦੋਂ ਅਸੀਂ ਰਹਿਤ ਦੀ ਗੱਲ ਕਰਨੇ ਆ ਤੇ ਰਹਿਤ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਸਾਡੇ ਕਕਾਰਾਂ ਦੀ ਗੱਲ ਸ਼ੁਰੂ ਹੋਵੇਗੀ। ਤੇ ਮੈਂ ਯਤਨ ਕਰਾਂਗਾ, ਜਿਤਨੇ ਕੋ ਗੁਰੂ ਗ੍ਰੰਥ ਸਾਹਿਬ ਸੂਝ ਬਖਸ਼ਦੇ ਨੇ, ਦਾਵਾ ਕੋਈ ਨਹੀਂ, ਸ਼ਬਦ ਦੀ ਰੋਸ਼ਨੀ ਵਿੱਚ ਆਪਾਂ ਵਿਚਾਰ ਕਰ ਸਕੀਏ। ਸਾਹਿਬ ਕਿਰਪਾਲੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਅੰਮ੍ਰਿਤ ਦੇਣ ਤੋਂ ਬਾਅਦ ਹਜ਼ੂਰ ਨੇ ਫਿਰ ਰਹਿਤਾਂ ਦ੍ਰਿੜ ਕਰਾਈਆਂ ਨੇ। ਸਭ ਤੋਂ ਪਹਿਲਾਂ ਬਚਨ ਕੀਤਾ, ਕੇਸ ਜਿਹੜੇ ਨੇ
ਇਹ ਰਹਿਤ ਵਿੱਚ ਵੀ ਆਉਂਦੇ ਨੇ ਤੇ ਸੱਚ ਜਾਣੋ ਕੁਰਹਿਤ ਵਿੱਚ ਵੀ ਕੇਸ ਸ਼ਬਦ ਆਉਂਦਾ ਹੈ, ਕਿਉਂਕਿ ਕੇਸਾਂ ਦੀ ਮਹਾਨਤਾ ਕਿੰਨੀ ਕੁ ਹੋਵੇ। ਤੁਸੀਂ ਸਿਆਣੇ ਬੈਠੇ ਹੋ, ਜਦੋਂ ਰੋਜ਼ ਅਰਦਾਸ ਹੁੰਦੀ ਹੈ ਨਾ ਤੇ ਅਸੀਂ ਸਤਿਗੁਰੂ ਦੇ ਦਰ ਤੋਂ ਇੱਕ ਦਾਤ ਮੰਗਣੇ ਆ, ਤੇ ਮੈਂ ਸੋਚਣਾ ਬਣਾ ਰੋਜ਼ ਅਰਦਾਸ ਕਰਕੇ ਮੰਗਣਾ ਵੀ ਪਿਆ ਹੈ, ਤੇ ਜੇ ਗੁਰੂ ਦਿੰਦਾ ਉਹਨੂੰ ਤੂੰ ਲੈਣ ਲਈ ਤਿਆਰ ਵੀ ਨਹੀਂ ਹੁੰਦਾ, ਮੰਗਣਾ ਵੀ ਹੈ। ਅਸੀਂ ਇੱਕ ਤਾਂ ਅਰਦਾਸ ਵੀ ਸ਼ਬਦ ਵਰਤਨੇ ਆ, ਜਿਨ੍ਹਾਂ ਨੇ ਕਕਾਰਾਂ ਦੀ ਭਗਤੀ ਕੀਤੀ, ਜਿਨ੍ਹਾਂ ਨੇ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਈ, ਤੇ ਉਹਨਾਂ ਬਾਰੇ ਰੋਜ਼ ਅਸੀਂ ਪੜ੍ਹਨੇ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਏਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਹੁਣ ਇੱਥੇ ਉਹਨਾਂ ਗੁਰਮੁਖਾਂ ਨੇ ਬੰਦ ਨਹੀਂ ਕੀਤਾ ਇਹ ਫਿਕਰਾਂ, ਇੱਥੇ ਪਹਿਰਾ ਬੰਦ ਨਹੀਂ, ਕਹਿਣ ਲੱਗੇ ਧਰਮ ਨਹੀਂ ਹਾਰਿਆ। ਤੇ ਕਹਿੰਦੇ ਨੇ ਉਹ ਸਿੱਖੋ ਰੋਜ਼ ਉਹਨਾਂ ਦਾ ਧਿਆਨ ਧਰਿਆ ਕਰੋ। ਕਿਉਂ ਜੀ? ਕਹਿਣ ਲੱਗੇ ਸਿੱਖੀ ਅਗਲੀ ਤੋਂ ਕੀ ਹੈ, ਕੇਸਾਂ ਸਵਾਸਾਂ। ਸਿੱਖ ਦਾ ਕੇਸਾਂ ਦਾ ਸੰਬੰਧ ਸਵਾਸਾਂ ਦੇ ਨਾਲ ਹੈ। ਜਿੰਨੀ ਦੇਰ ਤੱਕ ਉਹਨਾਂ ਦੇ ਸਵਾਸ ਚੱਲਦੇ ਰਹੇ, ਉਹਨਾਂ ਗੁਰੂ ਕੇ ਲਾਲਾ ਨੇ ਆਪਣੀ ਸਿੱਖੀ ਨੂੰ ਕੇਸਾਂ ਨੂੰ ਸਵਾਸਾਂ ਦੇ ਨਾਲ ਨਿਭਾਇਆ ਹੈ। ਕੇਸ ਤੇ ਸਵਾਸ ਇਕੱਠੇ ਪਾਠ ਹੈ, ਧਰਮ ਨਹੀਂ ਕਰ ਰਿਹਾ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤੇ ਫਿਰ ਕਹਿੰਦੇ ਆ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਉਹਨਾਂ ਸਿੱਖੀ ਨਿਭਾਈ, ਬੇਨਤੀ ਮੈਂ ਕਰਾਂ। ਤੇ ਜਦੋਂ ਅਸੀਂ ਅਰਦਾਸ ਕਰਕੇ ਮੰਗਣੇ ਆ, ਤੇ ਫਿਰ ਮੰਗਣੇ ਕਿਹਾ ਜੀ, ਦੇਖੋ ਸਿੱਖੀ ਦੇ ਦਾਨ ਵਿੱਚ ਸਭ ਤੋਂ ਪਹਿਲਾ ਦਾਨ ਜਿਹੜਾ ਮੰਗਿਆ ਗਿਆ ਉਹ ਕੇਸਾਂ ਦਾ ਮੰਗਿਆ ਗਿਆ। ਹਜ਼ੂਰ ਨੇ ਰਹਿਤ ਜਦੋਂ ਦਿੱਤੀ, ਕਹਿਣ ਲੱਗੇ ਦਾਤਾ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ। ਦੇਖੋ ਸਿੱਖੀ ਦਾਨ ਬੜਾ ਵੱਡਾ ਸਬਜੈਕਟ ਹੈ, ਸਿੱਖੀ ਵਿੱਚ ਬੇਅੰਤ ਸ਼ਬਦ ਆਉਂਦੇ ਨੇ। ਤੇ ਮਹਾਰਾਜ ਸਿੱਖੀ ਦਾਨ ਵਿੱਚ ਮੰਗਣਾ ਕੀ ਚਾਹੁੰਦੇ ਹੋ, ਸਾਨੂੰ ਕੁਝ ਕੁ ਸ਼ਬਦ ਦੱਸੋ। ਤੇ ਪਹਿਲੀ ਤੋਕ ਅਰਦਾਸ ਵਿੱਚ ਅਸੀਂ ਵਰਤਨੇ ਆ ਕਿ ਸਿੱਖਾਂ ਨੂੰ ਸਿੱਖੀ ਦਾਨ। ਸਿੱਖੀ ਦਾਨ ਸ਼ੁਰੂ ਹੀ ਕੇਸ ਦਾਨ ਤੋਂ ਹੁੰਦਾ ਹੈ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਫਿਰ ਸ਼ਬਦ ਵਰਤਨੇ ਆ ਰਹਿਤ ਦਾਨ, ਕਿਉਂਕਿ ਸਿੱਖ ਦੀ ਰਹਿਤ ਹੀ ਕੇਸ ਤੋਂ ਸ਼ੁਰੂ ਹੁੰਦੀ ਹੈ। ਇਹੀ ਕਾਰਨ ਕਿ ਅਸੀਂ ਅਰਦਾਸ ਵਿੱਚ ਸਭ ਤੋਂ ਪਹਿਲਾਂ ਮੰਗਣੇ ਆ ਕਿ ਸਾਨੂੰ ਕੇਸ ਦਾਨ ਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਖਾਸ ਕਰਕੇ ਅੱਜ ਕੇਸ ਤੇ ਦਸਤਾਰ ਇਹਦੇ ਸੰਬੰਧੀ ਅਰਜ਼ ਕਰਨੀ। ਜਦੋਂ ਅਸੀਂ ਕੇਸਾਂ ਬਾਰੇ ਪੜ੍ਹਨੇ ਆ, ਕਈ ਵਾਰੀ ਕਹਿੰਦੇ ਆ ਬਾਣੀ ਵਿੱਚ ਇਹ ਸ਼ਬਦ ਵਰਤੇ ਨੇ ਜੀ ਕੇਸ ਨਹੀਂ ਕੱਟਣੇ। ਮੈਂ ਇੱਕ ਦੋ ਪ੍ਰਮਾਣ ਦੇ ਦਿਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਕਬੀਰ ਵਰਗੇ ਮਹਾਂਪੁਰਸ਼ ਬਨਾਰਸ ਦੀ ਧਰਤੀ ਤੇ ਰਹਿੰਦੇ ਨੇ, ਉਹਨਾਂ ਨੇ ਇੱਕ ਸ਼ਬਦ ਕਿਹਾ ਹੈ। ਕਹਿਣ ਲੱਗੇ ਕਿ ਦੇਖ ਸੱਜਣਾ, ਤੂੰ ਰੋਜ਼ ਆਪਣੇ ਸਿਰ ਨੂੰ ਸ਼ਬਦ ਉਹਨਾਂ ਨੇ ਮੁੰਨਣਾ ਵਰਤਿਆ, ਰੋਜ਼ ਤੂੰ ਸਿਰ ਦੇ ਕੇਸ ਮੁੰਨਣ ਤੁਰ ਪੈਂਦਾ ਹੈ। ਕਹਿਣ ਲੱਗੇ ਜਿੰਨਾ ਸਮਾਂ ਇਹ ਵਾਲ ਮੁੰਨਣ ਤੇ ਲਾਏ ਨੇ, ਉਹਨਾਂ ਸਭਾ ਕਿਤੇ ਮਨ ਦੇ ਵਿਕਾਰਾਂ ਨੂੰ ਕੱਟ ਦਿੰਦਾ ਤੇ ਤੂੰ ਰੱਬ ਦੇ ਚਰਨਾਂ ਵੀ ਜੁੜ ਜਾਂਦਾ। ਸ਼ਬਦ ਵਰਤੇ ਕਬੀਰ, ਮਨ ਮੁੰਡਿਆ ਨਹੀਂ, ਅਗਲੀ ਤੋਕੇ ਕੇਸ ਮੁੰਡਾਏ ਕਾਹੇ। ਤੇ ਮੈਂ ਬੇਨਤੀ ਕਰਨੀ ਹੈ, ਖਾਲਸੇ ਨੂੰ ਰੱਬ ਵਰਗਾ ਬਣਾਇਆ, ਤੇ ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਕਿ ਗੁਰੂ ਸਾਹਿਬ ਨੇ ਜਦੋਂ ਰੱਬ ਦੇ ਸਰਗਣ ਸਾਕਾਰ ਰੂਪ ਦੀ ਗੱਲ ਕੀਤੀ ਤੇ ਸ਼ਬਦ ਵਰਤੇ ਤੇਰੇ ਸਿਰ ਤੇ ਪਾ ਕੇ ਤੇ ਤੂੰ ਸੋਹਣੇ ਕੇਸ ਰੱਖੇ ਹੋਏ। ਸ਼ਬਦ ਵਰਤੇ ਨੇ ਕਬੀਰ, ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਹੇ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਹਜ਼ੂਰ ਨੇ ਸ਼ਬਦ ਹੋਰ ਵਰਤਿਆ, ਕਹਿਣ ਲੱਗੇ ਮੂੰਡ ਮੰਡਾਇਆ ਜੋ ਸਿੱਧ ਪਾਈ, ਮੁਕਤੀ ਭੇਟ ਨਾ ਗਈਆਂ ਕਾਈ। ਕਬੀਰ ਸਾਹਿਬ ਦਾ ਬਚਨ ਹੈ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ, ਤੇ ਮੈਂ ਇੱਕ ਜ਼ਰੂਰ ਬੇਨਤੀ ਕਰਨਾ ਹੁੰਦਾ, ਜਿਹੜੇ ਅਜੇ ਤੁਰੇ ਨਹੀਂ, ਦੇਖੋ ਉਹਨਾਂ ਨੂੰ ਪ੍ਰੇਰਨਾ ਨਿਮਰਤਾ ਨਾਲ ਦਿਓ। ਸਖਤੀ ਦੇ ਸ਼ਬਦ ਇੰਨੇ ਨਾ ਵਰਤੋ ਕਿ ਬੰਦਾ ਪਰਤ ਕੇ ਗੁਰਦੁਆਰੇ ਮੱਥਾ ਟੇਕਣ ਤੋਂ ਵੀ ਜਾਂਦਾ ਰਹੇ। ਦੇਖੋ ਇੱਕ ਰੁਪਈਆ ਥੱਲੇ ਡਿੱਗਿਆ ਹੋਵੇ ਨਾ, ਉਹਨੂੰ ਚੁੱਕਣ ਵਾਸਤੇ ਵੀ ਬੰਦੇ ਨੂੰ ਚੁੱਕਣਾ ਪੈਂਦਾ ਹੈ। ਜੇ ਕਿਸੇ ਡਿੱਗੇ ਨੂੰ ਚੁੱਕਣੇ ਤੇ ਆਕਰ ਨਾ ਕਰ ਮਣਾ, ਤੂੰ ਵੀ ਥੋੜੀ ਜਿਹੀ ਚੁੱਕਣ ਦੀ ਜਾਚ ਸਿੱਖ ਲੈ। ਕਦੀ ਤੱਕੋ ਮੈਂ ਅੱਗੇ ਬੇਨਤੀ ਕਰਨੀ ਹੈ ਕਿ ਸਿੱਖ ਦਾ ਜੀਵਨ ਹੀ ਸਿੱਖ ਨੂੰ ਪਲਟ ਗਿਆ। ਹਜ਼ੂਰ ਨੂੰ ਪੁੱਛਿਆ ਮਹਾਰਾਜ ਰੱਬ ਕਿਹੋ ਜਿਹਾ, ਤੇ ਬਾਣੀ ਵੀ ਸ਼ਬਦ ਵਰਤੇ, ਪਹਿਲਾ ਬਚਨ ਕਹਿੰਦੇ ਨੇ ਮੇਰਾ ਰੱਬ ਬੜਾ ਮਿੱਠਾ ਹੈ। ਉਹਦੇ ਬੋਲਾਂ ਦਾ ਜ਼ਿਕਰ ਕੀਤਾ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਤੇ ਕਹਿੰਦੇ ਇੰਨਾ ਮਿੱਠਾ ਬੋਲਦਾ ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਜਦੋਂ ਪੜਿਆ ਮਹਾਰਾਜ ਕਿਹੋ ਜਿਹਾ ਮਿੱਠਾ ਬੋਲਦਾ, ਕਹਿਣ ਲੱਗੇ ਉਹਦੀ ਚਾਲ ਵੀ ਬੜੀ ਚੰਗੀ ਆ,
ਤੇ ਉਹ ਬੋਲਦਾ ਕੋਇਲ ਦੀ ਤਰ੍ਹਾਂ, ਮਿਠਾਸ ਸ਼ਬਦ ਵਰਤੇ, ਕਹਿਣ ਲੱਗੇ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਕੋਕਨ ਕੋਕਲਾ ਤਰਲ ਜਵਾਣੀ, ਇੰਨਾ ਮਿੱਠ ਬੋਲਣਾ ਹੈ ਕਿ ਦਾਤਾ ਕੋਇਲ ਦੀ ਆਵਾਜ਼ ਨੂੰ ਵੀ ਤੂੰ ਮਾਤ ਪਿਆ ਕਰਨੇ, ਉਹ ਮਿੱਠ ਬੋਲਣਾ ਹੈ, ਉਹਦੀ ਚਾਲ ਬੜੀ ਚੰਗੀ ਏ। ਤੇ ਪੁੱਛਿਆ ਮਹਾਰਾਜ ਫਿਰ ਉਹਦਾ ਰੂਪ ਕਿਹੋ ਜਿਹਾ, ਉੱਥੇ ਹਜ਼ੂਰ ਨੇ ਬੜੇ ਪਿਆਰੇ ਸ਼ਬਦ ਵਰਤੇ ਨੇ, ਕਹਿਣ ਲੱਗੇ ਮੇਰੇ ਦਾਤਾ ਜੀ ਤੁਸੀਂ ਬੜੇ ਕਿਰਪਾਲੂ ਹੋ, ਤੇਰੇ ਬੰਕੇ ਨਾਇਣ ਦੰਤਰ ਸ਼ਾਲਾਂ ਤੇ ਅਗਲੀ ਤੋਕੇ ਸੋਹਣੇ ਨੱਕ ਜਿਨ ਲੰਬੜੇ ਬਾਲਾਂ, ਕਹਿੰਦੇ ਨੇ ਮੇਰੇ ਪਿਆਰੇ ਦੀ ਕੇਵਲ ਆਵਾਜ਼ ਮਿੱਠੀ ਨਹੀਂ, ਕਹਿੰਦੇ ਨੇ ਉਹਦੇ ਵਾਲ ਉਹਦੇ ਕੇਸ ਵੀ ਬੜੇ ਲੰਮੇ। ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ। ਜਦੋਂ ਕਿਤੇ ਪੜ੍ਹਨੇ ਅਸੀਂ ਹਜ਼ੂਰ ਦੀ ਬਾਣੀ ਤੇ ਨਾਮਦੇਵ ਨੂੰ ਪੁੱਛੋ ਵੀ ਤੁਹਾਡਾ ਸਾਈਂ ਕਿਹੋ ਜਿਹਾ, ਉਹਨਾਂ ਨੇ ਬੇਨਤੀ ਪਤਾ ਕੀ ਕੀਤੀ, ਕਹਿਣ ਲੱਗੇ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸਵਾ ਤੇ ਕੇਸਵਾ ਦੇ ਅਰਥ ਕਿਸੇ ਕੋਸ਼ ਵਿੱਚੋਂ ਪੜ੍ਹ ਕੇ ਦੇਖੋ, ਇਹਦੇ ਅਰਥ ਹੀ ਇਹ ਨੇ ਜਿਹਦੇ ਕੇਸ ਬੜੇ ਲੰਮੇ। ਕਹਿਣ ਲੱਗੇ ਕਬੀਰ ਜੀ ਨੂੰ ਪੁੱਛੋ ਕਿ ਤੁਹਾਡਾ ਗੋਪਾਲ ਕਿਹੋ ਜਿਹਾ, ਤੇ ਉਹਨਾਂ ਤੁਕ ਵਰਤੀ ਹੈ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਅਸਾਰ ਰਾਤ ਦਿਵਸ ਕੇ ਕੂਕ ਨੇ ਕਬੂ ਕੈ ਸੁਰੈ ਪੁਕਾਰ ਕੇਸਵਾ ਕੇਸੋ ਕੇਸੋ। ਇਹ ਜਿਤਨੇ ਵੀ ਸ਼ਬਦ ਆਉਂਦੇ ਨੇ ਇਹਦਾ ਅਰਥ ਹੀ ਇਹ ਕਿ ਮੇਰੇ ਪਿਆਰੇ ਦੇ ਕੇਸ ਬੜੇ ਲੰਬੇ ਨੇ। ਮੇਰਾ ਪਿਆਰਾ ਸਭ ਸੂਰਤ ਹੈ, ਹੁਣ ਇਸ ਤੋਂ ਅੱਗੇ ਚੱਲਾਂ। ਗੁਰੂ ਕਲਗੀਧਰ ਜੀ ਨੇ ਪਹਿਲੀ ਰਹਿਤ ਦਿੱਤੀ, ਕਹਿਣ ਲੱਗੇ ਸਿੱਖਾਂ ਸਿੱਖੀ ਦੀ ਰਹਿਤ ਕੇਸਾਂ ਤੋਂ ਸ਼ੁਰੂ ਹੁੰਦੀ ਹੈ। ਕੇਸ ਰੱਖੀ ਤੇ ਨਾਲ ਇੱਕ ਬਚਨ ਕੀਤਾ, ਤੇ ਦੇਖੋ ਅਸੀਂ ਕਈ ਵਾਰੀ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਕੇਸ ਕਿਸੇ ਰੱਖੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ, ਉਹਨਾਂ ਦੀ ਗਿਆਨ ਰਤਨਾਵਲੀ ਕਦੀ ਪੜਿਓ, ਉਹਦੇ ਵਿੱਚ ਜਦੋਂ ਭਾਈ ਮਰਦਾਨੇ ਨੂੰ ਉਪਦੇਸ਼ ਦਿੱਤਾ ਤੇ ਤਿੰਨ ਬਚਨ ਮੇਰੇ ਬਾਬੇ ਨਾਨਕ ਨੇ ਕਹੇ ਨੇ, ਤੇ ਉਹ ਤਿੰਨ ਬਚਨ ਕਿਤੇ ਧਿਆਨ ਨਾਲ ਸੁਣਿਓ। ਮਰਦਾਨੇ ਨੇ ਜਦੋਂ ਕਿਹਾ ਹੇ ਸਤਿਗੁਰੂ ਮੇਰਾ ਪਾਰ ਉਤਾਰਾ ਕਿਵੇਂ, ਤੇ ਕਹਿਣ ਲੱਗੇ ਆ ਤਿੰਨ ਗੱਲਾਂ ਜ਼ਿੰਦਗੀ ਵਿੱਚ ਪਾਲ ਲਈ ਮਹਾਰਾਜ ਕਿਹੜੀਆਂ। ਪਹਿਲਾ ਬਚਨ ਕੀਤਾ ਸੀ ਦਾਨਿਆ ਕੇਸ਼ ਕਦੀ ਨਹੀਂ ਕੱਟਣੇ, ਭਾਈ ਮਨੀ ਸਿੰਘ ਦੇ ਸ਼ਬਦ ਨੇ, ਕੇਸ਼ ਕਦੀ ਨਹੀਂ ਕੱਟਣੇ। ਦੂਜਾ ਬਚਨ ਕੀਤਾ ਸੀ ਸਿੱਖੀ ਕਮਾਣੀਆਂ ਅੰਮ੍ਰਿਤ ਵੇਲੇ ਪੈਰ ਰਾਤ ਰਹਿੰਦਿਆਂ ਉੱਠ ਕੇ ਗੁਰੂ ਗੁਰੂ ਜਪਣਾ, ਤੇ ਤੀਜਾ ਬਚਨ ਕੀਤਾ ਤੇਰੇ ਘਰ ਆਇਆ ਹੋਇਆ ਸਾਧੂ ਸੰਤ ਅਤਿਥੀ ਕਦੀ ਭੁੱਖਾ ਨਾ ਜਾਏ, ਆਪਣੀ ਲੋੜ ਅਨੁਸਾਰ ਉਹਦੀ ਸੇਵਾ ਜ਼ਰੂਰ ਕਰੇ। ਬਸ ਆ ਤਿੰਨ ਗੱਲਾਂ ਪੱਲੇ ਬੰਨ ਲਈ ਕਿ ਕੇਸ ਕਦੀ ਨਹੀਂ ਕੱਟਣੇ, ਗੁਰਮੁਖਾਂ ਕਿ ਚੇਤੇ ਰੱਖੀ ਕਿ ਆਏ ਗਏ ਦੀ ਸੇਵਾ ਕਰੀ, ਤੇ ਅੰਮ੍ਰਿਤ ਵੇਲੇ ਗੁਰੂ ਗੁਰੂ ਜਪੀ। ਉਸ ਤੋਂ ਅੱਗੇ ਚੱਲੋ, ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ ਹਕੀਕਤ ਰਾਜ ਦੇ ਦਾਦੇ ਨੂੰ ਨੰਦ ਲਾਲ ਪੁਰੀ ਨੂੰ, ਦੇਖੋ ਇੱਕ ਤਾਂ ਭਾਈ ਨੰਦ ਲਾਲ ਜੀ ਹੋਏ ਨੇ ਕਿ ਜਿਨ੍ਹਾਂ ਨੇ ਗਜ਼ਲਾਂ ਲਿਖੀਆਂ ਹਜ਼ੂਰ ਦੀ ਸਿਫਤ ਲਿਖੀ, ਇੱਕ ਭਾਈ ਨੰਦ ਲਾਲ ਪੁਰੀ ਹਜ਼ੂਰ ਇੱਥੇ ਗਏ ਨੇ ਗੁਰੂ ਹਰਿ ਸਾਹਿਬ, ਇੱਕ ਨੰਦ ਲਾਲ ਹੋਰ ਤੀਜੇ ਹੋਏ ਨੇ, ਉਹ ਵੀ ਇੱਕ ਕਵੀ ਹੋਏ ਨੇ, ਹੋਇਓ ਵੀ ਗੁਰੂ ਗੋਬਿੰਦ ਸਿੰਘ ਦੇ ਵੇਲੇ ਨੇ। ਆ ਕਈ ਵਾਰੀ ਅਸੀਂ ਇੱਕ ਤੁਕ ਪੜ੍ਹਨੇ ਆ ਨਾ, ਅਸੀਂ ਇਸ ਭਾਈ ਨੰਦ ਲਾਲ ਜੀ ਦੇ ਨਾਂ ਨਾਲ ਲਾ ਦਿੰਦੇ ਹਾਂ ਕਿ ਜਿਨ੍ਹਾਂ ਨੇ ਗਜ਼ਲਾਂ ਲਿਖੀਆਂ ਨੇ, ਨਹੀਂ ਅਸੀਂ ਪੜ੍ਹਨੇ ਆ ਕਿ ਸਾਰੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ। ਅਸੀਂ ਪੜ੍ਹਨੇ ਆ ਇੱਕ ਦਿਨ ਕਲਗੀਆਂ ਵਾਲੇ ਹੱਥੋਂ ਪ੍ਰੇਮ ਸੁਰਾਹੀ ਪੀਤੀ, ਸਾਰੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ, ਤੇ ਗੁਰੂ ਨੇ ਕਿਹਾ ਆਗੇ ਸੁਧਰ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ। ਇਹ ਭਾਈ ਨੰਦ ਲਾਲ ਤੀਜੇ ਹੋਰ ਨੇ, ਇਹ ਭਾਈ ਨੰਦ ਲਾਲ ਨਹੀਂ ਜਿਨ੍ਹਾਂ ਦੀਆਂ ਗਜ਼ਲਾਂ ਪੜ੍ਹਨੇ ਆ, ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ਵਤ, ਇਹ ਨੰਦ ਲਾਲ ਦਰਬਾਰੀ ਕਵੀਆਂ ਵੀ ਸਨ। ਖੈਰ ਹਜ਼ੂਰ ਹਕੀਕਤ ਰਾਏ ਦੇ ਦਾਦੇ ਨੂੰ ਉਪਦੇਸ਼ ਦਿੰਦੇ ਨੇ, ਟੋਪੀ ਨੀ ਪੈਰ ਨਹੀਂ ਗੁਰੂ ਹਰਿ ਸਾਹਿਬ, ਕੇਸ ਨਹੀਂ ਕੱਟਣੇ, ਤੰਬਾਕੂ ਦੀ ਵਰਤੋਂ ਨਹੀਂ ਕਰਨੀ। ਕੀ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਦੀ ਘਟਨਾ ਨਹੀਂ? ਸਹਿਬ ਕਿਰਪਾਲੂ ਮੇਰਾ ਦੇ ਦਾਤੇ ਨੇ ਸਭ ਤੋਂ ਪਹਿਲੀ ਸਿੱਖੀ ਦੀ ਦਾਤ ਦਿੱਤੀ, ਤੇ ਕਿਹਾ ਦੇਖੀ ਸਾਬਤ ਸੂਰਤ ਨਹੀਂ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਕੇਸ ਕਿਉਂ ਰੱਖਣੇ ਚਾਹੀਦੇ ਨੇ, ਤੇ ਇੱਕ ਸੱਜਣ ਕਹਿੰਦਾ ਸੀ ਇਹ ਨਾ ਪੁੱਛੋ, ਜੇ ਇਹਦਾ ਉੱਤਰ ਪੁੱਛਣਾ ਕਿਉਂ ਰੱਖਣੇ ਚਾਹੀਦੇ ਨੇ ਤੇ ਰੱਬ ਨੂੰ ਪੁੱਛੋ ਕਿਉਂ ਪੈਦਾ ਕੀਤੇ, ਸਵਾਲ ਇਹ ਕਰੋ ਵੀ ਕੇਸ ਕੱਟਦੇ ਕਿਉਂ ਪਏ, ਰੱਖਣ ਵਾਲਾ ਤਾਂ ਰੱਬ ਹੈ, ਕੇਸ ਰੱਖੇ ਨਹੀਂ ਜਾਂਦੇ, ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਬਸ ਸਿਰਫ ਇੱਕ ਬੰਦਾ ਐਸਾ ਹੈ ਜਿਹੜੀ ਉਹਦੀ ਦਿੱਤੀ ਨੂੰ ਕਤਰਨ ਦਾਤ ਨੂੰ ਕਤਰਨ ਤੁਰ ਪੈਂਦਾ, ਜਿੰਨਾ ਮਰਜ਼ੀ ਉਹ ਕੱਟੇ ਉਹ ਕਿਰਪਾਲੂ ਐਸਾ ਉਹਨੂੰ ਹੋਰ ਫਿਰ ਦਾਤ ਦੇਈ ਜਾਂਦਾ। ਸਹਿ ਮਹਾਰਾਜ ਜੀ ਨੇ ਕਿਹਾ ਸਭ ਤੋਂ ਪਹਿਲੀ ਗੱਲ ਪੰਜੋ ਪਿਆਰਿਆਂ ਨੂੰ ਕਿ ਕੇਸ ਸਾਡੀ ਮੋਹਰ ਨੇ, ਸ਼ਬਦ ਵਰਤੇ ਕੇਸ ਸਾਡੀ ਮੋਹਰ ਨੇ,
ਤੇ ਜੇ ਕਿਤੇ ਭਾਈ ਨੰਦ ਲਾਲ ਜੀ ਨੂੰ ਪੁੱਛੋ ਉਹ ਤਾਂ ਬੜਾ ਸੋਹਣਾ ਉੱਤਰ ਦਿੰਦੇ ਨੇ, ਕਹਿੰਦੇ ਨੇ ਖੇ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ, ਅੱਜ ਹਵਾ ਚੱਲੀਏ ਤੇ ਕੇਸੀ ਇਸ਼ਨਾਨ ਤੁਸੀਂ ਕੀਤਾ, ਕੇਸ਼ ਉਪਰੋਂ ਢੱਕੇ ਨੇ। ਕਹਿੰਦੇ ਨੇ ਇੱਕ ਛੋਟਾ ਜੀ ਲਿਟ ਇੱਕ ਕੇਸ ਉੱਡ ਕੇ ਮੱਥੇ ਦੇ ਅੱਗੇ ਆ ਗਏ। ਭਾਈ ਸਾਹਿਬ ਜਦੋਂ ਗੁਰੂ ਸਾਹਿਬ ਦੀ ਸਿਫਤ ਕਰਦੇ ਨੇ ਨਾ, ਮੈਂ ਕਹਿੰਦਾ ਇਹੋ ਜਿਹਾ ਬੈਰਾਗਵਾਨ ਤੇ ਭਾਵਨਾ ਵਾਲਾ ਖਿਰਦਾ ਕੋਈ ਕੋਈ ਹੋਵੇਗਾ। ਪਿਛਲੀ ਵਾਰ ਅਰਜ਼ ਕੀਤੀ ਸੀ ਸਾਡਾ ਤਾਂ ਰੋਟੀਆਂ ਕਾਰਨ ਤਾਲ ਬਣਿਆ ਪਿਆ ਦਾਤਾ, ਕਿਰਤ ਦੀ ਦਾਤ ਦੇ ਜਿਹੜੇ ਕਿਰਤ ਕਰਕੇ ਸਿੱਖੀ ਕਮਾਉਂਦੇ ਨੇ ਉਹਨਾਂ ਦਾ ਸਾਨੀ ਕੋਈ ਨਹੀਂ। ਧਿਆਨ ਦਿਆ ਜੀ, ਭਾਈ ਨੰਦ ਲਾਲ ਜੀ ਨੇ ਜਿੱਦਣ ਆਪਣੀ ਪੁਸਤਕ ਪੇਸ਼ ਕੀਤੀ ਸੀ ਬੰਦਗੀ ਨਾਮਾ, ਸਾਹਿਬ ਨੇ ਸੁਣ ਕੇ ਕਿਹਾ ਸੀ ਜ਼ਿੰਦਗੀ ਨਾਮਾ, ਤੇ ਨਾਲ ਕਲਮ ਚੁੱਕ ਕੇ ਕਿਹਾ ਮੁਲਤਾਨ ਦੀ ਸੰਗਤ ਨੂੰ ਹੁਕਮ ਕਰ ਦਿੱਤਾ ਕਿ ਭਾਈ ਨੰਦ ਲਾਲ ਦੇ ਬੱਚਿਆਂ ਦੀ ਰੋਟੀ ਦਾ ਪ੍ਰਬੰਧ ਸਾਰੀ ਦਸਵੰਧ ਦੀ ਮਾਇਆ ਇਹਨਾਂ ਨੂੰ ਦਿਓ। ਭਾਈ ਸਾਹਿਬ ਗੱਲ ਵਿੱਚ ਪੱਲਾ ਪਾ ਕੇ ਕਹਿੰਦੇ ਤੇਰੀ ਦਿੱਤੀ ਮਾਇਆ ਬੜੀਏ, ਅੱਜ ਤਰੁੱਠਿਓ ਤੇ ਸਿੱਖੀ ਦੀ ਦਾਤ ਦਿਓ। ਜੇ ਤਰੁੱਠਿਓ ਤੇ ਸਿੱਖੀ ਦਿਓ, ਮੇਰੀ ਔਲਾਦ ਤੇ ਮੈਂ ਅਸੀਂ ਕਲਮ ਦੀ ਕਮਾਈ ਖਾਂਦੇ ਹਾਂ। ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਅੱਜ ਹਵਾ ਚੱਲੀਏ, ਇੱਕ ਕੇਸ ਉੱਡ ਕੇ ਤੁਹਾਡੇ ਚਿਹਰੇ ਤੇ ਆਇਆ ਤੇ ਸਤਿਗੁਰੂ ਦੇ ਚਿਹਰੇ ਨੂੰ ਕਿੰਨੇ ਬਿਆਨ ਕਰਨੇ। ਕਹਿੰਦੇ ਨੇ ਮੇਰੀ ਅੱਖ ਨੇ ਦੇਖ ਲਿਆ ਤੇਰੇ ਦਰਸ਼ਨ ਕੀਤੇ ਤੇ ਉਸੇ ਵੇਲੇ ਕਲਮ ਚੁੱਕ ਲਈ। ਇਹ ਕਲਮ ਚੁੱਕ ਕੇ ਸ਼ਬਦ ਵਰਤੇ, ਖੇ ਦੁਨੀਆਂ ਦੇ ਲੋਕੋ, ਲੋਕ ਤੇ ਪਰਲੋਕ ਦੇ ਸੁੱਖ ਭਾਲਣ ਵਾਲਿਓ, ਆ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਇੱਕ ਕੇਸ, ਇੱਕ ਕੇਵਲ ਤਾਰ, ਇਹਦੇ ਬਦਲੇ ਦੁਨੀਆਂ ਦੇ ਦੋ ਜਹਾਨਾਂ ਦੇ ਪਦਾਰਥਾਂ ਦਾ ਮੁੱਲ ਵੀ ਨਹੀਂ ਪੈ ਸਕਦਾ। ਇੰਨੀ ਕੀਮਤੀ ਹੈ ਸ਼ਬਦ ਵਰਤੇ ਸੀ, ਤੁਸੀਂ ਸਾਰੇ ਪੜ੍ਹਦੇ ਹੋ। ਦੀਨ ਦੁਨੀਆਂ ਦਰ ਕਮੰਦੇ ਆ ਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ ਮੂਵੇ ਯਾਰ ਮਾਂ ਮੂਵੇ ਦਾ ਅਰਥ ਹੁੰਦਾ ਕੇਸ਼। ਆਪਾਂ ਬਾਣੀ ਵਿੱਚ ਵੀ ਇੱਕ ਸ਼ਬਦ ਪੜ੍ਹਨੇ ਆ ਕਿ ਮਮ ਸਰ ਮੂਵੇ ਅਜ਼ਰਾਇਲ ਗ੍ਰਸਤ ਹੈ। ਇੱਕ ਸੱਜਣ ਨੇ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦਾ ਕੋਈ ਸੁੰਦਰੀ ਕੇਸ ਖਲਾਰ ਕੇ ਇਸ਼ਨਾਨ ਕਰਕੇ ਕੇਸਾਂ ਨੂੰ ਢੱਕ ਕੇ ਜਾ ਰਹੀ ਸੀ ਤੇ ਕਿਸੇ ਸੱਜਣ ਨੇ ਇੰਨੀ ਸ਼ਬਦ ਪੁੱਛ ਲਿਆ ਕਿ ਇਹਨਾਂ ਕੇਸਾਂ ਦਾ ਸੁੰਦਰੀ ਕੀ ਕੀਮਤ ਹੈ, ਤੇ ਉਹਨੇ ਪੰਜਾਬੀ ਸ਼ਬਦ ਕਰ ਕਹਿ ਦਿੱਤਾ ਦੁਰ ਦੁਰ ਮੂਵੇ। ਹੁਣ ਆਪਾਂ ਨੂੰ ਪਤਾ ਹੀ ਹੈ ਪੰਜਾਬੀ ਚ ਇਹਦੇ ਅਰਥ ਕੀ ਬਣਦੇ ਨੇ, ਦੁਰ ਦੁਰ ਮੂਵੇ। ਉਹ ਬੰਦਾ ਬੜਾ ਸਿਆਣਾ ਸੀ, ਕਹਿੰਦਾ ਗੱਲ ਬੜੀ ਪਤੇ ਚ ਗਈ, ਦੁਰ ਦਾ ਅਖਰੀ ਅਰਥ ਹੁੰਦਾ ਮੋਤੀ, ਮੂਵੇ ਦਰ ਤੇ ਕੇਸ, ਉਹਨੇ ਕਿਹਾ ਦੁਰ ਦੁਰ ਮੂਵੇ, ਇਹਦਾ ਮਤਲਬ ਕਿ ਦੁਰ ਬੀਟੇ ਨੂੰ ਤੇਰੇ ਮਰ ਜਾਣੇ ਤਾਂ ਸ਼ਬਦ ਵਰਤਿਆ। ਉਹ ਕਹਿੰਦਾ ਨਹੀਂ, ਇਹਦੇ ਅਰਥ ਨੇ ਕਿ ਇੱਕ ਇੱਕ ਕੇਸ ਦੀ ਕੀਮਤ ਸੁੱਚੇ ਮੋਤੀਆਂ ਨਾਲ ਪਾਈ ਜਾ ਸਕਦੀ ਹੈ। ਉਹਨੇ ਮੂਵੇ ਦਾ ਅਰਥ ਕੇਸ ਕਰਕੇ ਦੁਰ ਦਾ ਅਰਥ ਮੋਤੀ ਕਰ ਲਿਆ। ਇੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਿੰਨੇ ਦੀਨ ਦੁਨੀਆਂ ਦਰਕ ਮੰਦੇ ਆ ਪੂਰੀ ਰਕਸਾਰ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ ਮੂਵੇ ਯਾਰ ਮਾਂ, ਤੇ ਸਿਆਣੇ ਕਹਿੰਦੇ ਨੇ ਦੀਨ ਤੇ ਦੁਨੀਆਂ ਦੋਵੇਂ ਬੱਧੇ ਅੰਦਰ ਜ਼ੁਲਮ ਪਿਆਰੇ ਹੂ, ਇੱਕ ਇੱਕ ਵਾਲ ਮਾਈ ਦੇ ਉੱਤੋਂ ਮੈਂ ਦੋਨੋਂ ਆਲਮ ਵਾਰੇ ਹੂ, ਮੈਂ ਆਪਣੇ ਪ੍ਰੀਤਮ ਦੇ ਇੱਕ ਇੱਕ ਕੇਸ ਤੋਂ ਦੋਨੋਂ ਜਹਾਨ ਵਾਰਨਾ ਪਿਆ ਵਾਂ। ਗੁਰਮੁਖ ਸਤਿਗੁਰੂ ਦੇ ਕੇਸਾਂ ਦੀ ਕਦਰ ਜੇ ਕਿਤੇ ਪੁੱਛਣੀ ਹੈ, ਮੈਂ ਦੋ ਤਿੰਨ ਉਦਾਹਰਣਾਂ ਦੇ ਕੇ ਅੱਗੇ ਤੁਰਨਾ ਚਾਹੁੰਦਾ ਤੇ ਪੁੱਛੋ ਕਦੀ ਭਾਈ ਸਾਹਿਬ, ਭਾਈ ਸੰਤੋਖ ਸਿੰਘ ਦੇ ਸ਼ਬਦਾਂ ਵਿੱਚ ਪੀਰ ਬੁੱਧੂ ਸ਼ਾਹ, ਬੜੀ ਵਾਰੀ ਅਸੀਂ ਇਹ ਸ਼ਬਦ ਪੜ੍ਹਨੇ ਹਾਂ, ਅੱਜ ਤੱਕ ਉਹ ਕੰਗਾ, ਅੱਜ ਤੱਕ ਉਹ ਕੇਸ ਮੌਜੂਦ ਨੇ ਜਿਹੜੇ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚੋਂ ਉਹਨਾਂ ਦੋ ਪੁੱਤਰ ਸ਼ਹੀਦ ਕਰਕੇ ਲਏ, ਆਪਣੇ ਮੁਰੀਦ ਸ਼ਹੀਦ ਕਰਾ ਕੇ ਲਏ। ਤੁਸੀਂ ਇਹ ਬੜੀ ਵਾਰੀ ਸੁਣਿਆ, ਸਿਰਫ ਮੈਂ ਟਿਊਕ ਮਾਤਰ ਚੱਲਣਾ। ਜਿਸ ਦਿਨ ਹਜ਼ੂਰ ਨੇ ਖਲੋ ਕੇ ਕਿਹਾ ਸੀ ਪੀਰ ਜੀ ਕਿ ਤੁਹਾਡੇ ਪੁੱਤਰ ਰਣ ਤੱਤੇ ਵਿੱਚ ਰਹਿ ਗਏ, ਤੇ ਹਜ਼ੂਰ ਨੂੰ ਅੱਗੇ ਕਹਿਣ ਦੀ ਥਾਂ ਇੱਕੋ ਦਮ ਪੀਰ ਬੁੱਧੂ ਸ਼ਾਹ ਬੋਲਿਆ, ਤੇ ਉਹਦੇ ਸ਼ਬਦ ਪਤਾ ਕੀ ਨੇ? ਕਵੀ ਸੰਤੋਖ ਸਿੰਘ ਕਹਿੰਦੇ ਨੇ ਹੱਥ ਜੋੜ ਕੇ ਕਹਿੰਦਾ, ਦਾਤਾ ਇਹ ਨਾ ਕਿਹੋ ਵੀ ਤੇਰੇ ਪੁੱਤਰਾਂ ਦੀ ਮੌਤ ਦਾ ਖੇਦ ਹੈ, ਇਹ ਨਾ ਕਿਹੋ ਤੇਰੇ ਪੁੱਤਰਾਂ ਦੀ ਮੌਤ ਦਾ ਅਫਸੋਸ ਹੈ। ਸ਼ਬਦ ਵਰਤੇ ਮਮ ਪੁੱਤਰ ਮਰੇ ਸ਼ੁਭ ਥਾਨਾ, ਮੈਨੂੰ ਖੁਸ਼ੀ ਹੈ ਮੇਰੇ ਪੁੱਤਰ ਚੰਗੀ ਥਾਂ ਤੇ ਸ਼ਹੀਦ ਹੋਏ ਦੇ। ਇੱਕ ਤੋਂ ਰਣ ਖੇਤ ਮਹਾਨਾ, ਪਹਿਲੀ ਖੁਸ਼ੀ ਇਹ ਕਿ ਰਣ ਤੱਤੇ ਵੀ ਸ਼ਹੀਦ ਹੋਏ, ਤੇ ਦੂਜੀ ਖੁਸ਼ੀ ਇਹ ਵੀ ਮੇਰੇ ਗੁਰੂ ਕਲਗੀ ਵਾਲਿਆ ਤੇਰੇ ਚਰਨਾਂ ਤੋਂ ਕੁਰਬਾਨ ਹੋਏ। ਮਮ ਪੁੱਤਰ ਮਰੇ ਸ਼ੁਭ ਥਾਨਾ, ਇੱਕ ਤੋਂ ਰਣ ਖੇਤ ਮਹਾਨਾ, ਪੁਨ ਕਾਰਜ ਤੁਮਰੇ ਆਏ, ਇਮ ਕਹਿ ਵੈ ਬਿਸ਼ ਸੁਧਾਏ, ਮੈਂ ਸ਼ੋਕ ਕਰੇ ਮਨ ਮੇਰਾ, ਮੈਂ ਜਾਣਿਓ ਲਾਭ ਵਡੇਰਾ, ਮੈਂ ਚਿੰਤਾ ਨਹੀਂ ਕਰਦਾ, ਕਹਿ ਲੱਗੇ ਕੁਛ ਮੰਗ ਲੈ। ਮੈਂ ਕਹਿੰਦਾ ਅੱਜ ਬੰਦਾ ਮੇਰੇ ਵਰਗਾ ਮਨ ਹੁੰਦਾ, ਪਦਾਰਥ ਮੰਗਦਾ, ਆਪਣੀ ਖੌਮੇ ਨੂੰ ਪੱਠੇ ਪਾਉਂਦਾ, ਝੋਲੀ ਅੱਡ ਕੇ ਕਹਿਣ ਲੱਗੇ ਜੇ ਤਰੁੱਠ ਹੈ ਨਾ
بس اپنی یاد آ سونے مبارک موے سونے کیس میری چولی چ پا دے میں پتر تیری چولی چ پائے تو کیس میری چولی وچ پا دے صاحب کرپالو جی دے کیس لے کنگا لیا دستار لئی او گرو کے سکھو جدو او لے کے گھر مڑے نے تے نصیرہ نے یہی شبد ورتے سن پتر تے خس کے کہن لگے نصیرہ اج گرو گوبند سنگھ نال مترتا پا ہے اگے بھی جاندے سن پر اج ڈونگی مترتا پی گئی پچھیا کادی کہن لگی اس کر کے کہ اگے جاندے سن متھا ٹیکنا سننے دیوان تے آ جانا اج مترتا پالی دین لین ہو گیا ہے پچھیا کی اندر لجا کے کھولی پوٹلی کپڑا کیس تے کنگا دکھا کے کہندے نے نصیراں آ دیکھ گرو کلگی والے دے مبارک موے سانو مل گئے مبارک کیس مل گئے نہیں آ کنگا ملے ہے کہندے نے اس ویلے انہیں کیا اے مترتا کادی کہن لگے نصیراں اپنی زندگی دی قیمتی نشانی بندے لی پتر نے جدو کسے نال مترتا پے تے نشانی دے کے آدان پردان ہوندا ہے اپنی قیمتی نشانی پتر اونا دی چولی وچ پایا تے گرو دی قیمتی نشانی آ کیس لے کے آیا تے سچ جانی پتر دے کے بھی سودا سانو سستا ہی پیا ہے مہنگا نہیں پتر دے کے بھی سودا سستا ہے میں کہنا پیر جی تسی پتر دے کے کیس لے ستگرو تسی پتر دے کے سانو کیساں دی داد دیتی انہیں تا پتر دے کے تے گرو کلگی تر نے وار کے سانو سکھی دی داد دیتی پھر بھی آپا گرو دی مور ہے کیس تیسرا پرمان میں عرض کرنا چاہنا پھر سدھانتک پکھ ول آواں گا کہ حضور دے سکھو کدی بھائی تارو سنگھ دی لت دی کھوپڑی نو دیکھ لیا کر پاویں پچھلے سال ارداس وچ بڑی کھل کے دی وچار چلی سی باپو شہید ہو چکا ہے بھائی تارو سنگھ دا ماں دا اکو ایک جوان پتر ہے بھن تے بھرا اکٹھے دوویں ماں دی گود وچ پلے نے ایک اودا قصور کی جی صرف اینا کو کہ جنگل وچ بیٹھے سکھاں نو پرشادا چھکا کے آندا سی سر تے ٹوکرا روٹیاں دا دال دا بھانڈا ہاتھ وچ بھن تے بھرا دونوں پرشادا چھکانا تے جدن پکڑے گئے پنڈ دے لوک چھڑان آئے تے بھائی تارو سنگھ نے اکو گل کہی سی مینو چھڑاؤ نا یہ ایک گھر وچ توا بلدا ہے تے مینو پکڑن آئے نے تسی گھر گھر وچ توے تے لوہا بال دیو کہ اج تو بعد جنگل وچ کوئی گرو کلگی والے دا سکھ بھکھا نہ سونے جے مینو پیار کر دیو تر لگیا ماں نے جڑے شبد کہے ماں کتے ایکو جے شبد آپاں وی کتے بچیاں لی بھاونا بنائیے کھما کرو ساڈیاں بھنا نے ماواں برابر نے وڈے بزرگ نے ساڈے او بیبیو کدی اس ماں دی اندر دی آتما نو سنو تر لگے بھائی تارو سنگھ تے ماں دے چرنا نو ہاتھ لایا تے کٹ کے پکڑ کے سینے نہ لا کے کہنے داڑے تے خط پھیر کے سر تے ہاتھ رکھ کے کیا میرے لال دشمن انخونی کرے گا سر دا کھوپڑ تا اتر جائے سر دی گردن تا تھڑ تو لید ہو جائے پر ویکھی میرے لال میں بڑی مشقت نال تیرے کیس پالے نے میرے پتر میں تیری شہیدی دا سنیا سنا اے نہ سنا کہ تارو سنگھ دے کیس کوئی کٹ کے لے گئے بس اے ماں تو پتر نو کیس کتھے رکھانے نے تو تا اپنے کیس قتل کرن تے تری ہوئی کوئی تیرے تے پار نہیں کوئی تیرے تے بوجھ نہیں میں کہنا جدو سکھ بی گرو گوبند سنگھ نو گرو کہہ کے بھائی تارو سنگھ دی تصویر سامنے کیویں کھلو جائے گی کہ جدو دی تا کھوپڑی لتی ہوئے تے اپنے ہتھاں نال سی اپنے کیس قتل کرنے پے گرو صاحب نے پہلا بچن کیا کہ کیس میری مور نے یہی گل کدی رانی جندہ نے کہی سی ٹاڈی سون سنگھ شیتل دکھیے ماں پوت وچوں نے ایک شبد کیا ہے کہ جدو اج جندہ دلیپ نو ملی میں آنا اپنے وشے والے جندہ دلیپ نو ملی تے کہندے نے اکھاں دی جوت جا چکی سی اج اینی ممتا سی کہ کئی سالاں تو بعد اپنے پتر نو اپنے لال نو ملنے کہندے نے جدو دلیپ نو کٹ کے سینے نہ لایا رانی جندہ نے دکھاں دی ماری نے تے چت کیتا من دریا منا میں اپنے پتر دے سر تے ہاتھ تا پھیر لواں میں اپنے پتر دا شیش تے داڑا تا ویکھاں شیش دے کیس تے مکھ تے داڑا ویکھاں
ਤੇ ਢਾਡੀ ਸੋਹਣ ਸਿੰਘ ਸੀਤਲ ਕਹਿੰਦੇ ਨੇ ਕਿ ਜਦੋਂ ਉਹ ਹੱਥ ਮਾਰਦਿਆਂ ਸ਼ੀਸ਼ ਦੇ ਉੱਤੇ ਆਇਆ ਹੱਥ ਤੇ ਕਹਿੰਦੇ ਨੇ ਜਿੰਦਾ ਇੱਕੋ ਦਮ ਮਾਨੋ ਜਿਵੇਂ ਉਹਦੇ ਤਨ

ਕਹਿੰਦਾ ਮੈਨੂੰ ਛੋਟੇ ਹੁੰਦਿਆਂ ਨੂੰ ਲੈ ਗਏ, ਮੇਰੀ ਮਜਬੂਰੀ ਕਿ ਮੈਂ ਇਹਨਾਂ ਦੇ ਹੱਥ ਆ ਗਿਆ, ਆਪਣੀ ਮਰਜ਼ੀ ਇਹਨਾਂ ਕਰਾਈ। ਕਹਿੰਦਾ ਮੇਰਾ ਚਿੱਤ ਕਰਦਾ ਮੈਂ ਪੰਜਾਬ ਦੀ ਧਰਤੀ ਤੇ ਆਵਾਂ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਧਾਰਨ ਕਰਾਂ। ਕਹਿੰਦਾ ਮੈਨੂੰ ਭੁੱਲਿਓ ਨਾ, ਮੈਂ ਤੁਹਾਡਾ ਆਪਣਾ ਖੂਨ ਤੇ ਮਾਸ ਹਾਂ। ਸ਼ਬਦ ਵਰਤੇ ਜਦੋਂ ਚਿੱਠੀ ਸੰਪੂਰਨ ਕਰਦਾ, ਤੁਹਾਡਾ ਖੂਨ ਤੇ ਮਾਸ ਦਲੀਪ ਸਿੰਘ। ਕਹਿੰਦੇ ਨੇ ਹੱਥ ਜੋੜ ਕੇ ਕਿਹਾ, ਮਾਂ ਤੇਰਾ ਪਤੀ ਨਹੀਂ ਜਿਉਂਦਾ ਹੋ ਸਕਦਾ, ਰਾਜ ਨਹੀਂ ਆ ਸਕਦਾ, ਤੇਰੇ ਭਰਾ ਨੇ ਨਹੀਂ ਆਉਣਾ, ਪਰ ਮੈਂ ਇੱਕ ਤੈਨੂੰ ਵਾਅਦਾ ਕਰਨਾ ਵਾ, ਤੇਰੀ ਮੌਤ ਤੋਂ ਪਹਿਲਾਂ ਮੈਂ ਕਲਗੀ ਵਾਲੇ ਦੀ ਸਿੱਖੀ ਪਰਤ ਕੇ ਜ਼ਰੂਰ ਲਿਆਵਾਂਗਾ। ਮੈਂ ਤੇਰੇ ਨਾਲ ਵਾਅਦਾ ਕਰਨਾ ਕਿ ਤੂੰ ਨਿਰਾਸ਼ ਨਾ ਹੋਵੀਂ। ਗੁਰੂ ਕੇ ਸਿੱਖਾਂ, ਤੇਰੇ ਜੀਵਨ ਦੀ ਮਰਿਆਦਾ ਕੇਸਾਂ ਤੋਂ ਸ਼ੁਰੂ ਹੁੰਦੀ ਏ, ਤੇ ਜੇ ਤੂੰ ਪੁੱਛੇ ਕਿਉਂ ਰੱਖਣੇ ਨੇ, ਤੇ ਅੱਜ ਤਾਂ ਬੜੀਆਂ ਕਿਤਾਬਾਂ ਲਿਖ ਦਿੱਤੀਆਂ ਗਈਆਂ, ਆਪਾਂ ਪੜ੍ਹਨੇ ਆ ਕਿ ਕੇਸਾਂ ਦੀ ਇਹ ਤਾਕਤ ਮਿਲਦੀ ਏ। ਮੈਂ ਇਹਨਾਂ ਗੱਲਾਂ ਤੇ ਇੰਨਾ ਯਕੀਨ ਕਰਦਾ ਨਹੀਂ। ਮੈਂ ਕਹਿੰਦਾ ਕੱਲ ਨੂੰ ਸਾਇੰਸ ਜਿਹੜੀ ਗੱਲ ਅੱਜ ਸਿੱਧ ਕਰਦੀ ਏ ਨਾ, ਪਿੰਡਾਂ ਵਿੱਚ ਪਹਿਲਾਂ ਤਾਂ ਬੁਖਾਰ ਚੜਨਾ ਤੇ ਕਹਿਣਾ ਇਹਦੇ ਤੇ ਰਜਾਈਆਂ ਦਿਓ ਦੋ ਤਿੰਨ, ਹੁਣ ਡਾਕਟਰ ਕਹਿੰਦਾ ਰਜਾਈ ਨਾ ਦਿਓ, ਰਜਾਈ ਲਾ ਕੇ ਨੂੰ ਠੰਡੀਆਂ ਪੱਟੀਆਂ ਕਰੋ ਠੀਕ ਹੋ ਜਾਏਗਾ। ਉਹਨੇ ਗੱਲ ਬਦਲ ਲਈ ਨਾ, ਅੱਜ ਕਹਿੰਦੇ ਪਏ ਵੀ ਆਹ ਵਿਟਾਮਿਨ ਦਿੰਦੇ ਨੇ, ਤੇ ਜੇ ਅਗਲਾ ਕਹੇਗਾ ਵੀ ਕੇਸ ਰੱਖਣ ਦੀ ਕੀ ਲੋੜ ਹੈ ਜੀ, ਮੈਂ ਰੋਜ਼ ਦੀ ਇੱਕ ਗੋਲੀ ਖਾ ਲੈਣਾ ਵਿਟਾਮਿਨ ਦੀ। ਪ੍ਰੋਫੈਸਰ ਪੂਰਨ ਸਿੰਘ ਨੇ ਦੇਖੋ ਉੱਤਰ ਕੈਸਾ ਦਿੱਤਾ, ਉਹ ਕਹਿੰਦਾ ਮੈਨੂੰ ਨੀ ਪਤਾ ਇਹ ਵਿਟਾਮਿਨ ਦਿੰਦੇ ਨੇ, ਇਹ ਤਾਕਤ ਦਿੰਦੇ ਨੇ। ਕਹਿੰਦੇ ਨੇ ਇੱਕ ਸੁਹਾਗਣ ਤੁਰੀ ਜਾਂਦੀ ਏ, ਉਹਦੀ ਮਾਂਗ ਵਿੱਚ ਸੰਦੂਰ ਪਿਆ ਹੈ, ਤੇ ਉਹਨੂੰ ਪੁੱਛੀਏ ਵੀ ਤੇਰੇ ਸੰਦੂਰ ਦੇ ਅਰਥ ਕੀ ਨੇ, ਕੀ ਅਰਥ ਕਰੇਗੀ ਉਹ। ਕਹਿੰਦੇ ਨੇ ਸੰਦੂਰ ਕਿਹੜਾ ਵਿਟਾਮਿਨ ਦਿੰਦਾ ਜੀ? ਕਹਿੰਦੇ ਨੇ ਸੰਦੂਰ ਦੇ ਇੱਕੋ ਅਰਥ ਨੇ ਕਿ ਲੰਘਣ ਵਾਲੇ ਬੰਦਿਆ ਚੇਤੇ ਰੱਖੀ, ਜਿਹਦੇ ਕੇਸਾਂ ਵਿੱਚ ਸੰਦੂਰ ਹੈ, ਇਹਦੇ ਸਿਰ ਦਾ ਸਾਈ, ਇਹਦਾ ਪਤੀ, ਇਹ ਪਤੀ ਵਰਤਾ ਖਤਮ ਵਾਲੀ ਹੈ। ਤੇ ਸੱਚ ਜਾਣੀ ਕਹਿੰਦਾ ਮੇਰੇ ਕਕਾਰ ਮੇਰੇ ਕੇਸ ਕਹਿੰਦੇ ਨੇ ਮੈਂ ਖਤਮ ਵਾਲਾ ਵਾ, ਤੇ ਮੇਰਾ ਖਤਮ ਗੁਰੂ ਕਲਗੀ ਵਾਲਾ। ਸੰਦੂਰ ਦੇ ਕੀ ਅਰਥ ਕਰਾਂਗੇ? ਧਿਆਨ ਦਿਆ ਜੇ ਸਾਹਿਬ ਨੇ ਕਿਹਾ ਪਹਿਲੀ ਗੱਲ ਕਿ ਕੇਸ ਸਾਡੀ ਮੋਰ ਨੇ। ਇੱਕ ਸ਼ਬਦ ਅਸੀਂ ਪੜ੍ਹਨੇ ਆ, ਵੈਸੇ ਤੁਸੀਂ ਸਿਆਣੇ ਬੈਠੇ ਹੋ, ਨੁਕਤਾ ਚੀਨੀ ਨੀ ਮੈਂ ਕਰਨੀ। ਆਮ ਤੌਰ ਤੇ ਸ਼ੇਰ ਪੜਿਆ ਜਾਂਦਾ ਨਿਸ਼ਾਨੇ ਸਿੱਖੀ ਪੰਜ ਹਰਫ ਕਾਵ, ਹਰਗਿਜ ਨਾ ਬਾਸ਼ਦ ਈ ਪੰਜ ਮਾਪ, ਕੜਾ ਕਾਰ ਦੋ ਕੱਚ ਕੰਘਾ ਬਿਨਾ ਬਿਲਾ। ਕਈ ਥਾਂ ਤੇ ਬਿਲਾ ਆਇਆ, ਕਿਤੇ ਬਿਨਾ ਆਇਆ। ਬਿਨਾ ਕੇਚ ਖੇਚ ਅਸਤ ਜੁਮਲਾ ਨਿਸ਼ਾਨ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਭਾਈ ਨੰਦ ਲਾਲ ਦੇ ਰਹਿਤਨਾਮਿਆਂ ਵਿੱਚ, ਦੇਖੋ ਸ਼ਬਦ ਦੇ ਅਰਥ ਜ਼ਰੂਰ ਸਿੱਖੀ ਅਨੁਸਾਰ ਕਰੀਏ। ਹਕੀਕਤ ਇਹ ਜੇ ਭਾਈ ਨੰਦ ਲਾਲ ਦੀ ਰਚਨਾ ਵਿੱਚ ਕਿਤੇ ਵੀ ਨਹੀਂ ਆਇਆ। ਭਾਈ ਨੰਦ ਲਾਲ ਗ੍ਰੰਥਾਵਲੀ ਪੜ੍ਹੋ, ਇਸ ਫਾਰਸੀ ਦੇ ਸਿੱਖ ਵਿਦਵਾਨ ਦੇ ਇਹ ਸ਼ਬਦ ਨੇ, ਤੇ ਸ਼ਬਦ ਬੜੇ ਭਾਵਪੂਰਤ ਨੇ। ਉਹ ਕਹਿੰਦਾ ਸਿੱਖੀ ਦੀ ਨਿਸ਼ਾਨੀ ਪੰਜ ਕਾਵ ਤੋਂ ਸ਼ੁਰੂ ਹੁੰਦੀ ਹੈ। ਪੰਜ ਕਾਵ ਆਪਾਂ ਕੱਕਾ ਕਹਿੰਦੇ ਹਾਂ, ਤੇ ਸ਼ਬਦ ਕਾਵ ਵਰਕੀ ਹੈ। ਕਹਿਣ ਲੱਗੇ ਨਿਸ਼ਾਨੇ ਇਹ ਸਿੱਖੀ ਪੰਜ ਹਰੂਪ ਕਾਵ, ਕਈ ਥਾਵਾਂ ਤੇ ਸ਼ਬਦ ਹਰਫ ਆਇਆ, ਪਰ ਆਮ ਤੌਰ ਤੇ ਜਦੋਂ ਉਰਦੂ ਪੜ੍ਹਨੇ ਆ ਫਾਰਸੀ ਪੜ੍ਹਨੇ ਆ ਤੇ ਉਹ ਸ਼ਬਦ ਹਰਫ ਨਹੀਂ ਵਰਤਦੇ, ਹਰੂਫ ਹੀ ਵਰਤਦੇ। ਨਿਸ਼ਾਨੇ ਸਿੱਖੀ ਪੰਜ ਹਰਫ ਕਾਫ, ਹਰਗਿਜ ਨਾ ਪਾਸ਼ਤ ਈ ਪੰਜ ਮਾਪ, ਕਹਿਣ ਲੱਗੇ ਕੜਾ ਕਾਰ ਦੋ ਕੱਚ ਕੰਘਾ ਬਿਦਾਂ। ਤਾਂ ਚਾਰ ਸ਼ਬਦ ਕਹਿ, ਹੱਥਾਂ ਵਿੱਚ ਕੜਾ, ਗਾਤਰੇ ਕਿਰਪਾਨ, ਤੇ ਨਾਲ ਸ਼ਬਦ ਵਰਤੇ ਕਸ਼ਹਿਰਾ, ਤੇ ਪਿਆਰਿਆ ਨਾਲ ਤੇਰੇ ਕੰਘਾ। ਹੁਣ ਸ਼ਬਦ ਵਰਤਨੇ ਅਖੀਰ ਤੇ ਪਤਾ ਹੀ ਕਹਿੰਦੇ ਨੇ ਬਿਨਾਂ ਕੇਚ ਖੇਚ ਅਸਤ ਜੁਮਲਾ ਨਿਸ਼ਾਨ। ਕਹਿੰਦੇ ਨੇ ਭਾਵੇਂ ਤੇਰੇ ਕੋਲ ਚਾਰ ਨਿਸ਼ਾਨੀਆਂ ਨੇ, ਕੜਾ ਵੀ ਪਾਇਆ, ਕਿਰਪਾਨ ਵੀ ਪਾਈ, ਕਸ਼ਹਿਰਾ ਵੀ ਪਾਇਆ, ਕੰਘਾ ਵੀ ਰੱਖਿਆ, ਪਰ ਚੇਤੇ ਰੱਖੀ ਜੇ ਕੇਸ ਨਹੀਂ ਤਾਂ ਪਹਿਲੀਆਂ ਸਾਰੀਆਂ ਨਫਲ ਨਿਫਲ। ਕੇਸਾਂ ਤੋਂ ਬਿਨਾਂ ਸੰਪੂਰਨ ਨਹੀਂ, ਬਿਨਾਂ ਕੇਸ ਖੇਸ ਅਸਤ ਜੁਮਲਾ ਨਿਸ਼ਾਨ। ਕੇਸ ਜਿਹੜੇ ਨੇ ਉਹ ਸਾਡੀ ਮੋਹਰ ਨੇ, ਕਿਰਪਾਲੂ ਸਤਿਗੁਰੂ ਮਹਾਰਾਜ ਜੀ ਨੇ ਮਿਹਰ ਕੀਤੀ। ਦੇਖੋ ਫਿਰ ਨਾਲ ਇੱਕ ਸ਼ਬਦ ਹੋਰ ਕਿਹਾ, ਹੁਣ ਜੇ ਅਸੀਂ ਕਹੀਏ ਵੀ ਇਕੱਲੇ ਕੇਸ ਰੱਖ ਲੈ, ਤੇ ਸਾਹਿਬ ਨੇ ਨਾਲ ਤਕੀਦ ਕੀਤੀ, ਧਰੇ ਕੇਸ ਪੌਲ ਬਿਨਾ ਭੇਖੀ ਮੂੜਾ ਸਿੱਖ, ਮੇਰੇ ਦਰਸ਼ਨ ਨਾ ਤਿਸ ਪਾਪੀ ਤਿਆਗੈ ਭਿੱਖ। ਸਾਹਿਬ ਕਿਰਪਾਲੂ ਨੇ ਸਭ ਤੋਂ ਪਹਿਲੀ ਦਾਤ ਦਿੱਤੀ ਕਿ ਰਹਿਤ ਵਿੱਚ ਸਿੱਖਾਂ ਸਾਬਤ ਸੂਰਤ ਕੇਸਾਂ ਨੂੰ ਤੂੰ ਰੱਖੀ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਅੰਮ੍ਰਿਤ ਛਕ ਲਓ, ਕੋਈ ਨੀ ਅੰਮ੍ਰਿਤ ਰੱਖ ਲਈ ਤੂੰ। ਇਹ ਸ਼ਬਦ ਮੈਂ ਪਿਛਲੇ ਸਾਲ ਵੀ ਕਿਹਾ ਸੀ ਨਾ ਕਹੀਏ, ਕਿਉਂਕਿ ਅੰਮ੍ਰਿਤ ਨੇ ਸਾਨੂੰ ਰੱਖਣਾ, ਅਸੀਂ ਅੰਮ੍ਰਿਤ ਨੂੰ ਨਹੀਂ ਰੱਖਣਾ। ਅੰਮ੍ਰਿਤ ਨੇ ਸਾਨੂੰ ਸਿੱਖੀ ਦਾ ਦਾਨ ਦੇਣਾ। ਹਜ਼ੂਰ ਨੇ ਕਿਹਾ ਕੇਸ ਰੱਖੀ, ਫਿਰ ਅਗਲੀ ਕਿਰਪਾ ਨਾਲ ਕੀਤੀ, ਜਿੱਥੇ ਕੇਸਾਂ ਵਿੱਚ ਕੰਘਾ ਰੱਖਿਆ ਤੇ ਕੰਘਾ ਦਿੱਤਾ ਸਾਨੂੰ ਲੱਕੜ ਦਾ, ਤੇ ਕੰਘਾ ਸਾਨੂੰ ਬੜੀਆਂ ਗੱਲਾਂ ਸਮਝਾਉਂਦਾ। ਮੈਂ ਸੰਖੇਪ ਜਿਹਾ ਅਰਥ ਕਰਦਿਆਂ, ਹੁਣ ਉਹੀ ਲੱਕੜ ਦਾ ਟੁਕੜਾ ਜਿਹੜਾ ਪੈਰਾਂ ਵਿੱਚ ਰੁਲਦਾ,
ਜਦੋਂ ਉਹਨੂੰ ਆ

0: ਆਰੇ ਤੇ ਚੀਰ ਕੇ ਉਹਦੇ ਦੰਦੇ ਬਣਾਉਂਦੇ ਨੇ। ਜਿਨ੍ਹੇ ਆਪਣੇ ਆਪ ਨੂੰ ਆਰੇ ਦੇ ਸਮਰਪਿਤ ਕੀਤਾ ਹੈ, ਸੱਚ ਜਾਣੋ ਉਹ ਇੱਕ ਦਿਨ ਸਿਰ ਦਾ ਤਾਜ ਬਣ ਜਾਂਦਾ। ਉਹ ਕੰਘਾ, ਉਹ ਲੱਕੜ ਜਿਹੜੀ ਪੈਰਾਂ ਵਿੱਚ ਰੁਲਦੀ ਏ, ਉਹ ਕੇਸਾਂ ਦੇ ਵਿੱਚ ਆ ਗਈ ਤੇ ਨਾਲ ਸ਼ਬਦ ਕਹਿ ਕਿ ਸਿੱਖਾਂ ਦੋਨੋਂ ਵਕਤ ਤੂੰ ਕੰਘਾ ਕਰਨਾ। ਸ਼ਬਦ ਵਰਤੇ ਕਿ ਕੰਘਾ ਦੋਨੋਂ ਵਕਤ ਕਰ, ਪਾਗ ਪਾਗ ਚੁਣੇ ਚੁਣ ਬੰਨ ਲਈ ਕਿ ਸਿਰ ਦੇ ਉੱਤੇ ਦੋਨੋਂ ਵਕਤ ਕੰਘਾ ਕਰੀ ਤੇ ਪੱਗ ਚੁਣ ਕੇ ਬੰਨੀ। ਟੋਪੀ ਦੀ ਤਰ੍ਹਾਂ ਨਹੀਂ, ਇਹ ਨਹੀਂ ਕਿ ਪੰਜ ਛੇ ਪੱਗਾਂ ਇਕੱਠੀਆਂ ਅੱਜ ਸੰਡੇ ਵਾਲੇ ਦਿਨ ਬੰਨ ਲਈਆਂ ਤੇ ਸੋਮਵਾਰ ਨੂੰ ਇੱਕ ਟੋਪੀ ਰੱਖ ਲਈ, ਮੰਗਲਵਾਰ ਨੂੰ ਦੂਜੀ ਰੱਖ ਲਈ। ਨਹੀਂ, ਸ਼ਬਦ ਵਰਤਿਆ ਪਾਗ ਚੁਣੇ ਚੁਣ ਬੰਨ ਲਈ, ਦੋਨੋਂ ਵਕਤ ਕੰਘਾ ਕਰੀ ਤੇ ਫਿਰ ਕੰਘਾ ਤੈਨੂੰ ਇੱਕ ਗੱਲ ਸਮਝਾਉਂਦਾ ਹੈ, ਕੁਰਬਾਨੀ ਕਰਨ ਵਾਲੇ ਸਿਰਾਂ ਦਾ ਤਾਜ ਮੰਨਦੇ ਨਹੀਂ। ਦੋ ਵਕਤ ਦਾ ਕੰਘਾ ਤੇ ਦੋ ਵਕਤ ਦਾ ਨਿਤਨੇਮ ਦਿੱਤਾ। ਸਿੱਖ ਦੀ ਬਾਹਰ ਦੀ ਰਹਿ ਤੈਨੂੰ ਅੰਦਰ ਨੂੰ ਪ੍ਰੇਰਦੀ ਏ, ਕੇਸਾਂ ਵਿੱਚ ਕੰਘਾ ਕਰੇ। ਮੁਰਤਾ ਕੇਸ ਕੰਘੇ ਨਾਲ ਬਾਹਰ ਆਉਂਦੇ ਨੇ, ਸਵੇਰ ਦਾ ਕੰਘਾ ਕਰੇ ਤੇ ਸ਼ਾਮ ਨੂੰ ਕੇਸ ਬਾਹਰ ਨਿਕਲਦੇ ਨੇ। ਰਾਤ ਸਮੇਂ ਸਵੇਰੇ ਕੰਘਾ ਕਰੇ ਤੇ ਮੁਰਦਾ ਕੇਸ ਬਾਹਰ ਨਿਕਲਦੇ ਨੇ। ਦੋਨੋਂ ਵੇਲੇ ਦੇ ਨਿਤਨੇਮ ਦਾ ਮਤਲਬ ਇਹ ਵੇ ਕਿ ਅੰਦਰ ਨੂੰ ਕੰਘਾ ਕਰੀ ਕਿ ਜਿਹੜੇ ਫੁਰਨੇ ਮਾੜੇ ਅੰਦਰ ਪੈਦਾ ਹੋਣ, ਬਾਣੀ ਦਾ ਕੰਘਾ ਕਰਕੇ ਉਹ ਵੀ ਬਾਹਰ ਕਰ ਦੇ। ਦੋਨੋਂ ਵਕਤ ਕੰਘਾ ਤੇ ਦੋਨੋਂ ਵਕਤ ਨਿਤਨੇਮ ਦੀ ਬਾਣੀ। ਹੁਣ ਉਸ ਤੋਂ ਅੱਗੇ ਸ਼ਬਦ ਵਰਤੇ ਹੈ ਪਾਗ। ਧਿਆਨ ਦਿਆ ਜੇ, ਪੱਗ ਵਾਲਾ ਮਸਲਾ ਆਪਣਾ ਸਿੱਖਾਂ ਵਿੱਚ ਬੜੇ ਜ਼ੋਰ ਸ਼ੋਰ ਨਾਲ ਚੱਲਦਾ ਪਿਆ। ਹਜ਼ੂਰ ਕਿਰਪਾਲੂ ਜੀ ਦੀ ਕਿਰਪਾ ਨਾਲ ਕੁਝ ਕੁ ਪ੍ਰਮਾਣ ਅਰਜ ਕਰਨ ਨੇ, ਪੱਗ ਕਿੱਥੋਂ ਸ਼ੁਰੂ ਹੋਈ। ਗੁਰੂ ਗ੍ਰੰਥ ਸਾਹਿਬ ਵਿੱਚ ਭਾਵੇਂ ਪੱਗ ਸ਼ਬਦ ਵੀ ਆਇਆ, ਪਗੜੀ ਸ਼ਬਦ ਵੀ ਆਇਆ, ਪਾਗ ਸ਼ਬਦ ਵੀ ਆਇਆ ਤੇ ਸਿੱਖੀ ਦਾ ਗੁਰਮਤ ਦਾ ਸ਼ਬਦ ਸਾਨੂੰ ਦਿੱਤਾ ਹੈ, ਉਹ ਹੈ ਦਸਤਾਰ। ਅਸੀਂ ਜਿੱਥੇ ਬੰਨੇ ਹਾਂ, ਹੋਰ ਲੋਕ ਵੀ ਦਸਤਾਰ ਪੱਗ ਬੰਨਦੇ ਨੇ, ਪਰ ਸਾਡੀ ਦਸਤਾਰ ਵਿੱਚ ਤੇ ਉਹਨਾਂ ਦੀ ਬੱਜੀ ਕੋਈ ਕੱਪੜੇ ਦੀ ਪੱਗ ਅੰਦਰ ਜ਼ਮੀਨ ਅਸਮਾਨ ਦਾ ਅੰਤਰ ਹੈ। ਕਿਉਂ? ਧਿਆਨ ਦਿਆ ਜੀ, ਪਹਿਲੀ ਗੱਲ ਕਿ ਪੱਗ ਦੀ ਸ਼ੁਰੂਆਤ ਕਦੋਂ ਹੋਈ। ਅਸੀਂ ਬਾਣੀ ਵਿੱਚੋਂ ਪੜ੍ਹੀਏ ਤੇ ਸਭ ਤੋਂ ਪੁਰਾਤਨ ਭਗਤ ਬਾਣੀ ਵਿੱਚ ਬਾਬਾ ਫਰੀਦ ਜੀ ਨੇ, ਉਹਨਾਂ ਦੀ ਰਚਨਾ ਵਿੱਚ ਇਹਦਾ ਖਾਸ ਕਰਕੇ ਜ਼ਿਕਰ ਆਇਆ, ਭਾਵੇਂ ਉਹਨਾਂ ਨੇ ਕਿਸੇ ਹੋਰ ਸੰਦਰਭ ਵਿੱਚ ਲਿਆ। ਉਹ ਸ਼ਬਦ ਕਹਿੰਦੇ ਨੇ ਕਿ ਫਰੀਦਾ ਮੈਂ ਭੁਲਾਵਾ ਪੱਗ ਦਾ। ਧਿਆਨ ਦਿਆ ਜੇ, ਮੈਂ ਸਿਰਫ ਪੱਗ ਸ਼ਬਦ ਸੰਬੰਧੀ। ਹਜ਼ੂਰ ਨੇ ਕਿਹਾ ਕੇਸ ਰੱਖੀ ਸਿਰ ਤੇ ਪੱਗ ਬੰਨੀ, ਕਹਿੰਦੇ ਨੇ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ। ਜਦੋਂ ਬਾਬੇ ਰਵਿਦਾਸ ਜੀ ਨੂੰ ਪੜ੍ਹਿਆ, ਉਹਨਾਂ ਨੇ ਵੀ ਪੱਗ ਦਾ ਜ਼ਿਕਰ ਕੀਤਾ, ਕਹਿਣ ਲੱਗੇ ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏਗੋ ਭਸਮ ਕੀ ਢੇਰੀ। ਜਦੋਂ ਹਜ਼ੂਰ ਦੀ ਅੰਮ੍ਰਿਤ ਬਾਣੀ ਪੜ੍ਹੀ ਤੇ ਬਾਬੇ ਨਾਮਦੇਵ ਨੂੰ ਜਿੱਦਣ ਰੱਬ ਦੇ ਦੀਦਾਰ ਹੋਏ ਤੇ ਕਹਿਣ ਲੱਗੇ ਉਹ ਰੱਬ ਦੀ ਗੰਜ ਕੋਈ ਨਹੀਂ ਸੀ। ਸੱਚ ਜਾਣੋ, ਤੁਸੀਂ ਜਿੰਨੇ ਵੀ ਟੀਕਾਕਾਰ ਪੜੋਗੇ ਨਾ, ਉਹ ਸ਼ਬਦ ਆਰੰਭ ਹੁੰਦਾ ਹੱਲੇ ਯਾਰਾਂ, ਹੱਲੇ ਯਾਰਾਂ ਖੁਸ਼ਖਬਰੀ। ਹੁਣ ਉੱਥੇ ਜਿਹੜੇ ਉਹਨੇ ਰੱਬ ਦੇ ਦੀਦਾਰ ਕੀਤੇ ਤੇ ਉਹਨਾਂ ਸ਼ਬਦ ਪਤਾ ਕੀ ਵਰਤੇ ਨੇ, ਕਹਿਣ ਲੱਗੇ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਹੋਲ। ਇਹ ਕਹਿੰਦੇ ਆ ਕਿ ਨਾਮਦੇਵ ਨੂੰ ਰੱਬ ਦੇ ਦਰਸ਼ਨ ਹੋਏ ਤੇ ਜਿਹਨੂੰ ਦਰਸ਼ਨ ਹੋਏ ਸਭ ਤੋਂ ਪਹਿਲਾਂ ਉਹਨੇ ਪੱਗ ਦੀ ਗੱਲ ਕੀਤੀ, ਕਹਿੰਦਾ ਤੇਰੇ ਵਰਗੀ ਪੱਗ ਕਿਸੇ ਹੋਰ ਦੀ ਗਈ। ਉਹਨਾਂ ਸ਼ਬਦ ਵਰਤੇ ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਗੋਲ। ਪੱਗ ਸ਼ਬਦ, ਪਾਗ ਸ਼ਬਦ, ਪਗੜੀ ਸ਼ਬਦ, ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਸਾਨੂੰ ਮਿਲਦਾ। ਇੱਕ ਮੈਂ ਬੇਨਤੀ ਕਰਦਿਆਂ, ਖਾਸ ਕਰਕੇ ਸਿੱਖੀ ਵਿੱਚ ਪੱਗ ਦਾ ਜਦੋਂ ਜ਼ਿਕਰ ਕੀਤਾ ਤੇ ਉਦੋਂ ਪਹਿਲੇ ਢਾਡੀ ਨੱਥਾ ਜੀ ਤੇ ਅਬਦੁੱਲਾ ਨੇ, ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਨੇ, ਭਾਈ ਸਾਹਿਬ ਹੋਰਾਂ ਨੂੰ ਪਤਾ ਢਾਡੀ ਕਲਾ ਵਿੱਚ ਨਿਪੁੰਨ ਨੇ ਜੋ, ਉਹਨਾਂ ਦੋਨਾਂ ਨੇ, ਦੇਖੋ ਉਹਨਾਂ ਦੀ ਢਾਡੀ ਕਲਾ ਨੂੰ ਨਮਸਕਾਰ ਕਰੀਏ। ਵੈਸੇ ਐਸ ਗੁਰਮਤ ਸਮਾਗਮ ਤੇ ਇਹ ਨਾ ਸਮਝਿਓ ਕਿ ਕਿਸੇ ਸੱਜਣ ਦੀ ਖੁਸ਼ਾਮਦ, ਜਿਹੜਾ ਤੁਸੀਂ ਐਤਕੀ ਇਹ ਪ੍ਰੋਗਰਾਮ ਉਲੀਕਿਆ ਹੈ ਨਾ, ਇਸ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਸਾਡੀ ਇਹ ਮਰਿਆਦਾ ਬਣੇ। ਕਈ ਵਾਰੀ ਇਕੱਲੇ ਕਹਿੰਦੇ ਨੇ ਕੀਰਤਨ ਹੀ ਸੁਣਨਾ ਜੀ, ਸਾਡਾ ਨੀ ਕਥਾ ਸੁਣਨ ਨੂੰ ਮਨ ਕਰਦਾ। ਕਈ ਕਹਿੰਦੇ ਨੇ ਅਸੀਂ ਕਥਾ ਸੁਣਨੀ ਜੀ, ਸਾਡਾ ਸਾਨੂੰ ਢਾਡੀ ਨੀ ਚੰਗੇ ਲੱਗਦੇ। ਮੈਂ ਕਹਿੰਦਾ ਤੁਸੀਂ ਅਸਲ ਵਿੱਚ ਖਾਲਸੇ ਦੇ ਸਿਰਜਣਾ ਦਿਵਸ ਨੂੰ ਗੁਰਮਤ ਦੀ ਮਰਿਆਦਾ ਤੇ ਪਹਿਰਾ ਦਿੱਤਾ ਜੀ। ਪਹਿਲੀ ਗੱਲ ਬਾਣੀ ਦਾ ਪਾਠ ਹੋਵੇ, ਦਰਬਾਰ ਵਿੱਚ ਕੀਰਤਨ ਹੋਵੇ, ਕੀਰਤਨ ਨਾਲ ਸ਼ਬਦ ਦੀ ਵਿਚਾਰ ਹੋਵੇ ਤੇ ਸ਼ਬਦ ਦੀ ਵਿਚਾਰ ਦੇ ਨਾਲ ਇਤਿਹਾਸ ਨੂੰ ਢਾਡੀਆਂ ਰਾਹੀਂ ਦੁਹਰਾਇਆ ਜਾਏ। ਅਸਲ ਵਿੱਚ ਇਹ ਗੁਰਮਤ ਦੀ ਮਰਿਆਦਾ ਹੈ। ਭਾਈ ਨੱਥਾ ਤੇ ਅਬਦੁੱਲਾ, ਮੈਂ ਸ਼ਬਦ ਪੱਗ ਤੋਂ ਦੂਰ ਨਾ ਜਾਇਓ, ਕਿਉਂਕਿ ਖਜ਼ਾਨਾ ਇੰਨਾ ਕੁ ਹੈ। ਕਈ ਵਾਰੀ ਵਿਚਾਰ ਕਰਦਿਆਂ ਹੋਰ ਸ਼ਬਦ ਬੜੇ ਕੀਮਤੀ ਵਿੱਚ ਆਉਂਦੇ ਨੇ। ਨੱਥਾ ਤੇ ਅਬਦੁੱਲਾ ਸੁਰ ਸਿੰਘ ਪਿੰਡ ਦੇ ਦੋਨੋਂ ਢਾਡੀ ਨੇ ਤੇ ਸੁਰ ਸਿੰਘ ਪਿੰਡ ਨੇ ਬੜੇ ਬੜੇ ਸੂਰਮੇ ਪੈਦਾ ਕੀਤੇ ਨੇ। ਆਪ ਜੀ ਨੂੰ ਗਿਆਤ ਹੋਵੇ, ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਪਹਿਲਾ ਜਥਾ ਸੁਰ ਸਿੰਘ ਪਿੰਡ ਦਾ ਉੱਠਿਆ ਸੀ, ਜਿਨ੍ਹਾਂ ਕਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੋ ਵਕਤ ਦਾ ਪ੍ਰਸ਼ਾਦਾ, 6 ਮਹੀਨਿਆਂ ਬਾਅਦ ਇੱਕ ਤਨ ਦਾ ਕੱਪੜਾ ਦੇ ਦੇ, ਅੱਜ ਤੋਂ ਬਾਅਦ ਘਰ ਨਹੀਂ ਜਾਣਾ, ਜਿੱਥੇ ਮਰਜ਼ੀ ਠੀਕਰਾ ਭੰਨ ਲਿਆ ਜੇ। ਇਹ ਸੁਰ ਸਿੰਘ ਪਿੰਡ ਦੀ ਇੱਕ ਜ਼ਿਮੀਦਾਰ ਸੱਜਣ, ਜਿਹਨੂੰ ਅਸੀਂ ਮਿਸਤਰੀ ਦੇਸ ਰਾਜ ਸ਼ਬਦ ਵਰਤਨੇ ਆ। ਆਪ ਜੀ ਨੂੰ ਗਿਆਤ, ਮੈਂ ਖਿੰਨ ਵਿੱਚੋਂ ਨਿਕਲਿਆ, ਪਰ ਇਹ ਖਿੰਡ ਦੇਣਾ ਜ਼ਰੂਰੀ ਸੀ। ਮਿਸਤਰੀ ਦੇਸ ਰਾਜ ਸੁਰ ਸਿੰਘ ਪਿੰਡ ਦੇ ਨੇ। ਜਿਤਨ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਬਰੂਦ ਦੇ ਕੁੱਪੇ ਰੱਖ ਕੇ ਉਡਾ ਦਿੱਤਾ ਸੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਪਰਤ ਕੇ ਹਰਿਮੰਦਰ ਦੀ ਸਿਰਜਣਾ ਕਰਨ ਦਾ ਖਾਲਸੇ ਨੂੰ ਪ੍ਰੇਰਨਾ ਦੇ ਕੇ ਜਦੋਂ ਸ਼ੁਰੂ ਕੀਤਾ, ਤੇ ਉਸ ਵੇਲੇ ਮਿਸਤਰੀ ਦੇਸ ਰਾਜ ਨੂੰ ਖਾਲਸੇ ਨੇ ਇੱਕ ਮੋਹਰ ਦਿੱਤੀ ਸੀ। ਮੈਂ ਕਹਿੰਦਾ ਉਹ ਸਿੱਖ ਇਮਾਨਦਾਰ ਦਾ ਪ੍ਰਬੰਧ ਵੇਖੋ, ਮੋਹਰ ਦੇ ਕੇ ਕਿਹਾ ਸੀ ਦੇਸ ਰਾਜ ਜੀ ਇਸ ਮੋਹਰ ਨਾਲ ਜਿਸ ਮਰਜ਼ੀ ਜਥੇ ਤੋਂ ਜਿੰਨਾ ਮਰਜ਼ੀ ਪੈਸਾ ਮੰਗਾਓ ਉਸਾਰੀ ਲਈ, ਤੁਸੀਂ ਮੋਹਰ ਲਾ ਕੇ ਦਸਖਤ ਕਰਕੇ ਭੇਜ ਦਿਓ, ਤੁਹਾਡੇ ਕੋਲ ਇੰਨੇ ਪੈਸੇ ਆਉਣਗੇ। ਕਹਿੰਦੇ ਨੇ 14 ਲੱਖ ਰੁਪਇਆ ਪਹਿਲੇ ਦਿਨ ਹੋਇਆ, ਹੀਰੇ ਮੋਤੀਆਂ ਦੇ ਸੋਨੇ ਚਾਂਦੀ ਦੇ ਟਰੰਕ ਭਰੇ ਦੇਸ ਰਾਜ ਘਰ ਗਏ। ਮੈਂ ਕਹਿੰਦਾ ਕਿੱਥੇ ਸਿੱਖੀ ਕਮਾਈ ਜਾਏਗੀ ਇਹੋ ਜਿਹੀ। ਘਰ ਜਾ ਕੇ ਇਹਨਾਂ ਦੀ ਘਰਵਾਲੀ ਦਾ ਨਾਮ ਸੀ ਮਾਈ ਰੱਜੀ, ਆਪਣੀ ਘਰਵਾਲੀ ਤੇ ਸੁਪਤਨੀ ਤੇ ਨਾਲ ਧੀ ਦੋਨਾਂ ਨੂੰ, ਸੁਪਤਨੀ ਤੇ ਧੀ ਨੂੰ, ਮਾਈ ਰੱਜੀ ਆਪਣੀ ਘਰਵਾਲੀ ਨੂੰ ਤੇ ਧੀ ਨੂੰ ਕਿਹਾ, ਅੱਜ ਤੋਂ ਬਾਅਦ ਤੁਸੀਂ ਕਿਸੇ ਦੇ ਘਰ ਦਿਹਾੜੀ ਕਰਕੇ ਰੋਟੀ ਕਮਾਣੀ ਏ, ਮੈਂ ਹਰਿਮੰਦਰ ਦੀ ਸੇਵਾ ਕਰਨੀ ਏ, ਭਾਵੇਂ 1 ਕਰੋੜ ਰੁਪਇਆ ਦਾ ਹੀਰਾ ਮੋਤੀ ਸਾਡੇ ਘਰ ਪਿਆ, ਪਰ ਇਹ ਗੁਰੂ ਕੇ ਸਿੱਖਾਂ ਦੀ ਗੁਰੂ ਕੀ ਗੋਲਕ ਦੀ ਮਾਇਆ ਹੈ, ਇਹਦੇ ਵਿੱਚੋਂ 1 ਰੁਪਈਏ ਨਾਲ ਵੀ ਘਰ ਰੋਟੀ ਨਹੀਂ ਜੇ ਪਕਾਣੀ। ਹੈਰਾਨਗੀ ਦੇ ਹਾਲ, ਕਹਿੰਦੇ ਨੇ ਉਹਦੀ ਘਰ ਵਾਲੀ ਤੇ ਉਹਦੀ ਬੱਚੀ ਆਪ ਕਿਰਤ ਕਰਨ ਤੇ ਸ਼ਾਮ ਨੂੰ ਰੋਟੀ ਉਹਨਾਂ ਦੀ ਪੈਸਿਆਂ ਦੀ ਪੱਕਦੀ ਸੀ ਜਿਹੜੀਆਂ ਉਹ ਕਮਾ ਕੇ ਲਿਆਉਂਦੀਆਂ ਸਨ, 1 ਕਰੋੜ ਰੁਪਈਏ ਟਰੰਕਾਂ ਵਿੱਚ ਪਏ ਨੇ ਘਰ ਨਹੀਂ। ਹੁਣ ਦੇਖੋ ਸੁਰ ਸਿੰਘ ਪਿੰਡ ਤੋਂ ਮਿਸਤਰੀ ਦੇਸ ਰਾਜ ਸਿੱਖ ਰਾਜ ਵੇਲੇ ਨੱਥਾ ਤੇ ਬਦੁੱਲਾ ਦੋਨਾਂ ਨੇ ਵਾਰ ਜਦੋਂ ਗਾਈ ਉਹਦੇ ਵਿੱਚ ਉਹਨਾਂ ਨੇ ਪੱਗ ਦਾ ਜ਼ਿਕਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਦਸਤਾਰ ਉਦਨ ਬੰਨੀ ਤੇ ਉਸ ਪੱਗ ਦੀ ਤੁਲਨਾ ਉਹਨਾਂ ਨੇ ਕਿਸੇ ਰਾਜਪੂਤ ਰਾਜੇ ਦੀ ਪੱਗ ਨਾਲ ਨਹੀਂ, ਉਹਨਾਂ ਨੇ ਉਸ ਪੱਗ ਦੀ ਤੁਲਨਾ ਕਿਸੇ ਦੇਵੀ ਦੇਵਤੇ ਦੇ ਤਾਜ ਨਾਲ ਨਹੀਂ। ਜਦੋਂ ਉਹਨਾਂ ਢਾਡੀ ਵਾਲਾਂ ਗਾਈਆਂ, ਢਾਡੀ ਦਾ ਕੰਮ ਹੀ ਇਹ ਕਿ ਵੇਲੇ ਦੇ ਹਾਲਾਤ ਤੋਂ ਜਾਣੂ ਕਰਾਉਣਾ, ਤੇ ਅਖੀਰ ਤੇ ਉਹਨਾਂ ਨੇ ਜਦੋਂ ਪੌੜੀ ਸੰਪੂਰਨ ਕੀਤੀ ਤੇ ਕਹਿਣ ਲੱਗੇ, ਉਹ ਜਹਾਂਗੀਰ ਤੂੰ ਹੀ ਆਪਣੇ ਸਿਰ ਤੇ ਪਰਨਾ ਬੰਨੀ ਫਿਰਨਾ, ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਤੂੰ ਮੁਕਾਬਲਾ ਕਦੀ ਵੀ ਨਹੀਂ ਕਰ ਸਕਣਾ। ਉਹਨਾਂ ਪਹਿਲੀ ਵਾਰੀ ਦਸਤਾਰ ਦਾ ਜ਼ਿਕਰ ਸਿੱਖ ਇਤਿਹਾਸ ਵਿੱਚ ਆਇਆ ਕਿ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਖਿਮਤ ਬਾਹ ਕੋਟਗੜ ਦਰਵਾਜ਼ਾ ਬਲਖ ਬਕੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਗੀਰ ਦੀ, ਅਖੀਰ ਤੇ ਕਹਿੰਦੇ ਸਨ ਪੱਗ ਤੇਰੀ ਕੀ ਜਹਾਂਗੀਰ ਦਿਓ ਜਹਾਂਗੀਰ। ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਮੁਕਾਬਲਾ ਤੂੰ ਕਰ ਸਕਣਾ, ਧਿਆਨ ਦਿਓ। ਇਸ ਤੋਂ ਅੱਗੇ ਮੈਂ ਇੱਕ ਉਦਾਹਰਨ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਦੇਣੀ ਹੈ ਕਿ ਦਸਤਾਰ ਸਜਾਈਏ, ਇਹ ਗੁਰੂ ਦਾ ਹੁਕਮ ਹੈ ਕਿ ਰਹਿਤ ਦੱਸਦਿਆਂ ਕੇਸ ਰੱਖੀ, ਕੇਸਾਂ ਵਿੱਚ ਕੰਘਾ ਟਿਕਾਈ, ਉੱਤੇ ਦਸਤਾਰ ਤੂੰ ਬੰਨੀ। ਹਜ਼ੂਰ ਭਾਈ ਗੁਰਦਾਸ ਨੇ ਇੱਕ ਸ਼ਬਦ ਕਿਹਾ, ਭਾਵੇਂ ਉਹਨਾਂ ਨੇ ਮੂਰਖਾਂ ਦੀ ਉਦਾਹਰਨ ਦਿੱਤੀ ਹੈ, ਪਰ ਉਸ ਉਦਾਹਰਨ ਵਿੱਚੋਂ ਪਤਾ ਲੱਗਦਾ ਵੀ ਪੱਗ ਸਿਰ ਤੋਂ ਲਾਹਣੀ ਕਿੰਨਾ ਵੱਡਾ ਉਸ ਵੇਲੇ ਇੱਕ ਪਾਪ ਸਮਝਿਆ ਜਾਂਦਾ ਸੀ। ਦੇਖੋ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਕੋਈ ਸੱਜਣ ਖੂਹ ਤੇ ਇਸ਼ਨਾਨ ਕਰਨ ਗਿਆ ਸੀ, ਕਹਿੰਦੇ ਨੇ ਇਸ਼ਨਾਨ ਉਹਨੇ ਕੀਤਾ ਤੇ ਆਪਣੀ ਪੱਗ ਉਹਨੇ ਲਾਹ ਕੇ ਨਾ ਖੂਹ ਦੇ ਮਨ ਤੇ ਰੱਖ ਦਿੱਤੀ, ਇਸ਼ਨਾਨ ਕਰਕੇ ਪੱਗ ਕਿਤੇ ਭੁੱਲ ਕੇ ਉੱਥੇ ਆ ਗਿਆ। ਧਿਆਨ ਦਿਆ ਜੇ ਭਾਵੇਂ ਹਾਸ ਰਸ ਦੇ ਤਰੀਕੇ ਨਾਲ ਕਹੀ, ਪਰ ਗੱਲ ਇਹ ਕਿਵੇ ਕਿ ਪੱਗ ਲਾਣੀ ਮੌਤ ਦਾ ਸੂਚਕ ਸੀ। ਕਹਿੰਦੇ ਨੇ ਜਦੋਂ ਪੱਗ ਭੁੱਲ ਕੇ ਖੂਹ ਤੇ ਘਰ ਆ ਗਿਆ ਤੇ ਡਿਊੜੀ ਵਿੱਚ ਵੜਿਆ ਤੇ ਅੰਦਰ ਨੂੰ ਜਿਹੜੀ ਸੀ ਉਹਨੇ ਦੇਖਿਆ ਵੀ ਸਹੁਰਾ ਤੁਰਿਆ ਹੁੰਦਾ। ਭਾਈ ਗੁਰਦਾਸ ਕਹਿੰਦੇ ਨੇ ਸਹੁਰੇ ਦੇ ਸਿਰ ਤੇ ਪੱਗ ਕੋਈ ਨਹੀਂ ਸੀ, ਢੱਕਿਆ ਨਹੀਂ ਸੀ, ਨੂੰ ਨੇ ਕੁਝ ਨਹੀਂ ਦੇਖਿਆ, ਇੱਕੋ ਦਮ ਭਾਂਡਾ ਸੀ, ਸੱਟ ਕੇ ਤੱਪੜ ਵਿਛਾ ਕੇ ਢਾਹਾਂ ਮਾਰ ਕੇ ਰੋਣ ਲੱਗ ਪਈ, ਤੱਪੜ ਵਿਛਾਇਆ ਰੋਣ ਲੱਗ ਪਈ। ਜਦੋਂ ਉਹਨੇ ਚ ਸਾਰੀ ਰੋਣਾ ਸ਼ੁਰੂ ਕੀਤਾ, ਨਾਲ ਉਹਦੀ ਦਰਾਣੀ ਵੀ, ਉਹ ਵੀ ਲੱਗ ਪਈ ਰੋਣ, ਤੇ ਸਹੁਰਾ ਅੰਦਰ ਨਹੀਂ ਗਿਆ, ਉਹ ਡਿਊੜੀ ਵਿੱਚ ਢਾਹਾਂ ਮਾਰਨ ਲੱਗ ਪਿਆ। ਭਾਈ ਗੁਰਦਾਸ ਕਹਿੰਦੇ ਨੇ ਉਨੀ ਦੇਰ ਨੂੰ ਗੁਆਂਢੀ ਇਕੱਠੇ ਹੋ ਗਏ, ਉਹਨਾਂ ਨੇ ਵੀ ਰੋਣਾ ਸ਼ੁਰੂ ਕੀਤਾ ਤੇ ਕਹਿੰਦੇ ਨੇ ਉਨੀ ਇਹ ਜਦੋਂ ਰੋਣ ਲੱਗੇ ਫਿਰ ਨੈਣ ਆਈ, ਕਿਉਂਕਿ ਨੈਣ ਪੂਰੇ ਤਰੀਕੇ ਨਾਲ ਰਵਾਂਦੀ ਸੀ। ਉਹਨੇ ਆ ਕੇ ਪੁੱਛਿਆ, ਕਹਿਣ ਲੱਗੀ ਤੁਸੀਂ ਰੋਈ ਤਾਂ ਜਾਂਦੀਆਂ ਜੇ, ਪਰ ਮੈਨੂੰ ਇੱਕ ਗੱਲ ਦੱਸੋ, ਮੈਂ ਵੈਣ ਕਾਹਦਾ ਪਵਾਵਾਂ, ਖਾਏ ਮੋਰਨੀਏ ਕਾਂ ਜਾਂ ਮਰਦਾਂ ਨਾ ਲਵਾਂ। ਬੰਦਾ ਮਰਿਆ, ਕੋਈ ਜਨਾਨੀ ਮਰੀ, ਕੌਣ ਮਰਿਆ? ਨੂੰ ਕਹਿ ਲੱਗੀ ਮੈਨੂੰ ਕੋਈ ਪਤਾ ਨੀ, ਸਹੁਰੇ ਨੂੰ ਪੁੱਛ ਕੇ ਆਵੋ ਕੌਣ ਮਰਿਆ। ਉਹ ਨੈਣ ਗਈ ਸਹੁਰੇ ਨੂੰ ਪੁੱਛਦੀ ਵੀ ਦੱਸੋ ਜੀ, ਘਰ ਪੁੱਛਦੇ ਪਏ ਨੇ ਕਿਹਦਾ ਵੈਣ ਪਾਈਏ, ਕੌਣ ਮਰਿਆ? ਉਹ ਸਹੁਰਾ ਕਹਿੰਦਾ ਮੈਨੂੰ ਕੋਈ ਨੀ, ਜੇ ਪਤਾ ਇਹ ਰੋਂਦੀਆਂ ਸਨ, ਮੈਂ ਇਹਨਾਂ ਨੂੰ ਵੇਖ ਕੇ ਢਾਹਾਂ ਮਾਰਨ ਲੱਗ ਪਿਆ। ਭਾਈ ਗੁਰਦਾਸ ਕਹਿੰਦੇ ਨੇ ਮੂਰਖਾਂ ਦਾ ਟੋਲਾ ਇਕੱਠਾ ਹੋਇਆ ਹੈ। ਕਹਿੰਦੇ ਨੇ ਉਹ ਘਰ ਆਇਆ, ਜਦੋਂ ਅਖੀਰ ਤੇ ਦੋਨਾਂ ਧਿਰਾਂ ਨੂੰ ਬਿਠਾਇਆ ਵੀ ਮਰਿਆ ਕੌਣ ਹੈ, ਇਥੋਂ ਸਿਰ ਅਸਮਾਨ ਸਿਰ ਤੇ ਚੁੱਕਿਆ, ਕੌਣ ਮਰ ਗਿਆ? ਕਹਿਣ ਲੱਗੀ ਮੈਨੂੰ ਕੋਈ ਨੀ ਪਤਾ, ਇਹਦੇ ਸਿਰ ਤੇ ਪੱਗ ਕੋਈ ਨੀ ਸੀ, ਮੈਂ ਸੋਚਿਆ ਕੋਈ ਮਰ ਗਿਆ ਹੋਣਾ। ਅਸਲ ਵਿੱਚ ਉਹ ਕਹਿੰਦੇ ਪੱਗ ਉਤਰਨਾ ਮੌਤ ਦਾ ਸੂਚਕ ਸੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਠੰਡੇ ਖੂਨ ਨਹਾਇਕ ਹੈ, ਪੱਗ ਵਿਸਾਰ ਆਇਆ ਸਿਰ ਨੰਗੇ, ਘਰ ਵਿੱਚ ਰੰਨਾ ਕਮਲੀਆਂ, ਤੁਸੀਂ ਲਿੱਤੀ ਦੇਖ ਕੁਟੰਗੇ, ਰੰਨਾ ਦੇਖ ਪਟੰਦੀਆਂ, ਮਾਰਾ ਮਾਰੇ ਢਾਹਾਂ ਹੋਏ ਨਿਸੰਗੇ, ਲੋਕ ਸਿਆਪੇ ਆਇਆ ਇਸਤਰੀ ਪੁਰਸ਼ ਜੁੜੇ ਲੈ ਪੰਗੇ, ਪੰਗੇ ਦਾ ਅਰਥ ਪੰਗਤਾਂ ਬਣਾ ਕੇ ਰੋਣ ਲੱਗ ਪਏ। ਕਹਿਣ ਲੱਗੇ ਨੈਣ ਪੁੱਛਦੀ ਪਿੱਟਦਿਆਂ, ਕਿਸ ਦੇ ਨਾਂ ਅਲਾਉਣੀ ਅੰਗੈ, ਕਿਹਦੇ ਨਾਂ ਤੇ ਅਲਾਉਣੀ ਪਾਵਾਂ? ਤੇ ਅੱਗੋ ਨੇ ਉੱਤਰ ਦਿੱਤਾ, ਸਹੁਰੇ ਪੁੱਛੋ ਜਾਏ ਕਹਿ, ਕੌਣ ਮੂਵਾ ਨੂੰ ਉੱਤਰ ਮੰਗੇ। ਤੇ ਭਾਈ ਜੀ ਕਹਿੰਦੇ ਨੇ ਕਾਵਾਂ ਰੌਲੀ ਮੂਰਖ ਸੰਗ ਹੈ, ਮੂਰਖਾਂ ਦਾ ਟੋਲਾ, ਇੱਕ ਕਾਂ ਬੋਲਿਆ ਸਾਰੇ ਕਾਵਾਂ ਅੱਗੋ ਰੌਲਾ ਪਾ ਦਿੱਤਾ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਗੁਰੂ ਕੇ ਸਿੱਖੋ, ਪੱਗ ਉਤਰਨੀ ਮੌਤ ਦਾ ਸੂਚਕ ਸੀ। ਦਸਤਾਰ ਸ਼ਬਦ ਜਦੋਂ ਅਸੀਂ ਪੜ੍ਹਨੇ ਆ, ਮੈਂ ਜਿਹੜੀ ਬੇਨਤੀ ਕਰ ਰਿਹਾ ਵਾ, ਅਰਬੀ ਵਿੱਚ ਅਸੀਂ ਇਹਨੂੰ ਦਸਤਾਰ ਸ਼ਬਦ ਵਰਤਨੇ ਆ, ਅਰਬੀ ਵਿੱਚ ਇਹਦੇ ਜਿਹੜੀ ਸ਼ਬਦ ਵਰਤਿਆ ਜਾਂਦਾ ਇਮਾਮਾ। ਜਦੋਂ ਇਹਨੂੰ ਫਾਰਸੀ ਵਿੱਚ ਪੜ੍ਹੀਏ ਤੇ ਇਹਦੇ ਲਈ ਸ਼ਬਦ ਵਰਤਿਆ ਜਾਂਦਾ ਦੁੱਲ ਬੰਦ। ਦੁੱਲ ਬੰਦ ਦਾ ਅਖਰੀ ਅਰਥ ਹੁੰਦਾ ਕੱਪੜੇ ਦੀਆਂ ਤਹਿਆਂ, ਕੱਪੜੇ ਦੀਆਂ ਪੱਟੀਆਂ। ਅਰਬੀ ਵਿੱਚ ਇਮਾਮਾ, ਫਾਰਸੀ ਵਿੱਚ ਦੁੱਲ ਬੰਦ, ਟਰਕੀ ਵਿੱਚ ਇਹਨੂੰ ਕਹਿੰਦੇ ਤੁੱਲ ਬੰਦ, ਤੇ ਜਦੋਂ ਆਪਾਂ ਅੰਗਰੇਜ਼ੀ ਵਿੱਚ ਪੜ੍ਹਨੇ ਆ ਤੇ ਸ਼ਬਦ ਵਰਤਿਆ ਜਾਂਦਾ ਟਰਬਨ। ਤੇ ਮੇਰੇ ਕਿਰਪਾਲੂ ਸਤਿਗੁਰੂ ਨੇ ਕਿਰਪਾ ਕਰਕੇ ਜਿੱਥੇ ਪੱਗ ਸ਼ਬਦ ਵਰਤੇ ਨੇ ਉੱਥੇ ਮੇਰ ਕਰਕੇ ਦਸਤਾਰ ਸ਼ਬਦ ਵੀ ਕਿਹਾ ਹੈ। ਦੇਖੋ ਹੁਣ ਇਸ ਦਸਤਾਰ, ਸਿੱਖ ਦੀ ਦਸਤਾਰ ਇਕੱਲੀ ਸਿਰ ਢੱਕਣ ਤੱਕ ਸੀਮਿਤ ਨਹੀਂ, ਅਸਲ ਵਿੱਚ ਇਹਦੇ ਕੇਸ ਗੁਰੂ ਦਾ ਹੁਕਮ ਮੰਨਣ ਦੇ ਸੂਚਕ ਨੇ, ਤੇ ਦਸਤਾਰ ਜਿਹੜੀ ਹੈ ਸਿੱਖ ਦੀ ਅਣਖ ਦਾ ਸੂਚਕ ਹੈ। ਆਮ ਲੋਕ ਪਗੜੀ ਬੰਨਦੇ ਨੇ, ਸਾਡੇ ਹਰਿਆਣੇ ਵੀ ਜਾਟ ਵੀ ਪਗੜੀ ਬੰਨਦੇ ਨੇ ਛਮਲੇ ਛੱਡ ਕੇ, ਪਰ ਦੇਖੋ ਜਦੋਂ ਸਿੱਖ ਦੀ ਸ਼ਬਦਾਵਲੀ ਪੜ੍ਹਦੇ ਹਾਂ ਉਹਦੀ ਦਸਤਾਰ, ਜੇ ਕੋਈ ਉਹਨੂੰ ਸ਼ਬਦ ਉਹਦੇ ਧਰਮ ਲਈ ਮਾੜਾ ਬੋਲੇ ਤੇ ਉਹ ਕਹਿੰਦਾ ਮੇਰੀ ਦਸਤਾਰ ਨੂੰ ਹੱਥ ਪਾਇਆ ਹੈ। ਜਦੋਂ ਕੋਈ ਕੁਰਬਾਨੀ ਕਰਕੇ ਕਿਸੇ ਦੁਸ਼ਟ ਨੂੰ ਸੋਧੇ, ਸਿੱਖ ਕਹਿੰਦਾ ਰੁਲਦੀ ਹੋਈ ਦਸਤਾਰ ਸਿਰ ਤੇ ਰੱਖ ਦਿੱਤੀ ਹੈ। ਇਹਦੇ ਲਈ ਦਸਤਾਰ ਸ਼ਬਦ ਜਿਹੜਾ ਹੈ ਉਹ ਹਕੀਕਤ ਵਿੱਚ ਇਹਦੇ ਅੰਦਰ ਦੀ ਅਣਖ ਨਾਲ ਵੀ ਜੁੜਿਆ ਹੈ। ਸਤਿਗੁਰੂ ਨੇ ਰਹਿ ਦਿੱਤੀ, ਪਹਿਲਾ ਬਚਨ ਕਿਹਾ ਕੇਸ਼ ਸਾਡੀ ਮੋਹਰ ਨੇ, ਤੇ ਕਿਸੇ ਦੀ ਮੋਹਰ ਦੀ ਦੁਰਵਰਤੋਂ ਕਰਨੀ ਹਕੀਕਤ ਵਿੱਚ ਬੜਾ ਵੱਡਾ ਜੁਰਮ ਹੁੰਦਾ ਹੈ। ਕੇਸਾਂ ਵਿੱਚ ਕੰਘਾ ਰੱਖਣਾ ਤੇ ਕੰਘਾ ਰੱਖ ਕੇ ਉੱਤੇ ਦਸਤਾਰ ਸਜਾਉਣੀ, ਤੇ ਇਸ ਦਸਤਾਰ ਦੀ ਕੀਮਤ, ਇਹ ਦਸਤਾਰ ਗੁਰੂ ਸਾਹਮਣੇ ਝੁਕੇ, ਇਹ ਦਸਤਾਰ ਰੱਬ ਦੀ ਬੰਦਗੀ ਕਰਨ ਵਾਲਿਆਂ ਦਾ ਅਦਬ ਕਰੇ, ਤੇ ਜੇ ਕਿਸੇ ਨੇ ਇਸ ਦਸਤਾਰ ਦੀ ਕੀਮਤ ਪੁੱਛਣੀ ਹੈ ਤੇ ਕਦੀ ਬਾਬਾ ਫਤਿਹ ਸਿੰਘ ਤੋਂ ਪੁੱਛ ਕਿ ਉਹਨਾਂ ਨੂੰ ਝੁਕਣ ਲਈ ਇਸ਼ਾਰਾ ਨਹੀਂ ਕੀਤਾ ਗਿਆ? ਵੱਡਾ ਦਰਵਾਜ਼ਾ ਬੰਦ ਹੈ, ਛੋਟੇ ਦਰਵਾਜ਼ੇ ਲਈ ਅੰਦਰ ਪ੍ਰਵੇਸ਼ ਬਾਰੀ ਦੀ ਕਰਵਾਉਣ ਦਾ ਮਤਲਬ ਇਹ ਸੀ ਕਿ ਸਿਰ ਝੁਕੇਗਾ ਤੇ ਹੱਸ ਕੇ ਕਹਾਂਗੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਝੁਕ ਗਏ? ਬਿਲਕੁਲ ਨਹੀਂ, ਉਹਨਾਂ ਨੂੰ ਪਤਾ ਹੈ ਦਸਤਾਰ ਗੁਰੂ ਗੋਬਿੰਦ ਸਿੰਘ ਦੀ ਹੈ, ਆਪ ਨਹੀਂ ਉਹ ਝੁਕੇ, ਪਹਿਲਾਂ ਪੈਰ ਅੰਦਰ ਕੀਤੇ, ਮੁਬਾਰਕ ਚਰਨ ਅੰਦਰ ਕੀਤੇ ਤੇ ਜੁੱਤੀ ਦੀ ਤਲੀ ਵਿਖਾ ਕੇ ਕਿਹਾ ਸੀ ਸੂਬਿਆ ਚੇਤੇ ਰੱਖੀ, ਤੇਰੇ ਲਈ ਸਿਰ ਨਹੀਂ ਝੁਕੇਗਾ, ਤੇਰੇ ਸਿਰ ਲਈ ਜੁੱਤੀ ਤਿਆਰ ਰੱਖਾਂ। ਜੁੱਤੀ ਦਿਖਾਈ, ਅੰਦਰ ਪ੍ਰਵੇਸ਼ ਕੀਤਾ, ਫਤਿਹ ਬੁਲਾਈ। ਉੱਥੇ ਜਿਹੜੇ ਸ਼ਬਦ ਕਹੇ ਨੇ ਅੱਲਾ ਯਾਰ ਖਾਂ ਜੋਗੀ ਨੇ ਵਰਤੇ ਨੇ, ਉਹ ਕਹਿੰਦਾ ਹੈ ਕਿ ਜਦੋਂ ਕਿਹਾ ਤੁਸੀਂ ਝੁਕੋ, ਜੇ ਝੁਕੇ ਨਾ ਤੇ ਤੁਹਾਨੂੰ ਮਿਟਾ ਦਿਆਂਗੇ। ਉਹਦੇ ਸ਼ਬਦ ਨੇ ਕਿ ਕਹਿਣ ਲੱਗੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਜੇ ਸਾਨੂੰ ਮਿਟਾਉਣ ਦਾ ਯਤਨ ਕਰੋਗੇ ਇਹ ਜਿੰਦਾ ਨਹੀਂ ਮਿਟਣਗੀਆਂ, ਤੁਸੀਂ ਜਹਾਨ ਤੋਂ ਮਿਟ ਜਾਓਗੇ। ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਪੱਗ ਦਸਤਾਰ ਜ਼ਾਲਮ ਸਾਹਮਣੇ ਝੁਕੀ ਨਹੀਂ, ਕਿਉਂਕਿ ਸਿੱਖ ਸਿਰ ਜਿਹੜਾ ਉਹ ਗੁਰੂ ਨੂੰ ਦੇ ਚੁੱਕਾ ਹੈ। ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ਹਿਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਲਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ, ਹਮ ਤੁਮਕੋ ਕਹਿ ਰਹੇ ਹੈ ਖੁਦਾ ਕੀ ਜ਼ੁਬਾਨ ਸੇ। ਅਸੀਂ ਰੱਬ ਦੀ ਜ਼ੁਬਾਨ ਤੋਂ ਬੋਲ ਕੇ ਕਹਿੰਦੇ ਹਾਂ। ਉਹਨਾਂ ਕਿਹਾ ਬੱਚਿਓ ਕਿ ਤੁਹਾਨੂੰ ਖਤਮ ਕਰ ਦਿਆਂਗੇ, ਹੁਣ ਉੱਥੇ ਸ਼ਬਦ ਕੈਸੇ ਅਖੀਰ ਦੇ ਉਹਨੇ ਸੋਹਣੇ ਚੁਣੇ, ਕਹਿਣ ਲੱਗੇ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਵ ਹਮ ਹੈ ਸਰੋਂ ਪੇ ਉਠਾ ਚਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ। ਕਹਿੰਦੇ ਨੇ ਅਸਲ ਵਿੱਚ ਇਹ ਨੀਆਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਇੱਟਾਂ ਨਹੀਂ। ਕਹਿਣ ਲੱਗੇ ਖਾਲਸਾ ਰਾਜ ਦਾ ਪਹਿਲਾ ਨਿਸ਼ਾਨ ਇਹਨਾਂ ਨੀਆਂ ਉੱਤੇ ਝੁਲੇਗਾ। ਸ਼ਬਦ ਵਰਤੇ ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ। ਕਹਿੰਦਾ ਗੱਦੀ ਤੋਂ ਤਖ਼ਤ ਬਸ ਅਬ ਕੌਮ ਪਾਏਗੀ, ਦੁਨੀਆਂ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ। ਕੇਸ ਸਾਡੀ ਮੋਹਰ ਨੇ, ਗੁਰੂ ਜੀ ਕਹਿ ਰਹੇ ਨੇ, ਕੇਸਾਂ ਵਿੱਚ ਕੰਘਾ ਰੱਖੀ, ਦਸਤਾਰ ਸਜਾਈ, ਹੱਥ ਵਿੱਚ ਕੜਾ ਦਿੱਤਾ। ਉਦਨ ਗੁਰਮੁਖਾਰਤ ਬੜੇ ਸੋਹਣੇ ਕੀਤੇ ਨੇ ਕਿ ਕੜਾ ਸੱਜੇ ਹੱਥ ਨਾਲ ਹਰ ਕਰਮ ਕਰਨੇ ਆ, ਕੋਈ ਵੀ ਕਰਮ ਕਰਨ ਤੁਰੇ ਦੇਖੋ ਚਿੰਨ ਬੜੇ ਵੱਡੇ ਅਰਥ ਰੱਖਦੇ ਨੇ, ਸਿੰਬਲ ਬੜੇ ਵੱਡੇ ਅਰਥ ਰੱਖਦੇ ਨੇ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਇਹਨਾਂ ਦਾ ਕੀ ਅਰਥ ਹੈ, ਤੇ ਮੈਂ ਕਹਿੰਦਾ ਜਿਤਨਾ ਸੰਸਾਰ ਚੱਲਦਾ ਹੈ ਨਾ ਉਹ ਚਿੰਨਾਂ ਤੇ ਚੱਲਦਾ ਹੈ। ਜੇ ਕੋਈ ਬੰਦਾ ਕਹੇ ਜੀ ਮੈਨੂੰ ਕਵਿਤਾ ਬੜੀ ਚੰਗੀ ਫੁਰਦੀ ਹੈ ਪਰ ਮੈਂ ਅੱਖਰਾਂ ਨਾਲ ਜਾਮਾ ਨਹੀਂ ਦੇਣਾ, ਲੋਕ ਕਹਿਣਗੇ ਚੁੱਕੀ ਫਿਰ ਕਵਿਤਾ ਨੂੰ ਆਪਣੇ ਮਨ ਵਿੱਚ, ਤੇਰਾ ਪ੍ਰਭਾਵ ਤਾਂ ਪੈਣਾ ਜੇ ਅੱਖਰਾਂ ਰਾਹੀਂ ਕਵਿਤਾ ਦਾ ਜਨਮ ਹੋਵੇਗਾ। ਜੇ ਕੋਈ ਕਹੇ ਮੈਂ ਚਿੱਤਰਕਾਰ ਬੜਾ ਚੰਗਾ ਵਾ ਪਰ ਮੈਂ ਫੋਟੋ ਕੋਈ ਨਹੀਂ ਬਣਾਉਣੀ, ਕਹਿਣਗੇ ਆਪਣੇ ਚੌਂਕੇ ਦਾ ਚਿੱਤਰਕਾਰ ਹੋਵੇਗਾ, ਲੋਕਾਂ ਵਿੱਚ ਤਾਂ ਪਤਾ ਲੱਗਣਾ ਜੇ ਚਿੱਤਰ ਬਣਾਏਗਾ। ਤੇ ਬੋਲੀ ਅੰਦਰ ਦੇ ਖਿਆਲ ਬੰਦੇ ਦੇ ਬਲਬਲੇ ਜਦੋਂ ਅੱਖਰਾਂ ਦਾ ਰੂਪ ਲੈਂਦੇ ਨੇ, ਅੱਖਰ ਕੀ ਨੇ ਜੀ, ਚਿੰਨ ਨੇ। ਅੱਜ ਤੀਕਰਾ ਚਿੰਨ ਮੁਕਰਰ ਕਰ ਦਿੱਤਾ ਇਹ ਤੇ ਰਹਿੰਦੀ ਦੁਨੀਆਂ ਤੱਕ, ਸਾਰੇ ਲੋਕ ਉਸ ਸ਼ਕਲ ਨੂੰ ਇਹ ਕਹਿੰਦੇ ਨੇ ਚਿੰਨ ਹੀ ਹੈ। ਹੁਣ ਹਵਾਈ ਜਹਾਜ਼ ਕਿਹਦੇ ਆਸਰੇ ਚੱਲਦਾ ਪਿਆ, ਕੰਪਿਊਟਰ ਚ ਕੀ ਹੈ ਜੀ, ਚਿੰਨ ਹੀ ਕੰਮ ਪੈ ਕਰਦੇ ਨੇ। ਰੋਡ ਤੇ ਜਾਂਦੇ ਆ, ਬੱਚੇ ਨੇ ਆਪਣਾ ਬਸਤਾ ਗਲ ਵਿੱਚ ਪਾਇਆ, ਦੌੜੇ ਜਾਂਦੇ ਦੀ ਤਸਵੀਰ ਬਣਾਈ ਹੈ, ਕਦੀ ਬੋਰਡ ਬੋਲ ਕੇ ਕਹਿੰਦਾ, ਬਸ ਲੰਘਣ ਵਾਲੇ ਨੂੰ ਕਹਿੰਦਾ ਸੁਚੇਤ ਰਹੀ, ਸਾਹਮਣੇ ਸਕੂਲ ਹੀ, ਇੱਕ ਚਿੰਨ ਹੀ ਹੈ ਨਾ। ਹੌਸਪੀਟਲ ਹੈ, ਬੈਡ ਲੱਗਾ, ਉੱਤੇ ਖੌਰਨ ਦਾ ਕਾਟਾ ਵੱਜਿਆ, ਇਹਦਾ ਮਤਲਬ ਇੱਥੇ ਮਰੀਜ਼ ਨੇ। ਇਹ ਚਿੰਨ ਬੋਲ ਕੇ ਕਹਿੰਦਾ ਖੌਰਨ ਨਾ ਵਜਾਈ, ਉਹ ਡਿਸਟਰਬ ਹੋਣਗੇ। ਦੁਨੀਆਂ ਸਾਰੀ ਚਿੰਨਾਂ ਤੇ ਚੱਲਦੀ ਪਈ ਹੈ। ਡਾਕਟਰ ਤਾਰਨ ਸਿੰਘ ਨੇ ਤੇ ਕਮਾਲ ਕਰ ਦਿੱਤੀ, ਭਗਤੀ ਸ਼ਕਤੀ ਵਿੱਚ ਉਹ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ, ਨੀਲਾ ਘੋੜਾ, ਚਿੱਟਾ ਬਾਜ, ਕਲਕੀ ਹੀਰਾ, ਕਹਿੰਦਾ ਅਸਲ ਵਿੱਚ ਇਹ ਜਿੱਥੇ ਬਾਦਮੁਖੀ ਚੀਜ਼ਾਂ ਸਨ, ਇਹ ਅੰਦਰ ਦੇ ਚਿੰਨ ਸਨ। ਕਹਿੰਦੇ ਨੇ ਨੀਲਾ ਘੋੜਾ, ਨੀਲਾ ਰੰਗ ਅਸਮਾਨ ਦਾ ਹੈ, ਨੀਲਾ ਰੰਗ ਸਮੁੰਦਰ ਦੇ ਪਾਣੀ ਦਾ ਹੈ, ਪਾਣੀ ਦਾ ਰੰਗ ਕੋਈ ਨਹੀਂ ਅਸਮਾਨ ਦਾ ਹੀ ਪ੍ਰਤੀਬਿੰਬ ਹੈ। ਕਹਿਣ ਲੱਗੇ ਨੀਲਾ ਰੰਗ ਸੂਚਕ ਹੈ ਭਗਤੀ ਦਾ, ਵਿਸ਼ਾਲਤਾ ਦਾ, ਗੰਭੀਰਤਾ ਦਾ, ਤੇ ਘੋੜਾ ਪ੍ਰਤੀਤ ਹੈ ਸ਼ਕਤੀ ਦਾ। ਨੀਲੇ ਘੋੜੇ ਦਾ ਅਰਥ ਹੀ ਹੈ ਭਗਤੀ ਤੇ ਸ਼ਕਤੀ। ਚਿੱਟਾ ਬਾਜ, ਬਾਜ ਸ਼ਿਕਾਰੀ ਪੰਛੀ ਹੈ, ਚਿੱਟਾ ਰੰਗ ਸੁਲਾਹ ਕੁਲ ਹੈ, ਚਿੱਟਾ ਸ਼ਾਂਤੀ ਦਾ ਪ੍ਰਤੀਕ ਹੈ, ਤੇ ਬਾਜ ਜਿਹੜਾ ਉਹ ਕ੍ਰਾਂਤੀ ਦਾ ਪ੍ਰਤੀਕ ਹੈ। ਤੇ ਕਲਗੀ ਹੀਰਾ, ਕਦੀ ਬਾਣੀ ਪੜੋ, ਅਸੀਂ ਕਹਾਂਗੇ ਹੀਰੇ ਵਿੱਚ ਕਿਹੜੀ ਭਗਤੀ। ਗੁਰੂ ਗ੍ਰੰਥ ਸਾਹਿਬ ਵਿੱਚ ਕਈ ਸ਼ਬਦ ਨੇ ਜਿੱਥੇ ਨਾਮ ਨੂੰ ਹੀਰੇ ਨਾਲ ਤੁਲਨਾ ਦਿੱਤੀ। ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ, ਗੁਰ ਕਾ ਸ਼ਬਦ ਰਤਨ ਹੈ, ਸੰਤਾਂ ਬੰਦਿਆਂ ਨਾਮ ਗੋਬਿੰਦ ਕਾ ਹੀਰਾ ਹਾਥ ਚੜ੍ਹਿਓ ਨਿਰਮੋਲਕ। ਨਾਮ ਨੂੰ ਸ਼ਬਦ ਨੂੰ ਹੀਰਾ ਕਿਹਾ, ਕਲਗੀ ਵਿੱਚ ਹੀਰਾ ਪ੍ਰਤੀਕ ਹੈ ਭਗਤੀ ਦਾ, ਤੇ ਕਲਗੀ ਪ੍ਰਤੀਕ ਹੈ ਸ਼ਕਤੀ ਦੀ। ਸਾਹਿਬ ਕਿਰਪਾਲੂ ਨੇ ਜਿਹੜੇ ਚਿੰਨ ਦਿੱਤੇ, ਕੜਾ ਦਿੱਤਾ, ਕੜਾ ਪਾ ਕੇ ਕਦੀ ਵੀ ਬੁਰਾ ਕਰਮ ਨਾ ਕਰੀ, ਕਿਉਂਕਿ ਚੀਜ਼ ਤੈਨੂੰ ਰੋਕੇਗੀ, ਹੱਥ ਤੇਰਾ ਨਹੀਂ, ਅੰਮ੍ਰਿਤ ਜਿੰਦ ਛਕਿਆ ਹੱਥ ਤੂੰ ਗੁਰੂ ਗੋਬਿੰਦ ਸਿੰਘ ਨੂੰ ਪਕੜਾ ਦਿੱਤਾ। ਗੁਰੂ ਗੋਬਿੰਦ ਸਿੰਘ ਦਾ ਹੱਥ ਮਾੜਾ ਨਹੀਂ ਸੋਚਦਾ। ਹਜ਼ੂਰ ਨੇ ਨਾਲ ਕਿਹਾ ਗਾਤਰੇ ਕਿਰਪਾਨ, ਕਿਰਪਾਨ ਸਵੈ ਰੱਖਿਆ ਲਈ, ਤਲਵਾਰ ਸ਼ਬਦ ਨਹੀਂ, ਕਿਰਪਾਨ। ਤੇ ਖਾਸ ਕਰਕੇ ਕਿਹਾ ਸੀ ਕਿਰਪਾਨ ਦੀ ਉਪਮਾ ਸ਼ਸਤਰ ਮਾਲਾ ਚ ਕਰਦਿਆਂ, ਖੰਡ ਬੇਹੰਡੰਗ, ਖਲਦਲ ਖੰਡੰਗ, ਅਤਰਣ ਮੰਡੰਗ, ਬਰ ਬੰਡੰਗ, ਪੁਜ ਦੰਡ ਅਖੰਡੰਗ, ਤੇਜ ਪ੍ਰਚੰਡੰਗ, ਜੋਤ ਅਮੰਡੰਗ, ਭਾਨ ਪ੍ਰਭੰਗ, ਸੁਖ ਸੰਤਾ ਕਰਨੰਗ, ਦੁਰਮਤ ਦਰਨੰਗ, ਕਿਲ ਵਿਕਾਰਨੰਗ, ਅਸਰਨੰਗ, ਜੈ ਜੈ ਜੈ ਕਾਰਨ ਸ੍ਰਿਸ਼ਟ ਉਭਾਰਨ, ਮਮ ਪ੍ਰਤਪਾਰੰਗ ਜੈ ਤੇਗੰ। ਹਜ਼ੂਰ ਨੇ ਕਿਹਾ ਗਾਤਰੇ ਕਿਰਪਾਨ ਰੱਖਣੀ ਹੈ, ਤੇ ਨਾਲ ਅਗਲਾ ਬਚਨ ਕਿਹਾ ਸੀ ਜਤ ਕੀ ਕੱਛ ਪਹਿਰਨੀ। ਇਹਦਾ ਮਤਲਬ ਕਿ ਕਸ਼ਹਿਰਾ ਭਾਵੇਂ ਕੱਪੜੇ ਦਾ ਤੂੰ ਭਾਵੇਂ, ਗੁਰਮੁਖੋ ਇਹ ਵਿਆਖਿਆ ਕਰਨੀ ਪਏਗੀ, ਪਰ ਚੇਤੇ ਰੱਖੀ ਇਹ ਜੱਤ ਦਾ ਕਸ਼ਹਿਰਾ ਪਾਈ ਕਿ ਇਹ ਤੇਰੇ ਲਈ ਸੂਚਕ ਹੋਵੇ ਕਿ ਸਿੱਖ ਦਾ ਆਚਰਣ ਬੜਾ ਉੱਚਾ ਹੈ। ਹਜ਼ੂਰ ਕਿਰਪਾਲੂ ਨੇ ਪੰਜ ਰਹਿਤਾਂ ਦ੍ਰਿੜ ਕਰਾ ਦਿੱਤੀਆਂ, ਇੱਕ ਕਿਰਪਾ ਕੀਤੀ ਸਾਨੂੰ ਚਾਰ ਵਜਰ ਕਰੈਤਾਂ ਤੋਂ ਵਰਜ ਕੇ ਰੱਖਿਆ, ਕੇਸ ਰਹਿਤ ਵਿੱਚ ਵੀ ਨੇ। ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਤੁਹਾਨੂੰ ਕੇਸ ਕਿੰਨੇ ਕੁ ਪਿਆਰੇ ਨੇ, ਦੇਖੋ ਜਿੱਥੇ ਅੰਮ੍ਰਿਤ ਤਿਆਰ ਕੀਤਾ ਹੈ ਨਾ, ਜਿੱਥੇ ਹਜ਼ੂਰ ਰੁਕੇ, ਕੱਲ ਭਾਈ ਸਾਹਿਬ ਹੋਰਾਂ ਨੇ ਦਮਦਮਾ ਸਾਹਿਬ ਦਾ ਜ਼ਿਕਰ ਕੀਤਾ ਉਸ ਘਟਨਾ ਦਾ, ਉੱਥੇ ਰੁਕੇ ਤੇ ਨਾ ਉਸ ਥਾਂ ਦਾ ਰੱਖ ਦਿੱਤਾ ਦਮਦਮਾ ਸਾਹਿਬ, ਜਿੱਥੇ ਪੰਜਾ ਲੱਗਾ ਉੱਥੇ ਨਾਮ ਰੱਖ ਦਿੱਤਾ ਪੰਜਾ ਸਾਹਿਬ, ਜਿੱਥੇ ਰੇਠੇ ਮਿੱਠੇ ਹੋ ਗਏ ਨਾਮ ਰੱਖ ਦਿੱਤਾ ਕਿ ਰੇਠਾਂ ਰੀਠਾਂ ਸਾਹਿਬ, ਜਿੱਥੇ ਬੇਰਾਂ ਨੂੰ ਭਾਗ ਲੱਗੇ ਨਾਮ ਰੱਖ ਦਿੱਤਾ ਬੇਰ ਸਾਹਿਬ, ਜਿੱਥੇ ਸਿੱਧਾਂ ਨੂੰ ਸ਼ਿਕਸਤ ਦੇ ਕੇ ਸ਼ਬਦ ਦੇ ਰਾਹੀਂ ਉੱਥੇ ਨਾਮ ਰੱਖਿਆ ਨਾਨਕ ਮਤਾ, ਸਿੱਧ ਮਤੇ ਤੋਂ ਸਿੱਧ ਆਸਣ ਤੋਂ ਨਾਨਕ ਮਤਾ। ਕਦੀ ਸੋਚਿਆ ਕਿ ਜਿੱਥੇ ਸੀਸ ਦਾ ਸੰਸਕਾਰ ਕੀਤਾ ਉਹਦਾ ਨਾਮ ਰੱਖਿਆ ਸੀਸ ਗੰਗ, ਕਿਉਂਕਿ ਦੋ ਸੀਸ ਗੰਜ ਨੇ ਹਿੰਦੁਸਤਾਨ ਵਿੱਚ, ਇੱਕ ਅਨੰਦਪੁਰ ਸਾਹਿਬ ਜਿੱਥੇ ਸੰਸਕਾਰ ਕੀਤਾ, ਇੱਕ ਦਿੱਲੀ ਜਿੱਥੇ ਸੀਸ ਲਾਇਆ। ਸਾਹਿਬ ਨੇ ਜਿੱਥੇ ਸੀਸ ਲਾਇਆ ਉਹ ਵੀ ਸੀਸ ਗੰਜ, ਜਿੱਥੇ ਸੰਸਕਾਰ ਕੀਤਾ ਉਹ ਵੀ ਸੀਸ ਗੰਜ। ਪਰ ਹੈਰਾਨਗੀ ਦੀ ਗੱਲ, ਰੀਠੇ ਦੀ ਥਾਂ ਸ਼ਬਦ, ਪੰਜੇ ਦੀ ਥਾਂ ਸ਼ਬਦ, ਸੀਸ ਦੀ ਥਾਂ ਸ਼ਬਦ, ਪਰ ਕਿਰਪਾਲੂ ਦਾਤੇ ਨੇ ਨਾ ਜਿੱਥੇ ਅੰਮ੍ਰਿਤ ਦੀ ਦਾਤ ਦਿੱਤੀ ਉਹਦਾ ਨਾਂ ਅੰਮ੍ਰਿਤਗੜ੍ਹ ਦੀ ਉਹਦਾ ਨਾਂ ਕੇਸਗੜ੍ਹ ਰੱਖਿਆ, ਕਿਉਂਕਿ ਸਭ ਤੋਂ ਪਿਆਰੀ ਚੀਜ਼ ਉਹਨਾਂ ਨੂੰ ਸਿੱਖ ਦੇ ਕੇਸ ਰੱਖਦੇ। ਇਹੀ ਕਾਰਨ ਕਿ ਸਭ ਤੋਂ ਉੱਚੀ ਥਾਂ ਤੇ ਨਾਂ ਲਿਖਿਆ ਕੇਸਗੜ੍ਹ, ਤੇ ਡਾਕਟਰ ਸਾਹਿਬ ਲਿਖਦੇ ਸਨ ਤਾਰਨ ਸਿੰਘ, ਕਹਿੰਦੇ ਨੇ ਸਿੱਖ ਦਾ ਸੀਸ ਕੇਸਗੜ੍ਹ ਹੈ, ਕੇਸਗੜ੍ਹ ਉੱਤੇ ਗੁਰੂ ਕੀ ਦਸਤਾਰ ਨਿਸ਼ਾਨ ਝੁਲਦਾ ਹੈ। ਤੇ ਕਹਿੰਦੇ ਨੇ ਜਿਸ ਕੇਸਗੜ੍ਹ ਉੱਤੇ ਨਿਸ਼ਾਨ ਝੁਲਦੇ ਹੋਣ ਉਹਦੇ ਨੇੜੇ ਵੈਰੀ ਕਦੀ ਫਟਕ ਨਹੀਂ ਸਕਦੇ। ਕੇਸਗੜ੍ਹ ਹੈ, ਗੁਰੂ ਕਾ ਨਿਸ਼ਾਨ ਝੁਲਦਾ ਹੈ, ਪੰਜ ਵਿਕਾਰ ਇਹਦੇ ਨੇੜੇ ਨਹੀਂ ਆਉਂਦੇ। ਕੇਸਾਂ ਦੀ ਬੇਅਦਬੀ ਕਰੇ ਇਹ ਬੱਜਰ ਕਰੈਤ ਹੈ, ਧਿਆਨ ਦਿਆ ਜੇ ਉਹਨੂੰ ਅੰਮ੍ਰਿਤ ਪਾਨ ਕਰਨਾ ਪੈਂਦਾ। ਦੂਸਰੀ ਬੱਜਰ ਕਰੈਤ, ਪਰ ਤਨ ਗਾਮੀ ਨਹੀਂ ਖੋਣਾ। ਦੇਖੋ ਜਿਤਨੀ ਦੇਰ ਤੱਕ ਸਿੱਖ ਇਸ ਆਚਰਨ ਨੂੰ ਉੱਚਾ ਨਹੀਂ ਬਣਾਉਂਦਾ, ਜਿਤਨੀਆਂ ਮਰਜ਼ੀ ਗੱਲਾਂ ਕਰੀ ਜੀ ਇਹ ਗੱਲ ਬਣਦੀ ਨਹੀਂ। ਸਾਹਿਬ ਕਿਰਪਾਲੂ ਨੇ ਆਪਣੇ ਹਯਾਤੀ ਵਿੱਚ ਉਹਨਾਂ ਸਿੱਖਾਂ ਨੂੰ ਕੈਸਾ ਤਾੜਨਾ ਬਚਨ ਭਰਿਆ ਤਾੜਨਾ ਭਰਿਆ ਕਿਹਾ ਸੀ, ਕਹਿਣ ਲੱਗੇ ਸੁਣ ਸਤਿਗੁਰ ਬੋਲੇ ਤਿਸਬੇਰੇ, ਜਿਹੜੇ ਡੋਲਾ ਲੈ ਕੇ ਆਏ ਸਨ ਤੇ ਉਹਨਾਂ ਸ਼ਬਦ ਕਹਿ ਸਨ, ਪੁਨ ਸਿੰਘਣ ਬੂਝੇ ਗੁਣਖਾਨੀ ਸਕਲ ਤੁਰਕ ਭੁਗਵੈ ਕਿ ਦਵਾਨੀ, ਸਿੱਖ ਬਦਲਾ ਲੈ ਭਲਾ ਜਨਾਵੈ, ਗੁਣ ਸ਼ਾਸਤਰ ਕਿਉਂ ਵਰਜ ਹਟਾਵੈ। ਤੇ ਮੇਰੇ ਦਾਤੇ ਨੇ ਕਿਹਾ ਸੀ ਸੁਣ ਸਤਿਗੁਰ ਬੋਲੇ ਤਸਬੇਰੇ, ਕਹਿੰਦੇ ਨੇ ਮੈਂ ਪੰਥ ਛੱਟਣ ਨਹੀਂ ਆਇਆ, ਹਮ ਲੈ ਜਾਣੋ ਪੰਥ ਉਚੇਰੇ, ਉੱਚੇ ਲਿਜਾਣੇ। ਸਿੱਖ ਦੀ ਦਾਸਤਾਨ ਪੜ੍ਹਨੀ ਹੋਵੇ ਕਦੀ 1972 ਦਾ ਜੰਗ ਪੜ੍ਹਿਓ। ਸਿਰ ਮੈਂ ਰਹਿਤਾਂ ਕੁਰਹਿਤਾਂ ਤੇ ਸੰਖੇਪ ਜੀ ਅਰਜ਼ ਕਰ ਰਿਹਾ, ਲਿਖਦਾ ਨਿਊਯਾਰਕ ਟਾਈਮਸ ਨਿਕਲਦਾ ਤੁਹਾਡੇ ਇੱਥੋਂ, ਬੰਗਲਾਦੇਸ਼ ਬਣਿਆ ਉਹ ਨੁਮਾਇੰਦਾ ਉਸ ਜੰਗ ਵਿੱਚ ਗਿਆ, ਉਹ ਕਹਿੰਦਾ ਮੈਂ ਅੱਖਾਂ ਨਾਲ ਦੇਖਿਆ ਇੱਕ ਬੰਗਾਲੀ ਬਾਪ ਆਪਣੀ ਧੀ ਨੂੰ ਲੈ ਕੇ ਕਾਰ ਤੇ ਆਇਆ, ਸਿੱਖ ਫੌਜੀ ਪਹਿਰਾ ਪਿਆ ਦਿੰਦਾ, ਕਹਿੰਦੇ ਮੈਂ ਫੁੱਲਾਂ ਦਾ ਹਾਰ ਉਹ ਸਿੱਖ ਦੇ ਗਲੇ ਵਿੱਚ ਪਾ ਦਿੱਤਾ, ਗਲੇ ਵਿੱਚ ਪਾਇਆ। ਹੁਣ ਪੱਤਰਕਾਰ ਗੱਲ ਦੀ ਤਹਿ ਵੀ ਜਾਂਦੇ ਨੇ, ਉਹਨਾਂ ਜਾਂਦਿਆਂ ਸਾਰ ਪੁੱਛਿਆ, ਪੱਤਰਕਾਰ ਪੁੱਛਦਾ ਵੀ ਇਹ ਤੇਰੇ ਵਤਨ ਦਾ ਬੰਦਾ ਨਹੀਂ, ਤੇਰੇ ਮਜ਼ਹਬ ਦਾ ਬੰਦਾ ਨਹੀਂ, ਹਮ ਮਜ਼ਹਬ ਨਹੀਂ ਹਮ ਵਤਨ ਨਹੀਂ, ਪਰ ਇਹਦੇ ਗੱਲ ਵਿੱਚ ਫੁੱਲਾਂ ਦਾ ਹਾਰ ਕਿਉਂ? ਤੇ ਉਸ ਬੰਗਾਲੀ ਮੁਸਲਮਾਨ ਔਰਤ ਦੇ ਸ਼ਬਦ ਸਨ, ਕਹਿੰਦੀ ਸਾਨੂੰ ਪਤਾ ਹੀ ਹੋਣ ਲੱਗਾ ਸਿੱਖ ਤੇ ਪੱਗ ਦੀ ਪਰਿਭਾਸ਼ਾ ਕੀ ਹੁੰਦੀ। ਉਹਨੇ ਪੁੱਛਿਆ ਕਿਉਂ? ਦੇਖ ਸਿੱਖਾਂ ਤੇਰੇ ਕਿਰਦਾਰ ਨੂੰ ਲੋਕ ਝੁਕਦੇ ਸਨ, ਤੈਨੂੰ ਕੁੱਤੇ ਕਹਿਣ ਵਾਲਿਆਂ ਨੂੰ ਵੀ ਸ਼ੇਰ ਕਹਿਣਾ ਪੈ ਗਿਆ। ਕਾਜੀ ਨੂਰ ਮੁਹੰਮਦ ਦਾਸਤਾਨ ਨੇ ਸੱਗ ਲਿਖਦਿਆਂ ਕਹਿੰਦਾ ਨਹੀਂ ਇਹ ਸ਼ੇਰ ਨੇ। ਉਹਨੂੰ ਪੁੱਛਿਆ ਵੀ ਕਿਉਂ? ਕਹਿਣ ਲੱਗੀ ਹਕੀਕਤ ਇਹ ਵੇ, ਇਸ ਜੰਗ ਵਿੱਚ ਸਾਡੇ ਵਤਨ ਦੇ ਸਾਡੇ ਮਜ਼ਹਬ ਦੇ ਲੋਕਾਂ ਨੇ ਸਾਡੀਆਂ ਬੱਚੀਆਂ ਦੀ ਸਾਡੀਆਂ ਧੀਆਂ ਭੈਣਾਂ ਦੀ ਪੱਤ ਬਸਤਰ ਪਾੜ ਉਤਾਰੀ, ਪਰ ਇਹ ਸਿੱਖ ਆਪਣੀ ਪੱਗ ਲਾ ਕੇ ਕਹਿੰਦੇ ਸਨ ਤਨ ਨੂੰ ਢੱਕ ਲੈ ਫਿਰ ਮੈਂ ਤੇਰੇ ਘਰ ਪਹੁੰਚਾਵਾਂਗਾ। ਕਹਿੰਦੇ ਸਾਨੂੰ ਪਤਾ ਹੀ ਉਦਣ ਲੱਗਾ ਕਿ ਸਿੱਖ ਦੀ ਪੱਗ ਵੀ ਲੋਕਾਂ ਦੇ ਨਗੇਜ ਢੱਕਦੀ ਹੁੰਦੀ। ਕਹਿੰਦੀ ਬਸ ਇਹਦੇ ਵਿੱਚੋਂ ਭਰਾ ਦਿਸਦਾ ਹੀ, ਤੇ ਜਿਨ੍ਹਾਂ ਨੂੰ ਭਰਾ ਕਹਿੰਦੇ ਸਾਂ ਉਹਨਾਂ ਵਿੱਚੋਂ ਦਰਿੰਦਾ ਨਜ਼ਰ ਆਉਂਦਾ ਸੀ। ਮੇਰੇ ਸਤਿਗੁਰੂ ਨੇ ਕਿਹਾ ਹਮਲੇ ਜਾਨੋ ਪੰਥ ਉਚੇਰੇ। ਅਗਲੀ ਗੱਲ ਕਹੀ, ਮਰਿਆਦਾ ਵਿੱਚ ਲਿਖਿਆ ਪੁੱਠਾ, ਤੇ ਮੈਂ ਇੱਕ ਬੇਨਤੀ ਕਰਾਂ ਗੁਰੂ ਕੇ ਸਿੱਖੋ, ਜਿਹੜੇ ਨਾਮ ਜਪਣ ਵਾਲੇ ਨੇ ਨਾ ਉਹ ਜੀਵ ਦੇ ਰਸ ਤੋਂ ਬੜੇ ਉੱਚੇ ਜੇ। ਹੁਣ ਜੇ ਅਸੀਂ ਕਹਿੰਦੇ ਸਾਡੀ ਮਰਿਆਦਾ ਕਹਿੰਦੀ ਹੈ, ਇੱਕ ਤੋਖੇ ਜ਼ਰੂਰ ਪੜ੍ਹ ਲਿਆ ਜੇ, ਜ਼ਰੂਰ ਇਹਦਾ ਵਿਚਾਰ ਕਰਿਓ, ਜੀ ਵਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਵਰ ਕਰ ਥਾਪੋ, ਕਾਂ ਕੋ ਕਹੋ ਕਸਾਈ। ਧਿਆਨ ਦਿਆ ਜੇ ਜਦੋਂ ਨਾਮ ਰਸ ਵਿੱਚ ਕੋਈ ਗੜੁੰਮ ਦਿੰਦਾ ਉਹ ਮਾਸ ਦੀਆਂ ਗੱਲਾਂ ਕੀ ਉਹਦੇ ਰੋਟੀ ਦੀ ਗੱਲ ਤੋਂ ਵੀ ਉੱਪਰ ਉੱਠਦਾ ਹੈ। ਸਾਹਿਬ ਕਿਰਪਾਲੂ ਜੀ ਨੇ ਚੌਥੀ ਗੱਲ ਕਹੀ ਕਿ ਤੰਬਾਕੂ ਦਾ ਸੇਵਨ ਨਹੀਂ ਕਰਨਾ। ਦੇਖੋ ਇਹਦੇ ਵਿੱਚ ਕਈ ਵਾਰੀ ਕਹਿੰਦੇ ਨੇ ਸ਼ਰਾਬ ਦੀ ਗੱਲ ਨਹੀਂ ਕਹੀ ਜੀ, ਅਫੀਮ ਦੀ ਗੱਲ ਨਹੀਂ ਕਹੀ ਜੀ, ਇੱਥੇ ਭੁੱਕੀ ਦੀ ਗੱਲ ਨਹੀਂ ਕਹੀ ਜੀ। ਸੁੱਖ ਨਿਧਾਨ ਤੇ ਗੁਰੂ ਸਾਹਿਬ ਨੂੰ ਮੈਂ ਵਾਹਿਗੁਰੂ ਮਿਹਰ ਕਰੇ ਕਿ ਸੁੱਖ ਨਿਧਾਨ ਕੇਵਲ ਨਾਮ ਤੇ ਬਾਣੀ ਏ। ਅਸੀਂ ਕਹਿੰਦੇ ਹਾਂ ਜੀ ਸ਼ਰਾਬ ਬਾਰੇ ਭੀਮ ਬਾਰੇ ਮੈਂ ਇੱਕ ਦੋ ਪ੍ਰਮਾਣ ਦੇ ਕੇ ਸੰਪੂਰਨਤਾ ਕਰਨਾ, ਇਸ ਸਤੋਕ ਦੇ ਘਰ ਜਾ ਕੇ ਕਦੀ ਅਰਥ ਪੜ੍ਹ ਲਿਓ, ਦੁਰਮਤ ਬਦ ਜੋ ਪੀਵ ਤੇ ਬਿਖਲੀ ਪੱਤ ਕਮਲੀ। ਕਹਿੰਦੇ ਨੇ ਜਿਹੜਾ ਦੁਰਮਤ ਮੱਦ ਨੂੰ ਪੀਂਦਾ ਵੇਸ਼ਵਾ ਗਮਨ ਦੇ ਬਰਾਬਰ ਹੈ। ਇਹ ਗੁਰੂ ਗ੍ਰੰਥ ਸਾਹਿਬ ਹੈ। ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ, ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਤਮੋ ਧੱਕੇ ਖਾਏ। ਗੁਰੂ ਸਾਹਿਬ ਕਹਿੰਦੇ ਨੇ ਸੁਰਸਰੀ ਸਰਲ ਕ੍ਰਿਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨਗ। ਮੇਰੇ ਕਿਰਪਾਲੂ ਜੀ ਕਹਿਣ ਲੱਗੇ ਪਰ ਨਾਰੀ ਜੁਆ ਅਸੰਤ ਚੋਰੀ ਮਦਰਾ ਜਾਨ, ਪਾਂਚ ਐਬ ਜੇ ਤਖਤ ਮੈਂ ਤਜੇ ਸੋ ਸਿੰਘ ਸਜਾਨ। ਜਿਹੜਾ ਪੰਜ ਬਜ ਚ ਰਹਿਤਾ ਨੂੰ ਧਾਰਨ ਕਰਦਾ ਹੈ, ਚਾਰ ਬਜਰ ਕਰੈਤਾ ਤੋਂ ਬਾਜਾ ਹੈ, ਨਾ ਬਾਣੀ ਦਾ ਅਭਿਆਸ ਕਰਦਾ ਹੈ, ਤੇ ਜਦੋਂ ਸਿੱਖ ਨਾਮ ਵਿੱਚ ਗੁਣੋਂ ਧੋ ਕੇ ਨਿਕਲਦਾ ਹੈ, ਉਹਨੂੰ ਫਿਰ ਗੁਰੂ ਕਹਿੰਦਾ ਸੀ ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ, ਜੈਸੇ ਗੁਰੂ ਨਾਨਕ ਦੀ ਅੰਗਦ ਕੋ ਕੀਨਿਓ, ਸ਼ੰਕ ਨਾ ਕਰੀ ਜੈ ਸਾਵਧਾਨ ਹੋਏ ਦੀਜੈ, ਅਬ ਅੰਮ੍ਰਿਤ ਛਕਾਓ ਮੋਹੇ ਜੈਸੇ ਤੁਮ ਲੀਨਿਓ। ਪੰਜਾਂ ਨੇ ਅੰਮ੍ਰਿਤ ਛਕਿਆ, ਤੇ ਜਦੋਂ ਕਲਗੀਧਰ ਜੀ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਤੇ ਭਾਵੇਂ ਅਸੀਂ ਕਹਿੰਦੇ ਹਾਂ ਪੁੱਛਿਆ ਵੀ ਤੁਸੀਂ ਕੀ ਦਿਓਗੇ, ਖਿਮਾ ਕਰਿਓ ਤਰਕ ਨਹੀਂ। ਉਹ ਜਦੋਂ ਗੁਰੂ ਨੇ ਅੰਮ੍ਰਿਤ ਦੇ ਦਿੱਤਾ, ਸਿੱਖ ਨੇ ਕੀ ਸ਼ਰਤ ਲਾਣੀ ਸੀ, ਕਿਉਂਕਿ ਅੰਮ੍ਰਿਤ ਦੇਣ ਵਾਲੇ ਦੇ ਸਾਹਮਣੇ ਸ਼ਰਤ ਹੀ ਕੋਈ। ਉਹ ਕਿਰਪਾਲੂ ਏ, ਫਿਰ ਉਹਨਾਂ ਕਹਿ ਦਿੱਤਾ ਮੈਂ ਤੈਨੂੰ ਦਿਆਂਗਾ ਕਿ ਸੇਵ ਕਰੀ ਇਨਹੀ ਕੀ ਭਾਵਤ, ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ, ਅਰ ਆਨ ਕੋ ਦਾਨ ਨਾ ਲਾਗਤ ਨਿਕੋ, ਆਕੇ ਫਲੈ ਇਨਹੀ ਕੋ ਦਿਓ, ਅਰ ਜਗ ਮੈਂ ਜਸ ਔਰ ਦਿਓ ਸਭ ਫੁਈਕੋ, ਮੈਂ ਤੈਨੂੰ ਕੀ ਦਿਆਂਗਾ ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਧਨ ਤੇ ਸਿਰ ਲਓ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ, ਧਨ ਹੈ ਸਭੀ ਇਨਹੀ ਕੋ। ਜਦੋਂ ਕਿਹਾ ਮੇਰਾ ਸਭ ਕੁਝ ਤੇਰਾ, ਹੱਥ ਜੋੜ ਕੇ ਕਿਹਾ ਮੈਨੂੰ ਅੰਮ੍ਰਿਤ ਦੇ, ਉਦੋਂ ਅੰਮ੍ਰਿਤ ਦੀ ਦਾਹ ਛਕਣ ਲੱਗੇ। ਉਧਰੋਂ ਫਿਰ ਇੱਕ ਆਵਾਜ਼ ਉੱਠੀ, ਹਰ ਸੱਚੇ ਤਖ਼ਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਅੱਜ ਗੁਰੂ ਛਕਦਾ ਪਿਆ ਲੋਕੋ, ਪੀਵੋ ਪੌਲ ਖੰਡ ਧਾਰ ਹੋਏ ਜਨਮ ਸੁਹੇਲਾ। ਆਵਾਜ਼ ਕਹਿ ਰਹੀ ਸੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਸ ਆਵਾਜ਼ ਨੇ ਬ੍ਰਹਿਮੰਡ ਤੱਕ ਆਪਣੇ ਸ਼ਬਦ ਨੂੰ ਪਹੁੰਚਾਇਆ। ਆਓ ਗੁਰੂ ਕੇ ਸਿੱਖੋ। ਪਿਛੇ ਵੈਸੇ ਮੈਂ ਸੰਖੇਪ ਜਿਹਾ ਚੱਲਿਆ, ਭਾਵੇਂ ਕਈ ਮਹੀਨੇ ਦੀ ਵਿਚਾਰ ਆਪਾਂ ਕਰਦੇ ਰਹੀਏ। ਸਵੇਰੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਪੰਜਾਂ ਨੇ ਗੁਰੂ ਕੀ ਹਜ਼ੂਰੀ ਵਿੱਚ ਤਿਆਰ ਕਰਨਾ, ਸਵਾਦ ਤਾਂ ਹੈ। ਇੰਨਾ ਦਿਨ ਹੋ ਗਿਆ ਸਾਰਿਆਂ ਨੂੰ ਜ਼ੋਰ ਮਾਰਦੇ, ਕੋਮਲ ਸਾਹਿਬ ਜੀ, ਬਾਬਾ ਜੀ, ਕੀਰਤਨੀਏ, ਕਥਾਵਾਚਕ, ਸਕੱਤਰ ਸਾਹਿਬ, ਪੂਰਾ ਤਾਨ ਲਾਇਆ ਪਿਆ। ਤੇ ਜਿੱਥੋਂ ਮੈਂ ਗੱਲ ਅੱਜ ਆਰੰਭ ਕੀਤੀ ਸੀ, ਪਰਸੋਂ ਜਦੋਂ ਸੰਪੂਰਨਤਾ ਕਰਕੇ ਕਹੋਗੇ ਦਾਤਾ ਜੀ ਸੇਵਾ ਥਾਂ ਪਾਇਓ, ਪਰ ਗੁਰੂ ਕਹੇਗਾ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਆਗਿਆ ਮੰਨ ਲਈਏ, ਅੰਮ੍ਰਿਤ ਦੀ ਦਾਤ ਲੈ ਕੇ ਅੰਦਰੋਂ ਅੰਮ੍ਰਿਤ ਨਾਲ ਜੁੜ ਜਾਈਏ। ਕੱਲ ਨੂੰ ਅਸੀਂ ਧੰਨ ਗੁਰੂ ਅੰਗਦ ਸਾਹਿਬ ਦੇ ਜੀਵਨ ਦੀ ਵਿਚਾਰ ਕਰਨੀ, ਕਿਉਂਕਿ ਪਰਸੋਂ ਮੇਰੇ ਸਤਿਗੁਰੂ ਦੇ ਪੁਰਬ ਨੂੰ ਪੂਰੇ 500 ਸਾਲ ਹੋ ਜਾਣੇ। ਕੱਲ ਅਸੀਂ ਘੰਟਾ ਜਿਤਨਾ ਵੀ ਸਮਾਂ ਪ੍ਰਬੰਧਕ ਵੀਰ ਉਲੀਕਣਗੇ, ਕੇਵਲ ਗੁਰੂ ਅੰਗਦ ਸਾਹਿਬ ਦਾ ਜੀਵਨ ਸਾਂਝਾ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਆਪ ਜੀ ਦੇ ਮਹਾਨ ਮਹਾਨ ਵਿਚਾਰ ਕਰਨ ਕੀਤੇ ਹੈ, ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ।
2: ਸਤਨਾਮ।

हम पापी तुम पाप खंडन निको ठाकुर देशा।

जनक तिन की शरणा जिन तू नाही विसरिया। परम सम्मान योग चवर शतर तखत दे मालक साहिब सतगुरु गुरु ग्रंथ साहिब कृपालू जी दी पावन पवित्र हजूरी अंदर रात्रि दे इस विशेष गुरमत समागम दी हाजरी भर रहे गुरु सवारियो, आप जी ने अमृत बचना दा कीर्तन गुरु प्यार वालियां पासों सरवण कीता है। आओ सतगुरु गुरु ग्रंथ साहिब जी दी कृपा दा सदका हजूर दे अमृत बचना दी विचार आपां कर सकीए। खास करके अज सवेरे अमृत वेले जिथे हरिमंदर साहिब विचों धन गुरु ग्रंथ साहिब जी दे रब्बी फरमान नू अकाली हुक्म नू आप जी ने सरवण कीता, उथे अज कत्तक दा महीना प्रारंभ होया है। सारे महीने विचों दो गल्लां बड़ियां स्पष्ट ने ते विचार भी आपां अज दे दिन नाल संबंधित ही करनी है। पहला बचन है कि कर्म जो तू इंसान कमा रहा है अपने किते हुए कर्मा दा दोष दूसरे दे सिर ना मड़। पर अखीर विच एक कृपा कीती उहने कि जे तू कर्म माड़े कर लेने ते कत्तक दे महीने विच साध संगत गुरु दी संगत दा आसरा ले तेरे अंदर दे सारे चिंता झोरे अपने आप ही मुक जाएंगे। सतगुरु ने दो बचन अज कहे, पहला रोग है फिर उस रोग दी औषधि उस दी दवाई है। रोग की है कि कत्तक कर्म कमावने दोष ना काहू जोग ते की कर्म कमाया। कहन लगे परमेश्वर ते भुलिया व्यापन सबे रोग वेमुख होए राम ते लगन जन्म विजोग खिनमें कौड़े होए गए जितड़े माया भोग विच ना कोई कर सके किस तै रोवे रोज। अखीर विच एक बचन क्यों ने कहन लगे जे तू इस चिंता नू इस झोरे नू खत्म करना है ते फिर एक काम कर के कत्तिक होवे साध संग बिन सह सब है सोच। सिर्फ दो तुकां जेड़े कर्म कमाए ने ए रोग सहेड़े ने ते जे तू अपने अंदरों चिंता झोरे नू खत्म करना चाहना है ते कत्तक दे महीने विच साध संगत दा ओट आसरा लै। करो कृपालता आप जितने भी कृपालू सतगुरु जी दी चरण शरण विच इकत्र होए हो आसीस बख्शो और गुरु बख्शी फतेह प्रवान करो जी। वाहेगुरु जी का खालसा वाहेगुरु जी की फतेह। सतगुरु गुरु ग्रंथ साहिब जी दी अमृत गुरबाणी विच कर्म फिलासफी दे संबंधी सतगुरु ने सानू अनेकां प्रमाण दे के सुचेत कीता है कि जेड़े कर्म इंसान करदा है इस नूं अपने कीते हुए कर्म जो बीज बीज रहा है
ਇਸ ਦਾ ਫਲ ਇੱਕ ਦਿਨ ਜ਼ਰੂਰ ਵੱਢਣਾ ਪਏਗਾ। ਤੇ ਅਸੀਂ ਰੋਜ਼ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਪੜ੍ਹਨੇ ਹਾਂ ਤੇ ਜਪਜੀ ਸਾਹਿਬ ਦੀ ਬਾਣੀ ਵਿੱਚ ਉਹ ਬਚਨ ਨੇ ਕਿ ਪੁੰਨ ਤੇ ਪਾਪ ਕੇਵਲ ਕਹਿਣ ਮਾਤਰ ਨਹੀਂ, ਜੋ ਇਨਸਾਨ ਕਰਮ ਕਰਦਾ ਹੈ ਇਹ ਕਰਮ ਮਾਨੋ ਆਪਣੇ ਸਰੀਰ ਧਰਤੀ ਵਿੱਚ ਬੀਜ ਬੀਜ ਰਿਹਾ ਤੇ ਇਹਨਾਂ ਕਰਮਾਂ ਦੀ ਬੀਜ ਦੀ ਬੀਜੀ ਕੋਈ ਫਸਲ ਇੱਕ ਦਿਨ ਜ਼ਰੂਰ ਕੱਟੇਗਾ। ਸਾਹਿਬ ਦੇ ਬਚਨ ਸੀ ਪੜ੍ਹਨੇ ਆ, ਪੁੰਨੀ ਪਾਪੀ ਆਖਣ ਨਾਹੇ, ਕਿ ਪੁੰਨ ਤੇ ਪਾਪ ਕੇਵਲ ਕਹਿਣ ਮਾਤਰ ਨਹੀਂ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਜੋ ਇਨਸਾਨ ਤੂੰ ਕਰਨਾ ਹੈ, ਮਤ ਸੋਚ ਕੇ ਮੇਰੇ ਕੀਤੇ ਹੋਏ ਨੇ ਨਾਲ ਨਹੀਂ ਤੁਰਨਾ, ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ, ਤੇ ਅਗਲਾ ਬਚਨੇ ਆਪੇ ਬੀਜ ਆਪੇ ਹੀ ਖਾਓ, ਜੋ ਤੂੰ ਬੀਜਿਆ ਹੈ ਤੈਨੂੰ ਆਪਣੇ ਬੀਜੇ ਹੋਏ ਨੂੰ ਕੱਟਣਾ ਪਏਗਾ, ਆਪ ਤੈਨੂੰ ਵੱਢਣਾ ਪਏਗਾ, ਆਪਣੇ ਬੀਜੇ ਹੋਏ ਨੂੰ ਤੇ ਤੂੰ ਆਪ ਹੀ ਖਾਏਗਾ। ਥੋੜਾ ਜਿਹਾ ਇਸ ਵਿਸ਼ੇ ਤੇ ਆਪਾਂ ਟਿਕਣਾ ਤੇ ਫਿਰ ਸਮਰੱਥ ਗੁਰੂ ਦੀ ਸ਼ਰਨ ਵਿੱਚ ਆਪਾਂ ਕਿਵੇਂ ਜਾਂਦੇ ਹਾਂ ਜੇ ਆਪਣੇ ਕਰਮ ਕੀਤੇ ਹੋਏ ਭੋਗਣੇ। ਮੈਂ ਬਾਣੀ ਵਿੱਚੋਂ ਕੁਛ ਉਦਾਹਰਣਾਂ ਦੇ ਕੇ ਫਿਰ ਅੱਗੇ ਤੁਰਨਾ ਚਾਹਾਂਗਾ ਕਿ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਜਦੋਂ ਅਸੀਂ ਸਲੋਕ ਪੜ੍ਹਨੇ ਹਾਂ, ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਅਖੀਰ ਫਿਰ ਜਾ ਕੇ ਸੁਚੇਤ ਕੀਤਾ, ਐ ਇਨਸਾਨ ਕਿ ਦੇਖ ਜਿਹੜੇ ਤੇਰੇ ਚੰਗੇ ਜਾਂ ਮੰਦੇ ਕਰਮ ਨੇ ਇਹ ਪਰਮਾਤਮਾ ਦੀ ਹਜ਼ੂਰੀ ਵਿੱਚ ਵਾਚੇ ਜਾਂਦੇ ਨੇ, ਤੇਰੇ ਕਰਮਾਂ ਅਨੁਸਾਰ ਜੇ ਤਾਂ ਕਰਮ ਸ਼ੁਭ ਨੇ ਪ੍ਰਭੂ ਦੇ ਨੇੜੇ ਹੋਏਗਾ, ਤੇ ਨਹੀਂ ਤਾਂ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਉਸ ਪਿਆਰੇ ਵਾਹਿਗੁਰੂ ਜੀ ਤੋਂ ਦੂਰ ਵੀ ਜਾ ਸਕਣਾ। ਬਚਨ ਅਸੀਂ ਪੜ੍ਹਨੇ ਆ ਚੰਗਿਆਈਆਂ ਬੁਰਿਆਈਆਂ, ਕਿ ਚੰਗਿਆਈ ਤੇ ਬੁਰਿਆਈ ਨੂੰ ਤੇ ਯਕੀਨ ਕਰਿਓ ਗੁਰਮੁਖੋ, ਜਿਹੜੇ ਅਸੀਂ ਰੋਜ਼ ਬਚਨ ਪੜ੍ਹਨੇ ਆ ਇਹ ਕੇਵਲ ਦੋਹਰਾਨ ਮਾਤਰ ਤੋਤਾ ਰਟਨ ਨਹੀਂ, ਜਿਹੜੇ ਪੜ੍ਹਨੇ ਆ ਇਹਨਾਂ ਪਿੱਛੇ ਹਕੀਕਤ ਵੀ ਹੈ ਸਚਾਈ ਵੀ ਹੈ। ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਖਦੂਰ, ਤੇ ਅਗਲਾ ਬਚਨ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਸਾਹਿਬ ਕਿਰਪਾਲੂ ਕਹਿੰਦੇ ਪਿਆ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕੋਈ ਕਰਮਾਂ ਕਰਕੇ ਸਾਈਂ ਦੇ ਨੇੜੇ ਹੋ ਗਿਆ ਤੇ ਕੋਈ ਕਰਮ ਕਰਕੇ ਪਰਮਾਤਮਾ ਤੋਂ ਦੂਰ ਚਲਾ ਗਿਆ। ਇਸ ਤੋਂ ਅੱਗੇ ਤੁਰੀਏ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ, ਆਸਾ ਕੀ ਵਾਰ ਵਿੱਚ ਹਜ਼ੂਰ ਦੀ ਇੱਕ ਅੰਮ੍ਰਿਤ ਬਚਨ ਪੌੜੀ ਅਸੀਂ ਪੜ੍ਹਨੇ। ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਫਿਰ ਸੁਚੇਤ ਕੀਤਾ, ਕਹਿੰਦੇ ਨੇ ਦੇਖ ਐ ਇਨਸਾਨ, ਆ ਜਿਹੜਾ ਤੇਰਾ ਤਨ ਹੈ ਇਹ ਸਰੀਰ ਤਾਂ ਇਸ ਤਰ੍ਹਾਂ ਹੈ ਜਿਵੇਂ ਆਪਣੇ ਜਿਸਮ ਉੱਪਰ ਆਪਣੇ ਤਨ ਉੱਪਰ ਤੂੰ ਬਸਤਰ ਪਹਿਰਨਾ ਹੈ। ਤੂੰ ਇੱਕ ਦਿਨ ਜਿਵੇਂ ਬਸਤਰ ਪੁਰਾਣੇ ਨੇ ਇਸ ਨੂੰ ਉਤਾਰ ਦੇਣਾ, ਤੇ ਸੱਚ ਜਾਣ ਇਸ ਸਰੀਰ ਦੇ ਕੱਪੜੇ ਨੂੰ ਵੀ ਇਸ ਸੰਸਾਰ ਵੀ ਤੂੰ ਛੱਡ ਕੇ ਜਾਣਾ, ਤੇ ਅੱਗੇ ਨਾਲ ਤੇਰੇ ਜੋ ਚੱਲਣਾ ਹੈ ਉਹ ਤੇਰੇ ਚੰਗੇ ਜਾਂ ਮੰਦੇ ਕਰਮ ਨੇ, ਇੱਥੇ ਤੂੰ ਹੁਕਮ ਕੀਤੇ ਨੇ ਆਪਣੇ ਮਨ ਭਾਉਂਦੇ, ਪਰਮਾਤਮਾ ਦੀ ਦਰਗਾਹ ਵਿੱਚ ਤੇਰੇ ਹੁਕਮ ਨਹੀਂ, ਉੱਥੇ ਤੇਰੇ ਕੀਤੇ ਹੋਏ ਕਰਮਾਂ ਅਨੁਸਾਰ ਨਿਤਾਰਾ ਹੋਵੇਗਾ। ਸਾਹਿਬ ਦਾ ਅਸੀਂ ਇਹ ਬਚਨ ਪੜ੍ਹਨੇ ਹਾਂ ਕਿ ਪੌੜੀ ਕੱਪੜ ਰੂਪ ਸੁਹਾਵਣਾ, ਸਿਰਫ ਇੱਕ ਤੁਕ ਤੇ ਜੇ ਮੈਂ ਅਰਜ਼ ਕਰ ਰਿਹਾ ਕਿ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ। ਇਸ ਸੁਹਾਪਣ ਨੂੰ, ਇਸ ਤਨ ਨੂੰ, ਇਸ ਸਰੀਰ ਨੂੰ ਇੱਕ ਦਿਨ ਆਪਾਂ ਦੁਨੀਆਂ ਵੀ ਛੱਡ ਕੇ ਚਲੇ ਜਾਣਾ ਹੈ। ਸਰੀਰ ਆਇਆ ਜ਼ਰੂਰ ਨਾਲ ਹੈ, ਪਰ ਗੁਰੂ ਕੇ ਪਿਆਰਿਓ ਸਰੀਰ ਕਦੀ ਕਿਸੇ ਦੇ ਨਾਲ ਨਹੀਂ ਗਿਆ, ਆਇਆ ਜ਼ਰੂਰ ਲੈ ਕੇ ਜ਼ਰੂਰ ਆਏ ਹਾਂ, ਪਰ ਤੁਰਿਆ ਤਾਂ ਸਰੀਰ ਵੀ ਸਾਡਾ ਸਾਥ ਛੱਡ ਗਿਆ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਭਗਤ ਕਬੀਰ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ ਹੈ। ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਆਪਾਂ ਘਰ ਦੇ ਵਿੱਚ ਦੀਵਾ ਬਾਲਨੇ ਹਾਂ, ਦੀਵੇ ਦੇ ਵਿੱਚ ਤੇਲ ਪਾਇਆ ਹੈ, ਤੇ ਤੇਲ ਦੀ ਬਰਕਤ ਨਾਲ ਉਸ ਦੀਵੇ ਵਿੱਚੋਂ ਬੱਤੀ ਲੱਟ ਲੱਟ ਕਰਕੇ ਬਲੇ, ਤੇਲ ਪਾਇਆ ਤੇ ਦੀਵੇ ਦੀ ਰੋਸ਼ਨੀ ਬੱਤੀ ਵਿੱਚੋਂ ਨਿਕਲ ਕੇ ਉਹਨੇ ਸਾਨੂੰ ਚਾਨਣ ਦਿੱਤਾ। ਪਰ ਬਾਬਾ ਜੀ ਕਹਿੰਦੇ ਨੇ ਦੇਖ, ਜਿੰਨੀ ਦੇਰ ਤੱਕ ਦੀਵੇ ਵਿੱਚ ਤੇਲ ਹੈ ਓਨੀ ਦੇਰ ਤੱਕ ਉਸ ਦੀ ਬੱਤੀ ਲੱਟ ਲੱਟ ਕਰਕੇ ਬਲੇਗੀ,
ਜਿਸ ਵੇਲੇ ਦੇ ਤੇਲ ਖਤਮ ਹੋ ਗਿਆ ਉਸ ਵੇਲੇ ਬੱਤੀ ਵੀ ਬੁੱਝ ਜਾਣੀ ਏ, ਤੇ ਜਿਸ ਵੇਲੇ ਬੱਤੀ ਬੁੱਝ ਗਈ ਜਿਸ ਘਰ ਦੇ ਚਾਨਣ ਵਿਚ ਤੇਰੇ ਸਾਰੇ ਆਪਣੇ ਪ੍ਰਤੀਤ ਹੁੰਦੇ ਨੇ, ਹਨੇਰੇ ਵਿਚ ਪ੍ਰਵੇਸ਼ ਕਰਕੇ ਦੇਖੀ ਤੇਰੇ ਆਪਣੇ ਤਨ ਦਾ ਪਰਛਾਵਾਂ ਵੀ ਸਾਥ ਛੱਡ ਜਾਏਗਾ ਜਿਹੜੇ ਤੂੰ ਕਰਮ ਕਰਨਾ, ਕਿਉਂਕਿ ਕੱਪੜ ਰੂਪ ਸੁਹਾਵਣਾ। ਤੇ ਮੈਂ ਅਕਸਰ ਬੇਨਤੀ ਕਰਨਾ ਹੁੰਦਾ ਕਿ ਜਿਹੜੇ ਸ਼ਬਦ ਅਸੀਂ 12 ਮਾਹ ਵਿਚ ਪੜ੍ਹਨੇ ਹਾਂ, ਕਿ ਸੰਗਰਾਂਦ ਦਾ ਅਰਥ ਕੇਵਲ ਮੱਥਾ ਟੇਕ ਕੇ ਜਾਣਾ ਹੈ, ਕਿ ਸੰਗਰਾਂਦ ਦਾ ਅਰਥ ਕੇਵਲ ਮਹੀਨੇ ਦਾ ਨਾਮ ਸੁਣਨਾ ਹੈ, ਨਹੀਂ ਗੁਰੂ ਕੇ ਸਿੱਖੋ ਉਸ ਦਿਨ ਕਹਿ ਕੋਈ ਬਚਨਾਂ ਨੂੰ ਜ਼ਿੰਦਗੀ ਵਿਚ ਢਾਲ ਲਈਏ। 12 ਮਹੀਨੇ ਨੇ, ਜੇ ਇੱਕ ਇੱਕ ਬਚਨ ਵੀ ਮਹੀਨੇ ਵਿਚ ਕਮਾਇਆ ਜਾਏ ਤੇ 12 ਮਹੀਨਿਆਂ ਵਿਚ ਇਹ ਇਨਸਾਨ ਤੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋ ਸਕਦੀ ਹੈ। ਦੀਵਾ ਬਲੇ ਤੇ ਉਹਦਾ ਚਾਨਣ, ਚਾਨਣ ਵਿਚ ਤਨ ਦੇ ਪਰਛਾਵੇਂ ਨੇ, ਦੀਵਾ ਬੁੱਝ ਜਾਏ ਪਰਛਾਵੇਂ ਤਨ ਦੇ ਹਨੇਰੇ ਵੀ ਸਾਥ ਛੱਡ ਗਏ। ਤੇ ਤਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਰੀਰ ਮਾਨੋ ਇੱਕ ਦੀਵਾ ਹੈ, ਪਰਮਾਤਮਾ ਨੇ ਸਵਾਸਾਂ ਦਾ ਤੇਲ ਪਾਇਆ ਹੈ, ਜੀਵਨ ਦੀ ਜੋਤ ਬਲੇਗੀ ਜਿਤਨੀ ਦੇਰ ਤੱਕ ਸਵਾਸਾਂ ਦਾ ਤੇਲ ਹੈ। ਜਿਸ ਦਿਨ ਸਵਾਸਾਂ ਦਾ ਤੇਲ ਖਤਮ ਹੋ ਗਿਆ ਜੀਵਨ ਦੀ ਜੋਤ ਬੁੱਝ ਗਈ, ਤੇ ਜਿਸ ਤਨ ਨੂੰ ਤੂੰ ਆਪਣਾ ਸਮਝਣਾ ਜੋਤ ਬੁੱਝਣ ਦੀ ਦੇਰ ਹੈ। ਭਰਾਵਾਂ ਭੈਣਾਂ ਤਾਂ ਸਾਥ ਕੀ ਦੇਣਾ, ਤੇਰੇ ਆਪਣੇ ਤਨ ਦੇ ਪਰਛਾਵੇਂ ਨੇ ਵੀ ਸਾਥ ਛੱਡ ਜਾਣਾ, ਸਰੀਰ ਨਾਲ ਤੁਰੇਗਾ। ਸਾਹਿਬ ਨੇ ਕਿਹਾ ਕਿ ਦੇਖੋ ਕੱਪੜ ਰੂਪ ਸੁਹਾਵਣਾ। ਕਬੀਰ ਸਾਹਿਬ ਕਹਿਣ ਲੱਗੇ ਜਬ ਲਗ ਤੇਲ ਦੀਵੈ ਮੁਖ ਬਾਤੀ, ਜਿੰਨੀ ਦੇਰ ਤੱਕ ਤੇਰੇ ਸਰੀਰ ਵਿਚ ਸਵਾਸਾਂ ਦਾ ਤੇਲ ਹੈ ਜੀਵਨ ਦੀ ਜੋਤ ਲੱਟ ਲੱਟ ਕਰਕੇ ਬਲੇਗੀ। ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ ਰੇ ਬੋਰੇ ਤੋਏ ਗਰੀ ਨਾ ਰੱਖ ਹੈ ਕੋਈ, ਤੂੰ ਰਾਮ ਨਾਮ ਜਪ ਸੋਈ। ਤੇ ਮਹਾਰਾਜ ਮੇਰਾ ਤਾਂ ਪਰਿਵਾਰ ਬਹੁਤ ਵੱਡਾ ਹੈ, ਜਨਮ ਦੇਣ ਵਾਲੀ ਮਾਂ ਮੇਰੇ ਨਾਲ ਹੈ, ਮੇਰੇ ਜੀਵਨ ਸਾਥਨ ਮੇਰੇ ਨਾਲ, ਮੇਰਾ ਜੀਵਨ ਸਾਥੀ ਮੇਰੇ ਨਾਲ, ਮੇਰੇ ਭਰਾ ਮੇਰੇ ਨਾਲ, ਤੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਨਿਰਣਾ ਕੀਤਾ। ਕਹਿਣ ਲੱਗੇ ਇਨਸਾਨ ਮਾਂ ਜਨਮ ਦੇ ਸਕਦੀ ਹੈ, ਮਾਂ ਆਪਣੇ ਤਨ ਦਾ ਅੰਮ੍ਰਿਤ ਦੁੱਧ ਤੈਨੂੰ ਦੇ ਸਕਦੀ ਏ, ਜਿਸ ਦਿਨ ਮੌਤ ਆਈ ਮਾਂ ਵੀ ਕੇਵਲ ਘਰ ਦੀ ਡਿਊੜੀ ਤੱਕ ਰੋਂਦਿਆਂ ਜਾਏਗੀ। ਚੇਤੇ ਰੱਖੀ ਮਰਿਆ ਹੋਇਆਂ ਨੂੰ ਮਾਂ ਵੀ ਗੋਦ ਵਿਚ ਨਹੀਂ ਸਮਾ ਸਕਦੀ, ਜਿਹਨੂੰ ਤੂੰ ਜੀਵਨ ਸਾਥੀ ਕਹਿੰਦੇ। ਤੇ ਮੈਂ ਕਈ ਵਾਰੀ ਬੇਨਤੀ ਕਰਨਾ, ਆਪਣੇ ਸੁਣਿਆ ਹੋਣਾ ਕਿ ਜਿਸ ਦਿਨ ਆਨੰਦ ਕਾਰਜ ਹੁੰਦਾ, ਕੀਰਤਨੀਏ ਗੁਰਸਿੱਖ ਆਨੰਦ ਕਾਰਜ ਕਰਾਂ, ਕੋਈ ਪ੍ਰਚਾਰਕ ਬੋਲੇ ਇੱਕ ਸ਼ਬਦ, ਅਸੀਂ ਕਹਿੰਦੇ ਹਾਂ ਕਿ ਅੱਜ ਤੋਂ ਬਾਅਦ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ। ਮੈਂ ਕਹਿੰਦਾ ਅਸਲ ਵਿੱਚ ਆਨੰਦ ਕਾਰਜ ਵਾਲੇ ਦਿਨ ਹੀ ਸਾਨੂੰ ਇਹ ਗੱਲ ਸਮਝਾ ਦਿੱਤੀ ਜਾਂਦੀ ਹੈ ਕਿ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ, ਤੁਸੀਂ ਮਰਨ ਸਾਥੀ ਨਹੀਂ। ਤੁਸੀਂ ਜਿੰਦੇ ਦੇ ਇੱਕ ਦੂਜੇ ਦਾ ਸਾਥ ਦੇ ਸਕਦੇ ਹੋ, ਮਰਨ ਸਾਥੀ ਨਹੀਂ, ਕਿਉਂਕਿ ਕੱਪੜ ਰੂਪ ਜੋ ਹੈ ਇੱਥੇ ਛੱਡ ਕੇ ਜਾਣਾ ਹੈ। ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ ਰੇ ਬੋਰੇ ਤੋਏ ਗਰੀ ਨਾ ਰੱਖ ਹੈ ਕੋਈ, ਤੂੰ ਰਾਮ ਨਾਮ ਜਪ ਸੋਈ, ਦੇਵਰੀ ਬੈਠੀ ਮਾਤਾ ਰੋਵੈ ਖਟੀਆ ਲੈ ਕੇ। ਭਾਈ ਭਰਾ ਖਟੀਆ ਦਰ ਤੇ ਮੰਜੀ ਚੁੱਕ ਕੇ ਚਲੇ ਗਏ। ਅਸੀਂ ਭਰਾਵਾਂ ਨੂੰ ਬਾਹਾਂ ਕਹਿੰਦੇ ਹਾਂ, ਅੱਜ ਤੀਕਰਾਂ ਸਾਡਾ ਸੁਭਾਅ। ਮੈਂ ਸਿਰਫ ਬੇਨਤੀ ਕਰਨੀ ਚਾਹੁੰਦਾ, ਕੱਤਕ ਦੇ ਮਹੀਨੇ ਵਿਚ ਜਿਹੜੇ ਕਰਮ ਕਰਨੇ, ਕਰਮ ਤੇਰੇ ਨਾਲ ਨਿਭਣੇ ਨੇ, ਆ ਸੰਸਾਰ ਦੇ ਲੋਕ ਪਰਛਾਵੇਂ ਨਾਲ ਨਿਭਣੇ ਨਹੀਂ। ਦੇਖੋ ਭਰਾ ਬਾਹਾਂ ਨੇ, ਤੇ ਜਿਸ ਵੇਲੇ ਆਦਮੀ ਦੀ ਅਰਥੀ ਤਿਆਰ ਹੁੰਦੀ ਏ, ਤੇ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਅਸੀਂ ਬਾਹਾਂ ਕਹਿੰਦੇ ਹਾਂ, ਇਹ ਬਾਹਾਂ ਹੀ ਤਾਂ ਅਰਥੀ ਨੂੰ ਚੁੱਕ ਕੇ ਆਪਣੇ ਮੋਢਿਆਂ ਤੇ ਰੱਖਦੀਆਂ। ਕਦੀ ਕਿਸੇ ਦੁਸ਼ਮਣ ਨੇ ਅਰਥੀ ਨਹੀਂ ਚੁੱਕੀ, ਭਰਾ ਹੀ ਤਾਂ ਅਰਥੀ ਚੁੱਕਦੇ ਨੇ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿਚ ਕਿਹਾ, ਕਹਿਣ ਲੱਗੇ ਕਿ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਅਰਜ਼ ਮੈਂ ਕਰ ਰਿਹਾ, ਜਬ ਲਗ ਤੇਲ ਦੀਵੈ ਮੁਖ ਬਾਤੀ, ਤੁਸੀਂ ਬਾਣੀ ਨੂੰ ਸਮਝਣ ਵਾਲੇ ਹੋ, ਮੈਂ ਯਤਨ ਕਰਨਾ ਹੁੰਦਾ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝਣ ਆਏ ਹਾਂ, ਨਾ ਕਿ ਕੇਵਲ ਕੰਨ ਰਸ ਜਾਂ ਕੇਵਲ ਚਮਕ ਦਮਕ ਵਾਲੀਆਂ ਨਾਟਕ ਚੇਟਕ ਵਾਲੀਆਂ ਕਹਾਣੀਆਂ। ਜੇ ਗੁਰੂ ਕੋਲ ਬੈਠੇ ਹਾਂ ਤੇ ਗੁਰੂ ਦਾ ਸ਼ਬਦ ਸਮਝੀਏ, ਕਿਉਂਕਿ ਸ਼ਬਦ ਨੇ ਹੀ ਤਾਂ ਸਾਡਾ ਪਾਰ ਉਤਾਰਾ ਕਰਨਾ ਹੈ। ਸਾਹਿਬ ਕਿਰਪਾਲੂ ਦੇ ਬਚਨ ਸਨ ਕਿ ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੋਨਾ ਮੰਦਰ ਖੋਈ ਰੇ ਬੋਰੇ ਤੋਏ ਗਰੀ ਨਾ ਰੱਖ ਹੈ ਕੋਈ,
ਤੂੰ ਰਾਮ ਨਾਮ ਜਪ ਸੋਈ, ਦਿਓਰੀ ਬੈਠੀ ਮਾਤਾ ਰੋਵੇ, ਖਟਿਆ ਲੈ ਗਏ ਭਾਈ ਲੱਟ ਛਟਕਾਏ, ਕੇਸ ਖਲਾਰ ਕੇ ਤੇਰਿਆਂ ਰੋਵੇ, ਔਰਤ ਰੋਂਦੀ ਪਈ ਹੈ ਪਰ ਅੰਦਰ ਵਾਲਾ ਪਿਆਰੇ ਖੰਸ ਅਕੇਲਾ ਜਾਏ, ਜਾਣ ਵਾਲਾ ਇਕੱਲਾ ਜਾ ਰਿਹਾ। ਹਜ਼ੂਰ ਨੇ ਬਚਨ ਕੀਤੇ ਕੱਤਕ ਕਰਮ ਕਮਾਵਣੇ, ਸਭ ਤੋਂ ਮਾੜਾ ਕਰਮ ਕੀ ਹੈ ਜਿਹਦਾ ਫਲ ਸਾਨੂੰ ਭੋਗਣਾ ਪੈਂਦਾ। ਫਿਰ ਉਸ ਪੌੜੀ ਦੇ ਅਰਥ ਮੈਂ ਕਰਦਾ ਜਾਵਾਂ ਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਮੰਦਾ ਕਰ ਰਹੇ ਚਾਹੇ ਚੰਗਾ ਕਰ ਰਹੇ ਆਪਣੇ ਕੀਤੇ ਨੇ ਤੂੰ ਆਪ ਹੀ ਪਾਣਾ ਹੈ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ। ਇਸ ਧਰਤੀ ਵਿਚ ਮਨ ਮਰਜ਼ੀ ਦੇ ਹੁਕਮ ਚਲਾਏ ਤੇ ਕੀ ਪਰਮਾਤਮਾ ਦੇ ਘਰ ਵਿਚ ਇਨਸਾਨ ਦਾ ਹੁਕਮ ਚੱਲ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਮੇਰੇ ਧੰਨ ਗੁਰੂ ਨਾਨਕ ਸਾਹਿਬ ਬਾਬਾ ਜੀ ਨੇ ਨਾ ਰੋਜ਼ ਸਾਨੂੰ ਜਪਜੀ ਸਾਹਿਬ ਦੀ ਬਾਣੀ ਵਿਚ ਇੱਕ ਐਸੀ ਪੌੜੀ ਬਖਸ਼ਿਸ਼ ਵਜੋਂ ਦਿੱਤੀ ਕਿ ਜਿਹਨੂੰ ਆਪਾਂ ਟੇਕ ਕੇ ਕਦੀ ਪੜ੍ਹੀਏ। ਤੇ ਗੁਰਮੁਖੋ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਹਾਂ ਤੇ ਮੈਂ ਅਰਜ਼ ਕਰਨਾ ਹੁੰਦਾ ਬਾਣੀ ਨੂੰ ਇਸ ਤਰ੍ਹਾਂ ਪੜ੍ਹੋ ਕਿ ਜਿਵੇਂ ਪਿਤਾ ਦੀ ਗੋਦੀ ਵਿਚ ਬੈਠ ਕੇ ਇੱਕ ਪੁੱਤਰ ਪਿਤਾ ਨਾਲ ਗੱਲਾਂ ਕਰਦਾ ਹੋਵੇ। ਬਾਣੀ ਨੂੰ ਬੱਧਾ ਚੱਟੀ ਨਹੀਂ, ਬਾਣੀ ਤਾਂ ਮੇਰੇ ਗੁਰੂ ਨਾਨਕ ਸਾਹਿਬ ਦਾ ਹਿਰਦਾ ਹੈ, ਸ਼ਬਦ ਤਾਂ ਮੇਰੇ ਗੁਰੂ ਨਾਨਕ ਸਾਹਿਬ ਦਾ ਆਪਾ ਹੈ। ਜਿਸ ਬੰਦੇ ਨੇ ਗੁਰੂ ਨਾਨਕ ਸਾਹਿਬ ਦੇ ਹਿਰਦੇ ਦਾ ਆਨੰਦ ਮਾਨਣਾ, ਉਹਨਾਂ ਦੇ ਗਲਵਕੜੀ ਦਾ ਪਿਆਰ ਮਾਨਣਾ, ਉਹ ਆਪਣੇ ਅੰਦਰ ਨੂੰ ਟਿਕਾ ਕੇ ਗੁਰੂ ਕੀ ਬਾਣੀ ਦੇ ਸ਼ਬਦ ਦਾ ਅਭਿਆਸ ਕਰੇ, ਬਾਣੀ ਨੂੰ ਟਿਕ ਕੇ ਪੜ੍ਹੇ ਤੇ ਉਹਦੇ ਅੰਦਰ ਨੂੰ ਆਨੰਦ ਆਵੇਗਾ। ਹਜ਼ੂਰ ਨੇ ਦੇਖੋ ਸਾਨੂੰ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀ ਬਾਣੀ ਬਖਸ਼ਿਸ਼ ਵਜੋਂ ਦਿੱਤੀ, ਨਿਤਨੇਮ ਦੀ ਪਹਿਲੀ ਬਾਣੀ ਹੈ, ਉਹਦੇ ਵਿਚ ਇੱਕ ਪੌੜੀ ਰਹੀ ਦੱਸ ਦਿੱਤਾ ਕਿ ਆਪਣੇ ਅੰਦਰ ਦੇ ਭਰਮ ਨੂੰ ਕੱਢ ਲੈ, ਇੱਥੇ ਮਨ ਮਰਜ਼ੀ ਦੇ ਹੁਕਮ ਚੱਲਣਗੇ ਪਰ ਪਿਆਰੇ ਸਾਈਂ ਦੇ ਘਰ ਵਿਚ ਨਹੀਂ। ਜੇ ਦਾਤਾ ਜੀ ਕਿਸੇ ਕੋਲ ਧਨ ਦੀ ਬਹੁਤਾਤ ਹੋਵੇ, ਕਿਸੇ ਕੋਲ ਆਪਣੀਆਂ ਬਾਹਾਂ ਵਿਚ ਬਾਹੂ ਬਲ ਹੋਵੇ, ਕਿਸੇ ਬੰਦੇ ਦੇ ਸਾਹਮਣੇ ਲੱਖਾਂ ਲੋਕ ਉਹਦੇ ਹੁਕਮ ਨੂੰ ਮੰਨਣ, ਕੀ ਪਰਮਾਤਮਾ ਦੇ ਘਰ ਵਿਚ ਉਹਦਾ ਹੁਕਮ ਨਹੀਂ? ਕਿਰਪਾਲੂ ਸਤਿਗੁਰੂ ਨੇ ਨਾਲ ਉਦਾਹਰਨ ਦੇ ਦਿੱਤੀ, ਕਹਿਣ ਲੱਗੇ ਐ ਇਨਸਾਨ ਇਸ ਧਰਤੀ ਦਾ ਬੱਚਾ ਬੱਚਾ ਤੇਰੇ ਹੁਕਮ ਨੂੰ ਮੰਨੇ, ਤੇਰੇ ਨਾਮ ਦੇ ਸਿੱਕੇ ਚੱਲਣ, ਕੋਈ ਤੇਰਾ ਵਿਰੋਧ ਨਾ ਕਰੇ, ਜੇ ਸਤ ਨਾਮ ਵਾਹਿਗੁਰੂ ਹਿਰਦੇ ਵਿਚ ਨਹੀਂ, ਸ਼ੁਭ ਕਰਮ ਤੇਰੇ ਪੱਲੇ ਨਹੀਂ, ਤੇ ਰੱਬ ਦੇ ਦਰ ਤੇ ਤੇਰੀ ਕੀੜੀ ਜਿੰਨੀ ਕੀਮਤ ਨਹੀਂ ਹੋ ਪੈਣੀ, ਕਾਹਦਾ ਤੂੰ ਮਾਣ ਕਰੀ ਬੈਠਾ? ਹੁਕਮ ਕੀ ਹੈ ਮਨ ਭਾਵਦੇ। ਬਾਬਾ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਜੇ ਯੁਗ ਚਾਰੇ ਆਰ ਜਾ, ਜੇ ਆਦਮੀ ਦੀ ਉਮਰ ਚਾਰ ਯੁਗ ਹੋ ਜਾਏ, ਹੋਰ ਦਸੂਣੀ ਹੋਏ, ਇਹਨੂੰ ਚਾਰ ਨੂੰ ਦਸ ਨਾਲ ਗੁਣਾ ਕਰਦੇ 40 ਯੁਗ ਉਮਰ ਹੋ ਜਾਏ, ਜੇ ਯੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿਚ ਜਾਣੀਏ ਨਾਲ ਚੱਲੇ ਸਭ ਕੁਝ, ਸਾਰੀ ਦੁਨੀਆਂ ਉਹਦੇ ਨਾਲ ਚੱਲੇ। ਗੁਰਮੁਖੋ ਇੱਕ ਅਰਜ਼ ਮੈਂ ਹੋਰ ਕਰਦਾ ਜਾਵਾਂ, ਭੀੜ ਕਦੀ ਵੀ ਧਰਮ ਨਹੀਂ ਜੇ ਹੁੰਦੀ। ਜੇ ਅਸੀਂ ਸੋਚਦੇ ਹਾਂ ਨਾ ਕਿ ਫਲਾਣੇ ਬੰਦੇ ਦੇ ਫਲਾਣੇ ਧਰਮ ਬੜੇ ਪਿੱਛੇ ਬੜੀ ਭੀੜ ਹੈ, ਮੈਂ ਦਿੱਲੀ ਦੀ ਇੱਕ ਉਦਾਹਰਨ ਤੁਹਾਨੂੰ ਦੇਣਾ ਵਾ, ਤੁਸੀਂ ਗੁਰਮੁਖ ਸਮਝੋਗੇ। ਸਾਹਿਬ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਇਸ ਦਿੱਲੀ ਦੀ ਧਰਤੀ ਤੇ ਆਏ, ਬੰਗਲਾ ਸਾਹਿਬ ਅਸਥਾਨ ਤੁਸੀਂ ਦਰਸ਼ਨ ਕਰਦੇ ਹੋ, ਬਾਲਾ ਸਾਹਿਬ ਮੇਰੀ ਸੱਚੀ ਸਰਕਾਰ ਦੇ ਪਵਿੱਤਰ ਤਨ ਦਾ ਅੰਤਲੇ ਸਮੇਂ ਸੰਸਕਾਰ ਕੀਤਾ ਗਿਆ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜਿਸ ਦਿਨ ਆਏ ਨੇ 1664, ਮੇਰੇ ਕਿਰਪਾਲੂ ਦਾਤਾ ਜੀ ਨੇ ਆਪਣੇ ਤਨ ਦੇ ਚੋਲੇ ਨੂੰ ਸਮੇਟਿਆ ਹੈ 1664 ਨੂੰ, 8 ਸਾਲ ਕੁਛ ਮਹੀਨੇ ਦੀ ਆਰਬਲਾ ਹੈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਆਏ ਨੇ ਤੇ ਗੁਰੂ ਕਲਗੀਧਰ ਜੀ ਨੇ ਉਸ ਤੋਂ ਬਾਅਦ ਇੱਕ ਬਚਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਲਿਖਿਆ ਹੈ, ਆਪਾਂ ਅਰਦਾਸ ਰੋਜ਼ ਕਰਨੇ ਹਾਂ। ਦੇਖੋ ਇੱਕ ਪੰਕਤੀ ਸਿਰਫ ਗੁਰੂ ਨਾਨਕ ਸਾਹਿਬ ਲਈ, ਇੱਕ ਤੁਕ ਵਿਚ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਦਾ ਨਾਮ, ਇੱਕ ਤੁਕ ਦੇ ਵਿਚ ਗੁਰੂ ਅਰਜੁਨ ਦੇਵ, ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰ ਰਾਇ ਸਾਹਿਬ, ਤੇ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਨਾਮ ਆਇਆ, ਇੱਥੇ ਨਾ ਸਮਝਿਓ ਕਿ ਸ਼ਾਇਦ ਅਸੀਂ ਇੱਕ ਜੋਤ ਦੇ ਵਖਰੇਵੇ ਨਹੀਂ, ਇੱਕ ਜੋਤ ਇੱਕ ਹੋ ਕੇ ਵੀ ਵੱਖ ਵੱਖ ਸਰੀਰਾਂ ਵਿਚ ਵਿਚਰ ਕੇ ਆਪਣੀਆਂ ਰਹਿਮਤਾਂ ਆਪ ਹੀ ਬਖੇਰਦੀ ਰਹੀ। ਦੇਖੋ ਅੰਮ੍ਰਿਤ ਗੁਰੂ ਰਾਮਦਾਸ ਜੀ ਦੇ ਦਰ ਤੇ ਜਾਂਦੇ ਹਾਂ, ਅੰਮ੍ਰਿਤਸਰ ਸਾਹਿਬ
ਪੁਰਾਣੇ ਬਜ਼ੁਰਗ ਇੱਕ ਗੱਲ ਕਹਿੰਦੇ ਸਨ, ਜਦੋਂ ਹਰਿਮੰਦਰ ਸਾਹਿਬ ਮੱਥਾ ਟੇਕਦੇ ਸਨ ਉਹਨਾਂ ਦੀ ਰਸਨਾ ਤੇ ਤਿੰਨ ਸ਼ਬਦ ਹੁੰਦੇ ਸਨ। ਉਹ ਸ਼ਬਦ ਸਨ, ਧੰਨ ਗੁਰੂ ਰਾਮਦਾਸ, ਡਰ ਡਿੱਗਿਆਂ ਦੀ ਲੱਖੀ ਲਾਜ, ਤੇ ਤੀਜਾ ਬਚਨ ਕਰਦੇ ਸਨ, ਕਰੀ ਨਾ ਕਿੱਥੇ ਦਾ ਮੁਥਾਜ। ਹੁਣ ਉਹਨਾਂ ਦੀ ਭਾਵਨਾ ਸੀ, ਉਹਨਾਂ ਡਿੱਗਣਾ ਉਸ ਪਰਿਕਰਮਾ ਵਿੱਚ ਮੱਥਾ ਟੇਕਣਾ ਤੇ ਤਿੰਨ ਸ਼ਬਦ ਕਹਿਣੇ, ਧੰਨ ਗੁਰੂ ਰਾਮਦਾਸ, ਡਰ ਡਿੱਗਿਆਂ ਦੀ ਰੱਖੀ ਲਾਜ, ਕਰੀ ਨਾ ਕਿਸੇ ਦਾ ਮੁਥਾਜ, ਜੋਤ ਤਾਂ ਇੱਕੋ ਹੈ। ਹੁਣ ਭੱਟਾਂ ਦੀ ਅਸੀਂ ਬਾਣੀ ਪੜ੍ਹਦੇ ਹਾਂ, ਜੋਤ ਇੱਕ ਹੀ ਹੈ, ਪਰ ਇੱਕ ਜੋਤ ਨੇ ਵੱਖ ਵੱਖ ਸਰੀਰਾਂ ਵਿੱਚ ਜਿਹੜੀਆਂ ਰਹਿਮਤਾਂ ਵਰਸਾਈਆਂ ਤੇ ਜਿੰਨਾ ਜਿੰਨਾ ਥਾਵਾਂ ਤੇ ਵਰਸਾਈਆਂ, ਭਰੋਸਾ ਕਰਕੇ ਜਾਇਓ ਉਹਨਾਂ ਥਾਵਾਂ ਤੇ ਅੱਜ ਵੀ ਰਹਿਮਤਾਂ ਵਰਸਦੀਆਂ ਨੇ। ਜੇ ਸਾਡੀ ਭਾਵਨਾ ਹੋਵੇ, ਅੱਜ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮੇਲਾ ਬਾਲਾ ਪ੍ਰੀਤਮ ਦੋ ਕੱਟਦਾ ਨਹੀਂ, ਅੱਜ ਵੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਤੇਗ ਬਹਾਦਰ ਝੋਲੀ ਵਿੱਚ ਰਹਿਮਤਾਂ ਪਾਉਂਦੇ ਨੇ। ਮੈਂ ਸਿਰਫ ਬੇਨਤੀ ਕਰਨ ਲੱਗਾ ਕਿ ਦੇਖੋ ਸਤਿਗੁਰੂ ਨੇ ਜਦੋਂ ਸ਼ਬਦ ਲਏ ਨੇ, ਉਹਨਾਂ ਪਹਿਲਾ ਬਚਨ ਕੀਤਾ, ਕਹਿਣ ਲੱਗੇ ਪ੍ਰਥਮ ਭਗਉਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਧਿਆਉਣਾ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ। ਤੇ ਗੁਰਮੁਖੋ, ਜਦੋਂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦਾ ਨਾਮ ਆਉਂਦਾ ਹੈ, ਆਦਿ ਗੁਰੂ ਨੇ ਧੁਰ ਦਰਗਾਹ ਤੋਂ ਗੁਰੂ ਬਣ ਕੇ ਆਏ ਨੇ, ਉਹਨਾਂ ਦੇ ਧਿਆਉਣ ਦੀ ਗੱਲ ਕੀਤੀ ਤੇ ਅੱਗੋਂ ਫਿਰ ਸ਼ੁਰੂ ਕੀਤਾ, ਕਹਿਣ ਲੱਗੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਸਹਾਇਤਾ ਮੰਗੀ। ਫਿਰ ਅਰਜੁਨ ਗੁਰੂ ਰਾਮਦਾਸ ਜੀ ਦੀ ਸਹਾਇਤਾ, ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ਼੍ਰੀ ਕਰ ਰਾਏ, ਪਹਿਲਾਂ ਧਿਆਇਆ ਫਿਰ ਸਹਾਇਤਾ ਫਿਰ ਸਿਮਰਿਆ, ਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਆਇਆ ਤੇ ਉੱਥੇ ਇੱਕ ਤੁਕ ਪੂਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲਈ ਕਹੀ। ਉਹ ਤੁਕ ਸੀ ਕਿ ਇਹ ਸਿੱਖੋ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰੀਏ ਤੇ ਦੋ ਕੱਟੇ ਜਾਂਦੇ ਨੇ, ਤੇ ਅੱਜ ਦੇ ਅਸੀਂ ਪੜ੍ਹੇ ਲਿਖੇ ਵਰਗ ਨੇ ਕਹਿਣਾ ਸੀ ਦਰਸ਼ਨ ਤਾਂ ਉਹਨਾਂ ਕੀਤੇ ਜਿਹੜੇ 1664 ਸਨ, ਹੁਣ ਦਰਸ਼ਨ ਕਿਵੇਂ? ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਤੂੰ ਰਸਨਾ ਨਾਲ ਧਿਆ ਹੀ ਲਈ, ਸੱਚ ਜਾਣੀ ਧਿਆਨ ਵਾਲਿਆਂ ਦੇ ਵੀ ਦੋ ਕੱਟੇ ਜਾਂਦੇ। ਅਰਦਾਸ ਅਸੀਂ ਰੋਜ਼ ਕਰਨੇ ਆ ਕਿ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਸਤਿਗੁਰੂ 1664 ਨੂੰ ਆਪਣੇ ਸਰੀਰਕ ਚੋਲੇ ਨੂੰ ਇੱਥੇ ਸਮੇਟਦੇ ਪਏ ਨੇ। ਪਿਆਰਿਓ, ਜਿਸ ਦਿਨ ਦੁੱਖ ਕੱਟਣ ਦੀ ਗੱਲ ਚੱਲੀ ਤੇ ਅੱਜ ਤੀਕਰਾਂ ਅਸੀਂ ਕਹਿੰਦੇ ਹਾਂ ਹਜ਼ਾਰਾਂ ਲੋਕ ਉਹਨਾਂ ਦੇ ਮੰਜੇ ਮੈਦਾਨ ਵਿੱਚ ਵੀ ਰੱਖ ਦਿੱਤੇ ਗਏ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਨੇ ਲੋਕਾਂ ਦੇ ਤਨ ਦੇ ਰੋਹ ਖੰਡਨ ਕਰ ਦਿੱਤੇ। ਕਿਉਂਕਿ ਗੁਰੂ ਜੀ ਦਾ ਸੁਭਾਅ ਬਿਰਧ ਹੈ ਕਿ ਜੀਵ ਦਾ ਭਲਾ ਕਰਨ ਲਈ ਉਹ ਕੋਈ ਜੁਗਤ ਵੀ ਵਰਤ ਸਕਦੇ ਨੇ। ਸੁਖਮਨੀ ਸਾਹਿਬ ਆਪਾਂ ਪੜ੍ਹਦੇ ਹਾਂ, ਸੱਚੇ ਪਾਤਸ਼ਾਹ ਤੇ ਕਹਿੰਦੇ ਨੇ ਦਰਸ਼ਨ ਵੀ ਦੋ ਕੱਟਦੇ ਨੇ, ਬਚਨ ਸੁਣ ਕੇ ਵੀ ਰਹਿਮਤ ਮਿਲਦੀ ਹੈ, ਚਰਨ ਪਰਸ਼ ਕੇ ਵੀ ਕਿਰਪਾ ਮਿਲਦੀ ਏ, ਤੇ ਬਾਬਾ ਜੀ ਦੇ ਅਸੀਂ ਬਚਨ ਪੜ੍ਹਨੇ ਆ, ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ।

ਹਾਲ ਵਿੱਚ ਆਏ, ਉਦਨ ਹਜ਼ਾਰਾਂ ਦੀ ਤਾਦਾਦ ਵਿੱਚ ਆਏ, ਤੇ ਜਿੱਦਣ ਇਸੇ ਧਰਤੀ ਤੇ 11 ਸਾਲ ਬਾਅਦ ਮੇਰੇ ਸਾਹਿਬ ਧੰਨ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ, ਉਦਨ ਸਿਰਫ 4-5 ਨਿਕਲੇ, ਜਿਹੜਾ ਇੱਕ ਸੀਸ ਲੈ ਕੇ ਚਲਾ ਗਿਆ, ਦੂਸਰੇ ਧੜ ਲੈ ਕੇ ਚਲੇ ਗਏ। ਭੀੜ ਹਜ਼ਾਰਾਂ ਦੀ ਸੀ, ਪਰ ਧਰਮ ਕਮਾਉਣ ਵਾਲੇ 5-7 ਸਨ। ਕਦੀ ਭੀੜ ਧਰਮ ਨਹੀਂ ਹੁੰਦੀ ਪਿਆਰਿਓ। ਬਾਬਾ ਜੀ ਨੇ ਬਾਣੀ ਵਿੱਚ ਇਸ ਦਾ ਨਿਰਣਾ ਕੀਤਾ, ਗੁਰਸਿੱਖ ਜਿਹੜੇ ਬਾਣੀ ਪੜ੍ਹਦੇ ਨੇ ਉਹ ਕਦੀ ਭਰਮਣਗੇ ਨਹੀਂ, ਭਰਮੇਗਾ ਉਹ ਜਿਹੜਾ ਗੁਰੂ ਦੇ ਸ਼ਬਦ ਤੋਂ ਦੂਰ ਚਲਾ ਜਾਏਗਾ। ਜਿਹਦੇ ਚਾਰ ਚਫੇਰੇ ਗੁਰੂ ਦੇ ਸ਼ਬਦ ਦੀ ਚੌਂਕੀ ਹੈ, ਉਹਨੂੰ ਪਿਆਰਿਓ ਭਰਮਣ ਦੀ ਲੋੜ ਹੀ ਨਹੀਂ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਇਹ ਕਦੀ ਵੀ ਮਾਪਦੰਡ ਨਾ ਰੱਖੀਏ ਕਿ ਫਲਾਣੇ ਇਨਸਾਨ ਪਿੱਛੇ ਬਹੁਤ ਸੰਗਤ, ਫਲਾਣੇ ਧਰਮ ਪਿੱਛੇ ਬੜੇ ਲੋਕ। ਨਹੀਂ, ਗੁਰੂ ਸਾਹਿਬ ਕਹਿੰਦੇ ਨੇ ਪੂਜ ਲੱਗਾ ਪੀਰ ਆਖੀ ਹੈ, ਧੰਨ ਗੁਰੂ ਨਾਨਕ ਸਾਹਿਬ ਜੀ। ਉੱਥੇ ਰਾਜੇ ਦੀ ਗੱਲ ਨਹੀਂ ਕੀਤੀ, ਪੀਰ ਦੀ ਗੱਲ ਕੀਤੀ। ਪੂਜ ਲੱਗਾ ਪੀਰ ਆਖੀ ਹੈ, ਸਭ ਮਿਲੈ ਸੰਸਾਰ, ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ, ਸਾਰੇ ਲੋਕ ਉਹਦੀ ਜੈ ਜੈਕਾਰ ਕਰਨ। ਪਰ ਪਿਆਰਿਓ, ਜੇ ਸਾਈਂ ਦੇ ਦਰ ਤੇ ਪ੍ਰਵਾਨ ਨਹੀਂ ਤੇ ਉਸ ਭੀੜ ਨੂੰ ਕੀ ਕਰਾਂਗੇ। ਪੂਜ ਲੱਗੇ ਪੀਰ ਆਖੀਐ, ਸਭ ਮਿਲੈ ਸੰਸਾਰ, ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ, ਜਾਂ ਪਤ ਲੇਖੈ ਨਾ ਪਵੈ ਸਭਾ ਪੂਜ ਖੁਆਰ। ਜਿਹੜੀ ਪੂਜਾ ਕਰਾਂਦੇ ਰਹਿ ਸਾਰੀ ਖੁਆਰੀ ਪੱਲੇ ਪੈ ਗਈ। ਤੇ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਫਿਰ ਆਪਣੇ ਵਿਸ਼ੇ ਤੇ ਆਵਾਂ, ਹੁਕਮ ਕੀਏ ਮਨ ਭਾਵਦੇ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਕਿਹੜੇ ਹੁਕਮ ਕੀਤੇ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ, ਇੱਥੇ ਵਿਰੋਧੀ ਵੀ ਕੋਈ ਨਾ ਹੋਵੇ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ। ਪਰ ਗੁਰਮੁਖੋ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਮਹਾਰਾਜ ਇੱਥੇ ਤੇ ਬਾਦਸ਼ਾਹ ਹੈ। ਕਹਿਣ ਲੱਗੇ ਉੱਥੇ ਕੀਟਾਂ ਅੰਦਰ ਕੀਟ ਕਰ ਦੋਸ਼ੀ, ਦੋਸ਼ ਧਰੇ ਇੱਥੇ ਬਾਦਸ਼ਾਹ, ਪਰ ਉੱਥੇ ਕੀੜਿਆਂ ਵੀ ਛੋਟਾ ਕੀੜਾ, ਹਜ਼ੂਰ ਬਖਸ਼ਿਸ਼ ਕਰ ਰਹੇ ਨੇ। ਜਿਹੜੇ ਤੂੰ ਕਰਮ ਕਰਨਾ ਪਿਆ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹ ਭੀੜੈ ਅੱਗੇ ਜਾਵਣਾ, ਨੰਗਾ ਦੋਜ਼ਕ ਚਾਲਿਆ ਤਾਂ ਦਿਸ਼ੈ ਖਰਾ ਡਰਾਵਣਾ। ਸਤਿਗੁਰੂ ਕਹਿੰਦੇ ਨੇ ਪਿਆਰਿਆ, ਕਰ ਅਵਗਣ ਪਛੋਤਾਵਣਾ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਉ ਜੋਗ। ਪਿਆਰਿਓ, ਹੁਣ ਅਸੀਂ ਕਈ ਵਾਰੀ ਸੋਚਨੇ ਆ ਕਿ ਕਰਮ ਵੀ ਤਾਂ ਪਰਮਾਤਮਾ ਕਰਾਂਦਾ ਪਿਆ ਹੈ, ਇਹ ਬੜਾ ਇੱਕ ਗੁੰਝਲਦਾਰ ਮਸਲਾ ਹੈ। ਸਿਆਣੇ ਲੋਕ ਗੁਰਮਤ ਨੇ ਗੱਲ ਕਹੀ ਹੈ ਕਿ ਅਸੀਂ ਕਰਮ ਕਰਨ ਦੇ ਵਿੱਚ ਸਵਤੰਤਰ ਹਾਂ, ਪਰ ਭੋਗਣ ਦੇ ਵਿੱਚ ਅਸੀਂ ਪਰਤੰਤਰ ਹਾਂ। ਇੱਥੇ ਮੈਂ ਇੱਕ ਉਦਾਹਰਣ ਦੇਣੀ ਚਾਹਾਂਗਾ, ਹੋਰ ਸਾਨੂੰ ਸਮਝ ਪੈ ਜਾਏ। ਵੇਖੋ, ਦਾਵਾ ਨਹੀਂ, ਮਤ ਸਮਝਿਓ ਕਥਾ ਵੀ ਜੋ ਵਿਚਾਰ ਕਹਿ ਰਿਹਾ ਆਖਰੀ ਮੇਰਾ ਫੈਸਲਾ ਹੈ, ਨਹੀਂ। ਇਹ ਸਾਗਰ ਹੈ, ਅਸੀਂ ਇੱਕ ਨਿੱਕੇ ਨਿੱਕੇ ਲੂਣ ਦੀਆਂ ਪੁਤਲੀਆਂ ਸਾਗਰ ਦਾ ਅੰਤ ਕੀ ਪਾ ਲਵਾਂਗੇ? ਬਿਲਕੁਲ ਨਹੀਂ। ਇਹ ਸਮਰੱਥ ਗੁਰੂ ਦਾ ਕਿਸੇ ਨੇ ਅੰਤ ਨਹੀਂ ਪਾਣਾ। ਇਹੀ ਗੱਲ ਧੰਨ ਗੁਰੂ ਅਰਜੁਨ ਸਾਹਿਬ ਕਿਰਪਾਲੂ ਜੀ ਨੇ ਕਹੀ ਸੀ। ਮੈਂ ਇੱਥੇ ਦਿੱਲੀ ਇੱਕ ਵਾਰੀ ਬੇਨਤੀ ਕਰਕੇ ਗਿਆ ਸਾਂ, ਅੱਜ 4 ਪੰਨਿਆਂ ਦੀ ਕੋਈ ਕਿਤਾਬ ਲਿਖਦਾ, ਪੈਂਫਲੇਟ ਕੋਈ ਬਣਾਉਂਦਾ ਹੈ, ਉਹਦੇ 5-7 ਜਿਹੜੇ ਪਹਿਲੇ ਹਰੂਫ ਤੁਸੀਂ ਪੜੋਗੇ, ਪਹਿਲੇ ਪੰਨੇ ਕਿਤੇ ਦੋ ਪੜੋਗੇ, ਆਪਣੀ ਘਾਲਣਾ ਦਾ ਜ਼ਿਕਰ ਕਰੇਗਾ। ਮੈਂ ਇੰਨੀ ਮੁਸ਼ਕਤ ਕੀਤੀ, ਇੰਨੇ ਲੋਕਾਂ ਨੂੰ ਮਿਲਿਆ ਤਾਂ ਪੁਸਤਕ ਤਿਆਰ ਹੋਈ। ਪਰ ਮੇਰੇ ਗੁਰੂ ਅਰਜੁਨ ਦੇਵ ਜੀ ਨੇ ਆਰੰਭਤਾ ਵਿੱਚ ਕਿਤੇ ਨਹੀਂ ਕਿਹਾ ਕਿ ਸਾਡੇ ਇੰਨੇ ਸਾਲਾਂ ਦੀ ਕਮਾਈ ਤਾਂ ਗੁਰੂ ਗ੍ਰੰਥ ਸਾਹਿਬ ਤਿਆਰ ਹੋਏ, ਕਿਤੇ ਨਹੀਂ ਕਿਹਾ ਕਿ ਅਸੀਂ ਕਿਹੜੇ ਕਿਹੜੇ ਭਗਤਾਂ ਨੂੰ ਲਿਆਂਦਾ। ਇੱਥੋਂ ਤਾਂ ਗੁਰੂ ਕੇ ਸਿੱਖੋ ਜਿੱਦਣ ਸੰਪੂਰਨਤਾ ਕਰਦੇ ਨੇ, ਉਦਨ ਕਮਾਈ ਦੀ ਗੱਲ ਨਹੀਂ ਕਰਦੇ, ਉਦਨ ਕਹਿੰਦੇ ਨੇ ਤੁਸੀਂ ਕਰਾ ਲਿਆ, ਮੈਂ ਇਹਦੇ ਯੋਗ ਨਹੀਂ ਸੀ, ਮੈਂ ਸਿਰਫ ਸ਼ੁਕਰ ਕਰਨਾ ਆ ਤੂੰ ਮੈਨੂੰ ਇਹਦੇ ਯੋਗ ਬਣਾ ਲਿਆ। ਗੁਰਮੁਖੋ, ਸਿੱਖੀ ਤਾਂ ਇਹ ਹੈ, ਬਾਬਾ ਜੀ ਨੇ ਬਚਨ ਕੀਤੇ ਨੇ, ਅਖੀਰਲਾ ਸਲੋਕ ਅਸੀਂ ਪੜ੍ਹਨੇ ਹਾਂ ਕਿ ਤੇਰਾ ਕੀਤਾ ਜਾਤੋ ਨਾਹੀ, ਤੇਰੇ ਕੀਤੇ ਨੂੰ ਮੈਂ ਜਾਣਿਆ ਹੀ ਨਹੀਂ, ਮੈਨੂੰ ਯੋਗ ਕੀਤੋ ਹੀ ਪਾਠ ਹੈ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਯੋਗ ਕੀਤੋ ਹੀ। ਕਿਉਂ ਜੀ, ਤੁਸੀਂ ਯੋਗ ਨਹੀਂ ਸੀ? ਕਹਿਣ ਲੱਗੇ ਨਹੀਂ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਮੈਂ ਔਗੁਣਾਂ ਨਾਲ ਭਰਿਆ ਵਾਂ। ਕੈਸੀ ਨਿਰਮਾਣਤਾ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓ ਹੀ। ਤੁਸੀਂ ਤਰਸ ਦੇ ਘਰ ਵਿੱਚ ਆਏ ਤੇ ਤੁਸੀਂ ਮਿਹਰ ਕਰਕੇ ਮੇਰੇ ਤੋਂ ਇਹ ਸੇਵਾ ਲੈ ਲਈ।
ਮੈਂ ਨਿਰਗੁਣ ਯਾਰੇ ਕੋ

ਹੁਣ ਨਾਹੀ ਆਪੇ ਤਰਸ ਪਿਓ ਹੀ। ਤੇ ਜਗਿਆਸੂ ਪੁੱਛਦਾ ਸੱਚੇ ਪਾਤਸ਼ਾਹ ਕਿਵੇਂ ਤਰਸ ਪਿਆ? ਕਹਿਣ ਲੱਗੇ ਤਰਸ ਪਿਆ ਮੈਂ ਰਾਮਤ ਹੋਈ। ਪਤਾ ਕੀ ਮੈਂ ਰਾਮਤ ਹੋਈ? ਸਤਿਗੁਰ ਸੱਜਣ ਮਿਲਿਆ। ਗੁਰਮੁਖੋ ਗੁਰੂ ਤਾਂ ਬੜੇ ਮਿਲ ਜਾਣਗੇ ਪਰ ਗੁਰੂ ਸੱਜਣ ਕਿਤੋਂ ਨਹੀਂ ਜੇ ਮਿਲਣਾ। ਫਿਰ ਬੇਨਤੀ ਸਮਝਿਓ, ਪੂਜਾ ਕਰਾਉਣ ਵਾਲੇ ਗੁਰੂ ਮਿਲਣਗੇ, ਮੱਥੇ ਟਿਕਾਉਣ ਵਾਲੇ ਗੁਰੂ ਮਿਲਣਗੇ, ਪਰ ਗੁਰੂ ਸੱਜਣ ਮਿਲੇਗਾ ਜਿਹੜਾ ਛਾਤੀ ਠੋਕ ਕੇ ਕਹਿ ਸਿੱਖਾਂ ਜਿੱਥੇ ਲੇਖਾ ਮੰਗਿਆ ਗਿਆ ਤੂੰ ਸ਼ਬਦ ਨੂੰ ਕਮਾਈ ਜਾ, ਤੇਰੇ ਲੇਖਾ ਦੇਣ ਵਾਲੀ ਥਾਂ ਤੇ ਮੈਂ ਖਲੋਤਾ ਹੋਵਾਂਗਾ। ਸੱਜਣ ਇਹ ਹੁੰਦਾ ਗੁਰੂ, ਗੁਰੂ ਮਿਲਣਗੇ ਪਰ ਗੁਰੂ ਸੱਜਣ ਨਹੀਂ। 12 ਵਧੀਕ ਵਿੱਚ ਹਜ਼ੂਰ ਨੇ ਇੱਕ ਬਚਨ ਕਿਹਾ, ਨਾਨਕ ਦੁਨੀਆ ਕੈਸੀ ਕੋਈ, ਸਾਲਕ ਮਿੱਤ ਨਾ ਰਹੋ ਕੋਈ, ਭਾਈ ਬੰਦੀ ਖੇਤ ਚੁਕਾਇਆ। ਇੱਥੇ ਸਾਲਕ, ਸਾਲਕ ਦਾ ਅਖਰੀ ਅਰਥ ਸੰਤ ਹੁੰਦਾ। ਕਹਿੰਦੇ ਨੇ ਇੱਥੇ ਸੰਤ ਬੜੇ ਮਿਲਦੇ ਨੇ ਪਰ ਮਿੱਤਰ ਸੰਤ ਕੋਈ ਨਹੀਂ ਮਿਲਦਾ। ਜੇਬਾਂ ਕੱਟਣ ਵਾਲੇ ਮਿਲਣਗੇ, ਹਾਂ ਜਿਹੜੇ ਭਾਵਨਾ ਵਾਲੇ ਨੇ, ਕਮਾਈਆਂ ਵਾਲੇ ਨੇ। ਗੁਰੂ ਗ੍ਰੰਥ ਸਾਹਿਬ ਜੀ ਸਾਡੀ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਹੈ, ਕਮਾਈਆਂ ਵਾਲੇ ਜਿਹੜੇ। ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿੱਤ ਨਾ ਰਹੋ ਕੋਈ, ਭਾਈ ਬੰਦੀ ਖੇਤ ਚੁਕਾਇਆ, ਦੁਨੀਆਂ ਕਾਰਨ ਦੀਨ ਗਵਾਇਆ। ਗੁਰੂ ਸੱਜਣ ਹੈ। ਕਹਿੰਦੇ ਨੇ ਸਤਿਗੁਰੂ ਸੱਜਣ ਜਦੋਂ ਮਿਹਰ ਕਰੇ। ਮੈਂ ਇੱਕ ਇਤਿਹਾਸ ਵਿੱਚੋਂ ਉਦਾਹਰਣ ਦੇ ਜਾਣਾ ਕਿ ਗੁਰੂ ਨਾਨਕ ਸਾਹਿਬ ਕਿਰਪਾ ਕਰੇ, ਵੇਖੋ ਗੁਰਮੁਖਾਂ ਨੇ ਇੱਕ ਉਪਰਾਲਾ ਕੀਤਾ। ਛੋਟੇ ਛੋਟੇ ਬੱਚੇ, ਇਹ ਸਾਡੀ ਪਨੀਰੀ ਹੈ। ਗੁਰਮੁਖੋ ਜਿਹੜਾ ਮਾਲੀ ਆਪਣੀ ਪਨੀਰੀ ਨੂੰ ਸਾਂਭ ਜਾਏ ਉਹਦੇ ਬਾਗ ਦੇ ਬੂਟਿਆਂ ਨੂੰ ਕਦੀ ਕੀੜਾ ਨਹੀਂ ਜੇ ਲੱਗਦਾ। ਜਿਹਦੀ ਪਨੀਰੀ ਖਾਧੀ ਜਾਏ ਉਹਦੇ ਬਾਗ ਦੇ ਬਗੀਚੇ, ਉਹਦੇ ਫੁੱਲਾਂ ਨੂੰ, ਉਹਦੇ ਫਲਾਂ ਨੂੰ ਕਦੀ ਵੀ ਅਰੋਗ ਨਾ ਮੰਨਿਓ। ਜਿਹਦੀ ਪਨੀਰੀ ਨੂੰ ਕੀੜਾ ਲੱਗ ਗਿਆ ਉਹਦਾ ਬੂਟਾ ਵੀ ਖਤਮ ਹੋ ਜਾਂਦਾ, ਬੂਟੇ ਤੱਕ ਪਹੁੰਚਦੇ। ਬੱਚੇ ਸਾਡੀ ਪਨੀਰੀ ਨੇ, ਸਾਡਾ ਆਉਣ ਵਾਲਾ ਭਵਿੱਖ ਨੇ। ਤੇ ਇੱਕ ਦਿਨ ਮੈਂ ਅਰਜ਼ ਵੀ ਕੀਤੀ ਸੀ, ਤੁਸੀਂ ਇੱਕ ਅਰਦਾਸ ਵੀ ਸ਼ਬਦ ਪੜ੍ਹਦੇ ਹੋ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰੇਤ। ਇਹ ਕਦੋਂ ਸ਼ਬਦ ਲਿਖਿਆ ਗਿਆ? ਰੋਜ਼ ਅਸੀਂ ਤੁਕ ਪੜ੍ਹਦੇ ਹਾਂ। ਜਿਸ ਦਿਨ ਲਾਹੌਰ ਸਾਡੇ ਛੋਟੇ ਛੋਟੇ ਬੱਚੇ ਉਹਨਾਂ ਦੇ ਟੁਕੜੇ ਕਰਕੇ ਨੇਜਿਆਂ ਵਿੱਚ ਪਰੋ ਕੇ ਤਨ ਨੂੰ ਉਹਨਾਂ ਦੀਆਂ ਆਂਦਰਾਂ ਦੇ ਖਾਰ ਮਾਵਾਂ ਦੇ ਗਲੇ ਵਿੱਚ ਪਾ ਦਿੱਤੇ, ਮਾਈਆਂ ਦੇ ਤਨ ਆਪਣੇ ਬੱਚਿਆਂ ਦੇ ਖੂਨ ਨਾਲ ਭਰੇ ਸਨ। ਤੇ ਜਦੋਂ ਪੰਥ ਨੂੰ ਪਤਾ ਲੱਗਾ ਕਿ ਦੁੱਧ ਚੁੰਘ ਤੇ ਬੱਚੇ ਟੁਕੜੇ ਕਰ ਦਿੱਤੇ ਗਏ, ਉਸ ਦਿਨ ਭਾਵਨਾ ਵਾਲਿਆਂ ਦੇ ਹਿਰਦੇ ਵਿੱਚੋਂ ਆਵਾਜ਼ ਨਿਕਲੀ, ਗੁਰੂ ਗੋਬਿੰਦ ਸਿੰਘ ਬੱਚੇ ਪਨੀਰੀ ਨੇ, ਇਹ ਨਾ ਰਹੇ ਤੇ ਪੰਥ ਦੇ ਨਿਸ਼ਾਨ ਕੌਣ ਚੁਲਾਏਗਾ। ਉਸ ਦਿਨ ਸਾਡੀ ਅਰਦਾਸ ਵਿੱਚ ਇਹ ਤੁਕ ਸ਼ਾਮਿਲ ਕੀਤੀ ਗਈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਹੇ। ਜਿੱਥੇ ਜਿੱਥੇ ਤੇਰਾ ਖਾਲਸਾ ਹੋਵੇ ਤੁਸੀਂ ਕਿਰਪਾ ਕਰਿਓ ਕਿ ਇਹਨਾਂ ਦੀ ਰੱਖਿਆ ਕਰਿਓ। ਮੈਂ ਜਿਹੜੀ ਬੇਨਤੀ ਕਰਨਾ ਪਿਆ, ਅਸੀਂ ਸ਼ਬਦ ਨਾਲ ਜੁੜ ਕੇ ਕਦੀ ਦੇਖੀਏ ਗੁਰੂ ਸੱਜਣ ਕੈਸਾ ਹੈ। ਗੁਰੂ ਨਾਨਕ ਪ੍ਰਕਾਸ਼ ਵਿੱਚ ਕਵੀ ਸੰਤੋਖ ਸਿੰਘ ਨੇ ਤੇ ਗੁਰੂ ਨਾਨਕ ਚਮਤਕਾਰ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ। ਤੁਸੀਂ ਭਾਵਨਾ ਨਾਲ ਬੈਠੇ ਹੋ, ਦੇਖੋ ਕਹਿੰਦੇ ਨੇ ਗੁਰੂ ਨੂੰ ਸੱਜਣ ਬਣਾ, ਸ਼ਬਦ ਨਾਲ ਜੁੜੀਏ। ਗੁਰੂ ਦਾ ਸੀਨਾ ਹੈ ਉਹ ਤਾਂ ਕਹਿੰਦੇ ਨੇ ਜਿਹਦੇ ਵੱਲ ਗੁਰੂ ਨਾਨਕ ਸਾਹਿਬ ਉਂਗਲ ਕਰਦੇ ਨਾ, ਕਰਮ ਤਾਂ ਉਹਦੇ ਵੀ ਨਿਬੜ ਜਾਂਦੇ ਨੇ। ਮੈਂ ਅੱਗੇ ਚੱਲ ਕੇ ਫਿਰ ਇਹਦਾ ਵਿਸਤਾਰ ਕਰਨਾ। ਉਹਨਾਂ ਨੇ ਬੜੀ ਸੋਹਣੀ ਘਟਨਾ ਦਿੱਤੀ ਕਿ ਗੁਰੂ ਨਾਨਕ ਸਾਹਿਬ ਇੱਕ ਨਗਰ ਵਿੱਚ ਗਏ ਨੇ, ਸਿਰਫ ਸਾਖੀ ਤਾਂ ਆਧਾਰ ਬਣਾਈ ਕਹਿ ਗੁਰੂ ਸੱਜਣ ਕਹਿ ਤਰੁੱਟ ਪਵੇ ਤੇ ਗੁਰੂ ਸੱਜਣ ਹਰ ਥਾਂ ਤੇ ਸਹਾਇਤਾ ਕਰਦੇ। ਹਜ਼ੂਰ ਨਗਰ ਵਿੱਚ ਗਏ ਨੇ, ਪਿੰਡ ਸਾਰੇ ਦਾ ਸਾਰਾ ਨਗਰ ਜਿਹੜਾ ਉਹ ਲੁਟੇਰਿਆਂ ਦਾ ਹੈ। ਜਿਹੜੇ ਜਿਨ੍ਹਾਂ ਦਾ ਕੰਮ ਕੀਤਾ ਇਹ ਵੇ ਆਏ ਕੋਈ ਬੰਦੇ ਨੂੰ ਲੁੱਟਣਾ ਤੇ ਲੁੱਟਣ ਤੋਂ ਪਹਿਲਾਂ ਉਹਦਾ ਕਤਲ ਕਰ ਦੇਣਾ। ਗੁਰੂ ਨਾਨਕ ਸਾਹਿਬ ਕਿਰਪਾਲੂ ਗਏ ਤੇ ਚਿਹਰੇ ਦੇ ਉੱਤੇ ਨੂਰ ਡਲਕਾਂ ਮਾਰਦਾ ਸੀ। ਹਜ਼ੂਰ ਦੇ ਦਰਸ਼ਨ ਕੀਤੇ ਤੇ ਇੰਜ ਪ੍ਰਤੀਤ ਹੋਇਆ ਕੋਈ ਹੀਰਿਆਂ ਦਾ ਵਪਾਰੀ ਆਇਆ, ਕੋਈ ਕੀਮਤੀ ਮੋਤੀਆਂ ਦਾ ਜ਼ੋਰੀ ਕਹਿ। ਇਹਦੇ ਮੱਥੇ ਦਾ ਨੂਰ ਦੱਸਦਾ ਇਹਦੇ ਕੋਲ ਬਹੁਤ ਖਜ਼ਾਨਾ ਹੋਵੇਗਾ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਸੱਜਣ ਉਹਨਾਂ ਵਿੱਚੋਂ ਆਪਣੇ ਘਰ ਲੈ ਗਿਆ। ਬਿਰਤੀ ਅੰਦਰ ਮਲੀਨ ਸੀ, ਨਾਲ ਦਿਆਂ ਨੇ ਕਿਹਾ ਦੇਖੀ ਵਪਾਰੀ ਬਹੁਤ ਵੱਡਾ ਹੀ, ਐਵੇਂ ਨਾ ਕਿਤੇ ਜਾਣ ਦੀ, ਜੋ ਕੁਝ ਇਹਦੇ ਕੋਲੋਂ ਮਿਲਿਆ ਇਮਾਨਦਾਰੀ ਨਾਲ ਸਾਰੇ ਪਿੰਡ ਵਿੱਚ ਸਵੇਰੇ ਵੰਡੀ। ਰਾਤ ਇਹਨੇ ਹਜ਼ੂਰ ਕਿਰਪਾਲੂ ਜੀ ਨੂੰ ਆਰਾਮ ਕਰਨ ਲਈ ਕਿਹਾ। ਪਹਿਲਾਂ ਕਿਹਾ ਭੋਜਨ ਛਕੋਗੇ? ਗੁਰੂ ਸਾਹਿਬ ਕਹਿੰਦੇ ਨੇ ਬਸ ਇੱਕ ਵਾਰੀ ਛਕ ਲਿਆ,
ਉਹਦਾ ਆਧਾਰ ਬਣਾ ਕੇ ਚੱਲੇ। ਪੁੱਛਿਆ ਕਿਹੜਾ ਭੋਜਨ, ਕਹਿੰਦੇ ਨੇ ਨਾਮ ਦਾ ਭੋਜਨ ਛਕਿਆ ਉਸ ਨੂੰ ਆਧਾਰ ਬਣਾਇਆ। ਕਹਿਣ ਲੱਗੇ ਵਿਸ਼ਰਾਮ ਕਰੋਗੇ, ਕਹਿੰਦੇ ਨੇ ਤਨ ਦੇ ਵਿਸ਼ਰਾਮ ਦੀ ਬਾਤ ਨਹੀਂ, ਮਨ ਹਮੇਸ਼ਾ ਵਿਸ਼ਰਾਮ ਵਿੱਚ ਹੀ ਰਹਿੰਦਾ ਹੈ। ਕਹਿਣ ਲੱਗੇ ਆਪ ਟਿਕੋਗੇ, ਹਜ਼ੂਰ ਨੇ ਕਿਹਾ ਟਿਕਾ ਦੱਸਣ ਦੀ ਲੋੜ ਨਹੀਂ, ਅੰਦਰ ਚੰਚਲ ਮਨ ਨੂੰ ਗੁਰੂ ਦੇ ਸ਼ਬਦ ਨੇ ਟਿਕਾ ਦਿੱਤਾ ਹੈ। ਉਹ ਕੁਛ ਬੋਲਣ, ਗੁਰੂ ਸਾਹਿਬ ਅੰਦਰ ਦੇ ਉਤਰ ਦੇ। ਉਹਨਾਂ ਦੇ ਮਨ ਵਿੱਚ ਆਇਆ ਕਿ ਬੇਪਰਵਾਹ ਵਪਾਰੀ ਹੈ, ਰਾਤ ਨੂੰ ਸੌਵੇਗਾ ਤੇ ਸਵੇਰੇ ਅਸੀਂ ਜਦੋਂ ਸੌ ਜਾਏਗਾ ਪ੍ਰਭਾਤ ਵੇਲੇ ਇਹਦਾ ਕਤਲ ਕਰਕੇ ਸਭ ਕੁਝ ਖੋਹ ਲਾਂਗੇ। ਉਹ ਰਾਤ ਨੂੰ ਪੈ ਗਏ, ਹਜ਼ੂਰ ਚੌਂਕੜਾ ਮਾਰ ਕੇ ਬੈਠੇ ਰਹੇ। ਸੂਰਜ ਦੀ ਟਿੱਕੀ ਨਾਲ ਉਹ ਕਾਤਲ ਉਹ ਠੱਗ ਉੱਠੇ, ਬਾਬਾ ਜੀ ਭਿੰਨੀ ਰੈਨੜੀਏ ਆਪਣੇ ਮਾਰਗ ਤੇ ਚੁੱਲ ਪਏ ਸਨ। ਪਿੰਡ ਦੇ ਲੋਕ ਆਏ, ਆ ਕੇ ਕਹਿਣ ਲੱਗੇ ਲਿਆ ਸਾਡਾ ਜੋ ਹਿੱਸਾ ਰਾਤ ਜੋ ਵਪਾਰੀ ਆਇਆ ਤੁਸੀਂ ਲੁੱਟਿਆ, ਤੁਸੀਂ ਠੱਗਿਆ, ਸਾਡਾ ਹਿੱਸਾ ਦਿਓ। ਉਹਨੇ ਕਿਹਾ ਨਹੀਂ, ਦੁਖਾਈ ਰੱਬ ਦੀ, ਮੈਂ ਕੀ ਲੁੱਟਣਾ ਸੀ, ਮੈਨੂੰ ਤਾਂ ਨੀਂਦ ਨੇ ਠੱਗ ਲਿਆ, ਮੇਰੇ ਸੁੱਤੀਓ ਕਿਤੇ ਚਲੇ ਗਏ। ਭਾਈ ਵੀਰ ਸਿੰਘ ਹੁਣਾਂ ਨੇ ਇੱਥੇ ਬੜੇ ਭਾਵਪੂਰਤ ਬਚਨ ਕਹੇ ਨੇ, ਸਿਰਫ ਇੱਕ ਸ਼ਰਧਾ ਬਣਾਉਣ ਲਈ ਮਨਾ, ਦੇਖ ਦੁਨੀਆਂ ਵਿੱਚ ਬੜੇ ਸੱਜਣ ਮਿਲਣਗੇ, ਜੇ ਸਤਿਗੁਰੂ ਨੂੰ ਸੱਜਣ ਬਣਾ ਲੈ ਤੇ ਸਤਿਗੁਰੂ ਸੱਜਣ ਰੱਬ ਦੀ ਦਰਗਾਹ ਵਿੱਚ ਵੀ ਤੇਰੇ ਸਾਹਮਣੇ ਖਲੋਤਾ। ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਨੇ, ਸਵੇਰੇ ਉਹ ਲੋਕ ਇਕੱਠੇ ਹੋਏ, ਨੌਜਵਾਨਾਂ ਨੇ ਤੇਜ ਧਾਰ ਸ਼ਸਤਰ ਲਏ, ਜੰਗਲ ਵਿੱਚ ਜਾ ਬਾਬੇ ਗੁਰੂ ਨਾਨਕ ਸਾਹਿਬ ਨੂੰ ਘੇਰਿਆ। ਕਹਿਣ ਲੱਗੇ ਰੁਕੋ ਹਜ਼ੂਰ, ਰੁਕੇ ਤੇ ਸ਼ਬਦ ਸਨ ਕਿ ਤੁਸੀਂ ਸਾਨੂੰ ਧੋਖਾ ਦਿੱਤਾ। ਹੱਸ ਕੇ ਕਹਿਣ ਲੱਗੇ, ਜਿਨ੍ਹਾਂ ਦੇ ਸਵਾਸ ਧੋਖਾ ਪੈ ਦਿੰਦੇ ਨੇ ਉਹਨਾਂ ਨੂੰ ਕਿਸੇ ਦੂਜੇ ਨੇ ਧੋਖਾ ਕੀ ਦੇ ਜਾਣਾ ਹੈ, ਤੁਹਾਡੀ ਤਾਂ ਜ਼ਿੰਦਗੀ ਤੁਹਾਨੂੰ ਧੋਖਾ ਵੀ ਦਿੰਦੀ ਹੈ। ਕਹਿਣ ਲੱਗੇ ਅਸੀਂ ਤੁਹਾਨੂੰ ਠੱਗਣਾ ਸੀ, ਸਾਡਾ ਕਿੱਤਾ ਹੈ ਜੋ ਸਾਡੇ ਸਾਹਮਣੇ ਸਾਡੇ ਪਿੰਡ ਵਿੱਚ ਕਾਬੂ ਆ ਜਾਏ, ਅਸੀਂ ਕਈ ਪੁਸ਼ਤਾਂ ਤੋਂ ਠੱਗਣੇ ਹਾਂ। ਸਤਿਗੁਰੂ ਹੱਸ ਕੇ ਕਹਿਣ ਲੱਗੇ, ਠੱਗਦੀ ਪਏ ਹੋ ਪਰ ਮਨ ਤਾਂ ਰੱਜੇ ਨਹੀਂ ਨਾ। ਕਹਿਣ ਲੱਗੇ, ਗੱਲ ਨਾ ਕਰ, ਅਸੀਂ ਤੈਨੂੰ ਵੀ ਠੱਗਣਾ ਹੈ। ਮੁਸਕਰਾ ਕੇ ਕਹੋ ਨੇ ਕਿ ਠੱਗਣ ਦੀ ਜ਼ਰੂਰਤ ਤਾਂ ਕਰੋ, ਅੱਜ ਤੀਕਰਾ ਦੁਨੀਆਦਾਰ ਹੀ ਠੱਗੇ, ਜੇ ਕਿਤੇ ਰੱਬ ਦੀ ਕਮਾਈ ਵਾਲੇ ਨੂੰ ਠੱਗਣ ਦੀ ਜਾਚ ਆ ਜਾਏ ਤੇ ਜਨਮਾਂ ਜਨਮਾਂ ਦੀ ਭੁੱਖ ਚਲੀ ਜਾਏ। ਜੇ ਲੁੱਟਣਾ ਜੇ ਤਾਂ ਕਬੀਰ ਜੀ ਨੇ ਕਿਹਾ, ਕਹਿੰਦੇ ਲੋਕਾਂ ਦੀਆਂ ਜੇਬਾਂ ਲੁੱਟਣ ਵਾਲਿਆ ਕਦੀ ਰੱਬ ਦੇ ਘਰ ਨੂੰ ਲੁੱਟ। ਪਰ ਲੁੱਟਣਾ ਕਿਵੇਂ, ਗੋਲਕ ਲੁੱਟਣਾ ਨਹੀਂ, ਕਬੀਰ ਲੁੱਟ ਨਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੁੱਟ। ਜੇ ਲੁੱਟਣਾ ਚਾਹੁੰਦਾ ਤੇ ਨਾਮ ਨੂੰ ਲੁੱਟ। ਹਜ਼ੂਰ ਨੇ ਕਿਹਾ ਜੇ ਜ਼ਰੂਰਤ ਹੈ ਤਾਂ ਲੁੱਟੋ। ਇੱਕ ਨੇ ਅੱਗੇ ਵੱਧ ਕੇ ਕਿਹਾ, ਕਹਿਣ ਲੱਗਾ ਇਹ ਯਾਤਰੀ ਇਹ ਵਪਾਰੀ, ਸਾਡੇ ਪਿੰਡ ਦਾ ਇਹ ਰਸਮੋ ਰਿਵਾਜ ਹੈ, ਅਸੀਂ ਜਿਸ ਨੂੰ ਲੁੱਟਨੇ ਆ ਲੁੱਟਣ ਤੋਂ ਪਹਿਲਾਂ ਉਹਦਾ ਕਤਲ ਕੀਤਾ ਜਾਂਦਾ। ਸਤਿਗੁਰੂ ਉੱਥੇ ਰੁਕ ਗਏ, ਕਹਿਣ ਲੱਗੇ ਜੀ ਸਦਕੇ ਕਤਲ ਕਰੋ, ਪਰ ਇੱਕ ਗੱਲ ਮੇਰੀ ਵੀ ਸੁਣ ਲਓ, ਅਸੀਂ ਵੀ ਘਰੋਂ ਨਿਰਣਾ ਕਰਕੇ ਤੁਰੇ ਆ, ਸਰੀਰ ਨੂੰ ਰੁਲਣ ਨਹੀਂ ਦੇਣਾ, ਕਤਲ ਬੇਸ਼ੱਕ ਕਰ ਦਿਓ ਪਰ ਘੱਟੋ ਘੱਟ ਸਾਡੇ ਤਨ ਨੂੰ ਫੂਕਣ ਵਾਸਤੇ ਲੱਕੜਾਂ ਤੇ ਅੱਗ ਦਾ ਪ੍ਰਬੰਧ ਜ਼ਰੂਰ ਕਰੋ। ਇਹ ਸਾਖੀ ਕੇਵਲ ਭਾਵਨਾ ਪੈਦਾ ਕਰ ਲਈ ਤੇ ਬਾਣੀ ਵਿੱਚੋਂ ਮੈਂ ਅਰਜ਼ ਕਰਾਂਗਾ, ਗੁਰਮੁਖੋ ਗੁਰੂ ਤੇ ਭਰੋਸਾ ਕਰੀਏ ਤੇ ਗੁਰੂ ਸੱਜਣ ਰਹਿਮਤਾਂ ਕਰਦੇ। ਕਹਿਣ ਲੱਗੇ ਅਸੀਂ ਲੁੱਟਣ ਤੋਂ ਪਹਿਲਾਂ ਚਿਖਾਂ ਦੀਆਂ ਲੱਕੜਾਂ ਦਾ ਪ੍ਰਬੰਧ ਵੀ ਕਰ ਦਿੰਦੇ ਹਾਂ, ਪਰ ਅੱਗ ਕਿੱਥੇ? ਉੱਥੇ ਕਹਿੰਦੇ ਨੇ ਸਾਹਮਣੇ ਉੱਚੀ ਧੂੰ ਪਿਆ ਨਿਕਲਦਾ ਸੀ, ਮੇਰੇ ਕਿਰਪਾਲੂ ਬਾਬਾ ਜੀ ਨੇ ਸਿਰਫ ਨਿਕਲਦੇ ਹੋਏ ਧੂੰ ਵੱਲ ਉਂਗਲ ਕੀਤੀ। ਕਹਿਣ ਲੱਗੇ ਚਲੇ ਜਾਓ ਸਾਹਮਣੇ, ਬਲਦੀ ਕੋਈ ਅੱਗ ਵਿੱਚੋਂ ਅੰਗਿਆਰ ਲੈ ਕੇ ਆਓ ਤੇ ਆ ਕੇ ਸਾਨੂੰ ਮਾਰਨ ਤੋਂ ਬਾਅਦ ਤੁਸੀਂ ਲੁੱਟ ਲੈਣਾ, ਸਾਡੇ ਤਨ ਨੂੰ ਜ਼ਰੂਰ ਫੂਕ ਦਿਆ ਜੇ। ਕੁਝ ਤਾਂ ਗੁਰੂ ਨਾਨਕ ਸਾਹਿਬ ਕੋਲ ਰੁਕ ਗਏ, ਕੁਝ ਚਲੇ ਗਏ ਅੱਗ ਲੈਣ ਵਾਸਤੇ। ਜਦੋਂ ਉੱਥੇ ਗਏ ਤੇ ਕਿਸੇ ਦੇ ਘਰ ਦੇ ਚੁੱਲ੍ਹੇ ਦੀ ਅੱਗ ਨਹੀਂ, ਜੰਗਲ ਨੂੰ ਲੱਗੀ ਕੋਈ ਅੱਗ ਨਹੀਂ, ਸ਼ਮਸ਼ਾਨ ਘਾਟ ਹੈ। ਕਿਸੇ ਦੇ ਤਨ ਨੂੰ ਘਰ ਦੇ ਜੀ ਸ਼ਮਸ਼ਾਨ ਭੂਮੀ ਵਿੱਚ ਫੂਕਣ ਵਾਸਤੇ ਆਏ ਨੇ, ਉਸ ਦੀ ਚਿਖਾਂ ਨੂੰ ਲੱਗੀ ਅੱਗ ਤੇ ਕੀ ਦੇਖਦੇ ਨੇ? ਉਸ ਸੱਜਣ ਨੂੰ ਜਮ ਗਣ ਮਾਰਦੇ ਨੇ, ਜਮਦੂਤ ਮਾਰਦੇ ਨੇ, ਉਹਦੇ ਅੰਦਰ ਦੀ ਰੂਹ ਵਿਲਕਦੀ ਹੈ, ਅੰਦਰ ਦੀ ਰੂਹ ਕਲਪਦੀ ਏ, ਤਰਲੇ ਲੈਂਦਾ ਪਰ ਉਹ ਛੱਡਦੇ ਨਹੀਂ। ਪਰ ਇੱਕ ਘੜੀ ਤੋਂ ਬਾਅਦ ਜਮ ਗਣ ਚਲੇ ਗਏ, ਦੇਵ ਗਣ ਆ ਗਏ, ਜਮਦੂਤ ਉਹਦੇ ਸਾਹਮਣੇ ਝੁਕ ਗਏ ਨੇ, ਉਹਦੀ ਰੂਹ ਨੂੰ ਪ੍ਰਣਾਮ ਪੈ ਕਰਦੇ ਨੇ। ਪਰ ਇਹ ਦ੍ਰਿਸ਼ ਦਿਸਦਾ ਪਿਆ ਕੇਵਲ ਤਾਂ ਕੇਵਲ ਉਹਨਾਂ ਨੂੰ ਜਿਹੜੇ ਠੱਗਣ ਵਾਸਤੇ ਠੱਗ ਆਏ ਸਨ,
ਤੇ ਜਾਂ ਉਸ ਰੂਹ ਨੂੰ ਜਿਹੜੀ ਰੂਹ ਨੂੰ ਉਹ ਲਿਜਾਂਦੇ ਪਏ ਨੇ। ਇਹ ਸੱਜਣ ਰੁਕ ਗਏ, ਇਹਨਾਂ ਨੇ ਰੁਕ ਕੇ ਇੱਕ ਗੱਲ ਪੁੱਛੀ, ਅੱਗ ਭੁੱਲ ਗਈ। ਕਹਿਣ ਲੱਗੇ, ਪਹਿਲਾਂ ਤੁਸੀਂ ਇਸ ਰੂਹ ਨੂੰ ਮਾਰਦੇ ਸੀ, ਤੇ ਅਸੀਂ ਕਈ ਵਾਰੀ ਸ਼ਬਦ ਕਹਿ ਦਿੰਦੇ ਹਾਂ, ਮੈਂ ਅੱਜ ਵੀ ਸ਼ਾਇਦ ਸਵੇਰੇ ਆ ਰਿਹਾ ਸੀ ਕਿ ਅਸੀਂ ਕਹਿੰਦੇ ਹਾਂ ਕਿ ਅੱਗੇ ਜਾ ਕੇ ਕਿਸੇ ਨੇ ਪੁੱਛਣਾ ਨਹੀਂ। ਗੁਰਮੁਖੋ, ਜਿਹੜੇ ਕਰਮ ਕਰਨੇ ਆ ਨਾ, ਇਹ ਕਰਮ ਜ਼ਰੂਰ ਪੁੱਛੇ ਜਾਣਗੇ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਭਰੋਸਾ ਕਰਨੇ। ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ, ਉਹਨਾਂ ਦਾ ਇੱਕ ਸ਼ਲੋਕ, 6 ਉਦਾਹਰਨਾਂ ਇੱਕ ਸ਼ਲੋਕ ਵਿੱਚ ਦੇ ਗਏ, ਤੇ ਨਿੱਕੇ ਜੇ 6 ਉਦਾਹਰਨਾਂ ਦੇ ਕੇ ਏਡੀਆਂ ਵੱਡੀਆਂ ਰਮਜ਼ਾਂ ਪਾ ਗਏ। ਉਹਨਾਂ ਦਾ ਬਚਨ ਹੁੰਦਾ, ਵੇਖ ਕਪਾਹ ਹੈ ਜੇ ਥੀਆ, ਬਾਬਾ ਫਰੀਦ ਜੀ, ਜੇ ਸਿਰ ਥੀਆ ਤਿਲਾਂ ਕਾਂ ਮਾਦੈ ਅਰ ਕਾਗ ਦੇ ਕੁੰਨੇ ਕੋਇਲਿਆਂ, ਤੇ ਅਗਲਾ ਬਚਨ ਹੈ, ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿਨਾ। ਹੁਣ ਇਹ ਸ਼ਲੋਕ ਦੇ ਅਰਥ ਕਰਕੇ ਤੁਸੀਂ ਦੇਖੋ, 6 ਉਦਾਹਰਨਾਂ ਸਿਰਫ 2 ਤੁਕਾਂ ਵੀ ਦੇ ਦਿੱਤੀਆਂ। ਵੇਖ ਕਪਾਹ ਹੈ ਜੇ ਥੀਆਂ, ਕਹਿੰਦੇ ਨੇ ਤੂੰ ਮਾਣ ਕਰਕੇ ਤੁਰਿਆ ਫਿਰਨਾ, ਮੈਨੂੰ ਕਿਸੇ ਪੁੱਛਣਾ ਨਹੀਂ, ਇਸ ਕਪਾਹ ਨੇ ਕਿਹੜੇ ਮਾੜੇ ਕਰਮ ਕੀਤੇ ਨੇ, ਵੇਲਣੇ ਵਿਚ ਵੇਲਿਆ, ਰੂਹ ਪਿੰਜਣੀ ਵਿਚ ਪਿੰਜਿਆ, ਤਕ ਚਰਖੇ ਤੇਨੂੰ ਕੱਤਿਆ, ਪਰਤ ਕੇ ਇਹਦਾ ਕੱਪੜਾ ਬਣਾਇਆ, ਕੱਟਿਆ ਕੁੱਟਿਆ ਤੇਨੂੰ ਖੁੰਬ ਚੜਾ ਕੇ ਰੰਗਣ ਲੱਗੇ, ਕਪਾਹ ਦਾ ਕੀ ਦੋਸ਼ ਹੈ, ਕਪਾਹ ਨੇ ਇੰਨਾ ਦੁੱਖ ਪਾ ਲਿਆ। ਵੇ ਕਪਾਹ ਜੇ ਥੀਆ, ਜੇ ਸਿਰ ਥੀਆ ਤਿਲਾਂ, ਕਿ ਤਿਲਾਂ ਦਾ ਕੀ ਦੋਸ਼ ਸੀ, ਕਹਾਣੀ ਵਿਚ ਪੀੜੇ ਗਏ। ਗੰਨਿਆਂ ਦਾ ਕੀ ਦੋਸ਼ ਸੀ, ਕੋਹਲੂ ਵਿਚ ਪੀੜੇ ਗਏ। ਆ ਦੇਖ ਕੋਲਿਆਂ ਦਾ ਕੀ ਦੋਸ਼ ਹੈ, ਪਹਿਲਾਂ ਲੱਕੜ ਸਾੜ ਕੇ ਕੋਲੇ ਬਣਾਏ, ਪਰਤ ਕੇ ਅੰਗੀਠੀ ਵਿਚ ਰੱਖ ਕੇ ਫੂਕਿਆ। ਉਹ ਸੱਜਣਾ, ਇਸ ਹਾਂਡੀ ਦਾ ਕੀ ਕਸੂਰ ਜਿਹੜੀ ਰੋਜ਼ ਅੱਗ ਤੇ ਬਲਦੀ ਏ, ਇਹ 6 ਬੇਦੋਸ਼ੇ ਨੇ, ਤੇ ਇੰਨੀ ਸਜ਼ਾ ਮਿਲਦੀ ਪਈ ਏ, ਤੇ ਜਿਹੜਾ ਮੰਦੇ ਅਮਲ ਕਰਨਾ ਤੂੰ ਕਾਹਦੇ ਦਾਅਵੇ ਕਰੀ ਬੈਠਾ। ਬਾਬਾ ਜੀ ਦੇ ਬਚਨ ਨੇ ਕਿ ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਂ, ਕਾਂ ਮਾਦੈ ਅਰ ਕਾਗ ਦੇ ਕੁੰਨੇ ਕੋਇਲਿਆਂ, ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿਨਾਂ। ਇੱਕ ਬਚਨ ਅਸੀਂ ਪੜ੍ਹਦੇ ਹਾਂ, ਫਰੀਦਾ ਦਰ ਦਰਵਾਜੇ ਜਾਏ ਕਹਿ, ਕਿਉਂ ਡਿੱਠੋ ਕੜਿਆਲ, ਉਹਨੇ ਦੋਸ਼ਾਂ ਮਾਰੀਐ, ਖਮ ਦੋਸ਼ਾਂ ਦਾ ਕਿਆ ਹਾਲ, ਘੜੀਆਂ ਘੜੀਐ ਮਾਰੀਐ, ਪੈਰੀ ਲੈ ਸਜਾਏ, ਸੋ ਖੇੜਾ ਕੜਿਆਲ ਜਿਉ ਦੁਖੀ ਰਹਿਣ ਵਿਖਾ। ਗੁਰੂ ਅਰਜੁਨ ਸਾਹਿਬ ਨੂੰ ਪੜ੍ਹੋ, ਕਹਿੰਦੇ ਨੇ ਪਾਪੀ ਕਰਮ ਕਮਾਮ ਦੇ, ਅਸੀਂ ਕਹਿੰਦੇ ਹਾਂ ਕਰਮਾਂ ਨੂੰ ਕਿਸੇ ਪੁੱਛਣਾ ਨਹੀਂ, ਪਾਪੀ ਕਰਮ ਕਮਾਮ ਦੇ, ਕਰਦੇ ਖਾਏ ਖਾਏ ਨਾਨਕ, ਜਿਉ ਮੱਥਨ ਮਾਧਾਣੀਆਂ ਤਿਉ ਮਥੈ ਧਰਮ ਰਾਹ। ਇੱਕ ਬਾਬਾ ਜੀ ਦਾ ਬਚਨ ਹੈ ਪੌੜੀ, ਅਸੀਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੀ, ਤੇ ਮੈਂ ਉਸ ਦਿਨ ਅਰਜ਼ ਕੀਤੀ ਸੀ, ਜਦੋਂ ਗੁਰੂ ਨਾਨਕ ਸਾਹਿਬ ਦੀ ਰਹਿਮਤ ਵਰਸਦੀ ਹੈ ਨਾ, ਉਦੋਂ ਫਿਰ ਵਿਰੋਧੀ ਵੀ ਚਰਨਾਂ ਵਿੱਚ ਆ ਚੁੱਕਦੇ ਨੇ। ਹਜ਼ੂਰ ਮੱਕੇ ਗਏ ਨੇ, ਸਤਿਗੁਰੂ ਕਾਬੇ ਦੇ ਨੇੜੇ ਗਏ ਨੇ, ਪਰ ਜਦੋਂ ਹਜ਼ੂਰ ਪਹੁੰਚਦੇ ਨੇ, ਮੱਕੇ ਦੀ ਧਰਤੀ ਦੀ ਗੱਲ ਕਰਨੇ ਆ, ਕਾਬੇ ਦੀ ਧਰਤੀ ਦੀ ਗੱਲ ਕਰਨੇ ਆ, ਗੜ ਬਗਦਾਦ ਨਿਵਾਨ ਦੀ ਗੱਲ ਕਰਨੇ ਆ, ਪਹਿਲਾਂ ਆਪਣੇ ਪੈਰਾਂ ਦੀਆਂ ਠੋਕਰਾਂ ਮਾਰਦੇ ਨੇ ਮੇਰੀ ਸੱਚੀ ਸਰਕਾਰ ਨੂੰ, ਤੇ ਜਦੋਂ ਫਿਰ ਅੰਦਰ ਦੀ ਰਹਿਮਤ ਵੇਖਦੇ ਨੇ ਨਾ, ਪੈਰਾਂ ਦੀਆਂ ਠੋਕਰਾਂ ਮਾਰਨ ਵਾਲੇ ਉਸੇ ਬਾਪੂ ਦੇ ਚਰਨ ਪਕੜ ਕੇ ਕਹਿੰਦੇ ਨੇ, ਆਪ ਤਾਂ ਤੁਰ ਚੱਲਿਆ, ਘੱਟੋ ਘੱਟ ਆਪਣੇ ਚਰਨਾਂ ਦੀ ਖੜਾਂ ਵੀ ਦੇ ਜਾ। ਤੁਸੀਂ ਪੜ੍ਹਦੇ ਹੋ, ਲੱਤਾਂ ਮਾਰਨ ਵਾਲੇ ਚਰਨ ਪਕੜ ਕੇ ਕਹਿੰਦੇ ਨੇ, ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਉੱਥੇ ਇੱਕ ਪ੍ਰਸ਼ਨ ਕੀਤਾ, ਤੇ ਉਹ ਪ੍ਰਸ਼ਨ ਕੱਲਾ ਹਿੰਦੂ ਤੇ ਮੁਸਲਮਾਨ ਲਈ ਨਹੀਂ ਸੀ, ਕਿਉਂਕਿ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਮੈਂ ਉਸ ਵਿਸ਼ੇ ਵੱਲ ਫਿਰ ਤੁਰਾਂਗਾ ਜਿਹੜਾ ਅਰਜ਼ ਕਰ ਰਿਹਾ ਪਿਆ ਬਲ ਦੀ ਕੋਈ ਚਿਖਾ ਦਾ। ਉੱਥੇ ਦੋਨਾਂ ਲਈ ਇੱਕ ਸਵਾਲ ਉੱਠਿਆ ਸੀ, ਤੇ ਉਹ ਸ਼ਬਦ ਸੀ ਭਾਈ ਗੁਰਦਾਸ ਦੀ ਰਚਨਾ, ਤੁਸੀਂ ਸਾਰੇ ਪੜ੍ਹਦੇ ਹੋ। ਉਹ ਰਚਨਾ ਹੈ ਕਿ ਪੁੱਛਣ ਗੱਲ ਇਮਾਨ ਦੀ, ਆ ਕੇ ਉਹਨਾਂ ਨੇ ਗੱਲ ਪੁੱਛੀ, ਕਾਜੀ ਮੁੱਲਾ ਇਕੱਠੇ ਹੋਈ, ਇਕੱਠੇ ਹੋ ਕੇ ਬਾਬੇ ਕੋਲੋਂ ਧਰਮ ਦੀ ਗੱਲ ਪੁੱਛਣ ਆਏ। ਇਹਦਾ ਮਤਲਬ ਉਹ ਇੰਨੇ ਕੁ ਪ੍ਰਭਾਵਿਤ ਹੋ ਗਏ ਕਿ ਗੁਰੂ ਨਾਨਕ ਸਾਹਿਬ ਤੋਂ ਪੁੱਛਣ ਆਏ ਕਿ ਤੁਸੀਂ ਸੱਚ ਦੀ ਝਲਕ ਪਈ ਤੁਹਾਡੇ ਕੋਲੋਂ, ਸਾਨੂੰ ਦੱਸੋ ਧਰਮ ਕੀ ਹੈ। ਪੁੱਛਿਆ, ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਨੋਈ, ਗੁਰਸਿੱਖੋ ਉਸ ਆਵਾਜ਼ ਨੂੰ ਭੁੱਲਿਓ ਨਾ ਜਿਹੜੀ ਅਰਬ ਦੀ ਧਰਤੀ ਤੇ ਆਈ ਸੀ। ਹੁਣ ਇਹਦਾ ਮਤਲਬ ਇਹ ਨਹੀਂ ਮੈਂ ਸਿੱਖ ਬਣ ਗਿਆ, ਮੈਂ ਕਕਾਰ ਪਾ ਲੈ ਤੇ ਮੈਨੂੰ ਲਾਇਸੈਂਸ ਮਿਲ ਗਿਆ, ਜਿਤਨੇ ਮਰਜ਼ੀ ਕੁਕਰਮ ਨੇ ਮੈਂ ਕਰੀ ਜਾ। ਕਿਉਂ ਨਹੀਂ ਆਪਣੀਆਂ ਗਲਤੀਆਂ ਨੂੰ ਸਵੀਕਾਰਦਾ ਆਪਣਾ ਅੰਦਰ,
ਗੁਰੂ ਜੀ ਦੇ ਸਾਹਮਣੇ ਉਹ ਈਮਾਨ ਦੀ ਗੱਲ ਪੁੱਛੀ ਕਿ ਧਰਮ ਬਾਹਰ ਦੇ ਚਿੰਨ੍ਹਾਂ ਦਾ ਨਾਮ ਹੈ, ਕਿ ਧਰਮ ਬਾਹਰ ਦੇ ਅਡੰਬਰ ਦਾ ਨਾਮ ਹੈ। ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵਟਾ ਕੇ ਮੁਸਲਮਾਨ ਹੋਈ, ਅੱਗੋਂ ਕਹਿੰਦੇ ਨੇ ਬਾਬਾ ਆਖੇ ਖਾਜੀਆਂ ਸ਼ੁਭ ਅਮਲਾਂ ਬਾਜੋਂ ਦੋਵੇਂ ਰੋਈ। ਹੁਣ ਦੋਵੇਂ ਰੋਈ ਦਾ ਮਤਲਬ ਕੱਲੇ ਉਹ ਨਹੀਂ ਸਨ ਪਿਆਰਿਓ, ਜੇ ਸਾਡੇ ਪੱਲੇ ਸ਼ੁਭ ਅਮਲ ਨਹੀਂ ਤੇ ਕੀ ਸਿੱਖ ਦੇ ਪੱਲੇ ਰੋਣਾ ਨਹੀਂ ਪਏਗਾ। ਸ਼ੁਭ ਅਮਲ ਬਾਬਾ ਜੀ ਦਾ ਬਚਨ ਸਭ ਲਈ ਸਾਂਝਾ ਹੈ। ਮੈਂ ਬੇਨਤੀ ਜਿਹੜੀ ਕਰ ਰਿਹਾ, ਬਲਦੀ ਕੋਈ ਚਿਖਾ ਹੈ ਤੇ ਜਦੋਂ ਕੋਲ ਗਏ ਤੇ ਜਮ ਗਣ ਮਾਰਦੇ ਪਏ ਨੇ, ਤੇ ਜਦੋਂ ਨੇੜੇ ਪਹੁੰਚਦੇ ਨੇ ਦੇਖਦੇ ਨੇ ਕਿ ਜਮ ਗਣ ਦੀ ਥਾਂ ਦੇਵਗਣ ਆ ਗਏ ਨੇ, ਜਮਦੂਤ ਰੂਹ ਦੇ ਸਾਹਮਣੇ ਝੁਕੇ ਨੇ, ਤੇ ਗੁਰਮੁਖੋ ਉਹਨਾਂ ਨੇ ਉਥੇ ਸਭ ਕੁਝ ਭੁੱਲ ਗਿਆ ਪ੍ਰਸ਼ਨ ਕੀਤਾ ਕਿ ਅਸੀਂ ਕੀ ਮਾਜਰਾ ਪੈ ਦੇਖਨੇ ਆ। ਤੇ ਕਈ ਵਾਰੀ ਅਸੀਂ ਇਹ ਸ਼ਬਦ ਕਹਿੰਦੇ ਹਾਂ ਵੀ ਲੋ ਜਿਹੜੀ ਚੀਜ਼ ਦਿਸਦੀ ਨੀ ਉਹ ਹੁੰਦੀ ਨਹੀਂ। ਗੁਰਮੁਖੋ ਮੈਂ ਇੱਕ ਵਾਰੀ ਅਰਜ਼ ਕੀਤੀ ਸੀ, ਬੇਅੰਤ ਕੁਛ ਐਸਾ ਹੈ ਜਿਹੜਾ ਦਿਸਦਾ ਨਹੀਂ ਪਰ ਹੈ, ਵੇ ਸਾਡੇ ਸਰੀਰ ਵਿੱਚੋਂ ਪ੍ਰਗਟ ਹੁੰਦਾ। ਕ੍ਰੋਧ ਦਾ ਕਿਹੜਾ ਰੂਪ ਹੈ, ਕ੍ਰੋਧ ਦੇ ਕਿਹੜੇ ਬਸਤਰ ਨੇ, ਕ੍ਰੋਧ ਦਾ ਕਿਹੜਾ ਰੰਗ ਹੈ, ਪਤਾ ਹੀ ਉਦੋਂ ਲੱਗਦਾ ਜਦੋਂ ਬੰਦੇ ਦੇ ਬੁੱਲ ਫੜਕਦੇ ਨੇ ਤੇ ਜ਼ਬਾਨ ਵਿੱਚੋਂ ਗਾਲਾਂ ਨਿਕਲਦੀਆਂ ਨੇ, ਕ੍ਰੋਧ ਦਿਸਦਾ ਨਹੀਂ ਪ੍ਰਗਟ ਹੋ ਜਾਂਦਾ ਹੈ। ਕਾਮ ਦਿਸਿਆ ਕਦੀ ਕਿਸੇ ਨੂੰ? ਕਾਮ ਦੀ ਸ਼ਕਲ ਨਹੀਂ ਦਿਸਦੀ। ਆਦਮੀ ਦਾ ਤਨ ਪੀੜਿਆ ਜਾਂਦਾ ਹੈ, ਕੁਕਰਮ ਜਨਮ ਲੈਂਦਾ ਤੇ ਆਪਾਂ ਕਹਿੰਦੇ ਹਾਂ ਕਾਮ ਪ੍ਰਗਟ ਹੋ ਗਿਆ। ਚੋਰੀ ਕਰਦਾ ਲਾਲਚ ਪ੍ਰਗਟ ਹੁੰਦਾ। ਪਿਆਰਿਓ ਰੱਬ ਨੇ ਇਸ ਸਪੇਸ ਵਿੱਚ ਬਹੁਤ ਕੁਝ ਅਦ੍ਰਿਸ਼ਟ ਰੱਖਿਆ, ਪਰ ਜਿਨ੍ਹਾਂ ਦੇ ਅੰਦਰ ਟਿਕ ਜਾਣ ਉੱਥੇ ਪ੍ਰਗਟ ਹੋ ਜਾਂਦਾ ਹੈ। ਪਰਮਾਤਮਾ ਸਰਬ ਵਿਆਪਕ ਅਸੀਂ ਸਾਰੇ ਕਹਿੰਦੇ, ਤੇ ਸਾਰੇ ਫਿਰ ਰੱਬ ਦਾ ਰੂਪ ਕਿਉਂ ਨਹੀਂ ਜੀ? ਸਾਰੇ ਅਸੀਂ ਕਹਿੰਦੇ ਹਾਂ ਪਰਮਾਤਮਾ ਸਾਰਿਆਂ ਵਿੱਚ, ਸਾਰੇ ਸੰਤ ਕਿਉਂ ਨਹੀਂ? ਸਾਰਿਆਂ ਨੂੰ ਲੋਕ ਕਿਉਂ ਨਹੀਂ ਸਜਦੇ ਕਰਦੇ? ਗੁਰਮੁਖੋ ਧਰਤੀ ਸਾਰੀ ਥੱਲੇ ਪਾਣੀ ਹੈ, ਪਰ ਬੁੱਕ ਉੱਥੇ ਕੀਤੀ ਜਾਂਦੀ ਜਿੱਥੇ ਪਾਣੀ ਪ੍ਰਗਟ ਹੋ ਜਾਂਦਾ ਹੈ। ਧਰਤੀ ਤਾਂ ਸਾਰੀ ਥੱਲੇ ਪਾਣੀ। ਬਾਬਾ ਜੀ ਨੇ ਕਿਹਾ ਸਭਨੀ ਘੱਟੀ ਸੌ ਵਸੈ, ਸਹਿ ਬਿਨ ਘੱਟ ਨਾ ਕੋਏ, ਨਾਨਕ ਤੇ ਸੁਹਾਗਣੀ ਜੇ ਘੱਟ ਪ੍ਰਗਟ ਹੋਏ। ਜਿੱਥੇ ਪ੍ਰਗਟ ਹੋ ਜਾਏ, ਪਾਣੀ ਸਰਬ ਵਿਆਪਕ ਹੈ ਪਰ ਪ੍ਰਗਟ ਸਾਰੀਆਂ ਥਾਵਾਂ ਤੇ ਨਹੀਂ। ਹੁਣ ਉਹਨਾਂ ਨੇ ਜਦੋਂ ਤੱਕਿਆ ਤੇ ਉਹਨਾਂ ਪੁੱਛਿਆ, ਪਹਿਲਾਂ ਤੁਸੀਂ ਮਾਰਦੇ ਸੋ ਰੂਹ ਕਲਪਦੀ ਸੀ, ਹੁਣ ਤੁਸੀਂ ਪਿਛਾਂ ਹਟ ਗਏ, ਆਪ ਪੈਰਾਂ ਵਿੱਚ ਆ ਚੁੱਕੇ ਜਾਂ ਇਸ ਰੂਹ ਨੂੰ ਸਜਦੇ ਕਰਦੇ ਹੋ ਕਿਉਂ? ਤੇ ਅੱਗੋ ਆਵਾਜ਼ ਆਈ ਸੀ, ਜਿਹਨੂੰ ਤੁਸੀਂ ਠੱਗਣਾ ਚਾਹੁੰਦੇ ਹੋ, ਜਿਸ ਨੂੰ ਤੁਸੀਂ ਕਤਲ ਕਰਨਾ ਚਾਹੁੰਦੇ ਹੋ, ਜਿਸ ਨੂੰ ਤੁਸੀਂ ਮਾਰ ਮੁਕਾਉਣਾ ਚਾਹੁੰਦੇ ਹੋ, ਚੇਤੇ ਰੱਖਿਓ ਬੰਦਾ ਕੁਕਰਮੀ ਸੀ, ਕਰਮ ਬੜੇ ਮਾੜੇ ਕੀਤੇ, ਪਰ ਇਹਦੀ ਬਲਦੀ ਚਿਖਾਂ ਵੱਲ ਕਰੋੜਾਂ ਬ੍ਰਹਿਮੰਡਾਂ ਦੇ ਸਾਈਂ ਗੁਰੂ ਨਾਨਕ ਦੀ ਉਂਗਲ ਹੋ ਗਈ, ਜਿਹਦੀ ਚਿਖਾਂ ਨੂੰ ਇੱਕ ਵਾਰੀ ਦੇਖ ਲੈ ਉਹਦੇ ਕਰਮ ਕੱਟੇ ਜਾਂਦੇ ਨੇ। ਸੱਚ ਜਾਣਿਓ, ਬਾਬੇ ਨਾਨਕ ਦੀ ਸਿਰਫ ਨਦਰ ਤੇ ਉਂਗਲ ਨੇ ਇਹਦੇ ਕਰੋੜਾਂ ਜਨਮਾਂ ਦੇ ਪਾਪ ਕੱਟ ਦਿੱਤੇ। ਗੁਰਮੁਖੋ, ਜੇ ਇੰਨਾ ਭਰੋਸਾ ਕਰੀਏ ਤਾਂ ਗੁਰੂ ਅਰਜੁਨ ਸਾਹਿਬ ਨੂੰ ਪੁੱਛੋ, ਉਹ ਬਚਨ ਕਰਦੇ ਨੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਸੱਜਣ ਹੈ, ਇੱਕ ਚਿਖਾਂ ਵੱਲ ਉਂਗਲ ਕਰੇ ਤੇ ਕਰਮ ਕੱਟੇ ਜਾਂਦੇ ਨੇ। ਮੈਂ ਬੇਨਤੀ ਕਰ ਰਿਹਾ, ਜਿਹੜੇ ਤੂੰ ਕਰਮ ਕਰਨੇ ਤੈਨੂੰ ਭੁਗਤਨੇ ਪੈਣਗੇ, ਪਰ ਇੱਕ ਤਰੀਕਾ ਹੈ, ਕਰਮਾਂ ਦਾ ਪ੍ਰਾਸ਼ਤ ਕਰਕੇ ਕਿਤੇ ਗੁਰੂ ਦੇ ਸਾਹਮਣੇ ਖਲੋ ਜਾ, ਸੱਚ ਜਾਣ ਗੁਰੂ ਤੇਰੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਕਰਮ ਵੀ ਸਾੜਦਾ ਹੈ। ਮੈਂ ਦੋਨੋਂ ਪੱਖ ਰੱਖਣੇ ਚੰਨ। ਉਹਨਾਂ ਨੂੰ ਜਦੋਂ ਦੇਖਿਆ, ਕਹਿਣ ਲੱਗੇ ਉਹਨੂੰ ਮਾਰੋ ਨਾ, ਉਹ ਸਾਈਂ ਦੇ ਜਾ ਕੇ ਚਰਨ ਪਕੜ ਲਓ, ਕਿਰਪਾਲੂ ਦਾਤਾ ਜੀ ਦੇ ਕੋਲ ਵਾਪਸ ਆਏ, ਆ ਕੇ ਕਹਿਓ ਨੇ ਕਿ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲੈ। ਨਾਲ ਦਿਆਂ ਨੇ ਕਿਹਾ ਕਿ ਅਸੀਂ ਲੁੱਟਣਾ ਸੀ ਤੇ ਤੁਸੀਂ ਇਹਦੇ ਚਰਨਾਂ ਵਿੱਚ? ਕਹਿਣ ਲੱਗੇ ਨਹੀਂ, ਇਹਦੇ ਇੱਕ ਹੱਥ ਦਾ ਇਸ਼ਾਰਾ ਕਰੋੜਾਂ ਜਨਮਾਂ ਦੇ ਪਾਪੀ ਤਾਰ ਸਕਦਾ, ਚਰਨ ਪਕੜ ਲਓ, ਕਿਤੇ ਕੀਤੇ ਹੋਏ ਪਾਪਾਂ ਤੋਂ ਆਪਾਂ ਵੀ ਬਚ ਸਕੀਏ। ਮੈਂ ਆਰੰਭ ਵਿੱਚ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਸਤਿਗੁਰੂ ਇੱਕ ਸੱਜਣ ਹੈ ਤੇ ਗੁਰੂ ਅਰਜੁਨ ਸਾਹਿਬ ਨੇ ਮਿਹਰ ਕੀਤੀ ਤੇ ਨਾਲ ਕਹਿ ਦਿੱਤੋ ਨੇ ਕਿ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓ ਹੀ, ਤਰਸ ਪਿਆ ਮੈਂ ਰਾਮਤ ਹੋਈ। ਸਤਿਗੁਰ ਸੱਜਣ ਮਿਲਿਆ ਤੇ ਗੁਰੂ ਸੱਜਣ ਮਿਲਿਆ, ਨਾਲ ਸ਼ਬਦ ਸਨ ਨਾਨਕ, ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਖਰਿਆ। ਫਿਰ ਵਿਸ਼ੇ ਆਪਣੇ ਤੇ ਉੱਥੇ ਆਈਏ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਜਿਹੜੇ ਤੂੰ ਕਰਮ ਕਰ ਰਹੇ ਹੈ। ਅਸੀਂ ਕਹਿੰਦੇ ਹਾਂ ਕਰਮ ਕਰਮ ਵਿੱਚ ਬੰਦਾ ਸਵਤੰਤਰ ਹੈ, ਪਰ ਭੋਗਣ ਵਿੱਚ ਪਰਤੰਤਰ ਹੈ।
ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿਚ ਵੀ ਉਦਾਹਰਣਾਂ ਦਿੱਤੀਆਂ ਤੇ ਭਾਈ ਵੀਰ ਸਿੰਘ ਨੇ ਇੱਕ ਬਹੁਤ ਢੁਕਵੀਂ ਉਦਾਹਰਣ ਦਿੱਤੀ। ਉਹ ਕਹਿੰਦੇ ਨੇ ਦੇਖੋ ਅੰਗੂਰ ਦੇ ਵੇਲ ਹੈ ਜਾਂ ਦਾਖਾਂ ਨੇ, ਅੰਗੂਰ ਦੀ ਵੇਲ ਵਿਚ ਰਸ ਭਰਿਆ ਗਿਆ ਅੰਗੂਰਾਂ ਵਿਚ, ਹੁਣ ਉਸੇ ਅੰਗੂਰ ਦੀ ਕੋਈ ਸ਼ੂਗਰ ਬਣਾਏ, ਖੰਡ ਬਣਾਏ, ਜਿਹਦੇ ਖਾਣ ਦੇ ਨਾਲ ਆਦਮੀ ਨੂੰ ਤਾਕਤ ਮਿਲਦੀ ਹੈ, ਤੇ ਉਸੇ ਅੰਗੂਰਾਂ ਨੂੰ ਤਰਕਾ ਕੇ ਕੋਈ ਭਾਂਡੇ ਵਿਚ ਰੱਖ ਕੇ ਨਸ਼ਾ ਬਣਾ ਲੈ, ਪੀ ਕੇ ਮੱਤ ਮਾਰੀ ਜਾਂਦੀ ਏ, ਤੇ ਆਦਮੀ ਇਹ ਕਹਿਣਾ ਸ਼ੁਰੂ ਕਰਦਾ ਦੇਖੋ ਜੀ ਦੋਸ਼ ਅੰਗੂਰਾਂ ਦਾ ਹੈ, ਇਹਨਾਂ ਵਿਚੋਂ ਸ਼ਰਾਬ ਨਿਕਲੀ, ਰੱਬ ਨੇ ਕੇਵਲ ਤੈਨੂੰ ਅੰਗੂਰ ਦਿੱਤੇ ਨੇ, ਸ਼ਰਾਬ ਬਣਾਉਣਾ ਮਿੱਠਾ ਬਣਾਉਣਾ ਤੇਰਾ ਆਪਣਾ ਕੰਮ ਸੀ, ਪਰਮਾਤਮਾ ਨੇ ਤੈਨੂੰ ਕੀਮਤੀ ਸਮਾਂ ਦਿੱਤਾ, ਬਸ ਸੱਜਣਾ ਤੇਰੇ ਆਪਣੇ ਕੀਤੇ ਕਰਮਾਂ ਨਾਲ ਤੂੰ ਭਗਤ ਵੀ ਬਣ ਸਕਣਾ, ਆਪਣੇ ਕਰਮਾਂ ਦੇ ਨਾਲ ਤੂੰ ਸਾਖਤ ਵੀ ਬਣ ਸਕਣਾ। ਭਾਈ ਸਾਹਿਬ ਨੇ ਸ਼ਬਦ ਕਹੇ ਨੇ, ਕਹਿਣ ਲੱਗੇ ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ, ਮਿੱਠੇ ਤੇ ਸਵਾਦੀ ਰਸ ਭਰ ਭਰ ਵੇਲਾਂ ਗੱਲ ਲਟਕਾਏ, ਤੂੰ ਉਹ ਤੋੜ ਮੱਤ ਵਿਚ ਪਾਏ, ਰੱਖ ਰੱਖ ਕੇ ਤਰਕਾਏ, ਦੁੱਖ ਦੇਵੇ ਦਾਰੂ ਉਸ ਵਿਚੋਂ ਤੂੰ ਹਨ ਆਪ ਚੁਆਏ। ਰੱਬ ਨੇ ਤਾਂ ਕੇਵਲ ਅੰਗੂਰ ਪੈਦਾ ਕੀਤੇ ਨੇ, ਜੇ ਅੰਗੂਰ ਤਾਂ ਸ਼ਰਾਬ ਬਣਾ ਕੇ ਲੋਕਾਂ ਨੂੰ ਗਾਲਾਂ ਕੱਢੇ ਤੇ ਅੰਗੂਰਾਂ ਦੀਆਂ ਵੇਲਾਂ ਨਾ ਪੱਟ, ਆਪਣੀ ਅਕਲ ਤੋਂ ਕੰਮ ਲੈ, ਸ਼ਰਾਬ ਤੂੰ ਬਣਾਈਏ, ਰੱਬ ਨੇ ਤਾਂ ਤੈਨੂੰ ਰਸ ਦਿੱਤਾ ਸੀ। ਪਿਆਰਿਓ ਪਰਮਾਤਮਾ ਨੇ ਸਰੀਰ ਦਿੱਤਾ ਹੈ, ਜੈਸੇ ਅਸੀਂ ਕਰਮ ਕਰਨੇ ਆ ਉਹ ਕਰਮਾਂ ਦੀ ਬੇਲ, ਉਹ ਕਰਮਾਂ ਦੀ ਬੀਜ, ਉਹ ਕਰਮਾਂ ਦੀ ਫਸਲ ਇੱਕ ਦਿਨ ਇਨਸਾਨ ਨੂੰ ਕੱਟਣੀ ਪਏਗੀ। ਤੇ ਜਿਹੋ ਜਿਹਾ ਕਰਮ ਨੇ, ਬਾਬਾ ਫਰੀਦ ਸਾਹਿਬ ਨੇ ਤਾਂ ਮਿਹਰ ਵੀ ਕੀਤੀ ਹੈ, ਕਹਿਣ ਲੱਗੇ ਦੇਖ ਕਿ ਲੋੜੈ ਦਾਖ ਬਜੂਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪਟ। ਜੇ ਤੂੰ ਕਰਮ ਮਾੜੇ ਕਰ ਬੈਠਾ, ਫਿਰ ਕੀ ਕੋਈ ਰਸਤਾ ਹੈ ਕਿ ਗੁਰੂ ਦੇ ਦਰ ਤੇ ਅਸੀਂ ਬਖਸ਼ੇ ਜਾਈਏ? ਆਪਾਂ ਇਹ ਤਾਂ ਪ੍ਰਮਾਣ ਦੇਈ ਜਾਵਾਂਗੇ ਵੀ ਤੈਨੂੰ ਕੀਤੇ ਕਰਮਾਂ ਦੀ ਸਜ਼ਾ ਮਿਲੇਗੀ। ਹੁਣ ਮੰਨ ਲਓ ਬੰਦਾ ਇਹ ਤਿਆਰ ਹੋ ਗਿਆ, ਮੈਂ ਕਰਮ ਮਾੜੇ ਕਰ ਬੈਠਾ, ਕੋਈ ਮੇਰੇ ਵਾਸਤੇ ਬਚਾਅ ਦਾ ਰਾਹ ਹੈ? ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਬੜੀਆਂ ਸੋਹਣੀਆਂ ਉਦਾਹਰਣਾਂ ਦਿੱਤੀਆਂ। ਪਿਆਰਿਓ ਕਦੀ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਦੇ ਬਚਨ ਪੜੋ, ਕਹਿੰਦੇ ਨੇ ਖੇ ਪਰਮਾਤਮ ਦੇਵ ਅਬ ਮੈਂ ਕੌਣ ਉਪਾਅ ਕਰੂੰ, ਹੁਣ ਮੈਂ ਕੀ ਉਪਾਅ ਕਰਾਂ, ਕਰਮ ਮੈਂ ਮਾੜੇ ਕਰ ਬੈਠਾ। ਜੇ ਬਿਦ ਮਨ ਕੋ ਸੰਸਾ ਚੁੱਕੈ ਭਵ ਨਿਧ ਪਾਰ ਪਰੂੰ, ਮੇਰੇ ਮਨ ਦੇ ਸ਼ੰਕੇ ਦੂਰ ਹੋ ਜਾਣ, ਮੈਂ ਭਵ ਸਾਗਰ ਤੋਂ ਤਰ ਜਾਵਾਂ, ਤੁਸੀਂ ਗੁਰਮੁਖੋ ਤਵਜੋ ਬਖਸ਼ਿਓ। ਸਿਰਫ ਮੈਂ ਦੋ ਤੁਕਾਂ ਲਈਆਂ ਨੇ, ਕਰਮ ਕਰਨੇ ਆ ਬੀਜ ਨੇ, ਜੇ ਮੰਨ ਲੋ ਅੱਜ ਤੀਕਰਾ ਮਾੜੇ ਕਰਮ ਕੀਤੇ ਨੇ, ਅੱਜ ਹੀ ਮਨ ਸਮਝ ਜਾ ਮਨਾ ਤੂੰ ਧਰਮ ਵਾਲੇ ਪਾਸੇ ਤੁਰਨਾ, ਤੇ ਕੀ ਪਿਛਲੇ ਕੀਤੇ ਹੋਏ ਕਰਮ ਦਗਦ ਹੋ ਜਾਣਗੇ, ਪਿਛਲੇ ਕੀਤੇ ਹੋਏ ਕਰਮ ਖੰਡਨ ਹੋਣਗੇ। ਹਜ਼ੂਰ ਨੇ ਬਖਸ਼ਿਸ਼ ਕੀਤੀ, ਅਬ ਮੈਂ ਕੌਣ ਉਪਾਅ ਕਰੂੰ, ਜੇ ਬਿਦ ਮਨ ਕੋ ਸੰਸਾ ਚੁੱਕੈ ਭਵ ਨਿਧ ਪਾਰ ਪਰੂੰ। ਅੱਗੇ ਬਚਨੇ ਜਨਮ ਪਾਏ ਕਛ ਭਲੋ ਨਾ ਕੀਨੂੰ, ਤਾਂ ਤੇ ਅਧਕ ਡਰੂੰ, ਮਨ ਬਚ ਕਰਮ ਹਰ ਗੁਨੀ ਗਾਏ, ਯੇ ਜੀ ਸੋਚ ਧਰੂੰ, ਗੁਰਮਤ ਸੁਨ ਕਛ ਗਿਆਨ ਨਾ ਉਪਜੋ, ਪਸ ਜੋ ਉਦਰ ਭਰੂੰ, ਕਹੋ ਨਾਨਕ ਪ੍ਰਭ ਬਿਰਦ ਪਛਾਨੋ, ਤਬ ਹਉ ਪਤਤ ਤਰੂੰ। ਕਰਮ ਮੈਂ ਕਰ ਲੈਨੇ, ਪਰ ਮੇਰੇ ਮਾਲਕਾ ਤੂੰ ਆਪਣੇ ਬਿਰਧ ਬਾਣੇ ਦੀ ਲਾਜ ਰੱਖ, ਤਾਂ ਮੇਰੇ ਕਰਮ ਕੱਟੇ ਜਾ ਸਕਦੇ ਨੇ। ਇੱਥੇ ਇੱਕ ਭਗਤ ਮਹਾਂਪੁਰਸ਼ ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਵਿਚ ਬਚਨ ਨੇ, ਦੇਖੋ ਉਸ ਨੇ ਕਮਾਈ ਕੀਤੀ, ਕਰਮ ਭਾਵੇਂ ਮਾੜੇ ਸਨ ਪਹਿਲਾਂ, ਪਰ ਸਿਮਰਨ ਕਰਨ ਤੋਂ ਬਾਅਦ ਇੱਕ ਸਾਨੂੰ ਮਾਰਗ ਦੱਸ ਕੇ ਗਏ। ਭਗਤ ਸਦਨਾ ਜੀ ਦਾ ਬਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਵਿਚ, ਉਹਨਾਂ ਦਾ ਕਰਮ ਕੀ ਸੀ? ਕਸਾਈ ਪੁਣੇ ਦਾ ਕੰਮ ਕਰਦੇ ਸਨ। ਜਦੋਂ ਰੱਬ ਦੀ ਪਰਮਾਤਮਾ ਦੀ ਭਗਤੀ ਵੱਲ ਚੱਲੇ, ਸਾਡਾ ਸਮਾਜ ਕਦੀ ਕਿਸੇ ਨੂੰ ਨਹੀਂ ਜੇ ਬਖਸ਼ਦਾ। ਇਹ ਗੱਲ ਧਿਆਨ ਵਿਚ ਰੱਖ ਕੇ ਚੱਲਿਓ, ਗੁਰੂ ਨੂੰ ਮਿਲਣਾ, ਰਿਸ਼ਤੇਦਾਰ, ਸਮਾਜ ਤੇ ਪਰਿਵਾਰ ਦਾ ਧਿਆਨ ਰੱਖ ਕੇ ਚੱਲੋਗੇ, ਖੁਸ਼ ਹੋ ਜਾਣਗੇ, ਇਹ ਕਦੀ ਵੀ ਖੁਸ਼ ਨਹੀਂ ਜੇ ਹੋਣੇ। ਜੇ ਕਿਸੇ ਨੇ ਖੁਸ਼ ਕਰਨਾ ਤੇ ਆਪਣੇ ਸਾਈਂ ਨੂੰ ਆਪ ਰਜਾਈਏ, ਜਾਂ ਦੁਨੀਆਂ ਖੁਸ਼ ਹੋਵੇਗੀ ਚ ਜਾਂ ਫਿਰ ਰੱਬ ਖੁਸ਼ ਹੋਵੇਗਾ, ਇੱਕ ਪਾਸੇ ਰਹਿਣਾ। ਬਾਬਾ ਕਬੀਰ ਸਾਹਿਬ ਨੂੰ ਕਿਸੇ ਨੇ ਬਚਨ ਕਹੇ ਸਨ, ਕਹਿਣ ਲੱਗੇ ਲੋਕ ਤੁਹਾਡੀ ਬੜੀ ਨਿੰਦਿਆ ਕਰਦੇ ਨੇ। ਕਹਿਣ ਲੱਗੇ ਕੌਣ? ਕਿ ਸਾਰਾ ਸੰਸਾਰ। ਕਹਿਣ ਲੱਗੇ ਜਿਹੜੇ ਨਿੰਦਿਆ ਕਰਦੇ ਨੇ ਇਹ ਕਿਹੜੇ ਬ੍ਰਹਮ ਗਿਆਨੀ ਨੇ, ਇਹਨਾਂ ਨੇ ਰੱਬ ਨੂੰ ਪਾਲੇ? ਉਹਨਾਂ ਦੇ ਦੋ ਸ਼ਲੋਕ ਹੁੰਦੇ ਨੇ, ਕਬੀਰ ਮੈਂ ਜਾਣਿਓ ਪੜਬੋ ਭਲੋ, ਸੋਚਿਆ ਸੀ ਵਿਦਵਾਨ ਬਣ ਜਾਗਾ ਬੜੀ ਚੰਗੀ ਗੱਲ ਹੈ, ਪੜਬੋ ਸੋ ਭਲ ਜੋਗ, ਪਰ ਮਨ ਨੇ ਕਿਹਾ ਪੜ੍ਹਾਈ ਨਾਲੋਂ ਚੰਗਾ ਜੋਗ ਦਾ ਆਖਰੀ ਅਰਥ ਮਿਲਾਪ। ਮੈਂ ਜਾਣਿਓ ਪੜਬੋ ਭਲੋ,
ਪੜਬੋ ਛੋ ਭਲ ਜੋਗ ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋਕ। ਉਹਨਾਂ ਕਿਹਾ ਵੀ ਜੇ ਲੋਕ ਇੰਨਾ ਮਾੜਾ ਕਹਿਣਗੇ ਤੇ ਕਿਉਂਕਿ ਸਾਡਾ ਮਨ ਥਿੜਕ ਜਾਂਦਾ ਹੈ ਜਦੋਂ ਕੋਈ ਮਾੜੀ ਜੀ ਗੱਲ ਸਮਾਜ ਵਿਚ ਕਰਦਾ ਹੈ ਨਾ, ਅਸੀਂ ਇੱਕੋ ਦਮ ਛਲਕ ਜਾਂਦੇ ਹਾਂ, ਥਿੜਕ ਜਾਂਦੇ ਹਾਂ। ਪਿਆਰਿਓ, ਰੱਬ ਤੇ ਭਰੋਸਾ, ਸਾਈਂ ਤੇ ਯਕੀਨ ਕਰਕੇ ਤੁਰਿਓ। ਰਾਹ ਉਹਨਾਂ ਨੂੰ ਮਿਲਦੇ ਨੇ ਜਿਹੜੇ ਆਪਣੇ ਸੀਨੇ ਗੁਰੂ ਨੂੰ, ਆਪਣੇ ਅੰਦਰ ਗੁਰੂ ਨੂੰ ਸਮਰਪਿਤ ਕਰਕੇ ਚੱਲਦੇ। ਲੋਕਾਂ ਕਿਹਾ ਤੇਰੀ ਨਿੰਦਿਆ। ਕਬੀਰ ਜੀ ਦਾ ਅਗਲਾ ਸ਼ਲੋਕ ਕਦੀ ਨਾ ਭੁੱਲਿਓ, ਕਹਿਣ ਲੱਗੇ ਕਬੀਰ, ਲੋਕ ਕਹਿ ਨਿੰਦਾ ਬੱਪੜਾ, ਕੀ ਮੇਰੀ ਨਿੰਦਿਆ ਕਰਨਗੇ। ਜੇ ਮਨ ਨਾਹੀ ਗਿਆਨ, ਰਾਮ ਕਬੀਰਾ ਰਵ ਰਹੇ ਅਵਰ ਤਜੇ, ਸਭ ਕਾਮ ਲੋਕ ਹੀ ਨਿੰਦਿਆ ਕਰਨਗੇ, ਜਿਨ੍ਹਾਂ ਨੂੰ ਅਬ ਆਪ ਰੱਬ ਬਾਰੇ ਪਤਾ ਨਹੀਂ। ਕਰਮ ਅਸੀਂ ਮਾੜੇ ਕਰ ਬੈਠੇ ਮੰਨ ਲਓ, ਤੇ ਹੁਣ ਉਹਨਾਂ ਕਰਮਾਂ ਨੂੰ ਅਸੀਂ ਪਸ਼ਚਾਤਾਪ ਕਰਕੇ ਕਹਿ ਲਈਏ। ਪਹਿਲੀ ਗੱਲ, ਕਿਹੜੇ ਕਰਮ ਨੇ ਜਿਹੜੇ ਨਖਿੱਧ ਨੇ? ਦੋ ਤਰ੍ਹਾਂ ਦੇ ਕਰਮ ਨੇ, ਇੱਕ ਬਿੱਧ ਨੇ, ਇੱਕ ਨਖਿੱਧ ਨੇ। ਬਿੱਧ ਦਾ ਅਰਥ ਹੁੰਦਾ ਕਰਨ ਯੋਗ ਕੰਮ, ਤੇ ਨਖਿੱਧ ਦਾ ਅਰਥ ਜਿਹੜੇ ਕੰਮ ਨਹੀਂ ਕਰਨੇ। ਜੇ ਗੁਰਮਤ ਦੀ ਬੋਲੀ ਵੀ ਸਮਝਣਾ, ਰਹਿਤ ਦਾ ਮਰਤ ਹੈ, ਮਤਲਬ ਹੈ ਬਿੱਧ ਕਰਮ ਇਹ ਕਰਨੇ ਨੇ, ਤੇ ਕਰੈਤ ਦਾ ਅਰਥ ਨਖਿੱਧ ਕਰਮ ਇਹ ਕਦੀ ਨਹੀਂ ਕਰਨੇ। ਭਗਤ ਸਦਨੇ ਨੇ ਰੱਬ ਵਾਲੇ ਪਾਸੇ ਤੁਰਿਆ, ਲੋਕਾਂ ਨੇ ਬਖਸ਼ਿਆ ਨਾ, ਸਾਰਿਆਂ ਨੇ ਇੱਕੋ ਗੱਲ ਕਹੀ, ਕੱਲ ਤੱਕ ਕਸਾਈ ਸੀ, ਅੱਜ ਬਣ ਗਿਆ ਵੱਡਾ ਭਗਤ। ਗੁਰਮੁਖੋ, ਇਹ ਕਦੀ ਵੀ ਭੁੱਲਿਓ ਨਾ, ਪਰਮਾਤਮਾ ਦੀ ਦਇਆ ਕਿਸੇ ਵੇਲੇ, ਕਿਸੇ ਘੜੀ, ਕਿਸੇ ਥਾਂ ਤੇ ਕਦੀ ਵੀ ਵਾਪਰ ਸਕਦੀ ਹੈ। ਮਤ ਸਮਝੀਏ ਵੀ ਜਿਵੇਂ ਯੂਨੀਵਰਸਿਟੀ ਵਿਚ ਕੋਈ ਪੜ੍ਹਦਾ, 18 ਸਾਲ ਲਾਏ, 20 ਸਾਲ ਲਾਏ ਤਾਂ ਕਿਤੇ ਡਿਗਰੀ ਮਿਲੇਗੀ। ਨਹੀਂ, ਹੋ ਸਕਦਾ ਰੱਬ ਮਿਹਰ ਕਰੇ ਤੂੰ ਅੱਜ ਆਏ, ਅੱਜ ਮੱਥਾ ਟੇਕਿਆ, ਅੱਜ ਹੀ ਤੇਰੀ ਝੋਲੀ ਵਿਚ ਖੈਰ ਪੈ ਜਾਏ। ਇੱਕ ਪ੍ਰਸ਼ਨ ਹੈ, ਕਿਸੇ ਸੱਜਣ ਨੇ ਬਾਹਰ ਸਵਾਲ ਕੀਤਾ ਤੇ ਮੈਨੂੰ ਬਹੁਤ ਚੰਗਾ ਲੱਗਾ ਉਹਦਾ ਸਵਾਲ। ਉਹਦਾ ਪ੍ਰਸ਼ਨ ਸੀ ਵੀ ਕੁਝ ਲੋਕ ਨੇ ਜਿਹੜੇ ਆਉਂਦੇ ਨੇ, ਆ ਕੇ ਕਈ ਕਈ ਸਾਲ ਗੁਰੂ ਕੋਲ, ਪਰਮਾਤਮਾ ਕੋਲ ਨਾਮ ਲੈ ਕੇ ਚਲੇ ਜਾਂਦੇ ਨੇ, ਪਰ ਅੰਦਰ ਨਹੀਂ ਭੇਜਦੇ, ਅੰਦਰ ਨਹੀਂ। ਕੁਝ ਐਸੇ ਨੇ ਜਿਹੜੇ ਆਉਂਦੇ ਨੇ, 2 ਦਿਨਾਂ ਦੇ ਵਿਚ ਹੀ ਅੰਦਰ ਰੰਗ ਲੱਗ ਜਾਂਦਾ ਹੈ। ਮੈਂ ਇਹਨੂੰ ਇੱਕ ਬੜੀ ਸੋਹਣੀ ਉਦਾਹਰਣ ਦਿੱਤੀ ਸੀ। ਮੈਂ ਕਿਹਾ ਵੀਰ ਮੇਰਿਆ, 2 ਤਰ੍ਹਾਂ ਦੀ ਲੱਕੜ ਹੈ, ਇੱਕ ਲੱਕੜ ਹੈ ਗਿੱਲੀ, ਇੱਕ ਲੱਕੜ ਹੈ ਸੁੱਕੀ। ਗਿੱਲੀ ਲੱਕੜ ਨੂੰ ਅੱਗ ਲਾਵਾਂਗੇ, ਅੱਗ ਜ਼ਰੂਰ ਲੱਗੇਗੀ, ਪਰ ਪਹਿਲਾਂ ਪਾਣੀ ਸੜੇਗਾ। ਗਿੱਲੀ ਲੱਕੜ ਨੂੰ ਅੱਗ ਜ਼ਰੂਰ ਲੱਗੇਗੀ, ਅੱਗ ਮੱਚਣ ਤੋਂ ਪਹਿਲਾਂ ਪਾਣੀ ਸੜੇਗਾ। ਹੁਣ ਇੱਕ ਲੱਕੜ ਗਿੱਲੀ ਲਿਆ ਕੇ ਤੂੰ 12 ਘੰਟੇ ਅੱਗ ਵਿਚ ਰੱਖੇ, ਉਹ 12 ਘੰਟਿਆਂ ਵਿਚ ਨਹੀਂ ਫੂਕੀ ਜਾਏਗੀ, ਨਹੀਂ ਅੱਗ ਛੇਤੀ ਲੱਗੇਗੀ। ਸੁੱਕੀ ਲੱਕੜ ਤੂੰ ਲਿਆਵੇਂ ਤੇ 10 ਮਿੰਟਾਂ ਵਿਚ ਭੜਕ ਉੱਠੇਗੀ, ਬਸ ਇੰਨਾ ਫਰਕ ਹੀ। ਕੁਝ ਮਨ ਐਸੇ ਨੇ ਜਿਹੜੇ ਕਈ ਜਨਮਾਂ ਦੀਆਂ ਵਾਸ਼ਨਾਵਾਂ ਦਾ ਪਾਣੀ ਲੈ ਕੇ ਤੁਰੇ, ਸੁੱਕਣਗੇ ਤੇ ਅੱਗ ਲੱਗੇਗੀ, ਕਿਵੇਂ ਅੱਗ ਮੱਚ ਜਾਏ ਇੱਕੋਦਮ। ਇੱਕ ਐਸੇ ਨੇ ਜਿਹੜੇ ਵਾਸ਼ਨਾਵਾਂ ਦਾ ਪਾਣੀ ਲਾ ਕੇ ਤੁਰੇ ਨੇ, ਅੰਦਰ ਪਹਿਲੇ ਹੀ ਨਿਰਮਲ ਸੀ, ਮੱਥਾ ਟੇਕਣ ਦੀ ਦੇਰ ਸੀ, ਅੰਦਰ ਗੁਰੂ ਗੁਰੂ ਚੱਲ ਪਿਆ। ਹੁਣ ਗਿੱਲੀ ਲੱਕੜ ਸੁੱਕੀ ਲੱਕੜ ਦਾ ਮੁਕਾਬਲਾ ਕੀ ਕਰੇ? ਜੇ ਗਿੱਲੀ ਲੱਕੜੇ ਕਹਿ ਮੈਨੂੰ ਇੰਨੇ ਦਿਨ ਹੋ ਗਏ, ਅਗਲੇ ਕਹਿਣਗੇ ਦਿਨਾਂ ਦੀ ਗੱਲ ਨਹੀਂ, ਆਪਣਾ ਅੰਦਰ ਦੇਖ, ਤੇਰੇ ਅੰਦਰ ਪਾਣੀ ਇਹ ਸੁੱਕਾ ਹੈ, ਸੁੱਕੇ ਅੰਦਰ ਭਾਂਬੜ ਮੱਚੇਗਾ। ਦੇਖੋ, ਇਹ ਨਹੀਂ ਕਿ ਕੋਈ ਬੰਦਾ ਅੱਜ ਆਇਆ ਇਹਦੇ ਤੇ ਕਿਰਪਾ ਕਿਵੇਂ ਹੋ ਗਈ। ਭਗਤ ਸਦਨਾ ਜੀ ਤੇ ਮਿਹਰ ਹੋਈ, ਕਰਮ ਉਹਨਾਂ ਮਾੜੇ ਕੀਤੇ, ਸਮਾਜ ਨੇ ਕਿਹਾ ਨਹੀਂ, ਕੱਲ ਤੱਕ ਦਾ ਕਸਾਈ ਅੱਜ ਕਿਵੇਂ ਭਗਤ ਬਣ ਸਕਦਾ। ਮੈਂ ਅੱਜ ਬੇਨਤੀ ਕਰਕੇ ਆਇਆ ਗੁਰੂ ਲੁਧਿਆਣੇ ਵੀ, ਮੈਂ ਕਹਿੰਦਾ ਅੱਜ ਕੱਤੇ ਦੇ ਮਹੀਨੇ ਵਿਚ ਸੰਗਤ ਵਿਚ ਆ ਕੇ ਨਾ ਭਗਤ ਸਦਨੇ ਦੀ ਤਰ੍ਹਾਂ ਇੱਕ ਫਰਿਆਦ ਕਰੀਏ ਗੁਰੂ ਨਾਨਕ ਦੇ ਚਰਨਾਂ ਵਿਚ। ਭਗਤ ਜੀ ਨੇ ਰੱਬ ਨੂੰ ਮੁਖਾਤਬ ਕਰਕੇ ਬਚਨ ਕਹਿ, ਕਹਿਣ ਲੱਗੇ ਪਰਮਾਤਮਾ ਮੈਨੂੰ ਇੱਕ ਗੱਲ ਤੁਸੀਂ ਸਮਝਾਓ, ਪਹਿਲਾਂ ਮੈਂ ਕਰਮ ਮਾੜੇ ਕਰਦਾ ਸਾਂ, ਲੋਕ ਕਹਿੰਦੇ ਸਨ ਕਸਾਈ, ਲੇਖਾ ਕਿੱਥੇ ਦੇਵੇਗਾ। ਅੱਜ ਮੈਂ ਜੇ ਭਗਤੀ ਵਾਲੇ ਪਾਸੇ ਤੁਰਿਆ ਤੇ ਲੋਕ ਕਹਿੰਦੇ ਨੇ ਤੂੰ ਛੁੱਟੇਗਾ ਕਿਵੇਂ, ਤੇਰੇ ਲੇਖੇ ਹੀ ਨਹੀਂ ਮੁੱਕਣੇ। ਮੈਨੂੰ ਇੱਕ ਗੱਲ ਸਮਝਾ ਜੇ, ਜੇ ਤੇਰੀ ਭਗਤੀ ਕਰਕੇ ਵੀ ਕਰਮਾਂ ਦਾ ਸੰਗਲ ਪਿਆ ਰਹਿਣਾ, ਫਿਰ ਭਗਤੀ ਦਾ ਲਾਭ ਕੀ ਹੈ? ਮੈਂ 2 ਬੇਨਤੀਆਂ ਕੀਤੀਆਂ, ਕੱਤਕ ਕਰਮ ਕਮਾਵਣੇ ਵੀ ਹੈ, ਪਰ ਕੱਤਕ ਹੋਵੇ ਸਾਧ ਸੰਗ ਬਿਨਸੈ ਸਭ ਹੈ ਸੋਚ, ਜੇ ਸੰਗਤ ਵਿਚ ਆਵੇ ਤੇ ਕਰਮ ਦਗਦ ਵੀ ਨੇ। ਉਥੇ ਉਹਨਾਂ ਨੇ ਫਿਰ ਬਚਨ ਕੀਤੇ ਤੇ ਉਦਾਹਰਣਾਂ ਕੈਸੀਆਂ ਦਿੱਤੀਆਂ, ਕਹਿਣ ਲੱਗੇ ਪਰਮਾਤਮਾ ਚੱਲ ਮੇਰੇ ਤੂੰ ਕਰਮਾਂ ਨੂੰ ਉਸ ਕਾਮੀ ਦੀ ਤਰ੍ਹਾਂ ਹੀ ਸਮਝ ਲੈ। ਮੈਂ ਕਹਿੰਦਾ ਸਵਾਦ ਆ ਗਿਆ ਅਰਦਾਸ ਕਰਨ ਦਾ ਰੱਬ ਦੇ ਚਰਨਾਂ ਵਿਚ, ਕਿਉਂਕਿ ਲੱਕੜਾਂ ਘੜਨ ਵਾਲਾ ਇੱਕ ਸੱਜਣ
ਵਿਸ਼ਨੂੰ ਦਾ ਰੂਪ ਧਾਰਨ ਕਰਕੇ ਰਾਜੇ ਦੀ ਕੰਨਿਆਂ ਨੂੰ ਛਲਣ ਗਿਆ। ਰੂਪ ਤਾਂ ਧਾਰਨ ਕਰ ਲਿਆ ਪਰ ਸ਼ਕਤੀ ਨਹੀਂ। ਸਿਰ ਮੈਂ ਬਾਣੀ ਦੇ ਅਰਥ ਕਰ ਰਿਹਾ, ਇਹਨੂੰ ਇਹ ਨਾ ਸਮਝੋ ਕਿਤੇ ਮਥਿਓਲੋਜੀ। ਕਹਿਣ ਲੱਗੇ ਵੀ ਰੂਪ ਤਾਂ ਵਿਸ਼ਨੂੰ ਦਾ ਬਣਾ ਲਿਆ ਪਰ ਸ਼ਕਤੀ ਨਹੀਂ। ਤੇ ਜਦੋਂ ਉਹਨਾਂ ਕਿਹਾ ਸ਼ਕਤੀ, ਫਿਰ ਉਸ ਕਮਾਰਥੀ ਨੇ ਅਰਦਾਸ ਕੀਤੀ, ਪਰਮਾਤਮਾ ਭੇਖ ਬਣਾ ਲਿਆ ਪਰ ਕਰਮ ਚੰਗੇ ਨਹੀਂ, ਰੱਬ ਜੀ ਤੂੰ ਉਹਨੂੰ ਸ਼ਕਤੀ ਦੇ ਦਿੱਤੀ। ਜੇ ਕਾਮੀਆਂ ਨੂੰ ਸ਼ਕਤੀ ਦੇ ਕੇ ਬਣਾ ਦਿੱਤਾ, ਕਰਮ ਨਹੀਂ ਉਹ ਵਿਚਾਰੇ, ਤੇ ਮੈਂ ਤੇਰੇ ਚਰਨਾਂ ਵਿਚ ਆਇਆ, ਕੀ ਮੇਰੇ ਕਰਮ ਵਿਚਾਰੇਗਾ। ਇਹ ਸ਼ਬਦ ਆਰੰਭ ਹੁੰਦਾ, ਨ੍ਰਿਪ ਕੰਨਿਆ ਕੈ ਕਾਰਨ ਇੱਕ ਭਇਆ ਭੇਖ ਤਾਰੀ। ਕਾਮਾਰਥੀ ਸਵਾਰਥੀ ਵਾਕੀ ਪਹਿਜ ਸਵਾਰੀ, ਕੱਤਕ ਹੋਵੇ ਸਾਧ ਸੰਗ। ਜੇ ਸੰਗਤ ਕਰੇਗਾ ਤੇ ਕੱਤੇ ਵਿਚ ਕਰਮ ਕੱਟੇ ਜਾਣਗੇ। ਨ੍ਰਿਪ ਕੰਨਿਆ ਕੈ ਕਾਰਨ ਇੱਕ ਭਇਆ ਭੇਖ ਤਾਰੀ, ਕਾਮਾਰਥੀ ਸਵਾਰਥੀ ਵਾਕੀ ਪਹਿਜ ਸਵਾਰੀ, ਤਵ ਗੁਣ ਕਹਾ ਜਗਤ ਗੁਰਾ। ਹੇ ਜਗਤ ਦੇ ਮਾਲਕ ਵਾਹਿਗੁਰੂ ਜੀ, ਤੇਰੇ ਕਿਹੜੇ ਗੁਣ ਕਹਾਂ ਜੋ ਕਰਮ ਨਾ ਨਾਸ਼ੈ। ਜੇ ਸਾਡੇ ਕਰਮਾਂ ਦਾ ਨਾਸ ਨਹੀਂ ਹੋਣਾ, ਫਿਰ ਤੇਰੇ ਨਾਮ ਨੂੰ ਉੱਚੀ ਉੱਚੀ ਪੁਕਾਰਨ ਦਾ ਲਾਭ ਕੀ। ਮੈਂ ਕਹਿੰਦਾ ਦੇਖੋ, ਭਗਤੀ ਕਰੇ ਤੇ ਇਹੋ ਜਿਹਾ, ਰੱਬ ਨਾਲ ਗੱਲਾਂ ਹੀ ਕਰੇ, ਕਰਮ ਕਾਂਡ ਨਾ ਕਰੇ। ਉਹ ਸਿੱਧਾ ਜਿਵੇਂ ਬਾਂਹ ਪਕੜ ਕੇ ਨਹੀਂ ਕਹੀਦਾ, ਮੇਰੀ ਇਸ ਗੱਲ ਦਾ ਜਵਾਬ ਦੇ। ਮੈਂ ਕਹਿੰਦਾ ਭਗਤ ਸੁਰਤ ਟਿਕਾ ਕੇ ਪਕੜ ਕੇ ਚਰਨ ਕਹਿੰਦਾ, ਪਰਮਾਤਮਾ ਮੈਨੂੰ ਪਹਿਲਾਂ ਆਹ ਦੱਸ, ਆਹ ਗੱਲ ਕੀ ਹੈ, ਇਹ ਗੁੰਝਲ ਖੁੱਲੇਗੀ ਕਿ ਨਹੀਂ। ਤਵ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਸ ਹੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗ੍ਰਸ ਹੈ। ਜੰਬੁਕ ਦਾ ਅੱਖਰੀ ਅਰਥ ਹੁੰਦਾ ਗਿੱਦੜ। ਕਹਿੰਦੇ ਨੇ ਜੇ ਸ਼ੇਰ ਦੇ ਘੁਰਨੇ ਵਿੱਚ ਜਾ ਕੇ ਵੀ ਗਿੱਦੜ ਦੀਆਂ ਭਬਕੀਆਂ ਤੋਂ ਡਰਨਾ, ਫਿਰ ਮੈਨੂੰ ਦੱਸ ਸ਼ੇਰ ਦੀ ਤਾਕਤ ਕੀ ਹੁੰਦੀ ਹੈ। ਦੇਖੋ ਸਮਝਿਓ, ਮੈਂ ਕਰਮ ਕੀਤੇ ਨੇ ਮਾੜੇ, ਤੇ ਜੇ ਤੇਰਾ ਨਾਮ ਲਿਆ ਵੀ ਉਹਨਾਂ ਕਰਮਾਂ ਦਾ ਡਰ, ਖਾਏ ਕਰਮ ਖਾਏ ਕਰਮ, ਫਿਰ ਮੈਨੂੰ ਦੱਸ ਤੇਰੀ ਬਖਸ਼ਿਸ਼ ਕੀ ਹੋਵੇਗੀ। ਤਵ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਸ ਹੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗ੍ਰਸ ਹੈ। ਅਗਲੀ ਤੁਕ ਹੈ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ। ਚਾਤ੍ਰਿਕ ਇੱਕ ਬੂੰਦ ਨੂੰ ਸਹਿਕਦਾ, ਤੇ ਗੁਰਮਤ ਨਗਦ ਧਰਮ ਹੈ, ਗੁਰਮਤ ਉਧਾਰਾ ਧਰਮ ਨਹੀਂ। ਫਿਰ ਮੇਰੀ ਬੇਨਤੀ ਸਮਝਿਓ, ਗੁਰਮਤ ਇਹ ਨਹੀਂ ਕਹਿੰਦੀ ਕਿ ਆਹ ਤੂੰ ਕਰਨਾ, ਅਗਲੇ ਜਹਾਨ ਜਾ ਕੇ ਤੇਰਾ ਸਭ ਕੁਝ ਕੰਮ ਨਿਬੜੇਗਾ। ਗੁਰੂ ਕਹਿੰਦਾ ਤੂੰ ਕਮਾਈ ਕਰ ਤਾਂ ਸਹੀ, ਪਿਆਰਿਆ ਮਰਨ ਤੋਂ ਬਾਅਦ ਮੁਕਤੀ ਨਹੀਂ, ਇਸ ਘਰ ਵਿੱਚ ਤਾਂ ਜਿਉਂਦੇ ਜੀ ਹੀ ਮੁਕਤ ਹੋ ਜਾਂਦੇ ਨੇ। ਅਸੀਂ ਮਰਨ ਤੋਂ ਬਾਅਦ ਮੁਕਤੀ ਕਿੱਥੇ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਮਰਨ ਤੋਂ ਬਾਅਦ ਮੁਕਤੀ? ਬਾਬਾ ਜੀ ਨੇ ਤੇ ਬਾਣੀ ਵਿੱਚ ਕਹਿ ਦਿੱਤਾ, ਕਹਿਣ ਲੱਗੇ ਮੂਵੇ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ। ਜੀਵਨ ਮੁਕਤ ਕੌਣ ਹੈ? ਅਸੀਂ ਰੋਜ਼ ਇਹ ਬਚਨ ਪੜ੍ਹਦੇ ਹਾਂ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਕ ਤੈਸਾ ਉਸੋਗ, ਸਦਾ ਅਨੰਤ ਹੈ ਨਾਹੇ ਬਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਤਵ ਗੁਣ ਕਹਾ ਜਗਤ ਗੁਰਾਂ, ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਸ ਹੈ। ਏਕ ਬੂੰਦ ਜਲ ਕਾਰਨ ਹੈ, ਇੱਕ ਪਾਣੀ ਦੀ ਬੂੰਦ ਖਾਤਰ ਚਾਤ੍ਰਿਕ ਦੁੱਖ ਪਾਵੈ। ਤੇ ਜੇ ਮਰ ਗਿਆ, ਪਰਤ ਕੇ ਦਰਿਆ ਪੈਦਾ ਕਰਨਾ, ਅਸੀਂ ਦਰਿਆਵਾਂ ਨੂੰ ਕੀ ਕਰਨਾ? ਕਹਿਣ ਲੱਗੇ ਚਾਤ੍ਰਿਕ ਦੁੱਖ ਪਾਵੈ, ਏਕ ਬੂੰਦ ਕਰ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ। ਪ੍ਰਾਣ ਗਏ ਸਾਗਰ ਮਿਲੇ, ਫੁਨ ਕਾਮ ਨਾ ਆਵੈ। ਪ੍ਰਾਣ ਜੋ ਥਾਕੇ ਥਿਰ ਨਹੀਂ, ਕੈਸੇ ਬਿਰਮਾਵੂ ਡੂ ਬੂਡ ਮੂਵੇ। ਨੌਕਾ ਮਿਲੇ ਕਹੋ ਕਾਹੇ ਚੜਾਵੂ। ਜਿਉਂਦੇ ਮੈਨੂੰ ਤਿਣਕਾ ਸਹਾਰਾ ਦੇ ਦੇ ਡੁੱਬਣਾ ਪਿਆ, ਤੇ ਜਿੱਦਣ ਮਰ ਗਿਆ ਪਰਤ ਕੇ ਬੇੜੀਆਂ ਲਿਆਂਦਿਆਂ ਮੈਂ ਬੇੜੀ ਨੂੰ ਕੀ ਕਰਨਾ? ਪਿਆਰਿਓ, ਅਗਲਾ ਬਚਨ ਜਿਹੜਾ ਕਿਹਾ ਸੀ, ਕਹਾਂਗੇ ਵੀ ਹੰਕਾਰ ਦੇ ਬਚਨ ਕਹੇ। ਫਿਰ ਰੱਬ ਨੂੰ ਚੈਲੰਜ ਕੀਤਾ, ਰੱਬ ਨੂੰ ਮੁਖਾਤਬ ਕਰਕੇ ਕੀ ਉਹਨੂੰ ਸਾਹਮਣੇ ਰੋਸ ਪ੍ਰਗਟ ਕੀਤਾ? ਕਹਿਣ ਲੱਗੇ ਮੈਂ ਨਾਹੀ ਕਛ ਹਾਂ ਨਹੀਂ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ। ਮੈਂ ਕੁਛ ਨਹੀਂ, ਤੂੰ ਕਿਰਪਾ ਕਰ ਮੇਰੇ ਗਰੀਬ ਦੀ ਲੱਜਿਆ ਰੱਖ ਲੈ। ਪਿਆਰਿਓ, ਜਿਹੜੇ ਕਰਮ ਆਪਾਂ ਕਰਨੇ ਆ ਇਹ ਭੁਗਤਨੇ ਪੈਣੇ ਨੇ, ਪਰ ਦੇਖੋ ਸਭ ਤੋਂ ਵੱਡਾ ਮਾੜਾ ਕਰਮ ਪਤਾ ਕੀ ਹੈ? ਗੁਰੂ ਜੀ ਨੇ ਅੱਜ ਕਿਹਾ, ਕਹਿਣ ਲੱਗੇ ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਸਭ ਤੋਂ ਵੱਡਾ ਮਾੜਾ ਕਰਮੀ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਅਗਲਾ ਬਚਨ, ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ, ਤੇ ਜੇ ਭੁੱਲ ਗਿਓ ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿਹੜੇ ਭੋਗ ਭੋਗਣਾ ਪੈ ਇਹ ਕੌੜੇ ਹੋ ਜਾਣਗੇ।
ਪਰ ਜੇ ਤੂੰ ਰੱਬ ਤੋਂ ਬੇਮੁਖ ਨਾ ਹੋਵੇਂ, ਗੁਰੂ ਦੇ ਸਨਮੁਖ ਰਹੇ, ਤੇਰੀ ਝੋਲੀ ਵਿੱਚ ਦਾਤ ਪਏਗੀ। ਗੁਰਮੁਖੋ ਆਓ ਦੇਖੋ, ਸਤਿਕਾਰਯੋਗ ਭਾਈ ਸਾਹਿਬ ਹੋਣਾ ਨੇ, ਤੁਸਾਂ ਇੱਕ ਉਪਰਾਲਾ ਕੀਤਾ ਬੱਚਿਆਂ ਨੂੰ ਗੁਰਮਤ ਦੇਣ ਦਾ, ਬੜੀ ਚੰਗੀ ਬਾਤ ਹੈ। ਮੈਂ ਆਰੰਭ ਵਿੱਚ ਅਰਜ਼ ਕੀਤੀ, ਪਨੀਰੀ ਖੈ ਜਿਸ ਮਾਲੀ ਨੇ ਪਨੀਰੀ ਸਾਂਭ ਲਈ, ਬਗੀਚੇ ਉਹਦੀ ਸੁਗੰਧੀ ਦੇਣਗੇ। ਰੱਬ ਮਿਹਰ ਕਰੇ, ਕਬੀਰ ਜੀ ਨੇ ਇੱਕ ਬਹੁਤ ਕਮਾਲ ਦਾ ਬਚਨ ਕਿਹਾ, ਕਦੀ ਮਤ ਸਮਝੀਏ ਕਿ ਬੱਚੇ ਨੂੰ ਸਿਰਫ ਉਮਰ ਕਰਕੇ ਅੰਦਰ ਜਿਹੜਾ ਆਤਮਾ ਪਤਾ ਨਹੀਂ ਕਿੰਨੇ ਕੁ ਦਿਨਾਂ ਦਾ ਸਫ਼ਰ ਕਰਦਾ ਪਿਆ ਹੈ। ਸਾਡੇ ਸਾਹਮਣੇ ਉਮਰ ਉਹਦੀ 7 ਸਾਲ 8 ਸਾਲ 10 ਸਾਲ ਹੈ, ਪਰ ਅੰਦਰ ਵਾਲਾ ਆਤਮਾ ਤਾਂ ਕਈ ਜਨਮਾਂ ਦਾ ਚੱਲਿਆ ਹੈ। ਬੱਚਾ ਜੇ ਕਿਤੇ ਮਾਂ ਬਾਪ ਆਪ ਕਿਸੇ ਸੰਚੇ ਵਿੱਚ ਢਲੇ ਹੋਣ ਤੇ ਬੱਚਾ ਜ਼ਰੂਰ ਢਲੇਗਾ। ਮੈਂ ਸਿਰਫ 2-3 ਉਦਾਹਰਨਾਂ ਦੇਣੀਆਂ ਚਾਹੁੰਦਾ। ਕਬੀਰ ਜੀ ਨੇ ਇੱਕ ਬਚਨ ਕਿਹਾ ਕਿ ਜਿਸ ਤਰ੍ਹਾਂ ਬੱਚਾ ਨਿਰਮਲਤਾਈ ਬਚਪਨ ਵਿੱਚ ਲੈ ਕੇ ਤੁਰਦਾ, ਰੱਬ ਮਿਹਰ ਕਰੇ ਬੱਚਾ ਇੱਕ ਉਸ ਰੁੱਖ ਦੀ ਤਰ੍ਹਾਂ ਜਿਹੜਾ ਧਰਤੀ ਵਿੱਚੋਂ ਨਿਕਲਦਾ ਹੈ, ਇੰਨਾ ਕੋਮਲ ਤੇ ਲਚਕੀਲਾ ਹੈ, ਜਿੱਧਰ ਉਹਨੂੰ ਕਰਾਂਗੇ ਆਪਾਂ ਰੁੱਖ ਨੇ ਉਸੇ ਪਾਸੇ ਢਲ ਜਾਣਾ, ਝੁਕ ਜਾਣਾ, ਜਿੱਧਰ ਬੱਚੇ ਨੂੰ ਤੋਰੋਗੇ ਉਹਨੇ ਉਸੇ ਪਾਸੇ ਤੁਰ ਪੈਣਾ ਹੈ। ਕਬੀਰ ਜੀ ਨੇ ਇੱਕ ਬਚਨ ਕਿਹਾ, ਕਬੀਰ ਜੈਸੀ ਉਪਜੀ ਪੇੜ ਤੇ, ਵੈਸੇ ਦੇ ਭਾਵ ਅਰਥ ਕੁਝ ਹੋਰ ਨੇ, ਪੇੜ ਤੇ ਦਾ ਅਰਥ ਟੀਕਾਕਾਰਾਂ ਨੇ ਇਹੀ ਕੀਤੇ ਨੇ ਕਿ ਜਿਵੇਂ ਮਾਨੋ ਕਿ ਰੁੱਖ ਕੋਮਲ ਹੈ ਧਰਤੀ ਚੋਂ ਨਿਕਲਦਾ, ਜੇ ਅਖੀਰਲੇ ਸਮੇਂ ਤੱਕ ਕੋਮਲ ਰਹੇ ਤੇ ਇਹਦੇ ਵਰਗਾ ਕੋਈ ਨਹੀਂ। ਪਰ ਪੇੜ ਤੇ ਦਾ ਅਖਰੀ ਅਰਥ ਕਰਾਂਗੇ ਮੂਲ, ਕਿ ਜਦੋਂ ਮਾਤਾ ਦੇ ਉਧਰ ਵਿੱਚ ਬੱਚੇ ਦਾ ਜੇ ਜਨਮ ਨਹੀਂ ਹੋਇਆ, ਜਿਹੜੀ ਲਿਵ ਉਥੇ ਲੱਗੀ ਸੀ, ਜੇ ਕਿਤੇ ਇਹ ਲਿਵ ਜਨਮ ਤੋਂ ਲੈ ਕੇ ਮੌਤ ਤੱਕ ਲੱਗੀ ਰਹੇ, ਬੰਦੇ ਦੀ ਕੀਮਤ ਕਰੋੜਾਂ ਰਤਨਾਂ ਨਾਲ ਵੀ ਨਹੀਂ ਪਾਈ ਜਾ ਸਕਦੀ। ਜੈਸੀ ਉਪਜੀ ਪੇੜ ਤੇ, ਜਿਸ ਤਰ੍ਹਾਂ ਤੂੰ ਪੈਦਾ ਹੋਇਆ, ਜੋ ਤੈਸੀ ਨਿਭ ਹੈ ਔੜ, ਹੀਰਾ ਕਿਸਕਾ ਬਾਪੜਾ ਪੁਜੈ ਨਾ ਰਤਨ ਕਰੋੜ। ਪਰ ਦੇਖੋ ਬੱਚੇ ਅੰਦਰ ਇੱਕ ਦ੍ਰਿੜਤਾ ਹੈ। 3-4 ਉਦਾਹਰਨਾਂ ਨੇ ਸਿਰਫ, ਪ੍ਰਹਿਲਾਦ ਇੱਕ ਬੱਚਾ ਹੈ, ਉਸ ਬੱਚੇ ਦੇ ਅੰਦਰ ਰੱਬ ਨੇ ਮਿਹਰ ਕੀਤੀ, ਕੋਈ ਬਾਪ ਦੇ ਸਾਹਮਣੇ ਨਹੀਂ ਸੀ ਬੋਲਦਾ, ਪਰ ਪ੍ਰਹਿਲਾਦ ਆਪਣੇ ਬਾਪ ਦੇ ਸਾਹਮਣੇ ਖਲੋ ਕੇ ਬੋਲਿਆ। ਉਸ ਬੱਚੇ ਦੀ ਦ੍ਰਿੜਤਾ ਕੈਸੀ ਸੀ, ਉਸ ਦਾ ਅੰਦਰ ਕਿੰਨਾ ਟਿਕਿਆ ਸੀ। ਪਰਮਾਤਮਾ ਵੀ ਉਹਦੇ ਭੋਲੇਪਨ ਉੱਤੇ ਖੁਸ਼ ਹੋ ਗਿਆ, ਉਹਦੇ ਭਰੋਸੇ ਤੇ ਮਿਹਰ ਕੀਤੀ। ਧਰੂ ਦੀ ਉਮਰ ਕਿਤਨੀ ਸੀ? ਧਰੂ ਬਿਲਕੁਲ ਰੱਬ ਲਈ ਨਹੀਂ ਤੁਰਿਆ। ਜਦੋਂ ਬੱਚੇ ਗੁਰਮਤ ਲਈ ਤੁਰਦੇ ਨੇ, ਦੇਖੋ ਅੱਜ ਇਨਾਮ ਮਿਲੇਗਾ, ਇਹਨਾਂ ਲਈ ਇਹ ਬੜੀ ਵੱਡੀ ਚੀਜ਼ ਹੈ। ਧਰੂ ਜਿੱਦਣ ਤੁਰਿਆ, ਉਹਨੇ ਇਹ ਨਹੀਂ ਸੀ ਪੁੱਛਿਆ ਮਾਂ ਮੈਨੂੰ ਰੱਬ ਕਿਵੇਂ ਮਿਲੇਗਾ, ਕਿਤੇ ਨਹੀਂ ਲਿਖਿਆ ਰੱਬ ਲਈ ਤੁਰਿਆ, ਬਿਲਕੁਲ ਝੂਠ ਹੈ। ਉਹਨੇ ਇੱਕੋ ਗੱਲ ਕਹੀ, ਮਾਂ ਮਾਈ ਜਿਸ ਤਖ਼ਤ ਤੋਂ ਅੱਜ ਮੈਨੂੰ ਧੱਕਾ ਪਿਆ, ਮੇਰੇ ਪਿਓ ਦਾ ਤਖ਼ਤ ਕਿਵੇਂ ਮੈਨੂੰ ਮਿਲੇਗਾ? ਉਹਨੇ ਰਾਜ ਮੰਗਿਆ, ਉਹਨੇ ਰੱਬ ਨਹੀਂ ਮੰਗਿਆ। ਤੇ ਭਾਈ ਗੁਰਦਾਸ ਨੇ ਕਿਹਾ, ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁੱਛੜ ਦਿੱਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰਈ ਕੀਤਾ, ਡੱਡੋ ਲਿਕਾ ਮਾਂ ਪੁੱਛੈ ਤੂੰ ਸਾਹ ਵਾਣੀ ਹੈ ਕਿ ਸਰੀਤਾ। ਉਹਦੇ ਵਿੱਚ ਉਹਨੇ ਇੱਕ ਸਵਾਲ ਕੀਤਾ, ਮਾਂ ਕਿਸ ਉਦਮ ਤੇ ਰਾਜ ਮਿਲੇ? ਉਹਨੇ ਇਹ ਨਹੀਂ ਕਿਹਾ ਰੱਬ ਮਿਲੇ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਮਨ ਮੀਤਾ। ਮਾਂ ਬੜੀ ਸਿਆਣੀ ਸੀ, ਉਹਨੇ ਕਿਹਾ ਪੁੱਤਰ ਮੇਰਿਆ, ਰਾਜੇ ਦੇ ਘਰ ਜੰਮੀ ਆ, ਰਾਜੇ ਨਾਲ ਵਿਆਹੀ ਆ, ਧੱਕੇ ਤਾਂ ਪਏ ਨੇ, ਮੇਰੀ ਭਗਤੀ ਕੋਈ ਨੀ, ਮੇਰੀ ਭਗਤੀ ਹੁੰਦੀ ਤੇ ਇਹਦੀ ਕੁੱਖ ਚੋਂ ਤੈਨੂੰ ਰਾਜੇ ਦੀ ਗੋਦੀ ਚੋਂ ਤੈਨੂੰ ਖਿੱਚਦਾ ਕਿਉਂ ਕੋਈ, ਮੇਰੀ ਭਗਤੀ ਨਹੀਂ। ਦੇਖੋ ਇੱਥੇ ਇਹ ਨੀ ਕਿਹਾ ਕਿ ਤੇਰੀ ਭਗਤੀ ਨੀ, ਮਾਂ ਨੇ ਤੋਰਨਾ ਸੀ, ਪੁੱਤਰ ਤੂੰ ਪੁੱਛਣਾ ਕਿਸ ਉਦਮ ਤੇ ਰਾਜ ਮਿਲੇ, ਛਤਰੀ ਤੇ ਸਭ ਖੋਣ ਮੀਤਾ। ਮਾਂ ਨੇ ਇੱਕੋ ਗੱਲ ਕਹੀ, ਪੁੱਤਰ ਪਰਮੇਸ਼ਰ ਆਰਾਧੀ ਹੈ ਜਿੱਦੋਂ ਹੋਈ ਹੈ ਪਤ ਪੁਨੀਤਾ। ਦੋ ਬੱਚੇ ਤੁਰੇ, ਮੁਦਤਾਂ ਹੋ ਗਈਆਂ ਨੇ। ਗੁਰੂ ਗ੍ਰੰਥ ਸਾਹਿਬ ਵਿੱਚੋਂ ਆਵਾਜ਼ ਆਉਂਦੀ, ਜੇ ਰੱਬ ਨੂੰ ਪਾਣਾ ਤੇ ਰਾਮ ਜਪੋ ਜੀ, ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰਾ, ਜੈਸੇ ਇੱਕ ਦ੍ਰਿੜਤਾ ਹੈ। ਤੀਸਰੀ ਉਦਾਹਰਨ ਬਾਬੇ ਫਰੀਦ ਦੀ ਅਸੀਂ ਗੱਲ ਕਰਨੇ ਆ। ਮੈਂ ਪੜ੍ਹ ਰਿਹਾ ਸਾਂ, 10 ਸਾਲ ਤੋਂ ਥੋੜੀ ਉਮਰ ਸੀ ਜਿੱਦਣ ਬਾਬੇ ਫਰੀਦ ਨੂੰ ਸਾਰੀ ਕੁਰਾਨ ਜ਼ਬਾਨੀ ਕੰਠ ਹੋ ਗਈ ਸੀ। ਕਿੰਨੇ ਕਰਾਈ? ਮਾਂ ਨੇ। ਪਿਆਰਿਓ, ਮਾਂ ਨੂੰ ਜਿੱਦਣ ਭਗਤੀ ਲਈ ਤੁਰੇ ਨੇ ਉਹ ਮਹਾਨ ਮਹਾਂਪੁਰਸ਼, ਸਿਰਫ ਇੱਕੋ ਗੱਲ ਪੁੱਛੀ ਸੀ, ਮਾਂ ਭਗਤੀ ਦੀ ਗੱਲ ਕਰਨੀ ਹੈ, ਬੱਚਾ ਤੁਰੇਗਾ ਜ਼ਰੂਰ, ਉਹਨੂੰ ਉਤਸ਼ਾਹਿਤ ਕੀਤਾ ਜਾਏ। ਮੈਂ ਕਹਿੰਦਾ ਜਿਹੜੇ ਭਾਵੇਂ ਐਗਜ਼ਾਮ ਵਿੱਚੋਂ ਘੱਟ ਵੀ ਨੰਬਰ ਲੈਣ, ਉਹਨਾਂ ਨੂੰ ਵੀ ਉਤਸ਼ਾਹਿਤ ਕਰੋ, ਕਿਉਂਕਿ ਉਹਨਾਂ ਦਾ ਉਤਸ਼ਾਹ ਉਹਨਾਂ ਨੂੰ ਅੱਗੇ ਵਧਣ ਵਾਸਤੇ ਹੋਰ ਪ੍ਰੇਰਣਾ ਦੇਵੇਗਾ। ਉਹਨੇ ਇੱਕੋ ਗੱਲ ਕਹੀ, ਮਾਂ
ਰੱਬ ਰੱਬ ਦੀਆਂ ਗੱਲਾਂ ਕਰਨੀਆਂ, ਰੱਬ ਕੀ ਦਿੰਦਾ ਹੈ? ਮਾਂ ਨੂੰ ਪਤਾ ਸੀ, ਅੱਜ ਤਰੀਕਾ ਬਦਲ ਗਿਆ, ਸਨਮਾਨ ਉਹੀ ਹੈ ਜਿਹੜਾ ਕਦੀ ਫਰੀਦ ਦੀ ਮਾਂ ਨੇ ਦਿੱਤਾ। ਕਹਿਣ ਲੱਗੀ, ਪੁੱਤਰ ਖੁਦਾ ਦੀ ਭਗਤੀ ਕਰੀਏ ਤੇ ਰੱਬ ਖਾਣ ਵਾਸਤੇ ਮਿੱਠਾ ਦਿੰਦਾ ਹੈ। ਇਤਿਹਾਸ ਗਵਾਹ ਹੈ, ਮਿੱਠੇ ਦੀ ਪੋਟਲੀ ਨੂੰ ਲੈ ਕੇ ਚੱਲਿਆ, ਇੱਕ ਦਿਨ ਮਾਂ ਦੇ ਸਾਹਮਣੇ ਖਲੋ, ਕਹਿੰਦਾ ਮਾਂ ਮੇਰੀਏ, ਕਿਹੜੇ ਮਿੱਠੇ ਦੀ ਗੱਲ ਕਰਨੀ ਹੈ, ਰੱਬ ਵਰਗਾ ਮਿੱਠਾ ਕਿਤੇ ਵੀ ਨਹੀਂ। ਬੱਚਾ ਹੀ ਸੀ ਨਾ, ਮਿੱਠੇ ਲਈ ਤੁਰਿਆ, ਇੱਕ ਰਾਜ ਲਈ ਤੁਰਿਆ, ਤੇ ਉਹਨਾਂ ਬਾਣੀ ਵਿੱਚ ਕਹਿ ਦਿੱਤਾ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਇੱਕ ਬੱਚੇ ਸੀ ਗੁਰਮੁਖੋ, ਉਹ ਵੀ ਬੱਚਾ ਸੀ ਜਿਹੜਾ ਦਿੱਲੀ ਦੀ ਧਰਤੀ ਤੇ ਖਲੋਤਾ ਵੰਗਾਰ ਕੇ ਕਹਿੰਦਾ ਸੀ, ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਸਿੱਖ ਹਾਂ, ਮੈਨੂੰ ਕਤਲ ਕਰਕੇ ਬਾਬਾ ਫਤਿਹ ਸਿੰਘ ਦੇ ਕੋਲ ਪਹੁੰਚਾ ਦਿਓ। ਉਹ ਵੀ 4 ਸਾਲ ਦਾ ਬੱਚਾ ਸੀ ਜਿਹਦਾ ਸੀਨਾ ਚੀਰ ਕੇ ਕਲੇਜਾ ਤੜਫਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨ ਦਿੱਤਾ। ਨਾ ਬੱਚੇ ਨੇ ਚੀਕ ਮਾਰੀ, ਨਾ ਬਾਪੂ ਨੇ ਖਾਈ ਕੀਤੀ। ਤੁਹਾਡਾ ਇਤਿਹਾਸ ਹੈ ਗੁਰਮੁਖੋ, ਉਹ ਸਰਹੰਦ ਦੀਆਂ ਨੀਆਂ ਨੇ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂਗਾ, ਤੁਸੀਂ ਭਾਵੇਂ, ਤੁਹਾਨੂੰ ਰੱਬ ਨੇ ਸਭ ਕੁਝ ਦਿੱਤਾ, ਇੱਥੇ ਪੈਸੇ ਦੀ ਕਮੀ ਨਹੀਂ, ਤੁਹਾਡੇ ਵਿੱਚੋਂ ਕਰੋੜਾਂ ਪਤੀ ਹੋਣੇ ਨੇ। ਬੱਚੇ ਜਦੋਂ ਆਪਣੇ ਲਿਜਾਂਦੇ ਹੋ ਨਾ, ਗਰਮੀ ਦੇ ਦਿਨਾਂ ਵਿੱਚ ਇਕੱਲੇ ਹਿੱਲ ਸਟੇਸ਼ਨ ਨਹੀਂ, ਕਦੀ ਗਰਮੀ ਦੇ ਦਿਨਾਂ ਵਿੱਚ ਸਰਹੰਦ ਦੀਆਂ ਨੀਆਂ ਕੋਲ ਵੀ ਜਾ ਕੇ ਖੜੇ ਕਰਿਆ ਕਰੋ। ਗੁਰਮੁਖੋ ਮੈਂ ਕਹਾਂਗਾ, ਬੱਚਿਆਂ ਦੇ ਟ੍ਰਿਪ ਬਣਾਓ, ਰਾਤ ਲਿਜਾਓ, ਤੇ ਕਦੀ ਉਹ ਸਮਾਂ ਜਦੋਂ ਕੋਈ ਵੀ ਨਾ ਹੋਵੇ, ਉਸ ਇਕਾਂਤ ਵਿੱਚ ਚੌਂਕੜੇ ਮਰਵਾ ਕੇ ਕਹੋ, ਬੇਟਾ ਉਹ ਦੇਖ ਠੰਡਾ ਬੁਰਜ, ਪੋ ਦੀ ਰਾਤ ਵਿੱਚ ਦਾਦੀ ਆਪਣੀ ਗੋਦ ਦਾ ਨਿੱਘ ਪਈ ਦਿੰਦੀ ਹੈ ਬੱਚਿਆਂ ਨੂੰ, ਆ ਦੇਖ ਨੀਆਂ। ਇਹਦੇ ਵਿੱਚ ਬਾਬਾ ਫਤਿਹ ਸਿੰਘ ਬੋਲਿਆ ਸੀ ਤੇ ਬੋਲ ਕੇ ਕਹਿੰਦਾ ਪਿਆ ਸੀ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ੈਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਲਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ, ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ਬਾਨ ਸੇ। ਗੁਰਮੁਖੋ ਉਹ ਵੀ ਤਾਂ ਦੇਖਣ ਵਿੱਚ ਬੱਚੇ ਨੇ, ਪਰ ਸਾਡੇ ਬਾਬੇ ਨੇ। ਉਸ ਤੋਂ ਅੱਗੇ ਚੱਲੋ, ਬੱਚਿਆਂ ਨੂੰ ਜੇ ਹੋਰ ਪ੍ਰੇਰਨਾ ਦੇਣੀ ਹੈ, ਭਾਵੇਂ ਸਾਰੀਆਂ ਸਹੂਲਤਾਂ ਨੇ, ਆਪਣੇ ਘਰਾਂ ਵਿੱਚ ਨੌਕਰ ਨੇ ਚਾਕਰ ਨੇ, ਗੁਰਮੁਖੋ ਕਦੀ ਹਰਿਮੰਦਰ ਸਾਹਿਬ ਜ਼ਰੂਰ, ਮੈਂ ਜਿੱਥੇ ਵੀ ਜਾਣਾ ਇੱਕ ਹੋਕਾ ਜ਼ਰੂਰ ਦੇਣਾ, ਮੇਰੀ ਬੇਨਤੀ ਜੇ। ਸਿੱਖੋ 3 ਚੀਜ਼ਾਂ ਤੋਂ ਕਦੀ ਭਟਕਿਓ ਨਾ, ਅੰਮ੍ਰਿਤ ਤੋਂ, ਅੰਮ੍ਰਿਤ ਬਾਣੀ ਤੋਂ ਤੇ ਅੰਮ੍ਰਿਤਸਰ ਤੋਂ। ਇਹ ਤੁਹਾਡੇ ਜੀਵਨ ਦਾ ਆਧਾਰ ਨੇ। ਅੰਮ੍ਰਿਤ ਬਾਣੀ ਨਾਲ ਜੁੜਿਓ ਤੇ ਨਾਮ ਅੰਮ੍ਰਿਤ ਦੇ ਪਿਆਲੇ ਖੰਡੇ ਬਾਟੇ ਦੇ ਅੰਮ੍ਰਿਤ ਨਾ ਥਿੜਕਿਓ, ਤੇ ਗੁਰੂ ਰਾਮਦਾਸ ਦਾ ਦਰਬਾਰ ਸਾਹਿਬ ਨਾ ਕਦੀ ਭੁੱਲ ਜਾਇਓ। ਬੱਚਿਆਂ ਨੂੰ ਲਿਜਾਓ, ਤਰੀਕਾ ਜੇਖ। ਮੈਂ ਇੱਥੇ ਬੇਨਤੀ ਕਰਾਂ, ਭਾਵੇਂ ਬੜੇ ਸੁੱਖ ਨੇ ਤੁਹਾਡੇ ਕੋਲ, ਪਰ ਉੱਥੇ ਜਾ ਕੇ ਕਦੀ ਘੰਟਾ ਲੰਗਰ ਦੇ ਭਾਂਡੇ ਮਾਂਜੋ, ਬੱਚਿਆਂ ਨੂੰ ਲੈ ਕੇ ਤਜਰਬਾ ਕਰਕੇ ਦੇਖਿਓ। ਮੈਂ ਕਹਿੰਦਾ ਪ੍ਰੈਕਟੀਕਲ ਧਰਮ ਹੈ, ਕਥਾ ਕਹਾਣੀਆਂ ਨਹੀਂ। ਠੀਕ ਹੈ ਕਥਾ ਸੁਣਾਤੀ, ਕਿਸੇ ਨੇ 4 ਪ੍ਰਮਾਣ ਵੱਧ ਲਾਤੇ, ਕਿਸੇ ਨੇ ਘੱਟ ਲਾਤੇ, ਗੱਲ ਤਾਂ ਪ੍ਰੈਕਟੀਕਲ ਤੌਰ ਤੇ ਹੈ। ਉਦਾਸੀ ਮਹਾਂਪੁਰਸ਼ ਇਕੱਠੇ ਹੋਏ, ਮੈਂ ਪੜ੍ਹ ਰਿਹਾ ਇੱਕ ਬਜ਼ੁਰਗਾਂ ਦਾ ਜੀਵਨ, ਕਹਿਣ ਲੱਗਿਆ ਉਹ ਸੁਖਮਨੀ ਸਾਹਿਬ ਦੇ ਅਰਥ ਕਰੀਏ ਤੇ ਬਿਰਧ ਬਾਬਾ 85 ਸਾਲ ਦਾ, ਉਹਨੂੰ ਵੀ ਲਾਇਆ, ਬਾਬਾ ਜੀ ਅੱਜ ਅਰਥ ਕਰਨ ਲੱਗੇ ਹਾਂ। ਅਰਥ ਪਹਿਲੇ ਸ਼ਲੋਕ ਦੇ ਤੇ ਕਰ ਲੈ, ਜਦੋਂ ਪਹਿਲੀ ਤੁਕ ਪੜੀ ਨਾ, ਸਿਮਰੋ ਸਿਮਰ ਸਿਮਰ ਸੁਖ ਪਾਵੂ, ਕੱਲ ਕਲੇਸ਼ ਤਨ ਮੈਂ ਮਿਟਾਵੂ, ਬਾਬਾ ਸੋਟੀ ਲੈ ਕੇ ਉੱਠ ਪਿਆ। ਚੇਲਿਆਂ ਨੇ ਕਿਹਾ, ਬਾਬਾ ਜੀ ਅਜੇ ਤੇ ਅਰਥ ਸ਼ੁਰੂ ਹੋਏ ਨੇ। ਕਹਿੰਦਾ ਬਸ ਆ ਹੀ ਕਮਾ ਲਿਆ ਤੇ ਸਮਝ ਲਓ ਸਭ ਕੁਝ ਕਮਾ ਲਿਆ। ਪਿਆਰਿਓ ਆਂਦਾ ਚੋਖੇ ਅਰਥ ਕੀ, ਗੁਰੂ ਨੇ ਗੱਲ ਮੁਕਾ ਦਿੱਤੀ, ਤੂੰ ਸੁਖ ਭਾਲਣਾ ਨਾ, ਸਿਮਰੋ ਸਿਮਰ ਸਿਮਰ ਸੁਖ ਪਾਵੂ, ਕੱਲ ਕਲੇਸ਼ ਤਨ ਮੈਂ ਮਿਟਾਵੂ, ਬਸ ਬਸ ਇੰਨੀ ਗੱਲ ਤੇ ਮੈਂ ਪਹਿਰਾ ਦੇਣ ਚੱਲਿਆ, ਦੂਜੀ ਦੇ ਅਰਥ ਮੈਂ ਕੱਲ ਨੂੰ ਪੁੱਛਾਂਗਾ ਜੇ ਮੇਰੇ ਅੰਦਰ ਨੂੰ ਸੁਖ ਮਿਲਿਆ ਤੇ, ਨਹੀਂ ਤੇ ਇਹਦੀ ਕਮਾਵਾਂਗਾ ਜੀ। ਦੇਖੋ ਇਹਨੂੰ ਕਮਾਓ, ਬੱਚੇ ਲੈ ਕੇ ਜਾਓ, ਇਹ ਉਥੇ ਲੰਗਰ ਦੇ ਬਰਤਨਾਂ ਵਿੱਚ ਖਲੋਵੋ, ਅਮੀਰੀ ਦਾ ਕਰੀਚ ਨਾ ਕਰੀਏ, ਮੇਰੇ ਘਰ ਅਰਬਾਂ ਰੁਪਈਏ ਨੇ ਨਹੀਂ। ਚੇਤੇ ਰੱਖਿਓ ਉਹਦੇ ਦਰ ਦੇ ਝਾੜੂ ਲਾਉਣ ਵਾਲੇ, ਉਸ ਦੇ ਦਰ ਦੇ ਜੋੜਿਆਂ ਦੇ ਧੂੜ ਦੇ ਵਿੱਚ ਨਵਾਬੀਆਂ ਪਈਆਂ ਨੇ, ਸਰਦਾਰੀਆਂ ਪਈਆਂ ਨੇ। ਬੱਚਿਆਂ ਨੂੰ ਲਿਜਾ ਕੇ ਆਪ ਖਲੋਵੋ ਪਹਿਲਾਂ, ਪਰ ਇੱਕ ਤਰੀਕਾ ਹੈ। ਸੇਵਾ ਕਰਨ ਦਾ ਮਤਲਬ ਗੱਲਾਂ ਕਰਨੀਆਂ ਨਹੀਂ, ਲੰਗਰ ਦੇ ਬਰਤਨਾਂ ਵਿੱਚ ਤਜਰਬਾ ਕਰਿਓ। ਜਿਹੜਾ ਵੀ ਸ਼ਬਦ ਬੱਚੇ ਨੂੰ ਚੇਤੇ ਵੇ, ਉਹਨੂੰ ਇੱਕੋ ਗੱਲ ਕਹਿ, ਪੁੱਤਰ ਇੱਕ ਘੰਟਾ ਜੇ ਭਾਂਡੇ ਮਾਂਜਣੇ, ਸਿਰਫ ਤੂੰ ਜੋ ਤੈਨੂੰ ਹੁੰਦਾ ਬੋਲੀ ਜਾਈ, ਪਹਿਲਾਂ ਸੇਵਾ ਵਿੱਚ ਖਲੋਵੋ, ਪਰਤ ਕੇ ਇਸ਼ਨਾਨ ਕਰਕੇ ਅੰਦਰ ਜਾਓ ਤੇ ਘੰਟਾ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਬਿਠਾ ਕੇ ਲਿਆਇਓ।
ਕਦੀ ਦੀਪ ਸਿੰਘ ਨੂੰ ਮਾਂ ਇਸ ਤਰ੍ਹਾਂ ਹੀ ਹਰਿਮੰਦਰ ਵਿਚ ਲੈ ਕੇ ਜਾਂਦੀ ਸੀ ਕਿਉਂਕਿ ਪਿੰਡ ਨੇੜੇ ਸੀ। ਮਾਂ ਰੋਜ਼ ਲੈ ਕੇ ਜਾਣਾ ਜਦੋਂ ਹਰਿਮੰਦਰ ਤੇ ਇੱਕੋ ਗੱਲ ਕਹਿਣੀ, ਗੁਰੂ ਰਾਮਦਾਸ ਕਿਰਪਾ ਕਰੀ ਮੇਰੇ ਦੀਪੇ ਨੂੰ ਸਿੱਖੀ ਦੀ ਦਾਤ ਦਈ। ਜਿਹੜਾ ਬੱਚਾ ਮਾਂ ਭਾਂਡਿਆਂ ਵਿਚ ਜਾਂ ਉਥੇ ਸੇਵਾ ਵਿਚ ਲਿਜਾਂਦੀ ਰਹੀ, ਜਿੱਦਣ ਲੋੜ ਪਈ, ਪਹਿਲਾਂ ਤਾਂ ਜਾਂਦੇ ਸਨ ਮਾਂ ਕੋਲੋਂ ਦਾਣੇ ਲੈ ਕੇ, ਕੁਝ ਭੇਟਾਵਾਂ ਲੈ ਕੇ, ਅੱਜ ਲੋੜ ਪੈ ਗਈ ਦਮਦਮਾ ਸਾਹਿਬ ਤੋਂ ਤੁਰੇ ਤੇ ਆਵਾਜ਼ ਦਿੱਤੀ ਬਾਪੂ ਗੁਰੂ ਰਾਮਦਾਸ, ਮਾਂ ਨਾਲ ਮੱਥਾ ਟੇਕਦਾ ਸਾਂ ਪੈਸੇ ਦਾ ਟਕੇ ਦਾ, ਅੱਜ ਪੱਲੇ ਕੁਛ ਨੀ, ਕੱਲਾ ਸਿਰੇ ਸਿਰ ਲੈ ਕੇ ਆਇਆ ਪ੍ਰਵਾਨ ਕਰ ਲਵੇ। ਉਹ ਇੱਕ ਬੱਚਾ ਸੀ, ਇੱਕ ਪੰਜਾਬੀ ਦੇ ਅਦੀਬ ਨੇ ਬਹੁਤ ਸੋਹਣੇ ਸ਼ਬਦ ਕਹੇ ਨੇ, ਤੁਰ ਲੱਗਿਆਂ ਕਿਹਾ ਸੀ ਉਸ ਬਜ਼ੁਰਗ ਬਾਬੇ ਨੇ, ਭਾਜੜਾਂ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਸਿੱਖੀ ਸਿਦਕ ਨੂੰ ਦਾਗ ਲਗਾਂਗਾ ਨਾ ਮੈਂ, ਭਾਜੜਾਂ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ ਮੈਂ, ਕੜਾ ਪ੍ਰਸ਼ਾਦ ਗੁਰੂ ਘਰ ਚੜਾਣ ਲੋਕੀ ਐ ਪਰ ਸੀਸ ਪ੍ਰਸ਼ਾਦ ਚੜਾਂਗਾ ਮੈਂ। ਗੁਰੂ ਕਿਰਪਾ ਕਰੇ ਤੁਹਾਡੇ ਕੀਤੇ ਹੋਏ ਇਸ ਉਪਰਾਲੇ ਨੂੰ ਭਾਗ ਲਾਏ, ਬੱਚੇ ਤੁਹਾਡੇ ਹੋਰ ਗੁਰਮਤ ਨਾਲ ਜੁੜਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ। ਸਾਧ ਸੰਗਤ ਬੇਅੰਤ ਭੁੱਲਾਂ ਹੋਈਆਂ ਨੇ, ਪਤਾ ਨੀ ਜਦੋਂ ਤੋਂ ਮੈਂ ਦਿੱਲੀ ਆਉਣਾ ਪਿਆ, ਜਦੋਂ ਵੀ ਆਇਆ ਟੈਨਸ਼ਨ ਚ, ਇੱਕ ਥਾਂ ਕਥਾ, ਦੋ ਥਾਂ ਕਥਾ, ਪਰ ਚਿੱਤ ਕਰਦਾ ਹੁੰਦਾ ਵੀ ਇੱਕੋ ਥਾਂ ਜਾਈਏ ਤੇ ਟਿਕ ਕੇ ਕਥਾ ਹੋਵੇ ਬਾਣੀ ਦੀ। ਗੁਰੂ ਮੇਹਰ ਕਰੇ, ਅੱਗੋਂ ਜਦੋਂ ਸਬੱਬ ਬਣਿਆ ਫਿਰ ਆਪ ਸੰਗਤ ਦੇ ਦਰਸ਼ਨ ਦੀਦਾਰੇ ਕਰਾਂਗਾ, ਅਸੀਸ ਬਖਸ਼ਿਓ। ਆਓ ਮਿੰਟ ਸਿਰਫ ਤੁਹਾਡੇ ਦੋ ਲੈਣੇ ਨੇ, ਸਾਰੇ ਟਿਕ ਕੇ ਨਾ ਆਪਣੇ ਅੰਦਰ ਨੂੰ ਟਿਕਾਓ, ਕਥਾ ਦਾ ਮਤਲਬ ਜੁੜਨਾ ਹੈ। ਕੋਈ ਵੀ ਰਸਨਾ ਸਤਿਗੁਰੂ ਦੇ ਨਾਮ ਤੋਂ ਵਾਂਝੀ ਨਾ ਰਹਿ, ਸਿਰਫ ਦੋ ਮਿੰਟ ਉੱਚੀ ਆਵਾਜ਼ ਵਿੱਚ ਇੱਕ ਪੁਕਾਰ ਕਰੋ, ਸੱਚੇ ਪਾਤਸ਼ਾਹ ਸਾਡੇ ਅੰਦਰ ਨੂੰ ਭਾਗ ਲਾ। ਦਾਸ ਪਹਿਲਾਂ ਬੋਲੇਗਾ, ਆਪ ਸੰਗਤ ਨੇ ਉੱਚੀ ਆਵਾਜ਼ ਵਿੱਚ ਪੁਕਾਰੀਏ, ਸਾਡੀ ਸ਼ਾਇਦ ਸੁਣੀ ਜਾਏ। ਕਰੋ ਕਿਰਪਾ ਔਰ ਉਚਾਰਨ ਕਰੋ।

ਕਹਿਣ ਲੱਗੇ ਕੀਮਤ ਕੌਣ ਕਰੇ ਤੁਧ ਭਾਵਾ ਦੇਖ ਦਿਖਾਵੇ ਢੋਲੋ। ਕਹਿਣ ਲੱਗੇ ਦੂਰ ਨਾ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਣਾ ਨਾਨਕ ਵਹਿ ਸਾਖੀ ਪ੍ਰਭ ਭਾਵੈ ਸੁਰਤ ਸ਼ਬਦ ਮਨ ਮਨ। ਆਓ ਇਸੇ ਸ਼ਬਦ ਨੂੰ ਆਪਾਂ ਅੱਗੇ ਲੈ ਤੁਰਨੇ। ਗੱਲ ਅੰਮ੍ਰਿਤ ਦੀ ਹੋਣੀ ਹੈ, ਆਪੋ ਆਪਣਾ ਢੰਗ ਹੈ, ਆਪੋ ਆਪਣੀ ਗੱਲ ਕਰਨ ਦਾ ਤਰੀਕਾ ਹੈ, ਪਰ ਗੱਲ ਕਰਨ ਦਾ ਮਕਸਦ ਕੇਵਲ ਕਲਾਕਾਰੀ ਨਹੀਂ, ਗੱਲ ਕਰਨ ਦਾ ਭਾਵ ਹੈ ਸਾਡੇ ਕਹਿਣ ਵਾਲਿਆਂ ਵਿੱਚ ਤੇ ਸੁਣਨ ਵਾਲਿਆਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਤੇ ਗੁਰੂ ਕਾ ਅੰਮ੍ਰਿਤ ਟਿਕ ਜਾਏ। ਆਓ ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਇਕਾਗਰਤਾ ਇਸੇ ਤਰ੍ਹਾਂ ਬਖਸ਼ਦੇ ਹੋਏ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਤੁਖਾਰੀ ਰਾਗ ਦਾ ਇਹ ਬਚਨ ਕਿ ਵੈਸਾਖ ਦੇ ਮਹੀਨੇ ਵਿੱਚ ਇੱਕ ਜੀਵ ਇਸਤਰੀ ਜਾਂ ਇੱਕ ਜਗਿਆਸੂ ਉਸ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਮਾਲਕ ਜੀ ਵੈਸਾਖ ਦੇ ਮਹੀਨੇ ਵਿੱਚ ਰੁੱਖਾਂ ਦੀਆਂ ਕਰੂੰਬਲਾਂ ਨਵੀਆਂ ਨਿਕਲ ਆਈਆਂ ਨੇ, ਉਹਨਾਂ ਨੇ ਸ਼ਿੰਗਾਰ ਕਰ ਲਿਆ ਹੈ, ਪੁਰਾਤਨਤਾ ਨੂੰ ਤਿਆਗ ਕੇ ਮੈਂ ਆਪਣੇ ਤਨ ਤੇ ਸ਼ਿੰਗਾਰ ਕੈਸਾ ਕਰਾਂ ਤੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹ ਕੇ ਤੇਰੀ ਇੰਤਜ਼ਾਰ ਪਈ ਕਰਨੀ ਆ ਕਿ ਤੁਸੀਂ ਦਇਆ ਦੇ ਘਰ ਵਿੱਚ ਆ ਕੇ ਮੇਰੇ ਘਰ ਵਿੱਚ ਚਰਨ ਪਾਓ। ਧਿਆਨ ਦਿਆ ਜੇ ਜਲ ਜਾਣਾ ਆਪਾਂ ਅੰਮ੍ਰਿਤ ਵਾਲੇ ਪਾਸੇ। ਪਹਿਲੀਆਂ ਤੁਕਾਂ ਸਨ ਕਿ ਵੈਸਾਖ ਭਲਾ ਸਾਖਾ ਵੇਸ਼ ਕਰੇ, ਧਨ ਦੇਖੇ ਹਰ ਦੁਆਰ। ਧਨ ਦਾ ਅਰਥ ਜੀਵ ਰੂਪੀ ਇਸਤਰੀ, ਕਿਉਂਕਿ ਬਾਣੀ ਵਿੱਚ ਧਨ ਦਾ ਅਰਥ ਦੋ ਤਿੰਨ ਆਏ ਨੇ ਖਾਸ ਕਰਕੇ। ਧਨ ਦਾ ਅਰਥ ਹੁੰਦਾ ਦੌਲਤ, ਧਨ ਦਾ ਅਰਥ ਹੁੰਦਾ ਇਸਤਰੀ, ਧਨ ਦਾ ਅਰਥ ਕੱਚੀ ਦੌਲਤ, ਧਨ ਦਾ ਅਰਥ ਨਾਮ ਧਨ, ਤੇ ਧਨ ਦਾ ਅਰਥ ਹੈ ਧੰਤਾ ਯੋਗ ਵੀ। ਮੈਂ ਸੰਖੇਪ ਵਿੱਚ ਅਰਜ਼ ਕਰ ਜਾਵਾਂ, ਜਦੋਂ ਅਸੀਂ ਪੜ੍ਹਨੇ ਹਾਂ ਧਨ ਫਿਰ ਇਹ ਨਾ ਆਖੀਐ ਵੈਰ ਇਕੱਠੇ ਹੋਏ, ਉੱਥੇ ਧਨ ਦਾ ਅਰਥ ਹੈ ਇਸਤਰੀ। ਜਦੋਂ ਅਸੀਂ ਪੜ੍ਹਨੇ ਹਾਂ ਕਾਚਾ ਸਨ ਧਨ ਸੰਚੈ ਮੂਰ ਗਾਵਾਰ, ਉੱਥੇ ਕੱਚੇ ਨਾਲ ਜਦੋਂ ਧਨ ਸ਼ਬਦ ਆਇਆ ਉੱਥੇ ਧਨ ਦਾ ਅਰਥ ਹੈ ਦੌਲਤ। ਜਦੋਂ ਅਸੀਂ ਪੜ੍ਹਨੇ ਹਾਂ ਇਹ ਧਨ ਨਖੁੱਟ ਨਾਂਝ ਖੁੱਟੈ ਨਾ ਜਾਏ, ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ, ਉੱਥੇ ਧਨ ਦਾ ਅਰਥ ਹੈ ਨਾਮ ਧਨ। ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਦੇ ਹਾਂ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ ਧਨ ਧਨ ਗੁਰ ਸੋਈ, ਉੱਥੇ ਧਨ ਦਾ ਅਰਥ ਹੈ ਧੰਤਾ ਜੋ। ਇੱਥੇ ਸ਼ਬਦ ਹੈ ਕਿ ਧਨ ਦੇਖੈ ਹਰ ਦੁਆਰ। ਇੱਕ ਜਗਿਆਸੂ ਜੀਵ ਆਪਣੇ ਦਰਵਾਜ਼ੇ ਤੇ ਖਲੋਤੀ ਇੰਤਜ਼ਾਰ ਤੇ ਕਰਦੀ ਏ ਤੇ ਕਹਿਣ ਲੱਗੇ ਧਨ ਦੇਖੈ ਹਰ ਦੁਆਰ, ਆਓ ਘਰੇ ਘਰ ਆਓ ਪਿਆਰੇ। ਫਿਰ ਦੁਬਾਰਾ ਤੁਕ ਸ਼ੁਰੂ ਹੁੰਦੀ ਕਿ ਪਿਆਰੇ ਜੀ ਤੁਸੀਂ ਮੇਰੇ ਘਰ ਵਿੱਚ ਆਓ, ਕਿਉਂ ਦੁੱਤਰ ਤਾਰੇ ਜਿਹੜਾ ਦੁਸ਼ਤਰ ਸੰਸਾਰ ਤਰਿਆ ਨਹੀਂ ਜਾਂਦਾ ਇਹ ਮੈਨੂੰ ਤਾਰ ਦਿਓ। ਤੇ ਨਾਲ ਬਚਨ ਕੀਤਾ ਤੁੱਤ ਬਿਨ ਅੱਡ ਨਾ ਬੋਲੋ, ਅੱਡ ਦਾ ਅੱਖਰ ਅੱਖਰੀ ਅਰਥ ਇੱਥੇ ਅੱਧਾ ਨਹੀਂ, ਅੱਡ ਦਾ ਅਰਥ ਕਰਾਂਗੇ ਅੱਧੀ ਕੌਡੀ ਸ਼ਬਦ ਹੈ। ਕਹਿਣ ਲੱਗੇ ਹੇ ਪਿਆਰੇ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਦੇਖੋ ਹੁਣ ਤੁਕ ਨੂੰ ਕਦੀ ਪੜਿਓ, ਬਾਬੇ ਨਾਨਕ ਦਾ ਤੁਖਾਰੀ ਵੈਸੇ ਕਦੀ ਸਮਾਂ ਮਿਲਿਆ ਨਾ, ਜਿਵੇਂ ਤੁਸੀਂ ਐਤਕੀ ਇਕਾਗਰਤਾ ਨਾਲ ਬੜੇ ਟਿਕਾਣ ਨਾਲ ਸੁਣੇ ਤੇ ਚਿੱਤ ਕੀਤਾ ਵੀ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਤੁਖਾਰੀ ਬਾਰਾਂ ਮਾਂ ਦੀ ਕਥਾ ਹੋਣੀ ਅੱਤ ਜ਼ਰੂਰੀ। ਮਾਝ ਤੇ ਅਸੀਂ ਪੜ੍ਹਦੇ ਹਾਂ ਤੁਖਾਰੀ ਬਾਰਾਂ ਮਾਂ ਨੂੰ ਪੜ੍ਹੋ। ਮੈਂ ਕਹਿੰਦਾ ਸਾਡਾ ਪਿਛੋਕੜ ਸਾਡੇ ਬਾਹਰ ਦੇ ਇਲਾਕੇ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਤੁਖਾਰੀ ਬਾਰਾਂ ਮਾਂ ਦੇ ਵਿੱਚੋਂ ਨਿਕਲਦਾ ਪਿਆ। ਸਾਹਿਬ ਨੇ ਕਿਹਾ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਹੁਣ ਜਦੋਂ ਅਗਲੀ ਤੁਕ ਪੜ੍ਹਨੇ ਆ ਕਹਿਣ ਲੱਗੇ ਮੇਰੇ ਮਾਲਕ ਜੀ ਕਿ ਤੁਧ ਬਿਨ ਅੱਡ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ। ਹੁਣ ਅਗਲੀ ਤੁਕ ਕੇ ਭਾਵੇਂ ਮੇਰੀ ਅੱਧੀ ਕੌਡੀ ਕੀਮਤ ਨਹੀਂ, ਪਰ ਮੇਰੇ ਮਾਲਕਾ ਜਿੱਦਣ ਤੂੰ ਮੇਰਾ ਹੋ ਗਿਓ ਉਦਣ ਦੁਨੀਆਂ ਵਿੱਚ ਮੇਰੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਪਹਿਲੀ ਤੁਕ ਵਿੱਚ ਕਿਹਾ ਮੇਰੀ ਕੀਮਤ ਕੋਈ ਨਹੀਂ, ਤੁਧ ਬਿਨ ਅੱਡ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ। ਜੇ ਤੈਨੂੰ ਪਾ ਜਾਵਾਂ ਤੇ ਮੇਰੀ ਕੋਈ ਨੀ ਕੀਮਤ ਪਾ ਸਕਦਾ। ਦੇਖ ਦਿਖਾਵੇ ਢੋਲੋ, ਹੁਣ ਢੋਲਾ ਸ਼ਬਦ ਬੜਾ ਪਿਆਰਾ ਹੈ। ਬਾਬਾ ਫਰੀਦ ਜੀ ਨੇ ਸ਼ਬਦ ਵਰਤੇ ਹੈ ਜਦੋਂ ਅਸੀਂ ਪੜ੍ਹਦੇ ਹਾਂ ਕਿ ਹੱਥ ਨਾ ਲਾਏ ਕੁਸੰਬੜੇ ਜਲ ਜਾਸੀ, ਢੋਲਾ ਢੋਲਾ ਦਾ ਅਰਥ ਹੁੰਦਾ ਪਿਆਰਾ,
ਦੇਖ

ਦਿਖਾਵੇ ਢੋਲੋ। ਹੁਣ ਦੇਖੋ ਦੇਖ ਦਿਖਾਵੇ ਦੋ ਸ਼ਬਦ ਨੇ, ਕਹਿੰਦੇ ਨੇ ਮੈਂ ਸਤਿਗੁਰੂ ਤੋਂ ਕੁਰਬਾਨ ਜਾਣਾ ਜਿਹਨੇ ਢੋਲੇ ਨੂੰ ਪਹਿਲਾਂ ਆਪ ਦੇਖਿਆ ਹੈ, ਤੇ ਕੇਵਲ ਦੇਖਿਆ ਨਹੀਂ, ਜਿਹਨੂੰ ਰੱਬ ਨੇ ਇੰਨੀ ਤਾਕਤ ਦਿੱਤੀ ਹੈ ਦੂਜੇ ਨੂੰ ਵੀ ਦਿਖਾ ਸਕਦਾ ਹੈ। ਦੇਖ ਦਿਖਾਵੇ ਢੋਲੋ, ਮੇਰੀ ਕੀਮਤ ਕੋਈ ਨਹੀਂ ਪਾ ਸਕਦਾ। ਜੇ ਪਿਆਰਾ ਪਰਮਾਤਮਾ ਮੇਰੇ ਤੇ ਨਜ਼ਰ ਕਰਦੇ, ਸੱਚ ਜਾਣਿਓ ਕਿ ਬੰਦੇ ਦੀ ਕੋਈ ਕੀਮਤ ਨਹੀਂ। ਜੇ ਗੁਰੂ ਨਾਲ ਖਲੋ ਜਾਏ ਤੇ ਇਹਦੀ ਦੁਨੀਆਂ ਵਿੱਚ ਕੀਮਤ ਕੋਈ ਪਾ ਹੀ ਨਹੀਂ ਸਕਦਾ। ਧਿਆਨ ਦਿਓ, ਬਾਣੀ ਦੀਆਂ ਮੈਂ ਦੋ ਤਿੰਨ ਉਦਾਹਰਨਾਂ ਦੇ ਕੇ ਅੱਗੇ ਤੁਰਨਾ ਚਾਹੁੰਦਾ। ਦੇਖੋ ਇੱਕ ਸ਼ਬਦ ਅਸੀਂ ਪੜ੍ਹਨੇ ਹਾਂ ਭਗਤ ਰਵਿਦਾਸ ਜੀ ਦਾ, ਉਹਨਾਂ ਪ੍ਰਮਾਣ ਦਿੱਤਾ ਹੈ। ਬਿਹਾਰ ਦੇ ਇਲਾਕੇ ਵਿੱਚ ਅਜੇ ਵੀ ਇੱਕ ਰੁੱਖ ਹੁੰਦਾ, ਉਹਨੂੰ ਕਹਿੰਦੇ ਨੇ ਤਾੜੀ ਦਾ ਰੁੱਖ। ਉਸ ਰੁੱਖ ਦੇ ਵਿੱਚੋਂ ਜਿਹੜਾ ਰਸ ਚੋਂਦਾ ਹੈ ਉਹਦਾ ਨਸ਼ਾ ਸ਼ਰਾਬ ਦੀ ਤਰ੍ਹਾਂ ਉਹ ਹੁੰਦਾ ਹੈ, ਤੇ ਪੁਰਾਣੇ ਲੋਕ ਜਿਹੜੇ ਸਨ ਉਹ ਤਾੜੀ ਦੇ ਰੁੱਖ ਨੂੰ ਅਪਵਿੱਤਰ ਮੰਨਦੇ ਨੇ, ਚੰਗਾ ਨਹੀਂ ਸਮਝਦੇ। ਬਾਬਾ ਰਵਿਦਾਸ ਜੀ ਕਹਿੰਦੇ ਨੇ ਮਾਲਕ ਜੀ, ਹੇ ਗੁਰੂ ਗੋਬਿੰਦ ਸਿੰਘ ਜੀ, ਮੈਂ ਖਾਸ ਕਰਕੇ ਗੁਰੂ ਵਾਲੇ ਸ਼ਬਦ ਲਿਆਉਣਾ ਚਾਹੁੰਦਾ ਕਿ ਅਸੀਂ ਤਾੜੀ ਦੇ ਰੁੱਖ ਦੀ ਤਰ੍ਹਾਂ ਵਾਂ, ਆਪਣੇ ਹਉਮੈ ਦੇ ਨਸ਼ੇ ਵਿੱਚ ਇੰਨੇ ਗੁਲਤਾਨ ਹਨ, ਆਪਣੇ ਵਿਕਾਰਾਂ ਦੇ ਨਸ਼ੇ ਵਿੱਚ ਇੰਨੇ ਅਸੀਂ ਮਸਤ ਹਾਂ ਕਿ ਮੇਰੇ ਮਾਲਕ ਜੀ ਆਪਣੀ ਹਉਮੈ ਕਰਕੇ ਅਸੀਂ ਕਿਤੇ ਵੀ ਪ੍ਰਵਾਨ ਨਹੀਂ। ਤਾੜੀ ਦਾ ਰੁੱਖ ਉਹਦੇ ਵਿੱਚੋਂ ਰਸ ਨਿਕਲਦਾ ਹੈ, ਉਹ ਨਸ਼ੇ ਵਾਲਾ ਰੁੱਖ ਕਿਤੇ ਪ੍ਰਵਾਨ ਨਹੀਂ, ਪਰ ਜਦੋਂ ਤਾੜੀ ਦੇ ਰੁੱਖ ਦਾ ਕਾਗਜ਼ ਬਣਾ ਕੇ ਉਹਦੇ ਉੱਤੇ ਰਾਮ ਨਾਮ ਲਿਖਿਆ ਜਾਏ ਤੇ ਲੋਕ ਉਸੇ ਤਾੜੀ ਦੇ ਰੁੱਖ ਦੇ ਕਾਗਜ਼ ਨੂੰ ਮੱਥੇ ਟੇਕਦੇ ਨੇ, ਅਸੀਂ ਤਾਂ ਤਾੜੀ ਦੇ ਰੁੱਖ ਦੀ ਤਰ੍ਹਾਂ ਹਾਂ। ਪਰ ਜਦੋਂ ਸਤਿਗੁਰੂ ਤੇਰਾ ਨਾਮ ਲਿਖਿਆ ਜਾਏ ਤੇ ਤਾੜੀ ਦਾ ਰੁੱਖ ਵੀ ਜਿਹੜਾ ਉਹ ਕੀਮਤੀ ਹੋ ਜਾਂਦਾ ਹੈ। ਭਗਤ ਰਵਿਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਤਰਤਾਰ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰਕ। ਤਾੜੀ ਦਾ ਰੁੱਖ ਅਪਵਿੱਤਰ ਮੰਨਿਆ ਜਾਂਦਾ ਹੈ। ਭਗਤ ਭਗਵਤ ਲਿਖੀ ਹੈ ਤੇ ਉਪਰੈ ਪੂਜਿਆ ਕਰ ਨਮਸਕਾਰਕ, ਜਦੋਂ ਉਹਦੇ ਤੇ ਭਗਤੀ ਵਾਲੇ ਸ਼ਬਦ ਲਿਖੇ ਗਏ ਤੇ ਉਸੇ ਰੁੱਖ ਨੂੰ ਲੋਕੀ ਮੱਥੇ ਟੇਕਣ ਲੱਗ ਪੈਂਦੇ ਨੇ। ਦਾਤਾ ਤੁਧ ਬਿਨ ਅੱਗ ਨਾ ਮੋਲੋ, ਪਰ ਕੀਮਤ ਕੌਣ ਕਰੇ ਤੁਧ ਭਾਵਾਂ, ਜੇ ਤੈਨੂੰ ਭਾ ਜਾਈਏ ਤੇ ਫਿਰ ਤਾੜੀ ਦੇ ਰੁੱਖ ਨੂੰ ਵੀ ਲੋਕੀ ਨਮਸਕਾਰਾ ਕਰਦੇ। ਦੂਸਰਾ ਪ੍ਰਮਾਣ ਅਰਜ਼ ਕਰਾਂ ਕਿ ਕੀੜਾ ਕਦੀ ਤੱਕਿਓ, ਕੋਈ ਕੀੜਾ ਵੀ ਆਪਾਂ ਸ਼ਬਦ ਵਰਤਨੇ ਆ ਤੇ ਉਸ ਕੀੜੇ ਨੂੰ ਲੋਕ ਮਾਰਨ ਦਾ ਯਤਨ ਕਰਦੇ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਰੇਸ਼ਮ ਦੇ ਕੀੜੇ ਵੱਲ ਕਦੀ ਝਾਤੀ ਮਾਰਿਓ, ਖੈਰ ਤਾਂ ਉਹ ਵੀ ਇੱਕ ਕੀੜਾ ਹੀ। ਤੇ ਬਾਬਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਰਵਿਦਾਸ ਜੀ ਕਹਿੰਦੇ ਨੇ ਕਿ ਮਾਲਕ ਜੀ, ਦੂਜੇ ਕੀੜਿਆਂ ਨੂੰ ਲੋਕ ਦੇਖਦਿਆਂ ਸਾਰ ਮਸਲ ਦਿੰਦੇ ਨੇ, ਅਸੀਂ ਤਾਂ ਰੇਸ਼ਮ ਦੇ ਕੀੜੇ ਦੀ ਤਰ੍ਹਾਂ ਹਾਂ, ਹੁਣ ਪ੍ਰਮਾਣ ਕੈਸਾ ਲਿਆ ਉਹਨਾਂ। ਕਹਿਣ ਲੱਗੇ ਰੇਸ਼ਮ ਦਾ ਕੀੜਾ ਮਤ ਮਾਣ ਕਰੇ ਕਿ ਮੇਰੇ ਕੀੜੇ ਹੋਣ ਕਰਕੇ ਮੇਰੀ ਕਦਰ ਹੈ। ਕਹਿਣ ਲੱਗੇ ਤੇਰੇ ਵਰਗੇ ਕਈ ਕੀੜੇ ਬੰਦੇ ਨੇ ਮਸਲ ਦਿੱਤੇ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਹੈ ਕਿਉਂਕਿ ਇਹਦੇ ਕੋਲ ਰੇਸ਼ਮ ਭਰੀ ਹੋਈ ਹੈ। ਕਹਿਣ ਲੱਗੇ ਮਾਲਕ ਜੀ, ਆਮ ਕੀੜੇ ਦਾ ਅੱਧੀ ਕੌਡੀ ਮੁੱਲ ਨਹੀਂ, ਪਰ ਜਦੋਂ ਰੇਸ਼ਮ ਦੇ ਕੀੜੇ ਨੂੰ ਕੋਈ ਪਾਲਦਾ ਹੈ ਤੇ ਇਸ ਕਰਕੇ ਉਹਦੀ ਕੀਮਤ ਪੈ ਜਾਂਦੀ ਹੈ ਕਿਉਂਕਿ ਉਹਦੇ ਕੋਲ ਕੀਮਤੀ ਰੇਸ਼ਮ ਹੈ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਤੂੰ ਮੁਖਤੂਲ ਸਫੇਦ ਸਪੀਅਲ ਖੰਮ ਬਪਰੇ ਜਸ ਕੀੜਾ, ਕਿ ਅਸੀਂ ਤਾਂ ਮੇਰੇ ਮਾਲਕ ਕੀੜੇ ਦੀ ਤਰ੍ਹਾਂ ਹਾਂ ਤੇ ਤੇਰਾ ਨਾਮ ਰੇਸ਼ਮ ਦੀ ਤਰ੍ਹਾਂ ਚਿੱਟਾ ਪੀਲਾ ਤੂੰ ਰੇਸ਼ਮ ਹੈ। ਤੂੰ ਮਖਤੂਲ ਸਫੇਦ ਸਪੀਅਲ ਖੰਮ ਬਪਰੇ ਜਸ ਕੀੜਾ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਤਵਜੋ ਦਿਆ ਜੇ, ਤਾੜੀ ਦਾ ਰੁੱਖ ਹਾਂ ਅਸੀਂ, ਪਰ ਕੀਮਤ ਤਾਂ ਜੇ ਤੇਰਾ ਨਾਮ ਲਿਖਿਆ ਜਾਏ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਜੇ ਰੇਸ਼ਮ ਹੋਵੇ ਤੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜੇ ਤੈਨੂੰ ਭਾ ਗਏ ਉਹਨਾਂ ਦੀ ਕੀਮਤ ਕੋਈ ਕਹਿ ਨਹੀਂ ਸਕਦਾ। ਤੇ ਅੱਜ ਆਪਾਂ ਉਹਨਾਂ ਪੰਜਾਂ ਨੂੰ ਜਿਹੜੇ ਮੇਰੇ ਸਤਿਗੁਰੂ ਨੂੰ ਭਾ ਗਏ, ਉਹਨਾਂ ਗੁਰੂ ਕੇ ਲਾਲਾਂ ਦਾ ਜ਼ਿਕਰ ਕਰਨਾ। ਭਾਵੇਂ ਮਹਾਂਪੁਰਸ਼ ਸਾਨੂੰ ਇਤਿਹਾਸ ਦੇ ਪੰਨਿਆਂ ਵਿੱਚੋਂ ਦੱਸ ਕੇ ਗਏ, ਮੈਂ ਬੇਨਤੀ ਕਰਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਕਿ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਮੇਰੇ ਦਾਤਾਰ ਨੇ ਜਿਸ ਹਿਰਦੇ ਵਿੱਚ ਵੀ ਸਾਈਂ ਪ੍ਰਗਟ ਹੋ ਗਿਆ, ਇਹ ਨਹੀਂ ਦੇਖਿਆ ਇਹ ਚਮੜੇ ਮਰੇ ਪਸ਼ੂਆਂ ਦਾ ਕੰਮ ਕਰਦਾ, ਇਹ ਨਹੀਂ ਦੇਖਿਆ ਇਹ ਕੱਪੜੇ ਰੰਗਣ ਦਾ ਕੰਮ ਕਰਦਾ, ਇਹ ਨਹੀਂ ਦੇਖਿਆ ਇਹ ਕੱਪੜੇ ਬੁਣ ਦਾ ਕੰਮ ਕਰਦਾ ਹੈ, ਇਹ ਨਹੀਂ ਦੇਖਿਆ ਘਰ ਘਰ ਦੀਆਂ ਬੁੱਤੀਆਂ ਕਰਨ ਦਾ ਕੰਮ ਨਾਈ ਪੁਣਾ ਕਰਦਾ ਹੈ, ਇਹ ਨਹੀਂ ਦੇਖਿਆ ਇਹ ਬਲਦਾਂ ਪਿੱਛੇ ਲੱਗ ਕੇ ਖਲ ਵਾਹਦਾ ਹੈ। ਮੇਰੇ ਗੁਰੂ ਨੇ ਚੰਮ ਨਹੀਂ ਦੇਖਿਆ ਉਹਦੇ ਕੰਮ ਨੂੰ ਤੱਕ ਕੇ
ਜਾਂ ਉਹਦੀ ਜ਼ਾਤ ਨੂੰ ਦੇਖ ਕੇ ਉਹਨੂੰ ਨਿੰਦਿਆ ਨਹੀਂ। ਸਤਿਗੁਰੂ ਨੇ ਕਿਹਾ ਜੇ ਤੈਨੂੰ ਪਿਆਸ ਲੱਗੀ ਏ, ਇਹ ਨਾ ਦੇਖ ਭਾਂਡਾ ਮਿੱਟੀ ਦਾ, ਇਹ ਨਾ ਦੇਖ ਭਾਂਡਾ ਕਾਂਸੀ ਦਾ, ਇਹ ਨਾ ਦੇਖ ਭਾਂਡਾ ਪਿੱਤਲ ਦਾ, ਤੇਰਾ ਸੰਬੰਧ ਕੇਵਲ ਪਾਣੀ ਨਾਲ ਏ। ਜੇ ਰਵਿਦਾਸ ਦੇ ਅੰਦਰੋਂ ਨਿਕਲਦਾ ਸ਼ਬਦ ਤੇਰੀ ਪਿਆਸ ਬੁਝਾਉਂਦਾ ਤੇ ਮੈਨੂੰ ਉਹ ਵੀ ਪ੍ਰਵਾਨ। ਜੇ ਨਾਨਕ ਦੇਵ ਦੇ ਅੰਦਰੋਂ ਨਿਕਲਦੇ ਬਚਨ ਤੇਰੇ ਅੰਦਰ ਦੀ ਤ੍ਰਿਪਤੀ ਕਰਦੇ ਨੇ, ਉਹ ਵੀ ਪ੍ਰਵਾਨ ਨੇ। ਜੇ ਸੈਨ ਦੇ ਸ਼ਬਦ ਤੇਰੇ ਅੰਦਰ ਨੂੰ ਟਿਕਾ ਦਿੰਦੇ ਨੇ, ਉਹ ਵੀ ਪ੍ਰਵਾਨ ਨੇ। ਤੇ ਗੁਰਮੁਖੋ ਇੱਕ ਬੇਨਤੀ ਮੈਂ ਕਰਦਿਆਂ, ਦੇਖੋ ਅੱਜ ਭਾਵੇਂ ਸਾਡੇ ਵਿੱਚ ਇੱਕ ਸੋਚੀ ਸਮਝੀ ਚਾਲ ਚੱਲੀ ਜਾ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਕੁਝ ਨਾ ਕੁਝ ਗੜਬੜ ਕਰਾਓ, ਖਿਮਾ ਕਰਿਓ। ਇਹੀ ਕਾਰਨ ਅੱਜ ਭਗਤਾਂ ਨਾਲ ਸ਼ਬਦ ਗੁਰੂ ਜੋੜੇ ਜਾ ਰਹੇ ਨੇ। ਮੈਂ ਕਿਸੇ ਤਰ੍ਹਾਂ ਤਰਕ ਨਹੀਂ ਕਰਦਾ, ਬਾਣੀ ਦੇ ਵਿੱਚੋਂ ਦਲੀਲ ਦੇਣੀ ਹੈ। ਜਿਹੜੀ ਗੁਰੂ ਦੀ ਪਦਵੀ ਹੈ ਨਾ, ਦੇਖੋ ਗੁਰੂ ਦੀ ਪਦਵੀ ਨੂੰ ਚੈਲੰਜ ਕਰਨਾ ਸਾਡੇ ਅੰਦਰ ਦੀ ਅਗਿਆਨਤਾ ਹੋਵੇਗੀ। ਜੇ ਕੋਈ ਕਹੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਭਗਤਾਂ ਨੂੰ ਗੁਰੂ ਦੀ ਤੁਲਤਾ ਨਹੀਂ ਦਿੱਤੀ, ਮੈਂ ਕਹਿੰਦਾ ਤੁਸੀਂ ਸਾਰੇ ਬਾਣੀ ਪੜ੍ਹਨ ਵਾਲੇ ਬੈਠੇ ਹੋ। ਕੋਈ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਤੁਕ ਲਿਖਾ ਦੇ ਕਿ ਗੁਰੂ ਅਰਜੁਨ ਦੇਵ ਨੇ ਕਿਸੇ ਗੁਰੂ ਸਾਹਿਬ ਦੀ ਬਾਣੀ ਦਰਜ ਕਰਦਿਆਂ ਪਹਿਲਾਂ ਇਹ ਸਿਰਲੇਖ ਦਿੱਤਾ ਹੋਵੇ ਕਿ ਬਾਣੀ ਗੁਰੂ ਨਾਨਕ ਦੇਵ ਜੀ ਦੀ। ਕਿਤੇ ਦਿਖਾ ਦਿਓ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਮਹੱਲਾ ਪਹਿਲਾ ਹੈ, ਇਹ ਨੀ ਕਿਹਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ। ਮਹੱਲਾ ਦੂਜਾ ਉਹਨਾਂ ਦਾ ਪਹਿਲਾ ਸ਼ਲੋਕ ਹੁੰਦਾ ਕਿ ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚਲੀਏ। ਇਹ ਨੀ ਲਿਖਿਆ ਕਿ ਗੁਰੂ ਅੰਗਦ ਦੇਵ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਰਾਮਦਾਸ ਜੀ ਦੀ ਬਾਣੀ। ਸ਼ਬਦ ਵਰਤੇ ਨੇ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਨੌਵਾਂ, ਪਰ ਕੋਈ ਭਗਤ ਐਸਾ ਨਹੀਂ ਜਿਹਦੀ ਬਾਣੀ ਆਰੰਭ ਕਰਦਿਆਂ ਸ਼ਬਦ ਜੀ ਨਾ ਵਰਤਿਆ ਹੋਵੇ। ਬਾਣੀ ਆਰੰਭ ਹੁੰਦੀ ਹੈ ਤੇ ਕਹਿੰਦੇ ਨੇ ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਭਗਤ ਨਾਮਦੇਵ ਜੀ ਕੀ। ਉਹ ਦੁਨੀਆਂ ਦੇ ਲੋਕੋ, ਸਮਰੱਥ ਗੁਰੂ ਆਪਣੇ ਲਈ ਸ਼ਬਦ ਮਹੱਲਾ ਕੇਵਲ ਸਰੀਰ ਵਰਤਦਾ ਹੈ, ਤੇ ਜਿਨ੍ਹਾਂ ਨੂੰ ਲੋਕ ਠੋਕਰ ਮਾਰਦੇ ਨੇ ਉਹਨਾਂ ਨੂੰ ਭਗਤ ਜੀ ਕਹਿ ਕੇ ਪੁਕਾਰਦਾ ਪਿਆ। ਕੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਨੇ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਣਾ ਅੰਮ੍ਰਿਤ ਸੰਚਾਰ ਪਵੇ। ਇਸ ਹਿੰਦੁਸਤਾਨ ਦੀ ਧਰਤੀ ਤੇ ਸਤਿਗੁਰੂ ਗੁਰੂ ਕਲਗੀਧਰ ਜੀ ਨੇ, ਮੈਂ ਕਹਿੰਦਾ ਕੈਸੇ ਕਮਾਲ ਦੀ ਗੱਲ, 39 ਸਾਲ ਦੀ ਉਮਰ ਸੀ ਈਸਾ ਦੀ, ਜਿਸ ਦਿਨ ਗਿਆਨ ਹੋਇਆ ਕਿ ਮੈਂ ਰੱਬ ਦਾ ਪੁੱਤਰ ਹਾਂ, ਮੈਂ ਕਟਾਕਸ਼ ਵੱਲ ਵੀ ਜਾਣਾ। 35 ਸਾਲ ਦੀ ਉਮਰ ਸੀ ਜਿੱਦਣ ਮਹਾਤਮਾ ਬੁੱਧ ਨੂੰ ਗਿਆਨ ਹੋਇਆ। ਹੈਰਾਨਗੀ ਦੀ ਗੱਲ ਕਿ ਅਸੀਂ ਕੇਸਾਂ ਦੀ ਕਦਰ ਨਾ ਜਾਣੀਏ। ਅੱਜ ਵਿਸ਼ਾ ਵੀ ਅੱਗੇ ਇਹ ਚੱਲਣਾ ਕਿ ਮਹਾਤਮਾ ਬੁੱਧ ਜਿੱਦਣ ਘਰੋਂ ਨਿਕਲਿਆ ਸੀ ਤੇ ਪਹਿਲਾ ਕੰਮ ਉਹਨੇ ਰਥਵਾਰ ਨੂੰ ਕਿਹਾ ਸੀ ਮੇਰੇ ਕੇਸ ਕੱਟ ਦੇ, ਉਹਦੇ ਕੇਸ ਤਲਵਾਰ ਨਾਲ ਕੱਟੇ ਗਏ। ਤੇ ਜਿੱਦਣ ਗਿਆਨ ਹੋਇਆ 35 ਸਾਲ ਦੀ ਉਮਰ ਵਿੱਚ, ਪਹਿਲਾ ਸ਼ਬਦ ਕਿਹਾ ਸੀ ਮੇਰੇ ਕੇਸ ਬੰਨ ਦਿਓ, ਕਿਉਂਕਿ ਗਿਆਨ ਵਾਲੇ ਦੇ ਸਿਰ ਦੇ ਉੱਤੇ ਕੇਸ ਹੀ ਹੁੰਦੇ। ਕਦੀ ਤੱਕਿਓ ਮਹਾਤਮਾ ਬੁੱਧ ਦੀ ਜੀਵਨੀ ਕਦੀ ਪੜ੍ਹਿਓ। ਮੈਂ ਹੈਰਾਨ ਹੋਇਆ ਬੁੱਧ ਇਤਿਹਾਸ ਨੂੰ ਪੜ੍ਹ ਕੇ ਕਿ ਜਿਸ ਦਿਨ ਗਿਆਨ ਹੋਇਆ ਉਹਨਾਂ ਕਿਹਾ ਮੇਰੇ ਸਿਰ ਦੇ ਉੱਤੇ ਚੂੜਾ ਕਰ ਦਿਓ, ਕਿਉਂਕਿ ਗਿਆਨੀ ਦੇ ਸਿਰ ਦੇ ਉੱਤੇ ਕੇਸ ਹੀ ਸੁਣਦੇ ਹੁੰਦੇ, ਗਿਆਨ ਕਿਤੇ ਵੀ ਮਿਲ ਜਾਏ। 35 ਸਾਲ ਦੀ ਉਮਰ ਵਿੱਚ ਮਹਾਤਮਾ ਬੁੱਧ ਜੀ ਨੂੰ ਗਿਆਨ ਹੋਇਆ, 39 ਸਾਲ ਦੀ ਉਮਰ ਵਿੱਚ ਈਸਾ ਜੀ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਹਿੰਦੇ ਨੇ ਉਹ ਦੁਨੀਆਂ ਦੀ ਲੋਕੋ, ਕਿ 33 ਸਾਲ ਦੀ ਉਮਰ ਵਿੱਚ ਖਾਲਸਾ ਸਾਜ ਕੇ ਸਤਿਗੁਰੂ ਨੇ ਸਾਰੀਆਂ ਰਹਿਮਤਾਂ ਖਾਲਸੇ ਨੂੰ ਦੇ ਦਿੱਤੀਆਂ ਸਨ। 33 ਸਾਲ ਦੀ ਉਮਰ ਇੰਨੀਆਂ ਰਹਿਮਤਾਂ ਕੀਤੀਆਂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਕਿ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਗਿਆ। ਤੁਸੀਂ ਉਹਨਾਂ ਬਾਰੇ ਸ਼ਬਦ ਪੜ੍ਹਦੇ ਆ ਰਹੇ ਹੋ ਕਿ ਅਖੌਤੀ ਜਾਤਾਂ, ਅਖੌਤੀ ਸ਼ਬਦ ਮੈਂ ਵਰਤੇ ਨੇ, ਰੱਬ ਨੇ ਕੋਈ ਜਾਤ ਨਹੀਂ ਬਣਾਈ, ਉਹਨੇ ਕੇਵਲ ਇੱਕ ਮਾਨਸ ਜਾਤ ਬਣਾਈ ਸੀ। ਮਾਨਸ ਕੀ ਜਾਤ, ਇੱਕ ਹੈ ਪਹਿਚਾਣਬੋ ਵਾਲਾ ਸ਼ਬਦ ਅਸੀਂ ਪੜ੍ਹਨੇ ਹਾਂ। ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਣਬੋ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੇ ਅਨੁਸਾਰ ਕਿ ਦੇਖੋ ਜਾਤ ਪਾਤ ਤੇ ਆਧਾਰਿਤ, ਜੇ ਅਸੀਂ ਕਹਿੰਦੇ ਹਾਂ ਗੁਰੂ ਕਲਗੀਧਰ ਜੀ ਨੇ ਨੀਵਿਆਂ ਨੂੰ ਉੱਚਾ ਚੁੱਕਿਆ, ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਤੋਂ ਦੂਰ ਨਾ ਜਾਇਓ, ਅੰਮ੍ਰਿਤ ਦੀ ਵਿਆਖਿਆ ਬਾਣੀ ਤੇ ਆਧਾਰਿਤ ਕਰਿਓ। ਕਿਉਂਕਿ ਇੱਕ ਚਾਲ ਹੈ ਕਿ ਬਾਣੀ ਨੂੰ ਵੱਖ ਦੱਸੋ ਤੇ ਅੰਮ੍ਰਿਤ ਨੂੰ ਵੱਖ ਦੱਸੋ, ਕਿ ਦੁਆਰ ਖੜਾ ਕਰੋ ਕਿ ਅੰਮ੍ਰਿਤ ਵੱਖਰਾ ਹੈ, ਕਿ ਗੁਰੂ ਗੋਬਿੰਦ ਸਿੰਘ ਨੇ ਨੀਵਿਆਂ ਨੂੰ ਚੁੱਕਿਆ। ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਬਾਬੇ ਕਾਲੂ ਦਾ ਨਾਮ ਨਹੀਂ ਆਇਆ, ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਕਿਤੇ ਮਾਂ ਤ੍ਰਿਪਤਾ ਦੇ ਨਾਮ ਨਹੀਂ ਆਇਆ। ਦੋ ਗੁਰੂ ਸਾਹਿਬ ਨੇ ਕਿ ਜਿਨ੍ਹਾਂ ਦੇ ਬਾਪੂ ਦਾ ਨਾਮ ਆਇਆ, ਇੱਕ ਤੇ ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਮ ਆਇਆ, ਫੇਰ ਵਿਸਾਇਆ ਫੇਰੂ ਆਣ, ਫੇਰ ਆਣ ਨੀ ਫੇਰੂ ਦੇ ਰਾਰੇ ਨੂੰ ਅੰਕੜ ਲੱਗੀ ਹੈ। ਜੇ ਫੇਰ ਆਣ ਪਾਠ ਕਰਾਂਗੇ ਤਾਂ ਅਰਥ ਹੋਏਗਾ ਫਿਰ ਦੁਬਾਰਾ,
ਔਂਕੜ ਲੱਗੀ ਫੇਰੂ ਆਣ ਬਾਬੇ ਫੇਰੂ ਦੇ ਪੁੱਤਰ ਨੇ ਜਾਂ ਬਾਬਾ ਤੇਜ ਭਾਨ ਜੀ ਦਾ ਸ਼ਬਦ ਇੱਕ ਨਾਂ ਹੈ, ਕਿਤੇ ਬਾਬੇ ਕਾਲੂ ਜੀ ਦਾ ਨਾਮ ਨਹੀਂ, ਮਾਂ ਤ੍ਰਿਪਤਾ ਦਾ ਨਾਮ ਨਹੀਂ, ਬੇਬੇ ਨਾਨਕੀ ਦਾ ਨਾਮ ਨਹੀਂ। ਅੱਜ ਕੱਲ ਦੇ ਆ ਕੂੜੇ ਚੁੱਕਦੇ ਨੇ ਆਪਣੀਆਂ ਕਿਤਾਬਾਂ, ਉਸ ਮੈਂ ਕਦੀ ਗ੍ਰੰਥ ਸ਼ਬਦ ਉਹਨਾਂ ਨੇ ਨੀ ਵਰਤਦਾ। ਗ੍ਰੰਥ ਕੇਵਲ ਗੁਰੂ ਗ੍ਰੰਥ ਸਾਹਿਬ ਸਿੱਖ ਦੇ ਅੰਦਰ ਭਾਵਨਾ ਹੋਵੇ, ਉਹ ਚੁੱਕਦੇ ਨੇ ਆਪਣੀਆਂ ਮਹਿਬੂਬਾਂ ਦੇ ਨਾਂ ਵਿੱਚ, ਆਪਣੇ ਜਿਨ੍ਹਾਂ ਨੂੰ ਪਿਆਰ ਕਰਦੇ ਨੇ ਉਹਨਾਂ ਸ਼ਬਦ ਮਨ ਪੱਕੇ ਦਾ ਗ੍ਰੰਥ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਦੇ ਨੇ। ਉਹ ਗੁਰੂ ਕੇ ਸਿੱਖੋ ਕਿਉਂ ਜੁਗੋ ਜੁਗ ਅਟਲ ਹੈ। ਇਹਦੇ ਵਿੱਚ ਫਾਨੀ ਸੰਸਾਰ ਵਾਲੇ ਬਾਪੂ ਦਾ ਨਾਮ ਨਹੀਂ, ਮਾਂ ਦਾ ਨਾਮ ਨਹੀਂ, ਪੁੱਤਰਾਂ ਦਾ ਨਾਮ ਨਹੀਂ, ਇੱਥੇ ਭੈਣ ਦਾ ਨਾਮ ਨਹੀਂ, ਪਰ ਇੱਕ ਗੁਰੂ ਨਾਨਕ ਤੇ ਭਰੋਸਾ ਕਰੋ ਕਿ ਜਿਹਨੂੰ ਲੋਕ ਨੀਵਾਂ ਸ਼ੂਦਰ ਕਹਿੰਦੇ ਸਨ, ਭਾਈ ਲਾਲੋ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ 7 ਵਾਰੀ ਆਇਆ, ਇੱਕ ਵਾਰੀ ਨਹੀਂ 7 ਵਾਰੀ ਗੁਰੂ ਗ੍ਰੰਥ ਸਾਹਿਬ ਆਇਆ। ਤੇ ਜਦੋਂ ਤੁਸੀਂ ਸ਼ਬਦ ਪੜੋਗੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਪੈਸਣਾ ਕਰੀ ਗਿਆਨ ਵੇ ਲਾਲੋ, 7 ਵਾਰੀ ਨਾ ਆਇਆ ਤੇ ਮਰਦਾਨਾ ਜੀ ਦਾ 2 ਵਾਰੀ ਨਾ ਆਇਆ। ਮੈਂ ਬੇਨਤੀ ਕਰਾਂ ਕਿ ਜਿਨ੍ਹਾਂ ਨੂੰ ਲੋਕ ਮੰਦਰ ਵਿੱਚ ਥਾਂ ਨਹੀਂ ਸਨ ਦਿੰਦੇ, ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਕੇ ਮੇਰੇ ਗੁਰੂ ਅਰਜੁਨ ਦੇਵ ਨੇ ਖਰ ਮੰਦਰ ਵਿੱਚ ਥਾਂ ਦੇ ਦਿੱਤੀ, ਕਿ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾਲਤਾ ਨਹੀਂ। ਜਿਹੜੀ ਅੱਜ ਬਚਨ ਕਹਿ ਸਨ ਇਨ ਗਰੀਬ ਸਿੰਘਨ ਕੋ ਦਿਓ ਪਾਤਸ਼ਾਹੀ, ਇਹ ਬਚਨ ਕਦੀ ਬਾਬੇ ਨਾਨਕ ਦੇ ਪੜੋ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂਮਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਨੇ ਤਿੱਥੇ ਨਦਰ ਤੇਰੀ ਬਖਸ਼ੀਸ਼। ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਆਪ ਸਭ ਨੂੰ ਪਤਾ ਪੰਜਾਂ ਨੇ ਸਿਰ ਭੇਟ ਕੀਤੇ ਨੇ। ਇਹ ਵੀ ਮਹਾਂਪੁਰਸ਼ ਦਰਸਾ ਗਏ ਕਿ ਗੁਰੂ ਸਮਰੱਥ ਹੈ। ਹੁਣ ਦੇਖੋ ਫਿਰ ਸਰਬ ਲੋਹੇ ਦਾ ਬਾਟਾ ਲਿਆ, ਪਵਿੱਤਰ ਜਲ ਪਾਇਆ, ਮਾਤਾ ਜੀਤੋ ਜੀ ਨੇ ਪਤਾਸੇ ਪਾਏ ਨੇ, ਨਾ ਕਿ ਮਾਤਾ ਸਾਹਿਬ ਕੌਰ ਜੀ। ਤਵਾਰੀਖ ਦੇ ਪੰਨੇ ਪੜਿਓ, ਅਸੀਂ ਕਹਿ ਦਿੰਦੇ ਹਾਂ ਮਾਤਾ ਸਾਹਿਬ ਕੌਰ ਜੀ ਅੰਮ੍ਰਿਤ ਸੰਚਾਰ ਤੋਂ ਬਾਅਦ ਆਏ ਨੇ। ਹਾਂ, ਇਹ ਵੀ ਮੈਂ ਅਰਜ਼ ਕਰਦਿਆਂ ਕਿ ਉਹਨਾਂ ਨੂੰ ਕੁਵਾਰਾ ਡੋਲਾ ਵੀ ਸ਼ਬਦ ਵਰਤਿਆ, ਤੇ ਜਿਸ ਦਿਨ ਅੰਦਰ ਫੁਰਨਾ ਪੈਦਾ ਹੋਇਆ ਸੀ ਕਿ ਮੇਰੇ ਘਰ ਵੀ ਸੰਤਾਨ ਹੋਵੇ, ਤੇ ਗੁਰੂ ਕਲਗੀਧਰ ਜੀ ਨੇ ਕਿਹਾ ਸੀ ਭਰੇ ਦੀਵਾਨ ਵਿੱਚ ਆਇਓ ਤੇ ਤੁਹਾਡੀ ਅਰਦਾਸ ਕੀਤੀ ਜਾਏਗੀ। ਗੁਰਮੁਖ ਇਸੇ ਤਰ੍ਹਾਂ ਦੀਵਾਨ ਸੱਜਿਆ, ਪੰਜ ਪਿਆਰੇ ਗੁਰੂ ਕੀ ਤਾਬਿਆ ਵੀ ਸਨ, ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਹਜ਼ੂਰ ਦੀ ਹਜ਼ੂਰੀ ਵਿੱਚ ਬੈਠੇ ਸਨ, ਤੇ ਮਾਤਾ ਸਾਹਿਬ ਕੌਰ ਨੂੰ ਭਰੇ ਦੀਵਾਨ ਵਿੱਚ ਕਿਹਾ ਸੀ ਕਿ ਤੈਨੂੰ ਪੁੱਤਰਾਂ ਦੀ ਦਾਤ ਚਾਹੀਦੀ ਹੈ। ਸੰਸਾਰੀ ਪੁੱਤਰ ਕੁਝ ਕੁ ਸਮੇਂ ਦਾ ਰਿਸ਼ਤਾ ਬਣ ਗਏ, ਪੁੱਤਰ ਦੀ ਮੌਤ ਤੋਂ ਬਾਅਦ ਪੋਤਰਾ ਪੈਦਾ ਹੁੰਦਾ, ਪੋਤਰਾ ਖਾ ਲੈਂਦਾ, ਪੁੱਤਰ ਕੇਵਲ ਇੱਕ ਪੀੜ੍ਹੀ ਤੱਕ ਰਹਿੰਦਾ। ਮੈਂ ਤੈਨੂੰ ਉਹ ਪੁੱਤਰ ਤੇਰੀ ਝੋਲੀ ਵਿੱਚ ਪਾ ਕੇ ਜਾਵਾਂਗਾ, ਜਿੰਨੀ ਦੇਰ ਤੱਕ ਸਿੱਖ ਜਗਤ ਰਹੇਗਾ ਤੇਰੇ ਪੁੱਤਰ ਦੀ ਕਦੀ ਮੌਤ ਨਹੀਂ ਹੋਵੇਗੀ, ਤੇਰਾ ਪੁੱਤਰ ਤੇਰੀ ਗਿਉਦ ਵਿੱਚ ਖੇਡਦੀ ਰਹੇਗਾ। ਪੁੱਛਿਆ ਸਤਿਗੁਰੂ ਕਿਹੜਾ ਪੁੱਤਰ, ਕਹਿਣ ਲੱਗੇ ਪਿਆਰੇ ਭਾਈ ਦਇਆ ਸਿੰਘ ਤੁਸੀਂ ਮੈਨੂੰ ਸਿਰ ਦਿੱਤਾ, ਮੈਂ ਆਪਣੀ ਗੋਦ ਵਿੱਚ ਸੀਨੇ ਦਾ ਅੰਮ੍ਰਿਤ ਤੁਹਾਨੂੰ ਦਿੱਤਾ, ਤੇ ਅੱਜ ਤੋਂ ਬਾਅਦ ਤੁਸੀਂ ਮਾਤਾ ਸਾਹਿਬ ਕੌਰ ਦੀ ਗੋਦ ਵਿੱਚ ਬਹਿ ਜਾਣਾ। ਮੈਂ ਕਹਿੰਦਾ ਮਾਂ ਜਿਹੜੇ ਪਿਆਰੇ ਗੁਰੂ ਕੇ ਸਨ ਤੈਨੂੰ ਉਹਨਾਂ ਨੇ ਮਾਂ ਕਿਹਾ, ਤੇ ਤੈਨੂੰ ਇੰਨਾ ਉੱਚਾ ਰੁਤਬਾ ਦਿੱਤਾ ਮਾਂ ਕਿ ਉਹਨਾਂ ਨੂੰ ਤੈਨੂੰ ਪੁੱਤਰ ਤੁਹਾਨੂੰ ਪੁੱਤਰ ਕਹਿਣ ਦਾ ਸਤਿਕਾਰ ਦੇਣ ਦਾ ਰੱਬ ਵੱਲੋਂ ਗੁਰੂ ਵੱਲੋਂ ਕਿਰਪਾ ਹੋਈ। ਜਿਹੜੀ ਬੇਨਤੀ ਕਰਨ ਲੱਗਾ, ਖੰਡਾ ਬਾਟਾ ਲਿਆ, ਸਰਬ ਲੋਹ ਦਾ ਬਾਟਾ, ਦੋ ਧਾਰਾ ਖੰਡਾ, ਪਤਾਸੇ ਸ਼ਬਦ ਵੀ ਵਰਤਦੇ ਨੇ ਕਿ ਨਿਰਮਲ ਜਲ ਹੈ। ਵੈਸੇ ਦੁੱਧ ਕਿਉਂ ਨੀ ਵਰਤਿਆ, ਧਿਆਨ ਦਿਆ ਜੇ ਹਜ਼ੂਰ ਨੇ ਜਲ ਜੋ ਹੈ ਇਹ ਨਿਮਰਤਾ ਦਾ ਪ੍ਰਤੀਕ ਹੈ, ਜਲ ਜੋ ਹੈ ਇਹ ਸੁਚਮਤਾ ਦਾ, ਨਿਰਮਲਤਾਈ ਦਾ ਪ੍ਰਤੀਕ ਤੇ ਨਿਮਰਤਾ ਦਾ ਪ੍ਰਤੀਕ ਹੈ। ਪਸਾਸੇ ਛੋਟੇ ਵੱਡੇ ਨੇ, ਜਦੋਂ ਘੁਲ ਜਾਣ ਤਾਂ ਕੇਵਲ ਮਿਠਾਸ ਰਹਿ ਜਾਂਦੀ, ਛੋਟੇ ਵੱਡੇ ਦੇ ਆਕਾਰ ਖਤਮ ਹੋ ਜਾਂਦਾ। ਕਿਰਪਾਨ ਦੀ ਥਾਂ ਤੇ ਗੁਰੂ ਸਾਹਿਬ ਨੇ ਖੰਡੇ ਦੀ ਵਰਤੋਂ ਕਿਉਂ ਕੀਤੀ ਹੈ? ਇਹਦਾ ਭਾਵ ਇਹ ਵੇ, ਗੁਰਮੁਖ ਵਿਦਵਾਨ ਨੇ ਕੋਈ ਨੀ, ਡਾਕਟਰ ਤਾਰਨ ਸਿੰਘ, ਉਹਨਾਂ ਨੇ ਕੋਈ ਸਾਖੀ ਖੰਡਨ ਨਹੀਂ ਕੀਤੀ। ਉਹ ਕਹਿੰਦੇ ਨੇ ਗੁਰੂ ਘਰ ਵਿੱਚ ਕੇਵਲ ਭਗਤੀ ਨਹੀਂ, ਇੱਥੇ ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ, ਮੀਰੀ ਤੇ ਪੀਰੀ, ਹਰਿਮੰਦਰ ਤੇ ਅਕਾਲ ਤਖ਼ਤ, ਰਬਾਬ ਤੇ ਨਗਾਰਾ, ਇੱਥੇ ਸੱਜਣੋ ਕਿ ਜਦੋਂ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ, ਦੋ ਧਾਰਾ ਖੰਡਾ ਜਿਹੜਾ ਇਹ ਮੀਰੀ ਤੇ ਪੀਰੀ ਦਾ ਪ੍ਰਤੀਕ ਸੀ, ਦੋਨੋਂ ਇਕੱਠੇ ਦਿੱਤੇ ਨੇ। ਅੰਮ੍ਰਿਤ ਦੀ ਦਾਤ ਜਦੋਂ ਦੇਣ ਲੱਗੇ, ਪਹਿਲੀ ਬਾਣੀ ਮੇਰੇ ਸਤਿਗੁਰੂ ਨੇ ਜਪ ਪੜੀ। ਮੈਂ ਇਸ ਕਰਕੇ ਬੇਨਤੀ ਅੱਜ ਕਰਨੀ ਚਾਹੁੰਦਾ ਕਿ ਅੰਮ੍ਰਿਤ ਬਣ ਕਿਵੇਂ ਗਿਆ, ਤੇ ਪਿਛਲੇ ਦਿਨਾਂ ਤੋਂ ਸ਼ਬਦ ਵਰਤ ਰਿਹਾ
ਕਿ ਸਿੱਖਾਂ ਅੰਮ੍ਰਿਤ ਦੀਆਂ ਬਾਣੀਆਂ ਹੀ ਨਿਤਨੇਮ ਦੀਆਂ ਬਾਣੀਆਂ ਨੇ। ਜਿਹੜਾ ਸਿੱਖ ਨਿਤਨੇਮ ਕਰਦਾ ਰਹੇ ਉਹਦੇ ਅੰਦਰੋਂ ਕਦੀ ਰਹਿਤ ਦੀ ਘਾਟ ਨਹੀਂ ਆਉਂਦੀ, ਕਦੀ ਉਹਦੇ ਅੰਦਰ ਤੋਟਾ ਨਹੀਂ ਆਉਂਦਾ। ਕਿਉਂਕਿ ਜਦੋਂ ਸਵੇਰੇ ਗੁਟਕਾ ਚੁੱਕ ਜਾਂ ਚੌਂਕੜਾ ਮਾਰ ਪੰਜ ਬਾਣੀਆਂ ਦਾ ਨਿਤਨੇਮ ਕਰਦਾ, ਉਦੋਂ ਅੱਖਾਂ ਸੇਜਲ ਹੋ ਕੇ ਕਹਿੰਦੀਆਂ ਨੇ, ਗੁਰੂ ਗੋਬਿੰਦ ਸਿੰਘ ਜਿੱਦਣ ਤੇਰਾ ਪੁੱਤਰ ਬਣਿਆ ਸਾ ਨਾ, ਇਹ ਪੰਜ ਬਾਣੀਆਂ ਵਿੱਚ ਗਵਾਹ ਨੇ, ਇਹਨਾਂ ਨੂੰ ਪੜਨ ਤੋਂ ਬਾਅਦ ਤੂੰ ਮੇਰਾ ਬਾਪੂ ਬਣ ਗਿਓ ਤੇ ਮੈਂ ਤੇਰਾ ਪੁੱਤਰ ਬਣ ਗਿਆ ਸਾਂ। ਰੋਜ਼ ਉਹ ਬਾਣੀ ਦਿੱਤੀ। ਹੁਣ ਤੱਕੋ ਜਪਜੀ ਸਾਹਿਬ ਦੀ ਬਾਣੀ ਆਰੰਭ ਹੋਈ ਹੈ। ਸਿੱਖ ਨੇ ਆਨੰਦਪੁਰ ਦਾ ਵਾਸੀ ਬਣਦਾ ਹੈ ਅੰਮ੍ਰਿਤ ਛਕ ਕੇ। ਬਾਣੀਆਂ ਦੀ ਤਰਤੀਬ ਦੇਖੋ, ਹਜ਼ੂਰ ਨੇ ਪਹਿਲੀ ਬਾਣੀ ਜਪ ਸ਼ੁਰੂ ਕੀਤੀ ਤੇ ਜਪਜੀ ਸਾਹਿਬ ਦੀ ਬਾਣੀ ਉਹ ਹੈ ਜਿਹੜੀ ਸਾਡੇ ਅੰਮ੍ਰਿਤ ਵਿੱਚ ਪੜ੍ਹੀ ਜਾਂਦੀ ਹੈ, ਜਿਹੜੇ ਸਾਡੇ ਨਿਤਨੇ ਵਿੱਚ ਪੜ੍ਹੀ ਜਾਂਦੀ ਹੈ, ਮੌਤ ਤੋਂ ਬਾਅਦ ਵੀ ਬਾਣੀ ਪੜ੍ਹੀ ਜਾਂਦੀ ਹੈ, ਖੁਸ਼ੀ ਗਮੀ ਵੇਲੇ ਵੀ ਇਹ ਬਾਣੀ ਪੜ੍ਹ ਰਹੇ ਹਾਂ। ਹਜ਼ੂਰ ਨੇ ਜਪ ਸ਼ੁਰੂ ਕੀਤਾ ਤੇ ਪਹਿਲੀ ਗੱਲ ਕਹੀ, ਖਾਲਸਾ ਮੇਰਾ ਮਕਸਦ ਤੈਨੂੰ ਇੱਕ ਦੇ ਨਾਲ ਜੋੜਨਾ ਹੈ। ਪਹਿਲਾ ਸ਼ਬਦ ਆਇਆ ਇੱਕ ਓਅੰਕਾਰ, ਫਿਰ ਕਹਿਣ ਲੱਗੇ ਮੈਂ ਉਹਦੇ ਨਾਲ ਇੱਕ ਨਾਲ ਜੋੜਨਾ ਹੈ ਜਿਹਨੇ ਸਦੀਵ ਕਰ ਰਹਿਣਾ ਹੈ ਸਤਨਾਮ, ਮੈਂ ਉਹਦੇ ਨਾਲ ਜੋੜਨਾ ਚਾਹੁੰਦਾ ਜਿਹੜਾ ਸਭ ਨੂੰ ਬਣਾ ਕੇ ਸਭ ਵਿੱਚ ਬੈਠਾ ਹੈ ਕਰਤਾ ਪੁਰਖ, ਮੈਂ ਚਾਹੁੰਦਾ ਤੂੰ ਇੱਕ ਨਾਲ ਜੁੜੇ ਤੇ ਨਿਰਭਉ ਹੋ ਜਾਏ, ਨਿਰਵੈਰ ਹੋ ਜਾਏ, ਤੂੰ ਸਮੇਂ ਤੋਂ ਰਹਿਤ ਹੋ ਜਾਏ, ਅਕਾਲ ਮੂਰਤ ਤੂੰ ਬਣ ਜਾਏ। ਕਹਿਣ ਲੱਗੇ ਜੂਨਾ ਤੋਂ ਰਹਿਤ ਹੋ ਜਾਏ ਤੇ ਸੁਧੇ ਸਿੱਧ ਪ੍ਰਕਾਸ਼ ਮਾਨ ਤੋਂ ਹੋ ਜਾਏ, ਪਰ ਇਹ ਇੱਕ ਤੈਨੂੰ ਤਾਂ ਮਿਲੇਗਾ ਜੇ ਗੁਰ ਪ੍ਰਸਾਦ ਲਏਗਾ। ਤੇ ਸਿਰ ਮੈਂ ਚੂਕ ਮਾਤਰ ਪੰਛੀ ਝਾਤ ਪਾਣੀ ਏ, ਬਾਟਾ ਤਿਆਰ ਹੋਣ ਲੱਗਾ, ਔਰ ਤਿਆਰ ਹੋਣ ਲੱਗੀ ਏ ਤੇ ਪਹਿਲੀ ਬਾਣੀ ਜਪ ਸਹਿ ਪੜੀ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋ ਸੀ ਵੀ ਸੱਚ ਤੱਕ ਜਪ ਕਰਦਿਆਂ ਅੱਗੇ ਹਜ਼ੂਰ ਨੇ ਪਹਿਲੀ ਪੌੜੀ ਸ਼ੁਰੂ ਕੀਤੀ। ਸੱਚ ਜਾਣੋ ਸਿੱਖੀ ਦਾ ਪਹਿਲਾ ਲੈਸਨ ਕੀ ਹੁਕਮ ਮੰਨਣਾ ਹੈ। ਜਿਹੜਾ ਬੰਦਾ ਤਰਕ ਕਰਦਾ ਉਹਨੂੰ ਅਜੇ ਤੱਕ ਪਤਾ ਹੀ ਨਹੀਂ ਕਿ ਸਿੱਖੀ ਦਾ ਪਹਿਲਾ ਪਾਠ ਕੀ। ਹਜ਼ੂਰ ਨੇ ਸ਼ਬਦ ਵਰਤੇ, ਕਹਿੰਦੇ ਨੇ ਮੈਂ ਚਾਹੁੰਦਾ ਤੂੰ ਸਚਿਆਰ ਹੋ ਜਾਏ, ਤੇ ਗੁਰੂ ਗੋਬਿੰਦ ਸਿੰਘ ਚਾਹੁੰਦੇ ਨੇ ਮੈਂ ਸਚਿਆਰ ਨੂੰ ਸ਼ਬਦ ਖਾਲਸਾ ਦੇ ਕੇ ਜਾਵਾਂ। ਸਚਿਆਰ ਤੇ ਖਾਲਸਾ ਅਰਥ ਇੱਕੋ ਹੀ ਨੇ। ਜਿਹਨੂੰ ਗੁਰੂ ਨਾਨਕ ਸਚਿਆਰ ਬਣਾਉਣਾ ਚਾਹੁੰਦੇ ਨੇ ਉਹਨੂੰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਬਣਾਇਆ। ਦੋਨਾਂ ਨੇ ਇੱਕ ਗੱਲ ਕਹੀ, ਸਚਿਆਰ ਉਹ ਬਣੇਗਾ ਜੋ ਗੁਰੂ ਦਾ ਹੁਕਮ ਮੰਨੇਗਾ। ਗੱਲ ਹੁਕਮ ਤੋਂ ਸ਼ੁਰੂ ਹੋਈ, ਪਹਿਲੀ ਪੌੜੀ ਸ਼ੁਰੂ ਕੀਤੀ ਤੇ ਗੱਲ ਨੰਨੇ ਤੋਂ ਪਾਈ। ਇਹ ਨਹੀਂ ਕਿਹਾ ਕਿ ਮੈਂ ਪਿਛਲੀ ਮਨੌਤ ਨੂੰ ਮੰਨਣਾ ਵਾ। ਕਹਿਣ ਲੱਗੇ ਸਚਿਆਰ ਬਣਨੀ ਤੇ ਤੀਰਥਾਂ ਤੇ ਨਾ ਭਟਕਦਾ ਰਹੀ, ਸਚਿਆਰ ਬਣਨੀ ਤੇ ਪਖੰਡੀਆਂ ਵਾਲੀਆਂ ਅੱਖਾਂ ਨਾ ਬੰਦ ਕਰੀ, ਸਚਿਆਰ ਬਣਨੀ ਕੇਵਲ ਦੌਲਤ ਇਕੱਠੀ ਨਾ ਕਰੀ ਜਾਈ, ਜੇ ਸਚਿਆਰ ਬਣਨੀ ਕੇਵਲ ਚਲਾਕੀਆਂ ਚੁਸਤੀਆਂ ਨਾ ਕਰੀ। ਸੱਚ ਜਾਣੀ ਸਚਿਆਰ ਉਹ ਬਣੇਗਾ ਜਿਹੜਾ ਹੁਕਮ ਤੇ ਰਜ਼ਾ ਵੀ ਜ਼ਿੰਦਗੀ ਬਤੀਤ ਕਰੇਗਾ। ਕਦੀ ਸਵਈਆ ਪੜੋ ਕਿ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾਂ ਨਾ ਏਕ ਪਛਾਣੈ। ਖਾਲਸਾ ਹੋਵੇ ਜਿਹੜਾ ਇਸ ਪੰਕਤੀ ਤੇ ਅਮਲ ਕਰੇ, ਤੇ ਬਾਬੇ ਨਾਨਕ ਦੀ ਪਹਿਲੀ ਪੌੜੀ ਪੜੋ ਇਸੇ ਪੰਕਤੀ ਦੀ ਵਿਆਖਿਆ ਕਰਦੀ ਹੈ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਨਿਵਤਾਰ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਖਾਲਸਾ ਕਿਵੇਂ ਬਣੇਗਾ ਬਈ, ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ, ਗੁਰੂ ਤੇ ਰੱਬ ਦਰਮਿਆਨ ਤੇਰੀ ਜਿਹੜੀ ਕੰਧ ਬਣੀ ਹੈ ਕਿਵੇਂ ਟੁੱਟੇ। ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ, ਨਾਲ ਪਹਿਲੀ ਗੱਲ ਹੁਕਮ ਦੀ ਏ। ਮੈਂ ਕਹਿੰਦਾ ਸਿੱਖ ਨੂੰ ਤੇ ਪੁੱਛਣੇ ਨੀ ਸੀ ਚਾਹੀਦਾ ਅੰਮ੍ਰਿਤ ਕਿਉਂ ਛਕਣਾ, ਇਹਨੂੰ ਇੱਕੋ ਗੱਲ ਕਹਿਣੀ ਚਾਹੀਦੀ ਸੀ ਮੇਰੇ ਗੁਰੂ ਨੇ ਪਹਿਲਾਂ ਪਾ ਕੇ ਮੈਨੂੰ ਹੁਕਮ ਤੇ ਰਜ਼ਾ ਦਾ ਪੜਾਇਆ। ਹੁਕਮ ਹੈ ਤੇ ਮੈਂ ਮੰਨਣਾ ਹੈ। ਦੇਖੋ ਜਦੋਂ ਬਾਟੇ ਵਿੱਚ ਹੁਕਮ ਰਜ਼ਾਈ ਦੇ ਸ਼ਬਦ ਪਏ, ਉਸ ਤੋਂ ਅੱਗੇ ਗੁਰੂ ਜੀ ਨੇ ਕਿਹਾ ਅੰਮ੍ਰਿਤ ਲੈਣ ਵਾਲਿਆ, ਅੰਮ੍ਰਿਤ ਵੇਲੇ ਰੱਬ ਦੇ ਚਰਨਾਂ ਵਿੱਚ ਭੇਟਾਵਾਂ ਦਿੱਤੀਆਂ ਜਾਂਦੀਆਂ ਨੇ, ਇੱਕ ਕੰਮ ਕਰੀ ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਾਣੀ ਪੜਦਿਆਂ ਕਿਹਾ ਨਾਮ ਨੂੰ ਸੁਣੀ, ਨਾਮ ਸੁਣਨ ਵਾਲੇ ਖੇੜੇ ਵਿੱਚ ਰਹਿੰਦੇ ਨੇ ਕਿ ਸੁਣਿਆ ਦੁੱਖ ਪਾਪ ਕਾ ਨਾਸ਼, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਕਹਿਣ ਲੱਗੇ ਕੱਲਾ ਸੁਣ ਤੱਕ ਸੀਮਿਤ ਨਾ ਰਹੀ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਜਿਹੜੇ ਮੰਨ ਲੈਂਦੇ ਨੇ ਉਹ ਫਿਰ ਪਿਆਰਿਆਂ ਵਿੱਚ ਸ਼ਾਮਿਲ ਹੋ ਜਾਂਦੇ ਨੇ, ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾ ਮਾਣ, ਮਤਾ ਮਾਣ ਕਰਕੇ ਕਹਿ ਕੇ ਕੇਵਲ ਜਪ ਤਪ ਮੈਂ ਹੀ ਕਰਨਾ। ਕਹਿਣ ਲੱਗੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ
ਅਸੰਖ ਤਪ ਦਾਓ ਤੇ ਨਫ਼ਰਤ ਨਾ ਕਰੀ। ਜਿੱਥੇ ਜਪ ਤਪ ਵਾਲੇ ਅਸੰਖਾਂ ਨੇ, ਇੱਥੇ ਨਿੰਦਕ ਵੀ ਅਸੰਖਾਂ ਤੁਰੇ ਫਿਰਦੇ ਨੇ, ਤੂੰ ਇਹਨਾਂ ਵਿੱਚ ਰਹਿ ਕੇ ਸਾਈਂ ਦੀ ਸਿਫਤ ਕਰਨੀ। ਜਦੋਂ ਪੜ੍ਹਦੇ ਗਏ ਕਹਿਣ ਲੱਗੇ ਰੱਬ ਦਾ ਅੰਤ ਨਾ ਪਾਈ, ਉਹਦੇ ਵਿੱਚ ਲੀਨ ਹੋਣ ਦਾ ਯਤਨ ਕਰੀ। ਜਪ ਪੜ੍ਹਦਿਆਂ ਪੜ੍ਹਦਿਆਂ ਮੇਰਾ ਬਾਬਾ ਸੋ ਦਰ ਤੇ ਲੈ ਆਇਆ ਕਿ ਉਹਦੀ ਸਿਫਤ ਕਰੀ ਜਿਹਦੇ ਦਰ ਤੇ ਇੰਨੇ ਖਲੋ ਕੇ ਕਰਦੇ ਨੇ। ਜਦੋਂ ਜਪ ਪੜਿਆ ਅਖੀਰ ਤੇ ਅਖੀਰਲੇ ਪੰਜ ਖੰਡਾਂ ਦਾ ਜ਼ਿਕਰ ਕੀਤਾ, ਕਹਿਣ ਲੱਗੇ ਖਾਲਸਾ ਅਸਲ ਵਿੱਚ ਰਹਿਣਾ ਤੂੰ ਧਰਤੀ ਤੇ ਵੇ, ਪਰ ਬੰਨਾ ਤੂੰ ਸੱਚ ਖੰਡ ਦਾ ਵਾਸੀ ਹੈ। ਗੁਰਮੁਖ ਕਦੀ ਤੱਕੋ, ਅੰਮ੍ਰਿਤ ਲੈਣ ਵਾਲਾ ਤਾਂ ਸੱਚ ਖੰਡ ਦਾ ਵਾਸੀ ਬਣਦਾ ਹੈ। ਹਜ਼ੂਰ ਨੇ ਕਿਹਾ ਸੱਚ ਖੰਡ ਉਹਨਾਂ ਨੂੰ ਮਿਲਦਾ ਹੈ ਜਿਹੜੇ ਧਰਮੀ ਬਣਦੇ ਨੇ। ਧਰਮੀਆਂ ਨੂੰ ਗਿਆਨ ਮਿਲਦਾ ਹੈ, ਗਿਆਨ ਵਾਲਿਆਂ ਦੀ ਸੁਰਤ ਘੜੀ ਜਾਂਦੀ ਏ। ਜਿਨ੍ਹਾਂ ਦੀ ਸੁਰਤ ਘੜੀ ਜਾਏ ਉਹ ਕਰਮ ਖੰਡ ਵੀ ਜਾਂਦੇ ਨੇ, ਉਹ ਜਿਹੜੇ ਕਰਮ ਖੰਡ ਵੀ ਚਲੇ ਜਾਣ ਉਹ ਸੱਚ ਖੰਡ ਜਾ ਪਹੁੰਚਦੇ। ਹਜ਼ੂਰ ਨੇ ਇਹ ਕਿਰਪਾ ਕੀਤੀ, ਜਪ ਪੜ੍ਹਦਿਆਂ ਅੰਮ੍ਰਿਤ ਵਿੱਚ ਕਿਵ ਸਚਿਆਰਾ ਤੋਂ ਲੈ ਕੇ ਸੱਚ ਖੰਡ ਦੀ ਪੌੜੀ ਤੱਕ ਲੈ ਆਏ, ਅਖੀਰ ਤੇ ਸੰਪੂਰਨਤਾ ਕੀਤੀ। ਖਾਲਸਾ ਅੰਮ੍ਰਿਤ ਛਕ ਕੇ ਜੇ ਨਾਮ ਜਪੇਗਾ ਤੇ ਤੇਰੇ ਲਈ ਵੀ ਸ਼ਬਦ ਵਰਤੇ ਜਾਣਗੇ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ। ਛੁੱਟੀ ਨਾਲ ਪਹਿਲੀ ਬਾਣੀ ਪੜ੍ਹੀ, ਤਰਤੀਬ ਦਿਓ ਕਦੀ। ਜਦੋਂ ਮਨ ਵਿੱਚ ਆਇਆ ਵੀ ਸਾਰੀ ਬਾਣੀ ਵਿੱਚ ਸ਼ੁਰੂ ਕੀਤੀ ਹੈ ਜਪ ਤੋਂ ਤੇ ਸੰਪੂਰਨਤਾ ਕੀਤੀ ਹੈ ਜਿੰਨੀ ਨਾਮ ਧਿਆਇਆ, ਜਪ ਤੇ ਅਸੰਪੂਰਨਤਾ ਜਿੰਨੀ ਨਾਮ ਧਿਆਇਆ ਤੇ ਨਾਮ ਕਿਵੇਂ ਧਿਆਈਏ। ਕਹਿਣ ਲੱਗੇ ਬਸ ਅਹਿਸਾਨ ਨਾ ਕਰੀ, ਸਾਰੀ ਜ਼ਿੰਦਗੀ ਉਹਦੇ ਚਰਨਾਂ ਵਿੱਚ ਸ਼ੁਕਰਾਨੇ ਦੇ ਨਮਸਕਾਰ ਹੀ ਕਰਦਾ ਰਹੇ। ਸ਼ੁਰੂ ਕੀਤਾ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਸਾਰੀ ਬਾਣੀ ਵਿੱਚ ਨਮੋ ਨਮਸਤੰ ਨਮਸਤਵੰ ਨਮਸਤ ਅਸਤ ਤੇ ਕਿਹਨੂੰ ਕਰੀਏ। ਕਹਿਣ ਲੱਗੇ ਉਹਨੂੰ ਨਮਸਕਾਰ ਕਰੀ ਜਿਹੜਾ ਨਰਕਾਂ ਦੀ ਅੱਗ ਨੂੰ ਵੀ ਖਤਮ ਕਰਨ ਵਾਲਾ ਹੈ। ਗੁਰੂ ਸਾਹਿਬ ਨੇ ਸ਼ਬਦ ਦਿੱਤੇ ਨਮੋ ਨਰਕ ਨਾਸ਼ ਹੈ ਸਦੈਵੰ ਪ੍ਰਕਾਸ਼ ਹੈ, ਕਿਹਨੂੰ ਨਮਸਕਾਰ। ਕਹਿਣ ਲੱਗੇ ਨਾ ਜਾਤਾ ਨਾ ਪਾਤਾ ਨਾ ਤਾਤਾ ਨਾ ਮਾਤਾ ਹੈ, ਉਹਨੂੰ ਨਮਸਕਾਰ ਕਰੀ ਨਾ ਸ਼ਤਰਾ ਨਾ ਮਿੱਤਰ ਹੈ। ਸਤਿਗੁਰੂ ਨੇ ਕਿਹਾ ਇਹਨੂੰ ਨਮਸਕਾਰ ਜੇ ਕਰਦਾ ਜਾਏਗਾ ਨਾ, ਮੈਂ ਤਾਂ ਸੰਖੇਪ ਵੀ ਚੱਲਣਾ ਪਿਆਵਾਂ। ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਨਮਸਕਰਨ ਕਰਨ ਵਾਲਿਆਂ ਦੀ ਘਾਲ ਥਾਂ ਪੈਂਦੀ ਏ। ਕੱਲ ਗੁਰਮੁਖਾਂ ਨੇ ਅਸ਼ਟਾਂਗ ਦੀ ਗੱਲ ਕੀਤੀ ਸੀ, ਕੋਮਲ ਸਾਹਿਬ ਨੇ ਬਹੁਤ ਸੋਹਣੀ, ਕਿ ਅਸ਼ਟਾਂਗ ਨਮਸਤਕ ਦਾ ਮਤਲਬ ਕੀ ਹੈ। ਅਸੀਂ ਪੜ੍ਹਨੇ ਆ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਪਿਛਲੀ ਵਾਰ ਕੀਤੀ ਸੀ ਅਸ਼ਟਾਂਗ। ਆਪਾਂ ਪੜ੍ਹਨੇ ਆ ਡੰਡੋਤ ਬੰਦਨ ਅਨਕ ਬਾਣ, ਡੰਡੋਤ ਡੰਡੋਤ ਦਾ ਅਖਰੀ ਅਰਥ ਹੈ ਕਿ ਡੰਡੇ ਦੀ ਤਰ੍ਹਾਂ ਵਿਸ ਜਾਣਾ। ਪਰ ਚੇਤੇ ਰੱਖਿਓ ਡੰਡੇ ਦਾ ਭਾਵ ਕੀ ਹੈ ਜੀ, ਡੰਡੇ ਦਾ ਮਤਲਬ ਇਹ ਤੇ ਨਹੀਂ ਇੱਕਦਮ ਸਿੱਧੇ ਪੈ ਜਾਣੇ। ਜਿਹੜਾ ਡੰਡਾ ਬੰਦੇ ਦੇ ਹੱਥ ਵਿੱਚ ਹੋਵੇ ਨਾ, ਉਸ ਡੰਡੇ ਦੀ ਮਰਜ਼ੀ ਖਤਮ ਹੋ ਜਾਂਦੀ ਹੈ। ਦੇਖੋ ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਡਾਂਗ ਨੂੰ ਮੋਢਿਆਂ ਤੇ ਰੱਖੇ, ਮੈਂ ਸਿੱਧੀ ਪੇਂਡੂ ਜਿਹਾ ਸ਼ਬਦ ਵਰਤਣਾ। ਮਾਲਕ ਦੀ ਮਰਜ਼ੀ ਹੈ ਡੰਗੋਰੀ ਨੂੰ ਕਿਸੇ ਘਰ ਦੇ ਕੋਨੇ ਵਿੱਚ ਰੱਖਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਮੰਜੀ ਦੇ ਥੱਲੇ ਸੱਟਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਚੁੱਕ ਕੇ ਕਿਸੇ ਦੇ ਸਿਰ ਵਿੱਚ ਮਾਰਦਾ, ਤੇ ਜੇ ਪੁੱਛੀਏ ਡੰਡਿਆ ਤੇਰੀ ਆਪਣੀ ਮਰਜ਼ੀ ਕੋਈ ਨੀ, ਉਹ ਕਹਿੰਦਾ ਜਿੱਦਣ ਤਾਂ ਇਹਦੇ ਹੱਥ ਵਿੱਚ ਡੰਡਾ ਬਣ ਕੇ ਆ ਗਿਆ ਮੇਰੀ ਆਪਣੀ ਮਰਜ਼ੀ ਖਤਮ ਹੋ ਗਈ ਏ। ਡੰਡੋਤ ਦਾ ਮਤਲਬ ਹੀ ਇਹ ਵੇ ਕਿ ਡੰਡੇ ਦੀ ਤਰ੍ਹਾਂ ਆਪਣੀ ਮਰਜ਼ੀ ਨੂੰ ਖਤਮ ਕਰ ਦੇ। ਸਾਹਿਬ ਨੇ ਕਿਹਾ ਜਦੋਂ ਨਮਸਕਾਰ ਕਰੇਗਾ ਤੇ ਡੰਡੋਤ ਹੋਵੇਗੀ ਤੇ ਸੱਚ ਜਾਣੀ। ਜੇ ਜਪ ਪੜ੍ਹਨੇ ਆ ਤੇ ਸਾਹਿਬ ਹੁਕਮ ਤੋਂ ਸ਼ੁਰੂ ਕਰਕੇ ਕੇਤੀ ਛੁੱਟੀ ਨਾਲ ਤੱਕ ਲਿਜਾਂਦੇ ਨੇ, ਤੇ ਜਦੋਂ ਜਾਪ ਨਮਸਤਕ ਤੋਂ ਸ਼ੁਰੂ ਕਰਨੇ ਆ ਤੇ ਸੰਪੂਰਨਤਾ ਕਰਦੇ ਨੇ। ਸੱਜਣਾ ਕੇਵਲ ਆ ਲੋਕ ਦਾ ਦੁੱਖ ਨਹੀਂ, ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰਬਰ ਸੁਭੰ ਸਰਬਦਾ ਸਰਬ ਜੁਗਤੇ ਦੋਕਾਲੰਗ ਪ੍ਰਣਾਸ਼ੀ ਦਯਾਲੰਗ ਸਰੂਪੇ। ਚੇਤੇ ਰੱਖੀ ਅੰਮ੍ਰਿਤ ਤੋਂ ਡੋਲੇਗਾ ਨੀ ਜੇ ਜਾਪ ਰਹੇਗਾ, ਕਿਉਂਕਿ ਸਦਾ ਅੰਗ ਸੰਗੇ ਅਪੰਗਿੰਗ ਵਿਭੂਤੇ, ਉਹ ਤੇਰੇ ਅੰਗ ਸੰਗ ਰਹੇਗਾ। ਜਾਪ ਦੀ ਬਾਣੀ ਵਿੱਚ ਅੰਗ ਸੰਗ ਰਹਿ ਕੇ ਨਮਸਕਾਰ ਕਰਨ ਦੀ ਜਾਚ ਦੱਸੀ। ਜਦੋਂ ਆ ਗਏ ਸਵਈਏ ਤੇ ਸੁਧਾ ਸਵਈਆਂ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਸਿੱਖਾਂ ਕਿਤੇ ਚਾਰ ਚੱਕੇ ਹੋ ਜਾਣ ਤੇ ਮਾਣ ਵਿੱਚ ਨਾ ਮਤਿਆ ਜਾਈ, ਕਿਤੇ ਕਮਾਈ ਕਰਨ ਲੱਗ ਪਏ ਤੇ ਖੌਮੇ ਵਿੱਚ ਨਾ ਫਸ ਜਾਈ। ਸਾਹਿਬ ਕਹਿੰਦੇ ਨੇ ਮੈਂ ਬੜੀ ਦੁਨੀਆਂ ਦੇਖੀ ਹੈ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਤੁਰਿਓ ਕਰ ਜੋਗ ਜਤੀ ਕੇ, ਸੂਰ ਸੁਧਾਰਤਨ ਸ਼ੁੱਧ ਸੁਧਾ ਵਿੱਚ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਤੇ ਪ੍ਰਾਣ ਪਤੀ ਕੇ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁੰਦੇ ਏਕ ਰਤੀ ਬਿਨ, ਏਕ ਰਤੀ ਕੇ ਰੱਬ ਦੇ ਚਰਨਾਂ ਵਿੱਚ ਰੱਤੇ ਜਾਣ ਤੋਂ ਬਿਨਾਂ ਤੇਰੀ ਕੀਮਤ ਰੱਤੀ ਨੀ ਪੈਣੀ। ਤੁਝ ਆਉਂਦੇ ਹੋ ਜੇ ਤੇਰੇ ਸਾਹਮਣੇ ਸਿੱਖਾਂ, ਕਿਤੇ ਦੌਲਤ ਵਾਲੇ ਆਉਣ
ਤੇ ਅੰਮ੍ਰਿਤਧਾਰੀ ਸਿੱਖਾਂ ਉਹਨਾਂ ਦੀ ਕਾਨ ਨਾ ਮੰਨੀ। ਕਿਉਂ? ਕਹਿਣ ਲੱਗੇ, ਜੀਤ ਪਰਾਂ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਖਿੰਸਤ ਤੈ ਹੈ ਰਾਜਾ ਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ, ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ, ਧਾਮ ਸਦਾਰੇ ਮਰ ਕੇ ਚਲੇ ਗਏ ਜਮਾਂ ਦੇ ਘਰ ਨੂੰ, ਤੂੰ ਕਾਹਦੀ ਕਾਣਕ ਮੰਨੀ। ਹੇ ਗੁਰੂ ਕਲਗੀ ਵਾਲਿਆ, ਪਹਿਲਾਂ ਤੁਸੀਂ ਜਪ ਕਿਹਾ, ਫਿਰ ਤੁਸੀਂ ਜਾਪ ਕਿਹਾ, ਹੁਣ ਸਵਈਆਂ ਵਿੱਚ ਸਾਨੂੰ ਕੋਈ ਦੱਸਣਾ ਚਾਹੁੰਦੇ ਹੋ, ਕੁਝ ਹੋ ਦਿਓ। ਅੰਮ੍ਰਿਤ ਦੀ ਤੀਜੀ ਬਾਣੀ ਸੀ ਸਵਈਏ। ਕਹਿਣ ਲੱਗੇ, ਮੈਂ ਤੈਨੂੰ ਦੱਸਣਾ ਚਾਹੁੰਦਾ ਵਾਂ, ਭਾਵੇਂ ਜਪ ਕਰੀ, ਭਾਵੇਂ ਨਮਸਕਾਰ ਕਰਦੇ ਆ, ਜਾਪ ਕਰੀ, ਜਪ ਤੇ ਜਾਪ ਤਾਂ ਪ੍ਰਵਾਨ ਨੇ ਕਿ ਸਾਚ ਕਹੁ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨੀ ਪ੍ਰਾਪਾਇਓ। ਪ੍ਰੇਮ ਕਰੀ, ਤਵੱਜੋ ਦਿਓ। ਹੁਣ ਚੌਥੀ ਬਾਣੀ ਆਈ ਚੌ ਪਈ ਸਹਿਮ। ਵੇਖੋ, ਮੈਂ ਪਿਛਲੀ ਵਾਰੀ ਕਿਤੇ ਕਰਜ਼ ਕਰਕੇ ਗਿਆ ਸਾਂ, ਸਿੱਖ ਨੂੰ ਤੋਪ, ਸਿੱਖ ਨੂੰ ਤਲਵਾਰ, ਸਿੱਖ ਨੂੰ ਗੋਲੀਆਂ ਫਾਂਸੀਆਂ ਕੋਈ ਵੀ ਖਤਮ ਨਹੀਂ ਕਰ ਸਕਦੀ। ਪਰ ਜਦੋਂ ਵੀ ਜਗਿਆਸੂ ਦੀ ਮੌਤ ਹੁੰਦੀ ਏ, ਆਪਣੇ ਮੁਰਸ਼ਦ ਉੱਤੇ ਸ਼ੱਕ ਕਰਕੇ ਹੁੰਦੀ। ਸੱਚ ਜਾਣੀ, ਜਦੋਂ ਆਪਣੇ ਮੁਰਸ਼ਦ ਤੇ ਸ਼ੱਕ ਆ ਜਾਏ। ਸੋਹਣੀ ਰੋਜ਼ ਝਨਾ ਨੂੰ ਡਰਦੀ ਸੀ, ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰਾਂ, ਭਾਵੇਂ ਕੱਚਾ ਭਾਂਡਾ ਸੀ, ਇੱਕ ਦਿਨ ਮਨ ਵਿੱਚ ਆਇਆ ਸੀ ਕਿ ਇਸ਼ਕ ਤਾਂ ਪਿਆਰ ਤਾਂ ਹੈ, ਪਰ ਉਹਦੀ ਅੱਖ ਦੇ ਵਿੱਚ ਇੱਕ ਛੋਟਾ ਜਿਹਾ ਦਾਗ ਹੈ, ਇੱਕ ਛੋਟੇ ਜਿਹੇ ਦਾਗ ਦੇ ਸ਼ੱਕ ਨੇ ਸੋਹਣੀ ਨੂੰ ਡੋਬ ਕੇ ਰੱਖ ਦਿੱਤਾ। ਬਸ ਇੱਕ ਮੈਂ ਬੇਨਤੀ ਕਰਾਂ, ਅੰਮ੍ਰਿਤ ਤੇ ਅੰਮ੍ਰਿਤ ਸਰ ਤੇ ਖੰਡੇ ਬਾਟੇ ਦੇ ਅੰਮ੍ਰਿਤ ਤੇ ਬਾਣੀ ਤੇ ਸ਼ੱਕ ਨਾ ਕਰਿਓ। ਜਦੋਂ ਤੁਸੀਂ ਜਾਂਦੇ ਹੋ ਇੱਥੋਂ, ਭਾਵੇਂ ਮਹਾਂਪੁਰਸ਼ ਆਉਂਦੇ ਨੇ, ਉਹਨਾਂ ਦੇ ਸਥਾਨਾਂ ਤੇ ਜੀ ਸਦਕੇ ਜਾਓ। ਜੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪਿਆਰ ਕਰਦੇ ਹੋ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਮੱਥਾ ਟੇਕਣਾ ਕਦੀ ਨਾ ਭੁੱਲੋ। ਹਰਿਮੰਦਰ ਸਾਡਾ ਧੁਰਾਖ ਹੈ। ਖੈਰ, ਹਜ਼ੂਰ ਨੇ ਸਵਈਆਂ ਤੋਂ ਬਾਅਦ ਆਈ ਚੌਥੀ ਬਾਣੀ ਚੌ ਪਈ। ਕਹਿਣ ਲੱਗੇ, ਸੱਜਣਾ, ਜਪ ਕੀਤਾ ਹੋਵੇ, ਜਾਪ ਕੀਤਾ ਹੋਵੇ, ਪ੍ਰੇਮ ਕੀਤਾ ਹੋਵੇ, ਤੇ ਇਹਦਾ ਵੀ ਮਾਣ ਨਹੀਂ ਕਰੀਦਾ, ਤੇ ਬੇਨਤੀ ਕਰਿਆ ਕਰੀ, ਖਮਰੀ ਕਰੋ ਖਾਸ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ। ਅਖੀਰ ਤੇ ਫਿਰ ਗੱਲ ਕੀ ਸੱਜਣਾ, ਰੋਜ਼ ਇਹ ਬੇਨਤੀ ਕਰੀ ਕਿ ਇੱਕ ਵਾਰ ਜਿਨ ਤੋਂ ਮੈਂ ਸੰਭਾਰਾ, ਕਾਲ ਪਾਸ ਤੇ ਤਾਂ ਹੀ ਉਭਾਰਾ, ਜਿਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਕਿਰਪਾਨ ਪਕੜਨ ਵਾਲਿਆ, ਖੜਗ ਕੇਤ ਮੈਂ ਸ਼ਰਨ ਤੁਹਾਰੀ, ਆਪ ਆਦੇ ਲਿਓ ਬਾਈ, ਮੇਰੇ ਤੇ ਮਿਰਕਾ ਕਿਰਪਾ ਕਰ। ਜਦੋਂ ਚੌਪਈ ਪੜੀ, ਸਾਹਿਬ ਨੇ ਖੀਰ ਤੇ ਸੰਪੂਰਨਤਾ ਕੀਤੀ, ਸੱਜਣਾ ਗੁਰੂ ਦੇ ਦਰ ਤੋਂ ਕਿਤੇ ਕਿਤੇ ਜਾਈ ਨਾ। ਜਪ ਦਿੱਤਾ, ਜਾਪ ਪੜਿਆ, ਸੁਦਾ ਸਵਈਏ ਪੜੀਏ, ਚੌਪਈ ਦਾ ਪਾਠ ਕੀਤਾ, ਅਖੀਰ ਤੇ ਸਿੱਖ ਨੂੰ ਅਨੰਦਪੁਰ ਦਾ ਵਾਸੀ ਬਣਾਉਣਾ ਸੀ। ਅੰਮ੍ਰਿਤ ਦੀ ਵਿਚਾਰ ਆਰੰਭ ਕੀਤੀ ਸੀ, ਅੰਮ੍ਰਿਤ ਦਾ ਅਰਥ ਇਹ ਵੇ ਕਿ ਜਿਹਦੇ ਉੱਤੇ ਮੌਤ ਦਾ ਭੈ ਨਹੀਂ, ਆਨੰਦ ਵਿੱਚ ਟਿਕਾਣਾ ਸੀ। ਪੰਜਵੀਂ ਬਾਣੀ ਪੜੀ ਗਈ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਨਾਲ ਕਿਹਾ, ਸੱਜਣਾ ਜੇ ਆਨੰਦ ਲੈਣੇ, ਕਦੀ ਮਨ ਨੂੰ ਗੁਰੂ ਤੋਂ ਦੂਰ ਨਾ ਕਰੀ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰਨਾਲੇ। ਮਨ ਨੂੰ ਸਮਝਾਉਣ ਲੱਗਿਆ ਕਿ ਆਨੰਦਪੁਰ ਦਾ ਵਾਸੀ ਬਣੀ ਤੇ ਚਲਾਕੀ ਨਾ ਵਰਤੀ। ਇੱਕ ਵਿਦਵਾਨ ਨੇ ਬੜੇ ਸੋਹਣੇ ਸ਼ਬਦ ਕਹੇ ਨੇ, ਆਨੰਦਪੁਰ ਸਾਹਿਬ ਨੂੰ ਰਸਤੀ ਦੋ ਜਾਂਦੇ ਸਨ ਉਸ ਵੇਲੇ। ਇਹ ਕੋਈ ਇਹ ਨਾ ਸਮਝਿਓ ਕਿ ਕਿਸੇ ਦੇ ਸ਼ਹਿਰ ਤੇ ਤਲ ਕਿਉਂ ਗੱਲ ਕਰਨ ਦਾ ਢੰਗ ਹੈ। ਇੱਕ ਹੁਸ਼ਿਆਰਪੁਰ ਦਾ ਰਸਤਾ ਸੀ ਤੇ ਇੱਕ ਕੀਰਤਪੁਰ ਦਾ ਰਸਤਾ ਸੀ। ਚੇਤੇ ਰੱਖੀ, ਆਨੰਦਪੁਰ ਜਾਣ ਦੇ ਰਸਤੇ ਦੋ ਨੇ, ਜੋਗਾ ਹੁਕਮ ਮੰਨ ਕੇ ਤੁਰਿਆ। ਜਦੋਂ ਹੁਸ਼ਿਆਰਪੁਰ ਦੇ ਰਸਤੇ ਤੇ ਆਇਆ, ਅੰਦਰ ਦੀ ਚਲਾਕੀ ਨੇ ਰਾਹ ਵਿੱਚ ਰੋਕ ਲਿਆ। ਜੇ ਆਨੰਦਪੁਰ ਨੂੰ ਜਾਣੀ ਤੇ ਕੀਰਤੀ ਦੇ ਰਸਤੇ ਵਰਗਾ ਹੋਰ ਸੌਖਾ ਰਸਤਾ ਹੀ ਕੋਈ? ਕੀਰਤੀ ਦਾ ਰਸਤਾ ਹੈ ਜਿਹੜਾ ਅਨੰਤ ਤੇ ਲੈ ਜਾਏਗਾ। ਸਾਹਿਬ ਨੇ ਕਿਹਾ, ਰੱਬ ਨਾ ਰਹੀ ਪਰ ਮਨਾ ਚਲਾਕੀਆਂ ਨਾ ਵਰਤੀ, ਕਿਉਂਕਿ ਇਹ ਮਨ ਚੰਚਲਾ ਚਤੁਰਾਈ ਕਿਨਾ ਨਾ ਪਾਇਆ। ਨਾਲ ਕਿਹਾ, ਜੇ ਚਲਾਕੀ ਨਹੀਂ ਮਤਾ ਜੀਆਂ ਤੇ ਮਾਣ ਕਰਕੇ ਕਹੀ ਜਾਏ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਧਿਆਨ ਦਿਆ ਜੇ। ਫਿਰ ਗੱਲ ਕਰਦਿਆਂ ਕਰਦਿਆਂ ਮੈਂ ਚੂਕ ਮਾਤਰ ਚਾ ਰਿਹਾ, ਅਖੀਰ ਤੇ ਅੰਮ੍ਰਿਤ ਦੀ ਗੱਲ ਆਈ। ਕਹਿਣ ਲੱਗੇ, ਅੰਮ੍ਰਿਤ ਉਹਨਾਂ ਅੱਖਾਂ ਵਿੱਚ ਜਿਨ੍ਹਾਂ ਵਿੱਚ ਪੈ ਜਾਏ ਉਹਨਾਂ ਨੂੰ ਵਿਸ਼ ਵੀ ਖਰੀ ਕਾ ਰੂਪ ਲੱਗਦਾ ਹੈ। ਅੰਮ੍ਰਿਤ ਜਿਹਨੂੰ ਮਿਲ ਜਾਏ ਉਹਦੇ ਕੰਨਾਂ ਵਿੱਚ ਵੀ ਸੱਚ ਦੀ ਬਾਣੀ ਜਾਂਦੀ ਹੈ, ਤੇ ਹਕੀਕਤ ਇਹ ਵੇ ਅੰਮ੍ਰਿਤ ਜਿਹਨੂੰ ਮਿਲ ਜਾਏ ਉਹਦੀ ਰਸਨਾ ਵੀ ਆਂਦਰਾ ਛੱਡ ਦਿੰਦੀ ਏ।
ਅੰਮ੍ਰਿਤ ਜਿਹਨੂੰ ਮਿਲ ਜਾਏ, ਅਖੀਰ ਦੀਆਂ ਪੌੜੀਆਂ ਕਈਆਂ ਉਹ ਦਸਮ ਦੁਆਰੇ ਵਿੱਚ ਰੋਜ਼ ਅੰਮ੍ਰਿਤ ਚੱਕਦਾ ਹੁੰਦਾ। ਗੁਰਖਾ ਤੈਨੂੰ ਇਹ ਪੰਜ ਬਾਣੀਆਂ ਜਿਹੜੀਆਂ ਅੰਮ੍ਰਿਤ ਦੀਆਂ ਪੜੀਆਂ, ਐਵੇਂ ਨਹੀਂ ਕਿ ਪੰਜ ਬਾਣੀਆਂ ਪੜ੍ਹ ਦਿੱਤੀਆਂ ਜੀ, ਉਹ ਨਹੀਂ, ਇੱਕ ਇੱਕ ਬਾਣੀ ਦਾ ਸਿਧਾਂਤ ਦਿੱਤਾ। ਅਖੀਰ ਤੇ ਸ਼ਬਦ ਵਰਤੇ ਕਿ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਤਵਜੋ ਜਿਆ ਦੇ, ਦਸਵਾਂ ਗੁਪਤ ਰਖਾਇਆ ਤੇ ਮਹਾਰਾਜ ਉਸ ਗੁਪਤ ਤੱਕ ਕਿਵੇਂ ਜਾਣਾ? ਕਹਿਣ ਲੱਗੇ ਕਿ ਯੋਗ ਸਾਧਨਾ ਨਾਲ, ਕਿ ਪ੍ਰਾਣਾਯਾਮ ਨਾਲ, ਕਿ ਜਲ ਧਾਰਿਆਂ ਨਾਲ, ਕਿ ਨਿਵਲੀ ਕਰਮ ਕਰਕੇ, ਕਿ ਸੰਨਿਆਸੀਆਂ ਵਾਲੇ ਬਾਣੇ ਧਾਰਨ ਕਰਕੇ। ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਤੇ ਗੁਰੂ ਕਲਗੀਧਰ ਬਾਣੀ ਪੜ੍ਹਦਿਆਂ ਕਹਿੰਦੇ ਨੇ, ਸਿੱਖਾਂ ਜੇ ਦਸਮ ਦੁਆਰ ਤੱਕ ਜਾਣਾ ਹੀ ਤੇ ਚੇਤੇ ਰੱਖੀ ਪ੍ਰਾਣਾਯਾਮ ਨਹੀਂ, ਉਸ ਅੰਮ੍ਰਿਤ ਨੂੰ ਚੱਖਣੀ ਤੇ ਗੁਰੂ ਤੇ ਭਾਵਨਾ ਬਣਾ ਲਵੀ, ਬਸ ਹੁਕਮ ਮੰਨੀ। ਕਹਿਣ ਲੱਗੇ ਪਿਆਰੇ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ, ਪਾਠ ਕਥਾ ਨੀ ਹਰ ਜੀਓ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਵਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰੂ ਦੁਆਰਾ ਲਾਏ ਭਾਵਨੀ। ਉਹ ਜਿਹਦੀ ਗੁਰੂ ਦੇ ਚਰਨਾਂ ਵਿੱਚ ਭਾਵਨਾ ਬਣ ਜਾਏ, ਇੱਕ ਨਾ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨੌ ਨਵ ਨਿਧ, ਇਸ ਦਾ ਅੰਤ ਨਾ ਜਾਈ ਪਾਇਆ। ਅਖੀਰ ਦੀ ਪੌੜੀ ਜਦੋਂ ਆਈ, ਕਹਿਣ ਲੱਗੇ ਆਨੰਦਪੁਰ ਜਾਂਦਿਆਂ ਸੋਹਲੇ ਗਾਉਂਦੇ ਜਾਈ, ਇਹ ਸਾਚਾ ਸੋਹਿਲਾ ਸਾਚੇ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆਵੇਂ। ਕਹਿਣ ਲੱਗੇ ਸੋਹਲੇ ਦਾ ਅਰਥ ਖੁਸ਼ੀ ਦੇ ਗੀਤ ਗਾਉਂਦੇ ਜਾਣਾ। ਕਹਿਣ ਲੱਗੇ ਸੋਹਲੇ ਗਾਉਂਦਾ ਜਾਈ ਆਨੰਦਪੁਰ ਦਾ ਵਾਸੀ ਬਣੇਗਾ, ਤੇ ਜਿੱਦਣ ਤੂੰ ਆਨੰਦਪੁਰ ਦਾ ਵਾਸੀ ਬਣ ਗਿਆ, ਜਿੰਨਾ ਦੁੱਖਾਂ ਤੋਂ, ਜਿੰਨਾ ਚਿੰਤਾ ਤੋਂ, ਜਿਸ ਝੋਰੇ ਤੋਂ ਦਿਨ ਰਾਤ ਕੰਬਣਾ ਹੈ, ਅੰਮ੍ਰਿਤ ਤੇਰੂ ਆਨੰਦ ਦਏਗਾ, ਆਪ ਆਨੰਦ ਪਾ ਕੇ ਲੋਕਾਂ ਨੂੰ ਵੀ ਆਨੰਦ ਸੁਣਾਈ। ਮੈਂ ਬੇਨਤੀ ਕੀਤੀ ਸੀ ਪਿਛਲੀ ਵਾਰ ਕਿ ਆਨੰਦ ਸਾਹਿਬ ਦੀ ਬਾਣੀ ਵਿੱਚ ਤਿੰਨ ਸ਼ਬਦ ਆਏ ਨੇ, ਆਨੰਦ ਭਇਆ, ਆਨੰਦ ਜਾਣਿਆ, ਆਨੰਦ ਸੁਣੋ, ਤਿੰਨ ਗੱਲਾਂ ਕਹੀਆਂ ਨੇ। ਕਹਿੰਦੇ ਨੇ ਭਇਆ ਹੈ, ਭਇਆ ਦਾ ਮਤਲਬ ਕਿ ਮੈਨੂੰ ਮਹਿਸੂਸ ਹੋਇਆ ਹੈ। ਕਹਿਣ ਲੱਗੇ ਸੱਚ ਜਾਣੋ, ਮੈਂ ਆਪ ਜਾਣ ਲਿਆ ਹੈ। ਤੇ ਜਾਣਨ ਵਾਲਾ ਕਹਿੰਦਾ ਲੋਕੋ ਆਓ, ਮੈਂ ਤੁਹਾਨੂੰ ਆਨੰਦ ਦੀ ਗੱਲ ਸੁਣਾਵਾਂ। ਮਹਾਰਾਜ ਉਹ ਆਨੰਦ ਦੀ ਗੱਲ ਕਿਹੜੀ? ਅੰਮ੍ਰਿਤ ਧਾਰੀ ਦੀ ਅਖੀਰਲੀ ਪੌੜੀ ਅੰਮ੍ਰਿਤ ਛਕਾਉਣ ਲੱਗਿਆ ਤੇ ਸੰਪੂਰਨ ਹੋਈ, ਅੰਤ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ, ਮੇਰੀ ਜ਼ਿੰਦਗੀ ਦੀ ਮੰਜ਼ਿਲ ਮੈਨੂੰ ਮਿਲ ਗਈ, ਆਨੰਦਪੁਰ ਦਾ ਮੈਂ ਵਾਸੀ ਬਣ ਲੱਗਾ ਵਾਂ, ਮੈਂ ਅੰਦਰ ਦਾ ਅੰਮ੍ਰਿਤ ਚੱਖਣ ਲੱਗਾ ਵਾਂ। ਅੰਤ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਭਰ ਪੂਰੇ। ਅੰਮ੍ਰਿਤ ਛਕਣ ਦਾ ਮਤਲਬ ਹੈ ਬਿਨਵੰਤ ਨਾਨਕ ਗੁਰ ਚਰਨ ਲਾਗੇ, ਕਿ ਰੋਜ਼ ਗੁਰੂ ਚਰਨਾਂ ਨਾਲ ਲੱਗੀ ਤੇ ਤੇਰੇ ਅੰਦਰ ਅੰਮ੍ਰਿਤ ਸੰਚਾਰ ਹੋਇਆ ਕਰੇਗਾ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਹਜ਼ੂਰ ਨੇ ਪੰਜ ਬਾਣੀਆਂ ਇਕਾਗਰਤਾ ਦੇ ਨਾਲ ਪੜ੍ਹ ਕੇ ਆਪ ਸਮਰੱਥ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਹੈ, ਪੰਜਾਂ ਨੂੰ ਅੰਮ੍ਰਿਤ ਦਿੱਤਾ ਹੈ। ਤੇ ਮੈਂ ਬੇਨਤੀ ਕਰਾਂ, 17 ਵਾਰੀ ਉਹਨਾਂ ਨੂੰ ਫਤਿਹ ਬੁਲਾਉਣ ਦੀ ਜਾਚ ਦੱਸੀ। ਜਦੋਂ ਅੰਮ੍ਰਿਤ ਪਾਨ ਕਰਨੇ ਆ, 15 ਵਾਰੀ ਤਾਂ ਅੰਮ੍ਰਿਤ ਦੀ ਦਾਤ ਲੈਂਦੇ ਆ, 2 ਵਾਰੀ ਮੱਥਾ ਟੇਕਦੇ ਆ ਤੇ ਉੱਠਦੇ ਆ। ਹਜ਼ੂਰ ਨੇ ਪਹਿਲਾਂ 5 ਘੁੱਟ ਅੰਮ੍ਰਿਤ ਦੇ ਛਕਾਏ ਨੇ ਤੇ ਇੱਕ ਗੱਲ ਸਮਝਾਈ ਕਿ ਅੰਦਰ ਦੀ ਬਿਖ ਉਤਾਰਨ ਦੇ ਲਈ, ਤੇਰੇ ਅੰਦਰ ਨਾਮ ਅੰਮ੍ਰਿਤ ਪੈਦਾ ਕਰਨ ਦੇ ਲਈ ਖੰਡੇ ਬਾਟੇ ਦਾ ਅੰਮ੍ਰਿਤ ਅੰਦਰ ਪ੍ਰਵੇਸ਼ ਕੀਤਾ। ਤੇ ਜਦੋਂ ਅੰਮ੍ਰਿਤ ਛਕਾਇਆ ਤੇ ਨਾਲ ਇਹ ਸ਼ਬਦ ਕਹੇ ਕਿ ਅੱਜ ਤੋਂ ਬਾਅਦ ਤੂੰ ਵਾਹਿਗੁਰੂ ਜੀ ਕਾ ਖਾਲਸਾ ਬਣ ਗਿਆ ਹੈ, ਅੱਜ ਤੋਂ ਬਾਅਦ ਤੇਰੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਹੋਵੇਗੀ। 5 ਚੁਲੇ ਅੰਮ੍ਰਿਤ ਦੇ ਛਕਾ ਕੇ ਕਿਹਾ, ਰੱਬ ਮੇਰ ਕਰੇ ਰੋਜ਼ ਬਾਣੀ ਪੜੇ ਸਿੱਖਾ, ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਚੱਲੇ, ਧਿਆਨ ਦਿਆ ਜੇ। ਉਸ ਤੋਂ ਬਾਅਦ ਹਜ਼ੂਰ ਨੇ 5 ਛੱਟੇ ਨੇਤਰਾਂ ਵਿੱਚ ਪਾਏ ਨੇ। ਮੈਂ ਪਿਛਲੇ ਦਿਨ ਬੇਨਤੀ ਕੀਤੀ ਸੀ 83% ਵਕਾਰ ਬੰਦੇ ਦੀਆਂ ਅੱਖਾਂ ਲਈ ਅੰਦਰ ਜਾਂਦੇ, ਹਕੀਕਤ ਜੇ ਅੱਖਾਂ ਵਰਗੀ ਰੱਬ ਦੀ ਦਿੱਤੀ ਕੋਈ ਦਾਤ ਵੀ ਕੋਈ ਨਹੀਂ। ਤੇ ਸੱਚ ਜਾਣੋ, ਜਿੰਨੀ ਖੁਆਰੀ ਇਹ ਪੈਦਾ ਕਰਦੀਆਂ ਨੇ, ਇੰਨੀ ਖੁਆਰੀ ਵੀ ਕੋਈ ਨੀ ਪੈਦਾ ਕਰਦਾ। ਰੱਬ ਨੇ ਇਹੋ ਜਿਹਾ ਇਹਨਾਂ ਨੂੰ ਬਣਾਇਆ ਕਿ ਇਹਨਾਂ ਦੀਆਂ ਪੁਤਲੀਆਂ ਬਾਕੀ ਸਾਰੇ ਅੰਗ ਵਾਧੇ ਕਰਦੇ ਨੇ, ਪਰ ਅੱਖਾਂ ਦੀ ਅੰਦਰ ਵਾਲੀ ਜਿਹੜੀ ਪੁਤਲੀ ਹੈ, ਮਰਨ ਤੋਂ ਲੈ ਕੇ ਜਨਮ ਤੋਂ ਲੈ ਕੇ ਮੌਤ ਤੱਕ ਉਹ ਨਹੀਂ ਰਹਿੰਦੀ ਹੈ।
ਹੈਰਾਨਗੀ ਦੀ ਗੱਲ, ਥੋੜੀ ਜਿਹੀ ਹਵਾ ਚੱਲਦੀ ਹੋਵੇ ਤੇ ਰੱਬ ਦੇ ਲਾਏ ਹੋਏ ਸ਼ਟਰ ਇਹਨਾਂ ਕੀਮਤੀ ਖਜ਼ਾਨੇ ਨੂੰ ਟੱਕ ਲੈਂਦੇ, ਫਿਰ ਇਹਨਾਂ ਨੂੰ ਤਾਕਤ ਇਹ ਨਹੀਂ ਦਿੱਤੀ ਹੈ, ਇਹ ਕੇਵਲ ਦੇਖਦੀਆਂ ਨੇ ਤੇ ਨੈਗੇਟਿਵ ਮਨ ਨੂੰ ਦੇ ਦਿੰਦੀਆਂ ਨੇ, ਪਾਪੀ ਮਨ ਕੀ ਕਰਦਾ, ਜਦੋਂ ਇਕਾਂਤ ਵਿੱਚ ਬਹਿੰਦਾ ਹੈ ਅੱਖਾਂ ਦੇ ਦਿੱਤੇ ਹੋਏ ਨੈਗੇਟਿਵ ਦੀਆਂ ਫੋਟੋਆਂ ਬਣਾ ਬਣਾ ਦੇਖੀਆਂ, ਇਹਦੇ ਵਿੱਚ ਝੂਠ ਕੋਈ ਨਹੀਂ। 83% ਬੰਦੇ ਦੇ ਅੰਦਰ ਮੈਲ ਕੇਵਲ ਅੱਖਾਂ ਲਈ ਜਾਂਦੀ ਹੈ, ਜੇ ਰੱਬ ਮਿਹਰ ਕਰੇ ਨੇਤਰਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਨਾਲ ਸ਼ਬਦ ਕਹੇ ਕਿ ਤੇਰਾ ਮਨ ਵੀ ਅੰਮ੍ਰਿਤ ਨਾਲ ਤੀਰ ਨਾਲ ਰੰਗਿਆ ਜਾਏ ਤੇ ਰੱਬ ਮਿਹਰ ਕਰੇ ਤੇਰੀਆਂ ਨੇਤਰਾਂ ਵਿੱਚੋਂ ਵੀ ਅੰਮ੍ਰਿਤ ਚਰਨ ਲੱਗ ਪਵੇ। ਪਰਤ ਕੇ ਤੀਜਾ ਸੀਸ ਵਿੱਚ ਪਾਇਆ ਅੰਮ੍ਰਿਤ, ਭਾਵੇਂ ਅਸੀਂ ਸ਼ਬਦ ਵਰਤਨੇ ਆ ਕੇਸਾਂ ਵਿੱਚ ਪਾਇਆ, ਤੇ ਪਿਛਲੇ ਦਿਨਾਂ ਦਾ ਆਨੰਦ ਇਸ ਕਰਕੇ ਆ ਰਿਹਾ ਕਿ ਹਰ ਬੁਲਾਰਾ ਰੱਬ ਮਿਹਰ ਕਰੇ ਕਿ ਸਾਡੇ ਦੀਵਾਨ ਇਸੇ ਤਰ੍ਹਾਂ ਲੱਗਦੇ ਰਹਿਣ। ਤਾਂ ਹੀ ਤਾਂ ਸ਼ਬਦ ਵਰਤੇ ਸਨ ਕਿ ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ, ਕਹਿਣ ਲੱਗੇ ਨਾਲ ਸ਼ਬਦ ਵਰਤੇ ਸਨ ਜੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਦੀਵਾਨ ਦਾ ਮਤਲਬ ਇਹ ਨਹੀਂ ਕਿ ਇੱਕ ਦੂਜੇ ਉੱਤੇ, ਦੀਵਾਨ ਦਾ ਮਤਲਬ ਕਟਾਕਸ਼ ਨਹੀਂ, ਦੀਵਾਨ ਦਾ ਮਤਲਬ ਇੱਕ ਦੂਜੇ ਦੀ ਗੱਲ ਨੂੰ ਸੁਣ ਕੇ ਯਤਨ ਕੀਤਾ ਜਾਏ ਕਿ ਗੁਰੂ ਦੀ ਗੱਲ ਕੀਤੀ ਜਾਏ। ਸਾਹਿਬ ਕਿਰਪਾਲੂ ਜੀ ਨੇ 5 ਚੂਲੇ ਅੰਮ੍ਰਿਤ ਦੇ ਅੰਦਰ ਦਿੱਤੇ ਕਿ ਤੇਰੇ ਅੰਦਰ ਦੀ ਦਿੱਖ ਲੱਥੇ ਤੇ ਅੰਮ੍ਰਿਤ ਸੰਚਾਰ ਚੱਲੇ, 5 ਨੇਤਰਾਂ ਵਿੱਚ ਛੱਤੇ ਮਾਰੇ ਕਿ ਅੱਖਾਂ ਅੰਮ੍ਰਿਤ ਨਾਲ ਭਿੱਜ ਜਾਣ, ਤੇ 5 ਜਿਹੜੇ ਨੇ ਸ਼ੀਸ਼ ਵਿੱਚ 5 ਵਾਰੀ ਰਹਿਮਤਾਂ ਕੀਤੀਆਂ, ਭਾਵੇਂ ਅਸੀਂ ਕਹਿੰਦੇ ਹਾਂ ਕੇਸਾਂ ਵਿੱਚ ਪਾਏ, ਕੇਸ ਤਾਂ ਦਾੜੇ ਦੇ ਵੀ ਨੇ ਗੁਰਮਖੋ, ਅੰਮ੍ਰਿਤ ਸ਼ੀਸ਼ ਵਿੱਚ ਪਾਇਆ ਗਿਆ। ਤੁਸੀਂ ਸਿਆਣੇ ਬੈਠੇ ਹੋ, ਕਦੀ ਦੇਖਿਓ ਹਿੰਦੂ ਪੁਜਾਰੀ ਜਦੋਂ ਪੰਡਿਤ ਪੂਜਾ ਕਰਦਾ ਹੈ, ਸਾਡੇ ਸਿੱਖ ਸਵਾਲ ਕਰਦੇ ਨੇ ਸਿਰ ਕਿਉਂ ਢੱਕਿਆ ਜਾਂਦਾ ਹੈ। ਮੈਂ ਅੱਗੇ ਬੇਨਤੀ ਕਰਨੀ, ਹਿੰਦੂ ਨੂੰ ਕਦੀ ਪੂਜਾ ਕਰਦੇ ਦੇਖਿਓ, ਉਹ ਸਿਰ ਦੇ ਉੱਤੇ ਪਰਨਾ ਲੈ ਲੈਂਦਾ। ਸਾਹਿਬ ਨੇ ਸ਼ਬਦ ਵੀ ਵਰਤੇ ਨੇ ਕਿ ਪੜ ਪੁਸਤਕ ਸੰਧਿਆ ਬਾਦੰਗ, ਸਿਨ ਪੂਜਿਸ ਬਗਲ ਸਮਾਧੰਗ, ਮੁਖ ਝੂਟ ਦੇ ਭੂਕਣ ਸਾਰੰਗ, ਤਰੇ ਪਾਸ ਤਿਹਾਲ ਵਿਚਾਰੰਗ, ਗਲ ਮਾਲਾ ਤਿਲਕ ਲਲਾਟੰਗ, ਦੋਏ ਧੋਤੀ ਬਸਤਰ ਕਪਾਟੰਗ, ਸਿਰ ਦੇ ਉੱਤੇ ਕੱਪੜਾ ਦਿੰਦਾ। ਮੁਸਲਮਾਨ ਨੂੰ ਕਦੀ ਨਮਾਜ਼ ਪੜ੍ਹਦਿਆਂ ਦੇਖੋ, ਉਹ ਆਪਣੇ ਸਿਰ ਤੇ ਟੋਪੀ ਲਏਗਾ। ਯਹੂਦੀ ਨੂੰ ਕਦੀ ਇਬਾਦਤ ਕਰਦਿਆਂ ਦੇਖੋ, ਆਪਣੇ ਸਿਰ ਨੂੰ ਢੱਕਦਾ ਹੈ। ਕਦੀ ਫਾਦਰ ਨੂੰ ਟੱਕੋ, ਪਾਦਰੀ ਨੂੰ, ਆਪਣੇ ਸਿਰ ਨੂੰ ਢੱਕਦਾ ਹੈ। ਉਹ ਤਾਂ ਕੇਵਲ ਕੁਝ ਸਮੇਂ ਲਈ ਢੱਕਦੇ ਨੇ, ਜੇ ਪੁੱਛਿਆ ਜਾਏ ਤਾਂ ਹੋ ਸਕਦਾ ਉੱਤਰ ਕੋਈ ਨਾ ਹੋਵੇ, ਪਰ ਗੁਰਮਤ ਨੇ ਉੱਤਰ ਦਿੱਤਾ ਹੈ। ਕਹਿਣ ਲੱਗੇ ਅਸਲ ਵਿੱਚ ਜਦੋਂ ਰੱਬ ਦੇ ਚਰਨਾਂ ਵਿੱਚ ਬੰਦੇ ਨੇ ਝੁਕਣਾ ਹੈ ਪੂਜਾ ਪਾਠ ਵੇਲੇ, ਪਤਾ ਨਹੀਂ ਕਿਸ ਦਿਨ ਇਹਦੇ ਦਸਾਂ ਵਿੱਚੋਂ ਅੰਮ੍ਰਿਤ ਦੀਆਂ ਬੂੰਦਾਂ ਚੋੜੀਆਂ ਨੇ। ਉਹ ਕੇਵਲ 1-2 ਘੜੀਆਂ ਢੱਕਦੇ ਨੇ, ਤੂੰ ਸਦਾ ਲਈ ਸਿਰ ਨੂੰ ਢੱਕ ਕੇ ਰੱਖੀ, ਕਿਉਂਕਿ ਸਿੱਖ ਨੂੰ ਨਾਮ ਨਹੀਂ ਭੁੱਲਣਾ ਤੇ ਇਹਦੇ ਸੀਚ ਵਿੱਚੋਂ ਹਮੇਸ਼ਾ ਅੰਮ੍ਰਿਤ ਚੋਂਦੇ ਹੀ ਰਹਿਣਾ ਹੈ। ਸੱਚ ਜਾਣੋ, ਇਹ ਕੇਵਲ ਕੇਸ ਢੱਕਣ ਦੀ ਗੱਲ ਨਹੀਂ, ਕੇਸ ਤਾਂ ਕਰਨੇ ਹੀ ਕਿ ਕੇਸ ਦਾੜੇ ਦੇ ਵੀ ਨੇ, ਇਹ ਕਿਉਂ ਨਹੀਂ ਢੱਕਦੇ ਪਏ? ਇਹਨਾਂ ਤਾਂ ਕਹਿੰਦੇ ਦਾੜਾ ਪ੍ਰਕਾਸ਼ ਕਰਕੇ ਰੱਖੋ। ਸਾਹਿਬ ਨੇ ਕਿਹਾ ਕੇਸ ਤਾਂ ਹੈ ਨਹੀਂ, ਪਰ ਸੱਚ ਜਾਣੀ ਜਿੱਥੇ ਅੰਮ੍ਰਿਤ ਤੂੰ ਰੋਜ਼ ਚੱਖਣਾ, ਉਸ ਅੰਮ੍ਰਿਤ ਦਾ ਅਦਬ ਕਰਨਾ ਅਤ ਜ਼ਰੂਰੀ। ਸਾਹਿਬ ਨੇ 5 ਵਾਰੀ ਰਹਿਮਤ ਕਰਕੇ ਸੀਸ ਵਿੱਚ ਅੰਮ੍ਰਿਤ ਪਾਇਆ, ਭਾਵੇਂ ਕੇਸ ਸ਼ਬਦ ਵਰਤੀਏ ਕਿ ਤੇਰੇ ਅੰਦਰ ਦਸਮ ਦਾ ਸੰਚਾਰ ਹੋ ਜਾਏ। ਮੇਰੇ ਗੁਰੂ ਨੇ ਕਿਹਾ ਤੇਰੇ ਮੁੱਖ ਵਿੱਚ ਅੰਮ੍ਰਿਤ ਪੈ ਜਾਏ, ਤੇਰੇ ਨੇਤਰਾਂ ਵਿੱਚ ਅੰਮ੍ਰਿਤ ਪੈ ਜਾਏ। ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਤੇ ਫਿਰ ਤੱਕਿਓ ਅੱਗੇ, ਹੁਣ ਗੱਲ ਹੁਕਮ ਦੀ ਸ਼ੁਰੂ ਹੋਈ। 5 ਨੂੰ ਸਾਹਮਣੇ ਖਿਲਾਰ ਕੇ ਗੁਰੂ ਜੀ ਨੇ ਰਹਿਤਾਂ ਤੇ ਕਰਹਿਤਾਂ 2 ਸ਼ਬਦ ਨੇ ਪਿਆਰਿਓ। ਇੱਕ ਸ਼ਬਦ ਵੈਸੇ ਧਰਮ ਵਿੱਚ 2 ਅੱਖਰ ਹੁੰਦੇ ਨੇ, ਬਿੱਦ ਤੇ ਨਖੇਦ। ਬਿੱਦ ਦਾ ਅਰਥ ਹੁੰਦਾ ਕਰਨਾ ਤੇ ਨਖੇਦ ਦਾ ਅਰਥ ਹੁੰਦਾ ਖੰਡਨ ਕਰ ਦੇਣਾ, ਨਾ ਮੰਨਣਾ। ਗੁਰੂ ਸਾਹਿਬ ਨੇ ਰਹਿਤ ਤੇ ਕਰਹਿਤ ਸ਼ੁਰੂ ਕੀਤੀ। ਪਹਿਲੀ ਗੱਲ ਮੈਂ ਬੇਨਤੀ ਕਰਾਂ, ਸਾਡੇ ਸੱਜਣ ਇਹ ਬੜੇ ਛੇਤੀ ਕਹਿੰਦੇ ਨੇ, ਜੇ ਕਿਤੇ ਕੇਸਾਂ ਵਾਲੀ ਪਾਬੰਦੀ ਨਾ ਹੁੰਦੀ ਸਾਰੀ ਦੁਨੀਆਂ ਸਿੱਖ ਹੋਣੀ ਸੀ, ਕਹਿੰਦੇ ਨੇ ਨਾ, ਜੇ ਕਿਤੇ ਕਿਰਪਾਨ ਪਾਉਣ ਦੀ ਗੱਲ ਨਾ ਹੁੰਦੀ ਸਾਰੀ ਦੁਨੀਆਂ ਸਿੱਖ ਹੋਣੀ ਸੀ। ਮੈਂ ਕਹਿੰਦਾ ਗੁਰੂ ਜੀ ਨੂੰ ਇਹੋ ਜਿਹਾ ਸਿੱਖਾਂ ਦੀ ਲੋੜ ਨਹੀਂ ਜਿਹੜੇ ਸਵਾਦ ਦੀ ਖਾਤਰ ਸਿੱਖੀ ਵੱਲ ਆਏ ਨੇ। ਗੁਰੂ ਤੇ ਉਹਨਾਂ ਸਿੱਖਾਂ ਨੂੰ ਭਾਲਦਾ ਜਿਹੜੇ ਮੌਤ ਨੂੰ ਵਿਹਾਜਣ ਆਏ। ਹਕੀਕਤ ਇਹ ਸਿੱਖੀ ਦਾ ਸੰਬੰਧ ਕੇਵਲ ਤਾਂ ਕੇਵਲ ਇਹ ਪਦਾਰਥਾਂ ਨਾਲ ਨਹੀਂ। ਮੈਂ ਕਹਿੰਦਾ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਭਾਈ ਸਾਹਿਬ ਬੈਠੇ ਨੇ, ਭੰਗਾਣੀ ਦਾ ਯੁੱਧ ਹੋਇਆ, ਨਦੌਣ ਦਾ ਹੋਇਆ, ਰੰਗਣਾ ਨਾਲ ਝਪਟਾਂ ਹੋਈਆਂ। ਉਹ ਅੰਮ੍ਰਿਤ ਛਕਾਉਣ ਤੋਂ ਬਾਅਦ ਕੋਈ ਦਿਨ ਦੱਸੋ ਜਿੱਦਣ ਕਲਗੀ ਵਾਲੇ ਲਈ ਮੁਸੀਬਤ ਨਾ ਆਈ ਹੋਵੇ। ਪਰ ਕਦੀ ਤਰਕ ਨਹੀਂ ਕੀਤਾ ਕਿ ਅੰਮ੍ਰਿਤ ਛਕਾਉਣ ਕਰਕੇ ਸਾਰੇ ਭਾਣੇ ਵਾਪਰੇ, ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਕੌਮ ਦੀ ਘਾਲਤ ਕਰੀ ਜਾਣੀ ਹੈ। ਸਾਹਿਬ ਕਿਰਪਾਲੂ ਜੀ ਨੇ
ਪਹਿਲੀ ਗੱਲ ਜਿਹੜੀ ਅਸੀਂ ਕਹਿੰਦੇ ਹਾਂ ਰਹਿਤ ਦੀ ਲੋੜ ਕੋਈ ਨਹੀਂ, ਉਹਨਾਂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ, ਜਿਸ ਧਰਤੀ ਤੇ ਤੁਸੀਂ ਰਹਿੰਦੇ ਹੋ ਜੇ ਇਹਦੀ ਮਰਿਆਦਾ ਨਾ ਹੋਵੇ ਤੇ ਧਰਤੀ ਇੱਕ ਦਿਨ ਵਿੱਚ ਹੀ ਖਪ ਜਾਏ। ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਕਿ ਰਹਿਤ ਕਿਉਂ ਜ਼ਰੂਰੀ ਹੈ। ਪਹਿਲੀ ਗੱਲ, ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ, ਤੁਸੀਂ ਆਸਾ ਕੀ ਵਾਰ ਪੜ੍ਹਦੇ ਹੋ, ਇਸ ਧਰਤੀ ਤੇ ਸਮੁੰਦਰ ਤਿੰਨ ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ ਹੈ। ਸਿਆਣੇ ਬੈਠੇ ਹੋ, ਜਿੰਨੇ ਜੰਗਲ ਨੇ ਤੇ ਜਿੰਨੇ ਘਰਾਂ ਵਿੱਚ ਅਸੀਂ ਇੱਥੇ ਰਹਿੰਦੇ ਹਾਂ, ਸਾਰੇ ਘਰ ਲੱਕੜ ਦੇ ਬਣੇ ਨੇ। ਜਿਹੜੇ ਕਹਿੰਦੇ ਨੇ ਖੁੱਲਾ ਡੁੱਲਾ ਕੰਮ ਚਾਹੀਦਾ, ਮਰਿਆਦਾ ਦੀ ਕੀ ਲੋੜ ਸੀ? ਸੱਚ ਜਾਣੋ, ਜੇ ਮਰਿਆਦਾ ਨਾ ਹੁੰਦੀ ਤੇ ਲੱਕੜ ਵਿੱਚੋਂ ਅੱਗ ਰੋਜ਼ ਪ੍ਰਗਟ ਹੁੰਦੀ ਤੇ ਤਿੰਨ ਹਿੱਸੇ ਪਾਣੀ ਇੱਕ ਛਲ ਨਾਲ ਹੀ ਧਰਤੀ ਨੂੰ ਡੋਬ ਕੇ ਲੈ ਜਾਂਦਾ। ਇੱਕ ਮਰਿਆਦਾ ਉਹਨੇ ਬਣਾ ਦਿੱਤੀ, ਦਾਇਰਾ ਨਿਸ਼ਚਿਤ ਕਰ ਦਿੱਤਾ। ਤੇ ਸਾਹਿਬ ਨੇ ਬਾਣੀ ਬਸੰਤ ਰਾਗ ਵਿੱਚ ਇੱਕ ਸ਼ਬਦ ਆਉਂਦਾ ਕਿ ਸਵਾਮੀ ਪੰਡਤਾ ਦੇਹੋ ਮਤੀ ਕਿਨ ਬਿਦ ਪਾਵੂ ਪ੍ਰਾਣ ਪਤੀ। ਉੱਥੇ ਇੱਕ ਤੋਕ ਹੁੰਦੀ ਹੈ, ਭੀਤਰ ਅਗਨ ਬਨਾਸਪਤ ਮੌਲੀ, ਅੱਗ ਰੱਖ ਕੇ ਰੱਬ ਨੇ ਰੁੱਖਾਂ ਨੂੰ ਹਰਿਆਵਲ ਦਿੱਤੀ ਹੈ। ਸਾਗਰ ਪੰਡਾ ਪਾਇਆ ਉਹਨੇ ਸਮੁੰਦਰ ਮਰਿਆਦਾ ਵਿੱਚ ਬੰਨਿਆ, ਤੇ ਜੇ ਬੇਮਰਿਆਦਾ ਹੋਵੇ ਤੇ ਤੇਰੀ ਧਰਤੀ ਦੀ ਤਬਾਹੀ ਕਰ ਜਾਏ। ਇਸ ਤੋਂ ਅੱਗੇ ਚੱਲੋ, ਜਿਹੜੀ ਬੇਨਤੀ ਕਰਨੀ ਬਾਣੀ ਵਿੱਚੋਂ, ਹਜ਼ੂਰ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਜਿੱਦਣ ਧਰਤੀ ਬਣਾਈ ਉਹਨੇ ਧਰਤੀ ਬਣਾਈ ਤਾਂ ਅਸੀਂ ਸਾਰਿਆਂ ਨੂੰ ਟਿਕਾਣੇ ਲਾ ਕੇ ਰਾਤੀ ਰੁੱਤੀ ਛਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਅੱਗੇ ਮਰਿਆਦਾ ਬਣਾ ਦਿੱਤੀ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਉਹਨੇ ਧਰਤੀ ਨੇ ਚਾਰ ਚ ਵੇਲੇ ਇੰਨਾ ਕੁਝ ਪੈਦਾ ਕਰਕੇ ਮਰਿਆਦਾ ਵਿੱਚ ਬੰਨ ਕੇ ਰੱਖਿਆ, ਪਵਨ ਪਾਣੀ ਅੱਗ ਪੈਦਾ ਕੀਤੀ, ਪਰ ਕਿਹਾ ਮੇਰੇ ਹੁਕਮ ਨਾਲ ਤੇਰਾ ਨੁਕਸਾਨ ਨਹੀਂ ਕਰਨਗੇ। ਧਿਆਨ ਦਿਓ, ਤੀਸਰਾ ਪ੍ਰਮਾਣ, ਆਸਾ ਕੀ ਵਾਰ ਅਸੀਂ ਪੜ੍ਹਨੇ ਹਾਂ, ਜਿਹੜੇ ਕਹਿੰਦੇ ਨੇ ਮਰਿਆਦਾ ਦੀ ਕੀ ਲੋੜ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੀ ਬਣਾਈ ਮਰਿਆਦਾ ਅੱਗੇ ਝੁੱਕ ਜਾਣਾ ਚਾਹੀਦਾ। ਕਹਿੰਦੇ ਨੇ ਇਸ ਧਰਤੀ ਤੇ ਤੂੰ ਬੈਠਾ ਹੈ, ਬੱਦਲ ਆਉਂਦਾ ਹੈ, ਕਦੀ ਦੇਖੋ ਬੰਦੇ ਨੂੰ ਸਮੁੰਦਰ ਤੋਂ ਪਾਣੀ ਚੁੱਕ ਕੇ ਲਿਆਉਣਾ ਪਏ। ਮੈਂ ਸਿਰਫ ਸੰਖੇਪ ਜੀ ਅਰਜ਼ ਕਰਾਂ, ਉਹ ਖਾਰੇ ਪਾਣੀ ਨੂੰ ਜਿਤਨਾ ਮਰਜ਼ੀ ਯਤਨ ਕਰੇ, ਪਹਿਲੀ ਗੱਲ ਇਹਨਾਂ ਪਾਣੀ ਚੁੱਕ ਕੇ ਸੈਂਕੜੇ ਹਜ਼ਾਰਾਂ ਮੀਲ ਬੰਦ ਕਰਕੇ ਪਹਾੜਾਂ ਤੇ ਬੰਦੇ ਪਹੁੰਚੀ ਨਾ। ਦੂਜੀ ਗੱਲ, ਜੇ ਪਹੁੰਚ ਜਾਏ ਕਿੰਨੇ ਪਲਾਂਟੇ ਨੂੰ ਲਾਣੇ ਪੈਣਗੇ ਉਸ ਖਾਰੇ ਪਾਣੀ ਨੂੰ ਮਿੱਠਾ ਬਣਾਉਣ ਦੇ ਲਈ। ਉਹ ਕਹਿਣ ਲੱਗੇ ਰੱਬ ਦੀ ਮਰਿਆਦਾ ਅੱਗੇ ਮੱਥਾ ਟੇਕ, ਜਿਹਨੇ ਖਾਰੇ ਪਾਣੀ ਨੂੰ ਚੁੱਕ ਕੇ ਪਹਾੜ ਤੇ ਲੈ ਗਿਆ ਤੇ ਜਿੱਦਣ ਉੱਥੇ ਸੱਤਿਆ, ਖਾਰਾਪਣ ਖਤਮ ਕਰਕੇ ਉਹਨੇ ਮਿਠਾਸ ਤੇ ਨਿਰਮਲਤਾ ਹੀ ਭਰ ਦਿੱਤੀ ਸੀ। ਰੱਬ ਦੀ ਮਰਿਆਦਾ ਨੇ ਅਸੀਂ ਰੋਜ਼ ਪੜ੍ਹਦੇ ਹਾਂ, ਭੈ ਵਿੱਚ ਪਵਨ ਵਹਿ ਸਦਵਾਉ, ਮਰਿਆਦਾ ਹੈ। ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਇੰਦ ਦਰ ਤੇ ਬੱਦਲ ਸਿਰ ਪਰਨੇ ਹੋ ਕੇ ਫਿਰਦਾ। ਕੀ ਰੱਬ ਦੀ ਬਣਾਈ ਕੋਈ ਮਰਿਆਦਾ ਨੀ? ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ। ਅਗਲੀ ਤੋਕ ਕਹਿੰਦੇ, ਜਿਹੜਾ ਤੂੰ ਕਹਿੰਦਾ ਖੁੱਲਾਪਣ ਚਾਹੀਦਾ ਸੀ, ਜਿੱਦਣ ਕਿਸੇ ਦਿਨ ਸੂਰਜ ਧਰਤੀ ਨਾਲ ਟਕਰਾ ਗਿਆ, ਧਰਤੀ ਚੰਦਰਮਾ ਨਾਲ ਟਕਰਾ ਗਈ ਤੇ ਸਭ ਕੁਝ ਫਣਾ ਹੋ ਜਾਣੀ, ਉਸ ਰੱਬ ਦਾ ਸ਼ੁਕਰ ਕਰ, ਕਰੋੜਾਂ ਸਾਲ ਹੋ ਗਏ ਨੇ ਤੇ ਕਰੋੜਾਂ ਕੋਹ ਤੁਰਦੇ ਪਏ ਨੇ, ਇੰਨੀ ਮਰਿਆਦਾ ਬਣੀ ਇੱਕ ਦੂਜੇ ਦੇ ਨਾਲ ਟਕਰਾਉਂਦੇ ਨਹੀਂ ਪਏ। ਕੀ ਰੱਬ ਦੀ ਮਰਿਆਦਾ ਨੀ? ਮੈਂ ਅੱਗੇ ਰਹਿਤ ਵੱਲ ਆਉਣਾ, ਮਰਿਆਦਾ ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ। ਕੋਹ ਕਰੋੜੀ ਚਲਤ ਨੰਤ, ਕਰੋੜਾਂ ਕੋਹ ਚੱਲਣ ਤੋਂ ਬਾਅਦ ਵੀ ਸੂਰਜ ਆਪਣੇ ਧੁਰੇ ਤੇ, ਧਰਤੀ ਆਪਣੇ ਧੁਰੇ ਤੇ, ਚੰਦਰਮਾ ਆਪਣੇ ਟਿਕਾਣੇ ਤੇ ਵੇ। ਕੀ ਇਹ ਰੱਬ ਦੀ ਮਰਿਆਦਾ ਨੀ? ਹਜ਼ੂਰ ਕਿਰਪਾਲੂ ਨੇ ਕਿਹਾ, ਭਾਈ ਗੁਰਦਾਸ ਨੇ ਬੜੇ ਸੋਹਣੇ ਇੱਕ ਬਚਨ ਕਹੇ ਨੇ। ਅਸੀਂ ਕਈ ਵਾਰੀ ਕਹਿੰਦੇ ਨੇ ਜਿਹੜਾ ਮਿਲਦਾ ਮੇਰੀ ਮੁਕਤੀ ਕਿਵੇਂ ਹੋਵੇਗੀ। ਮੈਂ ਇੱਕ ਬੇਨਤੀ ਕਰਾਂ, ਮੈਂ ਚਾਹੁੰਦਾ ਵਾਂ ਕਿ ਅਰਦਾਸ ਕੀਤੀ ਜਾ, ਦਾਤਾ ਮੁਕਤੀ ਨਹੀਂ, ਹਰ ਜਨਮ ਦੇਈ, ਸਿੱਖ ਦੇ ਘਰ ਦੇਈ, ਤੇਰੀ ਬਾਣੀ ਪੜ੍ਹਦੇ ਰਹੀਏ, ਇਦੋਂ ਵੱਡਾ ਸੱਚ ਖੰਡ ਨਹੀਂ ਕੋਈ। ਹਕੀਕਤ ਇਹ ਸਿੱਖੀ ਤੋਂ ਵੱਡਾ ਸੱਚ ਖੰਡ ਕੀ? ਭਾਈ ਮਨੀ ਸਿੰਘ ਨੇ ਇਹੀ ਸ਼ਬਦ ਕਹਿ ਸਨ, 80 ਸਾਲ ਦੇ ਬਾਬੇ ਨੇ, ਜਦੋਂ ਤਿੱਖਾਂ ਕਰਕੇ ਟੋਖਾਂ ਕੱਟਣ ਲੱਗੇ ਤੇ ਕਿਹਾ ਸੀ, ਬਾਬਾ ਇਹ ਉਮਰ ਪਰਤ ਕੇ ਲੱਭਣੀ ਨਹੀਂ, ਦੁੱਧ ਵਰਗਾ ਚਿੱਟਾ ਦਾੜਾ ਇਹ ਸਰੀਰ ਨੀ ਪਰਤ ਕੇ ਲੱਭਣਾ। ਤੇ ਰਤਨ ਸਿੰਘ ਭੰਗੂ ਕਹਿੰਦੇ, ਉਸ ਬਾਬੇ ਦੇ ਸ਼ਬਦ ਸਨ, ਸਰੀਰ ਪਹਿਲਾਂ ਮਿਲਿਆ। ਕਹਿਣ ਲੱਗੇ ਪਹਿਲਾਂ ਮਿਲਿਆ? ਕਹਿੰਦੇ ਨੇ ਕਈ ਜਨਮ ਸਰੀਰ ਦੀ ਘਾਲਣਾ ਤੋਂ ਬਾਅਦ ਸਿੱਖੀ ਮਿਲੀ ਏ, ਸਰੀਰ ਤੇ ਪਰਤ ਕੇ ਮਿਲ ਜਾਏਗਾ, ਪਰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਪਰਤ ਕੇ ਨਹੀਂ ਮਿਲੀ। ਸ਼ਬਦ ਵਰਤੇ, ਦੇਹੀ ਕਿਸ ਕੀ ਵਾਪਰੀ, ਜੇ ਸਿੱਖੀ ਸਾਬਤ ਹੋਏ, ਦੇਹੀ ਤੋਂ ਆਵਣ ਜਾਣ ਹੈ, ਸਿੱਖੀ ਮਿਲਿਆ ਕਬ ਕੋਈ, ਸਰੀਰ ਮਿਲਦਾ
پر سکھی نہیں چھتی ملتی. میں بےنتی کرا جی ارض کر رہا بھائی صاحب کہ میرے دیہ پروار نے مکتی نالوں پوچھا کیوں, میں صرف ادھارنا دے دینا. وہ کہتے ہیں باج کھلے نالوں ڈور نال بجا ہوا چنگا ہے, مریادا کیوں چنگی ہے؟ کہنے لگے کھلا ہوئے گا تے پتا نہیں ڈوری تو کھلا کنے کو جیواں کا گھات کرے گا, بجا ہویا گھٹو گھٹ جیو گھاتے نہیں نا کرتا. کہنے لگے چکوی دی اڈاری نالوں یہ پنجرا چنگا ہے. پوچھا کیوں؟ کہنے لگے چکوی کھلی ہو کے مریادا تو بنا ترے تے رات نو چکوے تو وچھوڑے پہن گے, جے پنجرے وچ بیٹھی رہے تے پنجرا وہ وچھوڑا کدی پہن ہی نہیں دیتا. تیجی ادھارن دیتی, کہن لگے توتیاں پاوے تو باغاں وچ جا کے پھل چکھنا ہے, رب میل کرے تینو پنجرا مل جائے کیونکہ باہر کوئی شکار تیرا کر جائے گا, پنجرے وچ بیٹھے ہویا دا تے بلا بھی کچھ نہیں بگاڑ سکتا. کہن لگے ڈوری نال بچے کوئی باغ نے جیو گھات نہیں کرنا, چکوی تے چکوا پنجرے وچ بجے وچھوڑے نہیں تے سچ جانی توتا پنجرے وچ ہووے تے بلا کچھ نہیں بگاڑ سکتا. ہے گرو نانک صاحب مینوں او آزادی نہیں چاہی دی جیڑی آزادی میری زندگی دا کھان کر دے, مینوں او مریادا دیں تیرے مریادا دے پنجرے وچ رہ کے میں زندگی دا سکھ مان جا. مریادا یہ نہ شبدیے کہ پابندی ساڈے تے لا دتی. حضور کرپالو جی نے کہا ریت رکھ. میں ایک ادھارن دے کے سمپورنتا والے پاسے جانا ہے کیونکہ سما ہو چکا ہے, کیونکہ جیوں جیوں کا اسی وچار شروع کیتی ہے یتن کرنا ہونا بھی اینا سبجیکٹ اج پورا ہو جائے گا. سچ جانو سکھی کا خزانہ نہیں ہے کہ جتنا مرضی سنائی جو یہ انتی کوئی, میں کہنا یہ کوئی تھا نہیں. بابا جی نے کرپا کیتی مریادا کی گل سب تو پہلا ریت کی گل گرو گرنتھ صاحب بھگت کبیر جی کیتی, سب تو پہلا خالسا شبد بھی بھگت کبیر جی نے ورتے. کہو کبیر جن پے خالسے. ہوں تک اسی کہاں گے بھی وہ کبیر مریادا کی گل کیویں کیتی. وہ کہن لگے رب جی میں تیرے کول رہنا چاہنا پر ریت مریادا وچ رہ کے ریت تو باہر جا کے نہیں. انہوں کی گوڑی راگ دی ایک توکے وہ ارد ضرور کرنے نے. وہ توک ہے اپ تیج بائے پرتھمی آکاسا ایسی رہت رہوں ہر پاسا. یہاں تکامل تھوڑی جی توجہ دیا جائے. پانچ شبد نے اپ, اپ دا اخری ارتھ اتنے پانی, تیج تیج دا ارتھ آگے, اپ تیج بائے بائے دا ارتھ دیکھاواں, پرتھوی دا ارتھ آپ کران گے دھرتی, تے آکاشا کہن لگے اپ تیج بائے پرتھمی آکاشا. پانچ تت نے پانی دا ہوا دا آکاش دا مٹی دا, یہ سارے جڑے پانچ تت نے رب میر کری میں پنجاں تتاں والی ریت لے کے تیرے کو رہنا چاہنا. ہوں اِسی بڑی واری یہ دکھ پڑی ہونی ہے تے سمجھا گے بھی یہ ریت کہڑی ہے جیڑی ریت کبیر جی منگتے پے نے. وہ بھی کہنے میرے جیون نو مریادا دے, اپ تیج بائے پرتھمی آکاشا ایسی ریت رہوں ہر پاسا. میں یہو جی ریت رکھ کے تیرے کو رہاں. دھیان دیا جی گرمخ پانی دی اپنی ریت مریادا ہے, اگ دی اپنی مریادا ہے, ہوا دی اپنی مریادا ہے, مٹی دی اپنی مریادا ہے, تے آکاش دی اپنی ریت ہے. تھوڑی جی کاگرتا نال سنیو جیڑی میں بےنتی کرنی چاہنا. بچن ہے پانی دی مریادا کہڑی ہے جی؟ وہ کہن لگے رب جی جے تو مینو اپنے کو رکھنا ہے تے پانی ورگی مریادا دے, جنا مرضی وہ دھرتی تے صبر کر لے پر اپنے اندر دی نرملتائی وہ کدی جان ہی نہیں دیتا. پانی جتھا بھی چلا جائے وہ دے اندر نرملتائی دے انش پے رہندے نے. کہن لگے میں پانی دی طرح نرملتائی لینی چاہنا وا, تے شبد ورتے کہ برہم گیانی نرمل تے نرملا جیسے میل نہ لاگے جلا, مینوں پانی ورگی مریادا نہیں. دوجا شبد سی کہ آپ تیج مینوں اگ ورگی مریادا دیں. کہن لگے کہ برہم گیانی کا یہ گناہ نانک جو پاوک کا سہج سبھاؤ, مینو اگ ورگی مریادا دے دے. اگ سارتی ہے محل نو, اگ آ کے کنچن نو شدھ کر دیندی ہے, مینو اگ ورگی مریادا دیں. کسے دے گھر سارن والی نہیں او مریادا دے دی, میں اپنے من نو چنگی طرح محل نو ساڑ کے شدھ کر لوں. اگ تو میں شدھتا دا گن لینا, پانی تو نرملتا دا گن لینا, اپ تیج بائے تیجی مریادا مینو خوا ورگی دے دیں,
ਹਵਾ ਦੀ ਮਰਿਆਦਾ ਕੀ ਏ? ਕਹਿਣ ਲੱਗੇ ਬਿਨਾਂ ਵਿਤਕਰੇ ਤੋਂ ਹਰ ਇੱਕ ਨੂੰ ਸਪਰਸ਼ ਕਰਕੇ ਸੁੱਖ ਦਿੰਦੀ ਏ। ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜਿਉ ਰਾਜ ਰੰਗ ਕੋ ਲਾਗੈ ਤੁਲ ਪਵਾਨ, ਜਿਵੇਂ ਬਰਾਬਰ ਚੱਲਦੀ ਖਾਵਾਂ। ਤੇ ਚੌਥਾ ਸ਼ਬਦ ਉਹਨਾਂ ਵਰਤਿਆ, ਮੈਨੂੰ ਧਰਤੀ ਵਰਗੀ ਮਰਿਆਦਾ ਦੇ ਦੀ। ਧਰਤੀ ਦੀ ਮਰਿਆਦਾ ਕੀ ਏ? ਉਹਨੂੰ ਕਈ ਨਾਲ ਪੱਟ ਲਓ ਤੇ ਗਿਲਾ ਕੋਈ ਨਹੀਂ, ਤੇ ਚੌਂਕਾ ਚੰਦਨ ਨਾਲ ਲਿਪ ਦਿਓ ਤੇ ਉਹਨੇ ਸ਼ਾਬਾਸ਼ ਨਹੀਂ ਦੇਣੀ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬਸਦਾ ਕੋਹ ਖੋਦੈ ਕਿਉਂ ਚੰਦਨ ਲੇਪ, ਤੇ ਕਿਰਪਾ ਕਰੀ ਮੈਨੂੰ ਆਕਾਸ਼ ਵਰਗੀ ਮਰਿਆਦਾ ਦੇਈ। ਬ੍ਰਹਮ ਗਿਆਨੀ ਕਹਿ ਮਨ ਪ੍ਰਗਾਸ, ਜਿਉਂ ਧਰ ਉਪਰ ਆਗਾਸ, ਆਸਮਾਨ ਵਰਗਾ ਮੈਨੂੰ ਖੁੱਲਾ ਦਿਲ ਦੇ ਦੀ, ਅਸਮਾਨ ਵਰਗੀ ਵਿਸ਼ਾਲਤਾ ਦੇ ਦੀ। ਤੇ ਸੱਚ ਜਾਣੋ ਅਸਮਾਨ ਕਦੀ ਖੀਣਾ ਨਹੀਂ ਹੁੰਦਾ, ਅਸਮਾਨ ਵਰਗੀ ਮਰਿਆਦਾ ਦੇਈ। ਉਹ ਪਾਪੀਆਂ ਪੁੰਨੀਆਂ ਨੂੰ ਕੁਕਰਮੀਆਂ ਨੂੰ ਸਾਰਿਆਂ ਨੂੰ ਆਪਣੀ ਝੋਲੀ ਵਿੱਚ ਲੈ ਕੇ ਬੈਠਾ ਹੈ, ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇ, ਮੈਂ ਆਕਾਸ਼ ਦੀ ਤਰ੍ਹਾਂ ਕਿਸੇ ਤੋਂ ਨਫ਼ਰਤ ਨਾ ਕਰਾਂ, ਸਮ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਆਪਣੇ ਗਲੇ ਨਾਲ ਲਾ ਸਕਾਂ। ਕਬੀਰ ਜੀ ਨੇ ਕਿਹਾ ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇ, ਧਰਤੀ ਵਰਗੀ, ਪਾਣੀ ਵਰਗੀ, ਪੌਣ ਵਰਗੀ, ਆਕਾਸ਼ ਵਰਗੀ। ਕੱਲ ਨੂੰ ਅੱਗੇ ਸ਼ੁਰੂ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਰਹਿਤ ਮਰਿਆਦਾ, ਰਹਿਤਾਂ ਕੀ ਨੇ ਤੇ ਕੁਰਹਿਤਾਂ ਕੀ ਨੇ, ਦਸਤਾਰ ਕਿਉਂ ਬੰਨਣੇ ਆ, ਕੇਸ ਕਿਉਂ ਕੱਟੇ ਜਾਂਦੇ ਨੇ, ਇਹ ਨੀ ਵੀ ਕਿਉਂ ਰੱਖਣੇ ਤੇ ਸਵਾਲ ਹੀ ਕੋਈ ਨਹੀਂ, ਕਿਉਂਕਿ ਰੱਬ ਨੇ ਦਿੱਤੇ ਹੋਏ ਕੇਸ ਸ਼ੁਰੂ ਤੇ ਨੇ। ਦਾਤਾ ਮੇਲ ਕਰੇ, ਕੱਲ ਨੂੰ ਹੋ ਸਕਦਾ ਸਮਾਂ ਜਿਸ ਤਰ੍ਹਾਂ ਉਲੀਕਿਆ ਜਾਏਗਾ, ਆਪ ਸੰਗਤ ਦੇ ਦੀਦਾਰ ਹੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਪਹਿਲੇ ਦਿਨ ਜਿਸ ਦਿਨ ਵੈਸਾਖੀ ਦੇ ਸੰਬੰਧ ਵਿੱਚ ਵਿਚਾਰ ਆਰੰਭ ਕੀਤੀ ਸੀ, ਆਰੰਭ ਵਾਲੇ ਦਿਨ ਬੇਨਤੀ ਕੀਤੀ ਸੀ ਕਿ ਇਸ ਜੀਵ ਦਾ ਸਤਿਗੁਰੂ ਦੇ ਸ਼ਬਦ ਤੋਂ ਬਿਨਾਂ ਸਹਾਰਾ ਕੋਈ ਨਹੀਂ। ਦੂਸਰੇ ਦਿਨ ਬੇਨਤੀ ਕੀਤੀ ਸੀ ਕਿ ਅੰਮ੍ਰਿਤ ਦੀ ਦਾਤ ਅੰਮ੍ਰਿਤ ਹੈ ਕਿ ਕੱਲ ਆਪ ਜੀ ਦੇ ਸਮਕਸ਼ ਵੈਸਾਖ ਦੇ ਮਹੀਨੇ ਔਰ ਵੈਸਾਖੀ ਦੇ ਸੰਬੰਧੀ ਵਿਚਾਰ ਕੀਤੇ ਸਨ ਤੇ ਦੇਖੋ ਐਤਕੀ ਮਾਲਕ ਨੇ ਸਬੱਬ ਕਿਹੋ ਜਿਹਾ ਬਣਾਇਆ ਹੈ। ਕਈ ਵਾਰੀ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਦੋਂ ਕੁਦਰਤੀ ਤੌਰ ਤੇ ਇਤਿਹਾਸਕ ਘਟਨਾਵਾਂ ਮੇਲ ਖਾਂਦੀਆਂ ਨੇ ਤੇ ਮਨੁੱਖ ਦਾ ਅੰਦਰ ਪ੍ਰਸੰਨ ਹੋ ਕੇ ਕਹਿੰਦਾ ਮੇਰੇ ਦਾਤਾ ਸਾਡੀ ਕੀਤੀ ਹੋਈ ਇਸ ਸੇਵਾ ਨੂੰ ਤੁਸੀਂ ਕਬੂਲ ਕਰਦੇ ਪਏ। ਕੱਲ ਬੁੱਧਵਾਰ ਸੀ, ਵੈਸਾਖ ਦਾ ਮਹੀਨਾ ਸੀ, ਆਰੰਭ ਹੋਇਆ ਉਸ ਦਿਨ ਦਾਤਾਰ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ। ਮੈਂ ਹੈਰਾਨ ਹੋਇਆ, ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਅੱਜ ਪੜ੍ਹ ਰਿਹਾ ਸਾਂ, ਉਹ ਕਹਿੰਦਾ ਸੰਨ 1756 ਨੂੰ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ ਉਸ ਦਿਨ ਵੀ ਬੁੱਧ ਵੇਲੇ ਦਾ ਬੁੱਧਵਾਰ ਦਾ ਅੰਮ੍ਰਿਤ ਵੇਲਾ ਸੀ। ਕੱਲ ਵੀ ਬੁੱਧਵਾਰ ਸੀ ਤੇ ਜਿਸ ਦਿਨ ਕਲਗੀ ਵਾਲੇ ਨੇ ਅੰਮ੍ਰਿਤ ਦੀ ਦਾਤ ਦਿੱਤੀ ਉਸ ਦਿਨ ਵੀ ਬੁੱਧਵਾਰ ਸੀ। ਆਓ ਗੁਰਮੁਖੋ, ਜਿਹੜੀ ਵਿਚਾਰ ਆਪਾਂ ਕੱਲ ਛੱਡੀ ਸੀ, ਕਿਉਂਕਿ ਲੜੀ ਦਾ ਖਿਆਲ ਜ਼ਰੂਰ ਅੱਤ ਰੱਖੀਏ। ਆਪਾਂ ਵਿਚਾਰ ਆਰੰਭ ਕੀਤੀ ਸੀ ਵੈਸਾਖ ਭਲਾ ਸਾਖਾਰ ਵੇਸ਼ ਕਰੇ ਧਨ ਦੇਖੇ ਹਰ ਦੁਆਰ, ਆਓ ਦਇਆ ਕਰੇ ਘਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਜ ਨਾ ਬੋਲੋ ਕਹਿਣ ਲੱਗੇ ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ ਕਹਿਣ ਲੱਗੇ ਦੂਰ ਨਾ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਣਾ, ਨਾਨਕ ਵਹਿ ਸਾਖੀ ਪ੍ਰਭ ਭਾਵੈ ਸੁਰਤ ਸ਼ਬਦ ਮਨ ਮਨ। ਆਓ ਇਸੇ ਸ਼ਬਦ ਨੂੰ ਆਪਾਂ ਅੱਗੇ ਲੈ ਤੁਰਨੇ। ਗੱਲ ਅੰਮ੍ਰਿਤ ਦੀ ਹੋਣੀ, ਆਪੋ ਆਪਣਾ ਢੰਗ ਹੈ, ਆਪੋ ਆਪਣੀ ਗੱਲ ਕਰਨ ਦਾ ਤਰੀਕਾ ਹੈ, ਪਰ ਗੱਲ ਕਰਨ ਦਾ ਮਕਸਦ ਕੇਵਲ ਕਲਾਕਾਰੀ ਨਹੀਂ, ਗੱਲ ਕਰਨ ਦਾ ਭਾਵ ਹੈ ਸਾਡੇ ਕਹਿਣ ਵਾਲਿਆਂ ਵਿੱਚ ਤੇ ਸੁਣਨ ਵਾਲਿਆਂ ਦੇ ਖਿਰਦੇ ਵਿੱਚ ਗੁਰੂ ਦਾ ਸ਼ਬਦ ਤੇ ਗੁਰੂ ਕਾ ਅੰਮ੍ਰਿਤ ਟਿਕ ਜਾਏ। ਆਓ ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਇਕਾਗਰਤਾ ਇਸੇ ਤਰ੍ਹਾਂ ਬਖਸ਼ਦੇ ਹੋਏ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਤੁਖਾਰੀ ਰਾਗ ਦਾ ਇਹ ਬਚਨ ਕਿ ਵੈਸਾਖ ਦੇ ਮਹੀਨੇ ਵਿੱਚ ਇੱਕ ਜੀਵ ਇਸਤਰੀ ਜਾਂ ਇੱਕ ਜਗਿਆਸੂ ਉਸ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਮਾਲਕ ਜੀ ਵੈਸਾਖ ਦੇ ਮਹੀਨੇ ਵਿੱਚ ਰੁੱਖਾਂ ਦੀਆਂ ਕਰੂੰਬਲਾਂ ਨਵੀਆਂ ਨਿਕਲ ਆਈਆਂ ਨੇ, ਉਹਨਾਂ ਨੇ ਸ਼ਿੰਗਾਰ ਕਰ ਲਿਆ ਹੈ, ਪੁਰਾਤਨਤਾ ਨੂੰ ਤਿਆਗ ਕੇ ਮੈਂ ਆਪਣੇ ਤਨ ਤੇ ਸ਼ਿੰਗਾਰ ਕੈਸਾ ਕਰਾਂ ਤੇ ਆਪਣੇ ਘਰ ਦਾ ਦਰਵਾਜ਼ਾ ਖੋਲ ਕੇ ਤੇਰੀ ਇੰਤਜ਼ਾਰ ਪਈ ਕਰਨੀ ਆ ਕਿ ਤੁਸੀਂ ਦਇਆ ਦੇ ਘਰ ਵਿੱਚ ਆ ਕੇ ਮੇਰੇ ਘਰ ਵਿੱਚ ਚਰਨ ਪਾਓ। ਧਿਆਨ ਦਿਆ ਕੇ ਬ੍ਰਿਜਾਂ ਲਿਜਾਣਾ ਆਪਾਂ ਅੰਮ੍ਰਿਤ ਵਾਲੇ ਪਾਸੇ। ਪਹਿਲੀਆਂ ਤੁਕਾਂ ਸਨ ਕਿ ਵੈਸਾਖ ਭਲਾ ਸਾਖਾ ਵੇਸ਼ ਕਰੇ ਧਨ ਦੇਖੇ ਹਰ ਦੁਆਰ, ਧਨ ਦਾ ਅਰਥ ਜੀਵ ਰੂਪੀ ਇਸਤਰੀ, ਕਿਉਂਕਿ ਬਾਣੀ ਵਿੱਚ ਧਨ ਦਾ ਅਰਥ ਦੋ ਤਿੰਨ ਆਏ ਨੇ, ਖਾਸ ਕਰਕੇ ਧਨ ਦਾ ਅਰਥ ਹੁੰਦਾ ਦੌਲਤ, ਧਨ ਦਾ ਅਰਥ ਹੁੰਦਾ ਇਸਤਰੀ, ਧਨ ਦਾ ਅਰਥ ਕੱਚੀ ਦੌਲਤ, ਧਨ ਦਾ ਅਰਥ ਨਾਮ ਧਨ ਤੇ ਧਨ ਦਾ ਅਰਥ ਹੈ ਧੰਤਾ ਯੋਗ ਵੀ। ਮੈਂ ਸੰਖੇਪ ਵਿੱਚ ਅਰਥ ਕਰ ਜਾਵਾਂ, ਜਦੋਂ ਅਸੀਂ ਪੜ੍ਹਨੇ ਹਾਂ ਧਨ ਪਿਰ ਇਹ ਨਾ ਆਖੀਐ ਵਹਿਣ ਇਕੱਠੇ ਹੋਏ ਉੱਥੇ ਧਨ ਦਾ ਅਰਥ ਹੈ ਇਸਤਰੀ, ਜਦੋਂ ਅਸੀਂ ਪੜ੍ਹਨੇ ਹਾਂ ਕਾਚਾ ਸੰਨ ਧਨ ਸੰਚੈ ਮੂਰ ਗਾਵਾਰ, ਉੱਥੇ ਕੱਚੇ ਨਾਲ ਜਦੋਂ ਧਨ ਸ਼ਬਦ ਆਇਆ ਉੱਥੇ ਧਨ ਦਾ ਅਰਥ ਹੈ ਦੌਲਤ, ਜਦੋਂ ਅਸੀਂ ਪੜ੍ਹਨੇ ਹਾਂ ਇਹ ਧਨ ਨਖੁੱਟ ਨਾਂਜ ਖੁੱਟੈ ਨਾ ਜਾਏ, ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ, ਉੱਥੇ ਧਨ ਦਾ ਅਰਥ ਹੈ ਨਾਮ ਧਨ, ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਹਾਂ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ ਧਨ ਧਨ ਪੁਰਸੋਈ, ਉੱਥੇ ਧਨ ਦਾ ਅਰਥ ਧੰਤਾ ਜੋ। ਇੱਥੇ ਸ਼ਬਦ ਹੈ ਕਿ ਧਨ ਦੇਖੇ ਹਰ ਦੁਆਰ,

0: ਤਿਲਕ ਲਾਉਣੇ, ਵਰਤ ਰੱਖਣੇ, ਇਦਾਂ ਦੀਆਂ ਕਈ ਕਹਾਣੀਆਂ ਪ੍ਰਚਲਿਤ ਨੇ। ਮਤਲਬ ਕੀ ਕਿ ਗੁਰਦੁਆਰਿਆਂ ਨੂੰ ਆਮਦਨ ਤੇ ਹੋ ਗਈ, ਇਹਨਾਂ ਧਰਮ ਅਸਥਾਨਾਂ ਨੂੰ ਆਮਦਨ ਤੇ ਹੋ ਗਈ, ਪਰ ਇੱਥੇ ਗੁਰਮਤ ਦੀ ਗੱਲ ਜਿਹੜੀ ਸੀ ਉਹ ਕਾਇਮ ਨਾ ਹੋ ਸਕੀ। ਬਹੁਤ ਘੱਟ ਥਾਵਾਂ ਸੀ ਜਿੱਥੇ ਗੁਰਮਤ ਦੇ ਆਸ਼ੇ ਦੇ ਮੁਤਾਬਕ ਕਹਾਣੀ ਚੱਲਦੀ ਸੀ। ਨਹੀਂ ਤੇ ਤੁਸੀਂ ਅੱਜ ਵੀ ਕਈਆਂ ਸਥਾਨਾਂ ਤੇ ਜਾਓਗੇ ਤੇ ਤੁਸੀਂ ਦੇਖੋਗੇ ਵੀ ਗੁਰਦੁਆਰਿਆਂ ਦੇ ਅੰਦਰ ਪੁਰਾਣੀਆਂ ਇਮਾਰਤਾਂ ਵੱਲ ਧਿਆਨ ਦੇਣਾ ਕਦੇ, ਹੁਣ ਘੱਟ ਗਈਆਂ ਕੁਛ ਕਿਉਂਕਿ ਨਵੀਆਂ ਇਮਾਰਤਾਂ ਬਹੁਤ ਬਿਲਡ ਬਣ ਗਈਆਂ। ਉਹਨਾਂ ਵਿੱਚ ਤੁਸੀਂ ਦੇਖੋਗੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਕੰਧਾਂ ਤੇ ਬਣੀਆਂ ਮਿਲਣਗੀਆਂ, ਗੁਰੂਆਂ ਦੇ ਚਿੱਤਰ ਕੰਧਾਂ ਤੇ ਬਣੇ ਮਿਲਣਗੇ, ਇਸੇ ਤਰ੍ਹਾਂ ਹੋਰ ਕਈ ਕਿਸਮ ਦੇ ਚਿੱਤਰ ਜਿਹੜੇ ਨੇ ਜਿਹੜੇ ਕਿ ਮੰਦਰਾਂ ਵਿੱਚ ਤੁਹਾਨੂੰ ਪਾਏ ਜਾਣਗੇ ਉਹ ਗੁਰਦੁਆਰਿਆਂ ਵਿੱਚ ਵੀ ਲੱਭਣਗੇ। ਉਹਦਾ ਕਾਰਨ ਸੀ ਕਿ ਉਹਨਾਂ ਲੋਕਾਂ ਨੇ ਆਪਣੇ ਢੰਗ ਨਾਲ ਜਿਵੇਂ ਉਹਨਾਂ ਨੂੰ ਸਮਝ ਸੀਗੀ ਉਹਦਾ ਪ੍ਰਚਾਰ ਕੀਤਾ, ਔਰ ਉਹਨਾਂ ਦਾ ਆਸ਼ਾ ਸੀ ਵੀ ਸਿੰਘ ਤੇ ਰਹਿੰਦੇ ਨੇ ਜੰਗਲਾਂ ਚ ਤੇ ਸਾਡੀ ਆਮਦਨ ਦਾ ਕੋਈ ਨਾ ਕੋਈ ਵਸੀਲਾ ਬਣਨਾ ਚਾਹੀਦਾ। ਇਸ ਕਰਕੇ ਆਮ ਲੋਕਾਂ ਨੂੰ ਜਿਹੜੇ ਕਿ ਹਿੰਦੂ ਸਮਾਜ ਜਾਂ ਸਨਾਤਨੀ ਸਮਾਜ ਨਾਲ ਸੰਬੰਧ ਰੱਖਦੇ ਸੀ ਉਹਨਾਂ ਨਾਲ ਉਹਨਾਂ ਨੇ ਸੰਪਰਕ ਸਾਧੇ, ਉਹਨਾਂ ਨੇ ਗੀਤਾ ਦੇ ਪ੍ਰਕਾਸ਼ ਵੀ ਕੀਤੇ, ਮੂਰਤੀਆਂ ਵੀ ਰੱਖੀਆਂ, ਰਮਾਇਣ ਦੇ ਪਾਠ ਵੀ ਕੀਤੇ, ਜਿਸ ਤਰ੍ਹਾਂ ਵੀ ਲੋਕ ਜਿਹੜੇ ਨੇੜੇ ਆ ਸਕਦੇ ਸਨ ਉਸੇ ਢੰਗ ਨਾਲ ਉਹਨਾਂ ਨੇ ਉਹਨਾਂ ਗੁਰਦੁਆਰਿਆਂ ਨੂੰ ਚਲਾਉਣ ਦਾ ਯਤਨ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਕੋਈ ਤਬਦੀਲੀ ਨਹੀਂ ਆਈ। ਇੱਥੋਂ ਤੱਕ ਕਿ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਦੋਂ ਅੰਗਰੇਜ਼ ਦਾ ਕਬਜ਼ਾ ਹੋਇਆ ਤਾਂ ਉਸ ਵਕਤ ਦੀ ਮਰਦਮਸ਼ੁਮਾਰੀ ਦੇ ਕਮਿਸ਼ਨਰ ਨੇ ਇੱਕ ਗੱਲ ਲਿਖੀ ਹੈ। ਉਹ ਕਹਿੰਦਾ ਕਿ ਗਿਣਤੀ ਦੇ ਹਿਸਾਬ ਨਾਲ ਉਹ ਕਹਿੰਦਾ ਵੀ ਜਿਹੜੇ ਸਿੱਖ ਨੇ ਨਾ, ਉਹਨੇ ਲਫ਼ਜ਼ ਵਰਤੇ ਨੇ ਕਿ ਇਹ ਬੜੀ ਤੇਜ਼ੀ ਨਾਲ ਖਤਮ ਹੁੰਦੇ ਜਾ ਰਹੇ ਆ, ਯਾਨੀ ਕਿ ਸਿੱਖ ਜਿਹੜੇ ਨੇ ਉਹ ਬੜੀ ਤੇਜ਼ੀ ਨਾਲ ਖਤਮ ਹੁੰਦੇ ਜਾ ਰਹੇ ਆ, ਇਹ ਉਹਦੀ ਰਿਪੋਰਟ ਹੈ। ਤਾਂ ਹੋਇਆ ਕਿ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਤੇ ਅੰਗਰੇਜ਼ਾਂ ਨੇ ਵੇਖਿਆ, ਕਿਉਂਕਿ ਸਭ ਤੋਂ ਅਖੀਰ ਤੇ ਉਹ ਪੰਜਾਬ ਤੇ ਕਾਬਜ਼ ਹੋਏ ਸਨ, ਉਹਨਾਂ ਨੇ ਵੇਖਿਆ ਇਹਨਾਂ ਦੇ ਪਿਛੋਕੜ ਨੂੰ, ਇਤਿਹਾਸ ਨੂੰ, ਉਹਨਾਂ ਵੇਖਿਆ ਵੀ ਮੁਗਲੀਆ ਹਕੂਮਤ ਦੀ ਜੜ੍ਹਾਂ ਵਿੱਚ ਤੇਲ ਦੇਣ ਵਾਲਾ ਕੌਣ ਸੀ, ਇਤਨੀ ਸਦੀਆਂ ਦੀ ਪੱਕੀ ਹਕੂਮਤ ਕਿਸਨੇ ਉਖੇੜ ਦਿੱਤੀ। ਉਹਨਾਂ ਵੇਖਿਆ ਇੱਕ ਸਿੱਖ ਨੇ, ਇਹਨਾਂ ਤੋਂ ਸਿਵਾ ਹੋਰ ਕੋਈ ਹਿੰਦੁਸਤਾਨ ਦੇ ਅੰਦਰ ਐਸੀ ਸ਼੍ਰੇਣੀ ਨਹੀਂ ਹੈਗੀ ਜਿਹੜੀ ਕਿ ਕਿਸੇ ਹਕੂਮਤ ਲਈ ਖਤਰਾ ਪੈਦਾ ਹੋ ਸਕੇ। ਇਹ ਕੋਈ ਅਤਕਥਨੀ ਨਹੀਂ, ਬ੍ਰਿਟਿਸ਼ ਕੌਂਸਲ ਦੇ ਅੰਦਰ ਇੱਕ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਇਹ ਗੱਲ ਕਹੀ ਗਈ ਕਿ ਜੇ ਹਿੰਦੁਸਤਾਨ ਵਿੱਚ ਰਾਜ ਕਰਨਾ ਹੈ, ਉੱਥੇ ਤੁਸੀਂ ਰਹਿਣਾ, ਰਾਜ ਭਾਗ ਤੁਹਾਡੇ ਹੱਥ ਵਿੱਚ ਰਹਿਣਾ ਚਾਹੁੰਦੇ ਹੋ ਤੁਸੀਂ ਰਵੇ, ਤਾਂ ਇਸ ਗੱਲ ਵੱਲ ਤੁਹਾਨੂੰ ਧਿਆਨ ਦੇਣਾ ਪਏਗਾ ਕਿ ਜਿਹੜੇ ਸਿੱਖ ਨੇ ਇਹਨਾਂ ਦੇ ਧਰਮ ਅਸਥਾਨ, ਇਹਨਾਂ ਦੀ ਹਰ ਪਰੰਪਰਾ ਆਪਣੇ ਕਬਜ਼ੇ ਵਿੱਚ ਰੱਖਣੀ ਪਵੇਗੀ ਤੇ ਉਹਨੂੰ ਆਪਣੇ ਮੁਤਾਬਕ ਢਾਲਣਾ ਪਵੇਗਾ। ਇਹਨਾਂ ਦਾ ਗੁਰੂ ਉੱਤੇ ਅਟੁੱਟ ਵਿਸ਼ਵਾਸ, ਆਪਣੇ ਧਰਮ ਸਥਾਨਾਂ ਉੱਤੇ ਦ੍ਰਿੜ ਨਿਸ਼ਚਾ, ਆਪਣੇ ਇਤਿਹਾਸ ਦੀ ਪਰੰਪਰਾ ਉੱਤੇ ਦ੍ਰਿੜ ਵਿਸ਼ਵਾਸ, ਇਹਨਾਂ ਚੀਜ਼ਾਂ ਨੂੰ ਜਿੰਨੀ ਵੀ ਸੱਟ ਮਾਰ ਸਕਦੇ ਹੋ ਉਹ ਮਾਰ ਲਓ ਜੇ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ। ਫਿਰ ਕੀ ਹੋਇਆ, ਫਿਰ ਇਹ ਪ੍ਰਚਾਰ ਕੀਤਾ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਕੈਦ ਸਨ ਜੀ, ਤੇ ਉਹ ਕੋਠੇ ਤੇ ਚੜ ਕੇ ਵਹਿੰਦੇ ਸੀ ਮੇਰੇ ਟੋਪੀ ਵਾਲੇ ਸਿੱਖ ਆ ਰਹੇ ਕਿ ਨਹੀਂ ਆ ਰਹੇ, ਇਹ ਕਹਾਣੀ ਪ੍ਰਚਲਿਤ ਕੀਤੀ ਗਈ ਤਾਂ ਕਿ ਇਹ ਸਾਬਤ ਕੀਤਾ ਜਾਏ ਵੀ ਅੰਗਰੇਜ਼ ਗੁਰੂ ਦੀ ਮਰਜ਼ੀ ਨਾਲ ਆਏ ਨੇ। ਇੱਥੋਂ ਤੱਕ ਕਿ ਮਿਸਟਰ ਮੈਕਾਲਫ ਵਰਗੇ ਬੰਦੇ ਨੂੰ ਵੀ ਗੁੰਮਰਾਹ ਕੀਤਾ ਗਿਆ ਤੇ ਉਸਨੇ ਵੀ ਲਿਖਿਆ ਕਿ ਸਿੱਖ ਲਿਖਤਾਂ ਦੇ ਅੰਦਰ ਕੁਝ ਐਸ ਗੁਰੂ ਗ੍ਰੰਥ ਸਾਹਿਬ ਵਗੈਰਾ ਚ ਵਰ ਸੰਕੇਤ ਕੀਤਾ ਉਸਨੇ ਕਿ ਅੰਗਰੇਜ਼ਾਂ ਦੇ ਰਾਜ ਭਾਗ ਦੇ ਆਉਣ ਦੀਆਂ ਕੁਝ ਪੇਸ਼ੀਆਂ ਗੋਈਆਂ ਹਨ, ਗਲਤ ਇੰਟਰਪ੍ਰੀਟੇਸ਼ਨ ਕੀਤੀ ਗਈ। ਇਸ ਤਰ੍ਹਾਂ ਦਾ ਪ੍ਰਚਾਰ ਮਹਿਜ਼ ਇਸ ਕਰਕੇ ਕੀਤਾ ਗਿਆ ਕਿ ਜਿਹੜੇ ਸਿੱਖ ਨੇ ਨਾ, ਉਹਨਾਂ ਨੂੰ ਇਹ ਵਿਸ਼ਵਾਸ ਦਵਾਇਆ ਜਾਏ ਵੀ ਅੰਗਰੇਜ਼ ਆਏ ਹੀ ਤੁਹਾਡੀ ਗੁਰੂ ਦੀ ਮਰਜ਼ੀ ਨਾਲ ਨੇ, ਯਾਨੀ ਕਿ ਇਹ ਗੁਲਾਮੀ ਤੁਹਾਡੀ ਗੁਰੂ ਦੀ ਮਰਜ਼ੀ ਨਾਲ ਹੈ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਉੱਤੇ ਨਿਸ਼ਚਾ ਤੋੜਨ ਲਈ ਇੱਕ ਜੀਬੀ ਸਿੰਘ ਦਾ ਨਾਂ ਆਉਂਦਾ ਸਾਡੇ ਕੋਲ, ਗੁਰਬਖਸ਼ ਸਿੰਘ ਸ਼ਾਇਦ ਨਾਂ ਸੀ ਉਹਦਾ, ਉਸਨੇ ਇੱਕ ਪੁਸਤਕ ਲਿਖੀ ਪ੍ਰਾਚੀਨ ਬੀੜਾ। ਉਹ ਪੁਸਤਕ ਲਿਖੀ ਇਸ ਆਸ਼ੇ ਨਾਲ ਗਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅਥੈਂਟਿਸਿਟੀ ਹੈ, ਇਹਦਾ ਜਿਹੜਾ ਮੁਸਤਰਦ ਹੋਣਾ ਹੈ ਵੀ ਇਹ ਬਿਲਕੁਲ ਠੀਕ ਠੀਕ ਸਿੱਖਾਂ ਦੇ ਹੱਥ ਵਿੱਚ ਹੈ, ਗੁਰੂਆਂ ਨੇ ਜੋ ਲਿਖਤ ਕੀਤੀ ਹੈ ਉਹਦਾ ਮਨੋਰਥ ਹੀ ਉਸ ਪੁਸਤਕ ਦਾ ਇਹ ਸੀ ਵੀ ਇਹ ਸਾਬਤ ਕੀਤਾ ਜਾਏ ਵੀ ਇਹਨਾਂ ਕੋਲ ਅਸਲੀ ਬੀੜ ਹੀ ਹੈ ਨਹੀਂ, ਯਾਨੀ ਕਿ ਸਿੱਖਾਂ ਨੂੰ ਕਹਿ ਦਿੱਤਾ ਜਾਏ, ਦੱਸ ਦਿੱਤਾ ਜਾਏ ਵੀ ਜਿਹੜਾ ਗੁਰੂ ਗ੍ਰੰਥ ਲਈ ਫਿਰਦੇ ਤੇ ਨਕਲੀ ਹੈ, ਇਹ ਤੇ ਮਿਲਗੋਗਾ ਹੈ, ਇਹ ਤੇ ਮਿਲਾਵਟ ਹੈ। ਸਿੱਖਾਂ ਦਾ ਨਿਸ਼ਚਾ ਤੋੜਨ ਲਈ ਇਹ ਵੀ ਕੰਮ ਕੀਤਾ ਗਿਆ। ਇਹ ਸਭ ਕੁਝ ਇਸ ਨਿਸ਼ਾਨੇ ਨਾਲ ਸੀ ਤਾਂ ਕਿ ਸਿੱਖ ਜਿਹੜੇ ਨੇ ਉਹ ਅੰਗਰੇਜ਼ ਦੀ ਵਫਾਦਾਰੀ ਕਬੂਲ ਕਰ ਲੈਣ ਤੇ ਆਪਣੀ ਪਰੰਪਰਾ ਨਾਲੋਂ ਟੁੱਟ ਜਾਣ। ਇਸ ਵਾਸਤੇ ਉਹਨਾਂ ਨੇ ਹੋਰ ਵੀ ਕੰਮ ਕੀਤੇ। ਉਹਨਾਂ ਨੇ ਕੀ ਕੀਤਾ ਸੀ, ਕਈ ਵਾਰੀ ਪੜ੍ਹਦੇ ਹਾਂ ਤੇ ਬੜੇ ਖੁਸ਼ ਵੀ ਹੁੰਦੇ ਹਾਂ ਕਿ ਅੰਗਰੇਜ਼ਾਂ ਨੇ ਜਿੰਨੀ ਫੌਜੀ ਭਰਤੀ ਸੀ ਉਹਦੇ ਵਿੱਚ ਸਿੱਖਾਂ ਨੂੰ ਰਹਿਤ ਬਹਿਤ ਵਿੱਚ ਬੜੇ ਸਟ੍ਰਿਕਟ ਰੱਖਿਆ, ਬੜਾ ਧਿਆਨ ਰੱਖਿਆ। ਵੀ ਕੋਈ ਇੱਥੋਂ ਤੱਕ ਮੈਂ ਦੋ ਤਿੰਨ ਘਟਨਾਵਾਂ ਪੜ੍ਹੀਆਂ ਨੇ ਵੀ ਇੱਕ ਸਿੱਖ ਨੇ ਜੇ ਕਸ਼ਹਿਰਾ ਬਦਲਦਿਆਂ ਕੋਈ ਗਲਤੀ ਕੀਤੀ ਹੈ ਵੀ ਉਹਨੇ ਕਸ਼ਹਿਰਾ ਲਾ ਕੇ ਦੂਜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨੇ ਕੋਈ ਮਿਸਟੇਕ ਕੀਤੀ ਹੈ ਤੇ ਉਹਨੂੰ ਸਜ਼ਾ ਦੇ ਦਿੱਤੀ ਗਈ। ਜੇ ਕਿਸੇ ਸਾਧ ਨੂੰ ਕੈਪਟਨ ਮਰੇ ਨੇ ਸਜ਼ਾਵਾਂ ਦਿੱਤੀਆਂ ਜਿਹੜਾ ਉਸ ਵੇਲੇ ਕੰਪਨੀ ਕਮਾਂਡਰ ਸੀ, ਇੱਥੋਂ ਤੱਕ ਵੀ ਜੇ ਉਹਨੇ ਕਿਸੇ ਸਾਧ ਨੂੰ ਮੱਥਾ ਜਾ ਕੇ ਟੇਕ ਦਿੱਤਾ ਕਿਸੇ ਸਿਪਾਹੀ ਨੇ ਤਾਂ ਉਹਨੂੰ ਵੀ ਸਜ਼ਾ ਦੇ ਦਿੱਤੀ ਵੀ ਤੂੰ ਕਰਾਇਤ ਕੀਤੀ ਹੈ, ਤੁਹਾਡੇ ਤੇ ਦੇਹਧਾਰੀ ਗੁਰੂ ਦੀ ਕੋਈ ਮਹੱਤਤਾ ਹੀ ਨਹੀਂ ਹੈਗੀ। ਇਹ ਘਟਨਾਵਾਂ ਜਿਹੜੀਆਂ ਨੇ ਇਹ ਇਸ ਲਈ ਸਨ ਕਿ ਉਹਨਾਂ ਨੂੰ ਸਿੱਖ ਫੌਜੀਆਂ ਦੀ ਲੋੜ ਸੀ, ਜ਼ਰੂਰਤ ਸੀ। ਤਕਰੀਬਨ ਉਸ ਵੇਲੇ ਦੇ ਹਿਸਾਬ ਨਾਲ ਕੋਈ 90,000 ਦੀ ਗਿਣਤੀ ਵਿੱਚ ਸਿੱਖ ਫੌਜੀ ਉਹਨਾਂ ਨੂੰ ਮਿਲੇ ਸਨ ਪੰਜਾਬ ਚੋਂ ਤੇ ਉਹਨਾਂ ਨੇ ਉਹਨਾਂ ਵਾਸਤੇ ਲੜਾਈਆਂ ਲੜੀਆਂ, ਬੜੇ ਜੰਗ ਕੀਤੇ। ਲੇਕਿਨ ਉਹਨਾਂ ਦੀ ਨੀਤੀ ਇਹ ਸੀ ਕਿ ਇਹਨਾਂ ਦਾ ਜਿਹੜਾ ਧਾਰਮਿਕ ਅਸਥਾਨ ਨੇ ਤੇ ਇਹਨਾਂ ਦਾ ਜਿਹੜਾ ਵਿਰਸਾ ਹੈ ਸਾਰੇ ਦਾ ਸਾਰਾ ਆਪਣੇ ਕਬਜ਼ੇ ਵਿੱਚ ਕਰ ਲਿਆ ਜਾਏ ਤੇ ਜਿੱਦਾਂ ਅਸੀਂ ਚਾਹੀਏ ਉਸ ਤਰ੍ਹਾਂ ਇਹਨਾਂ ਨੂੰ ਮੋਲਡ ਕਰ ਲਈਏ। ਇਹੋ ਕਾਰਨ ਸੀ ਕਿ ਹਰਿਮੰਦਰ ਸਾਹਿਬ ਦੀਆਂ ਸਾਰੀਆਂ ਪ੍ਰਕਰਮਾ ਦੇ ਅੰਦਰ ਮੂਰਤੀਆਂ ਸਨ। ਸਿਰਫ ਹਰਿਮੰਦਰ ਦੇ ਅੰਦਰ ਮੂਰਤੀਆਂ ਨਹੀਂ ਸੀ ਅਜੇ ਪਹੁੰਚੀਆਂ, ਲੇਕਿਨ ਪ੍ਰਕਰਮਾ ਸਾਰੀ ਮੂਰਤੀਆਂ ਨਾਲ ਭਰੀ ਹੁੰਦੀ ਸੀ। ਇੱਥੋਂ ਤੱਕ ਕਿ ਬ੍ਰਾਹਮਣ ਬੈਠੇ ਹੁੰਦੇ ਸੀ, ਜੋਤਿਸ਼ ਪੱਤਰਿਕਾ ਖੋਲੀਆਂ ਹੁੰਦੀਆਂ ਸੀ, ਕਿਤੇ ਰਾਮਾਇਣ ਦਾ ਪਾਠ ਹੋ ਰਿਹਾ ਹੁੰਦਾ ਸੀ, ਕਿਤੇ ਪੁਰਾਣਾਂ ਦੀ ਗੱਲ ਹੋ ਰਹੀ ਹੁੰਦੀ ਸੀ ਤੇ ਲੋਕ ਸਮਝਦੇ ਸੀ ਵੀ ਇਹ ਵੀ ਇੱਕ ਮੰਦਰ ਹੀ ਹੈ ਬਾਕੀ ਮੰਦਰਾਂ ਵਰਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਇਹ ਨਗਰ ਵਿੱਚ ਸਨ, ਲੇਕਿਨ ਮਹੰਤ ਜਿਹੜੇ ਸੀ ਜਿਨ੍ਹਾਂ ਦਾ ਕਬਜ਼ਾ ਸੀ ਗੁਰਦੁਆਰਿਆਂ ਦੇ ਉੱਤੇ, ਜਿਸ ਵੇਲੇ ਉਹਨਾਂ ਨੇ ਵੇਖਿਆ ਵੀ ਹੁਣ ਤੇ ਹਕੂਮਤ ਹੀ ਸਾਡੇ ਹੱਕ ਵਿੱਚ ਹੈ, ਕਿਉਂਕਿ ਹਕੂਮਤ ਨੇ ਇਹਨਾਂ ਥਾਵਾਂ ਦਾ ਕੰਟਰੋਲ ਕਰਕੇ ਆਪਣੀਆਂ ਕਮੇਟੀਆਂ ਬਣਾ ਲਈਆਂ, ਆਪਣੇ ਵੱਲੋਂ ਇਹਨਾਂ ਦੇ ਜਿਹੜੇ ਸਨ ਸਰਬਰਾਹ ਕਾਇਮ ਕੀਤੇ, ਇਕੱਲੇ ਇਕੱਲੇ ਬੰਦੇ ਨੂੰ ਉਹਨਾਂ ਨੇ ਅਖਤਿਆਰ ਆਪ ਦੇ ਦਿੱਤੇ ਕਿ ਭਾਈ ਤੁਸੀਂ ਜੋ ਮਰਜ਼ੀ ਕਰੋ, ਤੇ ਜਨਰਲ ਉਡਵਾਇਰ ਵਰਗੇ ਜਿਨ੍ਹਾਂ ਨੇ ਅੰਮ੍ਰਿਤਸਰ ਵਿੱਚ ਜਲਿਆਂ ਵਾਲੇ ਬਾਗ 'ਚ ਗੋਲੀਆਂ ਚਲਾ ਕੇ ਬੇਅੰਤ ਸਿੱਖਾਂ ਨੂੰ ਤੇ ਹੋਰ ਲੋਕਾਂ ਨੂੰ ਮਾਰ ਦਿੱਤਾ, ਉਹਨੂੰ ਅਕਾਲ ਤਖ਼ਤ ਤੋਂ ਸਿਰੋਪਾ ਦਿੱਤਾ ਗਿਆ ਔਰ ਉਹਨੂੰ ਸਿੱਖ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤਰ੍ਹਾਂ ਦੀਆਂ ਘਟਨਾਵਾਂ ਗੁਰਦੁਆਰਿਆਂ ਵਿੱਚ ਵਾਪਰ ਰਹੀਆਂ ਸੀਗੀਆਂ ਤੇ ਲੋਕ ਬੜੇ ਦੁਖੀ ਸੀਗੇ। ਮਹੰਤ ਜਿਹੜੇ ਸੀ ਉਹਨਾਂ ਨੂੰ ਗੌਰਮੈਂਟ ਦੀ ਸ਼ਹਿ ਸੀ, ਉਹ ਕਹਿੰਦੇ ਸੀ ਜ਼ਗੀਰਾਂ ਤੁਹਾਡੇ ਨੇ, ਇੱਥੋਂ ਤੱਕ ਜਾਇਦਾਦਾਂ ਜਿਹੜੀਆਂ ਸਨ ਉਹਨਾਂ ਦੇ ਨਾਂ ਲਵਾ ਦਿੱਤੀਆਂ ਗਏ। ਅਜੇ ਵੀ ਹਿੰਦੁਸਤਾਨ 'ਚ ਕਾਫੀ ਤੋਂ ਜ਼ਿਆਦਾ ਮੁਕੱਦਮੇ ਜਿਹੜੇ ਨੇ ਉਹਨਾਂ ਉਦਾਸੀ ਪਰੰਪਰਾਵਾਂ ਸੰਪਰਦਾਵਾਂ ਨਾਲ ਚਲੇ ਆਉਂਦੇ ਨੇ ਸਿੱਖਾਂ ਦੇ, ਜਿਹੜੇ ਕਿ ਗੁਰਦੁਆਰਿਆਂ ਦੀਆਂ ਜਾਇਦਾਦਾਂ ਉੱਤੇ ਨਾਜਾਇਜ਼ ਕਬਜ਼ਾ ਕਰਕੇ ਬੈਠੇ ਹੋਏ ਨੇ, ਅਜੇ ਵੀ ਇਹ ਗੱਲਾਂ ਮੌਜੂਦ ਨੇ। ਖੈਰ ਉਹ ਜਿਹੜੇ ਮਹੰਤ ਸਨ ਉਹਨਾਂ ਨੇ ਵੇਖਿਆ ਕਿ ਹੁਣ ਤਾਂ ਸਾਡੀ ਵਾਹ ਵੱਲ ਕੋਈ ਨਹੀਂ ਵੇਖ ਸਕਦਾ, ਉਹਨਾਂ ਨੇ ਫਿਰ ਕੀ ਕੀਤਾ, ਜਿਹੜੇ ਵੀ ਕੋਈ ਅੰਮ੍ਰਿਤਧਾਰੀ ਸਿੱਖ ਕੇਸਾਧਾਰੀ ਸਿੱਖ ਗੁਰਦੁਆਰਿਆਂ ਵਿੱਚ ਜਾਂਦੇ ਸੀ ਉਹਨਾਂ ਨੇ ਉਹਨਾਂ ਨੂੰ ਪਛਾਣ ਰੱਖਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਬੇਇੱਜ਼ਤੀ ਕਰਨ ਦਾ ਯਤਨ ਕੀਤਾ ਤਾਂ ਕਿ ਇਹ ਆਉਣਾ ਬੰਦ ਕਰ ਦੇਣ ਤੇ ਇੱਥੇ ਬਿਲਕੁਲ ਸਾਡਾ ਹੀ ਕਬਜ਼ਾ ਹੋ ਜਾਵੇ, ਕੋਈ ਆਏਗਾ ਨਹੀਂ ਤੇ ਦਖਲ ਨਹੀਂ ਦੇਵੇਗਾ ਕੋਈ। ਇੱਥੋਂ ਤੱਕ ਜ਼ਿਕਰ ਹੈ ਵੀ ਸਰਦਾਰ ਬਹਾਦਰ ਸਰਦਾਰ ਸੁੰਦਰ ਸਿੰਘ ਮਜੀਠੀਆ ਜਿਹੜੇ ਉਸ ਵੇਲੇ ਬੜੇ ਚੰਗੇ ਇਕਤਦਾਰ ਦੇ ਮਾਲਕ ਸੀ, ਸਰਕਾਰੀ ਦਰਬਾਰੇ ਵੀ ਉਹਨਾਂ ਦੀ ਬੜੀ ਗੱਲ ਸੀਗੀ ਕਿਉਂਕਿ ਸਰਦਾਰ ਬਹਾਦਰ ਦਾ ਉਹਨਾਂ ਨੂੰ ਖਿਤਾਬ ਪ੍ਰਾਪਤ ਸੀ, ਉਹ ਆਪਣਾ ਲੜਕਾ ਵਿਆਹ ਕੇ ਹਰਿਮੰਦਰ ਮੱਥਾ ਟੇਕਣ ਗਏ ਤੇ ਪੁਜਾਰੀਆਂ ਨੇ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਉਹਨਾਂ ਦਾ ਕੜਾਹ ਪ੍ਰਸ਼ਾਦ ਜਿਹੜਾ ਸੀ ਉਹ ਪ੍ਰਵਾਨ ਨਹੀਂ ਕੀਤਾ, ਉਹਨਾਂ ਦੀ ਬੇਇੱਜ਼ਤੀ ਕੀਤੀ ਗਈ, ਤਿਰਸਕਾਰ ਕੀਤਾ ਗਿਆ। ਹੁਣ ਤੁਸੀਂ ਹਿਸਾਬ ਲਾ ਲਓ, ਇਸੇ ਤਰ੍ਹਾਂ ਉਹਨਾਂ ਹੀ ਦਿਨਾਂ ਵਿੱਚ ਸਿੰਘ ਸਭਾ ਲਹਿਰ ਚੱਲ ਰਹੀ ਅਜੇ ਆਰੰਭ ਹੋਈ ਸੀ ਤੇ ਅੰਮ੍ਰਿਤ ਪ੍ਰਚਾਰ ਦੇ ਸਮਾਗਮ ਹੁੰਦੇ ਸਨ, ਕੁਝ ਅਖੌਤੀ ਅਛੂਤ ਜਿਨ੍ਹਾਂ ਨੂੰ ਨੀਵੀਆਂ ਸ਼੍ਰੇਣੀਆਂ ਦੇ ਲੋਕ ਕਹਿੰਦੇ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਅੰਮ੍ਰਿਤ ਛਕਾ ਕੇ ਉਹ ਬਕਾਇਦਾ ਜਿਸ ਵੇਲੇ ਜਥਾ ਹਰਿਮੰਦਰ ਮੱਥਾ ਟੇਕਣ ਗਿਆ ਰਾ ਪ੍ਰਸ਼ਾਦ ਦੀ ਦੇਗ ਲੈ ਕੇ ਤੇ ਇਹਨਾਂ ਪੁਜਾਰੀਆਂ ਨੇ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਕਹਿੰਦੇ ਤੁਹਾਡਾ ਕੜਾ ਪ੍ਰਸ਼ਾਦ ਇੱਥੇ ਸਵੀਕਾਰ ਨਹੀਂ ਹੋ ਸਕਦਾ, ਤੁਸੀਂ ਚੂੜੇ ਚ ਮਾਰੋ ਮੰਦਰ ਹਰਿਮੰਦਰ ਪਿੱਟਿਆ ਜਾਏਗਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹ ਸਿੱਖ ਸਿਧਾਂਤਾਂ ਸਿੱਖ ਅਸੂਲਾਂ ਦੇ ਖਿਲਾਫ਼ ਸੀ, ਪ੍ਰਿੰਸੀਪਲ ਤੇਜਾ ਸਿੰਘ ਬਾਬਾ ਹਰਕ੍ਰਿਸ਼ਨ ਸਿੰਘ ਵਰਗੇ ਬੰਦੇ ਉਸ ਵੇਲੇ ਇਹਨਾਂ ਦੇ ਨਾਲ ਸਨ। ਫਿਰ ਚੰਗੇ ਜਿਹੜੇ ਦਲੇਰ ਲੋਕ ਸੀ ਉਹ ਪਹੁੰਚ ਗਏ ਜਿਹੜੇ ਜੁਝਾਰੂ ਜਥੇ ਸਨ ਤੇ ਉਹਨਾਂ ਨੇ ਫਿਰ ਕੀ ਕੀਤਾ, ਫਿਰ ਪੁਜਾਰੀ ਨੂੰ ਭਜੜ ਪੈ ਗਈ। ਫਿਰ ਫੈਸਲਾ ਇਹ ਹੋਇਆ ਕਿ ਭਾਈ ਸਾਡੇ ਤੁਹਾਡੇ ਕੋਈ ਵਸ ਨਹੀਂ, ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੇ ਅੱਗੇ ਕੀ ਫੈਸਲਾ ਦਿੰਦੇ ਆ।
1: ਉਹ ਫਿਰ ਪੁਜਾਰੀਆਂ ਨੂੰ ਮਜਬੂਰਨ ਅਰਦਾਸ ਵੀ ਕਰਨੀ ਪਈ। ਜਿਸ ਵੇਲੇ ਅਰਦਾਸ ਕੀਤੀ ਤੇ ਵਾਕ ਆਇਆ ਵੀ ਨਿਗੋਣਿਆਂ ਨੂੰ ਆਪੇ ਬਖਸ਼ ਲੈ ਭਾਈ, ਫਿਰ ਉਹਨਾਂ ਦੇ ਸਿਰ ਨੀਵੇਂ ਹੋ ਗਏ। ਪਰ ਅੰਦਰ ਤੇ ਉਹਨਾਂ ਦੇ ਹਕੂਮਤ ਦੀ ਸ਼ੈ ਸੀ, ਉਹ ਕਿਸੇ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਸਨ। ਇਹੋ ਹੀ ਗੱਲ ਜਿਹੜੀ ਹਰਿਮੰਦਰ ਨਾਲ ਵਾਪਰ ਰਹੀ ਸੀਗੀ, ਇਹੋ ਹੀ ਗੱਲ ਨਨਕਾਣਾ ਸਾਹਿਬ ਵਿੱਚ ਵਾਪਰਦੀ ਸੀ। ਉੱਥੇ ਮਹੰਤ ਨਾਰਾਇਣ ਦਾਸ ਸੀਗਾ ਤੇ ਉਹ ਇੱਥੋਂ ਤੱਕ ਕਿ ਕੋਈ ਔਰਤ ਰਾਤ ਰਹਿ ਲਵੇ ਸਹੀ, ਬੇਇੱਜ਼ਤ ਕਰਤੀ ਜਾਂਦੀ ਸੀ। ਸਿੰਧੀ ਸ਼ਰਧਾਲੂ ਆਉਂਦੇ ਸਨ, ਉਹਨਾਂ ਦੀਆਂ ਲੜਕੀਆਂ ਚੁੱਕ ਲੈਣੀਆਂ, ਬੇਇੱਜ਼ਤੀ ਕਰਨੀ, ਔਰ ਉਹਨਾਂ ਦੇ ਬੰਦੇ ਐਲਾਨੀਆਂ ਇਹ ਗੱਲ ਕਹਿੰਦੇ ਸੀ ਕਿ ਜਿਹਨੂੰ ਆਪਣੀ ਇੱਜ਼ਤ ਪਿਆਰੀ ਹੈ ਉਹਨੂੰ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ, ਇੱਥੇ ਤਾਂ ਅਸੀਂ ਆਪਣੀ ਮਰਜ਼ੀ ਨਾਲ ਜੋ ਸਾਡਾ ਚਿੱਤ ਕਰੇਗਾ ਅਸੀਂ ਕਰਾਂਗੇ। ਔਰ ਇੱਥੋਂ ਤੱਕ ਕਿਹਾ ਜਾਂਦਾ ਸੀ ਵੀ ਜੇ ਕੋਈ ਕੇਸਾ ਧਾਰੀ ਕਿਰਪਾਨ ਵਾਲਾ ਕੋਈ ਨਜ਼ਰ ਆਉਂਦਾ ਨਾ ਤੇ ਉਹਨੂੰ ਬਾਹਰ ਕੱਢ ਦਿਓ, ਉਹਦੀ ਬੇਇੱਜ਼ਤੀ ਕਰੋ, ਮੁੜ ਕੇ ਨਾ ਇੱਥੇ ਆਉਣ ਦੀ ਜ਼ਰੂਰਤ ਕਰੇ। ਇਸ ਤਰ੍ਹਾਂ ਦੀਆਂ ਕਹਾਣੀਆਂ ਨਿਤ ਵਾਪਰਦੀਆਂ ਸੀਗੀਆਂ ਤੇ ਸਿੱਖਾਂ ਦੇ ਅੰਦਰ ਬਹੁਤ ਦੁੱਖ ਸੀ। ਨਨਕਾਣਾ ਸਾਹਿਬ ਤੋਂ ਕੁਝ ਦਿਨ ਪਹਿਲਾਂ ਇੱਕ ਘਟਨਾ ਤਰਨ ਤਾਰਨ ਵਿੱਚ ਵਾਪਰੀ। ਤਰਨ ਤਾਰਨ ਵਿੱਚ ਇੱਕ ਮਜ਼ਹਬੀ ਬੁੰਗਾ ਸੀ, ਉਹ ਬੁੰਗੇ ਦਾ ਜਿਹੜਾ ਮੁਖੀ ਸੀ ਉਹਨੂੰ ਮਹੰਤਾਂ ਦੀ ਸ਼ਹਿ ਨਾਲ ਈਸਾਈ ਬਣਾਇਆ ਗਿਆ। ਹੁਣ ਸਾਹਿਬ ਲਾਓ ਤੁਸੀਂ, ਇਹ ਸਿੱਖੀ ਦਾ ਪ੍ਰਚਾਰ ਹੋ ਰਿਹਾ, ਈਸਾਈ ਬਣਾਇਆ ਗਿਆ। ਫਿਰ ਉਹ ਜਿਹੜਾ ਬੁੰਗਾ ਸੀ ਉਹ ਬਕਾਇਦਾ ਤੌਰ ਤੇ ਈਸਾਈ ਮਿਸ਼ਨ ਨੂੰ ਦੇ ਦਿੱਤਾ ਗਿਆ ਕਿ ਤੁਸੀਂ ਇੱਥੋਂ ਈਸਾਈਅਤ ਦਾ ਪ੍ਰਚਾਰ ਕਰੋ। ਲੋਕਾਂ ਦੇ ਅੰਦਰ ਬੜਾ ਜਜ਼ਬਾ ਪੈਦਾ ਹੋਇਆ ਤੇ ਇੱਕ ਭਾਈ ਸੰਤ ਸਿੰਘ ਨਾਂ ਦਾ ਬੰਦਾ ਸੀ, ਉਹਨੇ ਕਿਤੇ ਦੀਵਾਨ ਵਿੱਚ ਐਲਾਨ ਕੀਤਾ ਵੀ ਅੰਮ੍ਰਿਤ ਪ੍ਰਚਾਰ ਹੋਵੇਗਾ। ਉਹਦੇ ਸਾਹਮਣੇ 6-7 ਸਾਲ ਦਾ ਉਹਦਾ ਬੱਚਾ ਜਿਹੜਾ ਸੀ ਉਹਨੂੰ ਮਾਰ ਕੇ ਸਰੋਵਰ 'ਚ ਸੁੱਟ ਦਿੱਤਾ ਗਿਆ। ਉਹਦੀ ਨੌਜਵਾਨ ਲੜਕੀ ਦੀ ਬੇਇੱਜ਼ਤੀ ਕੀਤੀ ਗਈ। ਉਹਦੀ ਘਰਵਾਲੀ ਨੇ ਆਣ ਕੇ ਅਕਾਲ ਤਖ਼ਤ ਵਿੱਚ ਦੀਵਾਨ ਵਿੱਚ ਆਹੋ ਜ਼ਾਰੀ ਕੀਤੀ ਵੀ ਇਹ ਕੀ ਬਣ ਰਿਹਾ, ਇਹ ਕੀ ਹੋ ਰਿਹਾ। ਫਿਰ ਕਹਿੰਦੇ ਨੇ ਉੱਥੇ ਫਿਰ ਸਿੰਘ ਜਿਹੜੇ ਸੀ ਤਿਆਰ ਹੋ ਕੇ, ਭਾਈ ਹਜ਼ਾਰਾ ਸਿੰਘ ਵਗੈਰਾ, ਉਹ ਇਕੱਠੇ ਹੋ ਕੇ ਗਏ ਵੀ ਅਸੀਂ ਸ਼ਾਂਤ ਰਹਿਣਾ, ਆਖਣਾ ਕਿਸੇ ਨੂੰ ਕੁਝ ਨਹੀਂ ਤੇ ਅਸਾਂ ਗੁਰਦੁਆਰਿਆਂ ਦਾ ਪ੍ਰਬੰਧ ਆਮ ਸੰਗਤ ਦੇ ਹੱਥ ਵਿੱਚ ਲੈਣਾ ਹੈ। ਉਹ ਗਏ ਜਿਸ ਵੇਲੇ ਤਾਂ ਜ਼ਿਕਰ ਹੈ ਕਿ ਭਾਈ ਹਜ਼ਾਰਾ ਸਿੰਘ ਨੇ ਜਿਸ ਵੇਲੇ ਜਾ ਕੇ ਮੱਥਾ ਟੇਕਿਆ ਨਾ ਤੇ ਉਹ ਮੱਥਾ ਟੇਕਦੇ ਦੀ ਧੌਣ ਟੱਕੂ ਇਹਨਾਂ ਲਾਤੀ ਅੰਦਰ ਹੀ। ਇੱਕ ਉਹਦੇ ਨਾਲ ਭਾਈ ਹੁਕਮ ਸਿੰਘ ਸੀ, ਉਹਨੂੰ ਵੀ ਸ਼ਹੀਦ ਕੀਤਾ ਗਿਆ, ਬਾਕੀ ਦੇ ਸਿੱਖ ਜਿਹੜੇ ਸੀ ਉਹ ਵੀ ਫੱਟੜ ਕੀਤੇ ਗਏ। ਇਹ ਤਰਨ ਤਾਰਨ ਦੀ ਘਟਨਾ ਹੈ। ਲੇਕਿਨ ਇਸਦਾ ਨਤੀਜਾ ਹੋਇਆ ਵੀ ਆਖਰ ਸਿੰਘ ਬਹੁਤ ਆ ਗਏ ਤੇ ਮਹੰਤਾਂ ਨੂੰ ਗੁਰਦੁਆਰਾ ਛੱਡਣਾ ਪਿਆ। ਨਨਕਾਣੇ ਵਿੱਚ ਵੀ ਇਹੋ ਕੁਝ ਵਾਪਰ ਰਿਹਾ ਸੀ, ਪਰ ਨਨਕਾਣੇ ਦੇ ਨਾਲ ਚੁੱਕੇ ਜਾਇਦਾਦ ਬੜੀ ਸੀ, ਦੌਲਤ ਦੀ ਆਮਦਨ ਦਾ ਸਾਧਨ ਬੜਾ ਸੀ। ਨਨਕਾਣਾ ਸਾਹਿਬ ਆਪਣੇ ਆਪ ਵਿੱਚ ਸਟੇਟ ਖਵਾਉਂਦਾ ਸੀ, ਕਿਉਂਕਿ ਬੜੀ ਤਗੜੀ ਜਾਗੀਰ ਸੀ ਉਹਦੇ ਨਾਂ ਤੇ। ਤੇ ਉੱਥੇ ਮਹੰਤ ਨਾਰਾਇਣ ਦਾਸ ਦੀ ਪੁਸ਼ਤ ਪਨਾਈ ਜਿਹੜੀ ਸੀ ਉਹ ਗੌਰਮੈਂਟ ਕਰਦੀ ਸੀਗੀ ਵੀ ਤੂੰ ਜੋ ਮਰਜ਼ੀ ਕਰ, ਤੇਰੀ ਵਾਹ ਵੱਲ ਕੋਈ ਨਹੀਂ ਵੇਖ ਸਕਦਾ। ਤੇ ਸਿੱਖਾਂ ਨੇ ਫੈਸਲਾ ਕੀਤਾ, ਇਹ ਤਰਨ ਤਾਰਨ ਦੀ ਘਟਨਾ ਤੋਂ ਬਾਅਦ ਫੈਸਲਾ ਕੀਤਾ ਜਥੇਦਾਰ ਲਕਸ਼ਮਣ ਸਿੰਘ ਵਗੈਰਾ ਨੇ ਕਿ ਭਾਈ ਅਸੀਂ ਜਥੇ ਲੈ ਕੇ ਇਸੇ ਤਰ੍ਹਾਂ ਜਾਵਾਂਗੇ ਨਨਕਾਣਾ ਸਾਹਿਬ ਤੇ ਉਸ ਨੂੰ ਵੀ ਇਸੇ ਤਰ੍ਹਾਂ ਅਸੀਂ ਆਜ਼ਾਦ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਯਤਨ ਕਰਾਂਗੇ। ਤੁਰ ਪਏ ਹੋ, ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ। ਜ਼ਿਕਰ ਹੈ ਕਿ ਉਹਨਾਂ ਨੇ ਜਿੱਥੇ ਜਿੱਥੇ ਪੜਾਅ ਕੀਤੇ, ਅਰਦਾਸਾਂ ਕੀਤੀਆਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਸਰੀਰ ਧਰਮ ਦੇ ਲੇਖੇ ਲੱਗਣਾ ਚਾਹੀਦਾ ਔਰ ਇਸ ਗੁਰਦੁਆਰਿਆਂ ਦੀ ਇੱਜ਼ਤ ਸ਼ਾਨ ਬਚਾਉਣ ਵਾਸਤੇ ਜੇ ਸਾਡਾ ਖੂਨ ਦਾ ਇੱਕ ਇੱਕ ਕਤਰਾ ਵੀ ਲੇਖੇ ਲੱਗ ਜਾਏ ਤੇ ਅਸੀਂ ਆਪਣੇ ਧਨ ਭਾਗ ਸਮਝਾਂਗੇ। ਇਹਨਾਂ ਦੀ ਅਪਵਿੱਤਰਤਾ ਨੂੰ ਅਸੀਂ ਖੂਨ ਨਾਲ ਧੋ ਕੇ ਪਵਿੱਤਰ ਕਰਨਾ ਹੈ, ਇਸ ਖਿਆਲ ਨਾਲ ਤੁਰੇ ਸਨ। ਤੇ ਜ਼ਿਕਰ ਹੈ ਕਿ ਦੋ ਪੜਾਵਾਂ ਤੇ ਉਹਨਾਂ ਨੇ ਅਰਦਾਸ ਕੀਤੀ ਤੇ ਅਰਦਾਸ ਤੋਂ ਬਾਅਦ ਜਿਹੜਾ ਹੁਕਮ ਆਇਆ ਉਹ ਬਹੁਤ ਪ੍ਰਸਿੱਧ ਹੈ। ਕਹਿੰਦੇ ਨੇ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪਹਿ ਆਪ ਵੇਚਾਈ। ਉਹਦੇ ਸੀ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਅੱਖੀ ਕਾਟ ਧਰੀ ਚਰਣਾ ਤਲ। ਬੜਾ ਲੰਬਾ ਸ਼ਬਦ ਹੈ। ਇਸ ਸ਼ਬਦ ਦੇ ਭਾਵ ਨਾਲ ਉਹ ਜੁੜ ਗਏ ਵੀ ਹਾਂ ਹੁਣ ਅਸੀਂ ਆਪਣੇ ਸਰੀਰ ਨੂੰ ਲੇਖੇ ਲਾਉਣਾ ਹੈ, ਕੋਈ ਫਰਕ ਨਹੀਂ ਪੈਂਦਾ। ਸਮੇਂ ਦੇ ਅਨੁਸਾਰ ਬੜੀਆਂ ਮੀਟਿੰਗਾਂ ਹੋਈਆਂ, ਬੜੇ ਇਕੱਠ ਹੋਏ ਸਿੱਖਾਂ ਦੇ। ਉਧਰ ਮਹੰਤ ਨਾਰਾਇਣ ਦਾਸ ਨਾਲੇ ਤੇ ਸਿੱਖਾਂ ਨਾਲ ਸਮਝੌਤੇ ਦੀ ਗੱਲ ਕਰਦਾ ਸੀ, ਨਾਲੇ ਅੰਦਰੇ ਅੰਦਰ ਉਹ ਤਿਆਰੀਆਂ ਕਰ ਰਿਹਾ ਸੀ। ਉਹਨੂੰ ਬਕਾਇਦਾ ਸਰਕਾਰੀ ਹੁਕਮ ਨਾਲ ਅਸਲਾ ਦਿੱਤਾ ਗਿਆ। ਜਿਹੜੇ 10 ਨੰਬਰੀ ਬਦਮਾਸ਼ ਸਨ ਉਹਨਾਂ ਦੀ ਹਾਜ਼ਰੀ ਕਿਸੇ ਦੂਸਰੀ ਥਾਂ ਤੇ ਲਾਈ ਗਈ ਤੇ ਉੱਥੇ ਭੇਜੇ ਗਏ ਤਾਂ ਕਿ ਸਮਾਂ ਆਉਣ ਉੱਤੇ ਸਿੱਖਾਂ ਦੀ ਕਤਲਾਮ ਕੀਤੀ ਜਾ ਸਕੇ। ਪਲੈਨਿੰਗ ਇਹ ਸੀਗੀ ਕਿ ਸਿੱਖਾਂ ਦੀ ਇੱਕ ਬਹੁਤ ਵੱਡੀ ਮੀਟਿੰਗ ਬੁਲਾਈ ਜਾ ਰਹੀ ਸੀ ਮਾਰਚ ਵਿੱਚ। ਪਲੈਨਿੰਗ ਇਹ ਸੀ ਵੀ ਉਹ ਮੀਟਿੰਗ ਜਿਹੜੀ ਹੈ ਉਹਦੇ 'ਚ ਸਾਰੇ 94 ਸਿੱਖ ਆਏ ਹੋਣਗੇ ਤੇ ਉਹਨਾਂ ਸਾਰਿਆਂ ਨੂੰ ਹਕੂਮਤ ਦੀ ਮਿਲੀ ਭੁਗਤ ਨਾਲ ਮਾਰ ਦਿੱਤਾ ਜਾਏਗਾ, ਸਾਰੇ ਲੀਡਰ ਹੀ ਫਲਾ ਫਿਲਾ ਕਰ ਦਿੱਤੇ ਜਾਣਗੇ। ਪਰ ਇਹ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਮਨਜ਼ੂਰ ਨਹੀਂ ਸੀ। اس واسطے وہ سنگھ پہلو ہی تر پے. انہوں نے روکنے کی بھی کوشش کی گئی, یتن کیا گیا بھی نہیں گل سمجھوتے نہ لبڑ جائے گی, وقت آ لین دیو. پر وہ کہتے بھی گل یہ اسی تے ہن ارداسا کر لیا تے ہن تے اسی سرے تے پہنچ گئے, نزدیک پہنچ گئے, ہن تے اسی بالکل واپس نہیں مڑ سکتے. چلے جس ویلے اندر چلے گئے, بیٹھے جنم استھان وچ جا کے مہاراج جی تابیا, بس گولیاں چلنیاں شروع ہو گئیں. سویرے 6 بجے دا وقت سیگا, انہوں نے آسا دی وار دا کیرتن شروع کیتا, مہنت نے اپنی کاروائی شروع کر دیتی, بندے انہیں رکھے ہوئے سی, گولیاں جو ہتھیار کسی نوں لبا وہ 150 دے قریب سنگھ اندر گئے سی, تے انہاں نوں ود تو ود انہوں نے کسی نے چھڈیا نہیں, کسی نے جیوا مار کچھ کر. دو تین دن ایک وارتا جڑی سی چلتی رہی, اور مہنت نارائن دار جیسے خود آگو بن کے لکشمن سنگھ دے ساتھی دلیپ سنگھ نوں جڑا کہ روکن گیا سی لکشمن سنگھ نوں, اور مہنت دا بھی وہ واقف سی, انہوں خود اس نے انہیں حالانکہ کہہ رہا سی بھی نہیں اجے بھی تینوں معافی مل جائے گی تو فکر نہ کر, لیکن انہیں اس نوں اسے ویلے گولی نہ مار دیتا, خود اپنے پستول نال اس نوں ماریا. اسی طرح اتوں تک بھی ننکانا صاحب دے اندر آسے پاسے گلیاں چ دور تک جتھے کتے کوئی سکھ ملیا انہاں گنڈیاں نے مار مکایا, چھڈیا نہیں. یہ ہوا بھی سارے ملک دے اندر رولا مچ گیا, بے شمار گنتی اندر اتنے سنگھ جتھے جڑے سی وہ پہنچنے شروع ہو گئے. بھائی کرتار سنگھ چبر نے جہد نال کے 4-5 ہزار کی گنتی کٹھی ہو چکی سی, انہیں لکیر کھچ دیتی. آخر لگا بھائی گل یہ ہوں اہی اگے آئے جس نے اپنا آپا قربان کرنا ہے, تے اسا شانتمئی کوئی نہیں رہنا, اسی تا ہن سامنے گولیاں دا جواب جڑا وہ گولیاں نال دیاں گے, تے انہاں دیاں بندوقاں کھوواں گے, ہتھیار کھوواں گے, ہن اسی جوج کے مراں گے. شانتی دا اسی رنگ دیکھ لیا, تے ہن اسی بلاچارگی والی گل ہوئے گی کہ اسے ہما ہیل تے درگزشت حلالست گردن بشمشیر دست, ہیلا گزر چکا ہے, ہن ساڈے سامنے میدان جنگ ہے. بائی جتھے بنے 200-200 دے, ایک گنتی نکل گئی باہر, انہوں نے پھر سامنے 11 جتھے 200-200 دے قائم ہوئے, انہوں نے پھر اگے ودنا شروع کیتا. ادھروں پھر ڈپٹی کمشنر وغیرہ جڑے وڈے وڈے آفیسر سی گے, انہوں نے انہوں روکن دا یتن کیتا بھی دیکھو بھائی سامنے بندوقاں نے گولیاں نے فوج کھڑی ہے, تسی مار دیتے جاؤ گے. وہ کہنے لگا تسی اپنے آپ نو رستے تو ڈالو, نہیں تے اسی پہلا بار تہاڈے تے ہی ہوئے گا, ساڈا سانو چابیاں چاہیے نے. کہنے لگا وہ کل سویرے دتیاں جان گیاں, کہندے نہیں یہ تو سوال ہی پیدا نہیں ہوتا, ہنے ہی چاہیے دیا نے. تے 2 منٹ دے اندر چابیاں دیتی گئی, کیونکہ انہوں نے دیکھ لیا کہ ہن جڑے لوگ نے یہ رکن گے نہیں. تے یہ سب کچھ کیوں ہوا سی, سکھاں دے اندر ایک تھاں تے نہیں یہ گھٹناواں بہت تھاواں تے واپریاں, اس دا کارن کی سی؟ کارن یہ سی کہ گردواریاں دے اندر گرمت دی گل نہیں سی, گردواریاں دے اندر سناتنی پرچار ہو رہا سی, جادو ٹونے منتر جنتر, تے سکھاں نوں سکھی تو دور کیتا جاندہ سی, کیساں والیاں نوں نفرت کیتی جاندی سی, جڑے کرپان پہندے سن انہاں نوں ماڑا سمجھیا جاندہ سی. یہ ساریاں گلاں گردواریاں دے وچ ہو رہی سی, جتھوں کے گردواریاں چوں ایہاں گلاں دا پرچار ہونا سی تے سکھی دی گل بننی سی, اتھے انہاں لوکاں نوں ذلیل کیتا جاندہ سی. اس کر کے سکھاں دے اندر اے لہر پیدا ہوئی, سنگھ سبھا لہر, اکالی لہر, سر اسی گل دی دین نے. اور اے لوگ جڑے سی انہاں نے پھر اٹھ کے سکھاں دے اندر گردواریاں دے اندر جڑی گرمت دی گل سی اس نوں پرچارنا شروع کیتا. سنگھ جڑے نے وہ اس گل تے خوش نہیں کہ مندر بنے ہون بڑے ودیا, عمارتاں بڑیاں ہون بڑیاں ودیا, تے بڑا چنگا ہوئے سلسلہ, وہ اس گل تے راضی نہیں ہوندے. اس گل تے راضی نے کہ انہاں دھرم کیندراں وچوں سکھی دی گل ہونی چاہیے, گرمت دی گل ہونی چاہیے. جے انہاں مندراں وچوں انمت دی گل ہونی ہے, دوجیاں گلاں دا پرچار ہونا ہے, تے پھر گرو صاحب دی جڑی گل ہے وہ کاٹے وچ جائے گی. اس واسطے اس سمے دے جڑے سوجوان لوگ سی گے انہاں نے پھر شرومنی کمیٹی ہوند وچ آئی, آ جڑی رحت مریادا ہے یہ انہاں دنوں وچ ہوند وچ آئی, اور پنتھ نے سمچے طور تے مل کے کئی سالاں دی محنت نال یہ کھرڑے تیار کیتے کہ جڑے سکھ گردوارے نے انہاں دے اندر ایس ڈنگ دی پوجا ہونی چاہیے, کیرتن کتھا پاٹھ اے مریادا جڑی ہے یہ گردواریاں دے اندر نبھائی جانی چاہیے. ہے یہ انہاں سکھاں دیاں قربانیاں دا نتیجہ سی. اور انہاں نے گل ہور دیکھی, انہاں دیکھیا بھی یہ اصل کارن ہے کہ ساڈے کول پرچار کرن دا سادھن نہیں ہے. گردواریاں وچ بھی جڑے گرنتھی مہنت بیٹھے نے وہ سارے دے سارے پرانے ڈنگ دے نے. انہاں نے پھر اس ویلے انہاں شہیداں دی یاد وچ, کیونکہ گرمت دے پرچار تے سکھاں گردواریاں وچوں سکھی دی گل کرن واسطے شہادت پرابت کیتی سی, انہاں دنوں وچ پھر انہاں نے شہید سکھ مشنری کالج کھولیا, جتھوں داس نے بھی ودیا پرابت کیتی, ਹੋਰ ਬਹੁਤ ਸਾਰੇ ਮਿਸ਼ਨਰੀ ਉੱਥੋਂ ਤਿਆਰ ਹੋਏ, ਗਿਆਨੀ ਗੁਰਬਚਨ ਸਿੰਘ ਹੁਣੀ ਵੀ ਉੱਥੋਂ ਹੀ ਪੜ੍ਹ ਕੇ ਆਏ ਨੇ, ਇਸੇ ਤਰ੍ਹਾਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਉੱਥੋਂ ਮਿਸ਼ਨਰੀ ਵਿਦਿਆ ਪ੍ਰਾਪਤ ਕਰਕੇ ਤੇ ਸਿੱਖੀ ਦਾ ਜਿਹੜਾ ਸਹੀ ਪ੍ਰਚਾਰ ਸੀ ਉਸ ਨੂੰ ਕਰਨ ਦਾ ਉਦਮ ਉਪਰਾਲਾ ਬਣਾਇਆ। ਇਹ ਸ਼ਹਾਦਤਾਂ ਦਾ ਨਤੀਜਾ ਸੀ ਕਿ ਉਸ ਵੇਲੇ ਦੀ ਜਨਤਾ ਦੇ ਅੰਦਰ, ਸਿੱਖਾਂ ਦੇ ਅੰਦਰ ਇਹ ਜਾਗਰਤੀ ਪੈਦਾ ਹੋਈ। ਔਰ ਅੰਗਰੇਜ਼ਾਂ ਨੇ ਖਿਆਲ ਕਰਨਾ, ਹਰਿਮੰਦਰ ਦੇ ਚਾਰੇ ਪਾਸੇ ਮੂਰਤੀਆਂ ਸੀ ਨਾ, ਉਸ ਵਕਤ ਦੇ ਡਿਪਟੀ ਕਮਿਸ਼ਨਰ ਨੂੰ ਸਿੱਖ ਮਿਲੇ, ਉਹਨਾਂ ਕਿਹਾ ਕਿ ਇਹ ਸਾਡੇ ਧਰਮ ਦਾ ਅੰਗ ਨਹੀਂ, ਸਮਝਾਇਆ, ਤਾਂ ਕਿਤੇ ਜਾ ਕੇ ਉਹ ਮੂਰਤੀਆਂ ਉੱਥੋਂ ਉਠਾਈਆਂ ਗਈਆਂ, ਨਹੀਂ ਤੇ ਉਹ ਜਿਹੜੇ ਕਾਬਜ਼ ਲੋਕ ਸੀਗੇ ਉਹ ਬਿਲਕੁਲ ਇਸ ਗੱਲ ਨੂੰ ਕਰਨ ਵਾਸਤੇ ਤਿਆਰ ਨਹੀਂ ਸੀਗੇ। ਤੇ ਹੌਲੀ ਹੌਲੀ ਜਿਸ ਵੇਲੇ ਅੰਗਰੇਜ਼ਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਗਿਆ, ਫਿਰ ਤੁਹਾਨੂੰ ਪਤਾ ਹੈ ਰਕਾਬਗੰਜ ਦੇ ਗੁਰਦੁਆਰੇ ਦੀ ਕੰਧ ਢਾਉਣ ਦਾ ਮਸਲਾ ਵੀ ਪਹਿਲਾਂ ਉੱਠਿਆ, ਫਿਰ ਗੰਗਸਰ ਦਾ, ਜੈਤੋ ਦਾ, ਇਹ ਸਾਰੇ ਮੋਰਚੇ ਜਗ੍ਹਾ ਜਗ੍ਹਾ ਤੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਵੀ ਕਿਤੇ ਨਾ ਕਿਤੇ ਸਿੱਖ ਜਿਹੜੇ ਨੇ ਇਹਨਾਂ ਨੂੰ ਡੋਮੀਨੇਟ ਕੀਤਾ ਜਾ ਸਕੇ, ਕਿਤੇ ਨਾ ਕਿਤੇ ਇਹਨਾਂ ਨੂੰ ਪਛਾੜਿਆ ਜਾ ਸਕੇ, ਤੇ ਇਹ ਜਿਹੜੀ ਸਿੱਖ ਜਾਗਰਤੀ ਦੀ ਲਹਿਰ ਹੈ ਇਸ ਨੂੰ ਦਬਾ ਦਿੱਤਾ ਜਾਏ। ਇਹੋ ਕਾਰਨ ਸੀ ਵੀ ਇਹਨਾਂ ਜਿੱਤਾਂ ਨੂੰ ਸਾਹਮਣੇ ਰੱਖਦਿਆਂ ਮਹਾਤਮਾ ਗਾਂਧੀ ਨੇ ਵੀ ਉਦੋਂ ਕਹਿ ਦਿੱਤਾ ਸੀ, ਕਹਿਣ ਲੱਗਾ ਵੀ ਇਹ ਦੇਸ਼ ਦੀ ਆਜ਼ਾਦੀ ਦੀ ਉਹ ਸਮਝ ਲਓ ਵੀ ਪਹਿਲੀ ਜਿੱਤ ਹੈ, ਇਹ ਆਰੰਭ ਹੋ ਗਿਆ ਵੀ ਹੁਣ ਦੇਸ਼ ਆਜ਼ਾਦ ਹੋਵੇਗਾ। ਔਰ ਖਿਆਲ ਕਰਨਾ, ਸਿੱਖਾਂ ਨੇ ਇਹ ਕੁਰਬਾਨੀਆਂ ਦੇ ਕੇ ਆਪਣੇ ਧਰਮ ਲਈ, ਆਪਣੇ ਧਰਮ ਉੱਤੇ ਹੀ ਨਹੀਂ ਬਲਕਿ ਦੇਸ਼ ਉੱਤੇ ਔਰ ਉਸ ਵੇਲੇ ਦੇ ਮਨੁੱਖੀ ਸਮਾਜ ਉੱਤੇ ਏਡਾ ਵੱਡਾ ਪਰਉਪਕਾਰ ਕੀਤਾ, ਏਡਾ ਵੱਡਾ ਅਹਿਸਾਨ ਕੀਤਾ ਕਿ ਇਹ ਆਜ਼ਾਦੀ ਜਿਹੜੀ ਅੱਜ ਲੋਕ ਮੰਨਦੇ ਫਿਰਦੇ ਨੇ ਇਹ ਉਹਨਾਂ ਦੀ ਬਦੌਲਤ ਸੀ। ਔਰ ਉਸ ਆਜ਼ਾਦੀ ਦੇ ਇਤਿਹਾਸ ਦੀ ਲਿਸਟ ਪੜ੍ਹ ਕੇ ਵੇਖੋ, ਉਹਨਾਂ ਲੋਕਾਂ ਦਾ ਹੀ ਨਾਂ ਹੈ ਜਿਨ੍ਹਾਂ ਲੋਕਾਂ ਨੇ ਗੁਰਦੁਆਰੇ ਆਜ਼ਾਦ ਕਰਾਉਣੇ ਸ਼ੁਰੂ ਕੀਤੇ, ਉਹਨਾਂ ਲੋਕਾਂ ਨੇ ਹੀ ਦੇਸ਼ ਦੀ ਆਜ਼ਾਦੀ ਵਿੱਚ ਉਹਨਾਂ ਦੇ ਭਰਾਵਾਂ ਭਾਈਆਂ ਨਹੀਂ, ਉਹਨਾਂ ਦੇ ਖਾਨਦਾਨਾਂ ਨਹੀਂ, ਦੇਸ਼ ਦੀ ਆਜ਼ਾਦੀ ਵਾਸਤੇ ਵੱਧ ਤੋਂ ਵੱਧ ਖੂਨ ਡੋਲਿਆ, ਉਹੀ ਲੋਕ ਸਨ। ਮੈਂ ਜਿਸ ਵੇਲੇ ਪੁਰਾਣੀ ਰਹਿਤ ਮਰਿਆਦਾ ਦੇ ਇਤਿਹਾਸ ਨੂੰ ਪੜ੍ਹਦਾ ਨਾ, ਤੇ ਜਿਨ੍ਹਾਂ ਲੋਕਾਂ ਨੇ ਗਦਰ ਦੀ ਲਹਿਰ ਅਮਰੀਕਾ ਤੋਂ ਹੋਰ ਥਾਵਾਂ ਤੋਂ ਚਲਾਈ ਸੀ, ਉਹਨਾਂ ਲੋਕਾਂ ਨੇ ਉਸ ਰਹਿਤ ਮਰਿਆਦਾ ਨੂੰ ਕਾਇਮ ਕਰਨ ਵਾਸਤੇ ਯੋਗਦਾਨ ਪਾਇਆ ਸੀ। ਉਹਨਾਂ ਲੋਕਾਂ ਦੀਆਂ ਲਿਖਤਾਂ ਪੜ੍ਹ ਕੇ ਹੈਰਾਨ ਹੁੰਦੇ ਹਾਂ ਕਿ ਉਹ ਕਿੰਨੇ ਸਤਰਕ ਸਨ ਆਪਣੇ ਧਰਮ ਦੇ ਸੰਬੰਧ ਵਿੱਚ, ਔਰ ਇਹ ਧਰਮ ਦੀ ਸਤਰਕ ਜਾਗਰਤੀ ਸੀ ਜਿਹੜੀ ਉਹਨਾਂ ਨੂੰ ਆਪਣੇ ਧਰਮ ਲਈ, ਦੇਸ਼ ਲਈ ਤੇ ਹੋਰ ਮਨੁੱਖੀ ਕਾਰਜਾਂ ਵਾਸਤੇ ਤਤਪਰ ਕਰਦੀ ਸੀ। ਤੋ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਸਾਨੂੰ ਇਸ ਵਾਸਤੇ ਤਤਪਰ ਕਰਦੀ ਹੈ ਕਿ ਅਸੀਂ ਗੁਰਦੁਆਰੇ ਕਾਇਮ ਕਰਕੇ, ਸਿੱਖ ਸੰਗਤਾਂ ਕਾਇਮ ਕਰਕੇ ਤੇ ਇੱਥੋਂ ਵੱਧ ਤੋਂ ਵੱਧ ਸਿੱਖ ਧਰਮ ਦਾ, ਸਿੱਖੀ ਦਾ, ਗੁਰਮਤ ਦੇ ਆਸ਼ੇ ਦਾ ਪ੍ਰਚਾਰ ਕਰਨਾ ਹੈ, ਔਰ ਅਨਮਤ, ਮਨਮਤ, ਹੋਰ ਜਿਹੜੇ ਗਲਤ ਵਿਚਾਰ ਨੇ ਉਹਨਾਂ ਨੂੰ ਤਰਕ ਕਰਨਾ ਹੈ, ਔਰ ਵੱਧ ਤੋਂ ਵੱਧ ਗੁਰਬਾਣੀ ਦੀ ਸਮਝ ਸੂਝ ਆਪਣੇ ਅੰਦਰ ਪੈਦਾ ਕਰਨੀ ਹੈ। ਜੇ ਇਹ ਗੱਲਾਂ ਹੋਣਗੀਆਂ ਤੇ ਉਹ ਸਮਝੋ ਵੀ ਉਹਨਾਂ ਦੇ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦਾ ਜੋ ਸਾਡੇ ਸਿਰ ਤੇ ਕਰਜ਼ਾ ਇਹਨੂੰ ਅਸੀਂ ਉਤਾਰ ਸਕਾਂਗੇ, ਉਹਨੂੰ ਲਾ ਸਕਾਂਗੇ, ਨਹੀਂ ਤਾਂ ਕੀ ਹੋਏਗਾ। ਜੇ ਅਸੀਂ ਮਨਮਤ ਦੇ ਢਹਿ ਚੜ ਗਏ, ਅਨਮਤ ਦੀਆਂ ਗੱਲਾਂ ਅਸੀਂ ਕਰਨ ਲੱਗ ਪਏ ਤੇ ਮਾਫ ਕਰਨਾ, ਸਿੱਖ ਪਰੰਪਰਾ ਇਹ ਹੈ ਕਿ ਮੁੜ ਕੇ ਉਹ ਸਮਾਂ ਆ ਜਾਏਗਾ ਕਿ ਫਿਰ ਕੁਝ ਉੱਠਣਗੇ ਲੋਕ, ਫਿਰ ਜਾਗਰਤੀ ਪੈਦਾ ਹੋਏਗੀ। ਇਹ ਗੁਰੂ ਦਾ ਇਤਿਹਾਸ ਇਸ ਗੱਲ ਨੂੰ ਪ੍ਰਗਟ ਕਰਦਾ ਹੈ, ਸਾਡਾ 500 ਸਾਲ ਤੋਂ ਵੱਧ ਦਾ ਪਿਛੋਕੜ ਦਾ ਇਤਿਹਾਸ ਇਸ ਗੱਲ ਨੂੰ ਪ੍ਰਗਟ ਕਰਦਾ ਹੈ ਕਿ ਸਿੱਖ ਧਰਮ ਦੇ ਅੰਦਰ ਬਿਨਾਂ ਕਿਸੇ ਸਹਾਰੇ ਦੇ ਜੀਉਣ ਦੀ ਤਾਕਤ ਹੈ, ਔਰ ਜਦੋਂ ਵੀ ਕਿਤੇ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਇਹਦੇ ਵਿੱਚੋਂ ਹੀ ਐਸੀਆਂ ਲਹਿਰਾਂ ਪੈਦਾ ਹੋਈਆਂ, ਐਸੇ ਲੋਕ ਉੱਠ ਖਲੋਤੇ ਜਿਨ੍ਹਾਂ ਨੇ ਮਨਮਤ ਤੇ ਦੁਰਮਤ ਦੇ ਖਿਲਾਫ ਉਹ ਸੰਘਰਸ਼ ਕੀਤਾ ਕਿ ਜਾਨਾਂ ਵੀ ਵਾਰ ਦਿੱਤੀਆਂ, ਆਪਾਂ ਵੀ ਕੁਰਬਾਨ ਕਰ ਦਿੱਤਾ, ਪਰ ਗੁਰੂ ਸਾਹਿਬ ਦੀ ਚਲਾਈ ਹੋਈ ਇਸ ਪਰੰਪਰਾ ਨੂੰ ਉਹਨਾਂ ਨੇ ਦਾਗ ਨਹੀਂ ਲੱਗਣ ਦਿੱਤਾ, ਪਿੱਛੇ ਨਹੀਂ ਪੈਣ ਦਿੱਤਾ। ਤੋ ਇਹ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਇਕੱਤਰ ਹੋਏ ਹਾਂ, ਉਹਨਾਂ ਵਿੱਚੋਂ ਪੂਰਿਆਂ ਦੇ ਤੇ ਨਾਮ ਹੀ ਨਹੀਂ ਮਿਲੇ ਲੋਕਾਂ ਨੂੰ, ਕੋਈ 86 ਕੁ ਨਾਮ ਮਿਲਦੇ, ਬਾਕੀ ਨਾਮ ਹੀ ਨਹੀਂ ਮਿਲੇ ਕਿ ਕਿੰਨੇ ਕੁ ਲੋਕ ਸ਼ਹੀਦ ਹੋ ਗਏ। ਪਰ ਇਹ ਹੈ ਕਿ ਉਹਨਾਂ ਸਾਰਿਆਂ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਕਿ ਭਾਈ ਗੁਰੂ ਦੀ ਦੱਸੀ ਹੋਈ ਮਤ ਜਿਹੜੀ ਹੈ ਉਸ ਨੂੰ ਪ੍ਰਾਪਤ ਕਰਨ ਵਾਸਤੇ, ਉਹਨੂੰ ਦ੍ਰਿੜ ਕਰਨ ਲਈ ਅਸੀਂ ਆਪਾਂ ਨੇ ਸ਼ਾਵਰ ਕਰਨਾ ਹੈ। ਇਹਨੇ ਅੱਖਰਾਂ ਨਾਲ ਹੀ, ਕਿਉਂਕਿ ਇਤਿਹਾਸ ਬਹੁਤ ਵਿਖਰਿਆ ਹੋਇਆ ਹੈ, ਬਹੁਤ ਵਿਸਥਾਰਮਈ ਹੈ, ਮੈਂ ਸੰਖੇਪ ਨਾਲ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ। ਸਤਿਗੁਰੂ ਸਾਡੇ ਅੰਦਰ ਬਰਕਤ ਪਾਉਣ, ਸਾਡੇ ਦਿਮਾਗ ਵਿੱਚ ਇਹ ਗੱਲ ਆਵੇ ਕਿ ਅਸੀਂ ਉਹਨਾਂ ਸ਼ਹੀਦਾਂ ਦੀ ਆਨ ਸ਼ਾਨ ਨੂੰ ਬਰਕਰਾਰ ਰੱਖਣ ਲਈ ਗੁਰਮਤ ਦੇ ਦ੍ਰਿੜ ਕਰਨ ਦਾ ਯਤਨ ਕਰਨਾ ਹੈ ਤੇ ਇਸ ਦਾ ਪ੍ਰਚਾਰ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕ੍ਰਿਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬਿਆਨ, ਮੂਰਤ ਪੰਚ ਪ੍ਰਮਾਨ ਪੁਰਖ ਗੁਰੂ ਅਰਜਨ ਪਿਖੋ ਨਯਨ, ਅਬ ਰਾਖੋ ਦਾਸ ਪਾਠ ਕੀ ਲਾਜ, जैसी राखी लाज भगत प्रहलाद की।

ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਇੱਕ ਅਰਦਾਸ ਪਾਠ ਕੀਰਤ ਕੀ

गुरु प्यारी परम सन्मान योग सात संगत जी वड्डियां भागां वाले हो छतर चावर तख्त दे मालक ज्ञान दे सागर सुखां दे दाते शब्द गुरु श्री गुरु ग्रंथ साहिब जी दी पावन हजूरी विच बैठ के अपने जीवन दे कुछ पल कुछ घड़ियां लेखे विच लाण दा यतन कर रहे हो। आओ जिथे आप जी ने तन दी हाजरी लवाई है सारे खेचल करो गुरु गरीब नवाज दे चरणा विच मन की भी हाजरी लवाओ शब्द अते सुरत दा मेल करो प्यार सहित गज के फतेह बुलाओ जी वाहिगुरु जी का खालसा वाहिगुरु जी की फतेह। श्री गुरु हर राय साहब सतवें पातशाह गुरु जी का गुरता गद्दी दिवस जो 14 मार्च नूं सी ते गुरु हरगोबिंद साहिब जी दा ज्योति जोत समान दा दिहाड़ा जो अगले हफ्ते आ रहा। अज दे दीवान असी गुरु हर राय साहिब जी दे गुरता गद्दी दिवस नूं समर्पित करांगे ते अज दे दीवान विच समुचियां विचारां श्री गुरु हर राय साहिब महाराज जी दे जीवन इतिहास विचों सांझियां कीतियां जाणगियां। गुरु अंगद देव जी दा गुरु हर राय साहिब जी दा ते गुरु हरकृष्ण साहिब जी दा इतिहास सिखां नूं बहुत घट पता है। ਇਹ ਨਹੀਂ ਕਿ ਪਤਾ ਨਹੀਂ ਸਾਰਿਆਂ ਨੂੰ, ਬਹੁਤਿਆਂ ਨੂੰ ਪਤਾ ਹੈ ਪਰ ਬਹੁਤਿਆਂ ਨੂੰ ਜ਼ਿਆਦਾ ਵਿਸਥਾਰ ਵਿੱਚ ਨਹੀਂ ਪਤਾ। ਤੋ ਅੱਜ ਆਪਾਂ ਸਤਿਗੁਰੂ ਗੁਰੂ ਹਰ ਰਾਇ ਸਾਹਿਬ ਜੀ ਦੇ ਜੀਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਨੀ ਹੈ। ਮੈਂ ਇੱਕ ਬੇਨਤੀ ਕਰਦੇ ਹਾਂ, ਇੱਕ ਤਾਂ ਇਕਾਗਰਤਾ ਬਖਸ਼ਣੀ ਹੈ, ਇੱਕ ਜਿਹਨੇ ਕੋਈ ਕੰਮ ਜਾਣਾ ਹੋਵੇ ਉਹ ਪਹਿਲਾਂ ਹੀ ਚਲਾ ਜਾਏ, ਦੀਵਾਨ ਦੇ ਵਿੱਚੋਂ ਜਿੰਨਾ ਚਿਰ ਵਿਚਾਰ ਹੋਵੇ ਕੋਈ ਉੱਠ ਕੇ ਨਾ ਜਾਏ। ਇਹ ਮੇਰੀ ਬੇਨਤੀ ਆਪ ਦੇ ਚਰਨਾਂ ਵਿੱਚ ਹੈ। ਮੀਰੀ ਤੇ ਪੀਰੀ ਦੇ ਮਾਲਕ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਅਕਾਲ ਤਖ਼ਤ ਦੇ ਬਾਨੀ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਪਕਾਰੀ ਧੰਨ ਗੁਰੂ ਹਰ ਰਾਇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ। ਸਤਿਗੁਰੂ ਜੀ ਦੇ ਪੰਜ ਪੁੱਤਰ ਸਨ ਤੇ ਇੱਕ ਪੁੱਤਰੀ ਸੀ। ਪੰਜ ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਛੋਟੇ ਸੂਰਜਮਲ, ਅਨੀ ਰਾਏ, ਬਾਬਾ ਅਟਲ ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੰਜ ਸਪੂਤ ਸਨ, ਪੰਜ ਸਾਹਿਬਜ਼ਾਦੇ ਸਨ। ਸਤਿਗੁਰ ਜੀ ਦੀ ਇੱਕ ਪੁੱਤਰੀ ਜਿਹਦਾ ਨਾਮ ਬੀਬੀ ਵੀਰੋ ਕਰਕੇ ਇਤਿਹਾਸ ਵਿੱਚ ਲਿਖਿਆ, ਇਹ ਮੱਲੇ ਪਿੰਡ ਵਿੱਚ ਭਾਈ ਸਾਧੂ ਦੇ ਨਾਲ ਵਿਆਹੀ ਗਈ ਸੀ। ਇਹਦੇ ਘਰ ਵਿੱਚ ਪੰਜ ਸੂਰਬੀਰ ਯੋਧੇ ਪੁੱਤਰਾਂ ਨੇ ਜਨਮ ਲਿਆ, ਸੰਗੋ ਸ਼ਾਹ, ਜੀਤ ਮੱਲ, ਗੁਲਾਬ ਚੰਦ, ਮਾਰੀ ਦਾਸ ਤੇ ਸਾਹਿਬ ਚੰਦ। ਇਹ ਪੰਜੇ ਹੀ ਸੂਰਬੀਰ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਵਿੱਚ ਭਰਤੀ ਹੋਏ ਤੇ ਪੰਜਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਦਾ ਜਿਵੇਂ ਮੈਂ ਜ਼ਿਕਰ ਕੀਤਾ ਹੈ, ਨਾਂ ਸੀ ਬਾਬਾ ਗੁਰਦਿੱਤਾ ਜੀ।
ਤੇ ਇਹ ਨਿਹਾਲ ਕੌਰ ਦੇ ਨਾਲ ਵਿਆਹੇ ਹੋਏ ਸਨ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਪੀਰ ਬੁੱਢਣ ਸ਼ਾਹ ਦੀ ਖਾਹਿਸ਼ ਤੇ ਮੰਗ ਤੇ ਇੱਛਾ ਤੇ ਬਾਬਾ ਗੁਰਦਿੱਤਾ ਜੀ ਨੂੰ ਪਹਾੜਾਂ ਦੀ ਗੋਦ ਵਿੱਚ ਇੱਕ ਨਗਰ ਵਸਾਉਣ ਦਾ ਹੁਕਮ ਕੀਤਾ, ਭੇਜਿਆ। ਪੀਰ ਬੁੱਢਣ ਸ਼ਾਹ ਬਹੁਤ ਲੰਬੇਰੀ ਉਮਰ ਦੇ ਸੀ। ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਸਨ ਤੇ ਛੇਵੇਂ ਜਾਮੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ। ਇਹਨਾਂ ਦੀ ਖਾਹਿਸ਼ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤੇ ਨੂੰ ਭੇਜਿਆ ਕਿ ਪਹਾੜਾਂ ਦੀ ਗੋਦ ਵਿੱਚ ਇੱਕ ਸੁੰਦਰ ਨਗਰ ਵਸਾਇਆ ਜਾਏ। ਨਗਰ ਵਸਾਇਆ ਗਿਆ, ਉਹਦਾ ਨਾਮ ਗੁਰਕੀਰਤਨਪੁਰ ਰੱਖਿਆ ਗਿਆ। ਉਸ ਨਗਰ ਦਾ ਨਾਮ ਗੁਰਕੀਰਤਨਪੁਰ ਰੱਖਿਆ ਗਿਆ, ਜਿਹਨੂੰ ਅੱਜ ਕੱਲ੍ਹ ਆਪਾਂ ਕੀਰਤਪੁਰ ਸਾਹਿਬ ਕਹਿੰਦੇ ਹਾਂ। ਇਹਦਾ ਪਹਿਲਾ ਨਾਮ ਗੁਰਕੀਰਤਨਪੁਰ ਹੈ, ਇਹ ਬਾਬਾ ਗੁਰਦਿੱਤਾ ਜੀ ਨੇ ਵਸਾਇਆ। ਬਾਬਾ ਗੁਰਦਿੱਤਾ ਜੀ ਇੱਥੇ ਪਰਿਵਾਰ ਸਹਿਤ ਆਏ ਤੇ ਉਹਨਾਂ ਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਹਦਾ ਨਾਮ ਜਿਹੜਾ ਧੀਰਮਲ ਰੱਖਿਆ ਗਿਆ, ਧੀਰਮਲ। ਉਸ ਤੋਂ ਬਾਅਦ ਉਹਨਾਂ ਦੇ ਘਰ 31 ਜਨਵਰੀ 1630 ਵਿੱਚ ਇੱਕ ਹੋਰ ਸਾਹਿਬਜ਼ਾਦੇ ਨੇ ਜਨਮ ਲਿਆ ਜਿਹਦਾ ਨਾਮ ਹਰ ਰਾਏ, ਜਿਹਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਤੇ ਆਪਾਂ ਉਹਨਾਂ ਨੂੰ ਗੁਰੂ ਹਰ ਰਾਏ ਸਾਹਿਬ ਜੀ ਕਹਿ ਕੇ ਸਤਿਕਾਰ ਦਿੰਦੇ ਹਾਂ। ਇਹਨਾਂ ਦਾ ਆਗਮਨ ਕਈ ਇਤਿਹਾਸਕਾਰਾਂ ਨੇ 26 ਫਰਵਰੀ 1630 ਲਿਖਿਆ, ਕਈਆਂ ਨੇ 31 ਜਨਵਰੀ 1630 ਲਿਖਿਆ। ਖੈਰ ਚਲੋ, 31 ਜਨਵਰੀ 1630 ਨੂੰ ਨਿਹਾਲ ਕੌਰ ਦੀ ਕੁੱਖ ਤੋਂ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਗੁਰੂ ਹਰ ਰਾਏ ਸਾਹਿਬ ਜੀ ਨੇ ਆਗਮਨ ਲਿਆ। ਗੁਰੂ ਹਰ ਰਾਏ ਸਾਹਿਬ ਜੀ ਛੋਟੇ ਹੁੰਦਿਆਂ ਤੋਂ ਹੀ ਬਾਣੀ ਨਾਲ ਪਿਆਰ ਕਰਨ ਵਾਲੇ, ਸੇਵਾ ਸਿਮਰਨ ਵਾਲੇ ਤੇ ਗੁਰੂ ਘਰ ਦੀ ਪਿਆਰ ਤੇ ਸ਼ਰਧਾ ਨਾਲ ਸੇਵਾ ਕਰਨ ਵਾਲੇ। ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਹੁਤ ਪਿਆਰੇ ਸਨ, ਦਿਲੋਂ ਪਿਆਰ ਕਰਦੇ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ 4 ਜੰਗ ਕੀਤੇ, ਬਹੁਤ ਵੱਡੇ ਜੰਗ ਸੀ। ਸ਼ਾਹਜਹਾਨ ਦੇ ਨਾਲ ਟੱਕਰ ਹੋਈ, ਏਡੀ ਵੱਡੀ ਹਕੂਮਤ ਦੇ ਨਾਲ ਟੱਕਰ ਲੈਣੀ ਕਿਤੇ ਮਾਮੂਲੀ ਜੀ ਗੱਲ ਨਹੀਂ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾ ਜੰਗ ਅੰਮ੍ਰਿਤਸਰ ਮੁਗਲਸ ਖਾਨ ਨਾਲ, ਜਿਹੜਾ 7000 ਦੀ ਗਿਣਤੀ ਵਿੱਚ ਫੌਜ ਲੈ ਕੇ ਆਇਆ। ਦੂਜਾ ਜੰਗ ਸ੍ਰੀ ਹਰਗੋਬਿੰਦਪੁਰ ਸਾਹਿਬ ਅਬਦੁਲ ਖਾਨ ਦੇ ਨਾਲ, ਜਲੰਧਰ ਦੇ ਨਵਾਬ ਨਾਲ ਜੰਗ ਹੋਇਆ, ਜਿਹੜਾ 15000 ਦੀ ਫੌਜ ਚਾੜ ਕੇ ਲੈ ਕੇ ਆਇਆ। ਤੀਜਾ ਜੰਗ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਾਲਵੇ ਦੀ ਧਰਤੀ ਨਥਾਣੇ ਵਿੱਚ ਹੋਇਆ, ਜਿੱਥੇ ਲਲਾ ਬੇਗ ਤੇ ਕਮਰ ਬੇਗ 35000 ਦੀ ਫੌਜ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੇ ਚੜ ਕੇ ਆਏ। ਚੌਥਾ ਜੰਗ ਕਰਤਾਰਪੁਰ, ਜਿਹੜਾ ਦੁਆਬੇ ਦੇ ਵਿੱਚ ਹੈ, ਇੱਥੇ ਪੈਂਦੇ ਖਾਂ ਦੇ ਨਾਲ ਹੋਇਆ। ਪੈਂਦੇ ਖਾਂ, ਕਾਲੇ ਖਾਂ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਚੜ ਕੇ ਆਏ। ਤਕਰੀਬਨ ਇਹਨਾਂ ਦੀ ਫੌਜ ਜਿਹੜੀ ਹੈ, ਇਤਿਹਾਸ ਨੇ 1 ਲੱਖ ਲਿਖਿਆ, 75000 ਫੌਜ ਹਕੂਮਤ ਦੀ ਸੀ ਤੇ ਇਹਨਾਂ ਨੇ ਜਹਾਦ ਦਾ ਝੰਡਾ ਗੱਡਿਆ। ਇਲਾਕੇ ਦੇ ਰੰਗੜ, ਮੁਗਲ, ਇਹ ਸਾਰੇ ਇਕੱਠੇ ਹੋ ਗਏ ਤੇ ਸਾਰੇ ਰਲ ਕੇ ਕੁਛ ਲੁੱਟਣ ਵਾਲੇ, ਕੁਛ ਲੜਨ ਵਾਲੇ, ਤੇ ਇਹਨਾਂ ਦੀ ਗਿਣਤੀ ਸਾਰੀ ਟੋਟਲ 1 ਲੱਖ ਤੋਂ ਉੱਤੇ ਸੀ। ਕਮਾਲ ਇਹ ਵੀ ਇਤਨੀ ਵੱਡੀ ਹਕੂਮਤ ਨਾਲ ਜੰਗ ਹੋਈ, 4 ਜੰਗ ਹੋਈਆਂ, ਤੇ ਗੁਰੂ ਹਰਗੋਬਿੰਦ ਸਾਹਿਬ ਨੇ 1 ਵੀ ਜੰਗ ਵਿੱਚ ਆਪ ਹੱਲਾ ਨਹੀਂ ਬੋਲਿਆ ਤੇ ਕੋਈ ਜੰਗ ਹਾਰੀ ਨਹੀਂ, ਸਾਰੀਆਂ ਜੰਗਾਂ ਜਿੱਤੀਆਂ ਨੇ। ਇਹ ਸਾਡਾ ਗੌਰਵਮਈ ਇਤਿਹਾਸ ਹੈ। ਧੀਰਮਲ
ਗੁਰੂ ਸਾਹਿਬ ਜੀ ਦਾ ਪੋਤਾ ਸੀ। ਅਜੇ ਇਹਦੀ 14 ਸਾਲ ਦੀ ਉਮਰ ਸੀ, ਇਹ ਗੁਰੂ ਘਰ ਤੋਂ ਵੱਖ ਹੋ ਗਿਆ। ਇਹਦਾ ਪੈਂਦੇ ਖਾਂ ਦੇ ਜਵਾਈ ਉਸਮਾਨ ਖਾਂ ਨਾਲ ਪਿਆਰ ਸੀ, ਉਹਨਾਂ ਨੇ ਇਹਨੂੰ ਖਰੀਦ ਲਿਆ। ਇਹ ਗੁਰੂ ਘਰ ਦੀ ਵਿਰੋਧਤਾ ਕਰਨ ਲੱਗ ਪਿਆ ਅਤੇ ਹਕੂਮਤ ਦੀ ਪੱਖ ਦੀ ਗੱਲ ਕਰਨ ਲੱਗ ਪਿਆ। ਜਿਹੜਾ ਧੀਰਮਲ ਹੈ, 14 ਸਾਲ ਦੀ ਉਮਰ ਵਿੱਚ ਜਦੋਂ ਕਰਤਾਰਪੁਰ ਜੰਗ ਹੋਇਆ, ਇਹਨੇ ਹਕੂਮਤ ਨੂੰ ਚਿੱਠੀ ਲਿਖ ਕੇ ਅਤੇ ਇਹ ਕਿਹਾ ਕਿ ਮੇਰੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਨੇ ਤੁਹਾਡੇ ਨਾਲ ਜੰਗ ਕੀਤਾ, ਗਲਤੀ ਕੀਤੀ ਹੈ, ਮੈਂ ਉਹਦੀ ਮਾਫ਼ੀ ਮੰਗਦਾ। ਗੁਰੂ ਘਰ ਦਾ ਬਾਗੀ ਹੋ ਗਿਆ। 14 ਸਾਲ ਦੀ ਉਮਰ ਕੀ ਹੁੰਦੀ ਹੈ? ਹਕੂਮਤ ਨੇ ਇੰਨਾ ਚੁੱਕਿਆ, ਧੀਰਮਲ ਬਾਗੀ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਕਰਤਾਰਪੁਰ ਦੇ ਜੰਗ ਤੋਂ ਬਾਅਦ ਇਹ ਇਲਾਕਾ ਛੱਡ ਦਿੱਤਾ ਅਤੇ ਸਤਿਗੁਰੂ ਕੀਰਤਪੁਰ ਸਾਹਿਬ ਚਲੇ ਗਏ। ਧੀਰਮਲ ਨੇ ਜਿਹੜਾ ਕਰਤਾਰਪੁਰ ਦਾ ਕਿਲ੍ਹਾ ਸੀ ਸਾਰੇ ਉੱਤੇ ਕਬਜ਼ਾ ਕਰ ਲਿਆ ਅਤੇ ਅੱਜ ਤੱਕ ਉਹਨਾਂ ਦੇ ਕੋਲੋਂ ਕਬਜ਼ਾ ਹੈ। ਧੀਰਮਲ ਦਾ ਉਹਦੀ ਸੰਤਾਨ ਵਿੱਚੋਂ ਵਡਭਾਗ ਸਿੰਘ ਹੈ, ਉਹਦੀ ਸੰਤਾਨ ਵਿੱਚੋਂ ਭੂਤ ਪ੍ਰੇਤ ਕੱਢਣ ਵਾਲੇ, ਉਹਦੀ ਸੰਤਾਨ ਵਿੱਚੋਂ ਜਿਹੜੇ ਅੱਜ ਵੀ ਗੱਦੀ 'ਤੇ ਬਹਿੰਦੇ ਨੇ ਉਹਨੂੰ ਟਿੱਕਾ ਸਾਹਿਬ ਕਿਹਾ ਜਾਂਦਾ ਅਤੇ ਅੱਜ ਵੀ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਥੱਲੇ ਕਰਦੇ ਨੇ ਅਤੇ ਆਪ ਉੱਪਰ ਬਹਿੰਦੇ ਨੇ ਅਤੇ ਆਪਣੇ ਉੱਪਰ ਚੌਲ ਚੜ੍ਹਾਉਂਦੇ ਨੇ, ਗੁਰੂ ਗ੍ਰੰਥ ਸਾਹਿਬ 'ਤੇ ਚੌਲ ਨਹੀਂ ਕਰਦੇ। ਅੱਜ ਵੀ ਕਰਤਾਰਪੁਰ ਕਦੇ ਚਲੇ ਜਾਓ, ਜਿਹੜੀ ਗੁਰੂ ਅਰਜਨ ਦੇਵ ਜੀ ਦੀ ਹੱਥ ਲਿਖਤ ਬੀੜ ਹੈ ਅੱਜ ਵੀ ਉਹਨਾਂ ਦੇ ਕੋਲ ਮੌਜੂਦ ਹੈ ਅਤੇ ਉਸ ਨੂੰ ਉਹਨਾਂ ਥੱਲੇ ਛੋਟੀ ਜਿਹੀ ਪਾਲਕੀ ਵਿੱਚ ਰੱਖਿਆ ਹੁੰਦਾ ਅਤੇ ਆਪਣਾ ਆਸਣ ਉੱਪਰ ਲਾਇਆ ਹੁੰਦਾ ਅਤੇ ਆਪਣੇ ਉੱਪਰ ਚੌਰ ਕਰਾਉਂਦੇ ਨੇ। ਧੀਰਮਲ ਦੀ ਸੰਤਾਨ ਇਹ ਬਾਬਾ ਵਡਭਾਗ ਸਿੰਘ ਅਤੇ ਬਾਕੀ ਦੇ ਸਾਰੇ ਇਹ ਉਹਦੀ ਸੰਤਾਨ ਅਤੇ ਅੱਜ ਤੱਕ ਗੁਰੂ ਘਰ ਦੇ ਵਿਰੋਧੀ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੀਰਤਪੁਰ ਸਾਹਿਬ ਆ ਗਏ। ਜ਼ਿੰਦਗੀ ਦਾ ਬਾਕੀ ਹਿੱਸਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਦੇ ਵਿੱਚ ਬਤੀਤ ਕੀਤਾ। ਇਤਿਹਾਸ ਚੇਤੇ ਰੱਖਣਾ, ਇੱਥੇ ਰਹਿ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਕਾਫੀ ਇਲਾਕਿਆਂ ਵਿੱਚ ਵਿਚਰ ਕੇ ਪ੍ਰਚਾਰ ਕੀਤਾ ਅਤੇ ਉਹਨਾਂ ਦਾ ਪੋਤਾ ਹਰਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਰਹਿੰਦਾ, ਹਰ ਵੇਲੇ ਆਗਿਆ ਦੀ ਪਾਲਣਾ ਕਰਨੀ, ਹਰ ਵੇਲੇ ਹੁਕਮ ਅੱਗੇ ਸਿਰ ਝੁਕਾਉਣਾ, ਹਰ ਵੇਲੇ ਉਹਨਾਂ ਦੀ ਆਗਿਆ ਦੀ ਪਾਲਣਾ ਕਰਨੀ, ਜੋ ਕਹਿ ਦੇਣ ਉਹ ਸੱਤ ਹੈ। ਬੜਾ ਨਾਜ਼ੁਕ, ਬੜਾ ਕੋਮਲ ਅਤੇ ਬੜਾ ਪਿਆਰ ਵਾਲਾ ਹਿਰਦਾ ਸੀ ਗੁਰੂ ਹਰਰਾਜ ਸਾਹਿਬ ਜੀ ਦਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੁਝ ਸਮਾਂ ਇੱਥੇ ਬਤੀਤ ਕੀਤਾ ਅਤੇ ਪਤਾਲਪੁਰੀ ਸਥਾਨ ਜਿਹੜਾ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਜੋਤੀ ਜੋ ਸਮਾਨ ਤੋਂ ਕੁਛ ਦਿਨ ਪਹਿਲਾਂ ਸਿਰਜਿਆ ਸੀ ਪਤਾਲਪੁਰੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਜਗਤ ਨੂੰ ਚਿੱਠੀਆਂ ਲਿਖੀਆਂ ਵੀ ਅਸੀਂ ਆਪਣਾ ਪੰਜ ਭੂਤਕ ਸਰੀਰ ਤਿਆਗ ਰਹੇ ਹਾਂ ਅਤੇ ਸਾਰੀ ਸੰਗਤ ਜਿੱਥੇ ਜਿੱਥੇ ਵੀ ਕੋਈ ਨਾਨਕ ਨਾਮ ਲੇਵਾ ਬੈਠਾ, ਜਿਨ੍ਹਾਂ ਤੱਕ ਸਾਡਾ ਮੈਸੇਜ ਆਏ, ਉਹ ਸਾਰੇ ਕਰਤਾਰਪੁਰ ਕੀਰਤਪੁਰ ਸਾਹਿਬ ਪਹੁੰਚਣ ਦੀ ਖੇਚਲ ਕਰੋ। ਇਤਿਹਾਸ ਲਿਖਦਾ ਕੀਰਤਪੁਰ ਸਾਹਿਬ ਦੇ ਵਿੱਚ ਇਤਨੀ ਸੰਗਤ ਆਈ, ਇਲਾਕਾ ਐਂ ਸ਼ੌਣੀ ਦਾ ਰੂਪ ਧਾਰਨ ਕਰ ਗਿਆ। ਲਗਾਤਾਰ ਕਥਾ ਕੀਰਤਨ ਰੱਬ ਦੇ ਨਾਮ ਦਾ ਬਾਣੀ ਦਾ ਪ੍ਰਵਾਹ ਚੱਲਣ ਲੱਗਾ। ਹੁਣ ਉਹ ਸਮਾਂ ਨੇੜੇ ਆ ਗਿਆ ਜਿੱਦਣ ਗੁਰੂ ਹਰਰਾਜ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਜਾਣੀ ਸੀ। 14 ਮਾਰਚ 1644 ਇਹ ਦਿਨ ਜਿਸ ਨੂੰ ਨੇੜੇ ਆ ਗਿਆ। ਸੰਗਤ ਦਾ ਬਹੁਤ ਭਾਰੀ ਇਕੱਠ, ਅਣਗਿਣਤ ਸੰਗਤਾਂ ਇੱਥੇ ਪਹੁੰਚੀਆਂ। ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਨ ਹੋਇਆ, ਕੀਰਤਨ ਤੋਂ ਬਾਅਦ ਜਦੋਂ ਦੀਵਾਨ ਲੱਗਿਆ, ਸਤਿਗੁਰ ਨੇ ਸਾਰਿਆਂ ਨੂੰ ਬੁਲਾਇਆ, ਧੀਰਮਲ ਨੂੰ ਵੀ ਬੁਲਾਇਆ, ਪਰ ਧੀਰਮਲ ਉਸ ਸਮੇਂ ਨਾ ਆਇਆ। ਮੈਂ ਇਤਿਹਾਸ ਦਾ ਜ਼ਿਕਰ ਕਰ ਰਿਹਾ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਭ ਤੋਂ ਪਹਿਲਾਂ ਆਪਣੇ ਪੁੱਤਰਾਂ ਵਿੱਚੋਂ, ਤਿੰਨ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਦੋਂ ਮੌਜੂਦ ਸਨ ਅਤੇ ਦੋ ਪੁੱਤਰ ਜੋਤੀ ਜੋਤ ਸਮਾ ਚੁੱਕੇ ਸਨ। ਬਾਬਾ ਅਟਲ ਰਾਏ
ਜਿਹੜੇ ਅੰਮ੍ਰਿਤਸਰ ਦੇ ਵਿੱਚ ਸਰੀਰ ਤਿਆਗ ਗਏ ਸਨ ਤੇ ਬਾਬਾ ਗੁਰਦਿੱਤਾ ਜੀ ਜਿਹੜੇ ਕੀਰਤਪੁਰ ਸਾਹਿਬ ਸਰੀਰ ਤਿਆਗ ਗਏ ਸਨ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਤਿੰਨ ਪੁੱਤਰ ਉਹਨਾਂ ਦੇ ਮੌਜੂਦ ਨੇ। ਗੁਰੂ ਹਰਗੋਬਿੰਦ ਸਾਹਿਬ ਸੰਗਤ ਵਿੱਚ ਇਹ ਦੱਸਣਾ ਚਾਹੁੰਦੇ ਨੇ ਵੀ ਗੁਰਤਾ ਗੱਦੀ ਦਾ ਹੱਕਦਾਰ ਕੌਣ ਹੋਏਗਾ। ਮੈਂ ਇੱਕ ਹੋਰ ਪਿਛਲੀ ਘਟਨਾ ਨਾਲ ਜੋੜਦੇ ਹਾਂ। ਗੁਰੂ ਹਰ ਰਾਏ ਸਾਹਿਬ ਕਿਤਨੇ ਮਹਾਨ ਤੇ ਕਿਤਨੇ ਫਰਾਖ ਦਿਲ ਤੇ ਆਗਿਆਕਾਰੀ ਸਨ। ਕੀਰਤਪੁਰ ਸਾਹਿਬ ਦੇ ਵਿੱਚ ਇੱਕ ਬਹੁਤ ਸੁੰਦਰ ਬਾਗ ਲੱਗਾ ਹੋਇਆ ਸੀ। ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਕੁਛ ਸਿੱਖਾਂ ਸਹਿਤ ਉਸ ਬਾਗ ਦੇ ਵਿੱਚ ਘੁੰਮ ਰਹੇ ਸਨ ਤੇ ਹਰ ਰਾਏ ਸਾਹਿਬ ਪਿੱਛੇ ਰਹਿ ਗਏ। ਇਹ ਛੋਟੀ ਅਵਸਥਾ ਤੋਂ ਹੀ, ਛੋਟੀ ਉਮਰ ਤੋਂ ਹੀ 101 ਕਲੀ ਦਾ ਚੋਲਾ ਪਾਇਆ ਕਰਦੇ ਸਨ। ਇਹ ਜਿਹੜੇ ਅਸੀਂ ਚੋਲੇ ਪਾਏ ਨੇ, ਇਹਨਾਂ ਦੀਆਂ ਜਿਹੜੀਆਂ ਆਸੇ ਪਾਸੇ ਫੱਟੀਆਂ ਲੱਗੀਆਂ ਨੇ ਕਲੀਆਂ ਕਹਿੰਦੇ ਨੇ। 101 ਕਲੀ ਦਾ ਚੋਲਾ ਬਹੁਤ ਖੁੱਲਾ ਤੇ ਬੜਾ ਚੌੜਾ ਹੋ ਜਾਂਦਾ ਹੈ। ਗੁਰੂ ਹਰ ਰਾਏ ਸਾਹਿਬ ਪਾਉਂਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਲੰਘੇ ਤੇ ਗੁਰੂ ਹਰ ਰਾਏ ਸਾਹਿਬ ਜੀ ਪਿੱਛੇ ਪਿੱਛੇ ਤੇਜ਼ ਤੇਜ਼ ਆ ਰਹੇ ਨੇ। ਹਵਾ ਨਾਲ ਚੋਲਾ ਫੁੱਲਿਆ, ਇੱਕ ਬਹੁਤ ਸੁੰਦਰ ਫੁੱਲ ਖਿੜਿਆ ਹੋਇਆ ਸੀ, ਉਹ ਚੋਲੇ ਨਾਲ ਅੜਿਆ ਤੇ ਟੁੱਟ ਗਿਆ ਤੇ ਉਹਦੀਆਂ ਕਲੀਆਂ ਖਿਲਰ ਗਈਆਂ, ਚੋਲੇ ਦੀਆਂ ਪੱਤੀਆਂ, ਉਹਦੀਆਂ ਫੁੱਲ ਦੀਆਂ ਪੱਤੀਆਂ ਦੂਰ ਤੱਕ ਖਿਲਰ ਗਈਆਂ। ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਵਾਪਸ ਮੁੜੇ ਨਾ, ਉਦੋਂ ਹਰ ਰਾਏ ਸਾਹਿਬ ਨਾਲ ਸਨ। ਉਹ ਫੁੱਲ ਕੋਲ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਖੜ ਗਏ, ਕਹਿਣ ਲੱਗੇ ਫੁੱਲ ਕਿਨੇ ਤੋੜਿਆ, ਮੈਂ ਹੁਣੇ ਗਿਆ, ਬੜਾ ਨਾਜ਼ੁਕ ਤੇ ਬਹੁਤ ਸੁੰਦਰ ਖਿੜਿਆ ਹੋਇਆ ਸੀ, ਇਹ ਫੁੱਲ ਕਿਨੇ ਤੋੜਿਆ। ਤੇ ਨਾਲ ਦੇ ਸਿੱਖ ਕਹਿਣ ਲੱਗੇ ਮਹਾਰਾਜ ਇਹ ਗੁਰੂ ਹਰ ਰਾਏ ਸਾਹਿਬ ਦੇ ਚੋਲੇ ਨਾਲ ਅੜ ਕੇ ਟੁੱਟਿਆ। ਹਰ ਰਾਏ ਸਾਹਿਬ ਕੋਲ ਖੜੇ ਸੀ, ਹੱਥ ਜੁੜ ਕੇ ਕਹਿਣ ਲੱਗੇ ਮਹਾਰਾਜ ਇਹ ਮੇਰੇ ਕੋਲ ਗੁਸਤਾਖੀ ਹੋਈ, ਇਹ ਕਿਵੇਂ ਟੁੱਟਿਆ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਕਹਿਣ ਲੱਗੇ ਮਹਾਰਾਜ ਜੀ ਚੋਲਾ ਖੁੱਲਾ ਪਾਇਆ ਸੀ, ਹਵਾ ਨਾਲ ਫੁੱਲ ਗਿਆ, ਅੜ ਗਿਆ ਚੋਲੇ ਨਾਲ ਤੇ ਫੁੱਲ ਟੁੱਟ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਬਹੁ ਕਮਾਲ ਦਾ ਬਚਨ। ਸਤਿਗੁਰੂ ਕਹਿਣ ਲੱਗੇ ਬੇਟਾ ਦਾਮਨ ਸੰਕੋਚ ਚਲੋ। ਦਾਮਨ, ਦਾਮਨ ਦਾ ਅਰਥ ਹੁੰਦਾ ਪੱਲਾ। ਸੰਕੋਚ ਚਲੋ, ਕਿਉਂਕਿ ਆਉਣ ਵਾਲੇ ਸਮੇਂ ਚ ਬੜੀਆਂ ਤਾਕਤਾਂ ਦਿੱਤੀਆਂ ਜਾਣੀਆਂ ਸੀ। ਸਤਿਗੁਰੂ ਇਹ ਦੱਸਣਾ ਚਾਹੁੰਦੇ ਸੀ, ਬੇਟਾ ਜਦੋਂ ਤਾਕਤ ਆਏ ਤੇ ਤਾਕਤ ਨੂੰ ਹਮੇਸ਼ਾ ਸੰਕੋਚ ਕੇ ਚਲੋ, ਉਹਦਾ ਮਿਸ ਯੂਜ ਨਾ ਕਰੋ, ਕਿਸੇ ਨਾਲ ਧੱਕਾ ਨਾ ਹੋ ਜਾਏ, ਕਿਸੇ ਨਾਲ ਜਬਰ ਨਾ ਹੋ ਜਾਏ, ਜਿਵੇਂ ਫੁੱਲ ਟੁੱਟਿਆ ਕਿਸੇ ਦੀ ਜਾਨ ਨਾ ਇੱਦਾਂ ਚਲੀ ਜਾਏ। ਤੇ ਗੁਰੂ ਹਰ ਰਾਏ ਸਾਹਿਬ ਹੱਥ ਜੋੜ ਕੇ ਕਹਿਣ ਲੱਗੇ, ਦਾਦਾ ਜੀ ਅੱਜ ਤੋਂ ਬਾਅਦ ਚੋਲਾ ਤੇ ਮੈਂ 101 ਕਲੀ ਦਾ ਹੀ ਪਾਵਾਂਗਾ, ਪਰ ਇਸ ਚੋਲੇ ਨੂੰ ਇਕੱਠਾ ਕਰਕੇ ਬਾਂਹ ਤੇ ਸੁੱਟ ਕੇ ਤੁਰਿਆ ਕਰਾਂਗਾ। ਮੈਂ ਅੱਜ ਤੋਂ ਬਾਅਦ ਇੱਦਾਂ ਦਾ ਕਦੇ ਫੁੱਲ ਟੁੱਟਣ ਨਹੀਂ ਦਿਆਂਗਾ। ਦਾਮਨ ਸੰਕੋਚ ਚਲੋ, ਇੱਕ ਗੱਲ ਕਹੀ, ਇਹਦਾ ਮਤਲਬ ਗੁਰੂ ਹਰ ਰਾਏ ਸਾਹਿਬ ਦਾ ਸੀ ਕਿ ਬੇਟਾ ਤੈਨੂੰ ਮੈਂ ਬਹੁਤ ਤਾਕਤਾਂ ਦੇਣੀਆਂ ਨੇ, ਤੈਨੂੰ ਬੜੀਆਂ ਸ਼ਕਤੀਆਂ ਦੇਣੀਆਂ ਨੇ, ਦੇਖੀ ਤੇਰੀਆਂ ਤਾਕਤਾਂ ਕਿਤੇ ਮਿਸ ਯੂਜ ਕਰਨ ਵਾਲੀਆਂ ਨਾ ਹੋਣ, ਕਿਸੇ ਉੱਤੇ ਧੱਕਾ ਨਾ ਹੋ ਜਾਏ, ਕਿਸੇ ਨਾਲ ਨਜਾਇਜ਼ ਨਾ ਹੋ ਜਾਏ। ਗੁਰੂ ਹਰ ਰਾਏ ਸਾਹਿਬ ਆਪਣੇ ਦਾਦੇ ਦੀ ਨਿਗਾਹ ਵਿੱਚ ਪੂਰੇ ਉਤਰ ਆਏ। ਹੁਣ ਪਤਾਲਪੁਰੀ ਦੀਵਾਨ ਸਜਿਆ, ਉਸ ਲੜੀ ਨਾਲ ਫਿਰ ਆਪਾਂ ਜੁੜੀਏ। ਸੰਗਤਾਂ ਬੈਠੀਆਂ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚ ਇਹ ਦੱਸਣਾ ਚਾਹੁੰਦੇ ਨੇ ਕਿ ਮੈਂ ਗੁਰਤਾ ਗੱਦੀ ਕਿਹਨੂੰ ਦੇਣ ਲੱਗਾ, ਮੇਰੇ ਤੋਂ ਬਾਅਦ ਕੋਈ ਦਾਅਵੇਦਾਰ ਹੋਵੇ ਤੇ ਹੁਣੇ ਸੰਗਤ ਨੂੰ ਪਤਾ ਲੱਗ ਜਾਏ। ਸਤਿਗੁਰ ਨੇ ਭਰੀ ਸੰਗਤ ਵਿੱਚ, ਸਾਰਾ ਪਰਿਵਾਰ ਬੈਠਾ, ਜਿੱਦਾਂ ਤੁਸੀਂ ਗੁਰੂ ਦੇ ਚਰਨਾਂ ਵਿੱਚ ਬੈਠੇ ਹੋ ਇੱਦਾਂ ਸੰਗਤ ਬੈਠੀ ਹੈ। ਸਾਹਮਣੇ ਗੁਰੂ ਦੇ ਪੁੱਤਰ ਬੈਠੇ ਨੇ, ਸੂਰਜਮਲ, ਅਨੀ ਰਾਏ ਤੇ ਤੇਗ ਬਹਾਦਰ। ਗੁਰੂ ਹਰਗੋਬਿੰਦ ਸਾਹਿਬ ਨੇ ਸਭ ਤੋਂ ਪਹਿਲਾਂ ਆਪਣੇ ਵੱਡੇ ਪੁੱਤਰ ਸੂਰਜਮਲ ਨੂੰ ਉਠਾਇਆ, ਕਿਉਂਕਿ ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਚੁੱਕੇ ਸਨ, ਬਾਬਾ ਅਟਲ ਰਾਏ ਸਰੀਰ ਤਿਆਗ ਚੁੱਕੇ ਸਨ, ਤਿੰਨ ਪੁੱਤਰ ਉਹਨਾਂ ਦੇ ਸਾਹਮਣੇ ਬੈਠੇ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਸੂਰਜਮਲ ਨੂੰ ਬੁਲਾਇਆ, ਕਹਿਣ ਲੱਗੇ ਬੇਟਾ ਖੜੇ ਹੋ ਕੇ ਆਓ। ਸੂਰਜਮਲ ਖੜਾ ਹੋਇਆ, ਹੱਥ ਜੋੜੇ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬੇਟਾ ਮੰਗੋ ਕੀ ਚਾਹੀਦਾ ਹੈ। ਜਿਹਦਾ ਮਕਸਦ ਸੀ ਕਿ ਜੇ ਗੁਰੂ ਬਣਨ ਦੀ ਲਾਲਸਾ ਹੋਵੇ ਤਾਂ ਅੱਜ ਹੀ ਸੰਗਤ ਵਿੱਚ ਕਹਿ ਦੇਗਾ ਮੈਨੂੰ ਗੁਰਤਾ ਗੱਦੀ ਦੇ ਕੇ ਜਾਓ, ਸੰਗਤ ਨੂੰ ਪਤਾ ਲੱਗ ਜਾਏ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬੇਟਾ ਮੰਗੋ ਕੀ ਚਾਹੀਦਾ ਹੈ। ਤੇ ਬਾਬਾ ਸੂਰਜਮਾਲ ਜੀ ਹੱਥ ਜੋੜ ਕੇ ਖੜੇ ਹੋ ਗਏ, ਪਿਤਾ ਜੀ ਮੈਨੂੰ ਸਿੱਖੀ ਚਾਹੀਦੀ, ਮੈਂ ਜ਼ਿੰਦਗੀ ਭਰ ਤੁਹਾਡਾ ਸਿੱਖ ਬਣਿਆ ਰਹਾਂ, ਬਸ ਇਸ ਤੋਂ ਬਾਅਦ ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਤਾਂ ਜ਼ਿੰਦਗੀ ਤੁਹਾਡਾ ਸਿੱਖ ਬਣਿਆ ਰਹਾਂ, ਇਸ ਤੋਂ ਬਾਅਦ ਮੈਨੂੰ ਕੁਛ ਨਹੀਂ ਚਾਹੀਦਾ। ਸਤਿਗੁਰੂ ਮੁਸਕਰਾਏ, ਕਹਿਣ ਲੱਗੇ ਠੀਕ ਹੈ ਬੇਟਾ, ਤੁਹਾਨੂੰ ਸਿੱਖੀ ਤੁਹਾਡਾ ਤੁਹਾਡੀ ਸੰਤਾਨ ਵਿੱਚ ਤੁਹਾਡੀ ਕੁੱਲ ਵਿੱਚ ਸਿੱਖੀ ਰਹੇਗੀ। ਬਹਿ ਗਏ। ਸਤਿਗੁਰੂ ਜੀ ਨੇ ਆਪਣੇ ਪੁੱਤਰ ਅਣੀ ਰਾਏ ਨੂੰ ਖੜਾ ਕੀਤਾ, ਬੇਟਾ ਤੁਸੀਂ ਖੜੇ ਹੋਵੋ, ਤੁਸੀਂ ਮੰਗੋ ਕੀ ਚਾਹੀਦਾ। ਅਣੀ ਰਾਏ ਛੋਟੀ ਉਮਰ ਤੋਂ ਸਮਾਧੀ ਲਾ ਕੇ ਬੈਠੇ ਰਹਿੰਦੇ ਸਨ, ਨਾ ਉਹ ਕਿਸੇ ਲੈਣ ਵਿੱਚ, ਨਾ ਉਹ ਕਿਸੇ ਦੇਣ ਵਿੱਚ, ਨਾ ਉਹ ਬਹੁਤਾ ਬੋਲਦੇ, ਨਾ ਉਹ ਬਹੁਤਾ ਖਾਂਦੇ, ਨਾ ਬਹੁਤੀ ਕਿਸੇ ਨਾਲ ਗੱਲ ਕਰਦੇ, ਮਸਤ ਰਹਿੰਦੇ ਸਨ ਸਾਰੀ ਉਮਰ। ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਬੇਟਾ ਮੰਗੋ ਕੀ ਚਾਹੀਦਾ। ਅਣੀ ਰਾਏ ਨੇ ਗੱਲ ਪੱਲਾ ਪਾ ਕੇ ਕਿਹਾ, ਪਿਤਾ ਜੀ ਸੰਸਾਰ ਨਾਸ਼ਵੰਤ ਹੈ, ਇੱਥੇ ਦੀ ਕੋਈ ਚੀਜ਼ ਸਦਾ ਥਿਰ ਨਹੀਂ ਰਹਿਣੀ, ਮੇਰੀ ਇੱਕ ਖਾਹਿਸ਼ ਹੈ, ਮੇਰੀ ਇੱਕ ਇੱਛਾ ਪੂਰੀ ਕਰ ਦਿਓ, ਮੈਨੂੰ ਐਸੀ ਬਖਸ਼ਿਸ਼ ਕਰ ਦਿਓ ਕਿ ਮੇਰੀ ਸੁਰਤ ਹਰ ਵੇਲੇ ਰੱਬ ਨਾਲ ਜੁੜੀ ਰਹੇ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਹੁਣ ਅਣੀ ਰਾਏ ਨੂੰ ਸਤਿਗੁਰ ਨੇ ਬਖਸ਼ਿਸ਼ਾਂ ਕਰਤੀਆਂ, ਬੈਠ ਗਏ। ਸਾਹਮਣੇ ਬੈਠੇ ਸਨ ਤੇਗ ਤਿਆਗ ਦੀ ਮੂਰਤ, ਤੇਗ ਬਹਾਦਰ। ਸਤਿਗੁਰੂ ਕਹਿਣ ਲੱਗੇ, ਬੇਟਾ ਤੁਸੀਂ ਖੜੇ ਹੋਵੋ। ਗੁਰੂ ਤੇਗ ਬਹਾਦਰ ਬੜੇ ਲੰਬੇ ਉੱਚੇ ਜਵਾਨ ਸਨ ਤੇ ਹਮੇਸ਼ਾ ਉਹਨਾਂ ਦੀਆਂ ਅੱਖਾਂ ਨੀਵੀਆਂ ਰਹਿੰਦੀਆਂ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਉਹ ਕਦੇ ਆਕੜ ਕੇ ਨਹੀਂ ਸੀ ਖਲੋਤੇ, ਅੱਖਾਂ ਨੀਵੀਆਂ ਤੇ ਹੱਥ ਜੁੜੇ ਹੋਏ ਤੇ ਹਰ ਵੇਲੇ ਹਿਰਦੇ ਵਿੱਚ ਸਿਮਰਨ। ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਨਹੀਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਨੂੰ, ਬੇਟਾ ਕੀ ਚਾਹੀਦਾ ਮੰਗੋ। ਗੁਰੂ ਹਰਗੋਬਿੰਦ ਸਾਹਿਬ ਨੇ ਅੱਜ ਕਮਾਲ ਕੀਤੀ, ਕਹਿਣ ਲੱਗੇ, ਬੇਟਾ ਝੋਲੀ ਕਰੋ, ਝੋਲੀ ਕਰੋ। ਗੁਰੂ ਤੇਗ ਬਹਾਦਰ ਸਾਹਿਬ ਨੇ ਝੋਲੀ ਕੀਤੀ। ਸਤਿਗੁਰੂ ਜੀ ਨੇ ਉਸ ਝੋਲੀ ਵਿੱਚ ਤਿੰਨ ਵਸਤੂਆਂ ਪਾਈਆਂ, ਇੱਕ ਬਾਣੀ ਦੀ ਪੋਥੀ, ਇੱਕ ਕਿਰਪਾਨ, ਕਟਾਰ ਜਿਹਨੂੰ ਕਹਿੰਦੇ ਕਿਰਪਾਨ, ਤੇ ਇੱਕ ਰੁਮਾਲ। ਇਹ ਤਿੰਨ ਚੀਜ਼ਾਂ ਪਾ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬੇਟਾ ਸਾਡੇ ਸਰੀਰ ਤਿਆਗਣ ਤੋਂ ਬਾਅਦ, ਇਹ ਹਦਾਇਤ ਸੀ, ਸਾਰੇ ਪਰਿਵਾਰ ਨੂੰ ਨਾਲ ਲੈ ਕੇ ਤੁਸੀਂ ਬਕਾਲੇ ਪਿੰਡ ਵਿੱਚ ਚਲੇ ਜਾਣਾ, ਉੱਥੇ ਮੇਰਾ ਇੱਕ ਸਿੱਖ ਭਾਈ ਮੇਰਾ। ਦੇਖੋ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਨਕੇ ਵੀ ਉਸੇ ਪਿੰਡ ਸਨ, ਬਕਾਲੇ ਵਿੱਚ ਹੀ ਨਾਨਕੇ ਸਨ, ਮਾਤਾ ਨਾਨਕੀ ਦਾ ਪਿੰਡ ਇੱਥੇ ਇਹੀ ਸੀ, ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਵਿਆਹੇ ਹੋਏ ਸਨ। ਕਿਹਾ ਤੁਸੀਂ ਉੱਥੇ ਜਾਣਾ ਬਕਾਲੇ, ਤੇ ਭਾਈ ਮੇਰੇ ਨਾਲ ਸਾਡਾ ਇੱਕ ਪ੍ਰੋਮਿਸ ਹੋਇਆ ਕਿ ਅਸੀਂ ਤੇਰੇ ਘਰ ਆ ਕੇ ਰਹਾਂਗੇ, ਤੁਸੀਂ ਉਹਨਾਂ ਦੇ ਘਰ ਜਾ ਕੇ ਰਹਿਣਾ। ਤੇ ਨਾਨਕੀ ਜੀ ਕੋਲ ਬੈਠੇ ਸਨ, ਬਾਅਦ ਵਿੱਚ ਉਹਨਾਂ ਥੋੜਾ ਇਤਰਾਜ਼ ਕੀਤਾ, ਕਹਿਣ ਲੱਗੇ, ਪਤੀ ਦੇਵ ਤੁਸੀਂ ਮੈਨੂੰ ਇੱਕ ਬਚਨ ਕਿਹਾ ਸੀ ਕਿ ਤੁਹਾਡਾ ਪੁੱਤਰ ਭਾਰੀ ਗੁਰੂ ਹੋਏਗਾ, ਤੇ ਤੁਸੀਂ ਤਾਂ ਇਹਨਾਂ ਨੂੰ ਦਿੱਤਾ ਕੱਖ ਨਹੀਂ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੰਨੀ ਗੱਲ ਕਹੀ ਸੀ, ਬੇਟਾ ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਨਾਨਕੀ ਨੂੰ ਕਹਿਣ ਲੱਗੇ, ਤੁਸੀਂ ਥੋੜਾ ਜਿਹਾ ਸਮਾਂ ਸ਼ਾਂਤ ਰਹੋ, ਬਹੁਤ ਕੁਛ ਪ੍ਰਾਪਤ ਹੋਏਗਾ। ਪਰ ਨਾਨਕੀ ਜੀ ਨੇ ਇੰਨਾ ਸੁਣਿਆ ਸਿਰ ਝੁਕਾ ਦਿੱਤਾ। ਇਤਨੇ ਨਾਲ ਹੀ ਉਹਨਾਂ ਨੂੰ ਸਮਝ ਆ ਗਈ, ਬਸ ਠੀਕ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਪੋਤਰੇ ਹਰ ਰਾਏ ਸਾਹਿਬ ਨੂੰ ਖੜਾ ਕੀਤਾ। 14 ਸਾਲ ਦੀ ਉਮਰ ਹੈ ਗੁਰੂ ਹਰ ਰਾਏ ਸਾਹਿਬ ਦੀ, 14 ਸਾਲ ਦੀ ਉਮਰ ਹੈ, 14 ਮਾਰਚ ਦਾ ਦਿਨ ਹੈ। ਸਤਿਗੁਰੂ ਨੇ ਹਰ ਰਾਏ ਸਾਹਿਬ ਨੂੰ ਬਹੁ ਫੜਿਆ ਤੇ ਲਿਆ ਕੇ ਆਪਣੀ ਥਾਂ ਤੇ ਬਿਠਾਇਆ, ਜਿੱਥੇ ਆਪ ਬੈਠਦੇ ਸੀ ਨਾ, ਆਪਣੀ ਥਾਂ ਤੇ ਬਿਠਾਇਆ। ਗੁਰੂ ਹਰਗੋਬਿੰਦ ਸਾਹਿਬ ਨੇ ਤਿੰਨ ਪ੍ਰਕਰਮਾ ਕੀਤੀਆਂ ਤੇ ਦੋਵੇਂ ਹੱਥ ਜੋੜ ਕੇ ਮੱਥਾ ਟੇਕ ਕੇ ਸੰਗਤ ਨੂੰ ਹੁਕਮ ਕੀਤਾ, ਅੱਜ ਤੋਂ ਬਾਅਦ ਗੁਰੂ ਨਾਨਕ ਦੇ 7ਵੇਂ ਸਰੂਪ ਧੰਨ ਗੁਰੂ ਹਰ ਰਾਏ ਸਾਹਿਬ ਜੀ ਹੋਣਗੇ। ਗੁਰੂ ਨਾਨਕ ਦੀ ਗੱਦੀ ਦੇ ਵਾਰਸ ਧੰਨ ਗੁਰੂ ਹਰ ਰਾਏ ਸਾਹਿਬ ਹੋਣਗੇ। ਸਤਿਗੁਰ ਨੇ ਪਹਿਲਾਂ ਆਪ ਮੱਥਾ ਟੇਕਿਆ, ਫਿਰ ਗੁਰੂ ਦੇ ਪੁੱਤਰਾਂ ਨੇ ਮੱਥਾ ਟੇਕਿਆ, ਫਿਰ ਬਾਬਾ ਬੁੱਢਾ ਜੀ ਦੀ ਸੰਤਾਨ ਵਿੱਚੋਂ ਮੱਥਾ ਟੇਕਿਆ ਗਿਆ, ਤੇ ਫਿਰ ਵਾਰੀ ਵਾਰੀ ਸੰਗਤਾਂ ਨੇ ਮੱਥਾ ਟੇਕ ਕੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਗੁਰੂ ਪ੍ਰਵਾਨ ਕਰ ਲਿਆ।
ਧੀਰਮਲ ਨੇ ਅਡੰਬਰ ਰਚਿਆ ਸੀ। ਇੱਕ ਦਿਨ ਪਹਿਲਾਂ ਹੀ ਕੀਰਤਪੁਰ ਸਾਹਿਬ ਆ ਕੇ ਗਲੀ ਵਿੱਚ ਆ ਕੇ ਉਸਨੇ ਚੰਦੋਆ ਲਾ ਲਿਆ, ਥੱਲੇ ਆਪ ਗੁਰੂ ਬਣ ਕੇ ਬਹਿ ਗਿਆ। ਚੇਲੇ ਉਹਦੇ ਚੌਰ ਕਰਨ ਲੱਗ ਗਏ ਤੇ ਲੋਕਾਂ ਨੂੰ ਕਹਿੰਦਾ ਜੀ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਪਹਿਲਾਂ ਹੀ ਗੱਡੀ ਦੇ ਗਏ ਨੇ। ਉਦੋਂ ਸਿੱਖਾਂ ਵਿੱਚ ਜਾਗ੍ਰਿਤੀ ਬੜੀ ਸੀ। ਦੇਖੋ ਗੁਰੂ ਬਣਨ ਦਾ ਸਿਲਸਿਲਾ ਉਦੋਂ ਵੀ ਬੜਾ ਸੀ, ਅੱਜ ਵੀ ਬਹੁਤ ਹੈ। ਉਦੋਂ ਧੀਰਮ ਪ੍ਰਿਥੀ ਚੰਦ ਗੁਰੂ ਬਣਨਾ ਚਾਹੁੰਦਾ ਸੀ, ਦਾਤੂ ਗੁਰੂ ਬਣਨਾ ਚਾਹੁੰਦਾ ਸੀ, ਫਿਰ ਤੁਸੀਂ ਦੇਖੋ ਧੀਰਮਲ ਰਾਮ ਰਾਏ ਗੁਰੂ ਬਣਨਾ ਚਾਹੁੰਦਾ ਸੀ, ਗੁਰੂ ਬਣੇ ਵੀ। ਦਾਤੂ ਨੇ ਤੇ ਗੁਰੂ ਅਮਰਦਾਸ ਜੀ ਦੇ ਲੱਤ ਵੀ ਮਾਰੀ ਤੇ ਸਟੇਜ ਤੋਂ ਥੱਲੇ ਸੁੱਟ ਦਿੱਤਾ ਤੇ ਗੁਰੂ ਬਣ ਕੇ ਬਹਿ ਗਿਆ। ਪਰ ਸੰਗਤਾਂ ਵਿੱਚ ਕਮਾਲ ਇਹ ਸੀ ਵੀ ਸੰਗਤ ਕਦੇ ਫੁੱਟੀ ਕੋਡੀ ਵੀ ਉਹਨਾਂ ਅੱਗੇ ਰੱਖ ਕੇ ਮੱਥਾ ਨਹੀਂ ਟੇਕਦੀ। ਸੰਗਤ ਕਹਿੰਦੀ ਅਸੀਂ ਤੈਨੂੰ ਗੁਰੂ ਨਹੀਂ ਕਬੂਲ ਕਰਦੇ। ਸੰਗਤਾਂ ਨੇ ਉਸੇ ਵੇਲੇ ਭਜਾ ਦਿੱਤਾ ਧੀਰਮਲ ਨੂੰ ਇੱਥੋਂ। ਅੱਜ ਗੁਰੂ ਤੇ ਅੱਜ ਵੀ ਉਦਾਂ ਹੀ ਬਣਦੇ ਨੇ, ਪਰ ਸਿੱਖਾਂ ਵਿੱਚ ਜਾਗ੍ਰਿਤੀ ਨਹੀਂ ਰਹੀ। ਜਿਹਨੂੰ ਮਰਜ਼ੀ ਮੱਥਾ ਟੇਕਣ ਲੱਗ ਪਏ, ਜਿਹਨੂੰ ਮਰਜ਼ੀ ਇਹ ਸਾਡੇ ਮਹਾਰਾਜ ਨੇ ਜੀ, ਜਿਹਨੂੰ ਮਰਜ਼ੀ ਇਹ ਸਾਡੇ ਗੁਰੂ ਨੇ ਜੀ, ਜਿਹਨੂੰ ਮਰਜ਼ੀ ਅਸੀਂ ਇਹਦੇ ਕੋਲ ਨਾਮ ਲੈ ਲਿਆ ਜੀ, ਜਿਹਨੂੰ ਮਰਜ਼ੀ ਆਪਣਾ ਗੁਰੂ ਬਣਾ ਕੇ ਬਹਿ ਗਏ ਹਾਂ। ਅਸਲ ਵਿੱਚ ਸਾਡਾ ਪੂਰੇ ਗੁਰੂ ਤੇ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ। ਬਹੁਤ ਸਾਰੇ ਇਹੋ ਜਿਹੇ ਜਗਿਆਸੂ ਨੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕੁ ਗੁਰੂ ਬਣਾਏ ਨੇ, ਕਿੰਨਿਆਂ ਦੇ ਅੱਗੇ ਸਿਰ ਝੁਕਾਈ ਜਾਂਦੇ ਨੇ ਤੇ ਵਿਸ਼ਵਾਸ ਕਿਸੇ ਦਾ ਵੀ ਨਹੀਂ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣ ਜਾ ਰਿਹਾ। ਪਰ ਸਿੱਖ ਸੰਗਤਾਂ ਵਿੱਚ ਜਾਗ੍ਰਿਤੀ ਸੀ। ਦੇਖੋ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਮਸੰਦਾਂ ਨੇ ਘੱਟ ਕੀਤੀ, 22 ਮੰਜੀਆਂ ਲਾ ਕੇ ਬਹਿ ਗਏ। ਪਰ ਇੱਕ ਕੱਲਾ ਬਾਬਾ ਮੱਖਣ ਸ਼ਾਹ ਲੁਬਾਣਾ ਆਇਆ, ਉਹਨੇ ਐਸੀ ਜਾਗ੍ਰਿਤੀ ਲਿਆਂਦੀ, ਸਭ ਦੇ ਬੋਰੀ ਬਿਸਤਰੇ ਗੋਲ ਕਰਕੇ ਭਜਾ ਦਿੱਤੇ। ਕੋਈ ਲੜਿਆ ਥੋੜੀ ਹੋ, ਉਹਨੇ ਗਿਆਨ ਦੀ ਗੱਲ ਕੀਤੀ। ਗਿਆਨ ਹੋਣਾ ਚਾਹੀਦਾ ਹਰ ਸਿੱਖ ਦੇ ਕੋਲ, ਸੋਝੀ ਹੋਣੀ ਚਾਹੀਦੀ ਹਰ ਸਿੱਖ ਦੇ ਕੋਲ। ਜਦੋਂ ਅਸੀਂ ਸੋਝੀ ਸਾਡੇ ਕੋਲ ਨਹੀਂ ਆਉਂਦੀ, ਫਿਰ ਜਿਹੜਾ ਮਰਜ਼ੀ ਆਪਣੇ ਪਿੱਛੇ ਲਾ ਕੇ ਤੁਰ ਪੈਂਦਾ, ਸੋਝੀ ਨਹੀਂ ਹੈਗੀ। ਗੁਰੂ ਹਰਿ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਤੇ ਕੁਛ ਦਿਨ ਗੁਰੂ ਹਰਗੋਬਿੰਦ ਸਾਹਿਬ ਆਪ ਰਹੇ, ਪਰ ਗੁਰਤਾ ਗੱਦੀ ਤੇ ਗੁਰੂ ਹਰਿ ਸਾਹਿਬ ਬਹਿੰਦੇ ਸਨ, ਆਪ ਥੱਲੇ ਬਹਿੰਦੇ ਸਨ। ਇੱਥੇ ਕੁਛ ਦਿਨ ਬਾਅਦ ਗੁਰੂ ਹਰਿ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਸਰੀਰ ਤਿਆਗਿਆ। ਇਤਿਹਾਸ ਲਿਖਦਾ ਕੁਛ ਪ੍ਰੇਮੀਆਂ ਨੇ ਨਾਲ ਚਿਖਾ ਤੇ ਛਾਲਾਂ ਮਾਰੀਆਂ। ਗੁਰੂ ਹਰਿ ਸਾਹਿਬ ਨੇ ਸਖ਼ਤ ਹੁਕਮ ਕੀਤਾ, ਕਹਿਣ ਲੱਗੇ ਗੁਰੂ ਕਾ ਸਿੱਖ ਨਹੀਂ ਹੋਏਗਾ ਜਿਹੜਾ ਹੁਣ ਨਾਲ ਹੋਰ ਛਾਲ ਮਾਰੇਗਾ, ਵਾਪਸ ਹੋ ਜਾਓ, ਸਭ ਪਿੱਛੇ ਹੋ ਜਾਓ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੰਸਕਾਰ ਹੋ ਗਿਆ, ਸਾਰਾ ਕੁਛ ਹੋ ਗਿਆ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ

ਬਚਨ ਪੁੱਛਿਆ ਸੀ ਕਿ ਇਹ ਜਿਹੜੀਆਂ ਫੌਜਾਂ ਨੇ ਹੁਣ ਜੰਗ ਜੁੱਤ ਤੇ ਗੱਲ ਨਹੀਂ ਹੈਗੀ, ਇਹ ਫੌਜਾਂ ਨੂੰ ਕੀ ਕਰਨਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਕਿ 2200 ਘੋੜ ਸਵਾਰ ਸ਼ਸਤਰਧਾਰੀ ਯੋਧੇ ਤੁਸੀਂ ਹਰ ਵੇਲੇ ਆਪਣੇ ਨਾਲ ਰੱਖਣੇ ਨੇ। 2200 ਲੜਨ ਦੀ ਨੌਬਤ ਨਹੀਂ ਆਏਗੀ, ਜੇ ਆ ਜਾਏਗੀ ਤਾਂ ਜੂਝਣਾ। ਪਹਿਲੀ ਗੱਲ ਤੇ ਲੜਨ ਦੀ ਨੌਬਤ ਨਹੀਂ ਆਏਗੀ, ਜੇ ਲੜਨਾ ਪਏਗਾ ਤਾਂ ਫਿਰ ਲੜਿਆ ਜਾਏਗਾ। 2200 ਘੋੜ ਸਵਾਰ ਹਰ ਵੇਲੇ ਆਪਣੇ ਨਾਲ ਰੱਖਦੇ। ਕੀਰਤਪੁਰ ਸਾਹਿਬ ਦੇ ਵਿੱਚ ਦੋ ਚੀਜ਼ਾਂ ਬੜੀਆਂ ਵੇਖਣ ਵਾਲੀਆਂ ਸੀ। ਅਸੀਂ ਕੀਰਤਪੁਰ ਸਾਹਿਬ ਨੂੰ ਸਿੱਖੀ ਦੇ ਨਕਸ਼ੇ ਵਿੱਚ ਬਹੁਤੀ ਇੰਪੋਰਟੈਂਸ ਨਹੀਂ ਦਿੱਤੀ। ਕਦੇ ਵੇਖਣਾ ਕੀਰਤਪੁਰ ਸਾਹਿਬ, ਗੁਰੂ ਹਰਿਰਾਇ ਸਾਹਿਬ ਦਾ ਜਨਮ ਹੋਇਆ, ਗੁਰੂ ਹਰਿਰਾਇ ਸਾਹਿਬ ਇੱਥੇ ਹੀ ਜੋਤੀ ਜੋਤ ਸਮਾਏ। ਕੀਰਤਪੁਰ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦਾ ਜਨਮ ਹੋਇਆ। ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਰਹੇ। ਕੀਰਤਪੁਰ ਸਾਹਿਬ ਕੁਛ ਮਹੀਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਆ ਕੇ ਰਹੇ। ਸੀਸ ਮਹਿਲ ਗੁਰਦੁਆਰਾ ਸਾਹਿਬ ਉੱਥੇ ਬਣੇ ਹੈ। ਪਰ ਸਾਡੇ ਬਹੁਤ ਸਾਰੇ ਸਿੱਖ ਨੇ, ਮਾਫ ਕਰਨਾ ਮੈਂ ਬੇਨਤੀ ਕਰਨ ਲੱਗਾ, ਕਿ ਹੇਮਕੁੰਡ ਸਾਹਿਬ ਤੇ ਕਈ ਵਾਰੀ ਜਾਏ ਹੋਣਗੇ, ਬਹੁਤ ਸਾਰੇ ਕੀਰਤਪੁਰ ਸਾਹਿਬ ਉਸ ਥਾਂ ਤੇ ਨਹੀਂ ਗਏ ਹੋਣਗੇ। ਜਾਣਾ ਚਾਹੀਦਾ ਆਪਣੇ ਇਸ ਇਹਨਾਂ ਮਹਾਨ ਤੀਰਥਾਂ ਨੂੰ। ਇਹ ਸਾਡੇ ਅਸਲ ਮਹਾਨ ਤੀਰਥ ਨੇ, ਇਹਨਾਂ ਨੂੰ ਇਗਨੋਰ ਨਹੀਂ ਕਰਨਾ, ਇਹਨਾਂ ਵੱਲ ਪੂਰਾ ਧਿਆਨ ਦੇਣਾ। ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਿਰਾਇ ਸਾਹਿਬ ਨੇ ਦੋ ਚੀਜ਼ਾਂ ਇੱਥੇ ਕੀਰਤਪੁਰ ਸਾਹਿਬ ਚ ਵਿਸ਼ੇਸ਼ ਕੀਤੀਆਂ। ਇੱਕ ਡਿਸਪੈਂਸਰੀ ਬਣਾਈ ਤੇ ਇੱਕ ਜੂ ਬਣਾਈ, ਚਿੜੀਆ ਘਰ। ਇਤਿਹਾਸ ਲਿਖਦਾ ਸ਼ਿਕਾਰ ਖੇਡਣ ਜਾਂਦੇ ਸਨ, ਕਿਸੇ ਜੀਵ ਨੂੰ ਮਾਰਦੇ ਨਹੀਂ ਸੀ, ਜਿਹੜਾ ਫੱਟੜ ਹੋ ਜਾਏ ਉਸਨੂੰ ਲਿਆ ਕੇ ਉੱਥੇ ਦੁਆ ਦਾਰੂ ਕਰਦੇ ਸਨ। ਬਾਹਰੋਂ ਕੋਈ ਜੀਵ ਫੱਟੜ ਮਿਲ ਜਾਏ ਉਹਨੂੰ ਲਿਆ ਕੇ ਉੱਥੇ ਦੁਆ ਦਾਰੂ ਕੀਤਾ ਜਾਂਦਾ ਸੀ। ਜੂ ਦੇ ਵਿੱਚ ਹਰ ਤਰ੍ਹਾਂ ਦਾ ਜਾਨਵਰ ਰੱਖਿਆ ਹੋਇਆ ਸੀ ਤੇ ਇਤਨੀ ਵੱਡੀ ਡਿਸਪੈਂਸਰੀ ਸੀ ਗੁਰੂ ਹਰਿਰਾਇ ਸਾਹਿਬ ਦੀ। ਤੁਸੀਂ ਕਦੇ ਇਮੈਜਿਨ ਕਰੋਗੇ, ਹੈਰਾਨ ਹੋ ਜਾਓਗੇ। ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋਹ, ਸਭ ਤੋਂ ਵੱਡਾ ਪੁੱਤਰ ਸੀ ਦਾਰਾ ਸ਼ਿਕੋਹ ਤੇ ਸਭ ਤੋਂ ਛੋਟਾ ਪੁੱਤਰ ਸੀ ਔਰੰਗਜ਼ੇਬ। ਸ਼ਾਹਜਹਾਨ ਦਾ ਝੁਕਾਅ ਸੀ ਕਿ ਮੈਂ ਆਪਣੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਗੱਦੀ ਦੇਣੀ, ਕਿਉਂਕਿ ਸੰਤ ਰੂਪ ਸੀ, ਬਹੁਤ ਭਗਤੀ ਵਾਲਾ, ਬਹੁਤ ਚੰਗਾ ਇਨਸਾਨ ਸੀ। ਇਹ ਦਾਰਾ ਸ਼ਿਕੋਹ ਨੂੰ ਛੋਟੇ ਭਰਾ ਨੇ ਮਾਰਨ ਲਈ ਇੱਕ ਚਾਲ ਖੇਡੀ ਔਰੰਗਜ਼ੇਬ ਨੇ, ਵੀ ਇਹਨੂੰ ਆਪਣੇ ਰਸਤੇ ਤੋਂ ਪਰਾਂ ਕਰੋ, ਮੇਰੇ ਪਿਓ ਦਾ ਝੁਕਾਅ ਇਹਨੂੰ ਗੱਦੀ ਦੇਣ ਦਾ ਬਣਿਆ, ਬਾਦਸ਼ਾਹ ਬਣਾਉਣ ਦਾ ਬਣਿਆ, ਇਸ ਨੂੰ ਆਪਣੇ ਅੱਗੋਂ ਪਰਾਂ ਕਰੋ। ਤੇ ਪਰਾਂ ਕਰਨ ਲਈ ਇੱਕ ਚਾਲ ਖੇਡੀ ਗਈ, ਕੁਛ ਬੰਦੇ ਖਰੀਦ ਕੇ ਸ਼ੇਰ ਦੀ ਮੁੱਛ ਦੇ ਵਾਲ ਕੱਟ ਕੇ ਚੌਲਾਂ ਵਿੱਚ ਰਿੰਨ ਕੇ ਇਹਨੂੰ ਖੁਆਏ ਗਏ। ਹੁਣ ਇਹ ਜਿਹੜੇ ਵਾਲ ਨੇ ਅੰਦਰ ਗਲਣ ਵਾਲੇ ਨਹੀਂ ਹੁੰਦੇ, ਇਹ ਅੰਦਰ ਸੀ। ਦਾਰਾ ਸ਼ਿਕੋਹ ਬਿਮਾਰ ਰਹਿਣ ਲੱਗ ਪਿਆ। ਸ਼ਾਹਜਹਾਨ ਨੂੰ ਵੱਡੇ ਪੁੱਤਰ ਨਾਲ ਪਿਆਰ ਬੜਾ ਸੀ, ਇਸ ਨੇ ਇਹਦਾ ਬੜਾ ਦੁਆ ਦਾਰੂ ਕੀਤਾ, ਬੜੇ ਬੜੇ ਹਕੀਮ ਮੰਗਾਏ, ਬੜੇ ਬੜੇ ਵੈਦ ਮੰਗਾਏ। ਤੁਸੀਂ ਵੇਖੋ, ਬਾਦਸ਼ਾਹ ਹੋਵੇ ਤੇ ਕਿਸੇ ਚੀਜ਼ ਦੀ ਕਮੀ ਹੁੰਦੀ ਹੈ, ਕਿਸੇ ਵੈਦ ਦਾ ਦੁਆ ਦਾਰੂ ਕੰਮ ਨਹੀਂ ਆਇਆ। ਤੇ ਸ਼ਾਹਜਹਾਨ ਹਰ ਵੇਲੇ ਅੱਖਾਂ ਵਿੱਚ ਹੰਝੂ ਹੁੰਦੇ ਸਨ ਕਿ ਮੇਰਾ ਪੁੱਤਰ ਪਤਾ ਨਹੀਂ ਬਚੇ ਕਿ ਨਾ ਬਚੇ, ਬਚੇ ਕਿ ਨਾ ਬਚੇ। ਉਹਨੂੰ ਪਤਾ ਸੀ ਔਰੰਗਜ਼ੇਬ ਬੜਾ ਜ਼ਾਲਮ ਹੈ, ਮੈਂ ਇਹਨੂੰ ਗੱਦੀ ਦੇਣਾ ਚਾਹੁੰਦਾ, ਮੈਨੂੰ ਬਾਦਸ਼ਾਹ ਬਣਾਉਣਾ ਚਾਹੁੰਦਾ। ਆਖਿਰਕਾਰ ਕਿਸੇ ਨੇ ਅਪਰੋਚ ਕੀਤੀ ਸ਼ਾਹਜਹਾਨ ਦੇ ਕੋਲ, ਤੇਰਾ ਪੁੱਤਰ ਠੀਕ ਹੋ ਸਕਦਾ, ਤੂੰ ਗੁਰੂ ਹਰਿਰਾਇ ਸਾਹਿਬ ਨਾਲ ਸੰਬੰਧ ਕਰ, ਉਹਨਾਂ ਕੋਲ ਹਰ ਤਰ੍ਹਾਂ ਦੀ ਮੈਡੀਸਨ ਹੈ, ਉਹਨਾਂ ਦੇ ਕੋਲ ਡਿਸਪੈਂਸਰੀ ਹੈ, ਤੂੰ ਉੱਥੇ ਸੰਬੰਧ ਕਰ। ਸ਼ਾਹਜਹਾਨ ਨੇ ਗੁਰੂ ਹਰਿਰਾਇ ਸਾਹਿਬ ਜੀ ਦੇ ਕੋਲ ਆਪਣੇ ਬੰਦੇ ਘੱਲੇ। ਸਤਿਗੁਰੂ ਜੀ ਨੇ ਆਪਣੇ ਮੈਡੀਸਨ ਦੇ ਵਿੱਚੋਂ ਦਵਾ ਦਾਰੂ ਭੇਜੀ, ਇੱਕ ਖਾਸ ਕਿਸਮ ਦੀ ਹਰੜ ਤੇ ਖਾਸ ਕਿਸਮ ਦੀ ਲੌਂਗ, ਇਹ ਦੋ ਚੀਜ਼ਾਂ ਘੱਲੀਆਂ, ਜਿਹਦੇ ਦਵਾ ਦਾਰੂ ਨਾਲ ਦਾਰਾ ਸ਼ਿਕੋਹ ਬਿਲਕੁਲ ਤੰਦਰੁਸਤ ਹੋ ਗਿਆ, ਠੀਕ ਹੋ ਗਿਆ। ਕਿਤਨਾ ਵੱਡਾ ਡਿਸਪੈਂਸਰੀ ਸੀ ਗੁਰੂ ਹਰਿਰਾਇ ਸਾਹਿਬ ਜੀ ਦੀ। ਤੇ ਦਾਰਾ ਸ਼ਿਕੋਹ ਗੁਰੂ ਹਰਿਰਾਇ ਸਾਹਿਬ ਦਾ ਜ਼ਿੰਦਗੀ ਭਰ ਸ਼ੁਕਰਾਨਾ ਕਰਦਾ ਰਿਹਾ ਵੀ ਜਿਸ ਨੇ ਮੈਨੂੰ ਜਾਨ ਦਿੱਤੀ ਹੈ। ਉਹ ਕਹਿੰਦਾ ਸੀ ਪੀਰ ਨੇ, ਇਹ ਰੱਬ ਦਾ ਰੂਪ ਨੇ, ਜਦੋਂ ਕਿਤੇ ਉਹਨੇ ਲੰਘਣਾ ਤੇ ਉਹਨੇ ਆ ਕੇ ਨਮਸਕਾਰ ਕਰਕੇ ਜਾਣਾ, ਗੁਰੂ ਹਰਿਰਾਇ ਸਾਹਿਬ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਜਾਣਾ। ਗੁਰੂ ਹਰਿਰਾਇ ਸਾਹਿਬ ਜੀ ਨੇ ਲੰਗਰ ਦੀ ਪ੍ਰਥਾ ਤੇ ਹੋਰ ਜ਼ਿਆਦਾ ਜ਼ੋਰ ਦਿੱਤਾ ਤੇ ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਨੇ ਇਲਾਕੇ ਵਿੱਚ ਵਿਚਰ ਕੇ ਸਿੱਖੀ ਦਾ ਪ੍ਰਚਾਰ ਕੀਤਾ।

0: ਮਾਝੇ ਵਿੱਚ ਕਰਤਾਰਪੁਰ ਸਾਹਿਬ ਜਾ ਕੇ ਕਈ ਮਹੀਨੇ ਰਹੇ। ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਸਥਾਨ ਤੇ ਗਏ, ਸਿਆਲਕੋਟ ਗਏ, ਇਸ ਤਰ੍ਹਾਂ ਕਾਫੀ ਇਲਾਕਿਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਿੱਖੀ ਦਾ ਪ੍ਰਚਾਰ ਕੀਤਾ। ਕਿਤਨਾ ਪਿਆਰ ਵਾਲਾ ਦਿਲ ਸੀ ਉਹਨਾਂ ਦਾ। ਕੀਰਤਪੁਰ ਸਾਹਿਬ ਦੇ ਨੇੜੇ ਇੱਕ ਨਗਰ ਹੈ, ਉੱਥੇ ਇੱਕ ਮਾਤਾ ਬਜ਼ੁਰਗ, ਜਦੋਂ ਬੰਦਾ ਸਰੀਰ ਕਰਕੇ ਬਜ਼ੁਰਗ ਹੁੰਦਾ ਤੇ ਸਭ ਤੋਂ ਵੱਡੀ ਉਹਦੀ ਸਮੱਸਿਆ ਜਿਹੜੀ ਹੁੰਦੀ ਹੈ ਉਹ ਲੱਤਾਂ ਦੀ ਹੁੰਦੀ, ਗੋਡਿਆਂ ਦੀ ਹੁੰਦੀ, ਜ਼ਿਆਦਾ ਸਫ਼ਰ ਨਹੀਂ ਕਰ ਸਕਦਾ। ਮਾਤਾ ਦੇ ਮਨ ਵਿੱਚ ਪਿਆਰ ਜਾਗਿਆ, ਸ਼ਰਧਾ ਜਾਗੀ, ਪ੍ਰੇਮ ਜਾਗਿਆ ਕਿ ਮੈਂ ਗੁਰੂ ਹਰਿਰਾਇ ਸਾਹਿਬ ਜੀ ਨੂੰ ਆਪਣੇ ਹੱਥਾਂ ਨਾਲ ਲੰਗਰ ਬਣਾ ਕੇ ਛਕਾਉਣਾ ਹੈ। ਪਰ ਕਈ ਦਿਨ ਉਡੀਕਾਂ ਕਰਦੀ ਰਹੀ, ਮਿਲਾਪ ਨਾ ਹੋ ਸਕਿਆ। ਗੁਰੂ ਹਰਿਰਾਇ ਸਾਹਿਬ ਕੋਲ ਜਾਇਆ ਨਹੀਂ ਜਾਂਦਾ, ਸਫ਼ਰ ਬੜਾ ਲੰਬੇਰਾ ਹੈ, ਸਰੀਰ ਬਜ਼ੁਰਗ ਹੈ, ਤੇ ਗੁਰੂ ਸਾਹਿਬ ਦਾ ਆਉਣਾ ਨਹੀਂ ਹੋਇਆ। ਅਰਦਾਸਾਂ ਕਰਦੀ ਰਹੀ, ਬੇਨਤੀਆਂ ਕਰਦੀ ਰਹੀ। ਇੱਕ ਦਿਨ ਮਨ ਵਿੱਚ ਇੰਨਾ ਪਿਆਰ ਜਾਗਿਆ, ਇਸ ਨੇ ਗੁਰੂ ਹਰਿਰਾਇ ਸਾਹਿਬ ਵਾਸਤੇ ਬੜੀ ਰੀਝ ਨਾਲ ਪ੍ਰਸ਼ਾਦੇ ਤਿਆਰ ਕੀਤੇ, ਲੰਗਰ ਤਿਆਰ ਕਰਕੇ ਸਿਰ ਤੇ ਰੱਖ ਕੇ ਨਾ ਘਰੋਂ ਤੁਰ ਪਈ। ਕਿੱਲਾ ਦੋ ਕਿੱਲਾ ਜਾਇਆ ਕਰੇ, ਬਹਿ ਜਾਇਆ ਕਰੇ, ਗੋਡੇ ਜਵਾਬ ਦੇਈ ਜਾਣ, ਤੁਰਿਆ ਜਾਏ ਨਾ। ਮਨ ਵਿੱਚ ਚਾਹ ਵੀ ਅੱਜ ਲੰਗਰ ਛਕਾ ਕੇ ਮੁੜਨਾ, ਜੋ ਮਰਜ਼ੀ ਹੋ ਜਾਏ, ਥੋੜ੍ਹਾ ਜਿਹਾ ਅੱਗੇ ਜਾਇਆ ਕਰੇ, ਫਿਰ ਬਹਿ ਜਾਇਆ ਕਰੇ। ਮੇਰੇ ਸਾਹਿਬ ਗੁਰੂ ਹਰਿਰਾਇ ਸਾਹਿਬ ਇਕਦਮ ਮੌਜ ਵਿੱਚ ਆਏ, ਸਿੱਖਾਂ ਨੂੰ ਕਹਿ ਲੱਗੇ ਕੱਢੋ ਘੋੜਾ। ਸਤਿਗੁਰੂ ਘੋੜੇ ਤੇ ਸਵਾਰ, ਪਿੱਛੇ ਨਾਲ ਉਹਨਾਂ ਦੇ ਜਵਾਨ 2200, ਤੇ ਫਟਾਫਟ ਧੂੜਾਂ ਡਾਂਦੇ ਹੋਏ ਘੋੜਾ ਲੈ ਕੇ ਆ ਰਹੇ, ਤੇ ਮਾਤਾ ਨੇ ਵੇਖਿਆ ਕੋਈ ਰਾਜਾ ਲੰਘ ਰਿਹਾ ਹੋਣਾ, ਤੇ ਧੂੜ ਉੱਡਦੀ ਆ ਰਹੀ, ਬੜੀ ਉਪਰਣ ਹੋ ਗਈ। ਤੇ ਗੁਰੂ ਹਰਿਰਾਇ ਸਾਹਿਬ ਘੋੜੇ ਤੇ ਚੜ੍ਹੇ, ਘੋੜਾ ਉਹਦੇ ਕੋਲ ਰੋਕ ਕੇ ਕਹਿਣ ਲੱਗੇ, ਮਾਤਾ ਭੁੱਖ ਬੜੀ ਲੱਗੀ, ਤੇਰੇ ਕੋਲ ਕੀ ਹੈ? ਕਹਿੰਦੀ ਪੁੱਤ ਪ੍ਰਸ਼ਾਦਾ ਲਿਆ, ਫਿਰ ਪ੍ਰਸ਼ਾਦਾ ਛਕਾ। ਜਦੋਂ ਮਾਤਾ ਨੇ ਗੁਰੂ ਹਰਿਰਾਇ ਸਾਹਿਬ ਦੇ ਦਰਸ਼ਨ ਕੀਤੇ, ਗਦਗਦ ਹੋ ਗਈ, ਘੋੜੇ ਤੇ ਬੈਠਿਆਂ ਹੀ ਪ੍ਰਸ਼ਾਦਾ ਲਿਆ, ਖੋਲਿਆ, ਇੱਦਾਂ ਹੀ ਛਕਿਆ, ਤੇ ਛੱਕ ਕੇ ਬਖਸ਼ਾਂ ਕੀਤੀਆਂ। ਮਾਤਾ ਮੰਗ ਕੀ ਚਾਹੀਦਾ? ਤੇ ਮਾਤਾ ਪਿਆਰ ਵਿੱਚ ਆ ਕੇ ਇੱਕ ਬਚਨ ਕਹਿ ਰਹੀ ਹੈ, ਤੂੰ ਪਾਪੀ ਮੈਂ ਬਖਸ਼ਣ ਹਾਰ, ਤੂੰ ਪਾਪੀ ਮੈਂ ਬਖਸ਼ਣ ਹਾਰ, ਤੂੰ ਪਾਪੀ ਮੈਂ ਬਖਸ਼ਣ ਹਾਰ। ਨਾਲ ਦੱਸ, ਕਹਿਣ ਲੱਗਾ, ਮਾਤਾ ਕੀ ਕਹੀ ਜਾਂਦੀ ਹੈ? ਠੀਕ ਬੋਲ। ਗੁਰੂ ਹਰਿਰਾਇ ਸਾਹਿਬ ਕਹਿੰਦੇ, ਨਹੀਂ, ਮਾਤਾ ਦੀ ਭਾਵਨਾ ਵਿੱਚ ਫਰਕ ਨਹੀਂ, ਸ਼ਬਦਾਵਲੀ ਵਿੱਚ ਫਰਕ ਹੋ ਸਕਦਾ। ਗੁਰੂ ਹਰਿਰਾਇ ਸਾਹਿਬ, ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ, ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਪਾਣੇ। ਜੇ ਉਹ ਬਾਹਰੋਂ ਉਹਨਾਂ ਦੇ ਕੋਲੋਂ ਕੋਈ ਗਲਤੀ ਦਾ ਸ਼ਬਦ ਨਿਕਲ ਵੀ ਜਾਏ ਨਾ, ਤਾਂ ਵੀ ਰੱਬ ਨੂੰ ਪਾਉਂਦੇ ਨੇ, ਕਿਉਂਕਿ ਉਹਨਾਂ ਦੀ ਸ਼ਬਦਾਵਲੀ ਵਿੱਚ ਫਰਕ ਹੈ, ਉਹਨਾਂ ਦੀ ਭਾਵਨਾ ਵਿੱਚ ਫਰਕ ਨਹੀਂ ਹੈਗਾ। ਗੁਰੂ ਸਾਹਿਬ ਨੇ ਉਸ ਨੂੰ ਬਖਸ਼ਾਂ ਤੇ ਰਹਿਮਤਾਂ ਦੇ ਨਾਲ ਨਿਵਾਜਿਆ, ਮਾਤਾ ਦੀ ਇੱਛਾ ਪੂਰੀ ਕੀਤੀ, ਉਹਦਾ ਜੀਵਨ ਸਫਲਾ ਹੋਇਆ। ਧੰਨ ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਜੀ ਮਾਲਵੇ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਨਿਕਲੇ। ਸਿੱਖੀ ਦਾ ਪ੍ਰਚਾਰ ਕਰਨ ਲਈ ਮਾਲਵੇ ਦੇ ਇਲਾਕੇ ਵਿੱਚ ਨਿਕਲੇ। ਸਤਿਗੁਰੂ ਵਿਚਰ ਰਹੇ ਸਨ ਤੇ ਰਸਤੇ ਵਿੱਚ ਇੱਕ ਥਾਂ ਤੇ ਆਏ, ਉੱਥੇ ਸਿੱਧੂ ਗੋਦ ਦੇ ਭਾਈ ਕਾਲਾ ਜੀ ਰਿਹਾ ਕਰਦੇ ਸਨ। ਭਾਈ ਕਾਲਾ ਜੀ, ਇਹਦੇ ਕੋਲ ਦੋ ਪੁੱਤਰ ਸੀ ਤੇ ਇਹਦਾ ਭਰਾ ਜੰਗ ਵਿੱਚ ਸ਼ਹੀਦ ਹੋਇਆ ਸੀ, ਦੋ ਪੁੱਤਰ ਇਹਦੇ ਸਨ। ਹੁਣ ਘਰ ਦੇ ਵਿੱਚ ਕਈ ਵਾਰੀ ਸਮੱਸਿਆ ਆ ਜਾਂਦੀ ਹੈ, ਇਹਨੇ ਆਪਣੇ ਭਰਾ ਦੇ ਪੁੱਤਰਾਂ ਨੂੰ ਵੀ ਆਪਣੇ ਘਰ ਵਿੱਚ ਰੱਖ ਲਿਆ, ਤੇ ਬਹੁਤ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਦੂਜੀਆਂ ਮਾਵਾਂ ਦੇ ਕੋਲੋਂ ਆਪਣੀ ਮਾਂ ਜਿੰਨਾ ਪਿਆਰ ਮਿਲਿਆ ਹੋਵੇ। ਵੈਸੇ ਇੱਦਾਂ ਬਹੁਤ ਸਾਰੇ ਭਾਗਾਂ ਵਾਲੇ ਨੇ, ਪਰ ਬਹੁਤਿਆਂ ਨਾਲ ਇਹੋ ਜਿਹਾ ਵਾਪਰਦਾ ਕਿ ਜਦੋਂ ਮਤਰੀਆਂ ਮਾਵਾਂ ਦੇ ਵੱਸ ਪੈ ਜਾਏ ਤੇ ਬੜੀ ਦੁਰਦਸ਼ਾ ਹੁੰਦੀ, ਕਈਆਂ ਦੀ ਬਹੁਤ ਬੁਰੀ ਹਾਲਤ ਹੁੰਦੀ। ਉਹੀ ਹਾਲਤ ਇਹਨਾਂ ਬੱਚਿਆਂ ਦੀ ਹੁੰਦੀ ਸੀ। ਭਰਾ ਦੇ ਬੱਚੇ ਸੀ, ਰੱਖੇ ਸਨ ਘਰ, ਘਰ ਵਾਲੀ ਉਹਨਾਂ ਨਾਲ ਨਫ਼ਰਤ ਕਰਦੀ ਸੀ। ਆਪਣੇ ਬੱਚਿਆਂ ਨੂੰ ਚੰਗਾ ਖਾਣ ਨੂੰ ਦੇਣਾ, ਚੰਗਾ ਪਾਣ ਨੂੰ ਦੇਣਾ, ਪਿਆਰ ਨਾਲ ਬੋਲਣਾ, ਤੇ ਭਰਾਵਾਂ ਦੇ ਪੁੱਤਰਾਂ ਨੂੰ ਝਿੜਕਣਾ ਵੀ, ਆਪਣੇ ਬੱਚਿਆਂ ਦੇ ਫਟੇ ਪੁਰਾਣੇ ਕੱਪੜੇ ਉਹਨਾਂ ਨੂੰ ਦੇਣੇ, ਤੇ ਜੂਠ ਮੂਠ ਤੇ ਕੱਚਾ ਪਿੱਲਾ ਜਿਹੜਾ ਰਹਿ ਜਾਣਾ ਨਾ ਉਹ ਉਹਨਾਂ ਨੂੰ ਦੇਣਾ। ਕਾਲੀ ਨੂੰ ਦੁੱਖ ਬੜਾ ਹੁੰਦਾ ਸੀ ਜਦੋਂ ਇੱਦਾਂ ਦੀ ਹਾਲਤ ਵੇਖਦਾ, ਪਰ ਜੋ ਘਰ ਕਹਿੰਦਾ ਤੇ ਕਲੇਸ਼ ਪੈਂਦਾ। ਘਰ ਦਾ ਕਲੇਸ਼ ਵੀ ਕਈ ਵਾਰੀ ਬਚਾਉਣ ਵਾਸਤੇ ਬੰਦੇ ਨੂੰ ਬਹੁਤ ਕੁਛ ਕਰਨਾ ਪੈਂਦਾ, ਬੜਾ ਕੁਛ ਅਵਾਇਡ ਕਰਨਾ ਪੈਂਦਾ, ਬਹੁਤ ਕੁਛ ਬਰਦਾਸ਼ਤ ਕਰਨਾ ਪੈਂਦਾ ਵੀ ਚਲੋ ਕੋਈ ਨੀ, ਜਿਵੇਂ ਸਮਾਂ ਲੰਘਦਾ ਲੰਘ ਹੀ ਜਾਂਦਾ। ਪਰ ਮਨ ਵਿੱਚ ਪੀੜਾ ਬੜੀ ਸੀ, ਮਨ ਵਿੱਚ ਦੁੱਖ ਬੜਾ ਸੀ। ਗੁਰੂ ਹਰਿ ਸਾਹਿਬ ਜੀ ਇਸ ਇਲਾਕੇ ਵਿੱਚ ਆਏ। ਇਹ ਜਿਹੜਾ ਕਾਲੇ ਦਾ ਭਰਾ ਇਹ ਉਦੋਂ ਸ਼ਹੀਦ ਹੋਇਆ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਉੱਥੇ ਗਏ ਸਨ ਤੇ ਉਸ ਇਲਾਕੇ ਦੇ ਵਿੱਚ ਝਗੜਾ ਹੋਇਆ ਸੀ। ਕਾਲਾ ਉਹਨੇ ਵੇਖਿਆ ਵੀ ਮੇਰੇ ਭਰਾ ਦੇ ਬੱਚਿਆਂ ਨਾਲ ਬੜੀ ਦੁਰਦਸ਼ਾ ਹੋ ਰਹੀ ਹੈ। ਅੱਜ ਉਹਦੇ ਮਨ ਭਰਿਆ ਸੀ ਆਪਣੇ ਭਰਾ ਦੇ ਦੋਨਾਂ ਬੱਚਿਆਂ ਨੂੰ ਸੰਦਲ ਤੇ ਫੂਲ, ਇੱਕ ਨੂੰ ਉਸ ਨੇ ਮੋਢੇ ਤੇ ਬਾਲ ਚੁੱਕ ਲਿਆ, ਇੱਕ ਨੂੰ ਉਂਗਲ ਫੜ ਕੇ ਨਾਲ ਲਾ ਲਿਆ ਤੇ ਜੁਗਤੀ ਸਿਖਾਈ ਵੀ ਜਿੱਥੇ ਮੈਂ ਤੁਹਾਨੂੰ ਲੈ ਕੇ ਚੱਲਾਂ ਬੱਚਿਓ ਤੁਸੀਂ ਪਤਾ ਕੀ ਕਰਨਾ, ਉੱਥੇ ਪੇੜ ਦੇ ਉੱਤੇ ਇੱਦਾਂ ਹੱਥ ਮਾਰਨਾ, ਪੇੜ ਤੇ ਹੱਥ ਮਾਰਨਾ ਬਸ। ਕੱਪੜੇ ਹੈ ਕੋਈ ਨਹੀਂ ਸੀ, ਤੰਤੂ ਨੰਗੇ ਸਨ ਦੋਵੇਂ, ਸੰਦਲ ਤੇ ਫੂਲ ਇਹਨਾਂ ਦੇ ਨਾਂ ਸੀ। ਗੁਰੂ ਹਰਿ ਸਾਹਿਬ ਦਾ ਦਰਬਾਰ ਸਜਿਆ ਤੇ ਕਾਲੇ ਨੇ ਬੱਚੇ ਨੂੰ ਥੱਲੇ ਲਾਇਆ, ਦੋਵੇਂ ਸਤਿਗੁਰ ਦੇ ਸਾਹਮਣੇ ਖਲੋ ਕੇ ਨਾ ਪੇੜ ਤੇ ਹੱਥ ਮਾਰਨ ਲੱਗ ਪਏ, ਪੇੜ ਤੇ ਹੱਥ ਮਾਰਨ ਲੱਗ ਪਏ। ਗੁਰੂ ਹਰਿ ਸਾਹਿਬ ਪਾਤਸ਼ਾਹ ਰਹਿਮਤ ਦੇ ਘਰ ਵਿੱਚ ਆਏ ਤੇ ਪੁੱਛਦੇ ਨੇ ਕਾਲਿਆ ਇਹ ਕੀ ਕਹਿੰਦੇ ਨੇ ਬੱਚੇ? ਸਤਿਗੁਰ ਕਹਿੰਦੇ ਕਾਲਿਆ ਇਹ ਬੱਚੇ ਕੀ ਕਹਿੰਦੇ ਨੇ? ਕਹਿੰਦਾ ਮਹਾਰਾਜ ਜੀ ਇਹ ਬੱਚੇ ਯਤੀਮ ਨੇ, ਇਹਨਾਂ ਦੇ ਤਨ ਤੇ ਕੱਪੜਾ ਕੋਈ ਨਹੀਂ, ਪੇਟ ਵਿੱਚ ਰੋਟੀ ਕੋਈ ਨਹੀਂ, ਇਹ ਪੇਟ ਵਜਾ ਰਹੇ ਨੇ ਵੀ ਸਾਡਾ ਪੇਟ ਖਾਲੀ ਹੈ, ਸਾਡੇ ਕੋਲ ਕੁਛ ਨਹੀਂ ਹੈਗਾ। ਗੁਰੂ ਹਰਿ ਸਾਹਿਬ ਕਹਿੰਦੇ ਕਾਲਿਆ ਇਹ ਰਾਜੇ ਨੇ, ਰਾਜੇ ਇਹਨਾਂ ਨੇ ਰਾਜੇ ਬਣਨਾ, ਇਹਨਾਂ ਨੂੰ ਦੁਰਕਾਰਿਆਂ ਨੇ ਘਰ ਲੈ ਜਾ, ਇਹਨਾਂ ਦੀ ਸੰਤਾਨ ਰਾਜੇ ਹੋਏਗੀ, ਇਹ ਰਾਜੇ ਹੋਣਗੇ, ਇਹ ਦੁਨੀਆਂ ਨੂੰ ਰੋਟੀ ਦੇਣਗੇ, ਦੁਨੀਆਂ ਨੂੰ ਕੱਪੜਾ ਦੇਣਗੇ, ਜਾ ਲੈ ਜਾ। ਕਾਲਾ ਖਿੜ ਗਿਆ, ਖੁਸ਼ ਹੋ ਗਿਆ, ਮਨ ਪ੍ਰਸੰਨ ਹੋ ਗਿਆ, ਘਰ ਲੈ ਕੇ ਗਿਆ। ਘਰ ਵਾਲੀ ਨੂੰ ਕਹਿਣ ਲੱਗਾ ਦੇਖ ਅੱਜ ਤੱਕ ਤੂੰ ਇਹਨਾਂ ਬੱਚਿਆਂ ਨਾਲ ਬੜਾ ਮਿਸਬਿਹੇਵ ਕੀਤਾ, ਬੜਾ ਦੁਰਵਿਹਾਰ ਕੀਤਾ, ਪਰ ਮੈਂ ਤੈਨੂੰ ਦੱਸਦਿਆਂ ਇਹ ਬੱਚੇ ਰਾਜੇ ਬਣਨੇ ਨੇ, ਇਹਨਾਂ ਨੂੰ ਅੱਜ ਤੋਂ ਬਾਅਦ ਝਿੜਕਣਾ ਨਹੀਂ, ਇਹਨਾਂ ਦਾ ਅਪਮਾਨ ਨਹੀਂ ਕਰਨਾ, ਇਹਨਾਂ ਦਾ ਨਿਰਾਦਰ ਨਹੀਂ ਕਰਨਾ, ਇਹਨਾਂ ਨਾਲ ਕਦੇ ਵੀ ਗਲਤ ਨਹੀਂ ਬੋਲਣਾ, ਇਹ ਰਾਜੇ ਬਣਨਗੇ। ਘਰਵਾਲੀ ਪੈ ਗਈ ਕੁੱਦ ਕੇ, ਕਹਿੰਦੀ ਤੈਨੂੰ ਕਿੱਥੋਂ ਪਤਾ ਲੱਗਾ, ਤੈਨੂੰ ਕਿੱਦਾਂ ਪਤਾ ਲੱਗ ਗਿਆ, ਤੂੰ ਕਿਸ ਦਾ ਜੋਤਸ਼ੀ ਬਣ ਗਿਆ? ਉਹ ਕਹਿੰਦਾ ਨਹੀਂ, ਗੁਰੂ ਹਰਿ ਸਾਹਿਬ ਨੇ ਵਰ ਦਿੱਤਾ, ਮੈਂ ਗੁਰੂ ਸਾਹਿਬ ਕੋਲ ਲੈ ਕੇ ਗਿਆ ਸੀ, ਉਹਨਾਂ ਵਰ ਦਿੱਤਾ। ਉਹ ਹੋਰ ਔਖੀ ਹੋ ਗਈ, ਕਹਿ ਲੱਗੀ ਅੱਛਾ ਦੂਜਿਆਂ ਦੇ ਪੁੱਤਰ ਰਾਜੇ ਬਣਨਗੇ ਤੇ ਤੇਰੇ ਮੰਗਤੇ ਬਣਨਗੇ, ਆਪਣਿਆਂ ਵਾਸਤੇ ਕੀ ਲੈ ਕੇ ਆਇਆ, ਆਪਣਿਆਂ ਨੂੰ ਕਿਉਂ ਨਹੀਂ ਲੈ ਕੇ ਗਿਆ? ਵਿਚਾਰਾ ਫਸ ਗਿਆ, ਹੁਣ ਆਪਣੇ ਵੀ ਮੋਹ ਜਾਗ ਪਿਆ, ਜਾਗਣਾ ਸੀ, ਇਹ ਸੰਤਾਨ ਹੈ ਆਪਣੀ। ਉਹਨਾਂ ਨੂੰ ਵੀ ਨਾਲ ਲਿਆ, ਉਹਨਾਂ ਦੇ ਕੱਪੜੇ ਲਵਾ ਦਿੱਤੇ, ਸੇਮ ਉਮਰ ਸੀ, ਇੱਕ ਨੂੰ ਮੋਢੇ ਚੁੱਕ ਲਿਆ, ਇੱਕ ਨੂੰ ਉਂਗਲ ਨਾਲ ਲਾ ਲਿਆ ਤੇ ਲੈ ਕੇ ਤੁਰ ਪਿਆ। ਗੁਰੂ ਹਰਿ ਸਾਹਿਬ ਦੇ ਦਰਬਾਰ ਵਿੱਚ ਉਹਨਾਂ ਨੂੰ ਸਿਖਾਇਆ ਵੀ ਤੁਸੀਂ ਪੇੜ ਤੇ ਹੱਥ ਮਾਰੇ ਹੋ ਇੱਦਾਂ। ਗੁਰੂ ਹਰਿ ਸਾਹਿਬ ਪਾਤਸ਼ਾਹ ਉਹਨਾਂ ਵੱਲ ਵੇਖ ਕੇ ਹੱਸ ਕੇ ਕਹਿੰਦੇ ਕਾਲਿਆ ਫਿਰ ਲਿਆ, ਇਹ ਬੱਚੇ ਕੀ ਕਹਿੰਦੇ ਨੇ? ਕਹਿੰਦਾ ਮਹਾਰਾਜ ਇਹ ਉਹ ਨਹੀਂ ਹੈਗੇ, ਇਹ ਮੇਰੇ ਬੱਚੇ ਨੇ। ਤੇ ਸਤਿਗੁਰੂ ਕਹਿੰਦੇ ਇਹ ਕੀ ਕਹਿੰਦੇ ਨੇ? ਕਹਿੰਦੇ ਸਾਡੇ ਪੇਟ ਵਿੱਚ ਰੋਟੀ ਕੋਈ ਨਹੀਂ, ਤਨ ਤੇ ਕੱਪੜਾ ਹੈ ਨਹੀਂ। ਤੇ ਮੇਰੇ ਸਾਹਿਬ ਗੁਰੂ ਹਰਿ ਸਾਹਿਬ ਕਹਿਣ ਲੱਗੇ ਕਾਲਿਆ ਰਾਜੇ ਤਾਂ ਉਹੀ ਬਣਨਗੇ, ਪਰ ਇਹ ਰਾਜਿਆਂ ਦੇ ਗੁਲਾਮ ਨਹੀਂ ਹੋਣਗੇ, ਇਹਨਾਂ ਨੂੰ ਟੈਕਸ ਨਹੀਂ ਭਰਨਾ ਪਏਗਾ, ਇਹਨਾਂ ਨੂੰ ਮਾਮਲਾ ਨਹੀਂ ਦੇਣਾ ਪਏਗਾ, ਇਹ ਵੀ ਖੁੱਲਾ ਖਾਣਗੇ ਤੇ ਆਨੰਦ ਲੈਣਗੇ। ਗੁਰੂ ਹਰਿ ਸਾਹਿਬ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਕੰਗਲਿਆਂ ਨੂੰ ਰਾਜੇ ਦਿੱਤਾ ਹੈ, ਮਹਾਰਾਜਾ ਪਟਿਆਲਾ ਤੇ ਹੋਰ ਜਿਹੜੇ ਜੀਨ ਦੇ ਕੈਥਲ ਦੇ ਨਾਭੇ ਦੇ, ਇਹ ਉਹੀ ਰਾਜੇ ਸਨ ਜਿਨ੍ਹਾਂ ਨੂੰ ਗੁਰੂ ਨੇ ਬਖਸ਼ਾਂ ਦੇ ਨਾਲ ਨਿਵਾਜਿਆ ਸੀ, ਅਫੂਲਕੀ ਰਿਆਸਤ ਜਿਹੜੀ ਸਾਰੀ ਇਹਨਾਂ ਦੀ ਸੀ। ਗੁਰੂ ਹਰਿ ਸਾਹਿਬ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਰਹਿ ਰਹੇ ਨੇ, ਔਰੰਗਜ਼ੇਬ ਦੇ ਅੱਖਾਂ ਦੇ ਸਾਹਮਣੇ ਰੜਕਦੇ ਨੇ ਕਿ ਮੈਂ ਦਾਰਾ ਸ਼ਿਕੋਹ ਨੂੰ ਮਾਰਨਾ ਚਾਹੁੰਦਾ ਸੀ, ਇਹਨਾਂ ਨੇ ਦਾਰਾ ਸ਼ਿਕੋਹ ਨੂੰ ਬਚਾਇਆ। ਜਦੋਂ ਔਰੰਗਜ਼ੇਬ ਨੇ ਹਿੰਦੁਸਤਾਨ ਦਾ ਰਟਨ ਕੀਤਾ, ਮੰਦਰ ਤੋੜੇ, ਬੁੱਤ ਤੋੜੇ, ਧਾਰਮਿਕ ਲੋਕਾਂ ਨੂੰ ਕਤਲ ਕੀਤਾ, ਐਨ ਵਿਹਲਾ ਹੋ ਕੇ ਆ ਕੇ ਨਾ ਜਦੋਂ ਦਿੱਲੀ ਬੈਠਾ ਤੇ ਉਹਨੇ ਫਿਰ ਗੁਰੂ ਹਰਿ ਸਾਹਿਬ ਪਾਤਸ਼ਾਹ ਵੱਲ ਨਿਗਾਹ ਮਾਰੀ। ਔਰੰਗਜ਼ੇਬ ਦੇ ਕੋਲ ਦੋ ਹੀ ਗੱਲਾਂ ਹੁੰਦੀਆਂ ਸੀ, ਕਰਾਮਾਤ ਵਿਖਾਓ ਨਹੀਂ ਤੇ ਇਸਲਾਮ ਕਬੂਲ ਕਰ ਲਓ, ਬਸ ਅਗਲੀ ਗੱਲ ਨੇ। ਜਿੱਥੇ ਜਾਣਾ ਜੇ ਤੇ ਤੇਰੇ ਕੋਲ ਕਰਾਮਾਤ ਹੈ ਤੇ ਸਿਰ ਝੁਕਾਨਾ, ਨਹੀਂ ਤੇ ਇਸਲਾਮ ਕਬੂਲ ਕਰੋ, ਤੁਸੀਂ ਪਖੰਡ ਕਰਦੇ ਹੋ। ਗੁਰੂ ਹਰਿ ਸਾਹਿਬ ਪਾਤਸ਼ਾਹ ਦੇ ਕੋਲ ਔਰੰਗਜ਼ੇਬ ਨੇ ਆਪਣੇ ਬੰਦੇ ਘੱਲੇ ਭਈ ਤੁਸੀਂ ਦਿੱਲੀ ਆਓ ਤੇ ਆ ਕੇ ਸਪਸ਼ਟੀਕਰਨ ਦਿਓ ਵੀ ਤੁਹਾਡੇ ਧਰਮ ਦੀ ਕੀ ਵਿਚਾਰ ਹੈ ਦੁਨੀਆਂ ਲਈ, ਤੁਹਾਡੇ ਧਰਮ ਵਿੱਚ ਦੂਸਰੇ ਨਾਲੋਂ ਕੀ ਖੂਬੀ ਹੈ, ਇਹ ਗੁਰੂ ਨਾਨਕ ਨੇ ਜਿਹੜਾ ਧਰਮ ਚਲਾਇਆ ਇਹਦਾ ਬਾਕੀ ਧਰਮਾਂ ਨਾਲ ਕੀ ਫਰਕ ਹੈ। ਗੁਰੂ ਹਰਿ ਸਾਹਿਬ ਜੀ ਕਹਿਣ ਲੱਗੇ ਗੱਲ ਇਹ ਹੈ ਵੀ ਇਹ ਦੁਸ਼ਟ ਰਾਜਾ, ਅਸੀਂ ਇਹਦੇ ਦਰਸ਼ਨ ਨਹੀਂ ਕਰਨੇ, ਇਹਨੇ ਰੱਬ ਵਰਗੇ ਦਾਰਾ ਸ਼ਿਕੋਹ ਨੂੰ ਮਾਰਿਆ। ਤੁਸੀਂ ਇਤਿਹਾਸ ਪੜ੍ਹਿਆ ਕਿ ਔਰੰਗਜ਼ੇਬ ਨੇ ਆਪਣੇ ਪਿਓ ਨੂੰ ਕੈਦ ਕੀਤਾ, ਆਪਣੇ ਭਰਾ ਨੂੰ ਕੈਦ ਕੀਤਾ, ਪਿਓ ਦੀਆਂ ਅੱਖਾਂ ਕੱਢੀਆਂ ਤੇ ਈਦ ਵਾਲਾ ਦਿਨ ਸੀ ਜਿੱਦਣ ਦਾਰਾ ਸ਼ਿਕੋਹ ਨੂੰ ਵੱਢ ਕੇ ਥਾਲੀ ਵਿੱਚ ਉਹਦਾ ਸਿਰ ਪਾ ਕੇ ਤੇ ਪਿਓ ਦੇ ਅੱਗੇ ਭੇਟਾ ਕੀਤਾ ਸੀ, ਬਾਪੂ ਈਦ ਮੁਬਾਰਕ ਤੇਰੇ ਵਾਸਤੇ ਸੁਗਾਤ ਲੈ ਕੇ ਆਇਆ। ਈਦ ਵਾਲੇ ਦਿਨ ਆਪਣੇ ਵੱਡੇ ਭਰਾ ਦਾ ਸਿਰ ਵੱਢ ਕੇ ਪਿਓ ਨੂੰ ਜਿਹਦੀਆਂ ਅੱਖਾਂ ਕੱਢੀਆਂ ਹੋਈਆਂ ਸੀ ਉਹਦੇ ਸਾਹਮਣੇ ਭੇਟਾ ਕੀਤਾ ਸੀ। ਜਦੋਂ ਉਹਨੇ ਹੱਥ ਲਾ ਕੇ ਵੇਖਿਆ ਕਹਿੰਦਾ ਦਾਰਾ ਸ਼ਿਕੋਹੇ, ਉਹ ਤੜਫ ਤੜਫ ਕੇ ਮਰ ਗਿਆ ਸੀ। ਐਡਾ ਜ਼ਾਲਮ ਸੀ ਔਰੰਗਜ਼ੇਬ। ਸਤਿਗੁਰੂ ਕਹਿਣ ਲੱਗੇ ਇਹ ਜ਼ਾਲਮ ਹੈ, ਅਸੀਂ ਇਹਦੇ ਦਰਸ਼ਨ ਨਹੀਂ ਕਰਨੇ, ਨਾ ਦਰਸ਼ਨ ਦੇਣੇ ਨੇ ਤੇ ਨਾ ਇਹਦੇ ਦਰਸ਼ਨ ਕਰਨੇ ਨੇ, ਸਾਡਾ ਪ੍ਰਣ ਹੈ। ਪਰ ਗੁਰੂ ਘਰ ਦਾ ਸਪਸ਼ਟੀਕਰਨ ਦੇਣ ਲਈ ਵੀ, ਕਿਉਂਕਿ ਸਾਡੇ ਕੋਲ ਕਿਸੇ ਮਰਿਆਦਾ ਦੀ ਕਮੀ ਨਹੀਂ, ਸਾਡਾ ਧਰਮ ਕਿਸੇ ਧਰਮ ਨਾਲੋਂ ਘੱਟ ਨਹੀਂ।
1: ਵਾਹਿਗੁਰੂ ਸੋ ਸਤਿਗੁਰੂ ਵਾਹ ਵਾਹ ਜਿਨ ਭਰਮ ਗੜ ਤੋੜਿਆ ਸੋ ਸਤਿਗੁਰੂ ਧੰਨ ਧੰਨ।

ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ ਜਿੱਤਾ ਜਨਮ ਅਪਾਰ ਆਪ ਪਛਾਨਿਆਂ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਣਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸ਼ਰਨ ਜਾਚਕ ਪ੍ਰਤਪਾਲਣ ਆਤਮ ਰਸ ਸੰਗ ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਸਤ ਸਤਿਗੁਰੂ ਤਿਲਕ ਸਤ ਲਾਗੇ ਸੋ ਪੈ ਤਰੇ ਗੁਰ ਰਾਜ ਗੁਰ ਜਗਤ ਫਿਰਨ ਸਿੰਹ ਅੰਗਰੋ ਰਾਜ ਜੋਗ ਲਹਿਣਾ ਕਰੇ ਅਮੇ ਦਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੇ ਖੋਵੈ ਗੁਰ ਨਵ ਨਿਦ ਦਰਿਆਉ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਿਨ ਸਹਿਜ ਸੁਭਾਏ।

ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਗੁਰੂ ਪਿਆਰੀ ਪਰਮ ਸਨਮਾਨਯੋਗ ਸਤ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਆਪਣੇ ਜੀਵਨ ਦੇ ਕੁਛ ਪਲ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ, ਵਡਭਾਗੀ ਹੋ। ਆਓ, ਜਿੱਥੇ ਤਨ ਕਰਕੇ ਸਤਿਗੁਰ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ, ਮਨ ਦੀ ਹਾਜ਼ਰੀ ਵੀ ਗੁਰੂ ਚਰਨਾਂ ਵਿੱਚ ਲਵਾਓ। ਕਿਤੇ ਐਸਾ ਨਾ ਹੋਵੇ ਤਨ ਹਾਜ਼ਰ ਹੋਵੇ ਤੇ ਮਨ ਗੈਰ ਹਾਜ਼ਰ ਹੋਵੇ, ਤੇ ਜੇ ਮਨ ਇੱਥੇ ਨਾ ਹੋਇਆ ਤੇ ਤਨ ਦੀ ਗੈਰ ਹਾਜ਼ਰੀ ਲੱਗ ਜਾਏਗੀ। ਆਓ, ਜਿੰਨੀ ਸੰਗਤ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੀ ਹੈ, ਸਾਰੇ ਪਿਆਰ ਸਹਿਤ ਗੱਜ ਕੇ ਫਤਿਹ ਦਾ ਜਵਾਬ ਫਤਿਹ ਵੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਅਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ ਪ੍ਰੇਮ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਭਾਵੇਂ ਇਹ ਆਗਮਨ ਪੁਰਬ 18 ਤਰੀਕ ਸੀ, ਬੁੱਧਵਾਰ ਆਪਾਂ ਗੁਰੂ ਅੰਗਦ ਦੇਵ ਜੀ ਦੇ ਇਤਿਹਾਸ ਦੀ ਵਿਚਾਰ ਕੀਤੀ ਸੀ, ਤੇ ਅੱਜ ਦਾ ਦੀਵਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹੋਏਗਾ। ਮਾਤਾ ਮਹਿੰਦਰ ਕੌਰ ਤੇ ਉਹਨਾਂ ਦੇ ਪਰਿਵਾਰ ਨੇ ਸਤਿਗੁਰਾਂ ਦੇ ਆਗਮਨ ਪੁਰਬ ਮਨਾਉਂਦਿਆਂ ਹੋਇਆਂ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲਈ ਤੇ ਆਪ ਸੰਗਤਾਂ ਨੂੰ ਸੱਦਾ ਭੇਜਿਆ, ਆਪ ਸਾਰੇ ਹਾਜ਼ਰੀ ਭਰ ਰਹੇ ਹੋ। ਸਭ ਤੋਂ ਪਹਿਲਾਂ ਮੈਂ ਸਤਿਗੁਰਾਂ ਜੀ ਦੇ ਆਗਮਨ ਪੁਰਬ ਦੀ ਆਈਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰੂ ਦੇਖਿਆ ਆਏ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰ ਜਣਿਆ ਮਾਏ। ਧੰਨ ਧੰਨ ਗੁਰੂ, ਜਿਨ ਨਾਮ ਅਰਾਧਿਆ, ਆਪ ਤਰਿਆ, ਜਿਨੀ ਡਿੱਠਾ ਤਿਨਾਂ ਲੈ ਛਡਾਏ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਆਗਮਨ ਮੱਤੇ ਦੀ ਸਰਾਂ ਪਿਤਾ ਫੇਰੂਮੱਲ ਜੀ ਦੇ ਗ੍ਰਹਿ ਵਿਖੇ, ਮਾਤਾ ਸਭਰਾਈ ਜਿਹਨੂੰ ਬਹੁਤੇ ਇਤਿਹਾਸਕਾਰਾਂ ਨੇ ਮਾਤਾ ਦਇਆ ਕੌਰ ਵੀ ਇਤਿਹਾਸ ਵਿੱਚ ਲਿਖਿਆ, ਉਹਨਾਂ ਦੀ ਕੁੱਖ ਤੋਂ 1504 ਈਸਵੀ ਦੇ ਵਿੱਚ ਹੋਇਆ। ਗੁਰੂ ਅੰਗਦ ਦੇਵ ਪਾਤਸ਼ਾਹ ਜਦੋਂ ਮੱਤੇ ਦੀ ਸਰਾਂ ਉਜਾੜ ਦਿੱਤੀ ਗਈ, ਉਹਨਾਂ ਦੇ ਪਿਤਾ ਫੇਰੂਮੱਲ ਹਰੀ ਕੇ ਪਤਨ ਆਏ। ਹਰੀ ਕੇ ਪਿੰਡ ਵਿੱਚ ਕੁਝ ਸਮਾਂ ਰਹਿ ਕੇ ਫਿਰ ਖਡੂਰ ਸਾਹਿਬ ਆ ਗਏ। ਖਡੂਰ ਸਾਹਿਬ ਉਹਨਾਂ ਦਾ ਵਿਆਹ ਹੋਇਆ ਸੀ ਮਾਤਾ ਖੀਵੀ ਜੀ ਦੇ ਨਾਲ। 4 2 ਪੁੱਤਰ ਤੇ 2 ਪੁੱਤਰੀਆਂ ਸਨ ਗੁਰੂ ਅੰਗਦ ਦੇਵ ਜੀ ਦੀਆਂ। ਇੱਕ ਦਾ ਨਾਮ ਦਾਤੂ, ਇੱਕ ਦਾ ਨਾਮ ਦਾਸੂ, ਬੀਬੀ ਅਮਰੋ ਤੇ ਬੀਬੀ ਅਨੋਖੀ। ਪਿਤਾ ਦੇਵੀ ਦੇ ਭਗਤ ਸਨ, ਦੁਕਾਨਦਾਰੀ ਕੀਤਾ ਸੀ। ਜਦੋਂ ਪਿਤਾ ਜੀ ਅਕਾਲ ਚਲਾਣਾ ਕਰ ਗਏ ਤੇ ਇਹ ਵੀ ਦੇਵੀ ਦੇ ਭਗਤ ਬਣ ਕੇ
ਭੇਟਾ ਗਾਉਂਦਿਆਂ ਹੋਇਆਂ ਦੇਵੀ ਦੇ ਦਰਸ਼ਨ ਕਰਨ ਜਾਂਦੇ ਸਨ। ਗੁਰੂ ਅੰਗਦ ਦੇਵ ਪਾਤਸ਼ਾਹ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਾਪ ਹੋਇਆ, ਫਿਰ ਸਦੀਵੀ ਕਾਲ ਲਈ ਗੁਰੂ ਦੇ ਹੋ ਗਏ। ਬੜਾ ਲੰਬਾ ਸਮਾਂ ਸੇਵਾ ਕੀਤੀ, ਹੁਕਮ ਮੰਨਿਆ, ਗੁਰਤਾ ਗੱਦੀ ਦੇ ਵਾਰਸ ਬਣੇ ਤੇ ਸਤਿਗੁਰ ਦੀ ਵਡਿਆਈ ਕਰਦਿਆਂ ਹੋਇਆਂ ਬਾਬਾ ਸੱਤਾ ਜੀ ਤੇ ਬਲਵੰਡ ਜੀ ਨੇ ਇਹ ਸ਼ਬਦ ਕਹੇ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ, ਤੋ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਕਹੇ ਗਏ ਨੇ। ਤੇ ਭੱਟਾਂ ਨੇ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਇਹ ਸ਼ਬਦ ਵਰਤਿਆ ਹੈ, ਸੋ ਕਹੋ ਟਲ ਗੁਰ ਸੇਵੀ ਹੈ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਸਵਈ ਹੈ, ਸੋ ਕਹੋ ਟਲ ਗੁਰ ਸੇਵੀ ਹੈ, ਐਨਸ ਸਹਿਜ ਸੁਭਾਏ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁੱਖ ਜਾਏ। ਸਤਿਗੁਰੂ ਜੀ ਖਡੂਰ ਸਾਹਿਬ ਦੇ ਵਿੱਚ ਰਹੇ ਤੇ ਬਹੁਤ ਵੱਡੇ ਕੰਮ ਉਹਨਾਂ ਨੇ ਕੀਤੇ ਸਿੱਖੀ ਦੇ ਪ੍ਰਚਾਰ ਲਈ। ਇਹ ਸਾਲ ਜਿਹੜਾ ਸਿੱਖ ਜਗਤ ਗੁਰੂ ਅੰਗਦ ਦੇਵ ਜੀ ਦੇ ਗੁਰਮੁਖੀ ਪ੍ਰਸਾਰ ਲਈ ਸਮਰਪਿਤ ਕੀਤਾ ਗਿਆ। ਸਤਿਗੁਰੂ ਨੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ ਤੇ ਖੇਡਾਂ ਦੀ ਰੁਚੀ ਪੈਦਾ ਕਰਨੀ, ਇਹ ਦੋ ਕੰਮ ਬਹੁਤ ਵੱਡੇ ਸਨ। ਗੁਰਮੁਖੀ ਆਏਗੀ ਤੇ ਗੁਰਬਾਣੀ ਪੜ੍ਹਾਂਗੇ, ਗੁਰਮੁਖੀ ਆਏਗੀ ਗੁਰ ਇਤਿਹਾਸ ਪੜ੍ਹਾਂਗੇ, ਗੁਰਮੁਖੀ ਆਏਗੀ ਤੇ ਆਪਣੇ ਗੁਰੂ ਨਾਲ ਜੁੜਾਂਗੇ, ਤੇ ਨਾਲ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਆ ਤਾਂ ਕਿ ਬੱਚੇ ਹੈਲਦੀ ਹੋਣਗੇ, ਨਾਲ ਦੀ ਨਾਲ ਬੱਚੇ ਜਿਹੜੇ ਨੇ ਉਹ ਨਸ਼ਿਆਂ ਤੋਂ ਮੁਕਤ ਹੋਣਗੇ ਤੇ ਉਹਨਾਂ ਦਾ ਝੁਕਾਅ ਗੁਰੂ ਦੇ ਵੱਲ ਹੋਏਗਾ। ਇਹ ਦੋ ਕੰਮ ਬਹੁਤ ਵੱਡੇ ਸਨ। ਸਾਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਤੋਂ ਸਿੱਖਿਆ ਲੈਣੀ ਚਾਹੀਦੀ, ਵੱਧ ਤੋਂ ਵੱਧ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਿਆ ਜਾਏ। ਇੰਡੀਆ ਵਿੱਚ ਆਪਾਂ ਸੀ, ਸਾਡੇ ਬੱਚਿਆਂ ਨੂੰ ਅੰਗਰੇਜ਼ੀ ਬਹੁਤ ਜ਼ਰੂਰੀ ਸੀ। ਕਿਉਂ? ਕਿਉਂਕਿ ਇੰਟਰਨੈਸ਼ਨਲ ਲੈਵਲ 'ਤੇ ਇਹ ਲੈਂਗੁਏਜ ਹੈ ਅਤੇ ਹਰ ਬੱਚੇ ਨੂੰ ਆਉਣੀ ਚਾਹੀਦੀ ਤਾਂ ਅੱਗੇ ਵੱਧ ਸਕਦਾ। ਇੱਥੇ ਇਹ ਭਾਸ਼ਾ ਜਿਹੜੀ ਹੈ ਮਾਤ ਭਾਸ਼ਾ ਹੈ, ਬੱਚਿਆਂ ਨੂੰ ਅੰਗਰੇਜ਼ੀ ਸਿੱਖਣੀ ਕੋਈ ਔਖੀ ਨਹੀਂ ਹੈਗੀ, ਪਰ ਇੱਥੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਉਨੀ ਜ਼ਰੂਰੀ ਹੈ ਜਿੰਨੀ ਇੰਡੀਆ ਵਿੱਚ ਇੰਗਲਿਸ਼ ਸਿਖਾਉਣੀ ਜ਼ਰੂਰੀ ਸੀ। ਆਪਾਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀਏ, ਵੱਧ ਤੋਂ ਵੱਧ ਬੱਚਿਆਂ ਨੂੰ ਪੰਜਾਬੀ ਕਲਾਸਾਂ ਵਿੱਚ ਘੱਲੀਏ, ਕਲਚਰ ਨਾਲ ਜੁੜਨ, ਆਪਣੀ ਭਾਸ਼ਾ ਨਾਲ ਜੁੜਨ ਅਤੇ ਬੱਚੇ ਸਿੱਖੀ ਨਾਲ ਜੁੜਨ। ਇਹ ਮੌਕਾ ਹੈ, ਜੇ ਆਪਾਂ ਛੋਟੇ ਬੱਚਿਆਂ ਨੂੰ ਇਸ ਪਾਸੇ ਨਾ ਲਾਵਾਂਗੇ ਤੇ ਵੱਡੇ ਹੋ ਕੇ ਉਹ ਸਾਡੇ ਹੱਥ ਨਹੀਂ ਆਣਗੇ। ਤੋ ਇਸ ਲਈ ਬੱਚਿਆਂ ਨੂੰ ਪੰਜਾਬੀ, ਗੁਰਮੁਖੀ ਤੇ ਬੱਚਿਆਂ ਨੂੰ ਨਾਲ ਨਾਲ ਗੁਰਮਤਿ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਜਿਨ੍ਹਾਂ ਨੇ ਊੜਾ ਤੇ ਜੂੜਾ ਸਾਂਭ ਲਿਆ, ਦੋ ਚੀਜ਼ਾਂ ਜਿਨ੍ਹਾਂ ਨੇ ਸਾਂਭ ਲਈਆਂ, ਉਹ ਬੱਚੇ ਸਿੱਖੀ ਤੋਂ ਕਦੇ ਦੂਰ ਨਹੀਂ ਜਾਣਗੇ। ਊੜਾ ਗੁਰਮੁਖੀ ਤੇ ਜੂੜਾ ਸਿੱਖੀ ਕੇਸ, ਇਹ ਦੋ ਚੀਜ਼ਾਂ ਬੱਚਿਆਂ ਨੂੰ ਸਿਖਾਉਣੀਆਂ ਬਹੁਤ ਲਾਜ਼ਮੀ ਨੇ ਤੇ ਗੁਰੂ ਅੰਗਦ ਦੇਵ ਜੀ ਦੇ ਆਗਮਨ ਪੁਰਬ ਮਨਾਏ ਤਾਂ ਸਫਲ ਹੋਣਗੇ ਜੇ ਅਸੀਂ ਬੱਚਿਆਂ ਦੀ ਰੁਚੀ ਗੁਰੂ ਘਰ ਲਈ ਪੈਦਾ ਕਰੀਏ, ਆਪ ਲੈ ਕੇ ਆਈਏ। ਜਿੱਦਾਂ ਸਾਡਾ ਸ਼ੌਂਕ ਹੈ ਨਾ ਵੀ ਸਾਡੇ ਬੱਚੇ ਵਧੀਆ ਪੜ੍ਹ ਲਿਖ ਜਾਣ, ਤੇ ਸਾਨੂੰ ਕਿੰਨਾ ਚਾਅ ਹੁੰਦਾ, ਸਵੇਰੇ ਬੱਚਾ ਜੇ ਸੁੱਤਾ ਨਹੀਂ ਹੁੰਦਾ, ਸੁੱਤੇ ਨੂੰ ਚੱਕ ਕੇ ਬਾਥਰੂਮ 'ਚ ਲੈ ਗਏ, ਇਸ਼ਨਾਨ ਪਾਣੀ ਕਰਾਇਆ, ਫਟਾਫਟ ਟਿਫਨ ਭਰਿਆ ਤੇ ਫਟਾਫਟ ਬੱਸ 'ਤੇ ਬਿਠਾਇਆ ਚੱਲ ਸਕੂਲ। ਕਿੰਨਾ ਸਟਰਗਲ ਕਰਦੇ ਹਾਂ ਆਪਾਂ, ਕਿਉਂ? ਸਾਡੀ ਇੱਛਾ ਹੈ ਕਿ ਸਾਡਾ ਬੱਚਾ ਚੰਗਾ ਪੜ੍ਹ ਲਿਖ ਜਾਏ, ਪੜ੍ਹਾਈ ਦੀ ਬੜੀ ਵੈਲਿਊ ਹੈ। ਉਨਾ ਹੀ ਸਾਨੂੰ ਯਤਨ ਕਰਨਾ ਪਏਗਾ ਕਿ ਸਾਡਾ ਜਦੋਂ ਛੁੱਟੀਆਂ ਹੋਣ, ਕਲਾਸਾਂ ਦਾ ਸਮਾਂ ਹੋਵੇ, ਕੰਮ ਛੱਡ ਕੇ ਬੱਚਿਆਂ ਨੂੰ ਤਿਆਰ ਕੀਤਾ ਜਾਏ, ਗੁਰਦੁਆਰਾ ਸਾਹਿਬ ਲਿਆਂਦਾ ਜਾਏ। ਇਹ ਮਾਂ ਬਾਪ ਦੀ ਡਿਊਟੀ ਹੈ, ਗੁਰਦੁਆਰਿਆਂ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਇੰਤਜ਼ਾਮ ਕਰਨ, ਟੀਚਰਾਂ ਦਾ ਇੰਤਜ਼ਾਮ ਕਰਨ, ਕਲਾਸਾਂ ਦਾ ਇੰਤਜ਼ਾਮ ਕਰਨ, ਬੱਚਿਆਂ ਦੇ ਪੜ੍ਹਨ ਦਾ ਇੰਤਜ਼ਾਮ ਕਰਨ, ਪਰ ਪੇਰੈਂਟਸ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਉੱਥੇ ਜ਼ਰੂਰ ਲੈ ਕੇ ਆਉਣ। ਜੇ ਗੁਰਦੁਆਰਾ ਇੰਤਜ਼ਾਮ ਨਾ ਕਰੇ ਤੇ ਬੱਚੇ ਨਾ ਗੁਰਦੁਆਰਾ ਇੰਤਜ਼ਾਮ ਕਰੇ ਬੱਚੇ ਨਾ ਆਉਣ ਤੇ ਫਿਰ ਸਾਡੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ। ਅਸੀਂ ਸਿਰਫ ਸ਼੍ਰੋਮਣੀ ਕਮੇਟੀ ਤੇ ਗੱਲ ਛੱਡ ਦਈਏ, ਅਸੀਂ ਗੁਰਦੁਆਰੇ ਦੀ ਕਮੇਟੀ ਤੇ ਗੱਲ ਛੱਡ ਦਈਏ ਜੀ, ਗੁਰੂ ਘਰ 'ਚ ਹੁੰਦਾ ਕੱਖ ਨਹੀਂ। ਅਸੀਂ ਆਪਣੇ ਵੀ ਫਰਜ਼ ਬਜਾਣੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ। ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ, ਦੇਖੋ ਜੀ ਹੁਣ ਤਾਂ ਸਿੱਖੀ ਦੀ ਗੱਲ ਰਹੀ ਕੋਈ ਨਹੀਂ, ਕੋਈ ਨਾ ਗੁਰਦੁਆਰੇ ਰਹੀ ਨਾ ਕਿਤੇ ਹੋਰ ਰਹੀ,
ਤੇ ਮੈਂ ਕਹਿੰਦਾ ਤੁਹਾਡੇ ਬੱਚੇ ਨੇ ਤੁਸੀਂ ਕਦੇ ਗੁਰਦੁਆਰੇ ਲਿਆਉਣ ਦਾ ਯਤਨ ਕੀਤਾ? ਛੋਟੇ ਹੁੰਦੇ ਜਦੋਂ ਤੁਹਾਡੇ ਕਾਬੂ ਵਿੱਚ ਨੇ ਤੁਸੀਂ ਲਿਆਂਦੇ ਨਹੀਂ, ਜਦੋਂ ਵੱਡੇ ਹੋ ਜਾਂਦੇ ਨੇ ਫਿਰ ਬੱਚੇ ਨਹੀਂ ਆਉਂਦੇ। ਜਦੋਂ ਲਿਆਉਣ ਦਾ ਮੌਕਾ ਸੀ ਉਦੋਂ ਤੁਸੀਂ ਨਹੀਂ ਲੈ ਕੇ ਆਏ, ਤੇ ਜਦੋਂ ਹੱਥੋਂ ਨਿਕਲ ਗਏ ਨੇ ਹੁਣ ਤੁਸੀਂ ਕਹਿੰਦੇ ਹੋ ਗੁਰਦੁਆਰੇ ਜਾਓ, ਗੁਰਦੁਆਰੇ ਨਹੀਂ ਜਾਂਦੇ, ਘੂਰਦੇ ਨੇ ਅੱਗੋਂ। ਤੋ ਇਹਦੇ ਲਈ ਸਾਡਾ ਸਾਰਿਆਂ ਦਾ ਹੀ ਫਰਜ਼ ਹੈ, ਸਿੱਖੀ ਤੌਰ ਤੇ ਅਸੀਂ ਹਰ ਬੰਦਾ ਆਪਣੇ ਬੱਚਿਆਂ ਨੂੰ ਇਸ ਪਾਸੇ ਜੋੜਨ ਦਾ ਉਪਰਾਲਾ ਕਰੇ। ਗੁਰੂ ਅੰਗਦ ਦੇਵ ਜੀ ਦਾ ਆਗਮਨ ਪੁਰਬ ਮਨਾਇਆ ਤਾਂ ਸਫਲਾ ਹੋਏਗਾ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ। ਤੇ ਅੱਜ ਦਾ ਅਸੀਂ ਇਹ ਦੀਵਾਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰ ਰਹੇ ਹਾਂ। ਅੱਜ ਦੀ ਸਾਰੀ ਵਿਚਾਰ ਆਪਾਂ ਗੁਰੂ ਅੰਗਦ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਾਂਗੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਪਕਾਰੀ ਸਤਿਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ ਤੇ ਇੱਕ ਪੁੱਤਰੀ ਸੀ। ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ। ਆਪਣੇ ਗੁਰੂ ਸਾਹਿਬਾਂ ਦਾ ਇਤਿਹਾਸ, ਸਿੱਖ ਇਤਿਹਾਸ, ਇਹ ਸਰੀਰ ਹੈ, ਸਿੱਖੀ ਦਾ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ। ਦੋਨਾਂ ਚੀਜ਼ਾਂ ਦਾ ਸੁਮੇਲ ਹੋਣਾ ਚਾਹੀਦਾ। ਸਰੀਰ ਵਿੱਚ ਆਤਮਾ ਨਹੀਂ ਤੇ ਸਰੀਰ ਮਰਿਆ ਹੋਇਆ, ਤੇ ਜੇ ਆਤਮਾ ਇਕੱਲੀ ਹੈ ਤੇ ਸਰੀਰ ਨਹੀਂ ਤੇ ਆਤਮਾ ਕਿੱਥੇ ਠਹਿਰੇਗੀ? ਸਿਆਣੇ ਕਹਿੰਦੇ ਨੇ ਵੀ ਇਤਿਹਾਸ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ, ਦੋਨਾਂ ਦਾ ਸੁਮੇਲ ਹੋਣਾ ਚਾਹੀਦਾ। ਗੁਰਬਾਣੀ ਤੇ ਵੱਧ ਤੋਂ ਵੱਧ ਸਮਾਂ ਪੜ੍ਹਨ ਤੇ ਲਾਈਏ, ਵੱਧ ਤੋਂ ਵੱਧ ਗੁਰਬਾਣੀ ਦਾ ਮੁਤਾਬਕ ਜੀਵਨ ਢਾਲੀਏ, ਪਰ ਸਾਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਵੀ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਦਾ ਨਾਮ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਛੋਟੇ ਸੂਰਜਮਲ, ਉਹਨਾਂ ਤੋਂ ਛੋਟੇ ਅਨੀ ਰਾਏ ਤੇ ਉਹਨਾਂ ਤੋਂ ਛੋਟੇ ਬਾਬਾ ਅਟਲ ਰਾਏ ਤੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ। ਇੱਕ ਉਹਨਾਂ ਦੀ ਬੇਟੀ ਸੀ ਜਿਹਦਾ ਨਾਮ ਬੀਬੀ ਵੀਰੋ ਕਰਕੇ ਇਤਿਹਾਸ ਵਿੱਚ ਲਿਖਿਆ ਹੈ, ਜੋ ਮੱਲੇਵਾਲ ਪਿੰਡ ਦੇ ਭਾਈ ਸਾਧੂ ਨਾਲ ਵਿਆਹੀ ਗਈ, ਜਿਹਦੀ ਕੁੱਖ ਤੋਂ ਪੰਜ ਪੁੱਤਰ ਹੋਏ, ਜੀਤਮਲ, ਮਾਹਰੀ ਚੰਦ, ਸਾਹਿਬ ਚੰਦ, ਗੁਲਾਬ ਚੰਦ ਤੇ ਸੰਘੋ ਸ਼ਾਹ। ਇਹ ਪੰਜ ਪੁੱਤਰ ਸਿੱਖ ਕੌਮ ਦੇ ਸ਼ਹੀਦ ਬਣੇ, ਪੰਜੇ ਪੰਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਰਹਿ, ਦੋ ਪੁੱਤਰ ਪਹਿਲੇ ਜੰਗ ਭੰਗਾਨੀ ਦੇ ਵਿੱਚ ਸ਼ਹੀਦ ਹੋਏ ਸਨ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ 1 ਅਪ੍ਰੈਲ 1621 ਈਸਵੀ ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ। ਅੰਮ੍ਰਿਤ ਵੇਲੇ ਦਾ ਸਮਾਂ ਸੀ। ਸਾਡੇ ਇਤਿਹਾਸ ਨੇ ਇੱਕ ਬੜੀ ਕਮਾਲ ਦੀ ਘਟਨਾ ਲਿਖੀ ਹੈ। ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਦਰਬਾਰ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚ ਬੈਠੇ ਸਨ, ਕੀਰਤਨ ਹੋਇਆ ਆਸਾ ਦੀ ਵਾਰ ਦਾ, ਰਬਾਬੀਆਂ ਨੇ ਕੀਰਤਨ ਕੀਤਾ, ਸਮਾਪਤੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਖਬਰ ਮਿਲੀ ਕਿ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਦੀਵਾਨ ਸਮਾਪਤ ਹੋਇਆ ਤੇ ਉੱਠੇ ਤੇ ਸਿੱਧੇ ਆਪਣੇ ਮਹਿਲ ਵਿੱਚ ਗਏ, ਨਾਲ ਭਾਈ ਵਿਧੀ ਚੰਦ ਨੇ। ਔਰ ਤੁਸੀਂ ਇਹ ਵੀ ਇਤਿਹਾਸ ਵਿੱਚ ਕਮਾਲ ਦੀ ਗੱਲ ਪੜ੍ਹੋਗੇ, ਬਾਬਾ ਬੁੱਢਾ ਜੀ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਹੋਏ ਨੇ। 6 ਗੁਰੂ ਸਾਹਿਬਾਨ ਦੀ ਸੇਵਾ ਕੀਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ, ਬਲਕਿ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਤੇ ਅਧਿਆਤਮਕ ਵਿਦਿਆ, ਸੰਸਾਰਕ ਵਿਦਿਆ ਵੀ ਬਾਬਾ ਬੁੱਢਾ ਜੀ ਨੇ ਸਿਖਾਈ ਗੁਰੂ ਤੇਗ ਬਹਾਦਰ ਨੂੰ। ਜਦੋਂ ਜਨਮ ਹੋਇਆ ਤੇ ਸਿੱਧੇ ਉੱਠੇ ਤੇ ਮਹਿਲ ਵਿੱਚ ਗਏ ਤੇ ਕਹਿਣ ਲੱਗੇ ਸਾਹਿਬਜ਼ਾਦੇ ਨੂੰ ਲੈ ਕੇ ਆਓ। ਅਜੇ ਜਨਮ ਹੋਇਆ ਸੀ ਤੇ ਜਦੋਂ ਲੈ ਕੇ ਆਏ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਜੋੜ ਕੇ ਇੱਦਾਂ ਨਮਸਕਾਰ ਕੀਤੀ। ਬੜਾ ਕਮਾਲ ਦਾ ਇਤਿਹਾਸ ਹੈ।
ਜਦੋਂ ਨਮਸਕਾਰ ਕੀਤੀ ਤੇ ਭਾਈ ਬਿਧੀ ਚੰਦ ਨਾਲ ਖੜੇ ਸਨ। ਕਹਿਣ ਲੱਗੇ, ਗਰੀਬ ਨਵਾਜ, ਇਹ ਕੀ ਗੱਲ? ਤੁਹਾਡਾ ਪੁੱਤਰ ਤੁਹਾਡੇ ਘਰ ਜਨਮਿਆ, ਹੁਣੇ ਅਜੇ ਜਨਮ ਹੋਇਆ, ਤੇ ਪਿਓ ਦੇ ਚਰਨਾਂ ਤੇ ਪੁੱਤਰ ਮੱਥਾ ਟੇਕਦਾ ਤੇ ਤੁਸੀਂ ਇਹਨਾਂ ਨੂੰ ਨਮਸਕਾਰ ਕਰ ਰਹੇ ਹੋ, ਕਾਰਨ ਕੀ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਭਾਰੀ ਪੁਰਖ ਹੋਏਗਾ, ਇਹ ਬਹੁਤ ਮਹਾਨ ਪੁਰਖ ਹੋਏਗਾ, ਆਉਣ ਵਾਲੇ ਸਮੇਂ ਚ ਬਹੁਤ ਵੱਡੇ ਸਾਕੇ ਵਰਤਾਏਗਾ, ਇਸ ਕਰਕੇ ਮੈਂ ਇਹਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰੂ ਜੀ ਨੇ ਨਾਮ ਰੱਖਿਆ ਤਿਆਗ ਮਲ। ਸਾਡਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਜ਼ਿਕਰ ਹੈ ਕਿ ਨਾਮ ਰੱਖਿਆ ਤਿਆਗ ਮਲ, ਤਿਆਗ ਮਲ ਨਾਮ ਰੱਖਿਆ ਗਿਆ। ਤੇ ਛੋਟੇ ਹੁੰਦਿਆਂ ਤੋਂ ਬੜੇ ਚਾਅ ਬੜੇ ਪਿਆਰ ਨਾਲ ਸਤਿਗੁਰੂ ਨੇ ਇਸ ਨੂੰ ਪਾਲਿਆ ਤੇ ਬੜਾ ਪਿਆਰ ਕਰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਕੱਦ ਕਾਠ ਕਰਕੇ ਕਾਫੀ ਲੰਬੇ ਸਨ, ਕਾਫੀ ਜਵਾਨ ਸੀ। ਗੁਰੂ ਹਰਗੋਬਿੰਦ ਸਾਹਿਬ ਬਹੁਤ ਲੰਬੇ ਜਵਾਨ ਸੀ, ਇਹ ਵੀ ਕਾਫੀ ਲੰਬੇ ਜਵਾਨ ਸਨ। ਤੇ ਛੋਟੇ ਹੁੰਦਿਆਂ ਤੋਂ ਇਹਨਾਂ ਦੀ ਇੱਕ ਬਿਰਤੀ ਸੀ ਕਿ ਬਹੁਤ ਸ਼ਾਂਤ ਰਹਿਣਾ ਤੇ ਨਾ ਬਹੁਤਾ ਬੋਲਣਾ, ਨਾ ਕਿਸੇ ਨਾਲ ਬਹੁਤੀ ਗੱਲ ਕਰਨੀ, ਨਾ ਕੋਈ ਬਹੁਤੀਆਂ ਸ਼ਰਾਰਤਾਂ ਕਰਨੀਆਂ, ਬਹੁਤਾ ਖੇਡ ਖੂਡ ਵਿੱਚ ਰੁਚੀ ਨਹੀਂ ਸੀ ਹੁੰਦੀ। ਸਿਮਰਨ ਬੰਦਗੀ

0: ਸੋ ਇਤਨੀ ਕੀਰਤਨ ਸੇਵਾ ਪ੍ਰਵਾਨ ਕਰਨਾ ਜੀ, ਕੀਰਤਨ ਕਰਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਖਿਮਾ ਬਖਸ਼ਿਸ਼ ਕਰਨਾ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਪੁਰਖ ਮਨਾਉਂਦੇ ਹੋਇਆਂ ਬੇਨ ਸੰਗਤਾਂ ਵੱਲੋਂ ਮਾਇਆ ਅਰਦਾਸ ਪੇਟ ਹਾਜ਼ਰ ਹੋਈ ਹੈ। ਖਜ਼ਾਨੇ ਭਰਪੂਰ ਕਰਨੇ, ਨਾਮਦਾਨ ਗੁਰਸਿੱਖੀ ਜੀ ਨੂੰ ਬਖਸ਼ਿਸ਼ ਕਰਨਾ। ਦੱਸ ਰਹੇ ਪਾਸੋਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ। ਆਓ ਇੱਥੇ ਹੀ ਕੀਰਤਨ ਦੀ ਸਮਾਪਤੀ ਹੈ ਜੀ। ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਪਾਸੋਂ ਸ਼੍ਰਵਣ ਕਰੋ ਜੀ। ਫਤਿਹ ਦਾ ਜਵਾਬ ਫਤਿਹ ਨਾਲ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਸੁਰਜੀਤ ਸਿੰਘ ਹੋਰਾਂ ਦਾ ਰਾਗੀ ਜਥਾ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਜੋੜ ਰਹੇ ਸਨ। ਹੁਣ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਨਿਊਯਾਰਕ ਵਾਲੇ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਜਾਣੂ ਕਰਵਾਉਣਗੇ। ਉਸ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ। ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਜਦੋਂ ਉਹਨਾਂ ਨੇ ਸਿੱਖ ਰਾਜ ਸਥਾਪਿਤ ਕੀਤਾ ਤੇ ਉਦੋਂ ਨਾਨਕ ਸ਼ਾਹੀ ਸਿੱਕਾ ਜਿਹੜਾ ਚਲਾਇਆ ਸੀ, ਉਹ ਸਿੱਕਾ ਬਾਹਰ ਵੀਰ ਜਿਹੜੇ ਸਟਾਲ ਲਾ ਕੇ ਵੇਚ ਰਹੇ ਹਨ, ਜਿਹੜਾ ਸਿੱਖ ਵਿਰਸੇ ਦੀ ਅਨਮੋਲ ਨਿਸ਼ਾਨੀ ਹੈ। ਸੋ ਜਿਨ੍ਹਾਂ ਨੇ ਸਿੱਕਾ ਲੈਣਾ ਹੋਵੇ, ਬਾਹਰ ਵੀਰਾਂ ਨੇ ਸਟਾਲ ਲਾਇਆ ਹੈ, ਉਹ ਇਹ ਸਿੱਕਾ ਲੈ ਸਕਦੇ ਹਨ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸੋ ਸਤਿਗੁਰੂ ਵਾਹ ਵਾਹ, ਜਿਨ ਭਰਮ ਗੜ ਤੋੜਿਆ ਸੋ ਸਤਿਗੁਰੂ ਧੰਨ ਧੰਨ।

ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ ਜਿੱਤਾ ਜਨਮ ਅਪਾਰ ਆਪ ਪਛਾਨਿਆਂ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਣਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਵਿਨਾਸਨ ਲੋਭ ਮੋਹ ਵਸ ਕਰਨ ਸ਼ਰਨ ਜਾਚਕ ਪ੍ਰਤਪਾਲਣ ਆਤਮ ਰਸ ਸੰਗ ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਸਤ ਸਤਿਗੁਰੂ ਤਿਲਕ ਸਤ ਲਾਗੇ ਸੋ ਪੈ ਤਰੇ ਗੁਰ ਰਾਜ ਗੁਰ ਜਗਤ ਫਿਰਨ ਸਿੰਹ ਅੰਗਰੋ ਰਾਜ ਜੋਗ ਲਹਿਣਾ ਕਰੇ ਅਮੇ ਦਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੇ ਖੋਵੈ ਗੁਰ ਨਵ ਨਿਦ ਦਰਿਆਉ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਐਹਨ ਸਹਿਜ ਸੁਭਾਏ

ਜਨਮ ਜਨਮ ਦੀ ਕੱਟੀ ਹੈ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਕਹਿ ਗਏ ਨੇ। ਤੇ ਭੱਟਾਂ ਨੇ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਇਹ ਸ਼ਬਦ ਵਰਤਿਆ ਹੈ, ਸੋ ਕਹੋ ਟਲ ਗੁਰ ਸੇਵੀ ਹੈ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਸਵਈ ਹੈ, ਸੋ ਕਹੋ ਟਲ ਗੁਰ ਸੇਵੀ ਹੈ, ਐਨਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ। ਸਤਿਗੁਰੂ ਜੀ ਖਡੂਰ ਸਾਹਿਬ ਦੇ ਵਿੱਚ ਰਹੇ ਤੇ ਬਹੁਤ ਵੱਡੇ ਕੰਮ ਉਹਨਾਂ ਨੇ ਕੀਤੇ ਸਿੱਖੀ ਦੇ ਪ੍ਰਚਾਰ ਲਈ। ਇਹ ਸਾਲ ਜਿਹੜਾ ਸਿੱਖ ਜਗਤ ਗੁਰੂ ਅੰਗਦ ਦੇਵ ਜੀ ਦੇ ਗੁਰਮੁਖੀ ਪ੍ਰਸਾਰ ਲਈ ਸਮਰਪਿਤ ਕੀਤਾ ਗਿਆ। ਸਤਿਗੁਰੂ ਨੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ ਤੇ ਖੇਡਾਂ ਦੀ ਰੁਚੀ ਪੈਦਾ ਕਰਨੀ, ਇਹ ਦੋ ਕੰਮ ਬਹੁਤ ਵੱਡੇ ਸਨ। ਗੁਰਮੁਖੀ ਆਏਗੀ ਤੇ ਗੁਰਬਾਣੀ ਪੜ੍ਹਾਂਗੇ, ਗੁਰਮੁਖੀ ਆਏਗੀ ਗੁਰ ਇਤਿਹਾਸ ਪੜ੍ਹਾਂਗੇ, ਗੁਰਮੁਖੀ ਆਏਗੀ ਤੇ ਆਪਣੇ ਗੁਰੂ ਨਾਲ ਜੁੜਾਂਗੇ, ਤੇ ਨਾਲ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਆ ਤਾਂ ਕਿ ਬੱਚੇ ਹੈਲਦੀ ਹੋਣਗੇ, ਨਾਲ ਦੀ ਨਾਲ ਬੱਚੇ ਜਿਹੜੇ ਨੇ ਉਹ ਨਸ਼ਿਆਂ ਤੋਂ ਮੁਕਤ ਹੋਣਗੇ ਤੇ ਉਹਨਾਂ ਦਾ ਝੁਕਾਅ ਗੁਰੂ ਦੇ ਵੱਲ ਹੋਏਗਾ। ਇਹ ਦੋ ਕੰਮ ਬਹੁਤ ਵੱਡੇ ਸਨ। ਸਾਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਤੋਂ ਸਿੱਖਿਆ ਲੈਣੀ ਚਾਹੀਦੀ, ਵੱਧ ਤੋਂ ਵੱਧ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਿਆ ਜਾਏ। ਇੰਡੀਆ ਵਿੱਚ ਆਪਾਂ ਸੀ, ਸਾਡੇ ਬੱਚਿਆਂ ਨੂੰ ਅੰਗਰੇਜ਼ੀ ਬਹੁਤ ਜ਼ਰੂਰੀ ਸੀ। ਕਿਉਂ? ਕਿਉਂਕਿ ਇੰਟਰਨੈਸ਼ਨਲ ਲੈਵਲ 'ਤੇ ਇਹ ਲੈਂਗੁਏਜ ਹੈ ਅਤੇ ਹਰ ਬੱਚੇ ਨੂੰ ਆਉਣੀ ਚਾਹੀਦੀ ਤਾਂ ਅੱਗੇ ਵੱਧ ਸਕਦਾ। ਇੱਥੇ ਇਹ ਭਾਸ਼ਾ ਜਿਹੜੀ ਹੈ ਮਾਤ ਭਾਸ਼ਾ ਹੈ, ਬੱਚਿਆਂ ਨੂੰ ਅੰਗਰੇਜ਼ੀ ਸਿੱਖਣੀ ਕੋਈ ਔਖੀ ਨਹੀਂ ਹੈਗੀ, ਪਰ ਇੱਥੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਉਨੀ ਜ਼ਰੂਰੀ ਹੈ ਜਿੰਨੀ ਇੰਡੀਆ ਵਿੱਚ ਇੰਗਲਿਸ਼ ਸਿਖਾਉਣੀ ਜ਼ਰੂਰੀ ਸੀ। ਆਪਾਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀਏ, ਵੱਧ ਤੋਂ ਵੱਧ ਬੱਚਿਆਂ ਨੂੰ ਪੰਜਾਬੀ ਕਲਾਸਾਂ ਵਿੱਚ ਘੱਲੀਏ, ਕਲਚਰ ਨਾਲ ਜੁੜਨ, ਆਪਣੀ ਭਾਸ਼ਾ ਨਾਲ ਜੁੜਨ ਅਤੇ ਬੱਚੇ ਸਿੱਖੀ ਨਾਲ ਜੁੜਨ। ਇਹ ਮੌਕਾ ਹੈ, ਜੇ ਆਪਾਂ ਛੋਟੇ ਬੱਚਿਆਂ ਨੂੰ ਇਸ ਪਾਸੇ ਨਾ ਲਾਵਾਂਗੇ ਤਾਂ ਵੱਡੇ ਹੋ ਕੇ ਉਹ ਸਾਡੇ ਹੱਥ ਨਹੀਂ ਆਉਣਗੇ। ਤੋ ਇਸ ਲਈ ਬੱਚਿਆਂ ਨੂੰ ਪੰਜਾਬੀ, ਗੁਰਮੁਖੀ ਅਤੇ ਬੱਚਿਆਂ ਨੂੰ ਨਾਲ ਨਾਲ ਗੁਰਮਤ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਜਿਨ੍ਹਾਂ ਨੇ ਊੜਾ ਅਤੇ ਜੂੜਾ ਸਾਂਭ ਲਿਆ, ਦੋ ਚੀਜ਼ਾਂ ਜਿਨ੍ਹਾਂ ਨੇ ਸਾਂਭ ਲਈਆਂ, ਉਹ ਬੱਚੇ ਸਿੱਖੀ ਤੋਂ ਕਦੇ ਦੂਰ ਨਹੀਂ ਜਾਣਗੇ। ਊੜਾ ਗੁਰਮੁਖੀ ਅਤੇ ਜੂੜਾ ਸਿੱਖੀ ਕੇਸ, ਇਹ ਦੋ ਚੀਜ਼ਾਂ ਬੱਚਿਆਂ ਨੂੰ ਸਿਖਾਉਣੀਆਂ ਬਹੁਤ ਲਾਜ਼ਮੀ ਨੇ ਅਤੇ ਗੁਰੂ ਅੰਗਦ ਦੇਵ ਜੀ ਦੇ ਆਗਮਨ ਪੁਰਬ ਮਨਾਏ ਤਾਂ ਸਫਲ ਹੋਣਗੇ ਜੇ ਅਸੀਂ ਬੱਚਿਆਂ ਦੀ ਰੁਚੀ ਗੁਰੂ ਘਰ ਲਈ ਪੈਦਾ ਕਰੀਏ, ਆਪ ਲੈ ਕੇ ਆਈਏ। ਜਿੱਦਾਂ ਸਾਡਾ ਸ਼ੌਂਕ ਹੈ ਨਾ ਵੀ ਸਾਡੇ ਬੱਚੇ ਵਧੀਆ ਪੜ੍ਹ ਲਿਖ ਜਾਣ, ਅਤੇ ਸਾਨੂੰ ਕਿੰਨਾ ਚਾਅ ਹੁੰਦਾ, ਸਵੇਰੇ ਬੱਚਾ ਜੇ ਸੁੱਤਾ ਨਹੀਂ ਹੁੰਦਾ, ਸੁੱਤੇ ਨੂੰ ਚੱਕ ਕੇ ਬਾਥਰੂਮ 'ਚ ਲੈ ਗਏ, ਇਸ਼ਨਾਨ ਪਾਣੀ ਕਰਾਇਆ, ਫਟਾਫਟ ਟਿਫਨ ਭਰਿਆ ਅਤੇ ਫਟਾਫਟ ਬੱਸ 'ਤੇ ਬਿਠਾਇਆ ਚੱਲ ਸਕੂਲ। ਕਿੰਨਾ ਸਟਰਗਲ ਕਰਦੇ ਹਾਂ ਆਪਾਂ, ਕਿਉਂ? ਸਾਡੀ ਇੱਛਾ ਹੈ ਕਿ ਸਾਡਾ ਬੱਚਾ ਚੰਗਾ ਪੜ੍ਹ ਲਿਖ ਜਾਏ, ਪੜ੍ਹਾਈ ਦੀ ਬੜੀ ਵੈਲਿਊ ਹੈ। ਉਨਾ ਹੀ ਸਾਨੂੰ ਯਤਨ ਕਰਨਾ ਪਏਗਾ ਕਿ ਸਾਡਾ ਜਦੋਂ ਛੁੱਟੀਆਂ ਹੋਣ, ਕਲਾਸਾਂ ਦਾ ਸਮਾਂ ਹੋਵੇ, ਕੰਮ ਛੱਡ ਕੇ ਬੱਚਿਆਂ ਨੂੰ ਤਿਆਰ ਕੀਤਾ ਜਾਏ, ਗੁਰਦੁਆਰੇ ਸਾਹਿਬ ਲਿਆਂਦਾ ਜਾਏ। ਇਹ ਮਾਂ ਬਾਪ ਦੀ ਡਿਊਟੀ ਹੈ, ਗੁਰਦੁਆਰਿਆਂ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਇੰਤਜ਼ਾਮ ਕਰਨ, ਟੀਚਰਾਂ ਦਾ ਇੰਤਜ਼ਾਮ ਕਰਨ, ਕਲਾਸਾਂ ਦਾ ਇੰਤਜ਼ਾਮ ਕਰਨ, ਬੱਚਿਆਂ ਦੇ ਪੜ੍ਹਨ ਦਾ ਇੰਤਜ਼ਾਮ ਕਰਨ, ਪਰ ਪੇਰੈਂਟਸ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਉੱਥੇ ਜ਼ਰੂਰ ਲੈ ਕੇ ਆਉਣ। ਜੇ ਗੁਰਦੁਆਰਾ ਇੰਤਜ਼ਾਮ ਨਾ ਕਰੇ ਤੇ ਬੱਚੇ ਨਾ ਗੁਰਦੁਆਰਾ ਇੰਤਜ਼ਾਮ ਕਰੇ ਬੱਚੇ ਨਾ ਆਉਣ ਤੇ ਫਿਰ ਸਾਡੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ। ਅਸੀਂ ਸਿਰਫ ਸ਼੍ਰੋਮਣੀ ਕਮੇਟੀ ਤੇ ਗੱਲ ਛੱਡ ਦਈਏ, ਅਸੀਂ ਗੁਰਦੁਆਰੇ ਕਮੇਟੀ ਤੇ ਗੱਲ ਛੱਡ ਦਈਏ ਜੀ ਗੁਰੂ ਘਰ ਚ ਹੁੰਦਾ ਕੱਖ ਨਹੀਂ, ਅਸੀਂ ਆਪਣੇ ਵੀ ਫਰਜ਼ ਬਜਾਣੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ। ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ, ਦੇਖੋ ਜੀ ਹੁਣ ਤਾਂ ਸਿੱਖੀ ਦੀ ਗੱਲ ਰਹੀ ਕੋਈ ਨਹੀਂ, ਕੋਈ ਨਾ ਗੁਰਦੁਆਰੇ ਰਹੀ ਨਾ ਕਿਤੇ ਹੋਰ ਰਹੀ। ਤੇ ਮੈਂ ਕਹਿੰਦਾ ਤੁਹਾਡੇ ਬੱਚੇ ਨੇ, ਤੁਸੀਂ ਕਦੇ ਗੁਰਦੁਆਰੇ ਲਿਆਉਣ ਦਾ ਯਤਨ ਕੀਤਾ? ਛੋਟੇ ਹੁੰਦੇ ਜਦੋਂ ਤੁਹਾਡੇ ਕਾਬੂ ਵਿੱਚ ਨੇ ਤੁਸੀਂ ਲਿਆਂਦੇ ਨਹੀਂ, ਜਦੋਂ ਵੱਡੇ ਹੋ ਜਾਂਦੇ ਨੇ ਫਿਰ ਬੱਚੇ ਨਹੀਂ ਆਉਂਦੇ। ਜਦੋਂ ਲਿਆਉਣ ਦਾ ਮੌਕਾ ਸੀ ਉਦੋਂ ਤੁਸੀਂ ਨਹੀਂ ਲੈ ਕੇ ਆਏ, ਤੇ ਜਦੋਂ ਇੱਥੋਂ ਨਿਕਲ ਗਏ ਨੇ ਹੁਣ ਤੁਸੀਂ ਕਹਿੰਦੇ ਹੋ ਗੁਰਦੁਆਰੇ ਜਾਓ, ਗੁਰਦੁਆਰੇ ਨਹੀਂ ਜਾਂਦੇ, ਘੂਰਦੇ ਨੇ ਅੱਗੋਂ। ਤੋ ਇਹਦੇ ਲਈ ਸਾਡਾ ਸਾਰਿਆਂ ਦਾ ਹੀ ਫਰਜ਼ ਹੈ, ਸਿੱਖੀ ਤੌਰ ਤੇ ਅਸੀਂ ਹਰ ਬੰਦਾ ਆਪਣੇ ਬੱਚਿਆਂ ਨੂੰ ਇਸ ਪਾਸੇ ਜੋੜਨ ਦਾ ਉਪਰਾਲਾ ਕਰੇ। ਗੁਰੂ ਅੰਗਦ ਦੇਵ ਜੀ ਦਾ ਆਗਮਨ ਪੁਰਬ ਮਨਾਇਆ ਤਾਂ ਸਫਲਾ ਹੋਏਗਾ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ।

0: ਜਿਨ੍ਹਾਂ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ ਹੈ ਅਤੇ ਅੱਜ ਦਾ ਅਸੀਂ ਇਹ ਦੀਵਾਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰ ਰਹੇ ਹਾਂ। ਅੱਜ ਦੀ ਸਾਰੀ ਵਿਚਾਰ ਆਪਾਂ ਗੁਰੂ ਅੰਗਦ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਾਂਗੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਲ ਭੰਜਨ ਗੁਰਸੂਰਮਾ ਬੜ ਯੋਧਾ ਬਹੁ ਪਰਉਪਕਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ ਅਤੇ ਇੱਕ ਪੁੱਤਰੀ ਸੀ। ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ। ਆਪਣੇ ਗੁਰੂ ਸਾਹਿਬਾਂ ਦਾ ਇਤਿਹਾਸ ਸਿੱਖ ਇਤਿਹਾਸ ਇਹ ਸਰੀਰ ਹੈ, ਸਿੱਖੀ ਦਾ ਸਰੀਰ ਹੈ ਅਤੇ ਗੁਰਬਾਣੀ ਆਤਮਾ ਹੈ। ਦੋਨਾਂ ਚੀਜ਼ਾਂ ਦਾ ਸੁਮੇਲ ਹੋਣਾ ਚਾਹੀਦਾ। ਸਰੀਰ ਵਿੱਚ ਆਤਮਾ ਨਹੀਂ ਅਤੇ ਸਰੀਰ ਮਰਿਆ ਹੋਇਆ ਹੈ, ਅਤੇ ਜੇ ਆਤਮਾ ਇਕੱਲੀ ਹੈ ਅਤੇ ਸਰੀਰ ਨਹੀਂ ਤਾਂ ਆਤਮਾ ਕਿੱਥੇ ਠਹਿਰੇਗੀ। ਸਿਆਣੇ ਕਹਿੰਦੇ ਨੇ ਵੀ ਇਤਿਹਾਸ ਸਰੀਰ ਹੈ ਅਤੇ ਗੁਰਬਾਣੀ ਆਤਮਾ ਹੈ, ਦੋਨਾਂ ਦਾ ਸੁਮੇਲ ਹੋਣਾ ਚਾਹੀਦਾ। ਗੁਰਬਾਣੀ 'ਤੇ ਵੱਧ ਤੋਂ ਵੱਧ ਸਮਾਂ ਪੜ੍ਹਨ 'ਤੇ ਲਾਈਏ, ਵੱਧ ਤੋਂ ਵੱਧ ਗੁਰਬਾਣੀ ਦਾ ਮੁਤਾਬਕ ਜੀਵਨ ਢਾਲੀਏ, ਪਰ ਸਾਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਵੀ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਦਾ ਨਾਮ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਛੋਟੇ ਸੂਰਜਮਲ, ਉਹਨਾਂ ਤੋਂ ਛੋਟੇ ਅਨੀ ਰਾਏ ਅਤੇ ਉਹਨਾਂ ਤੋਂ ਛੋਟੇ ਬਾਬਾ ਅਟਲ ਰਾਏ ਅਤੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ। ਇੱਕ ਉਹਨਾਂ ਦੀ ਬੇਟੀ ਸੀ ਜਿਹਦਾ ਨਾਮ ਬੀਬੀ ਵੀਰੋ ਕਰਕੇ ਇਤਿਹਾਸ ਵਿੱਚ ਲਿਖਿਆ, ਜੋ ਮੱਲੇਵਾਲ ਪਿੰਡ ਦੇ ਭਾਈ ਸਾਧੂ ਨਾਲ ਵਿਆਹੀ ਗਈ, ਜਿਹਦੀ ਕੁੱਖ ਤੋਂ ਪੰਜ ਪੁੱਤਰ ਹੋਏ, ਜੀਤਮਲ, ਮਾਹਰੀ ਚੰਦ, ਸਾਹਿਬ ਚੰਦ, ਗੁਲਾਬ ਚੰਦ ਅਤੇ ਸੰਘੋ ਸ਼ਾਹ। ਇਹ ਪੰਜ ਪੁੱਤਰ ਸਿੱਖ ਕੌਮ ਦੇ ਸ਼ਹੀਦ ਬਣੇ, ਪੰਜੇ ਪੰਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਰਹੇ, ਦੋ ਪੁੱਤਰ ਪਹਿਲੇ ਜੰਗ ਭੰਗਾਨੀ ਦੇ ਵਿੱਚ ਸ਼ਹੀਦ ਹੋਏ ਸਨ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ 1 ਅਪ੍ਰੈਲ 1621 ਈਸਵੀ ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ। ਅੰਮ੍ਰਿਤ ਵੇਲੇ ਦਾ ਸਮਾਂ ਸੀ। ਸਾਡੇ ਇਤਿਹਾਸ ਨੇ ਇੱਕ ਬੜੀ ਕਮਾਲ ਦੀ ਘਟਨਾ ਲਿਖੀ ਹੈ। ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਦਰਬਾਰ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚ ਬੈਠੇ ਸਨ, ਕੀਰਤਨ ਹੋਇਆ ਆਸਾ ਦੀ ਵਾਰ ਦਾ, ਰਬਾਬੀਆਂ ਨੇ ਕੀਰਤਨ ਕੀਤਾ, ਸਮਾਪਤੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਖਬਰ ਮਿਲੀ ਕਿ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਦੀਵਾਨ ਸਮਾਪਤ ਹੋਇਆ ਤੇ ਉੱਠੇ ਤੇ ਸਿੱਧੇ ਆਪਣੇ ਮਹਿਲ ਵਿੱਚ ਗਏ, ਨਾਲ ਭਾਈ ਬਿਧੀ ਚੰਦ ਨੇ। ਔਰ ਤੁਸੀਂ ਇਹ ਵੀ ਇਤਿਹਾਸ ਵਿੱਚ ਕਮਾਲ ਦੀ ਗੱਲ ਪੜ੍ਹੋਗੇ, ਬਾਬਾ ਬੁੱਢਾ ਜੀ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਹੋਏ ਨੇ। 6 ਗੁਰੂ ਸਾਹਿਬਾਨ ਦੀ ਸੇਵਾ ਕੀਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ, ਬਲਕਿ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਤੇ ਅਧਿਆਤਮਿਕ ਵਿਦਿਆ, ਸੰਸਾਰਕ ਵਿਦਿਆ ਵੀ ਬਾਬਾ ਬੁੱਢਾ ਜੀ ਨੇ ਸਿਖਾਈ ਗੁਰੂ ਤੇਗ ਬਹਾਦਰ ਸਾਹਿਬ ਨੂੰ। ਜਦੋਂ ਜਨਮ ਹੋਇਆ ਤੇ ਸਿੱਧੇ ਉੱਠੇ ਤੇ ਮਹਿਲ ਵਿੱਚ ਗਏ ਤੇ ਕਹਿਣ ਲੱਗੇ ਸਾਹਿਬਜ਼ਾਦੇ ਨੂੰ ਲੈ ਕੇ ਆਓ। ਅਜੇ ਜਨਮ ਹੋਇਆ ਸੀ ਤੇ ਜਦੋਂ ਲੈ ਕੇ ਆਏ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਜੋੜ ਕੇ ਇੱਦਾਂ ਨਮਸਕਾਰ ਕੀਤੀ। ਬੜਾ ਕਮਾਲ ਦਾ ਇਤਿਹਾਸ ਹੈ। ਜਦੋਂ ਨਮਸਕਾਰ ਕੀਤੀ ਤੇ ਭਾਈ ਬਿਧੀ ਚੰਦ ਨਾਲ ਖੜੇ ਸਨ, ਕਹਿਣ ਲੱਗੇ ਗਰੀਬ ਨਵਾਜ, ਇਹ ਕੀ ਗੱਲ, ਤੁਹਾਡਾ ਪੁੱਤਰ ਤੁਹਾਡੇ ਘਰ ਜਨਮੇ, ਹੁਣੇ ਅਜੇ ਜਨਮ ਹੋਇਆ ਤੇ ਪਿਓ ਦੇ ਚਰਨਾਂ ਤੇ ਪੁੱਤਰ ਮੱਥਾ ਟੇਕਦਾ ਤੇ ਤੁਸੀਂ ਇਹਨਾਂ ਨੂੰ ਨਮਸਕਾਰ ਕਰ ਰਹੇ ਹੋ, ਕਾਰਨ ਕੀ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਭਾਰੀ ਪੁਰਖ ਹੋਏਗਾ, ਇਹ ਬਹੁਤ ਮਹਾਨ ਪੁਰਖ ਹੋਏਗਾ, ਆਉਣ ਵਾਲੇ ਸਮੇਂ ਚ ਬਹੁਤ ਵੱਡੇ ਸਾਕੇ ਵਰਤਾਏਗਾ, ਇਸ ਕਰਕੇ ਮੈਂ ਇਹਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰੂ ਜੀ ਨੇ ਨਾਮ ਰੱਖਿਆ ਤੇਗ ਤਿਆਗ ਮਲ। ਸਾਡਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਜ਼ਿਕਰ ਹੈ ਕਿ ਨਾਮ ਰੱਖਿਆ ਤਿਆਗ ਮਲ, ਤਿਆਗ ਮਲ ਨਾਮ ਰੱਖਿਆ ਗਿਆ। ਤੇ ਛੋਟੇ ਹੁੰਦਿਆਂ ਤੂੰ ਬੜੇ ਚਾਅ ਬੜੇ ਪਿਆਰ ਨਾਲ ਸਤਿਗੁਰੂ ਨੇ ਇਸ ਨੂੰ ਪਾਲਿਆ ਤੇ ਬੜਾ ਪਿਆਰ ਕਰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਕੱਦ ਕਾਠ ਕਰਕੇ ਕਾਫੀ ਲੰਬੇ ਸਨ, ਕਾਫੀ ਜਵਾਨ ਸੀ। ਗੁਰੂ ਹਰਗੋਬਿੰਦ ਸਾਹਿਬ ਬਹੁਤ ਲੰਬੇ ਜਵਾਨ ਸੀ, ਇਹ ਵੀ ਕਾਫੀ ਲੰਬੇ ਜਵਾਨ ਸਨ। ਤੇ ਛੋਟੇ ਹੁੰਦਿਆਂ ਤੋਂ ਇਹਨਾਂ ਦੀ ਇੱਕ ਬਿਰਤੀ ਸੀ ਕਿ ਬਹੁਤ ਸ਼ਾਂਤ ਰਹਿਣਾ ਤੇ ਨਾ ਬਹੁਤਾ ਬੋਲਣਾ, ਨਾ ਕਿਸੇ ਨਾਲ ਬਹੁਤੀ ਗੱਲ ਕਰਨੀ, ਨਾ ਕੋਈ ਬਹੁਤੀਆਂ ਸ਼ਰਾਰਤਾਂ ਕਰਨੀਆਂ, ਬਹੁਤਾ ਖੇਡ ਖੂਡ ਵਿੱਚ ਵੀ ਰੁਚੀ ਨਹੀਂ ਸੀ ਹੁੰਦੀ, ਸਿਮਰਨ ਬੰਦਗੀ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਦੇ ਸੀ ਨਾ ਪਿਤਾ ਜੀ ਨੂੰ, ਤੇ ਕਦੇ ਅੱਖ ਚੁੱਕੇ ਨਹੀਂ ਸੀ ਉੱਤੇ ਵੇਖਦੇ। ਬੜਾ ਸ਼ੀਤਲ ਜਿਹਾ ਸੁਭਾਅ, ਬੜਾ ਸ਼ਾਂਤ ਜਿਹਾ ਸੁਭਾਅ ਸੀ। ਇਤਿਹਾਸ ਦੀ ਘਟਨਾ ਬੜੀ ਕਮਾਲ ਦੀ ਹੈ। ਅਜੇ ਛੋਟੇ ਹੀ ਸਨ ਤੇ ਸੂਰਜਮਲ ਦਾ ਵਿਆਹ ਸੀ। ਬਾਬਾ ਸੂਰਜਮਲ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ, ਬਾਬਾ ਗੁਰਦਿੱਤਾ ਜੀ ਦੇ ਛੋਟੇ, ਉਹਨਾਂ ਦਾ ਵਿਆਹ ਸੀ। ਤੇ ਮਾਤ ਨਾਨਕੀ ਨੇ ਬੜੀਆਂ ਰੀਝਾਂ ਨਾਲ ਬੜੇ ਪਿਆਰ ਨਾਲ ਬਰਾਤ ਵਿੱਚ ਜਾਣ ਲਈ ਆਪਣੇ ਪੁੱਤਰ ਨੂੰ ਤਿਆਰ ਕੀਤਾ। ਤਿਆਗਮਲ ਨੂੰ, ਗੁਰੂ ਤੇਗ ਬਹਾਦਰ ਸਾਹਿਬ ਨੂੰ ਬਹੁਤ ਸੋਹਣਾ ਚੋਲਾ ਪਵਾਇਆ, ਛੋਟੇ ਜਿਹੇ ਸਨ, ਬੜੀ ਸੋਹਣੀ ਦਸਤਾਰ ਸਜਾਈ, ਪੈਰੀ ਵਧੀਆ ਜੁੱਤੀ ਕਿ ਮੇਰੇ ਪੁੱਤਰ ਨੇ ਬਰਾਤ ਜਾਣਾ। ਤੇ ਅਜੇ ਬਰਾਤ ਤੁਰਨੀ ਸੀ, ਇਹ ਖੇਡਣ ਤੁਰ ਪਏ। ਖੇਡਣ ਗਏ ਤੇ ਉਹਨਾਂ ਦਾ ਇੱਕ ਹਾਣੀ ਸਾਥੀ ਬੜਾ ਗਰੀਬ ਜਿਹਾ ਤੇ ਪਾਟੇ ਜਿਹੇ ਕੱਪੜੇ ਪਾਏ, ਬੜਾ ਗਰੀਬ ਜਿਹਾ ਸੀ, ਪਾਟੇ ਜਿਹੇ ਕੱਪੜੇ ਪਾਏ ਸੀ, ਤੇ ਉਹ ਆਪਣਾ ਚੋਲਾ ਉਤਾਰ ਕੇ ਨਾ ਉਹਨੂੰ ਪਵਾ ਦਿੱਤਾ, ਆਪਣੀ ਦਸਤਾਰ ਉਹਨੂੰ ਬਣਾ ਦਿੱਤੀ, ਜੁੱਤੀ ਉਹਨੂੰ ਪਵਾ ਦਿੱਤੀ। ਉਹਨੂੰ ਪਵਾ ਕੇ ਕਹਿੰਦੇ ਕਿੱਡਾ ਸੋਹਣਾ ਲੱਗ ਰਿਹਾ ਤੂੰ, ਕਿੱਡਾ ਵਧੀਆ ਲੱਗ ਰਿਹਾ। ਜਦੋਂ ਘਰ ਆਏ ਤੇ ਮਾਂ ਨੇ ਪੁੱਛਿਆ ਪੁੱਤਰ ਕੱਪੜੇ? ਕਹਿਣ ਲੱਗੇ ਮਾਤਾ ਉਹ ਗਰੀਬ ਬੱਚਾ ਸੀ, ਉਹਦੇ ਕੋਲ ਕੱਪੜੇ ਨਹੀਂ ਸੀ, ਮੈਂ ਉਹਨੂੰ ਦੇ ਆਇਆ। ਮਾਂ ਨਾਨਕੀ ਕਹਿਣ ਲੱਗੀ ਪੁੱਤਰ ਮੈਂ ਤੈਨੂੰ ਕਿਹਾ ਵੀ ਤੂੰ ਵਿਆਹ ਤੇ ਜਾਣਾ ਸੀ, ਬਰਾਤ ਨਾਲ ਜਾਣਾ ਸੀ, ਤੂੰ ਕੀ ਪਾਏਗਾ? ਕਹਿਣ ਲੱਗਾ ਮਾਂ ਜੀ ਸਾਡੇ ਘਰ ਬਹੁਤ ਕੱਪੜੇ ਨੇ, ਮੈਂ ਹੋਰ ਪਾ ਲਵਾਂਗਾ, ਮੈਂ ਪੁਰਾਣੇ ਪਾ ਲਵਾਂਗਾ ਤਾਂ ਵੀ ਕੋਈ ਗੱਲ ਨਹੀਂ, ਮੈਂ ਪਹਿ ਪਾ ਲਵਾਂਗਾ ਤਾਂ ਵੀ ਕੋਈ ਨਹੀਂ, ਤੂੰ ਮੈਨੂੰ ਹੋਰ ਲੈ ਦੇਂਗੀ ਤਾਂ ਵੀ ਕੋਈ ਨਹੀਂ। ਪਰ ਉਸ ਬੱਚੇ ਨੂੰ ਲੈ ਕੇ ਦੇਣ ਵਾਲਾ ਕੋਈ ਨਹੀਂ ਸੀ, ਮੇਰੇ ਕੋਲ ਕਿਸੇ ਦਾ ਨਗਨ ਨਹੀਂ ਬਰਦਾਸ਼ਤ ਹੋਇਆ। ਇਤਿਹਾਸ ਲਿਖਦਾ ਹੈ ਜਦੋਂ ਛੋਟੇ ਸਨ ਕਿਸੇ ਦਾ ਤਨ ਨਗਨ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਬਰਦਾਸ਼ਤ ਨਾ ਹੋਇਆ ਤੇ ਕੱਪੜੇ ਉਤਾਰ ਕੇ ਉਹਨੂੰ ਦੇ ਦਿੱਤੇ। ਜਦੋਂ ਵੱਡੇ ਹੋਏ ਕਿਸੇ ਦਾ ਧਰਮ ਨੰਗਾ ਹੋ ਰਿਹਾ ਸੀ, ਕਿਸੇ ਦੇ ਧਰਮ ਨੂੰ ਖਤਰਾ ਸੀ, ਉਹਨੂੰ ਕੱਜਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਆਪਣਾ ਸਾਰਾ ਕੁਛ ਕੁਰਬਾਨ ਕਰ ਦਿੱਤਾ। ਜਦੋਂ ਤੀਸਰਾ ਜੰਗ ਹੋਇਆ, ਦੂਸਰਾ ਜੰਗ ਹੋਇਆ, ਤੀਸਰਾ ਜੰਗ ਹੋਇਆ, ਉਦੋਂ ਅਜੇ ਉਮਰ ਬੜੀ ਛੋਟੀ ਸੀ। ਪਰ ਜਦੋਂ ਚੌਥਾ ਜੰਗ ਕਰਤਾਰਪੁਰ ਦਾ ਜੰਗ ਹੋਇਆ ਨਾ, ਉਦੋਂ ਤਕਰੀਬਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ 13 ਸਾਲ ਸੀ। ਜਦੋਂ ਕਰਤਾਰਪੁਰ ਦਾ ਜੰਗ ਹੋਇਆ ਲਾਸਟ ਚੌਥਾ ਜੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਸਿਰਫ 13 ਸਾਲ ਦੀ ਸੀ। ਤੇ ਕਹਿਣ ਲੱਗੇ ਪਿਤਾ ਜੀ ਇਸ ਵਾਰ ਇਸ ਜੰਗ ਦੇ ਵਿੱਚ ਮੈਂ ਵੀ ਜਾਣਾ ਹੈ, ਮੈਂ ਵੀ ਦੁਸ਼ਮਣ ਨਾਲ ਦੋ ਹੱਥ ਕਰਨੇ ਨੇ। ਜਦੋਂ ਦੁਸ਼ਮਣ ਦੀ ਫੌਜ ਚੜ ਕੇ ਆਈ, ਪੈਂਦੇ ਖਾਂ ਫੌਜ ਲੈ ਕੇ ਆਇਆ, ਤਕਰੀਬਨ 1 ਲੱਖ ਦੀ ਫੌਜ ਸੀ, ਬੜਾ ਜ਼ਬਰਦਸਤ ਜੰਗ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਜੰਗ ਵਿੱਚ ਫਿਰ ਜਿਹੜੀ ਤੇਗ ਵਾਹੀ ਨਾ, ਦੁਨੀਆਂ ਅਸ਼ ਅਸ਼ ਕਰ ਉੱਠੀ, ਇੰਨੀ ਜ਼ਬਰਦਸਤ ਤੇਗ ਵਾਹੀ, ਇੰਨੀ ਬਹਾਦਰੀ ਨਾਲ ਲੜੇ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਘੁੱਟ ਕੇ ਗਲਵਕੜੀ ਵਿੱਚ ਲੈ ਕੇ ਨਾ ਆਪਣੇ ਪੁੱਤਰ ਨੂੰ ਇੱਕ ਬਚਨ ਕਿਹਾ, ਪੁੱਤਰ ਮੈਂ ਤੇ ਤੈਨੂੰ ਤਿਆਗ ਦੀ ਮੂਰਤ ਸਮਝਦਾ ਰਿਹਾ, ਤੂੰ ਤੇ ਤੇਗ ਦਾ ਬਹਾਦਰ, ਤੇਗ ਦਾ ਧਣੀ ਹੈ, ਨਾਮ ਪਿਆ ਤੇਗ ਬਹਾਦਰ, ਤੂੰ ਤੇ ਤਿਆਗ ਦੀ ਮੂਰਤੀ ਮੈਂ ਸਮਝਦਾ ਸੀ, ਤੂੰ ਤੇ ਤੇਗ ਦਾ ਬਹਾਦਰ ਧਣੀ ਹੈ, ਤੇਗ ਦਾ ਬਹਾਦਰ ਹੈ। ਨਾਮ ਤੇਗ ਬਹਾਦਰ ਪਿਆ। ਸਤਿਗੁਰ ਜੀ ਗੁਰੂ ਹਰਗੋਬਿੰਦ ਸਾਹਿਬ ਇਸ ਜੰਗ ਤੋਂ ਬਾਅਦ ਕੀਰਤਪੁਰ ਸਾਹਿਬ ਚਲੇ ਗਏ। ਕਰਤਾਰਪੁਰ ਵਿੱਚ ਇੱਕ ਪਰਿਵਾਰ ਸੀ ਹਰੀਚੰਦ, ਜਿਹਦੇ ਘਰ ਬੱਚੀ ਸੀ ਜਿਹਦਾ ਨਾਮ ਸੀ ਗੁਜਰੀ। ਰਿਸ਼ਤਾ ਪੱਕਾ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਤੋਂ ਵਿਆਹਣ ਵਾਸਤੇ ਕਰਤਾਰਪੁਰ ਆਏ ਬਰਾਤ ਲੈ ਕੇ। ਕਰਤਾਰਪੁਰ ਤੋਂ ਆਪਣਾ ਗੁਜਰੀ ਜੀ ਨੂੰ ਵਿਆਹ ਕੇ, ਆਪਣੀ ਨੂੰਹ ਨੂੰ ਵਿਆਹ ਕੇ ਲੈ ਕੇ ਗਏ। ਉਹ ਮਾਤਾ ਗੁਜਰੀ ਜਿਹਨੇ ਦੁਨੀਆਂ ਵਿੱਚ ਇੱਕ ਵਿਲੱਖਣ ਜਗ੍ਹਾ ਬਣਾਈ, ਜਿਹਦਾ ਕਦੇ ਸਮਾਂ ਬਣੇਗਾ ਵਿਸਥਾਰ ਨਾਲ ਸਾਰੇ ਇਤਿਹਾਸ ਦਾ ਜ਼ਿਕਰ ਕਰਾਂਗੇ ਵੀ ਕੀ ਤਨ ਤੇ ਹੰਡਾਇਆ ਤੇ ਦੁਨੀਆਂ ਦੇ ਲਈ ਇਹ ਕਿੱਦਾਂ ਰੋਲ ਮਾਡਲ ਬਣੀ, ਕਿੱਦਾਂ ਦੁਨੀਆਂ ਦੇ ਲਈ ਇੱਕ ਦਰਸ਼ਕ ਬਣ ਗਈ, ਇੱਕ ਦੁਨੀਆਂ ਦੇ ਲਈ ਮਹਾਨ ਮਾਂ ਬਣੀ। ਮੈਂ ਆਮ ਤੌਰ ਤੇ ਕਿਹਾ ਕਰਦਾ, ਹਿੰਦੂ ਵੀਰ ਕਿਹਾ ਕਰਦੇ ਨੇ ਕਿ ਸੰਸਾਰ ਵਿੱਚ ਢਾਈ ਮਾਵਾਂ ਹੋਈਆਂ ਨੇ, ਤੇ ਸਾਡੇ ਸਿੱਖ ਵੀ ਕਈ ਵਾਰੀ ਨਾ ਇਸ ਗੱਲ ਨੂੰ ਇਸੇ ਸੰਦਰਭ ਵਿੱਚ ਲੈ ਕੇ ਨਾ ਅੱਜ ਤੱਕ ਢਾਈ ਮਾਵਾਂ ਹੋਈਆਂ ਨੇ। ਇਹ ਇੱਕ ਮਾਂ ਭਰਥਰੀ ਜੀ ਸੀ, ਇੱਕ ਮਾਂ ਫਰੀਦ ਦੀ ਸੀ, ਇੱਕ ਮਾਂ ਧਰੂ ਦੀ ਸੀ। ਜਿਹੜੀ ਭਰਥਰੀ ਦੀ ਮਾਂ ਉਹਦੀ ਮਾਂ ਸੀ, ਪਰ ਸਿੱਖ ਧਰਮ ਵਿੱਚ ਤੇ ਇੰਨੀਆਂ ਮਾਵਾਂ ਹੋਈਆਂ ਨੇ ਗਿਣੀਆਂ ਨਹੀਂ ਜਾ ਸਕਦੀਆਂ। ਅਸੀਂ ਵੀ ਢਾਈ ਕਹਿਣ ਲੱਗੇ ਉੱਥੇ ਤੇ ਅਟਕ ਜਾਂਦੇ ਹਾਂ ਕਿ ਮਾਂ ਗੁਜਰੀ ਵਰਗਾ ਕੋਈ ਦੁਨੀਆਂ ਤੇ ਹੈ, ਇਹਨੂੰ ਕਿਹੜੀ ਗਿਣਤੀ ਲਿਆਉਂਦੇ ਹਾਂ ਆਪਾਂ। ਕਿ ਮਾਂ ਭਾਨੀ ਵਰਗਾ ਕੋਈ ਦੁਨੀਆਂ ਤੇ ਇਤਿਹਾਸ ਉਲੀਕ ਸਕਦਾ ਹੈ? ਕਿਤੇ ਆਪਾਂ ਇਤਿਹਾਸ ਪੜ੍ਹ ਕੇ ਵਿਚਾਰੀਏ, ਮਾਂ ਭਾਨੀ ਵਰਗਾ ਕੋਈ ਦੁਨੀਆਂ ਤੇ ਹੈ? ਮਾਂ ਗੁਜਰੀ ਵਰਗਾ ਕੋਈ ਦੁਨੀਆਂ ਤੇ ਹੈ? ਤੇ ਉਹ ਮਾਵਾਂ ਨੂੰ ਅਸੀਂ ਕਿਹੜੀ ਗਿਣਤੀ ਵਿੱਚ ਲੈ ਕੇ ਜਾਵਾਂਗੇ ਜਿਨ੍ਹਾਂ ਨੇ ਸਵਾ ਸਵਾ ਮਨ ਦੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ ਵਿੱਚ ਹਾਰ ਪਵਾਏ ਪਰ ਸੀ ਨਾ ਉਚਾਰੀ, ਧਰਮ ਤੋਂ ਪਿੱਛੇ ਨਹੀਂ ਹਟੇ, ਉਸ ਉਹਨਾਂ ਮਾਵਾਂ ਨੂੰ ਤੁਸੀਂ ਕਿਸ ਗਿਣਤੀ ਵਿੱਚ ਲਿਆਓਗੇ? ਜੇ ਅਜੇ ਅਸੀਂ ਢਾਈ ਤੱਕ ਹੀ ਅਟਕੇ ਰਹੇ ਤੇ ਫਿਰ ਉਹਨਾਂ ਮਾਵਾਂ ਨੂੰ ਕਿਸ ਗਿਣਤੀ ਦੇ ਵਿੱਚ ਲੈ ਕੇ ਆਓਗੇ? ਮੈਂ ਕਹਿੰਦਾ ਜਿੰਨੀਆਂ ਮਾਵਾਂ ਸਿੱਖੀ ਵਿੱਚ ਨੇ ਸ਼ਾਇਦ ਦੁਨੀਆਂ ਦੇ ਇਤਿਹਾਸ ਵਿੱਚ ਇਹਨਾਂ ਦਾ ਕੁਝ ਕਰਨਾ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕੀਰਤਪੁਰ ਸਾਹਿਬ ਰਹੇ, ਕਾਫੀ ਲੰਬਾ ਸਮਾਂ ਰਹੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋਤੀ ਜੋਤ ਸਮਾਉਣਾ ਸੀ, ਬਹੁਤ ਭਾਰੀ ਸੰਗਤ ਦਾ ਇਕੱਠ ਹੋਇਆ, ਸੰਗਤ ਸੱਦੀ ਗਈ। ਸਤਿਗੁਰੂ ਜੀ ਨੇ ਉੱਥੇ ਕੌਤਕ ਵਰਤਾਇਆ, ਮੈਂ ਪਿਛਲੇ ਦਿਨ ਵੀ ਜ਼ਿਕਰ ਕੀਤਾ ਸੀ। ਸਤਿਗੁਰ ਚਾਹੁੰਦੇ ਸਨ ਕਿ ਗੁਰਤਾ ਗੱਦੀ ਦੀ ਜਿਹੜੀ ਪੋਜੀਸ਼ਨ ਹੈ ਨਾ, ਗੁਰਤਾ ਗੱਦੀ ਦਾ ਜਿਹੜਾ ਮਸਲਾ ਹੈ, ਇਹ ਸਾਡੇ ਸਾਹਮਣੇ ਹੱਲ ਹੋਵੇ, ਕੋਈ ਬਾਅਦ ਪਿੱਛੇ ਦਾਅਵਾ ਨਾ ਕਰੇ। ਲੱਖਾਂ ਦੀ ਤਾਦਾਦ ਵਿੱਚ ਸੰਗਤ ਬੈਠੀ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੁੱਤਰ ਸੂਰਜਮਲ ਨੂੰ ਕਿਹਾ, ਬੇਟੇ ਖੜੇ ਹੋ, ਮੰਗੋ ਕੀ ਚਾਹੀਦਾ। ਉਸ ਵੇਲੇ ਗੁਰੂ ਸਾਹਿਬ ਜੀ ਦੇ ਤਿੰਨ ਪੁੱਤਰ ਮੌਜੂਦ ਸੀ। ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਚੁੱਕੇ ਸਨ, ਬਾਬਾ ਅਟਲ ਰਾਏ ਸਰੀਰ ਤਿਆਗ ਚੁੱਕੇ ਸਨ, ਸੂਰਜਮਲ ਅਨੀ ਰਾਏ ਤੇ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ, ਬੇਟਾ ਸੂਰਜਮਲ ਖੜੇ ਹੋਵੋ, ਮੰਗੋ ਕੀ ਚਾਹੀਦਾ ਹੈ, ਵੀ ਕੱਲ ਨੂੰ ਸੂਰਜਮਲ ਗੁਰੂ ਹੋਣ ਦਾ ਦਾਅਵਾ ਨਾ ਕਰੇ, ਅੱਜ ਸਾਡੇ ਸਾਹਮਣੇ ਸਪਸ਼ਟ ਹੋਵੇ। ਤੇ ਬਾਬਾ ਸੂਰਜਮਲ ਜੀ ਨੇ ਝੋਲੀ ਅੱਡ ਕੇ ਇੱਕ ਗੱਲ ਕਹੀ, ਗਰੀਬ ਨਵਾਜ, ਮੈਨੂੰ ਸਿੱਖੀ ਦੇ ਦਿਓ, ਮੈਂ ਸਿੱਖ ਬਣ ਜਾਵਾਂ, ਬਸ ਇਸ ਤੋਂ ਵੱਧ ਮੈਨੂੰ ਕੁਛ ਨਹੀਂ ਚਾਹੀਦਾ। ਤੇ ਸਤਿਗੁਰੂ ਜੀ ਨੇ ਫਿਰ ਆਪਣੇ ਦੂਸਰੇ ਪੁੱਤਰ ਅਨੀ ਰਾਏ ਨੂੰ ਬੁਲਾਇਆ, ਬੇਟਾ ਤੁਸੀਂ ਮੰਗੋ ਕੀ ਚਾਹੀਦਾ। ਅਨੀ ਰਾਏ ਛੋਟੇ ਹੁੰਦਿਆਂ ਤੋਂ ਉਹਨਾਂ ਦੀ ਬਿਰਤੀ ਬਸ ਵੈਰਾਗ ਵਿੱਚ ਰਹਿੰਦੀ ਸੀ, ਰੱਬ ਨਾਲ ਜੁੜੇ ਰਹਿੰਦੇ ਸਨ, ਕਿਸੇ ਨਾਲ ਬੋਲਦੇ ਚਾਲਦੇ ਘੱਟ ਸੀ, ਬੜੇ ਦੁਨੀਆਂ ਤੋਂ ਉਪਰਾਮ ਰਹਿੰਦੇ ਸਨ। ਉਹਨਾਂ ਨੇ ਇੱਕ ਬੇਨਤੀ ਕੀਤੀ, ਪਿਤਾ ਜੀ ਜੇ ਟੁੱਠੇ ਹੋ ਤੇ ਮੇਰੀ ਸੁਰਤ ਜਿਵੇਂ ਰੱਬ ਨਾਲ ਜੁੜੀ ਹੈ ਏਦਾਂ ਹੀ ਜੁੜੀ ਰਹੇ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਤੇ ਸਤਿਗੁਰ ਨੇ ਉਸ ਵੇਲੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ, ਬੇਟਾ ਤੁਸੀਂ ਖੜੇ ਹੋਵੋ। ਗੁਰੂ ਤੇਗ ਬਹਾਦਰ ਸਾਹਿਬ ਖੜੇ ਹੋਏ, ਉਹਨਾਂ ਨੂੰ ਇਹ ਨਹੀਂ ਕਿਹਾ ਮੰਗੋ ਕੀ ਚਾਹੀਦਾ, ਕਹਿਣ ਲੱਗੇ ਝੋਲੀ ਕਰੋ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਝੋਲੀ ਕੀਤੀ, ਤਿੰਨ ਚੀਜ਼ਾਂ ਉਹਨਾਂ ਦੀ ਝੋਲੀ ਵਿੱਚ ਪਾਈਆਂ। ਇੱਕ ਪੋਥੀ, ਇੱਕ ਕਟਾਰ ਜਿਸ ਨੂੰ ਸਿੱਖ ਇਤਿਹਾਸ ਕਿਰਪਾਨ ਕਹਿੰਦਾ ਹੈ, ਇੱਕ ਰੁਮਾਲ। ਇਹ ਤਿੰਨ ਚੀਜ਼ਾਂ ਦੇ ਕੇ ਕਿਹਾ, ਜਦੋਂ ਅਸੀਂ ਸਰੀਰ ਤਿਆਗ ਜਾਵਾਂਗੇ ਸਾਡੇ ਬਾਅਦ ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਬਕਾਲੇ ਚਲੇ ਜਾਣਾ। ਇਹ ਸਤਿਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਤੇ ਪਿਤਾ ਜੀ ਦਾ ਹੁਕਮ ਸਿਰ ਝੁਕਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਵਾਨ ਕਰ ਲਿਆ। ਉਦੋਂ ਅਜੇ ਗੁਰੂ ਨਹੀਂ ਸੀ ਬਣੇ, ਮੈਂ ਉਹਨਾਂ ਦੇ ਸਤਿਕਾਰ ਵਿੱਚ ਸ਼ਬਦ ਵਰਤ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਉਦੋਂ ਅਜੇ ਗੁਰੂ ਨਹੀਂ ਸੀ ਬਣੇ, ਪਰ ਉਹਨਾਂ ਦਾ ਸਤਿਕਾਰ ਵਜੋਂ ਸ਼ਬਦ ਵਰਤ ਰਿਹਾ ਮੈਂ। ਗੁਰੂ ਹਰਿਰਾਇ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿੰਨ ਪ੍ਰਕਰਮਾ ਕੀਤੀਆਂ, ਮੱਥਾ ਟੇਕਿਆ ਤੇ ਕਿਹਾ ਗੁਰੂ ਨਾਨਕ ਪਾਤਸ਼ਾਹ ਦੇ ਸੱਤਵੇਂ ਸਰੂਪ ਗੁਰੂ ਹਰਿਰਾਇ ਸਾਹਿਬ ਹੋਣਗੇ। ਹੁਣ ਕੋਈ ਡਾਊਟ ਨਾ ਰਿਹਾ। ਧੀਰਮਲ ਨੇ ਗੁਰੂ ਹੋਣ ਦੇ ਬੜੇ ਦਾਅਵੇ ਕੀਤੇ, ਗੱਦੀਆਂ ਲਾ ਕੇ ਬੈਠਾ, ਉਹ ਕੀਰਤਪੁਰ ਸਾਹਿਬ ਵੀ ਆ ਗਿਆ, ਉਹਨੇ ਬਹੁਤ ਕੁਛ ਕੀਤਾ, ਉਸ ਨੂੰ ਰਾਤੋ ਰਾਤ ਕੁੱਟ ਫੰਡ ਕੇ ਉੱਥੋਂ ਸਿੱਖਾਂ ਨੇ ਕੱਢ ਦਿੱਤਾ। ਐਸਾ ਇਤਿਹਾਸ ਹੈ, ਬੜਾ ਲੰਬਾ ਹੈ। ਕੀਰਤਪੁਰ ਆਪਣਾ ਧੀਰਮਲ ਦਾਅਵੇ ਕਰਦਾ ਸੀ ਗੁਰੂ ਹੋਣ ਦੇ। ਗੁਰੂ ਹਰਿਰਾਇ ਸਾਹਿਬ ਜੀ ਤੋਂ ਬਾਅਦ ਗੁਰਤਾ ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਤੀ ਗਈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ 3 ਸਾਲ ਇਹ ਸੇਵਾ ਨਿਭਾਈ ਤੇ ਦਿੱਲੀ ਵਿੱਚ ਉਹਨਾਂ ਨੇ ਜਦੋਂ ਸਰੀਰ ਤਿਆਗਣਾ ਸੀ, ਸੰਗਤ ਨੂੰ ਐਲਾਨ ਕੀਤਾ ਵੀ ਅਸੀਂ ਇਹ 5 ਭੌਤਿਕ ਸਰੀਰ ਤਿਆਗ ਰਹੇ ਹਾਂ, ਤੇ ਸੰਗਤ ਨੇ ਬੇਨਤੀ ਕੀਤੀ ਗਰੀਬ ਨਿਵਾਜ ਪਾਤਸ਼ਾਹ ਜੀ, ਤੁਸੀਂ ਸੰਗਤ ਨੂੰ ਕਿਤੇ ਲੜ ਲਾ ਕੇ ਜਾ ਰਹੇ ਹੋ ਵੀ ਗੁਰੂ ਸਾਹਿਬ ਤੇ ਆਪਣੀ ਮੌਜੂਦਗੀ ਵਿੱਚ ਸੰਗਤ ਨੂੰ ਲੜ ਲਾ ਕੇ ਜਾਂਦੇ ਸੀ, ਤੁਸੀਂ ਕਿਹਨੂੰ ਪਾ ਫੜਾ ਕੇ ਜਾ ਰਹੇ ਹੋ? ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇੱਕ ਬਚਨ ਕਿਹਾ ਸੀ, ਬਾਬਾ ਬਸੇ ਗ੍ਰਾਮ ਬਕਾਲੇ, ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਭੇ ਸੰਭਾਲੇ। 5 ਸਿੱਖ ਸੀ, ਭਾਈ ਗੜੀਆ, ਭਾਈ ਝੰਡਾ, ਭਾਈ ਗੁਰਦਿੱਤਾ ਤੇ ਕੁਛ ਹੋਰ ਨਾਂ ਨੇ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਭਾਈ ਦੁਆਰਾ, ਵੀ ਤੁਸੀਂ ਜਾ ਕੇ ਨਾ ਇਹ ਗੁਰਤਾ ਗੱਦੀ ਦੀ ਰਸਮ ਜਿਹੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਰਨੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾ ਕਰਤੇ ਸੀ, ਕਿਹਾ ਸੀ ਨਹੀਂ, ਮੈਂ ਇਸ ਜ਼ਿੰਮੇਵਾਰੀ ਦੇ ਲਾਇਕ ਨਹੀਂ। ਇਤਿਹਾਸ ਇਹ ਚੀਜ਼ ਲਿਖਦਾ ਹੈ ਕਿ ਸਤਿਗੁਰੂ ਜੀ ਕਾਫੀ ਲੰਬਾ ਸਮਾਂ ਬਾਬਾ ਬਕਾਲਾ ਪਿੰਡ ਵਿੱਚ ਰਹੇ। ਕੁਛ ਸਾਡੇ ਇਤਿਹਾਸਕਾਰਾਂ ਲਿਖਿਆ ਕਿ ਉਹ ਭੋਰੇ ਵਿੱਚ ਬਹਿ ਕੇ ਸਿਰਫ ਤਪ ਕਰਦੇ ਰਹੇ, ਜਦੋਂ ਕਿ ਇਤਿਹਾਸ ਉਹਨਾਂ ਲਿਖਦਾ ਕਿ ਉਹਨਾਂ ਨੇ 2 ਟੂਰ ਜਿਹੜੇ ਮਾਲਵੇ ਦੇ ਲਾਏ ਸਿੱਖੀ ਦੇ ਪ੍ਰਚਾਰ ਲਈ, ਕਿਰਤ ਵੀ ਕਰਦੇ ਸਨ, ਸਿੱਖੀ ਦਾ ਪ੍ਰਚਾਰ ਵੀ ਕਰਦੇ ਸਨ ਤੇ ਇਸ ਢੰਗ ਨਾਲ ਰੱਬ ਨਾਲ ਉਜੜੇ ਹੋਏ ਸਨ। ਤੋ ਇਸ ਤਰ੍ਹਾਂ ਕਾਫੀ ਲੰਬਾ ਸਮਾਂ ਬਾਬੇ ਬਕਾਲੇ ਵਿੱਚ ਰਹਿ ਕੇ ਉਹਨਾਂ ਨੇ ਭਗਤੀ ਵੀ ਕੀਤੀ, ਸਿੱਖੀ ਦਾ ਪ੍ਰਚਾਰ ਵੀ ਕੀਤਾ, ਲੋਕਾਂ ਨੂੰ ਗੁਰੂ ਨਾਲ ਵੀ ਜੋੜਿਆ। ਇਹਨਾਂ ਦਿਨਾਂ ਵਿੱਚ ਐਨ ਇੱਕ ਬਹੁਤ ਵੱਡੀ ਘਟਨਾ ਵਾਪਰੀ। ਇੱਕ ਜੇਲਮ ਦੇ ਇਲਾਕੇ ਦਾ ਰਹਿਣ ਵਾਲਾ ਸਿੱਖ ਬਾਬਾ ਮੱਖਣ ਸ਼ਾਹ ਲੁਬਾਣਾ, ਜਿਹਦਾ ਕੰਮ ਸੀ ਬਾਹਰਲੇ ਦੇਸ਼ਾਂ ਵਿੱਚ ਜਹਾਜ਼ ਆਪਣੇ ਲੈ ਕੇ ਜਾਂਦਾ ਸੀ, ਮਾਲ ਸਪਲਾਈ ਕਰਦਾ ਸੀ, ਉੱਥੋਂ ਲੈ ਕੇ ਆਉਂਦਾ ਸੀ ਤੇ ਇੰਡੀਆ ਸਪਲਾਈ ਕਰਦਾ ਸੀ, ਬੜਾ ਵੱਡਾ ਵਪਾਰੀ ਸੀ। ਉਹਦਾ ਜਹਾਜ਼ ਡਾਵਾਂਡੋਲ ਹੋਇਆ ਤੇ ਉਸਨੇ ਬੇਨਤੀ ਕੀਤੀ, ਇੱਕ ਅਰਦਾਸ ਕੀਤੀ, ਅਜੇ ਗੁਰੂ ਹਰਕ੍ਰਿਸ਼ਨ ਸਾਹਿਬ ਉਸ ਸਮੇਂ ਗੁਰਤਾ ਗੱਦੀ ਤੇ ਬਿਰਾਜਮਾਨ ਸਨ, ਜਾਂ ਇਸ ਨੂੰ ਅਜੇ ਇਹ ਨਹੀਂ ਸੀ ਪਤਾ ਕਿ ਇਸ ਵੇਲੇ ਗੁਰੂ ਕੌਣ ਹੈ। ਇਹਨੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਅੱਗੇ ਅਰਦਾਸ ਕੀਤੀ ਕਿ ਮੇਰਾ ਜਹਾਜ਼ ਡੋਲ ਰਿਹਾ, ਇਸ ਨੂੰ ਜਿਵੇਂ ਹੋ ਸਕਦਾ ਬਚਾ ਲਓ। ਇਸ ਨੇ ਇਹ ਭਾਵਨਾ ਰੱਖੀ, ਇਹਦਾ ਜਹਾਜ਼ ਬਚ ਗਿਆ, ਡੁੱਬਣ ਤੋਂ ਬਚ ਗਿਆ। ਜਦੋਂ ਇਹ ਆਪਣੇ ਕਾਰੋਬਾਰ ਤੋਂ ਵਿਹਲਾ ਹੋਇਆ ਤੇ ਗੁਰੂ ਜੀ ਦਾ ਸ਼ੁਕਰਾਨਾ ਕਰਨ ਵਾਸਤੇ 500 ਮੋਹਰਾਂ ਲੈ ਕੇ ਗੁਰੂ ਜੀ ਦੀ ਭੇਟ ਕਰਨ ਲਈ ਆਇਆ। ਇਹ ਬਹੁਤ ਵੱਡਾ ਵਪਾਰੀ ਸੀ, 300 ਇਹਦੇ ਨਾਲ ਸ਼ਸਤਰਧਾਰੀ ਯੋਧੇ ਸਿਪਾਹੀ ਹਰ ਵੇਲੇ ਹੁੰਦੇ ਸਨ, 300। ਚੰਗਾ ਹੋਵੇ ਜੇ ਮੈਂ ਜਿਹਨਾਂ ਵੀਰਾਂ ਦੇ ਫੋਨ
1: ਪਿੰਡ ਦੇ ਇਸ ਤਰ੍ਹਾਂ ਦਾ ਰਸਤਾ ਸੀ ਤੇ ਸਾਨੂੰ ਕਾਹਨੂੰ ਇਹ ਮਤ ਦੇਣੀ ਸੀ, ਅਸੀਂ ਨਹੀਂ ਜਾਣਾ ਸੀ। ਇਸ ਤਰ੍ਹਾਂ ਦਾ ਰਸਤਾ ਅੱਧਾ ਦਿਨ ਲੰਘ ਗਿਆ ਚਲਦਿਆਂ ਚਲਦਿਆਂ, ਤੇ ਅਜੇ ਜਿਹੜੀ ਚੜਾਈ ਹੈ ਉਹ ਵੀ ਆਪਾਂ ਅੱਧੀ ਨਹੀਂ ਤੈਅ ਕੀਤੀ। 2 ਜ਼ਈਫ ਬੰਦੇ ਸਨ, ਬੁੱਢੇ, ਹੁਣ ਕਮਜ਼ੋਰ ਦਾ ਤੇ ਚੱਲਣਾ ਬਹੁਤ ਔਖਾ ਹੈ ਨਾ। ਉਹਦੇ ਮੂੰਹੋਂ ਨਿਕਲ ਗਿਆ ਕਿ ਗੁਰੂ ਨਾਨਕ ਨੂੰ ਤੇ ਵਕਤ ਪਿਆ ਹੋਇਆ ਸੀ, ਸਾਨੂੰ ਵੀ ਵਕਤ ਪਾ ਕੇ ਰੱਖ ਛੱਡਿਆ ਉਹਦੇ ਦਰਸ਼ਨ ਕਰਨੇ ਨੇ ਉਹਦੇ ਅਸਥਾਨ ਦੇ। ਬਾਬੇ ਨੂੰ ਤੇ ਵਕਤ ਪਿਆ ਸੀ, ਸਾਨੂੰ ਵੀ ਵਕਤ ਪਾ ਕੇ ਰੱਖ ਦਿੱਤਾ। ਔਰ ਦੂਜੇ ਨੇ ਇਹ ਆਖਿਆ ਕਿ ਮਸਕੀਨ ਦੀ ਤੇ ਮਤ ਮਾਰੀ ਹੋਈ ਸੀ, ਸਾਡੀ ਵੀ ਮਤ ਮਾਰ ਕੇ ਰੱਖ ਛੱਡੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਪਸੀਨੇ ਨਾਲ ਲਿਬੜੇ ਹੋਏ ਉਹਨਾਂ ਦੇ ਕੱਪੜੇ, ਦਮ ਉਹਨਾਂ ਦਾ ਫੁੱਲੇ ਹੋਇਆ, ਚੱਲਣ ਦੀ ਸਮਰੱਥਾ ਨਾ, ਤੇ ਹੁਣ ਪਿੱਛੇ ਮੁੜਨ ਸਾਧਨ ਕੋਈ ਨਹੀਂ ਰਹਿ ਗਿਆ ਸੀ, ਕਿਉਂਕਿ ਜਿਨ੍ਹਾਂ ਨੇ ਸਾਨੂੰ ਵਾਪਸੀ ਤੇ ਲੈ ਕੇ ਜਾਣਾ ਸੀ, ਜਿਨ੍ਹਾਂ ਟਰੱਕਾਂ ਨੇ, ਜਿਨ੍ਹਾਂ ਬੱਸਾਂ ਨੇ, ਉਹ 3 ਦਿਨ ਬਾਅਦ ਆਉਣੀਆਂ ਸਨ, ਤੇ ਪਿੱਛੇ ਮੁੜਨ ਜੋਗਾ ਨਹੀਂ ਸਨ, ਅੱਗੇ ਜਾਣ ਦੀ ਉਹਨਾਂ ਦੀ ਹਿੰਮਤ ਨਹੀਂ ਸੀ, ਤੇ ਜੋ ਉਹਨਾਂ ਦੀ ਮਾਨਸਿਕ ਦਸ਼ਾ ਬਣੀ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਅਗਰ ਕਿਧਰੇ ਵਾਪਸ ਮੁੜਨ ਦਾ ਉਹਨਾਂ ਦੇ ਨਾਲ ਉਹਨਾਂ ਕੋਲ ਰਸਤਾ ਹੁੰਦਾ ਜਾਂ ਸਹੂਲਤ ਆਉਂਦੀ, ਵਾਪਸ ਮੁੜ ਜਾਣਾ ਸੀ। ਭਗਤ ਕਬੀਰ ਨੇ ਐਵੇਂ ਨਹੀਂ ਕਿਹਾ, ਇੱਕ ਔਗਟ ਘਾਟੀ ਰਾਮ ਕੀ ਤੇ ਚੜ੍ਹ ਰਿਹਾ ਕਬੀਰ, ਸਿਕੰਦਰ ਲੋਧੀ ਨਾਲ ਤੇ ਮੈਂ ਕੱਲਾ ਹੀ ਮੱਥਾ ਮਾਰ ਰਿਹਾ, ਬਨਾਰਸ ਵਿੱਚ ਹੋਰ ਮੇਰਾ ਕੋਈ ਸਾਥ ਨਹੀਂ ਦਿੰਦਾ। ਕਬੀਰ ਇਹ ਕਹਿ ਰਿਹਾ, ਇੱਕ ਔਗਟ ਘਾਟੀ ਰਾਮ ਕੀ, ਰਾਮ ਦੀ ਘਾਟੀ ਤੇ ਮੈਂ ਕੱਲਾ ਹੀ ਚੱਲ ਰਿਹਾ, ਨਾ ਮੇਰੇ ਅੱਗੇ ਕੋਈ, ਨਾ ਮੇਰੇ ਪਿੱਛੇ ਕੋਈ। ਔਰ ਸਿਕੰਦਰ ਲੋਧੀ ਨਾਲ ਮੱਥਾ ਮਾਰਨਾ ਹੈ ਤੇ ਕੌਣ ਕਬੀਰ ਦਾ ਸਾਥ ਦੇਵੇ? ਸਿਕੰਦਰ ਲੋਧੀ ਵਕਤ ਦਾ ਜ਼ਾਲਮ ਬਾਦਸ਼ਾਹ ਹਿੰਦੁਸਤਾਨ ਦਾ, ਜਿਸ ਨੇ ਨਾਮਦੇਵ ਨੂੰ ਕੈਦ ਕੀਤਾ ਸੀ ਤੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਨਾਮਦੇਵ ਨੂੰ, ਫਿਰ ਕਬੀਰ ਨੂੰ ਕੈਦ ਕੀਤਾ ਔਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਉਸਨੇ ਕਬੀਰ ਨੂੰ ਵੀ ਦਿੱਤੇ। ਪਹਿਲੇ ਉਹਨੂੰ ਰੱਸੀਆਂ ਨਾਲ ਬੰਨਿਆ ਤੇ ਹਾਥੀ ਦੇ ਅੱਗੋਂ ਸੁੱਟਿਆ, ਰੱਬ ਦੀ ਨੇਤ ਹਾਥੀ ਨੇ ਕੁਚਲਿਆ ਨਹੀਂ। ਕਬੀਰ ਆਪ ਜ਼ਿਕਰ ਕਰਦੇ ਨੇ, ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਝੀ ਕਾਜੀ ਨੈ ਅੰਧਿਆਰੇ। ਹਾਥੀ ਨੇ ਪੈਰਾਂ ਥੱਲੇ ਕਬੀਰ ਨੂੰ ਨਹੀਂ ਕੁਚਲਿਆ। ਫਿਰ ਸਿਕੰਦਰ ਲੋਧੀ ਨੇ ਕਹਿ ਦਿੱਤਾ, ਕੋਈ ਗੱਲ ਨੀ, ਇਹਨੂੰ ਡੂੰਘੇ ਪਾਣੀ ਗੰਗਾ ਦੇ ਸੁੱਟ ਦਿਓ। ਹੜ੍ਹ ਤੇ ਆਈ ਹੋਈ ਸੀ ਗੰਗਾ, ਸਾਵਣ ਦਾ ਮਹੀਨਾ, ਸੁੱਟ ਦਿਓ ਇਹਨੂੰ ਗੰਗਾ ਦੇ, ਚਾਪੇ ਵਗ ਜਾਏਗਾ। ਰੱਬ ਦੀ ਦੇਤ ਗੰਗਾ ਦੀਆਂ ਲਹਿਰਾਂ ਦੇ ਚੋਂ ਵੀ ਉਹ ਬਚ ਗਿਆ। ਮੈਂ ਇਤਨੀ ਅਰਜ਼ ਕਰਦਾ, ਅਗਰ ਕੋਈ ਚੱਲ ਪਵੇ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ, ਧਰਮ ਦੀ ਆਵਾਜ਼ ਨੂੰ ਸੁਣ ਕੇ, ਤਾਂ ਗੁਸਤਾਖੀ ਮਾਫ਼, ਉਹ ਲਹਿਰਾਂ ਜੋ ਗੰਗਾ ਦੀਆਂ ਬੰਦਿਆਂ ਨੂੰ ਡੁਬੋ ਕੇ ਰੱਖ ਦਿੰਦੀਆਂ ਨੇ, ਖਿਮਾ ਕਰਨੀ ਧਾਰਮਿਕ ਬੰਦੇ ਦੀਆਂ ਜ਼ੰਜੀਰਾਂ ਤੋੜ ਕੇ ਰੱਖ ਦਿੰਦੀਆਂ ਨੇ ਉਹਨੂੰ, ਫਿਰ ਹਾਥੀ ਉਹਨਾਂ ਨੂੰ ਪੈਰਾਂ ਥੱਲੇ ਨਹੀਂ ਕੁਚਲਦੇ। ਇੱਥੋਂ ਇਹੀ ਭਾਵ ਲੈਣਾ ਪੈਣਾ, ਕੁੰਚਰ ਪੋਟ ਲੈ ਲੈ ਨਮਸਕਾਰੇ। ਫਿਰ ਹਾਥੀਆਂ ਨੂੰ ਸਜਦਾ ਕਰਨਾ ਪਏਗਾ, ਫਿਰ ਹਾਥੀਆਂ ਨੂੰ ਨਮਸਕਾਰ ਕਰਨੇ ਪਏਗੇ। ਅਗਰ ਕੋਈ ਆਪਣੇ ਆਪ ਨੂੰ ਥੋੜੇ ਜਿਹਾ ਤਸੀਹੇ ਤੇ ਦੁੱਖ ਝੇਲਣ ਵਾਸਤੇ ਜੋ ਹੈ ਤਿਆਰ ਕਰ ਲਵੇ, ਤੇ ਮੈਂ ਫਿਰ ਅਰਜ਼ ਕਰਾਂ, ਰਸਤਾ ਤੇ ਵਿਖੜਾ ਹੈ, ਤੁਸੀਂ ਆਖੋ ਕੋਈ ਸੌਖਾ ਰਸਤਾ ਹੈ, ਸੌਖੇ ਰਸਤੇ ਤੇ ਤੁਹਾਨੂੰ ਬਹੁਤ ਵੱਡੀ ਭੀੜ ਮਿਲੇਗੀ, ਬੜੀ ਭੀੜ ਮਿਲੇਗੀ। ਔਖਾ ਰਸਤਾ, ਔਖੇ ਰਸਤੇ ਦੇ ਉੱਤੇ ਬੰਦੇ ਇਕੱਲੇ ਮਿਲਣਗੇ। ਇਕਬਾਲ ਦਾ ਵੀ ਕਹਿਣਾ ਹੈ, ਕਾਫਲੇ ਜਾਂ ਬੜ ਗਏ ਜਾਂ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਤੇ ਹੈ। ਕਹਿੰਦੇ ਮੈਨੂੰ ਇੱਕ ਰਸਤਾ ਤੇ ਬਿਲਕੁਲ ਸੁਣਨਾ ਹੀ ਨਜ਼ਰ ਆਉਂਦਾ ਪਿਆ, ਜਿਨ੍ਹਾਂ ਰਸਤਿਆਂ ਤੇ ਕਦੀ ਧਰਮ ਦੇ ਖੁਦਾਈ ਕਾਫਲੇ ਚੱਲੇ ਸਨ, ਉਹਨਾਂ ਦੇ ਚੋਂ ਕੁਛ ਤੇ ਪਹੁੰਚ ਗਏ ਤੇ ਕੁਛ ਰਸਤੇ ਦੇ ਚ ਹੀ ਫਨਾ ਹੋ ਗਏ। ਹੁਣ ਰਸਤਾ ਉਜੜਿਆ ਪਿਆ, ਤਾਂ ਮੈਂ ਕਹਿ ਦਿਆਂ, ਜਿਸ ਰਸਤੇ ਤੇ ਕਦੀ ਚੱਲਿਆ ਸੀ ਮਨੀ ਸਿੰਘ, ਜਿਸ ਰਸਤੇ ਤੇ ਕਦੀ ਚੱਲਿਆ ਸੀ ਦਿਆਲਾ ਮਤੀ ਦਾਸ, ਜਿਸ ਰਸਤੇ ਤੇ ਕਦੀ ਚੱਲੇ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਕੌਲੇ ਇਕਬਾਲ, ਉਹਨਾਂ ਰਸਤਿਆਂ ਤੇ ਬਹੁਤ ਵੱਡੀ ਭੀੜ ਨਹੀਂ ਹੈ। ਮੈਂ ਇੰਜ ਆਖਾਂਗਾ ਕਿ 300 ਸਾਲ ਤੱਕ ਉਸ ਰਸਤੇ ਤੇ ਨਾ ਕੋਈ ਚੱਲਿਆ, ਸਨਾਟਾ ਹੀ ਛਾ ਰਿਹਾ, ਸੁਣਨਾ ਹੀ ਛਾਇਆ ਰਿਹਾ, ਔਰ ਮਾਯੂਸੀ ਹੋ ਗਈ, ਇਹ ਰਸਤਾ ਤੇ ਉਜੜ ਗਿਆ। ਪਰ ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਕੁਛ ਮਰ ਜੀਵਣਿਆਂ ਨੇ ਉਸ ਰਸਤੇ ਦੇ ਉੱਤੇ ਫਿਰ ਚੱਲ ਕੇ ਦਿਖਾਇਆ, ਔਰ ਆਖਿਆ ਇਸ ਉਜੜੇ ਹੋਏ ਰਸਤੇ ਨੂੰ ਅਸੀਂ ਆਬਾਦ ਕਰਨਾ। ਕਿਧਰੇ ਅੱਜ ਇਕਬਾਲ ਜ਼ਿੰਦਾ ਹੁੰਦੇ ਤੇ ਉਹਨਾਂ ਦੇ ਸ਼ੇਰ ਦਾ ਅੱਜ ਮੈਂ ਉਹਨਾਂ ਨੂੰ ਜਵਾਬ ਦੇਣਾ ਸੀ, ਰਸਤੇ ਉਜੜੇ ਨਹੀਂ ਨੇ। ਇੰਨੀ ਗੱਲ ਮੰਨਦੇ ਆ, ਇਹਨਾਂ ਰਸਤਿਆਂ ਤੇ ਭੀੜ ਨਹੀਂ ਹੈ, ਇਹ ਤੇ ਮੰਨਦੇ ਆ। ਇਹ ਵੀ ਮੰਨਦੇ ਆ ਕਿ ਇਹਨਾਂ ਰਸਤਿਆਂ ਦੇ ਉੱਤੇ ਬੜੀ ਮੁੱਦਤ ਤੱਕ ਕੋਈ ਚੱਲਦਾ ਵੀ ਨਹੀਂ ਹੈ। ਰਸਤਾ ਘਾਟੀਆਂ ਦਾ, ਰਸਤਾ ਚੜਾਈਆਂ ਦਾ, ਚੰਗਿਆਂ ਚੰਗਿਆਂ ਦੇ ਦਮ ਜਿੱਥੇ ਭੁੱਲ ਜਾਣ, ਚੰਗਿਆਂ ਚੰਗਿਆਂ ਨੂੰ ਜਿੱਥੇ ਪਸੀਨਾ ਨਿਕਲ ਜਾਏ, ਤੇ ਚੰਗੇ ਚੰਗੇ ਜਿੱਥੇ ਸੋਚ ਲੈਣ ਹੁਣ ਮੁੜ ਜਾਈਏ, ਪਿੱਛੇ ਹੀ ਮੁੜੀਏ। ਔਰ ਮੈਂ ਇਹ ਵੀ ਅਰਜ਼ ਕਰਦੇ ਹਾਂ, ਜਿਤਨਾ ਜੋਸ਼ੋ ਖਰੋਸ਼ ਦਿਖਾਉਣ ਵਾਲੇ ਨੇ ਤੁਹਾਨੂੰ 15 ਦਿਨਾਂ ਚ, 20 ਦਿਨਾਂ ਚ, ਮਹੀਨੇ, 2 ਮਹੀਨੇ ਚ, ਇਹਨਾਂ ਚ ਕਈ ਮੁੜਦੇ ਵੀ ਦਿਖਾਈ ਦੇਣਗੇ। ਘਾਟੀਆਂ ਨੇ, ਚੜਾਈਆਂ ਨੇ, ਕੌਣ ਚੜੇ? ਕਿਉਂਕਿ ਮੇਰੀ ਜ਼ਿੰਦਗੀ ਦਾ ਇਹ ਤਜਰਬਾ ਹੈ, ਥੋੜਾ ਜਿਹਾ ਹੋ ਸਕਦਾ ਗਲਤ ਹੋਵੇ, ਪਰ ਮੇਰਾ ਇਹ ਤਜਰਬਾ ਹੈ। ਨਾਲ ਥੋੜੇ ਜਿਹਾ ਚੱਲ ਪੈਂਦੇ ਚੜਾਈਆਂ ਦਾ ਪਤਾ ਚੱਲਦਾ, ਨਹੀਂ ਹੁਣ ਨਹੀਂ, ਫਿਰ ਪਿੱਛੇ ਮੁੜਨਾ ਸ਼ੁਰੂ, ਫਿਰ ਸਵਾਰਥ, ਫਿਰ ਕੌਣ ਜਾਏ। ਇੱਕ ਇੱਕ ਕਰਕੇ ਲੋਕੀ ਟੁੱਟਦੇ ਨੇ। ਗੜੀ ਦੇ ਚ ਜਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਸੇ ਸਨ ਨਾ ਮੁਗਲ ਸੈਨਾ ਦੇ ਚ, ਤੇ ਪਤਾ ਹੈ ਸਿੰਘਾਂ ਨੇ ਪਹਿਲੇ ਮਤਾ ਕੀ ਪਕਾਇਆ? ਇੱਕ ਸਿੰਘ ਨੂੰ ਸੁਲਾ ਦਿੱਤਾ ਚਾਰਪਾਈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਇਹ ਚੜਾਈ ਕਰ ਗਏ, ਆਪਾਂ ਇਹਦਾ ਦਾਸ ਸਸਕਾਰ ਕਰਾਈਏ। ਤੇ ਸਤਿਗੁਰ ਨੂੰ ਪਤਾ ਸੀ ਹੁਣ ਸਿੱਧੇ ਤੇ ਭਜਣਾ ਨਹੀਂ ਚਾਹੁੰਦੇ, ਬਈ ਤੁਹਾਡੇ ਨਾਲ ਨਹੀਂ ਰਹਿਣਾ, ਘਿਰੇ ਹੋ ਤੁਸੀਂ ਵਿਪਤਾ ਦੇ ਚ, ਤੇ ਹੁਣ ਵਿਪਤਾ ਦੇ ਜਦ ਤੁਸੀਂ ਘਿਰੇ ਹੋ ਤੇ ਫਿਰ ਅਸੀਂ ਵੀ ਜੋ ਹੈ ਸੁਰੱਖਿਅਤ ਥੋੜੀ ਹਾਂ, ਵਿਪਤਾ ਚ ਅਸੀਂ ਵੀ ਪੈ ਜਾਵਾਂਗੇ। ਹੁਣ ਸਿੱਧਾ ਆਖੀਏ ਆਖਣ ਕਿ ਅਸੀਂ ਜਾਣਾ, ਅਸੀਂ ਨਹੀਂ ਰਹਿਣਾ ਨਾਲ, ਇਤਨੀ ਹਿੰਮਤ ਵੀ ਨਾ ਪਵੇ। ਤੇ ਕਹਿ ਦਿੱਤਾ, ਮਹਾਰਾਜ ਸਿੰਘ ਚੜਾਈ ਕਰ ਗਿਆ, ਆਪਾਂ ਇਸਦਾ ਅੰਤਿਮ ਸੰਸਕਾਰ ਕਰਕੇ ਆ ਜਾਂਦੇ ਹਾਂ, ਕਿਰਿਆ ਕਰਮ, ਫਿਰ ਵਾਪਸ ਆ ਜਾਵਾਂਗੇ। ਸਤਿਗੁਰ ਕਹਿਣ ਲੱਗੇ, ਜੇ ਅੰਤਿਮ ਸੰਸਕਾਰ ਕਰਨਾ ਤਾਂ ਰਸਮ ਇਹ ਹੈ ਕਿ ਸਾਰੇ ਥੋੜੀ ਥੋੜੀ ਲੱਕੜਾਂ ਪਾਉਂਦੇ ਨੇ, ਰੱਖਦੇ ਨੇ, ਤੇ ਆਪਾਂ ਥੋੜੀ ਜਿਹੀ ਅੱਗ ਇੱਥੇ ਹੀ ਲਾ ਦਿੰਦੇ ਹਾਂ ਇਹਨੂੰ, ਕਿਉਂਕਿ ਮੈਂ ਵੀ ਸ਼ਾਮਿਲ ਹੋਣਾ ਚਾਹੁੰਦਾ, ਗੁਰੂ ਕਾ ਸਿੱਖ ਹੈ, ਧਾਰਮਿਕ ਬੰਦਾ। ਸਤਿਗੁਰ ਜਦ ਬਲਦੀ ਹੋਈ ਚੁਆਤੀ ਇੱਕ ਚੁੱਲ੍ਹੇ ਚੋਂ ਲਿਆਉਣ ਲੱਗੇ ਇਕਾਗਰਤਾ ਬਖਸ਼ ਨੇ, ਤੇ ਉਸ ਮੰਜੇ ਦੇ ਉੱਤੇ ਸੁੱਤੇ ਸਿੰਘ ਨੂੰ ਜਿਉਂ ਚੁਆਤੀ ਲਾਉਣ ਲੱਗੇ ਇਕਦਮ ਖੜਾ ਹੋ ਗਿਆ। ਜਾਣੀ ਜਾਣ ਸਤਿਗੁਰ ਨੂੰ ਪਤਾ ਸੀ ਤੇ ਮੇਰੇ ਸਾਹਮਣੇ ਨਾਟਕ ਪੈ ਰਚਦੇ ਨੇ, ਤੇ ਸਤਿਗੁਰ ਕਹਿਣ ਲੱਗੇ, ਮੁਰਦਾ ਬਣ ਕੇ ਭੱਜਣ ਦੀ ਲੋੜ ਨਹੀਂ, ਤੁਸੀਂ ਜੀਵਦੇ ਹੀ ਚਲੇ ਜਾਓ। ਇੰਜ ਕਟਾਕਸ਼ ਕੀਤੀ ਸਤਿਗੁਰ ਨੇ, ਮੁਰਦਾ ਹੋ ਕੇ ਰੁਖਸਤ ਨਾ ਹੋ, ਜਾਣਾ ਹੈ ਤੇ ਜ਼ਿੰਦਾ ਹੋ ਕੇ ਜਾਓ, ਜੀਵਦੇ ਹੀ ਜਾਓ, ਮੁਰਦਿਆਂ ਦਾ ਡੋਂਗ ਕਿਉਂ ਰਚਦੇ ਹੋ? ਧੋਖੇ ਮਾਕਰ ਨੇ ਇਹਨਾਂ ਨੇ ਬਾਅਦ ਚ ਬਿਦਾਵੇ ਵੀ ਲਿਖ ਦਿੱਤੇ, ਠੀਕ ਹੈ ਮਹਾਰਾਜ ਤੁਸੀਂ ਹੁਣ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਸਤਿਗੁਰ ਨੇ ਇੱਕ ਇੱਕ ਕੁੱਲ ਵਿਦਾਵਾ ਲੈ ਲਿਆ, ਠੀਕ ਹੈ। ਮਹਾਂ ਸਿੰਘ ਇਹਨਾਂ ਦੇ ਸਿਰਮੌਰ ਸਨ। ਮਹਾਰਾਜ ਇੱਥੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਸੁੱਖ ਦੇ ਸਾਥੀ ਹਾਂ ਅਸੀਂ, ਦੁੱਖ ਦੇ ਸਾਥੀ ਨਹੀਂ ਹਾਂ, ਵਿਪਤਾ ਦੇ ਸਾਥੀ ਅਸੀਂ ਨਹੀਂ। ਤੇ ਵਿਪਤ ਭਰੀ ਸਭ ਹੀ ਸਿੰਘ ਛੱਡ ਤੇ ਕੋ ਨਾ ਆਵਤ ਨੇਰੇ, ਇੱਥੇ ਕੌਣ ਨਾਨਕ ਇਹ ਵਿਪਤ ਮੈਂ ਟੇਕ ਏਕ ਰਘਨਾਥ, ਹਾਲਤ ਇਹ ਹੋ ਜਾਂਦੀ ਹੈ। ਇੱਥੇ ਸਾਰੇ ਸਾਥੀ ਵਾਰੋ ਵਾਰੋ ਛੱਡਦੇ ਨੇ, ਸਾਰਿਆਂ ਨੇ ਵਿਦਾਵਾ ਲਿਖਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਤੇ ਕਹਿਣਾ, ਸਭ ਸੁੱਖ ਦੇ ਸਾਥੀ ਨੇ, ਦੁੱਖ ਦਾ ਕੌਣ ਸਾਥੀ ਹੈ? ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਇਹਨੂੰ ਆਮ ਪੱਧਰ ਤੇ ਵੀ ਤੁਸੀਂ ਕਦੀ ਲਓ, ਇਹ ਮੇਰਾ ਸਾਥੀ ਹੈ, ਉਹ ਮੇਰਾ ਸਾਥੀ ਹੈ, ਉਹ ਮੇਰਾ ਦੋਸਤ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨਹੀਂ ਮੰਨਦੇ। ਸਭ ਸੁੱਖ ਦੇ ਸਾਥੀ ਨੇ, ਕਿਤੇ ਇਹ ਨਾ ਸਮਝ ਨਹੀਂ, ਇਹ ਮੇਰਾ ਸਾਥੀ, ਉਹ ਮੇਰਾ ਸਾਥੀ, ਉਹ ਮੇਰਾ ਸਾਥੀ। ਅਗਰ ਵੇਖਣਾ ਹੋਵੇ ਤਾਂ ਫਿਰ ਉਸ ਵਕਤ ਵੇਖੇ ਜਦ ਤੂੰ ਚਾਰੋਂ ਪਾਸੇ ਵਿਪਤਾ ਚ ਘਿਰਿਆ ਹੋਵੇ, ਫਿਰ ਲੱਭੀ ਤੂੰ ਸਾਥੀਆਂ ਨੂੰ, ਆਵਾਜ਼ ਵੀ ਮਾਰੇਗਾ ਤੇ ਕੋਈ ਨੇੜੇ ਨਹੀਂ ਆਵੇਗਾ। ਵਿਪਤ ਭਰੀ ਸਭ ਹੀ ਸੰਗ ਛੱਡ ਤੇ ਕੋ ਨਾ ਆਵਤ ਨੇਰੇ, ਇੱਥੇ ਸੁਖ ਮੇ ਬਹੁ ਸੰਗੀ ਭੈ ਰਹਿਤ ਚਾਹੂ ਦਿਸ ਗੇਰੇ। ਤੇ ਖਿਮਾ ਕਰਨੀ ਹੈ, ਵਿਪਤਾ ਕਸੌਟੀ ਹੈ ਪ੍ਰਮਾਤਮਾ ਦੀ, ਹੋਰ ਕੋਈ ਕਸੌਟੀ ਨਹੀਂ। ਕਬੀਰ ਕਸੌਟੀ ਰਾਮ ਕੀ ਜੂਠਾ ਟਿਕੇ ਨਾ ਕੋਏ, ਕੋਈ 200-250 ਸਾਲਾਂ ਤੋਂ ਬਾਅਦ ਇੱਕ ਬਹੁਤ ਵੱਡੀ ਕਸੌਟੀ ਕੌਮ ਦੇ ਸਾਹਮਣੇ ਆਈ ਹੈ। ਇੱਥੇ ਹੁਣ ਪਤਾ ਚੱਲੇਗਾ ਕੌਣ ਗੁਰੂ ਅਰਜਨ ਦੇਵ ਜੀ ਦੇ ਸਿੱਖ ਨੇ, ਕਿਹੜੇ ਕਲਗੀਧਰ ਦੇ ਸਿੱਖ ਨੇ ਤੇ ਕਿਹੜੇ ਜ਼ਾਲਮ ਦੇ ਸਿੱਖ ਨੇ। ਇੱਥੇ ਪਤਾ ਚੱਲ ਜਾਏਗਾ ਕਿਹੜੇ ਸੰਸਾਰੀ ਨੇ ਤੇ ਕਿਹੜੇ ਧਾਰਮਿਕ ਨੇ ਤੇ ਦੋਹਾਂ ਦਾ ਜੋੜ ਕਦੀ ਨਹੀਂ ਜੁੜਦਾ। ਔਰ ਮੈਂ ਚੰਗਿਆਂ ਚੰਗਿਆਂ ਨੂੰ ਵੇਖ ਲਿਆ, ਮੇਰੀ ਵੀ ਇੱਛਾ ਸੀ, ਮੈਂ ਵੀ ਆਸ ਲਾਈ ਹੋਈ ਸੀ ਵੀ ਕਮ ਸੇ ਕਮ ਇਹ ਬੰਦੇ ਮੁਦੱਬਰ ਨੇ, ਮੁਦੱਲਲ ਨੇ, ਦਲੀਲਬਾਜ਼ ਨੇ, ਸਿਆਣੇ ਨੇ, ਬੜੀ ਪਹੁੰਚ ਹੈ, ਬੜੀ ਗੱਲ ਹੈ ਇਹਨਾਂ ਦੀ। ਤੇ ਯਕੀਨ ਜਾਣੋ, 10 ਦਿਨ ਮੈਂ ਵੀ ਮੁਗਾਲਤ ਚ ਰਿਹਾ, 10 ਦਿਨ ਮੈਂ ਵੀ ਸਾਸਾ ਚ ਰਿਹਾ ਤੇ 2-3 ਦਿਨਾਂ ਤੋਂ ਮੈਂ ਹੁਣ ਇਸ ਪੱਧਰ ਤੇ ਆ ਕੇ ਖੜਾ ਹੋਇਆ ਕਿ ਬਿਪਤ ਭਰੀ ਸਭ ਹੀ ਸੰਗ ਛੱਡ ਤੇ ਹੋ ਨਾ ਆਵਤ ਨੇਰੇ। ਇਹ ਹਕੀਕਤ, ਇਹ ਬਹੁਤ ਵੱਡੀ ਸੱਚਾਈ ਹੈ। ਭਾਵੇਂ ਮੁਗਾਲਤਾ ਸੀ, ਸ਼ਾਇਦ ਸਤਿਗੁਰ ਦੀਆਂ ਇਹ ਪੰਗਤੀਆਂ ਮੈਂ ਨਜ਼ਰਅੰਦਾਜ਼ ਕੀਤੀਆਂ ਤੇ ਮੈਂ ਆਸਾ ਲਾਈ ਬੈਠਾ ਸੀ। ਆਖਿਰ ਸਾਡੀ ਕੌਮ ਵਿੱਚ ਬੜੇ ਬੜੇ ਮੁਦੱਬਰ ਬੰਦੇ ਨੇ ਜਿਨ੍ਹਾਂ ਦੀ ਬੜੀ ਪਹੁੰਚ ਹੈ, ਬੜੀ ਗੱਲ ਹੈ, ਬਾਦਲੀਲ ਗੱਲ ਕਰ ਸਕਦੇ ਨੇ, ਰਸੂਖ ਹੈ, ਬੜੀ ਤਾਕਤ ਹੈ, ਬੜੀ ਸ਼ਕਤੀ ਹੈ। ਪਰ ਗਜ਼ਬ ਦੀ ਗੱਲ ਮੈਂ ਦੇਖ ਕੇ ਹੈਰਾਨ ਹੋਇਆ, ਜਿਸ ਦਸਤਰਖਾਨ ਤੇ ਜ਼ਾਲਮ ਬੈਠਾ ਹੈ, ਇਹ ਜ਼ਾਲਮ ਨਾਲ ਬੈਠ ਕੇ ਭੋਜਨ ਪੈ ਸਕਦੇ ਨੇ ਇੱਕੋ ਹੀ ਦਸਤਰਖਾਨ ਤੇ। ਉਮੀਦ ਤੇ ਬਿਲਕੁਲ ਪਾਣੀ ਫਿਰ ਗਏ, ਨਿਰਾਸ਼। ਤੇ ਮੈਂ ਉਸ ਦਿਨ ਫਿਰ ਸਵੇਰੇ ਨਿਤਨੇਮ ਤੋਂ ਬਾਅਦ ਅਰਦਾਸ ਕੀਤੀ, ਦਾਤਾ ਤੂੰ ਆਪ ਹੀ ਆਪਣੇ ਬਿਰਦ ਬਾਣੇ ਦੀ ਲਾਜ ਰੱਖ, ਬਾਕੀ ਤੇ ਕੁਛ ਵੀ ਕੋਈ ਨਹੀਂ, ਬਾਕੀ ਤੇ ਮੈਨੂੰ ਕੁਛ ਵੀ ਨਹੀਂ ਦਿਖਾਈ ਦਿੰਦਾ ਇਸ ਅੰਧੇਰੇ ਵਿੱਚ। ਕਹਿੰਦੇ ਨੇ ਅਮਾਵਸ ਦੀ ਰਾਤ ਹੈ ਪਰ ਕਮ ਸੇ ਕਮ ਤਾਰੇ ਤੇ ਚਮਕ ਦਿੰਦਾ। ਅਮਾਵਸ ਦੀ ਰਾਤ ਹੈ, ਚਲੋ ਥੋੜੀ ਜਿਹੀ ਤਾਰਿਆਂ ਦੀ ਰੋਸ਼ਨੀ ਤੇ ਹੈ ਸਿੱਖ ਜਗਤ ਤੇ, ਤੇ ਉਹ ਅਮਾਵਸ ਦੀ ਰਾਤ ਆਈ ਹੈ ਕਿ ਮੈਂ ਕਹਿੰਦੀ ਜਿੱਥੇ ਤਾਰਿਆਂ ਦੀ ਰੋਸ਼ਨੀ ਵੀ ਨਹੀਂ ਰਹੀ। ਮੈਂ ਤਾਂ ਉਹ ਦੇਖਦਾ ਪਿਆ ਜਿੱਥੇ ਟਿਮਟਿਮਾਉਂਦੇ ਤਾਰੇ ਵੀ ਕੋਈ ਨੀ, ਚੰਦਰਮਾ ਤੇ ਹੈ ਹੀ ਕੋਈ ਨੀ, ਤਾਰੇ ਵੀ ਕੋਈ ਨੀ, ਕੋਈ ਰਸਤੇ ਦਾ ਦੀਵਾ ਵੀ ਕੋਈ ਨੀ। ਜਿਨ੍ਹਾਂ ਨੂੰ ਸਮਝਿਆ ਸੀ ਕਿ ਸਾਡੇ ਰਸਤਾ ਦੇ ਦੀਵਾ ਨੇ, ਨਹੀਂ ਉਹ ਕਿਸੇ ਦੇ ਘਰ ਦਾ ਚਿਰਾਗ ਨੇ, ਸਾਡੇ ਰਸਤੇ ਦਾ ਦੀਵਾ ਨਹੀਂ ਨੇ, ਉਹ ਸਾਡੇ ਰਸਤੇ ਤੇ ਜੋ ਹੈ ਰੋਸ਼ਨੀ ਕਰਨ ਵਾਲੇ ਨੇ। ਇਸ ਵਾਸਤੇ ਹੁਣ ਤੇ ਤੁਹਾਡਾ ਇਹੀ ਫਰਜ਼ ਬਣ ਜਾਂਦਾ ਹੈ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ ਜੀਵਣਾ, ਅੰਮ੍ਰਿਤ ਵੇਲੇ ਰੱਜ ਕੇ ਬੰਦਗੀ ਕਰਨੀ, ਸ਼ਾਮ ਨੂੰ ਦੇਰਾਜ ਸਾਹਿਬ ਖੁੰਜਾਣੀ ਨਹੀਂ, ਤੇ ਕਮ ਸੇ ਕਮ ਇਸ ਔਕੜ ਦੇ ਸਮੇਂ ਕੁਝ ਥੋੜੇ ਜਿਹੇ ਸਤਿਗੁਰਾਂ ਦੇ ਦਿੱਤੇ ਹੋਏ ਪ੍ਰਣ ਤੁਸੀਂ ਨਿਭਾ ਲਓ ਕਿ ਦਾਤਾ ਅੱਜ ਤੇਰੀ ਹਜ਼ੂਰੀ ਚ ਬੈਠੇ ਹਾਂ, ਹੁਣ ਅੰਮ੍ਰਿਤ ਛਕਣਾ ਸਾਡੀ ਜ਼ਿੰਦਗੀ ਦਾ ਮਨੋਰਥ ਹੈ, ਸ਼ਰਾਬ ਪੀਣੀ ਸਾਡੇ ਲਈ ਹਰਾਮ ਹੈ। ਔਰ ਕਮ ਸੇ ਕਮ ਇਤਨਾ ਹੀ ਪ੍ਰਣ ਕਰ ਲਈਏ ਦਾਤਾ, ਜੇ ਅਸੀਂ ਤਨ ਕਰਕੇ ਜ਼ਾਹਿਰਾ ਰੂਪ ਵਿੱਚ ਚਲੋ ਤੇਰਾ ਸਾਥ ਨਾ ਦੇਈਏ, ਕਮ ਸੇ ਕਮ ਮਨ ਕਰਕੇ ਤੇਰੇ ਨਾਲ ਆਵਾਂਗੇ, ਕਮ ਸੇ ਕਮ ਵਿਚਾਰਾਂ ਕਰਕੇ ਤੇਰੇ ਨਾਲ ਆਵਾਂਗੇ। ਤਾਂ ਖੈਰ ਮੁਕਤਸਰ ਮੈਂ ਅਰਜ਼ ਕਰਾਂ, ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭਗਤ ਦਾ ਜਿਹੜਾ ਰਸਤਾ ਹੈ ਦੇਖਣਾ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਹੁਣ ਕੋਈ ਇਤਨਾ ਵੱਡਾ ਤਿਆਗ ਕਰੇ ਤੇ ਇਸ ਰਸਤੇ ਤੇ ਚੱਲੇ ਔਖੇ ਆਈਏ, ਪਰ ਮੈਂ ਅਰਜ਼ ਕਰਾਂ ਜੋ ਇਸ ਰਸਤੇ ਤੇ ਚੱਲਦਾ ਬੜੀ ਬੁਲੰਦੀਆਂ ਤੇ ਪਹੁੰਚ ਜਾਂਦਾ ਹੈ, ਔਰ ਉਸਨੂੰ ਜਿਸ ਪਦ ਦੀ ਪ੍ਰਾਪਤੀ ਹੁੰਦੀ ਹੈ ਉਹਨੂੰ ਕਹਿੰਦੇ ਨੇ ਪਰਮ ਪਦ। ਇਹ ਪਦ ਨਹੀਂ ਜਿਹਦਾ ਫਿਕਰ ਬਣਿਆ ਰਹੇ ਅੱਜ ਕੁਰਸੀ ਤੇ ਬੈਠੇ ਕੱਲ ਕੋਈ ਲਾਹ ਨਾ ਦੇਵੇ, ਕੱਲ ਕੋਈ ਜੋ ਹੈ ਪਰੇ ਨਾ ਸੁੱਟ ਦੇਵੇ। ਉਹ ਪਦ ਜਿਹਨੂੰ ਪਰਮ ਪਦ ਕਹਿੰਦੇ ਨੇ, ਉਹ ਸਿੰਘਾਸਨ ਜਿਹਨੂੰ ਰਾਮ ਦਾ ਸਿੰਘਾਸਨ ਕਹਿੰਦੇ ਨੇ, ਭਗਤ ਕਬੀਰ ਕਹਿੰਦੇ ਨੇ ਮੈਂ ਉਸ ਸਿੰਘਾਸਨ ਤੇ ਜਾ ਬੈਠਾ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਵਹਿ ਹੈ ਕੋਈ ਨਾ ਸਕੇ ਪਛਾਣੀ। ਤੇ ਮੈਂ ਹੁਣ ਥੋੜਾ ਜਿਹਾ ਇਸ ਦਾ ਖੁਲਾਸਾ ਕਰਨਾ ਕਿ ਰਾਮ ਦਾ ਜੋ ਸਿੰਘਾਸਨ ਹੈ ਇਹਦੀ ਰਾਜਨੀਤੀ ਕੀ ਹੈ, ਤੇ ਜਿਹੜਾ ਆਪਣਾ ਸਿੰਘਾਸਨ ਹੈ ਇਹਦੀ ਰਾਜਨੀਤੀ ਕੀ। ਆਖਿਰ ਇਹਨਾਂ ਦੀ ਰਾਜਨੀਤੀ ਤੇ ਹੋਣੀ ਚਾਹੀਦੀ ਹੈ, ਨੀਤੀ ਤੋਂ ਬਿਨਾਂ ਤੇ ਸਿੰਘਾਸਨ ਹੁੰਦੇ ਹੀ ਨਹੀਂ, ਸਿੰਘਾਸਨ ਚੱਲਦੇ ਹੀ ਨਹੀਂ। ਔਰ ਇਸਦਾ ਲੰਬਾ ਚੌੜਾ ਖੁਲਾਸਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਮੌਜੂਦ ਹੈ। ਰਾਮ ਦੇ ਸਿੰਘਾਸਨ ਦੀ ਰਾਜਨੀਤੀ ਕੀ ਹੈ, ਇਹ ਗੱਲ ਵੱਖਰੀ ਹੈ ਕਿ 1947 ਵਿੱਚ ਮੈਂ ਚਾਰੋਂ ਪਾਸੇ ਦੇਸ਼ ਵਿੱਚ ਆਵਾਜ਼ਾਂ ਸੁਣੀਆਂ ਕਿ ਅਸੀਂ ਇਸ ਦੇਸ਼ ਵਿੱਚ ਰਾਮ ਰਾਜ ਲਿਆਵਾਂਗੇ, ਰਾਮ ਰਾਜ। ਤੇ ਰਾਮ ਰਾਜ ਪ੍ਰੀਸ਼ਦ ਬਕਾਇਦਾ ਇੱਕ ਸਿਆਸੀ ਪਾਰਟੀ ਵੀ ਖੜੀ ਹੋਈ ਸੀ ਜਿਹਦੇ ਮੁਖੀ ਸਨ ਕਰਪਾਤਰੀ ਜੀ, ਇੱਕ ਸੰਤ ਸੀ, ਇੱਕ ਧਾਰਮਿਕ ਬੰਦਾ ਸੀ, ਉਹਨੇ ਇਸ ਪਾਰਟੀ ਨੂੰ ਜਨਮ ਦਿੱਤਾ। ਰਾਮ ਰਾਜ ਪ੍ਰੀਸ਼ਦ, ਅਸੀਂ ਇਸ ਦੇਸ਼ ਵਿੱਚ ਰਾਮ ਦਾ ਰਾਜ ਲਿਆਣਾ ਹੈ, ਤੇ ਰਾਮ ਦਾ ਰਾਜ ਲਿਆਉਣ ਤੋਂ ਮੁਰਾਦ ਧਰਮ ਦਾ ਰਾਜ ਲਿਆਉਣਾ, ਪਰਮਾਤਮਾ ਦਾ ਰਾਜ ਲਿਆਉਣਾ, ईश्वरी राज लियाना है, सच का राज लियाना है, गल तो इतनी सी। राम राज विच की सी, एक निक्की जिहा घटना कह के मैं अगे वधां। राम ने बकायदा नियम बना रखे सन, प्रजा दे चों कोई कोई बंदा अगर ए दोष गलतियां करेगा उन्हों ए सजा दिती जाएगी, पर जे राजा भी करेगा तो राजे नूं ए सजा दिती जाएगी। उन्हें बकायदा एक मर्यादा बना दिती भई ए गलती ए भुल करे तो राजे नूं की सजा है, तो प्रजा नूं की सजा है। तो गजब की गल यह है, इस वास्ते देशवासियों के मन दे राम का बहुता प्यार होया कि राम ने आम बंदियां दे कीतियां होईयां गलतियां दी जिहड़ी सजा नियुक्त कीती सी ना, उही सजा राजे वास्ते। रंचक मात्र भी फर्क नहीं रखिया भई एक भुल अगर एक प्रजा दे चों कोई करदा है तो जिहड़ी सजा उसनों दिती जाएगी उही सजा उसनों दिती जाएगी अगर राजा करे, अगर हुक्मरान करे, अगर सिंघासन ते बैठा होया करे। इस वास्ते राम राज परिषद, राम राज दी भावना ਸਾਡੇ ਦੇਸ਼ ਦੇ ਚ ਉਜਾਗਰ ਹੋਈਆਂ ਤੇ ਕਈਆਂ ਦੇ ਮਨ ਦੇ ਤੜਪ ਪੈਦਾ ਹੋਈ ਵੀ ਕਿਸੇ ਤਰੀਕੇ ਨਾਲ ਰਾਮ ਦਾ ਰਾਜ ਹੋਵੇ। ਤੋ ਘਟਨਾ ਕੀ ਹੈ, ਰਾਮ ਨੇ ਇੱਕ ਮਰਿਆਦਾ ਬਣਾ ਦਿੱਤੀ ਸੀ, ਕੋਈ ਇਸਤਰੀ ਲਗਾਤਾਰ 3 ਮਹੀਨੇ ਘਰ ਤੋਂ ਬਾਹਰ ਰਹੀ ਹੈ ਤੇ 3 ਮਹੀਨਿਆਂ ਬਾਅਦ ਅਗਰ ਉਹ ਘਰ ਵਿੱਚ ਆਉਂਦੀ ਹੈ ਤੇ ਪਤੀ ਦੀ ਮਰਜ਼ੀ ਹੈ ਉਸਨੂੰ ਰੱਖਣਾ ਜਾਂ ਨਹੀਂ ਰੱਖਣਾ। उन्हें मर्यादा बनाई श्री राम ने, श्री राम ने यह मर्यादा भी बनाई कि राजे की आखी हुई गल अगर बहुपक्षी काबले कबूल ना हुई तो राजे की उस गल रद्द किया जा सकता है। तो बहुगिनती अगर प्रजा कोई गल आखे तो राजे नूं वह गल कबूल भी करनी पएगी, प्रवान भी करनी पएगी, मनना भी पएगा। उसने मर्यादा बना दिती। सीता जब घर दे आई, आप अयोध्या दे राजा बने, सिंघासन ते बैठे, ते प्रजा दी बहुती आवाज ए उठ पई भई सीता राम दे इस महल दे च नहीं रहनी चाहीदी, ते 3 महीने रावण कोल रही है। आवाज उठी और ये बहुपक्षी उठी, एक धोबी तो उठी, बहुपक्षी आवाज उठी ते राम ने आप जो है मर्यादा बनाई सी बहुसमती दे च अगर प्रजा कुछ आखेगी तो राजे नूं भी झुकना पएगा। गल मन ली, काबले कबूल कर ली, जे प्रजा इस ढंग नाल चाहती है तो भावे मैं ना चाहता होया भी प्रजा की गल का सन्मान करदा, मैनू प्रवान है। सीता नूं घरों कढ दिता प्रजा दे कहण ते, जे प्रजा नहीं चाहती तो ठीक है, जे संसार नहीं चाहता तो ठीक है, जे बहुगिणती नहीं चाहती तो मैनू इस प्रजा की गल नूं जो है प्रवान कर लगे हाँ, कोई दुख नहीं, कोई दिक्कत नहीं। उस वक्त हुक्म दे दिता भी सीता प्रजा नहीं चाहती तो मैं आप ही मर्यादा बनाई है तो मर्यादा दे उत्ते मैं अपनी जान दे सकता। इस वास्ते राम दे नाल एक दोहरा बड़ा मशहूर हो गया, क्योंकि रघुकुल दे पैदा होए सन, रघुकुल रीत सदा चली आई, प्राण जाए पर वचन ना जाए, जो कुछ कह दिता है वह निभाना है, भावे प्राण ही जान, भावे जिंद जाती है तो जावे। तो मर्यादा ते आप बनाई सी, तो होया कि जब बहुपक्षी बहु समति ने आवाज उठाई आपने सीता नूं घरों कढ दिता, इस ढंग नाल प्रजा की खुशी ले ली, सिंघासन ते बने रहे, प्रजा ने कहा सानू काबले कबूल है, यह राजा जड़ा है काबले कबूल है। पर साडा देश राम राज तो चल के कित्थे पहुंच गया कि एक अदालत वकत दी एक अदालत इलाहाबाद हाई कोर्ट वकत दे हुक्मरान नूं दोषी साबित कर देंदा है, वह कानून ही बदल के रख देंदा है, वह विधान ही बदल के रख देंदा है, वह विधान दे तरमीम ही करके रख देंदा है। साडे देश का ढांचा राम राज तो चल के इत्थे जा पहुंचे और ये नक्शे मैं थोड़े सामने रखदा पिया जो कुछ है, कित्थे राम राज मर्यादा जो बनाई और राम जब सीता नूं घरों कढ़दे ने कहिंदे ने लगातार रोंदे ही रहे कई दिन तक भी सीता ते जुल्म होया, मेरे ते भी जुल्म होया, पर मैं करां कि मैं मर्यादा बनाई है, प्रजा नहीं मनदी। ਹੁਣ ਜਦ ਪ੍ਰਜਾ ਨਹੀਂ ਮੰਨਦੀ ਤੇ ਇਹਦਾ ਮਤਲਬ ਥੋੜੀ ਕੋਲ ਮੈਂ ਰਾਜਾ ਤੇ ਵਿਧਾਨ ਬਦਲ ਦੇਣਾ, ਅਗਰ ਚਾਹੁੰਦੇ ਤੇ ਰਾਮ ਵਿਧਾਨ ਬਦਲ ਸਕਦੇ ਸਨ। ਰਾਜੇ ਸਨ, ਤਾਕਤ ਦੇ ਸਨ, ਸੈਨਾ ਉਹਨਾਂ ਦੇ ਕੋਲ, ਸਿੰਘਾਸਣ ਉਹਨਾਂ ਦੇ ਕੋਲ, ਸਭ ਕੁਛ ਉਹਨਾਂ ਦੇ ਕੋਲ ਸੀ ਤੇ ਇੱਕ ਲਕੀਰ ਨਾਲ ਵਿਧਾਨ ਬਦਲ ਸਕਦੇ ਸਨ, ਨਹੀਂ ਬਦਲਿਆ। ਆਖਿਆ ਕੋਈ ਗੱਲ ਨਹੀਂ, ਸੀਤਾ ਦੁੱਖ ਸਹਾਰ ਲਏਗੀ, ਮੈਂ ਦੁੱਖ ਝੇਲ ਲਵਾਂਗਾ, ਮੈਂ ਬਣਾਏ ਹੋਏ ਵਿਧਾਨ ਨੂੰ ਨਹੀਂ ਬਦਲਣਾ। ਲੇਕਿਨ ਉਸ ਵਿਧਾਨ ਦੀ ਲਪੇਟ ਵਿੱਚ ਅੱਜ ਦਾ ਹੁਕਮਰਾਨ ਜਦ ਆ ਜਾਏ ਤਾਂ ਖਿਮਾ ਕਰਨੀ ਵਿਧਾਨ ਨੂੰ ਬਦਲ ਕੇ ਰੱਖ ਦਿੰਦਾ ਹੈ। ਵਿਧਾਨ ਨੂੰ ਬਦਲਣਾ, ਖਿਮਾ ਕਰਨੀ ਕੋਈ ਪਾਪ ਨਹੀਂ, ਤੇ ਜਦ ਕੋਈ ਵਿਧਾਨ ਦੀ ਜੋ ਹੈ ਤਰਮੀਮ ਕਰਨ ਦੀ ਮੰਗ ਕਰੇ ਇਹ ਪਾਪ ਹੋ ਗਈ। ਅਤੇ ਸਪਸ਼ਟ ਗੱਲ ਹੈ ਤੁਹਾਡੇ ਸਾਹਮਣੇ, ਵਿਧਾਨ ਨੂੰ ਕਿਤਨੀ ਦਫ਼ਾ ਬਦਲਿਆ। ਅਗਰ ਵਿਧਾਨ ਨੂੰ ਬਦਲਣਾ, ਉਹਦੇ ਚ ਤਰਮੀਮ ਕਰਨਾ ਪਾਪ ਹੈ, ਤਾਂ ਕਮ ਸੇ ਕਮ ਇਸ ਤਰ੍ਹਾਂ ਦਾ ਪਾਪ 50-60 ਦਫ਼ਾ ਇਹ ਕਰ ਚੁੱਕੇ ਨੇ, ਇਤਨਾ ਪਾਪ ਇਹ ਕਰ ਚੁੱਕੇ ਨੇ, ਕਿਉਂਕਿ ਇਤਨੀ ਦਫ਼ਾ ਤਬਦੀਲੀ ਲਿਆਈ ਗਈ ਹੈ, ਇਤਨੀ ਦਫ਼ਾ ਇਸ ਦੀ ਤਰਮੀਮ ਹੋਈ ਹੈ, ਇਤਨੀ ਦਫ਼ਾ ਇਸ ਦੇ ਸੰਸ਼ੋਧਨ ਹੋਇਆ। ਜੇ ਸੰਸ਼ੋਧਨ ਕਰਨਾ ਇੱਕ ਪਾਪ ਹੈ, ਤੇ ਇਹ ਪਾਪ 50-60 ਦਫ਼ਾ ਹੋ ਚੁੱਕਿਆ ਹੈ, ਪਹਿਲੇ ਵੀ ਹੋ ਚੁੱਕਿਆ ਹੈ, ਇਹਨਾਂ 30 ਸਾਲਾਂ ਵਿੱਚ ਹੋ ਚੁੱਕਿਆ ਹੈ, 35 ਸਾਲਾਂ ਵਿੱਚ ਇਤਨਾ ਵੱਡਾ ਪਾਪ ਜੋ ਹੈ ਹੋ ਚੁੱਕਿਆ ਹੈ। ਤਾਂ ਖਿਮਾ ਕਰਨੇ, ਮੁਖਤਸਰ ਅਰਜ਼ ਕਰਾਂ, ਰਾਮ ਰਾਜ ਉਹ ਰਾਜ ਚੱਲ ਕੇ ਕਿੱਥੇ ਜਾ ਪਹੁੰਚਿਆ, ਤਾਂ ਹੋਇਆ ਇਹ ਰਾਮ ਰਾਜ ਸੁਪਨਾ ਬਣ ਕੇ ਰਹਿ ਗਿਆ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਇੱਕ ਨਾਰਾ ਦਿੱਤਾ, ਤੁਸੀਂ ਰੱਬ ਤੋਂ ਇੱਕ ਮੰਗ ਮੰਗੋ, ਪਰਮਾਤਮਾ ਤੋਂ ਇੱਕ ਮੰਗ ਮੰਗੋ, ਤੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ। ਰਾਜ ਸਦਾ ਖਾਲਿਸ ਦੇ ਹੱਥ ਵਿੱਚ ਹੋਵੇ, ਕੋਈ ਦੁਖੀ ਨਾ ਹੋਵੇ, ਕੋਈ ਬੇਵਾ ਨਾ ਰੋਵੇ ਕਿ ਉਹਦਾ ਸੁਹਾਗ ਉਜੜ ਗਿਆ, ਕੋਈ ਮਾਂ ਨਾ ਰੋਵੇ ਕਿ ਉਸਦੇ ਬੱਚੇ ਮਾਰੇ ਗਏ ਨੇ, ਕੋਈ ਬੱਚੇ ਨਾ ਰੋਵਣ ਕਿ ਮੈਂ ਯਤੀਮ ਹੋ ਗਿਆ, ਮੈਨੂੰ ਸੈਤਾ ਨੇ ਯਤੀਮ ਕਰਕੇ ਜੋ ਹੈ ਰੱਖ ਦਿੱਤਾ। ਇਸ ਤਰ੍ਹਾਂ ਦੀ ਬਰਬਾਦੀ ਜੋ ਹੈ ਨਾ ਹੋਵੇ। ਤੇ ਕੱਲ ਮੈਨੂੰ ਰਾਗੀ ਸਿੰਘ ਰੋਂਦੇ ਹੋਏ ਮਿਲੇ ਨੇ, ਭਾਈ ਸਾਹਿਬ ਭਾਈ ਗੋਪਾਲ ਸਿੰਘ ਜੀ ਦੇ ਪਰਾਤਾ ਜਗੀਰ ਸਿੰਘ ਤੇ ਫਿਰ ਉਹਨਾਂ ਦੀ ਪਤਨੀ ਤੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਰਾਗੀ ਉਹ ਵੀ ਸ਼ਹੀਦ ਹੋ ਗਏ ਨੇ, ਜੋ ਸਿਰਫ ਆਪਣੇ ਘਰ ਦੇ ਚ ਹੀ ਬੈਠੇ ਸਨ। ਤੋ ਖੈਰ, ਇਹ ਪੰਨੇ ਜੈਸੇ ਜੈਸੇ ਉਗੜਨਗੇ ਤੇ ਤੁਸੀਂ ਹਾਲਾਤ ਦਾ ਜਾਇਜ਼ਾ ਲਓਗੇ, ਤੇ ਠੀਕ ਹੈ ਪੁਰਾਣੇ ਜ਼ਮਾਨੇ ਚ ਅੱਜ ਤੋਂ 35 ਸਾਲ ਪਹਿਲੇ ਤੇ ਕਿਰਪਾਤਰੀ ਨੇ ਮੰਗ ਕੀਤੀ ਸੀ ਬਈ ਇੱਥੇ ਰਾਮ ਰਾਜ ਦੀ ਸਥਾਪਨਾ ਹੋਣੀ ਚਾਹੀਦੀ ਹੈ 35 ਸਾਲ ਪਹਿਲੇ, ਤੇ ਅਸੀਂ 300 ਸਾਲ ਤੋਂ ਪੜ੍ਹਦੇ ਆ ਰਹੇ ਹਾਂ ਔਰ ਪੜ੍ਹਦੇ ਰਹਾਂਗੇ ਉਤਨੇ ਚਿਰ ਤੱਕ ਜਿਤਨੇ ਚਿਰ ਤੱਕ ਸਿੰਘਾਸਣ ਤੇ ਕੋਈ ਰਾਮ ਨਹੀਂ ਬੈਠਦਾ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਮੰਗਦੇ ਰਹਾਂਗੇ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਮ ਜੋ ਹੋਏ। ਇਹ ਪਰਿਪੂਰਨ ਪ੍ਰਮਾਤਮਾ ਬਖਸ਼ਿਸ਼ ਕਰ, ਕੋਈ ਖਾਲਸਾ ਕੋਈ ਸ਼ੁੱਧ ਕੋਈ ਪਵਿੱਤਰ, ਤੇ ਖਾਲਸੇ ਦੀ ਵਿਆਖਿਆ ਮੈਂ ਕਰਦੇ ਹਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਹੈ। ਪਰਿਓ ਕਾਲ ਸਵੇ ਜਬ ਉਪਰ ਮਾਂ ਲਿਖੇ ਬ੍ਰਹਮ ਗਿਆਨੇ, ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੈ ਜਾਣੇ। ਜਿਸਨੇ ਪ੍ਰੇਮਾ ਭਗਤੀ ਨੂੰ ਜਾਣਿਆ, ਜਿਹਦਾ ਸਾਰਿਆਂ ਨਾਲ ਹੀ ਪ੍ਰੇਮ ਹੈ, ਜਿਹਦੇ ਵਾਸਤੇ ਨਹਿ ਕੋ ਬੈਰੀ ਨਹਿ ਬੇਗਾਨਾ ਸਗਲ ਸੰਗ ਹਮ ਕੋ ਬਣਾਈ, ਇਸ ਤਰ੍ਹਾਂ ਦੇ ਨਾਲ ਜੋ ਪ੍ਰੇਮ ਨਾਲ ਭੇਜਿਆ ਹੋਇਆ ਹਿਰਦਾ ਹੈ, ਦਾਤਾ ਤਾਕਤ ਉਸਨੂੰ ਦੇ ਤਾਂ ਕਿ ਸਾਰਿਆਂ ਨੂੰ ਆਪਣਾ ਹੱਕ ਮਿਲੇ ਤੇ ਕਿਸੇ ਨਾਲ ਕੋਈ ਬੇਇਨਸਾਫੀ ਨਾ ਹੋਵੇ, ਆਕੀ ਰਹੇ ਨਾ ਕੋਈ ਕੋਈ ਦੁਖੀ ਨਾ ਹੋਵੇ। ਦੁਸ਼ਟਾਂ ਨੇ ਇਹਦੇ ਵੀ ਅਰਥਾਂ ਦੇ ਅਨਰਥ ਕੀਤੇ ਨੇ ਬਈ ਖਾਲਸੇ ਤੇ ਇੰਜ ਪਏ ਪੜਦੇ ਨੇ ਬਾਕੀ ਰਹੇ ਨਾ ਕੋਏ, ਨਹੀਂ ਸਿੱਖ ਇਹ ਨਹੀਂ ਪੜ ਸਕਦਾ ਬਾਕੀ ਰਹੇ ਨਾ ਕੋਏ। ਸਿੱਖ ਤੇ ਆਖਦਾ ਆਕੀ ਰਹੇ ਨਾ ਕੋਏ, ਸਿੱਖ ਮੰਗਦਾ ਸਰਬੱਤ ਦਾ ਭਲਾ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇੱਕ ਪੰਕਤੀ ਹੈ, ਸਤਿਗੁਰ ਨੂੰ ਸਤਿਗੁਰ ਸਭ ਦਾ ਭਲਾ ਮਨਾਏਗਾ ਇਸ ਦਾ ਬੁਰਾ ਕਿਉਂ ਹੋਏ। ਤੇ ਬੜੀ ਕੀਮਤੀ ਪੰਕਤੀ ਹੈ ਗੁਰੂ ਅਮਰਦਾਸ ਜੀ ਦੀ, ਸਤਿਗੁਰ ਸਭ ਦਾ ਭਲਾ ਮਨਾਏਗਾ ਇਸ ਦਾ ਬੁਰਾ ਕਿਉਂ ਹੋਏ। ਹਰਿਮੰਦਰ ਸਾਹਿਬ ਸਾਰੀ ਦੁਨੀਆਂ ਦਾ ਭਲਾ ਮੰਗੇ, ਸਾਰੇ ਦੇਸ਼ ਦਾ ਭਲਾ ਮੰਗੇ, ਤੇ ਹਰਿਮੰਦਰ ਸਾਹਿਬ ਦਾ ਬੁਰਾ ਕਿਉਂ ਹੋਵੇ। ਸਤਿਗੁਰ ਸਭਨਾ ਦਾ ਭਲਾ ਮਨਾਏਗਾ ਇਸ ਦਾ ਬੁਰਾ ਕਿਉਂ ਹੋਏ। ਇਹਦਾ ਮਤਲਬ ਹੈ ਉਦੋਂ ਵੀ ਕੁਛ ਐਸੇ ਸਨ ਜੋ ਗੁਰੂ ਦੋਖੀ ਸਨ, ਤਦੀ ਸਤਿਗੁਰੂ ਨੂੰ ਐਸਾ ਕਹਿਣਾ ਪਿਆ ਵੀ ਅਸੀਂ ਤੇ ਸਾਰਿਆਂ ਦਾ ਭਲਾ ਮੰਗਦੇ ਹਾਂ ਤੇ ਫਿਰ ਬੁਰਾ ਸਾਡੇ ਤੇ ਹੀ ਟਪਕਦਾ ਪਿਆ। ਜਿਹੜਾ ਮੰਦਰ ਸਾਰੇ ਮੰਦਰਾਂ ਦੀ ਭਲਾਈ ਮੰਗਦਾ ਹੈ, ਜਿਹੜਾ ਮੰਦਰ ਸਾਰੇ ਦੇਸ਼ ਦੀ ਭਲਾਈ ਮੰਗਦਾ ਹੈ, ਜਿਹੜਾ ਮੰਦਰ ਸਾਰੇ ਸੰਸਾਰ ਦੀ ਭਲਾਈ ਮੰਗਦਾ ਹੈ, ਖਿਮਾ ਕਰਨੀ ਉਸ ਮੰਦਰ ਦੇ ਦੁਆਰ ਬੰਦ ਹੋਣ ਤੇ ਉਸ ਮੰਦਰ ਦਾ ਕੁਛ ਬੁਰਾ ਹੋਇਆ ਹੋਵੇ, ਖਿਮਾ ਕਰਨੀ ਕਹਿਣਾ ਪਏਗਾ ਰਾਮ ਰਾਜ ਦੀ ਮੰਗ ਇਹ ਜੋ ਗੁਰੂ ਨੇ ਸਾਨੂੰ ਸਿਖਾਈ ਹੈ ਅਸੀਂ ਹੁਣ ਪ੍ਰਾਣਾ ਨਾਲ ਮੰਗਣੀ ਹੈ ਹੁਣ ਰਸਮੀ ਤੌਰ ਤੇ ਇਹ ਮੰਗਣੇ ਮੰਗਣੇ ਕਿ ਰਾਜ ਕਰੇਗਾ ਹਲਸਾ ਆਕੀ ਰਹੇ ਨਾ ਕੋਏ ਅਰਦਾਸ ਤੋਂ ਬਾਅਦ ਦਿਲੋਂ ਮੰਗ ਕਰਨੀ ਹੈ ਦਾਤਾ ਤੂੰ ਕਲਾ ਵਰਤਾ ਕੁਝ ਸ਼ਕਤੀ ਵਰਤਾ ਕਿ ਸ਼ਕਤੀ ਹੁਣ ਰਾਮ ਦੇ ਹੱਥ ਚ ਹੋਵੇ ਤਾਂ ਕਿ ਹਰ ਇੱਕ ਨੂੰ ਇਨਸਾਫ ਮਿਲੇ ਤਾਂ ਕਿ ਕਾਨੂੰਨ ਦੀ ਲਪੇਟ ਦੇ ਚ ਅਗਰ ਰਾਮ ਵੀ ਆਵੇ ਤੇ ਉਹ ਵੀ ਆਖੇ ਕੋਈ ਗੱਲ ਨਹੀਂ ਮੈਂ ਘਰ ਦੇ ਚ ਰੋ ਲਵਾਂਗਾ ਦੁੱਖ ਸਹਾਰ ਲਵਾਂਗਾ ਪਰ ਮੈਂ ਹੁਣ ਵਿਧਾਨ ਨਹੀਂ ਬਦਲਣਾ ਇਸ ਢੰਗ ਦੀ ਸਪਿਰਿਟ ਇਸ ਢੰਗ ਦੇ ਜਜ਼ਬੇ ਇਸ ਢੰਗ ਦੀ ਜੋ ਹੈ ਰਾਜਨੀਤਿਕ ਵਾਤਾਵਰਣ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਦੇਸ਼ ਵਿਚ ਬਣਾਉਣ ਤਾਂ ਕਿ ਕੋਈ ਦੁਖੀ ਨਾ ਹੋਵੇ ਸੁੱਖ ਦੇ ਨਾਲ ਰਹਿਣ ਈਸਾਈ ਮੁਸਲਮਾਨ ਹਿੰਦੂ ਵੀਰ ਔਰ ਸਿੱਖ ਸਾਰੇ ਆਰਾਮ ਨਾਲ ਰਹਿਣ ਇਸ ਢੰਗ ਦਾ ਵਾਤਾਵਰਣ ਇਸ ਦੇਸ਼ ਦੇ ਜੋ ਹੈ ਬਣੇ ਤੇ ਕੱਲ ਮੈਂ ਇੱਕ ਅਰਜ਼ ਕੀਤੀ ਸੀ ਕਿਉਂਕਿ ਗੁਰੂ ਨਾਨਕ ਦਾ ਇੱਕ ਸਾਥੀ ਬਾਲਾ ਹੈ ਇੱਕ ਮਰਦਾਨਾ ਹੈ ਇੱਕ ਹਿੰਦੂ ਹੈ ਇੱਕ ਸਿੱਖ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਸਾਇਮੀਆਂ ਭੀਖਣ ਸ਼ਾਹ ਜਾਂਦੇ ਨੇ ਦਰਸ਼ਨ ਕਰਨ ਲਈ ਪੀਰ ਬੁੱਧੂ ਸ਼ਾਹ ਨੇ ਆਪਣੇ ਚਾਰ ਪੁੱਤਰ ਤੇ 400 ਖਲੀਫੇ ਸ਼ਹੀਦ ਕਰਾ ਦਿੱਤੇ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸਨੂੰ ਬਹੁਤ ਵੱਡਾ ਸਰੋਪਾ ਦਿੱਤਾ ਕਰੋੜੀ ਮੱਲ ਜਾਂ ਇਸ ਤਰ੍ਹਾਂ ਦੇ ਹੋਰ ਕਈ ਦੀਵਾਨ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖ ਸਨ ਪਰਮ ਭਗਤ ਸਨ ਤੋ ਕਹਿਣ ਤੋਂ ਮੁਰਾਦ ਇਹ ਹੈ ਕਿ ਇਹ ਇੱਕ ਸਾਂਝਾ ਜਿਹਾ ਧਰਮ ਤੇ ਸਾਂਝੀ ਵਾਲਤਾ ਦਾ ਸਬੂਤ ਹੈ ਕਿ ਇੱਥੇ ਰਾਮਾਨੰਦ ਪਰਮਾਨੰਦ ਬੈਠੇ ਨੇ ਪਰ ਇੱਥੇ ਸਦਨਾ ਬੈਠੇ ਨੇ ਜੋ ਮੁਸਲਮਾਨ ਸੀ ਮੈਂ ਇਤਨੀ ਅਰਜ਼ ਕਰਦੇ ਹਾਂ ਇੱਕ ਈਸਾਈ ਮੁਸਲਮਾਨ ਸੀ ਔਰ ਬਾਬਾ ਫਰੀਦ ਨੇ ਤੇ ਕਬੀਰ ਦੇ ਬਾਰੇ ਤੇ ਗੁਰੂ ਗ੍ਰੰਥ ਸਾਹਿਬ ਦੇ ਚ ਹੀ ਪੁਸ਼ਟੀ ਮਿਲ ਜਾਂਦੀ ਹੈ ਕਿ ਕਬੀਰ ਕੌਣ ਸੀ ਇੱਕ ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖਾਂ ਜਾਂ ਕਿ ਈਦ ਬਕਰੀਦ ਕੁੱਲ ਗਊ ਬੱਧ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ ਜਾਂ ਕਿ ਬਾਪ ਐਸੀ ਕਰੀ ਪੂਤ ਐਸੀ ਸਰੀ ਤੇਹੋਰੇ ਲੋਕ ਪ੍ਰਸਿੱਧ ਕਬੀਰਾ ਇਹ ਜਿਹੜਾ ਕਬੀਰ ਹੈ ਨਾ ਇਹਦਾ ਪਿਓ ਤੇ ਇਹ ਕੁਛ ਕਰਦਾ ਸੀ ਕੀ ਕਰਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੇ ਰਵਿਦਾਸ ਦੇ ਬੋਲ ਜਾਂ ਕਿ ਈਦ ਬਕਰੀਦ ਕੁੱਲ ਗਊ ਬੱਧ ਕਰੇ ਕਬੀਰ ਉਹ ਹੈ ਬਕਰੀਦ ਵਾਲੇ ਦਿਨ ਜਿਹਦੇ ਘਰ ਗਊਆਂ ਵੱਢੀਆਂ ਜਾਂਦੀਆਂ ਸਨ ਹੋਰ ਤਰ੍ਹਾਂ ਤਰ੍ਹਾਂ ਦੀਆਂ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਸਨ ਸ਼ੇਖਾਂ ਨੂੰ ਮੰਨਦੇ ਸਨ ਸ਼ਹੀਦਾਂ ਨੂੰ ਮੰਨਦੇ ਸਨ ਮਜ਼ਾਰਾਂ ਨੂੰ ਮੰਨਦੇ ਸਨ ਕਬੀਰ ਦਾ ਜਨਮ ਉਸ ਘਰਾਣੇ ਚ ਹੋਇਆ ਜਾਂ ਕਿ ਈਦ ਬਕਰੀਦ ਕੁੱਲ ਗਊ ਬੱਧ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ ਜਾਂ ਕਿ ਬਾਪ ਐਸੀ ਕਰੀ ਪਿਓ ਤੇ ਇਹੀ ਕੁਛ ਕਰਦਾ ਸੀ ਪੂਤ ਐਸੀ ਸਰੀ ਤੇਹੋਰੇ ਲੋਕ ਪ੍ਰਸਿੱਧ ਕਬੀਰਾ ਪੁੱਤਰ ਇਸ ਤੋਂ ਬਿਲਕੁਲ ਉਲਟ ਚਲਿਆ ਹੈ ਤਿੰਨ ਲੋਕਾਂ ਦੇ ਜੋ ਹੈ ਪ੍ਰਸਿੱਧ ਹੋਇਆ ਤੋ ਕਹਿਰਤ ਮੁਰਾਦ ਮੁਸਲਿਮ ਘਰਾਣੇ ਦੇ ਜਨਮ ਹੈ ਸ਼੍ਰੀ ਕਬੀਰ ਦਾ ਰਾਮਾਨੰਦ ਨੇ ਪਰਮਾਨੰਦ ਨੇ ਇੱਥੇ ਸਾਂਝੀ ਵਾਲਤਾ ਦਾ ਧਰਮ ਤੇ ਤੁਸੀਂ ਅੱਜ ਤੱਕ ਤੇ ਕੀਤੀ ਹੈ ਗਫਲਤ ਹੁਣ ਨਹੀਂ ਗਫਲਤ ਕਰਨੀ ਅਸੀਂ ਸਾਰਿਆਂ ਦੇ ਤਿਉਹਾਰ ਦੇ ਸ਼ਾਮਿਲ ਹੋਣਾ ਹੈ ਤੇ ਸਾਰਿਆਂ ਨੂੰ ਤਿਉਹਾਰ ਦੀ ਦੇਣੀ ਹੈ ਮੁਬਾਰਕਬਾਦ ਤੇ ਜੇ ਮੈਂ ਖੁੱਲੇ ਲਫ਼ਜ਼ਾਂ ਚ ਕਹਿ ਦਿਆਂ ਜੇ ਡੈਮੋਕ੍ਰੇਸੀ ਦਾ ਮਤਲਬ ਹੈ ਬਹੁ ਗਿਣਤੀ ਦੀ ਹਕੂਮਤ ਤੇ ਅਸੀਂ ਬਹੁਤ ਘੱਟ ਗਿਣਤੀ ਦੇ ਚਾਂ ਤੇ ਘੱਟ ਗਿਣਤੀਆਂ ਸਮਿਲਿਤ ਹੋ ਜਾਣ ਫਿਰ ਅਸੀਂ ਘੱਟ ਗਿਣਤੀ ਦੇ ਚ ਨਹੀਂ ਹਾਂ ਇਤਨੀ ਮਹਿਰਜ਼ ਕਰਦੇ ਹਾਂ ਇਸ ਵਾਸਤੇ ਅਸੀਂ ਜੇ ਰਾਮਨੌਮੀ ਚ ਸ਼ਾਮਿਲ ਹੋਣਾ ਹੈ ਜਨਮ ਅਸ਼ਟਮੀ ਚ ਸ਼ਾਮਿਲ ਹੋਣਾ ਹੈ ਤੇ ਅਸੀਂ ਕਿਉਂ ਨਾ ਈਦ ਦੇ ਚ ਵੀ ਸ਼ਾਮਿਲ ਹੋਈਏ ਇਸ ਵਾਸਤੇ ਕੱਲ ਈਦ ਹੈ ਤੁਸੀਂ ਇਹ ਤਾਰਾਂ ਪਾਣੀਆਂ ਨੇ ਸ਼ਾਹੀ ਇਮਾਮ ਨੂੰ ਤੁਸੀਂ ਇਹ ਤਾਰਾਂ ਪਾਣੀਆਂ ਨੇ ਦਾਰੁਲ ਉਮਾ ਦੇਵਬੰਦ ਨੂੰ ਔਰ ਇਹਨਾਂ ਤਾਰਾਂ ਚ ਇਹ ਲਿਖਣਾ ਕਿ ਅਸੀਂ ਇਸ ਖੁਸ਼ੀ ਦੇ ਚ ਤੁਹਾਡੇ ਨਾਲ ਹਾਂ ਸਹਿਮਤ ਹਾਂ ਤੁਹਾਨੂੰ ਮੁਬਾਰਕਾਂ ਈਦ ਦੀਆਂ ਲੱਖ ਲੱਖ ਔਰ ਮੈਂ ਅਰਜ਼ ਕਰਾਂ ਇਹ ਪਹਿਲੇ ਮੁਸਲਿਮ ਵੀਰਾਂ ਨੇ ਕੀਤੀ ਸੀ ਚਾਰ ਸਾਲ ਪਹਿਲੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਬਹੁਤ ਵੱਡੇ ਪੱਧਰ ਤੇ ਬੰਬਈ ਦੇ ਚ ਮਨਾਇਆ ਬਹੁਤ ਵੱਡੇ ਪੱਧਰ ਤੇ ਔਰ ਬੜੀ ਸ਼ਰਧਾ ਦੇ ਨਾਲ ਉਹਨਾਂ ਨੇ ਮਨਾਇਆ ਤੇ ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਕਿ ਬਦਕਿਸਮਤ ਇਹ ਹੈ ਕਿ ਸਿੱਖਾਂ ਨੇ ਗੁਰੂ ਨਾਨਕ ਨੂੰ ਆਪਣਾ ਪੀਰ ਆਖਿਆ ਜਦਕਿ ਗੁਰੂ ਨਾਨਕ ਨੇ ਇਹ ਨਹੀਂ ਆਖਿਆ ਕਿ ਮੈਂ ਇੱਕ ਫਿਰਕੇ ਦਾ ਪੀਰ ਹਾਂ ਉਹਤੇ ਕਹਿੰਦੇ ਰਹੇ ਇਹ ਤੇ ਜਗਤ ਲਈ ਹੈ ਇਸ ਵਾਸਤੇ ਉਹ ਮੱਕੇ ਵੀ ਚਲੇ ਗਏ ਔਰ ਹਰਿਦੁਆਰ ਵੀ ਚਲੇ ਗਏ ਬਨਾਰਸ ਵੀ ਚਲੇ ਗਏ ਸਤਿਗੁਰ ਦੇ ਕੋਲੋਂ ਜੋ ਔਸ਼ਧੀ ਸੀ ਸਤਿਗੁਰ ਦੇ ਕੋਲੋਂ ਜੋ ਦੀਵਾ ਸੀ ਆਪਣੇ ਸਾਰੀ ਥਾਂ ਦੇ ਉੱਤੇ ਰੋਸ਼ਨੀ ਜੋ ਹੈ ਫੈਲਾਈ ਇਸ ਵਾਸਤੇ ਗੁਰੂ ਨਾਨਕ ਦੀ ਬਾਣੀ ਦੇ ਨਾਲ ਸਾਡੇ ਹਿਰਦੇ ਵੀ ਜਿਹੜੇ ਰੋਸ਼ਨ ਹੋਏ ਨੇ ਅਸੀਂ ਦਲਵਾਦ ਦੇ ਰੂਪ ਵਿੱਚ ਉਹਨਾਂ ਦਾ ਗੁਰਪੁਰਬ ਮਨਾ ਰਿਹਾ ਇਹ ਮੁਸਲਮਾਨਾਂ ਦੀਆਂ ਉੱਥੇ ਜੋ ਹੈ ਤਕਰੀਰਾਂ ਸਨ ਉਹਨਾਂ ਨੇ ਇਹ ਪਹਿਲ ਕੀਤੀ ਸੀ ਪਰ ਮੈਂ ਫਿਰ ਅਰਜ਼ ਕਰਾਂ ਅਸੀਂ ਗਫਲਤ ਦੇ ਚ ਰਹੇ ਔਰ ਗਫਲਤ ਦੇ ਬਹੁਤ ਵੱਡੇ ਖਮਿਆਜ਼ੇ ਪਏ ਭੁਗਤਦੇ ਹਾਂ ਤੁਸੀਂ ਹੁਣ ਈਦ ਮੁਬਾਰਕ ਵਿੱਚ ਸ਼ਾਮਿਲ ਹੋਣਾ ਤੇ ਉਹਨਾਂ ਨੂੰ ਕਹਿਣਾ ਜਿਵੇਂ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਬੜੀ ਖੁਸ਼ੀ ਨਾਲ ਮਨਾਇਆ ਸੀ ਅਸੀਂ ਤੁਹਾਡੀ ਈਦ ਵਿੱਚ ਸ਼ਾਮਿਲ ਹਾਂ ਅਸੀਂ ਤੁਹਾਨੂੰ ਮੁਬਾਰਕਾਂ ਦਿੰਦੇ ਹਾਂ ਔਰ ਅਸੀਂ ਤੁਹਾਡੇ ਭਰਾ ਹਾਂ ਔਰ ਇਹ ਸਾਰਾ ਦੇਸ਼ ਸਾਡਾ ਭਾਈ ਬੰਦ ਹੈ ਸਾਰਾ ਦੇਸ਼ जो है एक पिता एक अचके हम बारक तू मेरा गुरहाय। इस तरह की सोचनी इस तरह की शिक्षा असी दूजिया को नहीं लेनी, इस तरह की शिक्षा सानू गुरु दे रहा अपना। इस तरह की सांझी वालता का उपदेश सानू साडा गुरु दे रहा है, और सानू कौन जो है उपदेश इस तरह का दे सकता है। तिनको क्या उपदेश ये जिन गुर नानक देव। पर हां मैं फिर अर्ज करा स्वतंत्रता ते पतंत्रता का यह गोल है। स्वयं दे तंत्र दे जिहड़ा जीण वाला बंदा हुंदा उहदी घट गिणती जरूर आउंदी है, पर एक एक करके कहिंदे ने बोंद सागर बन जाती है जे तुसी दूर दृष्टि नाल, क्योंकि दूर दृष्टि साडे च बहुत घट है, असी लंबी नहीं सोचते। वक्ती गुबार हुंदा है, वक्ती जोश हुंदा है। लंबी सोचनी सोच के अगर तुसी ऐसा चलोगे तो मैनूं उम्मीद है उह दिन दूर नहीं कि यह पंक्ति का रूप साकार होवेगा कि कूड़ निखुट्टे नानका ओड़क सच रही। आखिर सच की जित हुई है, आखिर सच का बोलबाला होया, आखिर सच सन्मानित होया। इतने शब्द प्रवान करने कल जिहें गुरु बाबे ने मेहर की, इसे विचार की लड़ी नूं अगां तोरन की जो है कोशिश करांगे। जो महर्ष की सी राम का जो सिंघासन है उहदी राजनीति की है, झूठ का जो सिंघासन है उहदी राजनीति की है। झूठ का सिंघासन है उहदी जो राजनीति है वह मैं थोड़े सामने नहीं रखनी, वह तुसी पढ़ सकते हो वेख सकते हो। राम का जो सिंघासन है उहदी जिहड़ी राजनीति है उहदी चर्चा आपां कल करांगे इसी स्थान ते। उम्मीद है आप इसे तरीके नाल हम मां के जो है पहुंचोगे। सतगुरु रहमत करन थोड़े अंदर पंथ का दर्द पैदा होवे, गुरु का दर्द पैदा होवे, देश भगती के जज्बे पैदा होवन, ताकि तुसी अपने मकसद दे कामयाब हो सको। बुल चुक दी शमा। वाहिगुरु जी का खालसा, वाहिगुरु जी की फतेह। गुरु रूप साध संग जीओ फतेह प्रवान करने। वाहिगुरु जी का खालसा, वाहिगुरु जी की फतेह। कल दास ने एक बिने अर्ज की थी सी ओए कि कबीर कहिंदे ने मैं राम दे सिंघासन ते जा बैठा, तो राम दे सिंघासन दी नीति की है? हर सिंघासन दी अपनी नीति है। दुनिया विच हर मुल्क विच अपने अपने सिंघासन ने, ते हर सिंघासन दी अपनी अपनी राजनीति है। हर देश की अपनी अपनी राजनीति है। जब कोई राम दे सिंघासन ते जा बैठता है उहदी नीति की है? आखिर सिंघासन फिर भी सिंघासन है। ते मैं अर्ज करा उसनूं परम पदवी आख्या है। पद ते ओ ए मिनिस्टर लोग जिन्हां कोल अहुदे ने, उर्दू विच अहुदा कह देंदे ने, संस्कृत विच पद कह देंदे ने, भई इहदे कोल कोई पद है अहुदा है। ते संत कोलों भी एक पद है, पर उहनूं आख्या है परम पद। उहदे कोल परम पद है, बाकियां कोल पद है। ते इतनी गल भी स्पष्ट है, चाहे पद है ते चाहे परम पद है, उत्थे तक पहुंचण लई ते कुछ ना कुछ संघर्ष ते है। बिना संघर्ष तो पद प्रतिष्ठा दी सिंघासन दी प्राप्ति नहीं आउंदी। सिंघासन दो तरह दे, एक नूं आखिया गया राम दा सिंघासन, हरि दा सिंघासन, परमात्मा दा सिंघासन। एक नूं केवल इतने ही आखिया गया राज सिंघासन, सिर्फ राज सिंघासन। जो राज सिंघासन ते बैठा है उहदे कोल पद है, जो राम सिंघासन ते बैठा है उहदे कोल परम पद है। ते परम पद राम सिंघासन दी सारी व्याख्या कीती है गुरु घर दे महान दार्शनिक ते गुरु घर दे महान भाई संत ब्रह्म ज्ञानी ते वेद व्यास भाई साहब भाई गुरदास जी। मैं अक्सर गुरुद्वारियां दे सिख संगतां दे सामने बेनती करदा हुंना कि भाई गुरदास साहब नूं पढ़े बिना गुरमत दी सूझ लैणी बड़ी औखी है। गुरु ग्रंथ साहब जी नूं असीं पढ़ांगे सुणांगे परमात्मा दी सूझ मिलेगी, अकाल पुरख की सूझ मिलेगी। पर जब भाई गुरदास जी नूं पढ़ांगे तो गुरमत की सूझ मिलेगी, गुरु की समझ पाएगी, गुरु की अजमत का पता चलेगा। इस वास्ते भाई गुरदास जी की यह महान

0: ਅੱਖ ਰੋਹ ਪੈਂਦੀ ਏ, ਜਿਸਮ ਦਾ ਕੋਈ ਉਜ਼ੂ, ਜਿਸਮ ਦਾ ਕੋਈ ਅੰਗ ਜਦ ਪੀੜਤ ਹੋਵੇ, ਦੁਖਤ ਹੋਵੇ, ਅੱਖਾਂ ਰੋਹ ਪੈਂਦੀਆਂ ਨੇ। ਹੱਥ ਪੀੜਤ ਨੇ ਤੇ ਹੱਥਾਂ ਦੇ ਦਰਦ ਦਾ ਪਤਾ ਚੱਲਦਾ ਉਦੋਂ ਜਦ ਕੋਈ ਅੱਖਾਂ ਰੋਵਣ। ਪੇਟ ਦੇ ਚ ਦਰਦ ਹੈ, ਕੀ ਪਤਾ ਚੱਲੇਗਾ ਪੇਟ ਦੇ ਚ ਦਰਦ ਹੈ? ਅੱਖ ਦੱਸੇਗੀ। ਦਿਲ ਦੇ ਚ ਦਰਦ ਹੈ, ਕਿਸ ਤਰ੍ਹਾਂ ਪਤਾ ਚੱਲੇਗਾ ਦਿਲ ਦੇ ਚ ਦਰਦ ਹੈ? ਅੱਖ ਦੱਸ ਦਿੰਦੀ ਹੈ। ਮਸਤਕ ਵਿੱਚ ਪੀੜਾ ਹੈ ਬਹੁਤ ਜ਼ੋਰ ਦੀ, ਕਿਸ ਤਰ੍ਹਾਂ ਪਤਾ ਚੱਲੇਗਾ? ਅੱਖ ਦੱਸ ਦਿੰਦੀ ਹੈ। ਜਿਸਮ ਦੇ ਸਾਰੇ ਅੰਗ ਅੱਖਾਂ ਦੇ ਥੱਲੇ ਨੇ, ਅੱਖਾਂ ਤੋਂ ਕੋਈ ਵੀ ਓਝਲ ਅੰਗ ਨਹੀਂ ਹੈ, ਕਿਉਂਕਿ ਅੰਗ ਜਦ ਦੁਖਦੇ ਨੇ, ਪੀੜਤ ਹੁੰਦੇ ਨੇ, ਅੱਖਾਂ ਰੋ ਪੈਂਦੀਆਂ ਨੇ। ਅੱਖ ਦੇ ਚ ਇਹ ਖੂਬੀ ਹੈ ਕਿ ਅੱਖ ਦੇ ਥੱਲੇ ਜੋ ਕੁਛ ਹੋਵੇ, ਜਿਤਨਾ ਕੁਛ ਹੋਵੇ, ਔਰ ਉੱਥੇ ਅਗਰ ਉਹ ਪੀੜਾ ਹੋਵੇ ਤਾਂ ਅੱਖ ਰੋਂਦੀ ਹੈ। ਨਜ਼ਰਾਂ ਦੇ ਥੱਲੇ ਬੱਚਾ ਹੈ ਮਾਂ ਦੇ, ਤੇ ਬੱਚਾ ਪੀੜਤ ਹੈ, ਮਾਂ ਦੀ ਅੱਖ ਰੋ ਪੈਂਦੀ ਹੈ। ਕਿਉਂ? ਕਿ ਅੱਖਾਂ ਦੇ ਥੱਲੇ ਹੈ ਬੱਚਾ, ਅੱਖਾਂ ਦੇ ਥੱਲੇ, ਨਜ਼ਰਾਂ ਦੇ ਥੱਲੇ, ਨਜ਼ਰਾਂ ਦੇ ਵਿੱਚ ਹੈ। ਇਸ ਵਾਸਤੇ ਆਖ ਦਿੱਤਾ ਗਿਆ ਹੈ ਦਾਰਸ਼ਨਿਕ, ਜਿਹਦੀ ਦ੍ਰਿਸ਼ਟੀ ਬਹੁਤ ਗਹਿਰੀ ਹੈ, ਬਹੁਤ ਦੂਰ ਦੀ ਹੈ, ਤੇ ਜਿਤਨੀ ਦੂਰ ਤੱਕ ਜਿਹਦੀ ਨਜ਼ਰਾਂ ਨੇ ਤੇ ਜਿਹਦੇ ਜਿਸਨੇ ਜਿਤਨਾ ਕੁਛ ਨਜ਼ਰਾਂ ਦੇ ਵਿੱਚ ਰੱਖਿਆ ਹੈ, ਉਹਦੀਆਂ ਅੱਖਾਂ ਉਤਨੀਆਂ ਰੋਣਗੀਆਂ। ਮੌਜੂਦਾ ਦੌਰ ਦੀ ਦੁਖਦ ਘਟਨਾ ਦੇ ਤੇ ਮੈਂ ਇਤਨੀ ਗੱਲ ਸਾਹਿਬਾਂ ਦੀ ਹਜ਼ੂਰੀ ਚ ਕਹਿ ਦਿਆਂ, ਜਿਹੜੀ ਅੱਖ ਅਸ਼ਕਬਾਰ ਨਹੀਂ ਹੋਈ, ਉਹਦੀ ਅੱਖਾਂ ਵਿੱਚ ਹਰੀ ਮੰਦਰ ਨਹੀਂ ਸੀ, ਉਹਦੀ ਨਜ਼ਰਾਂ ਵਿੱਚ ਅਕਾਲ ਤਖਤ ਨਹੀਂ ਸੀ, ਉਹਦੀ ਨਜ਼ਰਾਂ ਵਿੱਚ ਆਪਣੇ ਬੱਚੇ ਹੋਣਗੇ, ਬਾਕੀ ਮਾਸੂਮ ਬੱਚੇ ਨਹੀਂ ਹੋਣਗੇ। ਨਜ਼ਰ ਦ੍ਰਿਸ਼ਟੀ ਇੱਕ ਪੈਰ ਨੇ, ਇੱਕ ਜੀਵਨ ਦਾ ਢੰਗ ਇਹ ਹੈ ਕਿ ਪੈਰਾਂ ਦੇ ਥੱਲੇ ਰੱਖਣਾ, ਤੇ ਪੈਰਾਂ ਦੇ ਥੱਲੇ ਜਿਸ ਨੂੰ ਰੱਖੋਗੇ ਤਾਂ ਕੁਛ ਲਿਆ ਜਾਏਗਾ, ਪੈਰਾਂ ਦੇ ਥੱਲੇ ਜਿਸ ਨੂੰ ਰੱਖੋਗੇ ਉਹ ਤੇ ਮਸਲਿਆ ਜਾਏਗਾ। ਪਰ ਜੀਵਨ ਦਾ ਇੱਕ ਇਹ ਵੀ ਢੰਗ ਹੈ, ਔਰ ਦੁਨੀਆਂ ਵਿੱਚ ਹਰ ਸਮੇਂ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਜਿਨ੍ਹਾਂ ਦੀ ਕੋਸ਼ਿਸ਼ ਹੈ ਕਿ ਮੈਂ ਪੈਰਾਂ ਦੇ ਥੱਲੇ ਰੱਖਣਾ। ਦੇਖੋ, ਬੰਦੇ ਨੂੰ ਬਹੁਤ ਗੁੱਸਾ ਚੜੇ, ਕਿਸੇ ਤੇ ਕ੍ਰੋਧ ਆਵੇ ਤੇ ਪੈਰ ਦੀ ਜੁੱਤੀ ਲਾਂਦਾ, ਕਹਿੰਦੇ ਜੁੱਤੀ ਤੇਰੇ ਸਿਰੇ ਚ ਮਾਰਨੀ। ਮਨੋਵਿਗਿਆਨੀ ਕਹਿੰਦੇ ਨੇ ਜੁੱਤੀ ਸਿਰ ਦੇ ਚ ਮਾਰਨ ਦਾ ਮਤਲਬ ਇੰਨਾ ਹੈ ਵੀ ਮੈਂ ਤੈਨੂੰ ਪੈਰਾਂ ਦੇ ਥੱਲੇ ਰੱਖਣਾ, ਤੂੰ ਹੈ ਕਿ ਮੈਂ ਤੈਨੂੰ ਪੈਰਾਂ ਦੇ ਥੱਲੇ ਰੱਖਣਾ, ਮੈਂ ਤੇਰੇ ਸਿਰ ਦੇ ਚ ਜੁੱਤੀ ਮਾਰਨੀ ਹੈ। ਤਾਂ ਮਨੋਵਿਗਿਆਨੀਆਂ ਨੇ ਇਸ ਤੱਥ ਨੂੰ ਕੱਢਿਆ ਕਿ ਪੈਰ ਦੀ ਜੁੱਤੀ ਨੂੰ ਲਾ ਕੇ ਸਿਰ ਤੇ ਮਾਰਨਾ, ਇਹਦਾ ਮਤਲਬ ਇਤਨਾ ਹੀ ਹੈ ਕਿ ਹੁਣ ਪੈਰ ਨੂੰ ਸਿਰ ਦੇ ਉੱਪਰ ਰੱਖੇ, ਇਹ ਤੇ ਕੋਈ ਬਹੁਤ ਚੰਗੀ ਕੋਈ ਰੋਜ਼ਮਰਾ ਦੀ ਐਕਸਰਸਾਈਜ਼ ਕਰਦਾ ਹੋਵੇ, ਛਲਾਂਗ ਚੰਗੀ ਲਗਾਉਣੀ ਆਉਂਦੀ ਹੋਵੇ ਤਾਂ ਕਰ ਸਕੇਗਾ। ਲੇਕਿਨ ਉਹ ਇਸ ਬਲਾਸ ਨੂੰ ਇਸ ਢੰਗ ਨਾਲ ਕਰਦਾ ਹੈ, ਸਿਰ ਦੇ ਚ ਇੱਕ ਜੁੱਤੀ ਮਾਰਨੀ ਹੈ ਤੇ ਸਾਬਤ ਕਰਨਾ ਤੂੰ ਮੇਰੀ ਪੈਰਾਂ ਦੇ ਥੱਲੇ ਹੈ, ਇਹਦਾ ਹੋਰ ਕੋਈ ਮਤਲਬ ਨਹੀਂ। ਜੀਵਨ ਦਾ ਇੱਕ ਇਹ ਢੰਗ ਹੈ ਕਿ ਕੋਈ ਪੈਰਾਂ ਦੇ ਥੱਲੇ ਜੀਵਦਾ ਹੈ ਤੇ ਫਿਰ ਕੋਸ਼ਿਸ਼ ਹੈ ਕਿ ਪੈਰਾਂ ਦੇ ਥੱਲੇ ਰੱਖਣਾ, ਇੱਕ ਹੋਰ ਕੋਸ਼ਿਸ਼ ਹੈ ਕਿ ਮੈਂ ਆਪਣੀ ਨਜ਼ਰਾਂ ਦੇ ਥੱਲੇ ਰੱਖਣਾ, ਮੈਂ ਆਪਣੀ ਅੱਖਾਂ ਦੇ ਥੱਲੇ ਰੱਖਣਾ। ਭਾਈ ਗੁਰਦਾਸ ਜੀ ਦੇ ਸਵੱਈਏ ਤੋਂ ਥੋੜੀ ਜਿਹੀ ਮੈਨੂੰ ਪ੍ਰੇਰਨਾ ਮਿਲੀ ਤੇ ਮੈਂ ਇਹ ਸਭ ਕੁਝ ਤੁਹਾਡੇ ਸਾਹਮਣੇ ਰੱਖ ਰਿਹਾ, ਔਰ ਮੈਂ ਇਸ ਵਾਸਤੇ ਕਿਧਰੇ ਭਰਮ ਭੁਲੇਖ ਚ ਨਾ ਪੈ ਜਾਣਾ ਤੇ ਮੈਨੂੰ ਇਹ ਰੋਜ਼ ਰੋਜ਼ ਦੌੜਾਉਂਦਿਆਂ ਸ਼ਰਮ ਵੀ ਆਉਂਦੀ ਹੈ। ਮੈਂ ਫਿਰ ਅਰਜ਼ ਕਰਦੇ ਹਾਂ, ਮੈਂ ਕੋਈ ਰਾਜਨੀਤਿਕ ਨਹੀਂ ਹਾਂ, ਰਾਜਨੀਤੀ ਚ ਮੇਰੀ ਬਿਲਕੁਲ ਕੌਮ ਤੇ ਦੇਸ਼ ਤੁਹਾਡੀ ਨਿਗਾਹ ਦੇ ਚ ਹੋਵੇ, ਤੁਹਾਡੀ ਨਜ਼ਰਾਂ ਦੇ ਥੱਲੇ ਹੋਵੇ, ਬਸ ਇੰਨੀ ਗੱਲ ਹੈ, ਹੋਰ ਮੇਰਾ ਸੁਣਾਉਣ ਦਾ ਕੋਈ ਮੁੱਦਾ ਨਹੀਂ। ਕਿਉਂਕਿ ਮੈਂ ਉਹ ਵੇਖਦਾ ਪਿਆ ਦੁਸ਼ਟ ਜਿਨ੍ਹਾਂ ਦੀ ਨਿਗਾਹ ਥੱਲੇ ਨਾ ਗੁਰੂ ਹੈ, ਨਾ ਗੁਰਬਾਣੀ ਹੈ, ਨਾ ਸੰਗਤ ਹੈ, ਨਾ ਪੰਗਤ ਹੈ। ਅੰਧੇ ਆਉਂਦੇ شاید قابل معاف سن، اندھے نے بھائی، اندھے نہیں نے، دیکھ سکتے ہیں، پر دیکھن دی اپنی ایک سیما بنا رکھی ہے، بس دور تک نہیں دیکھنا، درشٹی لمبی نہیں۔ تو جیون دا ایک یہ ڈھنگ ہے کہ نظراں دے تھلے رکھنا ہے، نظراں تو اوجل نہیں۔ عام پنجابی دا محاورہ ہے، جو نظراں تو دور ہو دل تو بھی دور، وہ دا کی سمبندھ؟ بھائی گرداس جی دا ایک ہور سویہ بھی مینوں چیتے آیا ہے، کسے پتی برتا استری نے جاپڑا اس ڈھنگ دا دعویٰ کیتا ہونا ہے کہ میرا اپنے پتی نال بہت سنے ہے، بہت سنے ہے، اتینت سنے ہے۔ تے بھائی گرداس جی نے اس ڈھنگ دی کلپنا کر کے بڑا سونا سویہ کویت سویاں وچ اچارن کیتا ہے۔ اج آ کے جاپدا اس نے یہ بھی آخ دیتا ہے کہ جس نال میرا بہت سنے ہے، بہت سنے ہے، اج اس نے چلے جانا ہے، اس تو مینوں پتا چلے ہے۔ تے دوجے دن آ کے اس نے آخیا اج وہ چلے گئے۔ کچھ مدت بعد آ کے اس نے آخیا ہے بھئی ایک پترکا آئی ہے اور وہ یہ لکھا ہے اجے نہیں آمنا۔ تے مان بھائی گرداس جی جنہ دی نگاہ تھلے سب کچھ ہے، آپ کہندے نے سن پریے گون سرون نہ بہرے بھے، کاہے کی پتی برتا پت برت پایو ہے۔ تو کنا نال سنیا ہے کہ تیرے پیارے نے چلے جانا ہے، تو بہری نہیں ہو گئی، اجے بھی تیرے کنا دی سروت شکتی موجود ہے۔ تے اس تو علاوہ بھی اجے کچھ ہور سن رہی ہے؟ نہیں، یہ سنے نہیں ہے، یہ پیار نہیں ہے۔ تے اج تو یہ آخ ہے کہ وہ تے چلے گئے، درشٹ پریے اگوچر آندھرے نہ بھے نین، کاہے کی پریم نے پریم ہوں لجائے ہے۔ پائی صاحب، پائی گرداس جی، تیری درشٹی تو اولے ہو گئے، اندھی نہیں ہوئی، تو اجے بھی تیری اکھاں ویکھ رہی ہیں، اجے بھی اکھاں دی جوت موجود ہے، نظراں تو اولے ہو گیا او جنوں تو کہنی ہے میرا پران آدھار ہے، تے اکھاں وچ نظر اجے بھی موجود ہے، نگاہ موجود ہے۔ گرو نانک دیو جی مہاراج کا واق، اکھی پریم کسائیاں ہر ہر نام پکھن، جے کر دوجا ویکھ دے جن نانک کڈ دے چن۔ صاحب کہن اکھاں پریم وچ رنگیاں نے، ہن جتھے تک دیکھدے ہاں ہری ہری، پرماتما ہی پرماتما، سب گوبند ہے، سب گوبند ہے، ہن تے گوبند تو بنا ہور کوئی بھی نہیں۔ پر مہاراج کہندے نے جے کر دوجا ویکھ دے جن نانک کڈ دے چن۔ اے اکھیو، جس دن تسی اس ایک تو بنا کوئی دوجا ویکھیا، نانک نے کڈ لینا ہے، تھوڑی کوئی لوڑ نہیں ہے، پھر میں تھوڑی کوئی پھر لوڑ نہیں سمجھتا، تسی اس واسطے ہو ویکھو۔ تو پرماتما تو نگاہ دے وچ ہے۔ کہندے جل دل جس نال بہت جڑیا ہوئے وہ اکھاں دے سما جاندا ہے، شاعرانہ تخیل۔ تو میں ایک سلسلہ دیکھ کے تنگ رہا، کنیڈا دے گھٹنا گھٹی سی، ایک لاش دیاں اکھاں دے بہت گہرے روپ دے فوٹو لے جا رہے سن، تے بڑے بڑے کمرے، تے مینوں پتا چلیا بھی ہے بھی مردہ، تے اودی اکھاں دیاں فوٹو لیا جا رہی نے، صرف اکھاں دی۔ تے پتا چلیا بھی جس نے اس نو قتل کیتا ہے لازمی ہے او دا روپ اس دی اکھاں وچ سما گیا، اور کچھ گھنٹے تک رہندا ہے، اور اج دے یوگ چ کیمرے آ گئے نے، ہن اینو چک کے ہسپتال لے جایا جائے، ہو سکتا ہے اکھاں جو سایا اوجل ہو جائے گا، ختم ہو جائے گا۔ اس واسطے چھتی چھتی پہلے یہ اکھاں دے فوٹو لے رہے ہیں۔ بازار ڈگیا ہوا بندہ لاش تے بڑے بڑے کیمرے آ گئے بس فوٹو لے جا رہے تے میں نال دے ساتھیوں نو کہہ رہی سی بھائی تو چکتے نہیں ہسپتال نہیں لے جاندے کہ ہن ہی لے جان گے انہوں نے پانچ منٹ تو زیادہ نہیں لانے پر یہ جو کچھ کر رہے ہیں یہ اتوں کا قانون ہے اس نو جو مار کے گیا ہے وہ دی فوٹو آ جائے گی میں کہا ہے وگیان اتنا اگاں چلا گیا کہ اکھاں تے جو سما جاندا ہے وہ دی ہن فوٹو بھی لئی جا سکتی یہ تے یہ مطلب ہے کہ پرانے زمانے وچ شاعرانہ تخیل جڑا سی کہ فلانا تے میری اکھاں سما گیا ہے یہ تے گل سپشٹ ہو گئی وگیان نے تصدیق کر دیتی ہے وگیان نے تے بالکل جو ہے سپشٹ کر دیتا ہے تو کھوا کرنی جڑا مارن آیا نا دشمن کہندے نے بہت گہرا دشمن متر ہی بن سکتا ہے دوجا نہیں جس نال تھوڑا کوئی سمبند نہیں جس نال تھوڑا کوئی لینا دینا ہی نہیں وہ دشمن کیوں بنے گا مطلب ہی نہیں 90% گہرے دشمن وہی بنتے ہیں جو کسی وقت متر آتے ہیں بغور مطالعہ کر کے کدی ویکھنا اس واسطے چانک پنڈت نے تے ایک بہت وڈی گل کہہ دیتی ہے کیونکہ چانک نے سارے دیش دے سب تو پہلے نیتی درپن لکھا جنہوں چانک نیتی درپن کہندے نے راجنیتی دے اتے جڑا گرنتھ ہے سب تو پہلے لکھے ہے چانک نے پھر لکھے ہے بھرتری نے کچھ عالم ایسا بھی کہندے نے کہ راجنیتی دا ایک پرانا گرنتھ ہور بھی ہے وہ بدر دا لکھے ہویا ہے وہ عام پر چلت نہیں عام لوکاں دی نظراں دے وچ بھی نہیں پر چانک تے بھرتری دا لوکاں دی نظراں دے تھلے لوکاں نے پڑھیا ہے چانک یہ کہندا ہے جیڑی گل تو اپنے دشمن نو نہیں کہنا چاہندا نا چھپانا چاہندا ہے وہ گل اپنے متر نو بھی نہ آکھ راجنیتی کیونکہ انہیں نیتی دا گرنتھ لکھیا دھرم دا تے لکھیا نہیں چانک رشی ضرور ہویا ہے سنت ضرور ہے لیکن راجنیتی دا مہا پنڈت سی بہت وڈا پنڈت انہیں یہ آخیا بھی جیڑی گل تو اپنے دشمن نو نہیں کہنا چاہتا اس تو چھپا کے رکھنا چاہنا ہے متر نو بھی نہ آکھ بھئی کیوں کوئی بھروسہ نہیں وہ کہندا ہے مترتا شکھرتا تے پہنچ کے دشمنی بن جاندی ہے تے کئی دفعہ دشمنی شکھرتا تے پہنچ کے مترتا بن جاندی ہے انج آکھے اور اکثر 90% ایسا ہوندا ہے کہ جے دے نال بہت گوڑا سمبند ہے بہت گہری چوٹ وہی پہنچا سکتا ہے اور اوپرا نہیں پہنچا سکتا اوپرے نو کی پتا ہے دوجے تیجے نو کی پتا ہے اپنا جتنی گہری چوٹ پہنچا سکتا ہے دوجا تیجا نہیں پہنچا سکتا رام تو بھی لنکا نہیں ڈھانی جانی سی جی اپنا نہ آتا اتنے اتنی مہرس کر دیا جی ببھیشن نہ آتا یہ حقیقت ہے بہت وڈی سچائی ہے کیونکہ اپنے نو سب کچھ پتا ہے کہ اپنا جب دشمن ہوئے گا تو وہ اتنی گہری چوٹ پہنچائے گا اوپرا نہیں پہنچا سکتا اوپرے نو تو کچھ پتا ہی نہیں ہے اس واسطے یہ حقیقت ہے بہت وڈی جو ہے سچائی ہے کہ دشمن دی تصویر اکھاں وچ کیوں سما جاندی ہے لازمی کسے وقت متر رہا ہوئے گا مترتا دشمنی چ بن گئی تو دو ہی تے یاد آؤندے نے یا متر یاد آؤندا یا دشمن دوجا تیجا نہیں یاد آؤندا دشمن نال بھی سمبند ہے تسی بغور مطالعہ کر کے جو ہے بیٹھنا کدی سوچنا کون یاد آؤندے نے یا متر یاد آؤ گے یا دشمن یاد آؤ گے دشمن نال بھی سمبند ہے آنترک سمبند ہے دل دا سمبند ہے دل متر نو یاد کرتا ہے دل دشمن نو بھی یاد کرتا ہے اس واسطے دشمن نال بھی سمبند بنیا رہندا ہے متر نال بھی سمبند جو ہے بنیا رہندا ہے تے سمبند کارن کر کے وہ اکس اکھاں دے چاہندا ہے شاعر لوگ تے کہندے رہے سن پر ہن اس دی تصدیق کر دیتی ہے وگیان نے کہ اکھاں وچ بھی کوئی سما سکتا ہے کوئی جو ہے وس سکتا ہے گرو نانک دیو جی مہاراج کہتے ہیں پرماتما ہوں میری اکھا ਅੱਖਾਂ ਵਿੱਚ ਵਸਿਆ ਹੋਇਆ। ਭਗਤ ਕਬੀਰ ਨੇ ਵੀ ਐਸਾ ਕਿਹਾ, ਦੋਏ ਦੋਏ ਲੋਚਨ ਪੇਖਾ ਹਉ ਹਰ ਬਿਨ ਔਰ ਨਾ ਦੇਖਾ। ਤੇ ਕਬੀਰ ਨੂੰ ਪੁੱਛੀਏ ਇਹਦਾ ਸਬੂਤ ਕੀ ਹੈ, ਤੇਰੀ ਅੱਖਾਂ ਵਿੱਚ ਹੈ, ਇਹਦਾ ਕੀ ਸਬੂਤ ਹੈ? ਕਬੀਰ ਕਹਿੰਦੇ ਨੇ ਸਬੂਤ ਮੇਰੀ ਅੱਖ ਤੋਂ ਬਿਨਾਂ ਹੋਰ ਕੋਈ ਸਬੂਤ ਨਹੀਂ, ਮੇਰੀ ਅੱਖ ਹੀ ਸਬੂਤ ਹੈ। ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ। ਕਹਿੰਦੇ ਨੇ ਅੱਖਾਂ ਵਿੱਚ ਜਦ ਪੁੱਤਰ ਹੋਵੇ ਤਾਂ ਮਮਤਾ ਟਪਕਦੀ ਹੈ, ਅੱਖਾਂ ਵਿੱਚ ਜਦ ਪਰਾਇਆ ਰੂਪ ਹੋਵੇ ਤਾਂ ਵਾਸ਼ਨਾ ਟਪਕਦੀ, ਅੱਖ ਹੀ ਦੱਸ ਦਿੰਦੀ। ਕਬੀਰ ਕਹਿੰਦੇ ਮੇਰੀ ਅੱਖ ਹੀ ਸਬੂਤ ਹੈ, ਹੋਰ ਕੋਈ ਸਬੂਤ ਨਹੀਂ। ਅੱਖਾਂ ਵਿੱਚ ਜਦ ਪਰਾਇਆ ਧਨ ਹੋਵੇ ਤਾਂ ਲੋਭ ਅੱਖਾਂ ਵਿੱਚ ਟਪਕਦਾ, ਦੱਸ ਦਿੰਦਾ, ਲਾਜ਼ਮੀ ਦੱਸ ਦਿੰਦਾ। ਔਰ ਇਹ ਹਕੀਕਤ ਹੈ, ਜਦ ਦਿਲ ਦਿਮਾਗ ਵਿੱਚ ਦੁਸ਼ਮਣ ਵਸੇ ਹੋਵੇ ਤਾਂ ਖਿਮਾ ਕਰਨੀ ਅੱਖਾਂ ਹੀ ਦੱਸ ਦਿੰਦੀਆਂ ਨੇ, ਦ੍ਰਿਸ਼ਟੀ ਦੱਸ ਦਿੰਦੀ ਹੈ। ਬੰਦਾ ਕਹਿ ਦਿੰਦਾ ਇੰਜ ਘੂਰ ਘੂਰ ਕੇ ਕਿਉਂ ਦੇਖਦਾ ਹੈ? ਹੁਣ ਘੂਰ ਘੂਰ ਕੇ ਮਾਂ ਵੀ ਬੱਚੇ ਨੂੰ ਵੇਖਦੀ ਹੈ, ਘੂਰ ਘੂਰ ਕੇ ਮਿੱਤਰ ਵੀ ਮਿੱਤਰ ਨੂੰ ਵੇਖਦਾ, ਲੇਕਿਨ ਖਿਮਾ ਕਰਨੀ ਘੂਰ ਘੂਰ ਕੇ ਦੁਸ਼ਮਣ ਵੀ ਦੁਸ਼ਮਣ ਨੂੰ ਵੇਖਦਾ। ਉਹ ਘੂਰ ਨਾ ਕੁਛ ਹੋਰ ਹੈ, ਉਹ ਜਿਹੜਾ ਘੂਰ ਕੇ ਵੇਖਣਾ ਹੈ ਪਰਾਏ ਧਨ ਨੂੰ, ਪਰਾਏ ਰੂਪ ਨੂੰ, ਉਹਦੇ ਵਾਸਤੇ ਸੰਸਕ੍ਰਿਤ ਦੇ ਚ ਇੱਕ ਲਫ਼ਜ਼ ਹੈ, ਅੱਖਾਂ ਨੂੰ ਆਖਿਆ ਲੋਚਨ। ਤੇ ਜਿਹੜਾ ਲੋਚਨ ਇੱਕ ਥਾਂ ਤੇ ਗਾਲ ਕੇ ਹੀ ਰੱਖ ਦੇਵੇ ਉਹਦੇ ਵਾਸਤੇ ਲਫ਼ਜ਼ ਹੈ ਲੁੱਚਾ, ਗਾਲ। ਲੁੱਚਾ ਦੇ ਅਰਥ ਬਦਮਾਸ਼ ਨਹੀਂ ਨੇ, ਲੁੱਚੇ ਦੇ ਅਰਥ ਨੇ ਇਹਨੇ ਲੋਚਨ ਇੱਕ ਥਾਂ ਤੇ ਟਿਕਾਈ ਦਿੱਤੇ ਨੇ, ਗਾਲ ਕੇ ਰੱਖ ਦਿੱਤੇ ਨੇ, ਲੁੱਚਾ। ਧਨ ਵੇਖਿਆ ਕਿਧਰੇ ਪਰਾਇਆ, ਅੱਖਾਂ ਗੜ ਕੇ ਹੀ ਰਹਿ ਗਈ, ਆਪਣੀਆਂ ਨਜ਼ਰਾਂ ਨੂੰ ਗਾੜ ਕੇ ਇਸਨੇ ਰੱਖ ਦਿੱਤਾ, ਲੁੱਚਾ। ਰੂਪ ਵੇਖਿਆ ਇਸਨੇ ਕੋਈ ਪਰਾਇਆ, ਉਹ ਪਰਾ, ਤੇ ਅੱਖਾਂ ਗੜ ਕੇ ਹੀ ਰਹਿ ਗਈਆਂ, ਲੋਚਨ ਟਿਕਾ ਕੇ ਰੱਖ ਦਿੱਤੇ ਇਸਨੇ, ਤੇ ਹੁਣ ਆਪਣੇ ਲੋਚਨ ਕਿਸੇ ਹੋਰ ਪਾਸੇ ਨਹੀਂ ਕਰਦਾ, ਲੁੱਚਾ। ਜਿਹਦੇ ਲੋਚਨ ਜੋ ਹੈ ਰੁਕ ਗਏ ਨੇ ਇੱਕ ਥਾਂ ਤੇ। ਮੈਂ ਫਿਰ ਅਰਜ਼ ਕਰਾਂ, ਲੁੱਚਾ ਦਾ ਮਤਲਬ ਅਖਰੀ ਅਰਥ ਬਦਮਾਸ਼ ਨਹੀਂ ਹੈ। ਲੁੱਚਾ ਦਾ ਮਤਲਬ ਹੈ ਜਿਹਨੇ ਲੋਚਨ, ਜਿਹਨੇ ਆਪਣੀਆਂ ਅੱਖਾਂ ਇੱਕ ਥਾਂ ਤੇ ਗੱਡ ਦਿੱਤੀਆਂ, ਚਾਹੇ ਉਹ ਇੱਕ ਪਰਾਇਆ ਧਨ ਹੈ ਚਾਹੇ ਪਰਾਇਆ ਰੂਪ ਹੈ। ਜਦ ਕੋਈ ਪਰਾਏ ਰੂਪ ਤੇ, ਪਰਾਏ ਧਨ ਤੇ, ਪਰਾਈ ਸੰਪਦਾ ਦੇ ਉੱਤੇ ਆਪਣੀਆਂ ਅੱਖਾਂ ਗੱਡ ਕੇ ਰੱਖ ਦਿੰਦਾ ਹੈ, ਕਿਉਂਕਿ ਸੰਪਦਾ ਉਸਦੀ ਹੈ ਨਹੀਂ, ਤੇ ਅੱਖਾਂ ਗੱਡਣ ਦਾ ਮਤਲਬ ਕੀ ਹੈ, ਕਿਉਂ ਗੱਡੀਆਂ ਨੇ ਉੱਥੇ, ਤੂੰ ਇਸ ਤਰ੍ਹਾਂ ਅੱਖਾਂ ਕਿਉਂ ਗੱਡੀਆਂ ਨੇ? ਅੱਖਾਂ ਨੂੰ ਇਸ ਥਾਂ ਤੇ ਫਿਰ ਤੀਰ ਵੀ ਆਖ ਦਿੱਤਾ ਗਏ, ਇੱਥੇ ਤੇਰਾ ਕੀ ਹੱਕ ਹੈ ਕਿ ਤੂੰ ਤੀਰ ਨਾਲ ਛਲਨੀ ਕਰੇ ਕਿਸੇ ਨੂੰ? ਵੀ ਇੰਜ ਘੂਰ ਕੇ ਕਿਉਂ ਵੇਖਦਾ ਪਿਆ, ਛਲਨੀ ਕਰਨਾ ਲੋਕੀ ਕਹਿ ਦਿੰਦੇ, ਇੰਜ ਘੂਰ ਕੇ ਤੇ ਨਾ ਵੇਖ, ਮਾਰ ਦੇਣਾ ਤੂੰ, ਦੁਸ਼ਮਣ ਵੇਖਦਾ ਘੂਰ ਕੇ, ਵਾਸ਼ਨਾ ਵਿੱਚ ਗ੍ਰਸੇ ਹੋਇਆ, ਲੋਭੀ ਗ੍ਰਸੇ ਹੋਇਆ, ਵੇਖਦਾ ਇਸ ਢੰਗ ਨਾਲ। ਤੋ ਜਿੱਥੇ ਕੋਈ ਅੱਖਾਂ ਨੂੰ ਗਾੜ ਦੇਵੇ, ਲੋਚਨ ਆਪਣੇ ਜੋ ਹੈ ਗੱਢ ਕੇ ਰੱਖ ਛੱਡੇ, ਉਹਨੂੰ ਕਹਿੰਦੇ ਨੇ ਲੁੱਚਾ। ਲੁੱਚੇ ਦੀ ਨਿੰਦਾ ਹੈ, ਕਾਰਨ ਇਹਨੇ ਜੋ ਹੈ ਅੱਖਾਂ ਗੱਡੀਆਂ ਨੇ, ਅੱਖਾਂ ਦੇ ਵਿੱਚ ਨਹੀਂ ਰੱਖਿਆ, ਅੱਖਾਂ ਨੂੰ ਗੱਡਿਆ, ਬਸ ਫਰਕ ਇਤਨਾ ਹੈ। ਔਰ ਅੱਖ ਦੱਸ ਦਿੰਦੀ ਹੈ, ਹਿਰਦੇ ਵਿੱਚ ਪੁੱਤਰਾਂ ਦੀ ਯਾਦ ਹੈ, ਅੱਖਾਂ ਵਿੱਚ ਮਮਤਾ ਟਪਕਦੀ ਹੈ, ਹਿਰਦੇ ਵਿੱਚ ਪਰਾਇਆ ਧਨ ਵਸੇ ਹੈ, ਲੋਭ ਟਪਕਦਾ ਹੈ ਅੱਖਾਂ ਤੋਂ, ਹਿਰਦੇ ਵਿੱਚ ਦੁਸ਼ਮਣ ਹੈ, ਲਾਲੀ ਕਰੂਰਤਾ ਤੇ ਘਿਰਣਾ ਅੱਖਾਂ ਤੋਂ ਟਪਕਦੀ ਹੈ, ਅੱਖਾਂ ਦੱਸਦੀਆਂ ਵੀ ਵੇਖ ਇਹਦੇ ਵੇਖਣ ਦਾ ਜਿਹੜਾ ਢੰਗ ਹੈ ਇਹ ਕੁਛ ਹੋਰ ਹੈ। ਹਿਰਦੇ ਵਿੱਚ ਮਿੱਤਰ ਦੀ ਯਾਦ ਹੈ, ਮਿੱਤਰ ਵਸਿਆ ਹੈ, ਤੋ ਖਿਮਾ ਕਰਨੀ ਅੱਖਾਂ ਵਿੱਚੋਂ ਮਿੱਤਰਤਾ ਟਪਕਦੀ ਹੈ। ਤੇ ਹਿਰਦੇ ਵਿੱਚ ਜਦ ਗੁਰੂ ਆਉਂਦਾ ਹੈ, ਹਿਰਦੇ ਵਿੱਚ ਜਦ ਪਰਮਾਤਮਾ ਆਉਂਦਾ ਹੈ, ਤੋ ਅੱਖਾਂ ਵਿੱਚ ਜਿਹੜੀ ਪਵਿੱਤਰਤਾ ਝਲਕਦੀ ਹੈ, ਜਿਹੜੀ ਮਾਸੂਮੀਅਤ ਝਲਕਦੀ ਹੈ, ਉਹਦੇ ਉੱਤੇ ਸੰਸਾਰ ਦੀ ਸਾਰੀ ਪਵਿੱਤਰਤਾ ਕੁਰਬਾਨ ਕੀਤੀ ਜਾ ਸਕਦੀ ਹੈ। ਕਬੀਰ ਕਹਿੰਦੇ ਨੇ ਸਬੂਤ ਤੇ ਇਹ ਕੋਲ ਕੋਈ ਹੋਰ ਨਹੀਂ ਜੇ ਤੁਸੀਂ ਆਖੋ, ਕਿਉਂਕਿ ਕਬੀਰ ਦਾਵਾ ਕਰਦੇ ਨੇ ਮੈਂ ਵੇਖਿਆ, ਦੋਏ ਦੋਏ ਲੋਚਨ ਪੇਖਾ ਹਾਂ ਹਰ ਬਿਨ ਅਵਰ ਨਾ ਦੇਖਾ, ਮੈਂ ਜਿੱਥੇ ਤੱਕ ਵੇਖਦਾ ਹਰੀ ਤੋਂ ਬਿਨਾਂ ਨਹੀਂ ਵੇਖਦਾ, ਹਰੀ ਨੂੰ ਵੇਖਦਾ। ਵੀ ਚਲੋ ਮੰਨ ਲੈਂਦੇ ਆ, ਪਰ ਸਬੂਤ, ਇਸਦਾ ਸਬੂਤ ਕੀ? ਤੁਹਾਨੂੰ ਹਰੀ ਦਿਖਾਈ ਦਿੰਦਾ, ਤੁਸੀਂ ਹਰੀ ਨੂੰ ਵੇਖਦੇ ਹੋ, ਇਹਦਾ ਸਬੂਤ। ਤੇ ਕਬੀਰ ਕਹਿੰਦੇ ਨੇ ਇਹਦਾ ਸਬੂਤ ਸਿਰਫ ਮੇਰੀਆਂ ਅੱਖਾਂ ਹੀ ਨੇ, ਹੋਰ ਕੋਈ ਸਬੂਤ ਨਹੀਂ, ਮੇਰੀ ਅੱਖ ਹੀ ਇਸ ਗੱਲ ਦਾ ਸਬੂਤ ਹੈ। ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ, ਮੇਰੀ ਅੱਖਾਂ ਨੂੰ ਵੇਖ ਲਓ, ਅਗਰ ਇਹਦੇ ਚ ਤੁਹਾਨੂੰ ਕੋਈ ਹਰੀ ਦਾ ਰੰਗ ਦਿਖਾਈ ਦਿੰਦਾ ਹੈ, ਪਰਮਾਤਮਾ ਦਾ ਰੰਗ ਦਿਖਾਈ ਦਿੰਦਾ ਹੈ, ਤਾਂ ਬਸ ਇਹੀ ਸਬੂਤ ਹੈ, ਹੋਰ ਕੋਈ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਪੇਖਿਓ ਰੀ ਉਚਾ ਮੋਹਨ ਸਭ ਤੇ ਉਚਾ, ਅਸੀਂ ਵੇਖ ਰਹੇ ਹਾਂ, ਉਹ ਸਾਡੀ ਅੱਖਾਂ ਦੇ ਚ ਹੈ। ਇਸ ਤਰ੍ਹਾਂ ਦਾ ਪਾਣ ਪਿਆਰਾ ਜਦ ਅੱਖਾਂ ਵਿੱਚ ਸਮਾਇਆ ਹੋਵੇ ਤੇ ਅੱਖਾਂ ਤੋਂ ਓਝਲ ਹੋਵੇ, ਪ੍ਰੇਮੀ ਤੜਪ ਕੇ ਰਹਿ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਦ੍ਰਿਸ਼ਟ ਪ੍ਰਿਯ ਅਗੋਚਰ ਆਂਧਰੇ ਨਾ ਭਏ ਨੈਣ, ਕਾਹੇ ਕੀ ਪ੍ਰੇਮ ਨੀ ਪ੍ਰੇਮ ਹੂੰ ਲਜਾਇਓ ਹੈ। ਅੱਖਾਂ ਤੋਂ ਓਲੇ ਹੋਇਆ ਤੇਰਾ ਪਿਆਰਾ ਤੇ ਤੂੰ ਅੰਧੀ ਨਹੀਂ ਹੋਈ, ਅਜੇ ਵੀ ਤੇਰੀ ਅੱਖਾਂ ਚ ਜੋਤ ਹੈ। ਸੁਲਤ ਵਿਦੇਸ਼ ਕੋ ਸੰਦੇਸ਼ ਨਾਏ ਫੂਟਿਓ ਰਿਦਾ, ਕੌਣ ਕੌਣ ਗੌਣ ਚੂਕ ਉੱਤਰ ਨਾ ਆਇਓ ਹੈ। ਭਾਈ ਸਾਹਿਬ ਕਹਿੰਦੇ ਨੇ, ਚਿੱਠੀ ਆਈ ਹੈ ਅਜੇ ਨਹੀਂ ਆਣਾ, ਤੇ ਪੜ੍ਹ ਕੇ ਤੇਰੇ ਪ੍ਰਾਣ ਨਹੀਂ ਨਿਕਲੇ, ਤੂੰ ਮਰੀ ਨਹੀਂ, ਅਜੇ ਵੀ ਜ਼ਿੰਦਾ ਹੈ। ਭਾਈ ਸਾਹਿਬ ਨੇ ਇਸ ਢੰਗ ਦਾ ਇੱਕ ਦ੍ਰਿਸ਼ ਆਪਣੇ ਪਾਵਨ ਪਵਿੱਤਰ ਸਹੀਏ ਵਿੱਚ ਵਰਣਨ ਕੀਤਾ ਹੈ ਕਿ ਜੋ ਦਿਲ ਦੇ ਸਮਾਇਆ ਹੈ ਉਹ ਨਜ਼ਰਾਂ ਦੇ ਸਮਾਇਆ ਹੈ, ਔਰ ਨਜ਼ਰਾਂ ਤੋਂ ਓਝਲ ਹੋਵੇਗਾ, ਨਜ਼ਰਾਂ ਵਿੱਚ ਫਿਰ ਦੇਖਣ ਦੀ ਸਮਰੱਥਾ ਹੀ ਨਹੀਂ ਰਹੇਗੀ, ਉਹ ਤੇ ਨਜ਼ਰਾਂ ਦੇ ਵਿੱਚ ਹੈ, ਉਹ ਤੇ ਨਜ਼ਰਾਂ ਦੇ ਥੱਲੇ ਹੈ, ਉਹ ਤੇ ਨਜ਼ਰਾਂ ਦੇ ਸਮਾਇਆ ਹੋਇਆ। ਤਾਂ ਮੈਂ ਅਰਜ਼ ਕਰਾਂ, ਜਿਹੜਾ ਰਾਮ ਦੇ ਸਿੰਘਾਸਣ ਤੇ ਬੈਠਦਾ ਹੈ ਉਹ ਦੁਨੀਆਂ ਨੂੰ ਨਜ਼ਰਾਂ ਦੇ ਚ ਰੱਖਦਾ ਹੈ, ਨਜ਼ਰਾਂ ਦੇ ਚ ਰੱਖਦਾ ਹੈ, ਅੱਖਾਂ ਦੇ ਚ ਰੱਖਦਾ ਹੈ। ਬਈ ਮੇਰੀ ਅੱਖਾਂ ਤੇ, ਕਾਬਲ ਦੇ ਤੁਸੀਂ ਕੋਈ ਗੱਲ ਕਰੋ ਨਾ, ਬਈ ਫਲਾਣੀ ਗੱਲ ਤੂੰ ਕਰਨੀ ਹੈ, ਕਹਿੰਦਾ ਮੇਰੀ ਅੱਖਾਂ ਤੇ। ਮੈਂ ਸੁਣ ਕੇ ਪਹਿਲੀ ਦਫ਼ਾ ਹੈਰਾਨ ਹੋਇਆ ਸੀ ਜਦ ਮੈਂ ਗਾਲਬਨ ਸੰਨ 70 ਦੇ ਚ ਗਿਆ ਸੀ, 1970 ਦੇ ਚ, ਤੇ ਕੋਈ ਗੱਲ ਮੈਂ ਕਹਿ ਰਿਹਾ ਨਾ ਬਈ ਇੰਜ ਕਰਨੀ ਹੈ, ਤੂੰ ਕਹਿੰਦੇ ਸਨ ਅੱਖਾਂ ਤੱਲੇ। ਦੋ ਚਾਰ ਦਿਨ ਬਾਅਦ ਮੇਰੀ ਗੱਲ ਸਮਝ ਚ ਆਈ ਵੀ ਇਹ ਕੀ ਆਖਦੇ ਨੇ ਮੈਨੂੰ। ਪਹਿਲੇ ਤੇ ਸੁਣ ਕੇ ਮੈਂ ਚੁੱਪ ਕਰ ਜਾਂਦਾ ਸੀ, ਮੈਂ ਕਿਹਾ ਗੱਲ ਮੈਨੂੰ ਸਮਝ ਚ ਨਹੀਂ ਆਈ, ਅੱਗੋਂ ਹੁਣ ਕੋਈ ਹੋਰ ਮੈਂ ਬੋਲਾਂ ਤੇ ਸੰਵਾਦ ਜੁੜੇਗਾ ਨਹੀਂ, ਬਾਅਦ ਚ ਮੈਨੂੰ ਸਮਝ ਜਾਏ ਬਈ ਗੱਲ ਤੇਰੀ ਪ੍ਰਵਾਨ ਹੈ, ਸਾਨੂੰ ਕਬੂਲ ਹੈ, ਜੋ ਕੁਝ ਤੂੰ ਕਹਿੰਦਾ ਹੈ ਸਾਨੂੰ ਕਬੂਲ ਹੈ। ਬਈ ਅੱਖਾਂ ਤੱਲੇ, ਕਾਬਲ ਦਾ ਇਹ ਮੁਹਾਵਰਾ ਹੈ, ਗਜ਼ਨੀ ਦਾ ਇਹ ਮੁਹਾਵਰਾ ਹੈ, ਅੱਜ ਵੀ ਤੁਹਾਨੂੰ ਕਰਨਾਲ ਦੇ ਚ ਜਲਾਲਾਬਾਦ ਦੇ ਜਿਹੜੇ ਲੋਕੀ ਮਿਲਣਗੇ, ਇੱਥੇ ਵੀ ਕਈ ਮਿਲਣਗੇ ਉੱਥੋਂ ਦੇ, ਉਹਨਾਂ ਨਾਲ ਕੋਈ ਗੁਫ਼ਤਗੂ ਕਰੋ ਤੇ ਜੋ ਉਹਨਾਂ ਨੂੰ ਕਾਬਲੇ ਕਬੂਲ ਹੈ ਤੇ ਕਹਿੰਦੇ ਅੱਖਾਂ ਦੇ ਥੱਲੇ, ਅੱਜ ਵੀ ਕਹਿੰਦੇ। ਉੱਥੋਂ ਦੇ ਵਸਣ ਵਾਲੇ ਹਿੰਦੂ ਸਿੱਖ ਵੀਰ ਇੰਜ ਕਹਿੰਦੇ ਨੇ ਬਈ ਅੱਖਾਂ ਦੇ ਥੱਲੇ, ਵੀ ਤੇਰੀ ਗੱਲ ਨੂੰ ਅੱਖਾਂ ਦੇ ਚ ਰੱਖਾਂਗੇ, ਅਸੀਂ ਨਜ਼ਰਾਂ ਦੇ ਚ ਰੱਖਾਂਗੇ, ਨਜ਼ਰਾਂ ਤੋਂ ਓਹਲੇ ਨਹੀਂ ਕਰਾਂਗੇ, ਅੱਖ ਤੋਂ ਓਹਲੇ ਨਹੀਂ ਕਰਾਂਗੇ। ਔਰ ਹਕੀਕਤ ਹੈ ਕਿ ਘਰ ਦੇ ਚ ਕੋਈ ਪਿਆ ਹੋਇਆ ਕੀਮਤੀ ਤੋਂ ਕੀਮਤੀ ਸਾਜ਼ੋ ਸਮਾਨ ਵੀ ਨਜ਼ਰਾਂ ਤੋਂ ਓਹਲੇ ਹੋ ਜਾਏ ਤਾਂ ਸੰਬੰਧ ਟੁੱਟ ਜਾਂਦਾ ਹੈ, ਨਿਗਾਹ ਤੋਂ ਓਹਲੇ ਹੋ ਜਾਏ ਸੰਬੰਧ ਤੇ ਟੁੱਟ ਜਾਂਦਾ ਹੈ। ਤੋ ਰਾਮ ਦੇ ਸਿੰਘਾਸਣ ਤੇ ਜਿਹੜਾ ਬੈਠਦਾ ਹੈ, ਸੰਸਾਰ ਉਹਦੀ ਨਜ਼ਰਾਂ ਦੇ ਚ ਆਉਂਦਾ ਹੈ, ਤੇ ਜਿਵੇਂ ਸਰੀਰ ਦੇ ਸਾਰੇ ਅੰਗ, ਇਹਨਾਂ ਅੰਗਾਂ ਦੇ ਚੋਂ ਕੋਈ ਅੰਗ ਪੀੜਿਤ ਹੋਵੇ ਅੱਖ ਰੋ ਪੈਂਦੀ ਹੈ, ਕਿਉਂ? ਅੱਖਾਂ ਦੇ ਥੱਲੇ ਨੇ ਸਾਰੇ ਅੰਗ, ਅੱਖਾਂ ਦੇ ਵਿੱਚ ਨੇ ਸਾਰੇ ਅੰਗ। ਇਸ ਤਰ੍ਹਾਂ ਸੰਸਾਰ ਦੇ ਕਿਸੇ ਕੋਣੇ ਵਿੱਚ ਕੋਈ ਪੀੜਾ ਹੈ, ਕੋਈ ਦੁੱਖ ਹੈ, ਰਾਮ ਦੇ ਸਿੰਘਾਸਣ ਤੇ ਜਿਹੜਾ ਬੈਠਾ ਹੈ ਰੋ ਪੈਂਦਾ ਹੈ, ਕਿਉਂਕਿ ਸਭ ਕੁਝ ਉਸਦੀ ਨਜ਼ਰਾਂ ਦੇ ਵਿੱਚ ਹੈ। ਮੈਂ ਉਸ ਦਿਨ ਇੱਕ ਤੁਲਸੀ ਦਾ ਦੋਹਾ ਤੁਹਾਡੇ ਸਾਹਮਣੇ ਰੱਖਾ ਸੀ, ਦੁਹਰਾ ਦਿਆਂ। ਤੁਲਸੀ ਨੇ ਆਪਣੀ ਦੁਹਾਵਲੀ ਦੇ ਚ ਇਸੇ ਗੱਲ ਦੀ ਤਸ਼ਰੀਹ ਕੀਤੀ ਹੈ, ਤੇ ਮੈਂ ਇਹਨੂੰ ਪੰਜਾਬੀ ਮਾਵਰੇ ਚ ਇੰਜ ਕਹਿ ਦਿਆਂ, ਸੌ ਸਿਆਣੇ ਇੱਕੋ ਮਤ ਮੂਰਖਾਂ ਆਪੋ ਆਪਣੀ। ਰਾਮ ਦੇ ਸਿੰਘਾਸਣ ਤੇ ਹਜ਼ਾਰਾਂ ਸੰਤ ਇਕੱਠੇ ਬੈਠ ਸਕਦੇ ਨੇ, ਰਾਜ ਸਿੰਘਾਸਣ ਤੇ ਦੋ ਵੀ ਨਹੀਂ ਬੈਠ ਸਕਦੇ। आम पंजाबी मुहावरा कदी एक मुल्क दे दो बादशाह कदी एक मैदान विच दो तलवारां। इन्ने तंग दिली इतना तंग हिरदा इतना संकीर्ण हिरदा इतना कठोर हिरदा उत्थे दूजा भी नहीं बैठ सकता, दूजे वास्ते कोई थां नहीं है। राम दा सिंघासन हजारां ही आके बैठन, जिथे गुरु नानक बैठे ने उत्थे कबीर बैठ गए, जिथे कबीर बैठे ने उत्थे रामानंद बैठ गए, परमानंद बैठ गए, फरीद बैठ गए, जयदेव बैठ गए, त्रिलोचन बैठ गए, सारे उस सिंघासन ते बैठे ने। जे इंज कह लो जिस सिंघासन ते गुरु ग्रंथ साहिब जी महाराज विराजमान ने उसे सिंघासन ते फरीद बैठ गए, उत्थे ही रामानंद बैठ गया, परमानंद बैठ गया, त्रिलोचन बैठ गए, जयदेव बैठ गए, भीखण बैठ गए ने, सदना बैठ गए ने, रविदास बैठ गए ने, कबीर बैठ गए ने। राम का सिंघासन इतना वड्डा है हजारा कट्ठे बैठ सकते ने, राज सिंघासन इतना छोटा है एक तो बिना दूजा भी नहीं बैठ सकता, दूजे वास्ते भी कोई थान है। जो राज सिंघासन ते बैठा है वो देश ते संसार नूं पैरां दे थले रखना चाहता है, जो राम दे सिंघासन ते बैठा है वो संसार ते देश नूं नजरां दे थले रखता है। बस इन्नी गल, नजरां दे च रखता है, एक पैरां दे थले रखना चाहता है, एक नजरां दे थले रखना चाहता है। इस वास्ते जो पैरां दे थले रखता है उस तो ज्यादा कोई दुष्ट नहीं हो सकता, ते जो नजरां दे थले रखता है उस तो वड्डा और केड़ा संत होवेगा, और केड़ा संत होंदा है, उहनूं होर किस नूं संत आखोगे। तो संत ते रोवेगा फिर, क्योंकि नजरां दे विच जो सब कुछ है, तो जिस अंग विच कोई तकलीफ होवेगी, किधरे कोई तकलीफ होवेगी, अखां रोणगियां, गुस्ताखी माफ, गुरु ग्रंथ साहिब जी हजूरी च मैं इतनी गल ते कह सकदा इस 70 करोड़ की आबादी च किधरे 2-4 संत होवन ते होवन, बाकी ते सारे ही दुष्ट ने। गुस्ताखी माफ, मैं खेमा पहले मंग लवा, जो संत होने का दावा करन किसी अंग विच तकलीफ होवे अख ते रोंदी है, लाजमी रोंदी है। पर जिवें हुण कहीए ना सारा देश एक है ना, भारत मां है ते भारत मां दा अंग है, पंजाब अंग ही ते है और की है, आखिर देश का एक अंग है ना। ते मेरे हत्थां च पीड़ा होवे ते अखां रोंदियां ने, मैं फिर अर्ज करा पंजाब देश दे हत्थ ने, ये हत्थ अन्न देंदे ने, ये हत्थ रक्षा करदे ने देश दी। और जे इस हत्थ नूं कमजोर कीता गया देश दी रक्षा भी नहीं होनी, क्षमा करनी मूंह विच अन्न भी नहीं पैणा। ते देश दियां बावां ने, ये देश दियां बावां ने, ये देश दे हथ ने। पर क्षमा करनी बदकिस्मती यो है कि जिहड़ा राज सिंघासन ते बैठदा उहदी खुशी इसे गल दे च है कि पैरां दे थले मेरे हथ होवन ते हथ भी मेरे पैरां दे थले होवन। ते कौन दसे कि जे हथ पैरां दे थले हो गए तो याद रखना देश की रक्षा होनी है ते ना देश दे मूंह विच अन्न पएगा, हथ ते सुतंत्र ही रहणगे तां ही गल बणेगी, हथ ते खुले ही रहणगे तां ही गल मन्नेगे। ते पंजाब दी मंग की सी, इन्हां हत्थां दी मंग की सी, सानू खुले रहण दो, बस इन्नी गल होर की। हथ कोई शरीर नालों टुटना थोड़ी चाहते सन, ते टुट के करना भी की है हथां ने, इन्नी भी मैरिज करदे आ। ये बावां देश दे नाल रहणियां चाहुंदियां, इस शरीर दे नाल रहना चाहुंदियां सन, लेकिन गजब दी गल है शरीर ही आखे कि फिर पैरां दे थले रहो, बावां ए हथ पैरां दे थले रहो। और गजब दी गल है कि इस देश दे च बाकी दे अंग कोई रोए नहीं, किसी ने दुख नहीं प्रगटाया। हां सिर्फ बावां ही रोईयां जिहड़ियां थले आईयां, जो कुचलियां गईयां, जो पैरां दे थले मसलियां गईयां, वो बावां जरूर रोईयां, बाकी किधरे कोई दुख तकलीफ ते पीड़ा दी गल नहीं। बल्कि जानवरपणा, जालमपणा, दैतपणा इतना कि लड्डू वंडे गए ते घ्यो दे चराग जलाए गए। लानत है इन्हां बंदियां ते जीवन दा ढंग, भई हद हो गई, तेरियां दो बावां कमजोर हो जाण तू लड्डू वंडेगा, तू दीवे जलाएगा। पंजाब ते देश दा अंग, ये ते देश दा हिस्सा है, पर गजब दी गल है ये कितनी वड्डी मूर्ता कि शरीर के अंग नूं कोई अंग ही ना समझे, यह बहुत वड्डी मूर्खता होती है। कि जब कोई अंग नहीं समझता तो फिर उसनूं दबांदा है। तो मैं इस करा तुलसी एक बड़ी महान गल करदे ने संत दे हिरदे दी। वो कहंदे ने संत रिरा नवनीत समाना, कहा कवने पर कहा न जाना। संत दा हिरदा नवनीत दी तरह है। नवनीत कहंदे ने मक्खण नूं, मक्खण दी तरह है। संत ते मक्खण एक ने। फिर एकदम ख्याल आया तुलसी नूं भी जिहड़ा मैं प्रमाण दिता है ना, गलत दिता है, ठीक नहीं दिता। संत लोग प्रमाण ते देंदे ने, फिर बाद विच ख्याल आंदा है प्रमाण पूर्ण नहीं है, मुकम्मल नहीं। ख्याल आ जांदा है, जैसे मैं भाई नंद लाल नूं पढ़दा, उन्होंने दो प्रमाण दिते ने गुरु गोबिंद सिंह जी महाराज की बाणी दे उत्ते, बोलां दे उत्ते। ते फिर अपने दिते हुए प्रमाण नूं ही वापस लैंदे ने, भई ये जो मैं गल आखी है मैं वापस लैंदा, ये उन्हां दी इक गजल है। भाई साहब भाई नंद लाल कहंदे ने मिसले दहाने तंग तो तुंगे शकर न बाशद दीवाने गोया। भाई साहब भाई नंद लाल बड़े कीमती बचन ने आप दे। तो मैं भी सिख जगत विच एक बदकिस्मती देखदा, अगर पर्शियन दा बोध बिल्कुल हट गया तो नंद लाल नूं किवें समझांगे, नंद लाल नूं किवें जाणांगे कि नंद लाल ने की आखिया से, नंद लाल की बोलता रहा। खैर मुख्तसर अर्ज करा, मिसले दहाने तंग तो तुंगे शकर न बाशद। मिसले मिसाल, ऐ कलगीधर पातशाह थोड़े बुलां दे चों जो बचन निकलता है, थोड़ी रसना दे चों जो पावन बाणी निकलती है, कलाम निकलता है, तुंगे शकर न बाशद, उस एक बचन की तुलना दिते एक बोरी जिहड़ी खंड है ना वह कुछ भी नहीं। मिसाल दिती कि थोड़ा एक बचन इतना मिठा है, इतना स्वादली है कि एक बोरी खंड की है कुछ भी नहीं। अगे चल के नंद लाल कहंदे ने मिसाल जिहड़ी मैं दिती है पातशाह गलती दिती है। फिर आप कहंदे ने कबूल देने, मिसले दहाने तंग तो तुंगे शकर न बाशद, ई मिसल रा के गुफ्तम जी खूब तर न बाशद। ऐ जिहड़ी मैं मिसाल दिती है मेरे पातशाह मैं खूब अच्छी नहीं दिती, ठीक नहीं दिती, वापस लैंदा। ऐ जो मैं प्रमाण दलील दिती है ठीक नहीं दिती, मैं वापस लैंदा। आख भी दिता है, बोले हुए बोल वापस भी ले लें, प्रमाण दे भी दिता है, कबूल पे कर दें, नहीं ये प्रमाण कोई प्रमाण नहीं, ऐ दलील कोई दलील नहीं, ये तशबीह कोई तशबीह नहीं। क्यों? बोरी खंड दी किन्ने मुंह मिठे करेगी? 1000 बंदियां दा मुंह मिठा कर लेगी, चलो 2000 इंज कह लो, चलो 5000 बंदियां दा मुंह मिठा कर लेगी, शरबत बना लो मुंह च पा लो, तो बोरी खंड दी ते खत्म हो गई ना। ते मिठास किन्नी देर मुंह दे च रहेगी? 5 मिंट 10 मिंट और किन्नी देर रहेगी? फिर मिठास भी गई ते शक्कर भी गई। नंद लाल कहंदे ने पातशाह बड़ा जुल्म हो गया, मैं शक्कर नाल थोड़े बचना नूं तशबीह दे दित्ती, शक्कर दी मिठास मुंह दे च 5-7 मिंट ते शक्कर खत्म भी हो गई। दाता थोड़ा एक बचन रहिंदी दुनिया तक लोगों के हिरदे च मिठास पांदा रहेगा, ना बचन खत्म होवेगा ना मिठास खत्म होवेगी। परम पुरख का जिहड़ा बचन आउंदा है वह अमृतमयी बचन आउंदा है, ते युगा युगा तक मिठास दे जांदा हुंदा है, दे जांदा हुंदा है। तो मिसाल ते दित्ती नंद लाल ने, पर दित्ती हुई मिसाल नूं वापस लैंदे ने। मिसाल ते दित्ती है पर आखदन पातशाह मैं कोई मिसाल चंगी नहीं दिती, भावें शायर हां पर मैं तशबीह कोई चंगी नहीं दिती। हू बहु इसे तरीके नाल कवि तुलसी एक मिसाल देंदे ने संत दे हिरदे दी, पर दे के कहंदे ने नहीं ए गल बनी नहीं, ए प्रमाण ठीक नहीं, ए तशबीह ठीक नहीं। संत रिदा नवनीत समाना, कहा कव ने पर कहा न जाना। आखिया ते है कवि ने पर आखां दी जांच नहीं आई, कहण दा ढंग नहीं आया, ये तशबीह ठीक नहीं। बई क्यों? तो कारण दसदे ने निज परताप द्रवे नवनीता पर दुख दरवे संत पुनीता। मक्खन नु सेक लगे मक्खन पिघलदा है, जद मक्खन नु ही सेक लगे ते मक्खन पिघलदा है, पर संत दा हिरदा ते इतना कोमल है सेक दूजियां नु लगदा ते पिघल आप जांदा है। इस वास्ते मक्खन की है कुछ भी नहीं, मक्खन नु सेक लगेगा ते पिघलेगा ना, उंज ते नहीं ना पिघलेगा, पर संत दा हिरदा मक्खन तो कोमल है। देश दे किसे कोने च किसे नु चोट पहुंची है उदा हिरदा पिघल गया, उदा हिरदा रो उठिया। संसार दे किसे हिस्से च किसे खिते च किसे नु चोट पहुंची है ते उदा हिरदा रो उठदा। साहिब गुरु नानक देव जी महाराज ते एक थां ते कहंदे ने, कित को साहिब आवे रो तू उना का तेरे ओ। ऐ अकाल पुरख हिरदा रो उठे है, ये तेरे जी ने ये मैथो रोंदे हुए नहीं वेखे जाते, तू इना दा है ये तेरे ने। और इस तरह की फरियाद गुरु नानक करते हैं। इस वास्ते उन्होंने अरदास सारा जगत आंदा है, जगत जलंधार रख ले अपनी कृपा धार। ये अरदास राजनीतिक नहीं करेगा, राजनीतिक उन्होंने अरदास करेगा भी जो मेरे पैरों के थले ने बस ये जीवदे रहन, मेरे पैरों के थले ही रहन, यही ने बस, यही मेरे अपने ने, बाकी कोई नहीं। जो पैरों के थले नहीं आवना चाहते मेरे अपने किस तरह हो सकते हैं, वो मेरे अपने नहीं ने। इस वास्ते दो लफ्ज मैं वरतदे हां, संत तो ज्यादा कोई कोमल नहीं, राजनीतिक तो ज्यादा कोई जालम ते कठोर नहीं है। और ये दो ही बंदे ने जिन्हों का इतिहास लिखा जाता है, ये दो ही बंदे ने संसार दे जिन्हों की चर्चा आती है, जिन्हों की गल आती है, तीजा कोई बंदा नहीं है। मैं फिर अर्ज करा, हिटलर तो ज्यादा कोई जालम लभोगे, तो हिटलर कौन है? चाहता पैर के थले चाहिए ने, जेडे पैर के थले ने उन्होंने गैस के चैंबर बनाए सन, जिंदा ही बंद साड़ देता से। उन्हें ऐसे कैंप बनाए सन कैदियों के जिथे बड़े दुखद ढंग उन्होंने टॉर्चर किया जाता से। जब मैं हिटलर की कथा पढ़ रहा सी, दस सफे पढ़ के किताब मैं रख दी, मैं कहीं अपने को पढ़ी नहीं जाती। कैदियों लै गए ने जंगल दे आख्या बहुत वड्डा खड्डा खोदो, तो बहुत वड्डा खड्डा खोद दिता है। दस दस कैदी हथ बन्ने खड़े ने, जिन्हां हथां विच फावड़े सन खुदाई कर रहे सन, उन्हां ही कैदियों आख्या इन्हां नूं धक्का मारो टोए दे चों। वह कैदी विचारे उन्हां नूं धक्का मारदे सन, उन्हां कैदियों नूं जिन्हां दे हथ बन्ने हुए थे। और फिर उन्होंने कैदियों आखिया जाता, सुन इन्हों से मिट्टी पाओ, जिंदा ही दब देना, इस तरह ही करता। कल मैंने एक सज्जन ने दसिया कि लाशां जो ढो रहा सी म्यूनसिपल कमेटी की गड्डी, लाशां जब उतारियां जा रही सन तो किधरे एक सिसक रहा सी और उसकी अखां भी किधरे खुल पईआं। उन्हें आख्या कोल खड़े, वे वीर मैनू पानी पा दे, खून शरीर चो बहुता निकल जाए ना तो प्यास ही लगती है, तड़पदा होया बंदा पानी मंगता है, हाए पानी, रोटी नहीं मंगता पानी मंगता है। ते नाल खड़ा होया पुछदा है उस तो, बेदियां अखां खुलियां की आखदा पिया है? पानी मंगता है। दूजी गोली मार दिती, अखां ठंडियां कर दितियां। तो मैं कहनी हिटलर ते हर वक्त मौजूद आंदा, कबीर भी हर वक्त मौजूद आंदा, चंगेज खां हर वक्त मौजूद आंदे ने, पर मैं इतनी अर्ज करदे हां गुरु गोबिंद सिंह जी भी हर वक्त मौजूद आंदे ने, अपने पंथ दे रूप विच, अपने खालसे दे रूप विच। इत्थे औरंगजेब भी मौजूद है, चंगेज खां भी मौजूद है, पर खिमा करनी नामदेव भी मौजूद रहिंदे ने, तुलसी भी मौजूद रहिंदे ने, जो कहिंदे रहिंदे वह भी ने, जो कहिंदे ने सारे मेरिया नजरां दे थले, ते वह भी ने जो कहिंदे ने जो मेरे पैरां दे थले ने, ये मेरे अपने ने, बाकी नहीं, बाकी कौन आउंदे ने। ਤੇ ਮੇਰੇ ਨਾਲ ਅਪਣਨ ਮੇਰੇ ਨਾਲ ਸਾਂਢ ਵਾਂਢ ਕਰਨੀ ਹੈ, ਮੇਰੇ ਪੈਰਾਂ ਦੇ ਥੱਲੇ ਆਓ। ਤੇ ਪੈਰਾਂ ਦੇ ਥੱਲੇ ਤੇ ਜਿਹੜਾ ਆ ਗਿਆ ਕੁਚਲਿਆ ਗਿਆ, ਰਹਿ ਕੀ ਗਿਆ? ਪਰ ਉਹਦੀ ਕੋਈ ਜ਼ਿੰਦਗੀ ਹੈ? ਉਹਦਾ ਕੋਈ ਜੀਵਨ ਹੈ? ਉਹਦੀ ਕੋਈ ਆਤਮਾ ਰਹਿ ਜਾਂਦੀ ਹੈ? ਇਹ ਦੋ ਤਰ੍ਹਾਂ ਦੀ ਸੋਚਣੀ ਹੈ ਸੰਸਾਰ ਵਿੱਚ, ਇੱਕ ਰਾਜ ਸਿੰਘਾਸਣ ਦੀ ਸੋਚਣੀ, ਇੱਕ ਰਾਮ ਸਿੰਘਾਸਣ ਦੀ ਸੋਚਣੀ। ਰਾਮ ਦਾ ਸਿੰਘਾਸਣ ਕੀ ਹੈ? ਕਬੀਰ ਨੇ, ਨਾਮਦੇਵ ਨੇ, ਭਾਈ ਗੁਰਦਾਸ ਨੇ ਬੜੀ ਲੰਬੀ ਵਿਆਖਿਆ ਕੀਤੀ ਹੈ। ਇੱਕ ਸਵੱਈਆ ਮੈਂ ਤੁਹਾਡੇ ਸਾਹਮਣੇ ਰੱਖਿਆ ਜਿਹਦੀ ਮੈਂ ਤਸ਼ਰੀਹ ਕਰਨੀ ਹੈ ਤੁਹਾਡੇ ਸਾਹਮਣੇ। ਤੇ ਰਾਜ ਸਿੰਘਾਸਣ ਕੀ ਹੈ? ਦੋ ਲਫ਼ਜ਼ਾਂ ਚ ਮੈਂ ਕਹਿ ਦਿਆਂ, ਪੈਰਾਂ ਥੱਲੇ ਰੱਖਣਾ, ਬਸ ਇੰਨੀ ਗੱਲ। ਰਾਮ ਸਿੰਘਾਸਣ ਕੀ ਹੈ? ਨਜ਼ਰਾਂ ਥੱਲੇ ਰੱਖਣਾ, ਅੱਖਾਂ ਵਿੱਚ ਰੱਖਣਾ, ਅੱਖਾਂ ਥੱਲੇ ਰੱਖਣਾ, ਅੱਖਾਂ ਵਿੱਚ ਰੱਖਣਾ। ਤੇ ਜਿਹਨੂੰ ਅੱਖਾਂ ਵਿੱਚ ਰੱਖੋਗੇ, ਖਿਮਾ ਕਰਨੀ, ਕਿਸੇ ਅੰਗ ਵਿੱਚ ਅਗਰ ਕੋਈ ਤਕਲੀਫ ਹੋਈ ਅੱਖ ਤੇ ਰੋਵੇਗੀ, ਲਾਜ਼ਮੀ ਰੋਵੇਗੀ। ਮੈਂ ਸਮਝਦਾ ਇਹ ਹਰਿਮੰਦਰ, ਇਹ ਅਕਾਲ ਤਖ਼ਤ ਅੱਖਾਂ ਥੱਲੇ ਨਹੀਂ ਸੀ ਭਾਰਤ ਵਾਸੀਆਂ ਦੇ, ਤਦੀ ਤੇ ਨਹੀਂ ਰੋਈਆਂ, ਤਦੀ ਤੇ ਅੱਖ ਚ ਹੰਝੂ ਨਹੀਂ ਆਇਆ, ਤਦੀ ਤੇ ਪੀੜਾ ਨਹੀਂ ਹੋਈ। ਔਰ ਆਖਦੇ ਨੇ ਜ਼ਖਮ ਭਰਨੇ ਨੇ, ਜ਼ਖਮ ਇੰਜ ਨਹੀਂ ਭਰਨੇ ਭਰੇ ਜਾਂਦੇ, ਜ਼ਖਮ ਤਾਂ ਹੀ ਭਰੇ ਜਾਂਦੇ ਨੇ ਤੁਸੀਂ ਬੋਲੋ, ਸਾਨੂੰ ਵੀ ਬੋਲਣ ਦਿਓ। ਤੁਸੀਂ ਬੋਲਦੇ ਹੋ, ਅਸੀਂ ਵੀ ਬੋਲਾਂਗੇ। ਤੁਸੀਂ ਕੁਛ ਕਹਿੰਦੇ ਹੋ, ਸਾਨੂੰ ਵੀ ਕੁਛ ਕਹਿਣ ਦਿਓ। ਜੋ ਕਹਿ ਸਕਦੇ ਨੇ ਤੇ ਜਿਨ੍ਹਾਂ ਦੇ ਉੱਤੇ ਕਹਿਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਉਹਨਾਂ ਨੂੰ ਤੁਸੀਂ ਬੰਦ ਕਰਕੇ ਰੱਖ ਦਿਓ। ਤੇ ਇੱਕ ਧੂੰਆਂਦਾਰ ਬੋਲੀ ਜਾਣ, ਬੋਲੀ ਜਾਣ, ਬੋਲੀ ਜਾਣ, ਇਹ ਕਿੱਥੋਂ ਦਾ ਇਨਸਾਫ ਹੈ? ਇਹ ਤੇ ਕੋਈ ਇਨਸਾਫ ਨਹੀਂ ਹੈ। ਬਿਲਕੁਲ ਹਕੀਕਤ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਔਰ ਖਿਮਾ ਕਰਨੀ, ਸਾਹਿਬਾਂ ਦੇ ਅੱਗੋਂ ਮੈਂ ਰੋਜ਼ ਅਰਦਾਸ ਕਰਕੇ ਆਉਂਦਾ, ਦਾਤਾ ਮੇਰੀ ਜ਼ੁਬਾਨ ਚ ਕੋਈ ਗਲਤ ਗੱਲ ਨਹੀਂ ਨਿਕਲਣੀ ਚਾਹੀਦੀ। ਤੇ ਮੈਂ ਨਾ ਕਿਸੇ ਨੂੰ ਭੜਕਾਉਂਦਾ, ਤੇ ਨਾ ਹੀ ਕੋਈ ਗਲਤ ਬਿਆਨੀ ਕਰਦਾ, ਤੇ ਨਾ ਹੀ ਰਾਜਨੀਤਿਕ ਹੋਣ ਦਾ ਮੈਨੂੰ ਸ਼ੌਕ। ਮੈਂ ਤੇ ਸੰਤ ਸਿਪਾਹੀ ਨੂੰ ਮੰਨਦਾ, ਕੇਵਲ ਸਿਪਾਹੀ ਨੂੰ ਮੈਂ ਮੰਨਦਾ ਹੀ ਨਹੀਂ। ਕੇਵਲ ਸਿਪਾਹੀ ਤੇ ਮੈਂ ਲਾਨਤ ਪਾਉਂਦਾ। ਕੇਵਲ ਸਿਪਾਹੀ ਕੀ ਹੁੰਦਾ? ਕੁਛ ਵੀ ਨਹੀਂ, ਦੁਸ਼ਟ ਹੁੰਦਾ, ਜ਼ਾਲਮ ਹੁੰਦਾ। ਸਿਪਾਹੀ ਤੇ ਉਹ ਪੂਜਨੀਕ ਜਿਹੜਾ ਸੰਤ ਹੋਵੇ। ਜੋ ਸੰਤ ਨਹੀਂ ਉਹ ਸਿਪਾਹੀ ਨਹੀਂ, ਉਹ ਜ਼ਾਲਮ ਹੋਵੇਗਾ, ਉਹ ਦੁਸ਼ਟ ਹੋਵੇਗਾ, ਉਹ ਮਹਾ ਅਤਿਆਚਾਰ ਕਰੇਗਾ, ਜਿਵੇਂ ਕਾਤਲ ਕਰਦੇ ਨੇ। ਇਸ ਵਾਸਤੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਹੀਆਂ ਦੀ ਫੌਜ ਨਹੀਂ ਬਣਾਈ ਸੀ, ਸੰਤ ਸਿਪਾਹੀਆਂ ਦੀ ਫੌਜ ਬਣਾਈ ਸੀ। ਸੰਤ ਸਿਪਾਹੀ, ਇਹ ਰੂਪ ਰੇਖਾ ਵੀ ਮੈਂ ਤੁਹਾਡੇ ਸਾਹਮਣੇ ਰੱਖਾਂਗਾ। ਸੰਤ ਸਿਪਾਹੀ, ਔਰ ਜਿਹਦੇ ਕੋਲ ਹਿਰਦਾ ਸੰਤ ਵਾਲਾ ਹੈ ਤੇ ਜਿਹਦੇ ਕੋਲ ਹੱਥ ਸਿਪਾਹੀਆਂ ਵਾਲੇ ਨੇ, ਖਿਮਾ ਕਰਨੀ, ਉਹ ਕਿਸੇ ਦੀ ਰੱਖਿਆ ਕਰਦੇ ਹੀ ਹੱਥ ਉੱਠਣਗੇ। ਬਸ ਇੰਨੀ ਗੱਲ ਹੈ, ਕਿਸੇ ਦੀ ਰੱਖਿਆ ਕਰਨੀ ਹੈ, ਦੇਸ਼ ਬਚਾਉਣਾ ਹੈ, ਕਿਸੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਕਿਸੇ ਯਤੀਮ ਦੀ ਰੱਖਿਆ ਜੋ ਹੈ ਕਰਨੀ ਹੈ। ਖਿਮਾ ਕਰਨੀ, ਭੁੱਲ ਗਏ ਇਹ ਦੇਸ਼ ਵਾਸੀ ਉਸ ਸੰਤ ਸਿਪਾਹੀ ਨੂੰ, ਜਦ ਵਜ਼ਨੀ ਦੇ ਬਾਜ਼ਾਰਾਂ ਵਿੱਚ ਦੇਸ਼ ਦੀ ਅਸਮਤ ਟਕੇ ਟਕ ਚ ਵਿਕਦੀ ਸੀ ਔਰ ਦੇਸ਼ ਦੀ ਅਸਮਤ ਉੱਥੇ ਕੁਰਲਾਉਂਦੀ ਸੀ, ਖਿਮਾ ਕਰਨੀ, ਇਹ ਸੰਤ ਸਿਪਾਹੀ ਅੱਗੇ ਆਏ ਸਨ, ਦੇਸ਼ ਦੀ ਅਸਮਤ ਬਚਾਈ, ਦੇਸ਼ ਦੀ ਇੱਜ਼ਤ ਬਚਾਈ। ਅੱਜ ਦੇਸ਼ ਦੇ ਸਿੰਘਾਸਣ ਤੇ ਇਹ ਬੈਠੇ ਤੇ ਖਿਮਾ ਕਰਨੀ, ਸਭ ਅਹਿਸਾਨ ਭੁੱਲ ਗਏ, ਬਹੁਤ ਭੁੱਲ ਗਏ। ਮੈਂ ਸਾਰਿਆਂ ਨੂੰ ਤੇ ਦੋਸ਼ੀ ਨਹੀਂ ਠਹਿਰਾਉਂਦਾ, ਪਰ ਖਿਮਾ ਕਰਨੀ, ਇਸ ਦੇਸ਼ ਦੀ ਬਹੁ ਸੰਮਤੀ ਦੋਸ਼ੀ ਹੈ। ਇੰਨੀ ਮੈਂ ਅਰਜ਼ ਕਰਦਾ, ਇੰਨਾ ਆਖ ਸਕਦਾ, ਇਸ ਦੇਸ਼ ਦੀ ਬਹੁ ਸੰਮਤੀ ਜਿਹੜੀ ਹੈ ਉਹ ਦੋਸ਼ ਤੋਂ ਬਚ ਨਹੀਂ ਸਕਦੀ। ਔਰ ਇਸ ਦੋਸ਼ ਤੋਂ ਉਹ ਵੀ ਨਹੀਂ ਬਚਣਗੇ। ਠੀਕ ਹੈ, ਬੀੜਾ ਸਮੇਂ, ਵਿਪਤਾ ਸਮੇਂ ਭਾਈ ਮਹਾਂ ਸਿੰਘ ਨੇ ਤੇ ਸਾਥੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵਿਦਾਵਾ ਜ਼ਰੂਰ ਦਿੱਤਾ ਸੀ, ਪਰ ਪਸ਼ਚਾਤਾਪ ਵੀ ਕੀਤਾ ਸੀ ਤੇ ਸਤਿਗੁਰ ਤੋਂ ਆਪਣੀਆਂ ਜਾਨਾਂ ਵੀ ਨਿਛਾਵਰ ਕਰ ਦਿੱਤੀਆਂ ਤੇ ਸਤਿਗੁਰ ਨੇ ਵਿਦਾਵਾ ਫਾੜ ਵੀ ਦਿੱਤਾ। ਪਰ ਹੁਣ ਤੇ ਐਸੇ ਦੁਸ਼ਟ ਪੈਦਾ ਹੋਏ ਨੇ ਜਿਨ੍ਹਾਂ ਨੇ ਵਿਦਾਵਾ ਲਿਖ ਦਿੱਤਾ ਤੇ ਲਿਖ ਹੀ ਦਿੱਤਾ ਹੈ, ਬਸ ਉਹ ਦੁਸ਼ਟ ਮੌਜੂਦ ਨੇ ਜੋ ਫਿਰ ਨੇੜੇ ਨਹੀਂ ਆਏ। ਲਿਖ ਦਿੱਤਾ ਹੈ ਵਿਦਾਵਾ, ਅਸੀਂ ਨਾ ਗੁਰੂ ਦੇ, ਨਾ ਸੰਗਤ ਦੇ, ਨਾ ਪੰਗਤ ਦੇ। ਤੇ ਮਹਾਂ ਸਿੰਘ ਤੇ ਹਰ ਵਕਤ ਆਉਂਦੇ ਨੇ, ਪਰ ਖਿਮਾ ਕਰਨੀ, ਅਸੀਂ ਉਸ ਮਹਾਂ ਸਿੰਘ ਤੋਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਜਿਹਨੇ ਵਿਦਾਵਾ ਜ਼ਰੂਰ ਲਿਖ ਕੇ ਦਿੱਤਾ ਪਰ ਪਸ਼ਚਾਤਾਪ ਹੋਇਆ। ਦਾਤਾ, ਇਹ ਗੱਲ ਸਾਨੂੰ ਨਹੀਂ ਕਰਨੀ ਚਾਹੀਦੀ ਸੀ।
1: ਇਹ ਜਿਹੜੇ ਮੂੰਹੋਂ ਬੋਲ ਅਸੀਂ ਆਖੇ ਨੇ ਤੇਥੋਂ ਟੁੱਟੇ ਆ, ਤੇਰੀ ਸੰਗਤ ਤੋਂ ਟੁੱਟੇ ਆ, ਇਹ ਗਲਤ ਹੋਇਆ ਸਾਥੋਂ। ਮਹਾਂ ਸਿੰਘ ਨੇ ਫਿਰ ਸਾਥੀ ਇਕੱਠੇ ਕੀਤੇ। ਵਿਦਾਵਾ ਜੋ ਲਿਖ ਕੇ ਦਿੱਤਾ ਸੀ ਇਤਿਹਾਸ ਕਹਿੰਦਾ ਹੈ ਉਹ ਵੀ ਮੇਰੇ ਪਾਤਸ਼ਾਹ ਨੇ ਆਪਣੇ ਕੋਲ ਰੱਖਿਆ ਹੋਇਆ ਸੀ। ਮੁਕਤਸਰ ਜਿਸ ਨੂੰ ਕਹਿੰਦੇ ਨੇ ਕਿ 40 ਸਿੰਘ ਸਨ ਜਿਨ੍ਹਾਂ ਨੇ ਵਿਦਾਵਾ ਲਿਖ ਕੇ ਦਿੱਤਾ ਸੀ ਤੇ 40 ਦੇ 40 ਸ਼ਹੀਦ ਹੋ ਗਏ ਸਤਿਗੁਰ ਦੀ ਖਾਤਰ, ਦੇਸ਼ ਦੀ ਖਾਤਰ, ਧਰਮ ਦੀ ਖਾਤਰ। ਤੇ ਪਾਤਸ਼ਾਹ ਲੱਭਦਿਆਂ ਲੱਭਦਿਆਂ ਫਿਰ ਇਹਨਾਂ ਦੇ ਕੋਲ ਪਹੁੰਚੇ ਨੇ। ਇੱਕ ਇੱਕ ਨੂੰ ਅਸੀਸ ਦੇ ਕੇ ਕਹਿੰਦੇ ਨੇ ਇਹ ਮੇਰਾ 10,000 ਇਹ ਮੇਰਾ 50,000 ਇਹ ਮੇਰਾ 5,000 ਹੈ, ਇਹ ਮੇਰਾ 1,000 ਹੈ, ਇਹ ਮੇਰਾ 1,00,000 ਹੈ। ਇੰਜ ਵਰ ਦਿੰਦੇ ਗਏ ਤੂੰ ਵੀ ਮੁਕਤ, ਤੂੰ ਵੀ ਮੁਕਤ, ਤੂੰ ਵੀ ਧਰਮ ਤੋਂ ਸਦਕੇ ਹੋਇਆ, ਧਰਮ ਤੋਂ ਕੁਰਬਾਨ ਹੋਇਆ, ਤੇ ਧਰਮ ਜਿਨ੍ਹਾਂ ਨੂੰ ਪਿਆਰ ਹੈ ਤੇ ਧਰਮ ਦਾ ਫਲ ਤੇ ਫਿਰ ਮੁਕਤੀ ਹੈ। ਜੇ ਧਰਮ ਨੇ ਮੋਕਸ਼ ਨਹੀਂ ਦੇਣੀ ਤਾਂ ਹੋਰ ਕਿਸਨੇ ਦੇਣੀ ਹੈ? ਜੇ ਧਰਮ ਨੇ ਮੁਕਤੀ ਨਹੀਂ ਦੇਣੀ। ਪਰ ਇਤਿਹਾਸ ਕਹਿੰਦਾ ਹੈ ਇੱਕ ਸਿਸਕ ਰਿਹਾ ਸੀ ਤੇ ਇਹਨਾਂ 40 ਦਾ ਮੁਖੀ ਸੀ ਭਾਈ ਮਹਾਂ ਸਿੰਘ। ਸਤਿਗੁਰੂ ਜਦ ਇਹਦੇ ਕੋਲ ਪਹੁੰਚੇ ਮੂੰਹ ਕਿਹਾ ਇਹ ਮੇਰਾ 1,25,000 ਬੈਠਾ ਔਰ ਸੀਸ ਨੂੰ ਆਪਣੇ ਪੱਟਾਂ ਤੇ ਰੱਖਿਆ। ਹੱਥ ਜੋੜੇ ਭਾਈ ਮਹਾਂ ਸਿੰਘ ਨੇ ਤੇ ਆਖਿਆ ਦਾਤਾ ਆਖਰੀ ਪ੍ਰਾਣ ਪਖੇਰੂ ਉੱਡਣ ਲੱਗੇ ਨੇ ਉਹ ਮੇਰਾ ਵਿਦਾਵਾ ਫਾੜ ਦੇਣਾ। ਭੁੱਲ ਹੋ ਗਈ, ਗਲਤੀ ਹੋ ਗਈ ਤੇ ਸਤਿਗੁਰ ਕਹਿਣ ਲੱਗਾ ਆਨ ਸਿਰ ਦੇ ਉੱਤੇ ਹੱਥ ਰੱਖ ਕੇ ਤੂੰ ਮੁਕਤ, ਤੂੰ ਮੁਕਤ ਹੋਇਆ, ਤੂੰ ਮੁਕਤ ਹੋਇਆ। ਉਹਨਾਂ 40 ਦੇ ਸਦਕੇ ਅੱਜ ਉਹ ਸਥਾਨ ਦਾ ਨਾਂ ਹੈ ਮੁਕਤਸਰ। ਔਰ ਮਹਾਂ ਸਿੰਘ ਦੀ ਨਕਸ਼ੇ ਕਦਮ ਤੇ ਚੱਲਦੇ ਹੋਏ ਉੱਥੇ ਫਿਰ ਕਈਆਂ ਨੇ ਮੁਕਤੀ ਪ੍ਰਾਪਤ ਕੀਤੀ ਹੈ। ਇਤਨੀ ਵੀ ਮਰਜ਼ ਕਰਦੇ ਹਾਂ, ਉੱਥੇ ਫਿਰ ਘਟਨਾ ਘਟੀ। ਮਹਾਂ ਸਿੰਘ ਦੇ ਡੁੱਲੇ ਖੂਨ ਨੇ ਕੁਝ ਫਿਰ ਕ੍ਰਾਂਤੀ ਲਿਆਂਦੀ। ਵਿਅਰਥ ਨਹੀਂ ਜਾਂਦਾ ਸ਼ਹੀਦਾਂ ਦਾ ਖੂਨ, ਭਾਈ ਮਹਾਂ ਸਿੰਘ ਦਾ ਖੂਨ ਕੋਈ ਵਿਅਰਥ ਥੋੜੀ ਜਾਏਗਾ। ਮੈਂ ਇਰਮਨੀਆਂ ਦੇ ਕੁਛ ਜ਼ੁਲਮ ਦੇਣ ਦੇ ਢੰਗ ਪੜੇ ਸਨ, ਤਸੀਹੇ ਦੇ ਦੇ ਕੇ ਅਗਲੇ ਨੂੰ ਮਾਰਨਾ ਹੈ। ਈਰਾਨ ਵਿੱਚ ਇੱਕ ਮਿਊਜ਼ੀਅਮ ਹੈ, ਇਰਮਨੀਆਂ ਨੂੰ ਕਿਵੇਂ ਤਸੀਹੇ ਦੇ ਦੇ ਕੇ ਮਾਰਿਆ ਗਿਆ। ਤੂੰ ਜਿਹੜਾ ਬਾਦਸ਼ਾਹ ਸਾਹਮਣੇ ਤਖ਼ਤ ਤੇ ਬਿਠਾਇਆ ਦਿਖਾਉਂਦੇ ਨੇ ਤਸਵੀਰਾਂ ਦੇ ਵਿੱਚ, ਉਹ ਕਹਿੰਦਾ ਇਸ ਢੰਗ ਨਾਲ ਤਸੀਹੇ ਦੇ ਕੇ ਮਾਰੋ, ਹੁਣ ਥੱਲੇ ਨਹੀਂ ਡੁੱਲਣਾ ਚਾਹੀਦਾ, ਹੁਣ ਨਹੀਂ ਵਗਣਾ ਚਾਹੀਦਾ, ਗਲਾ ਦਬਾਓ, ਹੋਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿਓ। ਇੱਕ ਨੂੰ ਲਿਟਾਇਆ ਹੋਇਆ ਸੀ ਤੇ ਮੂੰਹ ਦੇ ਚ ਕੀਪ ਅਗੇਰ ਨਹੀਂ ਉਹ ਪਾਈ ਹੋਈ ਤੇ ਉਬਲਦਾ ਹੋਇਆ ਤੇਲ ਮੂੰਹ ਦੇ ਚ ਪਾਇਆ ਜਾ ਰਿਹਾ। ਤੇ ਮੈਂ ਈਰਾਨ ਦੇ ਸ਼ਹਿਰ ਅਸਫਾਨ ਵਿੱਚ ਮਿਊਜ਼ੀਅਮ ਦੇਖਿਆ ਤੇ ਭਾਈ ਮੱਖਣ ਸਿੰਘ ਜੋ ਤਹਿਰਾਨ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਨੇ, ਤੇ ਕਾਫੀ ਦੇਰ ਤੱਕ ਜਦ ਮੈਂ ਵੇਖਦਾ ਰਿਹਾ ਤੇ ਮੇਰੀ ਬਾਂਹ ਪਕੜ ਕੇ ਕਹਿਣ ਲੱਗੇ ਸ਼ਿਰਾਜ਼ ਜਾਣਾ, ਰਸਤਾ ਬੜਾ ਲੰਬਾ ਤੇ ਚਲੋ ਨਿਕਲੋ। ਮੈਂ ਕਿਹਾ ਨਹੀਂ, ਅੱਜ ਦੀ ਰਾਤ ਤੇ ਫਿਰ ਅਸਫਾਨ ਰਵਾਂਗੇ, ਮੈਂ ਮਿਊਜ਼ੀਅਮ ਸਾਰਾ ਵੇਖਣਾ। ਮੈਂ ਤੇ ਅੱਜ 4-5 ਤਸਵੀਰਾਂ ਦੇਖੀਆਂ ਨੇ ਤੇ ਮੈਨੂੰ ਕਹਿਣ ਲੱਗੇ ਤੂੰ 4-5 ਤਸਵੀਰਾਂ ਘੰਟੇ ਚ ਵੇਖੀਆਂ ਨੇ ਤੇ ਸਾਰਾ ਕਿੰਨੇ ਚ ਵੇਖੇਗਾ? ਮੈਂ ਕਿਹਾ ਅੱਜ ਨਹੀਂ ਜਾਣਾ, ਉਹਨਾਂ ਨੂੰ ਬੜਾ ਜ਼ਰੂਰੀ ਕੰਮ ਸੀ, ਉਹਨਾਂ ਨੇ ਵਾਪਸ ਵੀ ਤਹਿਰਾਨ ਆਉਣਾ ਸੀ। ਮੈਨੂੰ ਸ਼ਿਰਾਜ਼ ਦਿਖਾ ਕੇ ਕਹਿਣ ਲੱਗੇ ਅੱਛੇ ਫਿਰ ਰਹਿ ਜਾਂਦੇ ਹੁਣ, ਤੇਰੀ ਖਾਤਰ ਰਹਿ ਜਾਂਦੇ ਆ। ਪਰ ਇਸ ਮਿਊਜ਼ੀਅਮ ਵਿੱਚ ਹੈ ਕੁਛ ਨਹੀਂ, ਤਸਵੀਰਾਂ ਹੀ ਤਸਵੀਰਾਂ ਨੇ। ਮੈਂ ਕਿਹਾ ਨਹੀਂ, ਇਹਨਾਂ ਤਸਵੀਰਾਂ ਵਿੱਚ ਕਿਸੇ ਕੌਮ ਦਾ ਮਾਜ਼ੀ ਹੈ, ਕਿਸੇ ਕੌਮ ਦਾ ਭੂਤਕਾਲ ਹੈ, ਮੈਂ ਉਹ ਵੇਖਣਾ ਚਾਹੁੰਦਾ। ਜਿਸ ਢੰਗ ਦੇ ਤਸੀਹੇ ਦਿੱਤੇ ਗਏ ਫਿਰ ਅਖੀਰ ਵਿੱਚ ਉਹ ਬਾਦਸ਼ਾਹ ਕਹਿੰਦਾ ਖੂਨ ਚੋਲਣਾ ਚਾਹੀਦਾ ਥੱਲੇ ਜ਼ਮੀਨ ਤੇ, ਕਿਉਂਕਿ ਇੱਕ ਖੂਨ ਦੇ ਤੁਪਕੇ ਤੋਂ ਫਿਰ ਕਈ ਸ਼ਹੀਦ ਪੈਦਾ ਹੁੰਦੇ, ਫਿਰ ਕਈ ਪੈਦਾ ਹੁੰਦੇ। ਇਸ ਵਾਸਤੇ ਕਈ ਨਾ ਪੈਦਾ ਹੋਣ, ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ। ਮੈਂ ਕਿਹਾ ਹੱਦ ਹੋ ਗਈ, ਜ਼ਾਲਮ ਬਾਦਸ਼ਾਹ ਇਤਨਾ ਸਿਆਣਾ ਸੀ, ਇਹ ਦੁਸ਼ਟ ਜੋ ਇਤਨੇ ਵੱਡੇ ਵੱਡੇ ਤਸੀਹੇ ਬੇਕਸੂਰਾਂ ਨੂੰ ਦੇ ਰਿਹਾ, ਇਹ ਵੀ ਇਤਨਾ ਸਿਆਣਾ ਸੀ ਕਿ ਇਹਨਾਂ ਦਾ ਖੂਨ ਜ਼ਮੀਨ ਤੇ ਨਹੀਂ ਡਿੱਗਣਾ ਚਾਹੀਦਾ। ਆਪ ਦੀ ਗਿਆਤ ਵਾਸਤੇ ਅਰਜ਼ ਕਰਦੇ ਹਾਂ, ਜਹਾਂਗੀਰ ਨੇ ਵੀ ਇਹੀ ਕਿਹਾ ਸੀ ਕਿ ਕਸਸ ਇਸ ਢੰਗ ਦਾ ਗੁਰੂ ਅਰਜਨ ਦੇਵ ਜੀ ਨੂੰ ਦਿਓ, ਖੂਨ ਨਹੀਂ ਡੁੱਲਣਾ ਚਾਹੀਦਾ। ਇਹ ਵੀ ਪੜ੍ਹ ਲੈਣਾ ਤੁਸੀਂ ਤੋਜ਼ ਕੇ ਜਹਾਂਗੀਰੀ ਵਿੱਚ ਜੋ ਸਵੈਮ ਜਹਾਂਗੀਰ ਨੇ ਲਿਖਿਆ, ਖੂਨ نہیں ڈھلنا چاہیے. دشٹ تو دشٹ بندے بھی منتے آئے ہیں کہ جو ستوادی ہے انصاف پسند بندہ ہے بے قصور بندہ ہے اگر وہ خون ڈلے گا تو ڈلے ہوئے خون تو کئی شہید پیدا ہون گے. اور یہ پرانے لوگ منتے آتے سن. تو کما کرنے پنجاب دی دھرتی وچ کدرے منی سنگھ دا خون ڈلیا ہے کدرے بابے دیپ سنگھ دا خون ڈلیا ہے کدرے مہا سنگھ دا خون ڈلیا ہے تے کدرے
2: دارشنک لوگ ایسا کہندے نے وہ وستو وہ ہستی منکھ نو سکھ دے سکدی ہے جو منکھ دے قابو دے چ ہوے. جو قابو وچ نہیں بے قابو ہے وہ سکھ دی تھان تے دکھ دیندی ہے. اس واسطے کارآمد اور سکھ اہی چیز دیندی ہے جو بندے دے قابو وچ ہے. آد کالو تو یہ گل بندے بھی سمجھ وچ آئی. اس واسطے اس نے جس جس تو کم لینا سی تے جس جس تو سکھ لینا سی انہوں قابو وچ رکھن دے یتن کیتے. منکھ نے جد اجے جنگلوں چ رہندا سی تے سارا کم بھی جنگلی جانوراں تو لیندا سی. گل سمجھ وچ آ گئی سی جڑا جانور میرے قابو وچ نہیں میں اس تو کم نہیں لے سکتا اس تو سکھ نہیں لے سکتا. منک نے گھوڑا پکڑیا تے گھوڑے دے منہ وچ لگام پا دتی. سجے کھچدا ہے گھوڑا سجے مڑدا ہے کھبے کھچدا ہے وہ کھبے جاندا ہے جتھے دونوں لگاما کھچ لے اتے رک جاندا ہے. جس گھوڑے دے منہ وچ لگام نہیں اس گھوڑے دا اسوار منگلے مقصود تے نہیں پہنچ سکے گا ٹکانے تے نہیں پہنچ سکے گا. کیوں؟ ایک تے جتھے اس نے موڑنا ہے مڑنا نہیں جتھے اس نے روکنا ہے رکنا نہیں. تو سکھ دی تھان تے اس تو دکھ ہی ملے گا. منک نے اٹھنوں پکڑیا تے اونے نک وچ نکیل پا دیتی محض اس واسطے کہ اے صرف چلے ہی نہ جتھے اس نو روکنا چاہیے رک بھی جائے. ہاتھی دے سر دے اتے انکش دا رکھنا کسے گل دا ثبوت ہے کہ اس تو سکھ لیا جا سکے تے کم لے جا سکن. جتھے اسی اس نو روکیے انکش مار کے تے رک جائے. اور اگاں چلیے بیلاں دے نک وچ نتھ پا دتی جی نت ہی نہیں کہ بیل حل دے چل سکتے کام کر سکن گے. جو جانور رکدا نہیں تے مڑدا نہیں وہ سکھ دی تھان تے دکھ دا باعث بنتا ہے سکھ نہیں دیندا. مشینری دا یگ آیا جانور سہجے سہجے رخصت ہون لگ پئے منک دی دنیا تو. تے منک نے سائیکل بنائی تے سائیکل دے وچ دو بریکاں لا دتی. اگلے پہیے چ بھی بریک ہے پچھلے چ بھی بریک ہے دو بریکاں نے. تے بنا بریک دی سائیکل ہوے تے کوئی تیزی نال اس نو چلا دے تے اگوں آ جائے ڈھلان روکیاں رکے نہ تو سوار منزلے مقصود تے پہنچن دی تھان تے مرگڑ گاٹ پہنچے گا. سائیکل دا رکنا بڑا لازمی ہے وہ دا قابو وچ ہونا بڑا لازمی ہے. پھر موٹر کاراں تے بساں ریلاں گڈیاں بنیاں بس دا چلنا ہی کوئی بہت لازمی نہیں. وہ بریکاں دا ہونا تے او دا رک جانا بھی بڑا لازمی ہے. مسافراں نوں دس دتا جائے بے اس بس دیا تے بریکاں فیل نے کام نہیں کر دی تے جتھے اس نوں روکنا چاہاں گے تے نہیں رکے گی سیانے نے بھی کہہ دینا کہ بے قابو ہو گئی تھی جی بے قابو ہے مسئلے مقصود نہیں پہنچاتی مرگڑ گاٹ پہنچاتی ہے وہ تو شمشان گاٹ پہنچائے گی اس بس دے